0: ਉਹ ਵਿਚਾਰੇ ਰਹਿੰਦੇ ਜੇਲਾਂ 'ਚ ਹੀ,
1: ਉਹ ਜਿਹੜੇ ਸੀ 1700-1800 ਸਾਲ ਦੀ ਗੱਲ ਕਰਨੀ ਹੋਵੇ,
0: ਉਹਨਾਂ ਨੂੰ ਤਾਂ ਲੱਗਾ ਵੀ ਇਹ ਤਾਂ ਮਤਲਬ ਆਜ਼ਾਦ ਹੋ ਗਿਆ, ਆਜ਼ਾਦ ਹੋ ਗਿਆ ਆਪਾਂ ਨਾ ਭਾਵੇਂ, ਅਤੇ ਚਲੋ ਖੈਰ ਇੱਦਾਂ ਦਾ ਆਪਾਂ ਇੱਕ ਸਿਰਫ ਉਹ ਕਰ ਸਕਦੇ ਹਾਂ, ਇਮੈਜਿਨ ਹੀ ਕਰ ਸਕਦੇ ਹਾਂ ਵੀ ਉਦੋਂ ਕਿੱਦਾਂ ਦਾ ਮਾਹੌਲ ਚੱਲ ਹੋਊਗਾ, ਕਿਉਂਕਿ ਹੁਣ ਤਾਂ ਹਾਲਾਤ ਬਿਲਕੁਲ ਬਦਲੇ ਬਦਲੇ ਨੇ, ਉਦੋਂ ਤਾਂ ਬੜੀਆਂ ਚੀਜ਼ਾਂ ਇੱਦਾਂ ਨਹੀਂ ਹੋਣਗੀਆਂ, ਬਹੁਤ ਫਰਕ ਹੋਊਗਾ,
1: ਸੁੱਖ ਸਹੂਲਤਾਂ ਹੋਰ ਤਰ੍ਹਾਂ ਦੀਆਂ ਹੋ ਗਈਆਂ, ਦੁਨੀਆ ਹੋਰ ਤਰ੍ਹਾਂ ਦੀ ਹੋ ਗਈ,
0: ਚੰਗੀ ਗੱਲ ਹੈ। ਦੇਖੋ ਆਪਾਂ ਹਮੇਸ਼ਾ ਜਿੱਦਾਂ ਅੱਜ ਆਪਾਂ ਕਹਾਣੀ 'ਚ ਵੀ ਵੇਖਦੇ ਹਾਂ ਕਿ ਹਰ ਇੱਕ ਜੋ ਸਾਨੂੰ ਮਿਲਦਾ ਵਾ ਉਹਦੇ 'ਚ ਆਪਾਂ ਪਛੰਡੇ 'ਤੇ ਮਾਰਦੇ ਹਾਂ, ਪਰ ਵੇਖਣ ਵਾਲੀ ਗੱਲ ਇਹ ਆ ਕਿ ਉਹ ਪਹਿਲਾਂ ਦੇ ਨਾਲੋਂ ਤਾਂ ਹੁੰਦਾ ਬਿਹਤਰ ਹੀ ਆ,
1: ਸਹੀ,
0: ਬੜੀਆਂ ਚੀਜ਼ਾਂ, ਬੜੇ ਹਾਲਾਤ, ਬੜਾ ਸਮਾਂ ਵੇਖੋ ਪਹਿਲਾਂ ਦੇ ਨਾਲੋਂ ਕਿੰਨਾ ਬਿਹਤਰ ਆ, ਉਹ ਤੁਸੀਂ ਜਦੋਂ ਇਤਿਹਾਸ ਪੜ੍ਹਦੇ ਹੋ ਤਾਂ ਫਿਰ ਤੁਹਾਨੂੰ ਪਤਾ ਲੱਗਦਾ ਵੀ ਯਾਰ ਆਹ ਕਿੱਦਾਂ ਗੁਜ਼ਾਰਾ ਹੁੰਦਾ ਹੋਊਗਾ,
1: ਮਤਲਬ ਦੁਨੀਆ ਕਿੱਦਾਂ ਰਹਿੰਦੀ ਹੋਣੀ ਹੈ। ਬਿਮਾਰੀ ਠਮਾਰੀ ਉਹ ਦੇਖ ਲਓ, ਆ ਚੇਚਕ ਨਾਲ, ਕੋਲਰਾ ਨਾਲ, ਮਤਲਬ ਪੂਰਾ ਵੰਸ਼, ਪੂਰੇ ਖਾਨਦਾਨ ਖਤਮ ਹੋ ਜਾਂਦੇ ਸੀ ਉਹਨਾਂ ਬਿਮਾਰੀਆਂ ਨਾਲ, ਜਣੇਪੇ ਦੀ ਪੀੜ ਨਾਲ, ਹੈ ਨਾ, ਬੱਚੇ ਨੂੰ ਜਨਮ ਦੇਣ ਵੇਲੇ ਮਾਵਾਂ ਦੁਨੀਆ ਤੋਂ ਚਲੀਆਂ ਜਾਂਦੀਆਂ ਸੀ, ਹੈ ਨਾ, ਅਤੇ ਬੱਚਾ ਪੈਦਾ ਹੋ ਗਿਆ ਅਤੇ ਮਾਂ ਹੈ ਨਹੀਂ ਉਹਦੇ ਕੋਲ, ਸੋ ਤ੍ਰਾਸਦੀਆਂ ਤਾਂ ਬਹੁਤ ਰਹੀਆਂ। ਛੋਟੀਆਂ ਛੋਟੀਆਂ ਰਿਆਸਤਾਂ, ਰਾਜੇ ਆਪਸ 'ਚ ਹੀ ਲੜੀ ਜਾਂਦੇ ਆ, ਉਹ ਗਰੀਬ ਆਦਮੀ ਦਾ ਕੋਈ ਲੈਣ ਦੇਣ ਹੀ ਹੈ ਨਹੀਂ, ਹੈ ਨਾ, ਦੋ ਬੰਦਿਆਂ ਦੀ ਈਗੋ ਅੜ ਗਈ, ਇੱਕ ਰਾਜੇ ਨੇ ਦੂਜੇ ਰਾਜੇ 'ਤੇ ਚੜ੍ਹਾਈ ਕਰਤੀ, ਕਾਰਨ ਕੀ ਆ ਜੀ, ਰਾਣੀ ਸੋਹਣੀ ਉਹਨਾਂ ਦੀ,
0: ਬਹੁਤੀ ਹਰੀ ਤਾਂ ਇਹੋ ਕੁਛ ਹੀ,
1: ਫਿਰ ਉਦੋਂ ਹੀ ਕਹਾਵਤਾਂ ਬਣੀਆਂ ਨਾ, ਜਰ ਜੋਰੂ ਜ਼ਮੀਨ ਪਿੱਛੇ ਲੜਾਈਆਂ ਸ਼ੁਰੂ ਹੋਈਆਂ,
0: ਬਹੁਤੀਆਂ ਲੜਾਈਆਂ,
1: ਕਬੀਲਾ ਪ੍ਰਵਿਰਤੀ ਸੀ ਪਹਿਲਾਂ,
0: ਤੋ ਖੈਰ ਸਮਾਂ ਬਦਲਦਾ, ਬੜੀਆਂ ਚੀਜ਼ਾਂ ਆਸਾਨ ਹੋ ਜਾਂਦੀਆਂ।
1: ਪਰ ਭਾਜੀ ਜੇ ਮਾੜੇ ਦਿਨ ਨਹੀਂ ਰਹੇ ਚੰਗੇ ਬਣੀ ਰਹਿਣੇ, ਕਹਿੰਦਾ ਯਾਰ ਦੂਜੇ ਲੁੱਟ ਕਹਿ ਲਿਆ ਕਰ, ਜੇ ਚੰਗੇ ਨਹੀਂ ਰਹੇ ਤਾਂ ਮਾੜੇ ਬਣੀ ਰਹਿਣੇ,
0: ਹਾਂ ਇਹ ਤਾਂ ਹੈ, ਇਹ ਨਜ਼ਰੀਆ ਵਾ ਆਪਣਾ ਆਪਣਾ,
1: ਸਹੀ ਗੱਲ,
0: ਅਤੇ ਸਮੇਂ ਦੇ ਨਾਲ ਚੀਜ਼ਾਂ ਬਦਲਦੀਆਂ, ਸੁੱਖ ਸਹੂਲਤਾਂ ਬਦਲਦੀਆਂ, ਆਪਾਂ ਹੋਰ ਆਸਾਨ ਹੋ ਜਾਂਦੇ ਹਾਂ, ਸਾਡੀ ਅਤੇ ਕਹਿ ਲਓ ਵੀ ਧਰਤੀ ਵੀ ਬਦਲ ਗਈ, ਸਾਡੇ ਤੌਰ ਤਰੀਕੇ ਵੀ ਬਦਲ ਗਏ, ਕਮਿਊਨੀਕੇਸ਼ਨ ਬਦਲ ਗਈ, ਭਾਸ਼ਾਵਾਂ ਬਦਲ ਗਈਆਂ। ਉਸੇ ਦੇ ਦਰਮਿਆਨ ਜਿਹੜਾ ਇੱਕ ਸਭ ਤੋਂ ਵੱਡਾ ਮੈਨੂੰ ਲੱਗਦਾ ਝਟਕਾ ਲੱਗਦਾ ਨਾ, ਉਹ ਲੱਗਦਾ ਜਿੱਦਾਂ ਜਿਨ੍ਹਾਂ ਨੇ ਜਿੰਨਾ ਜ਼ਿਆਦਾ ਲੰਮਾ ਸਮਾਂ ਪੁਰਾਣੇ ਸਮੇਂ ਦੇ ਹਿਸਾਬ ਨਾਲ ਬਿਤਾਇਆ,
1: ਉਹਨਾਂ ਲਈ ਇਹ ਬਹੁਤ ਹੀ ਵੱਡੀ ਗੱਲ ਆ, ਹੈ ਨਾ। ਤੁਸੀਂ ਚਿੱਠੀਆਂ ਪਾਉਣੀਆਂ ਭੁੱਲ ਗਏ ਜਦੋਂ ਦਾ ਟੈਲੀਫੋਨ ਲੱਗਿਆ, ਮੈਂ ਇਸ ਮਾਮਲੇ 'ਚ ਆਪਣੇ ਆਪ ਨੂੰ ਕਿਸਮਤ ਵਾਲਾ ਵੀ ਮਹਿਸੂਸ ਕਰਦਾ, ਕਿਉਂਕਿ ਆਪਾਂ ਦੋਨੋਂ ਹੀ ਰੰਗ ਢੰਗ ਕਾਫ਼ੀ ਹੱਦ ਤੱਕ ਦੇਖਿਆ, ਪੁਰਾਣਾ ਸਮਾਂ ਵੀ ਦੇਖਿਆ ਅਤੇ ਹੁਣ ਵਾਲਾ ਵੀ ਦੇਖ ਲਿਆ,
0: ਜਿਹੜਾ ਅੱਧ ਵਿਚਾਲੇ,
1: ਹਾਂ, ਆਪਣੀਆਂ ਅੱਖੀਂ ਆਪਾਂ ਇਹ ਜਿਹੜਾ ਤਕਨੀਕ ਦਾ ਯੁੱਗ ਆ ਨਾ, ਅਤੇ ਇਹਦੇ ਸਾਡੇ ਜ਼ਿੰਦਗੀ 'ਤੇ ਕੀ ਅਸਰ ਪਏ ਆ, ਅਸੀਂ ਫਿਰ ਇਹਨੂੰ ਥੋੜ੍ਹਾ ਬਹੁਤਾ ਬਰਦਾਸ਼ਤ ਕਰ ਜਾਂਗੇ, ਪਰ ਸਾਡੇ ਮਾਂ ਬਾਪ ਨੇ ਜਾਂ ਜੇ ਇੱਕ ਪੀੜ੍ਹੀ ਪਹਿਲਾਂ ਦੀ ਗੱਲ ਕਰੀਏ, ਉਹਨਾਂ ਲਈ ਤਾਂ ਇਹ ਬਿਲਕੁਲ ਮਤਲਬ ਅਜੀਬ ਜਿਹੀ ਗੱਲ ਆ,
0: ਕਿਉਂਕਿ ਉਹਨਾਂ ਨੇ ਤਾਂ ਲੰਮਾ ਸਮਾਂ ਕਹਿ ਲਓ ਵੀ ਜੇ ਫੋਰ ਐਗਜ਼ਾਮਪਲ ਆਪਾਂ ਲਾ ਲਈਏ ਵੀ ਜਿੰਨਾ 40-50 ਸਾਲ ਜ਼ਿੰਦਗੀ ਦੇ ਇਹ ਚੀਜ਼ਾਂ ਨਹੀਂ ਵੇਖੀਆਂ, ਅਤੇ ਜਦੋਂ ਆਈਆਂ ਵੀ ਤਾਂ ਇੱਕਦਮ ਅਡੋਪਟ ਕਰਨੀਆਂ ਬੜੀਆਂ ਔਖੀਆਂ ਹੁੰਦੀਆਂ,
1: ਕੱਚੇ ਰਾਹ ਹੋਣਾ, ਤੁਰੇ ਜਾਣਾ, ਐਂ ਹੁਣ ਕਹਿੰਦਾ ਥੋੜ੍ਹੀ ਹੈ ਕੋਈ, ਬੰਦਾ ਕਹਿੰਦਾ ਅੱਛਾ ਯਾਰ, ਮਤਲਬ 20-20 ਕਿਲੋਮੀਟਰ, ਹੈ ਨਾ, ਸਟੇਸ਼ਨ 'ਤੇ ਜਾ ਕੇ ਚੜ੍ਹਨਾ ਰੇਲ ਗੱਡੀ, ਅਤੇ ਉਹ ਕਿੱਦਾਂ ਦੇ ਲੋਕ ਹੋਣਗੇ,
0: ਇੰਨਾ ਟਾਈਮ ਕਿੱਥੋਂ ਆਉਂਦਾ ਹੈ, ਹੁਣ ਮਸਲੇ ਹੋਰ ਨੇ, ਹੁਣ ਵੇਖ ਲਓ, ਹੁਣ ਸਮੇਂ ਦਾ ਮਸਲਾ ਆ ਗਿਆ,
1: ਸਮੇਂ ਤਾਂ 24 ਘੰਟੇ ਹੀ
0: ਆ, ਵੇਖ ਲਓ ਟਾਈਮ ਕਿੱਥੋਂ ਇੰਨਾ, ਕਿੱਦਾਂ ਕਿੱਦਾਂ ਹੈ, ਇਵੇਂ ਕਿਵੇਂ ਹੈ, ਅਤੇ
1: ਪਰ ਅੱਛਾ 5-5 ਦਿਨ, 6-6 ਦਿਨ, 7-7 ਦਿਨ ਬਰਾਤਾਂ ਉੱਥੇ ਰਹਿ ਪੈਂਦੀਆਂ ਸੀ, ਰਹਿਣਾ ਹੀ ਆ, ਜਦ ਹੁਣ ਹਫ਼ਤਾ ਤਾਂ ਜਾਣ ਨੂੰ ਲੱਗ ਜਾਣਾ,
0: ਥੱਕ ਹੀ ਇੰਨੇ ਜਾਣਾ, ਹੈ ਨਾ, ਘੋੜਿਆਂ ਨੂੰ ਸਾਹ ਨਹੀਂ ਦੇਣਾ, ਨਾਲੇ ਇਹੋ ਹੀ ਨਾ ਫੰਕਸ਼ਨ ਵੀ ਇਹੋ ਹੀ, ਵਿਆਹ ਸ਼ਾਦੀ ਮਤਲਬ ਇਕੱਠ ਵੀ ਇਹੋ ਹੀ,
1: ਅਤੇ ਉੱਥੇ ਕੋਈ ਇਕੱਠੇ ਹੋ ਜਾਣਾ,
0: ਹਾਂ, ਨਾਲੇ ਤੁਹਾਨੂੰ ਕੋਈ ਕਾਲ ਨਹੀਂ ਨਾ, ਤੁਸੀਂ ਸਾਰਾ ਮਤਲਬ ਹਿਸਾਬ ਕਿਤਾਬ ਜਿਹਾ ਲਾ ਕੇ ਗਏ, ਨਾਲੇ ਬੀਬੀਆਂ ਨੂੰ ਘਰ ਛੱਡ ਕੇ ਗਏ, ਉਹਨਾਂ ਮਾਲ ਡੰਗਰ ਉਹਨਾਂ ਵੇਖ ਲੈਣਾ, ਸੋ ਉਦੋਂ ਉਸ ਹਿਸਾਬ ਦੇ ਨਾਲ ਉਹ ਚੀਜ਼ਾਂ ਸਾਰੀਆਂ ਸੈੱਟ,
1: ਮਤਲਬ ਜਾਂ ਕਟਾਈ ਵੇਲੇ ਜਾਂ ਬਹਾਈ ਵੇਲੇ ਦੋ ਹੀ ਟਾਈਮ ਸੀ ਬਿਜ਼ੀ ਤਾਂ, ਉਹ ਮਹੀਨਾ ਮਹੀਨੇ ਦਾ, ਹੈ ਨਾ, ਉਦੋਂ ਤਾਂ ਮਾਂ ਮੋਈ ਭੜੋਲੇ ਪਾਈ ਵਾਲਾ ਕੰਮ ਸੀ ਵੀ ਜੇ, ਹੈ ਨਾ, ਵੀ ਬਾਅਦ 'ਚ ਹੀ ਸਸਕਾਰ ਕਰਾਂਗੇ, ਹੁਣ ਪਹਿਲਾਂ, ਹੈ ਨਾ, 4 ਦਾਣੇ ਘਰ ਨੂੰ ਆ ਜਾਣ,
0: ਬਿਲਕੁਲ,
1: ਸੋ ਉਹ ਰੰਗ ਢੰਗ ਦੁਨੀਆ ਦੇ ਹੋਰ ਸੀ ਅਤੇ ਹੁਣ ਹੋਰ ਨੇ,
0: ਹੋਰ ਨੇ, ਉਦੋਂ ਤਾਂ ਇਹ ਆ ਵੀ ਜੇ ਕੁਛ ਮਤਲਬ ਹੋ ਵੀ ਗਿਆ ਤਾਂ ਥੋੜ੍ਹੀ ਕਿੱਤਿਆਂ ਦੇ ਨਾਲ ਤੁਹਾਡੇ ਤੱਕ ਉਹ ਗੱਲ ਪਹੁੰਚਦਿਆਂ ਬੜਾ ਟਾਈਮ ਲੱਗਦਾ।
1: ਤੁਸੀਂ ਇਹ ਦੇਖੋ, ਅਨਪੜ੍ਹਤਾ ਸੀ, ਚਿੱਠੀ ਦਾ ਖੂੰਜਾ ਪਾੜ ਦਿੰਦੇ ਸੀ ਵੀ ਜੇ, ਹੈ ਨਾ, ਮਰ ਗਿਆ ਜੇ, ਉਹਨਾਂ ਦੇ ਅੱਗੇ ਪੁਰਾਣੇ ਪੇਮੀ ਦੇ ਨਿਆਣੇ, ਉਹ ਕਹਾਣੀਆਂ ਹੁੰਦੀਆਂ ਸੀ ਨਾ, ਉਹਦੇ ਵਿੱਚ ਇੱਕ ਕਹਾਣੀ ਇਹ ਹੁੰਦੀ ਸੀ ਵੀ ਚਿੱਠੀ ਦਾ ਖੂੰਜਾ ਪਟਿਆ ਸੀ, ਡਾਕੀਏ ਨੇ ਆ ਕੇ, ਹੈ ਨਾ, ਅਜੇ ਪੜ੍ਹ ਕੇ ਤਾਂ ਸੁਣਾਈ ਹੋਈ ਨਹੀਂ, ਉਹ ਤਾਂ ਪਹਿਲਾਂ ਹੀ ਪੈਟ ਸਿਆਪਾ ਪੈ ਗਿਆ ਉਹਨਾਂ ਦੇ,
0: ਨਿਸ਼ਾਨੀਆਂ ਰੱਖੀਆਂ। ਚਲੋ ਖੈਰ, ਇਹ ਜਿਹੜੇ ਸੰਚਾਰ ਦੇ ਸਾਧਨ ਹੋ ਗਏ, ਸਮੇਂ ਦੇ ਨਾਲ ਚੀਜ਼ਾਂ ਬਦਲੀਆਂ, ਲੋਕ ਬਦਲੇ, ਤੌਰ ਤਰੀਕੇ ਬਦਲੇ, ਅਤੇ ਸਾਡੇ ਹਾਲਾਤ ਬਦਲੇ, ਅਤੇ ਉਸੇ ਦੇ ਉੱਤੇ ਅੱਜ ਆਪਾਂ ਗੱਲਬਾਤ ਵੀ ਕਰਨੀ ਆ। ਅੱਜ ਦੀ ਗੱਲਬਾਤ ਦਾ ਸਾਡਾ ਵਿਸ਼ਾ ਰਹੂਗਾ ਕਿ ਜਿਹੜੀ ਸਾਡੀ ਪੁਰਾਣੀ ਪੀੜ੍ਹੀ, ਆਪਾਂ ਬੱਚਿਆਂ ਬਾਰੇ ਬੜੀ ਵਾਰੀ ਗੱਲ ਕਰ ਚੁੱਕੇ ਹਾਂ, ਹਾਲਾਂਕਿ ਚੀਜ਼ਾਂ ਕਈ ਤਾਂ ਸਿਮਿਲਰ ਹੀ ਹੋਣਗੀਆਂ, ਪਰ ਇਹ ਉਹ ਪਾਸਾ ਜਿਹੜਾ ਆਪਾਂ ਇਗਨੋਰ ਕਰ ਜਾਂਦੇ ਹਾਂ। ਸਾਡੇ ਬਜ਼ੁਰਗਾਂ ਦੇ ਵਿੱਚ ਫੋਨ ਦਾ ਵਾਧਾ ਰੁਝਾਨ ਹੈ ਜਾਂ ਫਿਰ ਪੀਕ ਦੇ ਉੱਤੇ ਪਹੁੰਚ ਚੁੱਕਾ
1: ਰੁਝਾਨ, ਜਿਹੜਾ ਤੁਹਾਨੂੰ ਹਨਾ ਸ਼ਬਦ ਠੀਕ ਲੱਗਦਾ, ਜਾਂ ਜਿਸ ਕਿਸਮ ਦੀ ਯੂਜੇਜ ਆ, ਜਿਸ ਕਿਸਮ ਦੀ ਵਰਤੋਂ ਆ ਘਰ ਘਰ ਦੀ ਲੱਗਦੀ ਆ। ਕਈ ਬਜ਼ੁਰਗ ਹੋਣਗੇ ਇਹਨੂੰ ਪਾਠ ਪੂਜਾ ਲਈ ਵਰਤਦੇ ਆ, ਕੋਈ ਉਈ ਉਂਗਲਾਂ ਮਰੀ ਜਾਂਦੇ ਆ, ਕਿਸੇ ਨੂੰ ਭਗਵੰਤ ਮਾਨ ਦੀ ਫੋਟੋ ਆ ਗਈ ਵਿੱਚ, ਲੈ ਆਹ ਕੀ ਕਹੀ ਜਾਂਦਾ।
0: ਕਈਆਂ ਨੇ ਅਕਾਊਂਟ ਬਣਾ ਬਣਾ ਕੇ ਦਿੱਤੇ ਆ, ਕਈਆਂ ਨੇ ਫੇਸਬੁੱਕ ਦੇ ਉੱਤੇ, ਬੱਚਿਆਂ ਨੇ ਕਈਆਂ ਨੇ ਉਹਨਾਂ ਨੂੰ ਉਹ ਚੀਜ਼ਾਂ ਜਿਹੜੀਆਂ ਇੰਟਰੋਡਿਊਸ ਕੀਤੀਆਂ ਨੇ। ਖੈਰ ਅੱਜ ਦੇ ਦਿਨ ਆਪਾਂ ਇਸ ਵਿਸ਼ੇ ਦੇ ਉੱਤੇ ਤੁਹਾਡੇ ਕੋਲੋਂ ਵੀ ਜਾਣਨਾ ਚਾਹਾਂਗੇ, ਅਤੇ ਜੋ ਸਾਡੇ ਕੋਲ ਆ ਉਹ ਵੀ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ। ਕੀ ਫਾਇਦੇ ਨੇ, ਕੀ ਨੁਕਸਾਨ ਨੇ, ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਹੁਣ ਸਾਹਮਣਾ ਕਰਨਾ ਪੈ ਰਿਹਾ, ਕਿੱਦਾਂ ਅਤੇ ਕਿੱਥੋਂ ਕੁ ਤੱਕ ਸਾਨੂੰ ਇਹ ਲਿਮਿਟ ਕਰਨਾ ਚਾਹੀਦੀ ਇਹ ਚੀਜ਼, ਕਿੱਦਾਂ ਇਹ ਬਜ਼ੁਰਗਾਂ ਦੇ ਵਿੱਚ ਇੰਨੀ ਜ਼ਿਆਦਾ ਅਡਿਕਸ਼ਨ ਵੱਧ ਗਈ। ਖੈਰ ਇਹ ਨਹੀਂ ਆ ਕਿ ਬੱਚਿਆਂ 'ਚ ਨਹੀਂ ਆ ਜਾਂ ਸਾਡੇ 'ਚ ਨਹੀਂ ਆ, ਉਹ ਆਪਾਂ ਕਿਉਂਕਿ ਬੜੀ ਵਾਰੀ ਗੱਲ ਕਰ ਚੁੱਕੇ ਹਾਂ, ਚਲੋ ਵਿੱਚ ਵਿੱਚ ਨਾਲ ਆਪਾਂ ਪਰੋਈ ਜਾਵਾਂਗੇ ਆਪਾਂ, ਪਰ ਅੱਜ ਦੀ ਜਿਹੜੀ ਗੱਲਬਾਤ ਆ ਉਹ ਆਪਾਂ ਆਪਣੇ ਬਜ਼ੁਰਗਾਂ ਦੇ ਉੱਤੇ ਕਰਨੀ। ਸੋ ਇਸ ਕਰਕੇ ਉੱਥੋਂ ਤੱਕ ਕੇਂਦਰਿਤ ਰਹਿ ਕੇ ਤੁਸੀਂ ਵੀ ਦੱਸਿਓ ਕਿ ਤੁਹਾਨੂੰ ਕੀ ਇੱਦਾਂ ਦਾ ਕੁਛ ਲੱਗ ਰਿਹਾ ਵਾ, ਵੀ ਯਾਰ ਇਹ ਟੂ ਮੱਚ ਹੋਈ ਜਾਂਦਾ ਵਾ ਜਾਂ ਕੁਛ ਗਲਤ ਹੋਇਆ ਵਾਪਰਿਆ ਹੋਵੇ ਇਸ ਵਜ੍ਹਾ ਦੇ ਕਰਕੇ। ਬੜੀਆਂ ਇੱਦਾਂ ਦੀਆਂ ਵੀ ਸਟੱਡੀਜ਼ ਨੇ ਜਾਂ ਫਿਰ ਸਾਡੇ ਆਸ ਪਾਸ ਘਟਨਾਵਾਂ ਨੇ, ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਅਤੇ ਨਾਲ ਦੀ ਨਾਲ ਇਹ ਵੀ ਜ਼ਰੂਰ ਦੱਸਿਓ ਕਿ ਇਸ ਚੀਜ਼ ਤੋਂ ਨਜਾਤ ਪਾਉਣ ਦੇ ਲਈ ਜਾਂ ਉਹਨੂੰ ਮਿਨੀਮਾਈਜ਼ ਕਰਨ ਦੇ ਲਈ, ਕੰਟਰੋਲ ਰੱਖਣ ਦੇ ਲਈ ਤੁਸੀਂ ਕੀ ਕਰਦੇ।
1: ਕਿਉਂਕਿ ਵਰਤੋਂ ਜਦੋਂ ਦੁਰਵਰਤੋਂ ਬਣਦੀ ਹੈ ਤਾਂ ਫਿਰ ਤੁਹਾਡੀ ਸਿਹਤ ਨਾਲ ਖਿਲਵਾੜ ਹੁੰਦੀ ਆ, ਅਡਿਕਸ਼ਨ ਲੱਤ ਸ਼ਬਦ ਇਹੋ ਜਿਹੇ ਵਰਤਣੇ ਪੈਂਦੇ ਆ। ਕਈ ਵਾਰ ਤੁਹਾਨੂੰ ਆਪਣੇ ਆਲੇ ਦੁਆਲੇ ਦਾ ਨਹੀਂ ਪਤਾ ਲੱਗਦਾ ਆਲੇ ਦੁਆਲੇ ਹੋ ਕੀ ਰਿਹਾ, ਅਤੇ ਉਹ ਜਿਹੜੀ ਫੋਨ ਦੀ ਰੌਸ਼ਨੀ ਤੁਹਾਡੀਆਂ ਅੱਖਾਂ ਵਿੱਚ ਦੀ ਹੋ ਕੇ ਤੁਹਾਡੇ ਦਿਮਾਗ 'ਚ ਵੜਦੀ ਹੈ ਨਾ, ਅਤੇ ਉਹਦੇ ਨਾਲ ਮਾਨਸਿਕ ਸਿਹਤ 'ਤੇ ਬਹੁਤ ਮਾੜੇ ਪ੍ਰਭਾਵ ਪੈਂਦੇ ਆ। ਅਸਲ 'ਚ ਤਾਂ ਤੁਸੀਂ ਇਹਨੂੰ ਆਪਣਾ ਇਕੱਲਪੁਣਾ ਜਿਹੜਾ ਹੁੰਦਾ ਉਹਨੂੰ ਖਤਮ ਕਰਨ ਲਈ ਇਹਦੀ ਵਰਤੋਂ ਕਰਦੇ ਹੋ, ਪਰ ਬਾਅਦ 'ਚੋਂ ਇਹਦੇ ਗੁਲਾਮ ਹੋ ਜਾਂਦੇ ਹੋ, ਮੁੜ ਕੇ ਫਿਰ ਤੁਸੀਂ ਇਹ ਤੋਂ ਭੱਜ ਨਹੀਂ ਸਕਦੇ।
0: ਸਾਰੇ ਇੱਦਾਂ ਹੀ ਸ਼ੁਰੂ ਕਰਦੇ ਆ,
1: ਕਿਉਂਕਿ ਅਲੋਗਰਿਥਮ ਜਿਹੜਾ ਸ਼ਬਦ ਆ ਨਾ, ਇਹ ਸਾਡੇ ਬਜ਼ੁਰਗਾਂ ਨੂੰ ਤਾਂ ਪਤਾ ਨਹੀਂ ਵੀ ਕਿੱਥੋਂ ਆਇਆ, ਪਰ ਉਹ ਤੁਹਾਨੂੰ ਖਿੱਚ ਖਿੱਚ ਉੱਥੇ ਲਿਆਉਂਦਾ ਵੀ ਜੇ ਤੁਸੀਂ ਇੱਕੋ ਕਿਸਮ ਦੇ 2-3-4 ਵੀਡੀਓ ਦੇਖ ਲਏ ਤਾਂ ਮੁੜ ਕੇ ਉਹਨੂੰ ਪਤਾ ਲੱਗ ਗਿਆ ਵੀ ਅੱਛਾ ਇਹਨੂੰ ਇਹ ਚਾਹੀਦਾ ਬਜ਼ੁਰਗ ਨੂੰ, ਬਈ ਅਜਵਾਇਣ ਵਾਲਾ ਪਾਣੀ ਪੀ ਕੇ ਅਤੇ ਹੈ ਨਾ ਗੈਸ ਠੀਕ ਹੁੰਦੀ ਆ। ਉਹਨੇ ਫਿਰ ਨਾਲ ਦੇ ਇਹੋ ਜਿਹੇ ਨੁਸਖੇ, ਇੱਧਰੋਂ ਉੱਧਰੋਂ ਲਸਣ ਦੀ ਗੱਠੀ ਖਾਇਆ ਕਰੋ ਬੀ ਪੀ ਵਾਸਤੇ, ਉਹ ਠੀਕ ਆ ਆਹ ਠੀਕ ਆ, ਉਹਨੇ ਤੁਹਾਨੂੰ ਇਹੋ ਜਿਹਾ ਘੇਰਾ ਪਾਉਣਾ ਵੀ ਹਰ ਦੂਜੀ ਤੀਜੀ ਵੀਡੀਓ ਤੁਹਾਨੂੰ ਲੱਗੂ ਵੀ ਆਹ ਬਈ ਬਹੁਤ ਨੁਸਖਾ ਦੱਸਿਆ ਵੀ ਟਕਾ ਕੇ, ਇਹ ਹੁਣ ਸ਼ਹਿਦ ਵਿੱਚ ਭਿਉਂ ਕੇ ਰੱਖਣੀ ਪੈਣੀ ਹੈ ਲਸਣ ਦੀ ਗੱਠੀ, ਅਤੇ ਫਿਰ ਉਹਦਾ ਅਰਕ ਕੱਢ ਕੇ ਅਤੇ ਉਹਨੂੰ ਐਂ ਪੀਣਾ 4 ਦਿਨ ਪੀਣਾ, ਫਿਰ ਅਜਵਾਇਣ ਵਾਲਾ ਪਾਣੀ ਆ, ਜੀਰਾ ਮੇਥੇ ਸਵੇਰੇ ਪਾਣੀ 'ਚ ਡੁਬੋ ਕੇ ਰੱਖਣੇ ਆ, ਇਹਦੇ ਨਾਲ ਸ਼ੂਗਰ ਠੀਕ ਹੁੰਦੀ ਆ, ਉੱਦਾਂ ਦਾ ਹੀ ਘੇਰਾ ਪੈ ਜਾਣਾ ਤੁਹਾਨੂੰ ਫੋਨ 'ਤੇ। ਅਤੇ ਜੇ ਤੁਸੀਂ ਮੰਨ ਲਓ ਹੁਣ ਭਗਵੰਤ ਮਾਨ ਖਹਿਰੇ ਹੁਣਾਂ ਦੀਆਂ ਵੀਡੀਓ ਦੇਖਣ ਲੱਗ ਗਏ, ਮੁੜ ਕੇ ਭਾਂਤ ਭਾਂਤ ਦੀ ਜਾਇਜ਼ ਨਜਾਇਜ਼ ਇਨਫੋਰਮੇਸ਼ਨ, ਸੱਚੀਆਂ ਝੂਠੀਆਂ ਗੱਲਾਂ ਉਹ ਤੁਹਾਨੂੰ ਪਹੁੰਚਣੀਆਂ ਸ਼ੁਰੂ ਹੋ ਜਾਣੀਆਂ। ਫੋਨ ਨੇ ਦੇਖ ਲੈਣਾ ਵੀ ਇਹਨਾਂ ਦਾ ਇੰਟਰਸਟ, ਇਹਨਾਂ ਦੀ ਰੁਚੀ ਇਸ ਚੀਜ਼ 'ਚ ਹੈਗੀ ਆ, ਅਤੇ ਉਸ ਲਿਹਾਜ਼ ਨਾਲ ਉਹਨੇ ਤੁਹਾਨੂੰ ਉੱਦਾਂ ਦਾ ਕੰਟੈਂਟ, ਉੱਦਾਂ ਦਾ ਖਾਣਾ ਪਰੋਸਣਾ ਸ਼ੁਰੂ ਕਰ ਦੇਣਾ, ਅਤੇ ਤੁਹਾਡੇ ਜਿਹੜੇ ਪਹਿਲਾਂ 10 ਮਿੰਟ 15 ਮਿੰਟ 20 ਮਿੰਟ ਸੀ ਉਹ ਕਿਹੜੇ ਵੇਲੇ 1 ਘੰਟਾ ਬਣ ਜਾਣਾ, ਕਿਹੜੇ ਵੇਲੇ 1.5 ਘੰਟਾ ਬਣ ਜਾਣਾ, 2 ਘੰਟੇ ਬਣ ਜਾਣੇ, ਤੁਹਾਨੂੰ ਪਤਾ ਵੀ ਨਹੀਂ ਲੱਗਣਾ।
0: ਹੌਲੀ ਹੌਲੀ ਉਹ ਚੀਜ਼ਾਂ ਤੁਹਾਨੂੰ ਸਮਝ ਹੀ ਨਹੀਂ ਆਉਂਦੀਆਂ, ਅਤੇ ਸ਼ਾਇਦ ਆਪਾਂ ਸਮਝ ਇੱਦਾਂ ਸਕਦੇ ਹਾਂ ਕਿਉਂਕਿ ਸਾਡੇ ਨਾਲ ਵੀ ਇੱਦਾਂ ਹੀ ਹੋਈ ਹੈ। ਸੁੱਤੇ ਸਿੱਧੇ ਉਦੋਂ ਪਤਾ ਲੱਗਦਾ ਜਦੋਂ ਤੁਸੀਂ ਬਿਲਕੁਲ ਹੀ ਉਹਦੇ ਕੜਿੱਕੇ 'ਚ ਆ ਗਏ, ਅਤੇ ਇਹ ਵੀ ਚੀਜ਼ ਸੱਚਾਈ ਇਹ ਵੀ ਆ ਕਿ ਆਪਾਂ ਹੁਣ ਇਹ ਤੋਂ ਪਰੇ ਰਹਿ ਨਹੀਂ ਸਕਦੇ, ਬੜੀ ਭੈੜੀ ਇਹ ਭੈੜਾ ਸਾਥ ਆ ਜਿਹੜਾ ਕਿ ਸਾਨੂੰ ਚਾਹੀਦਾ ਵੀ ਆ ਅਤੇ ਜਿਹੜਾ ਸਾਡਾ ਨੁਕਸਾਨ ਵੀ ਕਰਤਾ। ਆਪਾਂ ਹੁਣ ਇਹ ਵੇਖਣਾ ਵਾ ਵੀ ਇਹਨੂੰ ਆਪਾਂ ਕੰਟਰੋਲ ਦੇ ਵਿੱਚ ਕਿੱਦਾਂ ਰੱਖੀਏ ਵੀ ਸਾਡਾ ਨੁਕਸਾਨ ਨਾ ਕਰੇ।
1: ਹੁਣ ਮੇਰੇ ਪਿਤਾ ਜੀ ਸੀਗੇ ਹੈ ਨਾ, ਚਲੋ ਹੁਣ ਦੁਨੀਆਂ 'ਤੇ ਹੈ ਨਹੀਂ, ਉਹਨਾਂ ਨੇ ਫੋਨ ਰੱਖਿਆ ਹੋਇਆ ਸੀ, ਸਮਾਰਟਫੋਨ ਨਹੀਂ ਲੈਣਾ ਕਹਿੰਦੇ, ਬਸ ਗੱਲ ਹੀ ਖਤਮ ਹੈ ਨਾ। ਮੈਂ ਕਿਹਾ ਵੀ ਚਲੋ ਰੱਖ ਲਓ, ਕਈ ਵਾਰ ਕੰਮ ਕੁੰਮ ਕਿਸੇ ਚੀਜ਼ ਤੋਂ ਆ ਜਾਂਦਾ, ਉਹ ਨਹੀਂ ਮੇਰਾ ਹੱਥ ਉੱਤੇ ਵੱਜ ਜਾਂਦਾ, ਫਿਰ ਕਿਸੇ ਮੁੰਡੇ ਨੂੰ ਕਹਿ ਕੇ ਕਰਾਉਣਾ ਪੈਂਦਾ। ਕਹਿੰਦੇ ਫੋਨ 'ਤੇ ਤਾਂ ਕੰਮ ਹੀ ਦੋ ਨੇ, ਫੋਨ ਕਰਨਾ ਅਤੇ ਫੋਨ ਸੁਣਨਾ, ਹੋਰ ਤਾਂ ਕੋਈ ਕੰਮ ਹੀ ਨਹੀਂ ਇਹਦਾ, ਜਿਹਦਾ ਨਾ ਹੀ ਫੋਨ ਆ। ਮੈਂ ਕਿਹਾ ਨਹੀਂ, ਮੈਂ ਸਮਾਰਟਫੋਨ ਦੀ ਗੱਲ ਕਰ
0: ਹੈ ਤਾਂ ਇਹੋ ਹੀ ਆ, ਪਰ ਆਪਾਂ ਫੋਨ ਜਿਹੜਾ ਹੁਣ ਲੈਪਟੋਪ ਵੀ ਫੋਨ 'ਚ ਲੈਣ ਦਾ, ਪੀ ਸੀ ਫੋਨ 'ਚ ਲੈਣ ਦਾ,
1: ਈਮੇਲਾਂ ਇਹਦੇ 'ਚ ਆ ਗਈਆਂ,
0: ਸਾਰਾ ਕੁਛ ਆ ਗਿਆ,
1: ਤੁਸੀਂ ਦੇਖੋ ਨੋਟੀਫਿਕੇਸ਼ਨ ਠਾਹ ਵੱਜੀ ਜਾਂਦੀ ਹੈ ਕਿਸੇ ਨਾ ਕਿਸੇ ਕਿਸਮ ਦੀ, ਵਟਸਐਪ ਦੇਖ ਲਓ ਤੁਸੀਂ ਹੈ ਨਾ, ਫੇਸਬੁੱਕ ਦੇਖ ਲਓ, ਅਸੀਂ ਸੋਸ਼ਲਾਈਜ਼ ਹੋਣ ਦੇ ਚੱਕਰ ਵਿੱਚ ਹੁਣ ਮੇਰਾ ਖਿਆਲ ਐਂਟੀ ਸੋਸ਼ਲ ਹੋ ਗਏ
0: ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਆਪਾਂ ਚਾਹੁੰਦੇ ਹਾਂ ਵੀ ਸਾਰਾ ਕੁਛ ਆਪਾਂ ਨਾਲ ਲੈ ਕੇ ਘੁੰਮੀਏ, ਸਾਡਾ ਸਮਾਂ ਬਚ ਜਾਵੇ। ਅਤੇ ਵੈਸੇ ਵੀ ਵੇਖਿਆ ਜਾਵੇ ਤਾਂ ਪਹਿਲਾਂ ਤੱਕ ਜਾਂ ਫਿਰ ਕਈ ਲੋਕ ਹਾਲੇ ਵੀ ਇਹਨੂੰ ਇਸ ਤਰੀਕੇ ਦੇ ਨਾਲ ਵੀ ਮੈਨੇਜ ਕਰਦੇ ਆ ਵੀ ਉਹਨਾਂ ਨੇ ਸਮਾਂ ਵੰਡਿਆ ਵੀ ਜਦੋਂ ਘਰ ਜਾਵਾਂਗੇ। ਅੱਛਾ ਪਹਿਲਾਂ ਜਦੋਂ ਲੈਂਡਲਾਈਨ ਹੁੰਦਾ ਸੀ ਉਦੋਂ ਇੱਦਾਂ ਹੀ ਹੁੰਦਾ ਸੀ ਕਿ ਤੁਸੀਂ ਮਤਲਬ ਘਰੋਂ ਬਾਹਰ ਚਲੇ ਗਏ, ਇਹਦਾ ਮਤਲਬ ਇਹ ਥੋੜ੍ਹੀ ਵੀ ਕੰਮ ਰੁਕਦੇ ਸੀ। ਘਰ ਜਾਂਦੇ ਹੋ ਤੁਹਾਨੂੰ ਸਲਾਹ ਮਿਲ ਜਾਂਦਾ ਸੀ ਵੀ ਫਲਾਣੇ ਦਾ ਫੋਨ ਆਇਆ ਸੀ ਅਤੇ ਉਹਨੂੰ ਤੁਸੀਂ ਉਸ ਵੇਲੇ ਕਾਲ ਬੈਕ ਤੁਸੀਂ ਕਰ ਲੈਂਦੇ ਹੋ। ਅਤੇ ਹੁਣ ਤਾਂ ਇਹ ਆ ਵੀ ਨਾਲ ਦੀ ਨਾਲ ਹੀ ਤੁਹਾਨੂੰ ਸੁਨੇਹਾ, ਨਾਲ ਦੀ ਨਾਲ ਹੀ ਤੁਹਾਨੂੰ ਉਹਦਾ ਆਨਸਰ ਚਾਹੀਦਾ, ਹੁਣ ਉਸ ਬੰਦੇ ਤੱਕ ਰੀਚ ਚਾਹੀਦੀ ਹੈ। ਅਤੇ ਜਦੋਂ ਬਣ ਗਈ ਆ, ਇੱਕ ਦੀ ਬਣ ਗਈ, ਦੋਵਾਂ ਦੀ ਬਣ ਗਈ ਆ, ਅਤੇ ਫਿਰ ਸਾਰਿਆਂ ਦੀ ਬਣਨੀ ਬੜੀ ਲਾਜ਼ਮੀ ਹੋ ਜਾਂਦੀ ਹੈ। ਫਿਰ ਇੱਕ ਜਿਹੜਾ ਵਾ ਉਹ ਫਿਰ ਉਹ ਆਪਣੇ ਆਪ ਨੂੰ ਹੀਣਾ ਜਿਹਾ ਸਮਝਣ ਲੱਗ ਪੈਂਦਾ ਵੀ ਲੈ ਮੇਰੇ ਕੋਲ ਆਹ ਚੀਜ਼ ਕਿਉਂ ਨਹੀਂ ਹੈ। ਸੇਮ ਆਪਾਂ ਬਜ਼ੁਰਗਾਂ 'ਚ ਵੇਖਦੇ,
1: ਤੁਸੀਂ ਦੇਖੋ ਪਹਿਲਾਂ ਪਿੰਡ ਜਦ ਤੁਹਾਡੇ ਨਾ 3 ਜਾਂ 4 ਘਰੀ ਫੋਨ ਆਇਆ ਹੋਊਗਾ, ਹੁਣ ਸਾਡੇ ਗੁਆਂਢੀਆਂ ਦੇ ਫੋਨ ਲੱਗਿਆ ਸੀ ਕਿਉਂਕਿ ਉਹਨਾਂ ਦੇ ਬਾਹਰ ਸੀਗੇ ਚਾਚੇ ਤਾਏ ਕਨੇਡਾ ਅਮਰੀਕਾ, ਅਤੇ ਉਹਨਾਂ ਦੇ ਫੋਨ ਆਉਂਦਾ ਰਹਿੰਦਾ ਸੀਗਾ, ਅਤੇ ਉਹ 120 ਕਾਲਾਂ ਮਾਫ਼ ਨੇ ਜੀ, 220 ਕਾਲਾਂ ਮਾਫ਼ ਨੇ, ਇੱਦਾਂ ਦਾ ਸਿਸਟਮ ਜਿਹਾ ਹੁੰਦਾ ਸੀ। ਫਿਰ ਉਹ ਗੁਆਂਢੀਆਂ ਦੀ ਕੁੜੀ ਨੇ ਆ ਕੇ ਸੁਨੇਹਾ ਦੇ ਕੇ ਜਾਣਾ ਵੀ ਭਾਈ ਤੁਹਾਡਾ ਕੱਲ੍ਹ ਨੂੰ ਸ਼ਾਮ ਨੂੰ 6 ਵਜੇ ਫੋਨ ਆਉਣਾ, ਫਿਰ ਉਹਨਾਂ ਦੇ ਘਰ ਜਾ ਕੇ ਬਹਿਣਾ ਅਤੇ ਫੋਨ ਵੇਟ ਕਰਨੀ, ਕਿਉਂਕਿ ਇੱਕ ਦੂਜੇ ਤੱਕ ਗਰਜਾਂ ਸੀ। ਜੇ ਤੁਸੀਂ ਉਹਨਾਂ ਨੇ ਤੁਹਾਡਾ ਇੱਦਾਂ ਕੁਛ ਸਵਾਰਿਆ ਤਾਂ ਤੁਸੀਂ ਉਹਨਾਂ ਦਾ ਕੁਛ ਸਵਾਰਿਆ ਹੋਊ ਜਾਂ ਹੈ ਨਾ ਸਵਾਰ ਸਕਦੇ ਹੋ। ਸੋ ਇੱਕ ਸੋਸ਼ਲ ਫੈਬਰਿਕ ਬੜਾ ਵਧੀਆ ਸੀਗਾ। ਹੁਣ ਉਹ ਆ ਗਈ ਦਿਖਾਵੇ ਦੀ ਦੁਨੀਆ ਵੀ ਲੈ ਜਾਣਾ ਉਹਨਾਂ ਦੇ, ਹਾਂ ਇਦੋਂ ਤਾਂ ਬੰਦਾ ਆਪਦੀ ਚੀਜ਼ ਲੈ ਲਵੇ, ਹੈ ਨਾ। ਤੁਸੀਂ ਦੇਖੋ ਹਰੇਕ ਘਰ 'ਚ ਆਪੋ ਆਪਣੇ ਘਰਾਂ 'ਚ ਆਪਣੇ ਲੋਨ ਮੂਵਰ ਆ, ਜਦਕਿ ਇੱਕ ਮਹੱਲੇ 'ਚ ਇੱਕ ਵੀ ਹੋਵੇ ਤਾਂ ਵੀ ਕੰਮ ਚੱਲ ਸਕਦਾ। ਇੱਦਾਂ ਦੀਆਂ ਕਿੰਨੀਆਂ ਉਦਾਹਰਨਾਂ ਨੇ
0: ਪਹਿਲਾਂ ਇੱਦਾਂ ਹੀ।
1: ਹਾਂ, ਸ਼ਹਿਰ ਨੂੰ ਜਾਂਦੇ ਹੋ ਤੁਸੀਂ, ਮਤਲਬ ਹੈ ਨਾ ਦੋਨਾਂ ਘਰਾਂ ਦੇ ਜੀ ਨੇ, ਹਰ ਕਿਸੇ ਕੋਲ ਆਪੋ ਆਪਣੀ ਕਾਰ ਆ, ਸਿਰਫ ਇਸ ਕਰਕੇ ਕਿਉਂਕਿ ਅਸੀਂ 10 ਮਿੰਟ ਪਹਿਲਾਂ ਨਹੀਂ ਨਿਕਲ ਸਕਦੇ, ਉਹਦਾ ਕੰਮ ਤੁਹਾਡੇ ਕੰਮ ਤੋਂ 10 ਮਿੰਟ ਦੂਰ ਆ। ਇੱਦਾਂ ਦੀਆਂ ਹੋਰ ਬੜੀਆਂ ਉਦਾਹਰਨਾਂ ਨੇ ਮਤਲਬ, ਪਰ ਨਹੀਂ ਅਸੀਂ ਅੱਜ ਕੱਲ੍ਹ ਆਪਣੇ ਆਪ 'ਚ ਹੋ ਗਏ।
0: ਅਸੀਂ ਲੰਮਾ ਸਮਾਂ ਇੱਕ ਚੀਜ਼ ਮੰਗੀ ਆ ਨਾ ਵੀ ਰੱਬਾ ਸਾਨੂੰ ਕਿਸੇ ਅੱਗੇ ਹੱਥ ਨਾ ਟੱਡਣੇ ਪੈਣ, ਆਪਾਂ ਲੰਮਾ ਸਮਾਂ ਅਰਦਾਸਾਂ ਕੀਤੀਆਂ ਕਿਉਂਕਿ ਮੰਨ ਲਓ ਵੇਲੇ ਕਵੇਲੇ
1: ਤੁਹਾਨੂੰ,
0: ਹਾਂ ਵੇਲੇ ਕਵੇਲੇ ਤੁਹਾਨੂੰ ਕੰਧਾਲੇ ਦੀ ਲੋੜ ਪੈ ਗਈ, ਦਮੂਸੇ ਦੀ ਲੋੜ ਪੈ ਗਈ, ਅਗਲੇ ਨੇ ਐਵੇਂ ਜਾਣ ਕੇ ਨਹੀਂ ਦਿੱਤਾ, ਅਤੇ ਉਦੋਂ ਆਪਾਂ ਇਹ ਅਰਦਾਸਾਂ ਬਹੁਤ ਕੀਤੀਆਂ ਨੇ ਅਤੇ ਉਹ ਸਾਡੀਆਂ
1: ਅਰਦਾਸਾਂ ਪ੍ਰਵਾਨ,
0: ਵੇਲੇ ਕਵੇਲੇ ਕਿਤੇ ਪ੍ਰਵਾਨ ਹੋਈਆਂ। ਪਰ ਇਹ ਆ ਵੀ ਉਹ ਹਰ ਇੱਕ ਚੀਜ਼ ਦਾ ਸਾਈਡ ਇਫੈਕਟ ਫਿਰ ਹੁੰਦਾ ਹੈ ਨਾ, ਹਾਂ ਵੀ ਉਹ ਚੀਜ਼ਾਂ ਫਿਰ ਤੁਸੀਂ ਲੈ ਲਈਆਂ ਮੰਗ ਕੇ, ਉਹ ਫਿਰ ਰੱਖ ਰਖਾਵ ਲਈ ਵੀ ਉਹਦਾ ਥਾਂ ਚਾਹੀਦੀ ਆ, ਉਹਦੀ ਸਾਂਭ ਸੰਭਾਲ ਵੀ ਚਾਹੀਦੀ, ਉਹਦੀ ਟੁੱਟ ਭੱਜ ਵੀ ਆ, ਅਤੇ ਅੱਜ ਕੱਲ੍ਹ ਤਾਂ ਉਹਦੀ ਅਪਗ੍ਰੇਡ ਵੀ ਬਹੁਤ ਆਉਂਦੀ।
1: ਹੁਣ ਮੰਨ ਲਓ ਸੋਸਾਇਟੀ 'ਚ ਆ, ਹੁਣ ਕਿਸੇ ਦਾ ਬੱਚਾ ਤੁਸੀਂ ਗਰਾਊਂਡਾਂ 'ਚ ਨਾਲ ਲੈ ਕੇ ਜਾਣਾ, ਫਿਰ ਤੁਹਾਡੇ ਦਿਮਾਗ 'ਚ ਇਹੀ ਜਾਣਾ ਵੀ ਯਾਰ ਇਹਨੂੰ ਕੁਛ ਹੋ ਗਿਆ, ਮੇਰੀ ਜ਼ਿੰਮੇਵਾਰੀ ਆ। ਮਤਲਬ ਅਸੀਂ ਸੋਸਾਇਟੀ ਉੱਦਾਂ ਦੀ ਬਣਾ ਲਈ ਵੀ ਸਾਡੇ ਕੋਲ ਹਰੇਕ ਚੀਜ਼ ਕੋਈ ਨਾ ਕੋਈ ਟੈਂਡ 'ਚ ਕਰਨਾ ਹੈਗਾ, ਯਾਰ ਉਹਦਾ ਕੰਮ 3 ਵਜੇ ਫਿਰ ਚੁਣਾ, ਮੇਰਾ 3:30 ਹੋਣਾ, ਮੈਂ ਆ ਕੇ ਨਿਆਣੇ ਚੱਕਣੇ, ਕੁਛ ਨਾ ਕੁਛ ਇੱਦਾਂ ਦਾ, ਕਿਉਂਕਿ ਨੀਤਾਂ ਨੂੰ ਮੁਰਾਦਾਂ, ਜਿਹੋ ਜਿਹੀ ਨੀਤ ਆ ਅੱਗੇ ਉਹ ਜਿਹਾ ਕੰਮ ਪੈ ਜਾਣਾ ਤੁਹਾਨੂੰ।
0: ਇੱਦਾਂ ਹੀ ਆ, ਹੁਣ ਉਹ ਪਹਿਲੀਆਂ ਦੇ ਵਿੱਚ ਇਹੀ ਪੈ ਵੀ ਹੁਣ ਜਿਹੜੇ ਬੱਚੇ ਸੀ ਆਪੇ ਚੱਲ ਜਾਂਦੇ ਸੀ ਜਾਂ ਛੋਟੇ ਸੀ ਅਤੇ ਬੱਸਾਂ ਲੈ ਜਾਂਦੀਆਂ ਸੀ, ਟੈਂਪੂ ਲੈ ਜਾਂਦੇ ਸੀ, ਪਰ ਹੁਣ ਅੱਜ ਕੱਲ੍ਹ ਆਪਾਂ ਵੇਖਦੇ ਹਾਂ ਵੀ ਉਹ ਵੀ ਸਾਰਿਆਂ ਨੇ ਕਰ ਲਿਆ ਵੀ ਨਹੀਂ ਬੱਚਾ ਖੱਜਲ ਬਹੁਤ ਹੁੰਦਾ, ਅਸੀਂ ਆਪਣੀ ਗੱਡੀ 'ਚ ਛੱਡ ਕੇ ਆਵਾਂਗੇ ਜਾਂ ਡਰਾਈਵਰ ਰੱਖ ਕੇ ਦੇਵਾਂਗੇ। ਸੋ ਜਿਹੜਾ ਜਿਹੜਾ ਜਿੱਦਾਂ ਜਿੱਦਾਂ ਕਿਸੇ ਨੂੰ ਸੌ ਜਲਦਾ ਵਾ, ਜਿੱਦਾਂ ਜਿੱਦਾਂ ਵਾਰਾ ਖਾਂਦਾ, ਉਹ ਉਸ ਤਰੀਕੇ ਦੇ ਨਾਲ ਆਪਣਾ ਸਟੇਟਸ ਸ਼ੋਅ ਕਰਦਾ। ਖੈਰ ਬਜ਼ੁਰਗਾਂ ਦੇ ਵਿੱਚ ਮੋਬਾਈਲ ਫੋਨ ਦੀ ਲੱਤ, ਸੋ ਅੱਜ ਆਪਾਂ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰ ਰਹੇ ਹਾਂ। ਬਹੁਤ ਸਾਰੀਆਂ ਸਮੱਸਿਆਵਾਂ ਨੇ ਜਿਹੜੀਆਂ ਕਿ ਕੋਮਨ ਨੇ, ਸਾਡੇ ਨਾਲ ਵੀ ਵਾਪਰਦੀਆਂ ਨੇ, ਪਰ ਬਜ਼ੁਰਗਾਂ ਦੇ ਵਿੱਚ ਇਹ ਜ਼ਿਆਦਾ ਵਾਪਰ ਜਾਂਦੀਆਂ। ਇੱਕ ਤਾਂ ਉਮਰ ਦਾ ਲਿਹਾਜ਼, ਇੱਕ ਉਸ ਹਿਸਾਬ ਨਾਲ ਅਜੋਕੇ ਸਮੇਂ ਜਾਂ ਫਿਰ ਟੈਕਨੋਲੋਜੀ ਦੇ ਹਾਣੀ ਨਾ ਆਉਣਾ, ਇਹ ਵੀ ਇੱਕ ਵਜ੍ਹਾ ਵਾ। ਅਤੇ ਆਪਾਂ ਵੇਖੀਏ ਤਾਂ ਬੜੀਆਂ ਚੀਜ਼ਾਂ ਬਾਹਰ ਹੀ ਨਹੀਂ ਆ ਪਾਉਂਦੀਆਂ ਜਿਹੜੀਆਂ ਜਿਹੜੀਆਂ ਹੁੰਦੀਆਂ ਵਾਪਰਦੀਆਂ। ਸਾਡਾ ਇਹ ਵੀ ਇੱਕ ਵਿਸ਼ਾ ਅੱਜ ਡਿਸਕਸ ਕਰਨ ਦਾ ਮਕਸਦ ਆ ਵੀ ਇੱਕ ਉਮਰ, ਵੈਸੇ ਤਾਂ ਹਰ ਇੱਕ ਉਮਰ ਦੇ ਵਿੱਚ ਹੀ ਆਪਾਂ ਪਰਦਾ ਪਾਉਣਾ ਚਾਹੁੰਦੇ ਹਾਂ, ਕੁਛ ਉੱਦਾਂ ਦਾ ਹੋਰ ਰੱਬ ਨਾ ਕਰੇ ਕੁਛ ਇੱਦਾਂ ਦਾ ਵਾਪਰੇ ਵੀ ਚਲੋ ਐਵੇਂ ਲੋਕਾਂ 'ਚ ਗੱਲ ਜਾਊਗੀ, ਐਵੇਂ ਬੇਇੱਜ਼ਤੀ ਹੁੰਦੀ ਆ। ਅਤੇ ਪਰ ਇਹ ਆ ਕਿ ਉਹ ਚੀਜ਼ਾਂ ਸਾਡਾ ਨੁਕਸਾਨ ਤਾਂ ਕਰ ਹੀ ਰਹੀਆਂ ਹੁੰਦੀਆਂ। ਜਦੋਂ ਆਪਾਂ ਕੋਈ ਡਿਸਕਸ ਕਰਾਂਗੇ ਇੱਕ ਦੂਸਰੇ ਤੱਕ, ਉਹ ਚੀਜ਼ਾਂ ਜਾਣਗੀਆਂ, ਪਤਾ ਲੱਗਣਗੀਆਂ, ਸਾਨੂੰ ਪਤਾ ਲੱਗੂ ਅਖਬਾਰਾਂ 'ਚ ਕੀ ਆ ਰਿਹਾ, ਸਟੱਡੀਜ਼ ਕੀ ਆ ਰਿਹਾ, ਅਤੇ ਉਸ ਲਿਹਾਜ਼ ਦੇ ਨਾਲ ਆਪਾਂ ਆਪਣੇ ਆਪਣੇ ਘਰਾਂ ਦੇ ਵਿੱਚ ਥੋੜ੍ਹਾ ਥੋੜ੍ਹਾ ਜਿਹਾ ਵਰਕਆਊਟ ਕਰਾਂਗੇ। ਆਪਾਂ ਆਪਣੇ ਤੌਰ ਦੇ ਉੱਤੇ ਵੀ ਸੋਚਣਾ ਸ਼ੁਰੂ ਕਰੀਏ ਕਿ ਆਖਿਰਕਾਰ ਇੱਦਾਂ ਹੁੰਦਾ ਕਿਉਂ ਆ,
1: ਸੋਰਸ 'ਤੇ ਜਾਈਏ ਜਿਹਨੂੰ,
0: ਸੋਰਸ 'ਤੇ ਹੁੰਦਾ ਇੱਦਾਂ ਕਿਉਂ ਆ, ਅਤੇ ਆਪਾਂ ਇਹਨੂੰ ਬੰਦ ਤਾਂ ਨਹੀਂ ਕਰਨਾ, ਨਾ ਕਰ ਸਕਦੇ ਹਾਂ, ਨਾ ਕਰਨਾ ਚਾਹੀਦਾ, ਮੈਂ ਕਹਿੰਦਾ
1: ਇਹ 'ਚ ਸਹੂਲਤਾਂ ਵੀ ਬੜੀਆਂ,
0: ਮਿਨੀਮਾਈਜ਼ ਕਿੱਦਾਂ ਕਰਨਾ ਇਹਨੂੰ, ਅਤੇ ਜਾਂ ਫਿਰ ਗਲਤ ਪਾਸੇ ਨਾ ਗੱਲ ਚੱਲ ਜਾਵੇ, ਕੋਈ ਗਲਤ ਪਾਸੇ ਕਿੱਦਾਂ ਵੀ ਸਕੈਮ ਅੱਜ ਕੱਲ੍ਹ ਬੜੇ ਹੁੰਦੇ ਨੇ, ਹੈ ਨਾ, ਉੱਥੇ ਗਲਤ ਤੁਹਾਡੇ ਨਾਲ ਕੁਛ, ਇੱਕ ਤਾਂ ਪੈਸੇ ਧੇਲੇ ਦਾ ਸਕੈਮ, ਇੱਕ ਤੁਹਾਡੇ ਨਾਲ ਉੱਦਾਂ ਤੁਹਾਨੂੰ ਪਸਾ ਲਿਆ ਜਾਂਦਾ ਕੋਈ ਗਲਤ ਫੋਟੋਆਂ ਫਾਟੋਆਂ ਭੇਜ ਕੇ ਤੁਹਾਡੀਆਂ ਫੋਟੋਆਂ ਮੰਗਵਾ ਕੇ ਕੋਈ ਤੁਹਾਡੀ ਰਿਕਾਰਡਿੰਗਾਂ ਕਰਕੇ ਉਹ ਸਾਰੇ ਸਮਝਦਾਰ ਨੇ ਉਹ ਵੀ ਚੀਜ਼ਾਂ ਬਜ਼ੁਰਗਾਂ ਦੇ ਵਿੱਚ ਅੱਜ ਕੱਲ੍ਹ ਬਹੁਤ ਕੋਮਨ ਚੱਲ ਰਹੀਆਂ ਨੇ ਇਸ ਤੋਂ ਇਲਾਵਾ ਤੁਹਾਡਾ ਜਿਹੜਾ ਆਪਣੀ ਸਿਹਤ ਦਾ ਨੁਕਸਾਨ ਇਹ ਨਹੀਂ ਵੀ ਸਾਡਾ ਨਹੀਂ ਹੁੰਦਾ ਪਰ ਉਹਨਾਂ ਦਾ ਵਧੇਰੇ ਹੋ ਜਾਂਦਾ ਵਾ ਕਿਉਂਕਿ ਸਾਡੀ ਵੀ ਸ਼ਾਇਦ ਉਮਰ ਜਿੱਦਾਂ ਜਿੱਦਾਂ ਵਧੂਗੀ ਮਾਨਸਿਕ ਤੌਰ ਦੇ ਉੱਤੇ ਆਪਾਂ ਵੀ ਕਮਜ਼ੋਰ ਹੋਵਾਂਗੇ।

0: ਵੇਲ ਦਾ ਮਤਲਬ ਓਨਾ ਹੀ ਵਧੇਰੇ ਸਮਾਂ ਉਹਦੇ 'ਤੇ ਬਿਤਾਉਣਾ। ਸੋ ਜਿਹੜੀ ਮਿਸ ਇਨਫੋਰਮੇਸ਼ਨ ਆ ਉਹ ਵੀ ਸਾਨੂੰ ਤੰਗ ਪਰੇਸ਼ਾਨ ਕਰਦੀ ਆ। ਫਿਰ ਜਿਹੜੀ ਇੱਕ ਸਮੇਂ ਦੀ ਬਰਬਾਦੀ ਆ ਉਹ ਵੀ ਸਾਨੂੰ ਤੰਗ ਕਰਦੀ, ਕਿਉਂਕਿ ਆਪਾਂ ਅਕਸਰ ਵੇਖਦੇ ਹਾਂ ਨਾ ਕਿ ਇੱਕ ਉਮਰ ਹੁੰਦੀ ਸੀ ਵੀ ਇਹ ਮੰਨਿਆ ਜਾਂਦਾ ਵੀ ਬਜ਼ੁਰਗ ਹੁਣ ਚਲੋ ਪਾਠ ਪੂਜਾ ਵਾਲੇ ਪਾਸੇ ਟਾਈਮ ਲੱਗ ਗਿਆ, ਪਰ ਉਹ ਪਾਠ ਪੂਜਾ ਜਿਹੜੀ ਆ ਉਹ ਸਮਾਰਟਫੋਨ ਦੇ ਉੱਤੇ ਹੋਣ ਲੱਗ ਪੈਂਦੀ ਹੈ ਬੰਦੇ ਨੂੰ ਨਾ। ਸਾਨੂੰ ਵੀ ਕਈ ਵਾਰੀ ਇੱਦਾਂ ਮਹਿਸੂਸ ਹੁੰਦਾ ਵੀ ਚਲੋ ਆਪਾਂ ਇਹਦੇ 'ਤੇ ਸੁਣ ਹੀ ਲਿਆ ਹੈ ਨਾ, ਇਹਦੇ 'ਤੇ ਵੇਖ ਹੀ ਲਿਆ, ਪਰ ਅਸਲ ਦੇ ਵਿੱਚ ਉਹ ਜਿੱਦਾਂ ਤੁਸੀਂ ਗੱਲ ਸ਼ੁਰੂ ਕੀਤੀ ਸੀ ਵੀ ਉਹ ਜਿਹੜਾ ਵੇਖਣਾ ਵਾ ਉਹ ਜਿਹੜੀ ਲਾਈਟ ਆ ਉਹ ਨੀਲੀ ਉਹ ਤੁਹਾਡਾ ਕੀ ਨੁਕਸਾਨ ਕਰਦੀ ਆ ਹੈ ਨਾ। ਜਦੋਂ ਆਪਾਂ ਸਿਹਤ ਦੀ ਗੱਲ ਕਰਤੀ ਤਾਂ ਅੱਖਾਂ 'ਤੇ ਆ ਹੀ ਗਈਆਂ ਵਿੱਚ ਹੀ, ਉਹ ਸਾਰੀਆਂ ਚੀਜ਼ਾਂ ਨਾ ਹੀ ਦੱਸ ਪਾਉਂਦੇ ਆ ਨਾ ਉਹਨਾਂ ਨੂੰ ਪਤਾ ਵਾ, ਨਾ ਹੀ ਇੱਦਾਂ ਦੀਆਂ ਵੀਡੀਓ ਉਹਨਾਂ ਤੱਕ ਆਉਣੀਆਂ। ਇਹ ਥੋੜ੍ਹੀ ਵੀਡੀਓ ਆਊਗੀ ਵੀ ਤੁਸੀਂ ਮੈਨੂੰ ਵੇਖ ਰਹੇ ਹੋ ਤੁਹਾਡੀਆਂ ਅੱਖਾਂ ਦਾ ਬਹੁਤ ਨੁਕਸਾਨ ਹੋ ਰਿਹਾ ਪਲੀਜ਼ ਇਹਨੂੰ ਬੰਦ ਕਰ ਦਿਉ, ਇੱਦਾਂ ਦੀ ਤਾਂ ਕਦੇ ਵੀ ਨਹੀਂ ਆਉਂਦੀ।
1: ਬੀੜੀ ਸੈਟਾਂ ਦੇ ਪੈਕਟ ਦਾ ਲਿਖਿਆ ਵੀ ਇਹਦੇ ਨਾਲ ਕੈਂਸਰ ਹੋ ਸਕਦਾ, ਫੋਨ 'ਤੇ ਕਿੱਥੇ ਲਿਖਿਆ ਹੋਣਾ।
0: ਨਹੀਂ ਹੈਰਾਨੀ ਦੀ ਗੱਲ ਹੈ ਨਾ ਵੀ ਆਪਾਂ ਇੱਦਾਂ ਦੀ ਰੀਲ ਤਾਂ ਆਪਾਂ ਕਦੀ ਨਹੀਂ ਵਹਿੰਦੇ ਵੀ ਫੋਨ ਦੇ ਵਿੱਚੋਂ ਹੀ ਆਵੇ ਵੀ ਅੱਧਾ ਘੰਟਾ ਹੋ ਗਿਆ ਵਾ ਪਲੀਜ਼ ਮੈਨੂੰ ਬੰਦ ਕਰ ਦਿਉ।
1: ਉਹ ਹੈ ਨਹੀਂ ਉਹ ਸਟੱਡੀ ਆਈ ਸੀ, ਉਹ ਕਹਿੰਦੇ ਵੀ ਬਜ਼ੁਰਗਾਂ ਦਾ ਵੀ ਇਹ ਫੋਨ ਸਮਾਰਟਫੋਨ ਬਹੁਤ ਨੁਕਸਾਨ ਕਰ ਰਹੇ ਆ, 4-4 ਘੰਟੇ ਦਾ ਐਵਰੇਜ ਟਾਈਮ ਆ। ਉਹ ਕਹਿੰਦਾ ਤੁਹਾਨੂੰ ਕਿੱਥੋਂ ਪਤਾ ਲੱਗਿਆ? ਕਹਿੰਦਾ ਜੀ ਫੋਨ ਤੋਂ ਹੀ ਪਤਾ ਲੱਗਿਆ,
0: ਉਹਨੇ
1: ਰਿਪੋਰਟ ਆਈ ਉਹਦੇ 'ਤੇ।
0: ਉਹ ਹੈਗਾ ਸਾਰਾ ਕੁਛ ਹੀ ਆ, ਪਰ ਤੁਹਾਨੂੰ ਆਪ ਅੰਦਰ ਜਾ ਕੇ ਕੱਢਣਾ ਪਊਗਾ। ਇਹ ਨਹੀਂ ਵੀ ਉੱਤੇ ਬੈਠਾ ਹੋਊਗਾ, ਜਿੱਦਾਂ ਮੰਨ ਲਓ ਐਡ ਆ ਜਾਂਦੀ ਆ ਵੀ ਹੁਣ ਤੁਸੀਂ ਆਹ ਫਲਾਣੀ ਚੀਜ਼ ਨਵੀਂ ਤੁਸੀਂ ਖਰੀਦ ਸਕਦੇ ਹੋ, ਨਵੇਂ ਬੂਟ ਆ ਗਏ ਆ, ਨਵੇਂ ਕੱਪੜਿਆਂ 'ਤੇ ਸੇਲ ਲੱਗ ਗਈ ਆ,
1: ਬਣਾਉਣ ਵਾਲੇ ਕਦ ਕਹਿਣਗੇ ਵੀ ਇਹ ਹਾਨੀਕਾਰਕ ਆ।
0: ਉਹ ਚੀਜ਼
1: ਉਹਦੇ ਤਾਂ ਬਸ ਗੋਲ ਮੋੜ ਜਿਹਾ ਲਿਖਤਾ ਜਾਊਗਾ ਵੀ ਸੋਸ਼ਲੀ ਡਰਿੰਕ ਕਰੋ, 1-2 ਪੈਕ ਠੀਕ ਨੇ ਤੁਹਾਡੇ ਲਈ, ਜੇ ਪ੍ਰੈਗਨੈਂਸੀ ਹੈ ਫਿਰ ਰਹਿਣ ਦਿਓ
0: ਰਹਿਣ ਦਿਓ। ਸੋ ਇਹ ਜਿੰਨੇ ਚਿਰ ਨੂੰ ਸਮਝ ਆਉਂਦੀਆਂ, ਸਭ ਤੋਂ ਪਹਿਲਾਂ ਤਾਂ ਸਾਡਾ ਮਕਸਦ ਇਹ ਵੀ ਵੀ ਪਹਿਲਾਂ ਅਸੀਂ ਆਪ ਸਮਝ ਲਈਏ।
1: ਹੁਣ ਤਾਂ ਦੇਖੋ ਟਰਮੀਨੋਲੋਜੀ ਕਿੱਡੀ ਆ, ਬਿੰਜ ਵਾਚਿੰਗ, ਹੁਣ ਤੁਸੀਂ ਉਹ ਕੋਈ ਸੀਰੀਜ਼ ਦੇਖਣ ਲੱਗ ਜਾਓ ਉਹਦੇ ਐਂਡ ਵਾਲੇ ਦੋ ਸੀਨ ਆਏ ਸਸਪੈਂਸ ਪਾ ਕੇ ਛੱਡ ਦੇਣਗੇ ਵੀ ਅਗਲੀ ਦੇਖਣੀ ਪੈਣੀ ਆ। ਦੁਨੀਆ ਅੱਧੀ ਅੱਧੀ ਰਾਤ ਤੱਕ ਵੀ ਵਾਢਾ ਧਰ ਲਿਆ, ਹੁਣ ਨਿਬੜ ਕੇ ਹਟੂ ਸਾਰੀ ਸੀਰੀਜ਼,
0: ਬਾਅਦ ਫਿਰ ਕਿਤੇ ਟਾਈਮ ਲੱਗਣਾ
1: 5-7 ਘੰਟੇ ਹੈ ਨਾ,
0: ਜਾਂ ਇੰਟਰਸਟ ਬਣ ਗਿਆ
1: ਦੇ ਗੇੜਾ ਇਹਦਾ ਹੀ ਰੱਖੂ ਹੁਣ।
0: ਹਾਂ ਸਸਪੈਂਸ ਤੇ ਉਹਨਾਂ ਨੇ ਲਿਆ ਕੇ ਛੱਡਤਾ ਵੀ ਆਹ ਕਤਲ,
1: ਹਾਂ
0: ਲੱਗਦਾ ਇਹਨੇ ਕੀਤਾ
1: ਰਾਧਾ ਨੇ,
0: ਹਾਂ ਹਾਲੇ ਤੱਕ ਰਾਧੇ ਕਰੀ ਜਾਂਦੀ।
1: ਉਹ ਕਹਿੰਦਾ ਸਿਨੇਮੇ ਦੀਆਂ ਟਿਕਟਾਂ ਨਹੀਂ ਸੀ ਵੇਚਦੀਆਂ ਉਹਨੂੰ ਸਸਤੀਆਂ, ਅਤੇ ਸੌਦਾ ਹੋਇਆ 200 ਰੁਪਈਏ ਦਾ ਨਾ, ਟਿਕਟ ਫੜ ਕੇ ਕਹਿੰਦਾ ਮੈਂ 150 ਹੀ ਦਊਂ। ਕਹਿੰਦਾ 150 ਦੇ ਦੇ, ਮੈਂ ਕਿਹੜਾ ਤੈਨੂੰ ਦੱਸਿਆ ਵੀ ਕਤਲ ਰਾਧਾ ਨੇ ਕੀਤਾ। ਬਜ਼ੁਰਗਾਂ ਦੀ, ਕਿਉਂਕਿ ਪੁਰਾਣੇ ਸਮਿਆਂ ਚ ਜਿਹੜਾ ਹਿਸਾਬ ਕਿਤਾਬ ਸੀ ਸਿੱਧ ਪੱਧਰਾ ਸੀ, ਨਿੱਕੇ ਹੁੰਦਿਆਂ ਢੱਕੇ ਚਾਰੇ, ਵੱਡੇ ਹੋਏ ਹਲਵਾਇਆ, ਬੁੱਢੇ ਵੇਰੇ ਮਾਲਾ ਫੇਰੀ, ਰੱਬ ਦਾ ਲਾਂਭਾ ਲਾਇਆ, 3 ਫੇਜ਼ ਨੇ, 3 ਫੇਜ਼ ਲਾਈਫ ਖਤਮ। ਪਰ ਹੁਣ ਉਹ ਚੀਜ਼ਾਂ ਰਹਿ ਨਹੀਂ ਗਈਆਂ। ਹੁਣ ਜੇ ਤਾਂ ਕੋਈ ਕੰਮ ਕਾਜ ਸੀਗਾ ਰਿਟਾਇਰਮੈਂਟ ਦੀ ਏਜ ਤੋਂ ਬਾਅਦ, ਇੱਕ ਵਾਰ ਬੰਦਾ ਡਿਪਰੈਸ਼ਨ ਚਲਿਆ ਜਾਂਦਾ ਵੀ ਅੱਛਾ ਕੱਲ੍ਹ ਨੂੰ ਕੰਮ 'ਤੇ ਨਹੀਂ ਜਾਣਾ, ਨਹੀਂ ਤਾਂ ਇੱਕ ਥੋੜ੍ਹੀ ਕੰਡੀਸ਼ਨਿੰਗ ਹੋਈ ਹੁੰਦੀ ਹੈ ਕੰਮ 'ਤੇ ਜਾਣ ਵਾਲੀ, ਸਵੇਰੇ ਉੱਠਣਾ, ਨਹਾਉਣਾ, ਧੋਣਾ, ਤਿਆਰ ਹੋਣਾ, ਹੈ ਨਾ, ਕੰਮ 'ਤੇ ਜਾਣਾ, ਕੰਮ ਤੋਂ ਆਉਣਾ, ਇੱਕ ਉਹ ਦੁਨੀਆ ਵੀ ਹੁਣ ਸਾਰੀ ਦਿਹਾੜੀ ਕਰਨਾ ਕੀ ਹੈ। ਅਤੇ ਦੂਜਾ ਇਹਦੇ 'ਚ ਵੱਡਾ ਫੈਕਟਰ ਮੈਂ ਵੇਖਦਾ, ਅੱਗੇ ਮਾਪੇ ਥੋੜ੍ਹਾ ਬਹੁਤਾ ਟੀ ਵੀ ਵੇਖ ਲੈਂਦੇ ਸੀ, ਹੁਣ ਜਿਹੜਾ ਟੀ ਵੀ ਆ ਉਹਦੇ 'ਤੇ ਕਬਜ਼ਾ ਹੋ ਗਿਆ ਛੋਟੇ ਬੱਚਿਆਂ ਦਾ।
0: ਆਏ ਵੀ ਆ
1: ਉਹਨਾਂ ਨੂੰ ਟੀ ਵੀ ਵਿਚਾਰਿਆਂ ਨੂੰ ਆਪਣੀ ਪਸੰਦ ਦਾ ਦੇਖਣ ਨੂੰ ਮਿਲਦਾ ਹੀ ਨਹੀਂ, ਜੇ ਉਹ ਦੇਖਣ ਬੈਠੇ ਵੀ ਉਹਦੇ ਧੀ ਪੁੱਤ ਨੇ ਕਹਿਣਾ ਆ ਕੀ ਦੇਖੀ ਜਾਂਦੇ। ਫੋਨ ਉਹਨਾਂ ਦੇ ਹੱਥ 'ਚ ਆ, ਉਹਨਾਂ ਦੇ ਕੰਟਰੋਲ 'ਚ ਆ, ਇਹ ਉਹਨਾਂ ਦੀ ਇੱਕ ਜਿਵੇਂ ਨੋਟੀ ਕਾਰਨਰ ਜਿਹਾ ਕਹਿ ਲਓ, ਜਾਂ ਇੱਕ ਸਪੇਸ ਆ ਉਹਨਾਂ ਦੀ, ਉਹਨਾਂ ਨੂੰ ਲੱਗਦਾ ਮੈਂ ਆਪਦੇ ਕਮਰੇ 'ਚ ਬੈਠਾਂ, ਸੋਫੇ 'ਤੇ ਬੈਠਾਂ, ਮੈਂ ਹੁਣ ਫੋਨ 'ਤੇ ਆਪਣਾ ਮਰਜ਼ੀ ਦਾ ਕੰਟੈਂਟ, ਮੀ ਟਾਈਮ ਆਏ। ਉਹ ਅਲੋਗਰਿਥਮ ਮੇਕ ਸ਼ੋਰ ਕਰਦਾ ਵੀ ਮੀ ਟਾਈਮ ਵੱਧ ਤੋਂ ਵੱਧ ਹੋ ਜਾਵੇ, ਘੰਟੇ ਦੇ 2 ਘੰਟੇ ਬਣ ਜਾਣ, 2-4 ਬਣ ਜਾਣ। ਅਤੇ ਇੱਕ ਜਦੋਂ ਇਹ ਚੀਜ਼ਾਂ ਹੋਣ ਲੱਗ ਜਾਣ ਫਿਰ ਤੁਹਾਨੂੰ ਇੰਗਜ਼ਾਇਟੀ ਹੋਣੀ ਸ਼ੁਰੂ ਹੋ ਜਾਂਦੀ ਆ, ਹੈ ਨਾ। ਉਹਦੇ ਨਾਲ ਕੀ ਆ, ਤੁਸੀਂ ਉਈ ਵਾਰ ਵਾਰ ਅੰਗੂਠਾ ਮਾਰ ਮਾਰ ਦੇਖੀ ਜਾਂਦੇ, ਵਟਸਐਪ 'ਤੇ ਕਿਸੇ ਦਾ ਮੈਸੇਜ ਤਾਂ ਨਹੀਂ ਆਇਆ, ਫੇਸਬੁੱਕ 'ਤੇ ਕਿਸੇ ਕੋਲ ਪਾਇਆ ਤਾਂ ਨਹੀਂ, ਇੱਕ ਦਿਖਾਵੇ ਦੀ ਦੁਨੀਆ। ਬਾਕੀ ਦੁਨੀਆ ਦੇ ਲੋਕ ਇਸ ਵੇਲੇ ਕੀ ਕਰ ਰਹੇ ਆ, ਕੋਈ ਰੈਸਟੋਰੈਂਟ ਗਿਆ ਹੋਇਆ, ਕੋਈ ਕਿਵੇਂ ਆ, ਕੋਈ ਕਿਵੇਂ ਆ। ਇਹੀ ਕਾਰਨ ਸੀ ਕਿ ਬਜ਼ੁਰਗਾਂ ਦੇ ਇੱਥੇ ਨਾ ਮੈਲਬਨ 'ਚ ਬਹੁਤ ਸਾਰੇ ਕਲੱਬ ਬਣੇ ਹੋਏ ਆ, ਤਾਂ ਕਿ ਉਹ ਆਪਸ 'ਚ ਸੋਸ਼ਲੀ ਇੰਟਰੈਕਟ ਕਰ ਸਕਣ, ਇੱਕ ਦੂਜੇ ਨਾਲ ਮਿਲ ਸਕਣ, ਹੱਸ ਖੇਡ ਸਕਣ, ਇਕੱਠੇ ਕਿਤੇ ਘੁੰਮਣ ਫਿਰਨ ਜਾ ਸਕਣ। ਉਹ ਮੈਨੂੰ ਮੈਡਮ ਬਰਾੜ ਦੀ ਗੱਲ ਚੇਤੇ ਆ ਜਾਂਦੀ ਆ, ਉਹ ਅੱਗੇ ਕਹਿੰਦੇ ਹੁੰਦੇ ਸੀ, ਕਹਿੰਦੇ ਵੀ ਕਈ ਲੋਕ ਕਹਿਣਗੇ ਬਜ਼ੁਰਗਾਂ ਨੂੰ ਵੀ ਜਦ ਤੁਹਾਡੇ ਧੀ ਪੁੱਤ ਕੰਮਾਂ ਤੋਂ ਆਉਂਦੇ ਆ, ਤੁਸੀਂ ਦਰਵਾਜ਼ਾ ਖੋਲੋ ਪਿਆਰ ਨਾਲ, ਤੁਸੀਂ ਉਹਨਾਂ ਨੂੰ ਕਹੋ ਬੇਟੇ ਮੈਂ ਤੁਹਾਡੇ ਲਈ ਚਾਹ ਬਣਾ ਕੇ ਦਿੰਦੀ ਹਾਂ, ਆਓ ਆਪਾਂ ਸੋਫੇ 'ਤੇ ਬੈਠ ਕੇ ਗੱਲਾਂ ਕਰੀਏ। ਕਹਿੰਦੀ ਸੋਫੇ 'ਤੇ ਗੱਲਾਂ ਕਰੀਏ, ਉਹ ਤਾਂ ਘਰੇ ਐਂ ਵੜਦੇ ਜਿਵੇਂ ਪੁਲਿਸ ਨੇ ਘੁੱਟੇ ਹੁੰਦੇ। ਫੋਨ ਤੇ ਹੱਥ ਆ,

0: ਜਾਂ ਕੰਨ 'ਤੇ ਫੋਨ ਆ, ਹੈ ਨਾ, ਜਦੋਂ ਕੋਈ ਬੰਦਾ ਘਰ 'ਚ ਵੜਦਾ, ਤੁਸੀਂ ਦੇਖੋ ਇਹ, ਹੈ ਨਾ, ਆਪਣੇ ਘਰਾਂ ਦੀ ਇਹ ਆਮ ਜਿਹੀ ਗੱਲ ਆ, ਅਤੇ ਗੱਲ ਕਰਨੀ ਕਿਹਦੇ ਨਾਲ? ਸੋ ਜਿਹੜਾ ਉਹ ਸੋਸ਼ਲੀ ਸੋਸਾਇਟੀ ਦਾ ਤਾਣਾ ਬਾਣਾ ਫੈਬਰਿਕ ਆ ਜਿਹੜਾ, ਉਹ ਅਸੀਂ ਇੱਦਾਂ ਦਾ ਬਣਾ ਲਿਆ ਕਿ ਸਭ ਕਿਸੇ ਕੋਲ ਜੇ ਆਪੋ ਆਪਣੀ ਕਾਰ ਆ ਤਾਂ ਆਪੋ ਆਪਣਾ ਫੋਨ ਵੀ।
1: ਨਾਲੇ ਗੱਲ ਦਾ ਤਾਂ ਇਹ ਵੀ ਆ ਨਾ ਵੀ ਹੁਣ ਮੰਨ ਲਓ ਹਰ ਕੋਈ ਇਸੇ ਘੋੜੇ 'ਤੇ ਸਵਾਰ ਹੈ ਅਤੇ ਹਰ ਕੋਈ ਸਫ਼ਰ ਕਰ ਰਿਹਾ। ਹੁਣ ਮੰਨ ਲਓ ਇੱਕ ਪਾਸੇ ਆਪਾਂ ਇੱਕ ਡਿਸਕਸ਼ਨ ਕਰਦੇ ਹਾਂ ਵੀ ਸਾਨੂੰ ਸਾਡੇ ਬੱਚਿਆਂ ਨੂੰ ਟਾਈਮ ਦੇਣਾ ਚਾਹੀਦਾ, ਹੈ ਨਾ, ਬੱਚਿਆਂ ਨੂੰ, ਮਾਂ ਪਿਓ ਨੂੰ ਆਫਕੋਰਸ ਦੇਣਾ ਚਾਹੀਦਾ, ਅਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਬਜ਼ੁਰਗਾਂ ਨੂੰ ਦੇਣਾ ਚਾਹੀਦਾ। ਪਰ ਸੱਚਾਈ ਇਹ ਵੀ ਤੁਹਾਡੇ ਕੋਲ ਤਾਂ ਆਪਣੇ ਆਪ ਦੇ ਲਈ ਟਾਈਮ ਨਹੀਂ ਹੈਗਾ।
0: ਇੱਦਾਂ ਹੀ
1: ਗੱਲ ਤਾਂ ਸਾਰੀ ਆਹ ਆ ਵੀ ਤੁਸੀਂ ਉਸ ਚੀਜ਼ ਨੂੰ ਇੰਨਾ ਕੁ ਜ਼ਿਆਦਾ ਤੁਸੀਂ ਪਜ਼ਲ ਕਰਤਾ, ਇੰਨਾ ਕੁ ਜ਼ਿਆਦਾ ਉਲਝਾ ਤਾ, ਅਤੇ ਹੁਣ ਕਹਿ ਕੋਈ ਕਿਸੇ ਨੂੰ ਕੁਛ ਨਹੀਂ ਸਕਦਾ। ਰੀਜ਼ਨ ਉਹਦਾ ਇਹ ਆ ਕਿ ਮਾਂ ਪਿਓ ਨੂੰ ਵੀ ਤਾਂ ਇਹੋ ਹੀ, ਮਾਂ ਪਿਓ ਦਾ ਵੀ ਇਹੋ ਸੁਪਨਾ ਸੀ ਵੀ ਹੋਰ ਕਮਾਈ ਹੋਵੇ, ਹੋਰ ਵੱਡੇ ਘਰ ਹੋਣ, ਹੋਰ ਤਰੱਕੀਆਂ ਕਰਨ, ਬਾਹਰਲੇ
0: ਘਰ ਤੋਂ ਬਾਹਰ ਹੀ ਰਹਿਣਾ ਪਵੇ,
1: ਬਾਹਰਲੇ ਮੁਲਕਾਂ ਦੇ ਵਿੱਚ ਜਾਣ। ਉਦੋਂ ਫਿਰ ਆਪਾਂ ਸਾਈਡ ਇਫੈਕਟ ਨਹੀਂ ਨਾ ਨਾਲ ਸੋਚੇ ਵੀ ਇਹਦੇ ਹੋਰ ਸਾਈਡ ਇਫੈਕਟ ਕੀ ਨੇ। ਸਮੇਂ ਦੇ, ਸਮਾਜ ਦੇ ਹਾਣੀ ਹੋ ਕੇ ਰਹਿਣ ਦੇ ਲਈ ਤੁਹਾਨੂੰ ਇੰਨਾ ਕੁ ਜ਼ਿਆਦਾ ਫਸ ਕੇ, ਇੰਨਾ ਕੁ ਜ਼ਿਆਦਾ ਬਿਜ਼ੀ, ਇੰਨਾ ਕੁ ਜ਼ਿਆਦਾ ਅੰਗੇਜ ਰਹਿਣਾ ਪੈਂਦਾ, ਉਹ ਚਾਹੇ ਫੋਨ 'ਤੇ ਹੋਵੇ ਚਾਹੇ ਕੰਮਾਂ ਕਾਰਾਂ ਦੇ ਵਿੱਚ ਹੋਵੇ। ਉਹਦੇ ਦਰਮਿਆਨ ਤੁਸੀਂ ਫਿਰ ਤੁਸੀਂ ਇਹ ਛੱਡੋ ਵੀ ਹਾਲੇ ਤਾਂ ਆਪਾਂ ਰੌਲਾ ਪਹਿਲਾਂ ਇਹ ਪਾ ਰਹੇ ਹਾਂ ਵੀ ਬੱਚਿਆਂ ਨੂੰ ਟਾਈਮ ਦੇਣਾ ਚਾਹੀਦਾ, ਅਤੇ ਨਾਲ ਆਹ ਤਾਂ ਗੱਲ ਆਪਾਂ ਕਦੀ ਕੀਤੀ ਨਹੀਂ,
0: ਕੋਈ ਸ਼ੱਕ ਨਹੀਂ,
1: ਟਾਈਮ ਆਊਗਾ ਕਿੱਥੋਂ, ਟਾਈਮ ਤਾਂ ਉਨਾ ਹੀ ਆ।
0: ਆ ਮਤਲਬ ਪ੍ਰਿੰਸੀਪਲੀ ਤਾਂ ਜਿਹੜੇ ਮੋਟਾ ਜਿਹਾ ਫਾਰਮੂਲਾ ਤਾਂ ਇਹੀ ਆ ਵੀ 8 ਘੰਟੇ ਕੰਮ ਦੇ, 8 ਘੰਟੇ ਸੌਣ ਦੇ ਅਤੇ 8 ਘੰਟੇ ਤੁਹਾਡੇ ਤੁਹਾਡੇ ਪਰਿਵਾਰ ਦੇ,
1: ਸੁਣ 'ਚ ਸੋਹਣਾ ਲੱਗਦਾ।
0: ਹਾਂ, ਪਰ ਉਹ 8 ਘੰਟੇ 'ਚੋਂ 4 ਘੰਟੇ ਤਾਂ ਹੁਣ ਮੋਬਾਈਲ ਫੋਨ ਦੇ ਚਲੇ ਗਏ।
1: ਹਾਂ, ਇਹ ਸੁਣ 'ਚ ਸੋਹਣਾ ਲੱਗਦਾ। ਕੋਈ ਵਿਰਲਾ ਹੀ ਹੋਊਗਾ ਕਰਮ ਵਾਲਾ ਜਿਹੜਾ ਸਿਰਫ 8 ਘੰਟੇ ਕੰਮ ਕਰ ਰਿਹਾ।
0: ਸਹੀ ਹੈ,
1: ਕਹਿਣ ਨੂੰ ਹੀ ਆ ਨਾ ਫਾਰਮੂਲਾ।
0: ਆਮ ਤੌਰ 'ਤੇ 10 ਘੰਟੇ 'ਚ, ਕਿਉਂਕਿ ਹੁਣ ਉਹ ਕਹਿੰਦਾ ਮੇਰੀ ਕੰਪਨੀ ਨੇ ਮੈਨੂੰ ਕੰਪਿਊਟਰ ਦਿੱਤਾ, ਕਹਿੰਦਾ ਵਧਾਈਆਂ, ਹੁਣ ਘਰੇ ਵੀ ਕੰਮ ਕਰਨਾ ਪੈਣਾ।
1: ਹਾਂ, ਸੱਚਾਈ ਇਹੋ ਹੀ ਆ। ਹੁਣ ਮੰਨ ਲਓ ਇੱਕ ਕੰਪਨੀ ਕਹਿ ਵੀ ਦੇਵੇ, ਚਲੋ ਆਪਾਂ ਤੇ ਆਪਾਂ ਸਾਰੇ ਇਸ ਸਿਨੈਰੀਓ ਚੋਂ ਬਾਹਰ ਹੀ ਆ ਲਗਭਗ।
0: ਰਾਈਟ ਟੂ ਡਿਸਕਨੈਕਟ ਦਾ ਅੱਗੇ ਕਿੰਨਾ ਰੌਲਾ ਪਿਆ ਪਿੱਛੇ ਜੇ, ਬਈ ਤੁਹਾਡਾ ਬੌਸ ਜਾਂ ਕੋਈ, ਹੈ ਨਾ, ਬੰਦਾ ਤੁਹਾਨੂੰ ਘਰੇ ਕੰਮ ਤੋਂ ਬਾਅਦ ਫੋਨ ਨਹੀਂ ਕਰ ਸਕਦਾ,
1: ਤੇ ਕਿੰਨਿਆਂ ਨੇ ਗਵਾਈਆਂ ਹੋਣਗੀਆਂ ਨੌਕਰੀਆਂ, ਤੇ ਕਿੰਨਿਆਂ ਨੇ ਬਹਿ ਕੇ ਰੀਨੈਗੋਸ਼ੀਏਟ ਕੀਤਾ ਹੋਊਗਾ ਉਸ ਚੀਜ਼ ਦੇ ਉੱਤੇ, ਡਿਪੈਂਡ ਕਰਦਾ। ਨਾਲੇ ਚਲੋ ਮੰਨ ਲਓ
0: ਕੰਮ ਦੀ ਨੇਚਰ ਤੇ ਡਿਪੈਂਡ ਕਰਦਾ, ਹੁਣ ਫੈਕਟਰੀ ਵਰਕਰ ਕਹੇ ਇੱਕ ਵਾਰ ਮੁੜਿਆ ਤਾਂ ਮੁੜਿਆ ਆ, ਪਰ ਸਾਡੇ ਕੰਮ ਹੁਣ ਉਦਾਂ ਦੇ ਰਹਿ ਨਹੀਂ ਨਾ ਗਏ।
1: ਨਹੀਂ, ਪਰ ਆਪਾਂ ਮੰਨ ਲੈਂਦੇ ਹਾਂ ਚਲੋ ਵੀ 8 ਘੰਟੇ ਕੰਮ ਕਰਦਾ, ਜੇ ਮੰਨ ਲਓ ਇੱਕ ਬੰਦਾ 8 ਘੰਟੇ ਕੰਮ ਕਰਦਾ ਤੇ ਉਹਦਾ ਸਵੇਰੇ ਕੰਮ ਤੇ ਜਾਣ ਦਾ ਟਾਈਮ ਤੇ ਆਉਣ ਦਾ ਟਾਈਮ ਵਿੱਚ ਪਾ ਲਓ,
0: ਹਾਂਜੀ,
1: ਆਰਾਮ ਦੇ ਨਾਲ 11 ਹੋ ਗਏ।
0: ਸਹੀ,
1: ਠੀਕ ਹੈ ਜੀ, ਤੇ ਇਹ ਕਹਿਣ ਦੀਆਂ ਹੀ
0: ਹੁਣ ਉਹਦਾ ਐਂਟਰਟੇਨਮੈਂਟ ਦਾ ਟਾਈਮ ਸਕੁਈਜ਼ ਹੋ ਗਿਆ, ਹੁਣ ਰੋਟੀ ਖਾਂਦਾ ਫੋਨ ਦੇਖੋ।
1: ਹਾਂ, ਉਹ ਫਿਰ ਹੁਣ
0: ਕਿਤੇ ਨਾ ਕਿਤੋਂ ਕੰਪਨਸੇਟ ਕਰੂ।
1: ਹਾਂ, ਉਹ ਸਮਾਂ ਜਿਹੜਾ ਵਾ ਉਹ ਬੱਚਿਆਂ ਦੇ ਕੋਲੋਂ ਚੁਰਾ ਕੇ ਬਜ਼ੁਰਗਾਂ ਨੂੰ ਦਿਓ, ਜਾਂ ਬਜ਼ੁਰਗਾਂ ਦੇ ਕੋਲੋਂ ਚੁਰਾ ਕੇ ਦਿਓ ਉਹਨਾਂ ਨੂੰ ਦਿਓ, ਜਾਂ ਆਪਣੇ ਆਪ ਦੇ ਕੋਲੋਂ ਚੁਰਾ ਕੇ ਉਹਨਾਂ ਦੋਵਾਂ ਨੂੰ ਦਿਓ,
0: ਕੋਈ ਸ਼ੱਕ,
1: ਕੁਛ ਤਾਂ ਕਰੂਗਾ ਫਿਰ ਕਿਸੇ ਨਾ ਕਿਸੇ ਦੀ, ਆਪਾਂ ਕਹਾਂਗੇ ਵੀ ਮਾਨਸਿਕ ਸਿਹਤ 'ਤੇ ਤਾਂ ਅਸਰ ਹੋਣੀ।
0: ਮਤਲਬ ਅਸੀਂ ਕਹਿਣ ਦਾ ਸਾਡਾ ਭਾਵ ਇਹੀ ਆ ਵੀ ਅਸੀਂ ਸੋਰਸ 'ਤੇ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਇਹ, ਹੈ ਨਾ, ਕਿੱਥੋਂ ਗੱਲ ਨਿਕਲੀ, ਕਿੱਥੋਂ ਆ, ਅਤੇ ਕੀ ਇਹ ਸਾਡੇ ਕੰਟਰੋਲ 'ਚ ਹੈਗੀ ਆ, ਜਾਂ ਸਾਨੂੰ ਸਾਰਾ ਸੋਸਾਇਟੀ ਦਾ ਫੈਬਰਿਕ ਜਾਂ ਤਾਣਾ ਬਾਣਾ ਬਦਲਣ ਦੀ ਲੋੜ ਆ, ਜਾਂ ਤੁਹਾਨੂੰ ਲੱਗਦਾ ਵੀ ਨਹੀਂ ਇਹਦੇ ਬਾਵਜੂਦ ਵੀ ਕਿਤੇ ਨਾ ਕਿਤੇ ਕੋਈ ਹੱਲ ਕੀਤੇ ਜਾ ਸਕਦੇ ਆ? ਪਹਿਲੀ ਗੱਲ ਤਾਂ ਇਹੀ ਆ ਕਿ ਕੀ ਵਾਕਈ ਤੁਹਾਡੇ ਘਰ 'ਚ ਵੀ ਇਹ ਸਮੱਸਿਆ ਹੈਗੀ, ਜਾਂ ਤੁਸੀਂ ਫੋਨ ਕਰਕੇ ਸਾਨੂੰ ਇਹ ਦੱਸ ਸਕਦੇ ਹੋ ਵੀ ਅਸੀਂ ਆਪਦੇ ਬਾਪੂ ਦੀ ਗੱਲ ਨਹੀਂ ਕਰਦੇ, ਕਿਸੇ ਦੇ ਬਾਪੂ ਦੀ ਗੱਲ ਕਰਦੇ,
1: ਬਾਕੀ ਨਹੀਂ ਕਰਦੇ,
0: ਬਾਕੀ ਬਜ਼ੁਰਗ ਜਿਹੜੇ ਮੈਂ ਦੇਖਦਾ
1: ਨਹੀਂ। ਵੇਖੋ, ਇਹ ਹਰ ਥਾਂ ਹੀ ਆ, ਅਤੇ ਇਹ ਅਗੇਨ ਇਹ ਨਾ ਮਸਲਾ ਇੱਦਾਂ ਦਾ ਵਾ, ਭਾਵੇਂ ਸਾਡੇ ਬਜ਼ੁਰਗ ਨੇ, ਭਾਵੇਂ ਅਸੀਂ ਆਪ ਹਾਂ, ਸਾਡੇ ਯਾਰ ਦੋਸਤ ਆ ਜਾਂ ਪਾਰਟਨਰ ਆ, ਬੱਚੇ ਨੇ, ਸਾਨੂੰ ਫੋਨ ਹਮੇਸ਼ਾ ਕਿਸੇ ਦੂਸਰੇ ਦੇ ਹੱਥ 'ਚ ਫੜਿਆ ਹੀ ਭੈੜਾ ਲੱਗਦਾ।
0: ਇਹ ਵੀ ਗੱਲ ਆ,
1: ਦੂਸਰਾ
0: ਤੁਸੀਂ ਟ੍ਰੇਨ 'ਚ ਬੈਠ ਕੇ ਦੇਖੋਗੇ ਨਾ, ਆਪਦਾ ਫੋਨ ਮਾੜਾ ਜਿਹਾ ਜੇਬ 'ਚ ਪਾ ਕੇ ਦੇਖੋ,
1: ਫਿਰ ਤਾਂ
0: ਸਾਰੀ ਦੁਨੀਆ ਯਾਰ ਕਿੱਦਾਂ ਲੋਕ ਕਰਦਣਾ ਬਿੰਗੀਆਂ ਕਰੀ, ਹੈ ਨਾ,
1: ਫਿਰ ਤੁਹਾਨੂੰ ਅਹਿਸਾਸ ਹੁੰਦਾ ਵੀ ਇਹਨੇ ਧੋਣ ਪੀੜ ਕਰਾ ਲੈਣੀ ਆ, ਜਦਕਿ ਤੁਸੀਂ ਵੀ ਹਲੇ ਹੁਣੇ ਹਟੇ ਹੁੰਦੇ ਹੋ, ਤੁਸੀਂ ਵੀ ਅੱਕ ਕੇ ਹਟੇ ਹੁੰਦੇ ਹੋ। ਅੱਛਾ, ਹੈਰਾਨੀ ਦੀ ਗੱਲ ਇਹ ਆ ਵੀ ਚਲੋ ਆਪਾਂ ਬਜ਼ੁਰਗਾਂ ਦੇ ਵਿੱਚ ਵੀ ਇਹ ਚੀਜ਼, ਅਤੇ ਅੱਜ ਕੱਲ੍ਹ ਤਾਂ ਚਲੋ ਨੌਜਵਾਨਾਂ 'ਚ ਵੀ ਆਉਣ ਲੱਗ ਪਈ, ਜਾਂ ਫਿਰ ਸਾਰਿਆਂ 'ਚ ਹੀ ਆਉਣ ਲੱਗ ਪਈ ਆ, ਈਵਨ ਬੱਚਿਆਂ 'ਚ ਵੀ ਮੈਂ ਵੇਖਦਾ ਵਾਂ ਵੀ ਇਹ ਸਮੱਸਿਆ ਆਉਣ ਲੱਗ ਪਈ ਆ, ਜਿਹੜੀ ਧੋਣ ਪੀੜ ਵਾਲੀ, ਸਰਵਾਈਕਲ ਦੀ, ਜਾਂ ਫਿਰ ਇੱਕ ਪਾਸਿਓਂ ਧੋਣ 'ਚ ਪੀੜ ਰਹਿਣੀ, ਇਹ ਪਤਾ ਸਾਰਿਆਂ ਨੂੰ ਹੀ ਆ ਵੀ ਕਿਹੜੀ ਵਜ੍ਹਾ ਦੇ ਕਰਕੇ ਆ, ਪਰ ਦਵਾਈ ਦਵੂਈ ਜੀ ਖਾ ਕੇ ਮਾੜਾ ਜਿਹਾ ਟਿਊਬ ਟਾਪ ਜੀ ਲਾ ਕੇ ਮਾੜੀ ਜਿਹੀ ਸਿੱਧੀ ਹੁੰਦੀ ਆ, ਅਤੇ ਵੇਖੀ ਦਾ ਫਿਰ ਫੋਨ ਹੀ ਆ,
0: ਜਾਂ ਦੱਸੀਦਾ ਹੀ ਨਹੀਂ, ਕਿਉਂਕਿ ਦੱਸੂਗਾ ਤਾਂ ਫਿਰ ਕੋਈ ਟੋਕੂਗਾ।
1: ਇਹ ਗੱਲ ਸੁਣ ਕੇ ਨਹੀਂ ਕੋਈ ਰਾਜੀ, ਨਾ ਆਪਾਂ ਸੁਣ ਕੇ ਰਾਜੀ ਹਾਂ ਅਤੇ ਨਾ ਹੀ ਅਗਲਾ ਸੁਣ ਕੇ ਰਾਜੀ।
0: ਇਹਦੇ 'ਚ ਇੱਕ ਹੋਰ ਚੀਜ਼ ਵੀ ਮੈਂ ਡਿਸਕਸ ਕਰਨੀ ਸੀ, ਕੀ ਤੁਹਾਨੂੰ ਲੱਗਦਾ ਕਿ ਜਿਹੜੇ ਪੰਜਾਬੀ ਬੰਦੇ ਨੇ, ਬਜ਼ੁਰਗ, ਹੈ ਨਾ, ਉਹਨਾਂ 'ਚ ਔਰਤਾਂ ਦੇ ਮੁਕਾਬਲੇ ਜ਼ਿਆਦਾ ਸਮੱਸਿਆ, ਕਿਉਂਕਿ ਔਰਤਾਂ ਫਿਰ ਆਪਣਾ ਥੋੜਾ ਬਹੁਤਾ ਟਾਈਮ ਕਿਚਨ ਚ ਰਸੋਈ ਚ ਇਧਰ ਉਧਰ ਲਾ ਲੈਂਦੀਆਂ,
1: ਬੱਚਿਆਂ ਨਾਲ ਲਾ ਲੈਂਦੀਆਂ ਥੋੜਾ ਬਹੁਤਾ,
0: ਪਰ ਜਿਹੜੇ ਬੰਦੇ ਆ ਉਹ ਤਾਂ ਬਿਲਕੁਲ, ਕਿਉਂਕਿ ਪਹਿਲਾਂ ਮੰਨ ਲਓ ਨੌਕਰੀ ਪੇਸ਼ਾ ਸੀ ਜਾਂ ਹੈ ਨਾ ਸੋਸ਼ਲ ਫੈਬਰਿਕ ਦਾ ਪਾਰਟ ਸੀ, ਉਹ ਹੁਣ ਆਸਟ੍ਰੇਲੀਆ 'ਚ ਆ ਕੇ ਇਕੱਲਪਣਾ ਮਹਿਸੂਸ ਕਰਦੇ ਆ ਅਤੇ ਉਹਨਾਂ ਨੂੰ ਲੱਗਦਾ ਵੀ ਇਹ ਮੇਰਾ ਹਾਥੀ ਮੇਰਾ ਸਾਥੀ ਇਹੀ ਆ,
1: ਇਹੋ ਹੀ ਆ ਹੁਣ ਸਾਰਾ ਕੁਛ। ਅਤੇ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਅਤੇ ਆ ਕੇ ਅਤੇ ਤੁਸੀਂ ਵੀ ਹੁਣ ਅਗਲੇ ਹਿੱਸੇ ਦੇ ਵਿੱਚ ਕਾਲ ਕਰਿਓ ਅਤੇ ਤੁਸੀਂ ਵੀ ਦੱਸਿਓ ਕਿ ਵਾਕਈ ਤੁਹਾਨੂੰ ਵੀ ਲੱਗਦਾ ਤੁਹਾਡੇ ਘਰ ਦੇ ਵਿੱਚ ਇਹ ਸਮੱਸਿਆ ਵਾ ਅਤੇ ਕਿੱਦਾਂ ਤੁਸੀਂ ਇਹਨੂੰ ਕੰਟਰੋਲ ਕੀਤਾ ਜਾਂ ਕਿੱਦਾਂ ਤੁਸੀਂ ਕਰ ਸਕਦੇ ਹੋ। ਜੇ ਸਾਡੇ ਕੋਲ ਕੋਈ ਦੋ ਚਾਰ ਪੁਆਇੰਟ ਨੇ ਅਤੇ ਉਹ ਆਪਾਂ ਤੁਹਾਡੇ ਨਾਲ ਸਾਂਝੇ ਕਰ ਲਵਾਂਗੇ। ਜੇ ਕੋਈ ਬਜ਼ੁਰਗ ਕਾਲ ਕਰ ਸਕਦੇ ਹੋਣ ਤਾਂ ਉਹ ਪਲੀਜ਼ ਉਹ ਵੀ ਜ਼ਰੂਰ ਕਰਨ ਅਤੇ ਉਹ ਸੋਚਦੇ ਆ।
0: ਇਹੀ ਕਹਿਣਾ ਕੋਈ ਪੱਥਰ ਸੇ ਨਾ ਮਾਰੇ ਮੇਰੇ ਮਹਿਬੂਬ ਕੋ, ਪੱਥਰ ਉਹੀ ਮਾਰੇ ਹੈ ਨਾ ਜਿਹਨੇ ਕਦੇ ਝੂਠ ਨਾ ਬੋਲਿਆ ਹੋਵੇ, ਜਿਹੜਾ ਆਪ ਨਾ ਵਰਤਦਾ ਹੋਵੇ ਫੋਨ, ਉਹੀ ਟੋਕੇ ਸਾਨੂੰ ਕਾਕਾ।
1: ਸਮੱਸਿਆ ਇਹੋ ਹੀ ਆ, ਪਰ ਇਹ ਆ ਵੀ ਆਪਾਂ ਹੁਣ ਜੇ ਗੱਲ ਨਹੀਂ ਕਰਾਂਗੇ ਤੇ ਉਹਦਾ ਕੁਛ ਨਾ ਕੁਛ, ਆਪਾਂ ਇਹ ਨੀ ਕਹਿੰਦੇ ਵੀ ਇਹਨੂੰ ਏਦਾਂ ਹੀ ਗੱਲਾਂ ਬਾਤਾਂ ਇਹਨੇ ਹਟ ਜਾਣਾ, ਪਰ ਥੋੜਾ ਬਹੁਤਾ ਫਰਕ ਪੈ ਜਾਂਦਾ ਜਦੋਂ ਆਪਾਂ ਗੱਲ ਕਰਦੇ ਹਾਂ। ਥੋੜੇ ਦਿਨ ਤੇ ਅਸਰ ਰਹਿੰਦਾ ਹੀ ਆ, ਆਪਾਂ 100 ਤੋਂ 80 ਤੇ ਵੀ ਲਿਆਈਏ ਤੇ ਕੋਈ ਸਾਡਾ ਫਾਇਦਾ ਹੀ ਹੋਊਗਾ।
0: ਕਈ ਵਾਰ ਹੁਣ ਕਿਸੇ ਨੂੰ ਇਹੀ ਜਿਤਾ ਦੇਣਾ ਜਾਂ ਇਹ ਕਹਿ ਦੇਣਾ ਵੀ ਤੁਸੀਂ ਭਾਈ ਡਿਪਰੈਸ ਤਾਂ ਨਹੀਂ ਫੀਲ ਕਰਦੇ, ਉਹ ਕਹਿੰਦਾ ਮੈਂ ਕਰਦਾ, ਤੁਸੀਂ ਅੰਕਲ ਜੀ ਹੁਣ ਇੱਕ ਚੀਜ਼ ਨੋਟ ਕਰਨੀ, ਆਪਣੀ ਡੈਰੀ 'ਤੇ ਰੋਜ਼ ਲਿਖਣਾ ਵੀ ਤੁਸੀਂ ਰੋਜ਼ ਕਿੰਨੇ ਘੰਟੇ ਮੋਬਾਈਲ ਫੋਨ ਦੇਖਦੇ ਹੋ। ਉਹ ਯਾਰ ਡਿਪਰੈਸ ਫੀਲ ਕਰਦਾ ਉਹਦੇ ਤੋਂ ਤਾਂ ਮੈਂ ਤਾਂ ਕਰਕੇ ਤਾਂ ਦੇਖਦਾ,
1: ਉਹ ਉਸੇ ਕਰਕੇ ਤਾਂ ਕਰੀਦਾ।
0: ਕਹਿ ਹੁਣ ਇਹਨੂੰ ਉਲਟ ਕਰਕੇ ਦੇਖਿਓ ਜੀ, ਇਹਨੂੰ ਘਟਾ ਕੇ ਦੇਖੋ, ਇਹਨੂੰ 4 ਘੰਟੇ ਦੇ 2 ਕਰਕੇ ਦੇਖੋ, ਜੇ 2 ਆ ਤਾਂ 1 ਕਰਕੇ ਦੇਖੋ, ਅਤੇ ਫਿਰ 1 ਹਫ਼ਤਾ 2-3 ਹਫ਼ਤੇ ਰੀਅਲਾਈਜ਼ ਕਰਿਓ।
1: ਹਾਂ ਬਸ ਇਹ ਉਹ ਸਾਰੀ ਕਹਾਣੀ ਆ ਵੀ ਉਹ 2 ਘੰਟੇ ਮੰਨ ਲਓ ਘੱਟ ਕਰਤਾ, ਅਗਲੇ 'ਚ ਆਪਾਂ ਇਹੋ ਡਿਸਕਸ ਕਰਾਂਗੇ ਵੀ ਉਹ 2 ਘੰਟੇ ਘੱਟ ਕਰਤਾ, ਉਹ 2 ਘੰਟਿਆਂ 'ਚ ਫਿਲ ਕੀ ਕਰਨਾ ਹੁਣ, ਕਿਉਂਕਿ ਬੰਦਾ ਵਿਹਲਾ ਵਾ, ਸਹੀ ਕੀ ਕਰੂ ਕੀ। ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਰੇਡੀਓ, ਹਾਂਜੀ 1674 AM।
2: ਟੈਨਸ਼ਨ 9077973 VY Immigration and Education Consultant, ਹਰ ਕਦਮ ਤੁਹਾਡੇ ਨਾਲ।

0: ऑस्ट्रेलिया च अपना घर लेना है या कंस्ट्रक्शन करवानी है, मॉर्गेज रीफाइनेंस करवानी, नवी कार खरीदनी या बिजनेस नो आगे बढ़ाना है, तो टेंशन क्यों? टू फोल्ड लेंडिंग डैंडीनोंग है ना। होम लोन तो रीफाइनेंसिंग तक, कंस्ट्रक्शन लोन तो बिजनेस लोन या कार लोन, हर लोन ले 40 तो वध लेंडर्स दे नाल तुहाडे लिए बेस्ट डील, लो क्रेडिट स्कोर वेलकम। कॉल राज 0494763700 और व्हाट्सएप टू फोल्ड लेंडिंग।
1: की चाहिदा, ऑस्ट्रेलिया दा वीजा लोना जा वीजे ले मशवरा चाहिदा? मिल जुगा, सीधे आओ गरेवाल वीजा सॉल्यूशंस। ऑस्ट्रेलिया विच हर तरह दिया वीजा लोड़ा ले एक परोसे योगना, जो स्टडी वीजा, स्किल्ड वीजा, एम्प्लॉयर स्पॉन्सर्ड वीजा, डामा, पेरेंट पार्टनर ते विजिटर वीजे विच डील करदे ने। हुणे ही कॉल करो प्रतिंदर गरेवाल नू 0490054596। गरेवाल वीजा सॉल्यूशंस .com.au ते जाओ, आओ थोड़ा कोई हल करिए।
2: स्मिथ्स लेन बाय मोवैक विच अपने भविष्य की शुरुआत करो, हुणे कदम चुको ਅਤੇ ਸਮਿਥ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੁਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ, ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
3: ਸੋਨਾ ਚਾਹੀਦਾ,
4: ਭਰੋਸਾ ਚਾਹੀਦਾ,
3: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 2 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493536042।
5: ਆ ਕਿੱਥੇ ਵੱਜ ਗਈ ਤੇਰੀ ਗੱਡੀ?
6: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
5: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ।
7: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
3: ਕਿਚਨ ਦਾ ਸਟਾਈਲ ਡਰ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀ ਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400045555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton.
8: On Roads Honors Campaign, सिर्फ सीमित समय ले। हुन नवा BYD कार ले आओ शानदार ड्राइव अवे ऑफर्स दे नाल। BYD C-Lion 7 Premium, सिर्फ $54,990. BYD C-Lion 8 Dynamic FWD, सिर्फ $56,990. ते BYD Shark 6 Premium, सिर्फ $57,900. एक खास ऑफर 31-30 सितंबर 2026 तक ऑर्डर करने वाले लिए है। डिलीवरी 31 अक्टूबर 2026 तक। हो जानकारी ले आज ही BYD Caroline Springs नाल संपर्क करो एंड मेंशन रेडियो हांजी। BYD On Roads On Us, Conditions Apply।
9: जे तुसी बीमार हो ता AI कोल नहीं, डॉक्टर कोल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लिए कर देने। बंसल लॉयर्स, तुहाडा भरोसा, साडा तजर्बा ते जित अपनी। कॉल 422-905-8860 और विजिट bansallawyers.com.au।
10: ओ पाजी, एक पासे मॉर्गेज उते ग्रोसरी ते हुन इलेक्ट्रिसिटी बिल्स भी रॉकेट बन गए ने।
11: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
12: ਫਿਰ ਲਵਾਈਏ ਕਿੱਥੋਂ?
11: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
9: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
13: If you can understand when I start Punjabi vich bolna, ta tusi Victoria Police vich naukri karan layi us ton vi vadh yog ho jinna tusi sochde ho. Vadhiya shuruati tankha naal shuru karo ate naukri dauran duji bhasha di varto karke patte kamao. Victoria Police, recruiting now. Authorized by

0: ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ ਅਤੇ ਅੱਜ ਦਿਨ ਬੁੱਧਵਾਰ ਦਾ ਅਤੇ ਇਸ ਅਗਲੇ ਹਿੱਸੇ ਦੇ ਵਿੱਚ ਅਗਲੇ ਪੜਾਅ 'ਚ ਤੁਹਾਡਾ ਸਵਾਗਤ ਕਰਦੇ ਹਾਂ। ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਸੀ ਬਜ਼ੁਰਗਾਂ ਦੇ ਵਿੱਚ ਫੋਨ ਦੀ ਅਡਿਕਸ਼ਨ ਅਤੇ ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ।
1: ਹਾਂਜੀ ਹੁਣੇ ਹੁਣੇ ਜੁੜੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਗੱਲਾਂ ਬਾਤਾਂ ਫੋਨ ਦੀਆਂ ਕਰਨੀਆਂ ਜ਼ਰੂਰੀ ਵੀ ਆ ਕਿਉਂਕਿ ਬਹੁਤ ਸਾਰੇ ਲੋਕ ਸਾਨੂੰ ਹੁਣ ਇਸ ਵੇਲੇ ਫੋਨ 'ਤੇ ਹੀ ਸੁਣ ਰਹੇ ਆ।
0: ਵੇਖੋ ਗੱਲਾਂ ਤੇ ਇਹੋ ਹੀ ਨੇ, ਜੇ ਆਪਾਂ ਕਰੀਏ ਤੇ ਇਹ ਵੀ ਬਿਲਕੁਲ ਸੱਚ ਹੀ ਨੇ, ਪਰ ਇਹ ਆ ਵੀ ਨਹੀਂ ਕਰਾਂਗੇ ਤੇ ਫਿਰ ਤੇ ਇਹ ਚੀਜ਼ ਹੋਰ ਵੀ ਜ਼ਿਆਦਾ ਵੱਧਦੀ ਜਾਊਗੀ।
1: ਕੱਲ ਕਹਿੰਦਾ ਮੈਂ 6-7 ਘੰਟੇ ਫੋਨ ਵਰਤ ਕੇ ਨਾ ਦੁਖੀ ਹੋਏ ਨੇ, ਫੋਨ ਚੱਕ ਕੇ ਪਰੇ ਰੱਖਤਾ। ਫਿਰ ਮੈਂ ਸੋਚਿਆ ਵਿਚਾਰੇ ਦਾ ਫੋਨ ਦਾ ਮੇਰੇ ਬਿਨਾਂ ਹੋਰ ਹੈ ਵੀ ਦੁਨੀਆ ਤੇ ਕੌਣ।
0: ਹਾਏ ਹਾਏ ਵਿਚਾਰਾ ਕੱਲਾ, ਹਾਏ
1: ਕੱਲਾ, ਆਈਸੋਲੇਸ਼ਨ ਦੇ ਮਾਰੇ ਹੋਏ ਜੀ ਸਾਰੇ,
0: ਆਈਸੋਲੇਸ਼ਨ ਦੇ ਮਾਰੇ। ਚਲੋ ਆਪਾਂ ਕਿਉਂ ਇਹਦੀ ਲੱਤ ਇੰਨੀ ਆ, ਖਾਸ ਤੌਰ ਦੇ ਉੱਤੇ ਬਜ਼ੁਰਗਾਂ ਦੇ ਵਿੱਚ ਕਿਉਂ ਇੰਨੀ ਆ, ਕਾਹਦੇ ਲਈ ਜ਼ਿਆਦਾ ਵਰਤਦੇ ਨੇ, ਆਪਾਂ ਇੱਥੇ ਗੱਲ ਕਰਨ ਤੋਂ ਪਹਿਲਾਂ ਦੱਸ ਦਈਏ, ਕੁਛ ਇੱਕ ਅਨਾਊਂਸਮੈਂਟ ਸਾਂਝੀਆਂ ਕਰ ਦਈਏ ਤੁਹਾਡੇ ਨਾਲ ਵੀ ਇਹ ਕਲਾਸ ਬਿਲਡਿੰਗ ਮਟੀਰੀਅਲ 17 ਤਰੀਕ ਨੂੰ ਇਹਨਾਂ ਨੇ ਭਾਈ ਓਪਨਿੰਗ ਕਰ ਦੇਣੀ ਆ ਰੈਵਨ ਹਾਲ ਦੇ ਵਿੱਚ, ਨੰਬਰ 27 ਪਾਮ ਸਪ੍ਰਿੰਗ ਰੋਡ ਦੇ ਉੱਤੇ 11 ਵਜੇ ਤੋਂ ਲੈ ਕੇ ਅਤੇ 7:30 ਦੇ ਦਰਮਿਆਨ ਇੱਕ ਈਵੈਂਟ ਚੱਲ ਰਿਹਾ ਵਾ। ਜਾਣਕਾਰੀ ਧਿਆਨ ਦੇ ਨਾਲ ਸੁਣਿਓ ਕਿ ਖਾਸ ਤੌਰ ਦੇ ਉੱਤੇ ਜਿਹੜੇ ਟ੍ਰੇਡੀ ਨੇ ਜਾਂ ਫਿਰ ਬਿਲਡਰ ਨੇ ਜਾਂ ਫਿਰ ਬਿਲਡਿੰਗ ਇੰਡਸਟਰੀ ਦੇ ਨਾਲ ਸੰਬੰਧਿਤ ਨੇ, ਕਿਸੇ ਵੀ ਤਰ੍ਹਾਂ ਦਾ ਕੁਛ ਵੀ ਸਮਾਨ, ਚਾਹੇ ਉਹ ਤੁਹਾਡਾ ਬਿਜਲੀ ਨਾਲ ਸੰਬੰਧਿਤ ਹੋਵੇ, ਇਲੈਕਟ੍ਰੀਸਿਟੀ ਦਾ ਸਮਾਨ ਹੋਵੇ, ਲੱਕੜ ਵਾਲਾ ਹੋਵੇ, ਚਾਹੇ ਉਹ ਤੁਹਾਡਾ ਫੈਂਸਿੰਗ ਵਾਲਾ ਹੋਵੇ, ਸੀਮੈਂਟ ਹੋਵੇ, ਪੇਂਟ, ਕੁਛ ਵੀ, ਮਤਲਬ ਏ ਟੂ ਜੈੱਡ ਕਿਸੇ ਵੀ ਤਰ੍ਹਾਂ ਦਾ ਸਮਾਨ ਹੈ ਅਤੇ ਉਹ ਤੁਸੀਂ ਇੱਥੋਂ ਆਮ ਮਾਰਕੀਟ ਦੇ ਨਾਲੋਂ ਕਾਫੀ ਸਸਤੇ ਦੇ ਵਿੱਚ ਹੁਣ ਖਰੀਦ ਸਕਦੇ ਹੋ। ਅਤੇ ਤੁਸੀਂ 17 ਤਰੀਕ ਨੂੰ ਜੇਕਰ ਜਾਂਦੇ ਹੋ ਓਪਨਿੰਗ ਦੇ ਉੱਤੇ ਅਤੇ ਉਸ ਦਿਨ ਤੁਸੀਂ ਅਲੱਗ ਅਲੱਗ ਜਿਹੜੇ ਵੱਡੇ ਵੱਡੇ ਬ੍ਰੈਂਡ ਨੇ ਉਹਨਾਂ ਸਾਰੇ ਬ੍ਰੈਂਡਸ ਦੇ ਰਿਪ੍ਰਜੈਂਟੇਟਿਵ ਜਿਹੜੇ ਆਪਣੇ ਕਾਊਂਟਰ ਇੱਥੇ ਲਾਉਣਗੇ। ਇਹ ਵੀਰਵਾਰ ਦਾ ਦਿਨ ਬਣਦਾ ਅਤੇ ਉਸ ਦਿਨ ਤੁਸੀਂ ਜਾ ਕੇ ਅਤੇ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ, ਜਿੱਥੇ ਕਿ ਉਹ ਤੁਹਾਨੂੰ ਡਿਸਕਾਊਂਟ ਵੀ ਦੇਣਗੇ, ਉਹਨਾਂ ਸੰਦਾਂ ਨਵੇਂ ਔਜ਼ਾਰਾਂ ਬਾਰੇ ਤੁਹਾਨੂੰ ਜਾਣਕਾਰੀ ਵੀ ਦੇਣਗੇ ਅਤੇ ਤੁਹਾਨੂੰ ਉਹ ਨਾਲ ਫ੍ਰੀਬੀਜ਼ ਵੀ ਦੇ ਸਕਦੇ ਨੇ। ਇਸ ਤੋਂ ਇਲਾਵਾ ਜੇਕਰ ਤੁਸੀਂ ਔਨਲਾਈਨ ਜਾ ਕੇ ਰਜਿਸਟ੍ਰੇਸ਼ਨ ਕਰਵਾ ਲਓ ਅਤੇ ਇੱਕ ਆਈਡੀਆ ਜਿਹਾ ਹੋ ਜੂਗਾ ਕਿ ਕਿੰਨੇ ਬੰਦੇ ਆ ਰਹੇ ਨੇ। ਬਾਕੀ ਰੋਟੀ ਪਾਣੀ ਦੀ ਟੈਨਸ਼ਨ ਨਹੀਂ ਲੈਣੀ, ਕੌਫੀ ਅਤੇ ਸਾਰਾ ਕੁਛ ਉੱਥੇ ਤੁਹਾਨੂੰ ਜਿਹੜਾ ਉਹ ਮਿਲੂਗਾ, ਅਟੁੱਟ ਵਰਤੂਗਾ ਅਤੇ ਤੁਸੀਂ ਜਾ ਕੇ ਅਤੇ ਇੰਜੋਏ ਕਰ ਸਕਦੇ ਹੋ ਆਪਣੇ ਪਰਿਵਾਰ ਦੇ ਨਾਲ।
1: ਐਡਰੈਸ ਦੁਬਾਰਾ ਬੋਲ ਦਿਓ ਇੱਕ ਵਾਰ।
0: ਹਾਂਜੀ, ਇਹ ਰੈਵਨ ਹਾਲ ਦੇ ਵਿੱਚ ਨੰਬਰ 27 ਪਾਮ ਸਪ੍ਰਿੰਗ ਰੋਡ, ਅਤੇ ਇਹ ਕਲਾਸ ਬਿਲਡਿੰਗ ਮਟੀਰੀਅਲ ਤੁਸੀਂ ਭਰੋਗੇ ਅਤੇ ਤੁਹਾਨੂੰ ਲੱਭ ਜੂਗੀ ਔਨਲਾਈਨ ਇਸ ਟਾਈਮ ਦੇ ਉੱਤੇ, ਤੁਹਾਨੂੰ ਰਜਿਸਟ੍ਰੇਸ਼ਨ ਦਾ ਵੀ ਲਿੰਕ ਮਿਲ ਜੂਗਾ, ਉੱਥੇ ਜਾ ਕੇ ਤੁਸੀਂ ਰਜਿਸਟਰ ਕਰ ਲੈਣਾ, ਨਾਲ ਹੀ ਉੱਥੇ ਡਾਇਰੈਕਸ਼ਨ ਤੁਹਾਨੂੰ ਮਿਲ ਜਾਣੀ ਹੈ ਅਤੇ ਉਹ ਭਰ ਕੇ ਅਤੇ ਤੁਸੀਂ ਚਲੇ ਜਾਓਗੇ। ਬਹੁਤ ਜਲਦ ਆਪਾਂ ਵੀ ਸੋਸ਼ਲ ਮੀਡੀਆ ਦੇ ਉੱਤੇ ਤੁਹਾਨੂੰ ਜਾਣਕਾਰੀਆਂ ਹੋਰ ਵਧੇਰੇ ਸਾਂਝੀਆਂ ਕਰ ਦਾਂਗੇ, ਤੁਹਾਨੂੰ ਤਸਵੀਰਾਂ ਵੀਡੀਓ ਜਿਹੜੀਆਂ ਕੱਲ੍ਹ ਪਰਸੋਂ ਦੇ ਦਿਨ ਆਪਾਂ ਬਣਾਈਆਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰ ਦਾਂਗੇ, ਤੁਹਾਨੂੰ ਆਈਡੀਆ ਹੋ ਜੂਗਾ ਵੀ ਇਹ ਕਿਹੜੇ ਲੈਵਲ ਦਾ ਅਤੇ ਕੀ ਕੰਮ ਹੋਣ ਜਾ ਰਿਹਾ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਇੱਥੇ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਡਿਜੀਟਲੀਕਰਨ ਮਿਲੂਗਾ ਇਸ ਕੰਮ ਦਾ, ਯਾਨੀ ਕਿ ਜਿੱਦਾਂ ਆਪਾਂ ਫੋਰ ਐਗਜ਼ਾਮਪਲ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਹੁਣ ਆਪਾਂ ਸਮਾਨ ਫੜਦੇ ਹਾਂ ਅਤੇ ਸਮਾਨ ਆਪਾਂ ਫੜਦੇ ਹਾਂ ਕਾਊਂਟਰ 'ਤੇ ਜਾ ਕੇ ਇਕੱਲਾ ਇਕੱਲਾ ਉਹ ਸਕੈਨ ਕਰਦੇ ਨੇ, ਸਾਨੂੰ ਕਿੰਨਾ ਸਮਾਂ ਲੱਗਦਾ ਉਸ ਚੀਜ਼ ਦੇ ਉੱਤੇ, ਜਾਂ ਔਨਲਾਈਨ ਖਰੀਦਦੇ ਹਾਂ ਉੱਥੇ ਵੀ ਸਮਾਂ ਲੱਗਦਾ ਸਾਨੂੰ।
1: ਉਹ ਕਈ ਵਾਰ ਲੱਭਣ 'ਚ ਹੀ ਮਤਲਬ ਐਡੇ ਐਡੇ ਹੁਣ ਥਾਂ ਹੁੰਦੇ ਆ, ਕਿਹੜੀ ਆਇਲ 'ਚ ਕੀ ਆ, ਹੈ ਨਾ, ਇਹ ਸਾਰੀਆਂ ਚੀਜ਼ਾਂ ਜੇ ਡਿਜੀਟਲਾਈਜ਼ ਹੋਣਗੀਆਂ ਤਾਂ ਜਾਣ ਸੌਖੀ ਆ, ਬੰਦਾ 10-15 ਮਿੰਟ 'ਚ ਚੀਜ਼ ਖਰੀਦੇ ਅਤੇ ਘਰ ਨੂੰ ਆਵੇ।
0: ਅਤੇ ਇਸੇ ਤਰ੍ਹਾਂ ਦਾ ਜਿਹੜਾ ਉਹ ਇੱਥੇ ਤੁਹਾਨੂੰ ਇੱਕ ਨਮੂਨਾ ਆਉਣ ਵਾਲੇ ਦਿਨਾਂ ਦੇ ਵਿੱਚ ਮਿਲੂਗਾ, ਜਿਹਦੇ ਉੱਤੇ ਕਿ ਕੰਮ ਕਾਰ ਚੱਲ ਰਹੇ ਨੇ ਕਿ ਤੁਹਾਨੂੰ ਤੁਸੀਂ ਸਿਰਫ ਸਮਾਨ ਇਕੱਠਾ ਕਰ ਕਰਕੇ ਅਤੇ ਆਪਣੀ ਉਹ 'ਚ ਪਾਉਣਾ
1: ਕਾਰਟ ਵਿੱਚ,
0: ਨਹੀਂ ਆਪਣੇ ਟਰਾਲੀ 'ਚ ਪਾਉਣਾ ਤੁਸੀਂ, ਅਤੇ ਤੁਹਾਨੂੰ ਕਾਊਂਟਰ 'ਤੇ ਜਾਣ ਦੀ ਲੋੜ ਨਹੀਂ, ਟਰਾਲੀ ਦੇ ਉੱਤੇ ਹੀ ਮੀਟਰ ਲੱਗਾ।
1: ਅੱਛਾ।
0: ਅਤੇ ਉਹ ਤੁਹਾਨੂੰ ਇਕੱਲਾ ਇਕੱਲਾ ਸਕੈਨ ਕਰਨ ਦੀ ਵੀ ਨਹੀਂ ਲੋੜ, ਤੁਸੀਂ ਸਿਰਫ ਟਰਾਲੀ ਦੇ ਵਿੱਚ ਰੱਖਣਾ ਵਾ ਅਤੇ ਉਹ ਟਰਾਲੀ ਦੀ ਸਕਰੀਨ ਦੇ ਉੱਤੇ ਤੁਹਾਨੂੰ ਟੋਟਲ ਆ ਜਾਊਗਾ, ਉੱਥੇ ਹੀ ਤੁਸੀਂ ਪੇ ਕਰਕੇ ਅਤੇ ਨਾਲ ਤੁਸੀਂ ਬਾਹਰ ਨਿਕਲ ਜਾਓ।
1: ਡਿਜੀਟਲ ਜ਼ਮਾਨਾ, ਅੱਖਾਂ ਕਿਹੜਾ ਮਾਰਦਾ, ਇਹ ਤਾਂ ਪੂਰਾ ਚੈਨਾ ਬਣਾਤਾ ਇਹਨਾਂ ਨੇ।
0: ਚਲੋ, ਪਲੱਸ ਤੁਹਾਨੂੰ ਉਹ ਰੈਕਮੈਂਡੇਸ਼ਨ ਵੀ ਦੇ ਦੂਗਾ, ਤੁਸੀਂ ਜਦੋਂ ਸਮਾਨ ਵਿੱਚ ਪਾਉਂਦੇ ਹੋ ਅਤੇ ਤੁਹਾਨੂੰ ਉਹ ਕਹੂਗਾ ਵੀ ਆਹ ਸਮਾਨ ਤੁਸੀਂ $17 ਦਾ ਚੁੱਕਿਆ ਵਾ ਅਤੇ ਇਹਦੇ ਨਾਲ ਦੇ ਰਿਲੇਟਿਡ 2-3 ਪ੍ਰੋਡਕਟ ਜਿਹੜੇ ਆ ਇਹਦੇ ਸੱਜੇ ਖੱਬੇ ਇੱਥੇ ਇੱਥੇ ਪਏ ਆ, ਜਿਹੜੇ ਕਿ ਤੁਹਾਨੂੰ ਇਹ 17 ਦੀ ਬਜਾਏ 50 ਦਾ ਵੀ ਮਿਲਦਾ ਵਾ, ਇਹ ਤੁਹਾਨੂੰ 40 ਦਾ ਵੀ ਮਿਲਣਾ ਵਾ ਇਹਦੇ 'ਚ, ਅਤੇ ਉਹਦੇ 'ਚ ਜੇ ਫਰਕ ਜਾਣਨਾ ਤਾਂ ਇੱਥੇ ਕਲਿੱਕ ਕਰੋ, ਫਰਕ ਵੇਖ ਲਓ ਅਤੇ ਆਹ ਚੀਜ਼ ਜਿਹੜੀ ਆ ਇਹ ਤੁਹਾਨੂੰ
1: ਫੋਨ 'ਤੇ ਹੀ ਆਊਗਾ ਸਾਰਾ ਕੁਛ।
0: ਗੱਲ ਫਿਰ ਉਹੀ ਆ ਵੀ ਹੁਣ ਜਿੱਦਾਂ ਜਿੱਦਾਂ ਆਪਣੀਆਂ ਇਹ ਚੀਜ਼ਾਂ ਵੱਧਦੀਆਂ ਨੇ ਅਤੇ ਆਉਣੀਆਂ ਕਿੱਥੇ ਨੇ, ਆਉਣੀਆਂ ਸਮਾਰਟਨੈਸ ਦੇ ਨਾਲ, ਸਮਾਰਟਨੈਸ ਨਾਲ ਆਉਣੀਆਂ ਅਤੇ ਆਉਣੀਆਂ ਸਮਾਰਟ
1: ਕੱਲੇ ਫੋਨ ਨਾਲ ਨਹੀਂ ਆਉਣੀਆਂ,
0: ਸਮਾਰਟਫੋਨ ਨਾਲ ਬਿਲਕੁਲ, ਅਤੇ ਬਾਕੀ ਹੋਰ ਬਹੁਤ ਕੁਛ ਅਤੇ ਉਹ ਤੁਸੀਂ ਜਾ ਕੇ ਅਤੇ 17 ਤਰੀਕ ਨੂੰ ਵੇਖ ਸਕਦੇ ਹੋ ਓਪਨਿੰਗ ਦੇ ਉੱਤੇ। ਰਜਿਸਟ੍ਰੇਸ਼ਨ ਜ਼ਰੂਰ ਕਰਵਾ ਲਿਓ ਪਹਿਲਾਂ
1: ਆਪਣੇ ਪੰਜਾਬੀ ਸੱਜਣ ਨੇ ਜਿਨ੍ਹਾਂ ਨੇ ਇਹ ਕੰਮ ਸ਼ੁਰੂ ਕੀਤੇ ਆ।
0: ਹਾਂਜੀ, ਸੋ ਆਪਣੇ ਮਾਣ ਵਾਲੀ ਗੱਲ ਹੈ ਆਪਣੇ ਲਈ ਕਿ ਆਪਣੇ ਭਾਈਚਾਰੇ ਦੇ ਵਿੱਚ ਹੁਣ ਇੱਦਾਂ ਦੇ ਪ੍ਰੋਜੈਕਟ ਆ ਰਹੇ ਨੇ। ਅਤੇ ਇਸ ਤੋਂ ਇਲਾਵਾ ਜੇ ਮਨੋਰੰਜਨ ਵੱਲ ਨੂੰ ਹੋਈਏ ਤਾਂ ਇਸ ਟਾਈਮ ਦੇ ਉੱਤੇ ਦੋ ਫਿਲਮਾਂ ਤੁਸੀਂ ਵੇਖ ਸਕਦੇ, ਮਿਰਜ਼ਾਪੁਰ ਅਤੇ ਬੋਲ ਭਾਵੇਂ ਨਾ ਬੋਲ, 4 ਤਰੀਕ ਨੂੰ ਰਿਲੀਜ਼ ਹੋਈਆਂ ਸੀ ਅਤੇ ਤੁਸੀਂ ਜਾ ਕੇ ਵੇਖ ਸਕਦੇ ਹੋ। ਅਤੇ ਦੋਵੇਂ ਫਿਲਮਾਂ ਦੇ ਰਿਵਿਊ ਬਹੁਤ ਸੋਹਣੇ ਆ, ਅਤੇ ਬੋਲ ਭਾਵੇਂ ਨਾ ਬੋਲ ਅਤੇ ਮੈਂ ਖੁਦ ਵੀ ਵੇਖੀ ਆ, ਅਤੇ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਤੁਸੀਂ ਟਾਈਮ ਆਪਣਾ ਇੰਜੋਏ ਕਰੋਗੇ ਜਿੰਨਾ ਚਿਰ ਵੀ ਉੱਥੇ ਤੁਸੀਂ ਬੈਠੇ ਰਹੋਗੇ। ਤੁਸੀਂ ਪੰਜਾਬੀ ਸਿਨੇਮੇ ਦੀ ਵਨ ਆਫ ਦਾ ਬੈਸਟ ਫਿਲਮ ਵੇਖਣ ਦੇ ਲਈ ਤੁਸੀਂ ਜਾ ਰਹੇ ਹੋਵੋਗੇ ਜੇ ਤੁਸੀਂ ਮਨਸੂਬਾ ਬਣਾ ਰਹੇ ਹੋ। ਅਤੇ ਸਿੰਘ ਵਰਸਿਜ਼ ਕੌਰ ਇਸ ਹਫ਼ਤੇ ਰਿਲੀਜ਼ ਹੋ ਜਾਣੀ ਹੈ, ਮਿੱਟੀ ਦੇ ਪੁੱਤ ਉਸ ਤੋਂ ਅਗਲੇ ਹਫ਼ਤੇ ਦੇਵ ਕਰੋੜ ਦੀ ਰਿਲੀਜ਼ ਹੋ ਜਾਣੀ ਆ। ਅਤੇ ਹੈਵਾਨ ਫਿਲਮ ਇਹ ਆਪਣੀ ਹੈਗੀ ਆ ਅਕਸ਼ੇ ਕੁਮਾਰ ਦੀ, ਇਹ ਵੀ 11 ਤਰੀਕ ਨੂੰ, ਇਹ ਵੀ ਨਾਲ ਹੀ ਮਤਲਬ ਕਿੰਨੀਆਂ ਫਿਲਮਾਂ ਹੁਣ ਰਿਲੀਜ਼ ਹੋਣ ਲੱਗ ਪਈਆਂ, ਯਾਨੀ ਕਿ ਇੱਕ ਪਾਸੇ ਹੈਵਾਨ ਉੱਧਰੋਂ ਅਕਸ਼ੇ ਕੁਮਾਰ ਦੀ ਰਿਲੀਜ਼ ਹੋਣੀ ਆ, ਅਤੇ ਇੱਧਰ ਪੰਜਾਬੀ ਫਿਲਮਾਂ ਦੇ ਅਕਸ਼ੇ ਕੁਮਾਰ, ਗਿੱਪੀ ਗਰੇਵਾਲ ਇਹਨਾਂ ਦੀ ਫਿਲਮ ਵੀ ਇਸੇ ਦਿਨ ਸਿੰਘ ਵਰਸਿਜ਼ ਕੌਰ 2 ਰਿਲੀਜ਼ ਹੋ ਜਾਣੀ ਆ। ਅਤੇ ਮਤਲਬ ਧੜਾ ਧੜ ਫਿਲਮਾਂ ਦਾ ਯੁੱਗ ਦੌਰ ਇਸ ਟਾਈਮ ਦੇ ਉੱਤੇ ਚੱਲ ਰਿਹਾ। ਅਤੇ ਹੋਰ ਵੀ ਬਹੁਤ ਸਾਰਾ ਕੁਛ ਜਿਹੜਾ ਤੁਸੀਂ ਆਨੰਦ ਆਪਣੇ ਆਸ ਪਾਸ ਮਾਣ ਸਕਦੇ ਹੋ। ਇੱਕ ਪ੍ਰੋਗਰਾਮ ਅਥਲੈਟਿਕਸ ਦਾ ਪ੍ਰੋਗਰਾਮ ਜਿਹੜਾ ਹਰ ਸਾਲ ਹੁਣ ਹੁੰਦਾ ਅਤੇ ਹਰ ਸਾਲ ਵੱਡਾ ਹੋ ਰਿਹਾ, ਉਹਦੇ ਬਾਰੇ ਮੈਂ ਚਾਹੂੰਗਾ ਕਿ ਤੁਸੀਂ ਦੱਸ ਦਿਓ ਥੋੜ੍ਹਾ।
1: ਹਾਂਜੀ, ਇਸ 12 ਤਰੀਕ ਨੂੰ ਮਲਟੀਕਲਚਰਲ ਅਥਲੈਟਿਕ ਮੀਟ ਕਰਵਾਈ ਜਾ ਰਹੀ ਆ। ਕੁਲਦੀਪ ਸਿੰਘ ਔਲਖ ਤੁਹਾਨੂੰ ਪਤਾ ਹੀ ਹੈ, ਮਾਸਟਰਸ ਅਥਲੈਟਿਕਸ ਵਿੱਚ ਦੇ ਚੈਂਪੀਅਨ ਵੀ ਨੇ ਅਤੇ ਸਾਡੇ ਭਾਈਚਾਰੇ ਲਈ ਇੱਕ ਮਾਣਮੱਤੀ ਸ਼ਖਸੀਅਤ ਵੀ ਨੇ। ਉਹ ਬੱਚਿਆਂ ਨੂੰ ਕੋਚਿੰਗ ਦਿੰਦੇ ਆ ਇੱਧਰ KC ਰੀਜਨਲ ਅਥਲੈਟਿਕ ਸੈਂਟਰ ਆ ਜਿਹੜਾ, ਅਤੇ ਸਾਰੇ ਵਲੰਟੀਅਰ ਲਗਾਤਾਰ ਮੀਟਿੰਗਾਂ ਕਰ ਰਹੇ ਆ ਅਤੇ ਇਸ ਵੇਲੇ ਉਸ ਪ੍ਰੋਗਰਾਮ ਨੂੰ ਕਾਮਯਾਬ ਕਰਨ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ। 500 ਤੋਂ ਵੀ ਵੱਧ ਬੱਚੇ ਉਹਦੇ 'ਚ ਰਜਿਸਟਰ ਕਰ ਚੁੱਕੇ ਆ, ਸਿਆਣੀ ਉਮਰ ਦੇ ਵੀ ਲੋਕ ਨੇ, ਹਰ ਉਮਰ ਵਰਗ ਦੇ ਲੋਕ ਉੱਥੇ ਹੋਣਗੇ। ਅਤੇ ਅਥਲੈਟਿਕਸ ਨੂੰ ਟੋਟਲੀ ਸਮਰਪਿਤ ਇਹ ਅਥਲੈਟਿਕ ਮੀਟ ਆ ਜਿਹੜੀ KC ਦੇ ਰੀਜਨਲ ਸੈਂਟਰ ਅਥਲੈਟਿਕ ਸੈਂਟਰ ਵਿੱਚ ਹੋਣ ਜਾ ਰਹੀ ਆ। ਅਤੇ 12 ਤਰੀਕ ਨੂੰ ਅਗਰ ਤੁਸੀਂ ਵੇਲ ਕੱਢੋ ਅਤੇ ਉੱਥੇ ਪਹੁੰਚੋ ਅਤੇ ਬੱਚਿਆਂ ਨੂੰ ਸ਼ਾਬਾਸ਼ੇ ਦਿਓ, ਅਤੇ ਕਿਉਂਕਿ ਅਥਲੈਟਿਕਸ ਦੇ ਜਿਹੜੇ ਹੈਗੇ ਮੁਕਾਬਲੇ ਉਹਨਾਂ 'ਚ ਮੈਂ ਵੇਖਦਾ ਹਾਜ਼ਰੀ ਘੱਟ ਹੁੰਦੀ ਹੈ ਲੋਕਾਂ ਦੀ, ਪਰ ਜਿੱਥੇ ਹੁਣ 400-500 ਪਾਰਟੀਸਪੈਂਟ ਆ ਅਤੇ ਉੱਥੇ 400-500 ਪਰਿਵਾਰ ਵੀ ਤਾਂ ਆ ਹੀ ਰਹੇ ਆ।
0: ਬਿਲਕੁਲ ਆਉਂਦੇ ਆ ਜੀ, ਵੱਡੀ ਗੱਲ ਆ, ਕਿਉਂਕਿ ਥਰੂ ਆਊਟ ਸਾਲ ਜਦੋਂ ਇੱਦਾਂ ਦੇ ਸਪੋਰਟਸ ਇਵੈਂਟ ਹੁੰਦੇ ਰਹਿੰਦੇ ਆ ਅਤੇ ਉਹ ਵਧੀਆ, ਆਪਾਂ ਜਿਹੜੀ ਗੱਲ ਕਰ ਰਹੇ ਹਾਂ ਇਹ ਕਿਤੇ ਨਾ ਕਿਤੇ ਉੱਥੇ ਜਾ ਕੇ ਕਨੈਕਟ ਹੁੰਦੀ ਹੈ। ਬੜੇ ਬਜ਼ੁਰਗ, ਬੜੇ ਬੱਚੇ, ਬੜੇ ਪਰਿਵਾਰ ਇੱਦਾਂ ਦੇ ਇਵੈਂਟਸ ਦੇ ਨਾਲ ਜਾਂ ਸਪੋਰਟਸ ਕਲੱਬ ਦੇ ਨਾਲ ਐਸੋਸੀਏਟ ਨੇ, ਜਾਂ ਹੋਰ ਜਿੰਨੀਆਂ ਵੀ ਕਲਚਰਲ ਜਿਹੜੀਆਂ ਐਸੋਸੀਏਸ਼ਨ ਨੇ ਜਾਂ ਗੁਰੂ ਘਰ ਨੇ ਉਹਨਾਂ ਦੇ ਨਾਲ ਐਸੋਸੀਏਟ ਨੇ, ਅਤੇ ਇਹ ਉਹ ਸਾਰੇ ਜ਼ਰੀਏ ਨੇ ਜਿਹਦੇ ਨਾਲ ਉਹ ਫੋਨ ਤੋਂ ਦੂਰ ਰਹਿੰਦੇ ਆ।
1: ਆਊਟਡੋਰ ਐਕਟੀਵਿਟੀ ਜਿਹੜੇ ਦੂਰ ਕਹਿ ਦਿੰਦੇ ਹਾਂ ਅਤੇ ਉਹ ਬੜਾ ਜ਼ਰੂਰੀ ਆ, ਨਹੀਂ ਤਾਂ ਉਹੀ ਵੀਡੀਓ ਗੇਮਾਂ, ਉਹੀ ਹੈ ਨਾ ਟੈਲੀਵਿਜ਼ਨ, ਉਹੀ ਯੂਟਿਊਬ, ਲੋਕ ਬੋਲੇ ਜਿਹੇ ਹੋਏ ਪਏ ਆ। ਅਤੇ ਚੱਕਰ ਇਹ ਆ, ਬੱਚਿਆਂ ਨੂੰ ਲੈ ਕੇ ਕਿਹਨੇ ਆਉਣਾ? ਮਾਪਿਆਂ ਨੇ। ਸੋ ਉਸ ਲਿਹਾਜ਼ ਨਾਲ ਮਾਪਿਆਂ ਦਾ ਵੀ ਦਿਮਾਗ ਨੂੰ ਹਵਾ ਹਵਾ ਲੱਗਦੀ ਆ। ਉੱਥੇ ਮੈਂ ਵੇਖਦਾ ਬਹੁਤ ਸਾਰੇ ਮਾਪੇ ਹੁੰਦੇ ਆ ਜਿਹੜੇ ਉੰਨੀ ਦੇਰ ਸੈਰ ਸਪਾਟਾ ਕਰ ਲੈਂਦੇ ਆ, ਜੇ ਬੱਚੇ ਉੱਥੇ ਪ੍ਰੈਕਟਿਸ ਕਰਦੇ ਆ ਘੰਟਾ ਤਾਂ ਤੁਹਾਡੇ ਕੋਲ ਵੀ ਘੰਟਾ ਹੈਗਾ ਵਾਕ ਕਰਨ ਲਈ। ਸੋ ਇੱਦਾਂ ਦੀ ਕੋਈ ਨਾ ਕੋਈ ਚੀਜ਼, ਕੋਈ ਨਾ ਕੋਈ ਗੱਲਬਾਤ ਤੁਹਾਡੇ ਆਲੇ ਦੁਆਲੇ 'ਚ ਵੀ ਹੈਗੀ ਆ, ਪਰ ਇਹਦੇ 'ਚ ਤੁਹਾਨੂੰ ਹੱਥ ਖੜਾ ਕਰਨਾ ਪੈਣਾ, ਆਪਣੇ ਬੱਚਿਆਂ ਨੂੰ ਜਾਗ ਲਾਉਣਾ ਪੈਣਾ।
0: ਅਨੇ ਤੁਹਾਨੂੰ ਦੱਸਣਾ ਪੈਂਦਾ ਵਾ ਆਸ ਪਾਸ, ਤੁਹਾਨੂੰ ਇੱਕ ਦੂਸਰੇ ਦੇ ਨਾਲ ਥੋੜ੍ਹਾ ਜਿਹਾ ਬੋਲਚਾਲ, ਕਿਉਂਕਿ ਆਪਾਂ ਵੇਖੀਏ ਤਾਂ ਅਸੀਂ ਬਿਜ਼ੀ ਰਹਿੰਦੇ ਆਪਣੇ ਕੰਮਾਂ 'ਚ, ਸਵੇਰੇ ਸਵੇਰੇ ਨਿਕਲ ਆਏ, ਸ਼ਾਮੀ ਗਏ, ਆਂਢ ਗੁਆਂਢ ਵੀ ਪਤਾ ਨਹੀਂ ਲੱਗਦਾ ਬਹੁਤੀ ਵਾਰੀ, ਅਤੇ ਇਹ ਸਾਨੂੰ ਨਹੀਂ ਪਤਾ ਹੁੰਦਾ, ਇਸ ਕਰਕੇ ਅਸੀਂ ਆਪਣੇ ਬਜ਼ੁਰਗਾਂ ਨੂੰ ਵੀ ਨਹੀਂ ਦੱਸ ਪਾਉਂਦੇ।
1: 3-6 ਵਜੇ ਦਾ ਸਮਾਂ ਬੜਾ ਕਰੂਸ਼ਲ ਆ, ਜੇ ਇਹ ਸਾਂਭ ਲਿਆ ਜਾਏ ਨਾ ਤਾਂ ਫੋਨ ਤੋਂ ਕਾਫੀ ਹੱਦ ਤੱਕ ਇਹ ਪੂਰਾ ਡੇਂਜਰਸ ਟੈਰੀਟਰੀ ਆ।
0: ਮੈਂ ਤਾਂ ਕਹਿੰਦਾ ਸੌਂ ਜੇ ਬੰਦਾ ਇਸ ਟਾਈਮ 'ਚ,
1: ਰਾਤ ਨੂੰ ਜਾ ਕੇ ਫਿਲਮਾਂ ਦੇਖੇ।
0: ਹਾਂ ਨਹੀਂ, ਆਹ ਗਰਮੀ ਦੇ ਦਿਨਾਂ 'ਚ ਤਾਂ ਬੜਾ ਵਧੀਆ, ਮਤਲਬ ਐਂ 3-1 ਵਜੇ ਟਕਾ ਕੇ ਨੀਂਦ ਆਉਂਦੀ, AC ਉਸੀ ਲੱਗਾ ਹੋਵੇ, ਤਿਆਰ ਕੀਤੇ ਕਹਿੰਦੇ ਗਰਮੀ ਵੀ ਬੜੀ ਪੈਣੀ ਆ, AC ਦੀ ਭਾਈ ਰਿਪੇਅਰ ਪੂਰ ਕਰਵਾ ਲਿਓ, ਇਸ ਵਾਰੀ ਕਹਿੰਦੇ ਵਧੇਰੇ ਗਰਮੀ ਪੈਣੀ ਆ।
1: ਤਾਂ ਫਿਰ ਖਿਆਲ 'ਚ ਖਿਆਲ ਆ,
0: ਇਹ ਗੱਲ ਵੈਸੇ ਹਰ ਸਾਲ ਹੀ ਕਹਿੰਦੇ ਹੁੰਦੇ ਆ,
1: ਗਰਮੀ ਜ਼ਿਆਦਾ ਪਊਗੀ ਫਿਰ ਤੁਹਾਨੂੰ ਘਰੇ ਰਹਿਣਾ ਪਊਗਾ, ਅਤੇ ਘਰੇ ਰਹਿਣਾ ਪਊਗਾ ਤਾਂ ਮੋਬਾਈਲ ਫੋਨ ਦੇਖਣਾ ਪਊਗਾ।
0: ਹਾਂ, ਘਰੇ ਰਹਿ ਕੇ ਜੇ ਮਤਲਬ ਸਰਕਾਰਾਂ ਪੈਸੇ ਦੇਈ ਜਾਣ ਨਾ ਜਿੱਦਾਂ ਕਰੋਨਾ 'ਚ ਦਿੰਦੀਆਂ,
1: ਹਾਂ ਵੀ ਗਰਮੀ,
0: ਅੱਜ ਗਰਮੀ ਬਹੁਤ ਹੈ ਤੁਸੀਂ ਘਰ ਰਹੋ, ਤੁਹਾਨੂੰ $750 ਦੇਵਾਂਗੇ।
1: ਆਹ ਰੇਲ ਗੱਡੀਆਂ ਤਾਂ ਬੰਦ ਹੋ ਜਾਂਦੀਆਂ ਹੁੰਦੀਆਂ, ਇੱਥੇ 32 ਡਿਗਰੀ ਹੋਇਆ ਨਹੀਂ ਤਾਂ ਜਦੀ ਇੱਥੋਂ ਦਾ ਨੈਟਵਰਕ ਜਿਹਾ ਨਾ, ਸਿਗਨਲ ਫੇਲ ਹੋ ਗਿਆ, ਫਲਾਨਾ ਹੋ ਗਿਆ, ਲੋਕ ਵਿਚਾਰੇ ਬੱਸਾਂ 'ਚ ਧੱਕੇ ਖਾਂਦੇ ਫਿਰਦੇ ਹੁੰਦੇ।
0: ਫਿਰ ਤੁਸੀਂ ਆਪਣੀ ਗੱਡੀ ਲੈ ਕੇ ਜਾਓ,
1: ਅਤੇ ਕੁੱਲ ਮਿਲਾ ਕੇ ਮੈਂ ਵੀ ਦੇਖਦਾ ਵੀ 5-3 ਦਿਨ ਤੁਸੀਂ ਘਰੇ ਰਹਿ ਸਕਦੇ ਹੋ, ਫਲਾਨਾ ਕਾਨੂੰਨ ਆ ਗਿਆ ਜੀ, ਆਹ ਹੋ ਗਿਆ ਜੀ, ਉਹ ਹੋ ਗਿਆ ਜੀ, ਵਰਕ ਫਰੋਮ ਹੋਮ ਜਿੰਦਾਬਾਦ, ਰੇਡੀਓ ਹਾਂਜੀ ਜਿੰਦਾਬਾਦ, ਵੀਰ ਜੀ ਜਿੰਦਾਬਾਦ।
0: ਹਾਂ ਹੁਣ ਤੇ ਉਹ ਵੀ ਹੋ ਗਿਆ ਨਾ, ਘਰ ਵੀ ਤੁਹਾਨੂੰ ਪਤਾ ਜਦੋਂ ਵਿਖਾਉਂਦੇ ਆ ਉਹਨੇ ਜਿਹੜੇ ਵੇਚਣ ਲਈ, ਅਤੇ ਉਹਦੇ ਵਿੱਚ ਉਹ ਚੀਜ਼ਾਂ ਵੀ ਅੱਜ ਕੱਲ੍ਹ ਲਿਖਣ ਲੱਗ ਪਿਆ ਵੀ ਵਰਕ ਫਰੋਮ ਹੋਮ ਫਰੈਂਡਲੀ।
1: ਹਾਂ, ਨਾਲੇ ਵਰਚੁਅਲ ਟੂਰ ਵੀ ਦਿੰਦੇ।
0: ਹਾਂ, ਉਹ ਸਾਰਾ ਕੁਛ ਹੀ ਆ ਗਿਆ। ਸੋ ਖੈਰ, ਆਪਾਂ ਬ੍ਰੇਕ ਤੋਂ ਪਹਿਲਾਂ ਗੱਲ ਕਰ ਰਹੇ ਹਾਂ ਕਿ ਆਖਿਰਕਾਰ ਬਜ਼ੁਰਗ ਇੰਨਾ ਜ਼ਿਆਦਾ ਫੋਨ ਵਰਤਦੇ ਕਿਉਂ ਆ, ਅਤੇ ਕਿਹੜੀ ਕਿਹੜੀ ਚੀਜ਼ ਆ ਜਿਹੜੀ ਇਸ ਪਾਸੇ ਧੱਕਦੀ। ਵੈਸੇ ਬੜੇ ਸਾਰੇ ਪੁਆਇੰਟ ਤਾਂ ਕੋਮਨ ਹੋਣਗੇ ਸਾਡੇ ਨਾਲ, ਕੁਛ ਇੱਕ ਸਾਡੇ ਨਾਲ ਉਹਨਾਂ ਦੇ ਵੱਖਰੇ ਵੀ ਹੋਣਗੇ। ਅਤੇ ਉਸਦੇ ਦਰਮਿਆਨ ਦੱਸ ਦਈਏ ਕਿ ਤੁਸੀਂ ਜੇਕਰ ਕਾਲ ਕਰਨੀ ਹੈ ਤਾਂ 044-717-1674, 044-717-1674 ਅਤੇ 9956-0344 ਤੁਸੀਂ ਵੀ ਸੂਰਤ ਹਾਲ ਦੱਸ ਸਕਦੇ ਹੋ ਆਪਣੇ ਆਸ ਪਾਸ, ਆਪਣੇ ਪਾਰਕ ਦੇ, ਆਪਣੇ ਘਰ ਦੇ, ਕਿਹੜੀ ਕਿਹੜੀ ਚੀਜ਼ ਤੁਹਾਨੂੰ ਠੀਕ ਲੱਗਦੀ ਹੈ, ਕਿਹੜੀ ਨਹੀਂ ਠੀਕ ਲੱਗਦੀ, ਕਿਹੜੀ ਨੂੰ ਕਿੱਦਾਂ ਤੁਸੀਂ ਠੀਕ ਕੀਤਾ, ਕਿਹੜੀ ਦੇ ਵਿੱਚ ਜਦੋਂ ਜਹਿਦ ਕਰ ਰਹੇ ਹੋ। ਅਸਲ 'ਚ ਮਸਲਾ ਇਹ ਹੁੰਦਾ ਵਾ ਵੀ ਆਪਾਂ ਨੂੰ ਨਾ ਪਤਾ ਵੀ ਸਾਰੀਆਂ ਗੱਲਾਂ ਦਾ ਹੀ ਆ, ਇਹ ਨਹੀਂ ਆ ਕਿ ਆਪਾਂ ਕੋਈ ਗੱਲ ਕਰਾਂਗੇ, ਹੋ ਸਕਦਾ ਤੁਹਾਨੂੰ ਕਿਸੇ ਚੀਜ਼ ਦਾ ਨਹੀਂ ਪਤਾ ਹੋਊਗਾ, ਚਲੋ ਨਵੀਂ ਪਤਾ ਲੱਗ ਜੂਗੀ, ਪਰ ਮੈਂ ਮੰਨਦਾ 70-80% ਸਾਨੂੰ ਪਤਾ ਹੁੰਦੀਆਂ ਚੀਜ਼ਾਂ ਅੱਗੇ ਵੀ, ਪਰ ਅੱਗੇ ਨਹੀਂ ਤੁਸੀਂ ਦੱਸ ਪਾਉਂਦੇ, ਕਿਉਂਕਿ ਆਪਣੇ ਘਰ ਬਹਿ ਕੇ ਸਾਡਾ ਇੱਕ ਬਜ਼ੁਰਗਾਂ ਦੇ ਨਾਲ ਰਿਲੇਸ਼ਨ ਇੱਦਾਂ ਦਾ ਹੁੰਦਾ ਵਾ, ਤੁਸੀਂ ਕੁਛ ਇੱਕ ਹੱਦ ਤੱਕ ਹੀ ਗੱਲਾਂ ਕਰ ਸਕਦੇ ਹੋ, ਫਿਰ ਉਹ ਗੱਲ ਆ ਜਾਂਦੀ ਆ ਅਸੀਂ ਤੁਹਾਨੂੰ ਜੰਮਿਆ ਤੁਸੀਂ ਨਹੀਂ ਸਾਨੂੰ ਜੰਮਿਆ, ਅਤੇ ਜਾਂ ਫਿਰ ਉਹ ਗੱਲ ਆ ਜਾਂਦੀ ਵੀ ਤੁਹਾਨੂੰ ਖੁਦ ਨੂੰ ਸ਼ਰਮ ਆਉਂਦੀ ਆ ਵੀ ਮੈਂ ਇਹਦੇ ਲਾਗੇ ਲੈ ਕੇ ਬੈਠਾ ਵਾਂ ਡੈਡੀ ਦੇ ਫੋਨ, ਮੈਂ ਕਿੱਦਾਂ ਇਹਨੂੰ ਕਹਿ ਦਾਂ ਵੀ ਨਹੀਂ, ਬੱਚਾ ਲਾਗੇ ਬੈਠਾ ਵਾ, ਆਪਾਂ ਕਿੱਦਾਂ ਕਹਿ ਦਈਏ ਕਿ ਨਹੀਂ। ਉਹ ਇੱਕ ਦੂਸਰੇ ਦੀ ਜਿਹੜੀ ਨਾ ਆ ਵੀ ਅੰਦਰੋਂ ਅੰਦਰੀ ਤੁਹਾਨੂੰ ਸ਼ਾਇਦ ਇਹ ਵੀ ਸ਼ਰਮ ਮਾਰਦੀ ਆ।
1: ਇੱਕ ਸਿਨੈਰੀਓ ਇਹ ਵੀ ਆ ਵੀ ਉਹ ਆਪਦੇ ਬੈੱਡਰੂਮ 'ਚ ਵੜ ਕੇ ਬਹਿ ਗਏ ਅਤੇ ਗਰਦਨ ਇੱਕ ਪਾਸੇ ਨੂੰ ਲਮਕਦੀ ਆ, ਸਿਰਹਾਣਾ ਇੱਕ ਪਾਸੇ ਨੂੰ ਲਮਕਦਾ ਅਤੇ ਉਹ ਫੋਨ ਦੇਖ ਰਹੇ ਆ, ਤਾਂ ਕਿ ਕਿਉਂਕਿ ਜੇ ਉੱਥੇ ਤੁਸੀਂ ਆਏ ਹੈ ਨਾ ਸੋਫੇ ਵਾਲੇ ਪਾਸੇ ਆਏ, ਉੱਥੇ ਤੁਹਾਨੂੰ ਟੋਕਾ ਟਾਕੀ ਹੋਣੀ ਆ। ਮੈਂ ਉਹ ਘੜੀ ਆਰਾਮ ਕਰ ਲਾਂ, ਕਿਹੜਾ ਆਰਾਮ,
0: ਆਰਾਮ ਫਿਰ ਇਹੋ ਹੀ ਆ ਨਾ, ਕਿਉਂਕਿ ਆਪਾਂ ਵੀ ਤਾਂ ਇੱਕ ਸਟੇਜ 'ਤੇ ਇਹੋ ਹੀ ਕਹਿੰਦੇ ਹੁੰਦੇ ਹਾਂ ਵੀ ਥੋੜ੍ਹੀ ਰਿਲੈਕਸੇਸ਼ਨ, ਥੋੜ੍ਹੇ ਸਕਰੋਲਿੰਗ ਕਰ ਲਈਏ। ਸੋ ਕਹਿਣ ਦਾ ਮਤਲਬ ਇਹ ਕਿ ਆਪਾਂ ਸਿੱਧੀ ਗੱਲ ਜਿਹੜੀ ਘਰ 'ਚ ਨਹੀਂ ਕਰ ਸਕਦੇ, ਉਹ ਫਿਰ ਇਹ ਹੁੰਦਾ ਵੀ ਇੱਦਾਂ ਦੇ ਜਿੱਦਾਂ ਰੇਡੀਓ ਮਾਧਿਅਮ ਤੋਂ ਜਦੋਂ ਆਪਾਂ ਗੱਲ ਕਰਾਂਗੇ, ਇੱਕ ਤਰ੍ਹਾਂ ਦੇ ਨਾਲ ਅਸੀਂ ਤੁਹਾਡੇ ਸਾਰਿਆਂ ਦੀ ਆਪਣੀ
1: ਸਾਂਝੀ ਗੱਲ,
0: ਹਰ ਇੱਕ ਦੀ ਸਾਂਝੀ। ਅਤੇ ਜੇ ਬਹੁਤ ਸਾਰੇ ਬਜ਼ੁਰਗ ਸਵੇਰੇ ਸਵੇਰੇ ਦੇ ਸਮੇਂ ਸੁਣ ਰਹੇ ਹੁੰਦੇ ਆ, ਬੜੀ ਸਾਰੀ ਉਹਨਾਂ ਦੇ ਵੱਲੋਂ ਫੀਡਬੈਕ ਆਉਂਦੀ ਆ, ਅਤੇ ਬੜੀ ਪਿਆਰੀ ਪਿਆਰੀ ਫੀਡਬੈਕ, ਬੜੀਆਂ ਦੁਆਵਾਂ ਆਉਂਦੀਆਂ ਨੇ, ਅਤੇ ਉਹਨਾਂ ਦੇ ਲਈ ਧੰਨਵਾਦ। ਪਰ ਆਪਾਂ ਜਿਹੜੀ ਅੱਜ ਗੱਲ ਕਰ ਰਹੇ ਹਾਂ ਉਹਦੇ 'ਚ ਇਹ ਨਹੀਂ ਆ ਕਿ ਸਾਨੂੰ ਕੋਈ ਇਤਰਾਜ਼ ਆ,
1: ਸਾਨੂੰ ਤੁਹਾਡਾ
0: ਫਿਕਰ ਆ। ਆਪਾਂ ਕਹਿੰਦੇ ਵੀ ਉਸ ਚੀਜ਼ ਨੂੰ ਆਪਾਂ ਕਿਸੇ ਤਰੀਕੇ ਦੇ ਨਾਲ ਇੱਦਾਂ ਥੋੜ੍ਹਾ ਜਿਹਾ ਆਪਾਂ ਟਵਿਸਟ ਕਰ ਲਈਏ ਵੀ ਨੁਕਸਾਨ ਨਾ ਹੋਵੇ।
1: ਸਹੀ ਹੈ
0: ਨਾ। ਹੁਣ ਗੱਲ ਆਪਾਂ ਇੱਥੇ ਆਉਂਦੇ ਹਾਂ ਵੀ ਕਿਉਂ, ਉਹ ਤੁਸੀਂ ਵੀ ਵੈਸੇ ਦੱਸੋ ਵੀ ਕਿਉਂ। ਮੈਨੂੰ ਲੱਗਦਾ ਇੱਕ ਸਭ ਤੋਂ ਵੱਡਾ ਰੀਜ਼ਨ ਵਨ ਆਫ ਦੈਮ ਇਹ ਆ ਕਿ ਫੋਨ ਦੇ ਨਾਲ ਨਾ ਆਪਾਂ ਉੱਥੇ ਇੰਡੀਆ ਬੈਠੇ ਆਪਾਂ ਰਿਸ਼ਤੇਦਾਰਾਂ ਦੇ ਨਾਲ ਕਨੈਕਟਿਡ ਹਾਂ, ਬਜ਼ੁਰਗ ਖਾਸ ਤੌਰ ਦੇ ਉੱਤੇ, ਅਤੇ ਇਹਦਾ ਇੱਕ ਸਾਨੂੰ ਫਾਇਦਾ ਵੀ ਆ। ਆਪਾਂ ਪਤਾ ਨਹੀਂ ਕਿੰਨਾ ਕਿੰਨਾ ਚਿਰ ਉਹਨਾਂ ਜਿਹੜੇ ਰਿਸ਼ਤੇਦਾਰਾਂ ਨੂੰ ਫੋਨ ਨਹੀਂ ਕਰਦੇ, ਉਹਨਾਂ ਰਾਹੀਂ ਸਾਨੂੰ ਉਹਨਾਂ ਦੀ ਖਬਰ ਸੁਰਤ ਪਤਾ ਲੱਗਦੀ ਰਹਿੰਦੀ ਹੈ। ਸੋ ਮਾਸੀਆਂ ਦੇ ਨਾਲ,
1: ਭੂਆ ਦੇ ਨਾਲ, ਜਿਹੜਾ ਤੁਹਾਡਾ ਵਟਸਐਪ ਦੇ ਜ਼ਰੀਏ ਕਹਿ ਲਓ,
0: ਚਾਚੀਆਂ ਤਾਇਆਂ ਦੇ ਨਾਲ, ਸ਼ਰੀਕੇ ਦੇ ਵਿੱਚ, ਉਹ ਉਹਨਾਂ ਦਾ ਇੱਕ ਬਣਿਆ ਰਹਿੰਦਾ।
1: ਉਹ ਤੁਸੀਂ ਇਹ ਦੇਖੋ ਸਵੇਰੇ ਸਵੇਰੇ ਗੁੱਡ ਮਾਰਨਿੰਗ ਦੀ ਉਹ ਕਿੰਨੀ ਧੌੜੀ ਲਾਉਂਦੇ ਬਜ਼ੁਰਗ, ਕਦੇ ਕਿਸੇ ਦੀ ਗਲਦਸਤਿਆਂ ਵਾਲੀ ਆ ਰਹੀ, ਕਿਸੇ ਦੀ ਕਿਵੇਂ ਆ ਰਹੀ, ਕਿਸੇ ਦੀ ਕਿਵੇਂ, ਗਰੁੱਪ ਬਣੇ ਹੋਏ ਆ ਵਟਸਐਪ 'ਤੇ, ਹੈ ਨਾ, ਏਟੀਜ਼ ਦਾ ਸੀਨੀਅਰ ਸਿਟੀਜ਼ਨ ਗਰੁੱਪ ਆ ਜੀ, ਇਹ ਕਾਲਜ ਵਾਲਿਆਂ ਦਾ ਗਰੁੱਪ ਆ ਜੀ, ਇਹ ਮੇਰੇ ਪੁਰਾਣੇ ਇੰਡੀਆ ਵਾਲੇ ਯਾਰ ਦੋਸਤਾਂ ਦਾ ਗਰੁੱਪ ਆ। ਆਹ ਮੈਂ ਜਾਨਵੀ ਜੈਨ ਉਹਨਾਂ ਦਾ ਬਲੌਗ ਪੜ੍ਹਦਾ, ਉਹ ਕਹਿੰਦੀ ਉਹ ਜ਼ਮਾਨਾ ਸੀ ਜਦੋਂ ਨਿਆਣੇ ਵਿਗੜਦੇ, ਕਹਿੰਦੇ ਸਾਡਾ ਬਾਪੂ ਵਿਗੜਿਆ ਹੋਇਆ, ਉਹ ਕਹਿੰਦੀ ਕਹਿੰਦੀ ਵਟਸਐਪ ਦੇ, ਕਹਿੰਦੀ 32 ਗਰੁੱਪ ਨੇ ਜਿਨ੍ਹਾਂ ਨੂੰ ਇਹਨੇ ਜੁਆਇਨ ਕੀਤਾ ਹੋਇਆ।
0: ਅੱਛਾ।
1: ਦਿਨ ਰਾਤ ਉਹਦਾ ਫੋਨ ਚੱਲਦਾ ਕਹਿੰਦੀ, ਅਤੇ ਆਲੇ ਦੁਆਲੇ ਉਹਦੇ ਕੌਣ ਬੈਠਾ ਕੌਣ ਨਹੀਂ ਬੈਠਾ ਉੱਚੀ ਉੱਚੀ ਉਹਨੇ ਫੋਨ 'ਤੇ ਲੱਗ ਜਾਣਾ।
0: ਅੱਛਾ।
1: ਅਤੇ ਉਹਨੂੰ ਕੋਈ ਫਰਕ ਨਹੀਂ, ਕਹਿੰਦੀ ਮੈਂ ਕਹਿ ਕੇ ਹਾਰ ਗਈ ਵੀ ਡੈਡੀ ਤੇਰੀ ਸਿਹਤ ਖਰਾਬ ਹੋ ਜਾਣੀ ਹੈ, ਪਰ ਉਹ ਹਟਦਾ ਨਹੀਂ। ਕਹਿੰਦੀ ਹੁਣ ਨਹੀਂ, ਕਹਿੰਦੀ ਮੈਂ ਉਹਨੇ ਟਵਿੱਟਰ ਤੇ ਪਾਇਆ ਬਲੌਗ ਆਪਣਾ, ਕਹਿੰਦੀ ਇੱਥੇ ਉਹਦੀ ਪਹੁੰਚ ਹੈ ਨਹੀਂ ਹਜੇ ਹਜੇ ਹਜੇ ਕਹਿੰਦੀ ਇਹਨੂੰ ਯੂਟਿਊਬ ਦੀਆਂ ਸ਼ਾਰਟਸ ਦਾ ਨਹੀਂ ਪਤਾ, ਰੀਲਾਂ ਤੇ ਬਹੁਤ ਅੰਗੂਠਾ ਚੱਲਦਾ, ਜਿਹੜੀਆਂ ਫੇਸਬੁੱਕ ਤੇ ਟਿਕਟੋਕ ਤੇ ਰੀਲਾਂ ਨਹੀਂ
0: ਹੈਗੀਆਂ,
1: ਕਹਿੰਦੀ ਅੰਗੂਠਾ ਘਸਾਇਆ ਪਿਆ ਉਹਨੇ ਆਪਦਾ।
0: ਸਪੈਸ਼ਲ ਇਹ ਵੀ ਵੈਸੇ ਮੈਟਰ ਕਰਦਾ ਵਾ ਵੀ ਆਪਣੇ ਬਜ਼ੁਰਗ ਫੋਨ ਤੇ ਹੈ ਹੀ ਆ, ਪਰ ਫੋਨ ਦੇ ਉੱਤੇ ਵੇਖਦੇ ਕੀ ਆ। ਸੋ ਇਹ 'ਚ ਬੜੀਆਂ ਅਲੱਗ ਅਲੱਗ ਸ਼ਾਇਆਂ ਨੇ, ਬਦਬਲਾਵਾਂ ਨੇ, ਟਿਕਟੋਕ ਹੋ ਗਈ, ਆਪਣਾ ਇੰਸਟਾਗ੍ਰਾਮ ਹੋ ਗਈ, ਫੇਸਬੁੱਕ ਹੋ ਗਈ, ਯੂਟਿਊਬ ਹੋ ਗਈ, ਅਤੇ ਹੋਰ ਵੀ ਬਹੁਤ ਸਾਰਾ ਕੁਛ ਹੈ। ਡਿਪੈਂਡ ਕਰਦਾ ਵਾ ਵੀ ਤੁਹਾਡੇ ਬਜ਼ੁਰਗ ਵੇਖਦੇ ਕੀ ਨੇ, ਪਹਿਲੀ ਗੱਲ ਤਾਂ ਆ ਵੀ ਤੁਸੀਂ ਉਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਹੋਵੇ, ਕਿਉਂਕਿ ਇਹ ਅਲੱਗ ਅਲੱਗ ਜਿਹੜੇ ਪਲੇਟਫਾਰਮ ਨੇ ਉਹਨਾਂ ਦੇ ਉੱਤੇ ਅਲੱਗ ਅਲੱਗ ਤਰ੍ਹਾਂ ਦਾ ਚੰਗਾ ਜਾਂ ਮਾੜਾ ਮਟੀਰੀਅਲ ਆਉਂਦਾ, ਇਹਨਾਂ ਸਾਰਿਆਂ ਦੀ ਅਲੱਗ ਅਲੱਗ ਟੈਰੀਟਰੀ ਹੈ, ਡਿਪੈਂਡ ਆ ਆਪਾਂ ਕੀ ਵੇਖਦੇ ਹਾਂ। ਕੀ ਆਪਾਂ ਇੱਕ ਦੂਸਰੇ ਨੂੰ ਸ਼ੇਅਰ ਕਰਦੇ ਹਾਂ, ਫਿਰ ਇਹਨਾਂ ਦੀ ਜਿਹੜੀ ਆਪਸ ਦੇ ਵਿੱਚ ਸ਼ੇਅਰਿੰਗ ਹੈ ਉਹ ਬਹੁਤ ਮੈਟਰ ਕਰਦੀ ਹੈ। ਆਪਾਂ ਇੱਕ ਨਾ ਸੋਚ ਲੈਂਦੇ ਹਾਂ, ਚਲੋ ਮਾਫ਼ੀ ਚਾਹੁੰਦਾ, ਪਰ ਆਪਾਂ ਇੱਕ ਚੀਜ਼ ਸੋਚ ਲੈਂਦੇ ਹਾਂ ਵੀ ਬਜ਼ੁਰਗ ਉਮਰ ਅਤੇ ਆ ਇੱਕ ਦਾਇਰਾ, ਪਰ ਬੜੀ ਵਾਰੀ ਤੁਸੀਂ ਇਹ ਚੀਜ਼ ਨੋਟ ਕਰੋਗੇ ਵੀ ਇਹਨਾਂ ਦੇ ਵਿੱਚ ਵੀ ਬੜੇ ਸ਼ੈਤਾਨ ਬੰਦੇ ਵੀ ਆ। ਉਹ ਜਾਣ ਬੁੱਝ ਕੇ ਉਹਨਾਂ ਨੇ ਉਹ ਵਾਲੀ ਜਿਹੜੀ ਆਪਣੀ ਉਹ ਇੱਕ ਕਹਿ ਲਓ ਵੀ ਬਿਰਤੀ ਆ ਉਹ ਉਹਨਾਂ ਨੇ ਡਿਲੀਵਰ ਕਰਨੀ ਹੁੰਦੀ ਹੈ। ਤੁਸੀਂ ਵੇਖੋਗੇ ਕਈ ਵਾਰੀ ਬਜ਼ੁਰਗ ਆ ਕੇ ਕਹਿ ਦਿੰਦੇ ਆ ਵੀ ਇੱਧਰਲੀ ਪਾਰਕ 'ਚ ਨਹੀਂ ਜਾਇਆ ਕਰਨਾ, ਉੱਥੇ ਜਿਹੜਾ ਫਲਾਣਾ ਹੈ ਨਾ ਉਹ ਨਹੀਂ ਪਈ ਚੰਗੀਆਂ ਉਹਨਾਂ ਦੀਆਂ ਕੁਛ ਗੱਲਾਂ, ਹੈ ਨਾ। ਉਹ ਕਿਸੇ ਪੱਖੋਂ ਵੀ ਹੋ ਸਕਦੀਆਂ, ਮੰਨ ਲਓ ਜੇ ਕੋਈ ਪੀਂਦਾ ਨਹੀਂ ਤਾਂ ਉਹਨੂੰ ਇਹ ਲੱਗਦਾ ਵੀ ਸ਼ਰਾਬ ਦੀਆਂ ਗੱਲਾਂ ਕਰਦੇ ਆਪਾਂ ਨਹੀਂ ਇਹਨਾਂ ਕੋਲ ਜਾਣਾ। ਉਹ ਜੇ ਕੋਈ ਮੰਨ ਲਓ ਕੋਈ ਨਹੀਂ ਆ ਕੋਈ ਧਰਮ ਕਰਮ ਦੀਆਂ ਗੱਲਾਂ ਨਹੀਂ ਪਸੰਦ ਕਰਦਾ ਉਹਨੂੰ ਕਹਿਣਾ ਨਹੀਂ ਬਈ ਉਹ ਤਾਂ ਉਹ ਨਹੀਂ ਉਹ।
1: ਅਤੇ ਕਈ ਜਗ੍ਹਾ ਇਹੋ ਜਿਹਾ ਹੁੰਦਾ ਇੱਕ ਹੁੰਦਾ ਖਾਸ ਜਿਹੜਾ ਅਕਲੀ ਵੰਡੀ ਜਾਂਦਾ ਹੁੰਦਾ ਉਹ ਐਵੇਂ ਓਵਰ ਮਰੀ ਜਾਂਦਾ,
0: ਉਹ ਓਵਰ ਹੋ ਜਾਂਦਾ,
1: ਉਹ ਕਹਿੰਦੇ ਵੀ ਇਹਦੇ ਕੋਲ ਵੀ ਨਹੀਂ ਬਹਿਣਾ ਇਹ ਆਪਦੀ ਅਗਲ ਵੱਡੀ ਰੱਖਦਾ।
0: ਪਰ ਕਈਆਂ ਦਾ ਬਹੁਤ ਵਧੀਆ ਸਿਸਟਮ, ਕਈ ਤਾਂ ਮੈਂ ਵੇਖਣਾ ਵਾਂ ਵੀ ਉਹਨਾਂ ਨੇ ਪਾਰਕਾਂ ਦੇ ਵਿੱਚ ਉਹਨਾਂ ਥੋੜ੍ਹਾ ਬਹੁਤਾ ਜਿੰਨਾ ਕੁ ਵੀ ਆਉਂਦਾ ਐਕਸਰਸਾਈਜ਼ ਯੋਗਾ ਪਰਿਵਾਰ ਦੀਆਂ ਕੋਈ ਗੱਲਾਂ ਬਾਤਾਂ,
1: ਸਾਡਾ ਆਂਢ ਗੁਆਂਢ ਇਸ ਮਾਮਲੇ 'ਚ ਹੈਗਾ,
0: ਹੈ ਨਾ।
1: ਉਹਨਾਂ ਨੇ ਸੀਨੀਅਰ ਸਿਟੀਜ਼ਨ ਕਲੱਬ ਬਣਾਇਆ ਹੋਇਆ, ਪਾਰਕਾਂ 'ਚ ਬੈਠਦੇ ਆ, ਸਵੇਰੇ ਯੋਗਾ ਕਰਦੇ ਆ, ਤਾਸ਼ ਵਾਲੇ ਤਾਸ਼ ਖੇਡਦੇ ਆ, ਲੇਡੀਜ਼ ਆਪਣਾ ਡਾਟਾ ਟ੍ਰਾਂਸਫਰ ਕਰ ਲੈਂਦੀਆਂ, ਅਤੇ ਕਈ ਵਾਰ ਬੱਸ ਬੁੱਸ ਕਰਕੇ ਨੇੜੇ ਤੇੜੇ ਕਿਤੇ ਜਾ ਜੂ ਆਉਂਦੇ ਆ, ਹੈ ਨਾ। ਉਸ ਲਿਹਾਜ਼ ਨਾਲ ਇੱਦਾਂ ਦੀਆਂ ਹੈਗੀਆਂ ਐਕਟੀਵਿਟੀਜ਼ ਜਿਹੜੀਆਂ ਕੀਤੀਆਂ ਜਾ ਸਕਦੀਆਂ। ਜ਼ਰੂਰੀ ਨਹੀਂ ਕਿ ਸਾਰੇ ਲਾਈਕ ਮਾਈਂਡਡ ਹੋਣ, ਕਿਉਂਕਿ ਤੁਸੀਂ ਆਪਣੇ ਘਰ 'ਚ ਹੀ ਦੇਖ ਲਓ ਵੀ ਸਭ ਦਾ ਸੁਭਾਅ ਵੱਖੋ ਵੱਖਰਾ, ਅਤੇ ਇਹ ਤਾਂ ਫਿਰ ਵੱਖੋ ਵੱਖਰੇ ਘਰਾਂ ਦੇ ਲੋਕ ਨੇ, ਹੈ ਨਾ।
0: ਕਈ ਸਿੱਖਦੇ ਆ, ਕਈ ਸਿਖਾਉਂਦੇ ਆ, ਸੋ ਉਹ ਸਾਰੀਆਂ ਚੀਜ਼ਾਂ ਕਨੈਕਟਿਡ ਰਹਿਣ ਦੇ ਲਈ ਵੀ ਬੜੀਆਂ ਜ਼ਰੂਰੀ ਨੇ। ਸੋ ਕਾਰਨ ਵੀ ਕਿਹੜੀ ਵਜ੍ਹਾ ਦੇ ਕਰਕੇ। ਅੱਛਾ, ਦੂਸਰਾ ਜਿਹੜਾ ਕਾਰਨ ਆ ਉਹ ਸਾਨੂੰ ਪਤਾ ਹੀ ਆ, ਉਹ ਆ ਵੀ ਸਾਡਾ ਆਪਾਂ ਹੁਣ ਫਿਲ ਕੀ ਕਰੀਏ ਆਪਣੇ ਸਮੇਂ ਦੇ ਵਿੱਚ, ਕਿਉਂਕਿ ਉੱਥੇ ਤਾਂ ਸੌ ਓੜ ਪੋੜ ਆਂਢ ਗੁਆਂਢ ਆਉਣਾ ਜਾਣਾ, ਕੋਈ ਬਾਹਰ ਜ਼ਮੀਨ ਵੱਲ ਕੋਈ ਚੱਕਰ ਮਾਰ ਆਉਣਾ,
1: ਖੰਡ ਪਾਠ ਭੋਗ, ਲੈ ਮੈਂ ਕਹਿੰਦਾ ਪਟਵਾਰੀ ਦੇ ਚਲੇ ਜਾਓ, 8-9 ਦਿਨ ਤਾਂ ਉਹਦੇ ਲੰਘ ਜਾਂਦੇ, ਮਿਣਤੀ ਕਰਾਉਣੀ ਆ ਜੀ।
0: ਅਤੇ ਇਹ ਇਹ ਮਜਬੂਰੀ ਵੀ ਆ ਨਾ, ਅਤੇ ਉਹ ਸਮਾਂ ਤੁਸੀਂ ਕਿਲ ਕਿੱਦਾਂ ਕਰਨਾ ਹੁਣ,
1: ਆਲੂ ਲੈ ਗੋਭੀ ਲਈ ਹੋਈ ਜਾਂਦੀ ਹੈ, ਰੌਣਕ ਮੇਲਾ ਲੱਗਿਆ ਰਹਿੰਦਾ।
0: ਅੰਗਰੇਜ਼ੀ 'ਤੇ ਤਾਂ ਸ਼ਬਦ ਵੀ ਵੇਖੋ ਕਿੱਦਾਂ ਦੇ ਨਾ, ਕਿਲ ਕਿੱਦਾਂ ਕਰਨਾ, ਮਤਲਬ ਉੱਥੇ ਇਹ ਤਾਂ ਕਿਲ ਕਰਦੇ ਨੇ।
1: ਪੰਜਾਬੀ ਦੇ ਵੀ ਇਹੋ ਜਿਹਾ ਕਹਿੰਦਾ, ਲਿਆ ਦੋ ਦੋ ਬੀਰਾਂ ਮਾਰੀਏ,
0: ਪਈਏ ਮਾਰ ਕੇ ਪਈਏ,
1: ਇਹਦਾ ਪਈਏ ਕਹਿੰਦਾ ਕਿਹਨੂੰ,
0: ਵੇਲੇ ਸਿਰ ਹੀ ਪਈਏ। ਸੋ ਇਹ ਵੱਡਾ ਇੱਕ ਕਾਰਨ ਇਹ ਵੀ ਹੈ ਵੀ ਸਾਡੇ ਹੁਣ ਉਹ ਸਮਾਂ ਬਿਤਾਉਣ ਕਿੱਥੇ, ਤੁਸੀਂ ਤਾਂ ਕੰਮਾਂ 'ਤੇ ਚਲ ਜਾਂਦੇ ਮੰਨ ਲਓ, ਅਤੇ ਉਹ ਬੱਚੇ ਸਕੂਲ ਚਲ ਜਾਂਦੇ ਆ, ਉਹ ਬੱਚਿਆਂ ਨੂੰ ਚਲੋ ਜੇ ਛੱਡਣ ਵੀ ਜਾਂਦੇ ਆ ਛੱਡ ਕੇ ਬਾਅਦ 'ਚ ਕੀ ਕਰਨ ਨੂੰ,
1: ਆ ਮਤਲਬ ਉਹ 15 ਮਿੰਟ 20 ਮਿੰਟ ਅੱਧਾ ਘੰਟਾ ਘੰਟਾ ਚੱਲ ਸੈਰ ਵੀ ਕਰਿਆ ਹੈ, ਬਾਕੀ ਦਿਹਾੜੀ ਕਿਵੇਂ ਕੱਢਣੀ।
0: ਪਰ ਇਹ ਇਹ ਵੀ ਇੱਕ ਇੱਕ ਸੱਚਾਈ ਆ ਕਿ ਇੰਡੀਆ ਸਮੇਂ ਦਾ ਪਤਾ ਨਹੀਂ ਲੱਗਦਾ,
1: ਇੱਥੇ ਘੜੀ ਲੰਘਦਾ ਕੰਮ ਦੀ,
0: ਇੱਥੇ ਲੰਘਦਾ ਨਹੀਂ ਆ।
1: ਮੈਂ ਡੈਡੀ ਨੂੰ ਕਹਿਣਾ, ਮੈਂ ਡੈਡੀ ਹੈ ਨਾ, ਉਹ ਕਹਿੰਦਾ ਘੜੀ ਦੇਖ ਕੇ ਘੜੀ ਲੰਘਾਈ ਦੀ, ਵੀ ਹਾਲੇ 5 ਨਹੀਂ ਵੱਜਣ ਜਾਂਦੇ ਇੱਥੇ,
0: ਇਹ ਬੜਾ
1: ਮੈਂ ਟੀਵੀ ਲਾ ਲਿਆ ਕਰਾਂ, ਕੀ ਕੱਢੀ ਇਹ ਚੋਂ, ਮਤਲਬ ਜਾਣੀ ਕਈ ਵਾਰ ਇੰਨੇ ਖਿਜੇ ਹੁੰਦੇ ਸੀ ਉਹ।
0: ਨੈਕਸਟ ਵੇਖ ਲਓ ਫਿਰ ਆਪਣਾ ਹੀ ਉਹੀ ਤੁਹਾਡੇ ਦੋ ਪੁਆਇੰਟ ਆ ਗਏ ਵੀ ਆਪਾਂ ਆਪ ਹੀ ਜਿੱਦਾਂ ਆਪਾਂ ਬੱਚਿਆਂ ਨੂੰ ਕਹਿ ਦਿੰਦੇ ਨਾ ਵੀ ਸਾਨੂੰ ਆਰਾਮ ਦੇ ਨਾਲ ਕਰ ਲੈਂਦੇ ਆ, ਲੈ ਵੇਖ ਲਾ, ਅਸੀਂ ਵੀ ਇੱਦਾਂ ਇੰਟਰੋਡਿਊਸ ਕਰਦੇ ਹਾਂ ਵੀ ਆ ਲਓ ਆਪਾਂ ਹੁਣ ਵੇਖਦੇ ਹਾਂ ਵੀ ਬੜੇ ਸਾਰੇ
1: ਵਿਹਲਾ ਸਮਾਂ,
0: ਹਾਂ, ਅਤੇ ਆਪਾਂ ਕਹਾਂਗੇ ਵੀ ਆ ਲਓ ਆਹ ਤੁਹਾਨੂੰ ਆਹ ਐਪਲੀਕੇਸ਼ਨ ਪਾ ਦਿੱਤੀ, ਤੁਸੀਂ ਇਹਦੇ 'ਤੇ ਵੇਖ ਲਿਆ ਕਰੋ, ਇਹਦੇ 'ਤੇ ਸੁਣ ਲਿਆ ਕਰੋ। ਟੀ ਵੀ ਦੀ ਤੁਸੀਂ ਗੱਲ ਕੀਤੀ ਆ, ਅਤੇ ਪਹਿਲੀ ਗੱਲ ਤਾਂ ਤੁਸੀਂ ਜਿਹੜੀ ਉਹ ਕਰ ਰਹੇ ਹੋ ਉਹ ਵੀ ਇੱਕ ਰੀਜ਼ਨ ਹੈ ਵੀ ਉਹ ਉੱਥੇ ਬੱਚੇ ਵੇਖਣਗੇ, ਉਹ ਵੇਖਣ, ਇਸ ਕਰਕੇ ਉਹ ਫਿਰ ਫੋਨ 'ਤੇ ਆ ਗਏ।
1: ਸਹੀ,
0: ਇੰਡੀਵਿਜੁਅਲ ਲੈਵਲ 'ਤੇ
1: ਇੱਕ ਸਰੀਰਕ ਪੱਖੋਂ ਤੁਸੀਂ ਇੰਨੇ ਫਿੱਟ ਨਹੀਂ ਹੈਗੇ ਕਿ ਬਾਹਰ ਸੈਰਾਂ ਕਰਦੇ ਫਿਰੀ ਜਾਓ, ਸਾਈਕਲ ਚਲਾਉਂਦੇ ਫਿਰੀ ਜਾਓ, ਜਾਂ ਕਿਉਂਕਿ ਗੋਡੇ ਗਿੱਟੇ ਜਵਾਬ ਦੇਈ ਜਾਂਦੇ ਆ, ਫਿਰ ਤੁਸੀਂ ਇੱਕ ਚਾਰ ਦੀਵਾਰੀ 'ਚ ਮਹਦੂਦ ਰਹਿ ਜਾਂਦੇ ਹੋ, ਰਹਿੰਦੀ ਖੁੰਦੀ ਫਿਰ ਤੁਹਾਨੂੰ ਚਾਹ ਪੀਣ ਦੀ ਲੱਤ ਹੁੰਦੀ ਆ, ਘੰਟੇ ਘੰਟੇ ਬਾਅਦ ਚਾਹ ਵੀ ਪੀਣੀ ਆ,
0: ਉਹ ਵੀ ਫਿਰ ਚਾਹ ਵਾਲੀਆਂ ਵੀ ਸਲਾਹਾਂ ਬਥੇਰੀਆਂ ਆ ਜਾਂਦੀਆਂ,
1: ਚਾਹ ਅਤੇ ਸਲਾਹ ਇਹਨਾਂ ਦਾ ਜਾਣ ਨਹੀਂ ਦਿੰਦਾ ਬੰਦਾ,
0: ਉਹ ਵੀ ਫਿਰ ਡਿਪੈਂਡ ਕਰਦਾ ਵੀ ਕਿੱਦਾਂ। ਸੋ ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇੱਕ ਦੂਸਰੇ ਨਾਲ ਸੁੱਖ ਦੁੱਖ ਉਹਨੂੰ ਮੈਨੇਜ ਕਿੱਦਾਂ ਕਰਨਾ, ਕਨੈਕਟਿਡ ਕਿੱਦਾਂ ਰਹਿਣਾ, ਇਹ ਤਾਂ ਇਨਸਾਨ ਦੀ ਸ਼ੁਰੂ ਤੋਂ ਜ਼ਰੂਰਤ ਹੈ।
1: ਸਹੀ, ਪਰ ਮੈਨ ਇਜ਼ ਅ ਸੋਸ਼ਲ ਐਨੀਮਲ,
0: ਸੋ ਆਪਾਂ ਇੱਕ ਚੀਜ਼ ਹੈ ਨਾ, ਇੱਕ ਚੀਜ਼ ਆਪਾਂ ਭੁੱਲ ਜਾਂਦੇ ਸ਼ਾਇਦ ਜਦੋਂ ਆਪਾਂ ਨਵੇਂ ਨਵੇਂ ਆਏ ਹਾਂ, ਅਤੇ ਆਪਾਂ ਉੱਥੇ ਜਾਈਏ ਵਾਪਸ ਵੀ ਜਦੋਂ ਆਪਾਂ ਨਵੇਂ ਨਵੇਂ ਆਏ ਹਾਂ, ਸਾਡੇ ਲਈ ਕਿੰਨਾ ਔਖਾ ਸੀ ਇੱਥੇ ਆ ਕੇ ਉਹ ਸਾਥ ਲੱਭਣੇ, ਟਾਈਮ ਉਹਨਾਂ ਨਾਲ ਸਪੈਂਡ ਕਰਨਾ, ਜਿੰਨਾ ਚਿਰ ਸਾਨੂੰ ਕੰਮ ਨਹੀਂ ਮਿਲੇ ਉਨਾ ਚਿਰ ਸਾਡੇ 'ਤੇ ਕੀ ਹਾਲਾਤ ਹੁੰਦੇ ਸੀ, ਅਤੇ ਆਪਾਂ ਆਪਣੇ ਆਪ ਨੂੰ ਹੁਣ ਜਿਹੜਾ ਬਾਹਰ ਕੱਢ ਕੇ ਉਹਨਾਂ ਦੀ ਸਿਚੁਏਸ਼ਨ ਨਹੀਂ ਆਪਾਂ ਸਮਝ ਪਾਉਂਦੇ, ਸੋ ਉਹ ਉਹਨਾਂ ਦੇ ਕੋਲ ਨਹੀਂ ਆ ਕੋਈ ਯਾਰ, ਆਪਾਂ ਵੇਖਦੇ ਹਾਂ ਵੀ ਬਹੁਤੀ ਵਾਰੀ ਉਹ ਆਪਣੇ ਲਈ ਆਪ ਜਨਰੇਟ ਕਰ ਰਹੇ ਆ,
1: ਕੋਈ ਸ਼ੱਕ ਨਹੀਂ,
0: ਆਲੇ ਦੁਆਲੇ ਸੈਰ ਕਰਕੇ ਪਾਰਕ ਦੇ ਵਿੱਚੋਂ ਕੋਈ ਲਿੰਕ ਕੋਈ ਸਾਥ ਉਹ ਆਪ ਬਣਾ ਰਹੇ ਆ, ਉਹ ਸੌਖਾ ਨਹੀਂ ਉਹਨਾਂ ਲਈ, ਪਰ ਫਿਰ ਵੀ ਉਹ ਮੈਨੇਜ ਕਰ ਰਹੇ ਆਪਣਾ ਆਪ ਆਪੇ,
1: ਕੋਈ ਸ਼ੱਕ ਨਹੀਂ
0: ਨਾ। ਅਤੇ ਉਹ ਜਿਹੜੀ ਉਹਨਾਂ ਦੀ ਕਨੈਕਟੀਵਿਟੀ ਆ ਉਹ ਅੱਜ ਕੱਲ੍ਹ ਵਟਸਐਪ ਗਰੁੱਪਾਂ ਦੇ ਉੱਤੇ ਉਹ ਰਹਿਣੀ ਰਹਿਣੀ ਆ, ਜਿਹਦੇ ਕੋਲ ਨਹੀਂ ਆ ਉਹ ਦੂਸਰੇ ਉਹਨੂੰ ਕਹਿਣਗੇ ਵੀ ਹਾਂਜੀ ਆਹ ਇੱਕ ਆਹ ਭਰ ਇਹਦੇ 'ਚ, ਤੂੰ ਭਰਿਆ ਗਿਆ
1: ਫੇਸਬੁੱਕ ਬਣ ਗਿਆ,
0: ਫਿਰ ਆਪਾਂ ਕਹਾਂਗੇ ਵੀ ਫੋਨ 'ਤੇ ਉਹ ਫੋਨ ਇਸ ਕਰਕੇ ਆ ਕਿਉਂਕਿ ਸਮਾਂ ਹੁਣ ਕਿੱਥੇ ਕਿੱਥੇ ਬਿਤਾਉਣਾ।
1: ਸਾਰੀ ਗਲਤੀ ਮੇਰੀ ਨਹੀਂ, ਜੇ ਮੇਰੀ ਹੋਈ ਵੀ ਕੀ ਮੈਂ ਤੇਰੀ ਨਹੀਂ।
0: ਹਾਂ, ਸੋ ਖੈਰ ਇਹ ਤਾਂ ਕਾਰਨ ਨੇ ਨਾ, ਅਤੇ ਫਿਰ ਆਪਾਂ ਚਲੋ ਤੁਹਾਡੇ ਸਲਾਹ ਮਸ਼ਵਰੇ ਦੇ ਨਾਲ ਜਾਂ ਫਿਰ ਆਪਾਂ ਇਹ ਵੀ ਵੇਖਾਂਗੇ ਵੀ ਇਹਨੂੰ ਮੈਨੇਜ ਕਿੱਦਾਂ ਕਰਨਾ, ਮਿਨੀਮਾਈਜ਼ ਕਿੱਦਾਂ ਕਰਨਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇੱਕ ਦਾਇਰੇ ਦੇ ਅੰਦਰ ਰਹਿਣ, ਜਿੱਦਾਂ ਆਪਾਂ ਸ਼ੁਰੂ 'ਚ ਗੱਲ ਕੀਤੀ ਸੀ ਵੀ ਨੁਕਸਾਨ ਵਾਲੇ ਪਾਸੇ ਨਾ ਜਾਣ। ਸੋ ਬੇਸਿਕਲੀ ਜਿਹੜੀ ਸਾਡੀ ਸਮੱਸਿਆ ਜਾਂ ਸਾਡੀ ਚਿੰਤਾ ਉਹ ਤਾਂ ਇਹੋ ਹੀ ਆ ਨਾ ਵੀ ਨੁਕਸਾਨ ਨਾ ਹੋਵੇ, ਕੋਈ ਸਿਹਤ ਦਾ ਨੁਕਸਾਨ ਨਾ ਹੋਵੇ, ਮਾਨਸਿਕ ਪੱਖੋਂ ਕੋਈ ਸਿਹਤ ਦਾ ਨੁਕਸਾਨ ਨਾ ਹੋਵੇ, ਅੱਖਾਂ ਦਾ ਕੋਈ ਨੁਕਸਾਨ ਨਾ ਹੋਵੇ, ਵੈਸੇ ਕੋਈ ਇੱਜ਼ਤ ਮਾਣ ਦਾ ਕੋਈ ਉਹਦੀ ਕੋਈ ਹਾਨੀ ਨਾ ਹੋਵੇ। ਸੋ ਇਹ ਸਾਰੀਆਂ ਚੀਜ਼ਾਂ
1: ਮੋਟੀਆਂ ਜਿਹੀਆਂ ਗੱਲਾਂ ਤਾਂ ਦੇਖੋ ਆਪਾਂ ਕਰ ਹੀ ਲਈਆਂ, ਅਤੇ ਸਭ ਤੋਂ ਇੰਪੋਰਟੈਂਟ ਚੀਜ਼ ਇਹ ਆ ਕੋਈ ਇਹ ਮੰਨਣ ਨੂੰ ਤਿਆਰ ਨਹੀਂ ਕਿ ਉਹਨੂੰ ਇਸ ਚੀਜ਼ ਦੀ ਅਡਿਕਸ਼ਨ ਆ ਜਾਂ ਲੱਤ ਆ। ਉਹ ਕਿੱਦਾਂ ਪਤਾ ਕੀਤੀ ਜਾਵੇ, ਉਹਦੇ ਕਹਿੰਦੇ ਜੀ ਪੰਜ ਮੇਜਰ ਸੰਕੇਤ ਨੇ ਜਿਵੇਂ, ਹੈ ਨਾ,
0: ਜੋ ਤੁਸੀਂ ਆਪਣੇ ਘਰ 'ਚ ਵੇਖਣੇ ਆ
1: ਬਿਨਾਂ ਸੋਚੇ ਸਮਝੇ। ਤੁਸੀਂ ਬਜ਼ੁਰਗ ਆ ਜਿਹੜੇ ਉਂਗਲਾਂ ਮਾਰੀ ਜਾਂਦੇ, ਇੰਟਰਨੈਟ ਬਰਾਊਜ਼ ਕਹਿੰਦੇ ਉਹਨੂੰ, ਹੈ ਨਾ, ਉਹ ਪਤਾ ਕੁਛ ਨਹੀਂ ਵੀ ਕਿਉਂ ਕਰ ਰਹੇ ਹਾਂ, ਬਸ ਕਰ ਰਹੇ ਹਾਂ। ਦੂਜਾ, ਜਦੋਂ ਫੋਨ ਤੁਹਾਡੇ ਕੋਲ ਨਹੀਂ ਤਾਂ ਤੁਸੀਂ ਬੇਵਸ ਜੇ, ਬੇਚੈਨ ਜੇ, ਨਿਆਣਿਆਂ ਨੂੰ ਝੜਕੀ ਜਾਣਾ, ਖਿਜੀ ਜਾਣਾ, ਗੁੱਸੇ ਹੋਈ ਜਾਣਾ,
0: ਇਰੀਟੇਸ਼ਨ,
1: ਇਰੀਟੇਸ਼ਨ ਜਿਹੜੀ ਹੈ ਉਹ ਹੋਊਗੀ। ਤੀਜਾ, ਫੋਨ ਦੀ ਵਰਤੋਂ ਕਰਕੇ ਮਤਲਬ ਦਫ਼ਤਰ ਜਾਂ ਘਰ ਦਾ ਕੰਮ ਆ ਜਿਹੜਾ ਤੁਹਾਡਾ ਅਧੂਰਾ ਰਹਿਣਾ, ਮਤਲਬ ਤੁਹਾਨੂੰ ਚੇਤੇ ਹੀ ਨਹੀਂ ਵੀ ਕੀ ਕਿਹਾ ਸੀ ਬਈ ਆਹ ਕੰਮ ਕਰ ਦਿਓ,
0: ਚੇਤਾ ਭੁੱਲਣਾ,
1: ਹੈ ਨਾ। ਅਤੇ ਕਈ ਲੋਕ ਬਜ਼ੁਰਗ ਤਾਂ ਚਲੋ ਨਹੀਂ ਕਰਦੇ, ਤੁਰੇ ਜਾਂਦੇ, ਹੈ ਨਾ, ਜਾਂ ਫੋਨ ਦੇਖੀ ਜਾਂਦੇ ਆ, ਸਕਰੋਲ ਕਰੀ ਜਾਂਦੇ ਆ, ਟ੍ਰੇਨਾਂ 'ਚ ਬੈਠੇ ਸਕਰੋਲ ਕਰੀ ਜਾਂਦੇ ਆ, ਬੱਸਾਂ 'ਚ ਬੈਠੇ ਸਕਰੋਲ ਕਹਿੰਦੇ ਵੀ ਮੈਂ ਤਾਂ ਵਿਹਲਾ, ਮੈਂ ਹੋਰ ਕਰਾਂ ਵੀ ਕੀ, ਹੈ ਨਾ। ਉਹ ਵੀ ਬੇਲੋੜੀਆਂ, ਮਤਲਬ ਆਲੇ ਦੁਆਲੇ ਨਾਲੋਂ, ਚੁਗਿਰਦੇ ਨਾਲੋਂ ਤੁਹਾਡਾ ਕਨੈਕਸ਼ਨ ਦਾ ਟੁੱਟ ਜਾਣਾ। ਅਤੇ ਇੱਕ, ਫੋਨ 'ਤੇ ਜਿਹੜੇ ਮੈਸੇਜ ਜਾਂ ਨੋਟੀਫਿਕੇਸ਼ਨ ਉਹ ਟੰਗਲੁੰਗਲੁੰਗ ਹੋਈ ਜਾਂਦੀ ਸਾਰੀ ਦਿਹਾੜੀ, ਅਤੇ ਬਸ ਉਈਂ ਕੱਢ ਕੇ ਦੇਖ ਲੈਣਾ ਵੀ ਕੀ ਹੋਇਆ, ਗੱਲ ਕੁਛ ਵੀ ਨਹੀਂ ਹੈ।
0: ਨੋਟੀਫਿਕੇਸ਼ਨ ਆਫ ਕਰਕੇ ਰੱਖੋ,
1: ਹਰ 5 ਮਿੰਟ ਬਾਅਦ, 10 ਮਿੰਟ ਬਾਅਦ ਤੁਹਾਨੂੰ ਅੱਛ ਵੀ ਜੀ ਲੱਗੀ ਰਹਿਣੀ ਹੈ। ਕੰਮ 'ਚ ਰੁੱਝੇ ਹੋਣ ਦੇ ਬਾਵਜੂਦ ਵੀ ਤੁਹਾਡਾ ਜੀ ਕਰੀ ਜਾਣਾ ਵੀ ਯਾਰ ਫੋਨ ਤਾਂ ਦੇਖ ਲਾ, ਮਾੜਾ ਜਿਹਾ ਫੋਨ, ਮੇਰਾ ਫੋਨ ਦੇਖੀ ਇੱਥੇ ਕਿਤੇ ਪਿਆ, ਇੱਥੇ ਤਾਂ ਨਹੀਂ ਪਿਆ ਕਦੇ, ਹੈ ਨਾ, ਮਾੜੀ ਜੀ ਬੈੱਲ ਮਾਰੀ ਮੇਰੇ ਫੋਨ 'ਤੇ। ਹੁਣ ਤੁਸੀਂ ਦੇਖੋਗੇ ਇਹ ਚੱਲਣ ਵੀ ਘੱਟ ਗਿਆ। ਅੱਗੇ ਅਸੀਂ ਆਪਣਾ ਫੋਨ ਰੱਖ ਕੇ ਭੁੱਲ ਜਾਂਦੇ ਸੀ ਕਿਤੇ, ਅਤੇ ਬੈੱਲ ਮਾਰ ਕੇ ਲੱਭਦੇ ਹੁੰਦੇ ਸੀ, ਹੈ ਨਾ। ਹੁਣ ਤਾਂ ਬੰਦਾ ਐਨ ਸੀਨੇ ਲਾ ਕੇ ਰੱਖਦਾ ਫੋਨ। ਸੋ ਇਹ ਸਾਰੀਆਂ ਇੱਕ ਤਰ੍ਹਾਂ ਨਾਲ ਸ਼ਿਕਾਇਤਾਂ ਕਹਿ ਲਓ, ਸੰਕੇਤ ਕਹਿ ਲਓ, ਹੈਗੇ ਆ ਜਿਨ੍ਹਾਂ ਤੋਂ ਤੁਹਾਨੂੰ ਪਤਾ ਲੱਗ ਜਾਣਾ ਚਾਹੀਦਾ ਵੀ ਮੈਂ ਇੰਨਾ ਬੁਰੀ ਤਰ੍ਹਾਂ ਇਹਦੀ ਗ੍ਰਿਫਤ ਵਿੱਚ ਹੈਗਾ।
0: ਜਾਂ ਫਿਰ ਜਿਹੜੀਆਂ ਪਹਿਲਾਂ ਗੱਲਾਂ ਤੁਹਾਨੂੰ ਦੱਸੀਆਂ ਵੀ ਧੌਣ 'ਚ ਤੁਹਾਨੂੰ ਪੀੜ ਰਹਿੰਦੀ ਆ, ਠੀਕ ਆ, ਤੁਸੀਂ ਵੇਖੋਗੇ ਵੀ ਧੌਣ ਦਾ ਜਿਹੜਾ ਪਿਛਲਾ ਹਿੱਸਾ ਵਾ ਤੁਹਾਡਾ ਕਰ ਦਿੰਦਾ, ਉਹ ਬਾਹਰ ਜੇ ਨੂੰ ਊਠ ਵਾਂਗੂ ਬਾਹਰ ਜੇ ਨੂੰ ਨਿਕਲਣ ਡਿਆ, ਹੰਪ ਜਿਹਾ ਬਣ ਡਿਆ, ਜਿੱਦਾਂ ਬੁੱਧਵਾਰ ਨੂੰ ਕਹਿੰਦੇ ਆਪਾਂ। ਸੋ ਉਹ ਜੇ ਤੁਹਾਡਾ ਪਿਛਲਾ ਬਾਹਰ ਨਿਕਲਣ ਡਿਆ, ਤਾਂ ਉਹਦਾ ਮਤਲਬ ਇਹ ਵੀ ਆਪਾਂ ਗਾਂ ਜੇ ਨੂੰ ਧੌਣ ਆਪਣੀ ਝੁਕਾ ਕੇ ਰੱਖਦੇ ਹਾਂ, ਸਿਰ ਦਾ ਜਿਹੜਾ ਭਾਰ ਆ ਉਹ ਬੈਲੈਂਸ 'ਚ ਨਹੀਂ ਰਹਿੰਦਾ। ਸੋ ਉਹ ਵੀ ਚੀਜ਼ ਤੁਹਾਨੂੰ ਉਹਦੇ ਵਿੱਚ ਤੰਗ ਕਰੂਗੀ, ਤੁਹਾਨੂੰ ਇਹ ਲੱਗੂਗਾ ਵੀ ਰਾਤ ਸ਼ਾਇਦ ਇੱਦਾਂ ਸੁੱਤਾ ਗਿਆ, ਉੱਦਾਂ ਸੁੱਤਾ ਗਿਆ। ਹਾਂ, ਬੜੇ ਸਾਰੇ ਕਾਰਨ ਹੋਰ ਵੀ ਨੇ ਇਹਦੇ, ਵਾਈ ਵੀ ਇਹਦਾ ਕਾਰਨ ਆ, ਫਿਰ ਸਟ੍ਰੈਸ ਵੀ ਇਹਦਾ ਕਾਰਨ ਆ,
1: ਬਜ਼ੁਰਗਾਂ 'ਚ ਆਰਥਰਾਈਟਸ, ਹੋਰ ਕਈ ਚੀਜ਼ਾਂ,
0: ਬੜਾ ਕੁਛ ਆ, ਪਰ ਫੋਨ ਇਹਦਾ ਸਭ ਤੋਂ ਵੱਡਾ ਕਾਰਨ।
1: ਪਰ ਇਹ ਚੀਜ਼ਾਂ ਮਤਲਬ, ਹੈ ਨਾ, ਇੱਕ ਕਰੇਲਾ ਇੱਕ ਚੜ੍ਹ ਗਿਆ ਨਿੰਮ 'ਤੇ, ਇੱਕ ਊਂ ਕੰਬਲੀ ਪੈ ਗਈ ਸੇਵਿਆਂ ਦੇ ਰਾਹ, ਉੱਦਾਂ ਦੀਆਂ ਜਿਹੜੀਆਂ ਕਹਾਵਤਾਂ ਨੇ ਨਾ, ਉਹ ਫਿਰ ਇੱਥੇ ਪਿੱਟ ਬੈਠਦੀਆਂ ਵੀ ਇੱਕ ਤਾਂ ਊਂ ਸਿਹਤ ਡਾਊਨ ਰਹਿੰਦੀ ਆ, ਰਹਿੰਦਾ ਖੁੰਦਾ ਗਰਦਨ ਦਾ ਮਣਕਾ ਵੀ ਟੇਢਾ ਜਿਹਾ ਕਰ ਲਿਆ।
0: ਸੋ ਇਹ ਸਾਰੀਆਂ ਚੀਜ਼ਾਂ ਇਸ ਕਰਕੇ ਆਪਾਂ ਕਰ ਰਹੇ ਹਾਂ ਵੀ ਆਪਾਂ ਅੱਗੇ ਚੱਲ ਕੇ ਤਾਂ ਵੀ ਵੇਖ ਲਈਏ ਵੀ ਇਹਨਾਂ ਦਾ ਹੁਣ ਕਰਨਾ ਕੀ, ਆਪਾਂ ਘਰ ਦੇ ਵਿੱਚ ਕਿਹੜੀ ਤਰ੍ਹਾਂ ਦੀ ਐਜੂਕੇਸ਼ਨ ਇੱਕ ਦੂਸਰੇ ਨਾਲ ਸਾਂਝੀ ਕਰ ਸਕਦੇ। ਮੈਂ ਨਹੀਂ ਕਹੂੰਗਾ ਬਜ਼ੁਰਗਾਂ ਨੂੰ ਤੁਸੀਂ ਐਜੂਕੇਸ਼ਨ ਦੇਣੀ, ਸਾਂਝੀ ਕਿਹੜੀ ਕਹਿ ਕਰ ਸਕਦੇ ਹੋ ਤੁਸੀਂ ਬਹਿ ਕੇ। ਬਿਕਰਮ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ।
2: ਹਾਂਜੀ, ਸਤਿ ਸ਼੍ਰੀ ਅਕਾਲ ਦੋਨੋਂ ਵੀਰਾਂ ਨੂੰ
0: ਜੀ। ਸਤਿ ਸ਼੍ਰੀ ਅਕਾਲ
1: ਜੀ, ਸਤਿ ਸ਼੍ਰੀ ਅਕਾਲ ਵਿਕਰਮ ਜੀ।
2: ਹਾਂਜੀ, ਮੁੱਦਾ ਤੁਸੀਂ ਬਹੁਤ ਵਧੀਆ, ਮੈਂ ਨਾ ਚਾਹੁੰਦਾ ਸੀ ਕਿ ਇੱਕ ਵਾਰੀ ਬਾਅਦ 'ਚ ਗੋਲ ਕਰਦਾ ਹਾਂ, ਥੋੜ੍ਹਾ ਜਿਹਾ ਮਤਲਬ ਕਿ ਆਪਣੇ ਵੀ ਐਕਸਪੀਰੀਅੰਸ ਸ਼ੇਅਰ ਕਰਾਂ। ਅਤੇ ਆਈ ਥਿੰਕ ਸਭ ਤੋਂ ਦੋਸ਼ੀ ਆਪਣੇ ਜਿਹੜੇ, ਪਤਾ ਨਹੀਂ ਕਿੱਦਾਂ ਮੈਂ ਤੁਹਾਨੂੰ ਐਕਸਪਲੇਨ ਕਰਾਂ, ਪਰ ਹੁਣ ਜਿੱਦਾਂ ਮੇਰਾ ਮੰਮੀ ਡੈਡੀ ਇੰਡੀਆ ਰਹਿੰਦੇ ਆ ਨਾ
0: ਜੀ,
2: ਉਹ ਮੇਰੇ ਤਾਇਆ ਜੀ ਹੁਣੇ ਵਾਪਸ ਗਏ, ਅਤੇ ਉਹਨਾਂ ਨੇ 4-5 ਸਾਲਾਂ ਬਾਅਦ ਵਾਪਸ ਗਏ, ਅਤੇ ਉਹਨਾਂ ਨੇ ਇੱਕੋ ਗੱਲ ਕਹੀ ਤਾਏ ਨੂੰ, ਆਪਾਂ ਕਿੰਨੇ ਸੁਖੀ ਵਾਸਤੇ ਇੱਥੇ, ਖਾਣੀ ਅਤੇ ਰੋਟੀ ਆ, ਸਾਰਾ ਟੱਬਰ ਜਿੱਦਾਂ ਵਿਛੜ ਗਿਆ ਨਾ, ਇਹ ਦੂਰ ਕੋਈ ਕਿਤੇ ਬੈਠਾ ਕੋਈ ਕਿਤੇ ਬੈਠਾ ਹਨਾ। ਸੋ ਆਪਾਂ ਹੁਣ ਜਿੱਦਾਂ ਇੱਥੇ ਹੁਣ ਮੇਰੇ ਵੀ ਚਲੋ ਨਿਆਣੇ 15 ਸਾਲਾਂ ਦਾ ਆ, ਤੇ ਸੋਚ ਉਹਨਾਂ ਨੂੰ ਕਹੀਦਾ ਕਿ ਤੁਸੀਂ ਸਾਡੇ ਨਾਲ ਹੀ ਰਹਿਣਾ
0: ਜੀ,
2: ਆਪਾਂ ਉਹਨਾਂ ਨੂੰ ਛੱਡ ਕੇ ਆਏ ਆ ਪੈਸੇ ਕਮਾਉਣ ਲਈ ਹਨਾ
0: ਜੀ।
2: ਤੇ ਪਤਾ ਨੀ ਉਹ ਆਪਾਂ ਕਿੱਦਾਂ ਉਹ ਫੀਲ ਕਰਦੇ ਹੋਣਗੇ ਨਾ ਇਕੱਲੇ। ਤੇ ਹੁਣ ਉਸ ਤੋਂ ਬਾਅਦ ਕੀ ਆ ਕਿ ਪੰਗੇ ਵੀ ਆਪਾਂ ਵੱਡੇ ਵੱਡੇ ਲੈ, ਪਹਿਲੋਂ ਇਹੋ ਹੀ ਕਿ ਪੱਕੇ ਹੀ ਹੋ ਜਾਈਏ ਤੇ ਘਰ ਹੀ ਮਿਲ ਜੇ ਤੇ ਘਰ ਡਬਲ ਸਟੋਰੀ ਚਾਹੀਦਾ ਨਾ। ਸੋ ਖਰਚੇ ਵਧਾ ਲਏ ਆਪਣੇ ਆਪ ਨੂੰ ਇੱਕ ਜਿੱਦਾਂ ਕੈਦ ਚ ਕਰ ਲਿਆ ਨਾ ਕਰਜ਼ੇ ਦੀ ਚ, ਤੇ ਆਜ਼ਾਦੀ ਕੋਲ ਹੈ ਨੀ ਕੋਈ ਵੀ ਕਿਉਂ ਪੈਸਾ ਜੇਬ ਚ ਨੀ ਪੈਂਦਾ। ਫਿਰ ਹੁਣ ਬਾਕੀ ਰਹਿੰਦੀ ਹੁੰਦੀ ਆਸਟ੍ਰੇਲੀਆ ਵਾਲਿਆਂ ਨੇ, ਚਲੋ ਵਧੀਆ ਕੀਤਾ ਇੰਟਰਸਟ ਰੇਟ ਵਧਾਏ ਆ, ਲੋਕਾਂ ਨੂੰ ਥੋੜੀ ਅਕਲ ਵੀ ਆਊਗੀ ਚਾਹੇ ਜਿੱਦਾਂ ਵੀ ਹੁਣ ਇਹਨਾਂ ਨੇ ਨਵੇਂ ਕਾਨੂੰਨ ਲਿਆਂਦੇ ਆ, ਨਹੀਂ ਤਾਂ ਲੋਕਾਂ ਨੇ ਸਿਰਫ ਘਰਾਂ ਦਾ ਕਰਕੇ ਹੀ ਆਪਣੀ ਜ਼ਿੰਦਗੀ ਇੱਕ ਲਾ ਤੇ ਹੀ ਘਰ ਹੀ ਬਣਾਉਣੇ ਹੈ ਨਾ। ਸੋ ਮੇਰੇ ਹਿਸਾਬ ਨਾਲ ਤੇ ਉਹ ਬਹੁਤ ਵਧੀਆ ਕੀਤਾ। ਮੇਰੇ ਇਸ ਵਕਤ ਸੋਚਦਾ ਨਾ ਦੂਜਾ ਘਰ ਬੈਨ ਹੀ ਕਰ ਦੇਣਾ ਚਾਹੀਦਾ ਕਿ ਉਹ ਖਰੀਦ ਹੀ ਨਾ ਸਕੇ, ਬਿਕੋਜ਼ ਹਾਊਸ ਸ਼ੁੱਡ ਨਾਟ ਬੀ ਅ ਬਿਜ਼ਨਸ। ਜੇ ਕਿਸੇ ਨੇ ਕੋਈ ਬਿਜ਼ਨਸ ਕਰਨਾ ਹੈ ਉਹ ਕੋ ਆਪਣੀ ਸਕਿੱਲ ਯੂਜ਼ ਕਰੇ ਨਾ, ਰਾਦਰ ਦੈਨ ਮੇਕਿੰਗ ਹਾਰਡ ਫੋਰ ਅਦਰ ਪੀਪਲ।
0: ਬੈਨ ਦੀ ਗੱਲ ਏਦਾਂ ਵਾ ਵੀ ਜਿਹੜੇ ਮੰਨ ਲਓ ਇੱਕ ਵਾਜਬ ਤਰੀਕੇ ਨੇ ਉਹਨਾਂ ਦੇ ਵਿੱਚ ਤਾਂ ਬੈਨ ਹੀ ਆ। ਵਾਜਬ ਤਰੀਕਾ ਇਹ ਆ ਵੀ ਤੁਸੀਂ ਕਾਗਜ਼ ਪੱਤਰ ਲਿਆਓ, ਪਹਿਲਾਂ ਵਿਖਾਓ ਵੀ ਤੁਸੀਂ ਅਫੋਰਡੇਬਿਲਟੀ ਕੀ ਆ, ਤੁਹਾਡੀ ਕਮਾਈ ਕੀ ਆ, ਅਤੇ ਉਹ ਤੁਹਾਨੂੰ ਪਤਾ ਹੀ ਆ ਕੀ ਵਿਖਾਇਆ ਜਾਂਦਾ ਅਤੇ ਕਿੱਦਾਂ ਵਿਖਾਇਆ ਜਾਂਦਾ ਵਾ। ਬਾਕੀ ਉਹ ਸਿੱਧਾ ਸਿੱਧਾ ਜਿਹਾ ਤਾਂ ਹੁਣ ਕਿਆ ਕਹਿਣੋ ਰਿਹਾ ਬੰਦਾ ਵੀ ਆ।
2: ਨਹੀਂ ਨਹੀਂ ਉਹੀ ਹੁਣ ਆਪਾਂ ਜਿਹੜੇ ਆਏ ਮੇਰੇ ਸਭ ਨੂੰ ਤਕਰੀਬਨ ਜਿੰਨੇ ਵੀ ਮੈਜੋਰਟੀ ਲੋਕ ਇੱਥੇ ਆਏ ਪੰਜਾਬ ਤੋਂ, ਉਹਨਾਂ ਨੇ ਨਾ ਤਾਂ ਕਦੀ ਮੋਗੇ ਦਿੱਤਾ ਨਾ ਹੀ ਤਕਰੀਬਨ ਸਾਰੇ ਹੀ, ਚਲੋ ਜਿੱਦਾਂ ਦੇ ਵੀ ਕਿਸੇ ਦਾ ਘਰ ਛੋਟਾ ਸੀ ਭਾਵੇਂ ਵੱਡਾ ਸੀ, ਕਰਜ਼ਾ ਫਰੀ ਵਾਲੇ ਜ਼ਿਆਦੇ ਆਏ ਹੋਣਗੇ ਇੱਥੇ ਅਫੋਰਡ ਕਰ ਸਕਦੇ ਜਦੋਂ ਮਤਲਬ ਸਟੂਡੈਂਟ ਵੀਜ਼ਿਆਂ 'ਤੇ ਆਏ ਨਾ, ਅਤੇ ਕੁਝ ਕਰਜ਼ਾ ਲੈ ਕੇ ਵੀ ਆਏ ਹੋਣਗੇ। ਅਤੇ ਇਹ ਇਹ ਮਤਲਬ ਕਿ ਇਹੋ ਜਿਹੀ ਤਲਵਾਰ ਆ ਅਤੇ ਨਾ ਤਾਂ ਲੱਥਦੀ ਆ, ਅਤੇ ਹੁਣ ਜਿੱਦਾਂ ਮਾਂ ਪਿਓ ਜਿੱਦਾਂ ਬਜ਼ੁਰਗ ਹੁੰਦੇ ਆ, ਹੁਣ ਪ੍ਰੋਬਲਮ ਇਹ ਆ ਕਿ ਜਿੱਦਾਂ ਹੁਣ ਰਿਟਾਇਰਮੈਂਟ ਜਿੱਦਾਂ ਮੇਰੇ ਫਾਦਰ ਸਾਹਿਬ ਦੀ ਹੋਈ ਆ, ਉਹ ਫੋਨ ਵੀ ਨਹੀਂ ਵਹਿੰਦੇ ਨਾ ਟੀਵੀ ਵਹਿੰਦੇ ਆ, ਬਸ ਚੁੱਪ ਮਾਰ ਕੇ ਬੈਠੇ ਰਹਿੰਦੇ ਆ। ਅਸੀਂ ਉਹਨਾਂ ਨੂੰ ਕਹੀਦਾ ਟੀਵੀ ਲਾ ਲਿਆ ਕਰੋ, ਫੋਨ 'ਤੇ ਵੇਖ ਲਿਆ ਕਰੋ, ਉਹ ਕੁਛ ਵੀ ਨਹੀਂ ਵਹਿੰਦੇ।
0: ਚੰਗੀ ਗੱਲ
2: ਨਹੀਂ, ਪਰ ਉਹ ਡਿਪਰੈ ਉਹ ਹੁਣ ਉਹ ਡਿਪਰੈਸ਼ਨ ਦੇ ਵਿੱਚ ਇੱਦਾਂ ਜਾਂਦੇ ਆ ਹਨਾ। ਮਤਲਬ ਕਿ ਹੁਣ ਤੁਸੀਂ ਇੱਕ ਗੱਲ ਅੱਗੇ ਕਰਦੇ ਨਾ ਡਿਊਟੀ ਦੀ ਵੀ 8 ਘੰਟੇ ਡਿਊਟੀ, 8 ਘੰਟੇ ਆਪਣੇ ਤੇ 8 ਘੰਟੇ ਸੌਣ ਦੇ। ਮੈਂ ਪਿਛਲੇ 10 ਸਾਲਾਂ ਤੋਂ 38 ਆਵਰ ਕੰਮ ਕਰਦਾ ਆ, ਤੇ ਮੇਰਾ ਟਰੈਵਲਿੰਗ ਟਾਈਮ ਜਿਹੜਾ ਮੈਂ ਇੱਕ ਟਾਈਮ ਤੇ 2 ਫੁੱਲ ਟਾਈਮ ਜੋਬਾਂ ਵੀ ਕੀਤੀਆਂ ਜਦੋਂ ਮੈਨੂੰ ਲੋੜ ਸੀ। ਮਤਲਬ ਕਿ 3 ਵਜੇ ਸ਼ੁਰੂ ਕਰਨਾ, 11 ਵਜੇ ਖਤਮ ਕਰਨਾ, 1 ਘੰਟਾ ਘਰੇ ਆਉਣਾ, ਫਿਰ ਬੀਪੀ ਦੇ ਕੰਮ ਕਰਨਾ ਰਾਤੀ 12 ਵਜੇ ਸਵੇਰ ਤੇ 8 ਵਜੇ ਤੱਕ, ਉਹ ਵੀ ਟਾਈਮ ਵੇਖਿਆ। ਪਰ ਜਿੰਨੇ ਤੇ ਦੁਖੀ ਰਹਿਣਾ ਨਾ, ਭਾਵੇਂ ਉਹ 8 ਘੰਟੇ ਕਰ ਲਏ ਤੇ ਭਾਵੇਂ 12 ਘੰਟੇ ਕਰ ਲੈਂਦੇ, ਦੁਖੀ ਹੀ ਰਹਿਣਾ ਜ਼ਿੰਦਗੀ।
0: ਉਹ ਇਨਬਿਲਟ ਫੀਚਰ ਆ ਉਹਦਾ,
2: ਹੈ
0: ਉਹ ਇਨਬਿਲਟ ਫੀਚਰ
1: ਆ ਫੀਚਰ ਆ।
2: ਹਾਂ, ਮੈਂ ਆਪਣੇ ਆਪ ਤੇ ਗੱਲ ਲਗਾਉਣਾ ਕਿਉਂਕਿ ਮੈਂ ਦੁਖੀਆਂ ਚੋਂ ਇੱਕ ਆ। ਮੈਂ ਸਭ ਕੁਝ ਕਰਕੇ ਵੇਖਿਆ, ਆਪਣੇ ਖਰਚੇ ਵੀ ਘਟਾ ਕੇ ਵੇਖੇ, ਜੋ ਖਰਚੇ ਘਟਾ ਲਏ ਤੇ ਫਿਰ ਉਦੋਂ ਮੋਟੀਵੇਸ਼ਨ ਨਹੀਂ ਰਹਿੰਦਾ ਕਮਾਈ ਕਰਨ ਦਾ ਕੋਈ।
0: ਸਾਡੀ ਕਿਸ਼ਤ ਘੱਟ ਗਈ, ਬੜੇ ਤੰਗ ਹੋਏ
1: ਪਹਿਲੇ ਵਾਪਸ ਆਏ, ਨਏ ਸਿਰੇ ਸੇ ਖੇਲਣਾ ਸ਼ੁਰੂ ਕੀਆ।
2: ਨਾਨਕ ਦੁਖੀ ਆ ਸਭ ਸੰਸਾਰ ਹੀ ਆ। ਤੇ ਬਾਕੀ ਫੋਨ ਵਾਲੀ ਗੱਲ, ਇਹ ਤਾਂ ਮੈਂ ਆਪਣੇ ਮੰਮੀ ਨੂੰ ਵੀ ਕਹੀ ਹੋ, ਕਿਉਂਕਿ ਮੇਰੀ ਮੰਮੀ ਕਾਫੀ ਉਹ ਵੇਹਦੇ ਨੀ ਸਾਰੀ ਦੇ ਟਿਕਟੋਕ ਜੇ ਉਹ ਨਾ, ਉਹ ਜਿੱਦਾਂ ਇੰਡੀਆ ਜੋ ਵੀ ਚੱਲਦਾ ਹਨਾ। ਤੇ ਮੈਂ ਮੰਮੀ ਇਹ ਹਥਿਆਰ ਸਭ ਤੋਂ ਖਤਰਨਾਕ ਆ, ਤੇ ਉਹ ਕਈ ਮੈਂ ਨਾ ਇੱਕ ਜਦੋਂ ਇੰਡੀਆ ਗਿਆ ਤੇ ਮੈਂ ਵੇਖਿਆ ਉੱਥੇ ਉਹਨਾਂ ਨੇ ਫੋਲੋ ਕਿਹਨੂੰ ਕਿਹਨੂੰ ਕੀਤਾ, ਤੇ ਮੈਂ ਮੰਮੀ ਇੱਦਾਂ ਨੀ ਫੋਲੋ ਕਰਨਾ ਨਾ, ਮਤਲਬ ਕਿ ਉਹ ਜੇ
0: ਸੁਨੰਦਾ ਸ਼ਰਮਾ ਨੂੰ
2: ਨਹੀਂ ਕੀਤਾ ਫੋਲੋ, ਮੈਂ ਫੋਲੋ ਕੀਤਾ ਉੱਤੇ ਲੋਕੀ ਜਿਹੜੇ ਵੀ ਨਵੇਂ ਆਉਂਦੇ ਫ੍ਰੀ ਇੰਡੀਆ ਗੱਲ ਹੋ ਜਾਂਦੀ ਨੀ, ਤੇ ਇੱਥੇ ਕਾਰਡ ਖਰੀਦਿਆਂ ਦੀ ਮਤਲਬ ਕਿ ਉਹ 10 ਘੰਟੇ ਦਿੰਦੇ ਤੇ 10 ਦਾ ਕਾਰਡ ਉਹਨਾਂ ਹੁੰਦਾ ਸੀ,
0: ਪਰ ਉਦੋਂ ਜੀ ਵੀ ਕਰਦਾ ਹੁੰਦਾ ਗੱਲ ਕਰਨ ਨੂੰ, ਹੁਣ ਕਰਦਾ
1: ਨਹੀਂ
0: ਨਹੀਂ ਨਹੀਂ ਵੈਸੇ ਹੀ ਪੈਸੇ, ਉਹ ਤੇ ਹੈ ਹੀ ਰੀਜ਼ਨ, ਪਰ ਵੈਸੇ ਵੀ ਹੁਣ ਓਦਾਂ ਹੀ ਇਹ ਹੁੰਦਾ ਵੀ ਝੂਠ ਹੀ ਹੋ ਜੇ ਹੌਲੀ ਹੌਲੀ।
1: ਅੱਗੇ ਕਾਰਡ ਵੀ ਇੱਦਾਂ ਦੇ ਹੁੰਦੇ ਸੀ ਵੀ ਹੈ ਨਾ, ਮਤਲਬ $10 'ਚ 120 ਮਿੰਟ ਮਿਲਣੇ ਆ, ਹਜੇ 10 ਮਿੰਟ ਹੀ ਗੱਲ ਹੋ ਜਾਂਦੀ ਸੀ, ਕਾਰਡ ਕਹਿ ਦਿੰਦਾ ਸੀ ਵੀ ਤੁਹਾਡੇ 120 ਮਿੰਟ ਪੂਰੇ ਹੋ ਗਏ। ਉਹ ਟਾਈਮ ਵੀ ਵੇਖਿਆ।
2: ਲਾਸਟ ਚੀਜ਼ ਮੈਂ ਕਹੂੰਗਾ, ਮੈਨੂੰ ਖੁਸ਼ੀ ਜਦੋਂ ਮਿਲਦੀ ਹੈ ਮੈਂ ਇੰਡੀਆ ਪੈਸੇ ਖਿਲਾਉਂਦਾ। ਜਦੋਂ ਮੈਂ ਨਵਾਂ ਨਵਾਂ ਆਇਆ ਨਾ, ਮੈਂ ਮਤਲਬ ਕਿ ਸਾਲ ਦੀ ਫੀਸ ਤਾਰ ਕੇ ਆਇਆ ਸੀਗਾ, ਪੈਸੇ ਮਗਰ ਖਿਲਾਉਂਦਾ ਰਿਹਾ, ਬੜੀ ਖੁਸ਼ੀ ਮਿਲਦੀ। ਜਦੋਂ ਤੋਂ ਪੈਸੇ ਮਤਲਬ ਕਿ ਹੁਣ ਤੇ ਕਦੇ ਸਦੀਆਂ ਇੱਕ ਨੇ ਦੋ ਦਹਾਕ ਹੀ ਹੋ ਗਏ ਪੈਸੇ ਖਿਲਾਇਆ ਨੂੰ, ਜਦੋਂ ਦੇ ਪੈਸੇ ਹੁਣ ਵੀ ਜੇ ਕਦੇ ਕੋਈ ਦਿਨ ਦੇ ਹੱਥ ਖਿਲਾਈਏ ਨਾ, ਉਹਦੇ ਨਾਲ ਦੀ ਖੁਸ਼ੀ ਕੋਈ ਨੀ ਹੈਗੀ ਕਦੇ ਵੀ।
1: ਖੁਸ਼ੀ ਉਹ ਆ ਜਦੋਂ ਤੁਸੀਂ ਖੁਸ਼ੀ ਦਾ ਜ਼ਰੀਆ ਬਣੋ, ਆਪਦੀ ਖੁਸ਼ੀ ਲਈ ਖੁਸ਼ੀ ਖੁਸ਼ੀ ਨਹੀਂ ਹੈ।
0: ਥੈਂਕ ਯੂ ਜੀ। ਅਤੇ ਇੱਕ ਆਪਾਂ ਬ੍ਰੇਕ ਲੈ ਕੇ ਵਾਪਸ ਕਰਦੇ ਹਾਂ ਜੀ, ਤੁਸੀਂ ਜਿਹੜੇ ਕਾਲ ਕਰ ਰਹੇ ਹੁਣ ਬ੍ਰੇਕ ਦੇ ਦਰਮਿਆਨ ਕਰਕੇ ਹੋਲਡ 'ਤੇ ਰਹਿ ਲਿਓ, ਅਤੇ ਫਿਰ ਅਗਲਾ ਹਿੱਸਾ ਤੁਹਾਡਾ ਆਪਾਂ ਇੱਕ ਬ੍ਰੇਕ ਦੇ ਨਾਲ ਵਾਪਸ ਕਰਦੇ ਹਾਂ। ਰੇਡੀਓ ਹਾਂਜੀ 1674 AM।
3: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਅਤੇ ਆਖਰੀ ਪੜਾਅ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਸੀ ਕਿ ਬਜ਼ੁਰਗਾਂ ਦੇ ਵਿੱਚ ਫੋਨ ਦੀ ਐਡਿਕਸ਼ਨ, ਵੈਸੇ ਤਾਂ ਇਕੱਲੇ ਬਜ਼ੁਰਗਾਂ ਦੇ ਵਿੱਚ ਨਹੀਂ, ਐਡਿਕਸ਼ਨ ਤਾਂ ਸਾਡੇ ਸਾਰਿਆਂ ਦੇ ਵਿੱਚ ਹੀ ਆ, ਪਰ ਅੱਜ ਆਪਾਂ ਇਸ ਪਾਸੇ ਨੂੰ ਅੰਡਰਲਾਈਨ ਕਰਕੇ ਥੋੜ੍ਹਾ ਜਿਹਾ ਵਧੇਰੇ ਆਪਾਂ ਧਿਆਨ ਮਾਰੀਏ, ਕਿਉਂਕਿ ਇੱਧਰਲੇ ਪਾਸੇ ਕਾਫੀ ਜ਼ਿਆਦਾ ਸਮੱਸਿਆ ਵੱਧ ਰਹੀ ਆ, ਕਾਫੀ ਜ਼ਿਆਦਾ ਨੁਕਸਾਨ ਹੋ ਰਹੇ ਨੇ। ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ
1: ਜੀ। ਬਹੁਤ ਬਹੁਤ ਮਿਹਰਬਾਨੀ ਰਣਜੋਤ, ਬਹੁਤ ਸਾਰੀਆਂ ਗੱਲਾਂ ਆਪਾਂ ਕਰ ਚੁੱਕੇ ਹਾਂ ਸਮਾਰਟਫੋਨ ਨਾਲ ਸੰਬੰਧਿਤ, ਅਤੇ ਇਸ ਚੀਜ਼ ਨੂੰ ਵੀ ਆਪਾਂ ਰਿਅਲਾਈਜ਼ ਕਰਦੇ ਹਾਂ ਵੀ ਫੋਨ ਸਾਡੇ ਲਈ ਆ ਜਾਂ ਫੋਨ ਲਈ ਅਸੀਂ ਆ, ਅਸੀਂ ਫੋਨ ਤੋਂ ਕੰਮ ਲੈਣਾ ਜਾਂ ਫੋਨ ਸਾਥੋਂ ਕੰਮ ਲੈ ਰਹੇ ਹਾਂ, ਕਿਉਂਕਿ ਘੰਟੇ ਜਿਉਂ ਜਿਉਂ ਵੱਧਦੇ ਜਾਂਦੇ ਆ ਫਿਰ ਸਾਨੂੰ ਇਹ ਲੱਗਦਾ ਵੀ ਅਸਲ 'ਚ ਅਸੀਂ ਫੋਨ ਦੀ ਗੁਲਾਮੀ ਕਰ ਰਹੇ ਹਾਂ ਨਾ ਕਿ ਫੋਨ ਸਾਡੀ। ਅਤੇ ਜੇ ਸਾਡੇ ਚੀਜ਼ਾਂ ਕੰਟਰੋਲ 'ਚ ਨਹੀਂ ਹੈਗੀਆਂ ਤਾਂ ਉਹਦੇ ਤੋਂ ਫਿਰ ਇਹੀ ਆਪਾਂ ਕਹਿ ਸਕਦੇ ਹਾਂ ਵੀ ਇਹ ਐਡਿਕਸ਼ਨ ਆ, ਇਹ ਇੱਕ ਨਸ਼ਾ, ਇਹ ਇੱਕ ਲੱਤ ਆ ਜਿਹਦੇ ਤੋਂ ਅਸੀਂ ਬਚ ਨਹੀਂ ਸਕਦੇ। ਜੇ ਬਚਣ ਦੀ ਕੋਸ਼ਿਸ਼ ਕਰਦੇ ਹਾਂ, ਜਿੰਨਾ ਦੂਰ ਜਾਣ ਦੀ ਕੋਸ਼ਿਸ਼ ਕਰਦੇ ਹਾਂ, ਬੰਦਾ ਦੁੱਗਣਾ ਉਹਦੇ ਨੇੜੇ ਨੂੰ ਜਾਂਦਾ।
0: ਵੇਖੋ ਜਿਹੜੀਆਂ ਚੀਜ਼ਾਂ ਨਹੀਂ ਵੀ ਸੀ ਉਹ ਵੀ ਸਾਰੀਆਂ ਹੁਣ ਇਹਦੇ ਵਿੱਚ ਪੈ ਗਈਆਂ। ਤੁਸੀਂ ਵੇਖੋ ਕਿ ਅੱਗੇ ਸਾਨੂੰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਕੰਮ ਲਈ ਲੈਪਟੋਪ ਦੀ ਜਾਂ ਕੰਪਿਊਟਰ ਦੀ ਲੋੜ ਪੈਂਦੀ ਸੀ, ਹੁਣ ਤੁਸੀਂ ਵੇਖੋ ਵੀ ਸਾਰਾ ਕੁਛ ਹੀ ਫੋਨ ਦੇ ਉੱਤੇ ਆ ਗਿਆ। ਅਤੇ ਤੁਸੀਂ ਮੰਨੋ ਨਾ ਮੰਨੋ, ਪਰ ਆਪਾਂ ਲਗਭਗ ਮੈਂ ਕਹੂੰਗਾ ਬਹੁਤਾ ਨਹੀਂ ਤਾਂ 90% 'ਤੇ ਆਪਾਂ ਅਡਿਕਟਿਡ ਹੀ ਹਾਂ, ਸਾਰੇ
1: ਡਿਪੈਂਡੈਂਟ ਵੀ ਹਾਂ ਅਤੇ ਅਡਿਕਟਿਡ ਵੀ
0: ਹਾਂ ਸਾਰੀਆਂ ਚੀਜ਼ਾਂ।
1: ਜੇ ਡਿਪੈਂਡੈਂਟ ਹੋ ਜਾਂਦੇ ਹੋ ਤਾਂ ਫਿਰ ਅਡਿਕਸ਼ਨ ਵੀ ਕਿਤੇ ਨਾ ਕਿਤੋਂ ਸੱਜਿਓਂ ਖੱਬਿਓਂ ਆਈ ਜਾਣੀ।
0: ਬਿਲਕੁਲ, ਐਵੇਂ ਨਜਾਇਜ਼ ਹੀ, ਮੈਂ ਤਾਂ ਕਈ ਵਾਰੀ ਇਹ ਵੀ ਨੋਟ ਕਰਦਾ ਵੀ ਆਪਾਂ ਨਜਾਇਜ਼ ਜਿੰਨਾ ਕੁਛ ਵੇਖੀ ਜਾਂਦੇ ਹਾਂ ਉਹਨਾਂ ਕੁਛ ਸਟੋਰ ਹੀ ਨਹੀਂ ਹੋ ਪਾਉਂਦਾ, ਤੁਹਾਨੂੰ ਯਾਦ ਹੀ ਨਹੀਂ ਰਹਿ ਪਾਉਂਦਾ। ਮੈਂ ਤਾਂ ਹੋਰ ਚੀਜ਼ ਸ਼ੁਰੂ ਕੀਤੀ ਵੀ ਉਨਾ ਕੁ ਕਰੀਦਾ ਅੱਜ ਕੱਲ੍ਹ ਜਿੰਨਾ ਕੁ ਤੁਸੀਂ ਅਗਲੇ ਦਿਨ ਜਾਂ ਅਗਲੇਰੇ ਦਿਨ ਡਿਲੀਵਰ ਕਰਨਾ, ਉਸ ਤੋਂ ਵਧੇਰੇ ਤੁਸੀਂ ਪਹਿਲਾਂ ਵੀ ਭੁਲਾ ਬਹਿੰਦੇ ਹੋ, ਪਤਾ ਨਹੀਂ ਆਪਣਾ ਆਪਣਾ ਹਰ ਇੱਕ ਦਾ ਸਿਸਟਮ।
1: ਨਹੀਂ, ਮੇਰਾ ਵੀ ਇਹੀ ਆ, ਕਿਸੇ ਬੰਦੇ ਨੂੰ ਤੁਸੀਂ 4-5-6-7-8 ਚੁਟਕਲੇ ਸੁਣਾ ਦਿਓ, ਉਹਦੇ ਇੱਕ ਵੀ ਨਹੀਂ ਯਾਦ ਰਹਿੰਦਾ, ਇਹ ਸੇਮ ਚੀਜ਼ ਆ।
0: ਇੱਦਾਂ ਹੀ ਹੈ ਇਹ ਹੋਰ ਜ਼ਿਆਦਾ, ਕਿਉਂਕਿ ਜਦੋਂ ਤੁਹਾਨੂੰ ਉਹਦੇ ਨਾਲ ਰਿਲੇਟਿਡ ਉਹਨੇ ਹੋਰ ਅੱਗੇ ਫਸਾ ਦੇਣਾ, ਹੋਰ ਫਸਾ ਦੇਣਾ, ਤੁਸੀਂ ਇੰਨੇ ਕੁ ਸੁਣ ਲੈਣੇ ਆ, ਤੁਸੀਂ ਉੱਥੇ
1: ਤੁਹਾਨੂੰ ਪਤਾ ਹੀ ਨਹੀਂ ਵੀ ਸੋਰਸ ਕੀ ਹੈ, ਮੈਂ ਸ਼ੁਰੂ ਕਿੱਥੋਂ ਆਇਆ ਸੀ,
0: ਤੁਸੀਂ ਕੋਈ ਕਿਤਾਬ ਪੜ੍ਹਦੇ ਹੋ ਉਹਦਾ ਕੋਈ ਅੰਤ ਆ, ਤੁਸੀਂ ਕੋਈ ਮਤਲਬ ਕਿਸੇ ਕੋਲੋਂ ਸੁਣਦੇ ਹੋ ਉਹਦਾ ਕੋਈ ਅੰਤ ਆ, ਇਹਦਾ ਕੋਈ ਅੰਤ ਨਹੀਂ ਆ, ਇਹ ਖੂਹ ਆ ਇਹ ਅੱਗੇ ਤੱਕ ਅੱਗੇ ਤੱਕ। ਇਸ ਤੋਂ ਪਹਿਲਾਂ ਕਿ ਆਪਾਂ ਕਾਲ ਲਈਏ, ਇੱਕ ਮੈਸੇਜ ਆਪਾਂ ਦਿਆ ਜੀ ਦਾ ਲੈ ਲੈਂਦੇ ਹਾਂ। ਕਹਿੰਦੇ ਕਿ ਬੜੀ ਵਾਰ ਉਹਨਾਂ ਨੂੰ ਬੱਚਿਆਂ ਵੱਲੋਂ ਇਹ ਜਿਤਾਇਆ ਜਾਂਦਾ, ਬਜ਼ੁਰਗਾਂ ਨੂੰ ਬੱਚਿਆਂ ਵੱਲੋਂ ਇਹ ਜਿਤਾਇਆ ਜਾਂਦਾ ਵਾ ਕਿ ਉਹ ਤੁਹਾਡੇ ਮਤਲਬ ਦੀ ਗੱਲ ਨਹੀਂ ਜਾਂ ਤੁਹਾਨੂੰ ਸਮਝ ਨਹੀਂ ਆਉਣੀ, ਫੋਨ ਦੀ ਉਹ ਉਤਸੁਕਤਾ ਬਸ ਵਰਤੋਂ ਵਧਾ ਦਿੰਦੀ ਹੈ। ਇਹ ਵੀ ਗੱਲ ਸਹੀ ਹੈ, ਜ਼ਮਾਨੇ ਤੋਂ ਪਿੱਛੇ ਰਹਿ ਜਾਣ ਦਾ ਡਰ ਜਾਂ ਜ਼ਮਾਨੇ ਦੇ ਹਾਣ ਦੇ ਹੋ ਕੇ ਚੱਲਣ ਦਾ ਸ਼ੌਂਕ
1: ਜੀ,
0: ਬਿਲਕੁਲ ਜੀ, ਇਹ ਵੀ ਸਮਾਜ ਜਾਂ ਘਰ ਦੇ ਵਿੱਚ ਆਪਣੀ ਥਾਂ ਜਦ ਉਹਨਾਂ ਨੂੰ ਮਿਲਣੀ ਮਹਿਸੂਸ ਨਹੀਂ ਹੁੰਦੀ ਤਾਂ ਉਹ ਉਦਾਸੀਨਤਾ ਨੂੰ ਖਤਮ ਕਰਨ ਦੇ ਲਈ ਵੀ ਫੋਨ ਦੀ ਬੇਲੋੜੀ ਵਰਤੋਂ ਕਰਦੇ ਨੇ। ਬਿਲਕੁਲ ਵਾਜਬ, ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਆ ਕੇ ਆਪਣਿਆਂ ਅਤੇ ਆਪਣੀ ਜਨਮ ਭੂਮ ਤੋਂ ਦੂਰ ਹੁੰਦੇ ਨੇ ਅਤੇ ਫੋਨ ਦੀ ਵਰਤੋਂ ਦੇ ਰਾਹੀਂ ਪਿੱਛੇ ਰਹਿ ਗਿਆਂ ਦੇ ਨਾਲ ਮਿਲਾਪ ਜਾਂ ਗੱਲਬਾਤ ਤਾਂਘਦੇ ਨੇ।
1: ਠੀਕ ਹੋ ਗਿਆ,
0: ਕੋਈ ਨਵਾਂ ਸਕਿੱਲ ਜਾਂ ਹੁਨਰ ਵੀ ਕਈ ਬਜ਼ੁਰਗ ਸਿੱਖਦੇ ਨੇ, ਜਿਵੇਂ ਕਿ ਉਬਰ ਈਟਸ ਆਦਿ, ਹਾਂ ਬਹੁਤ ਬਜ਼ੁਰਗ ਕਰਦੇ ਨੇ, ਪਰ ਅਜਿਹੀ ਚੰਗੀ ਵਰਤੋਂ ਦੇ ਕੇਸ ਕਾਫੀ ਘੱਟ ਨੇ। ਅੰਤ ਦੇ ਵਿੱਚ ਜਿਵੇਂ ਤੁਸੀਂ ਕਿਹਾ ਕਿ ਫੋਨ ਦੀ ਵਰਤੋਂ ਬਹੁਤੀ ਵਰਤੋਂ ਬਜ਼ੁਰਗਾਂ ਦੇ ਲਈ ਜਾਂ ਤਾਂ ਸਿਹਤ ਦੇ ਪੱਖੋਂ ਜਾਂ ਪੈਸੇ ਦੀ ਬਰਬਾਦੀ ਹੀ ਲੈ ਕੇ ਆਉਂਦੀ ਆ। ਕੋਈ ਔਨਲਾਈਨ ਠੱਗੀ ਮਾਰਨ ਦੀ ਕੋਸ਼ਿਸ਼ ਦੇ ਵਿੱਚ ਹੈ ਅਤੇ ਵਿਚਾਰੇ ਬਜ਼ੁਰਗ ਬਹੁਤ ਛੇਤੀ ਸ਼ਿਕਾਰ ਹੋ ਜਾਂਦੇ ਨੇ। ਸੰਯਮ ਵਰਤਣਾ ਚਾਹੀਦਾ, ਨਹੀਂ ਤਾਂ ਅਜਿਹਾ ਨਾ ਹੋਵੇ ਕਿ ਅਬ ਕਿਉਂ ਉਦਾਸ ਫਿਰਤੇ ਹੋ, ਸਰਦੀਆਂ ਕੀ ਸ਼ਾਮੋ ਮੇਂ, ਇਸ ਤਰ੍ਹਾਂ ਹੀ ਹੋਤਾ ਹੈ ਇਸ ਤਰ੍ਹਾਂ ਕੇ ਕਾਮੋ ਮੇਂ। ਵਾਹ ਵਾਹ,
1: ਕੋਈ ਸ਼ੱਕ ਨਹੀਂ,
0: ਧੰਨਵਾਦ ਜੀ, ਬਹੁਤ ਸੋਹਣਾ ਇੱਕ ਵਾਰੀ ਫਿਰ ਤੋਂ ਤੁਹਾਡੀ ਸਾਂਝ ਦਿਆ ਜੀ। ਬਾਕੀਆਂ ਦੇ ਮੈਸੇਜ ਵੀ ਪੜ੍ਹਦੇ ਹਾਂ, ਫਿਲਹਾਲ ਆਪਾਂ ਇੱਧਰ ਕਾਲਰ ਆਪਣੇ ਲੈ ਲਈਏ। 645 ਤੁਸੀਂ ਆਉਂਦੇ ਰਹੋ ਜੀ।
2: ਸਤਿ ਸ੍ਰੀ ਅਕਾਲ ਬਾਈ ਜੀ, ਦੋਨਾਂ ਵੀਰਾਂ ਨੂੰ
0: ਜੀ ਸਤਿ ਸ੍ਰੀ ਅਕਾਲ।
2: ਮੈਂ ਗੁਰਜੀਤ ਬੋਲਦਾ ਸੀ
0: ਜੀ। ਗੁਰਜੀਤ,
2: ਬਹੁਤ ਸੋਹਣਾ ਮੈਸੇਜ ਪੜ੍ਹਿਆ ਤੁਸੀਂ ਨੇ ਜੀ, ਬਹੁਤ ਕੁਛ ਕਵਰ ਕਰਤਾ ਇਹਨਾਂ ਨੇ
0: ਜੀ, ਮਿਹਰਬਾਨੀ।
2: ਤੇ ਬਾਈ ਜੀ, ਮੈਂ ਨਾ ਥੋੜਾ ਜਿਹਾ ਤੁਹਾਡੇ ਤੋਂ ਡੀਰੇਲ ਹੋਊਗਾ, ਬਹੁਤਾ ਨਹੀਂ ਹੁੰਦਾ, ਪਰ ਇਹਨੂੰ ਆਪਾਂ ਬਜ਼ੁਰਗਾਂ ਨਾਲ ਗੱਲਾਂ ਜੋੜ ਕੇ ਨਹੀਂ ਵੇਖ ਸਕਦੇ ਹਨਾ, ਫੋਨ ਵਾਲੀ ਐਡਿਕਸ਼ਨ ਨੂੰ। ਸੋ ਉਹਦੇ ਲਈ ਮੈਂ ਪਹਿਲੀ ਮਾਫ਼ੀ ਮੰਗ ਲੈਣਾ।
0: ਪਤਾ ਕੀ, ਟਾਈਮ ਹੁਣ ਆਪਾਂ ਨਾ ਆਖਰੀ ਪੜਾਅ ਚ ਹਾਂ ਤੇ ਬਹੁਤਾ ਇੰਨਾ ਵੀ ਨਾ ਲੈ ਜਿਓ ਵੀ ਮੁੜ ਕੇ ਐਲਬਰੀ ਤੋਂ ਮੋੜ ਕੇ ਲਿਆਈ ਆਪਾਂ।
2: ਬਿਲਕੁਲ ਨਹੀਂ, ਦੇਖੋ ਇੱਕ ਕਲਚਰ ਸਭ ਹੋ ਰਿਹਾ, ਠੀਕ ਹੈ ਜੀ। ਅੱਜ ਮੈਂ ਕੋਈ ਚੀਜ਼ ਟ੍ਰੈਂਡ ਚ ਹੁੰਦੀ ਹੈ ਨਾ, ਤਾਂ ਚਾਹੇ ਉਹ ਬੱਚਾ ਚਾਹੇ ਬਜ਼ੁਰਗ ਆ ਚਾਹੇ ਕੋਈ ਵੀ ਆ, ਉਹ ਤਾਂ ਭੱਜ ਨਹੀਂ ਸਕਦਾ। ਅਗਲਾ ਕਹਿੰਦਾ ਪਤਾ ਨੀ ਇਸ ਛੁੰਛਣੇ ਵੀ ਆ ਕੇ ਖੜਾਉਣੇ ਵਿੱਚ ਕੀ ਹੈਗਾ ਵੀ ਜਿਹੜਾ

0: ਸਾਰੀ ਦੁਨੀਆਂ ਭੱਜੀ ਬੈਠੀ ਆ ਤਾਂ ਉਹ ਬਜ਼ੁਰਗ ਵੀ ਉਹਦੇ ਕੋਲ ਨਹੀਂ ਅਟਰੈਕਟ ਹੁੰਦਾ, ਬੱਚਾ ਵੀ ਹੁੰਦਾ। ਦੂਸਰੀ ਗੱਲ ਜੇ ਮੈਂ ਲਾਵਾਂ ਜੀ, ਅੱਜ ਕੱਲ ਨਾ ਇਹ ਜਿਹੜਾ ਆਪਣਾ ਕਲਚਰ ਦੇ ਜਿਵੇਂ ਮੈਂ ਕਹਿ ਰਿਹਾ ਕਲਚਰ ਬਣਾਤਾ, ਇਹ ਸਿਸਟਮ ਹੈ ਸਾਰਾ ਕੁਛ ਇਹਨਾਂ ਨੇ ਫੋਨ ਚ ਫਿੱਟ ਕਰਤਾ। ਹੁਣ ਅਸੀਂ ਤੁਹਾਨੂੰ ਵੀ ਤਾਂ ਫੋਨ ਦੇ ਥਰੂ ਹੀ ਸੁਣ ਰਹੇ ਹਾਂਗੇ, ਤੁਹਾਡੇ ਨਾਲ ਗੱਲ ਵੀ ਫੋਨ ਦੇ ਥਰੂ ਕਰ ਰਹੇ ਹਾਂਗੇ। ਫਿਰ ਮੈਂ ਵੀ ਸੋਚਿਆ ਵੀ ਮੈਂ ਫੋਨ ਤੋਂ ਦੂਰ ਜਾਂਦਾ ਜੀ। ਫਿਰ ਜੇ ਬੱਚਿਆਂ ਦੀ ਜਿਮਨਾਸਟਿਕ ਲਾ ਲਓ, ਸਕੂਲ ਲਾ ਲਓ, ਸਵਿਮਿੰਗ ਲਾ ਲਓ, ਉਹਦਾ ਲੈਸਨ ਇੱਧਰ ਕਰਨਾ, ਫਿਰ ਕਹਿੰਦੇ ਜੀ ਐਪ ਡਾਊਨਲੋਡ ਕਰੋ। ਬੰਦਾ ਭੱਜੇ ਦਾ ਜੇ ਕਿੱਧਰ, ਇਹ ਕਲਚਰ ਸੈੱਟ ਹੋ ਗਿਆ। ਇੱਕ ਆਪਾਂ ਨੂੰ ਇਹ ਨੀ ਪਤਾ ਵੀ ਇਹ ਜੀ ਕਿਹੜੀ ਈਮੇਲ ਆਉਣੀ ਆ ਜਿਹੜੀ ਆਪਾਂ ਨੇ ਦੇਖਣੀ ਆ, ਘੰਟੇ ਵੱਧ ਜਾਂ 15 ਮਿੰਟਾਂ ਵੱਧ, ਉਹ ਅੱਜ ਤੱਕ ਨੀ ਲੱਭੀ, ਪਤਾ ਨੀ ਕਿਹੋ ਜਿਹੀ ਈਮੇਲ ਆਉਣੀ ਆ। ਇੱਕ ਪਤਾ ਨੀ ਕਿਹੋ ਜੀ ਕਿਸੇ ਦੀ ਫੇਸਬੁੱਕ ਤੇ ਪੋਸਟ ਆਉਣੀ ਆ, ਉਹ ਸਕਰੋਲ ਕਰ ਲਓ। ਇੱਕ ਪਤਾ ਨੀ ਕਿਹੜੀ ਆਪਾਂ ਨੇ ਲੋਕਾਂ ਨੂੰ ਬ੍ਰੇਕਿੰਗ ਨਿਊਜ਼ ਦੇਣੀ ਆ, ਜਿਹੜੀ ਆਪਾਂ ਵੀ ਸਭ ਤੋਂ ਪਹਿਲਾਂ ਮੈਨੂੰ ਇਹ ਪਤਾ ਲੱਗੇ। ਇਹ ਸਭ ਤੋਂ ਸੱਤਿਆਨਾਸ਼ ਨਾ ਜਿਹੜਾ ਆਪਾਂ ਨੂੰ ਇਹਨਾਂ ਨੇ ਇੰਟਰਨੈਟ ਜ਼ਿਆਦੇ ਦੇਤਾ ਨਾ, ਇਹ ਵੀ ਮੇਨ ਜਾਲਾ। ਜੇ ਤੁਸੀਂ ਜਾਵੋ ਨਾ 2010 ਦੇ ਨੇੜੇ ਤੇੜੇ, ਇੱਕ ਅੱਧਾ ਜੀ ਵੀ ਮਿਲਦਾ ਹੁੰਦਾ ਸੀ, ਰੇਡੀਓ ਸੁਣ ਲਓ, ਚਲੋ ਥੋੜਾ ਬਹੁਤਾ ਈਮੇਲ ਚੈੱਕ ਕਰ ਲਓ। ਇੱਕ ਜੇ ਕਿਸੇ ਨੂੰ ਯਾਦ ਹੋਵੇ ਨਾ, ਬਲੈਕਬੇਰੀ ਦੇ ਫੋਨ ਹੁੰਦੇ ਸੀ, ਉਹ ਸਭ ਤੋਂ ਬੈਸਟ ਸੀ, ਸਿਰਫ ਇੱਕ ਦੇ ਹੁੰਦੇ ਸੀ। ਉਹ ਜਦੋਂ ਦਾ ਆਈਫੋਨ ਤੇ ਸੈਮਸੰਗ ਨੇ ਭੱਠਾ ਵਟਾ ਤਾ ਜੀ 2003 ਚ, ਕਹਿ ਕੇ ਮੈਂ ਗੱਲ ਨਿਬੇੜਦਾ। ਥੈਂਕ ਯੂ ਸੋ ਮਚ,
1: ਮਿਹਰਬਾਨੀ,
2: ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡੀ।
1: ਮਸਲਾ ਇਹ ਹੈ ਜੀ, ਦੇਖੋ ਫੋਨ ਦੀ ਵਰਤੋਂ ਆ ਉਹ, ਅਤੇ ਆਪਾਂ ਦੁਰਵਰਤੋਂ ਦੀ ਗੱਲ ਕਰਦੇ ਹਾਂ। ਫੋਨ ਦੀ ਵਰਤੋਂ ਮੰਨ ਲਓ ਬਹੁਤ ਸਾਰੀਆਂ ਚੀਜ਼ਾਂ ਨੇ, ਉਹ ਜਿਹੜੀਆਂ ਚੀਜ਼ਾਂ ਈਮੇਲ ਦੇਖਣੀਆਂ ਜਾਂ ਕਿਸੇ ਨੂੰ ਫੋਨ ਕਰਨਾ ਜਾਂ ਕੋਈ ਕੰਮ ਦਾ ਮਤਲਬ ਐਪ ਤੋਂ ਬੁਕਿੰਗ ਕਰਨੀ ਆ, ਕੁਛ ਕਰਨਾ, ਉਹ ਸਾਰੀਆਂ ਚੀਜ਼ਾਂ ਤੁਸੀਂ ਮਿਲਾ ਵੀ ਲਓਗੇ ਨਾ, ਦਿਹਾੜੀ ਦਾ ਅੱਧਾ ਘੰਟਾ ਘੰਟਾ ਬਣਨਾ ਨਹੀਂ
2: ਉਹਦੇ 'ਤੇ, ਇੰਨਾ ਟਾਈਮ ਨਹੀਂ।
1: ਅਸਲ 'ਚ ਪਟਾਕਾ ਉਦੋਂ ਬੋਲਦਾ ਜਦ ਆਪਾਂ ਅੰਗੂਠਾ ਆਪਣਾ ਉੱਤੇ ਥੱਲੇ ਨੂੰ ਜਾਂਦਾ ਨਾ, ਜਿਹੜੀਆਂ ਰੀਲਾਂ ਨੇ ਇਹਨਾਂ ਨੇ ਬੜਾ ਬੇੜਾ ਗਰਕ ਕੀਤਾ, ਜਾਂ ਜਿਹੜੇ ਵੀਡੀਓ ਨੇ ਨਿਰੰਤਰ ਆਪਾਂ ਦੇਖਦੇ ਹਾਂ ਜਾਂ ਸ਼ਾਰਟਸ ਦੇਖਦੇ ਹਾਂ ਟਿਕਟੋਕ ਵਾਲੀਆਂ, ਉਹਦਾ ਦਿਮਾਗ 'ਤੇ ਵੀ ਅਸਰ ਹੁੰਦਾ ਅਤੇ ਮਾਨਸਿਕ ਸਿਹਤ 'ਤੇ ਤੁਹਾਨੂੰ ਪਤਾ ਹੀ ਹੈ ਫਿਰ, ਹੈ ਨਾ, ਕਿਉਂਕਿ ਉਸ ਕਿਸਮ ਦੇ ਹਾਰਮੋਨ ਰਿਲੀਜ਼ ਹੋਣੇ ਆ, ਝਲਕ ਭਲਕ ਜਿਹੜੀ ਹੈਗੀ ਆ, ਅਤੇ ਉਸ ਪਾਸੇ ਨੂੰ ਤੁਹਾਡਾ ਦਿਮਾਗ ਲੱਗਦਾ ਜਦ ਇੱਕੋ ਤਰ੍ਹਾਂ ਦੇ ਥੋਟਸ ਤੁਹਾਡੇ ਦਿਮਾਗ 'ਚ ਵੜੀ ਜਾਣੇ ਆ, ਵੜੀ ਜਾਣੇ ਆ।
2: ਬਿਲਕੁਲ, ਨਾਲੇ ਇਹਦੇ ਵਿੱਚੋਂ ਬਹੁਤ ਸਾਰੇ ਪੁਆਇੰਟ ਇਹ ਹੈ ਨਾ ਜਿਹੜੇ ਸਿਰਫ ਸਾਡੇ ਤੱਕ ਜਾਂ ਬੱਚਿਆਂ ਤੱਕ ਸੀਮਿਤ ਹੈ, ਉਹ ਬਜ਼ੁਰਗਾਂ ਤੱਕ ਉਹ ਵਾਲੇ ਪੁਆਇੰਟ ਨਹੀਂ ਆ।
1: ਬੈਂਕਿੰਗ ਕਰਨੀ ਆ, ਕੋਈ ਪੇਮੈਂਟ ਕਰਨੀ ਆ, ਬਜ਼ੁਰਗਾਂ ਨੇ ਥੋੜ੍ਹੀ ਕਰਨੀ, ਮਾਪਿਆਂ ਨੇ ਕਰਨੀ,
2: ਹੋ ਸਕਦਾ ਉਹਨਾਂ ਨੇ ਕਰਨੀ ਵੀ ਹੋਵੇ, ਪਰ ਉਹੀ ਫਿਰ ਜਿੱਦਾਂ ਤੁਸੀਂ ਕਿਹਾ ਵੀ ਉਹਦੇ ਵਿੱਚੋਂ ਜਦੋਂ ਆਪਾਂ ਟਾਈਮਿੰਗ ਕੱਢ ਕੇ ਵੇਖਾਂਗੇ ਨਾ ਕਿ ਕਿਹੜੀ ਐਪ ਨੇ ਕਿੰਨਾ ਸਮਾਂ ਲਿਆ, ਅਤੇ ਆਹ ਸਾਰੀਆਂ ਐਪ ਜਿਹੜੀਆਂ ਨੇ ਇਹ ਤੁਹਾਡੀਆਂ ਹਫ਼ਤੇ ਦੇ ਵਿੱਚ ਮਹੀਨੇ ਦੇ ਵਿੱਚ ਓਨਾ ਟਾਈਮ ਨਹੀਂ ਲੈਣਗੀਆਂ ਜਿੰਨੀਆਂ ਬਾਕੀ ਬੇਲੋੜੀਆਂ ਜਿਹਦੇ ਵਿੱਚ ਯੂਟਿਊਬ ਹੋ ਗਈ, ਫੇਸਬੁੱਕ ਹੋ ਗਈ, ਜਾਂ ਸੋਸ਼ਲ ਮੀਡੀਆ ਜਿੱਥੋਂ ਸਾਨੂੰ ਕੋਈ ਬਹੁਤ ਜ਼ਿਆਦਾ ਕੋਈ ਖਾਸ ਨਹੀਂ ਲੱਭਣਾ।
1: ਆਈਫੋਨ, ਸੈਮਸੰਗ ਜਿੰਨੇ ਫੋਨ ਨੇ ਇਹ ਤੁਹਾਨੂੰ ਟਾਈਮਿੰਗ ਵੀ ਦਿੰਦੇ ਆ ਵੀ ਭਾਈ ਤੁਸੀਂ ਆ ਫੇਸਬੁੱਕ 'ਤੇ ਇਸ ਹਫ਼ਤੇ 6 ਘੰਟੇ ਵਰਤੇ, ਟਿਕਟੋਕ 'ਤੇ 8 ਘੰਟੇ ਲਾਏ ਆ, ਉਹ ਆਪਣਾ ਤੁਸੀਂ ਉਹਦੀ ਸੈਟਿੰਗ ਜਾ ਕੇ ਉਹ ਵੀ ਚੀਜ਼ਾਂ ਚੈੱਕ ਕਰ ਸਕਦੇ।
2: ਤੁਸੀਂ ਵੇਖੋਗੇ ਵੀ ਉਹ ਤਾਂ ਬਹੁਤ ਥੋੜ੍ਹਾ, ਉਹ ਤਾਂ ਸਾਡੀਆਂ ਸੁੱਖ ਸੁਵਿਧਾਵਾਂ ਦੇ ਲਈ ਉਹ ਚੀਜ਼ਾਂ ਜਿਹੜੀਆਂ ਨੇ ਉਹ ਜ਼ਿਆਦਾ ਚੱਲ ਕਹਿ ਲਓ ਵੀ ਤੁਹਾਡੇ ਸਾਬਤ ਹੋਣਗੀਆਂ। ਸਤਿ ਸ਼੍ਰੀ ਅਕਾਲ, ਕਹਿੰਦੇ ਸਾਡੇ ਵਾਲਿਆਂ ਨੂੰ ਇਹੀ ਪ੍ਰੋਬਲਮ ਸੀ ਜੀ। ਫਿਰ ਕਹਿੰਦੇ ਕਿਸੇ ਨੇ ਸਲਾਹ ਦਿੱਤੀ ਕਿ ਮਾਪੇ ਖੁਸ਼ ਅਤੇ ਤੰਦਰੁਸਤ ਰੱਖਣੇ ਤਾਂ ਉਹਨਾਂ ਨੂੰ ਮੋਬਾਈਲ ਦੀ ਥਾਂ 'ਤੇ ਬੱਚੇ ਦਿਓ। ਬੀ ਪੀ ਅਤੇ ਸਟ੍ਰੈਸ ਦਿਨਾਂ ਵਿੱਚ ਹੀ ਉੱਡ ਗਿਆ ਅਤੇ ਉਹਨਾਂ ਦਾ, ਅਤੇ ਨਾਓ ਵੀ ਆਰ ਵੇਟਿੰਗ ਫੋਰ ਥਰਡ ਵਨ ਐਂਡ ਆਫ ਦਿਸ ਈਅਰ। ਅਤੇ ਯੰਗ ਪੇਰੈਂਟਸ ਨੂੰ ਸਲਾਹ ਆ ਕਿ ਮਾਪਿਆਂ ਦਾ ਜੇ ਮੋਬਾਈਲ ਰਿਪਲੇਸ ਕਰਨਾ ਹੈ ਤਾਂ ਕੁਛ ਦੇਣਾ ਪੈਣਾ। ਬਿਲਕੁਲ ਤੁਹਾਡੀ ਗੱਲ ਵਾਜਬ ਹੈ ਜੀ, ਸਵਾ ਥਰਸਾ ਅਤੇ ਸਿਰੇ 'ਤੇ ਕੰਡੇ ਹੋਈ ਆ। ਜਦੋਂ ਆਪਾਂ ਲਾਜਾਂ ਦੀ ਗੱਲ ਕਰਾਂਗੇ ਤਾਂ ਲਾਜ ਇਹ ਹੋਈ ਆ ਵੀ ਆਰ ਸਾਨੂੰ ਦੇਣਾ ਪਊਗਾ, ਇਹ ਵੱਡੀ ਸਮੱਸਿਆ ਵਾ। ਪਰਿਵਾਰ ਆਪਾਂ ਅੱਜ ਕੱਲ੍ਹ ਜਾਂ ਤਾਂ ਕਰਦੇ ਨਹੀਂ, ਜੇ ਕਰਦੇ ਹਾਂ ਤਾਂ ਦਿਨੋਂ ਦਿਨ ਆਪਾਂ ਨਿੱਕੇ ਤੋਂ ਨਿਕਾਹ ਕਰੀ ਜਾਂਦੇ ਹਾਂ, ਅਤੇ ਉੱਥੇ ਵਿੱਚ ਨਾ ਉਹਨਾਂ ਨੂੰ, ਫਿਰ ਆਪਾਂ ਭਾਸ਼ਾ ਵੀ ਉਸੇ ਵਿੱਚ ਹੀ ਆਜੂਗੀ, ਭਾਸ਼ਾ ਤੋਂ ਵੀ ਆਪਾਂ ਦੂਰ ਕਰ ਰਹੇ ਹਾਂ ਵੀ ਬੱਚੇ ਹੁਣ ਅੰਗਰੇਜ਼ੀ ਤੋਂ ਲੱਤ ਨਹੀਂ ਲਾਉਂਦੇ, ਉਹਨਾਂ ਨੂੰ ਆਉਂਦੀ ਨਹੀਂ ਆ, ਉਹਨਾਂ ਨਾਲ ਕਮਿਊਨੀਕੇਸ਼ਨ ਕਿੱਦਾਂ ਕਰਨ। ਉਹ ਬੱਚੇ ਦਾ ਜਦੋਂ ਜੇ ਆਪਾਂ ਭਾਸ਼ਾ ਤੋਂ ਉਹਨੂੰ ਦੂਰ ਕਰਦੇ ਹਾਂ ਤਾਂ ਉਹਦੇ 'ਚ ਸਿਰਫ ਇਹ ਨਹੀਂ ਹੁੰਦਾ ਵੀ ਉਹਦੀ ਕਮਿਊਨੀਕੇਸ਼ਨ ਰੁਕਦੀ ਆ, ਇਹ ਹੁੰਦਾ ਵੀ ਕਨੈਕਸ਼ਨ ਵੀ ਟੁੱਟ ਜਾਂਦਾ, ਫਿਰ ਉਹ ਮੋਹ ਅਤੇ ਉਹ ਵੀ ਟੁੱਟ ਜਾਂਦਾ। ਸਾਡੇ ਨਾਲ ਨੇ 047, ਤੁਸੀਂ ਆਉਣੇ ਰਹੋ ਜੀ।
3: ਸਤਿ ਸ਼੍ਰੀ ਅਕਾਲ ਰਣਜੋਤ ਵੀਰ ਜੀ, ਸਤਿ ਸ਼੍ਰੀ ਅਕਾਲ ਪ੍ਰੀਤਿੰਦਰ ਵੀਰ ਜੀ,
1: ਜੀ ਸਤਿ ਸ਼੍ਰੀ ਅਕਾਲ ਜੀ,
3: ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ। ਟੌਪਿਕ ਬੜਾ ਵਧੀਆ ਹੈਗਾ। ਮੈਂ ਤਾਂ ਰੀਸੈਂਟਲੀ ਹੁਣ ਇੰਡੀਆ ਤੋਂ ਆਈ ਹਾਂ, ਤਾਂ ਮੈਂ ਆਹ ਚੀਜ਼ ਦੇਖੀ ਹੈ ਕਿ ਆਹ ਚੀਜ਼ ਆਪਣੇ ਇੱਥੇ ਦੇ ਪੇਰੈਂਟਸ ਨੇ, ਜਿਹੜੇ ਇੰਡੀਆ ਦੇ ਪੇਰੈਂਟਸ ਆ, ਉਹ ਵੀ ਫੇਸ ਕਰ ਰਹੇ ਹਾਂ।
1: ਹਾਂਜੀ, ਉੱਥੇ ਵੀ
2: ਡਾਕਟਰ ਕਿ ਆਪਾਂ ਇੱਥੇ ਆ ਗਏ ਹਾਂ ਨਾ, ਉਹਨਾਂ ਨੇ,
3: ਹਾਂ ਬਸ ਮੈਂ ਉਹੀ ਕਹਿਣ ਲੱਗੀ ਸੀਗੀ ਕਿ ਹੁਣੇ ਜਿਨ੍ਹਾਂ ਦਾ ਮੈਸੇਜ ਆਇਆ ਨਾ ਕਿ ਜੇ ਤੁਸੀਂ ਉਹਨਾਂ ਕੋਲ ਫੋਨ ਲੈਣਾ ਤਾਂ ਤੁਹਾਨੂੰ ਉਹਨਾਂ ਨੂੰ ਕੁਛ ਦੇਣਾ ਪਏਗਾ, ਜਿੱਥੇ ਉਹ ਆਪਣੇ ਆਪ ਨੂੰ ਆਪਣਾ ਧਿਆਨ ਡਾਇਵਰਟ ਕਰਨ, ਹਨਾ। ਹੁਣ ਜਿਹੜੇ ਇੱਥੇ ਆ ਗਏ ਨੇ ਉਹਨਾਂ ਵਾਸਤੇ ਸਭ ਤੋਂ ਵੱਡੀ ਪ੍ਰੋਬਲਮ ਹੈਗੀ ਕਿ ਪੇਰੈਂਟਸ ਇੱਥੇ ਆਉਣਾ ਨਹੀਂ ਚਾਹੁੰਦੇ, ਉਹ ਬਹੁਤ ਵੱਡਾ ਵੈਲਿਡ ਰੀਜ਼ਨ ਹੈ ਕੱਲ ਨੂੰ ਮੈਨੂੰ ਮੇਰਾ ਪੁੱਤਰ ਕਹੇਗਾ ਕਿ ਹਾਂ ਮੈਂ ਫਲਾਂ ਕੰਟਰੀ ਚ ਚਲਾ ਗਿਆ ਤਾਂ ਮੰਮਾ ਤੁਸੀਂ ਜਿੱਥੇ ਸਾਰੀ ਉਮਰ ਰਹੇ ਹੋ ਉਹ ਛੱਡ ਕੇ ਤੁਸੀਂ ਮੇਰੇ ਕੋਲ ਆ ਜਾਓ, ਮੈਂ ਇੱਕ ਡੇਢ ਮਹੀਨੇ ਲਈ ਜਾਣਾ ਪਸੰਦ ਕਰੂੰਗੀ, ਮੈਂ ਵੀ ਸਾਰੀ ਉਮਰ ਨਹੀਂ ਜਾ ਸਕਦੀ ਹਨਾ। ਪਰ ਚੱਕਰ ਆਹ ਚੀਜ਼ ਹੈਗੀ ਹੈ ਕਿ ਭਾਜੀ ਹੁਣ ਅੱਜ ਦੀ ਡੇਟ ਚ ਜੋ ਸਿਚੁਏਸ਼ਨ ਹੈ ਮੈਂ ਉਹ ਕਹੂੰਗੀ ਉਹ ਸਾਡੇ ਮਾਂ ਪਿਓ ਹੈ, ਅਸੀਂ ਉਹਨਾਂ ਨੂੰ ਜਿੰਨਾ ਮਰਜ਼ੀ ਸਮਝਾ ਲਈ ਐਂਡ ਚ ਗਿਲਟ ਫੈਕਟਰ ਦੀ ਟ੍ਰਿਪ ਤੇ ਤੁਸੀਂ ਜਾਣਾ ਹੁੰਦਾ, ਗਿਲਟ ਟ੍ਰਿਪ ਤੇ ਤੁਹਾਨੂੰ ਹੀ ਮਿਲਦਾ ਕਿ ਕਿਉਂਕਿ ਅਸੀਂ ਇਕੱਲੇ ਹਾਂ ਕਿਉਂਕਿ ਸਾਡੇ ਕੋਲ ਹੋਰ ਕੋਈ ਸਾਧਨ ਨਹੀਂ ਹੈਗਾ ਹਨਾ। ਆ ਚੀਜ਼ ਹੁੰਦੀ ਹੈ, ਮੈਨੂੰ ਆ ਚੀਜ਼ ਲੱਗਦੀ ਹੈ ਕਿ ਪੇਰੈਂਟਸ ਜੇ ਸਹੀ ਤਰੀਕੇ ਨਾਲ ਆਪਣਾ ਟਾਈਮ ਥੋੜਾ ਜਿਹਾ ਡਿਵਾਈਡ ਕਰ ਲੈਣ ਕਿ ਹਾਂ ਮੈਂ ਜਿੱਦਾਂ ਅਸੀਂ ਵੱਡੇ ਕਰਦੇ ਕਿ ਮੈਂ ਇੰਨਾ ਟਾਈਮ ਹੀ ਲਾਣਾ ਸ਼ਾਇਦ ਚੀਜ਼ਾਂ ਸੁਧਰ ਜਾਣ। ਸਭ ਤੋਂ ਜ਼ਿਆਦਾ ਡਰ ਲੱਗਦਾ ਹੁਣ ਜਿੱਦਾਂ ਐਤਕੀ ਵੀ ਸਾਡੇ ਨਾਲ ਆ ਚੀਜ਼ ਹੋਈ ਹੈ, ਜਿਹੜੇ ਯੂਟਿਊਬ ਤੇ ਪੇਰੈਂਟਸ ਆ ਮੋਟੀਵੇਸ਼ਨਲ ਲੈਕਚਰਸ ਵਾਲੇ ਆਪਣੇ ਮੈਡੀਟੇਸ਼ਨ ਵਾਲੇ ਯੋਗਾ ਵਾਲੇ ਗਰੁੱਪਸ ਜੁਆਇਨ ਕਰ ਲੈਂਦੇ ਆ, ਉਹ ਤੋਂ ਬਾਅਦ ਚਲੇ ਜਾਂਦੇ ਆ ਵਟਸਐਪ ਗਰੁੱਪਸ ਤੇ, ਫਿਰ ਉਹਨਾਂ ਦਾ ਨੰਬਰ ਹੋ ਗਿਆ ਹਰ ਥਾਂ ਤੇ ਸਰਕੂਲੇਟ
2: ਜੀ,
3: ਤਾਂ ਫਿਰ ਉਹਨਾਂ ਨੂੰ ਫੋਨ ਆਉਣੇ ਸ਼ੁਰੂ ਹੁੰਦੇ, ਫਿਰ ਉਹ ਕਹਿੰਦੇ ਇੰਨੇ ਫੋਨ ਕਿਉਂ ਆ ਰਹੇ ਆ। ਉਹ ਮੈਂ ਕਿਤੇ ਨਾ ਇੱਕ ਦਿਨ ਰਾਤ ਨੂੰ ਸਾਡੇ ਮੰਮਾ ਨੂੰ ਐਕਸਪਲੇਨ ਕਰ ਬੈਠੀ ਕਿ ਆ ਜਿਹੜੇ ਵਟਸਐਪ ਦੇ ਗਰੁੱਪਸ ਹੈਗੇ ਨੇ ਵੀ ਇਹ ਡਿਲੀਟ ਕਰੋ ਵੀ ਤੁਹਾਡਾ ਨੰਬਰ ਇੰਨੀ ਜਗ੍ਹਾ ਤੇ ਸਰਕੂਲੇਟ ਹੋ ਗਿਆ, ਤੇ ਮੈਂ ਕਿਹਾ ਵੀ ਪਤਾ ਨੀ ਕੱਲ ਨੂੰ ਕਿਹੜੀਆਂ ਕਾਲਸ ਆਣਗੀਆਂ, ਕੋਈ ਓਟੀਪੀ ਮੰਗਿਆ, ਮੇਰੇ ਮੂੰਹ ਚੋਂ ਇੱਦਾਂ ਹੀ ਨਿਕਲ ਗਿਆ ਕਿ ਕੋਈ ਓਟੀਪੀ ਮੰਗੇਗਾ। ਅਗਲੇ ਦਿਨ ਸਵੇਰੇ ਸਾਡੇ ਮਾਤਾ ਜੀ ਦਾ ਬੀਪੀ ਤਾਂ ਹਾਈ ਵੀ ਹਾਏ, ਮੈਂ ਤਾਂ ਪਤਾ ਨੀ ਕਿੱਥੇ ਓਟੀਪੀ ਦੇ ਦਿੱਤਾ। ਸੋ ਉਹ ਪੇਰੈਂਟਸ ਨੂੰ ਇਹਦਾ ਮਿਸਯੂਜ਼ ਵੀ ਤੁਸੀਂ ਓਨਾ ਕੀ ਸਮਝਾ ਸਕਦੇ ਜਿੰਨਾ ਕਿ ਤੁਹਾਨੂੰ ਲੱਗੇ ਕਿ ਉਹਨਾਂ ਦੀ ਸਿਹਤ ਤੇ ਅਸਰ ਨਹੀਂ ਹੋ ਰਿਹਾ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਤੁਹਾਡੀ ਅੱਖਾਂ ਤੇ ਫਰਕ ਪੈਣਾ, ਕਹਿੰਦੇ ਇੱਕ ਦਾ ਕੈਟਰੈਕਟ ਦੀ ਸਰਜਰੀ ਹੋਈ ਵੀ ਦੂਸਰੇ ਦੀ ਵੀ ਹੋ ਜਾਊਗੀ।
1: ਸਾਡੇ ਬਜ਼ੁਰਗ ਕਹਿੰਦੇ ਬਾਪੂ ਜੀ ਸ਼ਰਾਬ ਪੀਣ ਨਾਲ ਕਿਡਨੀਆਂ ਖਰਾਬ ਹੁੰਦੀਆਂ, ਕਹਿੰਦਾ ਮੈਂ ਕਿਹੜਾ ਵੇਚਣੀ ਆ, ਦੋ ਚਾਰ ਸਾਲ ਜਿਹੜੇ ਹੈਗੇ ਉਹ ਤਾਂ ਨਜ਼ਾਰਾ ਲਈਏ।
3: ਮੇਰੇ ਨਾਲ ਭਾਜੀ ਐਤਕੀ ਸੱਚੀ ਬਜ਼ੁਰਗ ਦਾ ਐਟੀਟਿਊਡ ਹੈ, ਮੈਂ ਰੱਖਣੀਆਂ ਤੇ ਗਈ ਤੇ ਮੇਰੇ ਚਾਚੇ ਨਾ ਮੇਰੇ ਡਾਇਬਟੀਜ਼ ਹਾਈ ਓਨ ਡਾਇਬਟੀਜ਼ ਹੈ, ਉਹਨਾਂ ਦਾ ਸਿਰਫ 30% ਹਾਰਟ ਕੰਮ ਕਰਦਾ। ਮੈਂ ਉਹਨਾਂ ਨੇ ਕਿਹਾ, ਮੈਂ ਕਿਹਾ ਤੁਸੀਂ ਤੀਜਾ ਲੱਡੂ ਖਾਣ ਲੱਗੇ ਚਾਚੇ, ਕੁਛ ਤਾਂ ਸੋਚੋ, ਕਹਿੰਦਾ ਲੈ ਕੱਲ ਨੂੰ ਪਤਾ ਨੀ ਕੀ ਹੋਣਾ, ਕਹਿੰਦਾ ਅੱਜ ਤਾਂ ਮੈਨੂੰ ਖਾ ਲੈ।
1: ਹਾਈਕੂ ਵੀ ਉਦਾਂ ਦੇ ਹੀ ਆ ਨਾ, ਵਧੀ ਹੋਈ ਸ਼ੂਗਰ ਵਾਹਿਗੁਰੂ ਕਹਿ ਕੇ ਬਾਪੂ ਜੀ ਨੇ ਚੱਕਿਆ ਇੱਕ ਹੋਰ ਰਸਗੁੱਲਾ।
3: ਮੈਂ ਇਹਨਾਂ ਸਾਰੀਆਂ ਚੀਜ਼ਾਂ ਦਾ ਨਾ ਆਹੀ ਨਿਸ਼ਕਰਸ਼ ਕਰਦਿਆਂ ਕੱਢ ਕੇ ਆਈ ਹਾਂ ਕਿ ਤੁਸੀਂ ਜਿੰਨਾ ਮਰਜ਼ੀ ਪੇਰੈਂਟਸ ਨੂੰ ਕਹਿ ਲਓ ਕਿ ਆਹ ਚੀਜ਼ ਮਾੜੀ ਆ ਜਾਂ ਆਹ ਚੀਜ਼, ਹੁਣ ਸਾਡੇ ਮੰਮਾ ਸੱਚੀ ਉਹ ਆਪਣੇ ਆਪ ਉਬਰ ਕਰਨ ਲੱਗ ਗਏ, ਰੈਪਿਡੋ ਕਰਨ ਲੱਗ ਗਏ ਹਨਾ। ਆਹ ਚੀਜ਼ ਸਾਡੇ ਵਾਸਤੇ ਬੜੀ ਫਾਇਦੇਮੰਦ ਹੈ ਕਿ ਉਹਨਾਂ ਨੇ ਸਕੂਟਰ ਚਲਾਉਣਾ ਛੱਡਤਾ, ਸਾਨੂੰ ਸੀਗਾ ਕਿ ਇਸ ਉਮਰ ਚ ਸਕੂਟਰ ਨਾ ਚਲਾਉਣ ਆਪਣੇ ਆਪ ਜਾਂ ਗੱਡੀਆਂ ਨਾ ਚਲਾਉਣ, ਬਿਕੋਜ਼ ਟ੍ਰੈਫਿਕ ਬਹੁਤ ਜ਼ਿਆਦਾ ਇੰਡੀਆ ਚ, ਤਾਂ ਸਾਡੇ ਵਾਸਤੇ ਆਹ ਚੀਜ਼ ਬੈਨੀਫਿਸ਼ੀਅਲ ਹੈ ਕਿ ਉਹਨਾਂ ਨੇ ਰੈਪਿਡੋ ਚਲਾਉਣੀ ਸ਼ੁਰੂ ਕਰਤੀ। ਬਟ ਹੁਣ ਫਿਰ ਉਹ ਜਿਹੜੇ ਗਰੁੱਪਸ ਜੁਆਇਨ ਕਰਦੇ ਆ ਉਹਨਾਂ ਨੂੰ ਓਟੀਪੀ ਦੀ ਕਾਲ,
1: ਬਈ ਹੁਣ ਸਮੋਸਿਆਂ ਤੇ ਸਮੋਸੇ ਆ ਰਹੇ ਘਰੇ, ਛੋਲੇ ਭਟੂਰੇ ਘਰੇ ਚਾਉਮੀਨ।
3: ਨਹੀਂ ਨਹੀਂ, ਮੈਨੂੰ ਸਿਰਫ ਡਰ ਲੱਗਦਾ ਕਿ ਜਦੋਂ ਅਨਵਾਂਟਿਡ ਗਰੁੱਪਸ ਜੁਆਇਨ ਕਰ ਲੈਂਦੇ ਤੇ ਤਾਂ ਹਰ YouTube ਦੀ ਵੀਡੀਓ ਨੂੰ ਸੱਚ ਮੰਨ ਲੈਂਦੇ ਆ। ਤੁਸੀਂ ਮੰਨੋਗੇ ਨੀ, ਸਮਰ ਦੇ ਚਸ਼ਮੇ ਉਤਾਰਨ ਵਾਸਤੇ ਘੱਟੋ ਘੱਟ 20 ਰੈਸਪੀਆਂ ਤਾਂ ਮੈਨੂੰ ਮਿਲ ਚੁੱਕੀ ਹੈ ਦੋਨੋਂ ਮਾਵਾਂ ਵੱਲੋਂ, ਮਤਲਬ ਸਮਰ ਵੀ ਥੱਕ ਗਿਆ ਕਹਿੰਦਾ ਹੁਣ ਕਿਹੜਾ ਨੁਸਖਾ ਲੈ ਕੇ। ਕੱਲ ਰਾਤੀ ਸਮਰ ਨੇ 1.5 ਤੋਂ 2 ਘੰਟੇ ਲਾਏ ਆ ਕਿਉਂਕਿ ਸਾਡੇ ਮੰਮਾ ਦੇ ਨਾ ਬਲੂਟੂਥ ਦੇ ਹੈਡਫੋਨਸ ਕਨੈਕਟ ਨਹੀਂ ਹੋ ਰਹੇ ਸੀ ਉਹਨਾਂ ਦੇ ਫੋਨ ਦੇ ਨਾਲ। ਹੈ ਜਦੋਂ ਆਹ ਚੀਜ਼ ਹੋ ਗਈ, ਉਸ ਤੋਂ ਬਾਅਦ ਸਮਰ ਕਹਿੰਦਾ ਕਿ ਹੁਣ ਮੈਂ ਆਪਣੀ ਅਸਾਈਨਮੈਂਟ ਬਣਾ ਲਾ, ਮੇਰੀ ਰਹਿੰਦੀ ਵੀ ਤੁਸੀਂ ਰਾਤ ਨੂੰ 10 ਵਜੇ ਤੋਂ ਬਾਅਦ। ਮੈਂ ਰਣਜੋਤ ਭਾਜੀ, ਮੈਂ ਤੁਹਾਡੀ ਗੱਲ ਸੁਣ ਕੇ ਨਾ ਮੈਨੂੰ ਕਹਿਤਾ ਕਿ ਰਾਤ ਨੂੰ 10 ਵਜੇ ਤੋਂ ਬਾਅਦ ਤੈਨੂੰ ਤੇਰਾ ਲੈਪਟਾਪ ਨਹੀਂ ਮਿਲੇਗਾ, ਨਹੀਂ ਤਾਂ ਉਹ ਵੀ ਟਾਈਮ ਲਾਉਂਦਾ ਹੁੰਦਾ ਸੀਗਾ ਅਸਾਈਨਮੈਂਟਾਂ ਬਣਾਉਣ ਦੇ ਚੱਕਰ 'ਚ। ਤੇ ਉਹ ਉਹਨੇ ਤੇ ਸਾਡੇ ਪਿਤਾ ਜੀ ਦਾ ਫੋਨ ਆ ਗਿਆ, ਮੇਰੀ ਵੀ ਘੜੀ ਨੀ ਚੱਲਣ ਦੀ, ਉਹਨੂੰ ਕਹੋ ਮੇਰੀ ਵੀ ਘੜੀ। ਨੁਕਸਾਨ ਹੈ, ਬਟ ਮੈਂ ਆ ਰਿਅਲਾਈਜ਼ ਕੀਤਾ ਕਿ ਸਾਡੇ ਕੇਸ ਚ ਅਸੀਂ ਤਾਂ ਆਪਣੇ ਪੇਰੈਂਟਸ ਨੂੰ ਸਮਝਾ ਕੇ ਥੱਕ ਗਏ, ਉਹ ਉਲਟੀ ਸਾਡੇ ਉੱਤੇ ਆ ਕੇ ਪੈ ਜਾਂਦੀ ਹੈ, ਤੇ ਮੈਂ ਤਾਂ ਹੁਣ ਚੁੱਪ ਰਹਿਣਾ ਸਿੱਖ ਲਿਆ ਇਸ ਗੱਲ।
1: ਨਹੀਂ, ਇਹਦੇ ਹੁਣ ਕੋਈ ਨਵੀਆਂ ਐਪਸ ਆ ਗਈਆਂ ਜੀ ਜਿਹੜੀਆਂ, ਜਿਵੇਂ ਫੇਸਬੁੱਕ ਜਾਂ ਟਿਕਟੋਕ ਤੇ ਸ਼ਾਰਟਸ ਯੂਟਿਊਬ ਵਾਲੀਆਂ, ਉਹਨਾਂ ਨੂੰ ਰਿਸਟ੍ਰਿਕਟ ਕਰ ਦਿੰਦੀਆਂ ਵੀ ਜਦੋਂ ਹੀ ਉਹਨਾਂ ਦਾ 1 ਘੰਟੇ ਦਾ ਉਹਨਾਂ ਨੇ ਯੂਜ਼ ਕਰ ਲਿਆ ਨਾ 24 ਘੰਟੇ ਚੋਂ, ਤੇ ਉਹ ਤਿੰਨੇ ਐਪਸ ਨਹੀਂ ਚੱਲਣਗੀਆਂ।
3: ਅੱਛਾ ਭਾਜੀ ਦੇਖੋ ਫੇਸਬੁੱਕ ਤੇ ਟਿਕਟੋਕ ਤਾਂ ਸਾਡੇ ਪੇਰੈਂਟਸ ਯੂਜ਼ ਹੀ ਨਹੀਂ ਕਰਦੇ,
1: ਰੀਲਾਂ
3: ਸਾਨੂੰ ਚੱਕਰ ਹੈਗਾ, ਹਾਂ ਸਾਨੂੰ ਚੱਕਰ ਹੈਗਾ ਯੂਟਿਊਬ ਦੀਆਂ ਰੀਲਾਂ ਦਾ, ਤੇ ਜਿਹੜੇ ਉਹਨਾਂ ਨੇ ਉਹ ਡਿਫਰੈਂਟ ਡਿਫਰੈਂਟ ਗਰੁੱਪਸ ਜੁਆਇਨ ਕੀਤੇ ਹੋਏ ਨਾ, ਆਰਟ ਆਫ ਲਿਵਿੰਗ, ਮੈਡੀਟੇਸ਼ਨ ਫੋਰ ਯੂਅਰ ਸੈਲਫ, ਉਹ ਟੂ ਮੱਚ ਆਫ ਇਨਫੋਰਮੇਸ਼ਨ ਵੀ ਮੈਨੂੰ ਲੱਗਦਾ ਕਿ ਬੜੀ ਖਤਰਨਾਕ ਹੋ ਜਾਂਦੀ ਹੈ ਪੇਰੈਂਟਸ ਵਾਸਤੇ, ਕਿਉਂਕਿ ਸਾਡੇ ਪਿਤਾ ਜੀ ਬਿਲਕੁਲ ਹੀ ਨਹੀਂ ਯੂਜ਼ ਕਰਦੇ, ਮੰਮਾ ਸਾਰਾ ਦਿਨ ਹੀ ਫੋਨ ਤੇ ਹੁੰਦੇ ਆ, ਉਹ ਫਿਰ ਦੋਨੋਂ ਜਣੇ ਆਪਸ ਚ ਹੋ ਜਾਂਦੇ ਨੇ ਵੀ ਤੂੰ ਤਾਂ ਫੋਨ ਤੇ ਹੀ ਹੁੰਦੀ, ਉਹ ਕਹਿੰਦੇ ਤੁਸੀਂ ਗੱਲ ਨਹੀਂ ਕਰਦੇ ਮੇਰੇ ਨਾਲ,
1: ਨਹੀਂ ਜਾਂ ਫਿਰ ਕੋਈ ਉਦਾਂ ਦਾ ਸਿਸਟਮ ਆ ਵੀ ਜਦੋਂ ਅਸੀਂ ਫੋਨ ਵਰਤਣਾ ਤੇ ਉਹ ਇੱਕੋ ਟਾਈਮ 'ਚ 4 ਮਿੰਟ ਤੋਂ ਵੱਧ ਵਰਤ ਨਹੀਂ ਸਕਦੇ, ਤਾਂ ਉਹ ਅਗਲੇ 10 ਮਿੰਟ ਕ੍ਰੋਸ ਹੋਣਗੇ ਫਿਰ 4 ਮਿੰਟ ਲਈ ਦੁਬਾਰਾ ਵਰਤ ਸਕਦੇ ਹੋ, ਉਹ ਖੇਜੀ ਬੰਦਾ ਇੰਨਾ ਜਾਂਦਾ ਨਾ, ਤੇ
3: ਇਹ ਮੈਂ ਕਰਕੇ ਦੇਖੂੰਗੀ, ਮੈਂ ਸਮਝ ਤੋਂ
1: ਪੁੱਛੂਗੀ ਕਿਹੜਾ ਨਵਾਂ ਕਈ ਹੈਗੀਆਂ
3: ਐਪਸ ਹੈਗੀਆਂ ਜਿਹੜੀਆਂ ਕਿ ਬਲੌਕ ਕਰ ਦਿੰਦੀਆਂ,
1: ਹੈ ਹਾਂਜੀ ਹਾਂਜੀ,
3: ਇਹ ਮੈਂ ਦੇਖੂੰਗੀ, ਇਹ ਜ਼ਰੂਰ ਮੈਂ ਕਰਕੇ ਦੇਖੂੰਗੀ।
1: ਸਾਡੇ ਬਜ਼ੁਰਗ ਮਿੱਤਰ ਨੇ ਇੱਕ, ਉਹ ਉਹਨਾਂ ਦੀ ਬੇਟੀ ਰਹਿੰਦੀ ਨਿਊਯਾਰਕ, ਉਹਨਾਂ ਨੂੰ ਫਿਰ ਬੈਲੈਂਸ ਪਾਉਂਦੀ ਹੁੰਦੀ ਹੈ 6 ਮਿੰਟ, ਯਾਰ ਮੈਂ 6 ਮਿੰਟ ਮੇਰਾ ਜ਼ਰੂਰੀ ਕੰਮ, ਮੈਨੂੰ 6 ਮਿੰਟ ਪਾ ਦੇ, ਉਹ ਫਿਰ ਉਹਦਾ ਕੰਟਰੋਲ ਉਹਦੀ ਬੇਟੀ ਕੋਲ ਆ, ਉਹ ਫਿਰ 6 ਮਿੰਟ ਦਾ ਬੈਲੈਂਸ ਪਾ ਦਿੰਦੇ ਹੁੰਦੇ ਵੀ 6 ਮਿੰਟ ਵਰਤ ਸਕਦੇ ਹੁੰਦੇ। ਸੋ ਇੱਦਾਂ ਦੇ ਸਿਸਟਮ ਹੁਣ ਆ ਗਏ,
2: ਨਹੀਂ ਉਹ ਸੇਮ ਉਹੀ ਬੱਚਿਆਂ ਵਾਲੇ, ਬੱਚਿਆਂ ਦੇ ਨਾਲ ਵੀ ਤਾਂ ਇੱਦਾਂ ਹੀ ਆ, ਉਹ ਤੁਸੀਂ ਉਹਨੂੰ ਉਹ ਤੋਂ ਬਾਅਦ 'ਚ ਲੋਕ ਹੋ ਜਾਂਦੀ, ਪਰ ਗੱਲ ਇਹ ਆ ਕਿ ਜੇ ਆਪਾਂ ਫਾਇਦੇ ਨੁਕਸਾਨ ਹੀ ਆਪਾਂ ਚੱਜ ਦੇ ਨਾਲ ਡਿਸਕਸ ਕਰ ਲਈਏ, ਉਸ ਤੋਂ ਬਾਅਦ ਫਿਰ ਜਿੱਦਾਂ ਆਪਾਂ ਗੱਲ ਕਰ ਰਹੇ ਹਾਂ ਕਿ ਉਹਨਾਂ ਨੂੰ ਆਰ ਹੀ ਕੋਈ ਇੱਦਾਂ ਦਾ ਦੇਈਏ, ਗੱਲ ਤਾਂ ਸਾਰੀ ਆਰ ਦੀ ਆ, ਹੁਣ ਆਪਾਂ ਕਈ ਵਾਰੀ ਸਾਡੀ ਲਾਈਫ 'ਚ ਜਾਂ ਸਾਡਾ ਦਿਨ ਵੀ ਇੱਦਾਂ ਦਾ ਕਈ ਵਾਰੀ ਹੁੰਦਾ ਵੀ ਤੁਸੀਂ ਕੁਛ ਪਲ ਹੀ ਵੇਖ ਪਾਉਂਦੇ ਹੋ,
1: ਸਹੀ
2: ਹੈ ਨਾ, ਉਸ ਦਿਨ ਤੁਹਾਡੇ ਕੋਲ ਆਰ ਹੁੰਦਾ ਵਾ, ਕੋਈ ਆਇਆ ਗਿਆ ਹੁੰਦਾ ਵਾ, ਕੋਈ ਕੰਮ ਕਾਰ ਕੋਈ ਉਸ ਤਰੀਕੇ ਦੇ ਹੁੰਦੇ ਆ। ਵੱਡੀ ਪ੍ਰੋਬਲਮ ਇਹ ਆ ਕਿ ਸਾਡੇ ਕੰਮ ਕਾਰ ਵੀ ਬਹੁਤੇ ਫੋਨਾਂ ਦੇ ਨਾਲ ਸੰਬੰਧਿਤ ਹੋ ਗਿਆ, ਸਾਨੂੰ ਵੇਖਣਾ ਹੀ ਪੈਂਦਾ, ਉਹ ਵੀ ਇੱਕ ਸਮੱਸਿਆ। ਸੋ ਉਹਨੂੰ ਕਿੱਦਾਂ ਤੋੜ ਕੇ ਵੱਧ ਤੋਂ ਵੱਧ ਨਿਖੇੜ ਕੇ ਰੱਖਣਾ, ਉਹ ਵੀ ਬਹੁਤ ਜ਼ਿਆਦਾ ਮਾਇਨੇ ਰੱਖਦਾ। ਕਈ ਥਾਵਾਂ 'ਤੇ ਤੁਸੀਂ ਕਰ ਸਕਦੇ ਹੁੰਦੇ ਹੋ, ਕਈ 'ਤੇ ਤੁਸੀਂ ਨਹੀਂ ਕਰ ਸਕਦੇ। ਕਿੱਦਾਂ ਕਰ ਸਕਦੇ ਹੋ ਵੀ ਜੇ ਕਈ ਚੀਜ਼ਾਂ ਇੱਦਾਂ ਦੀਆਂ, ਮੰਨ ਲਓ ਤੁਹਾਡੇ ਨਾਲ ਕਮਿਊਨੀਕੇਸ਼ਨ ਹੈ ਕਿਸੇ ਦੀ, ਅਤੇ ਉਹ ਕਮਿਊਨੀਕੇਸ਼ਨ ਤੁਸੀਂ ਈਮੇਲ 'ਤੇ ਵੀ ਲੈ ਕੇ ਜਾ ਸਕਦੇ ਹੋ, ਉਹ ਤੁਹਾਨੂੰ ਆਪਸ਼ਨ ਪੁੱਛਦੇ ਆ ਵੀ ਤੁਹਾਨੂੰ ਫੋਨ ਕਰੀਏ ਜਾਂ ਫਿਰ ਤੁਹਾਨੂੰ ਆਪਾਂ ਈਮੇਲ ਕਰੀਏ, ਅਤੇ ਉੱਥੇ ਮੈਨੂੰ ਤਾਂ ਲੱਗਦਾ ਵੀ ਆਪਣਾ ਸਮਾਂ ਬਚਾਉਣ ਦੇ ਲਈ ਈਮੇਲ, ਅਤੇ ਈਮੇਲ ਦਾ
1: ਹੋ ਸਕਦਾ ਉਹ ਕੰਮ,
2: ਅਤੇ ਈਮੇਲ ਦਾ ਇੱਕ ਸਮਾਂ ਹੋਵੇ ਸਾਡਾ ਵੀ ਆਪਾਂ ਸਵੇਰੇ ਉੱਠ ਕੇ ਵੇਖ ਲਈ, ਦੁਪਹਿਰੇ ਵੇਖ ਲਈ, ਅਤੇ ਰਾਤ ਨੂੰ ਵੇਖ ਲਈ। ਦਿਹਾੜੀ ਦੇ ਵਿੱਚ ਤੁਸੀਂ 3 ਵਾਰੀ ਵੀ ਆਪਣੇ ਕੰਮ ਦੀਆਂ ਚੀਜ਼ਾਂ ਤੁਸੀਂ ਵੇਖ ਲੈਂਦੇ ਹੋ, ਅਤੇ
1: 15 ਮਿੰਟ ਰਾਖਵੇਂ ਰੱਖ ਲਓ ਰਿਪਲਾਈ ਕਰਨ ਨੂੰ, ਹੈ ਨਾ।
2: ਫੋਨ ਦਾ ਕੀ ਆ ਵੀ ਇਹ ਤੁਸੀਂ ਮਤਲਬ ਮਿੰਟ ਬਾਅਦ, ਹਾਂ ਮਿੰਟ ਬਾਅਦ ਤੁਸੀਂ ਚੈੱਕ ਕੀਤਾ, ਹਾਂ ਕੋਈ ਕੰਮ ਦੀ ਚੀਜ਼ ਆ ਗਈ, ਤੁਸੀਂ ਉਸ ਵੇਲੇ ਰਿਪਲਾਈ ਕਰਨ ਪੈਣਾ। ਰਿਪਲਾਈ ਦੇ ਵਿੱਚ ਕੋਈ ਸਮੱਸਿਆ ਨਹੀਂ ਆ, ਟਾਈਮਲੀ ਰਿਪਲਾਈ ਕਰੋਗੇ ਤਾਂ ਤੁਹਾਡੇ ਰਿਲੇਸ਼ਨ ਹੋਰ ਵਾਜਬ ਹੁੰਦੇ ਆ, ਪਰ ਸਮੱਸਿਆ ਇੱਥੇ ਆਉਂਦੀ ਆ ਜਦੋਂ ਤੁਸੀਂ ਇੱਕ ਵਾਰੀ ਰਿਪਲਾਈ ਕਰਤਾ ਕਮਿਊਨੀਕੇਸ਼ਨ ਐਕਟਿਵ ਹੋ ਗਈ, ਫਿਰ ਰਿਪਲਾਈ ਆ ਗਿਆ, ਫਿਰ ਤੁਹਾਨੂੰ ਕੁਛ ਨਾ ਕੁਛ ਦੱਸਣਾ,
1: ਜੇ ਫਿਰ ਉਹਨਾਂ ਦਾ ਰਿਪਲਾਈ ਨਾ ਆਇਆ ਫਿਰ ਤੁਹਾਨੂੰ ਅੱਜ ਵੀ ਲੱਗਦੀ ਹੈ ਵੀ ਵਾਰ ਵਾਰ ਫੋਨ ਮਾਰ ਮਾਰ ਅੰਗੂਠਾ ਮਾਰ ਵੀ ਹਜੇ ਤੱਕ ਜਵਾਬ ਨਹੀਂ ਹੈ, ਜਵਾਬ ਨਹੀਂ।
2: ਅਗਲੇ ਨੂੰ ਪਤਾ ਲੱਗ ਗਿਆ ਵੀ ਤੁਸੀਂ ਇਸ ਟਾਈਮ ਬੈਠੇ ਹੋ, ਐਕਟਿਵ ਬੈਠੇ ਹੋ, ਅਵੇਲੇਬਲ ਬੈਠੇ ਹੋ, ਉੱਥੇ ਤੁਸੀਂ ਫਿਰ ਫਸਦੇ ਹੋ। ਸੋ ਇੱਦਾਂ
1: ਹੁਣ ਜਿਹੜਾ ਵਟਸਐਪ 'ਤੇ ਆ, 2 ਟਿੱਕਾਂ ਲੱਗ ਗਈਆਂ, 3 ਲੱਗ ਗਈਆਂ, ਇਹ ਆਹੀ ਚੀਜ਼ਾਂ 'ਚੋਂ ਨਤੀਜਾ ਸੀ। ਉਹਨਾਂ ਨੇ ਤੁਹਾਨੂੰ ਅਲੋਗਰਿਥਮ ਦੇਤਾ ਇਹ ਦਿਖਾਉਣ ਲਈ ਵੀ ਉਹਨੂੰ ਉਹਨੇ ਪੜ੍ਹ ਲਿਆ,
2: ਨਹੀਂ ਉਹ ਵੀ ਤੁਸੀਂ ਬੰਦ ਕਰ ਸਕਦੇ ਹੋ।
1: ਹਾਂ ਹੁਣ ਹੋਇਆ ਨਾ,
2: ਪਹਿਲਾਂ ਵੀ ਅਤੇ ਕਾਫੀ ਦੇਰ ਤੋਂ ਹੀ
1: ਆਮ ਤੌਰ 'ਤੇ ਉਹ 2 ਠੀਕੇ ਵੱਜ ਗਏ, ਅਤੇ ਹੈ ਨਾ ਯਾਰ ਮੈਂ ਤੈਨੂੰ, ਉਹ ਕਹਿੰਦਾ ਖੰਡ ਪਾੜ 'ਤੇ ਯਾਰ ਬੰਦੇ ਬੜੇ ਘੱਟ ਆਏ, ਮੈਂ ਤਾਂ ਵਟਸਐਪ 'ਤੇ ਭੇਜਿਆ ਹੋਣਾ ਕਾਰਡ। ਸਾਡੀ ਦੁਨੀਆ ਸਿਮਟ ਗਈ ਨਾ, ਕਰ ਲਓ ਦੁਨੀਆ ਮੁੱਠੀ ਮੈਂ।
2: ਹਾਂ ਸੋ ਉੱਥੇ ਜਿਹੜੀਆਂ ਚੀਜ਼ਾਂ ਸਾਨੂੰ ਫਾਇਦੇ ਲਈ ਕਹਿ ਕੇ ਫਾਇਦਾ ਦੱਸੀਆਂ ਜਾਂਦੀਆਂ, ਉਹ ਉਲਟਾ ਸਾਡਾ ਨੁਕਸਾਨ ਵੀ ਕਰ ਰਹੀਆਂ ਹੁੰਦੀਆਂ। 327 ਤੁਸੀਂ ਆਉਂਦੇ ਰਹੋ ਜੀ।
4: ਐਡਿਕਸ਼ਨ ਕਾਫੀ ਵੱਡਾ ਰੋਲ ਪਲੇ ਕਰਦੀ ਆ, ਕੁਛ ਚੀਜ਼ਾਂ ਇਹ ਹੈਗੀਆਂ ਆਲਰੇਡੀ ਵੀ ਮੋਸਟਲੀ ਸਿਸਟਮ ਸਾਰਾ ਇਹਨਾਂ ਨੇ ਫੋਨ ਦੇ ਉੱਪਰ ਹੀ ਕਰ ਦਿੱਤਾ, ਕਿਸੇ ਵੇਲੇ ਆਪਾਂ ਕੋਸ਼ਿਸ਼ ਵੀ ਕਰੀਏ ਨਾ ਵੀ ਛੱਡ ਦੇਈਏ ਨਹੀਂ ਵਰਤਣਾ, ਕੋਈ ਕੰਮ ਇੱਦਾਂ ਕਹਿ ਦਿੰਦੇ ਜਿਹੜਾ ਫਿਰ ਉੱਥੋਂ ਹੀ ਹੋਣਾ, ਵੱਡਾ ਰੋਲ ਪਲੇ ਕਰਦੀ ਆ। ਕੁਛ ਚੀਜ਼ਾਂ ਇਹ ਹੈਗੀਆਂ ਆਲਰੇਡੀ ਵੀ ਮੋਸਟਲੀ ਸਿਸਟਮ ਸਾਰਾ ਇਹਨਾਂ ਨੇ ਫੋਨ ਦੇ ਉੱਪਰ ਹੀ ਕਰ ਦਿੱਤਾ, ਕਿਸੇ ਵੇਲੇ ਆਪਾਂ ਕੋਸ਼ਿਸ਼ ਵੀ ਕਰੀਏ ਨਾ ਵੀ ਛੱਡ ਦੇਈਏ ਨਹੀਂ ਵਰਤਣਾ, ਕੋਈ ਕੰਮ ਇੱਦਾਂ ਕਹਿ ਦਿੰਦੇ ਜਿਹੜਾ ਫਿਰ ਉੱਥੋਂ ਹੀ ਹੋਣਾ, ਉਹ ਖੋਲ ਲਿਆ ਤੇ ਫਿਰ ਸੋਸ਼ਲ ਮੀਡੀਆ ਐਪ ਦਾ ਉੱਤੇ ਫਿਰ ਹੱਥ ਵੱਜਣਾ ਸ਼ੁਰੂ ਹੋ ਜਾਂਦਾ। ਪੇਰੈਂਟਸ ਦੇ ਕੇਸ 'ਚ ਵੀ ਇਹੀ ਆ ਵੀ ਜਿਵੇਂ ਉਹ ਬੈਕ ਹੋਮ ਆ, ਇੱਥੇ ਆ, ਜੇ ਉਹਨਾਂ ਨਾਲ ਵੀ ਗੱਲ ਕਰਨੀ ਤਾਂ ਸਾਡਾ ਸਾਧਨ ਫੋਨ ਹੀ ਆ, ਵੀਡੀਓ ਕਾਲ ਹੋ ਗਈ, ਕੁਛ ਹੋ ਗਿਆ ਤਾਂ ਉਹ ਵੀ ਫੋਨ ਦੇ ਉੱਪਰ ਹੀ ਆ। ਮੈਂ ਤਾਂ ਆਪਣੇ ਜਦੋਂ ਪੇਰੈਂਟਸ ਮੇਰੇ ਜਦੋਂ ਇੱਥੇ ਆਏ ਤੇ ਹੁਣ ਅੱਜ ਕੱਲ੍ਹ ਦੇਖਣਾ ਕੈਮਰੇ ਵੀ ਇੰਸਟਾਲ ਆਪਾਂ ਮਤਲਬ ਕੀਤੇ ਹੁੰਦੇ, ਬੈਕ ਹੋਮ ਵੀ ਵੇਖਦੇ ਰਹੀਏ ਕੀ ਚੱਲ ਰਿਹਾ, ਤੇ ਮੇਰੇ ਪਾਪਾ ਇੱਥੇ ਆਏ ਤੇ ਮੈਂ ਉਹਨਾਂ ਨੂੰ ਵੇਖਣਾ, ਮੈਂ ਜਦੋਂ ਵੇਖਣਾ ਤੇ ਕੈਮਰਾ ਓਪਨ ਰਹਿਣਾ ਇੰਡੀਆ ਆਲਵੇਜ਼, ਤੇ ਮੈਂ ਕਹਿਣਾ ਵੀ ਇੰਨਾ ਓਪਨ ਕਿਉਂ ਕਰਦੇ ਜੇ, ਬਸ ਵੈਸੇ ਹੀ ਨਿਗਾਹ ਰੱਖੀ ਮੈਂ ਘਰ ਦੇ, ਮੈਂ ਤੁਸੀਂ ਤਾਂ ਇੱਡੀ ਦੂਰ ਬੈਠੇ ਜੇ ਤੇ ਉੱਥੇ ਕੀ ਪਰ ਉਹ ਜਸਟ ਇੱਕ ਚੀਜ਼ ਨਾ ਹਾਂ ਨੀ ਉਹ ਉੱਪਰ ਰੱਖਿਆ ਮੈਂ ਵੇਖਣ ਡਿਆ ਸਾਰਾ ਦਿਨ ਵੇਖਦੇ ਰਹਿਣਾ ਮੈਂ ਇੱਕ ਦਿਨ ਵੇਖਾ ਸੁੱਤੇ ਪਏ ਤੇ ਕੈਮਰਾ ਨਾਲ ਚੱਲਣ ਡਿਆ ਮੈਂ ਕਿਹਾ ਵੀ ਤੁਸੀਂ ਤੇ ਇਹਨੂੰ ਉੱਪਰ ਰੱਖਿਆ ਹੋਇਆ ਵਾ ਕਹਿੰਦੇ ਨਹੀਂ ਵੈਸੇ ਮੈਂ ਬੈਠਾ ਸੀ ਪਰ ਉਹ ਵੀ ਐਡਿਕਸ਼ਨ ਸੀ ਇੱਕ ਵੀ ਉਹ ਵੇਖੀ ਜਾਣਾ ਕੈਮਰਾ ਵੀ ਕੌਣ ਲੰਘਿਆ
2: ਧਿਆਨ ਰੱਖਣਾ ਖਿਆਲ ਰੱਖਣਾ
4: ਗਲੀ ਚ ਕੌਣ ਲੰਘ ਗਿਆ ਇੱਧਰੋਂ ਕੌਣ ਆਇਆ ਇੱਧਰੋਂ ਕੌਣ ਆਇਆ ਤੇ ਹੁਣ ਚੀਜ਼ਾਂ ਇੱਦਾਂ ਦੀਆਂ ਆ ਗਈਆਂ ਵਾ ਵੀ ਇਹ ਤੋਂ ਛੁੱਟਣ ਦੇ ਬਿਲਕੁਲ ਔਖਾ ਵਾ ਸਮਝ ਜ਼ਰੂਰ ਸਕਦੇ ਵੀ ਹਾਂ ਇੱਕ ਟਾਈਮ ਬਾਅਦ ਛੱਡ ਦਿੱਤਾ ਜਾ ਵੀ ਹਾਂ ਹੁਣ ਛੱਡ ਦੋ ਯਾਰ ਮੈਨੂੰ ਤਾਂ ਲੱਗਦਾ ਇਹੀ ਸੋਲੂਸ਼ਨ ਹੈ ਵੀ ਥੋੜਾ ਜਿਹਾ ਟਾਈਮ ਬਾਉਣ ਵਿੱਚ ਹੋਣਾ ਪੈਣਾ ਵੀ ਓਕੇ ਇੰਨਾ ਟਾਈਮ ਵਰਤ

0: ਲਿਆ ਯਾਰ, ਓਕੇ ਬਾਹਰ ਜਾਣਾ ਛੱਡ ਦੋ ਜਾਂ ਮੇਰੇ ਦਿਨ ਲਿਆ ਨਾ ਫਿਰ।
1: ਕੋ ਕਈ ਚੀਜ਼ਾਂ ਨੇ ਆ ਵੀ ਜਿਹੜੇ ਆ ਨਾ ਹੁਣ ਯੈਸ ਐਂਡ ਨੋ ਬੜਾ ਔਖਾ ਵਾ ਇਹਨਾਂ ਚੀਜ਼ਾਂ ਦੇ ਬਾਰੇ ਕਹਿਣਾ। ਥੈਂਕ ਯੂ ਤੁਹਾਡਾ, ਮਿਹਰਬਾਨੀ ਇਸ
0: ਇੱਕ ਕੁਐਸਚਨ
1: ਪਾਸੇ।
0: ਹੋਰ ਸੀ
1: ਹਾਂਜੀ
0: ਭਾਜੀ, ਸੋਰੀ ਤੁਸੀਂ, ਮੈਂ ਤੁਹਾਡਾ ਇੱਕ ਨਾ ਪੋਡਕਾਸਟ ਦੇਖਿਆ ਸੀ ਪਾਸਪੋਰਟ ਦੇ ਵਿੱਚ ਨੇਮ ਚੇਂਜ ਰਿਗਾਰਡਿੰਗ, ਜਿਹੜਾ ਇੱਥੇ ਆਪਾਂ ਨੇਮ ਚੇਂਜ ਕਰਾਉਂਦੇ ਹਾਂ।
1: ਹਾਂਜੀ ਹਾਂਜੀ,
0: ਤੁਸੀਂ, ਮੇਰਾ ਕੁਐਸਚਨ ਇਹ ਸੀ ਭਾਜੀ, ਉਹਦੇ ਵਿੱਚ ਜੇ ਮੰਨ ਲਓ ਆਪਾਂ ਨੇਮ ਚੇਂਜ ਕਰਾਉਂਦੇ, ਇੰਡੀਅਨ ਪਾਸਪੋਰਟ ਵਿੱਚ ਨੇਮ ਚੇਂਜ ਦੇ ਤੁਹਾਨੂੰ ਪਤਾ ਵੀ ਕੀ ਕੰਡੀਸ਼ਨ ਹੈ? ਮੈਂ ਉਹਨਾਂ ਨੂੰ ਪੁੱਛ ਰਿਹਾ, ਮੈਨੂੰ ਪਤਾ ਨਹੀਂ ਲੱਗਾ ਉਹਨਾਂ ਦਾ।
1: ਇੰਡੀਅਨ ਦਾ ਤਾਂ ਉਹੀ ਹੈ ਜੀ, ਵੇਖੋ ਜਿਹੜਾ ਉਹ ਪੁਰਾਣਾ ਪ੍ਰੋਸੈਸ ਆਪਣਾ ਹੁੰਦਾ ਅਖਬਾਰਾਂ ਦੇ ਵਿੱਚ ਕਢਾਓ, ਉਹਦਾ ਤੁਸੀਂ 100-100 ਸਮੇਂ ਦੇ ਲਈ ਫਿਰ ਉਹਦੀਆਂ ਨਾਲ ਕਟਿੰਗ ਵਗੈਰਾ ਲਾਓ, ਉਹ ਤੁਸੀਂ ਉੱਥੋਂ ਤੁਹਾਨੂੰ ਕਰਨਾ ਪੈਣਾ।
0: ਅੱਛਾ, ਜਿਹੜੀ ਤੁਸੀਂ ਇਨਫੋਰਮੇਸ਼ਨ,
1: ਉਹ ਜੋ ਪਹਿਲੀ ਪੁਰਾਣੀ ਚੱਲਦੀ ਹੁੰਦੀ ਸੀ ਉਹ ਤਾਂ ਉਹਦਾ ਤਾਂ ਉਹ ਥੋੜ੍ਹਾ ਕੰਪਲੀਕੇਟਿਡ ਹੈ, ਇੱਥੇ ਈਜ਼ੀ ਆ।
0: ਓਕੇ ਓਕੇ,
1: ਹਾਂਜੀ, ਉਹ ਪਹਿਲਾਂ ਤਾਂ ਨੋਟਿਸ ਵਗੈਰਾ ਕਢਾਉਣਾ
2: ਪੈਂਦਾ। ਮੁੜ ਕੇ ਕਈ ਵਾਰ ਵਕੀਲ ਇਹ ਵੀ ਕਹਿ ਸਕਦਾ ਵੀ ਤੁਸੀਂ ਫਿਜ਼ੀਕਲੀ ਪ੍ਰੈਜ਼ੈਂਟ ਚਾਹੀਦੇ ਹੋ ਇੰਡੀਆ 'ਚ ਜੇ ਉਹ ਕਢਾਉਣਾ।
0: ਕਿਉਂਕਿ ਮੈਂ ਪੁੱਛਿਆ ਸੀ ਇੱਥੇ VFS ਵਾਲਿਆਂ ਨੂੰ ਵੀ ਕਾਲ ਕਰਕੇ ਵੀ ਮੈਂ ਇੱਥੇ ਐਡ ਕਰਾਉਣਾ ਆਪਣਾ, ਉਹ ਵੀ ਮੈਨੂੰ ਕਹਿੰਦੇ ਵੀ ਨਹੀਂ ਇੱਥੇ ਤੁਹਾਨੂੰ।
1: ਪਰ ਸਵਾਲ ਸਵਾਲ ਇਹ ਹੈ ਨਾ ਵੀ ਤੁਸੀਂ ਕਰਾਉਣਾ ਕਿਉਂ ਇੰਡੀਅਨ ਦੇ ਉੱਤੇ, ਪਹਿਲਾਂ ਤਾਂ ਇਹਦਾ ਆਨਸਰ ਦਿਓ।
0: ਮੈਨੂੰ ਜਸਟ ਇਹ ਭਾਅ ਜੀ, ਜਿੱਦਾਂ PR ਲਈ ਹੋਈ ਸੀ ਅਤੇ ਮੈਨੂੰ ਹਜੇ ਯੂਨੀਵਰਸਿਟੀਆਂ ਦਾ ਮਨ ਨਹੀਂ ਸੀ ਲੈਣ ਦਾ, ਅਤੇ ਮੈਂ ਚੱਲ ਕੋਈ ਨਹੀਂ ਉੱਥੇ ਕਰਾ ਲੈਣਾ, ਕੋਈ ਮੁਸ਼ਕਲ ਹਰ ਵਾਰੀ ਇੱਥੇ ਵੀ ਨਾਮ ਦੇ ਚੱਕਰ ਜਾਂਦੀ
1: ਆ। ਪਰ ਉਹਦਾ ਤੁਹਾਨੂੰ ਉਹਦੇ ਲਈ ਲੋੜ ਨਹੀਂ ਆ, ਉਹਦੇ ਲਈ ਨਾ ਇੱਕ ਹੋਰ ਹੁੰਦਾ ਵਾ, ਮੈਂ ਤੁਹਾਨੂੰ ਲੱਭ ਕੇ ਲਿੰਕ ਭੇਜ ਦਿੰਦਾ ਵਾ, ਉਹ ਇੱਥੇ ਤੁਸੀਂ ਨਾਂ ਜਿਹੜਾ ਨੇਮ ਸਰਟੀਫਿਕੇਟ ਬਣ ਜਾਂਦਾ ਉਹ ਬਣਾ ਸਕਦੇ ਹੋ ਤੁਸੀਂ।
0: ਮਤਲਬ ਵਿਕਟੋਰੀਆ 'ਚ ਜਿਵੇਂ ਚੇਂਜ ਆਫ ਨੇਮ ਵਾਲਾ ਉਹੀ ਬਣਾਉਣਾ ਪੈਣਾ?
1: ਹਾਂ, ਚੇਂਜ ਆਫ ਨੇਮ ਵਾਲਾ ਇੱਕ ਹੋਰ ਵੀ ਹੁੰਦਾ ਵਾ ਸ਼ਾਇਦ, ਮੇਰੇ ਹੁਣ ਇੱਦਾਂ ਧਿਆਨ 'ਚ ਨਹੀਂ ਆ। ਪਰ ਹਾਂ, ਜੇ ਤੁਸੀਂ ਮਤਲਬ ਕਰਾਉਣਾ ਵਾ ਤਾਂ ਫਿਰ ਤਾਂ ਤੁਹਾਨੂੰ ਕਰਾਉਣਾ ਹੀ ਪੈਣਾ। ਪਰ ਜਿਹੜੀ ਆਪਾਂ ਸਮੱਸਿਆ ਦੀ ਗੱਲ ਕਰ ਰਹੇ ਨਾ, ਹੁਣ ਦੂਸਰਾ ਪੁਆਇੰਟ ਇੱਕ ਹੋਰ ਆ ਜਿਹੜੀ ਆਪਾਂ ਸਮੱਸਿਆ ਦੀ ਗੱਲ ਉਹਦੇ ਵਿੱਚ ਕੀਤੀ ਹੈ ਨਾ, ਉਹ ਸਮੱਸਿਆ ਤੁਹਾਨੂੰ ਉਦੋਂ ਜ਼ਿਆਦਾ ਆਉਂਦੀ ਹੈ ਜੇ ਤੁਹਾਡੇ ਕੋਲ ਆਸਟ੍ਰੇਲੀਅਨ ਪਾਸਪੋਰਟ ਮੰਨ ਲਓ ਤੁਸੀਂ ਹੁਣ ਬਣਾ ਰਹੇ ਹੋ, ਜੇ ਇੰਡੀਅਨ ਹੈ ਤਾਂ ਉੱਥੇ ਕਿਸੇ ਹੱਦ ਤੱਕ ਅੰਡਰਸਟੂਡ ਆ ਵੀ ਇੰਡੀਅਨਸ ਸਾਰਿਆਂ ਦਾ ਇੱਦਾਂ ਹੀ ਆ ਨਾ, ਇਕੱਲੇ ਗਿਵਨ 'ਚ ਹੀ ਆ, ਇਹਨਾਂ ਦੇ ਸਰਨੇਮ ਨਹੀਂ ਹੈਗੇ ਕਿਉਂਕਿ ਇੰਡੀਆ 'ਚ ਨਹੀਂ ਸਰਨੇਮ ਪਾਸਪੋਰਟਾਂ 'ਤੇ ਚਾੜੇ ਹੁੰਦੇ, ਉੱਥੇ ਚੱਲ ਜਾਂਦਾ ਵਾ ਉਦੋਂ ਤੱਕ। ਪਰ ਜਦੋਂ ਤੁਸੀਂ ਸਟੈਪ ਹੈਡ ਕਰਨਾ, ਇਹ ਨਹੀਂ ਵੀ ਹੁਣ ਤੁਹਾਨੂੰ ਨਹੀਂ ਆ ਸਮੱਸਿਆ, ਹੁਣ ਵੀ ਤੁਹਾਨੂੰ ਆਉਣੀ ਆ ਪਰ ਉਹ ਮੈਨੇਜੇਬਲ ਆ ਤੁਹਾਡੀ ਕਿਸੇ ਹੱਦ ਤੱਕ, ਉਹ ਥੋੜ੍ਹੀ ਜਿਹੀ ਹੋਰ ਗੁੰਝਲਦਾਰ ਹੋ ਜਾਂਦੀ ਆ ਜਦੋਂ ਤੁਸੀਂ ਇੱਥੇ ਵੀ ਰਹਿ ਕੇ ਸਰਨੇਮ ਨਹੀਂ ਤੁਸੀਂ ਲਾਉਂਦੇ, ਉਹ ਤੁਹਾਡਾ ਸਾਰੇ ਦਾ ਸਾਰਾ ਹੀ ਸਰਨੇਮ 'ਚ ਆਪਣੇ ਆਪ ਸ਼ਾਮਿਲ ਹੋ ਜਾਂਦਾ।
0: ਨਹੀਂ ਹਾਂਜੀ ਭਾਅ ਜੀ, ਮੈਂ ਉਹੀ, ਚਲੋ ਮੈਂ ਆਪਣੇ ਪਾਰਟਨਰ ਦੇ ਕਰਵਾ
1: ਹਾਂਜੀ, ਬਾਕੀ ਜਦੋਂ ਤੁਸੀਂ ਜੇ ਕਰਵਾਉਣਾ ਹੈ ਤਾਂ ਫਿਰ ਤੁਸੀਂ ਕਰਵਾਉਣਾ ਹੀ ਆ, ਫਿਰ ਤਾਂ ਉਹੀ ਪ੍ਰੋਸੈਸ ਆ, ਫਿਰ ਤੁਹਾਨੂੰ ਉਸੇ ਪ੍ਰੋਸੈਸ ਦੇ ਥਰੂ ਹੀ ਲੰਘਣਾ ਪੈਣਾ।
0: ਚਲੋ ਆਲ ਗੁੱਡ ਭਾਅ ਜੀ, ਥੈਂਕ ਯੂ ਜੀ,
1: ਥੈਂਕ ਯੂ। ਉੱਥੇ ਤਾਂ ਸਿੱਧਾ ਹੈ ਵੀ ਜਦੋਂ ਕਿਤੇ ਤੁਸੀਂ ਜਾਓਗੇ ਉੱਥੇ ਵਸੀਕੇ ਜਿਹੜੇ ਬੈਠੇ ਹੁੰਦੇ ਆ ਉਹਨਾਂ ਨਾਲ ਗੱਲ ਕਰੋਗੇ ਤਾਂ ਉਹਨਾਂ ਨੇ ਤੁਹਾਨੂੰ ਐਂ ਮਿੰਟਾਂ 'ਚ ਉਹਨਾਂ ਕਾਗਜ਼ ਪੱਤਰ ਤਿਆਰ ਕਰਕੇ
2: ਦੇ ਦੇ। ਤਾਂ ਤੁਸੀਂ ਜਾਇਕੇ ਨਾਲ ਬਾਈ ਜੀ, ਉਹਨਾਂ ਨੇ ਕਿਹੜਾ ਬਣਾ ਦਿੰਦੇ ਆ ਜੀ,
1: ਬੈਠੋ ਵੀ ਭਾਈ, ਚਾਹ ਮੰਗਾਈ, ਚਾਹ
2: ਚਾਹ, ਦੱਸਿਆ ਹੀ ਨਹੀਂ ਹੋਣਾ ਵੀ ਮੈਂ ਕਿਸ ਕੰਮ ਆਇਆ।
1: ਥੈਂਕ ਯੂ,
0: ਓਕੇ ਬਾਈ, ਥੈਂਕ ਯੂ,
1: ਥੈਂਕ ਯੂ ਜੀ, ਮਿਹਰਬਾਨੀ ਜੀ। ਕਹਿੰਦੇ ਇੱਕ ਆਦਮੀ ਨੇ ਇੱਕ ਕੀੜਾ ਫੜ ਲਿਆ ਅਤੇ ਉਹਦੀ ਲੱਤ ਤੋੜ ਦਿੱਤੀ ਅਤੇ ਕੀੜੇ ਨੂੰ ਕਿਹਾ ਚੱਲ ਅਤੇ ਕੀੜਾ ਤੁਰ ਪਿਆ, ਅਤੇ ਫਿਰ ਦੂਜੀ ਲੱਤ ਤੋੜ ਦਿੱਤੀ ਅਤੇ ਚੱਲ ਅਤੇ ਕੀੜਾ ਤੁਰ ਪਿਆ, ਅਤੇ ਫਿਰ ਇੱਕ ਹੋਰ ਲੱਤ ਤੋੜ ਦਿੱਤੀ ਅਤੇ ਕਿਹਾ ਵੀ ਚੱਲ ਅਤੇ ਕੀੜਾ ਖਿਸਕਦਾ ਹੋਇਆ ਤੁਰਨ ਲੱਗ ਪਿਆ। ਹੈ ਨਾ, ਆਦਮੀ ਨੇ ਕੀੜੇ ਦੀ ਆਖਰੀ ਲੱਤ ਵੀ ਤੋੜ ਦਿੱਤੀ ਅਤੇ ਕਿਹਾ ਚੱਲ, ਪਰ ਕੀੜਾ ਤੁਰ ਨਾ ਸਕਿਆ। ਅਖੀਰ ਆਦਮੀ ਨੇ ਨਤੀਜਾ ਇਹ ਕੱਢਿਆ ਕਿ ਕੀੜੇ ਦੀਆਂ ਸਾਰੀਆਂ ਲੱਤਾਂ ਤੋੜ ਦੇਣ ਦੇ ਨਾਲ ਕੀੜਾ ਬੋਲਾ ਹੋ ਜਾਂਦਾ। ਇਹੀ ਹਾਲਾਤ ਅੱਜ ਕੱਲ੍ਹ ਸਾਡੇ ਲੋਕਾਂ ਦੇ ਵੀ ਹੋ ਗਏ ਨੇ। ਧੰਨਵਾਦ ਜੀ ਤੁਹਾਡਾ। ਅਤੇ ਬੇਅੰਤ ਸੇਖੋ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਨੋ ਫੇਸਬੁੱਕ, ਨੋ ਟਿਕਟੋਕ, ਨੋ ਇੰਸਟਾ, ਮਾਈ ਵਨ ਫਰੈਂਡ ਸੈਡ ਯੂ ਗੈਟ ਬਿਹਾਈਂਡ ਫਰੋਮ ਵਰਲਡ, ਆਈ ਸੈਡ ਆਈ ਡੋਂਟ ਕੇਅਰ। ਗੁੱਡ ਹੈ ਜੀ, ਚੰਗੀ ਗੱਲ ਹੈ, ਵੇਖੋ ਜੇ ਤੁਸੀਂ ਕਰ ਰਹੇ ਹੋ ਤਾਂ। ਮੋਹਨ ਜੀ ਧੰਨਵਾਦ, ਮੋਹਨ ਜੀ ਉਹ ਪੇਰੈਂਟਲ ਕੰਟਰੋਲ ਵਾਲੀ ਭੇਜ ਰਹੇ ਨੇ, ਅਤੇ ਇਹ ਫੋਨ ਬੜੇ ਸ਼ਤਾਨ ਛਾਤਰ ਨੇ ਜੀ, ਇਹ ਸਾਨੂੰ ਆਪੇ ਸਾਰਾ ਕੁਛ ਦੇ ਵੀ ਦਿੰਦੇ ਆ, ਨੁਕਸਾਨ ਵਾਲਾ ਵੀ ਅਤੇ ਫਾਇਦੇ ਵਾਲਾ ਵੀ ਆ ਲਓ, ਕਿਉਂਕਿ ਕੰਡੀਸ਼ਨਸ ਉੱਦਾਂ ਦੀਆਂ ਤੁਹਾਨੂੰ ਫੁਲਫਿਲ ਕਰਨੀਆਂ ਪੈਣੀਆਂ।
2: ਵੈਸੇ ਅੱਜ ਦੀ ਤਾਜ਼ਾ ਖਬਰ ਇਹ ਵੀ ਆ ਕਿ ਐਲਬਨੀਜ਼ ਗਵਰਨਮੈਂਟ ਜਿਹੜੀ ਆ ਉਹ ਵਿਚਾਰਾਂ ਕਰ ਰਹੀ ਆ ਕਿ ਜਿਹੜੇ ਸੋਸ਼ਲ ਮੀਡੀਆ 'ਤੇ ਨਵੇਂ ਲਾਜ਼ ਲਾਗੂ ਕੀਤੇ ਜਾਣ ਤਾਂ ਕਿ ਸੋਸ਼ਲ ਮੀਡੀਏ ਨੂੰ ਤੁਹਾਨੂੰ ਰੈਕਮੈਂਡੇਸ਼ਨ ਦੇਣੀ ਪਵੇ, ਉਹਦੇ ਵਿੱਚ ਤੁਸੀਂ ਆਪਣੇ ਅਲੋਗਰਿਥਮ ਨੂੰ ਟਰਨ ਆਫ ਕਰਨ ਦੀ ਮਤਲਬ ਕਪੈਸਿਟੀ ਹੋਵੇ। ਮਤਲਬ ਫੇਸਬੁੱਕ ਦੇ ਉੱਤੇ ਕੋਈ ਬਟਨ ਹੋਵੇ ਜਿੱਥੇ ਲਿਖਿਆ ਵੀ ਮੈਨੂੰ ਤੇਰਾ ਰੈਕਮੈਂਡੇਸ਼ਨਸ ਨਹੀਂ ਚਾਹੀਦੀਆਂ, ਇੱਦਾਂ ਦਾ ਕੋਈ ਸਪੈਸ਼ਲ ਬਟਨ ਲੱਗਿਆ ਹੋਵੇ, ਉਸ ਕਿਸਮ ਦਾ ਕਾਨੂੰਨ ਪਾਸ ਕਰਨ ਦੀ ਸਰਕਾਰ ਤਿਆਰੀ 'ਚ ਆ ਤਾਂ ਕਿ ਅਲੋਗਰਿਥਮਸ ਬੰਦੇ ਨੂੰ ਕੰਟਰੋਲ ਨਾ ਕਰ ਸਕਣ।
1: ਬਿਲਕੁਲ, ਅਤੇ ਕਹਿੰਦੇ ਕਿ ਭਾਅ ਜੀ ਪੇਰੈਂਟਸ ਤੋਂ ਫੋਨ ਲੈਣਾ ਮਤਲਬ ਸ਼ੇਰ ਦੇ ਮੂੰਹ 'ਚ ਹੱਥ ਪਾਉਣਾ, ਅਤੇ ਬਾਕੀ ਕਹਿੰਦੇ ਕਿ ਬਿੱਲੀ ਦੇ ਗਲ ਟੱਲੀ ਕੌਣ ਬੰਨੇਗਾ, ਜਦੋਂ ਕਹਿੰਦੇ ਕਿ ਬਾਪੂ ਨੂੰ ਆਦਤ ਪੈ ਜਾਵੇ ਅਤੇ ਬਾਸੀ ਨੂੰ ਸੁਣਨ ਦੀ, ਅਤੇ ਫਿਰ ਕਹਿੰਦੇ ਕਿ ਉਹ ਫੋਨ ਕਿੱਥੇ ਛੱਡ ਸਕਦੇ ਆ, ਕਮ ਔਨ ਬੇਬੀ। ਅਤੇ ਨਹੀਂ, ਅਸੀਂ ਕਹਿ ਨਹੀਂ ਰਹੇ ਜੀ ਤੁਸੀਂ ਛਡਾਓ, ਅਸੀਂ ਤਾਂ ਇਹ ਕਹਿ ਰਹੇ ਹਾਂ ਵੀ ਆਪਾਂ ਡਿਸਕਸ ਕਰ ਲਈਏ ਇਹਦੇ ਉੱਤੇ, ਵੀ ਉਹਨਾਂ ਨੂੰ ਪਤਾ ਲੱਗ ਜਾਵੇ ਵੀ ਆਹ ਚੀਜ਼ ਸਾਡੇ ਲਈ ਨੁਕਸਾਨਦੇਹ ਆ ਜਾਂ ਫਾਇਦੇਮੰਦ ਆ। ਅਤੇ ਛਡਾ ਤਾਂ ਤੁਸੀਂ ਕਿਹਦਾ ਸਕਦੇ ਹੋ, ਤੁਸੀਂ ਉਹਨਾਂ ਦਾ ਛੱਡੋ, ਤੁਸੀਂ ਬੱਚਿਆਂ ਦਾ ਛਡਾ ਕੇ ਵੇਖ ਲਓ, ਬੱਚਿਆਂ ਦਾ ਛੱਡੋ, ਤੁਸੀਂ ਆਪਣੇ ਆਪ ਦਾ ਛਡਾ ਕੇ ਵੇਖ ਲਓ। ਗੱਲ ਤਾਂ ਛੱਡਣਾ ਤਾਂ ਕਿਸੇ ਦਾ ਵੀ ਨਹੀਂ ਆ, ਆਪਾਂ ਇਹ ਨਹੀਂ ਕਹਿ ਰਹੇ ਵੀ ਇੱਦਾਂ
2: ਘਟਾਉਣ ਦੀ ਗੱਲ ਜੇ ਕਰ ਸਕਦੇ ਹਾਂ ਤਾਂ
1: ਮੈਨੇ ਮੈਨੇਜ ਹੀ ਆ। ਅਤੇ ਧੰਨਵਾਦ ਤੁਹਾਡਾ ਰਾਜ ਜੀ, ਮਨਜੀਤ ਪਟਿਆਲਾ ਜੀ, ਧੰਨਵਾਦ ਤੁਹਾਡਾ, ਲੱਕੀ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਮਿਹਰਬਾਨੀ। ਕਹਿੰਦੇ ਕਿ ਦੋ ਛੋਟੇ ਸੋਫੇ ਕੇ ਸਾਥ ਇੱਕ ਸੋਫਾ ਬੜੇ ਸਾਈਜ਼ ਕਾ ਹੋਤਾ ਹੈ ਤਾਂ ਕਿ ਪਤੀ ਪਤਨੀ ਕੇ ਬੀਚ ਆਪਸੀ ਬਹਿਸ ਹੋਣੇ ਪਰ ਕੋਈ ਏਕ ਉਸ ਪਰ ਵੀ ਸੋ ਸਕੇ। ਚਲੋ ਥੈਂਕ ਯੂ ਜੀ, ਮਿਹਰਬਾਨੀ। ਗੱਲਬਾਤ ਸਾਡੀ ਚੱਲ ਰਹੀ ਹੈ ਕਿ ਬਜ਼ੁਰਗਾਂ ਦੇ ਵਿੱਚ ਜਿਹੜੀ ਫੋਨ ਦੀ ਅਡਿਕਸ਼ਨ ਹੈ, ਤਾਂ ਆਪਾਂ ਪਹਿਲਾਂ ਵੀ ਬੇਨਤੀ ਕਰ ਚੁੱਕੇ ਹਾਂ ਕਿ ਇਹ ਨਹੀਂ ਵੀ ਅਡਿਕਸ਼ਨ ਸਾਡੇ 'ਚ ਨਹੀਂ ਹੈ ਜਾਂ ਬੱਚਿਆਂ 'ਚ ਨਹੀਂ ਹੈ, ਪਰ ਅੱਜ ਆਪਾਂ
2: ਬਜ਼ੁਰਗਾਂ 'ਤੇ ਫੋਕਸ
1: ਪਾਸੇ ਦੀ ਗੱਲ ਕਰ ਰਹੇ ਹਾਂ।
2: ਉਹ ਇਹ ਕਹਿ ਰਹੇ ਹੋਣੇ ਆ ਵੀ ਪੰਛੀ ਦਾ ਦਰਦ ਬਿਆਨ ਕਰਨ ਵਾਲਾ ਘਰੋਂ ਮੁਰਗਾ ਖਾ ਕੇ ਤੁਰਿਆ ਹੁੰਦਾ।
1: ਹਾਂ, ਉਹ ਇਹ ਗੱਲ ਕਹਿ ਰਹੇ ਆ, ਬਾਕੀ ਪੱਖ 'ਤੇ ਸਾਰੇ ਹੀ ਆ। ਵੇਖੋ ਹਰ ਇੱਕ ਚੀਜ਼, ਤੁਹਾਨੂੰ ਅੱਗੋਂ ਸਵਾਲ ਕਾਊਂਟਰ ਤੁਹਾਨੂੰ ਹਰ ਇੱਕ ਚੀਜ਼ ਦਾ ਆਜੂਗਾ, ਪਰ ਸਮੱਸਿਆ ਇੱਥੇ ਇਹ ਆ ਵੀ ਆਪਾਂ ਇਹ ਕੱਲ੍ਹ ਨੂੰ ਫਿਰ ਵਾਧਾ ਵਾਧਾ ਆਪਣੇ ਗਲੀ ਸੱਪ ਪੈਂਦਾ ਅਤੇ ਉੱਥੇ ਫਿਰ ਹੋਰ ਮੁਸ਼ਕਲਾਂ ਹੋ ਜਾਂਦੀਆਂ। ਇਹ ਸਾਡੇ ਫੈਸਲੇ ਨੇ, ਆਪਾਂ ਪਹਿਲਾਂ ਇੱਥੇ ਆ ਕੇ ਸਾਰਾ ਕੁਛ ਚੁੱਕ ਕੇ ਫਿਰ ਆਪਾਂ ਉੱਥੇ ਜਾ ਨਹੀਂ ਸਕਦੇ ਅਤੇ ਆਪਾਂ ਉਹਨਾਂ ਨੂੰ ਇੱਥੇ ਸੱਦ ਸਕਦੇ ਹਾਂ ਜਾਂ ਉਹਨਾਂ ਦਾ ਇੱਥੇ ਰਹਿਣਾ ਸੌਖਾ। ਅਤੇ ਵੇਖੋ ਬੜੇ ਪਰਿਵਾਰ ਜਿਨ੍ਹਾਂ ਦੇ ਵਿੱਚ ਆਪਾਂ ਥੋੜ੍ਹਾ ਜਿਹਾ ਹੁਣ ਇਹ ਵੇਖ ਲੈਂਦੇ ਵੀ ਜਿਨ੍ਹਾਂ ਦੇ ਵਿੱਚ ਕਿਸੇ ਹੱਦ ਤੱਕ ਮੈਨੇਜ ਆ, ਅਤੇ ਉਹਨਾਂ ਦੇ ਵਿੱਚ ਮੈਨੇਜ ਇੱਦਾਂ ਵਾ ਵੀ ਉਹ ਬੱਚਿਆਂ ਦੇ ਨਾਲ ਬਿਜ਼ੀ ਨੇ, ਉਹ ਪਰਿਵਾਰ ਦੇ ਵਿੱਚ ਥੋੜ੍ਹਾ ਬਹੁਤਾ ਕੋਈ ਆਰ ਪਾਰ ਕੋਈ ਛੋਟਾ ਬੋੜਾ ਕਰਦੇ ਨੇ, ਵੇਲੇ ਕੁ ਵੇਲੇ ਕੋਈ ਆਸ ਪਾਸ ਕੋਈ ਪ੍ਰੋਗਰਾਮ ਕੋਈ ਮੰਦਰ ਗੁਰੂ ਘਰ ਉਹਨਾਂ ਨੂੰ ਲੈ ਜਾਂਦੇ ਨੇ ਹਫ਼ਤੇ ਇੱਕ
2: ਘਰ ਦੇ ਨੇੜੇ ਆ
1: ਜਾਂ ਘਰ ਦੇ ਨੇੜੇ ਆ ਤੋਂ
2: ਜਾਂ ਵੱਡਾ ਪਰਿਵਾਰ ਆ, ਸਾਰੇ ਪਰਿਵਾਰ ਆ ਉਹ ਦੋ ਪਰਿਵਾਰ ਆਂਢ ਗੁਆਂਢ 'ਚ ਰਹਿੰਦੇ ਕਿਤੇ ਨੇੜੇ ਤੇੜੇ
1: ਉੱਥੇ ਮੈਨੇਜ
2: ਆਣ ਪ੍ਰਮਾਣ ਹੈਗਾ
1: ਬਿਲਕੁਲ। ਪਰ ਅਗੇਨ ਹੁਣ ਤੁਸੀਂ ਇੱਥੇ ਵੀ ਵੇਖੋਗੇ ਵੀ ਜ਼ਰੂਰੀ ਨਹੀਂ ਆ ਵੀ ਇੱਕ ਬੰਦੇ ਕੋਲ ਆਰ ਮਿਲ ਗਿਆ, ਮੰਨ ਲਓ ਪਾਰਕ ਦੇ ਵਿੱਚ ਸਾਥ ਮਿਲ ਗਿਆ ਅਤੇ ਉਹ ਸਾਥ ਬਹਿ ਕੇ ਇਕੱਠਾ ਫੋਨ ਵੇਖ ਰਿਹਾ, ਇਹ ਵੀ ਕੇਸ ਨੇ ਸਾਡੇ
2: ਦੀਵੇ ਥੱਲੇ ਚਾਨਣ
1: ਹੈ ਨਾ। ਇੱਕ ਕੁਛ ਨਾ ਸਾਡੀਆਂ ਵੀ ਉਹ ਨੇ ਕਿਸੇ ਹੱਦ ਤੱਕ, ਸਾਡੀਆਂ ਵੀ ਉਹ ਨੇ ਪੇਰੈਂਟਸ ਦੀਆਂ ਵੀ ਹੋਣਗੀਆਂ। ਆਪਾਂ ਸ਼ੁਰੂ ਸ਼ੁਰੂ ਦੇ ਵਿੱਚ ਚਾਅ ਦੇ ਨਾਲ ਵੀ ਅਸੀਂ ਜੇ ਆਹ ਵਾਲਾ ਫੋਨ ਵਰਤ ਰਹੇ ਹਾਂ ਅਤੇ ਸਾਡੇ ਮਾਂ ਪਿਓ ਕੋਲ ਵੀ ਇੱਦਾਂ ਦਾ ਹੀ ਹੋਣਾ ਚਾਹੀਦਾ,
2: ਸਹੂਲਤ
1: ਸਾਡੀ ਆਪਣੀ ਵੀ ਨਹੀਂ, ਨੱਕ ਸਾਨੂੰ ਲੱਗਦਾ ਵੀ ਨਹੀਂ ਨੱਕ ਵੱਡੀ ਗਈ ਹੈ ਨਾ, ਮਤਲਬ ਆਪਾਂ ਇਹੋ ਗੱਡੀ ਲੈਣੀ ਆ, ਇਹੋ ਘਰ ਲੈਣਾ, ਸਾਡੇ ਮਾਂ ਪਿਓ ਕੋਲ ਵੀ ਇਹੋ ਚੀਜ਼ ਹੋਣੀ ਚਾਹੀਦੀ ਹੈ। ਭਾਵੇਂ ਤੁਸੀਂ ਨਵਾਂ ਲੈ ਕੇ ਦਿੱਤਾ, ਗਿਫਟ ਕਰਤਾ, ਅਤੇ ਭਾਵੇਂ ਤੁਸੀਂ ਆਪਣਾ ਪੁਰਾਣਾ ਖਾਲੀ ਕਰਕੇ ਅਤੇ ਤੁਸੀਂ ਉਹਨਾਂ ਨੂੰ ਦੇ ਦਿੱਤਾ, ਕੁਛ ਵੀ ਹੋਇਆ
2: ਫੀਚਰ ਉਹ 'ਚ ਵੀ ਹੈਗੇ ਸਾਰੇ,
1: ਫੀਚਰ ਉਹ 'ਚ ਵੀ ਜ਼ਬਰਦਸਤ ਨੇ। ਇੱਕ ਸਮਾਂ ਸੀ ਅੱਜ ਤੋਂ ਕੋ 5-7 ਸਾਲ ਪਹਿਲਾਂ ਜਦੋਂ ਉਹਨਾਂ ਦੇ ਕੋਲ ਫੋਨ ਠੀਕ ਠਾਕ ਜੀ ਟੈਕਨੋਲੋਜੀ ਵਾਲੇ
2: ਜਾਂ ਘੰਟਾ ਫੋਨ ਵਰਤਿਆ ਬੈਟਰੀ ਡੈਡ ਆ,
1: ਹਾਂ, ਅਤੇ ਫਿਰ ਆਪਾਂ ਹੀ ਉੱਥੇ ਉਸ ਚੀਜ਼ ਨੂੰ ਵਧਾ ਦਿੰਦੇ। ਫਿਰ ਇੱਕ ਸਮਾਂ ਇੱਦਾਂ ਦਾ ਆਉਂਦਾ ਵੀ ਫਿਰ ਉਹ ਤੁਹਾਨੂੰ ਖੁਦ ਕਹਿੰਦੇ ਆ
2: ਸਹੀ
1: ਆਹ ਨਹੀਂ, ਸਾਨੂੰ ਹੁਣ ਆਹ ਇੱਦਾਂ ਦਾ ਚਾਹੀਦਾ, ਆਹ ਚੀਜ਼ਾਂ ਜਿਹੜੀਆਂ ਨੇ ਉਹ ਸਾਡੇ ਲਈ ਵੀ ਜ਼ਰੂਰੀ ਨੇ ਵੇਖਣੀਆਂ, ਕਿਉਂਕਿ ਉਦੋਂ ਤੱਕ ਆਸ ਪਾਸ ਤੋਂ ਵੇਖ ਕੇ ਜਾਂ ਉਹਨਾਂ ਨੂੰ ਅਡਿਕਸ਼ਨ ਪੈ ਚੁੱਕੀ ਹੁੰਦੀ ਹੈ। ਇਹ ਇੱਥੇ ਬਹੁਤੀ ਵਾਰੀ ਆਪਾਂ ਇਹ ਵੇਖਦੇ ਹਾਂ ਵੀ ਡਿਪੈਂਡ ਕਰਦਾ ਕਿੱਦਾਂ ਦੀ ਉਹਨਾਂ ਦੀ ਬਿਰਤੀ ਆ ਜਾਂ ਕਿੱਦਾਂ ਦਾ ਬਹਿਣ ਖਲੋਣ, ਕਿੱਦਾਂ ਦੀਆਂ ਚੀਜ਼ਾਂ ਉਹਨਾਂ ਨੂੰ ਆਉਣੀਆਂ ਸ਼ੁਰੂ ਹੋ ਜਾਂਦੀਆਂ। ਕਈ ਵਾਰੀ ਤਾਂ ਧਾਰਮਿਕ ਜਿਹੜੇ ਆਪਣਾ ਰੀਲਾਂ ਜਾਂ ਧਾਰਮਿਕ ਪੋਡਕਾਸਟ ਪ੍ਰੋਗਰਾਮ ਉਹ ਵੀ ਇੰਨੇ ਕੁ ਜ਼ਿਆਦਾ ਆਉਂਦੇ ਆ, ਪਰ ਰਹਿਣੀ ਤਾਂ ਫਿਰ ਉਹ ਸਕਰੀਨ ਟਾਈਮ ਹੀ ਹੈ ਨਾ, ਜੋ ਮਰਜ਼ੀ ਤੁਸੀਂ ਕਰ ਲਓ। ਸੋ ਉਸ ਸਾਰੇ ਕੁਛ ਦੇ ਦਰਮਿਆਨ ਸਾਨੂੰ ਆਰ ਹੀ ਕੋਈ ਇੱਦਾਂ ਦਾ ਲੱਭਣਾ ਪੈਣਾ ਕੁੱਲ ਮਿਲਾ ਕੇ, ਆਪਣੇ ਲਈ ਵੀ, ਬੱਚਿਆਂ ਦੇ ਲਈ ਵੀ, ਬਜ਼ੁਰਗਾਂ ਦੇ ਲਈ ਵੀ, ਕੁੱਲ ਮਿਲਾ ਕੇ ਸਾਰੇ ਪਰਿਵਾਰ ਦੇ ਲਈ ਵੀ। ਉਹਦੇ ਵਿੱਚ ਤੁਹਾਡੀ ਗਾਰਡਨਿੰਗ ਵੀ ਸ਼ਾਮਿਲ ਹੋ ਗਈ ਹੈ ਨਾ, ਕਿਸੇ ਨਾ ਕਿਸੇ ਤਰੀਕੇ ਨਾਲ ਤੁਸੀਂ ਉੱਧਰ ਥੋੜ੍ਹਾ ਥੋੜ੍ਹਾ ਜਿਹਾ ਧਿਆਨ ਲੱਗ ਜੇ ਉਹਨਾਂ ਦਾ, ਰਸੋਈ ਵੱਲ ਬੀਬੀਆਂ ਦਾ ਲੱਗਾ ਹੀ ਹੁੰਦਾ ਵਾ, ਬਾਹਰ ਅੰਦਰ ਥੋੜ੍ਹਾ ਬਹੁਤਾ ਉਹਨਾਂ ਦਾ ਜਾਣ ਆਉਣ ਹੋ ਜੇ, ਕੋਈ ਸੈਰ ਵੱਲ ਰੁਝਾਨ ਹੋ ਜੇ, ਇਹ ਸਾਰੀਆਂ ਚੀਜ਼ਾਂ ਕਿਸੇ ਹੱਦ ਤੱਕ ਮੈਨੇਜ ਕਰਨਗੀਆਂ। ਸਕਰੀਨ ਦਾ ਟਾਈਮ ਜਿਹੜਾ ਉਹ ਘਟਾਉਣ ਦੇ ਵਿੱਚ ਤੁਸੀਂ ਹਟਾ ਨਹੀਂ ਸਕਦੇ।
2: ਅਤੇ ਇੱਕ ਇਹਦੇ ਨਾਲ ਹੋਰ ਗੱਲ ਵੀ ਜੋੜ ਦਈਏ ਕਿ ਰੱਬ ਤੁਹਾਨੂੰ ਤੌਫੀਕ ਬਖਸ਼ੇ ਸੁਣਨ ਦੀ, ਸਮਝਣ ਦੀ। ਮੈਂ ਇਹ ਵੀ ਵੇਖਦਾ ਬਹੁਤ ਸਾਰੇ ਪਰਿਵਾਰਾਂ 'ਚ ਨਾ ਕਮਿਊਨੀਕੇਸ਼ਨ ਗੈਪ ਬੜਾ, ਮਤਲਬ 1-2-3 ਮਿੰਟ ਵੱਧ ਤੋਂ ਵੱਧ ਅਸੀਂ ਗੱਲ ਕਰ ਸਕਦੇ ਹਾਂ, ਮੁੜ ਕੇ ਸਾਡੀਆਂ ਆਰਗੂਮੈਂਟ ਸ਼ੁਰੂ ਹੋ ਜਾਂਦੀਆਂ, ਇੱਕ ਦੂਜੇ ਨੂੰ ਅਸੀਂ ਅਵੋਇਡ ਕਰਨਾ ਸ਼ੁਰੂ ਕਰ ਦਿੰਦੇ ਹਾਂ, ਬਜ਼ੁਰਗਾਂ ਨੂੰ ਲੱਗਦਾ ਇਹ ਨਿਆਣੇ ਸਾਡੀ ਗੱਲ ਨਹੀਂ ਸੁਣਦੇ ਸਮਝਦੇ, ਸਾਨੂੰ ਅੱਗਿਓਂ ਭੱਜ ਭੱਜ ਪੈਂਦੇ ਆ, ਨਿਆਣਿਆਂ ਨੂੰ ਇਹ ਲੱਗਦਾ ਵੀ ਸਾਡੇ ਮਾਂ ਬਾਪ ਸਾਡੀ ਗੱਲ ਨਹੀਂ ਸਮਝਦੇ। ਇਹਨਾਂ ਨੂੰ ਸਿੰਪਲ ਜਿਹੀ ਗੱਲ ਤਾਂ ਕਹੀ ਸੀ ਵੀ ਬਾਪੂ ਜੀ ਆ ਸਰੋਂ ਦਾ ਤੇਲ ਮਲ ਕੇ ਪਿੰਡੇ 'ਤੇ, ਹੈ ਨਾ, ਤੁਸੀਂ ਯੋਗਾ ਯੁਗਾ ਕਰਨਾ ਤਾਂ ਪਿੰਡੇ ਪਾਣੀ ਪਾ ਕੇ ਮਲ ਲਿਆ ਕਰੋ, ਇੱਥੇ ਸੋਫੇ 'ਤੇ ਨਾ ਬੈਠਿਆ ਕਰੋ। है ना, उन्हें उन्होंने मतलब ईगो का बना लेना मैटर, साड़ी ईगो एड्डी वड्डी होगी। यही कारण सी कि असीं दो हफ्ते पहला टॉपिक भी डिस्कस किया सी कि आम जिंदगी की असीं बहुत छेती भड़क रहे हैं, साडे चिड़चिड़ापन आ रहा, चाहे उहदा कारण भी मोबाइल फोन ही आवे, साडे सुभाअ बदल गए ने। अगे पुराने टाइमां 'च तुसीं देखो आपां बजुर्गां नाल गल्लां बातां किन्ने प्रकार दीआं गल्लां बातां कर सकदे सी, डिस्कस कर सकदे सी। हुण तुसीं अपने सियाणे ब्याणे नाल मैं कहना हद 5 मिनट तो वध गल नहीं कर सकते, कोई ना कोई इहो जिहा टॉपिक तुहाडा आ ही जाणा कि तुहाडे 4 आर्गूमेंट शुरू हो जाणी।
1: उच एक रीज़न मैनूं लगदा इह वी आ कि अपनेपन दी वी बड़ी घाट आ, अपनापन उस घर संबंधी। हुण मान लो जे बजुर्ग धी दे घर आए ने ते ओह चीज़ खड़कती रहनी आ, जे मान लो पुत दे घर आए आ ते ओह चीज़ फिर खड़कती रहनी आ, क्योंकि एक घर ना बंदे ने सारी उम्र ला के किते वसाया हुंदा बनाया हुंदा, उहदा अपना घर हुंदा, उस घर दे विच तीआं पुत हुंदे ने, उहदी मालकी हुंदी आ, उस घर दा राजा हुंदा, सरदार हुंदा। पर जदों आपां इत्थे आपां लै के आउंदे आ ਅਤੇ ਇੱਥੇ ਇੱਕ ਬਣੇ ਬਣਾਏ ਦੇ ਵਿੱਚ ਜਦੋਂ ਆਪਾਂ ਆਉਂਦੇ ਹਾਂ ਅਤੇ ਜਦੋਂ ਆਪਾਂ ਇੱਦਾਂ ਦੀ ਗੱਲ ਕਰਦੇ ਹਾਂ ਵੀ ਆਹ ਨਹੀਂ ਕਰਨਾ, ਇੱਥੇ ਨਹੀਂ ਬਹਿਣਾ, ਅਤੇ ਉਹ ਚੀਜ਼ ਫਟਾਕ ਦੇਣੀ ਇੱਥੇ ਵੱਜਦੀ ਆ ਵੀ ਸਾਡਾ ਨਹੀਂ ਆਏ, ਕਹੂ ਨਹੀਂ ਕੋਈ ਜ਼ਬਾਨੋਂ, ਪਰ
2: ਅੰਦਰ ਅੰਦਰ ਅੱਗ ਜੀ ਸੁਲਗਦੀ ਰਹਿੰਦੀ ਆ। ਉਹ ਚੀਜ਼ ਕਿਸੇ ਦੇ ਘਰ ਜਾਓਗੇ ਪਾਰਟੀ ਪੂਰਟੀ ਤੇ ਹੈ ਨਾ, ਉੱਥੇ ਕੋਈ ਤੁਹਾਡੇ ਮੂੰਹੋਂ ਗੱਲ ਨਿਕਲ ਜੂ ਆ ਕੇ ਘਰੇ ਸੀ ਟੋਕਣਾ ਤੁਸੀਂ ਆਹ ਗੱਲ ਕਦੇ ਕਹੀ ਉਹਨਾਂ ਨੂੰ।
1: ਇੱਕ ਇੱਥੇ ਬੱਚਿਆਂ ਨੂੰ ਆਪਾਂ ਬੜੀ ਮੈਂ ਵੇਖਣਾ ਕਈਆਂ ਦੇ ਵਿੱਚ ਬੜੀ ਪੁੱਠੀ ਆਦਤ ਪਈ ਆ, ਜਾਂ ਪਲ ਪਤਾ ਨਹੀਂ ਕਿਉਂ ਆ ਕਿੱਦਾਂ ਜਾਂ ਇੱਥੋਂ ਦਾ ਰਿਵਾਜ਼ ਹੀ ਆ, ਉਹ ਇਹ ਨਹੀਂ ਕਹਿਣਗੇ ਸਾਡਾ ਘਰ, ਉਹ ਇਹ ਕਹਿਣਗੇ ਵੀ ਆਹ ਇਹ ਮੇਰੇ ਡੈਡੀ ਦਾ ਘਰ, ਉਹ ਇਹ ਕਹਿਣਗੇ ਮੇਰੀ ਮੰਮੀ ਦਾ ਘਰ, ਹੈ ਨਾ। ਉਹਨਾਂ ਦੇ ਵਿੱਚ ਇਹ ਵੀ ਚੀਜ਼ਾਂ ਇਹ ਵੀ ਚੀਜ਼ਾਂ ਬਹੁਤ ਨੇ। ਉਹ ਇਹ ਨਹੀਂ ਕਹਿਣਗੇ ਸਾਡਾ ਇੰਡੀਆ ਵਾਲਾ ਘਰ, ਉਹ ਕਹਿਣਗੇ ਤਾਇਆ ਜੀ ਦਾ ਘਰ,
2: ਦਾਦੂ ਦਾ ਘਰ,
1: ਦਾਦੂ ਤੇਰਾ ਘਰ ਤੇ ਉੱਥੇ ਆ, ਆਮ ਗੱਲਾਂ ਕਰ ਦਿੰਦੇ ਆ ਨਿਆਣੇ। ਉਹ ਚੀਜ਼ਾਂ ਫੀਲ ਕਰਾਉਂਦੀਆਂ ਬਜ਼ੁਰਗਾਂ ਨੂੰ, ਇਹ ਨਿੱਕੀ ਨਿੱਕੀ ਕਮਿਊਨੀਕੇਸ਼ਨ ਜਿਹੜੀ ਹੈ ਸਾਨੂੰ ਆਪ ਵੀ ਅਤੇ ਸਾਡੇ ਬੱਚਿਆਂ 'ਚ ਵੀ ਇਹ ਧਿਆਨ ਰੱਖਣਾ ਚਾਹੀਦਾ ਵੀ ਇਹ
2: ਜਿਹੜਾ ਕਹਿੰਦੇ ਵੀ ਤੁਸੀਂ ਆਪਣਾ ਸ਼ਬਦ ਹੋ, ਜੋ ਤੁਸੀਂ ਕਹਿ ਰਹੇ ਹੋ ਤੁਸੀਂ ਉਹੀ ਹੋ, ਹੈ ਨਾ, ਉਹੀ ਚੀਜ਼ ਆ ਜਾਂਦੀ ਇੱਥੇ ਵੀ।
1: ਉਹਦੇ ਵਿੱਚ ਉਹ ਨਿੱਕੀਆਂ ਨਿੱਕੀਆਂ ਚੀਜ਼ਾਂ ਫਿਰ ਉਹ ਤੁਹਾਨੂੰ ਕਿਉਂਕਿ ਤੁਹਾਡੀ ਇੱਕ ਹੋਰ ਪ੍ਰੋਬਲਮ ਇਹ ਆ ਜਾਂਦੀ ਕਿ ਤੁਹਾਡੀ ਮਜਬੂਰੀ, ਇੱਕ ਹੁੰਦਾ ਵਾ ਰਹਿਣਾ ਚਾਹ ਦੇ ਨਾਲ, ਇੱਕ ਹੁੰਦਾ ਮਜਬੂਰੀ ਨਾਲ, ਹੁਣ ਜਾਵਾਂਗੇ ਕਿੱਥੇ।
2: ਹੁਣ ਜਿਵੇਂ ਮੁੰਡੇ ਨੇ ਕਹਿ ਤਾ, ਉਹ ਕਹਿੰਦਾ ਪੁੱਤ ਹੁਣ ਸਾਡਾ ਇੱਥੇ ਜੀ ਨਹੀਂ ਲੱਗਦਾ, ਉਹ ਕਹਿੰਦਾ ਕੋਈ ਨਹੀਂ ਡੈਡੀ, ਜੀ ਤਾਂ ਲਾਉਣਾ ਹੀ ਪੈਂਦਾ ਹੁੰਦਾ। ਹੁਣ ਇਹੀ ਗੱਲ ਉਹਨੇ ਨੂੰਹ ਨੂੰ ਕਹੀ, ਪੁੱਤ ਜੀ ਨਹੀਂ ਲੱਗਦਾ, ਕਹਿੰਦੀ ਪਰ ਠੀਕ ਆ ਇੰਡੀਆ ਮੁੜ ਜਾਓ, ਇੱਥੇ ਕੀ ਰੱਖਿਆ, ਜਿੱਥੇ ਤੁਹਾਡੀ ਖੁਸ਼ੀ ਹੈ ਭਾਈ ਉੱਥੇ ਰਹੋ, ਉਹਦਾ ਤਾਂ ਮਕਸਦ ਇਹ ਹੈ ਨਿਕਲੋ,
1: ਜਦੋਂ ਤੁਸੀਂ ਖੁਸ਼ ਹੋ ਸੀ ਤਾਂ ਉਦਾਂ ਖੁਸ਼, ਪਰ ਉੱਥੇ ਰਹੋਗੇ ਕਿੱਥੇ ਪਾਪਾ,
2: ਹਾਂ
1: ਨਾਲੇ ਵੀ ਕਹਿ ਦੇਣਾ। ਪਰ ਉਹ ਅਗਲਾ ਕਿਸੇ ਵੇਲੇ ਸਿਰਫ ਨਾ ਇੰਨੀ ਗੱਲ ਹੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਵੀ ਮੈਨੂੰ ਕੋਈ ਆਪਣਾਪਨ ਜਿਤਾਵੇ ਮੇਰੇ ਨਾਲ ਵੀ ਨਹੀਂ ਸਾਡਾ ਜੀ ਨਹੀਂ ਲੱਗਣਾ, ਤੁਸੀਂ ਇੱਥੇ ਰਹੋ, ਬੱਚੇ ਕਹਿਣ ਵੀ ਨਹੀਂ ਨਹੀਂ ਦਾਦੂ ਤੁਸੀਂ ਨਹੀਂ ਜਾਣਾ, ਨਹੀਂ ਨਹੀਂ ਦਾਦੀ ਤੁਸੀਂ ਨਹੀਂ ਜਾਣਾ, ਪਰ ਉਹ ਚੀਜ਼ਾਂ ਅਗਲੇ ਨੂੰ ਸੁਣਨ ਨੂੰ ਨਹੀਂ ਮਿਲਦੀਆਂ, ਪਤਾ ਤਾਂ ਅਗਲੇ ਨੂੰ ਵੀ ਆ ਵੀ ਮੈਂ ਕਿੱਥੇ ਜਾਣਾ, ਉਹ ਤਾਂ ਸਿਰਫ ਸੁਣਨ ਦੇ ਲਈ ਕਈ ਵਾਰੀ ਆਪਾਂ ਕਿਸੇ ਕੋਲੋਂ ਖਵਾਉਣ ਦੇ ਲਈ ਸਿਰਫ ਇੰਨਾ ਕੁ ਕਹਿ ਦਿੰਦੇ।
2: ਬੀਇੰਗ ਅਲੋਨ ਹੋਰ ਹੁੰਦਾ, ਲੋਨਲੀਨੈਸ ਹੋਰ ਹੁੰਦੀ ਆ। ਕਈ ਵਾਰ ਤੁਹਾਡੇ ਆਲੇ ਦੁਆਲੇ ਇੰਨਾ ਕੁ ਖਲਾਰਾ ਖੋਰੂ ਖੜਕਾ ਹੁੰਦਾ, ਉਹਦੇ ਬਾਵਜੂਦ ਤੁਸੀਂ ਇਕੱਲੇ ਖੜੇ ਹੁੰਦੇ।
1: ਸੋ ਇਹ ਸਮੱਸਿਆ ਤਾਂ ਹੈ, ਪਿਛਲੇ ਤੁਸੀਂ ਮੰਨ ਲਓ 10 ਕੁ ਸਾਲਾਂ 'ਚੋਂ ਤੇਜ਼ੀ ਦੇ ਨਾਲ ਇਹ ਵਧੀ ਆ। ਇਹ ਬਹੁਤ ਕਹਿ ਲਓ ਪਹਿਲੀਆਂ ਦੇ ਵਿੱਚ ਇਹ ਹੁੰਦਾ ਸੀ, ਆਪਾਂ ਸੇਮ ਉਹੀ ਬਜ਼ੁਰਗ ਕਹਿ ਦਿੰਦੇ ਸੀ ਵੀ ਆਹ ਫੋਨ ਲਾਇਓ, ਆਪਣੇ ਫੋਨ ਤੋਂ ਫੋਨ ਲਾ ਦਿਉ, ਫਲਾਣੇ ਨੂੰ, ਨਾਨਕਿਆਂ ਨੂੰ ਲਾ ਦਿਉ, ਮਾਸੀ ਨੂੰ ਲਾ ਦਿਉ, ਹੈ ਨਾ। ਹੁਣ ਉਹਨਾਂ ਦੇ ਕੋਲ ਆਪਣੇ ਕੋਲ ਹੈਗਾ, ਅਸੀਂ ਵੀ ਤਾਂ ਕਿਸੇ ਹੱਦ ਤੱਕ ਕੰਮ ਨਿਬੇੜਿਆ ਨਾ, ਮੈਂ ਤੁਹਾਨੂੰ ਆਪਣਾ ਹੀ ਲੈ ਦੇਣਾ ਡੈਡੀ, ਤੈਨੂੰ ਆਪਣਾ ਲੈ ਦੇਣਾ ਵਾ, ਇਹ ਕਿੱਡਾ ਔਖਾ ਵਾ ਹਾਲੇ ਵਰਤ ਨਾ ਸਕੋ ਤੁਸੀਂ।
2: ਅਤੇ ਐਡੇ ਰੌਣਕ ਮੇਲੇ 'ਚ ਬੰਦਾ ਘਰ 'ਚ ਚੁੱਪ ਪਸਰੀ ਹੁੰਦੀ ਆ, ਮਾਂ ਕੋਲ ਆਪਦਾ ਫੋਨ ਆ, ਉਹ ਆਪਦੇ ਕੋਰਨਰ ਬੈਠੀ ਆ, ਬਾਪ ਕੋਲ ਅੱਡਾ, ਬੱਚੇ ਆਪਦੇ ਆਈਪੈਡ 'ਤੇ ਖੇਡੀ ਜਾਂਦੇ ਆ, ਉਹ ਕਹਿੰਦਾ ਫਿਰ ਮੈਂ ਇਕੱਲਾ ਕੀ ਕਰਾਂ। ਉਹ ਕਹਿੰਦੇ ਨਾ ਖੜਕ ਹੋਵੇ ਜੇ ਪੱਤਾ ਡਿੱਗਿਆ ਵੀ, ਐਸੀ ਚੁੱਪ ਹੈ ਜੇਕਰ ਤਾਂ ਬਿਰਖ ਖੁਸ਼ ਅਰਜ਼ ਕਰੇ, ਉੱਥੇ ਹੀ ਆਉਂਦੀ ਗੱਲ।
1: ਚਲੋ ਖੈਰ, ਸਾਡੀ ਜਾਂਦੇ ਜਾਂਦੇ ਫਿਰ ਬੇਨਤੀ ਉਹੀ ਆ ਕਿ ਐਟਲੀਸਟ ਸਾਨੂੰ ਇਹ ਪਤਾ ਹੋਵੇ ਵੀ ਸਾਡੇ ਜਿਹੜੇ ਸਰੀਰਕ ਪ੍ਰੋਬਲਮ ਆ ਸਾਨੂੰ ਕਿਉਂ ਆ ਰਹੀਆਂ ਨੇ, ਸਾਡੇ 'ਚ ਚਿੜਚਿੜਾਪਨ ਕਿਉਂ ਵੱਧ ਰਿਹਾ ਵਾ, ਸਾਡਾ ਧਿਆਨ ਜਿਹੜਾ ਉਹ ਟਿਕਣ ਦੀ ਬਜਾਏ ਭਟਕ ਕਿਉਂ ਰਿਹਾ ਵਾ, ਜਿੱਦਾਂ ਤੁਸੀਂ ਉਮਰ ਦੀ ਉਹ ਦੱਸੀ ਸੀ, ਅਤੇ ਉਹ ਉਮਰ ਜਿੱਥੇ ਹੋਰ ਸਹਿਜ ਆਉਣਾ ਚਾਹੀਦਾ ਵਾ, ਉੱਥੇ ਹੋਰ ਜ਼ਿਆਦਾ ਚਿੜਚਿੜਾਪਨ ਕਿਉਂ ਆ ਰਿਹਾ ਵਾ। ਸੋ ਇਹ ਸਾਰੀਆਂ ਚੀਜ਼ਾਂ ਜੇਕਰ ਨਹੀਂ ਤਾਂ ਉਹ ਇਸ ਵਜ੍ਹਾ ਦੇ ਕਰਕੇ ਆ ਰਹੀਆਂ ਨੇ, ਅਤੇ ਬਾਕੀਆਂ 'ਚ ਵੀ ਇਸੇ ਕਰਕੇ ਨੇ, ਬੱਚਿਆਂ 'ਚ ਵੀ ਇਹ ਗੇਮਾਂ ਕਰਕੇ ਹੀ ਨੇ, ਫੋਨ ਕਰਕੇ ਨੇ। ਸੋ ਉਹ ਤੁਸੀਂ ਵੇਖਣਾ ਵਾ ਵੀ ਕਿਵੇਂ ਆਪਾਂ ਇਹਦੇ ਉੱਤੇ ਬਥੇਰੀ ਵਾਰ ਗੱਲ ਕਰ ਚੁੱਕੇ ਹਾਂ, ਅੱਜ ਵੀ ਕਰ ਚੁੱਕੇ ਹਾਂ ਵੀ ਕਿੱਦਾਂ ਇਹਨੂੰ ਮਿਨੀਮਾਈਜ਼ ਤੁਸੀਂ ਕਰਨਾ, ਮਿਨੀਮਾਈਜ਼ ਮੈਨੇਜ, ਸ਼ਬਦ ਤੈਹੂ ਰਹਿ ਗਿਆ,
2: ਸਹੀ
1: ਹੈ ਨਾ, ਆ ਛੱਡਣ ਛੁੱਡਣ ਵਾਲਾ ਤਾਂ ਕੰਮ
2: ਪੋਸੀਬਲ ਹੀ ਹੈ,
1: ਪੋਸੀਬਲ ਹੀ ਨਹੀਂ ਆ। ਤੁਹਾਨੂੰ ਇੱਕ ਉਹ ਇੱਦਾਂ ਮਹਿਸੂਸ ਕਰਾਊਗਾ ਵੀ ਜਿੱਦਾਂ ਤੁਸੀਂ ਇਸ ਦੁਨੀਆ ਦੇ ਹੀ ਨਹੀਂ ਗੇ।
2: ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਜਦ ਕੋਈ ਗੱਲ ਕਰਦਾ ਨਾ, ਉਦੋਂ ਇਹ ਨਹੀਂ ਕਿਹਾ ਜਾਂਦਾ ਵੀ ਇਹਨਾਂ ਨੂੰ ਮਿਟਾ ਦਿਓ, ਖਤਮ ਕਰ ਦਿਓ। ਉਦੋਂ ਕਹਿੰਦਾ ਭਾਈ ਇਹਨਾਂ 'ਤੇ ਕਾਬੂ ਕਰੋ, ਇਹਨਾਂ ਨੂੰ ਘਟਾਓ, ਇਹਨਾਂ ਇਹਨਾਂ ਦਾ ਆਪਣੇ ਦਿਮਾਗ 'ਤੇ ਅਸਰ ਹੋਣ ਦੀ ਬਜਾਏ ਆਪਣਾ ਅਸਰ ਇਹਨਾਂ 'ਤੇ ਰੱਖੋ।
1: ਇਹ ਹੁਣ ਉੱਦਾਂ ਦੀ ਚੀਜ਼ ਹੋ ਗਈ,
2: ਇਹ ਹੁਣ ਛੇਵੀਂ ਇਹ ਲਿਖ ਲਿਆ ਕਰੀ,
1: ਇਹ ਹੁਣ ਨਾਲ
2: ਸਮਾਰਟਫੋਨ, ਕਾਮ ਕ੍ਰੋਧ ਲੋਭ ਮੋਹ ਹੰਕਾਰ ਅਤੇ ਸਮਾਰਟਫੋਨ,
1: ਇਹ ਤੁਸੀਂ ਲਿਖ ਲਓ ਨਾਲ। ਧੰਨਵਾਦ। ਅਤੇ ਬਾਕੀ ਇਹ ਵੀ ਜੇ ਕਿਤੇ ਜਿੱਦਣ ਤੁਹਾਨੂੰ ਕਿਤੇ ਹੋਵੇ ਸਮੱਸਿਆ ਧੌਣ ਧੌਣ ਪੀੜ ਦੀ, ਅਤੇ ਉੱਦਣ ਥੋੜ੍ਹਾ ਜਿਹਾ ਮੈਨੇਜ ਕਰਨ ਦੇ ਲਈ ਤੁਸੀਂ ਇੰਨਾ ਕੁ ਜ਼ਰੂਰ ਸੋਚ ਲਿਓ ਵੀ ਇਹਨੂੰ ਮੈਨੇਜ ਇੱਦਾਂ ਕੀਤਾ ਜਾ ਸਕਦਾ ਵੀ ਧੌਣ ਝੁਕਾ ਕੇ ਨਾ ਵੇਖੋ। ਤੁਸੀਂ ਆਪਣੇ ਆਈ ਲੈਵਲ ਦੇ ਉੱਤੇ ਜਿੱਦਾਂ ਅੱਖਾਂ ਦੇ ਹੁਣ ਜਿਹੜੇ ਸਮਝਦੇ ਨੇ ਬਜ਼ੁਰਗਾਂ ਨੂੰ ਸਟੈਂਡ ਲੈ ਦਿਉ, ਜਦੋਂ ਉਹਨਾਂ ਨੇ ਵੇਖਣਾ ਉਹਨਾਂ ਨੂੰ ਕਹੋ ਵੀ ਤੁਸੀਂ ਟੇਬਲ ਦੇ ਉੱਤੇ ਬਹਿ ਕੇ ਉਸ ਲੈਵਲ ਦੇ ਉੱਤੇ ਵੇਖੋ, ਬਿਸਤਰਿਆਂ ਦੇ ਉੱਤੇ ਬਹਿ ਕੇ ਜਾਂ ਸੋਫਿਆਂ ਦੇ ਉੱਤੇ ਬਹਿ ਕੇ ਐਂ ਧੌਣਾ ਝੁਕਾ ਕੇ ਨਾ ਵੇਖੋ, ਉਹਦੇ ਨਾਲ ਤੁਹਾਡੀ ਧੌਣ ਪੀੜ ਹੁੰਦੀ ਆ। ਹਾਂ ਤੁਸੀਂ ਵੇਖ ਲਓ ਪਰ ਇੱਦਾਂ ਵੇਖ ਲਓ, ਸਾਹਮਣੇ ਲੈ ਆਓ ਤੁਸੀਂ ਅੱਖਾਂ ਦੇ, ਆਪ ਵੀ ਕਰ ਲਓ ਅਤੇ ਉਹਨਾਂ ਨੂੰ ਵੀ ਇਹ ਚੀਜ਼ ਥੋੜ੍ਹੀ ਥੋੜ੍ਹੀ ਜਿਹੀ ਦੱਸ ਦਿਉ।
2: ਨਹੀਂ ਨਹੀਂ, ਜਾਣਾ ਤਾਂ ਜਹਾਨ ਆ ਜੀ, ਆਪਣੇ ਆਪ ਨੂੰ ਆਪਾਂ ਸੌਖਾ ਕਰਨਾ, ਪਰ ਕੋਈ ਵੀ ਬਿਮਾਰੀ ਆ ਉਹਦਾ ਹੱਲ ਤਾਂ ਹੀ ਲੱਭਿਆ ਜਾ ਸਕਦਾ ਜੇ ਉਹਦਾ ਟੈਸਟ ਕਰਾਇਆ ਹੋਵੇ, ਡਾਇਗਨੋਸ ਹੋਇਆ ਹੋਵੇ। ਇਸ ਲਈ ਡਾਇਗਨੋਸ ਇਹ ਹੋ ਚੁੱਕਿਆ, ਸੋ ਥੋੜ੍ਹਾ ਜਿਹਾ ਆਪਾਂ ਆਪਣੇ ਵੱਲ ਨੂੰ ਮੁੜੀਏ ਹੁਣ। ਮੈਨੂੰ ਮੈਥੋਂ ਬਚਾਓ,
1: ਮੈਨੂੰ ਮੈਥੋਂ ਬਚਾਓ, ਵਾਹ, ਗੁੱਡ ਗੁੱਡ ਗੁੱਡ। ਚਲੋ ਆਪਾਂ ਲੈਂਦੇ ਹਾਂ ਜਾਇਜ਼ ਤਾਂ। ਵੈਰੀ ਵੈਲ ਸਮਰਾਈਜ਼ ਕਹਿੰਦੇ ਪ੍ਰੀਤ ਭਾਅ ਜੀ, ਅਨਰਜੋਤ ਭਾਅ ਜੀ, ਥੈਂਕ ਯੂ ਤੁਹਾਡਾ ਜੀ ਅਤੇ ਸਿਮਰਨ ਜੀ ਅਤੇ ਓਕੇ। ਕਹਿੰਦੇ ਕਿ ਮੇਰੇ ਮੰਮ ਕਹਿੰਦੇ ਕਹਿੰਦੇ ਹੁੰਦੇ ਕਿ ਤੁਹਾਡਾ ਘਰ ਤਾਂ ਛੋਟਾ ਜਿਹਾ ਆ, ਅਤੇ ਮੈਂ ਉਹਨਾਂ ਨੂੰ ਕਹਿੰਦੀ ਹੁੰਦੀ ਹਾਂ ਕਿ ਮੇਰੇ ਬੱਚੇ ਸਾਰੇ ਘਰ ਨੂੰ ਯੂਜ਼ ਕਰਦੇ ਆ, ਕਦੇ ਬਾਹਰ ਪਲੇ ਕਰਦੇ ਆ ਅਤੇ ਕਦੇ ਅੰਦਰ, ਅਤੇ ਮੈਂ ਕੈਮਰਾਜ਼ ਦੇ ਵਿੱਚ ਕਦੇ ਨਹੀਂ ਦੇਖਿਆ ਆਪਣੀ ਨੀਜ਼ ਨੂੰ, ਉਹਨਾਂ ਬਾਹਰ ਪਲੇ ਕਰਦੀ, ਜਦੋਂ ਘਰ ਦੇ ਘਰੇ ਹੁੰਦੀ ਆ ਤਾਂ ਲੋਬੀ ਦੇ ਵਿੱਚ ਹੀ ਪਲੇ ਕਰ ਰਹੀ ਹੁੰਦੀ ਆ। ਆਪਾਂ ਕਹਿੰਦੇ ਸਮਝਦੇ ਹਾਂ ਪੇਰੈਂਟਸ ਆਸਟ੍ਰੇਲੀਆ ਵਾਲੇ ਆਪਣਾ ਨਹੀਂ ਸਮਝਦੇ, ਪੇਰੈਂਟਸ ਆਸਟ੍ਰੇਲੀਆ ਵਾਲੇ ਘਰ ਨੂੰ ਉਹੀ ਇਹ ਤਾਂ ਆ ਜੀ, ਨਹੀਂ ਸਮਝਦੇ ਤਾਂ ਆਪਾਂ ਹੀ ਸਮਝਾਉਣਾ, ਆਪਾਂ ਹੀ ਮਹਿਸੂਸ ਕਰਵਾਉਣਾ। ਅਤੇ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਕਿ ਸਾਡੀ ਮੰਮੀ ਫੋਨ ਵੇਖਦੇ ਹੋਣ ਤਾਂ ਫੋਨ ਨਹੀਂ ਚੁੱਕਦੇ, ਅਸੀਂ ਕੈਮਰੇ ਵਿੱਚ ਵੇਖਦੇ ਹੁੰਦੇ ਹਾਂ। ਖੁਸ਼ ਰਹੋ ਜੀ, ਕਹਿੰਦੇ 110% ਐਗਰੀ ਵਿਦ ਯੂ ਕਿ ਕਈ ਵਾਰ ਪੇਰੈਂਟਸ ਜਾਣ ਬੁੱਝ ਕੇ ਚੀਜ਼ ਕਹਿੰਦੇ ਹੁੰਦੇ ਨੇ, ਪਰ ਕਹਿੰਦੇ ਨੇ ਕਿ ਭਾਅ ਜੀ ਇੱਕ ਗੱਲ ਆ ਵੀ ਆ ਕਿ ਜਿਹੜੇ ਘਰ ਕੇ ਇਹਦੇ ਚੈੱਕ ਹੁੰਦਾ ਤਾਂ ਉਸ ਘਰ ਦੇ ਵਿੱਚ ਕਦੇ ਵੀ ਸਾਰਾ ਠੀਕ ਨਹੀਂ ਹੋ ਸਕਦਾ, ਇਟ ਮੀਨਸ ਡੈਮੇਜਡ ਔਲਰੇਡੀ ਡਨ। ਉਹ ਤੁਸੀਂ ਵੇਖਣਾ ਜੀ, ਆਖੋ ਹਰ ਇੱਕ ਘਰ ਦੀ ਵੱਖਰੀ ਵੱਖਰੀ ਕਹਾਣੀ ਆ, ਤੁਸੀਂ ਆਪਣੇ ਘਰ ਦੇ ਹਿਸਾਬ ਦੇ ਨਾਲ ਵੇਖਣਾ, ਕਿਉਂਕਿ ਇਹ ਇੱਕ ਓਵਰਆਲ ਕੰਕਲੂਡ ਕਰਨਾ ਇਹ ਚੀਜ਼ ਨੂੰ ਬਹੁਤ ਔਖਾ ਵਾ। ਅਸੀਂ ਤਾਂ ਥੋੜ੍ਹਾ ਥੋੜ੍ਹਾ ਜਿਹਾ ਥੋੜ੍ਹੀ ਜਿਹੀ ਚੀਜ਼ੀ ਇੱਧਰੋਂ ਥੋੜ੍ਹੀ ਇੱਧਰੋਂ, ਅਸੀਂ ਤਾਂ ਸੈਂਪਲ
2: ਵੱਖਰੇ ਵੱਖੋ ਵੱਖਰੇ ਆ ਜੀ।
1: ਹਾਂ
2: ਤੁਸੀਂ ਤੁਹਾਡਾ ਰਿਲੇਸ਼ਨਸ਼ਿਪ ਕਿਹਦਾ ਕਿਹਦੇ ਨਾਲ ਕਿਵੇਂ ਆ, ਕਿਸ ਕਿਸਮ ਦੀ ਸਿਮੈਟਰੀ ਆ, ਕਿਸ ਕਿਸਮ ਦੇ ਡਾਇਨਾਮਿਕਸ ਨੇ, ਪਾਸਟ ਵਿੱਚ ਕਿਸ ਕਿਸਮ ਦੀਆਂ ਸਟੋਰੀਜ਼ ਬਣੀਆਂ ਹੋਈਆਂ, ਬੜਾ ਇਹ ਕਈ ਚੀਜ਼ਾਂ ਹੁੰਦੀਆਂ।
1: ਬਿਲਕੁਲ, ਤੁਸੀਂ ਹੁਣ ਇਹ ਵੀ ਨਹੀਂ ਕਹਿ ਸਕਦੇ ਵੀ ਡੈਮੇਜ ਔਲਰੇਡੀ ਡਨ, ਕਿਉਂਕਿ ਕਈਆਂ ਦਾ ਸੁਭਾਅ ਹੀ ਇੱਦਾਂ ਦਾ ਹੋਊਗਾ, ਭਾਵੇਂ ਕੁਛ ਵੀ ਨਾ ਹੋਇਆ ਹੋਵੇ, ਉਹਨਾਂ ਨੇ ਨਿੱਕੀ ਨਿੱਕੀ ਗੱਲ ਦੇ ਵਿੱਚ ਸਿਮਥੀ ਲੈਣ ਦੀ ਕੋਸ਼ਿਸ਼ ਕਰਨੀ ਕਰਨੀ, ਉਹ ਬਚਪਨ ਤੋਂ ਹੀ ਹੁੰਦੀ ਆ, ਉਹ ਬੁਢਾਪੇ ਤੱਕ ਰਹਿੰਦੀ ਹੈ। ਸਾਰਾ ਕੁਛ ਠੀਕ ਦੇ ਬਾਵਜੂਦ ਵੀ ਉਹਨਾਂ ਨੇ ਉਹ ਚੀਜ਼ ਤੁਹਾਡੇ ਕੋਲ ਲੈਣ ਦੀ, ਰਿਸੀਵ ਕਰਨ ਦੀ, ਧੱਕੇ ਦੇ ਨਾਲ ਲੈਣ ਦੀ ਕੋਸ਼ਿਸ਼ ਕਰਨੀ ਕਰਨੀ ਆ ਵੀ ਹਾਂ ਮੈਂ ਦੋ ਵਾਰੀ ਮੈਨੂੰ ਪੁੱਛੋ ਮੈਂ ਫਿਰ ਹੀ ਖਾਊਂ, ਉੱਥੇ ਤੁਹਾਨੂੰ ਉਹ ਕਰਨਾ ਹੀ ਪੈਣਾ। ਸਤਿ ਸ਼੍ਰੀ ਅਕਾਲ ਜੀ, ਜਾਣਕਾਰੀ ਜਾਣਕਾਰ ਪਰਿਵਾਰ ਆ ਕਹਿੰਦੇ ਕਿ ਸਾਡਾ ਜਿੱਥੇ ਬੱਚੀ ਨੇ ਆਪਣੀ ਦਾਦੀ ਨੂੰ ਸਿਰਫ ਇਹ ਕਿਹਾ ਕਿ ਜਦੋਂ ਤੁਸੀਂ ਚਲੇ ਗਏ ਤਾਂ ਮੇਰੀ ਨਾਨੀ ਨੇ ਆ ਜਾਣਾ ਵਾ, ਅਤੇ ਇਸ ਗੱਲ ਦਾ ਦਾਦੀ ਜੀ ਨੇ ਇੰਨਾ ਗੁੱਸਾ ਕੀਤਾ ਕਿ ਫਿਰ ਕਦੇ ਆਸਟ੍ਰੇਲੀਆ ਆਏ ਨਹੀਂ, ਅਤੇ ਇਸ ਗੱਲ ਨੂੰ 8 ਸਾਲ ਹੋ ਗਿਆ। ਇਹ ਨਿੱਕੀਆਂ ਨਿੱਕੀਆਂ ਚੀਜ਼
2: ਪਰ ਕਈ ਵਾਰ ਗੱਲਾਂ ਹੋਰ ਬਹੁਤ ਸੋਰੀਆਂ ਹੁੰਦੀਆਂ,
1: ਹੋਰ ਮਿਕਸ ਹੋਈਆਂ
2: ਹੁੰਦੀਆਂ, ਅੰਡਰਸਟੈਂਡ ਕਰਦੇ ਹਾਂ, ਬਸ ਉਹ ਆਖਰੀ ਤੁਪਕੇ ਦਾ ਨਾਂ ਲੱਗ ਜਾਂਦਾ ਵੀ ਇਹਦੇ ਕਰਕੇ ਪਤੀਲਾ ਛਲਕ ਗਿਆ।
1: ਹਾਂ ਮਿਕਸ,
2: ਉਹਦੇ 'ਚ ਪਹਿਲਾਂ ਕਾਫੀ ਕੁਛ ਪਿਆ ਹੁੰਦਾ,
1: ਪਹਿਲਾਂ ਕਾਫੀ ਹੋਗਾ। ਸੋ ਇਹੋ ਹੀ ਨਿੱਕੀਆਂ ਨਿੱਕੀਆਂ ਚੀਜ਼ਾਂ ਨੇ ਜਿਹਨਾਂ ਦਾ ਧਿਆਨ ਰੱਖਣਾ ਹੁੰਦਾ, ਖਾਸ ਤੌਰ ਦੇ ਉੱਤੇ ਆਪਾਂ ਕਹਿੰਦੇ ਹੁੰਦੇ ਹਾਂ ਵੀ ਜਦੋਂ ਬੱਚੇ ਹੁੰਦੇ ਆ, ਨਵੇਂ ਬੱਚੇ, ਯੰਗ ਪਰਿਵਾਰ ਜਿਹਨਾਂ 'ਚ ਪਹਿਲੇ, ਉਹਨਾਂ ਨੂੰ ਕੋਈ ਅਹਿਸਾਸ ਨਹੀਂ ਹੁੰਦਾ ਵੀ ਇੱਦਾਂ ਵੀ ਹੋਣਾ ਵਾ, ਉਹਨਾਂ ਦੇ ਲਈ ਤਾਂ ਮੰਮੀ ਆ ਰਹੇ ਨੇ, ਉਹਨਾਂ ਦੇ ਲਈ ਪਾਪਾ ਆ ਰਹੇ ਨੇ, ਪਰ
2: ਅਸੀਂ ਦੱਸਿਆ ਹੁੰਦਾ ਇਹ ਨਾਨੀ ਇੱਦਾਂ, ਦਾਦੀ ਇੱਦਾਂ।
1: ਬੀ ਵੈਰੀ ਕੇਅਰਫੁਲ, ਸਭ ਤੋਂ ਵੱਡਾ ਅਤੇ ਇੱਦਾਂ ਦੀਆਂ ਚੀਜ਼ਾਂ ਦਾ ਦਿਲ ਨੂੰ ਲੱਗਣੀਆਂ ਦਿਸ ਦੈਟ ਖਲਾਰੇ ਉਦੋਂ ਹੀ ਪੈਂਦੇ ਨੇ, ਉਹ ਥੋੜ੍ਹੇ ਜਿਹੇ ਜ਼ਿਆਦਾ ਕੇਅਰਫੁਲ ਰਹਿਣ, ਬਾਅਦ 'ਚ ਫਿਰ ਵਿਆਹ ਵਰਗਾ ਕੰਮ ਹੈ, ਬਾਅਦ 'ਚ ਫਿਰ ਸੈਟਿੰਗ ਜੀ ਹੋਈ ਜਾਂਦੀ ਹੈ। ਅਤੇ ਕਹਿੰਦੇ ਕਿ 80 ਲੱਖ ਦਾ ਹੋ ਗਿਆ ਕਿੱਲਾ, ਵਿਹੜੇ ਦੀ ਸਬਜ਼ੀ ਨੂੰ ਖਾ ਗਿਆ ਤੇਲਾ, ਤਾਰੇ ਵਾਲੀ ਗੱਡੀ ਵਿੱਚ ਬਹਿ ਕੇ ਹੁਣ ਬਾਪੂ ਵੇਖਦਾ ਸੋਸ਼ਲ ਮੀਡੀਆ ਉੱਤੇ ਰੀਲਾਂ, ਅਤੇ ਗੱਡੀ 'ਚ ਹੀ ਬਹਿ ਕੇ ਖਾਂਦਾ ਅੱਜ ਕੱਲ੍ਹ ਬੇਸਣ ਦਾ ਚੀਲਾ, ਰਹਿੰਦੀ ਪੈਲੀ ਹੁਣ ਸਾਰੀ ਦੇ ਦਿੱਤੀ ਠੇਕੇ, ਅਤੇ ਤਾਰੇ ਵਾਲੀ ਗੱਡੀ ਦੀ ਸੀਟ ਹੁਣ ਦੇਵੇ ਗਰਮ ਅਤੇ ਠੰਡੇ ਸੇਕੇ, ਕਹਿੰਦਾ ਘੁੰਮਣ ਲੰਘੇ ਸਮੇਂ ਨੂੰ ਨਾ ਪੈਣ ਨਕੇਲਾਂ, ਹੁਣ ਤਾਂ ਹੋ ਗਿਆ ਬੜਾ ਹੀ ਕਬੇਲਾ। ਚਲੋ ਆਪਾਂ ਇਸੇ ਦੇ ਨਾਲ ਹੀ ਇਜਾਜ਼ਤ ਲੈਂਦੇ ਹਾਂ ਜੀ, ਅਤੇ ਹੱਸਦੇ ਖੇਡਦੇ ਰਹੋ, ਤੰਦਰੁਸਤ ਰਹੋ।
2: ਹਾਂਜੀ, ਅਤੇ ਕਿਹਾ ਸੁਣਿਆ ਮਾਫ਼, ਕਿਉਂਕਿ ਸਾਤੋਂ ਸਿਆਣੀ ਉਮਰ ਦੇ ਬਜ਼ੁਰਗ ਆ, ਉਹਨਾਂ ਨੂੰ ਅਸੀਂ ਕੋਈ ਨਸੀਹਤਾਂ ਦਿੰਦੇ ਚੰਗੇ ਤਾਂ ਨਹੀਂ ਲੱਗਦੇ, ਪਰ ਇਹ ਜੋ ਗੱਲਬਾਤ ਆ ਇਹ ਸਾਡੇ ਫਿਕਰ 'ਚੋਂ ਨਿਕਲੀ ਆ। ਅਸੀਂ ਤੁਹਾਡੇ ਧੀ ਪੁੱਤ ਹੈ ਨਾ, ਇਹ ਸਾਰੇ ਤੁਹਾਡਾ ਫਿਕਰ ਕਰਦੇ ਆ, ਇਸ ਲਈ ਇਸ ਟੌਪਿਕ ਨੂੰ ਅਸੀਂ ਇਹਦਾ ਜ਼ਿਕਰ ਅਤੇ ਫਿਕਰ ਕਰਨਾ ਜ਼ਰੂਰੀ ਸਮਝਿਆ
1: ਜੀ। ਬਿਲਕੁਲ, ਇਹ ਕੋਈ ਉਹ ਨਸੀਹਤ ਨਹੀਂ, ਇਹ ਸਿਰਫ ਜਾਣਕਾਰੀ ਆ ਜੋ ਆਸ ਪਾਸ ਤੋਂ ਹੋ ਰਹੀ ਆ, ਵਾਪਰ ਰਹੀ ਆ। ਬਹੁਤ ਵਾਰੀ ਤੁਸੀਂ ਵੀ ਸੁਣੀ ਹੋਊਗੀ, ਅਤੇ ਉਸੇ ਨੂੰ ਆਪਾਂ ਇੱਕ ਦੂਸਰੇ ਨਾਲ ਸਾਂਝੀ ਕਰ ਰਹੇ ਹਾਂ, ਸਾਰੇ ਇੱਕੋ ਹੀ ਬੇੜੀ ਦੇ ਵਿੱਚ ਸਵਾਰ ਨੇ। ਅਤੇ ਧੰਨਵਾਦ ਤੁਹਾਡਾ ਰਕੇਸ਼ ਜੀ, ਬਹੁਤ ਸ਼ੁਕਰੀਆ। ਹਰਚੰਦ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਜਤਿੰਦਰ ਸਿੰਘ ਕਲਕਾਲੋ ਤੋਂ, ਮਨਦੀਪ ਜੀ, ਬਲਜੀਤ ਫਰਵਾਲੀ ਜੀ ਸਤਿ ਸ਼੍ਰੀ ਅਕਾਲ, ਅਤੇ ਨਵਪ੍ਰੀਤ ਜੀ, ਰਿਚਰਡ ਜੀ ਧੰਨਵਾਦ, ਸ਼ੁਕਰੀਆ ਜੀ, ਮਿਹਰਬਾਨੀ। ਅਤੇ ਹੁਣ ਆਪਾਂ ਜੀ ਗੁਰਸੇਵਕ ਸਿੰਘ ਸਿੱਧੂ ਜੀ, ਅਤੇ ਕਹਿੰਦੇ ਨੇ ਕਿ ਬਾਪੂ ਬੱਚੇ ਬੇਬੇ ਸਾਤੇ ਹੋ ਗਏ ਫੋਨ ਦੇ ਆਦੀ, ਅਤੇ ਜਦੋਂ ਮਿਲਿਆ ਫੋਨ ਮਨੁੱਖ ਨੂੰ ਉਦੋਂ ਹੀ ਮਿਲੀ ਆਜ਼ਾਦੀ, ਆਈਫੋਨ ਜਦ ਫੜਿਆ ਹੱਥ ਵਿੱਚ ਟੌਰ ਬੜੀ ਹੈ ਬਣਦੀ, ਫੋਨ ਵੀ ਬੜਾ ਕਪੱਤਾ ਯਾਰੋ ਪੜ੍ਹ ਲੈਂਦਾ ਗੱਲ ਮੰਨਦੀ ਜੀ। ਅਤੇ ਇਹਨਾਂ ਕਹਿੰਦੇ ਹੋਏ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ, ਹੱਸਦੇ ਖੇਡਦੇ ਰਹੋ, ਤੰਦਰੁਸਤ ਰਹੋ, ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਦੀ ਗੱਡੀ
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸਵੇ, ਰੇਵਨ ਹਾਲ।
2: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। एटीओ ऑडिट्स, टैक्स डिस्प्यूट्स, एटीओ डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नु देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।
3: Smith's Lane by Molec ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ Smith's Lane ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ, ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
2: ਕਿਚਨ ਦਾ ਸਟਾਈਲ ਡਰ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀਜੇ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
4: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ। ਆਪਣੀ ਬਿਜ਼ਨਸ ਨੂੰ ਚਮਕਾਓ, ਕਾਲ 1300 151616, quicksignage.com.au।
5: ਕੀ ਤੁਸੀਂ ਇੱਕ ਪੈਗ ਲਈ ਨਾ ਕਰੋਗੇ ਜਾਂ ਫਿਰ ਇਹ ਕਹਿਣਾ ਪਸੰਦ ਕਰੋਗੇ, ਨਹੀਂ ਮੈਂ ਆਪਣਾ ਲਾਇਸੈਂਸ ਗੁਆ ਦਿੱਤਾ ਹੈ, ਮੈਂ ਅਸਲ 'ਚ ਕੋਈ ਸ਼ਰਾਬੀ ਨਹੀਂ ਹਾਂ। ਸਾਡੇ ਕੰਮ 'ਤੇ ਇੱਕ ਜਸ਼ਨ ਸੀ ਅਤੇ ਮੈਨੂੰ ਲੱਗਿਆ ਕਿ ਮੈਂ ਪੀਣ ਲਈ ਨਾ ਨਹੀਂ ਕਰ ਸਕਦਾ। ਮੈਂ ਸੋਚਿਆ ਕਿ ਮੈਂ ਸੀਮਾ ਦੇ ਹੇਠਾਂ ਪੀਤੀ ਹੈ, ਪਰ 0.05 ਸੀਮਾ ਤੋਂ ਵੱਧ ਪੀ ਕੇ ਗੱਡੀ ਚਲਾਉਂਦਾ ਫੜਿਆ ਗਿਆ। ਹੁਣ ਮੈਂ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਛੱਡ ਸਕਦਾ। ਮੈਨੂੰ ਆਪਣੀ ਮਾਂ ਨੂੰ ਦੱਸਣਾ ਪਿਆ ਕਿ ਮੈਂ ਹੁਣ ਉਸਨੂੰ ਡਾਕਟਰਾਂ ਕੋਲ ਨਹੀਂ ਲੈ ਕੇ ਜਾ ਸਕਦਾ। ਮੇਰੇ ਲਈ ਮੇਰੇ 'ਤੇ ਨਿਰਭਰ ਲੋਕਾਂ ਨੂੰ ਨਾ ਕਹਿਣਾ ਸਭ ਤੋਂ ਬੁਰੀ ਸਜ਼ਾ ਹੈ। ਕਾਸ਼ ਕਿ ਮੈਂ ਇਹਦੀ ਬਜਾਏ ਪੈਗ ਨੂੰ ਨਾ ਕਹਿ ਦਿੰਦਾ। ਜ਼ਿੰਮੇਵਾਰੀ ਲਓ, ਜੇ ਤੁਸੀਂ ਪੀਤੀ ਹੈ ਤਾਂ ਗੱਡੀ ਨਾ ਚਲਾਓ। TAC ਵੱਲੋਂ ਇੱਕ ਸੁਨੇਹਾ।
6: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ। ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।

0: ਵੀਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ 'ਤੇ ਝਾਤੀ ਮਾਰਨ ਦਾ। ਇਸ ਟਾਈਮ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਜੁੜ ਚੁੱਕੇ ਨੇ ਫੋਨ ਲਾਈਨ ਦੇ ਉੱਤੇ। ਅੱਜ 9 ਤਰੀਕ ਆ ਸਤੰਬਰ ਦੇ ਮਹੀਨੇ ਦੀ, ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸਚਿਨ ਪਾਇਲਟ ਨੇ ਕੱਲ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਕੀਤੀ ਹੈ ਤੇ ਪੰਜਾਬ ਦੇ ਕਾਂਗਰਸੀਆਂ ਨੂੰ ਲੀਡਰਸ਼ਿਪ ਤਬਦੀਲੀ ਦੀ ਸੰਭਾਵਨਾ। ਤੇ ਉਧਰ ਕੱਲ ਕਾਂਗਰਸ ਦੇ ਚੰਡੀਗੜ੍ਹ ਪ੍ਰਦਰਸ਼ਨ ਚ ਚੰਨੀ ਧੜਾ ਜਿਹੜਾ ਹੈ ਉਹ ਸ਼ਾਮਿਲ ਨਹੀਂ ਹੋਇਆ। ਉਧਰ ਸੰਗਰੂਰ ਜ਼ਿਲ੍ਹੇ ਚ ਗੁਲਜ਼ਾਰ ਸਿੰਘ ਖੁਦਕੁਸ਼ੀ ਮਾਮਲੇ ਚ ਹੁਣ ਪੰਜਾਬ ਪੁਲਿਸ ਨੇ SIT ਬਣਾਈ ਹੈ। ADGP ਨੌਨਿਹਾਲ ਸਿੰਘ ਦੀ ਅਗਵਾਈ ਚ ਜਿਹੜੀ ਹੈ ਇਹ ਬਣਾਈ ਗਈ ਹੈ ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਪੱਕੀ ਨੌਕਰੀ ਦੇ ਭਰੋਸੇ ਦੇ ਮਗਰੋਂ ਗੁਲਜ਼ਾਰ ਸਿੰਘ ਦਾ ਸੰਸਕਾਰ ਕੀਤਾ ਗਿਆ। ਉਧਰ ਪੰਜਾਬ ਦੇ ਮੁਲਾਜ਼ਮਾਂ ਨੇ 11 ਸਤੰਬਰ ਤੱਕ ਕਲਮ ਛੋੜ ਹੜਤਾਲ ਦਾ ਫੈਸਲਾ ਕੀਤਾ। ਕੱਲ ਵੀ ਮੁਲਾਜ਼ਮ ਹੜਤਾਲ ਤੇ ਰਹੇ ਨੇ ਤੇ ਜੇ ਆਪਾਂ ਨੈਸ਼ਨਲ ਸਿਨੈਰੀਓ ਨੂੰ ਦੇਖੀਏ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਚ ਕੱਲ ਜਿਹੜਾ ਹੈਗਾ 35,000 crore ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਤੇ ਇੱਕ ਰੇਲਵੇ ਕੋਰੀਡੋਰ ਜਿਹੜਾ ਹੈਗਾ ਉਹਨੂੰ ਸ਼ੁਰੂ ਕੀਤਾ ਤੇ ਨਾਲ ਹੀ ਉਹਨਾਂ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਜਿਹੜਾ ਹੈਗਾ ਫੇਰ ਦੁਬਾਰਾ ਟਿੱਪਣੀ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਹੁਣ ਇਹਦੇ ਤੇ ਵੀ ਜਿਹੜਾ ਹੈ ਉਹ ਕੋਈ ਨਾ ਕੋਈ ਪ੍ਰਤੀਕਰਮ ਦੇਵੇਗਾ। ਤੇ ਉਧਰ ਦਿੱਲੀ ਚ ਮਨੀਪੁਰੀ ਸੰਗੀਤਕਾਰ ਦੇ ਕਤਲ ਦੇ ਮਾਮਲੇ ਚ ਜਿਹੜਾ ਹੈਗਾ ਉਹ 7 ਜਣੇ ਗ੍ਰਿਫਤਾਰ ਕੀਤੇ। 2 ਦਿਨ ਪਹਿਲਾਂ ਜਿਹੜਾ ਹੈ ਉਹ ਉਸਨੂੰ ਭੀੜ ਵੱਲੋਂ ਜਿਹੜਾ ਹੈਗਾ ਸੀ ਉਹ ਕਤਲ ਕਰ ਦਿੱਤਾ ਗਿਆ ਸੀ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਸ਼ੁਕਰੀਆ। ਸਭ ਤੋਂ ਪਹਿਲੀ ਜਿਹੜੀ ਤੁਸੀਂ ਖਬਰ ਸਾਂਝੀ ਕੀਤੀ ਆ ਕਿ ਇੱਧਰ ਹੁਣ ਪੰਜਾਬ ਦਾ ਕਾਂਗਰਸ ਦੇ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਮੀਕਰਨ ਬਦਲਣ, ਜਿੱਦਾਂ ਕਿ ਹੁਣ ਜਿਹੜੇ ਬਘੇਲ ਆ ਉਹਨੂੰ ਹਟਾ ਕੇ ਅਤੇ ਇੰਚਾਰਜ ਨਵਾਂ ਲਾ ਦਿੱਤਾ ਗਿਆ। ਸੋ ਹੁਣ ਪਾਇਲਟ ਦੇ ਆਉਣ ਦੇ ਨਾਲ ਕੀ ਫਰਕ ਪੈਣ ਵਾਲਾ, ਕੀ ਲੱਗਦਾ ਕਿ ਚੰਨੀ ਧੜੇ ਦੇ ਹੱਕ ਦੇ ਵਿੱਚ ਕੋਈ ਪੱਤਾ ਝੁਕੂਗਾ ਜਿੱਦਾਂ ਕਿ ਇਹਨਾਂ ਨੂੰ ਆਸਾਂ ਨੇ?
1: ਨਹੀਂ ਦੇਖੋ, ਇੱਕ ਗੱਲ ਇਹਦੇ ਚ ਜਿਹੜੀ ਹੈਗੀ ਉਹ ਤਾਂ ਹੈ ਜੀ, ਇੱਕ ਖਾਸ ਜਿਹੜਾ ਚੰਨੀ ਧੜੇ ਵੱਲੋਂ ਡਿਮਾਂਡ ਸੀ ਜਿਹੜੀ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ ਬਘੇਲ ਨੂੰ ਜਿਹੜਾ ਹੈਗਾ ਉਹ ਹਟਾਇਆ ਜਾਵੇ ਤੇ ਇਹ ਉਹਨਾਂ ਦੀ ਇੱਕ ਵੱਡੀ ਡਿਮਾਂਡ ਸੀ, ਕਾਫੀ ਵਾਰੀ ਰਿਪੀਟ ਕੀਤੀ ਤੇ ਉਹਨਾਂ ਨੇ ਭੁਪੇਸ਼ ਬਘੇਲ ਦੇ ਕਈ ਸਮਾਗਮਾਂ ਦਾ ਜਿਹੜਾ ਉਹ ਇੱਕ ਤਰੀਕੇ ਨਾਲ ਜਿਹੜਾ ਬਾਈਕਾਟ ਵੀ ਕੀਤਾ ਤੇ ਵਾਰ ਵਾਰ ਇਹ ਗੱਲ ਜਿਹੜੀ ਸੀ ਉਹ ਆ ਰਹੀ ਸੀ ਤੇ ਹੁਣ ਹਾਈਕਮਾਂਡ ਨੇ ਭੁਪੇਸ਼ ਬਘੇਲ ਨੂੰ ਹਟਾ ਕੇ ਜਿਹੜਾ ਸਚਿਨ ਪਾਇਲਟ ਜਿਹੜੇ ਜਿਹਦੇ ਫਾਦਰ ਕਾਫੀ ਸੀਨੀਅਰ ਕਾਂਗਰਸੀ ਨੇਤਾ ਰਹੇ ਨੇ ਤੇ ਰਾਜਸਥਾਨ ਦੇ ਗੁਜਰ ਭਾਈਚਾਰੇ ਦੇ ਨਾਲ ਉਹ ਸੰਬੰਧਿਤ ਨੇ ਤੇ ਉਹਨਾਂ ਨੂੰ ਹੁਣ ਜਿਹੜਾ ਹੈਗਾ ਇੰਚਾਰਜ ਲਾਇਆ ਗਿਆ ਤੇ ਸਚਿਨ ਜਿਹੜਾ ਹੈ ਉਹ ਨੌਜਵਾਨ ਜਿਹੜਾ ਹੈ ਕਾਂਗਰਸੀ ਲੀਡਰਾਂ ਦੇ ਵਜੋਂ ਜਾਣੇ ਜਾਂਦੇ ਆ ਤੇ ਵੈਸੇ ਵੀ ਜਿਹੜੇ ਕਾਂਗਰਸ ਦੀਆਂ ਸਫਾਂ ਦੇ ਵਿੱਚ ਜਿਹੜੀ ਇੱਕ ਸੀਰੀਅਸ ਲੀਡਰਸ਼ਿਪ ਦੀ ਜਿਹੜੀ ਗੱਲ ਜਿੱਦਾਂ ਆਉਂਦੀ ਹੈ ਉਹ ਗੁਣ ਜਿਹੜੇ ਹੈਗੇ ਉਹਦੇ ਚ ਹੈਗੇ ਆ ਤੇ ਹੁਣ ਮਸਲਾ ਅੱਗੋਂ ਇਹ ਹੈ ਕਿ ਕੀ ਸਚਿਨ ਦੇ ਆਉਣ ਦੇ ਨਾਲ ਜਿਹੜਾ ਹੈਗਾ ਇੱਥੋਂ ਜਿਹੜੀ ਉਹ ਪ੍ਰਧਾਨਗੀ ਵੀ ਬਦਲਦੀ ਹੈ ਤੇ ਜਾਂ ਫਿਰ ਜਿਹੜੇ ਹੈਗੇ ਆ ਜਿਹੜੇ ਮਿਸਟਰ ਸਚਿਨ ਪਾਇਲਟ ਨੇ ਤੇ ਉਹ ਜਿਹੜੇ ਹੈਗੇ ਜਿੱਦਾਂ ਦੀਆਂ ਪਹਿਲਾਂ ਭੁਪੇਸ਼ ਬਘੇਲ ਜੋ ਗੱਲਬਾਤ ਕਰ ਰਹੇ ਸੀ ਉਸੇ ਲੈਵਲ ਤੇ ਹੀ ਜਿਹੜੀ ਆ ਉਹ ਗੱਲਬਾਤ ਨੂੰ ਅੱਗੇ ਤੋਰਨਗੇ ਤੇ ਜਾਂ ਜਿਵੇਂ ਜੇ ਹਾਈਕਮਾਂਡ ਵੱਲੋਂ ਜੇ ਕਿੱਦਾਂ ਦਾ ਇਸ਼ਾਰਾ ਹੋਏਗਾ ਉਸ ਇਸ਼ਾਰੇ ਦੇ ਉੱਪਰ ਜਿਹੜਾ ਹੈ ਉਹ ਉਹਨਾਂ ਨੇ ਚੱਲਣਾ ਤੇ ਪਰ ਇੱਕ ਗੱਲ ਜਿਹੜੀ ਹੈ ਉਹ ਉਤਸ਼ਾਹ ਬਹੁਤ ਜ਼ਿਆਦਾ ਇਹਦੇ ਨਾਲ ਜਿਹੜਾ ਚੰਨੀ ਧੜੇ ਦੇ ਵਿੱਚ ਕਾਫੀ ਉਤਸ਼ਾਹਿਤ ਹੋਇਆ ਚੰਨੀ ਧੜਾ ਤੇ ਜਿਹੜੀ ਅੰਦਰਲੀ ਗੱਲ ਇਹ ਵੀ ਹੈ ਕਿ ਪਤਾ ਲੱਗਿਆ ਕਿ ਇਸ ਗਰੁੱਪ ਨੇ ਇੱਛਾ ਜ਼ਾਹਰ ਕੀਤੀ ਹੈ ਕਿਉਂਕਿ ਭੁਪੇਸ਼ ਬਘੇਲ ਤਾਂ ਮਿਲਦੇ ਨਹੀਂ ਸੀਗੇ ਤੇ ਉਹਨਾਂ ਨੇ ਕਿਹਾ ਕਿ ਹਾਂ ਜਦੋਂ ਮਰਜ਼ੀ ਜਿਹੜਾ ਹੈਗਾ ਮੀਟਿੰਗ ਕੋਈ ਵੀ ਜਿਹੜਾ ਸੀਨੀਅਰ ਆਗੂ ਉਹਦੇ ਨਾਲ ਮੀਟਿੰਗ ਕਰ ਸਕਦਾ ਜਿਹਨੂੰ ਇਹ ਸੁਖਜਿੰਦਰ ਸਿੰਘ ਰੰਧਾਵਾ ਤੇ ਤ੍ਰਿਪਤ ਰਜਿੰਦਰ ਬਾਜਵਾ ਵਰਗੇ ਜਿਹੜੇ ਮਾਝੇ ਦੇ ਸੀਨੀਅਰ ਲੀਡਰ ਨੇ ਤੇ ਉਹ ਇਸ ਨੂੰ ਗੱਲ ਨੂੰ ਲੀਡ ਕਰ ਰਹੇ ਨੇ ਜਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਉਹ ਇਨੀਸ਼ੀਏਟ ਕਰ ਰਹੇ ਨੇ ਇਹ ਸਾਰੀ ਗੱਲਬਾਤ ਨੂੰ ਤੇ ਉਹਨਾਂ ਨੂੰ ਵੀ ਲੱਗਦਾ ਕਿ ਹੁਣ ਜਿਹੜਾ ਹੈ ਸੰਭਾਵਨਾ ਹੈ ਕਿ ਕਾਫੀ ਇਹਦੇ ਚ ਜਿਹੜਾ ਹੈ ਉਹ ਤਬਦੀਲੀ ਹੋ ਜਾਏਗੀ ਸੂਬੇ ਦੀ ਲੀਡਰਸ਼ਿਪ ਦੇ ਵਿੱਚ, ਕਿਉਂਕਿ ਜਦੋਂ ਆਪਾਂ ਇੱਕ ਇਲੈਕਸ਼ਨ ਪੋਲਿਟਿਕਸ ਜਾਂ ਸਾਡੀ ਪਾਰਲੀਮੈਂਟਰੀ ਪੋਲਿਟਿਕਸ ਨੂੰ ਦੇਖਦੇ ਹਾਂ, ਉੱਥੇ ਤਾਂ ਫਿਰ ਉਹੀ ਗੱਲ ਹੈ ਕਿ ਚੋਣਾਂ ਦੇ ਵਿੱਚ ਕਿਹਨੂੰ ਟਿਕਟਾਂ ਮਿਲਦੀਆਂ, ਕਿਹੜਾ ਧੜਾ ਅੱਗੇ ਜਾਂਦਾ, ਕਿਹੜਾ ਪਿੱਛੇ ਰਹਿੰਦਾ, ਤੇ ਕਿਹੜਾ ਕਿੰਨੀ ਜਿੱਤਣ ਦੀ ਜਿਹੜੀ ਆ ਉਹ ਸਮਰੱਥਾ ਰੱਖਦਾ। ਤੇ ਇਹ ਸਾਰੀਆਂ ਹੁਣ ਕਿਉਂਕਿ 2027 ਦੇ ਵਿੱਚ ਤਾਂ ਇਲੈਕਸ਼ਨ ਤਾਂ ਜਿਹੜੀ ਹੈ ਉਹ ਕਲੀਅਰ ਲਗਭਗ ਹੋ ਹੀ ਗਈ ਹੈ ਕਿ ਫਰਵਰੀ 2027 ਦੇ ਵਿੱਚ ਹੀ ਹੋਣੀ ਹੈ, ਤੇ ਨਾ ਉਹ ਇਸ ਤੋਂ ਲੇਟ ਹੋ ਸਕਦੀ ਹੈ, ਤੇ ਐਡਵਾਂਸ ਹੋਣ ਦਾ ਵੀ ਕੋਈ ਮਸਲਾ ਨਹੀਂ ਹੈ, ਕਿਉਂਕਿ ਸਰਕਾਰ ਨੇ ਕੇਂਦਰ ਨੇ ਫੈਸਲਾ ਕਰ ਲਿਆ ਕਿ ਜਿਹੜੀ ਸੈਂਸਸ ਹੈ ਉਸ ਤੋਂ ਪਹਿਲਾਂ ਕਰਵਾ ਲਈ ਜਾਵੇ, ਤੇ ਉੱਥੋਂ ਇਹ ਸਪਸ਼ਟ ਹੈ ਕਿ ਸੈਂਸਸ ਪਹਿਲਾਂ ਹੁੰਦੀ ਹੈ, ਕਿਉਂਕਿ ਉਹੀ ਸਟਾਫ ਮਰਦਮਸ਼ੁਮਾਰੀ ਦੇ ਵਿੱਚ ਲੱਗਦਾ ਹੈ ਤੇ ਉਹੀ ਸਟਾਫ ਇਲੈਕਸ਼ਨ ਦੇ ਵਿੱਚ ਲੱਗਦਾ, ਤਾਂ ਫਿਰ ਇਲੈਕਸ਼ਨ ਆਪਣੇ ਮਿੱਥੇ ਸਮੇਂ ਤੇ ਹੀ ਜਿਹੜੀ ਆ ਉਹ ਹੋਏਗੀ, ਤੇ ਉਦੋਂ ਤੱਕ ਜਿਹੜੇ ਹੈ ਸਾਰੀਆਂ ਪਾਰਟੀਆਂ ਦੀਆਂ ਜਿਹੜੀਆਂ ਸਰਗਰਮੀਆਂ ਹੋਰ ਤੇਜ਼ ਹੋਣਗੀਆਂ। ਤੇ ਹੁਣ ਇਸ ਧੜੇ ਨੂੰ ਕਾਫੀ ਉਮੀਦ ਹੈ ਕਿ ਸ਼ਾਇਦ ਜਿਹੜਾ ਹੈਗਾ ਉਹ ਬਦਲ ਦਿੱਤਾ ਜਾਵੇ, ਜਿਹੜਾ ਕਾਂਗਰਸ ਦਾ ਪ੍ਰਧਾਨ ਹੈ। ਹੁਣ ਇਹਦੇ ਚ ਦੋ ਗੱਲਾਂ ਜਿਹੜੀਆਂ ਬਹੁਤ ਮਹੱਤਵਪੂਰਨ ਨੇ ਰਣਜੋਤ ਜੀ, ਉਹ ਇਹ ਹੈ ਕਿ ਇੱਕ ਤਾਂ ਕੀ ਸਿਰਫ ਤੇ ਸਿਰਫ ਉਹ ਧੜਾ ਇਹਦੇ ਨਾਲ ਸੰਤੁਸ਼ਟ ਹੁੰਦਾ ਕਿ ਰਾਜਾ ਵੜਿੰਗ ਨੂੰ ਬਦਲ ਕੇ ਕਿਸੇ ਹੋਰ ਨੂੰ ਪ੍ਰਧਾਨ ਲਾਇਆ ਜਾਵੇ, ਪਹਿਲੀ ਗੱਲ ਤਾਂ ਇਹ ਹੈ ਕਿ ਕੀ ਇਹਦੇ ਨਾਲ ਉਹ ਸੈਟਿਸਫਾਈ ਹੋਏਗਾ, ਦੂਜੀ ਗੱਲ ਇਹ ਹੈ ਕਿ ਕੀ ਜਿਹੜਾ ਹੈਗਾ ਉਹ ਅੱਗੇ ਇਸ ਗੱਲ ਤੇ ਸਟਿਕ ਕਰਨਗੇ ਕਿ ਰਾਜਾ ਵੜਿੰਗ ਨੂੰ ਬਦਲ ਕੇ ਚਰਨਜੀਤ ਚੰਨੀ ਨੂੰ ਜਿਹੜਾ ਹੈਗਾ ਸੂਬਾ ਕਾਂਗਰਸ ਦਾ ਪ੍ਰਧਾਨ ਬਣਾਇਆ ਜਾਵੇ। ਤੇ ਇਹ ਇਹ ਦੋਵੇਂ ਗੱਲਾਂ ਤੇ ਹੁਣ ਇੱਕ ਤਾਂ ਬਦਲਣ ਵਾਲੀ ਗੱਲ ਹੋ ਗਈ, ਜੇ ਬਦਲ ਕੇ ਕਿਸੇ ਹੋਰ ਥਰਡ ਪਰਸਨ ਤੀਸਰੇ ਬੰਦੇ ਨੂੰ ਲਾ ਦਿੱਤਾ, ਕੀ ਉਹਨੂੰ ਮੰਨੇਗਾ ਚੰਨੀ ਧੜਾ, ਤੇ ਜਾਂ ਸਿਰਫ ਇਸ ਗੱਲ ਤੇ ਵਿਜਿਤ ਰਹੇਗਾ ਕਿ ਸਿਰਫ ਤੇ ਸਿਰਫ ਚੰਨੀ ਨੂੰ ਹੀ ਜਿਹੜਾ ਹੈ ਲੀਡਰ ਬਣਾਇਆ ਜਾਵੇ, ਅੱਗੇ ਲਾਇਆ ਜਾਵੇ। ਸੋ ਇਹ ਦੋਵੇਂ ਜਿਹੜੀਆਂ ਇਹ ਗੱਲਾਂ ਇੰਪੋਰਟੈਂਟ ਨੇ। ਤੇ ਤੀਜੀ ਗੱਲ ਇਹਦੇ ਚ ਇੱਕ ਨਵੀਂ ਇਦੋਂ ਸ਼ਾਮਿਲ ਹੋ ਜਾਂਦੀ ਹੈ ਜਦੋਂ ਪੰਜਾਬ ਦੇ ਵਿੱਚ ਇਹ ਚਰਚਾ ਸ਼ੁਰੂ ਹੋ ਜਾਂਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੁਬਾਰਾ ਕਾਂਗਰਸ ਜੁਆਇਨ ਕਰ ਸਕਦੇ ਨੇ, ਹਾਲਾਂਕਿ ਉਹਦੇ ਪਰਿਵਾਰ ਨੇ ਕੈਪਟਨ ਨੇ ਖੁਦ ਤਾਂ ਇਸ ਗੱਲ ਤੇ ਕੋਈ ਟਿੱਪਣੀ ਨਹੀਂ ਕੀਤੀ, ਤੇ ਉਹਨਾਂ ਦੀ ਬੇਟੀ ਜੋ ਬੀਜੇਪੀ ਦੀ ਲੀਡਰ ਹੈ, ਤੇ ਉਹਨਾਂ ਦੀ ਬੇਟੀ ਨੇ ਜਿਹੜਾ ਹੈ ਇਸ ਗੱਲ ਤੇ ਉਹ ਰਿਐਕਟ ਕੀਤਾ ਹੈ ਕਿ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਹੈ, ਜਾਣ ਦੀ ਬੀਜੇਪੀ ਛੱਡ ਕੇ ਕਾਂਗਰਸ ਜਾਣ ਦੀ ਕੋਈ ਸੰਭਾਵਨਾ ਜਿਹੜੀ ਹੈ ਉਹ ਨਹੀਂ ਹੈ। ਤੋ ਇਹਦੇ ਦੌਰਾਨ ਵੀ ਫਿਰ ਇਹ ਹੈ ਕਿ ਜੇ ਕੈਪਟਨ ਅਮਰਿੰਦਰ ਸਿੰਘ ਦੀ ਬਾਰੇ ਏਦਾਂ ਦੀਆਂ ਜਿਹੜੀਆਂ ਕਿਆਸ ਰਾਈਆਂ ਚੱਲਦੀਆਂ ਨੇ ਕਿ ਦੁਬਾਰਾ ਕਾਂਗਰਸ ਚੱਲ ਸਕਦੇ, ਫਿਰ ਕਾਂਗਰਸ ਚ ਪੋਜੀਸ਼ਨ ਕਿਹੜੀ ਤੇ ਆਉਣਗੇ, ਕਿਉਂਕਿ ਜਦੋਂ ਪਹਿਲਾਂ ਅਕਾਲੀ ਦਲ ਛੱਡ ਕੇ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਆਏ ਤੇ ਸਿੱਧਾ ਉਹਨਾਂ ਨੂੰ ਪ੍ਰਧਾਨ ਬਣਾਇਆ ਗਿਆ ਸੀ ਸੂਬਾ ਕਾਂਗਰਸ ਦਾ, ਤੇ ਜਿਹੜੀਆਂ 2002 ਦੀਆਂ ਇਲੈਕਸ਼ਨਾਂ ਸੀ ਤੇ ਉਹ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਚ ਜਿਹੜੀਆਂ ਲੜੀਆਂ ਗਈਆਂ ਸੀ, ਤੇ ਉਹ ਇਹ ਹੁਣ ਕਾਂਗਰਸ ਦੇ ਵਿੱਚ ਏਦਾਂ ਦਾ ਜਿਹੜਾ ਹੈਗਾ ਉਹ ਸਫਬੰਦੀ ਉਹ ਹੋ ਰਹੀ ਹੈ ਕਿ ਕਿੱਧਰ ਨੂੰ ਜਿਹੜਾ ਹੈ ਤੁਰਿਆ ਜਾਵੇ। ਤੇ ਪਰ ਇੱਕ ਗੱਲ ਸਾਫ਼ ਹੈ ਇਹਦੇ ਚ ਕਿ ਜਿਹੜਾ ਚੰਨੀ ਧੜਾ ਹੁਣ ਘੱਟੋ ਘੱਟੋ ਰਾਜਾ ਵੜਿੰਗ ਨਾਲ ਤਾਂ ਨਹੀਂ ਚੱਲਦਾ, ਕਿਉਂਕਿ ਕੱਲ ਇਹਨਾਂ ਦਾ ਇੱਥੇ ਇਕੱਠ ਸੀ, ਇਹਨਾਂ ਨੇ ਜਿਹੜਾ ਉਹ ਗੁਲਜ਼ਾਰ ਸਿੰਘ ਵਾਲਾ ਮਾਮਲਾ ਉਹ ਲੈ ਕੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨਾ ਸੀ, ਤੇ ਚੰਡੀਗੜ੍ਹ ਦੇ ਵਿੱਚ ਪਹਿਲੀ ਗੱਲ ਤਾਂ ਇਹ ਕਿ ਉਹ ਸਾਰਾ ਗਰੁੱਪ ਆਇਆ ਹੀ ਨੀ, ਚੰਨੀ ਵਾਲਾ ਨਾ ਇਹ ਮਾਝੇ ਵਾਲੇ ਜਿਹੜੇ ਸਾਰੇ ਸੀ ਉਹ ਪਹੁੰਚੇ, ਤੇ ਜਿੰਨੇ ਕੁ ਲੋਕ ਆਏ ਉਹਨਾਂ ਨੇ ਫਿਰ ਉੱਥੇ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ, ਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਦਾ ਉਹ ਸਾਰਾ ਸੀ ਜਿਹੜਾ ਸੀ ਉਹ ਫਿੱਕਾ ਰਿਹਾ ਇੱਕ ਤਰੀਕੇ ਦਾ। ਹਾਲਾਂਕਿ ਏਡੀ ਵੱਡੀ ਪਾਰਟੀ ਹੋਵੇ, 1947 ਤੋਂ ਪਹਿਲਾਂ ਦੀ ਜਿਹੜੀ ਪਾਰਟੀ ਹੈ, ਤੇ ਉਹਨੇ ਇੱਕ ਏਦਾਂ ਦਾ ਸੱਦਾ ਦਿੱਤਾ ਹੋਵੇ, ਕੌਲ ਦਿੱਤੀ ਹੋਵੇ, ਤੇ ਉੱਥੇ ਜਿਹੜੇ ਸੀ ਉਹ ਲੀਡਰ ਵਰਕਰ ਤੇ ਕੇਡਰ ਨਾ ਪਹੁੰਚੇ, ਜਾਂ ਇੱਕ ਧੜਾ ਪੂਰੇ ਦਾ ਪੂਰਾ ਹੀ ਉਹਦੇ ਚੋਂ ਐਬਸੈਂਟ ਰਹੇ, ਤੇ ਸੋਚਣ ਸਮਝਣ ਵਾਲੀ ਗੱਲ ਹੈ ਕਿ ਇਹ ਅਜੇ ਧੜੇਬੰਦੀ ਅੱਗੇ ਕਦੋਂ ਤੱਕ ਇਹ ਚੱਲਣੀ ਹੈ, ਤੇ ਬਸ ਇੰਨਾ ਕੁ

0: ਫਿਰ ਜਿਉਂ ਦੀ ਤਿਉਂ ਹਾਲੇ ਹੱਲ ਕਿਸੇ ਤਰ੍ਹਾਂ ਹੁੰਦਾ ਜਾਂ ਨਹੀਂ ਹੁੰਦਾ, ਪਰ ਇਸੇ ਦੇ ਦਰਮਿਆਨ ਕੱਲ੍ਹ ਦੇ ਦਿਨ ਦੀਆਂ ਫੋਟੋਆਂ ਜਾਂ ਸੋਸ਼ਲ ਮੀਡੀਆ ਦੱਸ ਰਿਹਾ ਕਿ ਕਾਂਗਰਸ ਜਾਂ ਫਿਰ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਇਸ ਚੀਜ਼ ਨੂੰ ਲੈ ਕੇ ਜਿਹੜੀ ਇਹ ਮਜ਼ਦੂਰ ਦੀ ਜਿਹੜੀ ਖੁਦਕੁਸ਼ੀ ਵਾਲਾ ਮਸਲਾ ਵਾ ਸਲਫਾਸ ਖਾਣ ਵਾਲਾ, ਸੋ ਇਹਦੇ ਉੱਤੇ ਕਾਫ਼ੀ ਜ਼ਿਆਦਾ ਫੋਟੋਆਂ ਚੱਲ ਰਹੀਆਂ ਨੇ, ਕਾਫ਼ੀ ਜ਼ਿਆਦਾ ਇਹਦੇ ਉੱਤੇ ਰੌਲਾ ਰੱਪਾ ਪੈ ਰਿਹਾ ਕਿ ਹੈ ਕੀ ਸੀ ਇਹ ਮਸਲਾ ਅਤੇ ਸਰਕਾਰ ਦੇ ਇਹਦੇ ਵਿੱਚ ਜਿਹੜਾ ਕਿਹੜੇ ਤਰੀਕੇ ਦੇ ਨਾਲ ਕਿੱਦਾਂ ਘਸੀਟਿਆ ਜਾ ਰਿਹਾ ਅਤੇ ਕਿੱਧਰ ਨੂੰ ਹੁਣ ਇਹ ਗੱਲਾਂ ਬਾਤਾਂ ਲੈ ਕੇ ਜਾਈਆਂ ਜਾ ਰਹੀਆਂ ਨੇ?
1: ਨਹੀਂ ਦੇਖੋ, ਇੱਕ ਤਾਂ ਜਿਹੜੀ ਗੱਲ ਬੜੀ ਸਾਫ਼ ਤੇ ਸਪਸ਼ਟ ਹੈ ਜੀ, ਜਿਹੜੀ ਸੱਤਾਧਾਰੀ ਧਿਰ ਹੁੰਦੀ ਹੈ ਉਹਨੂੰ ਤਾਂ ਫੂਕ ਫੂਕ ਕੇ ਪੈਰ ਧਰਨਾ ਪੈਂਦਾ, ਖਾਸ ਕਰਕੇ ਜਦੋਂ ਇਲੈਕਸ਼ਨ ਬਿਲਕੁਲ ਸਿਰ ਤੇ ਆ ਰਹੀ ਹੈ, ਚੋਣ ਸਿਰ ਤੇ ਆ ਰਹੀ ਹੈਗੀ। ਤੇ ਹੁਣ ਮਸਲਾ ਇਹ, ਇਸ ਤੋਂ ਕਿਉਂਕਿ ਦੋ ਦਿਨ ਪਹਿਲਾਂ ਇੱਕੋ ਜਿਹੜਾ ਸੀਗਾ ਸ਼ੇਰੋਂ ਤੇ ਜਿਹੜਾ ਹੈਗਾ ਬੰਦੇ ਨੇ ਕਾਲਾ ਝੰਡਾ ਲਹਿਰਾ ਤਾ, ਉਹਦਾ ਮਸਲਾ ਸੀਗਾ, ਤੇ ਹੁਣ ਇਹ ਮਸਲਾ ਨਵਾਂ ਆ ਗਿਆ ਜਦੋਂ ਜਿਹੜੇ ਖਜ਼ਾਨਾ ਮੰਤਰੀ ਦੇ ਫੰਕਸ਼ਨ ਦੇ ਵਿੱਚ ਇੱਕ ਬੰਦੇ ਨੇ ਸਵਾਲ ਪੁੱਛੇ ਨਸ਼ਿਆਂ ਨੂੰ ਲੈ ਕੇ ਖਾਸ ਕਰਕੇ। ਤੇ ਫਿਰ ਜਿਹੜਾ ਹੈਗਾ ਉਹ ਸਵਾਲ ਪੁੱਛਣ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਜਾਂ ਮੋਹਤਵਰ ਬੰਦਿਆਂ ਨੇ ਤੇ ਉਹਨੂੰ ਕਿਹਾ ਕਿ ਜਿਹੜਾ ਤੂੰ ਗਲਤ ਕੀਤਾ ਜਾਂ ਤੂੰ ਬੇਇੱਜ਼ਤੀ ਕਰਾਤੀ ਸਾਡੀ, ਇੱਦਾਂ ਦੀਆਂ ਗੱਲਾਂ ਕੀਤੀਆਂ, ਜਿਸ ਤੋਂ ਉਹ ਬੰਦਾ ਇਹਦੇ ਚ ਆ ਕੇ ਉਹਨੇ ਜਿਹੜਾ ਸਲਫਾਸ ਖਾ ਲਈ ਤੇ ਉਹਦੀ ਮੌਤ ਹੋ ਗਈ। ਹੁਣ ਇਹਦੇ ਚ ਦੋਵੇਂ ਗੱਲਾਂ ਨੇ, ਇੱਕ ਤਾਂ ਇਹ ਹੈ ਕਿ ਜਿਹੜੀ ਸੱਤਾਧਾਰੀ ਧਿਰ ਹੈ ਕਿਉਂਕਿ ਉਹਨੂੰ ਵੱਧ ਉਹਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਇਹਨਾਂ ਸਾਰੇ ਇਸ਼ੂਜ਼ ਦੇ ਵਿੱਚ। ਜੇ ਕੋਈ ਇੱਦਾਂ ਦਾ ਮਸਲਾ ਉੱਠਦਾ ਵੀ ਹੈ ਤਾਂ ਉਹਨੂੰ ਅੱਖੋਂ ਪਰੋਖੇ ਉਹਨੂੰ ਛੱਡ ਦੇਣਾ ਚਾਹੀਦਾ, ਟਾਲ ਦੇਣਾ ਚਾਹੀਦਾ। ਤੇ ਦੂਜਾ ਮਸਲਾ ਹੈਗਾ ਵਿਰੋਧੀ ਧਿਰਾਂ ਦਾ, ਕਿਉਂਕਿ ਵਿਰੋਧੀ ਧਿਰਾਂ ਨੂੰ ਕੋਈ ਨਾ ਕੋਈ ਇਸ਼ੂ ਚਾਹੀਦਾ ਹੁੰਦਾ, ਤੇ ਉਹਦੇ ਚ ਕਾਂਗਰਸ ਨੇ ਵੀ ਇਸ ਇਸ਼ੂ ਨੂੰ ਉਠਾਇਆ, ਅਕਾਲੀ ਦਲ ਨੇ ਵੀ ਉਠਾਇਆ, ਬੀਜੇਪੀ ਨੇ ਵੀ ਜਿਹੜਾ ਹੈ ਉਠਾਇਆ, ਤੇ ਅਸ਼ਵਨੀ ਸ਼ਰਮਾ ਬੜੇ ਉਹਦੇ ਨਾਲ ਬੋਲੇ। ਤੇ ਹੁਣ ਇਹ ਜਿਹੜਾ ਇਹ ਇੱਦਾਂ ਦੇ ਇਸ਼ੂ ਨੇ, ਅਜੇ ਉਹਦਾ ਵੀ ਠੰਡਾ ਨਹੀਂ ਸੀ ਪਿਆ ਜਿਹੜਾ ਮੋਹਨਜੀਤ ਵਾਲਾ, ਉਹਦੇ ਉੱਤੇ ਵਿਰੋਧੀ ਪਾਰਟੀਆਂ ਨੇ ਕਮੇਟੀ ਵੀ ਬਣਾ ਲਈ, ਤੇ ਇੱਦਾਂ ਦੀਆਂ ਜਿਹੜੇ ਮਸਲੇ ਆ। ਹਾਲਾਂਕਿ ਇਹ ਮਸਲੇ ਉਸ ਰੂਪ ਚ ਭਾਵੇਂ ਵੱਡੇ ਨੀ ਕੋਈ ਬਹੁਤੇ, ਤੇ ਕਿਤੇ ਕਿਸੇ ਨੇ ਕਾਲਾ ਝੰਡਾ ਦਿਖਾਤਾ ਤੇ ਜੇ ਉਹਨੂੰ ਇਗਨੋਰ ਕੀਤਾ ਜਾਂਦਾ ਤਾਂ ਉਹ ਜ਼ਿਆਦਾ ਠੀਕ ਰਹਿਣਾ ਸੀ, ਪਰ ਇਹ ਹੈ ਕਿ ਦੂਜੀਆਂ ਪੋਲੀਟੀਕਲ ਪਾਰਟੀਆਂ ਨੇ ਉਹਨੂੰ ਫਿਰ ਉਸ ਐਂਗਲ ਤੋਂ ਚੱਕਣਾ ਸੀ ਕਿ ਦੇਖੋ ਹੁਣ ਕਾਲੇ ਝੰਡੇ ਦਿਖਾਏ ਜਾ ਰਹੇ ਆ। ਹੁਣ ਰਾਜਾ ਵੜਿੰਗ ਨੇ ਤਾਂ ਐਲਾਨ ਹੀ ਕਰਤਾ ਕਿ ਹਰੇਕ ਮੁੱਖ ਮੰਤਰੀ ਦੇ ਸਮਾਗਮ ਦੇ ਵਿੱਚ ਜਿਹੜੇ ਕਾਂਗਰਸੀ ਆ ਉਹ ਕਾਲੇ ਝੰਡੇ ਦਿਖਾਉਣਗੇ, ਤੇ ਇਹ ਇੱਕ ਸਿੰਬਲ ਹੈ ਰੋਸ ਦਾ, ਵਿਰੋਧ ਦਾ, ਕਾਲਾ ਝੰਡਾ ਦਿਖਾਉਣਾ। ਤੇ ਪਰ ਮੈਨੂੰ ਇਹ ਲੱਗਦਾ ਵੀ ਜਦੋਂ ਇਲੈਕਸ਼ਨ ਸਿਰ ਤੇ ਹੈ ਤੇ ਇੱਦਾਂ ਦੇ ਜਿਹੜੇ ਇਮੋਸ਼ਨਲ ਇਸ਼ੂਜ ਜਿਹਦੇ ਵਿੱਚ ਲੋਕਾਂ ਦੀ ਕੁੱਟਮਾਰ ਹੁੰਦੀ ਹੈ ਜਾਂ ਜਾਨਾਂ ਚਲੀਆਂ ਜਾਂਦੀਆਂ ਨੇ, ਜਿਵੇਂ ਚਲੇ ਗਏ ਗੁਲਜ਼ਾਰ ਸਿੰਘ ਨੇ ਸਲਫਾਸ ਖਾ ਲਈ ਭਾਵੇਂ ਕੁਛ ਵੀ ਹੈ, ਤੇ ਬਜਾਏ ਇਹਦੇ ਕਿ ਤੁਸੀਂ ਲੋਕਾਂ ਨੂੰ ਕੰਸੋਲੀਡੇਟ ਕਰੋ ਤੇ ਲੋਕਾਂ ਨੂੰ ਆਪਣੇ ਨਾਲ ਜੋੜੋ ਤੇ ਅਗਲੀ ਇਲੈਕਸ਼ਨ ਵਾਸਤੇ ਉਹਨਾਂ ਨੂੰ ਲਾਹ ਦਿਓ, ਲੋਕਾਂ ਨੂੰ ਇਸ ਵਾਸਤੇ ਤਿਆਰੀ ਕਰੋ। ਉਹਨੇ ਬੜਾ ਪੇਚੀਦਾ ਮਸਲਾ ਜਿਹੜਾ ਹੈਗਾ ਇਹ ਅਨੰਜੋਤ ਜੀ, ਇਹ ਪੇਚੀਦਾ ਤਾਂ ਹੈ ਕਿ ਜਿਹੜੀਆਂ ਪੋਲੀਟੀਕਲ ਪਾਰਟੀਆਂ ਦੂਜੀਆਂ ਵੀ ਨੇ ਤੇ ਉਹ ਵੀ ਆਪਣਾ ਜਿਹੜਾ ਹੈਗਾ ਸੀ ਆਪਣਾ ਗਰਾਊਂਡ, ਆਪਣਾ ਮੈਦਾਨ ਜਿਹੜਾ ਹੈ ਉਹ ਹੇਠੋਂ ਗੁਆ ਚੁੱਕੀਆਂ ਨੇ। ਉਹ ਉਸ ਤਰ੍ਹਾਂ ਦੀ ਜਿਹੜੀ ਲੋਕਾਂ ਦੀ ਲਾਮਬੰਦੀ ਕਰ ਹੀ ਨਹੀਂ ਸਕਦੀਆਂ। ਇੱਦਾਂ ਦੇ ਜਿਹੜੇ ਇਸ਼ੂ ਫਿਰ ਉੱਥੇ ਅੱਗੇ ਆ ਜਾਂਦੀਆਂ, ਉੱਥੇ ਜ਼ਰੂਰ ਨਾਲ ਕੁਛ ਲੋਕ ਵੀ ਲੱਗ ਜਾਂਦੇ ਆ ਕਿਉਂਕਿ ਇਮੋਸ਼ਨਲ ਗੱਲਾਂ ਹੁੰਦੀਆਂ, ਬੰਦੇ ਦੀ ਮੌਤ ਹੋਈ ਆ ਤੇ ਕਿਹੜਾ ਕਹੂਗਾ ਵੀ ਇਹ ਜਿਹੜਾ ਪਾਰਟੀ ਨੇ ਸੱਤਾਧਾਰੀ ਪਾਰਟੀ ਨੇ ਠੀਕ ਕੀਤਾ, ਹਰੇਕ ਕਹੂਗਾ ਵੀ ਇਹ ਗਲਤ ਹੈ, ਬੰਦਾ ਕਿਉਂ ਸਲਫਾਸ ਖਾ ਗਿਆ, ਉਹਨੂੰ ਉਹਨੂੰ ਕਿਉਂ ਝਾੜ ਝੰਬ ਕੀਤੀ ਗਈ, ਉਹਦੀ ਕਿਉਂ ਬੇਇੱਜ਼ਤੀ ਕੀਤੀ ਗਈ। ਤੇ ਕੁਛ ਥੋੜਾ ਜਿਹਾ ਇਹਨਾਂ ਨੂੰ ਨਾ ਸਬਕ ਸਿੱਖਣਾ ਚਾਹੀਦਾ ਹੈਗਾ ਆਪਣੀ ਜਿਹੜੀ ਸੀਨੀਅਰ ਲੀਡਰਸ਼ਿਪ ਤੋਂ, ਪਹਿਲਾਂ ਵੀ ਇੱਦਾਂ ਦੀਆਂ ਗੱਲਾਂ ਹੁੰਦੀਆਂ ਰਹੀਆਂ। ਤੇ ਪੀ ਚਿਦੰਬਰਮ ਤੇ ਇਹਨਾਂ ਦੇ ਹੀ ਬੰਦੇ ਨੇ ਜੁੱਤੀ ਵਗਾ ਕੇ ਮਾਰੀ ਸੀ ਉਹਦੇ ਪ੍ਰੈਸ ਕਾਨਫਰੰਸ ਦੇ ਵਿੱਚ, ਹਾਲਾਂਕਿ ਉਹ ਪੱਤਰਕਾਰ ਸੀ ਜਰਨੈਲ ਸਿੰਘ, ਤੇ ਉਹਨੂੰ ਬਾਅਦ ਦੇ ਵਿੱਚ ਲੀਡਰ ਬਣਾਤਾ ਆਮ ਆਦਮੀ ਪਾਰਟੀ ਨੇ, ਤੇ ਉਹਨੂੰ ਟਿਕਟ ਵੀ ਦੇ ਤੀ, ਮੰਤਰੀ ਵੀ ਬਣਾਤਾ, ਸਾਰਾ ਕੁਛ ਕਰਤਾ, ਪੰਜਾਬ ਦਾ ਇੰਚਾਰਜ ਵੀ ਬਣਾਤਾ। ਸੋ ਜਿਹੜੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ, ਇੱਕ ਪਾਸੇ ਜਦੋਂ ਤੁਸੀਂ ਉਹਨਾਂ ਨੂੰ ਉਤਸ਼ਾਹਿਤ ਕਰਦੇ ਹੋ ਤੇ ਦੂਜੇ ਪਾਸੇ ਫਿਰ ਦੂਜੀਆਂ ਪਾਰਟੀਆਂ ਵੀ ਉਸ ਗੱਲ ਨੂੰ ਚੱਕਣਗੀਆਂ ਜਦੋਂ ਕੋਈ ਏਦਾਂ ਦੀ ਗੱਲ ਕੋਈ ਹੁੰਦੀ ਹੈ। ਤੇ ਪਰ ਇਹ ਵੀ ਜਿਹੜੀ ਸਿਆਣੀ ਲੀਡਰਸ਼ਿਪ ਹੈ ਹਮੇਸ਼ਾ ਹੀ, ਇੱਕ ਵਾਰੀ ਏਦਾਂ ਹੀ ਡਾਕਟਰ ਮਨਮੋਹਨ ਸਿੰਘ ਦਾ ਜਦੋਂ ਪ੍ਰਧਾਨ ਮੰਤਰੀ ਸੀ ਉਹਨਾਂ ਦਾ ਵਿਰੋਧ ਹੋਇਆ ਇੱਕ ਦੋ ਥਾਂ ਤੇ ਏਦਾਂ, ਤੇ ਉਹਨਾਂ ਨੇ ਸਪੈਸ਼ਲੀ ਕਿਹਾ ਸਿਕਿਉਰਿਟੀ ਵਾਲਿਆਂ ਨੂੰ ਕਿ ਨਹੀਂ ਇਹਨਾਂ ਨੂੰ ਜਿਹੜਾ ਹੈ ਜਿਹੜਾ ਕੁਛ ਨਾ ਕਿਹਾ ਜਾਵੇ, ਉਹਨੂੰ ਬਾਜ ਜਿਹੜਾ ਉਹਨੂੰ ਜਾਣ ਦਿੱਤਾ ਜਾਵੇ, ਇੱਦਾਂ ਇੱਦਾਂ ਦੀ ਜਿਹੜੀ ਗੱਲ ਹੈ। ਹੁਣ ਜੇ ਸੀਐਮ ਦੇ ਫੰਕਸ਼ਨ ਦੇ ਵਿੱਚ ਕੋਈ ਬੰਦਾ ਕਾਲਾ ਝੰਡਾ ਦਿਖਾਉਂਦਾ, ਜੇ ਨੋਟਸ ਦੇ ਵਿੱਚ ਸੀਐਮ

0: ਸਮਝਦੇ ਉਹ ਆਉਂਦਾ ਤਾਂ ਉਹਦੇ ਸੀਐਮ ਨੂੰ ਕਹਿ ਦੇਣਾ ਚਾਹੀਦਾ, ਸਟੇਜ ਤੇ ਕਹਿ ਦੇਣਾ ਚਾਹੀਦਾ ਸੀ ਕਿ ਕੋਈ ਗੱਲ ਨੀ ਅਸੀਂ ਗੱਲ ਕਰ ਲਾਂਗੇ, ਕਿਉਂ ਬੰਦਾ ਰੁੱਸਿਆ ਸਾਡੇ ਨਾਲ, ਸਾਡਾ ਹੀ ਭਰਾ ਹੈ। ਇਸ ਪਾਸੇ ਨੂੰ ਤੁਰਨ ਦੀ ਬਜਾਏ ਜਦੋਂ ਤੁਸੀਂ ਫੋਰਸ ਦੀ ਮਦਦ ਨਾਲ, ਪੁਲਿਸ ਦੀ ਮਦਦ ਨਾਲ ਜਾਂ ਆਪਣੇ ਲੀਡਰਾਂ ਦੀ ਮਦਦ ਦੇ ਨਾਲ ਬੰਦੇ ਨੂੰ ਡਰਾਉਣ ਵਾਲੇ ਪਾਸੇ ਤੁਰਦੇ ਹੋ, ਫਿਰ ਕੁਦਰਤੀ ਹੈ ਕਿ ਉਹਦਾ ਪ੍ਰਤੀਕਰਮ ਤਾਂ ਹੋਣਾ ਹੀ ਹੈ, ਰਿਐਕਸ਼ਨ ਤਾਂ ਉਹਦਾ ਹੋਣਾ ਹੀ ਹੈ। ਤੇ ਦੂਜੇ ਪਾਸੇ ਪੋਲੀਟੀਕਲ ਪਾਰਟੀਆਂ, ਪੋਲੀਟੀਕਲ ਪਾਰਟੀਆਂ ਉਦੋਂ ਵੀ ਵੱਧ ਬੇਸ਼ਰਮੀ ਦੇ ਲੈਵਲ ਤੇ ਚਲੀਆਂ ਜਾਂਦੀਆਂ ਨੇ, ਤੇ ਉਹਨਾਂ ਨੂੰ ਕਿਉਂਕਿ ਬਾਕੀ ਮੁੱਦਿਆਂ ਤੇ ਤਾਂ ਉਹਨਾਂ ਕੋਲ ਕੋਈ ਗੱਲ ਹੈ ਨੀ, ਤੇ ਉਹਨਾਂ ਕੋਲ ਆਪਣਾ ਕੋਈ ਏਜੰਡਾ ਨੀ ਆਉਣ ਵਾਲੀ ਇਲੈਕਸ਼ਨ ਲਈ ਕਿ ਅਸੀਂ ਆਹ ਕਰਨਾ, ਅਸੀਂ ਆਹ ਨਵੀਂ ਚੀਜ਼ ਕਰਨੀ ਹੈ। ਉਹੀ ਜਿਹੜੀ ਇੱਕ ਦੋ ਘਸੀਆਂ ਪਿੱਟੀਆਂ ਗੱਲਾਂ ਜਾਂ ਕੋਈ ਏਦਾਂ ਦਾ ਅਚਾਨਕ ਮਸਲਾ ਹੋ ਜਾਂਦਾ, ਤੇ ਕੋਈ ਸਾਡੇ ਸੋਸ਼ਲ ਮੀਡੀਆ ਦੇ ਜਿਹੜੇ ਮਿੱਥ ਕੇ ਜਿਹਨਾਂ ਨੂੰ ਹੈ ਕਿ ਪਰਸਨਲ ਜਾਤੀ ਖੁੰਦਕ ਲੱਗਦੀ ਹੁੰਦੀ ਹੈ ਕਈ ਵਾਰੀ ਮੁੱਖ ਮੰਤਰੀ ਨਾਲ ਜਾਂ ਹੋਰਾਂ, ਉਹਨੂੰ ਇਸ ਤਰੀਕੇ ਨਾਲ ਵਧਾ ਚੜਾ ਕੇ ਜਿਹੜੀ ਸਾਰੀਆਂ ਮਾਮਲਿਆਂ ਨੂੰ ਪੇਸ਼ ਜਿਹੜੇ ਉਹ ਕਰ ਰਹੇ ਨੇ, ਤੇ ਹੁਣ ਉਹਨਾਂ ਨੂੰ ਵੀ ਚਾਹੀਦਾ ਵੀ ਗਰਾਊਂਡ ਰਿਐਲਿਟੀ ਕੀ ਹੈ ਉਹਨੂੰ ਜਿਹੜਾ ਹੈ ਉਹ ਦੇਖਣ, ਤੇ ਵਿਰੋਧੀ ਧਿਰਾਂ ਜਿਹੜੇ ਲੋਕਾਂ ਦੇ ਮੁੱਦੇ ਆ ਉਹਨਾਂ ਵੱਲ ਤੁਰਨ। ਇੱਥੇ ਕਿਸਾਨੀ ਦੇ ਇਸ਼ੂ ਅਜੇ ਪੈਂਡਿੰਗ ਪਏ ਨੇ, ਤੇ ਇੱਥੇ ਆ ਜਿਹੜਾ ਨਸ਼ਿਆਂ ਵਾਲਾ ਮੁੱਦਾ ਹੈ ਉਹ ਜੇ ਕੋਈ ਏਦਾਂ ਜਦੋਂ ਕਿਤੇ ਉੱਠਦਾ ਹੈ ਤੇ ਉਹ ਜਿਹੜਾ ਹੈਗਾ ਉਦੋਂ ਬਾਅਦ ਜਦੋਂ ਕਿਸੇ ਦਾ ਨੁਕਸਾਨ ਹੋ ਜਾਂਦਾ ਉਹ ਤਾਂ ਅਸੀਂ ਇਕੱਠੇ ਹੋ ਜਾਂਦੇ ਹਾਂ, ਕਮੇਟੀਆਂ ਵੀ ਬਣਾ ਦਿੰਦੇ ਹਾਂ। ਪਹਿਲਾਂ ਇਹਨਾਂ ਮੁੱਦਿਆਂ ਦੇ ਉੱਤੇ ਕੋਈ ਜਿਹੜਾ ਹੈ ਤੁਸੀਂ ਲੋਕਾਂ ਚ ਕਿਤੇ ਜਾ ਕੇ ਗੱਲ ਕਰਨ ਜੋਗੇ ਹੈ ਨੀ। ਕਾਰਨ ਉਹਦਾ ਇਹ ਹੈ ਕਿਉਂਕਿ ਖੁਦ ਵੀ ਉਹਦੇ ਲਈ ਜ਼ਿੰਮੇਵਾਰ ਨੇ, ਇਹਨਾਂ ਦੀਆਂ ਸਰਕਾਰਾਂ ਦੇ ਦੌਰਾਨ ਵੀ ਏਦਾਂ ਹੀ ਚੱਲਦਾ ਰਿਹਾ, ਇਹਨਾਂ ਦੇ ਸੀਨੀਅਰ ਆਗੂ ਵੀ ਇਹਨਾਂ ਦੇ ਵਿੱਚ ਗ੍ਰਸਤ ਨੇ, ਤੇ ਉਹ ਫਿਰ ਲੋਕ ਉਹਨਾਂ ਨੂੰ ਵੀ ਸਵਾਲ ਪੁੱਛਣਗੇ ਜਦੋਂ ਜਾਣਗੇ। ਤੇ ਸੋ ਇਸ ਤਰ੍ਹਾਂ ਦੀ ਜਿਹੜੀ ਪਹਿਲੀ ਤਾਂ ਗੱਲ ਹੈ ਕਿ ਜਿਹੜੀ ਸੱਤਾਧਾਰੀ ਧਿਰ ਵੱਲੋਂ ਹੀ ਜਿਹੜਾ ਹੈਗਾ ਇਹਨੂੰ ਇਹਦੇ ਤੇ ਮਿੱਟੀ ਪਾਉਣੀ ਚਾਹੀਦੀ ਹੈ ਜਦੋਂ ਕੋਈ ਮਸਲਾ ਇਹ ਰਣਜੋਤ ਜੀ ਉੱਠਦਾ, ਤੇ ਉਹਨੂੰ ਜਿਹੜਾ ਹੈਗਾ ਡਰਾ ਕੇ ਚੁੱਪ ਕਰਾਉਣ ਦੀ ਬਜਾਏ ਉਹਨੂੰ ਐਵੇਂ ਕੇਵਲੀ ਉਹਨੂੰ ਪਿਆਰ ਨਾਲ ਸਮਝਾ ਕੇ ਚੁੱਪ ਕਰਾਉਣਾ ਚਾਹੀਦਾ, ਤੇ ਜਾਂ ਜੇ ਉਹਦਾ ਰਿਐਕਸ਼ਨ ਹੈ ਉਹ ਸੁਣ ਲੈਣਾ ਚਾਹੀਦਾ। ਤੇ ਕਿਉਂਕਿ ਇਹ ਵੀ ਤਾਂ ਇੱਕ ਤਰ੍ਹਾਂ ਦਾ ਸਰਕਾਰ ਨੂੰ ਸ਼ੀਸ਼ਾ ਦਿਖਾਉਣ ਵਾਲੀ ਗੱਲ ਹੀ ਹੁੰਦੀ ਹੈ ਨਾ, ਭਾਵੇਂ ਕੋਈ ਇੰਡੀਵਿਜੁਅਲ ਕਰਦਾ। ਤੇ ਹੁਣ ਸੱਤਾਧਾਰੀ ਧਿਰ ਕਈ ਵਾਰੀ ਕਹਿ ਦਿੰਦੀ ਵੀ ਇਹਨੂੰ ਉਕਸਾਇਆ, ਦੂਜੀਆਂ ਪਾਰਟੀਆਂ ਨੇ ਉਕਸਾਇਆ, ਚਲੋ ਜੇ ਉਕਸਾ ਵੀ ਦਿੱਤਾ ਤਾਂ ਉਹ ਤੁਸੀਂ ਗੱਲ ਸੁਣ ਲਓ ਇੱਕ ਵਾਰੀ। ਤੇ ਪਰ ਜੇ ਅਸੀਂ ਇਸ ਤਰ੍ਹਾਂ ਦਾ ਸਾਡੇ ਅੰਦਰ ਗੁਮਾਨ ਆ ਜਾਂਦਾ, ਹੰਕਾਰ ਆ ਜਾਂਦਾ ਕਿ ਸੱਤਾ ਦੇ ਵਿੱਚ ਸਾਡੇ ਕੋਲ ਪੁਲਿਸ ਵੀ ਹੈ, ਸਾਡੇ ਕੋਲੇ ਮਸਲ ਪਾਵਰ ਵੀ ਹੈ, ਤੇ ਫੇਰ ਇਹ ਕੁਦਰਤੀ ਹੈ ਕਿ ਗੱਲ ਵੱਧਦੀ ਆ। ਅੱਜ ਕੱਲ ਕੋਈ ਮੀਡੀਆ ਕੋਈ ਪਹਿਲਾਂ ਵਾਲੀ ਗੱਲ ਵੀ ਨੀ ਰਹੀ, ਤੇ ਓਦਾਂ ਦਾ ਮੀਡੀਆ ਗੰਭੀਰ ਵੀ ਨੀ ਜਿਵੇਂ ਚਲੋ ਕਿਸੇ ਵੇਲੇ ਜਦੋਂ ਸਿਰਫ ਪ੍ਰਿੰਟ ਜਿਹੜਾ ਹੁੰਦਾ ਸੀ ਮੀਡੀਆ ਜਾਂ ਰੇਡੀਓ ਜਾਂ ਟੈਲੀਵਿਜ਼ਨ ਇੱਥੋਂ ਤੱਕ ਸੀਮਤ ਸੀ, ਉਦੋਂ ਥੋੜਾ ਜਿਹਾ ਜ਼ਿੰਮੇਵਾਰੀ ਨਾਲ ਖਬਰ ਦਿੱਤੀ ਜਾਂਦੀ ਸੀ। ਹੁਣ ਤਾਂ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਵਧਾ ਚੜਾ ਕੇ ਕੀਤੀ ਜਾਂਦੀ ਹੈ ਜੀ, ਉਹਦੇ ਕੇਸ ਪੱਟਤੇ ਜੀ, ਉਹਦੀ ਦਾੜੀ ਉਹ ਕਰਤੀ ਜੀ, ਉਹਦੀ ਬੇਇੱਜ਼ਤੀ ਉਹਦੇ ਕਕਾਰਾਂ ਦੀ ਕੀਤੀ, ਇਹਨਾਂ ਦੀ ਇਸ ਲੈਵਲ ਤੱਕ ਫਿਰ ਜਿਹੜੇ ਹੈਗੇ ਉਹ ਆ ਜਾਂਦੇ ਆ, ਤਾਂ ਕਿ ਵੱਧ ਤੋਂ ਵੱਧ ਜਿਹੜੀ ਉਹਦੀ ਸਰਕਾਰ ਦੀ ਜਾਂ ਉਹ ਬਦਨਾਮੀ ਬੇਇੱਜ਼ਤੀ ਕੀਤੀ ਜਾਵੇ। ਤੇ ਸੋ ਇਹ ਮਸਲੇ ਜਿਹੜੇ ਹੈਗੇ ਆ ਇਹਦੇ ਚ ਵੱਡੀ ਜ਼ਿੰਮੇਵਾਰੀ ਤਾਂ ਸੱਤਾਧਾਰੀ ਧਿਰ ਦੀ ਬਣਦੀ ਹੁੰਦੀ ਹੈ, ਪਰ ਵਿਰੋਧੀ ਧਿਰਾਂ ਨੂੰ ਵੀ ਜਿਹੜਾ ਹੈਗਾ ਉਹ ਇਸ ਤਾਕ ਚ ਜ਼ਰੂਰ ਰਹਿੰਦੇ ਆ ਕਿ ਕੋਈ ਨਾ ਕੋਈ ਏਦਾਂ ਦਾ ਇਸ਼ੂ ਹੋਵੇ, ਜਿਵੇਂ ਕਹਿੰਦੇ ਹੁੰਦੇ ਨਾ ਕਿ ਮੈਂ ਛਿੱਕਾ ਟੁੱਟਾ ਬਿੱਲੀ ਦੇ ਭਾਗੀ, ਤੇ ਉਹਨਾਂ ਨੂੰ ਫਿਰ ਇਹ ਲੱਗਦਾ ਹੁੰਦਾ ਕਿ ਉਹਨਾਂ ਨੂੰ ਕੋਈ ਫਿਰ ਮੌਕਾ ਮਿਲੇ, ਕੋਈ ਇਸ਼ੂ ਲੱਭੇ ਜਿਹਦੇ ਤੋਂ ਉਹਨਾਂ ਨੇ ਗੱਲ ਕਰਨੀ ਹੈ। ਤੇ ਹਾਲਾਂਕਿ ਚਾਹੀਦਾ ਇਹ ਹੈ ਕਿ ਉਹ ਆਪਣਾ ਇੱਕ ਏਜੰਡਾ ਬਣਾ ਕੇ ਚੱਲਣ। ਹੁਣ 2027 ਦੀ ਇਲੈਕਸ਼ਨ ਕਿਹੜਾ ਦੂਰ ਰਹਿ ਗਈ, ਜੇ ਫਰਵਰੀ ਚ ਇਲੈਕਸ਼ਨ ਡਿਊ ਹੈ ਤਾਂ 4-5 ਮਹੀਨੇ ਤਾਂ ਸਿਰਫ ਰਹਿ ਗਏ, ਤੇ ਪਰ ਉਸ ਪਾਸੇ ਜਿਹੜਾ ਹੈਗਾ ਉਹ ਕਿਸੇ ਦਾ ਧਿਆਨ ਜਿਹੜਾ ਹੈ ਨੀ।
1: ਬਿਲਕੁਲ, ਇੱਕ ਚੀਜ਼ ਤੇ ਪੱਕੀ ਆ ਕਿ ਜਿਹੜਾ ਸਰਕਾਰ ਦੇ ਵੱਲੋਂ ਵੀ ਜਦੋਂ ਆਏ ਸੀ ਉਦੋਂ ਵੀ ਤੇ ਬਾਅਦ ਚ ਵੀ ਸਮੇਂ ਦਰ ਸਮੇਂ ਇਹ ਦਾਅਵੇ ਕੀਤੇ ਜਾਂਦੇ ਰਹੇ ਕਿ ਨਸ਼ਾ ਤੇ ਆਪਾਂ ਖਤਮ ਕਰ ਦਿੱਤਾ ਵਾ, ਨਸ਼ੇ ਦਾ ਤੇ ਆਪਾਂ ਲੱਕ ਤੋੜ ਦਿੱਤਾ। ਪਰ ਇਹੋ ਜਿਹੀਆਂ ਘਟਨਾਵਾਂ ਜਾਂ ਇਹਨਾਂ ਦੀ ਬੈਕਗਰਾਉਂਡ 'ਚ ਜੇ ਜਾਈਏ ਤਾਂ ਵਿਸ਼ਾ ਤੇ ਇਹੋ ਹੀ ਆ ਕਿ ਹਾਲੇ ਵੀ ਨਸ਼ੇ ਫਿਰ ਉਸੇ ਤਰ੍ਹਾਂ ਦੇ ਨਾਲ ਵਿਕ ਰਹੇ ਨੇ, ਹਾਲੇ ਵੀ ਉਸੇ ਤਰ੍ਹਾਂ ਦੇ ਨਾਲ ਪਿੰਡੋ ਪਿੰਡੀ ਸਮੱਸਿਆ ਵਾ। ਸੋ ਇਹਨੂੰ ਇਸ ਤਰੀਕੇ ਦੇ ਨਾਲ ਤੇ ਦਬਾਇਆ ਜਾਣਾ ਉਹ ਇੱਕ ਅਲੱਗ ਚੀਜ਼ ਆ, ਕੋਈ ਆਪਣੀ ਕਿਸੇ ਵੀ ਪੱਖੋਂ ਕੋਈ ਕਮੀ ਪੇਸ਼ੀ ਜਿਹੜੀ ਉਹ ਛੁਪਾਉਣ ਦੀ ਜਾਂ ਲੁਕਾਉਣ ਦੀ ਕੋਸ਼ਿਸ਼ ਕਰਦਾ, ਪਰ ਇੱਕ ਚੀਜ਼ ਜਿਹੜੀ ਇਹਦੇ ਵਿੱਚੋਂ ਸਾਫ਼ ਦਿਖ ਰਹੀ ਆ ਵੀ ਨਸ਼ਿਆਂ ਦਾ ਤੇ ਕੋਈ ਹੱਲ ਨਹੀਂ ਫਿਰ।
0: ਨਹੀਂ ਦੇਖੋ ਰਣਜੋਤ ਜੀ, ਜਿਹੜਾ ਇਹ ਡਰੱਗਸ ਦਾ ਜਿਹੜਾ ਹੈਗਾ ਇਸ਼ੂ, ਤੇ ਇਹ ਇੰਨਾ ਵੱਡਾ ਇਹਦੇ ਚ ਬਿਊਰੋਕਰੇਸੀ, ਇਹਦੇ ਚ ਪੁਲਿਸ ਤੰਤਰ, ਇਹਦੇ ਚ ਪੋਲੀਟੀਕਲ ਪਾਰਟੀਆਂ, ਹੋਰ ਏਡਾ ਵੱਡਾ ਇਹ ਨੈਕਸਸ ਹੈ, ਇਹਨੂੰ ਤਾਂ ਬਹੁਤ ਵੱਡੀ ਵਿਲ ਪਾਵਰ ਚਾਹੀਦੀ ਇਹਨੂੰ ਤੋੜਨ ਵਾਸਤੇ, ਤੇ ਉਹ ਕਿਸੇ ਵੀ ਸਰਕਾਰ ਕੋਈ ਵੀ ਪਾਰਟੀ ਨੇ ਨਹੀਂ ਵਿਖਾਈ। ਨਾ ਚਲੋ ਅਕਾਲੀਆਂ ਤੇ ਤਾਂ ਇਹ ਦੋਸ਼ ਹੀ ਲੱਗਦਾ ਹੈ ਕਿ ਉਹਨਾਂ ਵੇਲੇ ਸ਼ੁਰੂ ਹੋਇਆ, ਤੇ ਉਦੋਂ ਬਾਅਦ ਕਾਂਗਰਸ ਨੇ ਕਿਹਾ ਕਿ ਅਸੀਂ ਰਾਤੋ ਰਾਤ ਖਤਮ ਕਰ ਦਿਆਂਗੇ, ਤੇ ਉਹ ਵੀ ਜਿਹੜਾ ਨਹੀਂ ਹੋਈ। ਉਹ ਦੁਬਾਰਾ ਆਮ ਆਦਮੀ ਪਾਰਟੀ ਨੇ ਕਿਹਾ ਕਿ ਇਹ ਤਾਂ ਬਸ ਅਸੀਂ ਹਫਤੇ 'ਚ ਖਤਮ ਕਰ ਦਾਂਗੇ, ਉਹ ਵੀ ਕੋਈ ਗੱਲ ਨਹੀਂ ਹੋਈ, ਕਿਉਂਕਿ ਉਹੀ ਲੋਕ ਨੇ ਜਿਹੜੇ ਇਹ ਸਾਰਾ ਇਸ ਕਾਰੋਬਾਰ 'ਚ ਨੇ। ਜੇ ਉਹਨਾਂ ਨੂੰ ਪਤਾ ਵੀ ਹੁਣ ਸੱਤਾ 'ਚ ਕਾਂਗਰਸ ਨਹੀਂ ਰਹੀ ਤਾਂ ਅਕਾਲੀ ਦਲ ਨਾਲ ਉਹਨਾਂ ਨੇ ਸਾਂਢ ਗਾਂਢ ਕਰ ਲਈ, ਉਹ ਨਹੀਂ ਰਹੀ ਤੇ ਤਾਂ ਆਮ ਆਦਮੀ ਪਾਰਟੀ ਆ ਗਈ, ਉਹਨਾਂ ਨਾਲ ਕਰ ਲਈ। ਹੁਣ ਮਸਲਾ ਤਾਂ ਰਣਜੋਤ ਜੀ ਇਹ ਹੈ ਕਿ ਜਿਹੜੇ ਤੁਹਾਡੀ ਪਾਰਟੀ ਦੀ ਲੀਡਰਸ਼ਿਪ ਹੈ ਜਾਂ ਤੁਹਾਡੇ ਹੇਠਲਾ ਜਿਹੜਾ ਕੇਡਰ ਹੈ, ਉਹ ਕਿੰਨਾ ਉਹਨਾਂ 'ਚ ਵਿਲ ਪਾਵਰ ਹੈ ਇਹਨੂੰ ਖਤਮ ਕਰਨ ਦੀ ਤੇ ਕਿੰਨਾ ਇਮਾਨਦਾਰ ਹੈ। ਜੇ ਤੁਸੀਂ ਇਹ ਸੋਚ ਲਓ ਕਿ ਰਾਜਨੀਤੀ 'ਚ ਆਉਣ ਦਾ ਮਤਲਬ, ਸੱਤਾ 'ਚ ਆਉਣ ਦਾ ਮਤਲਬ ਪੈਸੇ ਇਕੱਠੇ ਕਰਨਾ ਹੀ ਹੈ ਜਾਂ ਆਪਣੀਆਂ ਕੋਈ ਜਗੀਰਾਂ ਬਣਾਉਣੀਆਂ ਜਾਂ ਆਪਣਾ ਕੋਈ ਛੋਟਾ ਮੋਟਾ ਕੋਈ ਕਾਰੋਬਾਰ ਵਾਲੇ ਪਾਸੇ ਜਾਂ ਇਹ ਹੈ, ਤੇ ਫਿਰ ਇਹ ਚੀਜ਼ਾਂ ਖਤਮ ਹੋਣੀਆਂ ਨਹੀਂ। ਕਿਉਂਕਿ ਜਿਹੜਾ ਜਿਹੜਾ ਦੇਖੋ ਜਿਹੜਾ ਟ੍ਰੇਡ ਹੈ ਨਾ, ਇਲੀਗਲ ਟ੍ਰੇਡ ਕੋਈ ਵੀ ਹੈ, ਭਾਵੇਂ ਸ਼ਰਾਬ ਦਾ ਹੈ, ਭਾਵੇਂ ਇਹਦਾ ਚਿੱਟੇ ਦਾ ਹੈ, ਭਾਵੇਂ ਹਥਿਆਰਾਂ ਦਾ ਹੈ ਜਿਹੜਾ, ਤੇ ਕਿਉਂਕਿ ਉੱਥੇ ਜਿਹੜਾ ਹੈਗਾ ਪੈਸਾ ਉਹ ਇਸ ਤਰੀਕੇ ਦੇ ਨਾਲ ਆਉਂਦਾ ਤੇ ਜਿਹਦਾ ਕੋਈ ਅਨਕਾਊਂਟਡ ਉਹ ਹੈ, ਜਿੰਨਾ ਚਿਰ ਉਹਦਾ ਤਿਆਗ ਜਿਹੜਾ ਨਹੀਂ ਹੁੰਦਾ, ਭਾਵੇਂ ਤੁਸੀਂ ਸੱਤਾ ਚੋਂ ਭਾਵੇਂ ਵਿਰੋਧੀ ਧਿਰ ਚੋਂ, ਉਨੇ ਦੇਰ ਇਹਦੀ ਹੱਲ ਜਿਹੜਾ ਹੈਗਾ ਇਹਦਾ ਹੋਣਾ ਨਹੀਂ। ਹੁਣ ਜਿਹੜੇ ਡਰੱਗ ਐਡਿਕਸ਼ਨ ਖੋਲਣ ਨਾਲ ਤੇ ਜਾਂ ਜਿਵੇਂ ਸਰਕਾਰ ਕਹਿੰਦੀ ਹੈ ਕਿ ਜਿਹੜਾ ਹੈਗਾ ਯੁੱਧ ਨਸ਼ਿਆਂ ਵਿਰੁੱਧ ਏਦਾਂ ਦੀਆਂ ਮੂਵਮੈਂਟ, ਠੀਕ ਹੈ ਨਾਰਿਆਂ 'ਚ ਚੰਗੀਆਂ ਲੱਗਦੀਆਂ ਨੇ, ਤੇ ਪਰ ਜੇ ਇਹ ਗੱਲ ਹੋਵੇ ਤਾਂ ਫਿਰ ਇਹ ਗੁਲਜ਼ਾਰ ਸਿੰਘ ਵਰਗੇ ਬੰਦੇ ਸੁਸਾਈਡ ਕਿਉਂ ਕਰਨ, ਇਹ ਇਸ਼ੂ ਕਿਉਂ ਉੱਠਣ ਇਹਦੇ ਹੇਠਲੇ ਲੈਵਲ ਤੇ। ਸਭ ਤੋਂ ਵੱਡੀ ਗੱਲ ਤਾਂ ਰਣਜੋਤ ਜੀ ਇਹ ਹੈ ਕਿ ਜਿਹੜਾ ਗਰੀਬ ਤਬਕਾ ਹੈ, ਜਿਹੜੀ ਮਿਡਲ ਕਲਾਸ ਜਾਂ ਲੋਅਰ ਮਿਡਲ ਕਲਾਸ ਹੈ, ਉਹ ਇਸ ਤੋਂ ਹੁਣ ਜ਼ਿਆਦਾ ਪੀੜਿਤ ਹੈ, ਕਿਉਂਕਿ ਉਹਨਾਂ ਦੇ ਬੱਚੇ ਉਹ ਸਾਰੇ ਤੇ ਉਹ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਨੇ, ਉਹ ਫਿਰ ਉਹਨਾਂ ਨੂੰ ਇਹ ਠੀਕ ਲੱਗਦਾ ਕਿ ਇਹੀ ਰਸਤਾ ਹੈ, ਤੇ ਪਰਿਵਾਰਾਂ ਦੇ ਪਰਿਵਾਰ ਜਿਹੜੇ ਹੈ ਇਹਦੇ ਨਾਲ ਖਤਮ ਹੋ ਰਹੇ ਨੇ, ਤਬਾਹ ਹੋ ਰਹੇ ਨੇ, ਤੇ ਦੂਜੇ ਪਾਸੇ ਜਿਹੜਾ ਹੈ ਇਹਦੇ ਚ ਕੋਈ ਬਹੁਤਾ ਜਿਹੜਾ ਉਹ ਫਰਕ ਨਹੀਂ ਪੈਂਦਾ, ਤੇ ਪੈਣ ਪੱਚਰ ਕੇ ਜਿਹੜੇ ਹੈਗੇ ਵਿਰੋਧੀ ਪਾਰਟੀਆਂ ਉਹ ਮੁਜ਼ਾਹਰੇ ਕਰਨ ਆ ਜਾਂਦੀਆਂ ਨੇ, ਕਦੇ ਗਵਰਨਰ ਨੂੰ ਮਿਲ ਜਾਂਦੇ ਨੇ, ਰਾਸ਼ਟਰਪਤੀ ਨੂੰ ਚਿੱਠੀ ਲਿਖ ਦਿੰਦੀਆਂ ਨੇ, ਪਰ ਗਰਾਊਂਡ ਰਿਐਲਿਟੀ ਹੇਠਾਂ ਜਾ ਕੇ ਲੇਵਲ ਤੇ ਉਹਨਾਂ ਪਰਿਵਾਰਾਂ ਦੇ ਨਾਲ ਉਦੋਂ ਹੀ ਜਾਂਦੀਆਂ ਨੇ, ਸਿਰਫ ਹਮਦਰਦੀ ਜ਼ਾਹਰ ਕਰਨ ਜਾਂ ਇਹ ਉਹਨਾਂ ਨੂੰ ਕਰਨ ਕੇ ਤੁਸੀਂ ਹੈਗਾ ਦੱਸੋ ਹੁਣ ਸਰਕਾਰ ਨੇ ਤੁਹਾਨੂੰ ਕੀ ਦਿੱਤਾ, ਇਹ ਕੀਤਾ, ਇਸ ਕਰਕੇ ਤਸਵੀਰਾਂ ਖਿਚਾਉਣ, ਆਪਦੀਆਂ ਫੋਟੋਆਂ ਆਪਾਂ ਦੇਖਦੇ ਹਾਂ ਸੋਸ਼ਲ ਮੀਡੀਆ ਤੇ ਸਾਰਾ, ਤੇ ਪਰ ਇਹ ਹੈ ਕਿ ਉਸ ਰੂਪ ਦੇ ਵਿੱਚ ਉਹ ਲੋਕ ਉਹੀ ਨੇ ਜਿਹੜੇ ਇਹ ਡਰੱਗਸ ਦੇ ਜਿਹੜੇ ਧੰਦੇ ਦੇ ਵਿੱਚ ਨੇ, ਜਿਹੜੇ ਅਕਾਲੀ ਦਲ ਵੇਲੇ ਵੀ ਉਹੀ ਸੀ, ਕਾਂਗਰਸ ਵੇਲੇ ਵੀ ਉਹੀ ਸੀ ਤੇ ਹੁਣ ਵੀ ਉਹੀ ਨੇ, ਤੇ ਇਹ ਵੀ ਨਹੀਂ ਕਿ ਕੋਈ ਪੁਲਿਸ ਵਾਲਿਆਂ ਤੋਂ ਲੁਕੇ ਛਿਪੇ ਨੇ ਉਹ, ਤੇ ਜਦੋਂ ਪਿੰਡਾਂ ਦੇ ਲੋਕ ਵਿਰੋਧ ਕਰਦੇ ਨੇ ਜਾਂ ਪਿੰਡਾਂ 'ਚ ਆਪਾਂ ਡਿਫੈਂਸ ਕਮੇਟੀਆਂ ਬਣਾਉਣ ਦੀ ਜਿਹੜੀ ਗੱਲ ਕਰਦੇ ਆ, ਫਿਰ ਉਹ ਚੁੱਪ ਕਿਉਂ ਹੋ ਜਾਂਦਾ ਸਾਰਾ ਕੁਛ, ਤੇ ਜਦੋਂ ਕੋਈ ਬੰਦਾ ਲਲਕਾਰਦਾ ਜਿਹੜੇ ਇਹ ਨਸ਼ਿਆਂ ਦਾ ਕੰਮ ਕਰਦੇ ਆ, ਲੋਕ ਅੰਦਰ ਕਿਉਂ ਵੜ ਜਾਂਦੇ ਨੇ, ਪਿੰਡ ਦਾ ਪੰਚ ਸਰਪੰਚ ਉਹ ਕਿੱਥੇ ਚਲੇ ਜਾਂਦੇ ਨੇ, ਤੇ ਇਹ ਜਿਹੜਾ ਹੈਗਾ ਬੜਾ ਵੱਡੀ ਵੱਡਾ ਸਵਾਲ ਹੈ। ਇਹ ਨਹੀਂ ਗਾ ਕਿ ਕਿਸੇ ਸਰਕਾਰ ਦੇ ਲੀਡਰ ਦੇ ਬਿਆਨ ਦੇ ਨਾਲ ਹੁਣ ਬੀਜੇਪੀ ਰੌਲਾ ਪਾਈ ਜਾਂਦੀ ਹੈ, ਤੇ ਗੁਜਰਾਤ ਦੇ ਵਿੱਚ ਬੀਜੇਪੀ ਦੀ ਸਰਕਾਰ ਕਿੰਨੇ ਸਾਲਾਂ ਦੀ ਹੈ, ਉੱਥੋਂ ਉਹਦੇ ਰਾਹੀਂ ਜਿਹੜਾ ਹੈਗਾ ਚਿੱਟਾ ਜਾਂ ਇਹ ਕਿਉਂ ਇਹ ਹੈਰੋਇਨ ਵਗੈਰਾ ਕਿਉਂ ਆਉਂਦੀ ਹੈ, ਉੱਥੇ ਕਿਵੇਂ ਆ ਜਾਂਦੀ ਹੈ। ਸੋ ਇਹ ਜਿਹੜਾ ਹੇਠਾਂ ਇੱਕ ਪਿੰਡ ਲੈਵਲ ਤੋਂ ਲੈ ਕੇ ਉੱਪਰਲੇ ਪੱਧਰ ਤੱਕ ਦਾ ਜਿਹੜਾ ਇਹ ਨੈਕਸ ਜਾਣਾ ਜੀ ਮੱਕੜ ਜਾਲ ਹੈ, ਇਹ ਜਿੰਨਾ ਚਿਰ ਇਹ ਟੁੱਟਦਾ ਨਹੀਂ, ਤੇ ਇਹ ਭਾਵੇਂ ਕੋਈ ਜਿੰਨਾ ਮਰਜ਼ੀ ਕਹੀ ਜਾਵੇ ਕਿ ਮੈਂ ਦਰਾ ਤੁਰਾਤ ਖਤਮ ਕਰ ਦੂੰ, ਹਫਤੇ 'ਚ ਖਤਮ ਕਰ ਦੂੰ, ਮਹੀਨੇ 'ਚ ਖਤਮ ਕਰ ਦੂੰ, ਇਹ ਉਹਨਾਂ ਚਿਰ ਜਿਹੜਾ ਹੈਗਾ ਹੋਣਾ ਨਹੀਂ। ਦੂਜੀ ਗੱਲ ਜਿਹੜੀ ਬਹੁਤ ਇੰਪੋਰਟੈਂਟ ਉਹ ਇਹ ਹੈ ਤੇ ਕਿ ਸਰਕਾਰਾਂ ਨੇ ਉਹ ਸਾਰੇ ਸਿਸਟਮ ਬੰਦ ਕਰਤੇ, ਠੀਕ ਆ ਹੁਣ ਖੇਡਾਂ ਦਾ ਨੈਸ਼ਨਲ ਲੈਵਲ ਤੇ ਵੀ ਸ਼ੁਰੂ ਹੋ ਗਿਆ, ਚਲੋ ਪੰਜਾਬ ਨੇ ਵੀ ਹੁਣ ਖੇਡਾਂ ਵਤਨ ਦੀਆਂ ਸ਼ੁਰੂ ਕਰ ਲਈਆਂ, ਤੇ ਜਿਹੜਾ ਯੂਥ ਐਕਟੀਵਿਟੀ ਜਿਹੜੀ ਸੀ ਸਾਰੀ, ਭਾਵੇਂ ਕਾਲਜਾਂ ਸੀ ਭਾਵੇਂ ਸਕੂਲਾਂ ਚ ਸੀ, ਤੇ ਉਹ ਯੂਥ ਐਕਟੀਵਿਟੀ ਸਾਰੀ ਬੰਦ ਹੋ ਗਈ। ਯੂਥ ਐਕਟੀਵਿਟੀ ਦੇ ਵਾਲੇ ਪਾਸੇ ਲੋਕ ਚੈਨਲਾਈਜ਼ ਹੋ ਜਾਂਦੇ ਸੀ, ਪਿੰਡਾਂ ਦੇ ਵਿੱਚ ਕਲੱਬ ਤਾਂ ਹੁਣ ਵੀ ਬਣੇ ਹੋਏ ਨੇ, ਪਰ ਉਹ ਕਿੰਨੇ ਕੁ ਅਸਰਦਾਰ ਨੇ ਜਾਂ ਉਹਨਾਂ ਦਾ ਕਿੰਨਾ ਕੁ ਅਸਰ ਹੈ, ਤੇ ਉਹ ਦੇਖਣ ਵਾਲੀ ਗੱਲ ਹੈ ਕਿ ਜੇ ਉਹ ਐਕਟੀਵਿਟੀ, ਇਹ ਨਹੀਂ ਕਿ ਇਸ ਸਰਕਾਰ ਨੇ ਆ ਕੇ ਬੰਦ ਕੀਤੀ ਹੈ, ਇਹ ਸ਼ੁਰੂ ਤੋਂ ਹੀ ਜਦੋਂ ਤੋਂ ਇਹ ਸਾਰਾ ਇੱਕ ਤਰੀਕੇ ਦਾ ਆਪਾਂ ਸਮਝਦੇ ਹਾਂ ਕਿ ਜਦੋਂ ਮਾਹੌਲ ਬਦਲਿਆ, ਹਾਲਾਂਕਿ ਜਦੋਂ ਪੰਜਾਬ ਦੇ ਹਾਲਾਤ ਬਹੁਤ ਖਰਾਬ ਸੀ ਜਿਹਨੂੰ ਇਹ ਕਾਲਾ ਦੌਰ ਕਹਿੰਦੇ ਆ, ਕਾਲੇ ਦੌਰ ਦੇ ਵਿੱਚ ਵੀ ਯੂਥ ਐਕਟੀਵਿਟੀ ਰੁਕੀ ਨਹੀਂ, ਹਾਲਾਂਕਿ ਉਦੋਂ ਪੁਲਿਸ ਦਾ ਤਸ਼ੱਦਦ ਵੀ ਸੀ, ਦਹਿਸ਼ਤਗਰਦਾਂ ਦਾ ਤਸ਼ੱਦਦ ਵੀ ਸੀ, ਉਹਦੇ ਬਾਵਜੂਦ ਜਿਹੜੀ ਯੂਥ ਐਕਟੀਵਿਟੀ ਹੈ ਜਿਹੜੀ ਉਹ ਰੁਕੀ ਨਹੀਂ ਕਿਸੇ ਨਾ ਕਿਸੇ ਲੈਵਲ ਤੇ। ਪੋਲੀਟੀਕਲ ਪਾਰਟੀਆਂ ਵੀ ਥੋੜਾ ਮੋਟਾ ਕਰਦੇ ਰਹੀਆਂ, ਪਰ ਜਿਹੜੇ ਯੂਥ ਕਲੱਬ ਸੀ ਜਾਂ ਏਦਾਂ ਦੀਆਂ ਸੰਸਥਾਵਾਂ ਸੀ ਉਹਨਾਂ ਦਾ ਵੱਡਾ ਜਿਹੜਾ ਸੀ ਯੋਗਦਾਨ ਰਿਹਾ, ਤੇ ਉਦੋਂ ਬਾਅਦ ਫਿਰ ਉਹ ਥੋੜੀ ਜਿਹੀ ਰਿਵਾਈਵ ਹੋਈ, ਤੇ ਪਰ ਉਦੋਂ ਬਾਅਦ ਸਰਕਾਰਾਂ ਨੇ ਉਸ ਪਾਸੇ ਪੈਸਾ ਦੇਣਾ ਬੰਦ ਕਰਤਾ, ਹੱਥ ਪਿੱਛੇ ਖਿੱਚ ਲਿਆ, ਯੂਥ ਕਲੱਬਾਂ ਬੰਦ ਹੋ ਗਈਆਂ, ਯੂਥ ਸਰਵਿਸ ਦੇ ਡਿਪਾਰਟਮੈਂਟ ਬਣੇ ਹੋਏ ਸੀ, ਯੂਥ ਵੈਲਫੇਅਰ ਡਿਪਾਰਟਮੈਂਟ, ਉਹਨਾਂ ਦੇ ਫੰਡਸ ਬੰਦ ਹੋ ਗਏ। ਹਾਂ, ਉਹਦਾ ਚੇਅਰਮੈਨ ਜ਼ਰੂਰ ਲਾ ਦਿੰਦੀ ਹੈ ਹਰੇਕ ਪਾਰਟੀ ਆਪਣਾ, ਤੇ ਉਹ ਆਪਣੀ ਬਸ ਇੱਕ ਪੋਲੀਟੀਕਲ ਟੈਗ ਲਾ ਕੇ ਉਹ ਘੁੰਮਦੇ ਰਹਿੰਦੇ। ਸੋ ਇਸ ਪਾਸੇ ਨੂੰ ਜੇ ਅਵੇਅਰਨੈਸ ਵਾਲੇ ਪਾਸੇ ਵੀ ਜਿਹੜਾ ਨਾ ਛੱਡਿਆ ਜਾਂਦਾ, ਫਿਰ ਵੀ ਸ਼ਾਇਦ ਇਸ ਪਾਸੇ ਨੌਜਵਾਨ ਜਿਹੜੇ ਸੀ ਉਹ ਨਾ ਆਉਂਦੇ।
1: ਜੀ ਬਿਲਕੁਲ, ਬਹੁਤ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਸਮੇਂ ਦਰ ਸਮੇਂ ਚਰਚਾ ਜ਼ਰੂਰ ਹੁੰਦੀ ਹੈ, ਪਰ ਇਹ ਹੈ ਕਿ ਹੋਰ ਕੋਈ ਆਰ ਵਿਹਲੇਪਣ ਤੋਂ ਨਾ ਕੋਈ ਨੌਕਰੀਆਂ ਅਤੇ ਨਾ ਕੋਈ ਹੋਰ ਆਰ, ਨਾ ਕੋਈ ਅੱਗੇ ਕੋਈ ਦਿਖਦਾ, ਅਤੇ ਉਸ ਸਾਰੇ ਸਿਲਸਿਲੇ ਦੇ ਵਿੱਚੋਂ ਫਿਰ ਇਹ ਦਿਮਾਗੀ ਬਿਮਾਰੀਆਂ ਨਿਕਲਦੀਆਂ ਨੇ। ਆਪਾਂ ਇਹਨੂੰ ਦਿਮਾਗੀ ਬਿਮਾਰੀ ਕਹਾਂਗੇ ਵੀ ਬੰਦਾ ਸੋਚ ਦੇ ਵਿੱਚ ਇੰਨਾ ਕਮਜ਼ੋਰ ਹੋ ਜਾਂਦਾ ਕਿ ਉਹ ਆਪਣਾ ਹੀ ਨੁਕਸਾਨ ਕਰਨ ਨਾਲ ਤੁਰ ਪੈਂਦਾ। ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂਜੀ, ਧੰਨਵਾਦ
1: ਜੀ। ਦੋਸਤੋ, ਇਸ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਤੰਦਰੁਸਤੀਆਂ ਮਾਣੋ, ਸੁਣਦੇ ਰਹੋ ਰੇਡੀਓ ਹਾਂਜੀ 1674।

0: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
1: ਕਿਚਨ ਦਾ ਸਟਾਈਲ ਡਰ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ। ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਬਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
2: On Roads Honors Campaign, sirf seemit samay layi. Hun nava BYD car le aao, shandar drive-away offers de naal. BYD Z-Lion 7 Premium, sirf $54,990. BYD Z-Lion 8 Dynamic FWD, sirf $56,990. Te BYD Shark 6 Premium, sirf $57,900. Ek khas offer 1 August to 30 September 2026 tak order karan waale layi hai. Delivery 31 October 2026 tak. Ho jankari layi, aaj hi BYD Caroline Springs naal sampark karo and mention Radio Hanji. BYD, On Roads Honors. Conditions apply.
3: ਆਸਟ੍ਰੇਲੀਆ ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ, ਵੈਲਕਮ। ਕਾਲ ਰਾਜ 0494 763 700 ਔਰ ਵਟਸਐਪ 2 Fold Landing.

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ 8 ਸਤੰਬਰ 2024 ਮੰਗਲਵਾਰ ਦੀ ਸ਼ਾਮ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਆਓ ਸ਼ੁਰੂਆਤ ਕਰਦੇ ਹਾਂ। ਪਹਿਲੀ ਖਬਰ ਅਮਰੀਕਾ ਦੇ ਨਾਲ ਜੁੜੀ ਹੋਈ, ਜਿੱਥੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਤੋਂ ਕੈਨੇਡਾ ਨੂੰ ਧਮਕੀ ਦਿੱਤੀ ਔਰ ਇਸ ਵਾਰ ਕੈਨੇਡੀਅਨ ਜਹਾਜ਼ ਕੰਪਨੀ ਬੰਬਾਰਡੀਅਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਨੇ ਅਮਰੀਕਾ ਦੇ ਵਿੱਚ ਆਪਣਾ ਜਹਾਜ਼ ਵੇਚਣਾ ਹੈ ਤਾਂ ਉਹਨਾਂ ਨੂੰ ਅਮਰੀਕਾ ਦੇ ਵਿੱਚ ਹੀ ਇਸ ਨੂੰ ਬਣਾਉਣਾ ਹੋਏਗਾ। ਟਰੰਪ ਨੇ ਸੋਮਵਾਰ ਦੇ ਦਿਨ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ਦੇ ਉੱਤੇ ਲਿਖਿਆ ਕਿ ਅਮਰੀਕਾ ਦੇ ਵਿੱਚ ਹੁਣ ਬੰਬਾਰਡੀਅਰ ਦੀ ਕੋਈ ਵੀ ਵਿਕਰੀ ਨਹੀਂ ਹੋਏਗੀ। ਉਹਨਾਂ ਕਿਹਾ ਕਿ ਜੇਕਰ ਸਾਡਾ ਬਾਜ਼ਾਰ ਚਾਹੀਦਾ ਤਾਂ ਉਤਪਾਦਨ ਇੱਥੇ ਆ ਕੇ ਕਰੋ, ਅਮਰੀਕਾ ਨੂੰ ਪੈਸਿਆਂ ਦੀ ਤਿਜੋਰੀ ਸਮਝਣਾ ਬੰਦ ਕਰੋ। ਇਹ ਕਦਮ ਗੁਆਂਢੀ ਦੇਸ਼ਾਂ ਦੇ ਦਰਮਿਆਨ ਵੱਧ ਰਹੇ ਵਪਾਰਕ ਤਣਾਅ ਦੇ ਦਰਮਿਆਨ ਚੁੱਕਿਆ ਗਿਆ। ਟਰੰਪ ਦੀ ਇਹ ਚੇਤਾਵਨੀ ਅਜਿਹੇ ਸਮੇਂ 'ਚ ਸਾਹਮਣੇ ਆਈ ਹੈ ਜਦੋਂ ਕੈਨੇਡਾ ਦੀ ਤਰਫ ਤੋਂ ਅਮਰੀਕਾ ਦੇ 20 ਅਰਬ ਡਾਲਰ ਦੇ ਸਮਾਨ ਦੇ ਉੱਤੇ ਰੈਸੀਪ੍ਰੋਕਲ ਟੈਰਿਫ ਲਗਾਏ ਜਾਣ ਦੀ ਖਬਰ ਆਈ ਸੀ। ਉਧਰ ਇਸ ਮਾਮਲੇ ਦੇ ਉੱਤੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਦਫ਼ਤਰ ਦੀ ਤਰਫ ਤੋਂ ਬੰਬਾਰਡੀਅਰ ਤੋਂ ਟਿੱਪਣੀ ਮੰਗੀ ਗਈ ਹੈ। ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਟਰੰਪ ਅਮਰੀਕਾ ਦੇ ਵਿੱਚ ਬੰਬਾਰਡੀਅਰ ਦੇ ਕਾਰੋਬਾਰ ਦੇ ਉੱਤੇ ਰੋਕ ਲਗਾਉਣ ਦੀ ਯੋਜਨਾ ਨੂੰ ਕਿਵੇਂ ਲਾਗੂ ਕਰਨਗੇ। ਮੌਂਟਰੀਅਲ ਸਥਿਤ ਬੰਬਾਰਡੀਅਰ ਦੀ ਅਮਰੀਕਾ ਦੇ ਕੈਂਸਾਸ ਸਟੇਟ ਦੇ ਵਿੱਚ ਪਹਿਲਾਂ ਵੀ ਇੱਕ ਫੈਕਟਰੀ ਹੈ ਜਿੱਥੋਂ ਸਪੈਸ਼ਲ ਮਿਸ਼ਨ ਦੇ ਲਈ ਫੌਜੀ ਜਹਾਜ਼ ਬਣਾਏ ਜਾਂਦੇ ਨੇ। ਕੰਪਨੀ ਦੇ ਵਿੱਚ ਅਮਰੀਕਾ ਦੇ ਕਰੀਬ 3500 ਕਰਮਚਾਰੀ ਕੰਮ ਕਰਦੇ ਨੇ ਔਰ ਬੰਬਾਰਡੀਅਰ ਨੂੰ ਜਹਾਜ਼ਾਂ ਦੇ ਪੂਰੇ ਬੇੜੇ ਦੇ ਵਿੱਚ ਕਰੀਬ ਅੱਧੇ ਯਾਨੀ ਕਿ 5100 ਜਹਾਜ਼ ਤਾਂ ਅਮਰੀਕਾ ਦੇ ਸਥਿਤ ਉਸ ਦੀਆਂ ਗ੍ਰਾਹਕ ਕੰਪਨੀਆਂ ਦੇ ਦੁਆਰਾ ਆਪਰੇਟ ਕਰਕੇ ਹੀ ਚਲਾਏ ਜਾਂਦੇ ਨੇ। ਕੰਪਨੀ ਦੀ ਵੈਬਸਾਈਟ ਦੇ ਮੁਤਾਬਕ ਬੰਬਾਰਡੀਅਰ ਦੇ ਜੈੱਟ ਕੈਨੇਡਾ, ਅਮਰੀਕਾ ਅਤੇ ਮੈਕਸੀਕੋ ਦੇ ਵਿੱਚ ਅਲੱਗ ਅਲੱਗ ਫੈਕਟਰੀਜ਼ ਦੇ ਅੰਦਰ ਤਿਆਰ ਕੀਤੇ ਜਾਂਦੇ ਨੇ। ਉੱਥੇ ਜਹਾਜ਼ਾਂ ਦੀ ਗੱਲ ਜਦੋਂ ਤੁਰੀ ਹੋਇਆ ਤਾਂ ਅਗਲੀ ਖਬਰ ਇੰਡੋਨੇਸ਼ੀਆ ਤੋਂ, ਜਿੱਥੇ ਜਵਾਲਾਮੁਖੀ ਫਟਣ ਦੀ ਇੱਕ ਵਾਰ ਫਿਰ ਘਟਨਾ ਵਾਪਰੀ ਔਰ ਇਸ ਦਰਮਿਆਨ 3000 ਦੇ ਕਰੀਬ ਉਡਾਨਾਂ ਪ੍ਰਭਾਵਿਤ ਹੋਈਆਂ। ਕੱਲ੍ਹ ਦੇ ਦਿਨ ਵੀ ਇਸ ਕਿਸਮ ਦੀ ਇੱਕ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ। ਹਵਾਈ ਅੱਡਿਆਂ ਦੇ ਸੰਚਾਲਨ ਹੁਣ ਦੂਸਰੇ ਦਿਨ ਵੀ ਬੰਦ ਰਹਿਣ ਦੇ ਚੱਲਦਿਆਂ 3,40,000 ਤੋਂ ਵਧੇਰੇ ਯਾਤਰੀ ਅਲੱਗ ਅਲੱਗ ਹਵਾਈ ਅੱਡਿਆਂ ਦੇ ਉੱਤੇ ਫਸ ਕੇ ਰਹਿ ਗਏ ਨੇ। ਰਾਜਧਾਨੀ ਜਕਾਰਤਾ ਦੀ ਉਹ ਗੱਲ ਕਰੀਏ ਤਾਂ ਇੱਥੋਂ ਕਰੀਬ 150 ਕਿਲੋਮੀਟਰ ਦੂਰ ਅਨਾਕ ਕ੍ਰਕਾਟਾਊ ਨਾਮ ਦਾ ਇੱਕ ਇਲਾਕਾ ਜਿੱਥੇ ਜਵਾਲਾਮੁਖੀ ਸ਼ੁੱਕਰਵਾਰ ਦੇਰ ਰਾਤ ਵਿਸਫੋਟ ਹੋਇਆ ਸੀ। ਇਸ ਦੇ ਲਾਵੇ ਦੇ ਵਿੱਚੋਂ ਫਵਾਰੇ ਨਿਕਲਣ ਲੱਗੇ ਅਤੇ ਜਵਾਲਾਮੁਖੀ ਦੇ ਵਿੱਚੋਂ ਨਿਕਲੀ ਰਾਖ ਰਾਜਧਾਨੀ ਜਕਾਰਤਾ ਅਤੇ ਲਾਮਪੁੰਗ ਸੂਬੇ ਤੱਕ ਪਹੁੰਚ ਗਈ। ਜਕਾਰਤਾ ਦੇ ਸੋਇਕਾਰਨੋ ਹਟਾ ਕੌਮਾਂਤਰੀ ਹਵਾਈ ਅੱਡੇ ਦੇ ਉੱਤੇ ਸਥਾਨਕ ਸਮੇਂ ਦੇ ਮੁਤਾਬਕ ਸਵੇਰੇ 6 ਵਜੇ ਫਿਰ ਤੋਂ ਖੋਲ੍ਹਣ ਦੀ ਇਸ ਨੂੰ ਯੋਜਨਾ ਸੀ, ਪਰ ਹਵਾਈ ਖੇਤਰ ਦੇ ਆਲੇ ਦੁਆਲੇ ਜਵਾਲਾਮੁਖੀ ਦੀ ਰਾਖ ਆਲੇ ਦੁਆਲੇ ਰਹਿਣ ਦੇ ਕਾਰਨ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਜਿਹੜੀ ਜਾਣ ਦੇ ਕਾਰਨ ਇਸ ਦੀਆਂ ਉਡਾਨਾਂ ਨੂੰ ਟਾਲ ਦਿੱਤਾ ਗਿਆ। ਹਵਾਈ ਅੱਡੇ ਨੇ ਇੱਕ ਬਿਆਨ 'ਚ ਦੱਸਿਆ ਹੈ ਕਿ ਉਡਾਨਾਂ ਹੁਣ ਸੋਮਵਾਰ ਰਾਤ 12 ਵਜੇ ਤੋਂ ਫਿਰ ਤੋਂ ਸ਼ੁਰੂ ਹੋਣਗੀਆਂ। ਇਸ ਦੇ ਵਿੱਚ ਸਿਡਨੀ ਦੇ ਨਾਲ ਜੁੜੀਆਂ ਹੋਈਆਂ ਉਡਾਨਾਂ ਵੀ ਸ਼ਾਮਲ ਨੇ। ਸੋਮਵਾਰ ਦੇ ਦਿਨ ਜਕਾਰਤਾ ਦੇ ਸੋਇਕਾਰਨੋ ਹਟਾ ਕੌਮਾਂਤਰੀ ਹਵਾਈ ਅੱਡੇ ਦੇ ਡਿਪਾਰਚਰ ਹਾਲ ਦੇ ਵਿੱਚ ਯਾਤਰੀਆਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਸੀ। ਉੱਥੇ ਕੌਮਾਂਤਰੀ ਖਬਰਾਂ ਦੀ ਅਗਲੀ ਸਾਂਝ ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਤੋਂ, ਜਿੱਥੇ ਪਾਕਿਸਤਾਨ ਸਰਕਾਰ ਦੀ ਨਵੀਂ ਜਾਣਕਾਰੀ ਦੇ ਮੁਤਾਬਕ ਪੈਟਰੋਲ ਦੀ ਕੀਮਤ ਪ੍ਰਤੀ ਲੀਟਰ 12.90 ਰੁਪਏ ਪਾਕਿਸਤਾਨੀ ਕਰੰਸੀ ਅਤੇ ਡੀਜ਼ਲ ਦੀ ਕੀਮਤ 3.72 ਰੁਪਏ ਵਧਾਈ ਗਈ ਹੈ। ਖਬਰਾਂ ਨੇ ਕਿ ਇਸ ਵਾਧੇ ਦੇ ਨਾਲ ਦੇਸ਼ ਦੇ ਵਿੱਚ ਪੈਟਰੋਲ ਦੀਆਂ ਕੀਮਤਾਂ ਹੁਣ ਵੱਧ ਕੇ 358.77 ਰੁਪਏ ਪ੍ਰਤੀ ਲੀਟਰ ਹੋ ਜਾਣਗੀਆਂ। ਉੱਥੇ ਡੀਜ਼ਲ ਦੀਆਂ ਕੀਮਤਾਂ 381.77 ਰੁਪਏ ਪ੍ਰਤੀ ਲੀਟਰ ਹੋ ਜਾਣਗੀਆਂ। ਨਵੀਆਂ ਕੀਮਤਾਂ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਹੋ ਗਈਆਂ ਨੇ। ਇਰਾਨ ਜੰਗ ਦੀ ਵਜ੍ਹਾ ਦੇ ਚੱਲਦਿਆਂ ਪਾਕਿਸਤਾਨ ਦੇ ਵਿੱਚ ਤੇਲ ਸਪਲਾਈ ਦੇ ਅੰਦਰ ਲਗਾਤਾਰ ਦਿੱਕਤਾਂ ਸਾਹਮਣੇ ਆ ਰਹੀਆਂ। ਪਾਕਿਸਤਾਨ ਦਾ ਜ਼ਿਆਦਾਤਰ ਜਿਹੜਾ ਤੇਲ ਆ ਹੋਰਮੁਜ਼ ਸਟ੍ਰੇਟ ਦੇ ਜ਼ਰੀਏ ਹੀ ਆਉਂਦਾ, ਪਰ ਇਸੇ ਰਸਤੇ ਤੋਂ ਹੁਣ ਆਵਾਜਾਈ ਬੰਦ ਹੋਣ ਦੇ ਚੱਲਦਿਆਂ ਦੇਸ਼ ਦੇ ਵਿੱਚ ਪੈਟਰੋਲ ਡੀਜ਼ਲ ਦੀ ਕਿੱਲਤ ਵੱਧ ਗਈ ਹੈ। ਮਾਰਚ ਮਹੀਨੇ ਤੋਂ ਹੀ ਪਾਕਿਸਤਾਨ ਲਗਾਤਾਰ ਤੇਲ ਦੀਆਂ ਕੀਮਤਾਂ ਦੇ ਵਿੱਚ ਸੋਧ ਕਰਦਾ ਰਿਹਾ ਹੈ। ਇਸ ਦਰਮਿਆਨ ਫਰਾਂਸ ਤੋਂ ਅਗਲੀ ਖਬਰ, ਜਿੱਥੇ ਫਰਾਂਸ ਦੇ ਪ੍ਰਸਿੱਧ ਆਈਫਲ ਟਾਵਰ ਨੂੰ ਕਰਮਚਾਰੀਆਂ ਦੀ ਹੜਤਾਲ ਦੇ ਕਾਰਨ ਸੋਮਵਾਰ ਦੇ ਦਿਨ ਬੰਦ ਕਰ ਦਿੱਤਾ ਗਿਆ। ਕਰਮਚਾਰੀਆਂ ਅਤੇ ਉਸ ਆਈਫਲ ਟਾਵਰ ਦੇ ਪ੍ਰਬੰਧਨ ਕਰਨ ਵਾਲੀ ਸੰਸਥਾ ਦੇ ਮੁਤਾਬਕ ਇੱਕ ਹਿੰਦੂ ਧਾਰਮਿਕ ਸਮੂਹ ਦੇ ਦੌਰੇ ਦੇ ਦਰਮਿਆਨ ਮਹਿਲਾ ਕਰਮਚਾਰੀਆਂ ਨੂੰ ਉਹਨਾਂ ਦੀ ਕੰਮ ਵਾਲੀ ਥਾਂ ਤੋਂ ਹਟਾ ਦਿੱਤਾ ਗਿਆ ਸੀ। ਦੱਸ ਦੇਈਏ ਕਿ ਬਾਪਸ ਨਾਮ ਦੀ ਜਿਹੜੀ ਸੰਸਥਾ ਹੈ ਜਿਹਨੂੰ ਸਵਾਮੀ ਨਾਰਾਇਣ ਦੇ ਨਾਲ ਵੀ ਜਾਣ ਲਿਆ ਜਾਂਦਾ, ਇਹਦੇ ਨਾਲ ਜੁੜੇ ਹੋਏ ਕਰੀਬ 100 ਲੋਕਾਂ ਦੇ ਇੱਕ ਵਫਦ ਨੇ ਸ਼ਨੀਵਾਰ ਦੇ ਦਿਨ ਫਰਾਂਸ ਦੇ ਰਾਜਧਾਨੀ ਪੈਰਿਸ ਦੇ ਵਿੱਚ ਇੱਕ ਇਸ ਮਸ਼ਹੂਰ ਸਥਾਨ ਦਾ ਦੌਰਾ ਕੀਤਾ ਸੀ। ਕਰਮਚਾਰੀ ਯੂਨੀਅਨ ਦੀ ਪ੍ਰਤੀਨਿਧੀ ਡਾਇਨੇ ਡੋਵਾਈਨ ਨੇ ਦੱਸਿਆ ਕਿ ਵਫਦ ਦੇ ਪਹੁੰਚਣ ਦੇ ਉੱਤੇ ਮਹਿਲਾਵਾਂ ਨੂੰ ਉੱਥੋਂ ਹਟਣ ਦੇ ਲਈ ਕਿਹਾ ਗਿਆ।
ਉਹਨਾਂ ਨੇ ਖਬਰ ਏਜੰਸੀ ਰੂਟਰਸ ਨੂੰ ਕਿਹਾ ਕਿ ਇਸ ਵਫਦ ਦੇ ਦੌਰੇ ਦੇ ਦਰਮਿਆਨ ਮਹਿਲਾਵਾਂ ਨੂੰ ਕਿਹਾ ਗਿਆ ਕਿ ਉਹ ਆਪਣੀ ਕੰਮ ਵਾਲੀ ਥਾਂ ਛੱਡ ਸਕਣ ਤਾਂ ਕਿ ਉੱਥੇ ਪੁਰਸ਼ਾਂ ਨੂੰ ਤੈਨਾਤ ਕੀਤਾ ਜਾ ਸਕੇ। ਡਾਵੋਇਨ ਨੇ ਇਹ ਵੀ ਗੱਲ ਕਹੀ ਕਿ ਇਸ ਘਟਨਾ ਨੂੰ ਲੈ ਕੇ ਮੈਨੇਜਮੈਂਟ ਨੇ ਬਾਅਦ ਦੇ ਵਿੱਚ ਕਰਮਚਾਰੀਆਂ ਤੋਂ ਮਾਫ਼ੀ ਵੀ ਮੰਗੀ। ਇਹ ਨਾ ਖਾਸ ਕਰਕੇ ਕਰਮਚਾਰੀਆਂ ਮਹਿਲਾਵਾਂ ਨੂੰ ਬਹੁਤ ਬੁਰਾ ਲੱਗਿਆ। ਜੋ ਵੀ ਉਹਨਾਂ ਦੇ ਨਾਲ ਹੋਇਆ ਉਹ ਅੱਜ ਤੱਕ ਕਦੇ ਨਹੀਂ ਸੀ ਹੋਇਆ। ਇਸ ਦੇ ਨਾਲ ਉਹਨਾਂ ਨੇ ਅਪਮਾਨ ਮਹਿਸੂਸ ਕੀਤਾ। ਪੂਰੇ ਵੀਕਐਂਡ ਦੇ ਦਰਮਿਆਨ ਤਣਾਅ ਵੱਧਦਾ ਗਿਆ ਔਰ ਇਸ ਦੇ ਲਈ ਮੰਗਲਵਾਰ ਸਵੇਲ ਵੇਰੇ ਕਰਮਚਾਰੀਆਂ ਦੀ ਬੈਠਕ ਕਰਨ ਦਾ ਫੈਸਲਾ ਕੀਤਾ ਗਿਆ। ਪਹਿਲਾ ਮਕਸਦ ਇਸ ਦਾ ਦੁਬਾਰਾ ਤੋਂ ਪ੍ਰਬੰਧਨ ਸ਼ੁਰੂ ਕਰਨਾ ਅਤੇ ਦੂਸਰਾ ਇਹ ਤੈਅ ਕਰਨਾ ਹੈ ਕਿ ਕੰਪਨੀ ਦੇ ਵਿੱਚ ਮਹਿਲਾਵਾਂ ਦੇ ਨਾਲ ਫਿਰ ਤੋਂ ਇਸ ਕਿਸਮ ਦਾ ਵਿਵਹਾਰ ਨਾ ਹੋਵੇ। ਪੈਰਿਸ ਦੇ ਵਿੱਚ ਇਸ ਸਮਾਰਕ ਦਾ ਸੰਚਾਲਨ ਕਰਨ ਵਾਲੀ ਕੰਪਨੀ SCTE ਨੇ ਪੁਸ਼ਟੀ ਕੀਤੀ ਹੈ ਕਿ ਵਫਦ ਨੇ ਅਪੀਲ ਕੀਤੀ ਸੀ ਕਿ ਇਸ ਦੌਰੇ ਦਾ ਇੰਤਜ਼ਾਮ ਇਸ ਤਰੀਕੇ ਦੇ ਨਾਲ ਕੀਤਾ ਜਾਵੇ ਤਾਂ ਕਿ ਮਹਿਲਾਵਾਂ ਦੇ ਨਾਲ ਗੱਲਬਾਤ ਘੱਟ ਤੋਂ ਘੱਟ ਹੋ ਸਕੇ ਔਰ ਇਹ ਜਾਣਕਾਰੀ ਏਜੰਸੀ AFP ਨੇ ਦਿੱਤੀ ਹੈ। ਦੱਸ ਦਈਏ ਕਿ ਹੁਣ ਬਾਪਸ ਨਾਮ ਦੀ ਸੰਸਥਾ ਦੀ ਤਰਫ ਤੋਂ ਐਤਵਾਰ ਦੇ ਦਿਨ ਪੈਰਿਸ ਦੇ ਵਿੱਚ ਆਪਣੇ ਪਹਿਲੇ ਵੱਡੇ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਨੂੰ ਆਯੋਜਿਤ ਕੀਤਾ ਜਾਣਾ ਸੀ ਅਤੇ ਇਸੇ ਦਰਮਿਆਨ ਪੈਰਿਸ ਸਥਿਤ ਬਾਪਸ ਮੰਦਰ ਨੇ ਐਕਸ ਦੇ ਉੱਤੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਉਹਨਾਂ ਦਾ ਦੌਰਾ ਆਈਫਲ ਟਾਵਰ ਦੀ ਟੀਮ ਦੇ ਨਾਲ ਰਲ ਕੇ ਇਸ ਨੂੰ ਦੁਬਾਰਾ ਖੋਲ੍ਹਣ ਤੋਂ ਬਾਅਦ ਹੀ ਆਯੋਜਿਤ ਕੀਤਾ ਗਿਆ ਤਾਂ ਕਿ ਦੂਜੇ ਲੋਕਾਂ ਨੂੰ ਇਸ ਕਿਸਮ ਦੀ ਪਰੇਸ਼ਾਨੀ ਜਾਂ ਅਸੁਵਿਧਾ ਨਾ ਹੋਵੇ। ਉਧਰ ਪੈਰਿਸ ਦੇ ਮੇਅਰ ਇਮੈਨੂਅਲ ਗ੍ਰੈਗਰ ਨੇ ਕਿਹਾ ਹੈ ਕਿ ਇਸ ਦੌਰੇ ਦੇ ਨਾਲ ਜੁੜੀਆਂ ਹੋਈਆਂ ਅਲੱਗ ਅਲੱਗ ਘਟਨਾਵਾਂ ਦੀ ਜਾਂਚ ਕੀਤੀ ਜਾਏਗੀ। ਮੈਂ ਆਈਫਲ ਟਾਵਰ ਦੇ ਕਰਮਚਾਰੀਆਂ ਦੀ ਨਾਰਾਜ਼ਗੀ ਨੂੰ ਸਮਝਦਾ ਅਤੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਤੁਹਾਡਾ ਅਸੰਤੋਸ਼ ਤੁਹਾਡਾ ਨਾਰਾਜ਼ ਹੋਣਾ ਜਾਇਜ਼ ਹੈ। ਮਹਿਲਾਵਾਂ ਅਤੇ ਪੁਰਸ਼ਾਂ ਦੇ ਦਰਮਿਆਨ ਬਰਾਬਰੀ ਸਾਡੇ ਇਤਿਹਾਸਕ ਇਮਾਰਤਾਂ ਹੋਣ ਚਾਹੇ ਇਸ ਸ਼ਹਿਰ ਦੇ ਵਿੱਚ ਕਿਸੇ ਵੀ ਥਾਂ ਦੇ ਉੱਤੇ ਹੋਵੇ ਉੱਥੇ ਰੁਕਣੀ ਨਹੀਂ ਚਾਹੀਦੀ ਔਰ ਇਸ ਨੂੰ ਹਰ ਥਾਂ ਦੇ ਉੱਤੇ ਬਰਾਬਰ ਲਾਗੂ ਕੀਤਾ ਜਾਣਾ ਚਾਹੀਦਾ। ਉਧਰ ਫਰਾਂਸ ਦੇ ਧੁਰ ਦੱਖਣਪੰਥੀ ਨੇਤਾ ਮਰੀਨ ਪੇ ਲੇਨ ਨੇ ਕਿਹਾ ਕਿ ਫਰਾਂਸ ਕਦੇ ਵੀ ਇਹ ਸਵੀਕਾਰ ਨਹੀਂ ਕਰੇਗਾ ਕਿ ਮਹਿਲਾਵਾਂ ਦੀ ਮੌਜੂਦਗੀ ਨੂੰ ਸੀਮਿਤ ਕਰ ਦਿੱਤਾ ਜਾਵੇ। ਫਰਾਂਸ ਦੀ ਨੈਸ਼ਨਲ ਅਸੈਂਬਲੀ ਦੇ ਪ੍ਰਮੁੱਖ ਯਾਇਲ ਬਾਨ ਪ੍ਰੀਵੇ ਨੇ ਕਿਹਾ ਕਿ ਮੈਂ ਮਹਿਲਾਵਾਂ ਨੂੰ ਵਿਦੇਸ਼ੀ ਜਿਹੜੇ ਸੈਲਾਨੀ ਨੇ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦੇ ਲਈ ਪਿੱਛੇ ਹਟਣ ਦੇ ਮਜਬੂਰ ਕਰਨ ਦੇ ਫੈਸਲੇ ਦੀ ਕਦੇ ਵੀ ਹਮਾਇਤ ਨਹੀਂ ਕਰਾਂਗੀ। ਉੱਥੇ ਜਦੋਂ ਧਾਰਮਿਕ ਆਸਥਾ ਦੀ ਗੱਲ ਆਉਂਦੀ ਹੈ ਤਾਂ ਬਹੁਤ ਕੁਝ ਕਹਿ ਦਿੱਤਾ ਜਾਂਦਾ, ਸੁਣ ਲਿਆ ਜਾਂਦਾ ਔਰ ਇਸ ਦਰਮਿਆਨ ਫਰਾਂਸ ਦੀ ਇਹ ਘਟਨਾ ਵੀ ਵਾਪਰੀ ਹੈ। ਦੂਜੇ ਪਾਸੇ ਭਾਰਤ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਬੰਗਾਲ ਦੇ ਵਿੱਚ ਦੁਰਗਾ ਪੂਜਾ ਦੇ ਦਰਮਿਆਨ ਮਾਸ ਖਾਣ ਨੂੰ ਲੈ ਕੇ ਬਾਬਾ ਬਗੇਸ਼ਵਰ ਧਾਮ ਦੀ ਟਿੱਪਣੀ ਤੋਂ ਬਾਅਦ ਹੁਣ ਵਿਵਾਦ ਭਖ ਗਿਆ। ਭਾਜਪਾ ਨੇ ਇਸ ਵਿਵਾਦ ਦੇ ਉੱਤੇ ਖੁਦ ਨੂੰ ਦੂਰ ਰੱਖਦਿਆਂ ਹੋਇਆਂ ਦੇਵਿੰਦਰ ਸ਼ਾਸਤਰੀ ਨੂੰ ਹੀ ਨਸੀਹਤ ਦੇ ਦਿੱਤੀ ਹੈ। ਭਾਜਪਾ ਪ੍ਰਮੁੱਖ ਸਾਮਿਕ ਭੱਟਾਚਾਰਿਆ ਨੇ ਕਿਹਾ ਕਿ ਇਹ ਕੋਈ ਤੈਅ ਨਹੀਂ ਕਰ ਸਕਦਾ ਕਿ ਲੋਕਾਂ ਨੂੰ ਕੀ ਖਾਣਾ ਚਾਹੀਦਾ, ਕੀ ਪਹਿਨਣਾ ਚਾਹੀਦਾ। ਇਹ ਬਿਆਨ ਬਾਬਾ ਬਗੇਸ਼ਵਰ ਦੀ ਉਸ ਅਪੀਲ ਤੋਂ ਬਾਅਦ ਆਇਆ ਜਿਸ ਦੇ ਵਿੱਚ ਉਹਨਾਂ ਨੇ ਲੋਕਾਂ ਨੂੰ ਦੁਰਗਾ ਪੂਜਾ ਦੇ ਦਰਮਿਆਨ ਮੱਛੀ ਜਾਂ ਮਾਸ ਨਾ ਪਕਾਉਣ ਅਤੇ ਨਾ ਖਾਣ ਦੀ ਅਪੀਲ ਕੀਤੀ ਸੀ। ਭਾਜਪਾ ਪੱਛਮ ਬੰਗਾਲ ਇਕਾਈ ਦੇ ਪ੍ਰਮੁੱਖ ਸਾਮਿਕ ਭੱਟਾਚਾਰਿਆ ਨੇ ਨਰਿੰਦਰ ਸ਼ਾਸਤਰੀ ਦੀ ਅਪੀਲ ਨੂੰ ਖਾਰਜ ਕਰਦਿਆਂ ਕਿਹਾ ਕਿ ਬਾਹਰੋਂ ਆਉਣ ਵਾਲਾ ਕੋਈ ਵੀ ਧਰਮ ਗੁਰੂ ਇਹ ਤੈਅ ਨਹੀਂ ਕਰ ਸਕਦਾ ਕਿ ਸੂਬੇ ਦੇ ਲੋਕ ਕਿਸ ਕਿਸਮ ਦੀਆਂ ਆਦਤਾਂ ਅਪਣਾਉਣ। ਦਰਅਸਲ ਨਰਿੰਦਰ ਸ਼ਾਸਤਰੀ ਨੇ ਤਿਉਹਾਰਾਂ ਦੇ ਸਮੇਂ ਮਾਸਾਹਾਰੀ ਖਾਣ ਵਾਲੇ ਲੋਕਾਂ ਨੂੰ ਪਖੰਡੀ ਕਿਹਾ ਸੀ ਅਤੇ ਉਹਨਾਂ ਨੂੰ ਇਸ ਆਦਤ ਨੂੰ ਛੱਡਣ ਦੇ ਲਈ ਵੀ ਕਿਹਾ ਸੀ। ਹੁਣ ਕਿਉਂਕਿ ਵੈਸਟ ਬੰਗਾਲ ਦੇ ਵਿੱਚ ਭਾਜਪਾ ਦੀ ਸਰਕਾਰ ਹੈ ਅਤੇ ਆਮ ਲੋਕਾਂ ਜ਼ਿਆਦਾਤਰ ਲੋਕ ਜਿਹੜੇ ਮੱਛੀ ਖਾਂਦੇ ਨੇ ਉਹਨਾਂ ਦੀ ਨਾਰਾਜ਼ਗੀ ਭਾਜਪਾ ਨਹੀਂ ਸਹਿ ਸਕਦੀ, ਇਸ ਲਈ ਇਸੇ ਮੁੱਦੇ ਦੇ ਉੱਤੇ ਭਾਜਪਾ ਨੇ ਇੱਕ ਧਰਮ ਗੁਰੂ ਤੋਂ ਆਪਣੇ ਆਪ ਨੂੰ ਅੱਡ ਕਰ ਲਿਆ। ਬੰਗਾਲ ਭਾਜਪਾ ਦੇ ਚੀਫ਼ ਨੇ ਕਿਹਾ ਕਿ ਅਸ਼ਟਮੀ ਦੇ ਉੱਤੇ ਲੁਚੀ ਯਾਨੀ ਪੂਰੀ ਅਤੇ ਨੌਵੀਂ ਦੇ ਉੱਤੇ ਬੱਕਰੇ ਦਾ ਮਾਸ ਖਾਣਾ ਬੰਗਾਲ ਦੀ ਪੁਰਾਣੀ ਪਰੰਪਰਾ, ਲੋਕ ਇਸ ਨੂੰ ਛੱਡਣ ਦੇ ਲਈ ਛੱਡ ਦੇਣ ਇਸ ਦਾ ਤਾਂ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਦੱਸ ਦਈਏ ਕਿ ਨਰਿੰਦਰ ਸ਼ਾਸਤਰੀ ਦੀ ਟਿੱਪਣੀ ਦੇ ਨਾਲ ਵੈਸਟ ਬੰਗਾਲ ਦੇ ਵਿੱਚ ਇੱਕ ਬਹਿਸ ਛਿੜ ਗਈ ਹੈ ਕਿ ਖਾਣ ਪਾਣ ਧਾਰਮਿਕ ਰੀਤੀ ਰਿਵਾਜ਼ ਇਤਿਹਾਸਕ ਰੂਪ ਦੇ ਨਾਲ ਚੱਲਦੇ ਨੇ ਜਾਂ ਫਿਰ ਧਾਰਮਿਕ ਢਾਂਚੇ ਦੇ ਅੰਦਰ ਰਹਿ ਕੇ ਹੀ ਚੱਲਣੇ ਚਾਹੀਦੇ ਨੇ। ਭਾਜਪਾ ਇਸ ਵਕਤ ਬੁਰੀ ਫਸੀ ਹੈ ਪਰ ਉਸ ਦਰਮਿਆਨ ਦੂਜੇ ਪਾਸੇ ਦਿੱਲੀ ਦੀ ਸੱਤਿਆ ਨਿਕੇਤਨ ਇਮਾਰਤ ਡਿੱਗਣ ਤੋਂ ਬਾਅਦ 7 ਲੋਕਾਂ ਦੀ ਮੌਤ ਦੇ ਬਾਅਦ ਹੁਣ MCD ਨੇ ਰਾਜਧਾਨੀ ਦੇ ਸਾਰੇ ਜ਼ੋਨਸ ਦੇ ਵਿੱਚ ਇਮਾਰਤਾਂ ਦੀ ਜਾਂਚ ਦੇ ਹੁਕਮ ਦਿੱਤੇ ਨੇ। ਸਾਰੇ ਹੀ ਕਾਰਜਪਾਲਿਕਾ ਦੇ ਜਿਹੜੇ ਜੁੜੇ ਹੋਏ ਕਰਮਚਾਰੀ ਨੇ ਉਹ ਆਪੋ ਆਪਣੇ ਇਲਾਕਿਆਂ ਦੀਆਂ ਇਮਾਰਤਾਂ ਦਾ ਨਿਰੀਖਣ 10 ਸਤੰਬਰ ਤੱਕ ਕਰਕੇ ਇਸ ਦੀ ਇੱਕ ਰਿਪੋਰਟ ਤਿਆਰ ਕਰਨਗੇ। ਨਿਰੀਖਣ ਦੇ ਦਰਮਿਆਨ ਇਕੱਠੀ ਕੀਤੀ ਗਈ ਜਾਣਕਾਰੀ ਨੂੰ ਦਿੱਲੀ ਹਾਈਕੋਰਟ ਦੇ ਵਿੱਚ ਦਾਖਲ ਕੀਤੇ ਜਾਣ ਵਾਲੇ ਹਲਫ਼ਨਾਮੇ ਦਾ ਹਿੱਸਾ ਵੀ ਬਣਾਇਆ ਜਾਏਗਾ। MCD ਦੇ ਵਾਧੂ ਕਮਿਸ਼ਨਰ ਜਿਹੜੇ ਨੇ ਉਹ ਇਸ ਪ੍ਰਕਿਰਿਆ ਦੀ ਨਿਗਰਾਨੀ ਕਰਨਗੇ, ਐਡੀਸ਼ਨਲ ਕਮਿਸ਼ਨਰ, ਤਾਂ ਕਿ ਕਿਸੇ ਵੀ ਸੰਭਾਵਿਤ ਖਤਰੇ ਵਾਲੀ ਇਮਾਰਤ ਦੀ ਪਛਾਣ ਕੀਤੀ ਜਾ ਸਕੇ। ਦੱਸ ਦਈਏ ਕਿ 6 ਸਤੰਬਰ ਨੂੰ ਦਿੱਲੀ ਦੇ ਸੱਤਿਆ ਨਿਕੇਤਨ ਇਲਾਕੇ ਦੇ ਵਿੱਚ 5 ਮੰਜ਼ਰਾ ਇਮਾਰਤ ਡਿੱਗਣ ਦੇ ਚੱਲਦਿਆਂ 7 ਲੋਕਾਂ ਦੀ ਮੌਤ ਹੋ ਗਈ ਸੀ। ਇਸ ਮਾਮਲੇ 'ਚ ਬਿਲਡਿੰਗ ਮਾਲਕ ਹਰੀ ਰਾਮ ਗੁਪਤਾ, ਉਸ ਦੀ ਪਤਨੀ ਉਰਮਿਲਾ ਗੁਪਤਾ ਨੂੰ 14 ਦਿਨ ਦੀ ਨਿਆਇਕ
ਹਿਰਾਸਤ ਯਾਨੀ ਜੁਡੀਸ਼ੀਅਲ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ। ਦੋਵੇਂ ਇੱਕ ਬਜ਼ੁਰਗ ਜੋੜੇ ਨੇ, ਜਦਕਿ ਵਿਰੋਧੀ ਧਿਰ ਦੀ ਤਰਫ ਤੋਂ ਕਿਹਾ ਜਾ ਰਿਹਾ ਹੈ ਕਿ ਇਹੋ ਜਿਹੀਆਂ ਇਮਾਰਤਾਂ ਦੀ ਪੜਤਾਲ ਕਰਨ ਵਾਲੀ ਜਾਂ ਆਡਿਟ ਕਰਨ ਵਾਲੀ ਸੰਸਥਾਵਾਂ ਅਤੇ ਉਹਨਾਂ ਦੇ ਪ੍ਰਮੁੱਖਾਂ ਨੂੰ ਜ਼ਿੰਮੇਦਾਰ ਠਹਿਰਾਇਆ ਜਾਣਾ ਚਾਹੀਦਾ। ਦਿੱਲੀ ਪੁਲਿਸ ਦੇ ਮੁਤਾਬਕ ਇਮਾਰਤ ਦਾ ਬਿਜਲੀ ਕਨੈਕਸ਼ਨ ਹਰੀਰਾਮ ਗੁਪਤਾ ਦੇ ਨਾਂ ਦੇ ਉੱਤੇ ਸੀ, ਜਦਕਿ ਉਹਨਾਂ ਦਾ ਬੇਟਾ ਇਸ ਦੀ ਦੇਖਰੇਖ ਕਰਦਾ ਸੀ। ਇਸ ਲਈ ਉਹਨਾਂ ਦੇ ਬੇਟੇ ਮਹੇਸ਼ ਗੁਪਤਾ ਨੂੰ ਵੀ ਦੋ ਦਿਲ ਦੀ ਪੁਲਿਸ ਹਿਰਾਸਤ ਦੇ ਵਿੱਚ ਭੇਜਿਆ ਗਿਆ ਹੈ। ਉਧਰ ਪੰਜਾਬ ਦੇ ਨਾਲ ਜੁੜੀ ਆਖਰੀ ਖਬਰ ਦੀ ਸਾਂਝ ਵੀ ਪਾਈਏ ਤੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਮਹਿਜ 6 ਮਹੀਨੇ ਬਾਕੀ ਰਹਿਣ ਦੇ ਚਲਦਿਆਂ ਭਾਜਪਾ ਪੂਰੀ ਤਰ੍ਹਾਂ ਦੇ ਨਾਲ ਇਲੈਕਸ਼ਨ ਮੋਡ 'ਚ ਆ ਗਈ ਹੈ। ਇਹੀ ਵਜ੍ਹਾ ਹੈ ਕਿ ਪਾਰਟੀ ਨੇ ਹੁਣ ਸਤੰਬਰ ਤੇ ਅਕਤੂਬਰ ਮਹੀਨੇ 'ਚ ਚੋਟੀ ਦੇ 3 ਆਗੂਆਂ ਦੇ ਪ੍ਰੋਗਰਾਮ ਪੰਜਾਬ 'ਚ ਰੱਖਣ ਦੇ ਫੈਸਲੇ ਕੀਤੇ ਨੇ। ਉੱਚ ਪੱਧਰੀ ਖਬਰਾਂ ਇਹ ਸਾਹਮਣੇ ਆ ਰਹੀਆਂ ਨੇ ਹਾਈ ਲੈਵਲ ਦੀਆਂ ਭਾਜਪਾ ਤੋਂ ਭਾਰਤ ਦੇ ਮੀਡੀਆ ਦੇ ਹਵਾਲੇ ਦੇ ਨਾਲ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਕਤੂਬਰ ਮਹੀਨੇ 'ਚ ਪੰਜਾਬ ਦਾ ਇੱਕ ਵਾਰ ਫਿਰ ਤੋਂ ਦੌਰਾ ਕਰਨਗੇ। 3 ਰੋਜ਼ਾ ਦੌਰਾ ਹੋਏਗਾ। ਫਿਲਹਾਲ ਉਹਨਾਂ ਦੇ ਇਸ ਪ੍ਰੋਗਰਾਮ ਦੀ ਤਾਰੀਖ ਤੈਅ ਨਹੀਂ ਕੀਤੀ ਗਈ ਹੈ, ਪਰ ਇਸ ਦਰਮਿਆਨ ਪਾਰਟੀ ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਤੇ ਪਟਿਆਲਾ ਇਸ ਦੇ ਆਸ ਪਾਸ ਹੀ ਮੋਦੀ ਦਾ ਪ੍ਰੋਗਰਾਮ ਰੱਖਣ ਦੀ ਵਿਚਾਰ ਕਰ ਰਹੇ ਨੇ। ਮੋਦੀ ਪਹਿਲੇ ਦਿਨ ਮਾਝੇ ਦੇ ਕਈ ਵਿਧਾਨ ਸਭਾ ਹਲਕਿਆਂ 'ਚ ਰੋਡ ਸ਼ੋਅ ਕਰਨਗੇ ਤੇ ਰਾਤ ਨੂੰ ਰਾਧਾ ਸਵਾਮੀ ਸਤਸੰਗ ਬਿਆਸ ਦੇ ਮੁੱਖ ਦਫ਼ਤਰ 'ਚ ਆਰਾਮ ਵੀ ਕਰਨਗੇ। ਹਾਲਾਂਕਿ ਉਹਨਾਂ ਦੇ ਪ੍ਰੋਗਰਾਮ ਦੀ ਰੂਪ ਰੇਖਾ ਉਲੀਕੀ ਜਾਣੀ ਹੈ, ਪਰ ਪਾਰਟੀ ਆਗੂ ਬਠਿੰਡਾ ਜਾਂ ਪਟਿਆਲਾ 'ਚ ਉਹਨਾਂ ਦੀ ਰੈਲੀ ਆਯੋਜਿਤ ਕਰਨ ਤੇ ਲੀਡਰਸ਼ਿਪ ਦੇ ਨਾਲ ਸੰਪਰਕ ਵੀ ਕਰ ਰਹੇ ਨੇ। ਬਠਿੰਡਾ ਤੋਂ ਰੋਡ ਸ਼ੋਅ ਕਰਦੇ ਹੋਏ ਪਟਿਆਲਾ ਵੀ ਪ੍ਰਧਾਨ ਮੰਤਰੀ ਆ ਸਕਦੇ ਨੇ। ਇਸ ਦਰਮਿਆਨ ਅਫਸਰ ਲਾਬੀ ਵੀ ਕੰਮ ਦੇ ਵਿੱਚ ਰੁੱਝ ਗਈ ਹੈ। ਪੰਜਾਬ ਦੀ ਵਿਗੜ ਰਹੀ ਕਾਨੂੰਨ ਵਿਵਸਥਾ, ਨਸ਼ਿਆਂ ਦੇ ਖਿਲਾਫ 18 ਸਪਤੰਬਰ ਨੂੰ ਪਠਾਨਕੋਟ ਤੋਂ ਇੱਕ ਮਾਰਚ ਵੀ ਸ਼ੁਰੂ ਹੋ ਰਿਹਾ। ਪਹਿਲੇ ਦਿਨ ਰਾਸ਼ਟਰੀ ਪ੍ਰਧਾਨ ਨੇ ਜਿਹੜੇ ਭਾਜਪਾ ਦੇ ਨਿਤਿਨ ਨਵੀਨ ਇਸ ਦੀ ਅਗਵਾਈ ਕਰਨਗੇ। ਪਾਰਟੀ 19-20 ਤੇ 21 ਨੂੰ 3 ਹੋਰਨਾਂ ਸ਼ਹਿਰਾਂ ਤੋਂ ਇਸ ਦੀ ਸ਼ੁਰੂਆਤ ਕਰੇਗੀ। ਇਹ ਮਾਰਚ ਤਲਵੰਡੀ ਸਾਬੋ, ਕੇਸਗੜ੍ਹ ਸਾਹਿਬ ਤੇ ਫਾਜ਼ਿਲਕਾ ਤੋਂ ਸ਼ੁਰੂ ਹੋ ਸਕਦੇ ਨੇ। ਕੁਝ ਕੇਂਦਰੀ ਮੰਤਰੀ ਇਹਨਾਂ ਦੀ ਅਗਵਾਈ ਕਰਨ ਦਾ ਜ਼ਿੰਮਾ ਚੁੱਕਣਗੇ ਔਰ ਇਹਨਾਂ ਮਾਰਚਾਂ ਦੀ ਸਮਾਪਤੀ ਜਲੰਧਰ 'ਚ ਹੋਏਗੀ। ਉਸੇ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਡੀ ਰੈਲੀ ਕਰਕੇ ਭਾਜਪਾ ਦੀ ਤਾਕਤ ਦਾ ਮੁਜ਼ਾਹਰਾ ਵੀ ਕਰਨਗੇ ਜਲੰਧਰ ਦੇ ਵਿੱਚ, ਔਰ ਇਹਨਾਂ ਮਾਰਚਾਂ ਦੀ ਸ਼ੁਰੂਆਤ ਅਮਿਤ ਸ਼ਾਹ ਦੀ ਰੈਲੀ ਦੀ ਤਾਰੀਖ ਦੇ ਬਾਰੇ ਵੀ ਹਾਲੇ ਵਿਚਾਰ ਵਟਾਂਦਰੇ ਹੋਣੇ ਨੇ। ਦੱਸ ਦਈਏ ਕਿ ਇਸ ਦਰਮਿਆਨ ਪੰਜਾਬ ਦੇ ਵਿੱਚ ਜਿਹੜੇ ਵੱਡੇ ਨੇਤਾ ਨੇ ਭਾਜਪਾ ਦੇ ਉਹ ਵੀ ਆਉਣਗੇ ਅਗਲੇ 1 ਤੋਂ 1.5 ਮਹੀਨੇ ਦੇ ਅੰਦਰ ਅੰਦਰ, ਦੇਖੀ ਜਾਏ ਬਸ। ਖੈਰ, ਇਸ ਦਰਮਿਆਨ ਭਾਰਤ ਤੋਂ ਬਾਅਦ ਹੁਣ ਆਸਟ੍ਰੇਲੀਆ ਦੀਆਂ ਖਬਰਾਂ ਦੀ ਵੀ ਸਾਂਝ ਪਾਈਏ ਤੇ ਆਸਟ੍ਰੇਲੀਆ ਦੇ ਵਿੱਚ ਗ੍ਰੀਨਸ ਪਾਰਟੀ ਦੀ ਸੈਨੇਟਰ ਮੈਰੀਨ ਫਰੇਕੀ, ਇੰਡੀਪੈਂਡੈਂਟ ਸੈਨੇਟਰ ਲੀਡੀਆ ਥੋਰਪ ਆਦੇ ਹੋਰ ਬਹੁਤ ਸਾਰੇ ਸੋਸ਼ਲ ਮੀਡੀਆ ਦੇ ਨਾਲ ਜੁੜੇ ਹੋਏ ਚਿਹਰੇ, ਸਿਆਸਤ ਦੇ ਨਾਲ ਜੁੜੇ ਹੋਏ ਲੀਡਰ ਤੇ ਅਲੱਗ ਅਲੱਗ ਸਮਾਜਿਕ ਕਾਰਕੁਨਾਂ ਨੇ, ਦਰਜਨਾਂ ਹੋਣਾ ਲੋਕਾਂ ਨੇ ਇਜ਼ਰਾਈਲ ਦੇ ਰਾਜਦੂਤ ਨੂੰ ਕੈਨਬਰਾ ਦੇ ਵਿੱਚੋਂ ਹਟਾ ਦੇਣ ਦੀ ਮੰਗ ਕਰਦਿਆਂ ਹੋਇਆਂ ਪ੍ਰਦਰਸ਼ਨ ਕੀਤੇ। ਦੱਸ ਦਈਏ ਕਿ ਅੱਜ ਦੇ ਦਿਨ ਇਜ਼ਰਾਈਲ ਦੀ ਅੰਬੈਸੀ ਦੇ ਬਾਹਰ ਇਸ ਕਿਸਮ ਦੇ ਪ੍ਰਦਰਸ਼ਨ ਦਾ ਮੁੱਖ ਮਕਸਦ ਇਹ ਸੀ ਕਿ ਗਜ਼ਾ ਦੇ ਵਿੱਚ ਆਸਟ੍ਰੇਲੀਅਨ ਨਾਗਰਿਕ ਜ਼ੋਮੀ ਫਰੈਂਕੋਮ ਦੀ ਹੋਈ ਮੌਤ ਤੋਂ ਬਾਅਦ ਆਸਟ੍ਰੇਲੀਆ ਦੇ ਵਿੱਚ ਇਜ਼ਰਾਈਲ ਦੇ ਸਫਾਰਤਖਾਨੇ ਦੀ ਤਰਫ ਤੋਂ ਹਾਲੇ ਤੱਕ ਕੋਈ ਵੀ ਸੰਵੇਦਨਸ਼ੀਲ ਬਿਆਨ ਕਿਉਂ ਨਹੀਂ ਦਿੱਤਾ ਗਿਆ, ਬਲਕਿ ਇਸ ਦੇ ਉਲਟ ਇਜ਼ਰਾਈਲ ਦੇ ਅੰਬੈਸਡਰ ਨੇ ਜਿਹੜੇ ਆਸਟ੍ਰੇਲੀਆ 'ਚ ਹਿਲੇਲ ਨਿਊਮੈਨ, ਉਹਨਾਂ ਨੇ ਪਿਛਲੇ ਮਹੀਨੇ ਇਹ ਗੱਲ ਕਹੀ ਸੀ ਕਿ ਇਸ ਮਾਮਲੇ 'ਚੋਂ ਕੋਈ ਵੀ ਮਾਫ਼ੀ ਨਹੀਂ ਮੰਗਣਾ ਚਾਹੁੰਦੇ ਜ਼ੋਮੀ ਫਰੈਂਕੋਮ ਦੇ ਪਰਿਵਾਰਕ ਮੈਂਬਰਾਂ ਤੋਂ, ਕਿਉਂਕਿ ਪਹਿਲਾਂ ਇਹ ਗੱਲ ਕਹੀ ਜਾ ਰਹੀ ਸੀ ਕਿ ਇਜ਼ਰਾਈਲ ਡਿਫੈਂਸ ਫੋਰਸ ਦੀ ਗਲਤੀ ਦੇ ਚੱਲਦਿਆਂ ਇਸ ਆਸਟ੍ਰੇਲੀਅਨ ਮਹਿਲਾ ਦੀ ਮੌਤ ਹੋਈ ਸੀ, ਜਦਕਿ ਹੁਣ ਇਜ਼ਰਾਈਲ ਦੇ ਜਿਹੜੇ ਅੰਬੈਸਡਰ ਨੇ ਆਸਟ੍ਰੇਲੀਆ ਦੇ ਵਿੱਚ ਹਿਲੇਲ ਨਿਊਮੈਨ, ਉਹਨਾਂ ਦਾ ਕਹਿਣਾ ਸੀ ਕਿ IDF ਇਸ ਮਾਮਲੇ ਦੀ ਅਲੱਗ ਤੋਂ ਪੜਤਾਲ ਕਰ ਰਹੀ ਹੈ। ਮਾਮਲਾ ਅਪ੍ਰੈਲ 2024 ਦਾ, ਜੋ ਵੀ ਪੜਤਾਲ ਦੇ ਨਤੀਜੇ ਸਾਹਮਣੇ ਆਉਣਗੇ ਉਸੇ ਤੋਂ ਬਾਅਦ ਉਹ ਪਰਿਵਾਰ ਦੇ ਨਾਲ ਆਪਣੀ ਸੰਵੇਦਨਾ ਜਾਂ ਉਸ ਤਰੀਕੇ ਦੇ ਨਾਲ ਗੱਲਬਾਤ ਕਰਨਗੇ। ਇਹ ਕਾਫ਼ੀ ਅਸੰਵੇਦਨਸ਼ੀਲ ਬਿਆਨ ਸੀ, ਇਸੇ ਨੂੰ ਲੈ ਕੇ ਹੁਣ ਇੱਕ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਸੀ ਕਿ ਇਸ ਮਾਮਲੇ ਦੇ ਵਿੱਚ ਜ਼ੋਮੀ ਫਰੈਂਕੋਮ ਦੀ ਮੌਤ ਹੋਈ ਹੈ, ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਉਸ ਦੀ ਮੌਤ ਇਜ਼ਰਾਈਲ ਡਿਫੈਂਸ ਫੋਰਸ ਦੇ ਹਮਲਿਆਂ ਦੇ ਚੱਲਦਿਆਂ ਹੋਈ ਹੈ, ਇਸ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਜ਼ੋਮੀ ਫਰੈਂਕੋਮ ਯੂਨਾਈਟਿਡ ਨੇਸ਼ਨ ਵਰਗੀਆਂ ਕੁਝ ਸੰਸਥਾਵਾਂ ਦੇ ਨਾਲ ਮਨੁੱਖੀ ਕਾਰਕੁਨ ਦੇ ਤੌਰ ਦੇ ਉੱਤੇ ਕੰਮ ਕਰ ਰਹੀ ਸੀ। ਹਮਾਸ ਜਾਂ ਕਿਸੇ ਵੀ ਹੋਰ ਐਸੀ ਸੰਸਥਾ ਦੇ ਨਾਲ ਨਹੀਂ ਸੀ ਜੁੜੀ ਹੋਈ ਜਿਸ ਨੂੰ ਇਜ਼ਰਾਈਲ ਜਾਂ ਉਸ ਦੀ ਹਮਾਇਤ ਵਾਲੀ ਸਰਕਾਰ ਜਿਹੜੀ ਹੈ ਦਹਿਸ਼ਤਗਰਦੀ ਮੰਨਦੀ ਹੋਵੇ। ਇਸ ਕਰਕੇ ਜ਼ੋਮੀ ਫਰੈਂਕੋਮ ਇੱਕ ਆਮ ਸਿਵਲੀਅਨ ਦੇ ਤੌਰ ਦੇ ਉੱਤੇ ਜਿਹੜੀ ਵਾਰ ਜ਼ੋਨ ਦੇ ਵਿੱਚ ਮਦਦ ਦੇਣ ਪਹੁੰਚੀ ਸੀ ਦੀ ਹੋਈ ਮੌਤ ਇਸ ਵਕਤ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ। ਉੱਥੇ ਹੀ ਆਸਟ੍ਰੇਲੀਆ ਦੀਆਂ ਦੂਜੀਆਂ ਖਬਰਾਂ ਦੀ ਵੀ ਸਾਂਝ ਪਾਈਏ ਤੇ ਗਾਰਜੀਅਨ ਤੇ ਅਦਾਰੇ ABC ਨੂੰ ਇੱਕ ਵਾਰ ਫਿਰ ਤੋਂ ਵਨ ਨੇਸ਼ਨ ਦੀ ਪ੍ਰੈਸ ਕਾਨਫਰੰਸ ਤੋਂ ਦੂਰ ਰੱਖਿਆ ਗਿਆ। ਦੱਸ ਦਈਏ ਕਿ ਵਨ ਨੇਸ਼ਨ ਦੇ ਵਿਕਟੋਰੀਆ ਦੇ ਵਿੱਚ ਨੇਤਾ ਵਾਰਨ ਪਿਕਰਿੰਗ ਦੀ ਤਰਫ ਤੋਂ ਸੂਬੇ ਦੇ ਵਿੱਚ ਇੱਕ ਮੀਡੀਆ ਮੀਟ ਕੀਤੀ ਗਈ। ਇਸ ਦਰਮਿਆਨ ਉਹਨਾਂ ਦੇ ਉੱਤੇ ਲੱਗੇ ਜਿਹੜੇ ਡਰੱਗਸ ਦੇ ਇਲਜ਼ਾਮ ਸੀ ਤੇ ਉਹਨਾਂ ਦੀ ਐਕਸ ਪਾਰਟਨਰ ਦੇ ਉੱਤੇ, ਉਸ ਦੇ ਬਾਰੇ ਉਹਨਾਂ ਨੇ ਸਪਸ਼ਟੀਕਰਨ ਦੇਣਾ ਸੀ। ਪਰ ਰਿਪੋਰਟਾਂ ਦੇ ਮੁਤਾਬਕ ਇਸ ਪ੍ਰੈਸ ਕਾਨਫਰੰਸ ਤੋਂ, ਜਿਹਨੂੰ ਕ੍ਰਾਊਨ ਮੈਲਬਨ ਦੇ ਵਿੱਚ ਆਯੋਜਿਤ ਕੀਤਾ ਗਿਆ ਸੀ,
ਹੋਟਲ ਸਟਾਫ ਨੂੰ ਇਹ ਪਹਿਲਾਂ ਕਹਿ ਦਿੱਤਾ ਗਿਆ ਕਿ ਗਾਰਜੀਅਨ ਆਸਟ੍ਰੇਲੀਆ ਤੇ ਅਦਾਰੇ ABC ਦੇ ਕਿਸੇ ਵੀ ਪੱਤਰਕਾਰ ਕੈਮਰਾਮੈਨ ਨੂੰ ਅੰਦਰ ਨਾ ਦਾਖਲ ਹੋਣ ਦਿੱਤਾ ਜਾਵੇ। ਪਿਕਰਿੰਗ ਨੇ ਇਸ ਮਾਮਲੇ ਦੇ ਵਿੱਚ ਕੋਈ ਵੀ ਬਿਆਨ ਦੇਣ ਤੋਂ ਇਨਕਾਰ ਕੀਤਾ ਔਰ ਉਹਨਾਂ ਇਹ ਗੱਲ ਜ਼ਰੂਰ ਕਹੀ ਕਿ ਉਹਨਾਂ ਦੀ ਐਕਸ ਪਾਰਟਨਰ ਅਤੇ ਉਹ ਲਗਾਤਾਰ ਇਹ ਕਹਿੰਦੇ ਆ ਰਹੇ ਨੇ ਕਿ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਫਸਾਇਆ ਜਾ ਰਿਹਾ। ਅੱਜ ਫੈਡਰਲ ਪਾਰਲੀਮੈਂਟ ਦੇ ਵਿੱਚ ਵੀ ਪ੍ਰਸ਼ਨ ਕਾਲ ਹੈ, ਬੜੇ ਸਾਰੇ ਸਵਾਲ ਪੁੱਛੇ ਜਾ ਰਹੇ ਨੇ ਸੱਤਾਧਾਰੀ ਧਿਰ ਲੇਬਰ ਪਾਰਟੀ ਦੀ ਤਰਫ ਤੋਂ। ਇਸ ਦਰਮਿਆਨ ਘਰਾਂ ਦੀਆਂ ਜਿਹੜੀਆਂ ਵਿਆਜ ਦਰਾਂ ਨੇ ਅਲੱਗ ਅਲੱਗ ਬੈਂਕਾਂ ਜਾਂ ਦੂਸਰਿਆਂ ਵਿੱਤੀ ਅਦਾਰਿਆਂ ਦੇ ਉਲਟ ਉਹਨਾਂ ਦੇ ਵਧਣ ਦੇ ਆਸਾਰ ਨਜ਼ਰ ਆ ਰਹੇ ਨੇ, ਇਸ ਕਿਸਮ ਦੀ ਖਬਰ ਵੀ ਸਾਹਮਣੇ ਆਈ ਹੈ। ਵੈਸਟਪੈਕ ਦੇ ਹੈੱਡ ਦੀ ਤਰਫ ਤੋਂ ਫੋਰਕਾਸਟ ਕੀਤਾ ਗਿਆ ਹੈ ਕਿ ਜਿਹੜੇ ਆ ਵਿਆਜ ਦਰਾਂ ਨੇ ਉਹਨਾਂ ਦੇ ਵਿੱਚ ਇਜ਼ਾਫਾ ਇਸ ਬੈਠਕ ਦੇ ਦਰਮਿਆਨ RBI ਕਰ ਦੇਗਾ। ਮੈਥਿਊ ਐਸਨ ਜਿਹੜੇ ਕਿ ਵੈਸਟਪੈਕ ਦੇ ਹੈੱਡ ਨੇ, ਉਹਨਾਂ ਕਿਹਾ ਕਿ ਪੈਟਰੋਲ ਦੀਆਂ ਕੀਮਤਾਂ ਵੀ $2.10 ਤੋਂ ਪਾਰ ਹੋ ਚੁੱਕੀਆਂ ਨੇ। ਮੋਰਟਗੇਜ ਨੂੰ ਵੀ ਹੁਣ ਇੱਕ ਟਾਈਟ ਪਲਾਨ ਦੇ ਤੌਰ ਦੇ ਉੱਤੇ ਦੇਖਣਾ ਹੋਏਗਾ। ਵੈਸਟਪੈਕ ਦੀ ਤਰਫ ਤੋਂ ਇਹ ਅੰਦਾਜ਼ੇ ਇਹ ਕਿਆਸ ਲਗਾਏ ਗਏ ਨੇ ਕਿ RBI ਇਸ ਬੈਠਕ ਦੇ ਵਿੱਚ ਇਜ਼ਾਫਾ ਕਰ ਸਕਦਾ, ਜਦਕਿ ਨਵੰਬਰ ਮਹੀਨੇ ਦੀ ਬੈਠਕ 'ਚ ਵਿਆਜ ਦਰਾਂ ਸਥਿਰ ਰੱਖੀਆਂ ਜਾਣਗੀਆਂ। ਉੱਥੇ ਫੈਡਰਲ ਟ੍ਰੈਜਰ ਜਿਮ ਚਾਮਸ ਅੱਜ ਦੇ ਦਿਨ ਆਉਂਦੀ 21 ਸਪਤੰਬਰ ਨੂੰ ਇੰਟਰਜੈਨਰੇਸ਼ਨਲ ਰਿਪੋਰਟ ਜਿਹੜੀ ਉਹ ਜਾਰੀ ਕਰਨ ਜਾ ਰਹੇ ਨੇ। ਇਸ ਦਰਮਿਆਨ ਇਹ ਗੱਲ ਕਹੀ ਜਾ ਰਹੀ ਹੈ ਆਸਟ੍ਰੇਲੀਆ 'ਚ ਕਿ ਇਸ ਕਾਨੂੰਨ ਦੇ ਅੰਦਰ ਵੱਡੀਆਂ ਤਬਦੀਲੀਆਂ ਕਰ ਦਿੱਤੀਆਂ ਜਾਣਗੀਆਂ। ਇੰਟਰਜੈਨਰੇਸ਼ਨਲ ਵੈਲਥ ਹੈ, ਯਾਨੀ ਇੱਕ ਪੀੜ੍ਹੀ ਤੋਂ ਦੂਸਰੀ ਪੀੜ੍ਹੀ ਨੂੰ ਮਿਲਦੀ ਜਿਹੜੀ ਸਰਮਾਇਆ ਉਸ ਦੇ ਉੱਤੇ ਲੱਗਦਾ ਆਸਟ੍ਰੇਲੀਆ ਦੇ ਵਿੱਚ ਟੈਕਸ, ਉਸ ਨੂੰ ਰੀਡਿਫਾਈਨ ਕੀਤੇ ਜਾਣ ਦੀਆਂ ਗੱਲਾਂ ਕਹੀਆਂ ਜਾ ਰਹੀਆਂ ਨੇ। ਉੱਧਰ ਦੂਸਰੇ ਪਾਸੇ

ਬਜਾਏ 150 ਮਿਲੀਅਨ ਡਾਲਰ ਦਾ ਇੱਕ ਬਜਟ ਅਲੱਗ ਤੋਂ ਕੌਪ ਸਮਿਟ ਦੇ ਲਈ ਰੱਖਣਗੇ ਜਾਂ ਫਿਰ ਆਸਟ੍ਰੇਲੀਆ ਦੇ ਲੋਕਾਂ ਨੂੰ ਇਸ ਦੀ ਇੱਕ ਆਰਥਿਕ ਮਦਦ ਦਿੱਤੀ ਜਾਏਗੀ। ਹਾਲ ਫਿਲਹਾਲ ਇਸ ਮੁੱਦੇ ਦੇ ਉੱਤੇ ਪ੍ਰਧਾਨ ਮੰਤਰੀ ਦੀ ਤਾਂ ਕੋਈ ਟਿੱਪਣੀ ਸਾਹਮਣੇ ਨਹੀਂ ਆਈ ਹੈ, ਪਰ ਉੱਧਰ ਦੂਸਰੇ ਪਾਸੇ ਜਿਹੜੀ ਇਸ ਅੱਜ ਦੇ ਦਿਨ ਪ੍ਰਸ਼ਨ ਕਾਲ ਦੇ ਨਾਲ ਜੁੜੀਆਂ ਹੋਈਆਂ ਹੋਰ ਖਬਰਾਂ ਜ਼ਰੂਰ ਸਾਹਮਣੇ ਆ ਗਈਆਂ। ਉਦਾਹਰਣ ਦੇ ਤੌਰ ਦੇ ਉੱਤੇ ਟਬੈਕੋ ਟੈਕਸ ਦੇ ਨਾਲ ਜੁੜੀ ਹੋਈ ਖਬਰ, ਜਿੱਥੇ ਨੈਸ਼ਨਲ ਪਾਰਟੀ ਦੇ ਫਰੰਟ ਬੈਂਚਰ ਐਨੇ ਵੈਬਸਟਰ ਨੇ ਅਸਿਸਟੈਂਟ ਟ੍ਰੈਜਰ ਡੈਨੀਅਲ ਮੋਲੀਨੋ ਤੋਂ ਸਵਾਲ ਖੜੇ ਕੀਤੇ, ਕਿਹਾ ਕਿ ਆਖਿਰਕਾਰ ਉਹ ਇਸ ਮਾਮਲੇ ਦੇ ਵਿੱਚ ਸਰਕਾਰ ਦੇ ਜਿਹੜਾ ਵਿਚਾਰ ਆ ਉਸਦੇ ਉਲਟ ਕਿਉਂ ਨਹੀਂ ਖੜੇ ਹੁੰਦੇ, ਕਿਉਂ ਨਹੀਂ ਇਸ ਕਿਸਮ ਦੀ ਪਾਲਿਸੀ ਦੇ ਉੱਤੇ ਵਿਚਾਰ ਕੀਤੇ ਜਾਂਦੇ ਜਿਸ ਦੇ ਵਿੱਚ ਆਸਟ੍ਰੇਲੀਆ ਦੇ ਅੰਦਰ ਜਿਹੜੀਆਂ ਇਲੀਗਲ ਤਬੈਕੋ ਹੈ ਉਸ ਨੂੰ ਘੱਟ ਕਰਨ ਦੇ ਲਈ ਲੀਗਲ ਤਬੈਕੋ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਕਰ ਦਿੱਤੀ ਜਾਵੇ, ਤਬਾਕੋ ਐਕਸਾਈਜ਼ ਜਿਹੜਾ ਘੱਟ ਕਰ ਦਿੱਤਾ ਜਾਵੇ। ਜਦਕਿ ਡੈਨੀਅਲ ਮੋਲੀਨੋ ਦਾ ਹੀ ਸੰਸਦੀ ਹਲਕਾ ਸੀ ਜਿਸ ਦੇ ਵਿੱਚ ਕੱਲ ਰਾਤ ਤਬਾਕੂ ਸਟੋਰ ਨੂੰ ਇੱਕ ਵਾਰ ਫਿਰ ਤੋਂ ਅੱਗ ਲਗਾ ਦਿੱਤੀ ਗਈ। ਦੱਸ ਦਈਏ ਕਿ ਇਸ ਦਰਮਿਆਨ ਮਿਲਟਨ ਡਿਕ ਦੀ ਤਰਫ ਤੋਂ ਵੀ ਸਵਾਲ ਪੁੱਛੇ ਗਏ, ਕਿਹਾ ਗਿਆ ਕਿ ਆਖਿਰਕਾਰ ਇਹ ਡੈਨੀਅਲ ਮੋਲੀਨੋ ਦੇ ਖਿਲਾਫ ਇਸ ਕਿਸਮ ਦੀ ਗੱਲ ਕਿਉਂ ਕੀਤੀ ਜਾ ਰਹੀ ਹੈ, ਕਿਉਂਕਿ ਡੈਨੀਅਲ ਮੋਲੀਨੋ ਨਾ ਤਾਂ ਉਹ ਮੰਤਰੀ ਨੇ ਅਤੇ ਨਾ ਹੀ ਉਹਨਾਂ ਦਾ ਇਸ ਕਿਸਮ ਦਾ ਪੋਰਟਫੋਲੀਓ ਹੈ ਕਿ ਤਬਾਕੂ ਟੈਕਸ ਦੇ ਨਾਲ ਜੁੜੀਆਂ ਹੋਈਆਂ ਉਹ ਗੱਲਾਂ ਦੇ ਉੱਤੇ ਫੈਸਲੇ ਲੈ ਸਕਣ। ਉੱਧਰ ਇਸ ਦਰਮਿਆਨ ਲਗਾਤਾਰ ਲਿਬਰਲ ਨੈਸ਼ਨਲ ਗੱਠਜੋੜ ਦੇ ਉੱਤੇ ਇਲਜ਼ਾਮ ਜ਼ਰੂਰ ਲੱਗ ਰਹੇ ਨੇ ਕਿ ਉਹ ਵਨ ਨੇਸ਼ਨ ਪਾਰਟੀ ਦੀ ਪਾਲਿਸੀ ਨੂੰ ਅਪਣਾ ਰਹੇ ਨੇ। ਐਂਗਸ ਟੇਲਰ ਜਿਨ੍ਹਾਂ ਨੇ ਅੱਜ ਦੇ ਦਿਨ ਇਸ ਗੱਲ ਦਾ ਸਪਸ਼ਟੀਕਰਨ ਕੀਤਾ ਕਿ ਇਸ ਕਿਸਮ ਦੀ ਉਹ ਪਾਲਿਸੀ ਬਿਲਕੁਲ ਨਹੀਂ ਅਪਣਾ ਰਹੇ ਜਿਸ ਦੇ ਵਿੱਚ ਇਹ ਵਨ ਨੇਸ਼ਨ ਪਾਰਟੀ ਦਾ ਜ਼ਿਕਰ ਹੋਵੇ, ਬਲਕਿ ਤਬਾਕੋ ਐਕਸਾਈਜ਼ ਨੂੰ ਘੱਟ ਕਰਨ ਦੀ ਗੱਲ ਉਹ ਪਹਿਲਾਂ ਵੀ ਕਈ ਵਾਰ ਕਰ ਚੁੱਕੇ ਨੇ। ਮੈਲਬਨ ਤੋਂ ਅਗਲੀ ਖਬਰ, ਜਿੱਥੇ ਹੈਰਾਲਸਨ ਦੇ ਹਵਾਲੇ ਦੇ ਨਾਲ ਲੱਗੀ ਇਸ ਖਬਰ ਦੇ ਵਿੱਚ, ਹੁਣ ਕੈਂਸਿੰਗਟਨ ਨਾਮ ਦੇ ਇਲਾਕੇ ਦੇ ਵਿੱਚੋਂ ਰੈਜ਼ੀਡੈਂਸ਼ੀਅਲ ਸਟਰੀਟਸ ਤੋਂ ਟਰੱਕਾਂ ਦਾ ਨਿਕਲਣਾ ਜਿਹੜਾ ਉਹ ਪੂਰੀ ਤਰ੍ਹਾਂ ਦੇ ਨਾਲ ਪਾਬੰਦ ਕਰ ਦਿੱਤਾ ਜਾਵੇਗਾ, ਦਿਨ ਦਾ ਕੋਈ ਵੀ ਸਮਾਂ ਕਿਉਂ ਨਾ ਹੋਵੇ। ਅਸਲ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਵੈਸਟਗੇਟ ਟਨਲ ਦੇ ਉੱਤੇ ਲੱਗੇ ਹੋਏ ਟੋਲਸ ਤੋਂ ਬਚਣ ਦੇ ਲਈ ਭਾਰੀ ਵਾਹਨ ਜਿਹੜੇ ਅਕਸਰ ਇਨਰ ਸਬਰਬਸ ਦਾ ਇਸਤੇਮਾਲ ਕਰ ਰਹੇ ਨੇ। ਅਜਿਹੇ ਦੇ ਵਿੱਚ ਹੈਰਾਲਸਨ ਦੀ ਖਬਰ ਦੇ ਮੁਤਾਬਕ ਇਹ ਗੱਲ ਕਹੀ ਗਈ ਹੈ ਕਿ ਵੈਸਟਗੇਟ ਫ੍ਰੀਵੇ ਦੇ ਉੱਤੇ ਲੱਗੇ ਟੋਲ ਨੂੰ ਕ੍ਰੋਸ ਕਰਨ ਦੇ ਲਈ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਵਾਹਨਾਂ ਦੀ ਗਿਣਤੀ ਲਗਾਤਾਰ ਦੂਸਰਿਆਂ ਸਬਬਸ ਤੋਂ ਹੋ ਕੇ ਗੁਜ਼ਰੇ ਵੱਧ ਰਹੀ ਹੈ, ਜਿਸ ਦੇ ਨਾਲ ਉਹਨਾਂ ਸਬਬਸ 'ਚ ਰਹਿਣ ਵਾਲੇ ਲੋਕਾਂ ਨੂੰ ਵੀ ਟ੍ਰੈਫਿਕ ਦੀ ਸਮੱਸਿਆ ਦਾ ਭਾਰੀ ਸਾਹਮਣਾ ਕਰਨਾ ਪੈਂਦਾ। ਇਸ ਦਰਮਿਆਨ $51 ਦਾ 24 ਘੰਟਿਆਂ ਦੇ ਵਿੱਚ ਜਿਹੜਾ ਪਾਸ ਬਣਦਾ ਹੈ ਜਾਂ ਇੱਕ ਟੋਲ ਲੱਗਦਾ, ਉਸ ਦੇ ਉੱਤੇ ਸਵਾਲ ਖੜ੍ਹੇ ਹੋ ਰਹੇ ਨੇ। ਕਿਹਾ ਜਾ ਰਿਹਾ ਹੈ ਕਿ ਇਸ ਟੋਲ ਤੋਂ ਬਚਣ ਦੇ ਲਈ ਯਾਰਾਵਿਲ ਅਤੇ ਫੁੱਟਸਕਰੇ ਦੇ ਦਰਮਿਆਨ ਸਬਬਸ ਦੇ ਵਿੱਚੋਂ ਜ਼ਿਆਦਾਤਰ ਟਰੱਕ ਡਰਾਈਵਰ ਜਿਹੜੇ ਉਹ ਗੁਜ਼ਰ ਕੇ ਜਾ ਰਹੇ ਨੇ। ਵੈਸਟਗੇਟ ਬ੍ਰਿਜ ਜਾਂ ਵੈਸਟਗੇਟ ਫ੍ਰੀਵੇ ਦਾ ਇਸਤੇਮਾਲ ਜਿਹੜਾ ਉਹ ਘੱਟ ਹੀ ਹੋ ਰਿਹਾ ਹੈ। ਉੱਥੇ ਮਸ਼ਰੂਮ ਕੁੱਲਰ ਨੂੰ ਤਾਂ ਤੁਸੀਂ ਜਾਣਦੇ ਹੋਵੋਗੇ, ਐਰਿਨ ਪੈਟਰਸਨ, ਕਿੰਨਾ ਚਿਰ ਆਸਟ੍ਰੇਲੀਆ 'ਚ ਇਹ ਵਿਸ਼ਾ ਚਰਚਾ ਦਾ ਬਣਿਆ ਰਿਹਾ, ਜਿੱਥੇ ਆਪਣੇ ਸੱਸ ਸਹੁਰੇ ਅਤੇ ਸੱਸ ਦੀ ਭੈਣ ਨੂੰ ਮਸ਼ਰੂਮ ਜ਼ਹਿਰੀਲੀ ਖਿਲਾ ਕੇ ਮਾਰ ਦੇਣ ਵਾਲੀ ਐਰਿਨ ਪੈਟਰਸਨ ਜੇਲ੍ਹ ਦੀ ਸਜ਼ਾ ਭੁਗਤ ਰਹੀ ਹੈ। ਪਰ ਹੁਣ ਹੈਰਾਲਸਨ ਦੀ ਖਬਰ ਦੇ ਮੁਤਾਬਕ ਉਸਨੇ ਅਦਾਲਤ ਦੇ ਵਿੱਚ ਇੱਕ ਅਪੀਲ ਦਾਇਰ ਕੀਤੀ ਹੈ। ਮਸ਼ਰੂਮ ਕਿੱਲਰ ਦਾ ਕਹਿਣਾ ਹੈ ਕਿ ਉਸਦਾ ਜੇਲ੍ਹ ਦੇ ਵਿੱਚ ਬੈਠ ਕੇ ਵਜ਼ਨ ਵੱਧ ਰਿਹਾ, ਇਸ ਕਰਕੇ ਓਲੰਪਿਕ ਵਰਗੇ ਟੀਕੇ ਜਿਹੜੇ ਨੇ ਉਹਨੇ ਆਪਣੇ ਵਕੀਲਾਂ ਦੇ ਹਵਾਲੇ ਦੇ ਨਾਲ ਦੱਸਿਆ ਕਿ ਉਸਨੂੰ ਇਸ ਡੋਜ਼ ਇਹ ਦਿੱਤੀ ਜਾਵੇ। ਹਾਲਾਂਕਿ ਇਸ ਦਰਮਿਆਨ ਇਸ ਡੋਜ਼ ਦੀ ਜਿਹੜਾ ਖਰਚਾ ਹੈ ਉਹ ਐਰਿਨ ਪੈਟਰਸਨ ਖੁਦ ਤਾਂ ਨਹੀਂ ਚੱਕਣਗੇ, ਜ਼ਾਹਰ ਜੀ ਗੱਲ ਹੈ ਕਿ ਇਸ ਦੇ ਲਈ ਜਿਹੜਾ ਟੈਕਸਪੇਅਰਸ ਦਾ ਪੈਸਾ ਹੈ ਉਸ ਦੀ ਵਰਤੋਂ ਕਰਕੇ ਜੇਲ੍ਹ ਦੇ ਕੈਦੀਆਂ ਨੂੰ ਖੁਸ਼ੀ ਖੁਸ਼ੀ ਰੱਖਣ ਦੀ ਜਿਹੜੀ ਇੱਕ ਰਵਾਇਤ ਹੈ ਆਸਟ੍ਰੇਲੀਆ ਦੇ ਵਿੱਚ, ਉਸ ਦਾ ਵੀ ਖੁਲਾਸਾ ਸਾਹਮਣੇ ਆਉਂਦਾ ਹੈ। ਉੱਥੇ ਇੱਕ ਹੋਰ ਖਬਰ ਦੀ ਸਾਂਝ ਪਾਈਏ, ਅਤੇ ਸਿਡਨੀ ਦੇ ਈਸਟ ਦੇ ਵਿੱਚ ਪੈਂਦਾ ਵਲੂਰਾ ਟ੍ਰੇਨ ਸਟੇਸ਼ਨ ਔਰ ਇਸ ਦੇ ਆਲੇ ਦੁਆਲੇ ਲਗਭਗ 10,000 ਘਰਾਂ ਨੂੰ ਬਣਾਏ ਜਾਣ ਦਾ ਇੱਕ ਪ੍ਰੋਜੈਕਟ ਸਾਹਮਣੇ ਆਇਆ। ਦੱਸ ਦਈਏ ਕਿ 168 ਏਕੜ ਲੈਂਡ ਦੇ ਵਿੱਚ ਵਲੂਰਾ ਐਜਕਲੇਫ ਜਾਂ ਇਸ ਦੇ ਆਲੇ ਦੁਆਲੇ ਕ੍ਰਿਸਮਿਨ ਸਰਕਾਰ ਦੀ ਤਰਫ ਤੋਂ 9,400 ਘਰ ਬਣਾਏ ਜਾਣਗੇ। ਸਰਕਾਰ ਦਾ ਕਹਿਣਾ ਹੈ ਕਿ ਇਹਨਾਂ ਦੇ ਵਿੱਚੋਂ ਜਿਹੜੇ 40% ਘਰ ਨੇ ਉਹ ਟ੍ਰੇਨ ਸਟੇਸ਼ਨ ਦੇ 200 ਮੀਟਰ ਦੇ ਦਾਇਰੇ ਦੇ ਵਿੱਚ ਬਣਾਉਣੇ।
ਇਸ ਤੋਂ ਇਲਾਵਾ ਐਜਕਲਿਫ ਸਟੇਸ਼ਨ ਔਰ

ਤੇ ਆਲੇ ਦੁਆਲੇ 30-32 ਮੰਜ਼ਲਾ ਇਮਾਰਤਾਂ ਦਾ ਇੱਕ ਸਮੂਹ ਵੀ ਖੜਾ ਕੀਤਾ ਜਾਣਾ। ਹਾਲਾਂਕਿ ਇਸ ਦਰਮਿਆਨ ਇਸ ਪ੍ਰੋਜੈਕਟ ਦੀ ਟਾਈਮਲਾਈਨ ਹਾਲੇ ਸਾਂਝੀ ਨਹੀਂ ਕੀਤੀ ਗਈ ਹੈ। 3.5 ਹੈਕਟੇਅਰ ਜਿਹੜੇ ਨੇ ਉਹ ਹੋਰ ਜਿਹੜੇ ਐਕੁਆਇਰ ਕੀਤੇ ਜਾ ਰਹੇ ਨੇ ਤਾਂ ਕਿ ਸਰਕਾਰ ਇੱਥੇ ਘਰਾਂ ਦੇ ਨਿਰਮਾਣ ਨੂੰ ਅੱਗੇ ਤੇਜ਼ੀ ਦੇ ਨਾਲ ਵਧਾ ਸਕੇ। ਉੱਥੇ ਨਿਰਮਾਣ ਕਾਰਜਾਂ ਦੀ ਜਦੋਂ ਗੱਲ ਆਉਂਦੀ ਹੈ, ਤਰੱਕੀ ਦੀ ਗੱਲ ਆਉਂਦੀ ਹੈ, ਤਾਂ ਸਿਡਨੀ ਦੇ ਨੌਰਥ ਵੈਸਟ ਤੋਂ ਖਬਰ, ਜਿੱਥੇ ਰਾਉਜ਼ਿਲ ਟਾਊਨ ਸੈਂਟਰ ਦੇ ਵਿੱਚ ਹੁਣ $200 ਮਿਲੀਅਨ ਦਾ ਹੋਰ ਨਿਵੇਸ਼ ਕਰਕੇ ਰਿਟੇਲ ਸੈਕਟਰ ਨੂੰ ਮਜ਼ਬੂਤ ਕੀਤਾ ਜਾਏਗਾ। ਖਬਰ ਇਹ ਸਾਹਮਣੇ ਆ ਰਹੀ ਹੈ ਕਿ ਸਾਲ 2007 ਦੇ ਵਿੱਚ ਸ਼ੁਰੂ ਹੋਏ ਰਾਉਜ਼ਿਲ ਟਾਊਨ ਸੈਂਟਰ ਦੇ ਉੱਤੇ ਹੁਣ ਕੰਪਨੀ GPT ਗਰੁੱਪ ਦੀ ਤਰਫ ਤੋਂ ਲਗਭਗ 10,500 ਸਕੁਏਅਰ ਮੀਟਰ ਦਾ ਜਿਹੜਾ ਰਕਬਾ ਉਹ ਹੋਰ ਵਧਾਇਆ ਜਾ ਰਿਹਾ। ਵੱਡੀਆਂ ਰਿਟੇਲ ਕੰਪਨੀਆਂ ਐਡੀਡਾਸ, ਐਲੀਟ 11, ਆਸਟ੍ਰੇਲੀਅਨ ਲੇਬਲ ਪੀਟਰ ਇੰਗਲੈਂਡ ਅਤੇ ਆਈਸਕ੍ਰੀਮ ਦੀ ਕੰਪਨੀ ਅਨੀਟਾ ਜਲੈਟੋ ਦੀ ਤਰਫ ਤੋਂ ਆਪਣੇ ਸਟੋਰ ਖੋਲ੍ਹੇ ਜਾਣਗੇ। ਸਿਰਫ ਇੰਨਾ ਹੀ ਨਹੀਂ ਬਲਕਿ ਸ਼ੇਕ, ਗਲਾਸਮ, ਮਿਮਕੋ, ਯੂਨੀਵਰਸਲ ਸਟੋਰ, ਮੈਕਾ, ਰੈਬਲ, ਕੋਟਨ ਔਨ ਅਤੇ ਕੰਟਰੀ ਰੋਡ ਦੇ ਜਿਹੜੇ ਸਟੋਰ ਨੇ ਉਹ ਵੀ ਇੱਥੇ ਖੋਲ੍ਹੇ ਜਾਣਗੇ। ਖੇਡ ਜਗਤ ਦੇ ਨਾਲ ਜੁੜੀਆਂ ਖਬਰਾਂ। ਮੈਲਬਰਨ ਇੱਕ ਵਾਰ ਫਿਰ ਤੋਂ ਖੇਡਾਂ ਦੇ ਵੱਡੇ ਸਮਾਗਮਾਂ ਦੀ ਤਿਆਰੀ, ਉਹਨਾਂ ਦੀ ਮੇਜ਼ਬਾਨੀ ਦੇ ਵਾਸਤੇ ਆਪਣੀ ਕਮਰ ਕੱਸ ਚੁੱਕਿਆ। ਸ਼ੁੱਕਰਵਾਰ ਦੇ ਦਿਨ NFL ਦੇ ਇਤਿਹਾਸਕ ਹੋਣ ਜਾ ਰਹੇ ਮੈਚ, ਜਿਹੜਾ ਕਿ ਵਿਕਟੋਰੀਆ ਮੈਲਬਰਨ ਦੀ ਧਰਤੀ 'ਤੇ ਹੋਣਾ, ਉਸ ਦੇ ਨਾਲ ਸਾਰੇ ਹੀ ਵੱਡੇ ਇਵੈਂਟ ਹੁਣ ਮੈਲਬਰਨ ਦੇ ਵਿੱਚ ਹੋਣ ਦਾ ਇੱਕ ਜਿਹੜਾ ਰਿਕਾਰਡ ਕਾਇਮ ਹੋ ਗਿਆ। NFL ਦਾ ਫਾਈਨਲ ਹੋਵੇ, ਸਪਰਿੰਗ ਰੇਸ ਕਾਰਨੀਵਲ ਇਸੇ ਸਾਲ ਹੋਣੇ ਨੇ, ਆਸਟ੍ਰੇਲੀਅਨ ਓਪਨ ਗੋਲਫ ਤੋਂ ਲੈ ਕੇ ਟੈਨਿਸ ਅਤੇ ਕ੍ਰਿਕਟ ਤੱਕ ਦੇ ਮੁਕਾਬਲੇ, ਕਾਰ ਰੇਸਿੰਗ ਤੋਂ ਮੋਟਰਸਾਈਕਲ ਰੇਸਿੰਗ ਤੱਕ ਦੇ ਮੁਕਾਬਲੇ ਇਸ ਵਕਤ ਮੈਲਬਰਨ ਦੇ ਵਿੱਚ ਹੀ, ਖਾਸ ਤੌਰ ਦੇ ਉੱਤੇ ਵਿਕਟੋਰੀਆ ਅਤੇ ਉਸਦੇ ਆਲੇ ਦੁਆਲੇ ਇਲਾਕਿਆਂ ਦੇ ਵਿੱਚ ਕੀਤੇ ਜਾ ਰਹੇ ਨੇ। ਇਸ ਦਰਮਿਆਨ ਆਸਟ੍ਰੇਲੀਅਨ ਓਪਨ ਟੈਨਿਸ, F1 ਗ੍ਰੈਂਡ ਪ੍ਰਿਕਸ, ਬਾਕਸਿੰਗ ਦੇ ਟੈਸਟ ਅਤੇ ਇੱਕ ਸਪੈਸ਼ਲ ਆਸਟ੍ਰੇਲੀਆ ਅਤੇ ਇੰਗਲੈਂਡ ਦੇ ਦਰਮਿਆਨ MCG ਦੇ ਵਿੱਚ ਹੋਣ ਵਾਲਾ 150ਵੀਂ ਵਰੇਗੰਢ ਦਾ ਟੈਸਟ ਵੀ ਜਿਹੜਾ ਮੈਲਬਰਨ ਦੇ ਵਿੱਚ ਇਸ ਸਾਲ ਖੇਡਿਆ ਜਾਣਾ। ਆਖਰੀ ਖਬਰ ਦੀ ਸਾਂਝ ਪਾਈਏ ਤੇ ਬਿੱਗ ਬੈਸ਼ ਦੀ ਤਰਫ ਤੋਂ, ਮਾਕਨਸ ਕ੍ਰਿਕਟ ਆਸਟ੍ਰੇਲੀਆ ਦੀ ਤਰਫ ਤੋਂ ਬਿੱਗ ਬੈਸ਼ ਲੀਗ ਨੂੰ ਪ੍ਰਾਈਵੇਟ ਕਰ ਦਿੱਤੇ ਜਾਣ ਦੇ ਉੱਤੇ, ਜਿਹੜੇ ਪ੍ਰਾਈਵੇਟ ਇਨਵੈਸਟਮੈਂਟਸ ਨੇ ਉਹਨਾਂ ਨੂੰ ਸੱਦੇ ਜਾਣ ਦੇ ਉੱਤੇ ਆਪਣੀ ਸਪਸ਼ਟੀਕਰਨ ਦਿੱਤੀ ਗਈ। ਦੱਸ ਦਈਏ ਕਿ ਮੈਲਬਰਨ ਰੈਨੇਗ੍ਰੇਡ ਦੇ ਸੇਲ ਦੇ ਉੱਤੇ ਪਏ ਹੋਣ ਦੇ ਚੱਲਦਿਆਂ ਇਹ ਖਬਰ ਸਾਹਮਣੇ ਆਈ ਹੈ। ਕ੍ਰਿਕਟ ਆਸਟ੍ਰੇਲੀਆ ਨੇ ਇਸ ਬਾਰੇ ਬਿਆਨ ਦਿੱਤਾ ਹੈ ਕਿ ਉਹ ਜਿਹੜਾ T20 ਲੀਗ ਤੋਂ ਪਹਿਲਾਂ, ਇਸ T20 ਲੀਗ ਦੇ ਇਸ ਸਾਲ ਆਯੋਜਨ ਤੋਂ ਪਹਿਲਾਂ ਇਸ ਦਾ ਜਿਹੜਾ ਇਹ ਕਲੈਬਰੇਸ਼ਨਸ ਨੇ ਇਹ ਖਤਮ ਕਰ ਲਈਆਂ ਜਾਣਗੀਆਂ। ਇਸ ਦਰਮਿਆਨ ਪ੍ਰਾਈਵੇਟ ਇਨਵੈਸਟਮੈਂਟ ਨੂੰ ਹੋਰ ਆਸਟ੍ਰੇਲੀਆ ਦੇ ਵਿੱਚ ਵਧੇਰੇ ਉਤਸ਼ਾਹਿਤ ਕੀਤਾ ਜਾਏਗਾ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1600 ਚਾਤਰੀਆਂ। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੀਆਂ। ਧੰਨਵਾਦ।

0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au। ਓ ਪਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
2: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤ ਮਾਰਨ ਦਾ। ਅੱਜ 9 ਤਰੀਕ ਹੈ, ਸਤੰਬਰ ਦਾ ਮਹੀਨਾ, ਬੁੱਧਵਾਰ ਦਾ ਦਿਨ ਆ। ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਖਬਰਾਂ। ਸਾਡੇ ਨਾਲ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ। ਗੌਤਮ ਜੀ, ਤੁਸੀਂ ਆਨ ਏਅਰ ਹੋ।
1: ਬਹੁਤ ਧੰਨਵਾਦ ਰੰਜਨ ਜੀ, ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਆਸਟ੍ਰੇਲੀਆ ਦੇ ਵਿੱਚ ਸੋਸ਼ਲ ਮੀਡੀਆ ਦੇ ਐਲਗੋਰਿਦਮ ਬਦਲਣ ਜਾ ਰਹੇ ਨੇ, ਸੋ ਤੁਸੀਂ ਵੀ ਤਿਆਰ ਹੋ ਜਾਓ ਘੱਟ ਤੋਂ ਘੱਟ ਸਮਾਂ ਸੋਸ਼ਲ ਮੀਡੀਆ ਦੇ ਉੱਤੇ ਬਿਤਾਉਣ ਦੇ ਲਈ। ਹੁਣ ਤੱਕ ਤਾਂ ਵੱਧ ਤੋਂ ਵੱਧ ਲੈ ਰਿਹਾ ਸੀ। ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੀ ਉਸ ਗੋਲਫ ਕੋਰਸ ਦੇ ਵਿੱਚ ਮੈਂਬਰਸ਼ਿਪ, ਜਿਸ ਨੂੰ $600,000 ਦੀ ਗ੍ਰਾਂਟ ਦੇ ਦਿੱਤੀ ਗਈ, ਹੁਣ ਉਸ ਦੇ ਉੱਤੇ ਸਪਸ਼ਟੀਕਰਨ ਆਇਆ। ਆਸਟ੍ਰੇਲੀਆ ਦੇ ਵਿੱਚ ਹੋਰ ਵੀ ਬਹੁਤ ਕੁਝ ਹੋ ਵਾਪਰ ਰਿਹਾ। ਸਪਤੰਬਰ ਦਾ ਮਹੀਨਾ ਹੈ, ਵਿਆਜ ਦਰਾਂ ਦੇ ਵਿੱਚ ਇਜ਼ਾਫੇ ਦਾ ਮਹੀਨਾ ਹੈ, ਜਾਂ ਫਿਰ ਸਥਿਰ ਬਣਾਈ ਰੱਖਣਗੀਆਂ ਦਰਾਂ ਜਿਹੜੀਆਂ, ਆਰ ਬੀ ਆਈ ਦਾ ਫੈਸਲਾ ਹੋਏਗਾ, ਉਹ ਵੀ ਅੱਜ ਦੇ ਖ਼ਬਰਾਂ ਦੇ ਬੁਲੇਟਿਨ ਚ ਜਾਣਾਂਗੇ। ਪਰ ਨਾਲ ਹੀ ਭਾਰਤ ਦੇ ਵਿੱਚ ਬੜਾ ਕੁਝ ਹੋ ਵਾਪਰ ਰਿਹਾ ਹੈ, ਖਾਸ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਜਿਹੜੇ ਹੱਥ ਮੁੱਖ ਮੰਤਰੀ ਦਾ ਸਵਾਗਤ ਕਰਦੇ ਸੀ, ਹੁਣ ਉਹੀ ਹੱਥ ਨਾਅਰੇਬਾਜ਼ੀ ਕਰਨ ਦੇ ਲਈ ਭਗਵੰਤ ਮਾਨ ਦੇ ਖਿਲਾਫ ਉੱਠ ਰਹੇ ਨੇ। ਕਿਉਂ? ਕਿਉਂਕਿ ਮੁਲਾਜ਼ਮਾਂ ਦਾ ਬਣਦਾ, ਉਹਨਾਂ ਦੀ ਤਨਖਾਹ ਦਾ ਡੀਏ ਪੰਜਾਬ ਸਰਕਾਰ ਹਜ਼ਮ ਕਰੀ ਬੈਠੀ ਹੈ। ਕੀ ਇਹ ਖ਼ਬਰਾਂ ਅੱਗੇ ਚੱਲ ਕੇ ਸਾਂਝੀਆਂ ਕਰਾਂਗੇ, ਪਰ ਪਹਿਲਾਂ ਜਦੋਂ ਤਨਖਾਹਾਂ ਦੀ ਗੱਲ ਆਉਂਦੀ ਹੈ ਤਾਂ ਕੌਮਾਂਤਰੀ ਖ਼ਬਰਾਂ ਦੇ ਵਿੱਚ ਪਹਿਲੀ ਖ਼ਬਰ ਤੁਹਾਨੂੰ ਇਹੀ ਦੱਸਦੇ ਹਾਂ ਕਿ ਜਨਰਲ ਨੌਲੇਜ ਦਾ ਸਵਾਲ ਹੈ ਕਿ ਕੀ ਤੁਸੀਂ ਜਾਣਦੇ ਹੋ ਕਿ ਦੁਨੀਆਂ ਦੇ ਕਿਸ ਦੇਸ਼ ਦੇ ਪ੍ਰਧਾਨ ਮੰਤਰੀ ਦੀ ਤਨਖਾਹ ਸਭ ਤੋਂ ਜ਼ਿਆਦਾ ਹੈ, ਯਾਨੀ ਕਿ ਦੁਨੀਆਂ ਦੇ ਸਾਰੇ ਪ੍ਰਧਾਨ ਮੰਤਰੀਆਂ ਦੀਆਂ ਤਨਖਾਹਾਂ ਇੱਕ ਟੇਬਲ ਤੇ ਰੱਖ ਦਈਏ ਤਾਂ ਸਭ ਤੋਂ ਜ਼ਿਆਦਾ ਤਨਖਾਹ ਕੌਣ ਹਾਸਲ ਕਰਦਾ ਹੈ? ਇੱਕ ਕੌਮਾਂਤਰੀ ਸੈਲਰੀ ਮਾਰਕ ਜਿਹੜਾ ਉਹ ਮਿਥ ਲਿਆ ਜਾਂਦਾ, ਇਸ ਆਧਾਰ ਦੇ ਉੱਤੇ ਜਵਾਬ ਮਿਲੇਗਾ ਸਿੰਗਾਪੁਰ। ਪਰ ਇਹ ਤਨਖਾਹ ਹੁਣ ਹੋਰ ਜ਼ਿਆਦਾ ਵਧੇਗੀ। ਸਿੰਗਾਪੁਰ ਸਰਕਾਰ ਨੇ ਪ੍ਰਧਾਨ ਮੰਤਰੀ ਸਣੇ ਮੰਤਰੀਆਂ ਤੇ ਹੋਰਨਾਂ ਸਿਖਰਲੇ ਅਹੁਦਿਆਂ ਤੇ ਬੈਠੇ ਅਧਿਕਾਰੀਆਂ ਦੀ ਸਾਲਾਨਾ ਤਨਖਾਹਾਂ ਦੇ ਵਿੱਚ ਵਾਧੇ ਦੇ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਵਾਧੇ ਦੇ ਨਾਲ ਪ੍ਰਧਾਨ ਮੰਤਰੀ ਸਿੰਗਾਪੁਰ ਦੇ ਨੇ ਜਿਹੜੇ ਲਾਰੈਂਸ ਵਾਂਗ, ਉਹਨਾਂ ਦੀ ਸਾਲਾਨਾ ਤਨਖਾਹ $3.5 million ਸਿੰਗਾਪੁਰ ਡਾਲਰ ਹੋ ਜਾਏਗੀ। ਇਸ ਤੋਂ ਪਹਿਲਾਂ ਉਹਨਾਂ ਦਾ ਸਾਲਾਨਾ ਭੱਤਾ ਜਿਹੜਾ ਸੀ ਜਾਂ ਤਨਖਾਹਾਂ ਜਿਹੜੀਆਂ ਸੀ ਉਹ $2.25 million ਸਿੰਗਾਪੁਰ ਡਾਲਰ ਸੀ, ਯਾਨੀ ਕਿ ਹੁਣ 60% ਤੋਂ ਵੀ ਵੱਧ ਦਾ ਇਜ਼ਾਫਾ ਹੋਇਆ ਔਰ ਦੁਨੀਆਂ ਦੇ ਵਿੱਚ ਸਭ ਤੋਂ ਜ਼ਿਆਦਾ ਤਨਖਾਹ ਹਾਸਲ ਕਰਨ ਵਾਲੇ ਉਹ ਨੇਤਾ ਬਣ ਗਏ। ਨਵੀਂ ਸੈਲਰੀ ਲਾਗੂ ਹੋਣ ਦੇ ਨਾਲ ਉਹ ਦੁਨੀਆਂ ਦੇ ਹੋਰਨਾਂ ਨੇਤਾਵਾਂ ਦੇ ਮੁਕਾਬਲੇ ਤਾਂ ਸਭ ਤੋਂ ਵੱਧ ਸੈਲਰੀ ਹਾਸਲ ਕਰਨਗੇ, ਪਰ ਸਿੰਗਾਪੁਰ ਦੇ ਵਿੱਚ ਵਿਵਾਦ ਇਸ ਗੱਲ ਦਾ ਉੱਠਣ ਲੱਗ ਪਿਆ। ਵਾਂਗ ਨੇ ਕਿਹਾ ਹੈ ਕਿ ਉਹ ਤਨਖਾਹ ਦੇ ਵਿੱਚ ਹੋਏ ਇਸ ਵਾਧੇ ਦੀ ਰਕਮ ਨੂੰ ਅਗਲੇ 5 ਸਾਲਾਂ ਦੇ ਲਈ ਚੈਰਿਟੀ ਦੇ ਵਿੱਚ ਦਾਨ ਕਰ ਦੇਣਗੇ। ਸਰਕਾਰ ਦੇ ਇਸ ਫੈਸਲੇ ਨੂੰ ਲੈ ਕੇ ਸਿੰਗਾਪੁਰ ਦੇ ਵਿੱਚ ਆਲੋਚਨਾ ਇਸ ਕਰਕੇ ਹੋ ਰਹੀ ਹੈ ਕਿਉਂਕਿ ਦੁਨੀਆਂ ਦੇ ਦੂਸਰੇ ਦੇਸ਼ਾਂ ਦੀ ਤਰ੍ਹਾਂ ਸਿੰਗਾਪੁਰ ਵੀ ਉਸ ਸੇਕ ਤੋਂ ਬਚ ਨਹੀਂ ਪਾ ਰਿਹਾ ਜਿਹੜਾ ਸੇਕ ਅਮਰੀਕਾ ਨੇ ਮੱਧ ਪੂਰਬ ਦੇ ਵਿੱਚ ਦਿੱਤਾ, ਰੂਸ ਨੇ ਯੂਕਰੇਨ ਦੇ ਵਿੱਚ ਦਿੱਤਾ। ਇਸ ਦਾ ਮਤਲਬ ਇਹ ਹੈ ਕਿ ਬੇਰੁਜ਼ਗਾਰੀ ਸਿੰਗਾਪੁਰ ਵਰਗੇ ਦੇਸ਼ ਦੇ ਵਿੱਚ ਵੀ ਹੈ, ਜਿਸ ਨੂੰ ਹਰ ਮਾਮਲੇ ਦੇ ਵਿੱਚ ਪਰਫੈਕਟ ਮੰਨ ਲਿਆ ਜਾਂਦਾ ਹੈ। ਦੇਸ਼ ਦੇ ਵਿੱਚ ਰੁਜ਼ਗਾਰ ਨੂੰ ਲੈ ਕੇ ਪਹਿਲਾਂ ਹੀ ਲੋਕਾਂ ਦੇ ਦਰਮਿਆਨ ਚਿੰਤਾ ਬਣੀ ਹੋਈ ਸੀ। ਅਜਿਹੇ ਦੇ ਵਿੱਚ ਸਿਖਰਲੇ ਨੇਤਾਵਾਂ ਦੀ ਤਨਖਾਹ ਵਾਧੇ ਦਾ ਮੁੱਦਾ ਹੁਣ ਉੱਥੇ ਸਥਾਨਕ ਪੱਧਰ ਦੇ ਉੱਤੇ ਇੱਕ ਚਰਚਾ ਦਾ ਵਿਸ਼ਾ ਬਣ ਗਿਆ, ਬਲਕਿ ਵਿਵਾਦ ਦਾ ਵਿਸ਼ਾ ਬਣ ਗਿਆ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਸਾਲਾਨਾ $400,000 ਦੀ ਤਨਖਾਹ ਮਿਲਦੀ ਹੈ। ਬਰਤਾਨੀਆ ਦੇ ਪ੍ਰਧਾਨ ਮੰਤਰੀ ਐਂਡੀ ਬਰਨਮ ਦੀ ਸਾਲਾਨਾ ਤਨਖਾਹ $225,000 ਬਣ ਜਾਂਦੀ ਹੈ। ਇਸ ਤਰੀਕੇ ਦੇ ਨਾਲ ਜੇਕਰ $3.5 million ਸਿੰਗਾਪੁਰ ਡਾਲਰ ਜੋੜ ਲਈਏ ਤਾਂ ਇਹ ਕਿਤੇ ਵਧੇਰੇ ਹੈ ਅਮਰੀਕੀ ਡਾਲਰ ਦੇ ਮੁਕਾਬਲੇ। ਖੈਰ, ਦੁਨੀਆਂ ਦੀਆਂ ਦੂਜੀਆਂ ਹੋਰ ਖਬਰਾਂ ਦੀ ਵੀ ਸਾਂਝ ਪਾਉਂਦੇ ਹਾਂ ਔਰ ਅਗਲੀ ਖਬਰ ਇਜ਼ਰਾਈਲ ਦੇ ਨਾਲ ਜੁੜੀ ਹੋਈ, ਜਿੱਥੇ ਬਰਤਾਨੀਆ ਨੇ ਇਜ਼ਰਾਈਲ ਦੇ ਕਬਜ਼ੇ ਵਾਲੇ ਵੈਸਟ ਬੈਂਕ ਦੇ ਵਿੱਚ ਯਹੂਦੀ ਬਸਤੀਆਂ ਨੂੰ ਲੈ ਕੇ ਇੱਕ ਅਹਿਮ ਫੈਸਲਾ ਲਿਆ, ਜਿਸ ਦਾ ਇਜ਼ਰਾਈਲ ਨੇ ਹੁਣ ਪਲਟਵਾਰ ਕੀਤਾ। ਇਜ਼ਰਾਈਲ ਦੇ ਵਿਦੇਸ਼ ਮੰਤਰੀ ਨੇ ਐਲਾਨ ਕੀਤਾ ਕਿ ਜਰੂਸਲਮ ਦੇ ਵਿੱਚ UK ਦਾ ਸਫਾਰਤਖਾਨਾ ਬੰਦ ਕਰ ਦਿੱਤਾ ਜਾਏਗਾ। ਇਜ਼ਰਾਈਲ ਨੇ ਐਲਾਨ ਅਜਿਹੇ ਸਮੇਂ ਚ ਕੀਤਾ ਜਦੋਂ ਮੰਗਲਵਾਰ ਦੇ ਦਿਨ ਬਰਤਾਨੀਆ ਨੇ ਇਜ਼ਰਾਈਲ ਦੇ ਕਬਜ਼ੇ ਵਾਲੇ ਵੈਸਟ ਬੈਂਕ ਚ ਇਜ਼ਰਾਈਲੀ ਬਸਤੀਆਂ ਤੋਂ ਇੰਪੋਰਟ ਹੋਣ ਵਾਲੇ ਸਮਾਨ ਦੇ ਉੱਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਸੀ। ਵੈਸੇ ਇਹ ਐਲਾਨ ਸਿਰਫ ਬਰਤਾਨੀਆ ਨੇ ਨਹੀਂ ਕੀਤਾ, ਬਲਕਿ ਦੂਸਰੇ ਯੂਰਪੀ ਦੇਸ਼ ਵੀ ਇਸ ਦੇ ਬਾਰੇ ਵਿਚਾਰ ਕਰ ਰਹੇ ਨੇ, ਸੋਚ ਰਹੇ ਨੇ। ਬਰਤਾਨੀਆ ਦੇ ਵਿਦੇਸ਼ ਮੰਤਰੀ ਐਡਵਰਡ ਮਿਲੀਬੈਂਡ ਨੇ ਪਾਰਲੀਮੈਂਟ ਦੇ ਵਿੱਚ ਇਸ ਦਾ ਐਲਾਨ ਕੀਤਾ। ਉਹਨਾਂ ਇਹ ਵੀ ਦੱਸਿਆ ਕਿ ਫਰਾਂਸ ਤੇ ਕੈਨੇਡਾ ਵੀ ਇਹ ਜਲਦੀ ਅਜਿਹਾ ਐਲਾਨ ਕਰ ਦੇਣਗੇ। ਹੁਣ 12 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਗੈਰ ਕਾਨੂੰਨੀ ਬਸਤੀਆਂ ਦੇ ਨਾਲ ਵਪਾਰ ਕਰਨ ਤੇ ਉਸ ਦੇ ਉੱਤੇ ਪਾਬੰਦੀਆਂ ਲਗਾਉਣ ਦੇ ਇਰਾਦੇ ਦੇ ਨਾਲ ਇੱਕ ਸਾਂਝਾ ਬਿਆਨ ਵੀ ਜਾਰੀ ਕੀਤਾ। ਇਜ਼ਰਾਈਲ ਨੂੰ ਲੱਗ ਰਿਹਾ ਹੈ ਕਿ ਬਰਤਾਨੀਆ ਇਹਨਾਂ ਦਾ ਮੋਹਰੀ ਦੇਸ਼ ਬਣਿਆ ਹੋਇਆ, ਇਸ ਕਰਕੇ ਸਭ ਤੋਂ ਪਹਿਲਾਂ ਬਰਤਾਨੀਆ ਨੂੰ ਹੀ ਸਜ਼ਾ ਦਿੱਤੀ ਜਾਵੇ। ਬਰਤਾਨੀਆ ਨੇ ਇਹ ਫੈਸਲਾ ਅਜਿਹੇ ਸਮੇਂ ਚ ਲਿਆ ਜਦੋਂ ਇਜ਼ਰਾਈਲ ਦੇ ਕਬਜ਼ੇ ਵਾਲੇ ਵੈਸਟ ਬੈਂਕ ਚ 1200 ਨਵੇਂ ਘਰ ਬਣਾਏ ਜਾਣ ਦੀ ਯੋਜਨਾ। ਬਰਤਾਨੀਆ, ਕੈਨੇਡਾ ਤੇ ਫਰਾਂਸ ਵਰਗੇ ਮੁਲਕ ਇਜ਼ਰਾਈਲ ਨੂੰ ਇਸ ਗੱਲ ਤੋਂ ਵਰਜ ਰਹੇ ਨੇ ਕਿਉਂਕਿ ਵੈਸਟ ਬੈਂਕ ਅਸਲ ਦੇ ਵਿੱਚ ਕਿਸੇ ਸਮੇਂ ਫਲਸਤੀਨ ਦਾ ਹਿੱਸਾ ਹੁੰਦਾ ਸੀ। ਸਮਝੌਤੇ ਦੇ ਤਹਿਤ ਵੈਸਟ ਬੈਂਕ ਇੱਕ ਇੰਡੀਪੈਂਡੈਂਟ ਟੈਰੇਟਰੀ ਬਣਿਆ ਰਹਿ ਗਿਆ, ਪਰ ਹੁਣ ਇਜ਼ਰਾਈਲ ਜਦੋਂ ਇਸ ਖਿੱਤੇ ਦੇ ਵਿੱਚ ਵੀ 1200 ਨਵੇਂ ਘਰ ਬਣਾ ਦੇਗਾ ਤੇ ਯਹੂਦੀਆਂ ਨੂੰ ਜਾਂ ਇਜ਼ਰਾਈਲੀਆਂ ਨੂੰ ਉੱਥੇ ਰਹਿਣ ਦੇ ਲਈ ਕਹੇਗਾ, ਤਾਂ ਇਸਦਾ ਮਤਲਬ ਇਹ ਹੈ ਕਿ ਇਜ਼ਰਾਈਲ ਉਸ ਇਲਾਕੇ ਦੇ ਉੱਤੇ ਵੀ ਕਬਜ਼ਾ ਲੈ ਲਏਗਾ। ਉੱਥੇ ਇਜ਼ਰਾਈਲ ਨੇ ਬਰਤਾਨੀਆ ਨੂੰ ਜਿਹੜਾ ਵੈਸਟ ਬੈਂਕ ਚੋਂ ਆਉਣ ਵਾਲੇ ਸਮਾਨ ਦੇ ਉੱਤੇ ਪਾਬੰਦੀ ਲਗਾਉਣ ਦਾ ਫੈਸਲਾ ਲੈਣ ਦੀ ਗੱਲ ਕਹੀ, ਉਹ ਇੱਕ ਬਹੁਤ ਵੱਡੀ ਗਲਤੀ ਕਰਾਰ ਦਿੱਤਾ। ਦੂਸਰੇ ਪਾਸੇ ਅਮਰੀਕਾ ਨੇ ਇਜ਼ਰਾਈਲ ਦਾ ਸਾਥ ਦਿੱਤਾ। ਅਮਰੀਕਾ ਹਰ ਵਾਰ ਹੀ ਦਿੰਦਾ ਹੈ ਤੇ ਕਿਹਾ ਹੈ ਕਿ ਅਜਿਹਾ ਕਰਨ ਵਾਲੀ ਬ੍ਰਿਟਿਸ਼ ਕੰਪਨੀਆਂ ਦੇ ਉੱਤੇ ਅਮਰੀਕਾ ਦੀ ਤਰਫ ਤੋਂ ਵੀ ਪਾਬੰਦੀਆਂ ਲਗਾਈਆਂ ਜਾਣਗੀਆਂ। ਦੱਸ ਦਈਏ ਕਿ ਬਰਤਾਨੀਆ ਦੇ ਐਲਾਨਨਾਮੇ ਤੋਂ ਬਾਅਦ ਇਜ਼ਰਾਈਲ ਦੇ ਵਿਦੇਸ਼ ਮੰਤਰੀ ਗਿਦੋਨ ਸਾਰ ਨੇ ਇੱਕ ਐਲਾਨ ਕੀਤਾ। ਉਹਨਾਂ ਕਿਹਾ ਕਿ ਇਜ਼ਰਾਈਲ ਜਰੂਸਲਮ ਦੇ ਵਿੱਚ ਯੂਕੇ ਕੌਂਸੂਲੇਟ ਨੂੰ ਤੁਰੰਤ ਬੰਦ ਕਰਨ ਜਾ ਰਿਹਾ ਤੇ ਜੇਕਰ ਲੋੜ ਪਈ ਤਾਂ ਦੂਸਰੇ ਜਿਹੜੇ ਕੂਟਨੀਤਿਕ ਸੰਬੰਧ ਨੇ ਦੂਜੇ ਦੇਸ਼ਾਂ ਦੇ ਨਾਲ ਉਹ ਵੀ ਬੰਦ ਕਰ ਦਿੱਤੇ ਜਾਣਗੇ। ਵੈਸੇ ਉਹਨਾਂ ਨੇ ਲੇਬਰ ਸਰਕਾਰ ਨੂੰ, ਜਿਹੜੀ ਬਰਤਾਨੀਆ ਦੀ ਲੇਬਰ ਸਰਕਾਰ ਹੈ, ਉਸਨੂੰ ਇਜ਼ਰਾਈਲ ਦੀ ਦੁਸ਼ਮਣ ਸਰਕਾਰ ਕਰਾਰ ਦਿੱਤਾ। ਇਜ਼ਰਾਈਲ ਦਾ ਇਹ ਰਵੱਈਆ ਪਹਿਲਾਂ ਵੀ ਇਹ ਹੈ, ਜਦੋਂ ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੂੰ ਇੱਕ ਕਾਇਰ ਕਮਜ਼ੋਰ ਪ੍ਰਧਾਨ ਮੰਤਰੀ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਮਿਨ ਨੇਤਨਯਾਹੂ ਕਰਾਰ ਦੇ ਚੁੱਕੇ ਨੇ। ਅਜਿਹੇ ਦੇ ਵਿੱਚ ਹੁਣ ਇਜ਼ਰਾਈਲ ਦੇ ਵਿਦੇਸ਼ ਮੰਤਰੀ ਨੇ ਯੂਕੇ ਕੌਂਸੂਲੇਟ ਨੂੰ ਬੰਦ ਕਰਨ ਤੋਂ ਇਲਾਵਾ ਇਹ ਵੀ ਗੱਲ ਕਹੀ ਹੈ ਕਿ ਇਜ਼ਰਾਈਲ ਦੇ ਕਿਰਿਆਤ ਗੈਟ ਦੇ ਵਿੱਚ ਮੌਜੂਦ ਇੰਟਰਨੈਸ਼ਨਲ ਗਜ਼ਾ ਸਪੋਰਟ ਸੈਂਟਰ ਦੇ ਉੱਤੇ ਵੀ ਜਿਹੜੇ ਬ੍ਰਿਟਿਸ਼ ਵਫਦ ਜਿਹੜਾ ਪਹੁੰਚਦਾ ਉਹਨਾਂ ਨੂੰ ਆਉਣ ਨਹੀਂ ਦਿੱਤਾ ਜਾਏਗਾ, ਉਹਨਾਂ ਨੂੰ ਦਾਖਲਾ ਨਹੀਂ ਹੋਏਗਾ। ਰਾਮੱਲਾ ਦੇ ਵਿੱਚ ਬ੍ਰਿਟਿਸ਼ ਸਪੋਰਟ ਟੀਮ ਦੇ ਤਹਿਤ ਜੂਡੀਆ ਤੇ ਸਮਰੀਆ, ਇਜ਼ਰਾਈਲ ਸਰਕਾਰ ਵੈਸਟ ਬੈਂਕ ਨੂੰ ਇਸੇ ਨਾਮ ਦੇ ਨਾਲ ਬੁਲਾਉਂਦੀ ਹੈ, ਇੱਥੇ ਫਲਸਤੀਨੀ ਅਥਾਰਟੀ ਦੀ ਫੋਰਸ ਨੂੰ ਟ੍ਰੇਨਿੰਗ ਦੇਣ ਵਾਲੀ ਬ੍ਰਿਟਿਸ਼ ਗਤੀਵਿਧੀਆਂ ਨੂੰ ਬੰਦ ਕਰ ਦਿੱਤਾ ਜਾਏਗਾ ਤੇ 12 ਚੁਣੇ ਹੋਏ ਬ੍ਰਿਟਿਸ਼ ਵਫਦ ਮੈਂਬਰਾਂ ਨੂੰ ਤੇ ਹੋਰਨਾਂ ਬ੍ਰਿਟਿਸ਼ ਨਾਗਰਿਕਾਂ ਨੂੰ ਇਜ਼ਰਾਈਲ ਦੇ ਵਿੱਚ ਦਾਖਲ ਹੋਣ ਤੋਂ ਰੋਕਿਆ ਜਾਏਗਾ। ਵੈਸੇ ਬ੍ਰਿਟੇਨ ਇਹ ਫੈਸਲਾ ਸਿਰਫ ਫਰਾਂਸ, ਕੈਨੇਡਾ ਵਰਗੇ ਮੁਲਕਾਂ ਦੇ ਨਾਲ ਰਲ ਕੇ ਨਹੀਂ ਲਿਆ, ਬਲਕਿ ਇਜ਼ਰਾਈਲ ਦੀ ਲਗਾਤਾਰ ਵੱਧ ਰਹੀ ਜਿਹੜੀ ਮਨਮਾਨੀ ਹੈ ਉਸਨੂੰ ਰੋਕਣ ਦੇ ਲਈ ਲਿਆ। ਉਹੀ ਬ੍ਰਿਟੇਨ ਹੈ ਜਿਸਨੇ ਇਤਿਹਾਸ ਦੇ ਵਿੱਚ ਕਦੇ ਇਜ਼ਰਾਈਲ ਨੂੰ ਇਸੇ ਇਲਾਕੇ ਦੇ ਵਿੱਚ ਵਸ ਜਾਣ ਦੀ ਸਲਾਹ ਦਿੱਤੀ ਸੀ ਤੇ ਪੂਰੀ ਦੁਨੀਆ ਦੇ ਉਲਟ ਜਲ ਕੇ ਇਜ਼ਰਾਈਲ ਵਸਾਉਣ ਦੀ ਗੱਲ ਕਹੀ ਸੀ। ਖੈਰ ਹੁਣ ਫਲਸਤੀਨ ਦਾ ਲਗਭਗ ਹੋਂਦ ਖਤਮ ਕਰਨ ਦੇ ਉੱਤੇ ਤੁਲਿਆ ਹੋਇਆ ਇਜ਼ਰਾਈਲ ਇਸ ਵਕਤ ਬਰਤਾਨੀਆ ਦਾ ਹੀ ਵਿਰੋਧੀ ਬਣ ਚੁੱਕਿਆ। ਕੌਮਾਂਤਰੀ ਸੰਬੰਧ ਨੇ ਕੌਮਾਂਤਰੀ ਸੰਬੰਧਾਂ ਦੀ ਸਾਂਝ ਨੂੰ ਅੱਗੇ ਤੋਰੀਏ ਤੇ ਇਰਾਨ ਦੇ ਵਿਦੇਸ਼ ਮੰਤਰੀ ਸੈਯਦ ਅਬਾਸ ਅਰਾਕਚੀ ਨੇ ਸੋਮਵਾਰ ਦੇ ਦਿਨ ਇਸਲਾਮਿਕ ਸਹਿਯੋਗ ਸੰਗਠਨ ਯਾਨੀ OIC ਦੀ ਨਵੇਂ ਬਣੇ ਸੈਕਟਰੀ ਜਨਰਲ ਇਸਮਾਇਲ ਔਲਦ ਸ਼ੇਖ ਅਹਿਮਦ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਕੀਤੀ। ਉਹਨਾਂ ਨੇ ਮੁਸਲਿਮ ਭਾਈਚਾਰੇ ਦੇ ਮੁਲਕਾਂ ਨੂੰ ਜਿਹੜਾ ਇੱਕ ਅਪੀਲ ਵੀ ਕੀਤੀ। ਇਸ ਦਰਮਿਆਨ ਉਹਨਾਂ ਨੇ OIC ਦੇ ਸੈਕਟਰੀ ਜਨਰਲ ਚੁਣੇ ਜਾਣ ਦੇ ਉੱਤੇ ਅਹਿਮਦ ਨੂੰ ਵਧਾਈ ਦਿੰਦਿਆਂ ਹੋਇਆਂ ਉਹਨਾਂ ਨੂੰ ਆਪਣੇ ਕਾਰਜਕਾਲ ਦੇ ਦਰਮਿਆਨ ਮੁਸਲਿਮ ਮੁਲਕਾਂ ਦੇ ਦਰਮਿਆਨ ਸਹਿਯੋਗ ਵਧਾਉਣ ਦੀ ਅਪੀਲ ਵੀ ਕੀਤੀ। ਇਰਾਨ ਦੇ ਵਿਦੇਸ਼ ਮੰਤਰਾਲੇ ਦੀ ਤਰਫ ਤੋਂ ਜਾਰੀ ਬਿਆਨ ਦੇ ਵਿੱਚ ਕਿਹਾ ਗਿਆ ਕਿ ਅਰਾਕਚੀ ਨੇ ਅਮਰੀਕੀ ਤੇ ਇਜ਼ਰਾਈਲੀ ਹਮਲਿਆਂ ਤੋਂ ਬਾਅਦ ਇਸ ਖੇਤਰ ਦੇ ਵਿੱਚ ਬਣੇ ਹੋਏ ਹਾਲਾਤ ਦੇ ਲਈ OIC ਦੇ ਮਹਾਸਕੱਤਰ ਨੂੰ ਜਾਣੂ ਕਰਵਾਇਆ, ਜਿਹੜੇ ਸੈਕਟਰੀ ਜਨਰਲ ਸੀ, ਤੇ ਇਰਾਨ ਦੀ ਅਖੰਡਤਾ ਦੇ ਲਈ, ਇਰਾਨ ਦੀ ਸੋਵਰੇਨਿਟੀ ਦੇ ਲਈ ਆਪਣੇ ਰੁੱਖ ਨੂੰ ਮਜ਼ਬੂਤ ਕਰਨ ਦੀ ਗੱਲ ਕਹੀ ਕਿ ਮੁਸਲਿਮ ਮੁਲਕ ਇਕੱਠੇ ਹੋਣ, ਇਰਾਨ ਦੇ ਨਾਲ ਖੜਨ। ਅਰਾਕਚੀ ਨੇ ਮੁਸਲਿਮ ਮੁਲਕਾਂ ਦੇ ਸਾਹਮਣੇ ਦਰਪੇਸ਼ ਚੁਣੌਤੀਆਂ ਦਾ ਵੀ ਜ਼ਿਕਰ ਜਿਹੜਾ ਜਨਰਲ ਨਵੇਂ ਜਨਰਲ ਸੈਕਟਰੀ ਦੇ ਅੱਗੇ ਕੀਤਾ। ਉੱਥੇ ਇਰਾਨ ਨੇ ਅਮਰੀਕਾ ਦੀ ਇੱਕ ਅਤ ਆਧੁਨਿਕ ਪਣਡੁੱਬੀ ਨੂੰ ਫੜ ਲਿਆ ਹੈ ਜਾਂ ਇਸ ਕਿਸਮ ਦਾ ਦਾਅਵਾ ਕੀਤਾ ਹੈ। ਇਰਾਨ ਦੀ ਰੈਵੋਲਿਊਸ਼ਨਰੀ ਗਾਰਡਸ ਦੇ ਕਰੀਬੀ ਮੰਨੀ ਜਾਣ ਵਾਲੀ ਇੱਕ ਏਜੰਸੀ ਦੀ ਤਰਫ ਤੋਂ, ਇਰਾਨ ਦੀ ਫਾਰਸ ਨਿਊਜ਼ ਏਜੰਸੀ ਨੂੰ ਇਹ ਜਿਹੜੀ ਖਬਰ ਸਾਂਝੀ ਕੀਤੀ ਗਈ ਹੈ। ਫਾਰਸ ਦੇ ਮੁਤਾਬਕ ਇਹ ਪਣਡੁੱਬੀ ਅਮਰੀਕੀ ਫੌਜ ਦੀ ਸਭ ਤੋਂ ਆਧੁਨਿਕ ਤੇ ਇੰਟੈਲੀਜੈਂਟ ਅਨਮੈਂਡ ਸਬਮਰੀਨ ਹੈ, ਯਾਨੀ ਕਿ ਮਨੁੱਖ ਰਹਿਤ ਪਣਡੁੱਬੀ ਹੈ। ਏਜੰਸੀ ਨੇ ਦਾਅਵਾ ਕੀਤਾ ਹੈ ਕਿ ਇਸ ਨੂੰ ਹੋਰਮੁਜ਼ ਸਟ੍ਰੇਟ ਦੇ ਵਿੱਚ ਐਂਟਰੀ ਗੇਟ ਤੋਂ ਫੜਿਆ ਗਿਆ। ਫਾਰਸ ਨਾਮ ਦੀ ਖਬਰ ਏਜੰਸੀ ਨੇ ਇਸ ਕਾਰਵਾਈ ਨੂੰ ਲੈ ਕੇ ਕੋਈ ਜ਼ਿਆਦਾ ਵਿਸਤਾਰ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ ਕਿ ਪਣਡੁੱਬੀ ਕਿਵੇਂ ਤੇ ਕਦੋਂ ਕਬਜ਼ੇ ਦੇ ਵਿੱਚ ਲਈ ਗਈ। ਅਮਰੀਕਾ ਦੀ ਤਰਫ ਤੋਂ ਵੀ ਫਿਲਹਾਲ ਇਸ ਦਾਅਵੇ ਦੇ ਉੱਤੇ ਕੋਈ ਅਧਿਕਾਰਕ ਟਿੱਪਣੀ ਸਾਹਮਣੇ ਨਹੀਂ ਆਈ ਹੈ। ਜ਼ਿਕਰਯੋਗ ਹੈ ਕਿ ਹਾਲੀਆ ਦਿਨਾਂ ਦੇ ਵਿੱਚ ਇਰਾਨ ਤੇ ਅਮਰੀਕਾ ਦੇ ਦਰਮਿਆਨ ਤਣਾਅ ਇੱਕ ਵਾਰ ਫੇਰ ਤੋਂ ਵਧਿਆ। ਇਰਾਨ ਦਾ ਇਹ ਵੀ ਕਹਿਣਾ ਹੈ ਕਿ ਆਪਣੀ ਫੌਜੀ ਰਣਨੀਤੀ ਉਹਨਾਂ ਨੇ ਬਦਲ ਲਈ ਹੈ, ਜਦਕਿ ਅਮਰੀਕਾ ਨੇ ਹੀ ਉਹਨਾਂ ਨੂੰ ਇਸ ਦੇ ਲਈ ਉਕਸਾਇਆ ਹੈ। ਉਧਰ ਦੂਸਰੇ ਪਾਸੇ ਜਿਹੜੀਆਂ ਸਾਊਦੀ ਅਰਬ ਤੋਂ ਵੀ ਖਬਰਾਂ ਸਾਹਮਣੇ ਆ ਰਹੀਆਂ ਨੇ, ਸਾਊਦੀ ਅਰਬ ਬੇਸ਼ੱਕ ਇਰਾਨ ਦੇ ਨਾਲ ਲੜ ਰਿਹਾ ਹੋਵੇ ਪਰ ਯਮਨ ਦੇ ਵਿੱਚ ਈਰਾਨ ਦੇ ਹਮਾਇਤ ਦੇ ਨਾਲ ਚੱਲਦੇ ਬਾਗੀ ਗੁੱਟ ਦੇ ਨਾਲ ਤਾਂ ਲੜ ਹੀ ਰਿਹਾ। ਯਮਨ ਚ ਹੁਤੀ ਬਾਗੀਆਂ ਨੇ ਸੋਮਵਾਰ ਦੇ ਦਿਨ ਸਾਊਦੀ ਅਰਬ ਦੇ ਉੱਤੇ ਯਮਨ ਦੇ ਵਿੱਚ ਇੱਕ ਜੇਲ੍ਹ ਦੇ ਉੱਤੇ ਹਮਲਾ ਕਰਨ ਦਾ ਦੋਸ਼ ਲਗਾਇਆ, ਜਿਸ ਦੇ ਵਿੱਚ ਇੱਕ ਬੱਚੇ ਸਣੇ 7 ਵਿਅਕਤੀਆਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਈਰਾਨ ਦੀ ਹਮਾਇਤ ਜਾਂ ਈਰਾਨ ਦੀ ਵਿੱਤੀ ਮਦਦ ਜਾਂ ਈਰਾਨ ਦੇ ਹਥਿਆਰਾਂ ਦੇ ਨਾਲ ਚੱਲਦੀ ਹੈ ਇਹ ਬਾਗੀ ਜਥੇਬੰਦੀ ਹੁਤੀ। ਹੁਤੀ ਵਿਦਰੋਹੀ ਆਪਣੇ ਆਪ ਨੂੰ ਇਹ ਦੱਸਦੇ ਨੇ ਤੇ ਯਮਨ ਦੇ ਵਿੱਚ ਇੱਕ ਪੈਡਲਰ ਸਰਕਾਰ ਚਲਾਈ ਬੈਠੇ ਨੇ ਤੇ ਸਾਊਦੀ ਅਰਬ ਨੂੰ ਇਹ ਮਨਜ਼ੂਰ ਨਹੀਂ ਹੈ ਕਿ ਯਮਨ ਦੇ ਵਿੱਚ ਹੁਤੀ ਬਾਗੀ ਇਸ ਤਰੀਕੇ ਦੇ ਨਾਲ ਮਜ਼ਬੂਤ ਹੋਣ, ਕਿਉਂਕਿ ਸਾਊਦੀ ਅਰਬ ਦਾ ਇਹ ਯਕੀਨ ਹੈ ਕਿ ਜਿੰਨਾ ਹੁਤੀ ਬਾਗੀ ਮਜ਼ਬੂਤ ਹੋਣਗੇ ਉਹਨਾਂ ਯਮਨ ਤੋਂ ਬਾਅਦ ਉਹ ਸਾਊਦੀ ਅਰਬ ਤੇ ਵੀ ਹਮਲਾ ਕਰਨਗੇ। ਇਸ ਕਰਕੇ ਅਕਸਰ ਹੁਤੀ ਬਾਗੀਆਂ ਦੇ ਖਿਲਾਫ ਸਾਊਦੀ ਅਰਬ ਦੇ ਹੀ ਹਮਲੇ ਹੁੰਦੇ ਨੇ ਤੇ ਹੁਣ ਸਾਊਦੀ ਹਮਾਇਤੀ ਯਮਨੀ ਫੌਜ ਜਿਹੜੀ ਹੈ ਤੇ ਦੂਸਰੇ ਪਾਸੇ ਹੁਤੀ ਬਾਗੀ ਜਿਹੜੇ ਨੇ ਉਹਨਾਂ ਦੇ ਦਰਮਿਆਨ ਤਣਾਅ ਵੱਧ ਗਿਆ। ਬੈਟਲ ਫੀਲਡ ਜ਼ਾਹਰ ਜੀ ਗੱਲ ਹੈ ਕਿ ਇਸ ਵਕਤ ਯਮਨ ਹੀ ਹੈ, ਪਰ ਇਸ ਦੇ ਜਵਾਬ ਚ ਹੁਤੀ ਬਾਗੀਆਂ ਨੇ ਵੀ ਸਾਊਦੀ ਅਰਬ ਦੇ ਉੱਤੇ ਹਮਲਾ ਕਰਨ ਦਾ ਦਾਅਵਾ ਕੀਤਾ। ਕਿਹਾ ਹੈ ਕਿ ਇਹਨਾਂ ਹਮਲਿਆਂ ਚ 73 ਵਿਅਕਤੀ ਜ਼ਖਮੀ ਹੋਏ ਨੇ। ਸਾਊਦੀ ਅਰਬ ਦੇ ਵਿੱਚ ਕੁਝ ਰਿਫਾਇਨਰੀਜ਼ ਦਾ ਕੰਮਕਾਜ ਆਰਜ਼ੀ ਤੌਰ ਦੇ ਉੱਤੇ ਮੁਅੱਤਲ ਕਰ ਦਿੱਤਾ ਗਿਆ। ਹੁਤੀ ਬਾਗੀਆਂ ਦੀ ਤਰਫ ਤੋਂ ਚਲਾਏ ਜਾਂਦੇ ਸਿਹਤ ਮੰਤਰਾਲੇ ਦੇ ਬੁਲਾਰੇ ਅਨੀਸ ਅਲ ਅਲਬਾਹੀ ਨੇ ਇੱਕ ਖਬਰ ਏਜੰਸੀ ਨੂੰ ਦੱਸਿਆ ਹੈ ਕਿ ਜੌਫ ਸੂਬੇ ਦੇ ਵਿੱਚ ਹਜਮ ਨਾਮ ਦੀ ਇੱਕ ਜਿਹੜੀ ਜੇਲ ਹੈ ਉਸ ਦੇ ਉੱਤੇ ਇੱਕ ਹਮਲਾ ਸਾਊਦੀ ਅਰਬ ਨੇ ਕੀਤਾ ਸੀ, ਜਦੋਂ 7 ਲੋਕ ਜ਼ਖਮੀ ਹੋ ਗਏ, ਉਹਨਾਂ ਚ ਇੱਕ ਔਰਤ ਇੱਕ ਬੱਚਾ ਵੀ ਸ਼ਾਮਿਲ ਸੀ। ਉਹਦਾ ਬਦਲਾ ਲੈਣ ਦੇ ਲਈ ਫਿਰ ਹੁਤੀ ਬਾਗੀਆਂ ਨੇ ਸਾਊਦੀ ਅਰਬ ਤੇ ਹਮਲਾ ਕੀਤਾ। ਹੁਤੀਆਂ ਨੇ ਅਲ ਮਸੀਰਾ ਨਿਊਜ਼ ਚੈਨਲ ਨੂੰ ਇਹ ਵੀ ਦੱਸਿਆ ਕਿ ਸਾਊਦੀ ਅਰਬ ਦੇ ਵਿੱਚ ਹੁਤੀ ਬਾਗੀਆਂ ਨੇ ਜਿਹੜਾ ਹਮਲਾ ਕੀਤਾ ਉਸ ਦੇ ਵਿੱਚ ਅਮਰੀਕਾ ਦੇ ਸਹਿਯੋਗ ਦੇ ਨਾਲ ਚੱਲਦੇ ਜਿਹੜੀ ਰਿਫਾਇਨਰੀਜ਼ ਨੇ ਉੱਥੇ 70 ਤੋਂ ਵੱਧ ਲੋਕ ਜ਼ਖਮੀ ਹੋ ਗਏ ਨੇ। ਬਹਿਰਾਲ ਇਸ ਸਾਊਦੀ ਅਰਬ ਦੀ ਤਰਫ ਤੋਂ ਤਾਂ ਕੋਈ ਟਿੱਪਣੀ ਸਾਹਮਣੇ ਨਹੀਂ ਆਈ ਹੈ ਕਿ ਉਹਨਾਂ ਦੇ ਵਿੱਚ ਹਮਲਾ ਹੋਇਆ ਹੈ ਕਿ ਨਹੀਂ ਹੋਇਆ। ਅਸਲ ਚ ਸਾਊਦੀ ਅਰਬ ਇਸ ਕਿਸਮ ਦੀਆਂ ਟਿੱਪਣੀਆਂ ਜਨਤਕ ਤੌਰ ਤੇ ਦਿੰਦਾ ਵੀ ਨਹੀਂ ਹੈ, ਕਿਉਂਕਿ ਉਸਦੀ ਵਜ੍ਹਾ ਇਹ ਹੈ ਕਿ ਜਿਹੜੀਆਂ ਰਿਫਾਇਨਰੀਜ਼ ਨੇ ਇਹ ਅਮਰੀਕਾ ਦੇ ਸਹਿਯੋਗ ਦੇ ਨਾਲ ਤਾਂ ਚੱਲਦੀਆਂ ਹੀ ਨੇ, ਪਰ ਇਹ ਦੁਨੀਆਂ ਭਰ ਦੀਆਂ ਅਮਰੀਕਾ ਤੋਂ ਲੈ ਕੇ ਦੁਨੀਆਂ ਦੇ ਦੂਸਰੇ ਦੇਸ਼ਾਂ ਦੀਆਂ ਸਟਾਕ ਐਕਸਚੇਂਜ ਦੇ ਵਿੱਚ ਲਿਸਟਡ ਨੇ ਔਰ ਦੁਨੀਆਂ ਦੇ ਤੇਲ ਕਾਰੋਬਾਰ ਦੀਆਂ ਮੋਹਰੀ ਕੰਪਨੀਆਂ ਨੇ। ਇਸ ਕਰਕੇ ਵੀ ਉਹਨਾਂ ਦਾ ਜ਼ਿਕਰ ਅਕਸਰ ਨਹੀਂ ਕੀਤਾ ਜਾਂਦਾ ਕਿ ਉੱਥੇ ਕਿਹੜਾ ਹਮਲਾ ਹੋਇਆ, ਕਿੰਨਾ ਹਮਲਾ ਹੋਇਆ। ਉਧਰ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਦੇ ਵਿੱਚ 2 ਦਿਨ ਉਡਾਨਾਂ ਠੱਪ ਰਹਿਣ ਤੋਂ ਬਾਅਦ ਮੰਗਲਵਾਰ ਦੇ ਦਿਨ ਮੁੜ ਬਹਾਲ ਕਰ ਦਿੱਤੀਆਂ ਗਈਆਂ ਜਵਾਲਾਮੁਖੀ ਫਟਣ ਦੇ ਕਾਰਨ। ਸਵਾਹ ਤੋਂ ਬਾਅਦ ਕਰੀਬ 3,000 ਉਡਾਨਾਂ ਸਵਾਹ ਉੱਡੀ ਸੀਗੀ ਉੱਥੇ, ਇਸ ਕਰਕੇ 3,000 ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਸੀ। ਇੰਡੋਨੇਸ਼ੀਆ ਦੇ ਟਰਾਂਸਪੋਰਟੇਸ਼ਨ ਮੰਤਰੀ ਡੂਡੀ ਪੂਰਵਾ ਗਾਂਧੀ ਨੇ ਕਿਹਾ ਕਿ ਉਡਾਨਾਂ ਦੇ ਲਈ ਸੁਖਾਵੇਂ ਹਾਲਾਤ ਬਣਨ ਤੋਂ ਬਾਅਦ ਹੀ ਹਵਾਈ ਅੱਡਿਆਂ ਤੋਂ ਇਹਨਾਂ ਸੇਵਾਵਾਂ ਨੂੰ ਮੁੜ ਬਹਾਲ ਕੀਤਾ ਗਿਆ ਹੈ। ਉੱਥੇ ਹੀ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਵੀ ਪਾਉਣ ਤੋਂ ਪਹਿਲਾਂ ਪਾਕਿਸਤਾਨ ਤੋਂ ਇੱਕ ਖਬਰ ਸਾਹਮਣੇ ਆਉਂਦੀ ਹੈ ਜਿੱਥੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਬਾਜ਼ ਸ਼ਰੀਫ ਦੀ ਤਰਫ ਤੋਂ ਹੁਣ ਸਾਊਦੀ ਅਰਬ ਦੇ ਵਿੱਚ ਹੋਏ ਹੁਤੀ ਹਮਲਿਆਂ ਦਾ ਵਿਰੋਧ ਕੀਤਾ ਗਿਆ। ਸ਼ਾਬਾਜ਼ ਸ਼ਰੀਫ ਨੇ ਮੰਗਲਵਾਰ ਦੇ ਦਿਨ ਕਿਹਾ ਕਿ ਇਹ ਬੜਾ ਕਾਇਰਤਾਪੂਰਨ ਹਮਲਾ ਸੀ। ਦੱਸ ਦਈਏ ਕਿ ਸਾਊਦੀ ਅਰਬ ਦੇ ਨਾਲ ਪਾਕਿਸਤਾਨ ਇੱਕ ਸਮਝੌਤੇ ਦੇ ਵਿੱਚ ਬੱਝਿਆ ਹੋਇਆ। ਅਸਲ ਚ ਤਿੰਨੋਂ ਮੁਲਕ ਇੱਕ ਦੂਸਰੇ ਦੇ ਨਾਲ ਬੱਝੇ ਹੋਏ ਨੇ, ਸਾਊਦੀ ਅਰਬ, ਪਾਕਿਸਤਾਨ ਤੇ ਤੁਰਕੀ। ਕਿਹਾ ਇਹ ਜਾਂਦਾ ਸੀ ਕਿ ਇਸ ਦੇ ਵਿੱਚ ਇੱਕ ਦੇਸ਼ ਦੇ ਉੱਤੇ ਹਮਲਾ, ਬਾਕੀ 2 ਦੇਸ਼ਾਂ ਦੇ ਉੱਤੇ ਹਮਲਾ ਵੀ ਮੰਨਿਆ ਜਾਏਗਾ। ਪਰ ਸਾਊਦੀ ਅਰਬ ਉਹਨੂੰ ਹਮਲਾ ਮੰਨੇ ਤਾਂ ਕਿਉਂਕਿ ਉਸਦਾ ਕਾਰਨ ਪਹਿਲਾਂ ਹੀ ਤੁਹਾਨੂੰ ਦੱਸ ਚੁੱਕੇ ਹਾਂ ਕਿ ਸਾਊਦੀ ਅਰਬ ਦੇ ਲਈ ਇਸ ਵਕਤ ਇਹਨਾਂ ਤੇਲ ਰਿਫਾਇਨਰੀ ਕੰਪਨੀਆਂ ਦੇ ਉੱਤੇ ਹੋਇਆ ਹਮਲਾ ਇੱਕ ਬਹੁਤ ਵੱਡਾ ਵਿੱਤੀ ਘਾਟਾ ਹੋਏਗਾ, ਵਿੱਤੀ ਨੁਕਸਾਨ ਹੋਏਗਾ, ਕਿਉਂਕਿ ਦੁਨੀਆਂ ਭਰ ਦੇ ਵਿੱਚ ਫਿਰ ਤੇਲ ਕੰਪਨੀਆਂ ਦੇ ਸ਼ੇਅਰ ਜਿਹੜੇ ਨੇ ਉਹ ਡਿੱਗ ਜਾਂਦੇ ਨੇ, ਤੇਲ ਕੰਪਨੀਆਂ ਤੋਂ ਖਰੀਦੋ ਫਰੋਖਤ ਜਿਹੜੀ ਉਹ ਘੱਟ ਜਾਂਦੀ ਹੈ। ਅਜਿਹੇ ਚ ਸਾਊਦੀ ਅਧਿਕਾਰੀਆਂ ਨੇ ਦੱਸਿਆ ਕਿ ਹੁਤੀਆਂ ਦੀ ਤਰਫ ਤੋਂ ਡਰੋਨ ਤੇ ਮਿਜ਼ਾਈਲ ਹਮਲੇ ਜਿਹੜੇ ਕੀਤੇ ਗਏ ਸੀ ਉਸ ਚ ਕੁਝ ਲੋਕ ਜ਼ਖਮੀ ਹੋਏ ਨੇ, ਕਈ ਥਾਵਾਂ ਤੇ ਅੱਗ ਲੱਗੀ ਹੈ। ਪਰ ਡਰੋ ਜਿਹੜੀਆਂ ਤੇਲ ਰਿਫਾਇਨਰੀਜ਼ ਨੇ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ। ਕਿਹਾ ਗਿਆ ਕਿ ਖਾਲਿਦ ਏਅਰਬੇਸ ਵੈਸੇ ਅਮਰੀਕਾ ਦੇ ਫੌਜੀ ਹਵਾਈ ਅੱਡੇ ਦੇ ਤੌਰ ਦੇ ਉੱਤੇ ਵਰਤਿਆ ਜਾਂਦਾ ਤੇ ਅਬਾ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਨੁਕਸਾਨ ਜ਼ਰੂਰ ਪਹੁੰਚਿਆ। ਪਰ ਸਾਊਦੀ ਅਰਬ ਨੇ ਪਾਕਿਸਤਾਨ ਦੇ ਦੁਆਰਾ ਇਹ ਜਿਹੜੀ ਸਹਿਯੋਗ ਦਿੱਤਾ ਗਿਆ ਜਾਂ ਹੁਤੀ ਬਾਗੀਆਂ ਦਾ ਵਿਰੋਧ ਕੀਤਾ ਗਿਆ ਉਸਦੀ ਤਾਰੀਫ ਕੀਤੀ ਤੇ ਕਿਹਾ ਕਿ ਪਾਕਿਸਤਾਨ ਇੱਕ ਸੱਚੇ ਦੋਸਤ ਦੀ ਤਰ੍ਹਾਂ ਨਾਲ ਖੜਾ ਹੈ। ਉੱਥੇ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਜਿਹੜਾ ਇਸ ਵਕਤ ਭਾਰਤ ਦੇ ਵਿੱਚ ਬ੍ਰਿਕਸ ਸਮਿਟ ਹੋ ਰਿਹਾ ਉਸਦੇ ਨਾਲ ਜੁੜੀਆਂ ਹੋਈਆਂ ਖਬਰਾਂ, ਜਿੱਥੇ ਇਹ ਪਤਾ ਚੱਲ ਰਿਹਾ ਹੈ ਕਿ ਜਿਹੜੇ ਚੀਨ ਦੇ ਰਾਸ਼ਟਰਪਤੀ ਨੇ ਉਹ ਭਾਰਤ ਪਹੁੰਚਣਗੇ ਨਹੀਂ ਪਹੁੰਚਣਗੇ, ਇਹ ਇੱਕ ਸਸੋਪੰਜ ਬਣੀ ਹੋਈ ਹੈ। ਪਰ ਇਸ ਦਰਮਿਆਨ ਭਾਰਤ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਹੀਰੋ ਜ਼ਰੂਰ ਹੋ ਸਕਦੇ ਨੇ, ਪਰ ਜਦੋਂ ਦੁਨੀਆਂ ਭਰ ਦੇ ਰਾਸ਼ਟਰ ਨੇਤਾ ਜਦੋਂ ਪਹੁੰਚਦੇ ਨੇ ਤਾਂ ਉਦੋਂ ਅਸਲ ਦੇ ਵਿੱਚ ਭਾਰਤ ਦੇ ਅੰਦਰ ਉਡੀਕ ਜ਼ੀ ਜਿਨਪਿੰਗ ਦੀ ਹੀ ਹੁੰਦੀ ਹੈ। ਔਰ ਚੀਨ ਨੂੰ ਵੀ ਇਹ ਗੱਲ ਚੰਗੀ ਤਰ੍ਹਾਂ ਪਤਾ ਹੈ ਕਿ ਇਸ ਵਾਰ ਬ੍ਰਿਕਸ ਸਮਿਟ ਨੂੰ ਆਯੋਜਿਤ ਕਰ ਰਿਹਾ ਭਾਰਤ ਉਦੋਂ ਹੀ ਇਸ ਨੂੰ ਸਫਲ ਕਰਾਰ ਦੱਸੇਗਾ ਜਦੋਂ ਚੀਨੀ ਰਾਸ਼ਟਰਪਤੀ ਇੱਥੇ ਪਹੁੰਚਣਗੇ। ਪਰ ਚੀਨ ਦੀ ਤਰਫ ਤੋਂ ਹਾਲੇ ਤੱਕ ਕੋਈ ਟਿੱਪਣੀ ਨਹੀਂ ਦਿੱਤੀ ਗਈ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਜਿਹੜੇ ਨੇ ਉਹਨਾਂ ਨੇ ਗਲੋਬਲ ਟਾਈਮਸ ਅਖਬਾਰ ਦੇ ਹਵਾਲੇ ਦੇ ਨਾਲ ਜਿਹੜੇ ਮਾਓ ਨਿੰਗ ਨੇ ਉਹਨਾਂ ਨੇ ਇਹ ਖਬਰ ਦਿੱਤੀ ਕਿ ਚੀਨ ਬ੍ਰਿਕਸ ਦੀ ਅਹਿਮੀਅਤ ਸਮਝਦਾ ਹੈ। ਪਰ ਜਦੋਂ ਪੱਤਰਕਾਰਾਂ ਦੀ ਤਰਫ ਤੋਂ ਇਹ ਪੁੱਛਿਆ ਗਿਆ ਕਿ ਨਵੀਂ ਦਿੱਲੀ ਦੇ ਵਿੱਚ 12 ਤੇ 13 ਸਤੰਬਰ ਨੂੰ ਹੋਣ ਵਾਲੇ 18ਵੇਂ ਬ੍ਰਿਕਸ ਸਮਿਟ ਦੇ ਵਿੱਚ ਜ਼ੀ ਜਿਨਪਿੰਗ ਪਹੁੰਚਣਗੇ ਜਾਂ ਨਹੀਂ, ਤਾਂ ਇਸ ਦਾ ਜਵਾਬ ਹਾਲੇ ਸਾਡੇ ਕੋਲ ਨਹੀਂ ਹੈ, ਇਹ ਕਹਿ ਕੇ ਫਿਲਹਾਲ ਟਾਲ ਦਿੱਤਾ ਗਿਆ। ਇਸ ਮਾਮਲੇ ਦੇ ਉੱਤੇ ਸਸੋਪੰਜ ਬਣਾਈ ਜਾ ਰਹੀ ਹੈ ਔਰ ਹੋ ਸਕਦਾ ਹੈ ਕਿ ਜ਼ੀ ਜਿਨਪਿੰਗ ਇੱਥੇ ਪਹੁੰਚ ਜਾਣ, ਪਰ ਭਾਰਤ ਦੇ ਮੀਡੀਆ ਨੂੰ, ਭਾਰਤ ਦੇ ਪ੍ਰਧਾਨ ਮੰਤਰੀ ਨੂੰ ਚੰਗੀ ਤਰ੍ਹਾਂ ਤਰਸਾਇਆ ਜਾ ਰਿਹਾ। ਇਸ ਤੋਂ ਉਲਟ ਭਾਰਤ ਹੁਣ ਉਹਨਾਂ ਖ਼ਬਰਾਂ ਨੂੰ ਤਰਜੀਹ ਦੇਣ ਲੱਗ ਪਿਆ ਜਿਸ ਦੇ ਵਿੱਚ ਰੂਸ ਦੇ ਰਾਸ਼ਟਰਪਤੀ ਨੂੰ ਇੱਕ ਰੌਕ ਸਟਾਰ ਵੈਲਕਮ ਦਿੱਤਾ ਜਾਣਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਬ੍ਰਿਕਸ ਸਮਿਟ ਦੇ ਵਿੱਚ ਪਹੁੰਚਣਗੇ, ਇਸ ਖ਼ਬਰ ਦੀ ਪੁਸ਼ਟੀ ਕਰ ਦਿੱਤੀ ਗਈ ਹੈ। ਕ੍ਰੈਮਲਿਨ ਦੇ ਬੁਲਾਰੇ ਦਮਿਤਰੀ ਪੈਸਕੋਵ ਨੇ ਮੰਗਲਵਾਰ ਦੇ ਦਿਨ ਇਹ ਜਾਣਕਾਰੀ ਦਿੱਤੀ। ਵੈਸੇ ਪਿਛਲੀ ਵਾਰ ਜਦੋਂ G20 ਸਮਿਟ ਹੋਇਆ ਸੀ ਭਾਰਤ ਦੇ ਵਿੱਚ ਉਦੋਂ ਰੂਸੀ ਰਾਸ਼ਟਰਪਤੀ ਨਹੀਂ ਸੀ ਪਹੁੰਚੇ ਕਿਉਂਕਿ ਯੂਕਰੇਨ ਦੇ ਉੱਤੇ ਕਿਤੇ ਹਮਲੇ ਦੇ ਚੱਲਦਿਆਂ ਦੁਨੀਆਂ ਭਰ ਦੇ ਕਈ ਦੇਸ਼ਾਂ ਦੀ ਤਰਫ ਤੋਂ ਰੂਸ ਦੇ ਰਾਸ਼ਟਰਪਤੀ ਦੇ ਖਿਲਾਫ ਇੱਕ ਵਾਰੰਟ ਕੱਢਣ ਦੀ ਗੱਲ ਕਹੀ ਗਈ ਸੀ। ਇੰਟਰਨੈਸ਼ਨਲ ਪੁਲਿਸ ਦੀ ਇੰਟਰਪੋਲ ਦਾ ਇਹ ਵਾਰੰਟ ਸੀ ਕਿ ਰੂਸ ਦੇ ਰਾਸ਼ਟਰਪਤੀ ਰੂਸ ਤੋਂ ਬਾਹਰ ਜਿੱਥੇ ਵੀ ਜਾਂਦੇ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇ। ਹਾਲਾਂਕਿ ਯੂਰਪੀ ਦੇਸ਼ ਤਾਂ ਹਾਲੇ ਵੀ ਉਸ ਵਾਰੰਟ ਦੀ ਜਿਹੜੀ ਅਹਿਮੀਅਤ ਆ ਉਸਨੂੰ ਮੰਨ ਰਹੇ ਨੇ। ਭਾਰਤ ਦੇ ਉੱਤੇ ਫਿਲਹਾਲ ਕੋਈ ਇਸ ਕਿਸਮ ਦਾ ਦਬਾਅ ਨਹੀਂ ਪਾਇਆ ਜਾ ਰਿਹਾ। ਇਹ ਵੀ ਗੱਲ ਦੱਸ ਦਈਏ ਕਿ ਦਮਿਤਰੀ ਪੈਸਕੋਵ ਨੇ ਕਿਹਾ ਕਿ ਰੂਸ ਸ਼ਾਂਤੀ ਸਮਝੌਤੇ ਦੀਆਂ ਗੱਲਾਂ ਕਰਨ ਦੇ ਲਈ ਭਾਰਤ ਦੀਆਂ ਕੋਸ਼ਿਸ਼ਾਂ ਦਾ ਸਵਾਗਤ ਕਰਦਾ ਹੈ। ਰੂਸੀ ਕੱਚੇ ਤੇਲ ਦੀ ਖਰੀਦ ਕਰਨ ਵਾਲੇ ਦੇਸ਼ਾਂ ਦੇ ਉੱਤੇ ਅਮਰੀਕਾ ਦੀ ਤਰਫ ਤੋਂ 100% ਟੈਰਿਫ ਲਗਾਏ ਜਾਣ ਦਾ ਪ੍ਰਸਤਾਵ ਵੀ ਸੀ, ਪਰ ਇਸ ਮੁੱਦੇ ਦੇ ਉੱਤੇ ਨਾ ਤਾਂ ਭਾਰਤ ਤੇ ਨਾ ਹੀ ਰੂਸ ਖੁੱਲ੍ਹ ਕੇ ਬੋਲਦਾ ਹੈ ਕਿ ਰੂਸ ਭਾਰਤ ਨੂੰ ਕਿੰਨਾ ਕੱਚਾ ਤੇਲ ਦੇ ਰਿਹਾ, ਤੇ ਨਾ ਹੀ ਭਾਰਤ ਦੱਸ ਰਿਹਾ ਕਿ ਕੱਚਾ ਤੇਲ ਭਾਰਤ ਲੈ ਵੀ ਰਿਹਾ ਜਾਂ ਨਹੀਂ। ਖੈਰ ਇਹ ਗੱਲ ਛੁਪੀ ਹੋਈ ਵੀ ਨਹੀਂ ਹੈ, ਭਾਰਤ ਦੀਆਂ ਵੱਡੀਆਂ ਰਿਫਾਇਨਰੀਜ਼ ਦੀ ਤਰਫ ਤੋਂ ਜਿਹੜਾ ਰੂਸੀ ਕੱਚੇ ਤੇਲ ਦੀ ਦਰਾਮਦਗੀ ਉਸ ਨੂੰ ਘੱਟ ਕਰ ਦਿੱਤਾ ਗਿਆ ਕਾਫੀ ਹੱਦ ਤੱਕ। ਪਰ ਹਾਲੇ ਵੀ ਬ੍ਰਿਕਸ ਸਮਿਟ ਦੇ ਵਿੱਚ ਰੂਸੀ ਤੇਲ ਇੱਕ ਵੱਡਾ ਮੁੱਦਾ ਨਹੀਂ ਹੋਏਗਾ। ਵੱਡਾ ਮੁੱਦਾ ਇਹੀ ਹੋਏਗਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਤੇ ਰੂਸ ਦੇ ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਦੀ ਮੁਲਾਕਾਤ ਹੋ ਪਾਉਂਦੀ ਹੈ ਜਾਂ ਨਹੀਂ। ਇੱਧਰ ਇਸ ਦਰਮਿਆਨ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਮੰਗਲਵਾਰ ਦੇ ਦਿਨ ਭਾਰਤ ਤੇ ਚੀਨ ਦੇ ਦਰਮਿਆਨ ਸੀਨੀਅਰ ਹਾਈਐਸਟ ਮਿਲਟਰੀ ਕਮਾਂਡਰ ਲੈਵਲ ਦੀ ਪਹਿਲੀ ਫਲੈਗ ਮੀਟਿੰਗ 6 ਤੇ 7 ਸਪਤੰਬਰ ਨੂੰ ਹੋਈ, ਇਸ ਦੇ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ, ਅਗਸਤ 2025 ਤੋਂ ਬਾਅਦ ਤਣਾਅ ਬਣਿਆ ਹੋਇਆ ਸੀ ਔਰ ਇਸ ਦਰਮਿਆਨ ਹੁਣ ਜਾ ਕੇ ਇਹ ਬੈਠਕ ਹੋਈ ਹੈ ਇਸ ਪੱਧਰ ਦੀ। ਇਸ ਬੈਠਕ ਦੇ ਵਿੱਚ ਮਈ ਮਹੀਨੇ ਦੇ ਅੰਦਰ ਬੀਜਿੰਗ ਤੇ ਅਗਸਤ ਮਹੀਨੇ ਦੇ ਵਿੱਚ ਨਵੀਂ ਦਿੱਲੀ ਦੇ ਅੰਦਰ ਹੋਈ ਬੈਠਕ ਦੇ ਵੇਰਵੇ ਵੀ ਸਾਂਝੇ ਕੀਤੇ ਗਏ। ਹਾਲਾਂਕਿ ਬ੍ਰਿਕਸ ਸਮਿਟ ਦੇ ਨਾਲ ਜੁੜੇ ਹੋਏ ਸਵਾਲ ਜਦੋਂ ਰਣਧੀਰ ਜੈਸਵਾਲ ਤੋਂ ਪੁੱਛੇ ਗਏ ਕਿ ਜ਼ੀ ਜਿਨਪਿੰਗ ਆ ਰਹੇ ਨੇ ਜਾਂ ਨਹੀਂ, ਤਾਂ ਉਹਨਾਂ ਨੇ ਵੀ ਇਸ ਦਾ ਜਵਾਬ ਦਿੱਤਾ ਕਿ ਹਾਲੇ ਇਸ ਦੀ ਉਡੀਕ ਕੀਤੀ ਜਾ ਰਹੀ ਹੈ। ਉਧਰ ਮਹਾਰਾਸ਼ਟਰ ਦੇ ਮੁੰਬਈ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਪ੍ਰੋਗਰਾਮ ਤੋਂ ਪਹਿਲਾਂ ਪੁਲਿਸ ਨੇ 2 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ। ਇਹ ਕਾਰਵਾਈ ਮੋਦੀ ਦੇ ਮੰਗਲਵਾਰ ਸ਼ਾਮ ਕੁਰਲਾ ਬਾਂਦਰਾ ਕੰਪਲੈਕਸ ਦੇ ਵਿੱਚ ਇੱਕ ਪ੍ਰੋਗਰਾਮ 'ਚ ਸ਼ਾਮਲ ਹੋਣ ਤੋਂ ਪਹਿਲਾਂ ਕੀਤੀ ਗਈ। ਪੁਲਿਸ ਦੇ ਮੁਤਾਬਕ ਪ੍ਰਧਾਨ ਮੰਤਰੀ ਦਫ਼ਤਰ ਦੀ ਤਰਫ ਤੋਂ ਅਧਿਕਾਰੀ ਬਣ ਕੇ ਇਸ ਪ੍ਰੋਗਰਾਮ ਵਾਲੀ ਥਾਂ ਦੇ ਉੱਤੇ ਦਾਖਲ ਹੋਣ ਵਾਲੇ 24 ਸਾਲਾ ਨੌਜਵਾਨ ਤੇ ਉਸਦੇ ਬਾਡੀਗਾਰਡ ਨੂੰ ਹਿਰਾਸਤ 'ਚ ਲੈ ਲਿਆ ਗਿਆ। ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਹੈ ਕਿ ਖੁਦ ਨੂੰ PMO ਦਾ ਅਧਿਕਾਰੀ ਦੱਸ ਕੇ ਬਾਂਦਰਾ ਈਸਟ ਸਥਿਤ ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ ਦੇ ਵਿੱਚ ਇਸਨੇ ਐਂਟਰੀ ਲੈ ਲਈ ਸੀ। ਉਸਦੇ ਨਾਲ ਮੌਜੂਦ ਬਾਡੀਗਾਰਡ ਦੇ ਕੋਲ ਇੱਕ ਹਥਿਆਰ ਵੀ ਬਰਾਮਦ ਕੀਤਾ ਗਿਆ। ਫਿਲਹਾਲ ਇਹ ਜਾਣਕਾਰੀ ਨਹੀਂ ਸਾਂਝੀ ਕੀਤੀ ਗਈ ਕਿ ਆਖਿਰਕਾਰ ਇਸ ਨੌਜਵਾਨ ਦਾ ਮਕਸਦ ਕੀ ਸੀ। ਬਸ ਇਹ ਕਿਹਾ ਗਿਆ ਹੈ ਕਿ ਇਹ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਵਿੱਚ ਇੱਕ ਸੰਨ ਸੀ ਜਿਸ ਨੂੰ ਮੌਕੇ ਦੇ ਉੱਤੇ ਹੀ ਰੋਕ ਲਿਆ ਗਿਆ। ਉੱਥੇ ਹੀ ਪ੍ਰਧਾਨ

ਇਸ ਨੂੰ ਸਿਰਫ ਉਪਚਾਰਿਕ ਤੌਰ ਦੇ ਉੱਤੇ ਨਿਭਾਇਆ ਜਾ ਰਿਹਾ ਹੈ। ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਭਾਰਤ ਦੇ ਸਭ ਤੋਂ ਭ੍ਰਿਸ਼ਟ ਸੂਬੇ ਦੀ ਸਰਕਾਰ ਚਲਾਉਣ ਵਾਲੇ ਜਿਹੜਾ ਮੱਧ ਪ੍ਰਦੇਸ਼ ਦੇ ਵਿੱਚ ਭਾਜਪਾ ਦੇ ਕੋਲ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਬਚੀ ਹੈ। ਜ਼ਹਿਰੀਲੀ ਸ਼ਰਾਬ ਨੇ ਮੱਧ ਪ੍ਰਦੇਸ਼ ਦੇ ਸਾਗਰ ਦੇ ਵਿੱਚ ਅਨੇਕਾਂ ਲੋਕਾਂ ਦੀ ਜਾਨ ਲੈ ਲਈ ਹੈ ਤੇ ਕਈ ਘਰਾਂ ਦੇ ਵਿੱਚ ਮਾਤਮ ਪਸਰਿਆ ਹੋਇਆ। ਮੱਧ ਪ੍ਰਦੇਸ਼ ਨੂੰ ਪਤਾ ਹੈ ਅੱਗੇ ਕੀ ਹੋਏਗਾ। ਕੁਝ ਗ੍ਰਿਫਤਾਰੀਆਂ ਹੋਣਗੀਆਂ, ਕੁਝ ਅਧਿਕਾਰੀ ਸਸਪੈਂਡ ਹੋਣਗੇ, ਜਾਂਚ ਦੇ ਹੁਕਮ ਦਿੱਤੇ ਜਾਣਗੇ ਕਿਉਂਕਿ ਇਹ ਪਹਿਲੀ ਵਾਰ ਤਾਂ ਨਹੀਂ ਹੈ। ਕੁਝ ਦਿਨ ਹੀ ਪਹਿਲਾਂ ਇੰਦੌਰ ਦੇ ਵਿੱਚ ਦੂਸ਼ਿਤ ਪਾਣੀ ਪੀਣ ਦੇ ਚੱਲਦਿਆਂ ਕੁਝ ਲੋਕਾਂ ਦੀ ਮੌਤ ਹੋ ਗਈ ਸੀ। ਪਿਛਲੇ ਸਾਲ ਜ਼ਹਿਰੀਲੀ ਕਫ ਸਿਰਪ ਪੀਣ ਦੇ ਚੱਲਦਿਆਂ ਕਿੰਨੇ ਹੀ ਛੋਟੇ ਬੱਚਿਆਂ ਦੀ ਜਾਨ ਚਲੀ ਗਈ ਸੀ। ਜ਼ਹਿਰੀਲੀ ਦਵਾ, ਜ਼ਹਿਰੀਲੀ ਸ਼ਰਾਬ, ਜ਼ਹਿਰੀਲਾ ਪਾਣੀ ਨਵੇਂ ਕਾਨੂੰਨ ਬਣਾ ਦਿੱਤੇ ਜਾਂਦੇ ਨੇ ਪਰ ਉਹਨਾਂ ਨੂੰ ਕਿਸੇ ਤਹਿਖਾਨੇ ਦੇ ਵਿੱਚ ਸੁੱਟ ਦਿੱਤਾ ਜਾਂਦਾ ਅਗਲੇ ਹਾਦਸੇ ਦੇ ਹੋਣ ਤੱਕ। ਰਾਹੁਲ ਗਾਂਧੀ ਨੇ ਇਹ ਵੀ ਲਿਖਿਆ ਕਿ 20 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਭਾਜਪਾ ਦੀ ਸੂਬਾਈ ਸਰਕਾਰ ਮੱਧ ਪ੍ਰਦੇਸ਼ ਦੇ ਵਿੱਚ ਕਿਸੇ ਵੀ ਹਾਦਸੇ ਦੀ ਰੋਕਥਾਮ ਨਹੀਂ ਕਰ ਪਾ ਰਹੀ। ਉਹਨਾਂ ਨੇ ਨਾਮ ਦੀ ਕੋਈ ਵੀ ਕਾਰਵਾਈ ਨਹੀਂ ਕੀਤੀ। ਜਵਾਬਦੇਹੀ ਕਿੱਥੇ ਹੈ? ਆਖਿਰਕਾਰ ਕਦੋਂ ਤੱਕ ਲੋਕਾਂ ਦੀ ਜਾਨ ਦੇ ਬਦਲੇ ਸਿਰਫ ਹਾਦਸਿਆਂ ਦੇ ਉੱਤੇ ਨਾਮ ਮਾਤਰ ਕਾਰਵਾਈਆਂ ਹੁੰਦੀਆਂ ਰਹਿਣਗੀਆਂ? ਰਾਹੁਲ ਗਾਂਧੀ ਨੇ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ। ਸਾਗਰ ਜ਼ਿਲ੍ਹੇ ਦੇ ਵਿੱਚ ਕਥਿਤ ਸ਼ਰਾਬ ਪੀਣ ਦੇ ਨਾਲ ਹੋਈਆਂ ਮੌਤਾਂ ਦੀ ਗਿਣਤੀ ਦਾ ਅੰਕੜਾ ਵੀ ਵੱਧ ਕੇ ਹੁਣ 13 ਹੋ ਗਿਆ, ਯਾਨੀ 13 ਲੋਕਾਂ ਦੀ ਜਾਨ ਚਲੀ ਗਈ ਹੈ। ਸੋਮਵਾਰ ਦੁਪਹਿਰ ਇਲਾਜ ਦੇ ਦਰਮਿਆਨ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ ਸੀ। ਹਾਦਸੇ ਦੇ ਕਰੀਬ 96 ਲੋਕਾਂ ਦਾ 4 ਅਲੱਗ ਅਲੱਗ ਹਸਪਤਾਲਾਂ ਦੇ ਵਿੱਚ ਇਲਾਜ ਚੱਲ ਰਿਹਾ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਇਸ ਮਾਮਲੇ ਚ ਕਿਹਾ ਕਿ ਉਹਨਾਂ ਦੀ ਸਰਕਾਰ ਅਜਿਹੀਆਂ ਘਟਨਾਵਾਂ ਨੂੰ ਬਰਦਾਸ਼ਤ ਨਹੀਂ ਕਰੇਗੀ ਤੇ ਸਖ਼ਤ ਤੋਂ ਸਖ਼ਤ ਕਦਮ ਚੁੱਕਣ ਦੇ ਉਹਨਾਂ ਨੇ ਹੁਕਮ ਦਿੱਤੇ ਨੇ ਅਧਿਕਾਰੀਆਂ ਨੂੰ। ਖੈਰ, ਇਹ ਸਿਰਫ ਨੇਤਾਵਾਂ ਦੇ ਕਹਿਣ ਦੀ ਇੱਕ ਗੱਲ ਹੁੰਦੀ ਹੈ ਔਰ ਫਿਰ ਮੀਡੀਆ ਦੇ ਵਿੱਚ ਵੀ ਉਹੀ ਗੱਲ ਦੱਸਣੀ ਪੈਂਦੀ ਹੈ ਜੋ ਨੇਤਾਵਾਂ ਨੇ ਕਹੀ ਹੈ। ਭਾਰਤ ਦੇ ਵਿੱਚ ਹੋਰ ਵੀ ਸਿਆਸਤ ਦੇ ਨਾਲ ਜੁੜੀਆਂ ਖਬਰਾਂ ਵਾਪਰ ਰਹੀਆਂ ਨੇ ਪਰ ਇੱਕ ਖਬਰ ਸਿਆਸਤ ਦੇ ਨਾਲ ਜੁੜੀਆਂ ਹੋਈਆਂ ਸਾਂਝੀਆਂ ਕਰਨ ਤੋਂ ਪਹਿਲਾਂ ਸੋਸ਼ਲ ਮੀਡੀਆ ਪਲੇਟਫਾਰਮ ਮੇਟਾ ਦੇ ਨਾਲ ਜੁੜੀ ਹੋਈ ਜਿੱਥੇ ਚਾਈਲਡ ਸੈਕਸ਼ੂਅਲ ਅਬਿਊਜ਼ ਮਟੀਰੀਅਲ ਦੇ ਇਸ਼ਤਿਹਾਰ ਮਾਮਲੇ ਦੇ ਵਿੱਚ ਕੌਮੀ ਬਾਲ ਅਧਿਕਾਰ ਕਮਿਸ਼ਨ ਯਾਨੀ NCPCR ਦੀ ਤਰਫ ਤੋਂ ਇੱਕ ਸੰਮਨ ਜਾਰੀ ਕੀਤੇ ਗਏ ਨੇ। ਖਬਰ ਏਜੰਸੀ PTI ਦੇ ਮੁਤਾਬਕ ਮੇਟਾ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਤੇ ਹੈੱਡ ਨੂੰ 9 ਸਪਤੰਬਰ ਨੂੰ ਉਹਨਾਂ ਦੇ ਸਾਹਮਣੇ ਪੇਸ਼ ਹੋਣ ਦਾ ਅੱਜ ਦੇ ਦਿਨ ਹੁਕਮ ਦਿੱਤਾ ਗਿਆ। ਦਰਅਸਲ ਇਹ ਪੜਤਾਲ ਦੇ ਵਿੱਚ ਪਾਇਆ ਗਿਆ ਸੀ ਕਿ ਇੰਸਟਾਗ੍ਰਾਮ ਭਾਰਤ ਦੇ ਵਿੱਚ ਬੱਚਿਆਂ ਦੇ ਜਿਣਸੀ ਸ਼ੋਸ਼ਣ ਦੇ ਨਾਲ ਜੁੜੇ ਇਸ਼ਤਿਹਾਰਾਂ ਨੂੰ ਪ੍ਰਸਾਰਿਤ ਕਰ ਰਿਹਾ। ਭਾਰਤ ਸਰਕਾਰ ਇਸ ਦੇ ਉੱਤੇ ਕੋਈ ਰੋਕ ਨਹੀਂ ਲਗਾ ਰਹੀ। ਅਜਿਹਾ ਕਰਕੇ ਕੰਪਨੀ ਵੀ ਕਮਾਈ ਕਰ ਰਹੀ ਹੈ ਔਰ ਇਸ਼ਤਿਹਾਰਬਾਜ਼ੀਆਂ ਕਰਨ ਵਾਲੀਆਂ ਜਿਹੜੀਆਂ ਕੰਪਨੀਆਂ ਨੇ ਉਹ ਯੂਜ਼ਰਸ ਨੂੰ ਮੈਸੇਜਿੰਗ ਐਪ ਟੈਲੀਗ੍ਰਾਮ ਤੱਕ ਲੈ ਜਾਂਦੀਆਂ ਨੇ। ਇੱਥੋਂ ਲੋਕ ਬੱਚਿਆਂ ਦੇ ਜਿਨਸੀ ਸ਼ੋਸ਼ਣ ਵਾਲੇ ਵੀਡੀਓਜ਼ ਖਰੀਦ ਵੀ ਸਕਦੇ ਨੇ। NCPCR ਨੇ ਹੁਣ BBC ਦੀ ਇਸ ਖਬਰ ਦਾ ਆਪ ਹੀ ਨੋਟਿਸ ਲੈਂਦਿਆਂ ਹੋਇਆ 3 ਜੁਲਾਈ 2026 ਨੂੰ ਮੇਟਾ ਪਲੇਟਫਾਰਮ ਨੂੰ ਇੱਕ ਨੋਟਿਸ ਜਾਰੀ ਕੀਤਾ ਸੀ। ਕਮਿਸ਼ਨ ਨੇ ਨੋਟਿਸ ਦੇ ਜ਼ਰੀਏ ਕੰਪਨੀ ਨੂੰ ਮਾਮਲੇ 'ਚ ਸਪਸ਼ਟੀਕਰਨ ਮੰਗਿਆ ਸੀ। ਮੇਟਾ ਦੇ ਜਵਾਬ ਦੀ ਜਾਂਚ ਤੋਂ ਬਾਅਦ ਹੁਣ NCPCR ਨੇ ਇਸ ਮਾਮਲੇ 'ਚ ਤੱਥਾਂ ਤੇ ਹਾਲਾਤਾਂ ਦਾ ਪਤਾ ਲਗਾਉਣ ਦੇ ਲਈ ਜਾਂਚ ਸ਼ੁਰੂ ਕਰਨ ਦਾ ਫੈਸਲਾ ਲਿਆ। ਟਾਈਮਸ ਆਫ ਇੰਡੀਆ ਦੀ ਰਿਪੋਰਟ ਦੇ ਮੁਤਾਬਕ ਕਮਿਸ਼ਨ ਦੀ ਜਾਂਚ ਦਾ ਜਿਹੜਾ ਕੁਝ ਹਿੱਸਾ ਉਹ ਜਨਤਕ ਕਰ ਦਿੱਤਾ ਗਿਆ ਔਰ ਇਸ ਦੇ ਵਿੱਚ ਪਤਾ ਚੱਲ ਰਿਹਾ ਹੈ ਕਿ ਨਵੀਂ ਦਿੱਲੀ ਦੇ ਵਿੱਚ ਇੱਕ ਨੈਟਵਰਕ ਜੁੜਿਆ ਹੋਇਆ ਸੀ। ਦਿੱਲੀ ਪੁਲਿਸ ਨੂੰ ਇਸ ਦੇ ਜਾਂਚ ਦੇ ਹੁਕਮ ਦਿੱਤੇ ਗਏ। ਇੰਸਟਾਗ੍ਰਾਮ ਦੇ ਵਿੱਚ ਭਾਰਤ ਦੇ ਅੰਦਰ ਚਾਈਲਡ ਸੈਕਸ਼ੂਅਲ ਅਬਿਊਜ਼ ਮਟੀਰੀਅਲ ਨੂੰ ਉਤਸ਼ਾਹਿਤ ਕਰਨ ਵਾਲੀਆਂ ਇਹ ਜਿਹੜੀਆਂ ਕੰਪਨੀਆਂ ਨੇ ਇਹ ਜਿਹੜੇ ਲੋਕ ਨੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਵੀ ਗੱਲ ਸਾਹਮਣੇ ਆਈ ਹੈ ਪਰ ਹਾਲੇ ਤੱਕ ਇਸ ਦੀ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ ਹੈ। ਖੈਰ, ਉਧਰ ਦੂਜੀਆਂ ਹੋਰ ਖਬਰਾਂ ਦੀ ਸਾਂਝ ਪਾਈਏ ਤੇ ਬੰਬੇ ਹਾਈ ਕੋਰਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਾਰੇ ਕਥਿਤ ਭੰਡੀ ਵਾਲੀਆਂ ਟਿੱਪਣੀਆਂ ਕਰਨ ਦੇ ਬਾਰੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਦੇ ਖਿਲਾਫ 2019 ਦੇ ਵਿੱਚ ਮੈਜਿਸਟ੍ਰੇਟ ਅਦਾਲਤ ਦੀ ਤਰਫ ਤੋਂ ਜਾਰੀ ਸੰਮਨ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਜਸਟਿਸ NR ਬੋਕਰ ਦੀ ਬੈਂਚ ਨੇ ਰਾਹੁਲ ਗਾਂਧੀ ਦੇ ਖਿਲਾਫ ਪਟੀਸ਼ਨ ਖਾਰਜ ਕਰਦਿਆਂ ਕਿਹਾ ਕਿ ਮੈਜਿਸਟ੍ਰੇਟ ਦੇ ਹੁਕਮਾਂ ਦੇ ਵਿੱਚ ਕੋਈ ਖਾਮੀ ਨਹੀਂ ਹੈ। ਹਾਲਾਂਕਿ ਉੱਚ ਅਦਾਲਤ ਨੇ ਹੇਠਲੀ ਅਦਾਲਤ ਨੂੰ ਮਾਨਹਾਨੀ ਦੀ ਸ਼ਿਕਾਇਤ ਦੇ ਉੱਤੇ ਸੁਣਵਾਈ ਮੁਲਤਵੀ ਰੱਖਣ ਸੰਬੰਧੀ ਆਪਣੇ ਪਹਿਲੇ ਦੇ ਹੁਕਮਾਂ ਨੂੰ 6 ਹਫ਼ਤਿਆਂ ਤੱਕ ਵਧਾਉਣ ਦੀ ਗੱਲ ਕਹੀ ਹੈ। ਬਹਿਰਾਲ ਰਾਹੁਲ ਗਾਂਧੀ ਨੂੰ ਇਸ ਮਾਮਲੇ ਦੇ ਵਿੱਚ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਉਧਰ ਰਾਹਤ ਤਾਂ ਪੰਜਾਬ ਦੇ ਮੁਲਾਜ਼ਮਾਂ ਨੂੰ ਵੀ ਨਹੀਂ ਮਿਲਦੀ ਨਜ਼ਰ ਆ ਰਹੀ। ਪੰਜਾਬ ਦੇ ਵਿੱਚ ਸਰਕਾਰੀ ਸਖਤੀ ਦੇ ਦਰਮਿਆਨ ਔਰ ਇਸ ਦੇ ਬਾਵਜੂਦ ਮੁਲਾਜ਼ਮਾਂ ਨੇ ਦੂਸਰੇ ਗੇੜ ਦੀ ਹੜਤਾਲ ਕੀਤੀ, ਦੂਜੀ ਵਾਰ ਫਿਰ ਹੜਤਾਲ ਕੀਤੀ ਔਰ ਇਸ ਦਰਮਿਆਨ ਸਰਕਾਰੀ ਦਫ਼ਤਰਾਂ 'ਚ ਕੰਮਕਾਜ ਪੂਰੀ ਤਰ੍ਹਾਂ ਦੇ ਨਾਲ ਠੱਪ ਰੱਖਿਆ।
ਹੜਤਾਲ ਦੇ ਕਾਰਨ।

0: ਸੂਬਾ ਸਰਕਾਰ ਨੇ ਸਖਤ ਪੈਂਤੜਾ ਲੈਂਦਿਆਂ ਹੋਇਆ ਕੰਮ ਨਹੀਂ ਤਾਂ ਤਨਖਾਹ ਨਹੀਂ ਦੀ ਨੀਤੀ ਲਾਗੂ ਕਰਨ ਦਾ ਫੈਸਲਾ ਕੀਤਾ। ਮੁਲਾਜ਼ਮਾਂ ਦੀ ਤਰਫ ਤੋਂ 11 ਸਤੰਬਰ ਤੱਕ ਹੁਣ ਕਲਮ ਛੋੜ ਹੜਤਾਲ ਜਾਰੀ ਰੱਖਣ ਦਾ ਫੈਸਲਾ ਲਿਆ ਗਿਆ। ਇਸੇ ਕਰਕੇ ਸਰਕਾਰ ਨੇ ਇਹ ਗੱਲ ਕਹੀ ਹੈ ਕਿ ਮੁਲਾਜ਼ਮ ਜੇ ਡਿਊਟੀ ਨਹੀਂ ਨਿਭਾ ਰਹੇ ਤੇ ਹੜਤਾਲ ਦੇ ਵਿੱਚ ਹਿੱਸਾ ਲੈ ਰਹੇ ਨੇ ਤਾਂ ਉਹਨਾਂ ਨੂੰ ਤਨਖਾਹ ਵੀ ਉਹਨਾਂ ਦਿਨਾਂ ਦੀ ਨਾ ਦਿੱਤੀ ਜਾਵੇ। ਚੇਤੇ ਰਹੇ ਕਿ ਆਮ ਆਦਮੀ ਪਾਰਟੀ ਦੀ ਸੂਬਾਈ ਸਰਕਾਰ ਦੇ ਖਿਲਾਫ 27 ਅਗਸਤ ਨੂੰ ਵੀ ਸਰਕਾਰੀ ਮੁਲਾਜ਼ਮਾਂ ਦੀ ਤਰਫ ਤੋਂ ਸਮੂਹਕ ਛੁੱਟੀ ਕੀਤੀ ਗਈ ਸੀ। ਉਸ ਤੋਂ ਬਾਅਦ ਸੂਬਾਈ ਸਰਕਾਰ ਨੇ ਮੁਲਾਜ਼ਮਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤੇ ਤੇ ਨਾਲ ਦੀ ਨਾਲ ਇਸ ਮਾਮਲੇ ਦੇ ਵਿੱਚ ਹਾਈਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੰਦਿਆਂ ਹੋਇਆਂ ਸੁਪਰੀਮ ਕੋਰਟ ਦੇ ਵਿੱਚ ਸੂਬਾਈ ਸਰਕਾਰ ਲੈ ਗਈ। ਹਾਈਕੋਰਟ ਦੇ ਵਿੱਚ ਇਹ ਫੈਸਲਾ ਸਰਕਾਰ ਨੂੰ ਮਜਬੂਰ ਕਰ ਰਿਹਾ ਸੀ ਕਿ ਮੁਲਾਜ਼ਮਾਂ ਦਾ ਪੈਨਸ਼ਨਰਾਂ ਦਾ ਬਣਦਾ DA ਭੁਗਤਾਨ ਜਿਹੜਾ ਉਹ ਦਿੱਤਾ ਜਾਵੇ, ਪਰ ਸਰਕਾਰ ਇਸ DNS ਅਲਾਉਂਸ ਯਾਨੀ ਮਹਿੰਗਾਈ ਭੱਤੇ ਨੂੰ ਦੇਣ ਦੇ ਉੱਤੇ ਜਿਹੜਾ ਮੁਲਾਜ਼ਮਾਂ ਦੇ ਨਾਲ ਸਹਿਮਤ ਨਹੀਂ ਹੋਈ, ਬਲਕਿ ਹਾਈਕੋਰਟ ਦੇ ਫੈਸਲੇ ਨੂੰ ਵੀ ਨਹੀਂ ਮੰਨਿਆ ਤੇ ਉਸੇ ਨੂੰ ਚੁਣੌਤੀ ਦਿੰਦਿਆਂ ਹੋਇਆ ਸੁਪਰੀਮ ਕੋਰਟ ਦੇ ਵਿੱਚ ਇਹ ਫੈਸਲਾ ਲਿਜਾਇਆ ਗਿਆ। ਹੁਣ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਦੀ ਤਰਫ ਤੋਂ ਕਿਹਾ ਗਿਆ ਕਿ ਸੁਪਰੀਮ ਕੋਰਟ ਦਾ ਫੈਸਲੇ ਦਾ ਉਹ ਪੂਰੀ ਤਰ੍ਹਾਂ ਦੇ ਨਾਲ ਸਤਿਕਾਰ ਕਰਨਗੇ, ਪਰ ਜਦ ਤੱਕ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਵਿਚਾਰ ਅਧੀਨ ਹੈ ਉਦੋਂ ਤੱਕ ਪੰਜਾਬ ਸਰਕਾਰ ਆਪਣਾ ਕੋਈ ਵੱਖਰਾ ਫੈਸਲਾ ਨਹੀਂ ਲਏਗੀ। ਨਾਲ ਦੀ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਮੁਲਾਜ਼ਮਾਂ ਨੂੰ ਜਿਹੜਾ ਹੈ ਉਹ ਹੜਤਾਲ ਛੱਡ ਕੇ ਸਰਕਾਰ ਦੇ ਨਾਲ ਗੱਲਬਾਤ ਕਰ ਲੈਣੀ ਚਾਹੀਦੀ ਹੈ, ਪਰ ਸਰਕਾਰ ਗੱਲਬਾਤ ਇਹ ਦੂਸਰੇ ਪਾਸੇ ਇਹ ਵੀ ਕਹਿ ਕੇ ਬੰਦ ਕਰ ਰਹੀ ਹੈ ਕਿ ਪਹਿਲਾਂ ਸੁਪਰੀਮ ਕੋਰਟ ਦਾ ਫੈਸਲਾ ਸਾਹਮਣੇ ਆਣ ਦਿੱਤਾ ਜਾਵੇ। ਪੰਜਾਬ ਦੇ ਮੁੱਖ ਮੰਤਰੀ ਕੋਈ ਵੀ ਹੋਣ ਪਰ ਉਹਨਾਂ ਦਾ ਸਭ ਤੋਂ ਵੱਧ ਸਮਾਂ ਜਿਹੜਾ ਉਹ ਆਪਣੇ ਘਰ ਤੋਂ ਇਲਾਵਾ ਆਪਣੀ ਸਰਕਾਰੀ ਰਿਹਾਇਸ਼ ਤੋਂ ਇਲਾਵਾ ਦੂਸਰੀ ਇੱਕ ਥਾਂ ਦੇ ਉੱਤੇ ਜਿੱਥੇ ਸਭ ਤੋਂ ਵੱਧ ਬੀਤਦਾ ਉਹ ਹੁੰਦਾ ਸਿਵਲ ਸਕੱਤਰੇਤ। ਪੰਜਾਬ ਦੇ ਮੁੱਖ ਮੰਤਰੀ ਬੈਠਦੇ ਨੇ ਔਰ ਉੱਥੇ ਦੂਸਰੇ ਅਧਿਕਾਰੀ ਦੂਸਰੇ MLAs ਵੀ ਬੈਠਦੇ ਨੇ। ਪੰਜਾਬ ਦੇ ਮੁਲਾਜ਼ਮਾਂ ਦੀ ਦੂਸਰੇ ਗੇੜ ਦੀ ਹੜਤਾਲ ਦੇ ਦਰਮਿਆਨ ਸਿਵਲ ਸਕੱਤਰੇਤ ਜਿੱਥੇ ਸਾਰੇ ਹੀ ਕਰਮਚਾਰੀ ਮੁੱਖ ਮੰਤਰੀ ਦੇ ਅੱਗੇ ਸਿਰ ਝੁਕਾ ਕੇ ਖੜੇ ਹੁੰਦੇ ਨੇ, ਹੱਥ ਜੋੜ ਕੇ ਉਹਨਾਂ ਨੂੰ ਸਤਿ ਸ੍ਰੀ ਅਕਾਲ ਕਹਿ ਰਹੇ ਹੁੰਦੇ ਨੇ, ਉਹੀ ਅਧਿਕਾਰੀਆਂ ਦੇ ਹੱਥ ਹੁਣ ਹਵਾ ਦੇ ਵਿੱਚ ਉੱਠੇ ਹੋਏ ਸੀ। ਸਿਵਲ ਸਕੱਤਰੇਤ ਦੇ ਅਧਿਕਾਰੀ ਵੀ ਆਖਿਰਕਾਰ ਤਨਖਾਹ ਤਾਂ ਹਾਸਲ ਕਰਦੇ ਹੀ ਨੇ, ਤਨਖਾਹ ਦੇ ਵਿੱਚੋਂ ਪੰਜਾਬ ਸਰਕਾਰ ਜਿਹੜੀਆਂ ਕਟੌਤੀਆਂ ਲਗਾ ਰਹੀ ਹੈ DNS ਅਲਾਉਂਸ ਉਹਨਾਂ ਨੂੰ ਨਹੀਂ ਦੇ ਰਹੀ, ਤਨਖਾਹਾਂ ਘੱਟ ਕਰਕੇ ਦਿੱਤੀਆਂ ਜਾ ਰਹੀਆਂ ਨੇ। ਅਜਿਹੇ ਦੇ ਵਿੱਚ ਆਪਣੇ ਅੰਦਾਜ਼ ਦੇ ਵਿੱਚ ਸਿਵਲ ਸਕੱਤਰੇਤ ਦੇ ਕਰਮਚਾਰੀਆਂ ਨੇ ਵੀ ਮੁੱਖ ਮੰਤਰੀ ਦਾ ਵਿਰੋਧ ਕੀਤਾ। ਉਸੇ ਹੀ ਸਿਵਲ ਸਕੱਤਰੇਤ ਦੀ ਹਰ ਇੱਕ ਮੰਜ਼ਿਲ ਹਰ ਇੱਕ ਬਾਲਕਨੀ ਦੇ ਵਿੱਚ ਖੜੇ ਹੋ ਕੇ ਮੁਲਾਜ਼ਮਾਂ ਨੇ ਪੰਜਾਬ ਦੇ ਮੁੱਖ ਮੰਤਰੀ ਦੀ ਪਹਿਲੀ ਆਮਦ ਦੀ ਗੂੰਜ ਦੀ ਜਸ਼ਨ ਦੀ ਗੂੰਜ ਵੀ ਪਾਈ ਸੀ ਤੇ ਉਸੇ ਹੀ ਬਾਲਕੋਨੀਆਂ ਦੇ ਵਿੱਚੋਂ ਹੁਣ ਰੋਹ ਦੀ ਗੂੰਜ ਵੀ ਉੱਠ ਰਹੀ ਹੈ। ਪੰਜਾਬ ਦੇ ਮੁਲਾਜ਼ਮਾਂ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਧਮਕੀ ਨੁਮਾ ਚੇਤਾਵਨੀ ਨੂੰ ਵੀ ਦਰਕਿਨਾਰ ਕਰਦਿਆਂ ਹੋਇਆਂ ਸਰਕਾਰੀ ਦਫ਼ਤਰਾਂ ਦੇ ਵਿੱਚ ਕੰਮਕਾਜ ਠੱਪ ਕੀਤਾ ਔਰ ਪੰਜਾਬ ਸਰਕਾਰ ਇਹ ਧਮਕੀ ਦੇ ਰਹੀ ਹੈ ਕਿ ਜੇਕਰ ਆਮ ਲੋਕਾਂ ਨੂੰ ਪਰੇਸ਼ਾਨੀ ਆਉਂਦੀ ਹੈ ਤਾਂ ਉਹਨਾਂ ਦੀ ਨੌਕਰੀ ਤੱਕ ਜਾ ਸਕਦੀ ਹੈ, ਪਰ 4 ਲੱਖ ਤੋਂ ਵਧੇਰੇ ਮੁਲਾਜ਼ਮ ਤੇ ਪੈਨਸ਼ਨਰ ਇਸ ਵਕਤ ਪੰਜਾਬ ਦੇ ਵਿੱਚ ਸਰਕਾਰ ਤੋਂ ਇੱਕੋ ਹੀ ਮੰਗ ਕਰ ਰਹੇ ਨੇ ਕਿ ਜੇਕਰ IAS IPS ਅਧਿਕਾਰੀਆਂ ਨੂੰ ਪੰਜਾਬ ਸਰਕਾਰ ਉਹਨਾਂ ਦੇ ਬਣਦਾ DA ਦੇ ਸਕਦੀ ਹੈ ਤਾਂ ਆਮ ਮੁਲਾਜ਼ਮਾਂ ਨੂੰ ਕਿਉਂ ਨਹੀਂ ਦਿੱਤਾ ਜਾ ਰਿਹਾ। ਇਸ ਦਰਮਿਆਨ ਪੰਜਾਬ ਸਿਵਲ ਸਕੱਤਰੇਤ ਦੀ ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ਦੇ ਉੱਤੇ ਸਿਵਲ ਸਕੱਤਰੇਤ ਦੇ ਸਾਰੇ ਕੈਡਰ ਦੇ ਯੂਨੀਅਨਸ ਦੇ ਪ੍ਰਧਾਨ ਭੁੱਖ ਹੜਤਾਲ ਦੇ ਉੱਤੇ ਬੈਠ ਗਏ ਨੇ, ਜਿਸ ਦੇ ਵਿੱਚ PSS ਕੈਡਰ ਦੀ ਤਰਫ ਤੋਂ ਆਪਣੇ ਜਿਹੜੇ ਅੱਧੀ ਦਰਜਨ ਦੇ ਕਰੀਬ ਯੂਨੀਅਨ ਦੇ ਨਾਲ ਜੁੜੇ ਹੋਏ ਜਾਂ ਇੰਜ ਕਹਿ ਲਈਏ ਕਿ ਕਰਮਚਾਰੀ ਜਿਹੜੇ ਨੇ ਉਹ ਹੜਤਾਲ ਤੇ ਬੈਠੇ ਨੇ, ਪਰਸਨਲ ਸਟਾਫ ਜਿਹੜਾ ਉਹ ਬੈਠਾ ਹੈ, ਵਿੱਤ ਕਮਿਸ਼ਨਰ ਦੇ ਨਾਲ ਜੁੜੇ ਹੋਏ ਕਰਮਚਾਰੀ ਬੈਠੇ ਨੇ, ਦਰਜਾ 4 ਕਰਮਚਾਰੀ ਵੀ ਭੁੱਖ ਹੜਤਾਲ ਦੇ ਉੱਤੇ ਬੈਠ ਗਏ ਨੇ। ਭੁੱਖ ਹੜਤਾਲ ਅਣਮਿੱਥੇ ਸਮੇਂ ਦੇ ਲਈ ਕੀਤੀ ਗਈ ਹੈ। ਦੂਸਰੇ ਪਾਸੇ ਕਲਮ ਛੋੜ ਹਥਿਆਰ ਵੀ ਹੜਤਾਲ ਵੀ ਜਿਹੜੀ ਹੈ ਪੰਜਾਬ ਸਰਕਾਰ ਦੇ ਖਿਲਾਫ ਚੱਲ ਰਹੀ ਹੈ। ਰੈਵਨਿਊ ਪਟਵਾਰੀ ਯੂਨੀਅਨ, ਮੁਲਾਜ਼ਮ ਆਗੂ, ਬਿਜਲੀ ਕਰਮਚਾਰੀ, ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਚ ਪੜ੍ਹਾਉਣ ਵਾਲੇ ਅਧਿਆਪਕ ਤੇ ਇਸ ਤੋਂ ਇਲਾਵਾ ਹਰ ਇੱਕ ਮਹਿਕਮੇ ਦੇ ਕਰਮਚਾਰੀ ਜਿਹੜੇ ਨੇ ਉਹ ਪੰਜਾਬ ਸਰਕਾਰ ਦੇ ਖਿਲਾਫ ਹੋ ਬੈਠੇ ਨੇ। ਉੱਥੇ ਹੀ ਭਾਰਤ ਪੰਜਾਬ ਦੀਆਂ ਖਬਰਾਂ ਤੋਂ ਬਾਅਦ ਹੁਣ ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ, ਜਿੱਥੇ ਆਸਟ੍ਰੇਲੀਆ ਦੇ ਵਿੱਚ ਨਵੀਂ ਡਿਜੀਟਲ ਪਾਲਿਸੀ ਦੀ ਗੱਲ ਕਰੀ ਜਾ ਰਹੀ ਹੈ। ਸੋਸ਼ਲ ਮੀਡੀਆ ਦੇ ਉੱਤੇ ਐਲਗੋਰਿਥਮ ਜਿਹੜੇ ਨੇ ਆਸਟ੍ਰੇਲੀਆ ਦੇ ਵਿੱਚ ਘੱਟੋ ਘੱਟ ਚੇਂਜ ਹੋ ਜਾਣਗੇ। ਅਲੱਗ ਅਲੱਗ ਕੰਪਨੀਆਂ, ਮੇਟਾ, ਗੂਗਲ ਜਾਂ ਹੋਰ ਦੂਸਰੀਆਂ ਕੰਪਨੀਆਂ ਨੂੰ ਇਹ ਤਾਕੀਦ ਕੀਤੀ ਗਈ ਹੈ ਕਿ ਆਸਟ੍ਰੇਲੀਆ ਦੇ ਵਿੱਚ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ 16 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕ ਨੇ, ਵੱਧ ਉਮਰ ਦੇ ਉਹ ਲੋਕ ਸੋਸ਼ਲ ਮੀਡੀਆ ਦੇ ਉੱਤੇ ਘੱਟ ਤੋਂ ਘੱਟ ਸਮਾਂ ਕਿਵੇਂ ਬਿਤਾਉਣ, ਉਹਨਾਂ ਨੂੰ ਕੰਟੈਂਟ ਉਹਨਾਂ ਦੀ ਮਰਜ਼ੀ ਦਾ ਹੀ ਕਿਵੇਂ ਦਿੱਤਾ ਜਾਵੇ ਤੇ ਵਾਧੂ ਕੰਟੈਂਟ ਜਿਹੜਾ ਉਹਨਾਂ ਦੇ ਸਾਹਮਣੇ ਨਾ ਆਵੇ ਜਿਹੜਾ ਕਿ ਉਹ ਨਹੀਂ ਚਾਹੁੰਦੇ, ਇਸ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਐਲਗੋਰਿਥਮ ਦੇ ਵਿੱਚ ਬਦਲਾਅ ਹੋਣੇ ਚਾਹੀਦੇ ਨੇ। ਗਾਰਡੀਅਨ ਅਖਬਾਰ ਦੀ ਤਰਫ ਤੋਂ ਸਭ ਤੋਂ ਪਹਿਲਾਂ ਸਾਲ 2024 ਦੇ ਵਿੱਚ ਇਸ ਕਿਸਮ ਦੀ ਇੱਕ ਖਬਰ ਸਾਂਝੀ ਕੀਤੀ ਗਈ ਸੀ, ਜਿਸ ਤੋਂ ਬਾਅਦ ਆਸਟ੍ਰੇਲੀਅਨ ਸਰਕਾਰ ਨੇ ਇਸ ਮਾਮਲੇ ਦੇ ਉੱਤੇ ਤਰਜੀਹ ਦੇਣੀ ਸ਼ੁਰੂ ਕੀਤੀ। ਵੈਸੇ ਯੂਰਪ ਦੇ ਕੁਝ ਦੇਸ਼ਾਂ ਦੀ ਤਰਫ ਤੋਂ ਮੇਟਾ ਦੇ ਐਲਗੋਰਿਥਮ ਨੂੰ ਕੰਟਰੋਲ ਕਰਨ ਦੀ ਗੱਲ ਕਹੀ ਗਈ ਹੈ, ਔਰ ਮੇਟਾ ਦੀ ਤਰਫ ਤੋਂ ਉੱਥੇ ਝੁਕਿਆ ਵੀ ਜਾ ਰਿਹਾ, ਕਿਉਂਕਿ ਯੂਰਪ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਮਾਰਕੀਟ ਹੈ। ਪਰ ਇਸੇ ਤਰੀਕੇ ਦੇ ਨਾਲ ਐਂਥਨੀ ਅਲਬਨੀ ਸਰਕਾਰ ਨੇ ਵੀ ਮੰਗਲਵਾਰ ਦੇ ਦਿਨ ਐਲਾਨ ਕੀਤਾ ਕਿ ਉਹ ਆਸਟ੍ਰੇਲੀਆ ਦੇ ਵਿੱਚ ਵੀ ਕੁਝ ਇਸੇ ਕਿਸਮ ਦੇ ਬਦਲਾਅ ਲੈ ਕੇ ਆਉਣ ਜਾ ਰਹੇ ਨੇ। ਵੈਸੇ ਐਪਲ ਨੇ iOS ਸਿਸਟਮ ਵਾਲੇ ਜਿੰਨੇ ਵੀ ਫੋਨਸ ਨੇ, ਯਾਨੀ ਐਪਲ ਦੇ ਫੋਨਸ ਨੇ, ਉਹ ਚ 2021 ਦੇ ਵਿੱਚ ਇਹ ਬਦਲਾਅ ਲਿਆਂਦਾ ਸੀ, ਮੇਟਾ ਨੂੰ ਮਜਬੂਰ ਕੀਤਾ ਸੀ। ਪਰ ਮੇਟਾ ਨੇ ਉਸ ਵਕਤ ਜਿਹੜਾ ਇੱਕ ਫੀਚਰ ਜਾਰੀ ਕਰ ਦਿੱਤਾ ਸੀ ਅਦਾਲਤ ਚ, ਜਦੋਂ ਇਹ ਮਾਮਲਾ 18 ਬਿਲੀਅਨ ਡਾਲਰ ਦੇ ਉੱਤੇ ਸੈਟਲਮੈਂਟ ਦੇ ਵਿੱਚ ਜਾ ਕੇ ਨਿਬੜਿਆ, ਕਿ ਇਸ ਦੇ ਵਿੱਚ ਮੇਟਾ ਇੱਕ ਫੀਚਰ ਲੈ ਕੇ ਆਏਗਾ, ਜਿਵੇਂ ਇੰਸਟਾਗ੍ਰਾਮ ਦੇ ਉੱਤੇ ਇੱਕ ਫੀਚਰ ਹੈ ਟੇਕ ਬ੍ਰੇਕ। ਪਰ ਇਹ ਨਾਮ ਮਾਤਰ ਫੀਚਰ ਹੈ, ਕਹਿ ਤਾਂ ਦਿੰਦਾ ਇੰਸਟਾਗ੍ਰਾਮ ਦੇ ਉੱਤੇ ਜਿੰਨੇ ਵੀ iOS ਫੋਨਸ ਨੇ ਜਾਂ ਹੁਣ ਅੱਜ ਕੱਲ ਐਂਡਰਾਇਡ ਦੇ ਉੱਤੇ ਵੀ ਇਹ ਫੀਚਰ ਆ ਗਿਆ ਕਿ ਟੇਕ ਅ ਬ੍ਰੇਕ, ਪਰ ਇਸ ਦੇ ਬਾਵਜੂਦ ਲੋਕ ਜਿਹੜੇ ਨੇ ਇਸ ਨੂੰ ਇਗਨੋਰ ਕਰਕੇ ਇੰਸਟਾਗ੍ਰਾਮ ਫਿਰ ਵੀ ਵਰਤ ਰਹੇ ਨੇ। ਅਦਾਲਤ ਦੇ ਵਿੱਚ ਇਹ ਕੇਸ ਇੱਕ ਵਾਰ ਫਿਰ ਤੋਂ ਲਿਜਾਇਆ ਗਿਆ, ਪਰ ਇਸ ਵਾਰ iOS ਐਪਲ ਜਾਂ ਕਿਸੇ ਹੋਰ ਕੰਪਨੀ ਦੀ ਤਰਫ ਤੋਂ ਨਹੀਂ, ਇਸ ਵਾਰ ਯੂਰਪ ਦੀਆਂ ਅਦਾਲਤਾਂ ਦੇ ਵਿੱਚ ਮੇਟਾ ਨੂੰ ਘੜੀਸਿਆ ਗਿਆ। 2023 ਦੇ ਵਿੱਚ ਯੂਰਪ ਦੇ ਅੰਦਰ 9 ਐਲਗੋਰਿਥਮ ਦਾ ਜਿਹੜਾ ਇੱਕ ਦੋਸ਼ ਲਗਾਇਆ ਗਿਆ ਸੀ ਮੇਟਾ ਦੇ ਉੱਤੇ, ਡੱਚ ਕੋਰਟ ਨੇ 2025 ਦੇ ਵਿੱਚ ਮੇਟਾ ਨੂੰ ਉਸਦੇ ਲਈ ਦੋਸ਼ੀ ਪਾਇਆ, ਤੇ ਮੇਟਾ ਨੂੰ ਆਪਣਾ ਐਲਗੋਰਿਥਮ ਜਿਹੜਾ ਉਹ ਜਿਵੇਂ ਦੁਨੀਆਂ ਦੇ ਦੂਸਰੇ ਹਿੱਸਿਆਂ ਦੇ ਵਿੱਚ ਅਪਣਾਇਆ ਜਾਂਦਾ, ਬਿਲਕੁਲ ਉਸ ਤੋਂ ਉਲਟ ਯੂਰਪ ਦੇ ਵਿੱਚ ਅਪਣਾਇਆ ਗਿਆ। ਜਦੋਂ ਯੂਰਪ ਦੇ ਵਿੱਚ ਇਹ ਤਜਰਬਾ ਸਫਲ ਹੋ ਸਕਦਾ ਹੈ ਤਾਂ ਆਸਟ੍ਰੇਲੀਆ ਦੇ ਵਿੱਚ ਕਿਉਂ ਨਹੀਂ, ਇਹੀ ਕਹਿ ਕੇ ਹੁਣ ਮੇਟਾ ਜਾਂ ਦੂਸਰੀਆਂ ਕੰਪਨੀਆਂ ਨੂੰ ਆਸਟ੍ਰੇਲੀਆ ਦੇ ਵਿੱਚ ਮਜਬੂਰ ਕੀਤਾ ਜਾਏਗਾ। ਉਧਰ ਦੂਸਰੇ ਪਾਸੇ ਗ੍ਰੀਨਸ ਪਾਰਟੀ ਦੀ ਸੈਨੇਟਰ ਸਾਰਾ ਹੈਂਸਨ ਯੰਗ ਦਾ ਕਹਿਣਾ ਕਿ ਸਰਕਾਰ ਦੀ ਡਿਜੀਟਲ ਡਿਊਟੀ ਆਫ ਕੇਅਰ ਦਾ ਨਾਲ ਜੁੜਿਆ ਹੋਇਆ ਜਿਹੜਾ ਬਿੱਲ ਹੈ, ਇਸ ਦੇ ਵਿੱਚ ਐਲਗੋਰਿਥਮ ਦੇ ਉੱਤੇ ਜਿਹੜਾ ਆਪਟ ਇਨ ਤੇ ਆਪਟ ਆਊਟ ਵਰਗੀਆਂ ਜਿਹੜੀਆਂ ਆਪਸ਼ਨ ਦਿੱਤੀਆਂ ਜਾ ਰਹੀਆਂ ਨੇ, ਉਹ ਸਿਰਫ ਭੜਕਾਉਣ ਦੇ ਲਈ ਜਾਂ ਭਰਮਾਉਣ ਦੇ ਲਈ ਜਾਂ ਧਿਆਨ ਬਦਲਣ ਦੇ ਲਈ ਦਿੱਤੀਆਂ ਜਾ ਰਹੀਆਂ ਨੇ, ਇਹ ਕਾਫੀ ਨਹੀਂ ਹੈ। ਵੈਸੇ ਦੱਸ ਦਈਏ ਕਿ ਸਰਕਾਰ ਨੇ ਆਪਣੇ ਇਸ ਡਿਊਟੀ ਆਫ ਕੇਅਰ ਲੈਜਿਸਲੇਸ਼ਨ ਜਾਂ ਇਸ ਬਿੱਲ ਦੇ ਵਿੱਚ ਤਕਨੀਕ ਕੰਪਨੀਆਂ ਨੂੰ ਇਹ ਗੱਲ ਕਹੀ ਹੈ ਕਿ ਜੇਕਰ ਉਹ ਆਪਣੀਆਂ ਐਲਗੋਰਿਥਮ ਦੇ ਵਿੱਚ ਤਬਦੀਲੀਆਂ ਨਹੀਂ ਕਰਦੇ ਤਾਂ ਉਹਨਾਂ ਨੂੰ ਆਸਟ੍ਰੇਲੀਆ ਚ ਘੱਟੋ ਘੱਟ 100 ਮਿਲੀਅਨ ਡਾਲਰ ਜਾਂ ਇਸ ਤੋਂ ਵੀ ਵੱਧ ਦੇ ਹਰਜਾਨੇ ਦੇਣੇ ਪੈ ਸਕਦੇ ਨੇ। ਗ੍ਰੀਨਸ ਪਾਰਟੀ ਦੀ ਸੈਨੇਟਰ ਸਾਰਾ ਐਂਥਨ ਯੰਗ ਨੇ ਇਹੀ ਗੱਲ ਕਹੀ ਕਿ ਹਰਜਾਨਿਆਂ ਦੇ ਨਾਲ ਆਮ ਲੋਕਾਂ ਦਾ ਜਿਹੜਾ ਮਾਨਸਿਕ ਤਣਾਅ ਹੈ ਉਹ ਠੀਕ ਨਹੀਂ ਹੋਣ ਲੱਗਿਆ, ਆਮ ਲੋਕ ਜਿਹੜੇ ਨੇ ਉਹ ਇਸ ਦੇ ਵਿੱਚ ਤਬਦੀਲੀ ਨਹੀਂ ਕਰਨ ਲੱਗੇ ਕਿ ਉਹ ਇਸ ਨੂੰ ਸੁਧਾਰ ਲੈਣ ਔਰ ਇਸ ਦੇ ਵਿੱਚ ਕੋਈ ਬਦਲਾਅ ਨਹੀਂ ਆਉਣ ਲੱਗੇ। ਅਜਿਹੇ ਦੇ ਵਿੱਚ ਇਹ ਅਪੀਲ ਕੀਤੀ ਗਈ ਹੈ ਕਿ ਇਸ ਬਿੱਲ ਦੇ ਅੰਦਰ ਵੱਡੀਆਂ ਕ੍ਰਾਂਤੀਕਾਰੀ ਤਬਦੀਲੀਆਂ ਕੀਤੀਆਂ ਜਾਣ। ਗ੍ਰੀਨਸ ਪਾਰਟੀ ਦੀ ਗੱਲ ਫਿਲਹਾਲ ਲੇਬਰ ਪਾਰਟੀ ਮੰਨਦੀ ਹੈ ਜਾਂ ਨਹੀਂ ਇਹ ਆਉਣ ਵਾਲੇ ਸਮੇਂ ਚ ਪਤਾ ਲੱਗੇਗਾ, ਪਰ ਫਿਲਹਾਲ ਟੈਕ ਕੰਪਨੀਜ਼ ਨੂੰ ਆਸਟ੍ਰੇਲੀਆ ਸਰਕਾਰ ਦੀ ਗੱਲ ਮੰਨਣੀ ਹੋਏਗੀ। ਉਧਰ ਬੱਚਿਆਂ ਦੇ ਵਿੱਚ ਵੀ ਇੱਕ ਡਿਜੀਟਲ ਡੀਟੌਕਸ ਕਰਨ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਐਜੂਕੇਸ਼ਨ ਮਿਨਿਸਟਰ ਜੈਸਨ ਕਲੇਅਰ ਨੇ ਕਿਹਾ ਕਿ ਪੀਸਾ ਵਰਗੇ ਐਗਜ਼ਾਮਸ ਦੇ ਨਤੀਜੇ ਇਹ ਸਾਫ਼ ਦਰਸਾਉਂਦੇ ਨੇ ਕਿ ਆਸਟ੍ਰੇਲੀਆ ਦੇ ਬੱਚੇ ਕਿਵੇਂ ਹਿਸਾਬ ਤੇ ਅੰਗਰੇਜ਼ੀ ਵਰਗੇ ਵਿਸ਼ਿਆਂ ਦੇ ਵਿੱਚ ਪਛੜ ਰਹੇ ਨੇ। ਪੀਸਾ ਯਾਨੀ PISA ਪ੍ਰੋਗਰਾਮ ਫਾਰ ਇੰਟਰਨੈਸ਼ਨਲ ਸਟੂਡੈਂਟ ਅਸੈਸਮੈਂਟ, ਆਮ ਤੌਰ ਦੇ ਉੱਤੇ ਈਅਰ 9 ਦੇ ਵਿੱਚ ਇਸ ਕਿਸਮ ਦੀਆਂ ਅਸੈਸਮੈਂਟ ਕੀਤੀਆਂ ਜਾਂਦੀਆਂ ਨੇ। ਦੇਖਿਆ ਜਾਂਦਾ ਹੈ ਕਿ OECD ਮੁਲਕਾਂ ਦੇ ਵਿੱਚ ਯਾਨੀ ਦੁਨੀਆਂ ਦੇ ਵਿਕਸਿਤ ਮੁਲਕਾਂ ਦੇ ਵਿੱਚ ਆਸਟ੍ਰੇਲੀਆ ਦੇ ਬੱਚੇ ਕਿੱਥੇ ਖੜਦੇ ਨੇ, ਖਾਸ ਤੌਰ ਦੇ ਉੱਤੇ ਮੈਥਸ ਦੇ ਵਿੱਚ, ਰੀਡਿੰਗ ਦੇ ਵਿੱਚ ਤੇ ਦੂਸਰੇ ਵਿਸ਼ਿਆਂ ਦੇ ਅੰਦਰ। ਇਹਨਾਂ ਵਿਸ਼ਿਆਂ ਦੇ ਵਿੱਚ ਆਸਟ੍ਰੇਲੀਆ ਪਹਿਲਾਂ ਹੀ ਪਛੜ ਰਿਹਾ ਸੀ, ਪਰ ਕਿਹਾ ਜਾ ਰਿਹਾ ਹੈ ਕਿ ਆਪਣੇ ਦੂਸਰੇ ਹਮਰੁਤਬਾ ਮੁਲਕਾਂ ਦੇ ਮੁਕਾਬਲੇ ਯਾਨੀ ਅਮਰੀਕਾ, ਕੈਨੇਡਾ, ਨਿਊਜ਼ੀਲੈਂਡ, ਜਰਮਨੀ, ਫਰਾਂਸ ਵਰਗੇ ਮੁਲਕਾਂ ਦੇ ਮੁਕਾਬਲੇ ਆਸਟ੍ਰੇਲੀਆ ਇਸ ਪੀਸਾ ਰੈਂਕਿੰਗ ਦੇ ਵਿੱਚ ਹੋਰ ਵੀ ਜ਼ਿਆਦਾ ਪਛੜ ਰਿਹਾ। ਇਸੇ ਕਰਕੇ ਜਿਹੜੇ ਐਜੂਕੇਸ਼ਨ ਮਿਨਿਸਟਰ ਨੇ ਉਹਨਾਂ ਨੇ ਡਿਜੀਟਲ ਕਲੀਨਿੰਗ ਦੀ ਗੱਲ ਕੀਤੀ ਹੈ, ਡਿਜੀਟਲ ਡੀਟੌਕਸ ਦੀ ਗੱਲ ਕੀਤੀ ਹੈ। ਕਿਹਾ ਹੈ ਕਿ ਬੱਚਿਆਂ ਨੂੰ AI ਵਾਲੇ ਪਾਸਿਓਂ ਦੂਰ ਕਰਕੇ ਇੱਧਰ ਲਿਆਉਣਾ ਜਾਣਾ ਚਾਹੀਦਾ ਹੈ। ਖਾਸ ਤੌਰ ਦੇ ਉੱਤੇ ਬਰਤਾਨੀਆ ਦੀ ਐਗਜ਼ਾਮਪਲ ਦਿੱਤੀ ਗਈ ਹੈ। ਬਰਤਾਨੀਆ ਨੇ ਪਿਛਲੇ 3 ਸਾਲਾਂ ਦੇ ਵਿੱਚ ਆਪਣੀਆਂ ਪਾਲਿਸੀਜ਼ ਚੇਂਜ ਕੀਤੀਆਂ ਨੇ, ਕਰੀਕੁਲਮ ਦੇ ਵਿੱਚ ਪਾਲਿਸੀਜ਼ ਚੇਂਜ ਕੀਤੀਆਂ ਨੇ। ਇਸੇ ਕਰਕੇ ਹੁਣ ਉੱਥੇ ਜਿਹੜੇ 10 ਤੋਂ 15 ਸਾਲ ਤੱਕ ਦੇ ਬੱਚੇ ਨੇ ਉਹਨਾਂ ਦੇ ਵਿੱਚ ਮੈਥਸ ਦੇ ਅੰਦਰ ਤਾਂ ਘੱਟੋ ਘੱਟ ਹਿਸਾਬ ਕਿਤਾਬ ਦੇ ਅੰਦਰ ਤਾਂ ਸੁਧਾਰ ਦੇਖਣ ਨੂੰ ਮਿਲ ਰਿਹਾ। ਪਰ ਜਦੋਂ ਹਿਸਾਬ ਕਿਤਾਬ ਦੀ ਗੱਲ ਆਉਂਦੀ ਹੈ ਤਾਂ ਅਗਲੀ ਖਬਰ ਵੀ ਇਸੇ ਦੇ ਨਾਲ ਜੁੜੀ ਹੋਈ, ਜਿੱਥੇ ਪਤਾ ਚੱਲਦਾ ਹੈ ਕਿ NSW ਦੇ ਵਿੱਚ ਮੈਥਸ ਤੇ ਰੀਡਿੰਗ ਦੇ ਅੰਦਰ ਬੱਚੇ ਇਸ ਵਕਤ ਆਪਣੇ ਨਿਮਨਤਮ ਸਤਰ ਦੇ ਉੱਤੇ ਨੇ। NSW ਦੇ ਬੱਚੇ ਪਿਛਲੇ ਦੋ ਆਪਣੀ ਪੂਰੀ ਦੀ ਪੂਰੀ ਜਨਰੇਸ਼ਨ ਦੇ ਵਿੱਚ 2 ਸਾਲ ਪਿੱਛੇ ਚੱਲ ਰਹੇ ਨੇ। ਯਾਨੀ ਕਿ ਆਮ ਤੌਰ ਦੇ ਉੱਤੇ ਜੇਕਰ ਅੱਜ ਤੋਂ 20 ਸਾਲ ਪਹਿਲਾਂ ਜਾਂ 30 ਸਾਲ ਪਹਿਲਾਂ ਜਿਹੜੇ ਈਅਰ 9 ਦੇ ਬੱਚੇ ਸੀ, ਜੇਕਰ ਉਹਨਾਂ ਦਾ ਹਿਸਾਬ ਕਿਤਾਬ ਦੇਖਿਆ ਜਾਂਦਾ ਤਾਂ ਉਹ ਜਿਸ ਲੈਵਲ ਦੇ ਉੱਤੇ ਨੇ ਅੱਜ ਦੀ ਤਰੀਕ ਦੇ ਵਿੱਚ, ਬੱਚੇ ਆਪਣੇ ਉਸ ਤੋਂ 2 ਲੈਵਲ ਪਿੱਛੇ ਚੱਲ ਰਹੇ ਨੇ। ਯਾਨੀ ਕਿ ਈਅਰ 9 ਦੇ ਸਟੂਡੈਂਟਸ ਈਅਰ 7 ਦੇ ਹਿਸਾਬ ਦੇ ਉੱਤੇ ਜਾਂ ਮੈਥਸ ਦੇ ਉੱਤੇ ਜਿਹੜੇ ਉਹ ਹੀ ਠੀਕ ਕਰ ਪਾ ਰਹੇ ਨੇ, ਆਪਣੇ ਲੈਵਲ ਦਾ ਉਹ ਮੈਥਸ ਜਿਹੜਾ ਜਾਂ ਰੀਡਿੰਗ ਜਿਹੜੀ ਉਸ ਦੇ ਸਟੈਂਡਰਡ ਦੇ ਵਿੱਚ ਉਹ ਪਛੜ ਰਹੇ ਨੇ। ਪੀਸਾ ਦੀ ਗੱਲ ਦੇ ਜਾਂ ਪ੍ਰੋਗਰਾਮ ਫਾਰ ਇੰਟਰਨੈਸ਼ਨਲ ਸਟੂਡੈਂਟ ਅਸੈਸਮੈਂਟ ਦੇ ਜਦੋਂ ਨਤੀਜੇ ਸਾਹਮਣੇ ਆਉਂਦੇ ਨੇ ਤਾਂ 15 ਸਾਲ ਦੇ ਜਿਹੜੇ NSW ਦੇ ਵਿੱਚ ਵਿਦਿਆਰਥੀ ਨੇ ਉਹ ਨੈਸ਼ਨਲ ਸਟੈਂਡਰਡ ਤੋਂ ਵੀ ਪਛੜ ਰਹੇ ਨੇ। ਬਲਕਿ 2009 ਤੋਂ ਬਾਅਦ NSW ਦੇ ਵਿਦਿਆਰਥੀਆਂ ਦਾ ਪੱਧਰ ਸਭ ਤੋਂ ਹੇਠਾਂ ਜਾ ਚੁੱਕਿਆ। 63% ਸੀ ਜਦੋਂ 2009 ਦੇ ਵਿੱਚ ਇਹ ਪੱਧਰ ਦੇਖਿਆ ਗਿਆ ਸੀ, ਪਰ ਮੈਥਸ ਦੇ ਵਿੱਚ ਵਿਦਿਆਰਥੀਆਂ ਦਾ ਜਿਹੜਾ ਪੱਧਰ ਉਹ 66% ਤੋਂ ਵੀ ਹੇਠਾਂ ਜਾ ਚੁੱਕਿਆ ਹੈ ਔਰ ਰੀਡਿੰਗ ਦੇ ਵਿੱਚ ਜਿਹੜਾ ਇਹ 60% ਵੀ ਹੇਠਾਂ ਚੱਲ ਰਿਹਾ ਹੈ। ਵੈਸੇ ਜੇਕਰ ਓਵਰਆਲ ਗੱਲ ਕੀਤੀ ਜਾਵੇ ਤਾਂ ACT ਕੈਨਬਰਾ ਦਾ ਵੀ ਕੋਈ ਬਹੁਤਾ ਵਧੀਆ ਪੱਧਰ ਨਹੀਂ ਹੈ। ACT ਕੈਨਬਰਾ ਦੇ ਵਿੱਚ ਬੱਚੇ ਜਿਹੜੇ ਨੇ ਇਸ ਵਕਤ ਮੈਥਸ ਦੇ ਵਿੱਚ 59% ਦੀ ਕੁਆਲੀਫਿਕੇਸ਼ਨ ਜਿਹੜੀ ਹੈ ਉਹ 59% ਦਾ ਸਕੋਰ ਹਾਸਲ ਕਰ ਪਾ ਰਹੇ ਨੇ, ਜਦਕਿ 2009 ਦੇ ਵਿੱਚ ਇਹੀ ਸਕੋਰ 69% ਸੀ, 10% ਪਿਛੜ ਚੁੱਕੇ ਨੇ। ਵਿਕਟੋਰੀਆ ਦੀ ਗੱਲ ਕਰੀਏ ਤਾਂ NSW ਤਾਂ ਬਿਹਤਰ ਹੈ ਪਰ ਵੈਸੇ ਇੱਥੋਂ ਦਾ ਵੀ ਪੱਧਰ ਕੋਈ ਬਹੁਤਾ ਵਧੀਆ ਨਹੀਂ ਹੈ। 52% ਬੱਚੇ ਹੀ ਮੈਥਸ ਕੁਆਲੀਫਾਈ ਕਰ ਪਾ ਰਹੇ ਨੇ ਆਪਣੇ ਲੈਵਲ ਦੇ ਵਿੱਚ ਇੰਟਰਨੈਸ਼ਨਲ ਐਗਜ਼ਾਮ ਦੀ ਜਦੋਂ ਗੱਲ ਆਉਂਦੀ ਹੈ, ਤੇ 2009 ਦੇ ਵਿੱਚ ਇਹੀ 63% ਬੱਚੇ ਸੀ। ਸਭ ਤੋਂ ਵਧੀਆ ਜਿਹੜਾ ਲੈਵਲ ਸੀ ACT ਦੇ ਨਾਲ ਜਿਹੜਾ 69% ਦਾ ਲੈਵਲ ਸੀ 2009 ਚ, ਉਹ ਇੱਕ ਦੂਜੀ ਸਟੇਟ ਸੀ ਵੈਸਟਰਨ ਆਸਟ੍ਰੇਲੀਆ, ਜਿੱਥੇ 69% ਬੱਚੇ ਮੈਥਸ ਸਕੋਰ ਜਿਹੜਾ ਸੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਕਰ ਪਾ ਰਹੇ ਸੀ। ਅੱਜ ਦੀ ਤਰੀਕ ਚ ਉਹ 48% ਹੈ। ਯਾਨੀ ਕਿ NSW ਤੇ ਵਿਕਟੋਰੀਆ ਤੋਂ ਵੀ ਬਦਤਰੀਨ, ਪਰ ਜੇ ਇਸ ਦੇ ਵਿੱਚ ਹੋਰ ਵੀ ਜ਼ਿਆਦਾ ਬਦਤਰੀਨ ਗੱਲ ਕੀਤੀ ਜਾਵੇ ਜਾਂ ਇਸ ਤੋਂ ਸਭ ਤੋਂ ਜ਼ਿਆਦਾ ਪਛੜੇ ਹੋਏ ਜਿਹੜੇ ਬੱਚੇ ਨੇ ਤਾਂ ਨਾਰਦਰਨ ਟੈਰੀਟਰੀ ਤੇ ਤਸਮਾਨੀਆ, ਜਿੱਥੇ ਕ੍ਰਮਵਾਰ 34% ਤੇ 36% ਦਾ ਸਕੋਰ ਹੀ ਬੱਚਿਆਂ ਨੇ ਹਾਸਲ ਕੀਤਾ। ਸਾਇੰਸ ਦੀ ਜਦੋਂ ਗੱਲ ਕਰੀਏ ਤਾਂ ਸਾਇੰਸ ਦੇ ਵਿੱਚ ਵੀ ਤਸਮੇਨੀਆ ਤੇ ਨਾਰਦਰਨ ਟੈਰੀਟਰੀ ਦੇ ਬੱਚੇ ਪਛੜਦੇ ਨੇ, ਪਰ ਇੱਥੇ ਸਭ ਤੋਂ ਵਧੀਆ ਸਕੋਰ ਅੱਜ ਦੀ ਤਰੀਕ ਦੇ ਵਿੱਚ ਯਾਨੀ 2025 ਚ ਜੇਕਰ ਕੋਈ ਸੂਬਾ ਹਾਸਲ ਕਰ ਪਾ ਰਿਹਾ ਤਾਂ ਉਹ ACT ਕੈਨਬਰਾ, ਜਿੱਥੇ 70% ਬੱਚਿਆਂ ਨੇ ਸਾਇੰਸ ਦੇ ਵਿੱਚ ਵਧੀਆ ਸਕੋਰ ਕੀਤਾ। 2009 ਚ 74% ਬੱਚੇ ਵਧੀਆ ਸਕੋਰ ਕਰ ਪਾ ਰਹੇ ਸੀ ਔਰ NSW ਦੇ ਵਿੱਚ ਬੱਚਿਆਂ ਦਾ ਔਸਤਨ ਸਕੋਰ ਜਿਹੜਾ ਉਹ ਸਾਇੰਸ ਦੇ ਵਿੱਚ 61% ਹੈ, ਵਿਕਟੋਰੀਆ ਦਾ 62% ਹੈ, ਕੁਇਨਜ਼ਲੈਂਡ ਦਾ 57%, ਸਾਊਥ ਆਸਟ੍ਰੇਲੀਆ ਦਾ 58% ਤੇ ਵੈਸਟਰਨ ਆਸਟ੍ਰੇਲੀਆ ਦਾ 61% ਹੈ। ਤਸਵੀਰ ਸਾਰੀ ਦੀ ਸਾਰੀ ਬਦਲ ਜਾਂਦੀ ਹੈ ਰੀਡਿੰਗ ਦੇ ਵਿੱਚ। ਰੀਡਿੰਗ ਦੇ ਵਿੱਚ ਅੱਜ ਦੀ ਤਰੀਕ ਚ ACT ਦੇ ਬੱਚਿਆਂ ਦਾ ਸਕੋਰ 65% ਆ ਰਿਹਾ। ਕੌਮਾਂਤਰੀ ਜਿਹੜੇ ਐਗਜ਼ਾਮਸ ਦੀ ਗੱਲ ਆਉਂਦੀ ਹੈ, ਨਿਊ ਸਾਊਥ ਵੇਲਸ ਦਾ 56%, ਵਿਕਟੋਰੀਆ ਦਾ 58% ਤੇ ਕੁਇਨਜ਼ਲੈਂਡ ਦਾ 52% ਸਕੋਰ ਆਉਂਦਾ ਹੈ। ਅਜਿਹੇ ਚ ਵੈਸਟਰਨ ਆਸਟ੍ਰੇਲੀਆ ਤੇ ਸਾਊਥ ਆਸਟ੍ਰੇਲੀਆ ਕੋਈ ਬਹੁਤੇ ਅੱਗੇ ਪਿੱਛੇ ਨਹੀਂ ਨੇ, ਦੋਹਾਂ ਦਾ ਸਕੋਰ 55% ਦੇ ਆਸ ਪਾਸ ਹੈ, ਪਰ ਨਾਰਦਰਨ ਟੈਰੀਟਰੀ ਇੱਥੇ ਵੀ ਪਛੜਦਾ ਹੈ। 38% ਸਕੋਰ ਜਿਹੜਾ ਅੱਜ ਦੀ ਤਰੀਕ ਚ ਨਾਰਦਰਨ ਟੈਰੀਟਰੀ ਦੇ ਬੱਚੇ ਇਸ ਕੌਮਾਂਤਰੀ ਜਿਹੜੇ ਐਗਜ਼ਾਮਸ ਨੇ ਉਹਨਾਂ ਦੇ ਵਿੱਚ ਸਕੋਰ ਕਰ ਪਾ ਰਹੇ ਨੇ। ਗਲੋਬਲੀ ਆਸਟ੍ਰੇਲੀਆ ਦੇ ਬੱਚਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਾਇੰਸ ਦੇ ਵਿੱਚ ਉਹ 11ਵੇਂ ਨੰਬਰ ਤੇ ਆਉਂਦੇ ਨੇ, ਮੈਥਸ ਦੇ ਵਿੱਚ 17ਵੇਂ ਨੰਬਰ ਦੇ ਉੱਤੇ ਆਉਂਦੇ ਨੇ, ਤੇ ਇਹ 91 ਦੇਸ਼ਾਂ ਦੀ ਅਲੱਗ ਅਲੱਗ ਰੈਂਕਿੰਗ ਹੁੰਦੀ ਹੈ। 91 ਦੇਸ਼ ਵੈਸੇ ਕੱਲੇ OECD ਨਹੀਂ ਬਲਕਿ ਇਸ ਤੋਂ ਇਲਾਵਾ ਏਸ਼ੀਆਈ ਮੁਲਕ ਵੀ ਇਸ ਦੇ ਵਿੱਚ ਸ਼ਾਮਿਲ ਕਰ ਲਏ ਜਾਂਦੇ ਨੇ, ਜਿੱਥੇ ਆਸਟ੍ਰੇਲੀਆ ਦੇ ਬੱਚੇ ਕੋਈ ਬਹੁਤਾ ਜ਼ਿਆਦਾ ਅੱਗੇ ਨਜ਼ਰ ਨਹੀਂ ਆ ਰਹੇ। ਆਸਟ੍ਰੇਲੀਆ ਦੇ ਵਿੱਚ ਸਿਰਫ ਜਿਹੜੇ ਘਰੇਲੂ ਵਿਦਿਆਰਥੀ ਨੇ ਉਹਨਾਂ ਦੀ ਪੜ੍ਹਾਈ ਦਾ ਪੱਧਰ ਹੀ ਨਹੀਂ ਪਛੜ ਰਿਹਾ, ਬਲਕਿ ਕੌਮਾਂਤਰੀ ਵਿਦਿਆਰਥੀ ਵੀ ਆਪਣੀ ਪੜ੍ਹਾਈ ਓਨੀ ਸਹੀ ਤਰੀਕੇ ਦੇ ਨਾਲ ਹਾਸਲ ਨਹੀਂ ਕਰ ਪਾ ਰਹੇ ਜਾਂ ਤਾਂ ਇੱਥੇ ਪਹੁੰਚ ਹੀ ਨਹੀਂ ਪਾ ਰਹੇ। ਆਸਟ੍ਰੇਲੀਆ ਦੇ ਵਿੱਚ ਵੀਜ਼ਾ ਇੰਟਰਨੈਸ਼ਨਲ ਸਟੂਡੈਂਟਸ ਵੀਜ਼ਾ ਐਪਲੀਕੇਸ਼ਨ ਦੀ ਡੈਕਲਾਈਨ ਰੇਟ ਨਵੇਂ ਸਿਰੇ ਤੋਂ ਜਾਰੀ ਕੀਤੀ ਗਈ ਹੈ। ਦੱਸਿਆ ਗਿਆ ਹੈ ਕਿ ਡਿਪਾਰਟਮੈਂਟ ਆਫ ਹੋਮ ਅਫੇਅਰਸ ਦੇ ਅੰਕੜਿਆਂ ਦੇ ਮੁਤਾਬਕ ਸਟੂਡੈਂਟ ਵੀਜ਼ਾ ਐਪਲੀਕੇਸ਼ਨ ਦਾਖਲ ਕਰਨ ਵਾਲੇ ਬੱਚਿਆਂ ਦੀ ਗਿਣਤੀ ਜਿਹੜੀ ਹੈ, ਰਿਫਿਊਜ਼ਲ ਰੇਟ ਜਿਹੜੀ ਹੈ, ਉਹ ਪਿਛਲੇ ਇੱਕ ਦਹਾਕੇ ਦੇ ਵਿੱਚ ਸਭ ਤੋਂ ਜ਼ਿਆਦਾ ਹਾਈ ਲੈਵਲ ਦੇ ਉੱਤੇ ਜਾ ਚੁੱਕੀ ਹੈ। 2016 ਦੇ ਵਿੱਚ 7.9% ਕੁੱਲ ਅਰਜ਼ੀਆਂ ਜਿਹੜੀਆਂ ਸੀ ਉਹ ਰਿਜੈਕਟ ਹੋ ਰਹੀਆਂ ਸੀ ਸਟੂਡੈਂਟ ਵੀਜ਼ਾਸ ਦੇ ਵਿੱਚੋਂ। ਅੱਜ ਦੀ ਤਰੀਕ ਦੇ ਵਿੱਚ ਲਗਭਗ 25% ਐਪਲੀਕੇਸ਼ਨਸ ਰਿਜੈਕਟ ਹੋ ਰਹੀਆਂ ਨੇ। ਸਭ ਤੋਂ ਜ਼ਿਆਦਾ ਐਪਲੀਕੇਸ਼ਨਸ ਸਟੂਡੈਂਟ ਵੀਜ਼ਾ ਦੀਆਂ ਜਿਹੜੀਆਂ ਰਿਜੈਕਟ ਹੁੰਦੀਆਂ ਨੇ ਉਹ ਨੇਪਾਲ ਦੇ ਵਿਦਿਆਰਥੀ ਨੇ। 51% ਵਿਦਿਆਰਥੀ ਜਿਹੜੇ ਨੇਪਾਲ ਦੇ ਵਿੱਚ ਅਪਲਾਈ ਕਰਦੇ ਨੇ ਉਹ ਆਪਣੀਆਂ ਅਰਜ਼ੀਆਂ ਪੂਰੀਆਂ ਹੀ ਨਹੀਂ ਹੁੰਦੀਆਂ ਦੇਖ ਪਾਉਂਦੇ, ਯਾਨੀ ਕਿ ਉਹਨਾਂ ਦਾ ਵੀਜ਼ੇ ਸਿਰੇ ਹੀ ਨਹੀਂ ਚੜ੍ਹਦੇ। ਇਹ 2025-26 ਦੇ ਅੰਕੜੇ ਨੇ। ਔਰ ਐਸੇ ਸਮੇਂ ਦੇ ਦਰਮਿਆਨ ਨੇਪਾਲ ਤੋਂ ਬਾਅਦ ਦੂਜੇ ਨੰਬਰ ਦੇ ਉੱਤੇ ਆਉਂਦੇ ਨੇ ਭਾਰਤ ਦੇ ਵਿਦਿਆਰਥੀ। ਭਾਰਤ ਦੇ ਵਿੱਚ ਜੇ 100 ਅਰਜ਼ੀਆਂ ਲੱਗਦੀਆਂ ਨੇ ਤਾਂ ਉਹਦੇ ਚੋਂ 40 ਅਰਜ਼ੀਆਂ ਰੱਦ ਹੋ ਜਾਂਦੀਆਂ ਨੇ, ਕਿਉਂਕਿ ਉਹਨਾਂ ਨੂੰ ਆਸਟ੍ਰੇਲੀਆ ਆਪਣੇ ਸਟੈਂਡਰਡ ਦੇ ਮੁਤਾਬਕ ਸਹੀ ਨਹੀਂ ਪਾਉਂਦਾ। ਔਰ ਇਹੀ ਤੁਲਨਾ ਭਾਰਤ ਤੇ ਨੇਪਾਲ ਦੀ ਜੇ ਚੀਨ ਦੇ ਨਾਲ ਕਰੀਏ ਤਾਂ ਚੀਨ ਦੀਆਂ ਮਹਿਜ 5.8% ਅਰਜ਼ੀਆਂ ਹੀ ਰਿਜੈਕਟ ਹੋ ਰਹੀਆਂ ਨੇ। ਜ਼ਾਹਰ ਜੀ ਗੱਲ ਹੈ ਕਿ ਸਭ ਤੋਂ ਜ਼ਿਆਦਾ ਅਰਜ਼ੀਆਂ ਰਿਜੈਕਟ ਹੋਣ ਦੇ ਮਾਮਲੇ ਚ ਭਾਰਤ ਤੇ ਨੇਪਾਲ ਮੋਹਰੀ ਦੇਸ਼ ਨੇ। ਹਾਲਾਂਕਿ 3 ਦੇਸ਼ ਹੀ ਨੇ, ਭਾਰਤ, ਨੇਪਾਲ ਤੇ ਚੀਨ, ਜਿਹੜੇ ਅੱਜ ਦੀ ਤਰੀਕ ਦੇ ਵਿੱਚ ਸਭ ਤੋਂ ਜ਼ਿਆਦਾ ਇੰਟਰਨੈਸ਼ਨਲ ਸਟੂਡੈਂਟਸ ਆਸਟ੍ਰੇਲੀਆ ਦੇ ਵਿੱਚ ਭੇਜ ਰਹੇ ਨੇ। ਉੱਥੇ ਕੁਝ ਦੂਜੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ ਤੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੇ ਨਾਲ ਜੁੜੀਆਂ ਹੋਈਆਂ ਖਬਰਾਂ, ਜਿੱਥੇ ਪਤਾ ਚੱਲਦੇ ਆਏ ਕਿ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦਾ ਇੱਕ ਐਸੇ ਗੋਲਫ ਕੋਰਸ ਦੇ ਵਿੱਚ ਮੈਂਬਰਸ਼ਿਪ ਸੀ, ਔਰ ਕਦੋਂ ਤੋਂ ਸੀ, ਕਿੰਨੀ ਪੁਰਾਣੀ ਸੀ, ਜਿਸ ਨੂੰ ਹੁਣ $6 million ਦੀ ਗ੍ਰਾਂਟ ਫੈਡਰਲ ਸਰਕਾਰ ਦੀ ਤਰਫ ਤੋਂ ਦਿੱਤੀ ਗਈ ਹੈ। ਹਾਲਾਂਕਿ ਸਿੱਧੇ ਤੌਰ ਤੇ ਨਹੀਂ ਦਿੱਤੀ ਗਈ ਹੈ, ਪਰ ਇਹ ਲੇਬਰ ਦੀ ਹੀ ਹਮਾਇਤੀ ਚੈਨਲਸ ਦੇ ਥਰੂ ਇਹ ਗ੍ਰਾਂਟ ਜਿਹੜੀ ਹੈ ਮੈਰਿਕਵਿਲ ਗੋਲਫ ਕੋਰਸ ਨੂੰ ਦਿੱਤੀ ਗਈ ਹੈ। ਦੱਸ ਦਈਏ ਕਿ ਮੈਰਿਕਵਿਲ ਉਹ ਥਾਂ ਹੈ ਜਿੱਥੋਂ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਜਿੱਤ ਕੇ ਫੈਡਰਲ ਸੀਟ ਜਿੱਤ ਕੇ ਸੱਤਾ ਦੇ ਵਿੱਚ ਦਾਖਲ ਹੁੰਦੇ ਨੇ, ਪਰ 2025 ਦੇ ਚੋਣਾਂ ਦੇ ਵਿੱਚ ਇਸ ਗੋਲਫ ਕਲੱਬ ਨੂੰ ਜਿਹੜੀ ਗ੍ਰਾਂਟ ਦੇਣ ਦਾ ਵਾਅਦਾ ਵੀ ਐਂਥਨੀ ਅਲਬਨੀਜ਼ ਦੇ ਚੋਣ ਪੱਤਰ ਦੇ ਵਿੱਚ ਸੀ ਔਰ ਉਹ ਦਿੱਤਾ ਵੀ ਗਿਆ। ਪਰ ਇਹ ਕਿਹਾ ਜਾ ਰਿਹਾ ਹੈ ਕਿ ਐਂਥਨੀ ਅਲਬਨੀਜ਼ ਦੀ ਜਦੋਂ ਮੈਂਬਰਸ਼ਿਪ ਪਤਾ ਕੀਤੀ ਜਾਂਦੀ ਹੈ ਕਿ ਉਹ ਆਨਰੇਰੀ ਹੈ ਜਾਂ ਪੇਡ ਹੈ ਜਾਂ ਕਿਸ ਤਰੀਕੇ ਦੇ ਨਾਲ ਹੈ, ਤਾਂ ਇਹਦਾ ਕੋਈ ਰਿਕਾਰਡ ਹਾਸਲ ਨਹੀਂ ਹੁੰਦਾ, ਕਿਉਂਕਿ ਪ੍ਰਧਾਨ ਮੰਤਰੀ ਦੇ ਪਾਰਲੀਮੈਂਟ ਦੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਹੀ ਉਹਨਾਂ ਨੇ ਇਸ ਦੀ ਮੈਂਬਰਸ਼ਿਪ ਜੁਆਇਨ ਕਰ ਰੱਖੀ ਸੀ 1996 ਤੋਂ। ਹੁਣ ਮੈਰਿਕਵਿਲ ਗੋਲਫ ਕਲੱਬ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਉਹਨਾਂ ਦੀ ਤਰਫ ਤੋਂ ਇਹ ਕਿਹਾ ਗਿਆ ਕਿ ਉਹਨਾਂ ਨੇ ਪੁਰਾਣੇ ਸਾਰੇ ਰਿਕਾਰਡ ਖੰਗਾਲੇ ਨੇ। ਹੋ ਸਕਦਾ ਹੈ ਕਿ 1996 ਤੋਂ ਪਹਿਲਾਂ ਦੇ ਰਿਕਾਰਡਾਂ ਦੇ ਵਿੱਚ ਉਹਨਾਂ ਦੀ ਇਹ ਮੈਂਬਰਸ਼ਿਪ ਹੋਵੇ, ਪਰ ਇਹ ਕਿਤਾਬਾਂ ਦੇ ਵਿੱਚ ਉਹਨਾਂ ਦੀ ਮੈਂਬਰਸ਼ਿਪ ਆਨਰੇਰੀ ਸੀ ਜਾਂ ਕਿਵੇਂ, ਇਹ ਹਾਸਲ ਨਹੀਂ ਹੁੰਦਾ। ਮੈਨੂੰ ਨਹੀਂ ਇਸ ਦੀ ਕੋਈ ਜਾਣਕਾਰੀ, ਕਿਉਂਕਿ 15 ਸਾਲ ਤੋਂ ਵੀ ਵਧੇਰੇ ਦਾ ਸਮੇਂ ਜਿਹੜੇ ਲੰਬੇ ਰਿਕਾਰਡ ਨੇ ਉਹ ਕਲੱਬ ਦੇ ਲਈ ਮੇਨਟੇਨ ਕਰਨੇ ਮੁਸ਼ਕਲ ਹੋ ਜਾਂਦੇ ਨੇ, ਖਾਸ ਤੌਰ ਦੇ ਉੱਤੇ ਮੈਂਬਰਸ਼ਿਪ ਦੇ ਨਾਲ ਜੁੜੇ ਹੋਏ। ਪਰ ਹੁਣ ਸਿਆਸੀ ਤੌਰ ਦੇ ਉੱਤੇ ਪ੍ਰਧਾਨ ਮੰਤਰੀ ਦੀ ਨਿਖੇਧੀ ਜ਼ਰੂਰ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਇਸ ਮਾਮਲੇ ਦੇ ਉੱਤੇ ਪ੍ਰਧਾਨ ਮੰਤਰੀ ਕੋਈ ਜਵਾਬਦੇਹੀ ਕਿਉਂ ਨਹੀਂ ਦੇ ਰਹੇ। ਉਧਰ ਪ੍ਰਧਾਨ ਮੰਤਰੀ ਨੇ ਜਦੋਂ ਇਹ ਪੁੱਛਿਆ ਗਿਆ ਕਿ ਕੀ ਆਸਟ੍ਰੇਲੀਆ ਦੇ ਵਿੱਚ ਉਹ ਜਿਹੜੇ ਲੇਬਰ ਪਾਰਟੀ ਦੀ ਰਣਨੀਤੀ ਹੈ ਜ਼ਾਹਰ ਕਰਨਗੇ ਕਿ ਨਹੀਂ, ਕਿ ਐਕਸਾਈਜ਼ ਕੱਟ ਲਗਾਇਆ ਜਾਵੇ ਜਾਂ ਨਹੀਂ, ਇਸ ਮਾਮਲੇ ਦੇ ਉੱਤੇ ਪ੍ਰਧਾਨ ਮੰਤਰੀ ਨੇ ਕੋਈ ਵੀ ਜਵਾਬ ਨਹੀਂ ਦਿੱਤਾ। ਉਹਨਾਂ ਕਿਹਾ ਕਿ ਅਸੀਂ ਇਹ ਨਹੀਂ ਚਾਹੁੰਦੇ ਕਿ ਆਸਟ੍ਰੇਲੀਆ ਦੇ ਵਿੱਚ ਇੰਨੀਆਂ ਸਸਤੀਆਂ ਵੇਪਸ ਤੇ ਸਿਗਰਟਾਂ ਵਿਕਣ ਲੱਗ ਜਾਣ ਕਿ ਹਰ ਘਰ ਦੇ ਵਿੱਚ ਹਰ ਇੱਕ ਹੱਥ ਦੇ ਵਿੱਚ ਇਹ ਹੋਣ, ਇਹ ਕੋਈ ਤਰੀਕਾ ਨਹੀਂ ਹੋਏਗਾ, ਜੋ ਕਿ ਲਿਬਰਲ ਨੈਸ਼ਨਲ ਗਠਜੋੜ ਸੁਝਾ ਰਿਹਾ ਹੈ, ਜਾਂ ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਤਾਂ ਐਲਾਨ ਵੀ ਕਰ ਦਿੱਤਾ ਗਿਆ ਕਿ ਐਕਸਾਈਜ਼ ਕੱਟ ਨੂੰ ਉਹ ਘੱਟ ਕਰ ਦੇਣਗੇ ਔਰ 20 ਸਿਗਰਟਾਂ ਦੀ ਡੱਬੀ ਮਹਿਜ $6 ਦੀ ਐਕਸਾਈਜ਼ ਕੱਟ ਦੇ ਉੱਤੇ ਵਿਕੇਗੀ। ਹਾਲਾਂਕਿ ਕੁੱਲ ਕੀਮਤ $6 ਨਹੀਂ ਹੈ, ਪਰ ਫਿਰ ਵੀ ਇਹ $30 ਦੀ ਜਿਹੜੀ ਅੱਜ ਦੀ ਤਰੀਕ ਦੇ ਵਿੱਚ ਐਕਸਾਈਜ਼ ਡਿਊਟੀ ਲੱਗਦੀ ਹੈ ਸਿਗਰਟਾਂ ਦੇ ਉੱਤੇ, ਉਸ ਨੂੰ ਘਟਾ ਕੇ $6 ਦੇ ਉੱਤੇ ਲੈ ਕੇ ਆਉਣਾ ਚਾਹੁੰਦੀ ਹੈ ਵਨ ਨੇਸ਼ਨ ਪਾਰਟੀ। ਉਧਰ ਪ੍ਰਧਾਨ ਮੰਤਰੀ ਨੇ $6 million ਦੀ ਗ੍ਰਾਂਟ ਗੋਲਫ ਕੋਰਸ ਕਲੱਬ ਨੂੰ ਦਿੱਤੇ ਜਾਣ ਦੇ ਉੱਤੇ ਵੀ ਮਾਫ਼ੀ ਮੰਗਣ ਤੋਂ ਇਨਕਾਰ ਕੀਤਾ। ਉਹਨਾਂ ਕਿਹਾ ਕਿ ਇਹ ਕੋਈ ਗੱਲ ਨਹੀਂ ਬਣਦੀ, ਜੇਕਰ ਉਹ ਉਸ ਹਲਕੇ ਤੋਂ ਸੀਟ ਲੜਦੇ ਨੇ ਤੇ ਉਸ ਗੋਲਫ ਕੋਰਸ ਦੇ ਵਿਸਤਾਰ ਦੇ ਲਈ ਜਾਂ ਉਸਦੇ ਇੱਕ ਪ੍ਰੋਗਰਾਮ ਦੇ ਵਿੱਚ ਗ੍ਰਾਂਟ ਦੀ ਗੱਲ ਪਹਿਲਾਂ ਕੀਤੀ ਗਈ ਸੀ ਤਾਂ ਕਿ ਉਹਨਾਂ ਦਾ ਸੀਵੇਜ ਸਿਸਟਮ ਮੁਕੰਮਲ ਕੀਤਾ ਜਾ ਸਕੇ, ਕਿਉਂਕਿ ਇੱਕ ਨਹਿਰੀ ਪਾਣੀ ਦੇ ਨਾਲ ਵੀ ਉਹ ਗੋਲਫ ਕੋਰਸ ਜੁੜਦਾ, ਤਾਂ ਫਿਰ ਇਸ ਦੇ ਵਿੱਚ ਗਲਤ ਵੀ ਕੀ ਹੈ। ਉਧਰ ਹੋਰਨਾਂ ਖਬਰਾਂ ਦੀ ਸਾਂਝ ਪਾਈ ਆਸਟ੍ਰੇਲੀਆ ਦੇ ਨਾਲ ਜੁੜੀ ਹੋਈ, ਤਾਂ ਵਿਆਜ ਦਰਾਂ ਵਧਣਗੀਆਂ ਨਹੀਂ ਵਧਣਗੀਆਂ, ਇਸ ਦੇ ਉੱਤੇ 705 ਹੈ। ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਮਹਿੰਗਾਈ ਦਾ ਇੱਕ ਹਵਾਲਾ ਜ਼ਰੂਰ ਦੇ ਰਿਹਾ। ਦੱਸ ਦਈਏ ਕਿ ਕੱਚੇ ਤੇਲ ਦੀਆਂ ਕੀਮਤਾਂ ਇਸ ਵਕਤ $100 ਪ੍ਰਤੀ ਬੈਰਲ ਨੂੰ ਜਾ ਚੁੱਕੀਆਂ ਨੇ, $100 ਜਿਹੜੀਆਂ ਕਿ ਕਦੇ $70 ਪ੍ਰਤੀ ਬੈਰਲ ਦੇ ਆਸ-ਪਾਸ ਹੁੰਦੀਆਂ ਸੀ। ਫਿਰ ਜੰਗ ਦੇ ਦਰਮਿਆਨ ਉਹ $120 ਪ੍ਰਤੀ ਬੈਰਲ ਨੂੰ ਵੀ ਟੱਚ ਕਰ ਗਈਆਂ, ਪਰ ਹਾਲੇ ਵੀ ਇਹ ਕੋਈ ਬਹੁਤੀਆਂ ਵਧੀਆ ਦਰਾਂ ਨਹੀਂ ਨੇ। ਕੱਚੇ ਤੇਲ ਦੀਆਂ ਕੀਮਤਾਂ ਇੰਨੀਆਂ ਜ਼ਿਆਦਾ ਹੋਣ ਦੇ ਚੱਲਦਿਆਂ ਤੇਲ ਰਿਫਾਈਨ ਹੋਣ ਤੋਂ ਬਾਅਦ ਜਦੋਂ ਸਥਾਨਕ ਬਾਜ਼ਾਰ ਚ ਪਹੁੰਚਦਾ ਤਾਂ ਹੋਰ ਵੀ ਮਹਿੰਗਾ ਹੋ ਕੇ ਗ੍ਰਾਹਕਾਂ ਤੱਕ ਪਹੁੰਚਦਾ। ਤੇਲ ਜਦੋਂ ਮਹਿੰਗਾ ਹੁੰਦਾ ਤਾਂ ਸਪਲਾਈ ਚੇਨ ਤੇ ਅਸਰ ਪੈਂਦੇ ਨੇ, ਸਪਲਾਈ ਚੇਨ ਜਦੋਂ ਪ੍ਰਭਾਵਿਤ ਹੁੰਦੀ ਹੈ ਤਾਂ ਬਾਜ਼ਾਰ ਦੇ ਵਿੱਚ ਪੈਸਾ ਥੋੜਦਾ ਤੇ ਮਹਿੰਗਾਈ ਵੱਧਦੀ ਹੈ। ਇਹ ਇਕਨੋਮਿਕਸ ਦਾ ਇੱਕ ਸਿੱਧਾ ਸੁੱਧਾ ਰੂਲ ਹੈ, ਔਰ ਇਸੇ ਸਿੱਧੇ ਸਿੱਧੇ ਰੂਲ ਦੇ ਉੱਤੇ ਚੱਲਦਿਆਂ ਹੋਇਆਂ RBI ਵੀ ਆਪਣੇ ਫੈਸਲੇ ਲੈਂਦਾ। RBI ਦਾ ਕਹਿਣਾ ਹੈ ਕਿ ਮਹਿੰਗਾਈ ਵੱਧਦੀ ਹੈ ਤਾਂ ਉਸਨੂੰ ਕੰਟਰੋਲ ਕਰਨ ਦੇ ਲਈ ਵਿਆਜ ਦਰਾਂ ਵਧਾਉਣੀਆਂ ਜ਼ਰੂਰੀ ਹੁੰਦੀਆਂ ਨੇ। ਵਿਆਜ ਦਰਾਂ ਵਧਣਗੀਆਂ ਤਾਂ ਬੈਂਕਾਂ ਦੇ ਵਿੱਚ ਪਿਆ ਲੋਕਾਂ ਦਾ ਪੈਸਾ ਜਿਹੜਾ ਉਸ ਦੇ ਉੱਤੇ ਵੱਧ ਵਿਆਜ ਮਿਲ ਸਕੇਗਾ ਤੇ ਲੋਕ ਵੱਧ ਪੈਸਾ ਖਰਚ ਸਕਣਗੇ। ਹਾਲਾਂਕਿ ਇਸ ਵਿਆਜ ਦਰ ਨੂੰ ਵਧਾਉਣ ਦੇ ਨਾਲ ਮੋਰਟਗੇਜ ਪੇਅਰਸ ਦੀ ਗਲ ਘੁੱਟਿਆ ਜਾਂਦਾ, ਇਹ ਵੀ ਇੱਕ ਤੱਥ ਹੈ। ਇਸ ਨੂੰ ਝੁਠਲਾਇਆ ਤਾਂ ਨਹੀਂ ਜਾ ਸਕਦਾ, ਪਰ RBI ਕਹਿੰਦਾ ਹੈ ਕਿ ਉਹਨਾਂ ਦੇ ਕੋਲ ਇਕਨੋਮਿਕਸ ਦੀ ਕੋਈ ਇਹ ਤੋਂ ਬਿਹਤਰ ਰਣਨੀਤੀ ਹੀ ਨਹੀਂ ਹੈ। ਇਸ ਕਰਕੇ ਮੋਰਟਗੇਜ ਪੇਅਰਸ ਦਾ ਯਾਨੀ ਕਿ ਕਰਜ਼ਦਾਤਾਵਾਂ ਦਾ ਜੇਕਰ ਗਲਾ ਘੁੱਟਿਆ ਜਾਂਦਾ ਤਾਂ ਫਿਰ ਇੰਨਾ ਤਾਂ ਘੁੱਟਣਾ ਪਏਗਾ। ਆਸਟ੍ਰੇਲੀਆ ਦੇ 4 ਵੱਡੇ ਬੈਂਕ ਇਹ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਸਪਤੰਬਰ ਮਹੀਨੇ ਦੇ ਵਿੱਚ ਜਿਹੜੀ ਬੈਠਕ ਹੁਣ ਹੋਣ ਜਾ ਰਹੀ ਹੈ RBI ਦੀ, ਉਸ ਦੇ ਵਿੱਚ ਵਿਆਜ ਦਰਾਂ ਵਧਣਗੀਆਂ, ਕਿਉਂਕਿ ਕ੍ਰਿਸਮਸ ਤੋਂ ਪਹਿਲਾਂ ਜਿਹੜੀ ਨਵੰਬਰ ਮਹੀਨੇ ਦੀ ਬੈਠਕ ਹੋਣੀ ਹੈ, ਹੁਣ ਦੋ ਹੀ ਬੈਠਕਾਂ ਹੋਣੀਆਂ ਨੇ RBI ਦੀਆਂ, ਘੱਟੋ ਘੱਟ ਕ੍ਰਿਸਮਸ ਤੋਂ ਪਹਿਲਾਂ ਵਿਆਜ ਦਰਾਂ ਸਥਿਰ ਬਣਾ ਕੇ ਰੱਖੇਗੀ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਅਜਿਹਾ ਮਾਹੌਲ RBI ਪੈਦਾ ਨਹੀਂ ਹੋਣ ਦੇਗਾ ਕਿ ਜਿਸ ਦੇ ਨਾਲ ਲੋਕ ਕ੍ਰਿਸਮਸ ਦਾ ਮਜ਼ਾ ਹੀ ਨਾ ਇੰਜੋਏ ਕਰ ਸਕਣ। ਪਰ ਦੂਸਰੇ ਪਾਸੇ ਲੋਕ ਖੁਦ ਵੀ ਇਹ ਮੰਨੀ ਬੈਠੇ। HSBC ਦੀ ਤਰਫ ਤੋਂ ਇੱਕ ਸਰਵੇਖਣ ਕਰਵਾਇਆ ਗਿਆ ਜਿਸ ਦੇ ਵਿੱਚ ਪੁੱਛਿਆ ਗਿਆ ਕਿ ਜਿਹੜਾ RBI ਦੇਸ਼ ਦਾ ਕੇਂਦਰੀ ਬੈਂਕ ਹੈ, ਰਿਜ਼ਰਵ ਬੈਂਕ ਆਫ ਆਸਟ੍ਰੇਲੀਆ, ਵਿਆਜ ਦਰਾਂ ਵਧਾਏਗਾ ਕਿ ਨਹੀਂ। 32% ਲੋਕਾਂ ਨੂੰ ਇਹ ਲੱਗਦਾ ਹੈ ਕਿ ਅਗਲੇ 12 ਮਹੀਨਿਆਂ ਚ ਵਿਆਜ ਦਰਾਂ ਵਧਣਗੀਆਂ, ਕੰਜ਼ਿਊਮਰ ਪ੍ਰਾਈਸ ਇੰਡੈਕਸ ਵਧਣਗੇ, ਮਹਿੰਗਾਈ ਵਧੇਗੀ ਔਰ ਉਹਨਾਂ ਦਾ ਅਸਰ ਉਹਨਾਂ ਦੇ ਉੱਤੇ ਪਏਗਾ। 42% ਨੂੰ ਇਹ ਲੱਗਦਾ ਹੈ ਕਿ RBI ਆਪਣੇ ਫੈਸਲੇ ਤੋਂ ਪਿੱਛੇ ਨਹੀਂ ਹਟਣ ਲੱਗਿਆ ਕਿ ਇਸ ਵਕਤ ਜਿਹੜੀ ਪਹਿਲੀਆਂ ਜਿਹੜੀਆਂ ਵਿਆਜ ਦਰਾਂ ਨੇ ਸਪਤੰਬਰ ਮਹੀਨੇ ਚ, ਉਸ ਦੇ ਦਰਮਿਆਨ ਇਹ ਇਜ਼ਾਫਾ ਹੋਏਗਾ ਹੀ ਹੋਏਗਾ। ਦੇਖੋ ਹੁਣ ਜਿਹੜਾ RBI ਉਹ ਸਭ ਨੂੰ ਹੈਰਾਨ ਕਰਦਾ ਕਿ ਨਹੀਂ ਕਰਦਾ। ਖਬਰਾਂ ਦੇ ਅੱਜ ਦੇ ਸੈਗਮੈਂਟ ਦੇ ਵਿੱਚ ਨਹੀਂ ਦਿਓ ਇਜਾਜ਼ਤ, ਧੰਨਵਾਦ।
1: ਇਹ ਹਰ ਸਫਾਈ ਕਰਮਚਾਰੀ ਲਈ ਹੈ ਜੋ ਸਵੇਰ ਹੋਣ ਤੋਂ ਪਹਿਲਾਂ ਹੀ ਕੰਮ ਸ਼ੁਰੂ ਕਰ ਦਿੰਦੇ ਹਨ, ਹਰ ਸੁਰੱਖਿਆ ਕਰਮਚਾਰੀ ਲਈ ਜੋ ਹਰ ਕਿਸੇ ਦੇ ਘਰ ਜਾਣ ਤੇ ਅਹੁਦਾ ਸੰਭਾਲਦਾ ਹੈ, ਹਰ ਕਮਿਊਨਿਟੀ ਸਰਵਿਸ ਵਰਕਰ ਲਈ ਜੋ ਦੂਜਿਆਂ ਲਈ ਦਿਖਾਈ ਦਿੰਦਾ ਰਹਿੰਦਾ ਹੈ। ਪੋਰਟੇਬਲ ਲੌਂਗ ਸਰਵਿਸ ਲਾਭ ਹੁਣ ਯੋਗ ਕਰਮਚਾਰੀਆਂ ਲਈ ਉਪਲਬਧ ਹਨ। ਜੇਕਰ ਤੁਸੀਂ ਵਿਕਟੋਰੀਆ ਵਿੱਚ ਕੰਟਰੈਕਟ ਸਫਾਈ, ਕਮਿਊਨਿਟੀ ਸੇਵਾਵਾਂ ਜਾਂ ਸੁਰੱਖਿਆ ਵਿੱਚ ਕੰਮ ਕਰ ਰਹੇ ਹੋ ਤਾਂ ਤੁਸੀਂ ਪੋਰਟੇਬਲ ਲੌਂਗ ਸਰਵਿਸ ਲਾਭਾਂ ਲਈ ਯੋਗ ਹੋ ਸਕਦੇ ਹੋ। ਭਾਵੇਂ ਤੁਸੀਂ ਨੌਕਰੀਆਂ ਬਦਲੀਆਂ ਹਨ, ਇਸ ਦਾ ਮਤਲਬ ਹੈ ਕਿ ਤੁਹਾਡੇ ਦੁਆਰਾ ਕੰਮ ਕੀਤੇ ਸਾਲ ਅਜੇ ਵੀ ਤੁਹਾਡੇ ਦੁਆਰਾ ਕਮਾਏ ਗਏ ਲਾਭਾਂ ਵਿੱਚ ਗਿਣੇ ਜਾ ਸਕਦੇ ਹਨ। ਇਹ ਪਤਾ ਲਗਾਉਣ ਲਈ ਪੋਰਟੇਬਲ ਲੌਂਗ ਸਰਵਿਸ ਅਥਾਰਿਟੀ ਦੀ ਖੋਜ ਕਰੋ। ਵਿਕਟੋਰੀਅਨ ਸਰਕਾਰ ਮੈਲਬਰਨ ਦੁਆਰਾ ਅਧਿਕਾਰਤ।
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au। ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
4: ਹਾਂਜੀ ਹਾਂਜੀ ਓਏ, ਹਾਂਜੀ ਹਾਂਜੀ
5: ਹਾਂਜੀ ਰੇਡੀਓ।
2: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ।
1: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 to 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300-1516-16 quicksignage.com.au।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਹਾਂਜੀ

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ ਤੇ ਚਾਤੀ ਮਾਰਨ ਦਾ। ਇਸ ਟਾਈਮ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਜੁੜ ਚੁੱਕੇ ਨੇ ਫੋਨ ਲਾਈਨ ਦੇ ਉੱਤੇ। ਅੱਜ 9 ਤਰੀਕ ਆ ਸਤੰਬਰ ਦੇ ਮਹੀਨੇ ਦੀ, ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸਚਿਨ ਪਾਇਲਟ ਨੇ ਕੱਲ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਕੀਤੀ ਹੈ ਤੇ ਪੰਜਾਬ ਦੇ ਕਾਂਗਰਸੀਆਂ ਨੂੰ ਲੀਡਰਸ਼ਿਪ ਤਬਦੀਲੀ ਦੀ ਸੰਭਾਵਨਾ ਤੇ ਉਧਰ ਕੱਲ ਕਾਂਗਰਸ ਦੇ ਚੰਡੀਗੜ੍ਹ ਪ੍ਰਦਰਸ਼ਨ ਚ ਚੰਨੀ ਧੜਾ ਜਿਹੜਾ ਹੈ ਉਹ ਸ਼ਾਮਿਲ ਨਹੀਂ ਹੋਇਆ। ਉਧਰ ਸੰਗਰੂਰ ਜ਼ਿਲ੍ਹੇ ਚ ਗੁਲਜ਼ਾਰ ਸਿੰਘ ਖੁਦਕੁਸ਼ੀ ਮਾਮਲੇ ਚ ਹੁਣ ਪੰਜਾਬ ਪੁਲਿਸ ਨੇ SIT ਬਣਾਈ ਹੈ। ADGP ਨੌਨਿਹਾਲ ਸਿੰਘ ਦੀ ਅਗਵਾਈ ਚ ਜਿਹੜੀ ਹੈ ਇਹ ਬਣਾਈ ਗਈ ਹੈ ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਪੱਕੀ ਨੌਕਰੀ ਦੇ ਭਰੋਸੇ ਦੇ ਮਗਰੋਂ ਗੁਲਜ਼ਾਰ ਸਿੰਘ ਦਾ ਸੰਸਕਾਰ ਕੀਤਾ ਗਿਆ। ਉਧਰ ਪੰਜਾਬ ਦੇ ਮੁਲਾਜ਼ਮਾਂ ਨੇ 11 ਸਤੰਬਰ ਤੱਕ ਕਲਮ ਛੋੜ ਹੜਤਾਲ ਦਾ ਫੈਸਲਾ ਕੀਤਾ ਹੈ। ਕੱਲ ਵੀ ਮੁਲਾਜ਼ਮ ਹੜਤਾਲ ਤੇ ਰਹੇ ਨੇ ਤੇ ਜੇ ਆਪਾਂ ਨੈਸ਼ਨਲ ਸਨੈਰੀਓ ਨੂੰ ਦੇਖੀਏ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਚ ਕੱਲ ਜਿਹੜਾ ਹੈਗਾ 35,000 ਕਰੋੜ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਤੇ ਇੱਕ ਰੇਲਵੇ ਕੋਰੀਡੋਰ ਜਿਹੜਾ ਹੈਗਾ ਉਹਨੂੰ ਸ਼ੁਰੂ ਕੀਤਾ ਤੇ ਨਾਲ ਹੀ ਉਹਨਾਂ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਜਿਹੜਾ ਹੈਗਾ ਫੇਰ ਦੁਬਾਰਾ ਟਿੱਪਣੀ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਹੁਣ ਇਹਦੇ ਤੇ ਵੀ ਜਿਹੜਾ ਹੈ ਉਹ ਕੋਈ ਨਾ ਕੋਈ ਪ੍ਰਤੀਕਰਮ ਦੇਗਾ। ਤੇ ਉਧਰ ਦਿੱਲੀ ਚ ਮਨੀਪੁਰੀ ਸੰਗੀਤਕਾਰ ਦੇ ਕਤਲ ਦੇ ਮਾਮਲੇ ਚ ਜਿਹੜਾ ਹੈਗਾ ਉਹ 7 ਜਣੇ ਗ੍ਰਿਫਤਾਰ ਕੀਤੇ। 2 ਦਿਨ ਪਹਿਲਾਂ ਜਿਹੜਾ ਹੈ ਉਹ ਉਸਨੂੰ ਭੀੜ ਵੱਲੋਂ ਜਿਹੜਾ ਹੈਗਾ ਸੀ ਉਹ ਕਤਲ ਕਰ ਦਿੱਤਾ ਗਿਆ ਸੀ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਸ਼ੁਕਰੀਆ। ਸਭ ਤੋਂ ਪਹਿਲੀ ਜਿਹੜੀ ਤੁਸੀਂ ਖਬਰ ਸਾਂਝੀ ਕੀਤੀ ਆ ਕਿ ਇੱਧਰ ਹੁਣ ਪੰਜਾਬ ਦਾ ਕਾਂਗਰਸ ਦੇ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਮੀਕਰਨ ਬਦਲਣ, ਜਿੱਦਾਂ ਕਿ ਹੁਣ ਜਿਹੜੇ ਬਘੇਲ ਆ ਉਹਨੂੰ ਹਟਾ ਕੇ ਅਤੇ ਇੰਚਾਰਜ ਨਵਾਂ ਲਾ ਦਿੱਤਾ ਗਿਆ। ਸੋ ਹੁਣ ਪਾਇਲਟ ਦੇ ਆਉਣ ਦੇ ਨਾਲ ਕੀ ਫਰਕ ਪੈਣ ਵਾਲਾ, ਕੀ ਲੱਗਦਾ ਕਿ ਚੰਨੀ ਧੜੇ ਦੇ ਹੱਕ ਦੇ ਵਿੱਚ ਕੋਈ ਪੱਤਾ ਝੁਕੂਗਾ ਜਿੱਦਾਂ ਕਿ ਇਹਨਾਂ ਨੂੰ ਆਸਾਂ ਨੇ?
1: ਨਹੀਂ ਦੇਖੋ, ਇੱਕ ਗੱਲ ਇਹਦੇ ਚ ਜਿਹੜੀ ਹੈਗੀ ਉਹ ਤਾਂ ਹੈ ਜੀ, ਇੱਕ ਖਾਸ ਜਿਹੜਾ ਚੰਨੀ ਧੜੇ ਵੱਲੋਂ ਡਿਮਾਂਡ ਸੀ ਜਿਹੜੀ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ ਬਘੇਲ ਨੂੰ ਜਿਹੜਾ ਹੈਗਾ ਉਹ ਹਟਾਇਆ ਜਾਵੇ ਤੇ ਇਹ ਉਹਨਾਂ ਦੀ ਇੱਕ ਵੱਡੀ ਡਿਮਾਂਡ ਸੀ, ਕਾਫੀ ਵਾਰੀ ਰਿਪੀਟ ਕੀਤੀ ਤੇ ਉਹਨਾਂ ਨੇ ਭੁਪੇਸ਼ ਬਘੇਲ ਦੇ ਕਈ ਸਮਾਗਮਾਂ ਦਾ ਜਿਹੜਾ ਉਹ ਇੱਕ ਤਰੀਕੇ ਨਾਲ ਜਿਹੜਾ ਬਾਈਕਾਟ ਵੀ ਕੀਤਾ ਤੇ ਵਾਰ ਵਾਰ ਇਹ ਗੱਲ ਜਿਹੜੀ ਸੀ ਉਹ ਆ ਰਹੀ ਸੀ ਤੇ ਹੁਣ ਹਾਈਕਮਾਨ ਨੇ ਭੁਪੇਸ਼ ਬਘੇਲ ਨੂੰ ਹਟਾ ਕੇ ਜਿਹੜਾ ਸਚਿਨ ਪਾਇਲਟ ਜਿਹੜੇ ਜਿਹਦੇ ਫਾਦਰ ਕਾਫੀ ਸੀਨੀਅਰ ਕਾਂਗਰਸੀ ਨੇਤਾ ਰਹੇ ਨੇ ਤੇ ਰਾਜਸਥਾਨ ਦੇ ਗੁਜਰ ਭਾਈਚਾਰੇ ਦੇ ਨਾਲ ਉਹ ਸੰਬੰਧਿਤ ਨੇ ਤੇ ਉਹਨਾਂ ਨੂੰ ਹੁਣ ਜਿਹੜਾ ਹੈਗਾ ਇੰਚਾਰਜ ਲਾਇਆ ਗਿਆ ਤੇ ਸਚਿਨ ਜਿਹੜਾ ਹੈ ਉਹ ਨੌਜਵਾਨ ਜਿਹੜਾ ਹੈ ਕਾਂਗਰਸੀ ਲੀਡਰਾਂ ਦੇ ਵਜੋਂ ਜਾਣੇ ਜਾਂਦੇ ਆ ਤੇ ਵੈਸੇ ਵੀ ਜਿਹੜੇ ਕਾਂਗਰਸ ਦੀਆਂ ਸਫਾ ਦੇ ਵਿੱਚ ਜਿਹੜੀ ਇੱਕ ਸੀਰੀਅਸ ਲੀਡਰਸ਼ਿਪ ਦੀ ਜਿਹੜੀ ਗੱਲ ਜਿੱਦਾਂ ਆਉਂਦੀ ਹੈ ਉਹ ਗੁਣ ਜਿਹੜੇ ਹੈਗੇ ਉਹਦੇ ਚ ਹੈਗੇ ਆ ਤੇ ਹੁਣ ਮਸਲਾ ਅੱਗੋਂ ਇਹ ਹੈ ਕਿ ਕੀ ਸਚਿਨ ਦੇ ਆਉਣ ਦੇ ਨਾਲ ਜਿਹੜਾ ਹੈਗਾ ਇੱਥੋਂ ਜਿਹੜੀ ਉਹ ਪ੍ਰਧਾਨਗੀ ਵੀ ਬਦਲਦੀ ਹੈ ਤੇ ਜਾਂ ਫਿਰ ਜਿਹੜੇ ਹੈਗੇ ਆ ਜਿਹੜੇ ਮਿਸਟਰ ਸਚਿਨ ਪਾਇਲਟ ਨੇ ਤੇ ਉਹ ਜਿਹੜੇ ਹੈਗੇ ਜਿੱਦਾਂ ਦੀਆਂ ਪਹਿਲਾਂ ਭੁਪੇਸ਼ ਬਘੇਲ ਜੋ ਗੱਲਬਾਤ ਕਰ ਰਹੇ ਸੀ ਉਸੇ ਲੈਵਲ ਤੇ ਹੀ ਜਿਹੜੀ ਆ ਉਹ ਗੱਲਬਾਤ ਨੂੰ ਅੱਗੇ ਤੋਰਨਗੇ ਤੇ ਜਾਂ ਜਿਵੇਂ ਜੇ ਹਾਈਕਮਾਨ ਵੱਲੋਂ ਜੇ ਕਿੱਦਾਂ ਦਾ ਇਸ਼ਾਰਾ ਹੋਏਗਾ ਉਸ ਇਸ਼ਾਰੇ ਦੇ ਉੱਪਰ ਜਿਹੜਾ ਹੈ ਉਹ ਉਹਨਾਂ ਨੇ ਚੱਲਣਾ ਤੇ ਪਰ ਇੱਕ ਗੱਲ ਜਿਹੜੀ ਹੈ ਉਹ ਉਤਸ਼ਾਹ ਬਹੁਤ ਜ਼ਿਆਦਾ ਇਹਦੇ ਨਾਲ ਜਿਹੜਾ ਚੰਨੀ ਧੜੇ ਦੇ ਵਿੱਚ ਕਾਫੀ ਉਤਸ਼ਾਹਿਤ ਹੋਇਆ ਚੰਨੀ ਧੜਾ ਤੇ ਜਿਹੜੀ ਅੰਦਰਲੀ ਗੱਲ ਇਹ ਵੀ ਹੈ ਕਿ ਪਤਾ ਲੱਗਿਆ ਕਿ ਇਸ ਗਰੁੱਪ ਨੇ ਇੱਛਾ ਜ਼ਾਹਰ ਕੀਤੀ ਹੈ ਕਿਉਂਕਿ ਭੁਪੇਸ਼ ਬਘੇਲ ਤਾਂ ਮਿਲਦੇ ਨਹੀਂ ਸੀਗੇ ਤੇ ਉਹਨਾਂ ਨੇ ਕਿਹਾ ਕਿ ਹਾਂ ਜਦੋਂ ਮਰਜ਼ੀ ਜਿਹੜਾ ਹੈਗਾ ਮੀਟਿੰਗ ਕੋਈ ਵੀ ਜਿਹੜਾ ਸੀਨੀਅਰ ਆਗੂ ਆ ਉਹਦੇ ਨਾਲ ਮੀਟਿੰਗ ਕਰ ਸਕਦਾ ਜਿਹਨੂੰ ਇਹ ਸੁਖਜਿੰਦਰ ਸਿੰਘ ਰੰਧਾਵਾ ਤੇ ਤ੍ਰਿਪਤ ਰਜਿੰਦਰ ਬਾਜਵਾ ਵਰਗੇ ਜਿਹੜੇ ਮਾਝੇ ਦੇ ਸੀਨੀਅਰ ਲੀਡਰ ਨੇ ਤੇ ਉਹ ਇਸ ਨੂੰ ਗੱਲ ਨੂੰ ਲੀਡ ਕਰ ਰਹੇ ਨੇ ਜਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਉਹ ਇਨੀਸ਼ੀਏਟ ਕਰ ਰਹੇ ਨੇ ਇਹ ਸਾਰੀ ਗੱਲਬਾਤ ਨੂੰ ਤੇ ਉਹਨਾਂ ਨੂੰ ਵੀ ਲੱਗਦਾ ਹੈ ਕਿ ਹੁਣ ਜਿਹੜਾ ਹੈ ਸੰਭਾਵਨਾ ਹੈ ਕਿ ਕਾਫੀ ਇਹਦੇ ਚ ਜਿਹੜਾ ਹੈ ਉਹ ਤਬਦੀਲੀ ਹੋ ਜਾਏਗੀ ਸੂਬੇ ਦੀ ਲੀਡਰਸ਼ਿਪ ਦੇ ਵਿੱਚ, ਕਿਉਂਕਿ ਜਦੋਂ ਆਪਾਂ ਇੱਕ ਇਲੈਕਸ਼ਨ ਪੋਲਿਟਿਕਸ ਜਾਂ ਸਾਡੀ ਪਾਰਲੀਮੈਂਟਰੀ ਪੋਲਿਟਿਕਸ ਨੂੰ ਦੇਖਦੇ ਹਾਂ, ਉੱਥੇ ਤਾਂ ਫਿਰ ਉਹੀ ਗੱਲ ਹੈ ਕਿ ਚੋਣਾਂ ਦੇ ਵਿੱਚ ਕਿਹਨੂੰ ਟਿਕਟਾਂ ਮਿਲਦੀਆਂ, ਕਿਹੜਾ ਧੜਾ ਅੱਗੇ ਜਾਂਦਾ, ਕਿਹੜਾ ਪਿੱਛੇ ਰਹਿੰਦਾ, ਤੇ ਕਿਹੜਾ ਕਿੰਨੀ ਜਿੱਤਣ ਦੀ ਜਿਹੜੀ ਆ ਉਹ ਸਮਰੱਥਾ ਰੱਖਦਾ। ਤੇ ਇਹ ਸਾਰੀਆਂ ਹੁਣ ਕਿਉਂਕਿ 2027 ਦੇ ਵਿੱਚ ਤਾਂ ਇਲੈਕਸ਼ਨ ਤਾਂ ਜਿਹੜੀ ਹੈ ਉਹ ਕਲੀਅਰ ਲਗਭਗ ਹੋ ਹੀ ਗਈ ਹੈ ਕਿ ਫਰਵਰੀ 2027 ਦੇ ਵਿੱਚ ਹੀ ਹੋਣੀ ਹੈ, ਤੇ ਨਾ ਉਹ ਇਸ ਤੋਂ ਲੇਟ ਹੋ ਸਕਦੀ ਹੈ, ਤੇ ਐਡਵਾਂਸ ਹੋਣ ਦਾ ਵੀ ਕੋਈ ਮਸਲਾ ਨਹੀਂ ਹੈ, ਕਿਉਂਕਿ ਸਰਕਾਰ ਨੇ ਕੇਂਦਰ ਨੇ ਫੈਸਲਾ ਕਰ ਲਿਆ ਕਿ ਜਿਹੜੀ ਸੈਂਸਸ ਹੈ ਉਸ ਤੋਂ ਪਹਿਲਾਂ ਕਰਵਾ ਲਈ ਜਾਵੇ, ਤੇ ਉੱਥੋਂ ਇਹ ਸਪਸ਼ਟ ਹੈ ਕਿ ਸੈਂਸਸ ਪਹਿਲਾਂ ਹੁੰਦੀ ਹੈ, ਕਿਉਂਕਿ ਉਹੀ ਸਟਾਫ ਮਰਦਮਸ਼ੁਮਾਰੀ ਦੇ ਵਿੱਚ ਲੱਗਦਾ ਹੈ ਤੇ ਉਹੀ ਸਟਾਫ ਇਲੈਕਸ਼ਨ ਦੇ ਵਿੱਚ ਲੱਗਦਾ, ਤਾਂ ਫਿਰ ਇਲੈਕਸ਼ਨ ਆਪਣੇ ਮਿੱਥੇ ਸਮੇਂ ਤੇ ਹੀ ਜਿਹੜੀ ਆ ਉਹ ਹੋਏਗੀ, ਤੇ ਉਦੋਂ ਤੱਕ ਜਿਹੜੇ ਹੈ ਸਾਰੀਆਂ ਪਾਰਟੀਆਂ ਦੀਆਂ ਜਿਹੜੀਆਂ ਸਰਗਰਮੀਆਂ ਹੋਰ ਤੇਜ਼ ਹੋਣਗੀਆਂ। ਤੇ ਹੁਣ ਇਸ ਧੜੇ ਨੂੰ ਕਾਫੀ ਉਮੀਦ ਹੈ ਕਿ ਸ਼ਾਇਦ ਜਿਹੜਾ ਹੈਗਾ ਉਹ ਬਦਲ ਦਿੱਤਾ ਜਾਵੇ, ਜਿਹੜਾ ਕਾਂਗਰਸ ਦਾ ਪ੍ਰਧਾਨ ਹੈ। ਹੁਣ ਇਹਦੇ ਚ ਦੋ ਗੱਲਾਂ ਜਿਹੜੀਆਂ ਬਹੁਤ ਮਹੱਤਵਪੂਰਨ ਨੇ ਰਣਜੋਤ ਜੀ, ਉਹ ਇਹ ਹੈ ਕਿ ਇੱਕ ਤਾਂ ਕੀ ਸਿਰਫ ਤੇ ਸਿਰਫ ਉਹ ਧੜਾ ਇਹਦੇ ਨਾਲ ਸੰਤੁਸ਼ਟ ਹੁੰਦਾ ਕਿ ਰਾਜਾ ਵੜਿੰਗ ਨੂੰ ਬਦਲ ਕੇ ਕਿਸੇ ਹੋਰ ਨੂੰ ਪ੍ਰਧਾਨ ਲਾਇਆ ਜਾਵੇ, ਪਹਿਲੀ ਗੱਲ ਤਾਂ ਇਹ ਹੈ ਕਿ ਕੀ ਇਹਦੇ ਨਾਲ ਉਹ ਸੈਟਿਸਫਾਈ ਹੋਏਗਾ, ਦੂਜੀ ਗੱਲ ਇਹ ਹੈ ਕਿ ਕੀ ਜਿਹੜਾ ਹੈਗਾ ਉਹ ਅੱਗੇ ਇਸ ਗੱਲ ਤੇ ਸਟਿਕ ਕਰਨਗੇ ਕਿ ਰਾਜਾ ਵੜਿੰਗ ਨੂੰ ਬਦਲ ਕੇ ਚਰਨਜੀਤ ਚੰਨੀ ਨੂੰ ਜਿਹੜਾ ਹੈਗਾ ਸੂਬਾ ਕਾਂਗਰਸ ਦਾ ਪ੍ਰਧਾਨ ਬਣਾਇਆ ਜਾਵੇ। ਤੇ ਇਹ ਇਹ ਦੋਵੇਂ ਗੱਲਾਂ ਤੇ ਹੁਣ ਇੱਕ ਤਾਂ ਬਦਲਣ ਵਾਲੀ ਗੱਲ ਹੋ ਗਈ, ਜੇ ਬਦਲ ਕੇ ਕਿਸੇ ਹੋਰ ਥਰਡ ਪਰਸਨ ਤੀਸਰੇ ਬੰਦੇ ਨੂੰ ਲਾ ਦਿੱਤਾ ਕੀ ਉਹਨੂੰ ਮੰਨੇਗਾ ਚੰਨੀ ਧੜਾ, ਤੇ ਜਾਂ ਸਿਰਫ ਇਸੇ ਗੱਲ ਤੇ ਵਿਜੇਦ ਰਹੇਗਾ ਕਿ ਸਿਰਫ ਤੇ ਸਿਰਫ ਚੰਨੀ ਨੂੰ ਹੀ ਜਿਹੜਾ ਲੀਡਰ ਬਣਾਇਆ ਜਾਵੇ, ਅੱਗੇ ਲਾਇਆ ਜਾਵੇ। ਸੋ ਇਹ ਦੋਵੇਂ ਜਿਹੜੀਆਂ ਇਹ ਗੱਲਾਂ ਇੰਪੋਰਟੈਂਟ ਨੇ। ਤੇ ਤੀਜੀ ਗੱਲ ਇਹਦੇ ਚ ਇੱਕ ਨਵੀਂ ਇਦੋਂ ਸ਼ਾਮਿਲ ਹੋ ਜਾਂਦੀ ਹੈ ਜਦੋਂ ਪੰਜਾਬ ਦੇ ਵਿੱਚ ਇਹ ਚਰਚਾ ਸ਼ੁਰੂ ਹੋ ਜਾਂਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੁਬਾਰਾ ਕਾਂਗਰਸ ਜੁਆਇਨ ਕਰ ਸਕਦੇ ਨੇ, ਹਾਲਾਂਕਿ ਉਹਦੇ ਪਰਿਵਾਰ ਨੇ ਕੈਪਟਨ ਨੇ ਖੁਦ ਤਾਂ ਇਸ ਗੱਲ ਤੇ ਕੋਈ ਟਿੱਪਣੀ ਨਹੀਂ ਕੀਤੀ, ਤੇ ਉਹਨਾਂ ਦੀ ਬੇਟੀ ਜੋ ਬੀਜੇਪੀ ਦੀ ਲੀਡਰ ਹੈ ਤੇ ਉਹਨਾਂ ਦੀ ਬੇਟੀ ਨੇ ਜਿਹੜਾ ਹੈ ਇਸ ਗੱਲ ਤੇ ਉਹ ਰਿਐਕਟ ਕੀਤਾ ਹੈ ਕਿ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਹੈ, ਜਾਣ ਦੀ ਬੀਜੇਪੀ ਛੱਡ ਕੇ ਕਾਂਗਰਸ ਜਾਣ ਦੀ ਕੋਈ ਸੰਭਾਵਨਾ ਜਿਹੜੀ ਹੈ ਉਹ ਨਹੀਂ ਹੈ। ਸੋ ਇਹਦੇ ਦੌਰਾਨ ਵੀ ਫਿਰ ਇਹ ਹੈ ਕਿ ਜੇ ਕੈਪਟਨ ਅਮਰਿੰਦਰ ਸਿੰਘ ਦੀ ਬਾਰੇ ਏਦਾਂ ਦੀਆਂ ਜਿਹੜੀਆਂ ਕਿਆਸ ਰਾਈਆਂ ਚੱਲਦੀਆਂ ਨੇ ਕਿ ਦੁਬਾਰਾ ਕਾਂਗਰਸ ਚ ਆ ਸਕਦੇ, ਫਿਰ ਕਾਂਗਰਸ ਚ ਪੋਜੀਸ਼ਨ ਕਿਹੜੀ ਤੇ ਆਉਣਗੇ, ਕਿਉਂਕਿ ਜਦੋਂ ਪਹਿਲਾਂ ਅਕਾਲੀ ਦਲ ਛੱਡ ਕੇ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਆਏ ਤੇ ਸਿੱਧਾ ਉਹਨਾਂ ਨੂੰ ਪ੍ਰਧਾਨ ਬਣਾਇਆ ਗਿਆ ਸੀ ਸੂਬਾ ਕਾਂਗਰਸ ਦਾ, ਤੇ ਜਿਹੜੀਆਂ 2002 ਦੀਆਂ ਇਲੈਕਸ਼ਨਾਂ ਸੀ ਤੇ ਉਹ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਚ ਜਿਹੜੀਆਂ ਲੜੀਆਂ ਗਈਆਂ ਸੀ, ਤੇ ਉਹ ਇਹ ਹੁਣ ਕਾਂਗਰਸ ਦੇ ਵਿੱਚ ਏਦਾਂ ਦਾ ਜਿਹੜਾ ਹੈਗਾ ਉਹ ਸਫਬੰਦੀ ਉਹ ਹੋ ਰਹੀ ਹੈ ਕਿ ਕਿੱਧਰ ਨੂੰ ਜਿਹੜਾ ਹੈ ਤੁਰਿਆ ਜਾਵੇ। ਤੇ ਪਰ ਇੱਕ ਗੱਲ ਸਾਫ਼ ਹੈ ਇਹਦੇ ਚ ਕਿ ਜਿਹੜਾ ਚੰਨੀ ਧੜਾ ਹੈ ਹੁਣ ਘੱਟੋ ਘੱਟੋ ਰਾਜਾ ਵੜਿੰਗ ਨਾਲ ਤਾਂ ਨਹੀਂ ਚੱਲਦਾ, ਕਿਉਂਕਿ ਕੱਲ ਇਹਨਾਂ ਦਾ ਹੀ ਇੱਥੇ ਇਕੱਠ ਸੀ, ਇਹਨਾਂ ਨੇ ਜਿਹੜਾ ਉਹ ਗੁਲਜ਼ਾਰ ਸਿੰਘ ਵਾਲਾ ਮਾਮਲਾ ਉਹ ਲੈ ਕੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨਾ ਸੀ, ਤੇ ਚੰਡੀਗੜ੍ਹ ਦੇ ਵਿੱਚ ਪਹਿਲੀ ਗੱਲ ਤਾਂ ਇਹ ਕਿ ਉਹ ਸਾਰਾ ਗਰੁੱਪ ਆਇਆ ਹੀ ਨਹੀਂ, ਚੰਨੀ ਵਾਲਾ ਨਾ ਇਹ ਮਾਝੇ ਵਾਲੇ ਜਿਹੜੇ ਸਾਰੇ ਸੀ ਉਹ ਪਹੁੰਚੇ, ਤੇ ਜਿੰਨੇ ਕੁ ਲੋਕ ਆਏ ਉਹਨਾਂ ਨੇ ਫਿਰ ਉੱਥੇ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ, ਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਦਾ ਉਹ ਸਾਰਾ ਜਿਹੜਾ ਸੀ ਉਹ ਫਿੱਕਾ ਰਿਹਾ ਇੱਕ ਤਰੀਕੇ ਦਾ। ਹਾਲਾਂਕਿ ਏਡੀ ਵੱਡੀ ਪਾਰਟੀ ਹੋਵੇ, 1947 ਤੋਂ ਪਹਿਲਾਂ ਦੀ ਜਿਹੜੀ ਪਾਰਟੀ ਹੈ, ਤੇ ਉਹਨੇ ਇੱਕ ਏਦਾਂ ਦਾ ਸੱਦਾ ਦਿੱਤਾ ਹੋਵੇ, ਕੌਲ ਦਿੱਤੀ ਹੋਵੇ, ਤੇ ਉੱਥੇ ਜਿਹੜੇ ਸੀ ਉਹ ਲੀਡਰ ਵਰਕਰ ਤੇ ਕੇਡਰ ਨਾ ਪਹੁੰਚੇ, ਜਾਂ ਇੱਕ ਧੜਾ ਪੂਰੇ ਦਾ ਪੂਰਾ ਹੀ ਉਹਦੇ ਚੋਂ ਐਬਸੈਂਟ ਰਹੇ, ਤੇ ਇਹ ਸੋਚਣ ਸਮਝਣ ਵਾਲੀ ਗੱਲ ਹੈ ਕਿ ਇਹ ਅਜੇ ਧੜੇਬੰਦੀ ਅੱਗੇ ਕਦੋਂ ਤੱਕ ਇਹ ਚੱਲਣੀ ਹੈ। ਤੇ ਬਸ ਇੰਨਾ ਕੁ ਜ਼ਰੂਰ ਹੈ ਕਿ ਸਚਿਨ ਦੇ ਆਉਣ ਦੇ ਨਾਲ ਉਹਨਾਂ ਨੂੰ ਇਹ ਧਰਵਾਸ ਜਿਹਾ ਹੋ ਗਿਆ ਕਿ ਹੁਣ ਸ਼ਾਇਦ ਕੋਈ ਤਬਦੀਲੀ ਹੋਏਗੀ।
0: ਜੀ ਬਿਲਕੁਲ, ਜਿੱਦਾਂ ਤੁਸੀਂ ਕਹਿ ਰਹੇ ਹੋ ਮਸਲਾ ਤੇ ਹਾਲੇ ਵੀ ਟੇਢਾ ਹੀ ਆ, ਜੇ ਹਟਾਇਆ ਜਾਂਦਾ ਵਾ ਫਿਰ ਕੀ ਮਸਲਾ ਹਟ ਜਾਊਗਾ, ਜੇ ਦੂਸਰੇ ਕਿਸੇ ਨੂੰ ਲਿਆਂਦਾ ਜਾਂਦਾ ਫਿਰ ਕੀ ਚੰਨੀ ਧੜਾ ਮੰਨ ਜਾਊਗਾ, ਜੇ ਚੰਨੀ ਨੂੰ ਬਣਾ ਦਿੱਤਾ ਜਾਂਦਾ ਤੇ ਫਿਰ ਕੀ ਰਾਜਾ ਵੜਿੰਗ ਨਹੀਂ ਉਸ ਚੀਜ਼ ਦੇ ਉੱਤੇ ਇਤਰਾਜ਼ ਕਰੂ, ਜਾਂ ਉਹਨਾਂ ਦਾ ਧੜਾ ਜਿਹੜਾ ਕਿ ਨਾਲ ਲੱਗ ਕੇ ਤਰੂਗਾ। ਸੋ ਹਾਲੇ ਸਮੱਸਿਆ ਤੇ ਆਪਾਂ ਕਹਿ ਲਈਏ ਫਿਰ ਜਿਉਂਦੀ ਤੋਂ ਹਾਲੇ ਹੱਲ ਕਿਸੇ ਤਰ੍ਹਾਂ ਹੁੰਦਾ ਜਾਂ ਨਹੀਂ ਹੁੰਦਾ, ਪਰ ਇਸੇ ਦੇ ਦਰਮਿਆਨ ਕੱਲ੍ਹ ਦੇ ਦਿਨ ਦੀਆਂ ਫੋਟੋਆਂ ਜਾਂ ਸੋਸ਼ਲ ਮੀਡੀਆ ਦੱਸ ਰਿਹਾ ਕਿ ਕਾਂਗਰਸ ਜਾਂ ਫਿਰ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਇਸ ਚੀਜ਼ ਨੂੰ ਲੈ ਕੇ ਜਿਹੜੀ ਇਹ ਮਜ਼ਦੂਰ ਦੀ ਜਿਹੜੀ ਖੁਦਕੁਸ਼ੀ ਵਾਲਾ ਮਸਲਾ ਵਾ ਸਲਫਾਸ ਖਾਣ ਵਾਲਾ, ਸੋ ਇਹਦੇ ਉੱਤੇ ਕਾਫ਼ੀ ਜ਼ਿਆਦਾ ਫੋਟੋਆਂ ਚੱਲ ਰਹੀਆਂ ਨੇ, ਕਾਫ਼ੀ ਜ਼ਿਆਦਾ ਇਹਦੇ ਉੱਤੇ ਰੌਲਾ ਰੱਪਾ ਪੈ ਰਿਹਾ ਕਿ ਹੈ ਕੀ ਸੀ ਇਹ ਮਸਲਾ ਅਤੇ ਸਰਕਾਰ ਦੇ ਇਹਦੇ ਵਿੱਚ ਜਿਹੜਾ ਕਿਹੜੇ ਤਰੀਕੇ ਦੇ ਨਾਲ ਕਿੱਦਾਂ ਘਸੀਟਿਆ ਜਾ ਰਿਹਾ ਅਤੇ ਕਿੱਧਰ ਨੂੰ ਹੁਣ ਇਹ ਗੱਲਾਂ ਬਾਤਾਂ ਲੈ ਕੇ ਜਾਈਆਂ ਜਾ ਰਹੀਆਂ ਨੇ?
1: ਨਹੀਂ ਦੇਖੋ, ਇੱਕ ਤਾਂ ਜਿਹੜੀ ਗੱਲ ਬੜੀ ਸਾਫ਼ ਤੇ ਸਪਸ਼ਟ ਹੈ ਜੀ, ਜਿਹੜੀ ਸੱਤਾਧਾਰੀ ਧਿਰ ਹੁੰਦੀ ਹੈ ਉਹਨੂੰ ਤਾਂ ਫੂਕ ਫੂਕ ਕੇ ਪੈਰ ਧਰਨਾ ਪੈਂਦਾ, ਖਾਸ ਕਰਕੇ ਜਦੋਂ ਇਲੈਕਸ਼ਨ ਬਿਲਕੁਲ ਸਿਰ ਤੇ ਆ ਰਹੀ ਹੈ, ਚੋਣ ਸਿਰ ਤੇ ਆ ਰਹੀ ਹੈਗੀ। ਤੇ ਹੁਣ ਮਸਲਾ ਇਹ ਇਸ ਤੋਂ, ਕਿਉਂਕਿ ਦੋ ਦਿਨ ਪਹਿਲਾਂ ਇੱਕੋ ਜਿਹੜਾ ਸੀਗਾ ਸ਼ੇਰੋਂ ਤੇ ਜਿਹੜਾ ਹੈਗਾ ਬੰਦੇ ਨੇ ਕਾਲਾ ਝੰਡਾ ਲਹਿਰਾ ਤਾ, ਉਹਦਾ ਮਸਲਾ ਸੀਗਾ, ਤੇ ਹੁਣ ਇਹ ਮਸਲਾ ਨਵਾਂ ਆ ਗਿਆ ਜਦੋਂ ਜਿਹੜੇ ਖਜ਼ਾਨਾ ਮੰਤਰੀ ਦੇ ਫੰਕਸ਼ਨ ਦੇ ਵਿੱਚ ਇੱਕ ਬੰਦੇ ਨੇ ਸਵਾਲ ਪੁੱਛੇ ਨਸ਼ਿਆਂ ਨੂੰ ਲੈ ਕੇ ਖਾਸ ਕਰਕੇ, ਤੇ ਫਿਰ ਜਿਹੜਾ ਹੈਗਾ ਉਹ ਸਵਾਲ ਪੁੱਛਣ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਜਾਂ ਮੋਹਤਵਰ ਬੰਦਿਆਂ ਨੇ ਤੇ ਉਹਨੂੰ ਕਿਹਾ ਕਿ ਜਿਹੜਾ ਤੂੰ ਗਲਤ ਕੀਤਾ ਜਾਂ ਤੂੰ ਬੇਇੱਜ਼ਤੀ ਕਰਾਤੀ ਸਾਡੀ, ਇੱਦਾਂ ਦੀਆਂ ਗੱਲਾਂ ਕੀਤੀਆਂ, ਜਿਸ ਤੋਂ ਉਹ ਬੰਦਾ ਇਹਦੇ ਚ ਆ ਕੇ ਉਹਨੇ ਜਿਹੜਾ ਸਲਫਾਸ ਖਾ ਲਈ ਤੇ ਉਹਦੀ ਮੌਤ ਹੋ ਗਈ। ਹੁਣ ਇਹਦੇ ਚ ਦੋਵੇਂ ਗੱਲਾਂ ਨੇ, ਇੱਕ ਤਾਂ ਇਹ ਹੈ ਕਿ ਜਿਹੜੀ ਸੱਤਾਧਾਰੀ ਧਿਰ ਹੈ ਕਿਉਂਕਿ ਉਹਨੂੰ ਵੱਧ ਉਹਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਇਹਨਾਂ ਸਾਰੇ ਇਸ਼ੂਜ਼ ਦੇ ਵਿੱਚ, ਜੇ ਕੋਈ ਇੱਦਾਂ ਦਾ ਮਸਲਾ ਉੱਠਦਾ ਵੀ ਹੈ ਤਾਂ ਉਹਨੂੰ ਅੱਖੋ ਪਰੋਖੇ ਉਹਨੂੰ ਛੱਡ ਦੇਣਾ ਚਾਹੀਦਾ, ਟਾਲ ਦੇਣਾ ਚਾਹੀਦਾ। ਤੇ ਦੂਜਾ ਮਸਲਾ ਹੈਗਾ ਵਿਰੋਧੀ ਧਿਰਾਂ ਦਾ, ਕਿਉਂਕਿ ਵਿਰੋਧੀ ਧਿਰਾਂ ਨੂੰ ਕੋਈ ਨਾ ਕੋਈ ਇਸ਼ੂ ਚਾਹੀਦਾ ਹੁੰਦਾ, ਤੇ ਉਹਦੇ ਚ ਕਾਂਗਰਸ ਨੇ ਵੀ ਇਸ ਇਸ਼ੂ ਨੂੰ ਉਠਾਇਆ, ਅਕਾਲੀ ਦਲ ਨੇ ਵੀ ਉਠਾਇਆ, ਬੀਜੇਪੀ ਨੇ ਵੀ ਜਿਹੜਾ ਹੈ ਉਠਾਇਆ, ਤੇ ਅਸ਼ਵਨੀ ਸ਼ਰਮਾ ਬੜੇ ਉਹਦੇ ਨਾਲ ਬੋਲੇ। ਤੇ ਹੁਣ ਇਹ ਜਿਹੜਾ ਇਹ ਇੱਦਾਂ ਦੇ ਇਸ਼ੂ ਨੇ, ਅਜੇ ਉਹਦਾ ਵੀ ਠੰਡਾ ਨਹੀਂ ਸੀ ਪਿਆ ਜਿਹੜਾ ਮੋਹਨਜੀਤ ਵਾਲਾ, ਉਹਦੇ ਉੱਤੇ ਵਿਰੋਧੀ ਪਾਰਟੀਆਂ ਨੇ ਕਮੇਟੀ ਵੀ ਬਣਾ ਲਈ, ਤੇ ਇੱਦਾਂ ਦੀਆਂ ਜਿਹੜੇ ਮਸਲੇ ਆ। ਹਾਲਾਂਕਿ ਇਹ ਮਸਲੇ ਉਸ ਰੂਪ ਚ ਭਾਵੇਂ ਵੱਡੇ ਨਹੀਂ ਕੋਈ ਬਹੁਤੇ, ਤੇ ਕਿਤੇ ਕਿਸੇ ਨੇ ਕਾਲਾ ਝੰਡਾ ਦਿਖਾਤਾ ਤੇ ਜੇ ਉਹਨੂੰ ਇਗਨੋਰ ਕੀਤਾ ਜਾਂਦਾ ਤਾਂ ਉਹ ਜ਼ਿਆਦਾ ਠੀਕ ਰਹਿਣਾ ਸੀ, ਪਰ ਇਹ ਹੈ ਕਿ ਦੂਜੀਆਂ ਪੋਲੀਟੀਕਲ ਪਾਰਟੀਆਂ ਨੇ ਉਹਨੂੰ ਫਿਰ ਉਸ ਐਂਗਲ ਤੋਂ ਚੱਕਣਾ ਸੀ ਕਿ ਦੇਖੋ ਹੁਣ ਕਾਲੇ ਝੰਡੇ ਦਿਖਾਏ ਜਾ ਰਹੇ ਆ। ਹੁਣ ਰਾਜਾ ਵੜਿੰਗ ਨੇ ਤਾਂ ਐਲਾਨ ਹੀ ਕਰਤਾ ਕਿ ਹਰੇਕ ਮੁੱਖ ਮੰਤਰੀ ਦੇ ਸਮਾਗਮ ਦੇ ਵਿੱਚ ਜਿਹੜੇ ਕਾਂਗਰਸੀ ਆ ਉਹ ਕਾਲੇ ਝੰਡੇ ਦਿਖਾਉਣਗੇ, ਤੇ ਇਹ ਇੱਕ ਸਿੰਬਲ ਹੈ ਰੋਸ ਦਾ, ਵਿਰੋਧ ਦਾ, ਕਾਲਾ ਝੰਡਾ ਦਿਖਾਉਣਾ। ਤੇ ਪਰ ਮੈਨੂੰ ਇਹ ਲੱਗਦਾ ਵੀ ਜਦੋਂ ਇਲੈਕਸ਼ਨ ਸਿਰ ਤੇ ਹੈ ਤੇ ਇੱਦਾਂ ਦੇ ਜਿਹੜੇ ਇਮੋਸ਼ਨਲ ਇਸ਼ੂਜ਼ ਜਿਹਦੇ ਵਿੱਚ ਲੋਕਾਂ ਦੀ ਕੁੱਟਮਾਰ ਹੁੰਦੀ ਹੈ ਜਾਂ ਜਾਨਾਂ ਚਲੀਆਂ ਜਾਂਦੀਆਂ ਨੇ, ਜਿਵੇਂ ਇਹ ਚਲੇ ਗਏ ਗੁਲਜ਼ਾਰ ਸਿੰਘ ਨੇ ਸਲਫਾਸ ਖਾ ਲਈ ਭਾਵੇਂ ਕੁਛ ਵੀ ਹੈ, ਤੇ ਬਜਾਏ ਇਹਦੇ ਕਿ ਤੁਸੀਂ ਲੋਕਾਂ ਨੂੰ ਕੰਸੋਲੀਡੇਟ ਕਰੋ ਤੇ ਲੋਕਾਂ ਨੂੰ ਆਪਣੇ ਨਾਲ ਜੋੜੋ ਤੇ ਅਗਲੀ ਇਲੈਕਸ਼ਨ ਵਾਸਤੇ ਉਹਨਾਂ ਨੂੰ ਲਾਹ ਦਿਓ, ਲੋਕਾਂ ਨੂੰ ਇਸ ਵਾਸਤੇ ਤਿਆਰੀ ਕਰੋ। ਉਹਨੇ ਬੜਾ ਪੇਚੀਦਾ ਮਸਲਾ ਜਿਹੜਾ ਹੈਗਾ ਇਹ ਰਣਜੋਤ ਜੀ, ਇਹ ਪੇਚੀਦਾ ਤਾਂ ਹੈ ਕਿ ਜਿਹੜੀਆਂ ਪੋਲੀਟੀਕਲ ਪਾਰਟੀਆਂ ਦੂਜੀਆਂ ਵੀ ਨੇ ਤੇ ਉਹ ਵੀ ਆਪਣਾ ਜਿਹੜਾ ਹੈਗਾ ਸੀ ਆਪਣਾ ਗਰਾਊਂਡ, ਆਪਣਾ ਮੈਦਾਨ ਜਿਹੜਾ ਹੈ ਹੇਠੋਂ ਗੁਆ ਚੁੱਕੀਆਂ ਨੇ, ਉਹ ਉਸ ਤਰ੍ਹਾਂ ਦੀ ਜਿਹੜੀ ਲੋਕਾਂ ਦੀ ਲਾਮਬੰਦੀ ਕਰ ਹੀ ਨਹੀਂ ਸਕਦੀਆਂ। ਇੱਦਾਂ ਦੇ ਜਿਹੜੇ ਇਸ਼ੂ ਫਿਰ ਉੱਥੇ ਅੱਗੇ ਆ ਜਾਂਦੇ, ਉੱਥੇ ਜ਼ਰੂਰ ਨਾਲ ਕੁਛ ਲੋਕ ਵੀ ਲੱਗ ਜਾਂਦੇ ਆ ਕਿਉਂਕਿ ਇਮੋਸ਼ਨਲ ਗੱਲਾਂ ਹੁੰਦੀਆਂ, ਬੰਦੇ ਦੀ ਮੌਤ ਹੋਈ ਆ ਤੇ ਕਿਹੜਾ ਕਹੂਗਾ ਵੀ ਇਹ ਜਿਹੜਾ ਪਾਰਟੀ ਨੇ ਸੱਤਾਧਾਰੀ ਪਾਰਟੀ ਨੇ ਠੀਕ ਕੀਤਾ, ਹਰੇਕ ਕਹੂਗਾ ਵੀ ਇਹ ਗਲਤ ਹੈ, ਬੰਦਾ ਕਿਉਂ ਸਲਫਾਸ ਖਾ ਗਿਆ, ਉਹਨੂੰ ਉਹਨੂੰ ਕਿਉਂ ਝਾੜ ਝੰਬ ਕੀਤੀ ਗਈ, ਉਹਦੀ ਕਿਉਂ ਬੇਇੱਜ਼ਤੀ ਕੀਤੀ ਗਈ। ਤੇ ਕੁਛ ਥੋੜਾ ਜਿਹਾ ਇਹਨਾਂ ਨੂੰ ਨਾ ਸਬਕ ਸਿੱਖਣਾ ਚਾਹੀਦਾ ਹੈਗਾ ਆਪਣੀ ਜਿਹੜੀ ਸੀਨੀਅਰ ਲੀਡਰਸ਼ਿਪ ਤੋਂ, ਪਹਿਲਾਂ ਵੀ ਇੱਦਾਂ ਦੀਆਂ ਗੱਲਾਂ ਹੁੰਦੀਆਂ ਰਹੀਆਂ। ਤੇ ਪੀ ਚਿਦੰਬਰਮ ਤੇ ਇਹਨਾਂ ਦੇ ਹੀ ਬੰਦੇ ਨੇ ਜੁੱਤੀ ਵਗਾ ਕੇ ਮਾਰੀ ਸੀ ਉਹਦੇ ਪ੍ਰੈਸ ਕਾਨਫਰੰਸ ਦੇ ਵਿੱਚ, ਹਾਲਾਂਕਿ ਉਹ ਪੱਤਰਕਾਰ ਸੀ ਜਰਨੈਲ ਸਿੰਘ, ਤੇ ਉਹਨੂੰ ਬਾਅਦ ਦੇ ਵਿੱਚ ਲੀਡਰ ਬਣਾਤਾ ਆਮ ਆਦਮੀ ਪਾਰਟੀ ਨੇ, ਤੇ ਉਹਨੂੰ ਟਿਕਟ ਵੀ ਦੇ ਤੀ, ਮੰਤਰੀ ਵੀ ਬਣਾਤਾ, ਸਾਰਾ ਕੁਛ ਕਰਤਾ, ਪੰਜਾਬ ਦਾ ਇੰਚਾਰਜ ਵੀ ਬਣਾਤਾ। ਸੋ ਜਿਹੜੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ, ਇੱਕ ਪਾਸੇ ਜਦੋਂ ਤੁਸੀਂ ਉਹਨਾਂ ਨੂੰ ਉਤਸ਼ਾਹਿਤ ਕਰਦੇ ਹੋ ਤੇ ਦੂਜੇ ਪਾਸੇ ਫਿਰ ਦੂਜੀਆਂ ਪਾਰਟੀਆਂ ਵੀ ਉਸ ਗੱਲ ਨੂੰ ਚੱਕਣਗੀਆਂ ਜਦੋਂ ਕੋਈ ਏਦਾਂ ਦੀ ਗੱਲ ਕੋਈ ਹੁੰਦੀ ਹੈ। ਤੇ ਪਰ ਇਹ ਵੀ ਜਿਹੜੀ ਸਿਆਣੀ ਲੀਡਰਸ਼ਿਪ ਹੈ ਹਮੇਸ਼ਾ ਹੀ, ਇੱਕ ਵਾਰੀ ਏਦਾਂ ਹੀ ਡਾਕਟਰ ਮਨਮੋਹਨ ਸਿੰਘ ਦਾ ਜਦੋਂ ਪ੍ਰਧਾਨ ਮੰਤਰੀ ਸੀ ਉਹਨਾਂ ਦਾ ਵਿਰੋਧ ਹੋਇਆ ਇੱਕ ਦੋ ਥਾਂ ਤੇ ਏਦਾਂ, ਤੇ ਉਹਨਾਂ ਨੇ ਸਪੈਸ਼ਲੀ ਕਿਹਾ ਸਿਕਿਉਰਿਟੀ ਵਾਲਿਆਂ ਨੂੰ ਕਿ ਨਹੀਂ ਇਹਨਾਂ ਨੂੰ ਜਿਹੜਾ ਹੈ ਜਿਹੜਾ ਕੁਛ ਨਾ ਕਿਹਾ ਜਾਵੇ, ਉਹਨੂੰ ਬਾਅਦ ਜਿਹੜਾ ਉਹਨੂੰ ਜਾਣ ਦਿੱਤਾ ਜਾਵੇ, ਇੱਦਾਂ ਇੱਦਾਂ ਦੀ ਜਿਹੜੀ ਗੱਲ ਹੈ। ਹੁਣ ਜੇ ਸੀਐਮ ਦੇ ਫੰਕਸ਼ਨ ਦੇ ਵਿੱਚ ਕੋਈ ਬੰਦਾ ਕਾਲਾ ਝੰਡਾ ਦਿਖਾਉਂਦਾ ਹੈ, ਜੇ ਨੋਟਸ ਦੇ ਵਿੱਚ ਸੀਐਮ ਦੇ ਆਉਂਦਾ ਹੈ ਤਾਂ ਉਹਦੀ ਸੀਐਮ ਨੂੰ ਕਹਿ ਦੇਣਾ ਚਾਹੀਦਾ, ਸਟੇਜ ਤੋਂ ਕਹਿ ਦੇਣਾ ਚਾਹੀਦਾ ਸੀ ਕਿ ਕੋਈ ਗੱਲ ਨੀ ਅਸੀਂ ਗੱਲ ਕਰ ਲਾਂਗੇ, ਕਿਉਂ ਬੰਦਾ ਰੁੱਸਿਆ ਸਾਡੇ ਨਾਲ, ਸਾਡਾ ਹੀ ਭਰਾ ਹੈ। ਇਸ ਪਾਸੇ ਨੂੰ ਤੁਰਨ ਦੀ ਬਜਾਏ ਜਦੋਂ ਤੁਸੀਂ ਫੋਰਸ ਦੀ ਮਦਦ ਨਾਲ, ਪੁਲਿਸ ਦੀ ਮਦਦ ਨਾਲ ਜਾਂ ਆਪਣੇ ਲੀਡਰਾਂ ਦੀ ਮਦਦ ਦੇ ਨਾਲ ਬੰਦੇ ਨੂੰ ਡਰਾਉਣ ਵਾਲੇ ਪਾਸੇ ਤੁਰਦੇ ਹੋ, ਫਿਰ ਕੁਦਰਤੀ ਹੈ ਕਿ ਉਹਦਾ ਪ੍ਰਤੀਕਰਮ ਤਾਂ ਹੋਣਾ ਹੀ ਹੈ, ਰਿਐਕਸ਼ਨ ਤਾਂ ਉਹਦਾ ਹੋਣਾ ਹੀ ਹੈ। ਤੇ ਦੂਜੇ ਪਾਸੇ ਪੋਲੀਟੀਕਲ ਪਾਰਟੀਆਂ, ਪੋਲੀਟੀਕਲ ਪਾਰਟੀਆਂ ਉਦੋਂ ਵੀ ਵੱਧ ਬੇਸ਼ਰਮੀ ਦੇ ਲੈਵਲ ਤੇ ਚਲੀਆਂ ਜਾਂਦੀਆਂ ਨੇ, ਤੇ ਉਹਨਾਂ ਨੂੰ ਕਿਉਂਕਿ ਬਾਕੀ ਮੁੱਦਿਆਂ ਤੇ ਤਾਂ ਉਹਨਾਂ ਕੋਲ ਕੋਈ ਗੱਲ ਹੈ ਨੀ, ਤੇ ਉਹਨਾਂ ਕੋਲ ਆਪਣਾ ਕੋਈ ਏਜੰਡਾ ਨੀ ਆਉਣ ਵਾਲੀ ਇਲੈਕਸ਼ਨ ਲਈ ਕਿ ਅਸੀਂ ਆਹ ਕਰਨਾ, ਅਸੀਂ ਆਹ ਨਵੀਂ ਚੀਜ਼ ਕਰਨੀ ਹੈ। ਉਹੀ ਜਿਹੜੀ ਇੱਕ ਦੋ ਘਸੀਆਂ ਪਿੱਟੀਆਂ ਗੱਲਾਂ ਜਾਂ ਕੋਈ ਏਦਾਂ ਦਾ ਅਚਾਨਕ ਮਸਲਾ ਹੋ ਜਾਂਦਾ, ਤੇ ਕੋਈ ਸਾਡੇ ਸੋਸ਼ਲ ਮੀਡੀਆ ਦੇ ਜਿਹੜੇ ਮਿੱਥ ਕੇ ਇਹਨਾਂ ਨੂੰ ਹੈ ਕਿ ਪਰਸਨਲ ਜਾਤੀ ਖੁੰਦਕ ਲੱਗਦੀ ਹੁੰਦੀ ਹੈ ਕਈ ਵਾਰੀ ਮੁੱਖ ਮੰਤਰੀ ਨਾਲ ਜਾਂ ਹੋਰਾਂ, ਉਹਨੂੰ ਇਸ ਤਰੀਕੇ ਨਾਲ ਵਧਾ ਚੜਾ ਕੇ ਜਿਹੜੀ ਉਹ ਸਾਰੀਆਂ ਮਾਮਲਿਆਂ ਨੂੰ ਪੇਸ਼ ਜਿਹੜੇ ਉਹ ਕਰ ਰਹੇ ਨੇ, ਤੇ ਹੁਣ ਉਹਨਾਂ ਨੂੰ ਵੀ ਚਾਹੀਦਾ ਵੀ ਗਰਾਊਂਡ ਰਿਐਲਿਟੀ ਕੀ ਹੈ ਉਹਨੂੰ ਜਿਹੜਾ ਹੈ ਉਹ ਦੇਖਣ, ਤੇ ਵਿਰੋਧੀ ਧਿਰਾਂ ਜਿਹੜੇ ਲੋਕਾਂ ਦੇ ਮੁੱਦੇ ਆ ਉਹਨਾਂ ਵੱਲ ਤੁਰਨ। ਇੱਥੇ ਕਿਸਾਨੀ ਦੇ ਇਸ਼ੂ ਅਜੇ ਪੈਂਡਿੰਗ ਪਏ ਨੇ, ਤੇ ਇੱਥੇ ਆ ਜਿਹੜਾ ਨਸ਼ਿਆਂ ਵਾਲਾ ਮੁੱਦਾ ਹੈ ਉਹ ਜੇ ਕੋਈ ਏਦਾਂ ਜਦੋਂ ਕਿਤੇ ਉੱਠਦਾ ਤੇ ਉਹ ਜਿਹੜਾ ਹੈਗਾ ਉਦੋਂ ਬਾਅਦ ਜਦੋਂ ਕਿਸੇ ਨੁਕਸਾਨ ਹੋ ਜਾਂਦਾ ਉਹ ਤਾਂ ਅਸੀਂ ਇਕੱਠੇ ਹੋ ਜਾਂਦੇ ਹਾਂ, ਕਮੇਟੀਆਂ ਵੀ ਬਣਾ ਦਿੰਦੇ ਹਾਂ। ਪਹਿਲਾਂ ਇਹਨਾਂ ਮੁੱਦਿਆਂ ਦੇ ਉੱਤੇ ਕੋਈ ਜਿਹੜਾ ਹੈ ਤੁਸੀਂ ਲੋਕਾਂ ਚ ਕਿਤੇ ਜਾ ਕੇ ਗੱਲ ਕਰਨ ਜੋਗੇ ਹੈ ਨੀ। ਕਾਰਨ ਤਾਂ ਇਹ ਹੈ ਕਿਉਂਕਿ ਖੁਦ ਵੀ ਉਹਦੇ ਲਈ ਜ਼ਿੰਮੇਵਾਰ ਨੇ, ਇਹਨਾਂ ਦੀਆਂ ਸਰਕਾਰਾਂ ਦੇ ਦੌਰਾਨ ਵੀ ਏਦਾਂ ਹੀ ਚੱਲਦਾ ਰਿਹਾ, ਇਹਨਾਂ ਦੇ ਸੀਨੀਅਰ ਆਗੂ ਵੀ ਇਹਨਾਂ ਦੇ ਵਿੱਚ ਗ੍ਰਸਤ ਨੇ, ਤੇ ਉਹ ਫਿਰ ਲੋਕ ਉਹਨਾਂ ਨੂੰ ਵੀ ਸਵਾਲ ਪੁੱਛਣਗੇ ਜਦੋਂ ਜਾਣਗੇ। ਤੇ ਸੋ ਇਸ ਤਰ੍ਹਾਂ ਦੀ ਜਿਹੜੀ ਪਹਿਲੀ ਤਾਂ ਗੱਲ ਹੈ ਕਿ ਜਿਹੜੀ ਸੱਤਾਧਾਰੀ ਧਿਰ ਵੱਲੋਂ ਹੀ ਜਿਹੜਾ ਹੈਗਾ ਇਹਨੂੰ ਇਹਦੇ ਤੇ ਮਿੱਟੀ ਪਾਉਣੀ ਚਾਹੀਦੀ ਹੈ ਜਦੋਂ ਕੋਈ ਮਸਲਾ ਇਹ ਰਣਜੋਤ ਜੀ ਉੱਠਦਾ, ਤੇ ਉਹਨੂੰ ਜਿਹੜਾ ਹੈਗਾ ਡਰਾ ਕੇ ਚੁੱਪ ਕਰਾਉਣ ਦੀ ਬਜਾਏ ਉਹਨੂੰ ਐਵੇਂ ਕੇ ਵੱਲੀ ਉਹਨੂੰ ਪਿਆਰ ਨਾਲ ਸਮਝਾ ਕੇ ਚੁੱਪ ਕਰਾਉਣਾ ਚਾਹੀਦਾ, ਤੇ ਜਾਂ ਜੇ ਉਹਦਾ ਰਿਐਕਸ਼ਨ ਹੈ ਉਹ ਸੁਣ ਲੈਣਾ ਚਾਹੀਦਾ। ਤੇ ਕਿਉਂਕਿ ਇਹ ਵੀ ਤਾਂ ਇੱਕ ਤਰ੍ਹਾਂ ਦਾ ਸਰਕਾਰ ਨੂੰ ਸ਼ੀਸ਼ਾ ਦਿਖਾਉਣ ਵਾਲੀ ਗੱਲ ਹੀ ਹੁੰਦੀ ਹੈ ਨਾ, ਭਾਵੇਂ ਕੋਈ ਇੰਡੀਵਿਜੁਅਲ ਕਰਦਾ। ਤੇ ਹੁਣ ਸੱਤਾਧਾਰੀ ਧਿਰ ਕਈ ਵਾਰੀ ਕਹਿ ਦਿੰਦੀ ਵੀ ਇਹਨੂੰ ਉਕਸਾਇਆ, ਦੂਜੀਆਂ ਪਾਰਟੀਆਂ ਨੇ ਉਕਸਾਇਆ, ਚਲੋ ਜੇ ਉਕਸਾ ਵੀ ਦਿੱਤਾ ਤਾਂ ਤੁਸੀਂ ਗੱਲ ਸੁਣ ਲਓ ਇੱਕ ਵਾਰੀ। ਤੇ ਪਰ ਜੇ ਅਸੀਂ ਇਸ ਤਰ੍ਹਾਂ ਦਾ ਸਾਡੇ ਅੰਦਰ ਗੁਮਾਨ ਆ ਜਾਂਦਾ, ਹੰਕਾਰ ਆ ਜਾਂਦਾ ਕਿ ਸੱਤਾ ਦੇ ਵਿੱਚ ਸਾਡੇ ਕੋਲ ਪੁਲਿਸ ਵੀ ਹੈ, ਸਾਡੇ ਕੋਲੇ ਮਸਲ ਪਾਵਰ ਵੀ ਹੈ, ਤੇ ਫੇਰ ਇਹ ਕੁਦਰਤੀ ਹੈ ਕਿ ਗੱਲ ਵੱਧਦੀ ਆ। ਅੱਜ ਕੱਲ ਕੋਈ ਮੀਡੀਆ ਕੋਈ ਪਹਿਲਾਂ ਵਾਲੀ ਗੱਲ ਵੀ ਨੀ ਰਹੀ, ਤੇ ਓਦਾਂ ਦਾ ਮੀਡੀਆ ਗੰਭੀਰ ਵੀ ਨੀ ਜਿਵੇਂ ਚਲੋ ਕਿਸੇ ਵੇਲੇ ਜਦੋਂ ਸਿਰਫ ਪ੍ਰਿੰਟ ਜਿਹੜਾ ਹੁੰਦਾ ਸੀ ਮੀਡੀਆ ਜਾਂ ਰੇਡੀਓ ਜਾਂ ਟੈਲੀਵਿਜ਼ਨ ਇੱਥੋਂ ਤੱਕ ਸੀਮਤ ਸੀ, ਉਦੋਂ ਥੋੜਾ ਜਿਹਾ ਜ਼ਿੰਮੇਵਾਰੀ ਨਾਲ ਖਬਰ ਦਿੱਤੀ ਜਾਂਦੀ ਸੀ। ਹੁਣ ਤਾਂ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਵਧਾ ਚੜਾ ਕੇ ਕੀਤੀ ਜਾਂਦੀ ਹੈ ਜੀ, ਉਹਦੇ ਕੇਸ ਪੜਤੇ ਜੀ, ਉਹਦੀ ਦਾੜੀ ਉਹ ਕਰਤੀ ਜੀ, ਉਹਦੀ ਬੇਇੱਜ਼ਤੀ ਉਹਦੇ ਕਕਾਰਾਂ ਦੀ ਕੀਤੀ, ਇਹਨਾਂ ਦੀ ਇਸ ਲੈਵਲ ਤੱਕ ਫਿਰ ਜਿਹੜੇ ਹੈਗੇ ਉਹ ਆ ਜਾਂਦੇ ਆ, ਤਾਂ ਕਿ ਵੱਧ ਤੋਂ ਵੱਧ ਜਿਹੜੀ ਉਹਦੀ ਸਰਕਾਰ ਦੀ ਜਾਂ ਉਹ ਬਦਨਾਮੀ ਬੇਇੱਜ਼ਤੀ ਕੀਤੀ ਜਾਵੇ। ਤੇ ਸੋ ਇਹ ਮਸਲੇ ਜਿਹੜੇ ਹੈਗੇ ਆ ਇਹਦੇ ਚ ਵੱਡੀ ਜ਼ਿੰਮੇਵਾਰੀ ਤਾਂ ਸੱਤਾਧਾਰੀ ਧਿਰ ਦੀ ਬਣਦੀ ਹੁੰਦੀ ਹੈ, ਪਰ ਵਿਰੋਧੀ ਧਿਰਾਂ ਨੂੰ ਵੀ ਜਿਹੜਾ ਹੈਗਾ ਉਹ ਇਸ ਤਾਕ ਚ ਜ਼ਰੂਰ ਰਹਿੰਦੇ ਆ ਕਿ ਕੋਈ ਨਾ ਕੋਈ ਏਦਾਂ ਦਾ ਇਸ਼ੂ ਹੋਵੇ, ਜਿਵੇਂ ਕਹਿੰਦੇ ਹੁੰਦੇ ਨਾ ਕਿ ਮੈਂ ਛਿੱਕਾ ਟੁੱਟਾ ਬਿੱਲੀ ਦੇ ਭਾਗੀ, ਤੇ ਉਹਨਾਂ ਨੂੰ ਫਿਰ ਇਹ ਲੱਗਦਾ ਹੁੰਦਾ ਕਿ ਉਹਨਾਂ ਨੂੰ ਕੋਈ ਫਿਰ ਮੌਕਾ ਮਿਲੇ, ਕੋਈ ਇਸ਼ੂ ਲੱਭੇ ਜਿਹਦੇ ਤੋਂ ਉਹਨਾਂ ਨੇ ਗੱਲ ਕਰਨੀ ਹੈ। ਤੇ ਹਾਲਾਂਕਿ ਚਾਹੀਦਾ ਇਹ ਹੈ ਕਿ ਉਹ ਆਪਣਾ ਇੱਕ ਏਜੰਡਾ ਬਣਾ ਕੇ ਚੱਲਣ। ਹੁਣ 2027 ਦੀ ਇਲੈਕਸ਼ਨ ਕਿਹੜਾ ਦੂਰ ਰਹਿ ਗਈ, ਜੇ ਫਰਵਰੀ ਚ ਇਲੈਕਸ਼ਨ ਡਿਊ ਹੈ ਤਾਂ 4-5 ਮਹੀਨੇ ਤਾਂ ਸਿਰਫ ਰਹਿ ਗਏ, ਤੇ ਪਰ ਉਸ ਪਾਸੇ ਜਿਹੜਾ ਹੈਗਾ ਉਹ ਕਿਸੇ ਦਾ ਧਿਆਨ ਜਿਹੜਾ ਹੈ ਨੀ।
0: ਬਿਲਕੁਲ, ਇੱਕ ਚੀਜ਼ ਤੇ ਪੱਕੀ ਆ ਕਿ ਜਿਹੜਾ ਸਰਕਾਰ ਦੇ ਵੱਲੋਂ ਵੀ ਜਦੋਂ ਆਏ ਸੀ ਉਦੋਂ ਵੀ ਤੇ ਬਾਅਦ ਚ ਵੀ ਸਮੇਂ ਦਰ ਸਮੇਂ ਇਹ ਦਾਅਵੇ ਕੀਤੇ ਜਾਂਦੇ ਰਹੇ ਕਿ ਨਸ਼ਾ ਤੇ ਆਪਾਂ ਖਤਮ ਕਰ ਦਿੱਤਾ ਵਾ, ਨਸ਼ੇ ਦਾ ਤੇ ਆਪਾਂ ਲੱਕ ਤੋੜ ਦਿੱਤਾ, ਪਰ ਇਹੋ ਜਿਹੀਆਂ ਘਟਨਾਵਾਂ ਜਾਂ ਇਹਨਾਂ ਦੀ ਬੈਕਗਰਾਉਂਡ ਚ ਜੇ ਜਾਈਏ ਤਾਂ ਵਿਸ਼ਾ ਤੇ ਇਹੋ ਹੀ ਆ ਕਿ ਹਾਲੇ ਵੀ ਨਸ਼ੇ ਫਿਰ ਉਸੇ ਤਰ੍ਹਾਂ ਦੇ ਨਾਲ ਵਿਕ ਰਹੇ ਨੇ, ਹਾਲੇ ਵੀ ਉਸੇ ਤਰ੍ਹਾਂ ਦੇ ਨਾਲ ਪਿੰਡਾਂ ਪਿੰਡੋ ਪਿੰਡੀ ਸਮੱਸਿਆ ਵਾ। ਸੋ ਇਹਨੂੰ ਇਸ ਤਰੀਕੇ ਦੇ ਨਾਲ ਤੇ ਦਬਾਇਆ ਜਾਣਾ ਉਹ ਇੱਕ ਅਲੱਗ ਚੀਜ਼ ਆ, ਕੋਈ ਆਪਣੀ ਕਿਸੇ ਵੀ ਪੱਖੋਂ ਕੋਈ ਕਮੀ ਪੇਸ਼ੀ ਜਿਹੜੀ ਉਹ ਛੁਪਾਉਣ ਦੀ ਜਾਂ ਲੁਕਾਉਣ ਦੀ ਕੋਸ਼ਿਸ਼ ਕਰਦਾ, ਪਰ ਇੱਕ ਚੀਜ਼ ਜਿਹੜੀ ਇਹਦੇ ਵਿੱਚੋਂ ਸਾਫ਼ ਦਿਖ ਰਹੀ ਆ ਵੀ ਨਸ਼ਿਆਂ ਦਾ ਤੇ ਕੋਈ ਹੱਲ ਨਹੀਂ ਫਿਰ।
1: ਨਹੀਂ ਦੇਖੋ ਰਣਜੋਤ ਜੀ, ਜਿਹੜਾ ਇਹ ਡਰੱਗਸ ਦਾ ਜਿਹੜਾ ਹੈਗਾ ਇਸ਼ੂ, ਤੇ ਇਹ ਇੰਨਾ ਵੱਡਾ ਇਹਦੇ ਚ ਬਿਊਰੋਕਰੇਸੀ, ਇਹਦੇ ਚ ਪੁਲਿਸ ਤੰਤਰ, ਇਹਦੇ ਚ ਪੋਲੀਟੀਕਲ ਪਾਰਟੀਆਂ, ਹੋਰ ਏਡਾ ਵੱਡਾ ਇਹ ਨੈਕਸਸ ਹੈ, ਇਹਨੂੰ ਤਾਂ ਬਹੁਤ ਵੱਡੀ ਵਿਲ ਪਾਵਰ ਚਾਹੀਦੀ ਹੈ ਇਹਨੂੰ ਤੋੜਨ ਵਾਸਤੇ, ਤੇ ਉਹ ਕਿਸੇ ਵੀ ਸਰਕਾਰ ਕੋਈ ਵੀ ਪਾਰਟੀ ਨੇ ਨੀ ਵਿਖਾਈ, ਨਾ ਚਲੋ ਅਕਾਲੀਆਂ ਤੇ ਤਾਂ ਇਹ ਦੋਸ਼ ਹੀ ਲੱਗਦਾ ਹੈ ਕਿ ਉਹਨਾਂ ਵੇਲੇ ਸ਼ੁਰੂ ਹੋਇਆ, ਤੇ ਉਦੋਂ ਬਾਅਦ ਕਾਂਗਰਸ ਨੇ ਕਿਹਾ ਕਿ ਅਸੀਂ ਰਾਤੋ ਰਾਤ ਖਤਮ ਕਰ ਦਿਆਂਗੇ, ਤੇ ਉਹ ਵੀ ਜਿਹੜਾ ਨਹੀਂ ਹੋਈ। ਉਦੋਂ ਬਾਅਦ ਆਮ ਆਦਮੀ ਪਾਰਟੀ ਨੇ ਕਿਹਾ ਕਿ ਇਹ ਤਾਂ ਬਸ ਅਸੀਂ ਹਫਤੇ 'ਚ ਖਤਮ ਕਰ ਦਿਆਂਗੇ, ਉਹ ਵੀ ਕੋਈ ਗੱਲ ਨਹੀਂ ਹੋਈ, ਕਿਉਂਕਿ ਉਹੀ ਲੋਕ ਨੇ ਜਿਹੜੇ ਇਹ ਸਾਰਾ ਇਸ ਕਾਰੋਬਾਰ 'ਚ ਨੇ। ਜੇ ਉਹਨਾਂ ਨੂੰ ਪਤਾ ਵੀ ਹੁਣ ਸੱਤਾ 'ਚ ਕਾਂਗਰਸ ਨਹੀਂ ਰਹੀ ਤਾਂ ਅਕਾਲੀ ਦਲ ਨਾਲ ਉਹਨਾਂ ਨੇ ਸਾਂਢ ਗਾਂਢ ਕਰ ਲਈ, ਉਹ ਨਹੀਂ ਰਹੀ ਤੇ ਤਾਂ ਆਮ ਆਦਮੀ ਪਾਰਟੀ ਆ ਗਈ, ਉਹਨਾਂ ਨਾਲ ਕਰ ਲਈ। ਹੁਣ ਮਸਲਾ ਤਾਂ ਰਣਜੋਤ ਜੀ ਇਹ ਹੈ ਕਿ ਜਿਹੜੀ ਤੁਹਾਡੀ ਪਾਰਟੀ ਦੀ ਲੀਡਰਸ਼ਿਪ ਹੈ ਜਾਂ ਤੁਹਾਡੇ ਹੇਠਲਾ ਜਿਹੜਾ ਕੇਡਰ ਹੈ, ਉਹ ਕਿੰਨਾ ਉਹਨਾਂ 'ਚ ਵਿਲ ਪਾਵਰ ਹੈ ਇਹਨੂੰ ਖਤਮ ਕਰਨ ਦੀ, ਤੇ ਕਿੰਨਾ ਇਮਾਨਦਾਰ ਹੈ। ਜੇ ਤੁਸੀਂ ਇਹ ਸੋਚ ਲਓ ਕਿ ਰਾਜਨੀਤੀ 'ਚ ਆਉਣ ਦਾ ਮਤਲਬ, ਸੱਤਾ 'ਚ ਆਉਣ ਦਾ ਮਤਲਬ ਪੈਸੇ ਇਕੱਠੇ ਕਰਨਾ ਹੀ ਹੈ, ਜਾਂ ਆਪਣੀਆਂ ਕੋਈ ਜਗੀਰਾਂ ਬਣਾਉਣੀਆਂ, ਜਾਂ ਆਪਣਾ ਕੋਈ ਛੋਟਾ ਮੋਟਾ ਕੋਈ ਕਾਰੋਬਾਰ ਵਾਲੇ ਪਾਸੇ, ਜਾਂ ਇਹ ਹੈ, ਤੇ ਫਿਰ ਇਹ ਚੀਜ਼ਾਂ ਖਤਮ ਹੋਣੀਆਂ ਨੀ। ਕਿਉਂਕਿ ਜਿਹੜਾ ਜਿਹੜਾ ਦੇਖੋ ਜਿਹੜਾ ਟ੍ਰੇਡ ਹੈ ਨਾ, ਇਲੀਗਲ ਟ੍ਰੇਡ ਕੋਈ ਵੀ ਹੈ, ਭਾਵੇਂ ਸ਼ਰਾਬ ਦਾ ਹੈ, ਭਾਵੇਂ ਇਹਦਾ ਚਿੱਟੇ ਦਾ ਹੈ, ਭਾਵੇਂ ਹਥਿਆਰਾਂ ਦਾ ਹੈ, ਜਿਹੜਾ ਤੇ ਕਿਉਂਕਿ ਉੱਥੇ ਜਿਹੜਾ ਹੈਗਾ ਪੈਸਾ ਉਹ ਇਸ ਤਰੀਕੇ ਦੇ ਨਾਲ ਆਉਂਦਾ ਹੈ, ਤੇ ਜਿਹਦਾ ਕੋਈ ਅਨਕਾਊਂਟਡ ਉਹ ਹੈ, ਜਿੰਨਾ ਚਿਰ ਉਹਦਾ ਤਿਆਗ ਜਿਹੜਾ ਨਹੀਂ ਹੁੰਦਾ, ਭਾਵੇਂ ਤੁਸੀਂ ਸੱਤਾ ਚੋਂ ਭਾਵੇਂ ਵਿਰੋਧੀ ਧਿਰ ਚੋਂ, ਉਨੇ ਦੇਰ ਇਹਦੀ ਹੱਲ ਜਿਹੜਾ ਹੈਗਾ ਇਹਦਾ ਹੋਣਾ ਨੀ। ਹੁਣ ਜਿਹੜੇ ਡਰੱਗ ਐਡਿਕਸ਼ਨ ਖੋਲਣ ਨਾਲ, ਤੇ ਜਾਂ ਜਿਵੇਂ ਸਰਕਾਰ ਕਹਿੰਦੀ ਹੈ ਕਿ ਜਿਹੜਾ ਹੈਗਾ ਯੁੱਧ ਨਸ਼ਿਆਂ ਵਿਰੁੱਧ ਏਦਾਂ ਦੀਆਂ ਮੂਵਮੈਂਟ, ਠੀਕ ਹੈ ਨਾਰਿਆਂ 'ਚ ਚੰਗੀਆਂ ਲੱਗਦੀਆਂ ਨੇ, ਤੇ ਪਰ ਜੇ ਇਹ ਗੱਲ ਹੋਵੇ ਤਾਂ ਫਿਰ ਇਹ ਗੁਲਜ਼ਾਰ ਸਿੰਘ ਵਰਗੇ ਬੰਦੇ ਸੁਸਾਈਡ ਕਿਉਂ ਕਰਨ, ਇਹ ਇਸ਼ੂ ਕਿਉਂ ਉੱਠਣ ਇਹਦੇ ਹੇਠਲੇ ਲੈਵਲ ਤੇ। ਸਭ ਤੋਂ ਵੱਡੀ ਗੱਲ ਤਾਂ ਰਣਜੋਤ ਜੀ ਇਹ ਹੈ ਕਿ ਜਿਹੜਾ ਗਰੀਬ ਤਬਕਾ, ਜਿਹੜੀ ਮਿਡਲ ਕਲਾਸ ਜਾਂ ਲੋਅਰ ਮਿਡਲ ਕਲਾਸ ਹੈ, ਉਹ ਇਸ ਤੋਂ ਹੁਣ ਜ਼ਿਆਦਾ ਪੀੜਿਤ ਹੈ, ਕਿਉਂਕਿ ਉਹਨਾਂ ਦੇ ਬੱਚੇ ਉਹ ਸਾਰੇ ਤੇ ਉਹ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਨੇ, ਉਹ ਫਿਰ ਉਹਨਾਂ ਨੂੰ ਇਹ ਠੀਕ ਲੱਗਦਾ ਕਿ ਇਹੀ ਰਸਤਾ ਹੈ, ਤੇ ਪਰਿਵਾਰਾਂ ਦੇ ਪਰਿਵਾਰ ਜਿਹੜੇ ਹੈ ਇਹਦੇ ਨਾਲ ਖਤਮ ਹੋ ਰਹੇ ਨੇ, ਤਬਾਹ ਹੋ ਰਹੇ ਨੇ, ਤੇ ਦੂਜੇ ਪਾਸੇ ਜਿਹੜਾ ਹੈ ਇਹਦੇ ਚ ਕੋਈ ਬਹੁਤਾ ਜਿਹੜਾ ਉਹ ਫਰਕ ਨਹੀਂ ਪੈਂਦਾ, ਤੇ ਪੈਣ ਪੱਚਰ ਕੇ ਜਿਹੜੇ ਹੈਗੇ ਵਿਰੋਧੀ ਪਾਰਟੀਆਂ ਉਹ ਮੁਜ਼ਾਹਰੇ ਕਰਨ ਆ ਜਾਂਦੀਆਂ ਨੇ, ਕਦੇ ਗਵਰਨਰ ਨੂੰ ਮਿਲ ਜਾਂਦੇ ਨੇ, ਰਾਸ਼ਟਰਪਤੀ ਨੂੰ ਚਿੱਠੀ ਲਿਖ ਦਿੰਦੀਆਂ ਨੇ, ਪਰ ਗਰਾਊਂਡ ਰਿਐਲਿਟੀ ਹੇਠਾਂ ਜਾ ਕੇ ਲੇਵਲ ਤੇ ਉਹਨਾਂ ਪਰਿਵਾਰਾਂ ਦੇ ਨਾਲ ਉਦੋਂ ਹੀ ਜਾਂਦੀਆਂ ਨੇ, ਸਿਰਫ ਹਮਦਰਦੀ ਜ਼ਾਹਰ ਕਰਨ ਜਾਂ ਇਹ ਉਹਨਾਂ ਨੂੰ ਕਰਨ ਕੇ ਤੁਸੀਂ ਹੈਗਾ ਦੱਸੋ ਹੁਣ ਸਰਕਾਰ ਨੇ ਤੁਹਾਨੂੰ ਕੀ ਦਿੱਤਾ, ਇਹ ਕੀਤਾ, ਇਸ ਕਰਕੇ ਤਸਵੀਰਾਂ ਖਿਚਾਉਣ, ਆਪਦੀਆਂ ਫੋਟੋਆਂ ਆਪਾਂ ਦੇਖਦੇ ਹਾਂ ਸੋਸ਼ਲ ਮੀਡੀਆ ਤੇ ਸਾਰਾ, ਤੇ ਪਰ ਇਹ ਹੈ ਕਿ ਉਸ ਰੂਪ ਦੇ ਵਿੱਚ ਉਹ ਲੋਕ ਉਹੀ ਨੇ ਜਿਹੜੇ ਇਹ ਡਰੱਗਸ ਦੇ ਜਿਹੜੇ ਧੰਦੇ ਦੇ ਵਿੱਚ ਨੇ, ਜਿਹੜੇ ਅਕਾਲੀ ਦਲ ਵੇਲੇ ਵੀ ਉਹੀ ਸੀ, ਕਾਂਗਰਸ ਵੇਲੇ ਵੀ ਉਹੀ ਸੀ, ਤੇ ਹੁਣ ਵੀ ਉਹੀ ਨੇ, ਤੇ ਇਹ ਵੀ ਨਹੀਂ ਕਿ ਕੋਈ ਪੁਲਿਸ ਵਾਲਿਆਂ ਤੋਂ ਲੁਕੇ ਛਿਪੇ ਨੇ ਉਹ, ਤੇ ਜਦੋਂ ਪਿੰਡਾਂ ਦੇ ਲੋਕ ਵਿਰੋਧ ਕਰਦੇ ਨੇ ਜਾਂ ਪਿੰਡਾਂ 'ਚ ਆਪਾਂ ਡਿਫੈਂਸ ਕਮੇਟੀਆਂ ਬਣਾਉਣ ਦੀ ਜਿਹੜੀ ਗੱਲ ਕਰਦੇ ਆ, ਫਿਰ ਉਹ ਚੁੱਪ ਕਿਉਂ ਹੋ ਜਾਂਦਾ ਸਾਰਾ ਕੁਛ, ਤੇ ਜਦੋਂ ਕੋਈ ਬੰਦਾ ਲਲਕਾਰਦਾ ਜਿਹੜੇ ਇਹ ਨਸ਼ਿਆਂ ਦਾ ਕੰਮ ਕਰਦੇ ਆ, ਲੋਕ ਅੰਦਰ ਕਿਉਂ ਵੜ ਜਾਂਦੇ ਨੇ, ਪਿੰਡ ਦਾ ਪੰਚ ਸਰਪੰਚ ਉਹ ਕਿੱਥੇ ਚਲੇ ਜਾਂਦੇ ਨੇ, ਤੇ ਇਹ ਜਿਹੜਾ ਹੈਗਾ ਬੜਾ ਵੱਡੀ ਵੱਡਾ ਸਵਾਲ ਹੈ ਇਹ। ਇਹ ਨੀਗਾ ਕਿ ਕਿਸੇ ਸਰਕਾਰ ਦੇ ਲੀਡਰ ਦੇ ਬਿਆਨ ਦੇ ਨਾਲ ਹੁਣ ਬੀਜੇਪੀ ਰੌਲਾ

0: ਉੱਪਰਲੇ ਪੱਧਰ ਤੱਕ ਦਾ ਜਿਹੜਾ ਇਹ ਨੈਕਸ ਜਾਨਾ ਜੀ ਮੱਕੜ ਜਾਲ ਹੈ, ਇਹ ਜਿੰਨਾ ਚਿਰ ਇਹ ਟੁੱਟਦਾ ਨੀ, ਤੇ ਇਹ ਭਾਵੇਂ ਕੋਈ ਜਿੰਨਾ ਮਰਜ਼ੀ ਕਹੀ ਜਾਵੇ ਕਿ ਮੈਂ ਰਾਤੋ ਰਾਤ ਖਤਮ ਕਰ ਦੂ, ਹਫ਼ਤੇ ਚ ਖਤਮ ਕਰ ਦੂ, ਮਹੀਨੇ ਚ ਖਤਮ ਕਰ ਦੂ, ਇਹ ਓਨਾ ਚਿਰ ਜਿਹੜਾ ਹੈਗਾ ਹੋਣਾ ਨੀ। ਦੂਜੀ ਗੱਲ ਜਿਹੜੀ ਬਹੁਤ ਇੰਪੋਰਟੈਂਟ ਉਹ ਇਹ ਹੈ ਤੇ ਕਿ ਸਰਕਾਰਾਂ ਨੇ ਉਹ ਸਾਰੇ ਸਿਸਟਮ ਬੰਦ ਕਰਤੇ, ਠੀਕ ਆ। ਹੁਣ ਖੇਡਾਂ ਦਾ ਨੈਸ਼ਨਲ ਲੈਵਲ ਤੇ ਵੀ ਸ਼ੁਰੂ ਹੋ ਗਿਆ, ਚਲੋ ਪੰਜਾਬ ਨੇ ਵੀ ਹੁਣ ਖੇਡਾਂ ਵਤਨ ਦੀਆਂ ਸ਼ੁਰੂ ਕਰ ਲਈਆਂ, ਤੇ ਜਿਹੜਾ ਯੂਥ ਐਕਟੀਵਿਟੀ ਜਿਹੜੀ ਸੀ ਸਾਰੀ, ਭਾਵੇਂ ਕਾਲਜਾਂ ਸੀ ਭਾਵੇਂ ਸਕੂਲਾਂ ਚ ਸੀ, ਤੇ ਉਹ ਯੂਥ ਐਕਟੀਵਿਟੀ ਸਾਰੀ ਬੰਦ ਹੋ ਗਈ। ਯੂਥ ਐਕਟੀਵਿਟੀ ਦੇ ਵਾਲੇ ਪਾਸੇ ਲੋਕ ਚੈਨਲਾਈਜ਼ ਹੋ ਜਾਂਦੇ ਸੀ, ਪਿੰਡਾਂ ਦੇ ਵਿੱਚ ਕਲੱਬ ਤਾਂ ਹੁਣ ਵੀ ਬਣੇ ਹੋਏ ਨੇ, ਪਰ ਉਹ ਕਿੰਨੇ ਕੁ ਅਸਰਦਾਰ ਨੇ ਜਾਂ ਉਹਨਾਂ ਦਾ ਕਿੰਨਾ ਕੁ ਅਸਰ ਹੈ, ਤੇ ਉਹ ਦੇਖਣ ਵਾਲੀ ਗੱਲ ਹੈ ਕਿ ਜੇ ਉਹ ਐਕਟੀਵਿਟੀ, ਇਹ ਨੀ ਕਿ ਇਹ ਸਰਕਾਰ ਨੇ ਆ ਕੇ ਬੰਦ ਕੀਤੀ ਹੈ, ਇਹ ਸ਼ੁਰੂ ਤੋਂ ਹੀ ਜਦੋਂ ਤੋਂ ਇਹ ਸਾਰਾ ਇੱਕ ਤਰੀਕੇ ਦਾ ਆਪਾਂ ਸਮਝਦੇ ਹਾਂ ਕਿ ਜਦੋਂ ਮਾਹੌਲ ਬਦਲਿਆ, ਹਾਲਾਂਕਿ ਜਦੋਂ ਪੰਜਾਬ ਦੇ ਹਾਲਾਤ ਬਹੁਤ ਖਰਾਬ ਸੀ, ਜਿਹਨੂੰ ਇਹ ਕਾਲਾ ਦੌਰ ਕਹਿੰਦੇ ਆ, ਕਾਲੇ ਦੌਰ ਦੇ ਵਿੱਚ ਵੀ ਯੂਥ ਐਕਟੀਵਿਟੀ ਰੁਕੀ ਨੀ, ਹਾਲਾਂਕਿ ਉਦੋਂ ਪੁਲਿਸ ਦਾ ਤਸ਼ੱਦਦ ਵੀ ਸੀ, ਦਹਿਸ਼ਤਗਰਦਾਂ ਦਾ ਤਸ਼ੱਦਦ ਵੀ ਸੀ, ਉਹਦੇ ਬਾਵਜੂਦ ਜਿਹੜੀ ਯੂਥ ਐਕਟੀਵਿਟੀ ਹੈ ਜਿਹੜੀ ਉਹ ਰੁਕੀ ਨੀ ਕਿਸੇ ਨਾ ਕਿਸੇ ਲੈਵਲ ਤੇ। ਪੋਲੀਟੀਕਲ ਪਾਰਟੀਆਂ ਵੀ ਥੋੜਾ ਮੋਟਾ ਕਰਦੇ ਰਹੀਆਂ, ਪਰ ਜਿਹੜੇ ਯੂਥ ਕਲੱਬ ਸੀ ਜਾਂ ਏਦਾਂ ਦੀਆਂ ਸੰਸਥਾਵਾਂ ਸੀ, ਉਹਨਾਂ ਦਾ ਵੱਡਾ ਜਿਹੜਾ ਸੀ ਯੋਗਦਾਨ ਰਿਹਾ, ਤੇ ਉਦੋਂ ਬਾਅਦ ਫੇਰ ਉਹ ਥੋੜੀ ਜਿਹੀ ਰਿਵਾਈਵ ਹੋਈ, ਤੇ ਪਰ ਉਦੋਂ ਬਾਅਦ ਸਰਕਾਰਾਂ ਨੇ ਉਸ ਪਾਸੇ ਪੈਸਾ ਦੇਣਾ ਬੰਦ ਕਰਤਾ, ਹੱਥ ਪਿੱਛੇ ਖਿੱਚ ਲਿਆ, ਯੂਥ ਕਲੱਬਾਂ ਬੰਦ ਹੋ ਗਈਆਂ, ਯੂਥ ਸਰਵਿਸ ਦੇ ਡਿਪਾਰਟਮੈਂਟ ਬਣੇ ਹੋਏ ਸੀ ਯੂਥ ਵੈਲਫੇਅਰ ਡਿਪਾਰਟਮੈਂਟ, ਉਹਨਾਂ ਦੇ ਫੰਡਸ ਬੰਦ ਹੋ ਗਏ। ਹਾਂ, ਉਹਦਾ ਚੇਅਰਮੈਨ ਜ਼ਰੂਰ ਲਾ ਦਿੰਦੀ ਹੈ ਹਰੇਕ ਪਾਰਟੀ ਆਪਣਾ, ਤੇ ਉਹ ਆਪਣੀ ਬਸ ਇੱਕ ਪੋਲੀਟੀਕਲ ਟੈਗ ਲਾ ਕੇ ਉਹ ਘੁੰਮਦੇ ਰਹਿੰਦੇ। ਸੋ ਇਸ ਪਾਸੇ ਨੂੰ ਜੇ ਅਵੇਅਰਨੈਸ ਵਾਲੇ ਪਾਸੇ ਵੀ ਜਿਹੜਾ ਨਾ ਛੱਡਿਆ ਜਾਂਦਾ, ਫੇਰ ਵੀ ਸ਼ਾਇਦ ਇਸ ਪਾਸੇ ਨੌਜਵਾਨ ਜਿਹੜੇ ਸੀ ਉਹ ਨਾ ਆਉਂਦੇ।
1: ਜੀ ਬਿਲਕੁਲ, ਬਹੁਤ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਸਮੇਂ ਦਰ ਸਮੇਂ ਚਰਚਾ ਜ਼ਰੂਰ ਹੁੰਦੀ ਹੈ, ਪਰ ਇਹ ਹੈ ਕਿ ਹੋਰ ਕੋਈ ਆਰ ਵਿਹਲੇਪਣ ਤੋਂ, ਨਾ ਕੋਈ ਨੌਕਰੀਆਂ ਅਤੇ ਨਾ ਕੋਈ ਹੋਰ ਆਰ, ਨਾ ਕੋਈ ਅੱਗੇ ਕੋਈ ਦਿਖਦਾ, ਅਤੇ ਉਸ ਸਾਰੇ ਸਿਲਸਿਲੇ ਦੇ ਵਿੱਚੋਂ ਫਿਰ ਇਹ ਦਿਮਾਗੀ ਬਿਮਾਰੀਆਂ ਨਿਕਲਦੀਆਂ ਨੇ। ਆਪਾਂ ਇਹਨੂੰ ਦਿਮਾਗੀ ਬਿਮਾਰੀ ਕਹਾਂਗੇ ਵੀ ਬੰਦਾ ਸੋਚ ਦੇ ਵਿੱਚ ਇੰਨਾ ਕਮਜ਼ੋਰ ਹੋ ਜਾਂਦਾ ਕਿ ਉਹ ਆਪਣਾ ਹੀ ਨੁਕਸਾਨ ਕਰਨ ਨਾਲ ਤੁਰ ਪੈਂਦਾ। ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂਜੀ, ਧੰਨਵਾਦ
1: ਜੀ। ਦੋਸਤੋ, ਇਸ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਤੰਦਰੁਸਤੀਆਂ ਮਾਣੋ, ਸੁਣਦੇ ਰਹੋ ਰੇਡੀਓ ਹਾਂਜੀ 1674।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ ਸਿੰਘ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੈਵਨ ਹਾਲ
1: ਓ ਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ
2: ਹੁਣ ਟੈਂਸ਼ਨ ਛੱਡੋ ਜੀ ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਂਸ਼ਨ ਵੀ ਘੱਟ
1: ਫਿਰ ਲਵਾਈਏ ਕਿੱਥੋਂ
2: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
1: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ
3: बिजनेस चलाना आसान नहीं पर सही सलाह नाल हर चैलेंज आसान हो सकता है सेबी पार्टनर्स वाइज टैक्स एडवाइजर्स तुहाडे नाल ने एटीओ ऑडिट्स टैक्स डिस्प्यूट्स एटीओ डेट्स बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस अपने बिजनेस नु देओ मजबूत दिशा आज ही विजिट करो sebipartners.au सेबी पार्टनर्स वाइज टैक्स एडवाइजर्स तुहाडे बिजनेस दे भरोसेमंद टैक्स एडवाइजर्स

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC Supply. License 184812.
3: ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
5: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
6: ਉਹ ਜੋ ਹੁਕਮ ਮੇਰੀ ਸਰਕਾਰ।
5: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ।
5: ਯਾਨੀ ਹੁਣ 22-ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ,
5: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-189-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
7: ਹਾਂਜੀ ਹਾਂਜੀ, ਓਏ ਹਾਂਜੀ ਹਾਂਜੀ,
8: ਹਾਂਜੀ ਰੇਡੀਓ।
9: ਹਾਂਜੀ ਮੈਂ ਹੋਇਕਾ ਔਰ ਆਪ ਸੁਣ ਰਹੇ ਹੈ ਰੇਡੀਓ ਹਾਂਜੀ 167 ਬੋਲੇ ਬੇਬੀ।

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਮੈਂ ਗੌਤਮ ਕਪਿਲ ਔਰ ਅੱਜ ਪ੍ਰੋਗਰਾਮ ਨਿਊਜ਼ ਰੂਮ ਦੇ ਵਿੱਚ 9 September 2026 ਬੁੱਧਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ। ਸ਼ੁਰੂਆਤ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਤੇ ਫਿਰ ਭਾਰਤ ਤੇ ਆਸਟ੍ਰੇਲੀਆ ਦੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਹਾਂ।

नेपाल दे नाल जुड़ी हुई जिथे नेपाल दे विच पिछले दिन ही जिहड़े आए भयानक हड़ सी उन्होंने तो किड्डी तबाही मचाई है, सारे ही जानते हैं। पर इस दरम्यान नेपाल हुण इस वक्त हर एक उस कुदरती आफत तो डर रहा है जिहड़ी इंसानी जान दे लई खतरनाक हो सकती है। नेपाल दे विच मंगलवार रात भूचाल दे झटके भी महसूस किए गए ने। कौमी भूचाल विज्ञान केंद्र यानी NCS ने इसकी जानकारी दिती है सोशल मीडिया प्लेटफॉर्म X दे उत्ते। दसिया गया है कि नेपाल दे स्थानक समय के मुताबिक सवेरे 10:15 के आसपास रिक्टर पैमाने के उत्ते 5 की तीव्रता वाला यह भूचाल रिकॉर्ड किया गया। भूचाल जमीन तो 143 किलोमीटर गहराई दे विच नापया गया और भूचाल की थां काठमांडू दे विच नेपाल दा जिहड़ा राजधानी खेतर है नेपाल दे उत्तर पछम दे विच 196 किलोमीटर दूर इस नूं रिकॉर्ड किया गया। भूचाल दे केंद्र 143 मीटर गहराई च होण दे चलदिआं इस दे झटके दूर दूर तक महसूस किए जाण दी खबर भी सामने आई है। हालांकि राहत दी गल इह रही है कि इस दरमियान कोई जानी नुकसान नहीं होया। भूचाल दा स्थान कोकरझार आसाम दे विच दर्ज किया गया। एक होर भूचाल दा झटका माफ करना भारत दे वाले पासे भी दर्ज किया गया जो कि मेघालय दे धुरा तों 95 किलोमीटर उत्तर दे वल है। पर भारत दे विच उसे समय आए इस भूचाल की तीव्रता 2.3 दसी गई सी। हालिया दिनों दे विच नेपाल दे अंदर आईयां भयानक हड़ां दे चलदिआं 1300 तों वधेरे लोगों की मौत हो चुकी है। हज़ारां लोग उत्थे लापता ने। नेपाल च रेस्क्यू ऑपरेशन हाले भी चलदे। एक आस्ट्रेलियन व्यक्ति दे होर सुरक्षित मिलन की खबर भी सामने आई। हालांकि 43 आस्ट्रेलियन शुरुआती दौर दे विच लापता हुए सी जिन्हां दे विचों हुण तक 6 आस्ट्रेलियन दी ही खबर हासिल हो सकी है। वैसे मनाया जा रहा है कि नेपाल तिब्बत वाले पासे 5000 तों वधेरे लोग लापता हुए ने। आस्ट्रेलिया दे 43 लोगों तों इलावा चीन दे 43 लोगों की मौत हुई भी दसी गई है जबकि 519 लोग चीन वाले पासे भी लापता ने तिब्बत वाले पासे 261 विदेशी नागरिक उधरले पासे दसे गए ने। उथे दूजी खबर ब्रिटेन तो बरतानिया तो जिथे मंगलवार के दिन एक एयर ट्रैफिक कंट्रोल सिस्टम दे विच आई तकनीकी समस्या दे चलदिआं बरतानिया च हवाई आवाजाई पूरी तरह दे नाल प्रभावित हो गई जिस तों बाद 1000 तों वधेरे उडाना रद्द कर दित्तियां गईआं जिस दे विच आस्ट्रेलिया दे सिडनी मेलबर्न आने वाली उडाना भी शामिल सी। इस फैसले दे चलदिआं होइआं घंटिआं तक जहाजा दी वजह जहाजा दे विच होई देरी दी वजह दे चलदिआं हवाई अड्डिआं दे उत्ते टर्मिनल दे विच फसे होए लोकां दीआं खबरां सामने आईआं। फ्लाइट रडार 24 नाम दी वैबसाइट ने दसिआ कि बरतानिया दे विच इह जिहड़ियां उडाना सी यूरप दे अलग अलग ते एशिया दे देशां दे वल अमरीकी देशां दे वल जाण वालीआं उह हीथरो ते बाल्टीमोर जान वालियां जिहड़ियां ब्रिटिश एयरवेज दीआं उडाना सी उह वी सारीआं प्रभावित होईआं ने। 100 तों वधेरे उडाना नूं जां तां मौके ते ही रद्द करना पिआ जां मुड़ तों रीरूट करना पिआ। उसे बरतानिया तो ही अगली खबर है जिथे वेल्स दे विच कार्डिफ कैसल दे उत्ते पाकिस्तान दा झंडा लहराए जाण तों बाद एक विवाद खड़ा हो गया। बरतानिया दी एक्सट्रीमिस्ट पार्टी राइट विंगर पार्टी यूके रिफॉर्म यूके दी तरफ तों इसका विरोध किया गया। रिफॉर्म यूके दे सीनियर नेता रॉबर्ट जेनरिक ने सोशल मीडिया दे उत्ते कार्डिफ कैसल दे उत्ते पाकिस्तानी झंडा लहराए जाण दी एक वीडियो सांझी की। दस दईए कि बरतानिया च मौजूद है पुराना किला है उन्हें कहा कि इतिहासक इमारतों के उत्ते विदेशी झंडे लहराने बंद होने चाहिए ने। उथे कार्डिफ कौंसल दे नेता क्रिस बीवर ने कहा कि 14 अगस्त नूं पाकिस्तान दे आजादी दिहाड़े दे उत्ते झंडा लहराने दा मकसद कार्डिफ च रहने वाले पाकिस्तानी भाईचारे नूं योगदान देना सी या उन्हां दे योगदान नूं इज्जत देना सी। क्रिस बीवर ने भी कहा कि 15 अगस्त नूं भारत दे आजादी दिहाड़े मौके भारत दा भी झंडा लहराया गया सी। बीवर ने कहा कि सारा हंगामा गलत जानकारियां कारण पैदा होया इस नूं रोकण दा हुण समा आ गया है। उथे अमरीकी सेंट्रल कमांड यानी सैटकॉम ने कहा है कि पिछले 2 दिनों दे विच एक अमरीकी जिहड़ा जंगी जहाज है समुद्री जहाज उसनू 2 वार निशाना बनाए जाण दे जवाब च अमरीकी फौज ने ईरान दे 5 तेल टैंकरां दे उत्ते हमला किया है। सैटकॉम दे मुताबिक इस दे विचों 4 ईरानी तेल टैंकरां दा संबंध ईरान दे इस्लामिक रेवोल्यूशनरी गार्डस कोर दे नाल सी जो कि ओमान दी खाड़ी दे विच खड़े सी। इस तों इलावा एक टैंकर नूं खारग टापू दे कोल निशाना बनाया गया। खारग ईरान दे तटी इलाकियां तों
ਦੂਰ ਇੱਕ ਪ੍ਰਮੁੱਖ ਤੇਲ ਦਾ ਨਿਰਯਾਤ ਕੇਂਦਰ ਵੀ ਹੈ। ਇਸ ਦੇ ਜਵਾਬ 'ਚ ਈਰਾਨ ਨੇ ਜਾਰਡਨ ਦੇ ਵਿੱਚ ਇੱਕ ਅਮਰੀਕੀ ਫੌਜੀ ਅੱਡੇ ਦੇ ਉੱਤੇ ਮਿਜ਼ਾਈਲਾਂ ਦਾਗ ਦਿੱਤੀਆਂ। ਹਾਲਾਂਕਿ ਜਾਰਡਨ ਨੇ ਬਾਅਦ ਦੇ ਵਿੱਚ ਕਿਹਾ ਕਿ ਉਹਨਾਂ ਦੇ ਏਅਰ ਡਿਫੈਂਸ ਸਿਸਟਮ ਨੇ ਈਰਾਨ ਦੀਆਂ ਦਾਗੀਆਂ 20 ਮਿਜ਼ਾਈਲਾਂ 'ਚੋਂ 18 ਨੂੰ ਤਾਂ ਹਵਾ 'ਚ ਹੀ ਫੁੰਡ ਸੁੱਟਿਆ ਸੀ। ਦੋਨਾਂ ਦੇਸ਼ਾਂ ਦੇ ਦਰਮਿਆਨ ਤਣਾਅ ਪਿਛਲੇ ਹਫ਼ਤੇ ਦੇ ਦਰਮਿਆਨ ਤੋਂ ਤੇਜ਼ ਹੋਏ ਨੇ। ਸੰਘਰਸ਼ 28 ਫਰਵਰੀ ਨੂੰ ਅਮਰੀਕਾ ਅਤੇ ਇਜ਼ਰਾਈਲ ਦੇ ਦੁਆਰਾ ਸਾਂਝੇ ਤੌਰ 'ਤੇ ਈਰਾਨ ਦੇ ਉੱਤੇ ਕੀਤੇ ਗਏ ਹਮਲਿਆਂ ਤੋਂ 6 ਮਹੀਨੇ ਬਾਅਦ ਵੀ ਬਣਿਆ ਹੋਇਆ। ਦੋਵੇਂ ਦੇਸ਼ਾਂ ਦੇ ਦਰਮਿਆਨ ਵੱਧ ਰਹੇ ਤਣਾਅ ਦੇ ਦਰਮਿਆਨ ਏਸ਼ੀਆਈ ਬਾਜ਼ਾਰਾਂ ਦਾ ਸ਼ੁਰੂਆਤੀ ਕਾਰੋਬਾਰ ਤਾਂ ਬੜੇ ਸੁਸਤ ਰਫ਼ਤਾਰ ਦੇ ਨਾਲ ਸ਼ੁਰੂ ਹੋਇਆ। ਤੇਲ ਦੀਆਂ ਕੀਮਤਾਂ ਵੀ ਵੱਧ ਗਈਆਂ। ਬੈਂਚਮਾਰਕ ਬ੍ਰੈਂਟ ਕਰੂਡ ਦੀ ਆਇਲ ਦੀਆਂ ਕੀਮਤਾਂ 1.5% ਵੱਧ ਕੇ $99 $41 ਪ੍ਰਤੀ ਬੈਰਲ ਹੋ ਗਈਆਂ। ਇਹ $99 $41 ਅਮਰੀਕੀ ਕਰੰਸੀ 'ਚ ਗੱਲ ਕਰ ਰਹੇ ਹਾਂ। ਉੱਥੇ ਅਮਰੀਕਾ ਦੇ ਵਿੱਚ ਵੀ ਕਾਰੋਬਾਰ ਦੇ ਅੰਦਰ ਤੇਲ ਦੇ ਵਧਣ ਦਾ ਅਸਰ ਦਿਖਾਈ ਦਿੱਤਾ। ਇਸ ਦਰਮਿਆਨ ਈਰਾਨ ਨੇ ਕੁਵੈਤ ਅਤੇ ਬਹਿਰੀਨ ਦੀਆਂ ਬੰਦਰਗਾਹਾਂ 'ਤੇ ਮੌਜੂਦ ਅਮਰੀਕੀ ਜਹਾਜ਼ਾਂ ਦੇ ਖਿਲਾਫ਼ ਹਮਲੇ ਕਰਨ ਦੀ ਚੇਤਾਵਨੀ ਦਿੱਤੀ ਹੈ। IRGC ਦੀ ਨੇਵੀ ਕਮਾਂਡ ਨੇ ਕੁਵੈਤ ਅਤੇ ਬਹਿਰੀਨ ਦੀਆਂ ਬੰਦਰਗਾਹਾਂ ਦੇ ਕੋਲ ਮੌਜੂਦ ਉਹਨਾਂ ਸਾਰੇ ਤੇਲ ਟੈਂਕਰਾਂ ਦੇ ਕਰੂਜ਼ ਨੂੰ ਚੇਤਾਵਨੀ ਦਿੱਤੀ ਹੈ ਜਿਨ੍ਹਾਂ ਦਾ ਸੰਬੰਧ ਅਮਰੀਕਾ ਦੇ ਨਾਲ ਹੈ, ਜਿਨ੍ਹਾਂ 'ਤੇ ਅਮਰੀਕੀ ਝੰਡੇ ਲਹਿਰਾਏ ਜਾ ਰਹੇ ਨੇ। ਇਸ ਤੋਂ ਪਹਿਲਾਂ ਵੀ ਈਰਾਨ ਨੇ ਇਸ ਕਿਸਮ ਦੇ ਨਾਲ ਇਹਨਾਂ ਟਿਕਾਣਿਆਂ ਦੇ ਉੱਤੇ ਹਮਲੇ ਕੀਤੇ ਸੀ, ਪਰ ਬਾਅਦ ਦੇ ਵਿੱਚ ਈਰਾਨ ਦੀ ਤਰਫ ਤੋਂ ਜਿਹੜੀ IRGC ਹੈ ਉਹਨਾਂ ਦੀ ਕਰੀਬੀ ਖ਼ਬਰ ਏਜੰਸੀ ਨੇ ਇੱਕ ਖ਼ਬਰ ਸਾਂਝੀ ਕੀਤੀ ਹੈ ਕਿ ਈਰਾਨ ਨੇ ਜਾਰਡਨ ਦੇ ਵਿੱਚ ਅਮਰੀਕੀ ਫੌਜੀ ਟਿਕਾਣਿਆਂ ਨੂੰ ਆਪਣੇ ਮਿਜ਼ਾਈਲਾਂ ਦੇ ਨਾਲ ਨਿਸ਼ਾਨਾ ਬਣਾਇਆ। ਰੈਵੋਲਿਊਸ਼ਨਰੀ ਗਾਰਡ ਕੋਰ ਨੇ ਕਿਹਾ ਕਿ ਅਮਰੀਕਾ ਦੇ ਹਮਲੇ ਦਾ ਜਵਾਬ ਉਹਨਾਂ ਨੇ ਜਾਰਡਨ ਦੇ ਵਿੱਚ F-35, F-16 ਅਤੇ F-15 ਲੜਾਕੂ ਜਹਾਜ਼ਾਂ ਦੇ ਰੱਖ ਰਖਾਅ ਰੱਖਣ ਵਾਲੇ ਹੈਂਗਰ, ਤਿਆਰੀ ਦੇ ਨਾਲ ਜੁੜੇ ਟਿਕਾਣੇ ਅਤੇ ਜਹਾਜ਼ਾਂ ਦੇ ਲਈ ਬਣਾਏ ਗਏ ਸ਼ੈਲਟਰ ਅਤੇ ਪਾਰਕਿੰਗ ਖੇਤਰ ਨੂੰ ਨਿਸ਼ਾਨਾ ਬਣਾ ਕੇ ਕੀਤਾ ਹੈ। ਇਸ ਤੋਂ ਪਹਿਲਾਂ ਈਰਾਨ ਨੇ ਜਾਰਡਨ ਦੇ ਵਿੱਚ ਇੱਕ ਅਮਰੀਕੀ ਫੌਜੀ ਅੱਡੇ ਦੇ ਉੱਤੇ ਮਿਜ਼ਾਈਲਾਂ ਦਾਗੀਆਂ ਸੀ। ਹਾਲਾਂਕਿ ਜਾਰਡਨ ਨੇ ਬਾਅਦ ਦੇ ਵਿੱਚ ਕਿਹਾ ਕਿ ਉਹਨਾਂ ਦੇ ਏਅਰ ਡਿਫੈਂਸ ਸਿਸਟਮ ਨੇ ਈਰਾਨ ਦੀਆਂ ਦਾਗੀਆਂ 20 ਦੇ ਵਿੱਚੋਂ 18 ਮਿਜ਼ਾਈਲਾਂ ਜਿਹੜੀਆਂ ਨੇ ਮਾਰ ਸੁੱਟੀਆਂ ਨੇ, ਪਰ ਫਿਰ ਵੀ ਈਰਾਨ ਦੀ ਤਰਫ ਤੋਂ ਨੁਕਸਾਨ ਕਾਫੀ ਵੱਡਾ ਕਰ ਦਿੱਤਾ ਗਿਆ ਹੈ। ਉੱਥੇ ਪਾਕਿਸਤਾਨ ਨੇ ਕਿਹਾ ਹੈ ਕਿ ਮੱਕਾ ਰੱਖਿਆ ਸਮਝੌਤਾ ਤਿੰਨਾਂ ਦੇਸ਼ਾਂ ਯਾਨੀ ਕਿ ਪਾਕਿਸਤਾਨ, ਤੁਰਕੀਏ ਅਤੇ ਸਾਊਦੀ ਅਰਬ ਦੇ ਵਿੱਚੋਂ ਕਿਸੇ ਦੇ ਉੱਤੇ ਹੋਏ ਹਮਲੇ ਦੀ ਲਈ ਕਿਸੇ ਵੀ ਸਮੇਂ ਤਿਆਰ ਕੀਤਾ ਜਾ ਸਕਦਾ। ਇਸ ਦੀ ਕੋਈ ਅਸਪਸ਼ਟਤਾ ਨਹੀਂ ਹੋਣੀ ਚਾਹੀਦੀ, ਕਿਸੇ ਦੇ ਮਨ 'ਚ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। BBC ਫਾਰਸੀ ਦੀ ਖ਼ਬਰ ਦੇ ਮੁਤਾਬਕ ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਚੇਤਾਵਨੀ ਦਿੱਤੀ ਹੈ ਕਿ ਸਾਊਦੀ ਅਰਬ ਦੇ ਵਿੱਚ ਜਿਹੜਾ ਹੁਤੀ ਲੜਾਕਿਆਂ ਨੇ ਹਮਲਾ ਕੀਤਾ ਉਸ ਤੋਂ ਬਾਅਦ ਹੀ ਇਹ ਸਮਝੌਤਾ ਲਾਗੂ ਹੋਇਆ ਹੈ, ਉਸ ਤੋਂ ਪਹਿਲਾਂ ਹੋਇਆ ਔਰ ਉਸਦੇ ਕਰਕੇ ਇਹ ਸਮਝੌਤਾ ਐਕਟਿਵ ਕੀਤਾ ਜਾ ਸਕਦਾ। ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਦੀ ਇਹ ਟਿੱਪਣੀ ਯਮਨ ਦੇ ਵਿੱਚ ਈਰਾਨ ਦੀ ਹਮਾਇਤ ਦੇ ਨਾਲ ਰਹਿ ਰਹੇ ਹੂਤੀ ਬਾਗੀਆਂ ਦੇ ਗੁੱਟ ਦੀ ਤਰਫ ਤੋਂ ਸਾਊਦੀ ਅਰਬ ਦੇ ਖਿਲਾਫ ਮਿਜ਼ਾਈਲ ਤੇ ਡਰੋਨ ਹਮਲੇ ਜਿਹੜੇ ਸ਼ੁਰੂ ਕੀਤੇ ਗਏ ਨੇ, ਉਸ ਤੋਂ ਕੁਝ ਘੰਟਿਆਂ ਦੇ ਬਾਅਦ ਇਹ ਟਿੱਪਣੀ ਪਾਕਿਸਤਾਨ ਦੀ ਸਾਹਮਣੇ ਆਈ ਹੈ। ਇਹਨਾਂ ਹਮਲਿਆਂ ਦੇ ਵਿੱਚ ਸ਼ਹਿਰਾਂ ਅਤੇ ਆਰਥਿਕ ਊਰਜਾ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ, 73 ਲੋਕ ਸਾਊਦੀ ਅਰਬ 'ਚ ਜ਼ਖਮੀ ਹੋਏ ਦੱਸੇ ਗਏ ਨੇ। ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਕਿਹਾ ਕਿ ਕਿਸੇ ਵੀ ਮੈਂਬਰ ਦੇਸ਼ ਦੇ ਖਿਲਾਫ਼ ਕੋਈ ਵੀ ਹਮਲਾ ਯਮਨ ਦਾ ਸੰਘਰਸ਼ ਜਾਂ ਸਾਊਦੀ ਅਰਬ ਤੱਕ ਫੈਲਣ ਦਾ ਜਿਹੜਾ ਕੋਈ ਇਸ ਕਿਸਮ ਦੇ ਜੇਕਰ ਕੋਈ ਸੰਕੇਤ ਦਿਖਾਈ ਦਿੰਦੇ ਨੇ ਤਾਂ ਮੱਕਾ ਸਮਝੌਤੇ ਨੂੰ ਤੁਰੰਤ ਐਕਟਿਵ ਕਰ ਦਿੱਤਾ ਜਾਏਗਾ। ਉੱਥੇ ਭਾਰਤ ਦੀਆਂ ਖ਼ਬਰਾਂ ਦੀ ਵੀ ਸਾਂਝ ਪਾਉਂਦੇ ਚੱਲੀਏ, ਜਿੱਥੇ ਭਾਰਤ ਦੇ ਵਿੱਚ ਇੱਕ ਖ਼ਬਰ ਤਾਂ ਪਹਿਲਾਂ ਪੰਜਾਬ ਦੇ ਨਾਲ ਹੀ ਜੁੜੀ ਹੋਈ ਹੈ, ਜਿੱਥੇ ਕਾਂਗਰਸ ਦੇ ਨੇਤਾ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਆਗੂ ਰਾਹੁਲ ਗਾਂਧੀ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਗੰਭੀਰ ਦੋਸ਼ ਮੜੇ ਨੇ। ਉਹਨਾਂ ਨੇ ਐਕਸ ਦੇ ਉੱਤੇ ਇੱਕ ਪੋਸਟ 'ਚ ਲਿਖਿਆ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਖਤਰਨਾਕ ਪੈਟਰਨ ਦਿਖਾ ਰਹੀ ਹੈ, ਸਰਕਾਰੀ ਨਾਕਾਮੀਆਂ ਦੇ ਉੱਤੇ ਸਵਾਲ ਕਰੋਗੇ ਤਾਂ ਜਵਾਬੀ ਧਮਕੀਆਂ ਅਤੇ ਉਸ ਕਿਸਮ ਦੀ ਕਾਰਵਾਈ ਦਾ ਤੁਹਾਨੂੰ ਸਾਹਮਣਾ ਕਰਨਾ ਪਏਗਾ। ਰਾਹੁਲ ਗਾਂਧੀ ਨੇ ਦੋਸ਼ ਮੜਿਆ ਕਿ ਇੱਕ ਵਿਅਕਤੀ ਨੂੰ ਪੰਜਾਬ ਦੇ ਵਿੱਤ ਮੰਤਰੀ ਤੋਂ ਸਵਾਲ ਪੁੱਛਣ ਤੋਂ ਬਾਅਦ ਇੰਨਾ ਤੰਗ ਕੀਤਾ ਗਿਆ ਕਿ ਉਸਨੇ ਖੁਦਕੁਸ਼ੀ ਕਰ ਲਈ। ਰਾਹੁਲ ਗਾਂਧੀ ਨੇ ਕਿਹਾ ਕਿ ਮੁੱਖ ਮੰਤਰੀ ਤੁਰੰਤ ਪ੍ਰਭਾਵ ਦੇ ਨਾਲ ਵਿੱਤ ਮੰਤਰੀ ਦਾ ਅਸਤੀਫਾ ਲੈਣ ਤੇ ਤੈਅ ਕਰਨ ਕਿ ਇੱਕ ਸੁਤੰਤਰ ਤੇ ਨਿਰਪੱਖ ਜਾਂਚ ਹੋ ਸਕੇ ਜਿਸ ਦੀ FIR ਦੇ ਵਿੱਚ ਵਿੱਤ ਮੰਤਰੀ ਦਾ ਨਾਮ ਹੋਵੇ। ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਦੋਸ਼ ਮੜਿਆ ਸੀ ਕਿ ਪੰਜਾਬ ਦੇ ਵਿੱਚ ਗੁਲਜ਼ਾਰ ਸਿੰਘ ਨਾਮ ਦੇ ਵਿਅਕਤੀ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਾਹਮਣੇ
ਤੇ ਮੰਤਰੀ ਹਰਪਾਲ ਸਿੰਘ ਚੀਮਾ ਦੇ ਸਾਹਮਣੇ ਨਸ਼ੇ ਦੇ ਬਾਰੇ ਜਦੋਂ ਸਵਾਲ ਪੁੱਛਿਆ ਤਾਂ ਉਹਨਾਂ ਨੂੰ ਡਰਾਇਆ ਧਮਕਾਇਆ ਗਿਆ। ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਪ੍ਰਿਆਂਕ ਕਾਨੂੰਗੋ ਨੇ ਗੁਲਜ਼ਾਰ ਸਿੰਘ ਦੀ ਮੌਤ ਦੇ ਮਾਮਲੇ 'ਚ ਪੰਜਾਬ ਦੇ ਮੁੱਖ ਸਕੱਤਰ ਤੇ DGP ਨੂੰ ਨੋਟਿਸ ਭੇਜੇ ਜਾਣ ਦੀ ਜਾਣਕਾਰੀ ਦਿੱਤੀ ਹੈ। ਖ਼ਬਰ ਏਜੰਸੀ PTI ਨੂੰ ਦੱਸਿਆ ਗਿਆ ਕਿ ਪੰਜਾਬ ਦੇ ਮੁੱਖ ਸਕੱਤਰ ਤੇ DGP ਨੂੰ ਨੋਟਿਸ ਭੇਜ ਕੇ ਉਹਨਾਂ ਤੋਂ 15 ਦਿਨਾਂ 'ਚ ਇਸ ਮਾਮਲੇ ਦੇ ਨਾਲ ਜੁੜੀ ਹੋਈ ਰਿਪੋਰਟ ਦਰਜ ਕਰਵਾਉਣ ਦੇ ਬਾਰੇ ਕਿਹਾ ਗਿਆ ਹੈ। ਉੱਥੇ ਹੀ ਕਮਜ਼ੋਰ ਜਾਂ ਜਰਜਰ ਇਮਾਰਤਾਂ ਦੇ ਚੱਲਦਿਆਂ ਹੋਇਆਂ ਕਿੰਨੇ ਹੀ ਲੋਕ ਜਿਹੜੇ ਨੇ ਉਹ ਜਾਨ ਗਵਾ ਬੈਠਦੇ ਨੇ, ਇਸ ਦੀ ਇੱਕ ਉਦਾਹਰਣ ਪਿਛਲੇ ਦਿਨੀ ਦਿੱਲੀ ਦੇ ਵਿੱਚ ਦੇਖਣ ਨੂੰ ਮਿਲੀ, ਜਿੱਥੇ ਸਤਿਆਨਿਕੇਤਨ ਨਾਮ ਦੀ ਜਿਹੜੀ ਇਮਾਰਤ ਸੀ ਉਸ ਦੇ ਡਿੱਗਣ ਦੇ ਚੱਲਦਿਆਂ ਨੌਜਵਾਨ ਵਿਦਿਆਰਥੀਆਂ ਦੀ ਜਾਨ ਚਲੀ ਗਈ ਸੀ। ਇੱਥੇ ਹੁਣ ਪਤਾ ਚੱਲ ਰਿਹਾ ਹੈ ਕਿ ਦਿੱਲੀ ਦੇ ਵਿੱਚ ਜਾਂ ਦਿੱਲੀ ਦੇ ਬਾਹਰੀ ਇਲਾਕਿਆਂ ਦੇ ਵਿੱਚ ਲੱਖਾਂ ਦੇ ਗਿਣਤੀ ਦੇ ਵਿੱਚ ਵਿਦਿਆਰਥੀ ਇਹੋ ਜਿਹੀਆਂ ਇਮਾਰਤਾਂ ਦੇ ਵਿੱਚ ਰਹਿ ਰਹੇ ਨੇ ਜਿੱਥੇ PG ਮਾਫੀਆ ਚਲਾਇਆ ਜਾ ਰਿਹਾ। ਹਜ਼ਾਰਾਂ ਕਰੋੜ ਰੁਪਏ ਦੀ ਕਮਾਈ ਹੋ ਰਹੀ ਹੈ। ਸਾਲਾਨਾ ਅੰਕੜਾ ਦਾ 45,000 ਕਰੋੜ ਰੁਪਏ ਤੱਕ ਪਹੁੰਚ ਜਾਂਦਾ ਹੈ ਤੇ ਦਿੱਲੀ ਦਾ 13 ਲੱਖ ਕਰੋੜ ਰੁਪਏ ਦੀ ਇਕਾਨਮੀ ਦੇ ਵਿੱਚ ਇਹ ਬਹੁਤ ਵੱਡਾ ਇੱਕ ਹਿੱਸਾ ਮੰਨਿਆ ਜਾ ਸਕਦਾ। ਖ਼ਬਰ ਇਹ ਸਾਹਮਣੇ ਆਈ ਹੈ ਕਿ 7 ਤੋਂ 8 ਲੱਖ ਵਿਦਿਆਰਥੀ ਦਿੱਲੀ ਦੇ ਵਿੱਚ PG ਦੇ ਅੰਦਰ ਰਹਿੰਦੇ ਨੇ ਔਰ 45,000 ਕਰੋੜ ਰੁਪਈਆ ਖਰਚ ਕਰ ਦਿੰਦੇ ਨੇ। ਰੀਅਲ ਐਸਟੇਟ ਰਿਸਰਚ ਫਰਮ ਨਾਈਟ ਫਰੈਂਕ ਦੀ ਤਰਫ ਤੋਂ ਇਹ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਗਈ ਹੈ। ਉੱਥੇ ਭਾਰਤ ਦੇ ਨਾਲ ਜੁੜੀ ਅਗਲੀ ਖ਼ਬਰ ਦੀ ਸਾਂਝ ਮੈਡੀਕਲ ਟੂਰਿਜ਼ਮ ਦੇ ਨਾਲ ਜੁੜੀ ਹੋਈ, ਜਿੱਥੇ ਪਿਛਲੇ 3 ਸਾਲਾਂ ਦੇ ਵਿੱਚ ਮੈਡੀਕਲ ਟੂਰਿਜ਼ਮ ਖੇਤਰ ਦੇ ਅੰਦਰ ਭਾਰਤ ਦੇ ਵਿੱਚ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ 'ਚ ਰੁਕਾਵਟ ਆਈ ਹੈ, ਗਿਰਾਵਟ ਆਈ ਹੈ ਔਰ ਇਸ ਦਰਮਿਆਨ ਕੇਂਦਰ ਸਰਕਾਰ ਨੇ ਚਿੰਤਾ ਵੀ ਜ਼ਾਹਰ ਕੀਤੀ ਹੈ। ਕਈ ਪਹਿਲਕਦਮੀਆਂ ਵੀ ਸ਼ੁਰੂ ਕੀਤੀਆਂ ਨੇ। ਅਧਿਕਾਰਕ ਖ਼ਬਰਾਂ ਦੇ ਮੁਤਾਬਕ ਮੈਡੀਕਲ ਟੂਰਿਜ਼ਮ ਕੈਟਾਗਰੀ ਦੇ ਵਿੱਚ 2023 ਦੇ ਵਿੱਚ ਭਾਰਤ ਦੇ ਅੰਦਰ ਆਉਣ ਵਾਲੇ ਵਿਦੇਸ਼ੀ ਨਾਗਰਿਕਾਂ ਦੀ ਗਿਣਤੀ 6,59,000 ਦੇ ਆਸਪਾਸ ਸੀ। 2024 ਦੇ ਵਿੱਚ ਯਾਨੀ 21 ਸਾਲ ਦੇ ਅੰਦਰ ਇਹ ਘੱਟ ਕੇ 6,44,000 ਰਹਿ ਗਈ ਤੇ 2025 'ਚ ਹੋਰ ਵੀ ਘੱਟ ਕੇ 5,08,000 ਰਹਿ ਗਈ। ਹਾਲਾਂਕਿ ਕੇਂਦਰ ਸਰਕਾਰ ਵੱਖ ਵੱਖ ਪਹਿਲਕਦਮੀਆਂ ਦੇ ਰਾਹੀਂ ਮੈਡੀਕਲ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ਾਂ ਕਰ ਰਹੀ ਹੈ ਪਰ ਇਸ ਵਕਤ ਭਾਰਤ ਸਰਕਾਰ ਦੇ ਲਈ ਇਹ ਵੱਡੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਮੈਡੀਕਲ ਟੂਰਿਜ਼ਮ ਦੇ ਨਾਂ ਦੇ ਉੱਤੇ ਭਾਰਤ ਦੇ ਵਿੱਚ ਨਾ ਕੇਵਲ ਹਸਪਤਾਲ ਬਲਕਿ ਇੱਕ ਪੂਰਾ ਦਾ ਪੂਰਾ ਸੈਕਟਰ ਜਿਹੜਾ ਕਮਾਈ ਕਰਦਾ ਹੈ। ਵਿਦੇਸ਼ਾਂ ਤੋਂ ਲੋਕ ਮਹਿੰਗਾ ਇਲਾਜ ਹੋਣ ਦੇ ਚੱਲਦਿਆਂ ਭਾਰਤ ਦੇ ਵਿੱਚ ਜਾ ਕੇ ਇਲਾਜ ਕਰਵਾਉਣਾ ਪਸੰਦ ਕਰਦੇ ਨੇ। ਉੱਧਰ ਆਸਟ੍ਰੇਲੀਆ ਦੇ ਵਿੱਚ ਇੱਕ ਹਾਦਸੇ ਦੇ ਨਾਲ ਜੁੜੀ ਹੋਈ, ਜਿੱਥੇ ਭਾਈਚਾਰੇ ਦੀ ਤਰਫ ਤੋਂ ਇੱਕ ਸਿੰਗਲ ਵਹੀਕਲ ਕ੍ਰੈਸ਼ ਦੇ ਵਿੱਚ ਮੈਲਬਨ ਦੇ ਵਿੱਚ ਕੱਲ੍ਹ ਦੇ ਦਿਨ ਹੋਏ ਹਾਦਸੇ 'ਚ ਛੋਟੇ ਬੱਚਿਆਂ ਦੀ ਹੋਈ ਮੌਤ ਦੇ ਉੱਤੇ ਸੋਗ ਦਾ ਪ੍ਰਗਟਾਵਾ ਕੀਤਾ ਗਿਆ। ਦੱਸ ਦਈਏ ਕਿ ਉਸਾਮਾ ਅਲ ਹਵਲੀ ਨਾਮ ਦਾ 21 ਸਾਲ ਦਾ ਤੇ ਸਾਰਾ ਅਲ ਹਵਲੀ ਨਾਮ ਦੀ 7 ਸਾਲ ਦੀ ਵਿਦਿਆਰਥਣ ਜਿਹੜੀ ਸੀ ਇਸ ਪਰਵਾਨ ਇਲਾਕੇ ਦੇ ਵਿੱਚ ਜਿਹੜਾ ਮੈਲਬਨ ਦੇ ਵਿੱਚ ਹੋਇਆ ਕੱਲ੍ਹ ਦੇ ਦਿਨ ਦੁਪਹਿਰ ਵੇਲੇ ਉਸ ਦੇ ਵਿੱਚ ਦਮ ਤੋੜ ਗਏ। ਇਸ ਤੋਂ ਬਾਅਦ ਭਾਈਚਾਰੇ ਦੀ ਤਰਫ ਤੋਂ ਵੱਡੀ ਗਿਣਤੀ ਦੇ ਵਿੱਚ ਇਸ ਕਹਿਰੇ ਵਾਹਨ ਹਾਦਸੇ ਦੇ ਵਿੱਚ ਜ਼ਖਮੀ ਹੋਏ ਲੋਕਾਂ ਤੇ ਮ੍ਰਿਤਕਾਂ ਦੇ ਨਾਲ ਜੁੜਿਆ ਹੋਇਆ ਇੱਕ ਸੋਗ ਵੀ ਪ੍ਰਗਟ ਕੀਤਾ ਗਿਆ। ਦੱਸ ਦਈਏ ਮੌਕੇ ਦੇ ਉੱਤੇ ਐਂਬੂਲੈਂਸ ਸੇਵਾਵਾਂ ਪਹੁੰਚ ਗਈਆਂ ਸੀ, 2 ਏਅਰ ਐਂਬੂਲੈਂਸ ਵੀ ਵਿਕਟੋਰੀਆ ਦੀਆਂ ਹੈਲੀਕਾਪਟਰ ਸੇਵਾਵਾਂ ਨੇ ਜਿਹੜੀਆਂ ਉਹ ਵੀ ਪਹੁੰਚੀਆਂ ਸੀ, 2 ਮੋਬਾਈਲ ਇੰਟੈਂਸਿਵ ਕੇਅਰ ਐਂਬੂਲੈਂਸ MICA ਜਿਨ੍ਹਾਂ ਨੂੰ ਕਹਿ ਜਾਂਦਾ ਹੈ ਅਮੀਕਾ ਉਹ ਵੀ ਮੌਕੇ ਤੇ ਪਹੁੰਚ ਗਈਆਂ ਸੀ ਤੇ 7 ਐਡਵਾਂਸਡ ਲਾਈਫ ਸਪੋਰਟ ਪੈਰਾਮੈਡਿਕ ਕਰੂ ਜਿਹੜੇ ਸੀ ਜਿਨ੍ਹਾਂ ਨੂੰ ALS ਕਹਿ ਲਿਆ ਜਾਂਦਾ ਉਹ ਵੀ ਮੌਕੇ ਦੇ ਉੱਤੇ ਪਹੁੰਚ ਗਏ ਸੀ। ਇਸ ਦਰਮਿਆਨ 34 ਸਾਲ ਦੀ ਇੱਕ ਮਹਿਲਾ ਜਿਹਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਇਸ ਹਾਦਸੇ ਦੇ ਲਈ ਜ਼ਿੰਮੇਦਾਰ ਦੱਸੀ ਜਾ ਰਹੀ ਹੈ। ਫਿਲਹਾਲ ਕ੍ਰਾਈਮ ਟੋਪਰ ਦੀ ਤਰਫ ਤੋਂ 1800-333 ਤੇ 3-0 ਨੰਬਰ ਜਾਰੀ ਕਰਕੇ ਇਸ ਹਾਦਸੇ ਦੇ ਨਾਲ ਜੁੜੀ ਵਧੇਰੇ ਜਾਣਕਾਰੀ CCTV ਫੁਟੇਜ ਜਾਂ ਕਿਸੇ ਵੀ ਕਿਸਮ ਦੀ ਕੋਈ ਜਾਣਕਾਰੀ ਸਾਂਝਾ ਕਰਨ ਦੀ ਗੱਲ ਕੀਤੀ ਗਈ ਹੈ। ਉੱਥੇ ਅੱਜ ਦੇ ਦਿਨ ਚੱਲ ਰਹੇ ਪ੍ਰਸ਼ਨ ਕਾਲ ਦੇ ਦਰਮਿਆਨ 2 ਲੇਬਰ ਪਾਰਟੀ ਦੇ MPs ਨੂੰ ਪਾਰਲੀਮੈਂਟ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ। ਦੱਸ ਦਈਏ ਕਿ ਗੱਠਜੋੜ ਦੀ ਤਰਫ ਤੋਂ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਤੋਂ ਇਹ ਸਵਾਲ ਬਾਰ ਬਾਰ ਪੁੱਛੇ ਜਾ ਰਹੇ ਸੀ ਕਿ $6 million ਦੀ ਯਾਨੀ ਲਗਭਗ $60 ਲੱਖ ਦੀ ਗ੍ਰਾਂਟ ਆਖਿਰਕਾਰ ਮੈਰਿਕਵਿਲ ਦੇ ਉਸ ਗੋਲਫ ਕਲੱਬ ਨੂੰ ਪ੍ਰਧਾਨ ਮੰਤਰੀ ਜਾਂ ਲੇਬਰ ਪਾਰਟੀ ਨੇ ਕਿਉਂ ਦਿੱਤੀ ਜਿਸ ਦੇ ਪ੍ਰਧਾਨ ਮੰਤਰੀ ਮੈਂਬਰ ਸੀ। ਇਸ ਮਾਮਲੇ ਦੇ ਵਿੱਚ ਫਰੰਟ ਬੈਂਚਰ ਟੋਨੀ ਪੈਸਨ ਨੇ ਜਦੋਂ ਪ੍ਰਧਾਨ ਮੰਤਰੀ ਦਾ ਪੱਖ ਪੂਰਨਾ ਚਾਹਿਆ ਤਾਂ ਸਪੀਕਰ ਦੀ ਤਰਫ ਤੋਂ ਉਹਨਾਂ ਨੂੰ ਅੜਿੱਕਾ ਪਾਉਣ ਦੇ ਦੋਸ਼ ਦੇ ਵਿੱਚ ਬਾਹਰ ਕੱਢ ਦਿੱਤਾ ਗਿਆ।
ਇਸ ਤੋਂ ਪਹਿਲਾਂ ਜਿਵੇਂ ਹੀ ਪ੍ਰਧਾਨ ਮੰਤਰੀ ਬੋਲਣ ਲੱਗਦੇ ਲੇਬਰ ਪਾਰਟੀ ਦੇ ਇੱਕ ਹੋਰ ਐਮ ਪੀ ਐਸ਼ ਐਂਬੀਲੇਪੁਰ ਪਹਾੜ ਨੇ ਵੀ ਇਸੇ ਤਰੀਕੇ ਦੇ ਨਾਲ ਉੱਚੀ ਉੱਚੀ ਬੋਲਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਉਹਨਾਂ ਨੂੰ ਵੀ ਚੈਂਬਰ ਚੋਂ ਬਾਹਰ ਦਾ ਰਾਹ ਦਿਖਾਇਆ ਗਿਆ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਵੈਸੇ ਹੀ ਗੁੱਸੇ ਦੇ ਵਿੱਚ ਸੀ। ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਉੱਤੇ ਬਾਰ ਬਾਰ ਉੱਚੀ ਆਵਾਜ਼ ਦੇ ਵਿੱਚ ਗੱਲ ਕਰਨ ਦੇ ਨਾਲ ਕੁਝ ਨਹੀਂ ਹੋਣ ਲੱਗਿਆ। ਉਹਨਾਂ ਨੇ ਤਿੰਨ ਗ੍ਰਾਂਟਾਂ ਜਿਹੜੀਆਂ ਆਪਣੇ ਇਲੈਕਟ੍ਰੋਡ ਨੂੰ ਦਿੱਤੀਆਂ ਸੀ ਆਪਣੇ ਸੰਸਦੀ ਹਲਕੇ ਨੂੰ, ਉਹਨਾਂ 'ਚੋਂ ਇੱਕ ਗ੍ਰਾਂਟ ਇਸ ਗੋਲਫ ਕਲੱਬ ਦੇ ਲਈ ਵੀ ਗਈ ਹੋਏਗੀ, ਕਿਉਂਕਿ ਸੀਵੇਜ ਸਿਸਟਮ ਜਿਹੜਾ ਹੈ ਉਸਨੂੰ ਸਾਫ਼ ਰੱਖਣ ਦੇ ਲਈ ਇੱਕ ਗ੍ਰਾਂਟ ਦਿੱਤੀ ਗਈ ਸੀ, ਜੋ ਕਿ ਇਸ ਗੋਲਫ ਕਲੱਬ ਦੇ ਨਾਲ ਹੀ ਜੁੜਦਾ। ਇਸ ਤੋਂ ਇਲਾਵਾ ਆਨਰੇਰੀ ਮੈਂਬਰਸ਼ਿਪ ਦੇ ਬਾਰੇ ਉਹਨਾਂ ਨੂੰ ਕੁਝ ਪਤਾ ਨਹੀਂ। 2012 ਦੇ ਵਿੱਚ ਉਹਨਾਂ ਨੂੰ ਦੱਸਿਆ ਗਿਆ ਕਿ ਉਹ ਇਸ ਕਲੱਬ ਦੇ ਆਨਰੇਰੀ ਮੈਂਬਰ ਬਣ ਚੁੱਕੇ ਨੇ। ਨਾ ਤਾਂ ਉਹਨਾਂ ਦੇ ਕੋਲ ਇਸ ਨਾਲ ਦੀ ਜੁੜੀ ਕੋਈ ਚਿੱਠੀ ਹਾਸਲ ਹੋਈ, ਨਾ ਹੀ ਉਹਨਾਂ ਨੂੰ ਕਦੇ ਕੋਈ ਕਾਰਡ ਦਿੱਤਾ ਗਿਆ। ਐਂਥਨੀ ਐਲਬਨੀਜ਼ ਨੇ ਇਹ ਵੀ ਕਹਿ ਦਿੱਤਾ ਕਿ ਬਲਕਿ ਉਹ ਤਾਂ ਕਲੱਬ ਦੇ ਵਿੱਚ ਜਾ ਵੀ ਨਹੀਂ ਰਹੇ, ਇਸ ਕਰਕੇ ਬਵਾਲ ਕਿਹੜੀ ਗੱਲ ਦਾ ਮਚਾਇਆ ਜਾ ਰਿਹਾ ਹੈ। ਉੱਥੇ ਹੀ ਕੁਝ ਹੋਰਨਾਂ ਖਬਰਾਂ ਦੀ ਸਾਂਝ ਪਾਈਏ, ਆਸਟ੍ਰੇਲੀਆ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਬਾਨਬੀ ਜੋਇਸ ਜਿਹੜੇ ਵਨ ਨੇਸ਼ਨ ਪਾਰਟੀ ਦੇ ਨੇਤਾ ਨੇ, ਉਹਨਾਂ ਨੇ ਐਂਡਰਿਊ ਹੈਸਟੀ ਦੇ ਮਾਮਲੇ ਦੇ ਵਿੱਚ ਸਪਸ਼ਟੀਕਰਨ ਦਿੱਤਾ ਅਤੇ ਕਿਹਾ ਕਿ ਮੈਂ ਤਾਂ ਐਂਡਰਿਊ ਹੈਸਟੀ ਨੂੰ ਇੱਕ ਵੀ ਮਾੜਾ ਅੱਖਰ ਨਹੀਂ ਬੋਲਿਆ, ਮੇਰੇ ਤੇ ਕਾਹਦੇ ਲਈ ਬਰਸ ਰਹੇ ਨੇ। ਐਂਡਰਿਊ ਹੈਸਟੀ ਜਿਹੜੇ ਲਿਬਰਲ ਪਾਰਟੀ ਦੇ ਐਮ ਪੀ ਨੇ ਅਤੇ ਐਸ ਏ ਐਸ ਦੇ ਵੈਟਰਨ ਵੀ ਰਹਿ ਚੁੱਕੇ ਨੇ, ਉਹਨਾਂ ਨੇ ਬਾਨਬੀ ਜੋਇਸ ਦੇ ਉੱਤੇ ਅਤੇ ਪੌਲਿਨ ਹੈਨਸਨ ਦੇ ਉੱਤੇ ਇਲਜ਼ਾਮ ਲਗਾਏ ਸੀ ਕਿ ਨਿਊਜ਼ 24 ਦੇ ਉੱਤੇ ਇੱਕ ਇੰਟਰਵਿਊ ਦੇ ਦਰਮਿਆਨ ਉਹਨਾਂ ਨੂੰ ਜਿਹੜਾ ਇੱਕ ਲਾਇੰਗ ਕੋਵਰਡ ਯਾਨੀ ਕਿ ਇੱਕ ਝੂਠਾ ਕਾਇਰ ਵਿਅਕਤੀ ਕਰਾਰ ਦਿੱਤਾ ਜਾ ਰਿਹਾ ਸੀ। ਇਸ ਮਾਮਲੇ ਦੇ ਨਾਲ ਜੁੜੀ ਐਂਡਰਿਊ ਹੈਸਟੀ ਨੇ ਉਸ ਵੀਡੀਓ ਦੇ ਨਾਲ ਜੁੜੀ ਹੋਈ ਟਰਾਂਸਕ੍ਰਿਪਟ ਜਿਹੜੀ ਹੈ ਪੋਸਟ ਵੀ ਕੀਤੀ ਸੋਸ਼ਲ ਮੀਡੀਆ ਦੇ ਉੱਤੇ, ਕਿਹਾ ਕਿ ਵਨ ਨੇਸ਼ਨ ਦੇ ਕਾਰਟੂਨ ਜਿਹੜੇ ਨੇ ਉਹ ਉਹਨਾਂ ਨੂੰ ਗੱਦਾਰ ਦੱਸ ਰਹੇ ਨੇ, ਔਰ ਬਾਨਬੀ ਜੋਇਸ ਕਿਵੇਂ ਇਹ ਗੱਲ ਕਹਿ ਸਕਦੇ ਨੇ। ਚੇਤੇ ਕਰਵਾ ਦਈਏ ਕਿ ਬਾਨਬੀ ਜੋਇਸ ਕਿਸੇ ਵੇਲੇ ਲਿਬਰਲ ਦੇ ਸਾਥੀ ਹੁੰਦੇ ਸੀ, ਨੈਸ਼ਨਲ ਪਾਰਟੀ ਦੇ ਵੱਡੇ ਨੇਤਾ ਹੁੰਦੇ ਸੀ। ਬਾਨਬੀ ਜੋਇਸ ਨੇ ਆਪਣੀ ਮਾਮਲੇ ਦੀ ਸੁਣਵਾਈ ਦਿੰਦਿਆਂ ਹੋਇਆ ਆਪਣੇ ਹਿੱਸੇ ਦੀ ਗੱਲ ਕਰਦਿਆਂ ਹੋਇਆ ਕਿਹਾ ਕਿ ਮੈਂ ਕਦੇ ਵੀ ਜਿਹੜੇ ਐਂਡਰਿਊ ਹੈਸਟੀ ਨੇ ਉਹਨਾਂ ਨੂੰ ਕਾਇਰ ਨਹੀਂ ਕਿਹਾ। ਜਦਕਿ ਗਾਰਜੀਅਨ ਆਸਟ੍ਰੇਲੀਆ ਦੀ ਤਰਫ ਤੋਂ ਪ੍ਰਕਾਸ਼ਿਤ ਕੀਤੀ ਖ਼ਬਰ ਦੇ ਵਿੱਚ ਵਨ ਨੇਸ਼ਨ ਪਾਰਟੀ ਦੀ ਉਹ ਵੀਡੀਓ ਵੀ ਪੋਸਟ ਕੀਤੀ ਗਈ ਹੈ ਜਿੱਥੇ ਪੌਲਿਨ ਹੈਨਸਨ ਬਾਰ ਬਾਰ ਇੱਕ ਵਾਰ ਨਹੀਂ ਕਈ ਵਾਰ ਐਂਡਰਿਊ ਹੈਸਟੀ ਨੂੰ ਇੱਕ ਝੂਠਾ ਅਤੇ ਇੱਕ ਕਾਇਰ ਵਿਅਕਤੀ ਕਰਾਰ ਦੇ ਚੁੱਕੇ ਨੇ। ਉੱਥੇ ਹੀ ਹੋਰਨਾਂ ਖਬਰਾਂ ਦੀ ਸਾਂਝ ਪਾਈ ਹੈ ਤੇ ਆਸਟ੍ਰੇਲੀਆ ਦੇ ਵਿੱਚ ਵਿਆਜ ਦਰਾਂ ਵਧਣ ਦਾ ਖਤਰਾ ਬਣਿਆ ਹੋਇਆ ਹੈ। ਹੁਣ ਇੱਕ ਹੋਰ ਬੈਂਕ ਦੀ ਤਰਫ ਤੋਂ ਇਸ ਦੇ ਸੰਕੇਤ ਦੇ ਦਿੱਤੇ ਗਏ ਨੇ। ਜੇਕਰ ਵਿਆਜ ਦਰਾਂ 'ਚ ਵਾਧਾ ਹੁੰਦਾ ਹੈ ਤਾਂ ਆਪਣੇ 15 ਸਾਲਾਂ ਦੇ ਇਹ ਹਾਈਐਸਟ ਕੈਸ਼ ਰੇਟ ਦੇ ਉੱਤੇ ਵਿਆਜ ਦਰਾਂ ਹੋਣਗੀਆਂ, ਯਾਨੀ ਕਿ ਆਸਟ੍ਰੇਲੀਆ 'ਚ ਪਿਛਲੇ 1.5 ਦਹਾਕਿਆਂ ਦੇ ਦਰਮਿਆਨ ਸਭ ਤੋਂ ਵੱਧ ਵਿਆਜ ਦਰਾਂ ਕਰਜ਼ਦਾਤਾਵਾਂ ਤੋਂ ਵਸੂਲੀਆਂ ਜਾ ਰਹੀਆਂ ਹੋਣਗੀਆਂ। ਪਰ ਇਸ ਦਰਮਿਆਨ ਮੈਕੁਆਇਰੀ ਬੈਂਕ ਦੀ ਤਰਫ ਤੋਂ ਵੀ ਇਹ ਐਲਾਨ ਹੁਣ ਕੀਤਾ ਗਿਆ ਹੈ ਕਿ ਉਹਨਾਂ ਨੂੰ ਨਹੀਂ ਲੱਗਦਾ ਕਿ ਸਪਤੰਬਰ ਮਹੀਨੇ ਦੀ ਬੈਠਕ ਦੇ ਵਿੱਚ ਅਗਲੇ ਕੁਝ ਦਿਨਾਂ ਦੇ ਦਰਮਿਆਨ ਜਦੋਂ ਇਹ ਬੈਠਕ ਹੋਏਗੀ ਅਤੇ ਉਸ ਦੇ ਵਿੱਚ ਜਿਹੜੇ ਵਿਆਜ ਦਰਾਂ ਨੇ ਉਹਨਾਂ ਦੇ ਵਿੱਚ ਇਜ਼ਾਫਾ ਨਾ ਹੋਵੇ। ਮੈਕੁਆਇਰੀ ਬੈਂਕ ਦੀ ਤਰਫ ਤੋਂ ਇਹ ਖਬਰ ਸਾਹਮਣੇ ਆਈ ਹੈ ਕਿ 28 ਤੇ 29 ਸਪਤੰਬਰ ਨੂੰ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਦੀ ਹੋਣ ਵਾਲੀ ਬੈਠਕ ਦੇ ਵਿੱਚ ਵਿਆਜ ਦਰਾਂ ਦੇ ਅੰਦਰ ਇਜ਼ਾਫੇ ਦੀ ਖਬਰ ਵਾਕਿਆ ਹੀ ਸਾਹਮਣੇ ਆਏਗੀ। ਉੱਥੇ ਵਿਕਟੋਰੀਆ ਸੂਬੇ ਦੀਆਂ ਅੱਧੀਆਂ ਤੋਂ ਵੱਧ ਸੜਕਾਂ ਦੀ ਹਾਲਤ ਇੰਨੀ ਖਸਤਾ ਹੈ ਕਿ ਉਸਨੂੰ ਸੂਬਾਈ ਸਰਕਾਰ ਮੇਨਟੇਨ ਵੀ ਨਹੀਂ ਕਰ ਪਾ ਰਹੀ ਹੈ, ਇਹ ਕਹਿਣਾ ਹੈ ਆਡੀਟਰ ਜਨਰਲ ਦੀ ਰਿਪੋਰਟ ਦਾ, ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਸੂਬੇ ਦੀਆਂ ਨਾ ਖਸਤਾ

ਦੀ ਗਈ ਸੀ, ਜਿਸ ਦੇ ਵਿੱਚ ਦੱਸਿਆ ਗਿਆ ਕਿ ਸੂਬੇ ਦੀ 23,000 ਕਿਲੋਮੀਟਰ ਦੀਆਂ ਸੜਕਾਂ ਦੇ ਵਿੱਚੋਂ 48% ਜਿਹੜਾ ਹੈ ਨੈਟਵਰਕ ਉਹ ਖਸਤਾ ਹਾਲਤ ਦੇ ਵਿੱਚ ਹੈ, ਚਰਮਰਾ ਚੁੱਕੇ ਆ। ਇਸ ਤੋਂ ਪਹਿਲਾਂ ਇਹਨਾਂ ਦੀ ਕੰਡੀਸ਼ਨ ਜਿਹੜੀ ਹੈ 2021 ਦੀ ਤੇ 2024 ਦੀ ਆਪਸ 'ਚ ਤੁਲਨਾਤਮਕ ਤੌਰ ਦੇ ਉੱਤੇ ਦੇਖੀ ਗਈ ਹੈ, ਉਸ ਦੇ ਵਿੱਚ ਵੀ ਭਾਰੀ ਗਿਰਾਵਟ ਆਈ ਹੈ, ਯਾਨੀ ਕਿ ਸੜਕਾਂ ਦੀ ਖਸਤਾ ਹਾਲਤ ਜਿਹੜੀ ਹੈ ਮੈਲਬਰਨ ਦੇ ਵਿੱਚ। ਕਹਿੰਦਾ ਕੱਲੇ ਮੈਲਬਰਨ ਦੇ ਵਿੱਚ ਹੀ ਨਹੀਂ ਬਲਕਿ ਪੂਰੇ ਵਿਕਟੋਰੀਆ ਦੇ ਵਿੱਚ ਇਸ ਕਿਸਮ ਦੀ ਖਸਤਾ ਹਾਲਤ ਹੁੰਦੀ ਜਾ ਰਹੀ ਹੈ। ਉੱਥੇ ਹੀ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 ਐਮ। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਜਾਰੀ ਰਹਿਣਗੀਆਂ ਫ੍ਰੀਕੁਐਂਸੀ ਤੇ ਮੋਬਾਈਲ ਐਪ ਤੋਂ।

0: ਨੇ।
1: ਬਸ ਉਦਾਂ ਹੀ ਚਲਾਤਾ ਗਾਣਾ, ਕੋਈ ਹੋਰ ਮੈਨੂੰ ਲੱਭਿਆ ਨੀ। ਮੈਂ ਕਿਹਾ ਚਲੋ ਨਾਲ ਦੀ ਨਾਲ ਚਲਾ ਦਈਏ, ਕੋਈ ਇਹੋ ਜਿਹੀ ਗੱਲ ਹੈ ਨੀ। ਉਹੀ ਆ ਮੈਕਸੀਕੋ ਕਰਕੇ ਇਹ ਗਾਣਾ, ਪਤਾ ਨੀ ਕਿਹੜੇ ਨਵੇਂ ਮੁੰਡੇ ਦਾ, ਜੇ ਜੱਟਵਾਲ ਦਾ। ਅੱਜ ਦੇ ਦਿਨ ਸਵਾਗਤ ਹੈ ਜੀ, ਬੁੱਧਵਾਰ ਦੇ ਦਿਨ ਪ੍ਰੋਗਰਾਮ ਬੈਕ ਟੂ ਬੈਕ ਹੋਣਗੇ। ਹੁਣ ਤੋਂ ਥੋੜ੍ਹੀ ਦੇਰ ਦੇ ਬਾਅਦ ਇਮੀ ਟਾਕ ਸ਼ੋ, ਅਤੇ ਫਿਰ ਖਬਰ ਬੜੀ ਬੇਕਾਰ ਹੈ ਆਰ ਜੇ ਮਨਤੇਜ ਦੇ ਨਾਲ। ਸੋ ਅਗਲੇ 5-7 ਮਿੰਟ ਹੈਗੇ ਨੇ, ਇਮੀ ਟਾਕ ਲੈ ਕੇ ਆਉਂਦੇ ਹਾਂ। ਪਰ ਇੱਕ ਨਵੀਂ ਫਿਲਮ ਆ ਰਹੀ ਹੈਗੀ ਹੈ ਮੈਂਡੀ ਤੱਖੜ ਅਤੇ ਸਿਮੀ ਚਾਹਲ ਦੀ, ਹਾਲਾਂਕਿ ਇੰਨੀ ਪ੍ਰੋਮਿਸਿੰਗ ਮੈਨੂੰ ਨਹੀਂ ਲੱਗੀ ਹੈਗੀ, ਪਰ ਦੇਖੋ ਆਉਣ ਵਾਲੇ ਟਾਈਮ ਦੇ ਵਿੱਚ ਕੀ ਹੁੰਦਾ ਹੈਗਾ। ਅਤੇ ਮੇਰਾ ਉੱਡੇ ਡੋਰੀਆ ਕਿਹੜੀ ਫਿਲਮ ਆ ਰਹੀ ਹੈ, ਬਲਕਿ ਇਹ ਤੇਰੀ ਟੁੱਟ ਪੈਣੀ ਇੰਗਲਿਸ਼ ਨੇ ਇਹੋ ਜਿਹਾ।

ਟੌਪ ਦਾ ਐਕਟਰ ਗੁਲਾਬ ਸਿੱਧੂ, ਜਿਹਦੇ ਤੇ ਹੁਣ ਮੈਨੂੰ ਲੱਗਦਾ ਉਹਨਾਂ ਨੂੰ ਪਤਾ ਲੱਗ ਗਿਆ ਕਿ ਫਿਲਮਾਂ ਨਾ ਹੀ ਕਰੀਏ ਆਪਾਂ, ਤੇ ਕਰਨਾ ਤਾਂ ਇਹੀ ਪੈਣਾ, ਯਾਨੀ ਕਿ ਸਿੰਗਲ ਟਰੈਕ ਵਗੈਰਾ ਜਾਂ ਖਾੜੇ ਖੁੜੇ ਲਗਾਈ ਚੱਲੋ। ਗੁੱਡ, ਜਲਦੀ ਰਿਅਲਾਈਜ਼ ਹੋ ਗਿਆ ਬਹੁਤ ਸਾਰੇ ਸਿੰਗਰ ਫਿਲਮਾਂ ਫੁਲਮਾਂ ਤੋਂ ਬਾਅਦ ਪਿੱਛੇ ਨੂੰ ਮੁੜ ਗਏ ਤੇ ਉਹ ਗਾਣੇ ਗੁਣੇ ਕਰੀ ਜਾਣ, ਉੱਥੇ ਤੱਕ ਹੀ ਠੀਕ ਹੈ। ਹਰਜੀਤ ਹਰਮਨ, KS ਮੱਖਣ, ਬੜੇ ਸਾਰੇ ਸੀਗੇ।

0: power in the universe.
1: Radio Haji 1674.
2: ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਜੋ ਹਾਂਜੀ 1674
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ

ਇਸ ਵਕਤ ਤੁਸੀਂ ਸਾਨੂੰ ਰੇਡੀਓ ਦੇ ਉੱਤੇ ਲਾਈਵ ਸੁਣ ਰਹੇ ਹੋ, ਫੇਸਬੁੱਕ ਦੇ ਉੱਤੋਂ ਲਾਈਵ ਦੇਖ ਪਾ ਰਹੇ ਹੈਗੇ ਹੋ, ਔਰ ਸਵਾਲ ਜਵਾਬ ਜਿਹੜੇ ਨੇ ਤੁਹਾਡੇ ਉਹ ਤੁਸੀਂ ਸਾਡੇ ਕੋਲੋਂ ਆਪਣੇ ਫੋਨ ਨੰਬਰ ਦੇ ਰਾਹੀਂ ਪੁੱਛ ਸਕਦੇ ਹੋ 0472-6464 ਜਾਂ facebook.com/HaanjiSydney ਦੇ ਜ਼ਰੀਏ। ਅੱਜ ਦੇ ਦਿਨ ਜਿਹੜਾ ਇਹ ਪ੍ਰੋਗਰਾਮ ਤੁਹਾਡੇ ਤੱਕ ਲੈ ਕੇ ਆਏ ਹਾਂ, ਇਸ ਦੇ ਵਿੱਚ 482 ਵੀਜ਼ਾ ਦੀ ਗੱਲ ਕਰਨੀ ਹੈ। 482 ਵੀਜ਼ਾ ਇੱਕ ਕਿਸਮ ਦਾ ਇੰਪਲੋਇਡ ਸਪੋਂਸਰਡ ਵੀਜ਼ਾ ਹੁੰਦਾ, ਜਾਂ ਉਸ ਵੀਜ਼ਾ ਦੇ ਬਾਰੇ ਥੋੜ੍ਹੀ ਵਿਸਤਾਰ ਦੇ ਵਿੱਚ ਕਿ ਤੁਸੀਂ ਸਟੂਡੈਂਟ ਵੀਜ਼ਾ 'ਤੇ ਹੋ ਜਾਂ ਤੁਹਾਡਾ ਕੋਈ ਹੋਰ ਵੀਜ਼ਾ ਹੈਗਾ, ਅਤੇ ਉਹ ਕਿਸ ਤਰ੍ਹਾਂ ਅਪਲਾਈ ਕੀਤਾ ਜਾ ਸਕਦਾ ਉਹਦੇ 'ਤੇ ਵੀ ਗੱਲ ਕਰਾਂਗੇ। ਤੁਹਾਡੀ ਉਮਰ ਲੰਘ ਚੱਲੀ ਹੈ ਤਾਂ 482 ਵੀਜ਼ਾ ਕਿਸ ਤਰੀਕੇ ਦੇ ਨਾਲ ਤੁਹਾਡੀ ਮਦਦ ਕਰੇਗਾ ਉਹਦੇ 'ਤੇ ਵੀ ਗੱਲ ਕਰਾਂਗੇ। ਅਤੇ ਜੇ ਤੁਹਾਡੇ ਆਪਣੇ ਸਵਾਲ ਹੈਗੇ ਨੇ ਤਾਂ facebook.com/HaanjiSydney ਦੇ ਉੱਤੇ ਵੀ ਸਾਡੇ ਤੋਂ ਆਪਣੇ ਸਵਾਲ ਪੁੱਛਦੇ ਚੱਲਿਓ। facebook.com/HaanjiSydney ਦੇ ਉੱਤੇ ਜਿਹੜਾ ਇਨਬੋਕਸ ਕਰਕੇ ਤੁਸੀਂ ਆਪਣੇ ਇਹ ਸਵਾਲ ਪੁੱਛ ਸਕਦੇ ਹੋ। ਆਓ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਪ੍ਰੇਮ ਗੋਇਲ ਜੀ ਸਾਡੇ ਨਾਲ ਆਇਆ ਮੀ ਐਡਵਾਈਜ਼ਰ ਤੋਂ ਸਾਡੇ ਨਾਲ ਇਸ ਲਾਈਵ ਸੈਸ਼ਨ ਦੇ ਵਿੱਚ ਮੌਜੂਦ ਨੇ। ਪ੍ਰੇਮ ਜੀ ਸਤਿ ਸ਼੍ਰੀ ਅਕਾਲ, ਨਮਸਕਾਰ ਜੀ, ਆਇਆਂ ਨੂੰ ਕੀ ਹਾਲ ਚਾਲ ਨੇ ਸਰ? ਪ੍ਰੇਮ ਜੀ ਆਵਾਜ਼ ਆ ਰਹੀ? ਹੈਲੋ ਜੀ ਪ੍ਰੇਮ ਜੀ, ਆਵਾਜ਼ ਆ ਰਹੀ? ਜੀ ਪ੍ਰੇਮ ਜੀ ਆਵਾਜ਼ ਆ ਰਹੀ ਤੁਹਾਡੇ ਤੱਕ? ਹੈਲੋ ਜੀ, ਮੈਨੂੰ ਲੱਗਦਾ ਹੈ ਜੀ ਕਿ ਪ੍ਰੇਮ ਜੀ ਤੱਕ ਆਵਾਜ਼ ਨਹੀਂ ਆ ਰਹੀ ਹੈਗੀ। ਇੱਕ ਵਾਰ ਫਿਰ ਤੋਂ ਇਸ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹਾਂ ਆਪਾਂ, ਅਤੇ ਤੁਸੀਂ ਇਸ ਵਕਤ ਬਣੇ ਰਹੇ ਹੋ ਰੇਡੀਓ ਹਾਂਜੀ 1674 ਐਮ 'ਤੇ। ਜਿਹੜੇ ਔਨਲਾਈਨ ਨੇ ਉਹਨਾਂ ਦੇ ਲਈ ਇੱਥੇ ਹੀ ਇਸ ਪ੍ਰੋਗਰਾਮ ਨੂੰ ਪੌਜ਼ ਕਰ ਰਹੇ ਹਾਂ।

0: ਸੋ ਇੱਕ ਵਾਰ ਫਿਰ ਤੋਂ ਇਸ ਲਾਈਵ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹਾਂ। ਇੱਕ ਤਕਨੀਕੀ ਖਰਾਬੀ ਆ ਗਈ ਸੀਗੀ ਜੀ ਇਹਦੇ ਵਿੱਚ, ਤੇ ਪ੍ਰਿੰਜ ਜੀ ਅੱਜ ਦਾ ਜਿਹੜਾ ਟੌਪਿਕ ਹੈ ਜਿਸ ਦੇ ਵਿੱਚ 482 ਵੀਜ਼ਾ, ਜਿਹਨੂੰ ਇੱਕ ਕਿਸਮ ਦੇ ਨਾਲ ਆਸਟ੍ਰੇਲੀਆ ਦੇ ਵਿੱਚ ਟੈਂਪਰੇਰੀ ਇੰਪਲਾਇਡ ਸਪੋਂਸਰਡ ਵੀਜ਼ਾ ਕਹਿ ਲਿਆ ਜਾਂਦਾ, ਬੜਾ ਡਿਮਾਂਡ ਦੇ ਵਿੱਚ ਹੈ ਇਹ ਵੀਜ਼ਾ। ਵੈਸੇ ਵੀ ਆਸਟ੍ਰੇਲੀਆ ਦੇ ਵਿੱਚ ਕੁਛ ਵੀਜ਼ੇ ਡਿਮਾਂਡ 'ਚ ਹੁੰਦੇ ਨੇ, ਕੁਛ ਨਹੀਂ ਹੁੰਦੇ। ਜਿਹੜੇ ਡਿਮਾਂਡ ਵਾਲੇ ਹੁੰਦੇ ਨੇ ਉਹਨਾਂ ਨੂੰ ਤਾਂ ਸਰਕਾਰ ਆਪ ਦੱਸ ਕੇ ਕਹਿੰਦੀ ਹੈ ਕਿ ਹਾਂਜੀ ਇਹ ਤਾਂ ਡਿਮਾਂਡ ਵਾਲਾ ਹੈਗਾ। ਔਰ ਇਸ ਵਾਰ ਦੀ ਜਿਸ ਕਿਸਮ ਦੀਆਂ ਐਲੋਕੇਸ਼ਨ ਸੀਗੀਆਂ ਸਰਕਾਰ ਦੀਆਂ ਫਾਈਨੈਂਸ਼ੀਅਲ ਈਅਰ ਦੀਆਂ, ਉਹਦੇ ਤੋਂ ਤਾਂ ਪਤਾ ਹੀ ਚੱਲਦਾ ਕਿ ਵਾਕਈ ਇਸ ਵੀਜ਼ਾ ਦੀ ਕਿੰਨੀ ਕੁ ਜ਼ਿਆਦਾ ਡਿਮਾਂਡ ਹੈਗੀ ਹੈ। ਸੋ ਕਿਹੜੇ ਕਿਹੜੇ ਲੋਕ ਹਾਸਲ ਕਰ ਸਕਦੇ ਨੇ, ਕਿਹੜੇ ਹਾਲਾਤਾਂ ਦੇ ਵਿੱਚ ਹਾਸਲ ਕਰ ਸਕਦੇ ਨੇ, ਕਿਵੇਂ PR ਮਿਲਦੀ ਹੈ, ਇਹ ਸਾਰੇ ਉੱਤੇ ਆਪਾਂ ਗੱਲ ਕਰਨੀ ਹੈ। ਸਭ ਤੋਂ ਪਹਿਲਾਂ ਤਾਂ ਇਹ ਦੱਸੋਗੇ ਬਰੀਫਲੀ, ਵੈਸੇ ਤਾਂ ਪਤਾ ਹੀ ਹੈ ਬਹੁਤਿਆਂ ਨੂੰ, ਪਰ ਫਿਰ ਵੀ ਜਿਹੜੇ ਸਟੂਡੈਂਟ ਵੀਜ਼ਾ 'ਤੇ ਨੇ ਉਹ ਦੂਸਰੇ ਵੀਜ਼ਿਆਂ 'ਤੇ ਨੇ ਕਿ ਉਹ ਆਸਟ੍ਰੇਲੀਆ ਦੇ ਵਿੱਚ ਜਾਂ ਆਸਟ੍ਰੇਲੀਆ ਤੋਂ ਬਾਹਰ ਬੈਠੇ ਨੇ, 482 ਵੀਜ਼ਾ ਕਿਵੇਂ ਹਾਸਲ ਕਰ ਸਕਦੇ ਨੇ, ਕੀ ਹੈ ਵੀਜ਼ਾ?
1: ਗੌਤਮ ਜੀ, ਜਿਵੇਂ ਤੁਸੀਂ ਦੱਸਿਆ ਜੀ, ਜੇ 482 ਵੀਜ਼ਾ ਇੰਪਲੋਇਡ ਸਪੌਂਸਰ ਵੀਜ਼ਾ ਦੀ ਕੈਟਾਗਰੀ ਵਿੱਚ ਹੀ ਆਉਂਦਾ, ਸਕਿਲਡ ਵੀਜ਼ਾ ਵੀ ਕਹਿ ਦਿੰਦੇ ਇਹਨੂੰ, ਬਟ ਇਹ ਟੈਂਪਰਰੀ ਵੀਜ਼ਾ। ਬਾਕੀ ਜਿੰਨੇ ਵੀ ਸਕਿਲਡ ਵੀਜ਼ਾ ਦਾ ਮੋਸਟਲੀ PR ਵਾਲੇ ਆਉਂਦੇ ਆ, ਬਟ ਇਹ ਜਿਹੜਾ ਟੈਂਪਰਰੀ ਵੀਜ਼ਾ ਹੈਗਾ, ਇੱਕ ਤੋਂ ਚਾਰ ਸਾਲ ਤੱਕ ਇਹ ਮਿਲਦਾ ਜੀ। ਇੰਪਲੋਇਰ ਤੇ ਡਿਪੈਂਡ ਕਰਦਾ, ਇੰਪਲੋਇਰ ਨੇ ਇੱਕ ਸਾਲ ਦਾ ਦੇਣਾ, ਦੋ ਸਾਲ ਦਾ, ਤਿੰਨ ਸਾਲ ਦਾ, ਚਾਰ ਸਾਲ ਦਾ।
0: ਓਕੇ,
1: ਠੀਕ ਹੈ। ਤੇ ਇਹਦੇ ਵਿੱਚ ਦੀ ਦੋ ਵੀਜ਼ਾ ਹੈਗੇ ਆ, ਜੇ ਆਪਾਂ ਗੱਲ ਕਰੀਏ, ਇੱਕ ਤਾਂ ਨਾਰਮਲ 482 ਵੀਜ਼ਾ, ਜੇ ਇੰਪਲੋਇਰ ਕਿਤੇ ਵੀ ਬੈਠਾ ਹੋ, ਸਿਡਨੀ ਚ ਬੈਠਾ, ਬ੍ਰਿਸਬੇਨ, ਮੈਲਬਰਨ, ਕਿਤੇ ਵੀ ਬੈਠਾ, ਉੱਥੋਂ ਕਰ ਸਕਦਾ। ਤੇ ਇੱਕ ਜਿਹੜਾ ਹੈਗਾ 482 ਆ, ਉਹ ਅੰਡਰ ਡਾਮਾ ਕੈਟਾਗਰੀ ਦੇ ਵਿੱਚ ਆਉਂਦਾ।
0: ਓਕੇ,
1: ਜਦੋਂ ਡਾਮਾ ਕੈਟਾਗਰੀ ਦੇ ਵਿੱਚ ਆਉਂਦਾ ਗਾ, ਤਾਂ ਜਿਹੜਾ ਆਸਟ੍ਰੇਲੀਆ, ਜਿਹੜਾ ਆਪਣਾ ਡਿਪਾਰਟਮੈਂਟ ਆਫ ਹੋਮ ਅਫੇਅਰਸ ਦਾ, ਇਹਦਾ ਨਾ ਸਪੈਸਿਫਿਕ ਏਰੀਆਜ਼ ਦੇ ਨਾਲ ਇੱਕ ਕੰਟਰੈਕਟ ਆ।
0: ਓਕੇ,
1: ਡੈਜ਼ਿਗਨੇਟਡ ਏਰੀਆ ਮਾਈਗ੍ਰੇਸ਼ਨ ਅਰੇਂਜਮੈਂਟ ਕਹਿ ਦਿੰਦੇ ਜੀ, ਉਹਨੂੰ ਡਾਮਾ ਦੇ ਵਿੱਚ ਆ ਜਾਂਦਾ।
0: ਰਾਈਟ,
1: ਤੇ ਉਹਦੇ ਵਿੱਚ ਕੀ ਆ, ਕਨਸੈਸ਼ਨਸ ਦਿੱਤੇ ਹੋਏ ਆ।
0: ਓਕੇ,
1: ਜਿਵੇਂ ਆਪਾਂ ਸਿਡਨੀ ਚ 482 ਕਰਨਾ ਗਾ, ਤਾਂ ਉੱਥੇ ਜੇ ਆਪਾਂ ਕਹਿ ਦਈਏ ਬੱਸ ਡਰਾਈਵਰ ਨੂੰ ਸਪੌਂਸਰ ਕਰ ਸਕਦੇ ਆ, ਨਹੀਂ ਹੋ ਸਕਦਾ, ਇੰਪਲੋਇਰ ਨਹੀਂ ਕਰ ਸਕਦਾ। ਬਟ ਜਿਹੜੇ ਡੈਜ਼ਿਗਨੇਟਡ ਏਰੀਆਜ਼ ਆ, ਇੱਥੇ ਬੱਸ ਡਰਾਈਵਰ ਵੀ ਸਪੌਂਸਰ ਹੋ ਸਕਦੇ ਆ, ਬਾਰ ਟੈਂਡਰ ਵੀ ਹੋ ਸਕਦੇ ਆ, ਵੇਟਰਸ ਵੀ ਹੋ ਜਾਂਦੇ ਆ, ਸਿਕਿਉਰਿਟੀ ਗਾਰਡਸ ਵੀ ਸਪੌਂਸਰ ਹੋ ਸਕਦੇ ਆ, ਤਾਂ ਡਿਫਰੈਂਟ ਡਿਫਰੈਂਟ ਉਹਦੇ ਚ ਕਨਸੈਸ਼ਨ ਆ।
0: ਰਾਈਟ,
1: ਇਹ ਚ ਮੇਨ ਜਿਹੜੇ ਕਨਸੈਸ਼ਨ ਆਉਂਦੇ ਆ, ਚਾਰ ਤਰ੍ਹਾਂ ਦੇ ਕਨਸੈਸ਼ਨ ਆ। ਇੱਕ ਤਾਂ ਜੀ ਆਕੂਪੇਸ਼ਨ ਲਿਸਟ ਵੱਡੀ ਆ, ਵੱਡੀ ਆਕੂਪੇਸ਼ਨ ਲਿਸਟ ਦਾ ਮੀਨਸ ਵੀ ਲੋ ਸਕਿਲਡ ਆਕੂਪੇਸ਼ਨ ਆ, ਉਹ ਵੀ ਸਪੌਂਸਰ ਹੋ ਸਕਦੇ ਡਾਮਾ ਦੇ ਵਿੱਚ, ਜਦਕਿ ਮੈਟਰੋ ਸਿਟੀਜ਼ ਚ ਨਹੀਂ ਹੋ ਸਕਦੇ, ਜਾਂ ਨਾਰਮਲ 482 ਚ ਉਹ ਪੋਸੀਬਿਲਿਟੀ ਨਹੀਂ ਹੈਗੀ, ਜਿਵੇਂ ਮੈਂ ਤੁਹਾਨੂੰ ਆਕੂਪੇਸ਼ਨ ਦੱਸੇ ਆ।
0: ਰਾਈਟ,
1: ਸਿਡਨੀ ਚ ਵੇਟਰ ਨਹੀਂ ਹੋ ਸਕਦੇ, ਬਟ ਉੱਥੇ ਹੋ ਸਕਦੇ ਆ।
0: ਓਕੇ, ਸੋ ਦੇਖਣਾ ਪੈਂਦਾ ਹੈ ਉਹਦੇ ਲਈ ਕਿ ਕਿਹੜੀ ਡਾਮਾ ਰੀਜਨ ਹੈ, ਕਿਹੜੀ ਆਕੂਪੇਸ਼ਨ ਹੈ, ਉਹਦੇ ਅਕੋਰਡਿੰਗ ਮੈਚ।
1: ਓਕੇ ਜੀ, ਆਸਟ੍ਰੇਲੀਆ ਚ 13 ਡਾਮਾ ਹੈਗੇ ਆ ਜੀ, ਨਿਊ ਸਾਊਥ ਵੇਲਸ ਦੇ ਵਿੱਚ ਉਰਾਨਾ ਡਾਮਾ ਹੈਗਾ ਜੀ, ਉਰਾਨਾ ਕਹਿੰਦੇ, ਉਰਾਨਾ ਰੀਜਨ ਆ, ਬਟ ਇਹ ਬਾਥਹਸ ਤੱਕ ਆ ਜਾਂਦਾ, ਇਧਰੋਂ ਗ੍ਰਿਫਟ ਤੱਕ ਚਲਾ ਜਾਂਦਾ।
0: ਓਕੇ,
1: ਇਹ ਕਾਫੀ ਵੱਡਾ ਏਰੀਆ ਹੈਗਾ ਜਿਹਦੇ ਵਿੱਚ ਆਲਮੋਸਟ ਤੁਸੀਂ ਕਹਿ ਲਓ ਵੀ 2/3 ਨਿਊ ਸਾਊਥ ਵੇਲਸ ਕਵਰ ਆ। ਇਸੇ ਤਰ੍ਹਾਂ ਵਿਕਟੋਰੀਆ ਚ 2 ਹੈਗੇ ਆ ਜੀ, ਹੈ ਨਾ, ਕਵਿੰਸਲੈਂਡ ਦੇ ਵਿੱਚ ਹੈਗੇ ਆ, ਨਾਰਦਰਨ ਟੈਰੀਟਰੀ ਪੂਰਾ ਹੀ ਡਾਮਾ ਦੇ ਵਿੱਚ ਆ ਜਾਂਦਾ, ਵੈਸਟਰਨ ਆਸਟ੍ਰੇਲੀਆ ਚ ਅਲੱਗ ਡਾਮਾ, ਸਾਊਥ ਆਸਟ੍ਰੇਲੀਆ ਦਾ ਅਲੱਗ, ਤਾਂ ਹਰੇਕ ਥਾਂ ਤੇ ਅਲੱਗ ਅਲੱਗ ਡਾਮਾਸ ਹੈਗੇ ਆ, ਕਈ ਸਟੇਟਾਂ ਦੇ ਵਿੱਚ 2-2 3-3 ਡਾਮਾਸ ਵੀ ਆ, ਹਰੇਕ ਦੇ ਵਿੱਚ ਅਲੱਗ ਅਲੱਗ ਕਨਸੈਸ਼ਨ ਦਾ।
0: ਰਾਈਟ ਰਾਈਟ,
1: ਤੇ ਸੈਕਿੰਡ ਕਨਸੈਸ਼ਨ ਆਪਾਂ ਆਉਂਦਾ ਜੀ ਇੰਗਲਿਸ਼ ਦਾ ਆ ਜਾਂਦਾ, ਕਿ ਇੰਗਲਿਸ਼ ਵੈਸੇ ਨਾਰਮਲ ਰਿਕੁਆਇਰਮੈਂਟ ਫੰਕਸ਼ਨਲ ਇੰਗਲਿਸ਼ ਦੀ ਰਹਿੰਦੀ ਆ, ਉੱਥੇ ਥੋੜੀ ਉਸ ਤੋਂ ਵੀ ਘੱਟ ਵੀ ਚੱਲ ਜਾਂਦਾ ਗਾ।
0: ਓਕੇ,
1: ਠੀਕ ਹੈ, ਬਟ ਜਿਹੜਾ ਇੰਪਲੋਇਰ ਆ ਉਹ ਨੈਗੋਸ਼ੀਏਟ ਕਰਦਾ ਵੀ ਉਹਨੂੰ ਕਿਹੜੇ ਕਿਹੜੇ ਕਨਸੈਸ਼ਨ ਚਾਹੀਦੇ ਆ, ਤੇ ਸੈਲਰੀ ਦੀ ਜੀ ਅਪ ਟੂ 10% ਸੈਲਰੀ ਦੀ ਨੈਗੋਸ਼ੀਏਸ਼ਨ ਹੋ ਜਾਂਦੀ ਹੈ।
0: ਵਾਹ, ਓਕੇ, ਕਿਉਂਕਿ ਰੀਜਨਲ ਚ ਜ਼ਾਹਿਰ ਜੀ ਗੱਲ ਹੈ ਕਿ ਇੰਨੀਆਂ ਤਨਖਾਹਾਂ ਉਹ ਅਫੋਰਡ ਨਹੀਂ ਕਰ ਸਕਦੇ।
1: ਵੈਸੇ ਜਿਹੜੀ ਆਪਾਂ 482 ਦੇ ਵਿੱਚ ਜਿਹੜਾ ਸੈਲਰੀ ਰਿਕੁਆਇਰਮੈਂਟ ਉਹ 79,600 ਸਮਥਿੰਗ ਹੈ ਜੀ, 80,000 ਕਹਿ ਲਓ ਪਲੱਸ ਐਨੂਏਸ਼ਨ, ਬਟ ਇਹਨਾਂ ਥਾਵਾਂ ਤੇ ਥੋੜਾ ਕਨਸੈਸ਼ਨ ਹੈਗਾ, ਆਪ ਟੂ 10% ਸੈਲਰੀ ਕਨਸੈਸ਼ਨ ਵੀ ਆ ਜਾਂਦਾ। ਤੇ ਜਿਹੜਾ ਸਭ ਤੋਂ ਵੱਡਾ ਕਨਸੈਸ਼ਨ ਹੈ ਜੀ, ਉਹ ਹੈਗਾ ਏਜ ਦਾ।
0: ਓਕੇ,
1: ਆਪਾਂ ਜਿਵੇਂ ਅੱਜ ਦੇ ਟੋਪਿਕ ਆ ਵੀ 482 ਤੋਂ PR ਕਿਵੇਂ ਲਈਏ, ਹੈਨਾ, ਜੇ ਸਿਡਨੀ ਚ ਕਿਸੇ ਨੇ 482 ਪਾਇਆ, ਉਸ ਤੋਂ ਬਾਅਦ 2 ਸਾਲ ਇੰਪਲੋਇਰ ਨਾਲ ਕੰਮ ਕੀਤਾ, 186 ਵੀਜ਼ਾ ਪੈ ਜਾਂਦਾ, ਬਟ ਉੱਥੇ ਏਜ ਇੱਕ ਬਹੁਤ ਵੱਡਾ ਫੈਕਟਰ ਆ।
0: ਓਕੇ,
1: 45 ਤੇ ਏਜ ਇੰਪਲੋਇਰ, ਜਿਹੜਾ ਇੰਪਲੋਈ ਆ ਉਹਦੀ ਏਜ 45 ਹੋਗੀ, ਤਾਂ ਸਿਡਨੀ ਚ ਰਹਿ ਕੇ 186 ਨੀ ਫਾਈਲ ਹੋਣਾ ਫਿਰ। ਬਟ ਜੇ ਉਹੀ 482 ਡਾਮਾ ਦੇ ਅੰਡਰ ਹੈਗਾ ਗਾ, ਤਾਂ ਉਹ ਇਸ ਕਨਸੈਸ਼ਨ 55 ਇਅਰਸ ਤੱਕ ਚਲਾ
0: ਜਾਂਦਾ। ਭਲੇ ਭਲੇ
1: ਇਹ ਜਿਹੜੀ ਹੈਗੀ
0: 10 ਸਾਲ ਦੀ ਰਿਆਇਤ ਸੀ
1: 10 ਸਾਲ ਦੀ ਉਹ ਹੈਗੀ
0: ਰਾਈਟ। ਸੋ ਤੇ ਥੋੜੀ ਵਧੇਰੀ ਹੈ ਇਸ ਦੇ ਵੀ ਜਿਹੜੇ ਨੇ ਉਹ ਪੀਆਰ ਦੇ ਕਾਬਲ ਹੋ ਸਕਦੇ ਨੇ, ਤੇ ਜੇ ਤੁਹਾਡੀ ਉਮਰ ਲੰਘ ਗਈ ਹੈ ਕਿਸੇ ਨਾ ਕਿਸੇ ਵੀਜ਼ਾ ਤਾਂ ਉੱਥੇ ਜਾ ਕੇ ਆਪਣੀ ਗੱਲਬਾਤ ਤੁਸੀਂ ਬਣਾ ਸਕਦੇ ਹੋ। ਠੀਕ ਹੋ ਗਿਆ। ਤੇ ਇਹਦੇ ਵਿੱਚ ਤੁਸੀਂ ਇੱਕ ਗੱਲ ਦੱਸੀ ਹੈ, ਇਹ ਤਾਂ ਸਮਝ ਗਏ ਕਿ 482 ਦੋ ਤਰੀਕਿਆਂ ਦਾ ਹੋ ਗਿਆ, ਇੱਕ 482 ਨੋਰਮਲ ਹੋ ਗਿਆ, ਇੱਕ ਡਾਮਾ ਰੀਜਨ ਦੇ ਵਿੱਚ ਹੋ ਗਿਆ, ਉਹਦੇ ਅਕੋਰਡਿੰਗ ਕੈਟਾਗਰੀਜ਼ ਹੋ ਗਈਆਂ। 186 ਦਾ ਤੁਸੀਂ ਜ਼ਿਕਰ ਕੀਤਾ ਤਾਂ ਇਹਦਾ ਮਤਲਬ ਮੈਂ ਅਜ਼ਿਊਮ ਕਰ ਰਿਹਾ ਕਿ 186 ਪੱਕੇ ਹੋਣ ਦਾ ਇੱਕ ਤਰੀਕਾ ਹੈਗਾ। 482 ਤੋਂ ਬਾਅਦ ਜਿਸ ਤਰੀਕੇ ਦੀ PR ਮਿਲਦੀ ਹੈ ਉਹ 186 ਹੁੰਦੀ ਹੈ। ਕਿੰਨੇ ਕੁ ਚਿਰ ਬਾਅਦ 186 ਦੇ ਲਈ ਜਿਹੜਾ ਐਪਲੀਕੈਂਟ ਹੈ 482 ਦੇ ਉੱਤੇ ਉਹ ਅਪਲਾਈ ਕਰ ਸਕਦਾ, ਔਰ ਕਿੰਨੇ ਕੁ ਚਿਰ ਦੇ ਵਿੱਚ 186 ਆ ਜਾਂਦੀ ਹੈ, ਅਤੇ ਕਿੰਨੇ ਕੁ ਚਿਰ 'ਚ ਪੱਕੇ ਹੋ ਜਾਂਦੇ ਨੇ ਬੱਚੇ?
1: ਗੌਤਮ ਜੀ, ਜਦੋਂ ਆਪਾਂ 186 ਦੀ ਗੱਲ ਕਰਦੇ ਹਾਂ ਤਾਂ ਦੋ ਤਰ੍ਹਾਂ ਦਾ 186 ਹੈ ਜੀ।
0: ਓਕੇ,
1: ਇੱਕ 186 ਹੈਗਾ ਜਿਹੜਾ 482 ਵੀਜ਼ਾ ਨਾਲ ਲਿੰਕ ਆ, ਠੀਕ ਹੈ, ਉਹਨੂੰ ਕਹਿੰਦੇ ਆ TRT ਸਟ੍ਰੀਮ।
0: ਓਕੇ,
1: ਪਹਿਲਾ ਇੰਪਲੋਈ ਜਿਹੜਾ ਹੈਗਾ ਐਪਲੀਕੈਂਟ ਆ ਉਹ 482 ਵੀਜ਼ਾ ਤੇ ਆ, ਦੋ ਸਾਲ ਇੰਪਲੋਇਰ ਨਾਲ ਕੰਮ ਕੀਤਾ, ਤੇ ਉਸ ਤੋਂ ਬਾਅਦ ਇੰਪਲੋਇਰ ਦੁਬਾਰਾ ਵਿਲਿੰਗ ਦਾ ਸਪੋਂਸਰ ਕਰਨ ਲਈ ਤਾਂ ਉਹ 186 TRT ਚ ਇੰਪਲੋਈ ਨੂੰ ਸਪੋਂਸਰ ਕਰੂਗਾ। 186 ਉਹ PR ਉਹ TRT ਟੈਂਪਰਰੀ ਟ੍ਰਾਂਜੀਸ਼ਨ ਸਟ੍ਰੀਮ ਕਹਿੰਦੇ ਆ ਉਹਨੂੰ। ਪਹਿਲਾਂ ਟੈਂਪਰਰੀ ਤੇ ਅਸੀਂ ਦੋ ਸਾਲ ਕੰਮ ਕੀਤਾ ਇੰਪਲੋਇਰ ਦੇ ਨਾਲ 482 ਵੀਜ਼ਾ ਤੇ, ਇੰਪਲੋਇਰ ਨੇ ਦੁਬਾਰਾ ਉਹਨੂੰ ਸਪੋਂਸਰ ਕਰਤਾ, ਫਿਰ ਟੈਂਪਰਰੀ ਟੂ ਪਰਮਾਨੈਂਟ ਵੀਜ਼ਾ ਤੇ ਗਏ ਔਰ 186 TRT।
0: ਠੀਕ ਹੈ,
1: ਜਦੋਂ ਆਪਾਂ 482 ਦੀ ਗੱਲ ਕਰਦੇ ਹਾਂ ਉਦੋਂ ਸਿਰਫ ਆਪਾਂ ਗੱਲ ਕਰਦੇ ਹਾਂ 186 TRT ਸਟ੍ਰੀਮ ਦੀ। ਇੱਕ ਦੂਸਰਾ ਵੀ 186 ਹੈਗਾ ਜੀ, ਉਹਨੂੰ ਡਾਇਰੈਕਟ ਐਂਟਰੀ ਕਹਿੰਦੇ ਆ। ਉਹਦੇ ਚ ਐਪਲੀਕੈਂਟ ਕੋਲ ਸਕਿੱਲ ਅਸੈਸਮੈਂਟ ਹੋਣੀ ਚਾਹੀਦੀ ਹੈ, 6 ਮਹੀਨੇ ਈਚ ਹੋਣੀ ਚਾਹੀਦੀ ਹੈ, ਪਲੱਸ 3 ਸਾਲ ਦਾ ਫੁੱਲ ਟਾਈਮ ਐਕਸਪੀਰੀਅੰਸ ਹੋਣਾ ਚਾਹੀਦਾ ਹੈਗਾ।
0: ਓਕੇ,
1: ਤੁਹਾਨੂੰ 482 ਦੇ ਵਿੱਚ ਪਾਥਵੇ ਥਰੂ PR ਲੈਣ ਦੀ ਲੋੜ ਨਹੀਂ, ਇੰਪਲੋਇਰ ਸਿੱਧਾ ਵੀ ਉਹਨੂੰ ਸਪੋਂਸਰ ਕਰ ਸਕਦਾ 186 ਲਈ, ਉਹ ਡਾਇਰੈਕਟ ਐਂਟਰੀ ਕਹਿੰਦੇ ਆ ਜੀ।
0: ਓਕੇ ਰਾਈਟ, ਸੋ ਇਹ ਜਿਹੜਾ 186
1: ਦਾ ਕੁਐਸਚਨ,
0: ਹਾਂਜੀ ਹਾਂਜੀ ਪਲੀਜ਼,
1: ਜਿਹੜਾ ਤੁਹਾਡਾ ਕੁਐਸਚਨ ਸੀ ਉਹਦੇ ਚ ਦੋ ਸਾਲ ਇੰਪਲੋਇਰ ਇੰਪਲੋਇਰ ਦੇ ਨਾਲ ਕੰਮ ਕਰਨਾ ਪੈਂਦਾ ਹੈਗਾ 482 ਵੀਜ਼ਾ ਤੇ, ਫਿਰ ਇੰਪਲੋਇਰ ਸਪੋਂਸਰ ਕਰੂਗਾ 186 ਲਈ, ਉਹ ਤਾਂ 186 TRT।
0: ਓਕੇ, 186 ਜਿਹੜਾ ਦੂਸਰਾ ਹੈਗਾ ਜਿਹਦੇ ਚ ਕੰਮ ਕਰਨਾ ਪੈਣਾ ਇੰਪਲੋਇਰ, ਉਹ ਸੇਮ ਹੀ ਹੋਣਾ ਚਾਹੀਦਾ ਜਿਹੜਾ 482 ਦੇ ਵਿੱਚ ਸੀਗਾ ਜਾਂ ਬਦਲ ਵੀ ਸਕਦਾ?
1: ਗੌਤਮ ਜੀ, ਪਹਿਲਾਂ ਤਾਂ ਜਿਹੜਾ 482 ਵੀਜ਼ਾ ਲਈ ਆ ਉਹਦੇ ਲਈ ਐਪਲੀਕੈਂਟ ਕੋਲ ਰੈਲੀਵੈਂਟ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਆ, ਪਲੱਸ 1 ਈਅਰ ਫੁੱਲ ਟਾਈਮ ਜਾਂ 2 ਈਅਰ ਪਾਰਟ ਟਾਈਮ ਵਰਕ ਐਕਸਪੀਰੀਅੰਸ ਹੋਣਾ ਚਾਹੀਦਾ।
0: ਰਾਈਟ,
1: ਠੀਕ ਹੈ ਜੀ, ਇਹ ਕਿਤੇ ਵੀ ਹੋ ਸਕਦਾ, ਕਿਸੇ ਵੀ ਹੋਰ ਥਰਡ ਪਾਰਟੀ ਨਾਲ ਵੀ, ਜ਼ਰੂਰੀ ਨਹੀਂ ਵੀ ਸਪੋਂਸਰ ਨਾਲ ਹੀ ਹੋਣਾ ਚਾਹੀਦਾ। ਫਿਰ ਜਿਹੜਾ ਇੰਪਲੋਇਰ ਆ ਸਪੋਂਸਰ ਕਰੂਗਾ ਜੀ, ਜਦੋਂ ਵੀਜ਼ਾ ਆ ਗਿਆ ਉਸ ਤੋਂ ਬਾਅਦ 2 ਸਾਲ ਕੰਮ ਕਰਨਾ, ਤੇ ਜਦੋਂ ਵੀਜ਼ਾ ਆ ਜਾਂਦਾ 482, ਜ਼ਰੂਰੀ ਨਹੀਂ ਵੀ ਉਸੇ ਇੰਪਲੋਇਰ ਨਾਲ, ਜੇ ਇੰਪਲਾਈ ਉਹਨੂੰ ਇੰਪਲੋਇਰ ਨਾਲ ਨਹੀਂ ਬਣੀ ਜਾਂ ਕੋਈ ਵੀ XYZ ਰੀਜ਼ਨ ਕਾਰਨ ਛੱਡ ਦਿੰਦੇ ਆ, ਤੇ ਨਵੇਂ ਇੰਪਲੋਇਰ ਕੋਲ ਕਿਸੇ ਕੋਲ ਜਾਂਦੇ ਆ, ਉਹਨੇ ਸਪੋਂਸਰ ਕਰਤਾ, ਤਾਂ ਫਿਰ ਉਹ ਦੋਨਾਂ ਦਾ, ਜੇ ਪੁਰਾਣੇ ਇੰਪਲੋਇਰ ਕੋਲ ਲੈਟ ਸੇ 1 ਸਾਲ ਕੰਮ ਕੀਤਾ, ਨਵੇਂ ਕੋਲ ਜਾ ਕੇ 1 ਸਾਲ ਕੰਮ ਕਰ ਲਿਆ, ਤਾਂ ਉਸ ਤੋਂ ਬਾਅਦ ਉਹ 2 ਸਾਲ ਦਾ ਪੀਰੀਅਡ ਕਾਊਂਟ ਹੋ ਜੂਗਾ, 1 ਸਾਲ ਪੁਰਾਣੇ ਇੰਪਲੋਇਰ ਨਾਲ, 1 ਸਾਲ ਨਵੇਂ ਨਾਲ, ਤੇ ਨਵਾਂ ਇੰਪਲੋਇਰ ਜੇ ਵਿਲਿੰਗ ਆ ਸਪੋਂਸਰ ਕਰਨ ਲਈ ਤਾਂ ਹੋ ਜੂ।
0: ਮੇਕ ਸੈਂਸ, ਠੀਕ ਹੈ, ਤੇ ਮਤਲਬ ਜੇ ਡਿਪੈਂਡ ਕਰਦਾ ਹੈਗਾ ਕਿ ਤੁਹਾਡਾ ਜਿਹੜਾ ਨਵਾਂ ਸਪੋਂਸਰ ਹੈਗਾ ਉਹ ਵੀ ਐਲੀਜੀਬਲ ਹੈਗਾ ਕਿ ਨਹੀਂ ਹੈਗਾ, ਹਨਾ। ਐਲੀਜੀਬਿਲਟੀ ਕਿਸ ਤਰੀਕੇ ਦੇ ਨਾਲ ਤੈਅ ਹੁੰਦੀ ਹੈ ਜਿਹੜਾ ਸਪੋਂਸਰ ਹੈ?
1: ਗੌਤਮ ਜੀ, ਜਦੋਂ ਇੰਪਲੋਇਰ, ਇੱਕ ਤਾਂ ਦੇਖੋ ਅਸੀਂ ਪ੍ਰੈਫਰ ਕਰਦੇ ਹਾਂ ਵੀ ਐਟਲੀਸਟ 1 ਸਾਲ ਤੋਂ ਆਸਟ੍ਰੇਲੀਆ ਚ ਇੰਪਲੋਇਰ ਦਾ ਬਿਜ਼ਨਸ ਚੱਲ ਰਿਹਾ ਹੋਣਾ ਚਾਹੀਦਾ ਜੀ, ਹੈਨਾ। ਬਟ ਜ਼ਰੂਰੀ ਨਹੀਂ ਕਿ ਨਿਊ ਬਿਜ਼ਨਸ ਦੇ ਵਿੱਚ ਵੀ ਕਰ ਸਕਦੇ ਹਾਂ, ਬਟ ਉਹਦਾ ਥੋੜਾ ਜਿਹਾ ਫਿਰ ਅਕਾਊਂਟੈਂਟ ਤੋਂ ਪ੍ਰੋਪਰ ਬਿਜ਼ਨਸ ਪਲਾਨ ਕੀ ਆ ਚੱਲ ਰਿਹਾ ਗਾ, ਵੀ ਕਿਵੇਂ ਐਕਸਪੈਂਡ ਕਰਨਾ, ਉਹ ਸਾਰੀ ਪਲੈਨਿੰਗ ਬਿਜ਼ਨਸ ਪਲਾਨ ਇੱਕ ਨਾਲ ਜਾਂਦਾ ਜੀ। ਬਟ ਅਸੀਂ ਪ੍ਰੈਫਰ ਕਰਦੇ 1 ਸਾਲ ਪੁਰਾਣਾ ਹੋਣਾ ਚਾਹੀਦਾ, ਕੋਈ ਐਡਵਰਸ ਇਨਫੋਰਮੇਸ਼ਨ ਨਹੀਂ ਹੋਣੀ ਚਾਹੀਦੀ ਬਿਜ਼ਨਸ ਅਗੇਂਸਟ।
0: ਰਾਈਟ,
1: ਠੀਕ ਹੈ, ਵੀ ਪਹਿਲਾਂ ਤੁਸੀਂ ਕਹਿ ਸਕਦੇ ਹੋ ਵੀ ਪਹਿਲਾਂ ਕਿਸੇ ਨੂੰ ਸਪੋਂਸਰ ਕੀਤਾ ਜੀ, ਕੋਈ ਇਸ਼ੂ ਆ ਗਿਆ ਜਾਂ ATO ਦਾ ਡੈਟ ਰਹਿੰਦਾ ਗਾ ਜਾਂ ਕੋਈ ਹੋਰ ਕੋਈ ਵੀ ਉਹ ਆ, ਰਜਿਸਟ੍ਰੇਸ਼ਨ ਦਾ ਇਸ਼ੂ ਆਇਆ ਜਾਂ ਲਾਇਸੈਂਸ ਦਾ ਕੋਈ ਇਸ਼ੂ ਆਇਆ, ਕੋਈ ਵੀ ਇਹੋ ਜਿਹੀ ਇਨਫੋਰਮੇਸ਼ਨ, ਐਡਵਰਸ ਇਨਫੋਰਮੇਸ਼ਨ ਨਹੀਂ ਹੋਣੀ ਚਾਹੀਦੀ ਇੰਪਲੋਇਰ ਦੇ ਮੀਨਸ, ਤਾਂ ਸਭ ਤੋਂ ਜਦੋਂ ਇਹੋ ਜਿਹਾ ਕੁਛ ਨਹੀਂ ਹੈਗਾ ਤਾਂ ਇੰਪਲੋਇਰ ਸਟੈਂਡਰਡ ਬਿਜ਼ਨਸ ਸਪੋਂਸਰਸ਼ਿਪ ਲਈ ਅਪਲਾਈ ਕਰਦਾ ਗਾ।
0: ਓਕੇ,
1: ਔਰ ਨਾਰਮਲੀ ਮਿਲ ਜਾਂਦੀ ਆ, ਉਸ ਤੋਂ ਬਾਅਦ ਸੈਕਿੰਡ ਸਟੈਪ ਆਉਂਦਾ, ਪਹਿਲੇ ਸਟੈਪ 'ਚ ਕੋਈ ਪ੍ਰੋਬਲਮ ਨਹੀਂ ਆਉਂਦੀ ਸਟੈਂਡਰਡ ਬਿਜ਼ਨਸ ਸਪੋਂਸਰਸ਼ਿਪ, ਸੈਕਿੰਡ ਸਟੈਪ ਆਉਂਦਾ ਨੋਮੀਨੇਸ਼ਨ ਜੀ।
0: ਰਾਈਟ,
1: ਉਹਦੇ ਵਿੱਚ ਜਿਹੜਾ ਇੰਪਲੋਇਰ ਆ ਉਹ ਐਡ ਪਾਉਂਦਾ ਜੀ ਵੀ ਸਾਨੂੰ ਇਸ ਕੰਮ ਲਈ ਵਰਕਰ ਦੀ ਲੋੜ ਆ, ਤੇ ਉਹਦੇ ਵਿੱਚ ਜਦੋਂ ਐਡ ਆ ਸਪੈਸਿਫਿਕ ਰਿਕੁਆਇਰਮੈਂਟਸ ਆ ਡਿਪਾਰਟਮੈਂਟ ਦੀ, ਉਹਦੇ ਅਕੋਰਡਿੰਗ ਹੀ ਐਡ ਪਊਗੀ, ਇੰਪਲੋਇਰ ਦਾ ਨਾਮ ਐਡ ਤੇ ਹੋਣਾ ਚਾਹੀਦਾ, ਕਿੱਥੇ ਉਹਨੇ ਕੰਮ ਕਰਨਾ ਹੋਏਗਾ, ਲੋਕੇਸ਼ਨ ਦਾ ਐਡਰੈਸ ਹੋਣਾ ਚਾਹੀਦਾ ਹੈਗਾ ਜੀ, ਕੰਪਨੀ ਦੀ ਫੁੱਲ ਡਿਟੇਲ ਹੋਣੀ ਚਾਹੀਦੀ, ABN ਨੰਬਰ ਮੈਂਸ਼ਨ ਹੋਣਾ ਚਾਹੀਦਾ. ਫਿਰ ਰਿਕੁਆਇਰਮੈਂਟ ਕੀ ਆ, ਜੋਬ ਦੀ ਰਿਕੁਆਇਰਮੈਂਟ, ਕਿੰਨੇ ਸਾਲ ਦਾ ਐਕਸਪੀਰੀਅੰਸ ਦੀ ਲੋੜ ਆ ਇੰਪਲੋਇਰ ਨੂੰ, ਕੁਆਲੀਫਿਕੇਸ਼ਨ ਦੀ ਕੀ ਰਿਕੁਆਇਰਮੈਂਟ ਆ, ਪਲੱਸ ਜੋਬ ਡਿਊਟੀਜ਼ ਕੀ ਹੋਣਗੀਆਂ, ਇਹ ਸਾਰਿਆਂ ਦੇ ਨਾਲ, ਪਲੱਸ ਸੈਲਰੀ ਉੱਤੇ ਡਿਸਪਲੇ ਹੋਣੀ ਚਾਹੀਦੀ ਆ. ਇਹ ਨਹੀਂ ਹੈ ਵੀ ਐਡ ਪਾਤੀ ਤੇ ਸੈਲਰੀ ਅਸੀਂ ਉੱਥੇ ਦੱਸੀ ਨੀ ਵੀ ਕਿੰਨੀ ਸੈਲਰੀ ਆ. ਜੇ ਸੈਲਰੀ ਦੀ ਰਿਕੁਆਇਰਮੈਂਟ ਤੋਂ ਐਗਜ਼ੰਪਸ਼ਨ ਮਿਲਦੀ ਹੈ, ਜੇ ਸੈਲਰੀ ਆਫਰਡ ਸੈਲਰੀ 96,400 ਤੋਂ ਉੱਪਰ ਹੋਵੇ,
0: ਓਕੇ ਓਕੇ,
1: ਜੇ 96,400 ਤੋਂ ਉੱਪਰ ਸੈਲਰੀ ਆ, ਫਿਰ ਸੈਲਰੀ ਡਿਸਪਲੇ ਕਰਨ ਦੀ ਲੋੜ ਨਹੀਂ ਹੈਗੀ ਐਡ ਦੇ ਵਿੱਚ. ਜਿਹੜੀ ਇਹ ਐਡ ਆ ਦੋ ਥਾਵਾਂ ਤੇ ਚੱਲੂਗੀ, ਜਿਵੇਂ ਸੀਕ ਤੇ ਇੰਡੀਡ ਤੇ ਜਾਂ ਜੂਰਾ ਤੇ ਜਾਂ ਹੋਰ ਵਰਕ ਫੋਰਸ ਆਸਟ੍ਰੇਲੀਆ, ਹੋਰ ਕਾਫੀ ਵੈਬਸਾਈਟਸ ਆ. ਨੈਸ਼ਨਲ ਰੀਚ ਹੋਣੀ ਚਾਹੀਦੀ ਹੈ ਜੀ.
0: ਠੀਕ ਹੈ ਠੀਕ ਹੈ.
1: ਇੰਗਲਿਸ਼ ਦੇ ਵਿੱਚ ਹੋਣੀ ਚਾਹੀਦੀ ਹੈ ਐਡ, ਤੇ ਮਿਨੀਮਮ 28 ਡੇਜ਼ ਹੋ
0: ਡਾਮਾ ਰੀਜਨ ਚ ਕੁਛ ਪਰਟੀਕੁਲਰ ਆਕੂਪੇਸ਼ਨ ਹੈਗੇ ਨੇ 482 ਦੇ ਉੱਤੇ, ਹਰ ਆਕੂਪੇਸ਼ਨ ਚਾਹੇ ਉਹ ਡਾਮਾ ਚਾਹੇ ਉਹ ਨਹੀਂ ਹੈਗੀ, ਉਹਦੇ ਤੇ ਮਿਲ ਜਾਂਦੀ ਹੈ 186 ਬਾਅਦ ਦੇ ਵਿੱਚ, ਤੇ 186 ਦੇ ਵਿੱਚ ਕੋਈ ਅਲੱਗ ਤੋਂ ਆਕੂਪੇਸ਼ਨ ਲਿਸਟ ਹੁੰਦੀ ਹੈ? ਮੈਂ ਥੋੜਾ ਆਕੂਪੇਸ਼ਨ ਦਾ ਜਿਹੜਾ ਐਲਗੋਰਿਥਮ ਉਹ ਸਮਝਣਾ ਚਾਹੁੰਦਾ.
1: ਗੌਤਮ ਜੀ, ਪਹਿਲਾਂ ਜਿਹੜਾ ਸੀਗਾ ਜੀ, ਉਹਦੇ ਵਿੱਚ ਇੱਕ ਪਰਟੀਕੁਲਰ ਲਿਸਟ ਸੀਗੀ, ਡਿਪਾਰਟਮੈਂਟ ਕੀ ਕਹਿੰਦਾ ਸੀਗਾ ਵੀ ਤੁਸੀਂ 482 ਦਾ ਕਿਸੇ ਮਰਜ਼ੀ ਆਕੂਪੇਸ਼ਨ ਚ ਲਾ ਲਓ, ਬਟ ਜਦੋਂ 186 ਲਈ ਜਾਣਾ ਤਾਂ ਤੁਹਾਡਾ ਆਕੂਪੇਸ਼ਨ 186 ਦੀ ਲਿਸਟ ਤੇ ਹੋਣਾ ਚਾਹੀਦਾ. ਬਟ ਹੁਣ ਡਿਪਾਰਟਮੈਂਟ ਨੇ ਸਾਲ ਡੇਢ ਸਾਲ ਤੋਂ ਇਹ ਰਿਕੁਆਇਰਮੈਂਟ ਚੱਕਤੀ, ਜੇ ਤੁਸੀਂ 482 ਤੇ ਹੈਗੇ ਹੋ, ਠੀਕ ਹੈ, ਤੁਸੀਂ ਇੰਪਲੋਇਰ ਨਾਲ 2 ਸਾਲ ਕੰਮ ਕਰ ਲਿਆ, ਜੇ ਇੰਪਲੋਇਰ ਵਿਲਿੰਗ ਆ 186 ਤੇ ਸਪੋਂਸਰ ਕਰਨ ਲਈ, ਤਾਂ ਆਕੂਪੇਸ਼ਨ ਦੀ ਇਹੋ ਜਿਹੀ ਕੋਈ ਰਿਕੁਆਇਰਮੈਂਟ ਨਹੀਂ, ਉਹ ਹੋਊਗਾ ਹੀ
0: ਹੋਊਗਾ.
1: 186 ਲਈ ਕੋਈ ਆਕੂਪੇਸ਼ਨ ਦੀ ਉਹ ਆਕੂਪੇਸ਼ਨ ਲਿਸਟ ਨਹੀਂ ਹੈਗੀ ਸਪੈਸੀਫਿਕ.
0: ਰਾਈਟ ਰਾਈਟ. ਬਟ ਵਟ ਅਬਾਊਟ ਦੀ ਅਦਰ ਕੇਸ, ਜਿਵੇਂ ਸਟੂਡੈਂਟ ਕਈ ਵਾਰ ਪੜ੍ਹਾਈ ਕਰਦੇ ਨੇ, ਅੱਗੇ ਵੀ 2009-10 ਦੇ ਵਿੱਚ ਵੀ ਏਦਾਂ ਦਾ ਹੀ ਰੌਲਾ ਪੈ ਗਿਆ ਸੀਗਾ ਕਿ ਪੜ੍ਹਾਈ ਕਰ ਰਹੇ ਹੁੰਦੇ ਨੇ 1-2 ਸਾਲ ਦੀ ਐਸੇ ਦਰਮਿਆਨ ਸਰਕਾਰਾਂ ਬਦਲ ਜਾਂਦੀਆਂ ਜਾਂ ਨਹੀਂ ਵੀ ਬਦਲਦੀਆਂ, ਸਰਕਾਰ ਦਾ ਮੂਡ ਬਦਲ ਜਾਂਦਾ ਹੈ, ਤੇ ਆਕੂਪੇਸ਼ਨ ਨੂੰ ਇਸ ਸਕਿੱਲ ਲਿਸਟ ਦੇ ਵਿੱਚੋਂ ਹਟਾ ਦਿੰਦੇ ਨੇ. ਹੁਣ 482 ਤੇ ਤਾਂ ਹੈਗਾ ਕੋਈ ਐਪਲੀਕੈਂਟ ਮੰਨ ਲੈਂਦੇ ਹਾਂ ਕਿਸੇ ਇੱਕ ਪਰਟੀਕੁਲਰ ਆਕੂਪੇਸ਼ਨ 'ਚ, ਪਰ ਉਹ ਸਰਕਾਰ ਦਾ ਮੂਡ ਬਦਲ ਗਿਆ ਕਿ ਉਹ 482 ਦੇ ਵਿੱਚੋਂ ਆਕੂਪੇਸ਼ਨ ਹਟਾ. ਹੁਣ ਜਿਹੜਾ ਆਲਰੇਡੀ ਕਰ ਰਿਹਾ, ਕੀ ਉਹ 186 ਤੱਕ ਪਹੁੰਚੇਗਾ, ਕਿ ਉਹਨੂੰ PR ਦੇ ਲਈ ਐਲੀਜੀਬਲ ਹੈਗਾ, ਜਾਂ ਉਹਦੀ ਵੀ ਨਾਲ ਦੀ ਨਾਲ ਉਹਨੂੰ ਆਪਣੀ ਆਕੂਪੇਸ਼ਨ ਸਵਿੱਚ ਕਰਨੀ ਪੈਣੀ ਹੈ?
1: ਗੌਤਮ ਜੀ, ਨਵੇਂ ਰੂਲ ਇਹੋ ਜਿਹਾ ਕੋਈ ਆ ਗਿਆ ਤਾਂ ਉਹ ਫਿਰ ਉਹਦੇ ਅਕੋਰਡਿੰਗ ਹੋਊਗਾ, ਬਟ ਫਿਲਹਾਲ ਜਿਹੜਾ ਹੈਗਾ, ਜੇ ਕੋਈ ਵੀ 482 ਵੀਜ਼ਾ ਤੇ ਹੈਗਾ ਤੇ ਇੰਪਲੋਇਰ ਵਿਲਿੰਗ 186 ਲਈ ਸਪੌਂਸਰ ਕਰਨ ਲਈ, ਤਾਂ ਕੋਈ ਇਸ਼ੂ ਨਹੀਂ ਹੈਗਾ, ਆਕੂਪੇਸ਼ਨ ਦਾ ਕੋਈ ਇਸ਼ੂ ਨਹੀਂ.
0: ਰਾਈਟ ਰਾਈਟ. ਬੇਸਿਕ ਕੁਆਲੀਫਿਕੇਸ਼ਨ ਕਿਵੇਂ ਚਾਹੀਦੀ ਹੈਗੀ, ਮੈਂ ਪੁੱਛਣਾ ਚਾਹੁੰਦਾ ਇਸ ਕਰਕੇ ਕਿਉਂਕਿ ਫਰਜ਼ ਕਰੋ ਕਿ ਕੋਈ ਇੰਡੀਆ ਦੇ ਵਿੱਚ, ਪਾਕਿਸਤਾਨ ਦੇ ਵਿੱਚ ਬੈਠੇ ਹੈਗੇ ਨੇ, ਇੱਥੇ ਇੱਧਰ ਆਉਂਦੇ ਨੇ, ਚਾਹੇ ਟੂਰਿਸਟ ਵੀਜ਼ਾ ਤੇ ਚਾਹੇ ਸਟੂਡੈਂਟ ਵੀਜ਼ਾ ਦੇ ਉੱਤੇ, ਉਹਨਾਂ ਦੇ ਕੋਲ ਆਸਟ੍ਰੇਲੀਆ ਦਾ ਤਜਰਬਾ ਨਹੀਂ ਹੈਗਾ, ਉਹ ਆਪਣੀ ਕੰਟਰੀ ਦੇ ਵਿੱਚ ਤਜਰਬਾ ਲੈ ਕੇ ਆਏ ਹੈਗੇ ਨੇ 2-4-5 ਸਾਲ ਦਾ. ਪਹਿਲੀ ਗੱਲ ਤਾਂ ਇਹ ਕਿ ਉਹ ਪਰਟੀਕੁਲਰ ਆਕੂਪੇਸ਼ਨ ਜੇ ਲਿਸਟ 'ਚ ਹੈਗੀ ਹੈ, ਤਾਂ ਕੀ ਓਵਰਸੀਜ਼ ਦੇ ਤਜਰਬੇ ਦੇ ਨਾਲ ਉਹ 482 ਅਪਲਾਈ ਕਰ ਸਕਦੇ ਨੇ, ਤੇ ਜੇ ਕਰ ਸਕਦੇ ਨੇ ਤਾਂ ਦੂਜੀਆਂ ਕੁਆਲੀਫਿਕੇਸ਼ਨਸ ਕੀ ਹੈਗੀਆਂ ਨੇ ਜਿਹੜੀਆਂ ਉਹਨਾਂ ਦੀਆਂ ਰਿਕੁਆਇਰਡ ਹੋਣੀਆਂ ਚਾਹੀਦੀਆਂ ਨੇ? ਉਹਦੇ 'ਚ ਮੈਂ ਇੰਗਲਿਸ਼ ਦੀ ਵੀ ਗੱਲ ਕਰ ਰਿਹਾ, ਉਹ 'ਚ ਮੈਂ ਟੈਰੀਟਰੀ ਐਜੂਕੇਸ਼ਨ ਦੀ ਵੀ ਗੱਲ ਕਰ ਰਿਹਾ, ਸਾਰੀਆਂ ਹੀ ਉਹ ਜਿਹੜੀਆਂ ਬੇਸਿਕ ਰਿਕੁਆਇਰਮੈਂਟਸ ਨੇ.
1: ਗੌਤਮ ਜੀ, ਹਰ ਇੱਕ ਆਕੂਪੇਸ਼ਨ ਲਈ ਡਿਫਰੈਂਟ ਕੁਆਲੀਫਿਕੇਸ਼ਨ ਦੀ ਰਿਕੁਆਇਰਮੈਂਟ ਹੈ ਨਾ, ਜਿਹੜੀ ਕੁਆਲੀਫਿਕੇਸ਼ਨ ਆ ਉਹ ਡਿਫਰ ਕਰੂਗੀ ਆਕੂਪੇਸ਼ਨ ਟੂ ਆਕੂਪੇਸ਼ਨ.
0: ਓਕੇ ਓਕੇ,
1: ਠੀਕ ਹੈ. ਜੇ ਆਪਾਂ ਕਹਿ ਦਈਏ ਵੀ
0: ਪਲੱਸ ਟੂ ਮੈਡੀਕਲ ਤੋਂ ਬਾਅਦ ਡਾਕਟਰੀ ਦੇ ਲਈ ਕਰ ਦੋ
1: ਹੈ ਨਾ, ਓਬਵੀਅਸਲੀ ਹੈ ਨਾ, ਤਾਂ ਕੁਆਲੀਫਿਕੇਸ਼ਨ ਚ ਦੇਖੋ, ਜੇ ਆਪਾਂ ਸਿਵਲ ਇੰਜੀਨੀਅਰ ਦੀ ਗੱਲ ਕਰੀਏ, ਆਪਾਂ ਕਹਿ ਦਈਏ ਵੀ ਬੰਦੇ ਨੇ BA ਕੀਤੀ, ਹੁਣ ਉਹਨੂੰ ਸਿਵਲ ਇੰਜੀਨੀਅਰ ਕਿਵੇਂ ਉਹ ਹੋ ਜਾਊਗਾ? ਪੋਸੀਬਲ ਨਹੀਂ. ਤਾਂ ਆਕੂਪੇਸ਼ਨ ਟੂ ਆਕੂਪੇਸ਼ਨ ਰਿਕੁਆਇਰਮੈਂਟਸ ਵੇਰੀ ਕਰਦੀ ਹੈ ਜੀ, ਹੈ ਨਾ. ਠੀਕ ਹੈ, ਇੰਜੀਨੀਅਰਿੰਗ ਦੇ ਵਿੱਚ ਮਸਟ ਬੀ ਇਨ ਇੰਜੀਨੀਅਰਿੰਗ ਹੋਣਾ ਚਾਹੀਦਾ ਗਾ, ਮੈਡੀਕਲ ਦੇ ਵਿੱਚ ਰਿਲੇਟਡ ਹੋਣੀ ਚਾਹੀਦੀ. ਬਟ ਬਹੁਤ ਸਾਰੇ ਆਕੂਪੇਸ਼ਨ ਇਹੋ ਜਿਹੇ ਵੀ ਆ ਕਿ ਜਿੱਥੇ ਕਿਸੇ ਨੇ BA ਕੀਤੀ ਆ, ਬਟ ਉਹਦੇ ਕੋਲ 3-4 ਸਾਲ ਦਾ ਐਕਸਪੀਰੀਅੰਸ ਹੈਗਾ, ਤਾਂ ਵੀ ਚੱਲ ਜਾਂਦਾ ਗਾ. ਆਕੂਪੇਸ਼ਨ ਟੂ ਆਕੂਪੇਸ਼ਨ ਵੇਰੀ ਕਰਦੀ ਹੈ ਰਿਕੁਆਇਰਮੈਂਟ,
0: ਹੈ
1: ਨਾ. ਫਾਰ ਐਗਜ਼ਾਮਪਲ ਆਪਾਂ ਗੱਲ ਕਰੀਏ ਮਾਰਕੀਟਿੰਗ ਸਪੈਸ਼ਲਿਸਟ ਦੀ ਗੱਲ ਕਰ ਲੈਂਦੇ ਹਾਂ ਜੀ.
0: ਠੀਕ ਹੈ,
1: ਜਿਹੜੀ ਬੇਸਿਕ 482 ਦੀ ਰਿਕੁਆਇਰਮੈਂਟ ਆ ਉਹ ਹੈਗੀ ਹੈ ਜੀ, ਰੈਲੀਵੈਂਟ ਕੁਆਲੀਫਿਕੇਸ਼ਨ ਹੋਵੇ, ਠੀਕ ਹੈ, ਲੈਟਸ ਸੇ ਬੈਚਲਰ ਇਨ ਮਾਰਕੀਟਿੰਗ ਹੈਗੀ ਆ, ਪਲੱਸ 1 ਸਾਲ ਦਾ ਫੁੱਲ ਟਾਈਮ ਐਕਸਪੀਰੀਅੰਸ ਹੋਵੇ, ਉਹ ਕਿਤੋਂ ਵੀ ਹੋ ਸਕਦਾ, ਐਕਸਪੀਰੀਅੰਸ ਕੁਆਲੀਫਿਕੇਸ਼ਨ ਕਿਤੋਂ ਵੀ ਆ, ਐਕਸਪੀਰੀਅੰਸ ਕਿਤੋਂ ਵੀ ਹੋ ਸਕਦਾ, ਜ਼ਰੂਰੀ ਨਹੀਂ ਵੀ ਆਸਟ੍ਰੇਲੀਅਨ ਐਕਸਪੀਰੀਅੰਸ ਹੋਵੇ, ਆਸਟ੍ਰੇਲੀਅਨ ਕੁਆਲੀਫਿਕੇਸ਼ਨ, ਕੈਨ ਬੀ ਫਰੋਮ ਇੰਡੀਆ, ਕੈਨ ਬੀ ਫਰੋਮ ਪਾਕਿਸਤਾਨ, ਕੋਈ ਇਸ਼ੂ ਨਹੀਂ ਗਾ।
0: ਓਕੇ,
1: ਲੈਟਸ ਸੇ ਹੁਣ ਜਦੋਂ ਆਪਾਂ ਇਹਦੇ ਚ ਗੱਲ ਕਰ ਰਹੇ ਹਾਂ ਮਾਰਕੀਟਿੰਗ ਸਪੈਸ਼ਲਿਸਟ, ਐਪਲੀਕੈਂਟ ਕੋਲ ਉਹਨੇ ਬੀਏ ਕੀਤੀ ਹੈ ਜੀ ਜਾਂ ਬੀਕੌਮ ਕੀਤੀ ਆ, ਬਟ ਉਹਦੇ ਕੋਲ 4 ਸਾਲ ਦਾ ਐਕਸਪੀਰੀਅੰਸ ਹੈਗਾ ਗਾ,
0: ਰਾਈਟ,
1: ਤਾਂ ਵੀ ਚੱਲ ਜਾਊਗਾ।
0: ਓ ਨਾਈਸ, ਓਕੇ,
1: ਠੀਕ ਹੈ, ਕਿਉਂਕਿ ਇਹ ਤਾਂ ਰੈਲੀਵੈਂਟ ਕੁਆਲੀਫਿਕੇਸ਼ਨ ਨਹੀਂ ਹੈਗੀ, ਬਟ ਜਿਹੜਾ ਕੁਆਲੀਫਿਕੇਸ਼ਨ ਉਹਦੇ ਕੋਲ 4 ਸਾਲ ਦਾ ਐਕਸਪੀਰੀਅੰਸ ਹੈਗਾ ਗਾ, ਤਾਂ ਜਿਹੜਾ ਉਹ 3 ਸਾਲ ਦਾ ਪਹਿਲਾ ਐਕਸਪੀਰੀਅੰਸ ਹੋਊਗਾ ਉਹ ਕੁਆਲੀਫਿਕੇਸ਼ਨ ਦੀ ਰਿਕੁਆਇਰਮੈਂਟ ਨੂੰ ਖਤਮ ਕਰ ਲਊਗਾ, ਰੈਲੀਵੈਂਟ ਕੁਆਲੀਫਿਕੇਸ਼ਨ ਦੀ ਰਿਕੁਆਇਰਮੈਂਟ ਨੂੰ ਖਤਮ ਕਰ
0: ਲਊਗਾ, ਰਾਈਟ,
1: ਠੀਕ ਹੈ। ਬੈਚਲਰ ਤਾਂ ਚਾਹੀਦੀ ਚਾਹੀਦੀ, ਮੈਂ ਆਪਾਂ ਸਿਰਫ ਇਸ ਆਕੂਪੇਸ਼ਨ ਦੀ ਗੱਲ ਕਰ ਰਹੇ ਮਾਰਕੀਟਿੰਗ ਸਪੈਸ਼ਲਿਸਟ ਦੀ, ਇਹਦੇ ਚ ਕੁਆਲੀਫਿਕੇਸ਼ਨ ਤਾਂ ਉਹ ਕਹਿੰਦੇ ਬੈਚਲਰ ਲੈਵਲ ਦੀ ਹੋਵੇ, ਠੀਕ ਹੈ, ਤੁਹਾਡੇ ਕੋਲ ਰੈਲੀਵੈਂਟ ਨਹੀਂ ਹੈਗੀ, 3 ਸਾਲ ਦਾ ਜਿਹੜਾ ਐਕਸਪੀਰੀਅੰਸ ਆ ਉਹਨੂੰ ਰੈਲੀਵੈਂਟ ਬਣਾਉਣ ਲਈ ਲੱਗ ਗਿਆ, ਤੇ ਪਲੱਸ ਜਿਹੜਾ ਚੌਥਾ ਸਾਲ ਆ ਉਹ ਜਿਹੜਾ 482 ਦੀ ਬੇਸਿਕ ਰਿਕੁਆਇਰਮੈਂਟ ਹੈ, ਤੁਹਾਡੇ ਕੋਲ 1 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਉਹਦੇ ਲਈ,
0: ਉਹਦੇ ਲਈ ਹੋ ਗਿਆ, ਠੀਕ ਹੋ ਗਿਆ। ਤੇ ਇੰਗਲਿਸ਼ ਦਾ ਵੀ ਮੈਨੂੰ ਇਹੀ ਲੱਗਦਾ ਕਿ ਏਦਾਂ ਹੀ ਹੋਏਗਾ, ਹਾਇਰ ਕੁਆਲੀਫਿਕੇਸ਼ਨ ਹੈ ਤਾਂ ਇੰਗਲਿਸ਼ ਸਕੋਰ ਵੀ ਜ਼ਿਆਦਾ,
1: ਨਹੀਂ ਜੀ 5 ਬੈਂਡ ਦੀ ਰਿਕੁਆਇਰਮੈਂਟ, 482 ਲਈ ਜ਼ਿਆਦਾ ਨਹੀਂ।
0: ਓਕੇ ਓਕੇ,
1: ਅਨਲੈਸ ਅਨਟਿਲ ਵੀ ਕੋਈ ਮੈਡੀਕਲ ਫੀਲਡ ਦੇ ਵਿੱਚ ਅਸੀਂ ਆ ਜਾਂਦੇ ਹਾਂ, ਉੱਥੇ ਜਿਵੇਂ ਆਪਾਂ ਰਜਿਸਟਰਡ ਨਰਸ ਦੀ ਗੱਲ ਕਰ ਲਈਏ, ਤਾਂ ਉਹ ਨਾਲ ਉਹਦੀ ਲਾਇਸੈਂਸਿੰਗ ਦੀ ਰਿਕੁਆਇਰਮੈਂਟ ਆ ਜਾਂਦੀ, ਮਸਟ ਬੀ ਰਜਿਸਟਰਡ ਵਿਦ ਆਫਰਾ, ਆਫਰਾ ਨਾਲ ਰਜਿਸਟ੍ਰੇਸ਼ਨ। ਹੁਣ ਆਫਰਾ ਦੀ ਆਪਦੀ ਰਿਕੁਆਇਰਮੈਂਟ ਕੀ ਆ, ਉਹ ਇੱਕ ਸੈਪਰੇਟ ਹੈ ਨਾ ਜੀ,
0: ਠੀਕ ਹੈ
1: ਸਟੋਰੀ, ਉਹ 482 ਦਾ ਨਹੀਂ ਹੈਗਾ ਗਾ, ਉਹਦੇ ਵਿੱਚ ਕੀ ਆ, 482 ਦੀ ਰਿਕੁਆਇਰਮੈਂਟ ਤਾਂ ਇਹ ਹੋਊਗੀ ਵੀ ਐਪਲੀਕੈਂਟ ਨਰਸ ਦੀ ਗੱਲ ਕਰੀਏ, ਬੈਚਲਰ ਇਨ ਨਰਸਿੰਗ ਹੋਵੇ ਪਲੱਸ 1 ਸਾਲ ਦਾ ਐਕਸਪੀਰੀਅੰਸ ਹੋਵੇ, ਕਿਤੋਂ ਮਰਜ਼ੀ ਹੋ ਸਕਦਾ, ਬਟ ਨਾਲ ਉਹਨਾਂ ਦੀ ਰਿਕੁਆਇਰਮੈਂਟ ਆ ਰਜਿਸਟ੍ਰੇਸ਼ਨ ਹੋਵੇ, ਮਸਟ ਬੀ ਰਜਿਸਟਰਡ ਇਨ ਆਸਟ੍ਰੇਲੀਆ।
0: ਓਕੇ,
1: ਆਸਟ੍ਰੇਲੀਆ ਚ ਐਜ਼ ਆ ਰਜਿਸਟਰਡ ਨਰਸ ਆ ਤਾਂ ਉਹ ਆਫਰਾ ਦੇ ਨਾਲ, ਹੁਣ ਆਫਰਾ ਦੀ ਆਪਦੀ ਰਿਕੁਆਇਰਮੈਂਟ ਅਲੱਗ ਆ ਜੀ ਇੰਗਲਿਸ਼, 482 ਲਈ ਤਾਂ 5 ਬੈਂਡ ਦੀ ਰਿਕੁਆਇਰਮੈਂਟ, ਬਟ ਆਫਰਾ ਦੀ ਜਿਹੜੀ ਰਿਕੁਆਇਰਮੈਂਟ ਉਹ ਇੱਕ ਡਿਫਰੈਂਟ ਉਹਦੇ ਤੇ ਆ ਜੀ, ਐਪਲੀਕੈਂਟ ਨੂੰ ਆਫਰਾ ਨਾਲ ਵੀ ਰਜਿਸਟਰਡ ਹੋਣਾ ਪੈਣਾ ਤੇ ਉਹਦੀ ਰਿਕੁਆਇਰਮੈਂਟ ਮੀਟ ਕਰਨੀ ਪੈਣੀ ਇੰਗਲਿਸ਼।
0: ਓਕੇ, ਮੇਕ ਸੈਂਸ, ਠੀਕ ਹੋ ਗਿਆ।
1: ਆਕੂਪੇਸ਼ਨ ਟੂ ਆਕੂਪੇਸ਼ਨ ਵੇਰੀ ਕਰੂਗਾ ਜੀ ਇਹ ਚੀਜ਼,
0: ਰਾਈਟ,
1: ਬਟ ਜਿਹੜੀ 482 ਲਈ ਬੇਸਿਕ ਇੰਗਲਿਸ਼ ਦੀ ਰਿਕੁਆਇਰਮੈਂਟ ਉਹ 5 ਬੈਂਡ,
0: ਰਾਈਟ, ਠੀਕ ਹੈ। 482 ਦੇ ਲਈ ਬੇਸਿਕ ਰਿਕੁਆਇਰਮੈਂਟ ਨੂੰ ਅਸੈਸਮੈਂਟ ਕਰਵਾਉਣੀ ਪੈਂਦੀ ਹੈ, ਤੇ ਨਾਲ ਹੀ ਮੈਂ ਦੂਜਾ ਸਵਾਲ ਇਹ ਵੀ ਪੁੱਛ ਲੈਣਾ ਕਿ ਜਦੋਂ 482 ਹੋ ਗਿਆ ਤੇ ਫਿਰ 186 ਤੇ ਜਾਣ ਤੋਂ ਬਾਅਦ ਫਿਰ ਦੁਬਾਰਾ ਫਿਰ ਇੱਕ ਅਸੈਸਮੈਂਟ ਰਹਿਣੀ ਪੈਂਦੀ ਹੈ, ਸਕਿੱਲ ਅਸੈਸਮੈਂਟ ਦੀ ਗੱਲ ਮੈਂ ਕਰ ਰਿਹਾ।
1: ਗੌਤਮ ਜੀ, 482 ਦੇ ਵਿੱਚ ਕੁਛ ਆਕੂਪੇਸ਼ਨ ਲਈ ਮੈਂਡੇਟਰੀ ਰਿਕੁਆਇਰਮੈਂਟ ਹੈਗੀ ਸਕਿੱਲ ਅਸੈਸਮੈਂਟ ਦੀ, ਆਪਾਂ ਜੇ ਜਨਰਲ ਇੱਕ ਆਈਡੀਆ ਦਾ ਮਤਲਬ ਜਿੰਨੇ ਵੀ ਟ੍ਰੇਡ ਆਕੂਪੇਸ਼ਨ ਆ ਉਹਦੇ ਵਿੱਚ ਮੋਸਟਲੀ ਹੈਗੀ ਆ,
0: ਠੀਕ ਹੋ ਗਿਆ,
1: ਮੈਂਡੇਟਰੀ, ਬਟ ਉਹਦੇ ਤੇ ਐਗਜ਼ੈਂਪਸ਼ਨਸ ਵੀ ਹੈਗੀਆਂ, ਜੇ ਐਪਲੀਕੈਂਟ ਕੋਲ ਆਸਟ੍ਰੇਲੀਅਨ ਸਟੱਡੀ ਹੈਗੀ ਆ ਤਾਂ ਸਕਿੱਲ ਅਸੈਸਮੈਂਟ ਦੀ ਰਿਕੁਆਇਰਮੈਂਟ ਨਹੀਂ ਹੈਗੀ,
0: ਵਾਹ, ਓਕੇ,
1: ਬਾਕੀ ਆਕੂਪੇਸ਼ਨ ਲਈ ਨਹੀਂ ਹੈਗੀ, ਮਾਰਕੀਟਿੰਗ ਦੀ ਆਪਾਂ ਗੱਲ ਕਰੀਏ ਨਹੀਂ ਹੈਗੀ, ਸਕਿੱਲ ਅਸੈਸਮੈਂਟ ਦੀ ਰਿਕੁਆਇਰਮੈਂਟ ਨਹੀਂ ਹੈਗੀ 482 ਚ, ਮੈਂਡੇਟਰੀ ਨਹੀਂ ਹੈਗਾ, ਬਟ ਕੁਛ ਆਕੂਪੇਸ਼ਨ ਲਈ ਹੈਗਾ, ਬਟ ਐਗਜ਼ੈਂਪਸ਼ਨ ਆਰ ਦੇਅਰ ਟੂ,
0: ਰਾਈਟ ਰਾਈਟ,
1: ਤੇ ਉਹ ਅਗੇਨ ਜਿਹੜੀ ਸਕਿੱਲ ਅਸੈਸਮੈਂਟ ਦੀ ਰਿਕੁਆਇਰਮੈਂਟ ਹੈਗੀ ਆ ਟ੍ਰੇਡ ਆਕੂਪੇਸ਼ਨ ਦੇ ਵਿੱਚ ਮੋਸਟਲੀ, ਇਹ ਵੀ ਕੰਟਰੀ ਸਪੈਸਿਫਿਕ ਆ,
0: ਰਾਈਟ, ਠੀਕ ਹੈ ਨਾ,
1: ਜਿਵੇਂ ਇੰਡੀਆ ਲਈ ਹੈਗੀ ਆ ਜੀ, ਜੇ ਆਪਾਂ ਉਹੀ ਗੱਲ ਕਰ ਦਈਏ ਵੀ ਐਪਲੀਕੈਂਟ ਇਜ਼ ਫਰੋਮ ਫਰਾਂਸ, ਉੱਥੇ ਰਿਕੁਆਇਰਮੈਂਟ ਨਹੀਂ ਹੈਗੀ, ਚਾਹੇ ਸਟੱਡੀ ਆਸਟ੍ਰੇਲੀਅਨ ਸਟੱਡੀ ਨਹੀਂ ਹੈਗੀ, ਐਗਜ਼ੈਂਪਸ਼ਨ ਦੀ ਲੋੜ ਹੀ ਨਹੀਂ, ਉਹਦੇ ਲਈ ਇੱਕ ਸਪੈਸ਼ਲ ਡਿਪਾਰਟਮੈਂਟ ਦਾ ਲਾਅ ਹੈਗਾ, ਇੱਕ ਲਿਸਟ ਹੈਗੀ, ਉਹਦੇ ਵਿੱਚ ਪਤਾ ਲੱਗ ਜਾਂਦਾ ਵੀ ਐਪਲੀਕੈਂਟ ਨੂੰ ਸਕਿੱਲ ਅਸੈਸਮੈਂਟ ਦੇਣੀ ਪਊਗੀ 482 ਲਈ ਜਾਂ ਨਹੀਂ, ਜੇ ਜੇ ਠੀਕ ਹੈ ਨਾ, ਜੇ ਮੈਂਡੇਟਰੀ ਹੈਗੀ ਐਪਲੀਕੈਂਟ ਲਈ ਤਾਂ ਉਹਦੇ ਲਈ ਐਗਜ਼ੈਂਪਸ਼ਨ ਹੈਗੀ, ਆਸਟ੍ਰੇਲੀਅਨ ਕੁਆਲੀਫਿਕੇਸ਼ਨ ਹੈਗੀ, ਆਸਟ੍ਰੇਲੀਆ ਤੋਂ ਸਟੱਡੀ ਹੈਗੀ ਆ ਤਾਂ ਨਹੀਂ, ਲੋੜ ਨਹੀਂ ਹੈਗੀ। ਜੇ ਤੁਸੀਂ ਹੁਣ 186 ਦੀ ਗੱਲ ਕੀਤੀ ਆ, 482 ਟੂ 186 ਤੇ ਜਾਣਾ ਤਾਂ TRT ਸਟ੍ਰੀਮ ਚ ਜਾਊਗਾ, ਉੱਥੇ ਸਕਿੱਲ ਅਸੈਸਮੈਂਟ ਦੀ ਰਿਕੁਆਇਰਮੈਂਟ ਨਹੀਂ ਹੈਗੀ ਜੀ।
0: ਓਕੇ ਓਕੇ,
1: ਬੈਂਡ ਰਿਕੁਆਇਰਮੈਂਟ ਇਨਕਰੀਜ਼ ਹੋ ਜੂਗੀ ਜੀ 186 ਲਈ, 6 ਬੈਂਡ ਕੰਪੀਟੈਂਟ ਇੰਗਲਿਸ਼ ਚਾਹੀਦੀ,
0: ਠੀਕ ਹੋ ਗਿਆ। ਅੱਛਾ, ਇਹਦੇ 'ਚ ਜਿਹੜਾ ਸਪੋਂਸਰ ਹੈ ਉਹਦੇ 'ਤੇ ਬਹੁਤ ਕੁਛ ਡਿਪੈਂਡ ਕਰਦਾ, ਉਹਦੇ ਹੱਥ 'ਚ ਲਗਾਮ ਹੈਗੀ ਹੈ ਸਾਰੀ। 482 ਦੇ ਲਈ ਕੋਈ ਸਪੋਂਸਰ ਮੰਨ ਜਾਂਦਾ, ਪਰ ਅੱਗੇ ਕਹਿੰਦਾ ਕਿ ਨਹੀਂ ਭਰਾਵਾ, ਪੱਕੇ ਹੋਣ ਦੇ ਲਈ ਨਹੀਂ ਮੈਂ ਤੇਰਾ ਬਾਹ ਫੜਨੀ 186 ਦੇ ਵਿੱਚ ਨਹੀਂ ਕਰਨਾ ਹੈਗਾ। ਜਾਂ ਕਈ ਵਾਰ ਇਹ ਤਾਂ ਚਲੋ ਵਧੀਆ ਗੱਲ ਹੈ, ਇਸ ਕੰਡੀਸ਼ਨ ਦੇ ਵਿੱਚ ਤਾਂ ਜੇ ਕਿਸੇ ਨੇ ਦੱਸ ਕੇ ਕੀਤਾ ਤਾਂ ਠੀਕ ਹੈ। ਕਈ ਵਾਰ ਵੈਸੇ ਹੀ ਖਾਸ ਤੌਰ 'ਤੇ ਆਪਣੇ ਭਾਈਚਾਰੇ 'ਚ ਇਹੋ ਜਿਹੇ ਹੈਗੇ ਨੇ ਕਿ ਜਿੰਨਾ ਚਿਰ 482 ਸੀ ਉਨੇ ਚਿਰ ਤਾਂ ਠੀਕ ਹੈ, ਕੰਮ ਕਾਰ ਕਰਵਾਈ ਗਏ, ਉਸ ਤੋਂ ਬਾਅਦ ਜਿਵੇਂ ਹੀ 186 ਦੀ ਵਾਰੀ ਆਉਂਦੀ ਹੈ ਤਾਂ ਫਿਰ ਉਦੋਂ ਕਹਿੰਦੇ ਵੀ ਹੁਣ ਤੂੰ ਕੋਈ ਹੋਰ ਦੇਖ ਲਾ। ਹੁਣ ਇਹੋ ਜਿਹੇ ਕੇਸ ਦੇ ਵਿੱਚ ਐਪਲੀਕੈਂਟ ਕੀ ਸਟਿਲ ਐਲੀਜੀਬਲ ਹੈ, ਜੇ ਹੈਗਾ ਤਾਂ ਫਿਰ ਕੀ ਉਹ ਆਪਣਾ, ਵੈਸੇ ਤਾਂ ਤੁਸੀਂ ਮੈਨੂੰ ਦੱਸਿਆ ਸੀਗਾ ਕਿ 186 ਦੇ ਲਈ ਡਿਫਰੈਂਟ ਹੋ ਸਕਦਾ, ਪਰ ਇਹ ਜੇ ਸ਼ੁਰੂਆਤ ਦੇ ਵਿੱਚ ਹੀ ਐਪਲੀਕੈਂਟ ਨੂੰ ਪਤਾ ਹੈ ਕਿ ਆਹ ਮੇਰੇ ਨਾਲ ਕੱਲ੍ਹ ਨੂੰ ਹੋ ਜਾਣੀ ਹੈ, ਤਾਂ ਫਿਰ ਕੀ ਉਹ ਆਪਣੇ ਇੰਪਲੋਇਰ ਦੇ ਨਾਲ ਸਟਿਲ ਜਾਵੇ ਵੀ 482 ਤਾਂ ਚੱਲ ਮੈਂ ਕਢਾਵਾਂ ਇੱਕ ਵਾਰ।
1: ਗੌਤਮ ਜੀ ਇਹ ਦੇਖੋ ਪਤਾ ਕੀ ਹੈ ਜੀ, ਜਿੱਥੇ ਡੌਜੀ ਥਿੰਗਸ ਹੁੰਦੀਆਂ ਉੱਥੇ ਹੀ ਚੀਜ਼ਾਂ ਹੁੰਦੀਆਂ ਬੇਸਿਕਲੀ। ਤਾਂ ਪਹਿਲੀ ਗੱਲ ਤਾਂ ਕਿਸੇ ਨੇ ਇੰਪਲੋਇਰ ਨੇ ਸਾਨੂੰ 482 ਲਈ ਸਪੋਂਸਰ ਕਰਤਾ ਓਕੇ, ਬਟ ਉਹਨੇ ਕਦੇ ਪ੍ਰੋਮਿਸ ਤਾਂ ਨਹੀਂ ਕੀਤਾ ਵੀ 186 ਦਊਂਗਾ ਇਹਦਾ,
0: ਨਹੀਂ ਕੀਤਾ
1: ਠੀਕ ਹੈ। ਦੇਰ ਇਜ਼ ਨੋ ਕੰਪਲਸ਼ਨ, ਤੁਸੀਂ ਇੰਪਲੋਇਰ ਨੂੰ ਫੋਰਸ ਨਹੀਂ ਕਰ ਸਕਦੇ ਵੀ 186 ਤੁਹਾਨੂੰ ਦਵੇ ਜਾਵੇ,
0: ਓਕੇ
1: ਪਹਿਲੀ ਗੱਲ ਹੈ ਨਾ ਜੀ। ਉਸ ਤੋਂ ਬਾਅਦ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਕੋਈ ਇੰਪਲੋਈ ਆਇਆ 482 ਲਿੱਤਾ ਉਹਨੇ ਜੀ, 2 ਸਾਲ ਤਿੰਨ ਸਾਲ ਦਾ ਸੀਗਾ ਹੈ ਨਾ, 1.5 ਸਾਲ ਬਾਅਦ ਉਹਨੇ ਇੰਪਲੋਇਰ ਚੇਂਜ ਕੀਤਾ ਠੀਕ ਹੈ, ਨਵੇਂ ਇੰਪਲੋਇਰ ਨੇ ਨਵਾਂ ਨੋਮੀਨੇਸ਼ਨ ਫਾਈਲ ਕੀਤਾ, ਉਹ ਅਪਰੂਵ ਹੋ ਗਿਆ। ਹੁਣ ਨਵਾਂ ਇੰਪਲੋਇਰ ਤੇ ਆ ਵੀ ਉਹਨੇ ਸਪੋਂਸਰ ਕਰਨਾ ਜਾਂ ਨਹੀਂ 186 ਲਈ, ਉਹ ਤਾਂ ਅਪ ਟੂ ਅ ਪਰਸਨ ਆ ਜੀ। ਮੈਨੂੰ ਤੁਹਾਡੀਆਂ ਸਕਿੱਲਸ ਨਹੀਂ ਵਧੀਆ ਲੱਗੀਆਂ, ਮੈਨੂੰ 482 ਤੱਕ ਮੈਨੂੰ ਲੱਗਿਆ ਵੀ ਠੀਕ ਹੈ ਓਕੇ, ਉਸ ਤੋਂ ਬਾਅਦ ਮੈਨੂੰ ਲੱਗੇ ਵੀ ਨਹੀਂ ਥਿੰਗਸ ਆਰ ਨਾਟ ਵਰਕਿੰਗ, ਮੈਂ ਨਹੀਂ ਸਪੋਂਸਰ ਕਰਨਾ ਸਾਨੂੰ ਹੈ ਨਾ। ਬਟ ਜੇ ਇਹੋ ਜਿਹਾ ਕੋਈ ਕੇਸ ਹੈਗਾ ਵੀ ਇੰਪਲੋਇਰ ਨਹੀਂ ਸਪੋਂਸਰ ਕਰ ਰਿਹਾ 186 ਲਈ, ਤਾਂ ਐਪਲੀਕੈਂਟ ਆਪਦਾ ਇੰਡੀਪੈਂਡੈਂਟ ਪਾਥਵੇ ਲੱਭ ਸਕਦਾ ਜੀ, ਉਹ ਕੋਈ ਹੋਰ ਇੰਪਲੋਇਰ ਲੱਭ ਸਕਦਾ ਉਹਦੇ ਥਰੂ ਜਾ ਸਕਦਾ, ਜਾਂ ਡਾਇਰੈਕਟ ਇੰਟ ਜਿਹਦੇ ਕੋਲ 3 ਸਾਲ ਦਾ ਐਕਸਪੀਰੀਅੰਸ ਆ, ਸਕਿੱਲ ਅਸੈਸਮੈਂਟ ਵੀ ਹੈਗੀ ਆ, ਤਾਂ 186 ਲਈ ਇੰਪਲੋਇਰ ਮਿਲ ਸਕਦਾ ਉਹਨੂੰ। ਅਦਰਵਾਈਜ਼ ਉਹ 189, 190, 491 ਵੀਜ਼ਾ ਲੈ ਜਾਂ 494 ਵੀਜ਼ਾ ਲਈ ਟਰਾਈ ਕਰ ਸਕਦਾ।
0: ਓਕੇ
1: ਪਾਥਵੇਜ਼ ਆਰ ਦੇਅਰ, ਪਾਥਵੇ ਤਾਂ ਰਹਿੰਦੇ ਹੀ ਰਹਿੰਦੇ ਹੋਣਗੇ ਹੋਣਗੇ, ਬਟ ਹਾਂ ਜਿਹੜਾ ਤੁਸੀਂ ਕੁਸ਼ਚਨ ਆ ਵੀ ਇੰਪਲੋਇਰ ਨੇ ਪਹਿਲਾਂ ਪ੍ਰੋਮਿਸ ਕਰਤਾ ਬਾਅਦ ਚ ਕਹਿਤਾ ਵੀ ਮੈਂ ਨਹੀਂ ਕਰਨਾ ਹੈ ਨਾ, ਕੁਆਇਟ ਪੋਸੀਬਲ ਜੀ। ਜਿੰਨੀਆਂ ਵੀ ਵੱਡੀਆਂ ਕੰਪਨੀਜ਼ ਆ, TCS ਦੇਖ ਲਓ ਜਾਂ ਆਪਟਸ ਦੇਖ ਲਓ, ਓਰੈਕਲ ਦੇਖ ਲਓ, ਇੱਥੇ ਆਸਟ੍ਰੇਲੀਆ ਦੇ ਵਿੱਚ ਆ, ਇਹ ਬਾਹਰੋਂ ਬੁਲਾਉਂਦੇ ਆ ਜੀ ਹੈ ਨਾ, 482 ਵੀਜ਼ਾ ਤੇ ਬੁਲਾਉਂਦੇ ਆ ਇੱਥੇ, ਤੇ ਕਦੇ ਵੀ ਨਹੀਂ ਸਪੋਂਸਰ ਕਰਦੇ 186
0: ਰਾਈਟ।
1: ਸਿਰਫ ਕੋਵਿਡ ਦੇ ਟਾਈਮ ਤੇ ਮੈਂ ਦੇਖਿਆ ਜੀ ਵੀ TCS ਨੇ ਆਪਦੇ ਇੰਪਲੋਈਜ਼ ਨੂੰ ਸਪੋਂਸਰ ਕੀਤਾ 186 ਲਈ, ਅਦਰਵਾਈਜ਼ ਕਦੇ ਬਹੁਤ ਜੀ ਉਹਨਾਂ ਦੀ ਮਜਬੂਰੀ ਆ ਜਾਂ ਬਹੁਤ ਜ਼ਿਆਦਾ ਹੈ ਨਾ ਕੋਈ ਇਹੋ ਜਿਹਾ ਐਕਸੈਪਸ਼ਨਲ ਟੈਲੈਂਟ ਆ ਵੀ ਜਿਹੜਾ ਕਹਿ ਰਹੇ ਮੈਂ ਛੱਡ ਕੇ ਜਾ ਰਹੇ, ਜਿਹਨਾਂ ਨੂੰ ਬਹੁਤ ਜ਼ਿਆਦਾ ਲੋੜ ਪੈ ਗਈ ਤਾਂ ਉਹ ਕਰਦੇ ਆ, ਅਦਰਵਾਈਜ਼ ਕਰਦੇ ਹੀ।
0: ਰਾਈਟ ਰਾਈਟ ਠੀਕ ਹੋ ਗਿਆ, ਇਹ ਡਿਪੈਂਡ ਕਰਦਾ ਹੈਗਾ ਕਾਫੀ ਹੱਦ ਤੱਕ।

0: ਨਹੀਂ ਆ ਰਿਹਾ ਹੈ ਨਾ ਤੇ ਸਾਨੂੰ ਕੋਈ ਇੰਪਲੋਇਰ ਮਿਲ ਰਿਹਾ, ਬੈਟਰ ਆ ਤੁਸੀਂ 482 ਤੇ ਆ ਜਾਓ. ਇੱਕ ਤਾਂ ਜਿਵੇਂ ਤੁਸੀਂ ਸਿਟੀ ਚ ਆ ਗਏ ਤੁਹਾਡੀ ਪ੍ਰਾਇਓਰਟੀਜ਼ ਹੈ ਨਾ, ਤੁਸੀਂ ਪ੍ਰਾਇਓਰਟੀ ਲਿਸਟ ਤੇ ਆ ਜਾਓਗੇ. ਡਿਪਾਰਟਮੈਂਟ ਕਹਿ ਰਿਹਾ ਵੀ ਅਸੀਂ ਆਨਸ਼ੋਰ ਨੂੰ ਜ਼ਿਆਦਾ ਪ੍ਰੈਫਰੈਂਸ ਦੇਵਾਂਗੇ. ਤੁਸੀਂ ਜਿਹੜੀ ਵੀ ਸਟੇਟ ਚ ਜਾਂਦੇ ਜੇ ਉਹ ਸਟੇਟ ਦੀ ਰਿਕੁਆਇਰਮੈਂਟ ਮੀਟ ਕਰਦੇ ਤੁਸੀਂ 190 ਜਾਂ 491 ਮਿਲ ਸਕਦਾ ਗਾ. ਜੇ ਤੁਹਾਡਾ ਆਕੂਪੇਸ਼ਨ 189 ਲਈ ਵੀ ਓਪਨ ਆ ਤਾਂ ਉਹਦੇ ਲਈ ਵੀ ਟਰਾਈ ਕੀਤਾ ਜਾ ਸਕਦਾ.
1: Makes sense. ठीक है.
0: 482 can be a good option.
1: Okay. ठीक है. थैंक यू सो मच प्रेम जी, बहुत बहुत शुक्रिया तुहाडा इस सारी जानकारी दे लई ते इस प्रोग्राम दे विच अपनी सांझ पाउण दे लई. IME एडवाइजर आस्ट्रेलिया दे विच सिडनी च खास तौर दे उत्ते फिलिप स्ट्रीट पैरामेटा च मौजूद हैगे ग्राउंड फ्लोर ते ही, ते जे सिटी जाना है तां मार्केट स्ट्रीट 46 मार्केट स्ट्रीट उत्ते जा सकदे हो. उत्ते 10वीं मंजिल दे उत्ते प्रेम गोयल जी और इन्हां दी टीम तुहानू मिल जाएगी. नहीं तां इन्हां दी वैबसाइट पता जिहड़ा IMEadvisors.com एडवाइजर दे पिछे ऐसा लगा के उतो जाके तुसी संपर्क कर सकते. नहीं तो फोन नंबर 02906316818. सो 90631 ते 618 ये नंबर याद रख के इतने घंटी मार के तुसी अपॉइंटमेंट लै सकते हो. थैंक यू सो मच प्रेम जी, बहुत शुक्रिया.
0: थैंक यू गौतम.
1: सो ये सीगे जी प्रेम गोयल जी साढ़े नाल IME एडवाइजर तो. फिलहाल गलबात जिहड़ी है इमी टॉक प्रोग्राम चल रही थी. इस प्रोग्राम दे विच नहीं दियो इजाजत. धन्यवाद. सुनते रहो रेडियो हांजी 1674. रेडियो हांजी 1674.
2: ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ. ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 192 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ. ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ. ਕਾਲ 02906316618. ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME.

0: ਇਮੇਜਿਨ ਕਰੋ ਅੱਖਾਂ ਤੁਹਾਡੀਆਂ ਬੰਦ ਨੇ, ਇਮੇਜਿਨ ਕਰੋ ਇਮੇਜਿਨ ਅੱਖਾਂ ਬੰਦ ਨੇ, ਹੱਥ ਚ ਸ਼ੈਂਪੇਨ ਫੜੀ ਹੋਈ ਹੈ, ਤੁਸੀਂ ਕਿਸੇ ਫੈਸ਼ਨ ਸ਼ੋਅ ਚ ਬੈਠੇ ਹੋ।
1: ਇਹ ਭਾਜੀ ਇਹ ਉਹ ਵੀ ਮਿਊਜ਼ਿਕ ਹੀ ਜਿਹੜਾ ਤੁਸੀਂ ਲਾਤਾ ਨਾ ਹੁਣ, ਭਈ ਉਹ ਮੈਂ ਜਹਾਜ਼ ਕਰੂਜ਼ ਵਾਲਾ ਜਹਾਜ਼ ਆ ਉਹ ਐ ਕਰਕੇ ਚੱਲਣ ਡਿਆ ਤੇ ਪਿੱਛੇ ਮਿਊਜ਼ਿਕ ਚੱਲਣ ਡਿਆ, ਅੱਗੇ ਅੱਗੇ ਬੰਦਾ ਨਾ ਵਧੀ ਜਾ ਰਿਹਾ।
0: ਪਾਰਟੀ ਆਲ ਦੀ ਨਾਈਟ
1: ਯਾਰ, ਇਹ ਮਿਊਜ਼ਿਕ ਵੇਖੋ, ਮੈਂ ਨਾ ਹਮੇਸ਼ਾ ਇਹ ਕਹਿੰਦਾ ਹੁੰਦਾ ਮਿਊਜ਼ਿਕ ਇਜ਼ ਮਾਈ ਲਾਈਫ,
0: ਬਹੁਤ ਵੱਡਾ ਰੋਲ ਆ ਤਾਂ
1: ਯਾਰ। ਭਾਜੀ ਮਿਊਜ਼ਿਕ ਨਾਲ ਇੰਨੀਆਂ ਟੈਨਸ਼ਨਾਂ ਦੂਰ ਹੁੰਦੀਆਂ। ਹੁਣ ਵੇਖੋ ਨਾ ਆਪਾਂ ਜਦੋਂ ਛੋਟੇ ਹੁੰਦੇ ਹਾਂ ਆਪਾਂ ਕੀਰਤਨ ਸੁਣਦੇ ਹੁੰਦੇ ਹਾਂ, ਕੀਰਤਨ ਵੀ ਕਿੱਦਾਂ ਸਾਡਾ ਟੈਨਸ਼ਨ ਦੂਰ ਹੁੰਦੀ ਸੀ ਹਨਾ। ਮਤਲਬ ਹੁਣ ਅੱਜ ਕੱਲ ਮਿਊਜ਼ਿਕ ਜਿਹੜਾ ਹੈ ਨਾ, ਕੋਈ ਵੀ ਮਿਊਜ਼ਿਕ ਆ ਜਿਹੜਾ ਤੁਹਾਡੀ ਟੈਨਸ਼ਨ ਦੂਰ ਕਰਦਾ,
0: ਟੈਨਸ਼ਨ ਦੂਰ ਕਰ ਦੇਵੇ,
1: ਮੈਂ ਕਹਿੰਦਾ ਉਹ ਕੀਰਤਨ ਤੋਂ ਘੱਟ।
0: ਦੇਖੋ ਅਸੀਂ ਬੈਲੈਂਸ ਕਰਕੇ ਰੱਖਦੇ ਹਾਂ, ਮਿਊਜ਼ਿਕ ਨੇ ਤੁਹਾਡਾ ਟੈਨਸ਼ਨ ਦੂਰ ਕਰਨਾ ਤੇ ਸਾਡੀਆਂ ਗੱਲਾਂ ਨੇ ਟੈਨਸ਼ਨ ਦੇਣੀ। ਬੈਲੈਂਸ ਲਾਈਫ ਦੇ ਵਿੱਚ ਬੈਲੈਂਸ ਬਹੁਤ ਜ਼ਰੂਰੀ ਹੈ,
1: ਜਿਹੜਾ ਜਿੱਦਾਂ ਕਹਿੰਦੇ ਨਾ। ਹਾਂ ਸਹੀ ਗੱਲ ਆ, ਤੇ ਤੁਹਾਡੇ ਜਿਹੜੇ ਮਤਲਬ ਦੋਵੇਂ ਪੈਰ ਆ ਨਾ ਇਹ ਕਿਸ਼ਤੀ ਵਿੱਚ ਹੀ ਰੱਖਣੇ, ਤਾਂ ਡੁੱਬਣ ਨਹੀਂ ਦੇਣਾ ਭਾਈ, ਪੂਰੇ ਮਤਲਬ ਟੈਨਸ਼ਨ ਦੇਣੀ ਵੀ ਆ ਲਈ ਵੀ ਦੇਣੀ ਤੇ ਇੰਜੋਇਮੈਂਟ ਵੀ ਕਰੋ।
0: ਆਹੀ ਬਾਤ ਆ,
1: ਇਹ ਹੈ ਕੀ ਆਪਣਾ ਅੱਜ
0: ਪ੍ਰੋਗਰਾਮ
1: ਕੀ ਕੁਤਕਧਾਰੀ ਤੇ ਖਤਮ ਹੋ ਗਿਆ।
0: ਆਹੋ ਤਾਂ ਆਪਾਂ ਕੜੇ ਨਾਮ ਹੀ ਕਿੰਨੇ ਚੇਂਜ ਕੀਤੇ ਨੇ, ਬੰਦੇ ਉਹੀ ਨੇ, ਰੇਡੀਓ ਉਹੀ ਹੈ, ਗੱਲਾਂ ਉਹ ਜਿਹੀਆਂ ਹੀ ਨੇ, ਬਸ ਨਾਮ
1: ਬਦਲਦੇ।
0: ਕੁਤਕਧਾਰੀਆਂ ਤੋਂ ਪਹਿਲਾਂ ਵੀ ਕੀ ਹੁੰਦਾ ਸੀਗਾ,
1: ਉਹ ਮੇਰਾ ਚਾਚਾ ਪੀਜੇ,
0: ਚਾਚਾ ਪੀਜੇ,
1: ਚਾਚਾ ਪੀਜੇ, ਤੁਸੀਂ ਉਦੋਂ ਸਾਡੇ ਹੁੰਦੇ ਸੀ। ਮੈਂ ਨਾ ਦੱਸਾਂ ਕੀ ਕਹਿੰਦਾ ਨਾ ਪੀਜੇ ਦਾ ਮਤਲਬ ਬਈ ਖਾਜੇ ਪੀਜੇ, ਤੁਸੀਂ ਤਾਂ ਬਾਅਦ ਚ ਦੱਸਿਆ ਪੀਜੇ ਦਾ ਮਤਲਬ ਪੂਰ ਜੋਗ ਯਾਰ, ਹੱਦ ਹੋ ਗਈ ਭਾਜੀ, ਇਹ ਕਿਉਂ ਜਿਹਾ ਲਾਵਾ
0: ਦਾ ਆਰਜੇ ਤੋਂ ਪੀਜੇ ਬਣਾਇਆ ਜਾ ਗਿਆ। ਤੇ ਹੁਣ ਹੈਗਾ ਸਾਡਾ ਖਬਰ ਬੜੀ ਬੇਕਾਰ, ਅੰਬਰਸਰ ਵਾਲੇ ਮੁੰਡੇ ਦਾ ਜਨਮ ਦਿਨ। ਉਹ ਮੁੰਡਾ ਪੰਜਾਬ ਚ ਨੀ, ਇੰਡੀਆ ਚ ਨੀ,
1: ਇੰਡੀਆ ਚ ਨੀ,
0: ਵਰਲਡ ਚ ਨੀ, ਸਾਰੇ ਕਿਤੇ ਮਸ਼ਹੂਰ ਹੈਗਾ।
1: ਮੈਂ
0: ਉਹਦਾ ਨਾਂ ਹੈ ਰਾਜੀਵ ਭਾਟੀਆ,
1: ਰਾਜੀਵ ਭਾਟੀਆ ਭਾਜੀ,
0: ਮੈਂ ਉਹਦਾ ਗਾਣਾ ਚਲਾਉਂਗਾ ਤੇ ਅੱਜ ਸਾਰੇ ਗਾਣੇ ਉਹਦੇ ਹੀ ਚੱਲਣਗੇ।
1: ਅੱਛਾ
0: ਤੁਸੀਂ ਗੈਸ ਕਰਨਾ ਵੀ ਉਹ ਮੁੰਡਾ ਕੌਣ ਹੈ।
2: ਦਿਲ ਮੇਰਾ
0: ਅਕਸ਼ੇ ਕੁਮਾਰ ਦਾ ਅੱਜ ਜਨਮ ਦਿਨ ਹੈਗਾ ਜੀ, ਸੋ ਹੈਪੀ ਬਰਥਡੇ ਅੰਬਰਸਰ ਵਾਲੇ ਅਕਸ਼ੇ ਕੁਮਾਰ ਨੂੰ, ਨਜ਼ਾਰੇ ਲਿਓ ਅੱਜ।
1: ਅੱਛਾ ਰਾਜੀਵ ਭਾਟੀਆ।

0: ਅੱਛਾ ਭਾਈ ਤੁਸੀਂ ਪਹਿਲਾਂ ਦੱਸਿਆ ਸੀ ਨਾਮ, ਜਦੋਂ ਤੁਸੀਂ ਨਾਮ ਲਿਆ ਨਾ ਉਹ ਕੀ ਨਾਮ ਦੱਸਿਆ ਸੀ ਦੱਸਿਓ ਫਿਰ?
1: ਰਾਜੀਵ ਭਾਟੀਆ।
0: ਰਾਜੀਵ ਭਾਟੀਆ, ਅਕਸ਼ੇ ਕੁਮਾਰ ਦਾ ਨਾਂ ਰਾਜੀਵ ਭਾਟੀਆ।
1: ਤੇ ਤੁਹਾਨੂੰ ਪਤਾ ਨੀ?
0: ਮੈਂ ਨਾ ਰਿਕਾਰਡ ਕਰਦਾ ਪਿਆ ਵਾ ਕਿਉਂਕਿ ਸਾਡਾ ਗੁਆਂਢੀ ਉਹਦਾ ਨਾਮ ਵੀ ਰਾਜੀਵ ਭਾਟੀਆ।
1: ਜਨਮ ਦਿਨ ਕਿਤੇ ਅੱਜ ਤਾਂ ਨਹੀਂ?
0: ਨਹੀਂ, ਮੈਂ ਜਾ ਕੇ ਪੁੱਛਿਆ ਗਿਆ ਰਾਜੀਵ ਭਾਈ ਨੂੰ, ਸੇਮ ਰਾਜੀਵ ਭਾਟੀਆ। ਮੈਂ ਯਾਰ ਹੱਦ ਹੋ ਗਈ, ਤੇ ਮੈਂ ਨਾ ਰਿਕਾਰਡ ਕਰਕੇ ਨਾ
1: ਪੂਰਾ ਨਾਮ ਜੇ ਪੁੱਛਣਾ ਤਾਂ ਰਾਜੀਵ ਹਰੀਓਮ ਭਾਟੀਆ।
0: ਅੱਛਾ ਹਰੀਓਮ। ਲੋ ਜੀ, ਅਕਸ਼ੇ ਕੁਮਾਰ ਦਾ ਇਲਾਜ ਪੂਰਾ ਹੈ, ਰਾਜੀਵ ਹਰੀਓਮ ਭਾਟੀਆ।
1: ਜਿਹੜਾ ਲੱਗਦਾ ਉਹ ਵਿੱਚ ਡੈਡੀਆਂ ਦਾ ਨਾਮ ਅੱਗੇ ਪੈਂਦਾ ਹੁੰਦਾ ਸੀ ਨਾ ਪੁਰਾਣਾ।
0: ਅੱਛਾ, ਠੀਕ ਹੈ। ਨਹੀਂ ਨਹੀਂ, ਮੈਂ ਇਸ ਕਰਕੇ ਸਪੈਸ਼ਲ ਤੁਹਾਡੇ ਕੋਲ ਨਾਮ ਪੁੱਛਿਆ ਕਿ ਜਾ ਕੇ ਰਿਕਾਰਡਿੰਗ ਭਾਜੀ ਨੂੰ ਸੈਂਡ ਕਰਾਂਗਾ। ਭਾਜੀ, ਅਸੀਂ ਤੁਹਾਡਾ ਰੇਡੀਓ ਦੇ ਨਾਲ ਆਇਆ ਸੀ ਅੱਜ,
1: ਦੇਖ ਲਓ।
0: ਤੇ ਏਦਾਂ ਹੀ ਹੈ ਭਾਜੀ ਨੂੰ ਮਸ਼ਹੂਰ
1: ਅੱਜ ਖਿਲਾੜੀਓ ਕੇ ਖਿਲਾੜੀ ਅਕਸ਼ੇ ਕੁਮਾਰ ਦੀ ਆਪਾਂ ਕੀ ਗੱਲਾਂ ਕਰਨੀਆਂ,
0: ਇੰਟਰਨੈਸ਼ਨਲ ਖਿਲਾੜੀ
1: ਕੀ ਉਹ ਗੱਲ ਕਰੀਏ। ਤੁਹਾਡੀ ਫੇਵਰੇਟ ਫਿਲਮ ਕਿਹੜੀ ਅਕਸ਼ੇ ਕੁਮਾਰ ਦੀ?
0: ਭਾਜੀ, ਮੇਰੀ ਫੇਵਰੇਟ ਹੈਗੀ ਹੈ ਫਿਲਮ ਇੱਕ ਮੋਹਰਾ ਜਿਹੜੀ ਆਈ ਸੀ,
1: ਮੋਹਰੇ
0: ਵਿੱਚ
1: ਮੇਰਾ ਫੇਵਰੇਟ ਸੀ ਤੁਹਾਡੀ,
0: ਮਤਲਬ ਉਸ ਟਾਈਮ ਜਦੋਂ
1: ਮੈਂ ਹੁਣ ਦੇਖੀ ਉਹ ਪਿਛਲੇ ਮੇਰੇ ਖਿਆਲ ਦੇ ਨਾਲ 6-8 ਮਹੀਨੇ ਪਹਿਲਾਂ।
0: ਅੱਛਾ,
1: ਓ ਹੋ ਭਾਜੀ, ਉਹ ਇੰਨੀ ਗੰਦੀ ਸੁਨੀਲ ਸ਼ੈਟੀ ਦੀ ਐਕਟਿੰਗ।
0: ਤੇ ਮੋਹਰਾ ਤੋਂ ਬਾਅਦ ਇੱਕ ਉਹ ਵੀ ਆਈ ਸੀ ਨਾ ਲੰਡਨ, ਨਮਸਤੇ ਲੰਡਨ, ਜਦੋਂ ਉਹ ਵਿੱਚ ਮੇਰੇ ਖਿਆਲ ਵਿੱਚ ਇੰਗਲਿਸ਼ ਵੀ ਬੋਲਦੇ ਸੀ ਕੁਝ ਨਾ ਕੁਝ, ਵਿੱਚ ਡਾਇਲੋਗ ਬੜਾ ਹਿੱਟ ਹੋਇਆ ਸੀ ਉਹਨਾਂ ਦਾ।
1: ਉਦੋਂ ਉਹ ਵਧੀਆ ਸੀ,
0: ਉਹਨਾਂ ਦੇ ਗਾਣੇ ਵੀ ਬੜੇ।
1: ਪਰ ਆਪਾਂ ਜਦੋਂ ਬਚਪਨ ਚ ਹੁੰਦੇ ਸੀਗੇ ਉਦੋਂ ਅਕਸ਼ੇ ਕੁਮਾਰ ਦੀਆਂ ਖਿਲਾੜੀ ਸੀਰੀਜ਼ ਹੀ ਵਧੀਆ ਲੱਗਦੀ।
0: ਖਿਲਾੜੀ, ਹਾਂ,
1: ਖਿਲਾੜੀ ਸਭ ਤੋਂ ਬੜਾ ਖਿਲਾੜੀ, ਖਿਲਾੜੀਓ ਕਾ ਖਿਲਾੜੀ, ਖਿਲਾੜੀ ਨੰਬਰ 1, ਮੈਂ ਖਿਲਾੜੀ ਤੂੰ ਅਨਾੜੀ।
0: ਭਾਜੀ, ਇਸ ਤੋਂ ਬਾਅਦ ਨਾ ਜਦੋਂ ਤੁਹਾਨੂੰ ਮੌਕਾ ਮਿਲੇ ਨਾ ਉਹ ਗਾਣਾ ਲਾ ਦਿਓ, ਮੈਂ ਖਿਲਾੜੀ, ਮੇਰਾ ਇੰਨਾ ਫੇਵਰਟ ਗਾਣਾ ਹੈ ਨਾ।
1: ਮੈਂ ਕਿਹਾ ਤੁਸੀਂ ਅੱਜ ਫਰਮਾਇਸ਼ ਨਹੀਂ ਕਰਨੀ, ਅੱਜ ਤੁਹਾਨੂੰ ਗਾਣੇ ਚਲਾਵਾਂਗੇ ਯਾਰ, ਘੈਂਟ ਘੈਂਟ ਅਕਸ਼ੇ ਕੁਮਾਰ ਦੇ ਹੀ ਚੱਲਣਗੇ। ਪਰ ਆਹ ਲੇਟ, ਮਤਲਬ ਹੁਣ ਜਿਹੜੀ, ਮਤਲਬ ਹੁਣ ਜਿਹੜਾ ਹੇਰਾ ਫੇਰੀ ਵਾਲਾ ਅਕਸ਼ੇ ਕੁਮਾਰ ਆਇਆ ਨਾ ਉਹ 2.0 ਸੀ। ਹੇਰਾ ਫੇਰੀ ਤੇ ਕਿਹੜੀਆਂ ਕਿਹੜੀਆਂ, ਰੋਡੀ ਰਾਠੌਰ,
0: ਰੋਡੀ
1: ਬੁਲਈਆ, ਮੁਝਸੇ ਸ਼ਾਦੀ ਕਰੋਗੀ, ਕਿੰਨਾ ਘੈਂਟ,
0: ਸਹੀ ਗੱਲ, ਸਹੀ ਗੱਲ,
1: ਕਾਦਰ ਖਾਨ ਨੂੰ ਕਹਿੰਦੇ।
0: ਇੱਕ ਤੋਂ ਵੀ ਆਈ ਸੀ ਨਾ ਭਾਜੀ ਜਿਹ ਚ
1: ਗਰਮ ਮਸਾਲਾ,
0: ਗਰਮ ਮਸਾਲਾ, ਉਹ ਦੋਵੇਂ ਜਿਹੜੇ ਜੋਰੇ ਬਰਾਈਵ
1: ਤੇ ਗਰਮ ਮਸਾਲਾ। ਫਿਰ ਹੁਣ ਵੀ ਵਧੀਆ ਆਈ ਹੈ, ਫਿਰ ਹਾਊਸਫੁਲ ਸੀਰੀਜ਼,
0: ਹਾਊਸਫੁਲ
1: ਪਹਿਲੀ ਫਿਲਮ, ਫਿਰ ਤਾਂ ਕਬਾੜਾ ਹੀ ਸੀਗਾ,
0: ਸਹੀ ਗੱਲ, ਸਹੀ।
1: ਪਰ ਫਿਰ ਉਹ ਫਿਰ ਜੋਲੀ LLB,
0: ਉਹਦੇ ਵਿੱਚ ਵੀ ਬੜਾ ਵਧੀਆ ਲੱਗੀ ਸੀ।
1: ਮੈਂ ਦਿੱਲੀ ਰਹਿੰਦਾ ਹੁੰਦਾ ਸੀਗਾ ਤੇ ਮੇਰੇ ਖਿਆਲ ਦੇ ਨਾਲ ਉਹਨੀ ਦਿਨੀ ਦੇ ਵਿੱਚ ਇਹ ਚਾਂਦਨੀ ਚੌਂਕ ਰਹਿੰਦੇ ਹੁੰਦੇ ਸੀ।
0: ਅੱਛਾ ਜੀ,
1: ਅੰਮ੍ਰਿਤਸਰ ਦੀ
0: ਚਾਂਦਨੀ
1: ਚੌਂਕ ਤੇ ਚਾਈਨਾ, ਚਾਂਦਨੀ ਚੌਂਕ ਤੇ ਚਾਈਨਾ ਚ ਇਹਦੀ ਆਪਣੀ ਰੀਅਲ ਸਟੋਰੀ ਵੀ ਹੈ, ਜਿਵੇਂ ਉਹ ਚ ਕੁੱਕ ਦਿਖਾਇਆ ਹੋਇਆ ਨਾ। ਮਾਰਸ਼ਲ ਆਰਟ ਦੀ ਟ੍ਰੇਨਿੰਗ ਲੈਣ ਤੇ ਕੰਮ ਕਰਨ ਥਾਈਲੈਂਡ ਚਲੇ ਗਈ ਸੀ।
0: ਅੱਛਾ,
1: ਥਾਈਲੈਂਡ ਚ ਲੈ ਕੇ ਇਹਨਾਂ ਨੇ ਮਾਰਸ਼ਲ, ਕਿਉਂਕਿ ਉੱਥੇ ਬੈਸਟ ਮਾਰਸ਼ਲ ਆਰਟਿਸਟ ਉਹਨਾਂ ਤੋਂ ਟ੍ਰੇਨਿੰਗ ਲਈ, ਪਲੱਸ ਉੱਥੇ ਕੁੱਕ ਬਣੇ। ਉਹ ਸਟੋਰੀ ਚਾਂਦਨੀ ਚੌਂਕ ਤੋਂ ਚਾਈਨਾ ਚ ਦਿਖਾਈ ਹੋਈ ਹੈਗੀ,
0: ਰੀਅਲ ਸਟੋਰੀ ਹੈ,
1: ਰੀਅਲ ਹਲਕੀ ਜੀ
0: ਥੋੜੀ ਆਪਣੀ।
1: ਐਗਜੈਕਟਲੀ ਉਹਨੇ ਬਲੈਕ ਬੈਲਟ ਲਈ ਹੋਈ ਹੈ ਬੰਦੇ ਨੇ ਟਾਈਕਵਾਂਡੋ ਚ
0: ਮੇਰੇ ਖਿਆਲ ਨਾਲ। ਅੱਛਾ, ਉਹ ਤੇ ਸੱਚ ਅਜੇ ਦੇਵਗਨ ਜੋ ਜਿਹੜਾ ਬਾਈਕਾਂ ਤੇ ਉਦੋਂ ਦਾ ਹੀ,
1: ਅਜੇ ਦੇਵਗਨ ਮਿਕਸ ਮਾਰਸ਼ਲ ਆਰਟ ਸਿੱਖ ਕੇ ਆਏ ਸੀਗੇ ਜਦੋਂ ਆਏ ਸੀ ਇੰਡਸਟਰੀ ਚ। ਇਹਨਾਂ ਦੇ ਵੀ, ਇਹਨਾਂ ਦੇ ਮਿਕਸ ਮਾਰਸ਼ਲ ਆਰਟ ਨਹੀਂ ਸੀ, ਇਹਨਾਂ ਦੇ ਟਾਈਕਵਾਂਡੋ ਬੇਸਿਕਲੀ ਜ਼ਿਆਦਾ ਸੀ ਹਨਾ, ਉਹ ਸਿੱਖ ਕੇ ਆਏ ਸੀ।
0: ਅੱਛਾ, ਮੈਂ ਨਾ ਉਹ ਵੇਖਿਆ ਸੀ ਕਪਿਲ ਸ਼ਰਮਾ ਦਾ ਸ਼ੋਅ ਜਦੋਂ ਆ ਰਿਹਾ ਸੀ ਨਾ, ਉਦੋਂ ਅਕਸ਼ੇ ਕੁਮਾਰ ਤੇ ਉਹਨਾਂ ਦੀ ਟੀਮ ਆਈ ਸੀ ਜਿਹੜੇ ਉਹਨਾਂ ਦੇ ਨਾਲ ਲੜਾਈਆਂ ਲੜੂਈਆਂ ਵਾਲੇ ਹੁੰਦੇ ਹਨ ਯਾਰ। ਉਹ ਮਤਲਬ ਅਕਸ਼ੇ ਕੁਮਾਰ ਭਾਜੀ ਇੰਨਾ, ਮਤਲਬ ਉਹਨਾਂ ਦੀ ਹੈਲਪ ਕਰਦੇ ਪਏ ਹਨ ਸਾਰਿਆਂ ਦੀ, ਕਹਿੰਦੇ ਮੈਂ ਜਿੰਨੀ ਮੇਰੀ ਟੀਮ ਆ ਨਾ ਮੈਂ ਹਾਲੇ ਤੱਕ ਸਾਂਭ ਕੇ ਰੱਖੀ ਹੈ, ਤੇ ਸਾਰੇ ਉੱਥੇ ਇੰਨੇ ਰੋਲ ਲਾ ਪਏ ਸੀ, ਇੰਨੇ ਭਾਵੁਕ ਹੋ ਗਏ ਸੀ ਵੀ ਯਾਰ ਤੁਸੀਂ ਹਲੇ ਵੀ ਮਤਲਬ ਏਦਾਂ ਸਾਡੀ ਸਪੋਰਟ ਕਰਦੇ ਪਏ ਹੋ, ਏਦਾਂ ਨਾਲ ਚੱਲਦੇ ਪਏ ਹੋ। ਔਰ ਇੱਕ ਉਹਨਾਂ ਨੇ ਉਦੋਂ ਸੀਨ ਦਿਖਾਇਆ ਸੀ, ਉਹ ਕਹਿੰਦੇ ਰੀਅਲ ਉਹਨਾਂ ਨੇ ਕੀਤਾ ਸੀ, ਉਹ ਜ਼ਿਆਦਾਤਰ ਵੈਸੇ ਰੀਅਲ ਹੀ ਭਾਜੀ ਕਰਦੇ ਹੁੰਦੇ,
1: ਰੀਅਲ ਹੀ ਆਪ ਹੀ ਆਪਣੇ ਬੇਸਿਕਲੀ ਇਹ ਚ ਕਹਿੰਦੇ ਹੁੰਦੇ ਬੋਡੀ ਡਬਲ, ਉਹ ਜਿਹਨਾਂ ਦੀ ਤੁਸੀਂ ਗੱਲ ਕਰਦੇ ਹੋ ਉਹ ਬੋਡੀ ਡਬਲ ਹੁੰਦੇ ਨੇ। ਉਹ ਇਸ ਕਰਕੇ ਹੁੰਦੇ ਨੇ ਕਿ ਜੇ 60-65 ਬਲ ਲੱਗ ਗਈ
0: ਤੇ ਦੂਜੇ ਨੂੰ ਲੱਗੇ
1: ਤੇ, ਹਾਂ, ਕਿਉਂਕਿ ਫਿਰ ਹੀਰੋ ਦੇ ਨਾਲ ਤਾਂ ਫਿਲਮ
0: ਪੂਰੀ ਚੱਲਦੀ ਰੱਖਣੀ
1: ਹੈ, ਕੰਟੀਨਿਊਟੀ ਰੱਖਣੀ ਹੁੰਦੀ ਹੈ,
0: ਸਹੀ ਗੱਲ।
1: ਸੋ ਕਰਕੇ ਐਨੀਵੇਜ਼, ਤੁਹਾਨੂੰ ਕਿਹੜੀ ਫਿਲਮ ਵਧੀਆ ਲੱਗਦੀ ਹੈਗੀ ਹੈ? ਸਿੰਘ ਇਜ਼ ਕਿੰਗ, ਭੂਲ ਭੁਲੱਈਆ, ਹੇ ਬੇਬੀ, ਹਨਾ, ਹੋਰ ਕਿਹੜੀ ਕੋਈ ਦੱਸੋ ਕੋਈ?
0: ਹਾਂ ਇਹ ਹੋ ਗਿਆ
1: ਤੇ ਰੌਡੀ ਰਾਠੌਰ,
0: ਰੌਡੀ ਰਾਠੌਰ ਵੀ ਮੈਂ ਦੇਖੀ, ਉਹ ਵੀ ਬੜੀ ਘੈਂਟ ਸੀ,
1: ਵਧੀਆ ਫਿਲਮ ਸੀਗੀਆਂ ਇਹ ਸਾਰੀਆਂ, ਵਧੀਆ ਸੀਗੀਆਂ। ਤੇ ਹੁਣ ਆ ਹਾਊਸਫੁਲ ਸੀਰੀਜ਼ ਤੇ ਜੌਲੀ ਐਲ ਐਲ ਬੀ ਸੀਰੀਜ਼ ਅੱਜ ਕੱਲ ਬਹੁਤ ਚੱਲ ਰਹੀ ਹੈ।
0: ਅੱਜ ਮੈਂ ਜੌਲੀ ਐਲ ਐਲ ਬੀ ਉਹ ਵਾਲੀ ਨੀ ਹਲੇ ਦੇਖੀ, ਉਹ ਤੁਸੀਂ ਦੇਖੀ ਹੈ ਕਿ ਨਹੀਂ
1: ਜਿਹੜੀ ਨਵੀਂ ਰੀਸੈਂਟ ਆਈ?
0: ਮੈਂ ਪੁਰਾਣੀ ਵੀ ਨੀ ਦੇਖੀ ਹਲੇ,
1: ਹੁਣ ਤਾਂ ਮੈਂ ਕਾਫੀ ਫਿਲਮਾਂ ਦੇਖ ਰਿਹਾ ਹੈਗਾ ਤੇ ਇਸ ਕਰਕੇ ਯਾਦ ਨੀ ਰਹਿੰਦੀ।
0: ਲਓ ਅੱਜ ਅਸੀਂ ਨਾਲ ਨਾਲ ਆਪਣਾ
1: ਨਹੀਂ ਨਾਲ ਨਾਲ ਨੀ ਬਸ ਹੋ ਗਿਆ,
0: ਅੱਛਾ ਹੋ ਗਿਆ
1: ਪ੍ਰੋਗਰਾਮ ਆਪਣਾ, ਖਬਰ ਬੜੀ ਬੇਕਾਰੀ ਹੈ। ਸੋ ਅੰਮ੍ਰਿਤਸਰ ਦੀ ਗੱਲ ਕੀਤੀ ਹੈ, ਅੰਮ੍ਰਿਤਸਰ ਭਾਜੀ 34ਵੇਂ ਨੰਬਰ ਤੇ ਆਉਂਦਾ
0: ਕਿਹਦੇ ਵਿੱਚ?
1: ਪਿਛਲੇ ਹਫਤੇ ਸਵੱਛ ਵਾਯੂ ਸਰਵੇਖਣ ਹੋਇਆ, ਕਿਹੜੇ ਸ਼ਹਿਰ ਦੀ ਸਾਫ ਹਵਾ ਇੰਡੀਆ,
0: ਇਹ ਸਾਡੀ ਨਿਊਜ਼ ਆ,
1: ਇਹ ਨਿਊਜ਼ ਆ
0: ਭਾਜੀ। ਉਹ ਡੂਡੂ ਡੂਡੂ ਤੇ ਥੋੜਾ ਸ਼ਗਨ ਹੁੰਦਾ ਭਾਜੀ ਆਪਣਾ, ਇਹ ਥੋੜਾ ਜਿਹਾ ਸ਼ਗਨ ਹੁੰਦਾ। ਅੱਛਾ ਹੁਣ ਮੈਨੂੰ ਯਾਦ ਆਇਆ, ਤੁਸੀਂ ਅੰਮ੍ਰਿਤਸਰ ਵਾਲੀ ਨਿਊਜ਼ ਰੱਖਣੀ ਸੀ, ਇਸ ਕਰਕੇ ਦੇਖੋ
1: ਅੰਮ੍ਰਿਤਸਰ ਦਾ ਤੇ ਮੈਂ ਵੀ
0: ਅੰਮ੍ਰਿਤਸਰ ਦਾ। ਕਰ ਦਿੰਦੇ ਹੋ ਤੁਸੀਂ ਕਿੰਨੇ ਨੰਬਰ ਤੇ ਦੱਸਿਆ ਜੀ?
1: ਸੋ ਇੰਡੀਆ ਚ ਜਿਹੜੇ ਸ਼ਹਿਰਾਂ ਦੀ, ਪਹਿਲਾਂ ਤਾਂ ਇਹ ਦੇਖੋ ਕਿ ਇੰਡੀਅਨ ਗਵਰਨਮੈਂਟ ਇਹ ਹਰ ਸਾਲ ਕਰਵਾਉਂਦੀ ਹੈ ਇਹ,
0: ਅੱਛਾ ਜੀ,
1: ਜਿਹੜਾ ਮਿਨਿਸਟਰੀ ਆਫ ਐਨਵਾਇਰਮੈਂਟ ਹੈ ਉਹ ਕਰਦੇ ਨੇ ਇਹ ਸਰਵੇਖਣ, ਜਿਹੜਾ
0: ਇਹ ਚ ਵੀ ਮਿਨਿਸਟਰ ਹੁੰਦਾ ਹੈ,
1: ਮਿਲੀਅਨ ਪਲੱਸ ਜਿਹਨੂੰ ਕਹਿ ਲੈਂਦੇ,
0: ਠੀਕ ਹੈ ਜੀ।
1: ਦੂਜੀ ਕੈਟੇਗਰੀ ਹੈਗੀ ਹੈ ਟੀਅਰ ਟੂ, ਜਿਹਨਾਂ ਦੇ 3 ਲੱਖ ਤੋਂ 10 ਲੱਖ ਦੇ ਵਿੱਚ ਆਬਾਦੀ,
0: ਠੀਕ ਹੈ 10 ਲੱਖ।
1: ਤੀਜੀ ਕੈਟੇਗਰੀ ਹੈਗੀ ਹੈ ਟੀਅਰ 3, 3 ਲੱਖ ਜਾਂ ਤੋਂ ਘੱਟ
0: ਥੱਲੇ, ਹਾਂ ਠੀਕ ਹੈ, 3 ਤੋਂ 10 ਤੇ 10 ਤੋਂ ਉੱਤੇ,
1: 10 ਤੋਂ ਉੱਤੇ,
0: ਠੀਕ ਹੈ।
1: ਸੋ ਇਸ ਕੈਟੇਗਰੀ ਦੇ ਵਿੱਚ ਪੰਜਾਬ ਦੇ ਕਿਹੜੇ ਕਿਹੜੇ ਸ਼ਹਿਰ ਹੈ ਅੱਜ ਤੁਹਾਨੂੰ ਸਾਰੇ ਦੱਸ ਦਿੰਦੇ ਆ ਵੀ ਕਿਹਨਾਂ ਦੀ ਹਵਾ ਸਾਫ ਹੈ, ਕਿਹਨਾਂ ਦੀ ਖਰਾਬ ਹੈ।
0: ਲੋ ਜੀ ਪੰਜਾਬ ਵਾਸੀਓ,
1: ਅੱਛਾ ਵੈਸੇ ਇਹਦੇ ਚ ਪੰਜਾਬ ਦੇ ਬਹੁਤ ਘੱਟ ਸ਼ਹਿਰ ਨੇ ਜਿਹਨਾਂ ਦੀ ਸਾਫ ਹਵਾ ਹੈ, ਪਰ ਮੈਨੂੰ ਇਹ ਸਰਵੇਖਣ ਤੇ ਯਕੀਨ ਜਿਹਾ ਨਹੀਂ ਹੁੰਦਾ, ਕਿਉਂਕਿ ਜਦੋਂ ਮੈਂ ਤੁਹਾਨੂੰ ਸਰਵੇਖਣ ਪੂਰਾ ਦੱਸੂਗਾ ਤੇ ਤੁਸੀਂ ਕਹਿਣਾ ਵੀ ਭਾਜੀ ਇਹਦਾ ਜਾਲੀ ਹੈ, ਕਿਉਂਕਿ ਇਹ ਚ ਲਖਨਊ ਪਹਿਲੇ ਨੰਬਰ ਤੇ ਹੈ ਭਾਜੀ।
0: ਓ ਅੱਛਾ,
1: ਲਖਨਊ ਪਹਿਲੇ ਨੰਬਰ ਤੇ ਸਭ ਤੋਂ ਸਾਫ ਹਵਾ ਚ, ਜਿਹੜੇ ਮਿਲੀਅਨ ਪਲੱਸ ਕੈਟਾਗਰੀ ਵਾਲੇ ਨੇ,
0: ਅੱਛਾ ਜੀ।
1: ਉਹ ਚ ਇੰਦੌਰ ਦੂਜੇ ਨੰਬਰ ਤੇ, ਨਾਰਮਲੀ ਇੰਦੌਰ ਪਹਿਲੇ ਨੰਬਰ ਤੇ ਆਉਂਦਾ ਸੀਗਾ, ਪਰ ਹੁਣ ਇੰਦੌਰ ਕਹਿੰਦਾ ਵੀ ਇਹਨਾਂ ਨੇ PM2 PM10, ਪਹਿਲਾਂ PM ਉਹ ਨਹੀਂ ਹੁੰਦੇ ਪਾਰਟੀਕੁਲਰ ਮੈਟਰਸ, ਹਵਾ ਚ ਨਹੀਂ ਹੁੰਦੇ ਹੈਗੇ PM2.5 PM10,
0: ਡਸਟ ਪਾਰਟੀਕਲ
1: ਹੁੰਦੇ ਨੇ,
0: ਠੀਕ ਹੈ ਠੀਕ ਹੈ।
1: ਤੇ ਉਹ ਕਹਿੰਦੇ ਵੀ ਐਤਕੀ ਇਹਨਾਂ ਨੇ PM10 ਵੀ ਕਾਊਂਟ ਕਰਨ ਲੱਗੇ, ਅੱਗੇ ਜੇ PM2.5 ਕਰਦੇ ਸੀ ਤਾਂ ਇੰਦੌਰ ਪਹਿਲੇ ਨੰਬਰ ਤੇ ਹੁੰਦਾ ਸੀ, ਵਿਚ ਇਜ਼ ਰਾਈਟ, ਮੇਰੇ ਖਿਆਲ ਦੇ ਨਾਲ ਦੋਵੇਂ ਕਰਨੇ ਚਾਹੀਦੇ ਨੇ, ਪੋਲਿਊਸ਼ਨ ਦਾ ਪੋਲਿਊਸ਼ਨ ਹੀ ਆ ਨਾ,
0: ਸਹੀ ਗੱਲ।
1: ਸੋ ਲਖਨਊ ਪਹਿਲੇ ਨੰਬਰ ਤੇ, ਇੰਦੌਰ ਦੂਜੇ ਤੇ, ਜਬਲਪੁਰ ਤੀਜੇ ਤੇ, ਭੋਪਾਲ ਚੌਥੇ ਤੇ, ਫਿਰ 5ਵੇਂ 6ਵੇਂ 7ਵੇਂ 8ਵੇਂ 9ਵੇਂ 10ਵੇਂ ਦੇ ਉੱਤੇ ਜਿਹੜੇ ਸ਼ਹਿਰ ਆ ਉਹ ਚੋਂ ਇੱਕ ਪੰਜਾਬ ਦਾ, ਭੋਪਾਲ ਤੋਂ ਬਾਅਦ ਆਗਰਾ, ਸੂਰਤ, ਰਾਏਪੁਰ, ਥਾਣੇ, ਚੰਡੀਗੜ੍ਹ ਤੇ ਰਾਜਕੋਟ। ਸੋ ਚੰਡੀਗੜ੍ਹ 9ਵੇਂ ਨੰਬਰ ਦੇ ਉੱਤੇ ਆਉਂਦਾ ਹੈ ਇਸ ਸੂਚੀ ਦੇ ਵਿੱਚ। ਪਰ ਜੇ ਪੰਜਾਬ ਦੇ ਸ਼ਹਿਰਾਂ ਦੀ ਗੱਲ ਕਰੀਏ ਜਿਹੜੀਆਂ ਮਿਲੀਅਨ ਪਲੱਸ ਸਿਟੀਜ਼ ਹੈ, ਵੈਸੇ ਪੰਜਾਬ ਕੋਲ ਹੈਗੇ ਹੀ ਦੋ ਸ਼ਹਿਰ ਨੇ
0: ਜਿਹੜੇ ਮਿਲੀਅਨ ਪਲੱਸ,
1: ਜਿਹੜੇ ਮਿਲੀਅਨ ਪਲੱਸ ਹੈ, ਉਹ ਚੋਂ ਅੰਮ੍ਰਿਤਸਰ 34ਵੇਂ ਨੰਬਰ ਤੇ ਹੈ,
0: ਅੱਛਾ ਠੀਕ ਹੈ, 34ਵੇਂ ਨੰਬਰ
1: ਤੇ। ਲੁਧਿਆਣਾ 42ਵੇਂ ਨੰਬਰ ਤੇ ਹੈ,
0: ਓ ਅੱਛਾ ਠੀਕ ਹੈ ਠੀਕ ਹੈ।
1: ਸੋ ਇਹ ਰੈਂਕ ਹੈਗਾ ਇਹਨਾਂ ਦਾ।
0: ਤੇ ਭਾਈ ਯਾਰ ਇਹ ਮੇਰੇ ਖਿਆਲ ਨਾਲ ਜੇ ਉਧਰ ਜਿਹੜਾ ਸਾਊਥ ਸੂਥ ਵਾਲੀ ਚੀਜ਼ਾਂ ਉੱਥੇ ਸਗੋਂ ਜ਼ਿਆਦਾ ਗ੍ਰੀਨਰੀ ਹੈ, ਉੱਥੇ ਪੋਲਿਊਸ਼ਨ ਉੱਥੇ,
1: ਇਹੀ ਤਾਂ ਮੈਨੂੰ ਸਮਝ ਨਹੀਂ ਆਇਆ ਹੈਗਾ। ਇਹ ਇਸੇ ਹੀ ਕਰਕੇ ਤਾਂ ਮੈਂ ਕਹਿ ਰਿਹਾ, ਮੈਨੂੰ ਲੱਗਦਾ ਕਿ ਕੇਰਲਾ ਦੇ ਜਾਂ ਆਸਾਮ ਵਗੈਰਾ
0: ਯਾਰ ਉਹ ਕਿੰਨੀ ਗ੍ਰੀਨ
1: ਉੱਥੇ, ਇਹ ਮਿਲੀਅਨ ਪਲੱਸ ਹੈ, ਹੋ ਸਕਦਾ ਕੇਰਲਾ ਦਾ ਕੋਈ, ਪਰ ਹੈਗਾ ਕੇਰਲਾ ਦਾ ਤ੍ਰਿਵੇਂਦਮਪੁਰਮ ਤਾਂ ਹੈਗਾ ਹੀ ਹੈ,
0: ਪਰ
1: ਕੋਚੀ ਤਾਂ ਹੈਗਾ ਹੀ ਹੈ, ਵੱਡਾ ਸ਼ਹਿਰ, ਇਹ ਵੱਡੇ ਸ਼ਹਿਰ ਨੇ,
0: ਕਿਉਂਕਿ ਅਸੀਂ
1: ਐਨੀਵੇਜ਼ ਆਪਾਂ ਉਹ ਲਿਸਟ ਵੱਲ ਵੀ ਆ ਜਾਂਦੇ ਹਾਂ ਜਿਹੜੇ 3 ਤੋਂ 10 ਲੱਖ ਦੇ ਹੈਗੇ ਨੇ।
0: ਅੱਛਾ ਅੱਛਾ, ਹਾਂ
1: ਉਹਦੇ ਵਿੱਚ ਪਹਿਲੇ ਨੰਬਰ ਤੇ ਆਉਂਦਾ ਰੁੜਕੇਲਾ,
0: ਰੁੜਕੇਲਾ
1: ਚ IIT ਹੈ ਨਾ,
0: ਅੱਛਾ ਰੁੜਕੀ IIT ਰੁੜਕੀ
1: ਨਹੀਂ ਰੁੜਕੇਲਾ,
0: ਅੱਛਾ ਰੁੜਕੇਲਾ ਵੀ ਹੈ,
1: ਰੁੜਕੇਲਾ ਵੱਡਾ ਸ਼ਹਿਰ ਹੈ,
0: ਅੱਛਾ ਠੀਕ,
1: ਇੰਡਸਟਰੀਅਲ ਸਿਟੀ ਹੈ ਵੈਸੇ, ਪਰ ਮੈਨੂੰ ਸਮਝ ਨਹੀਂ ਆਇਆ ਵੀ ਇੰਡਸਟਰੀਅਲ ਸਿਟੀ ਕਿਵੇਂ। ਦੂਜੇ ਨੰਬਰ ਤੇ ਫਿਰੋਜ਼ਾਬਾਦ ਉਹ UP ਵਾਲਾ, ਫਿਰ ਗੁੰਟੂਰ, ਫਿਰ ਅਮਰਾਵਤੀ, ਫਿਰ ਭੁਵਨੇਸ਼ਵਰ, ਇਹ ਟੌਪ 5 ਸ਼ਹਿਰ ਹੈਗੇ ਨੇ। ਫਿਰ ਏਦਾਂ ਹੀ ਝਾਂਸੀ, ਅਲਵਰ, ਮੁਰਾਦਾਬਾਦ, ਨੋਇਡਾ, ਉਦੈਪੁਰ,
0: ਇਹ ਸਾਰੇ ਅੱਗੇ
1: ਇਹ ਸਾਰੇ ਹੈਗੇ ਨੇ ਸ਼ਹਿਰ। ਦੇਹਰਾਦੂਨ 15ਵੇਂ ਨੰਬਰ ਤੇ, ਵਿੱਚ ਆਈ ਐਮ ਸਰਪ੍ਰਾਈਜ਼, ਇੰਡਸਟਰੀਅਲ ਸਿਟੀ ਪਹਿਲੇ ਨੰਬਰ ਤੇ ਅਤੇ ਦੇਹਰਾਦੂਨ,
0: ਅੱਛਾ ਜਿਹੜਾ
1: ਪਹਾੜਾਂ ਚ ਘਿਰਿਆ ਹੋਇਆ ਸ਼ਹਿਰ ਹੈ,
0: ਇੱਥੇ ਲੋਕੀ ਇੰਨੇ ਜਾਂਦੇ ਆ ਦੇਹਰਾਦੂਨ,
1: ਕਮਾਲ ਦੀ ਗੱਲ ਹੈਗੀ ਉਹ। ਤੇ ਫਿਰ ਜਿਹੜੀ ਗੱਲ ਤੁਸੀਂ ਕਹਿ ਰਹੇ ਸੀ ਵੀ ਉਧਰਲੇ ਪਾਸੇ ਆਸਾਮ ਵਾਲੇ ਪਾਸੇ ਗੁਹਾਟੀ, ਗੁਹਾਟੀ ਹੈਗਾ 18ਵੇਂ ਨੰਬਰ ਤੇ। ਸੋ ਮੈਨੂੰ ਥੋੜਾ ਜਿਹਾ ਇਹ ਝੋਲ ਹੈ। ਜੰਮੂ 23ਵੇਂ ਨੰਬਰ ਤੇ,
0: ਭਾਈ ਪੈਸੇ ਦਿੱਤੇ ਆ, ਭਾਜੀ ਦੱਸੋ ਤੈਨੂੰ, ਕਿਉਂਕਿ ਉਧਰਲੇ ਬੰਦੇ ਪੈਸੇ ਨੀ ਖਰਚ ਕੇ ਦਿੰਦੇ
1: ਨੈਚੁਰਲ ਸ਼ਹਿਰ ਜੰਮੂ ਭਾਜੀ ਜੰਮੂ। ਅੱਛਾ ਇਸ ਸੂਚੀ ਚ ਪਟਿਆਲਾ 28ਵੇਂ ਨੰਬਰ ਤੇ ਹੈਗਾ,
0: ਚਲੋ
1: ਜਿਹੜੇ 3 ਤੋਂ 10 ਲੱਖ ਤੇ ਉਹ ਆਪਾਂ ਮੰਨਦੇ ਵੀ ਆ ਪੰਜਾਬ ਚ, ਮੈਨੂੰ ਲੱਗਦਾ ਨੀ ਲੁਧਿਆਣਾ ਤੇ ਅੰਮ੍ਰਿਤਸਰ
0: ਨੇ।
1: ਪਟਿਆਲਾ ਸਟਿਲ ਕੰਪੈਰੀਟਿਵਲੀ ਸਾਫ਼ ਹਵਾ ਹੈਗੀ ਆ, ਪਟਿਆਲੇ ਦੇ ਵਿੱਚ ਤੁਹਾਨੂੰ ਆਸਮਾਨ ਦਿਖ ਜਾਂਦਾ
0: ਭਾਈ। ਦਿੱਲੀ ਦਿੱਲੀ ਕਿੰਨੇ ਨੰਬਰ ਤੇ?
1: ਦਿੱਲੀ ਹੈ ਹੀ ਨੀ,
0: ਦਿੱਲੀ ਹੈ ਹੀ ਨੀ ਹੈ।
1: ਤੇ ਇਸੇ ਲਿਸਟ ਦੇ ਵਿੱਚ 28ਵੇਂ ਨੰਬਰ ਤੇ ਪਟਿਆਲਾ ਤੇ 42ਵੇਂ ਨੰਬਰ ਦੇ ਉੱਤੇ ਜਲੰਧਰ ਆ ਜਾਂਦਾ ਆਪਣਾ ਸ਼ਹਿਰ।
0: ਚਲੋ ਚਲੋ ਠੀਕ ਹੈ।
1: ਤੇ ਦਿੱਲੀ ਵੈਸੇ ਤੁਸੀਂ ਗੱਲ ਠੀਕ ਸੀ ਕਹੀ ਹੈ, ਮਿਲੀਅਨ ਪਲੱਸ ਦੇ ਵਿੱਚ ਦਿੱਲੀ ਹੈਗਾ ਭਾਜੀ 30ਵੇਂ ਨੰਬਰ ਤੇ ਹੈ ਦਿੱਲੀ।
0: ਅੱਛਾ 30ਵੇਂ ਨੰਬਰ, ਇਹਨੂੰ ਤਾਂ ਲਾਸਟ ਤੇ ਜੋੜੇ ਚਾਹੀਦਾ ਕਿਤੇ ਉਧਰ।
1: ਪਰ ਤੁਸੀਂ ਇਹ ਦੇਖੋ ਵੀ ਦਿੱਲੀ ਦੇ ਨਾਲੋਂ ਵੱਧ ਹਵਾ ਖਰਾਬ ਅੰਮ੍ਰਿਤਸਰ ਦੀ ਹੋ ਗਈ ਫਿਰ। ਅੰਮ੍ਰਿਤਸਰ 34ਵੇਂ ਤੇ
0: ਆ, ਅਸੀਂ ਤੇ ਵੈਸੇ ਨੀ ਹਵਾ ਖਰਾਬ ਕਰਦੇ ਆਪਣੀ, ਦੱਸ
1: ਹਾਲੇ ਕਰਤੀ ਦੱਸ ਹੈ
0: ਭਾਜੀ ਏਦਾਂ ਨੀ ਆ।
1: ਅੱਛਾ ਇੱਕ ਹੋਰ ਗੱਲ, ਖਾਸ ਗੱਲ,
0: ਹਾਂਜੀ
1: ਮੈਂ, ਮੇਰਾ ਧਿਆਨ ਸੀਗਾ 3 ਲੱਖ ਤੋਂ ਥੱਲੇ ਵਾਲੇ ਸ਼ਹਿਰ, ਕਿਉਂਕਿ ਉਹਨਾਂ ਦੇ ਤਾਂ ਫਿਰ ਆਪਣੇ ਛੋਟੇ ਸ਼ਹਿਰ ਆਉਂਦੇ ਹੈਗੇ ਨੇ, ਉਹ ਚ ਕੋਈ ਪੰਜਾਬ ਦਾ ਸ਼ਹਿਰ ਆਉਂਦਾ ਕਿ ਨਹੀਂ ਆਉਂਦਾ।
0: ਠੀਕ ਹੈ,
1: ਉਹ ਚ ਪਹਿਲੇ ਨੰਬਰ ਤੇ ਕੋਈ ਕਲਿੰਗਾ ਨਗਰ ਹੈ, ਆਈ ਡੋਂਟ ਨੋ, ਸ਼ਾਇਦ ਤੁਹਾਨੂੰ ਵੀ ਪਤਾ ਹੋਣਾ
0: ਕਲਿੰਗਾ ਨਗਰ, ਉਹ ਮਲਿੰਗਾ ਦੇ ਲੱਗ ਜਾਣਾ।
1: ਇਹਦੇ ਚ ਸ਼ਾਇਦ ਕਿਸੇ ਵੀ ਸ਼ਹਿਰ ਦੇ ਬਾਰੇ ਤੁਸੀਂ ਨਾ ਸੁਣਿਆ ਹੋਵੇ, ਜਿਹੜੇ ਜੇ ਮੈਂ ਟੋਪ 10 ਤੁਹਾਨੂੰ ਦੱਸ ਵੀ ਦਿੱਤੇ, ਸੋ ਮੈਂ ਇਹਦੇ ਟੋਪ 10 ਨਹੀਂ ਦੱਸਣੇ ਹੈਗੇ, ਪਰ ਜਿਹੜੇ 3 ਲੱਖ ਤੋਂ ਘੱਟ ਆਬਾਦੀ ਵੀ ਜਾਂ 3 ਲੱਖ ਦੀ ਆਬਾਦੀ ਵਾਲੇ ਸ਼ਹਿਰ ਨੇ, ਉਹਨਾਂ ਚ ਪੰਜਾਬ ਦੇ ਕਿਹੜੇ ਕਿਹੜੇ ਆਉਂਦੇ ਨੇ ਸੁਣ ਕੇ ਤੁਸੀਂ ਕਹੋਗੇ ਆ ਥੂ। 19ਵੇਂ ਨੰਬਰ ਤੇ ਗੋਬਿੰਦਗੜ੍ਹ, ਕਮਾਲ ਦੀ ਗੱਲ ਹੈ ਯਾਰ, ਗੋਬਿੰਦਗੜ੍ਹ
0: ਆਪਾਂ ਗੋਬਿੰਦਗੜ੍ਹ
1: ਪੋਲਿਊਸ਼ਨ ਇੱਥੇ ਹੁੰਦਾ, ਮਤਲਬ ਗੋਬਿੰਦਗੜ੍ਹ ਭਾਜੀ ਲਿਟਰਲੀ ਤੁਸੀਂ ਚਿੱਟਾ ਰੁਮਾਲ ਬੰਨ ਕੇ ਜਾਓ ਸਵੇਰੇ 10 ਵਜੇ, ਸ਼ਾਮ ਨੂੰ ਨੀ ਤੁਸੀਂ ਦੁਪਹਿਰੀ 2 ਵਜੇ ਵਾਪਸ ਆ ਜਾਓ, ਕਾਲਾ ਹੋਊਗਾ ਤੁਹਾਡਾ ਰੁਮਾਲ। ਕਮਾਲ ਦੀ ਗੱਲ ਹੈ ਇਹਦੇ ਚ। ਫੇਰ ਹੋਰ ਇੰਡਸਟਰੀਅਲ ਸਿਟੀਜ਼ ਆ ਜਿਹੜੇ ਆਪਣਾ ਬੱਦੀ ਹੈ 24 ਨੰਬਰ ਹਿਮਾਚਲ ਵਾਲਾ ਹੈ, ਕਮਾਲ ਇਹ ਕਰਤੀ। ਅੱਛਾ ਪੰਜਾਬ ਦੇ ਇਹਦੇ ਚ 2 ਸ਼ਹਿਰ ਨੇ, 2 ਜਾਂ 3 ਨੇ 3 ਨੇ 4 ਨੇ ਪਠਾਨਕੋਟ।
0: ਅੱਛਾ
1: ਤੇ ਫੇਰ ਉਹ ਚ 39ਵੇਂ ਨੰਬਰ ਤੇ ਡੇਰਾ ਬਸੀ,
0: ਓ ਅੱਛਾ
1: ਆਪਣੇ ਚੰਡੀਗੜ੍ਹ ਦੇ
0: ਡੇਰਾ ਬਸੀ
1: ਜਿੱਥੇ ਹੇਵਰਡ 5000 ਜਿਹੜੀਆਂ ਇਹਦੇ ਚ ਸਾਫ਼ ਹਵਾ ਵਾਲੀਆਂ ਨੇ, ਪੰਜਾਬ ਦਾ ਹੋਰ ਕੋਈ ਸ਼ਹਿਰ ਹੀ ਨੀ ਵਜਿਆ ਹੈਗਾ।
0: ਸਹੀ ਗੱਲ ਹੈ, ਮਤਲਬ ਇਹ ਮੈਨੂੰ ਲੱਗਣ ਡਿਆ ਵਾ ਇਹ ਸੱਚੀ ਖਬਰ ਬੇਕਾਰ ਆ।
1: ਅੱਛਾ ਇਹ ਖਬਰ ਬੇਕਾਰ ਹੈ, ਪਰ ਤੁਹਾਡੀ ਫੇਵਰੇਟ ਫਿਲਮ ਦਾ ਗਾਣਾ ਬੇਕਾਰ ਨਹੀਂ ਹੋ ਸਕਦਾ।
0: ਕਿਹੜਾ ਸੀ?
1: ਭਾਜੀ ਆਡੀਓ ਕੁਆਲਿਟੀ ਦੇਖਿਓ।

0: ਦੇਖੋ ਮੈਂ ਗਾਣੇ ਪੂਰੇ ਚਲਾ ਦਿੰਦਾ ਪਰ ਸੈਮੀ ਸਾਹਿਬ ਨਾਰਾਜ਼ ਹੋਣਗੇ ਵੀ ਪੂਰੇ ਪੂਰੇ ਗਾਣੇ ਕਾਹਤੇ ਨੀ ਚਲਾਉਂਦੇ ਹੈਗੇ ਫਿਰ।
1: ਅੱਛਾ,
0: ਪਰ ਚੱਕਰ ਇਹ ਹੈ ਕਿ ਗਾਣੇ ਵਾਲਾ ਸ਼ੋਅ ਹੈ ਹੀ ਨੀ ਨਾ, ਇਹ ਤਾਂ ਖਬਰਾਂ ਵਾਲਾ ਸ਼ੋਅ ਹੈ।
1: ਹਾਂਜੀ,
0: ਸੋ ਸੁਣਾਈਏ ਫਿਰ ਅੱਜ ਦੀਆਂ ਖਬਰਾਂ,
1: ਆਪਾਂ
0: ਤਾਜ਼ਾ ਤਰੀਨ ਖਬਰਾਂ।
1: ਭਾਜੀ
0: ਤੁਹਾਨੂੰ ਮੈਂ ਦੋ ਐਂਟਰਪ੍ਰੀਨਰ ਆਈਡੀਆ, ਤੁਸੀਂ ਬਿਜ਼ਨਸਮੈਨ ਬਣਨ ਨੂੰ ਫਿਰਦੇ ਹੋ ਨਾ, ਤੁਹਾਨੂੰ ਮੈਂ ਦੋ ਆਈਡੀਆ ਦੇਣੇ ਜਿਹਦੇ ਨਾਲ ਤੁਸੀਂ ਲੱਖਪਤੀ ਕਰੋੜਪਤੀ ਹੋਏ ਨਾ, ਔਰ ਵਾਕਈ ਇਹ ਪ੍ਰੈਕਟੀਕਲ ਨੇ, ਉਹ ਨੀ ਹੈਗਾ ਵੀ ਹਵਾ ਚ ਗੱਲ ਕਰ ਰਹੇ ਹਾਂ ਮੈਂ।
1: ਲੈ
0: ਤੇ ਵਾਕਈ ਤੁਹਾਨੂੰ ਮੈਂ ਦੋ ਆਈਡੀਆ ਦੇਣ ਲੱਗਿਆ, ਨਾਲੇ ਅੱਜ ਦੀਆਂ ਖਬਰਾਂ ਹੋ ਗਈਆਂ, ਨਾਲੇ ਐਂਟਰਪ੍ਰੀਨਰ ਬਣਨ ਦੇ ਲਈ ਦੋ ਆਈਡੀਆ।
1: ਬਹੁਤ ਹੀ ਘੈਂਟ ਖਬਰ ਹੋਏਗੀ।
0: ਸੋ ਆਈਡੀਆ ਇਹ ਹੈਗਾ ਭਾਜੀ ਕਿ ਪਹਿਲੀ ਖਬਰ ਤਾਂ ਹੈਗੀ ਹੈ ਕੋਲੰਬੀਆ ਤੋਂ। ਯੂ ਨੋ ਆਈ ਲਾਈਕ ਵੈਨਜ਼ੂਏਲਾ, ਹਾਊ ਮਚ ਆਈ ਲਾਈਕ ਵੈਨਜ਼ੂਏਲਾ।
1: ਓ ਯੈਸ,
0: ਵੈਨਜ਼ੂਏਲਾ ਦੇ ਨਾਲ ਇਹ ਗੁਆਂਢ ਦੇ ਵਿੱਚ ਪੈਂਦੀ ਹੈ ਕੰਟਰੀ ਕੋਲੰਬੀਆ,
1: ਠੀਕ ਹੈ,
0: ਸਾਊਥ ਅਮਰੀਕਾ ਦੇ ਵਿੱਚ। ਤੁਹਾਨੂੰ ਪਤਾ ਵੈਸੇ ਦੁਨੀਆ ਦਾ ਨਕਸ਼ਾ ਬਦਲ ਰਿਹਾ?
1: ਅੱਛਾ ਜੀ, ਦੱਸਿਆ ਨੀ ਕਿਸੇ ਨੇ ਮੈਨੂੰ।
0: ਤੁਸੀਂ ਸੁਣਿਓ ਫਿਰ ਸਾਡਾ ਪ੍ਰੋਗਰਾਮ ਕੱਲ ਜਿਹੜਾ ਹੋ ਕੇ ਹਟਿਆ।
1: ਅੱਛਾ,
0: ਉਹ ਚ ਤੁਹਾਨੂੰ ਦੱਸਿਆ ਸਾਰਿਆਂ ਨੂੰ ਵੀ ਅਸੀਂ ਦੁਨੀਆ ਦਾ ਨਕਸ਼ਾ ਬਦਲ ਰਿਹਾ।
1: ਮਤਲਬ ਕੌਣ ਬਦਲਦਾ ਪਿਆ? ਆਪਾਂ ਬਦਲਦੇ ਪਏ ਜਾਂ ਆਟੋਮੈਟਿਕ ਹੀ ਮਤਲਬ ਧਰਤੀ ਇਧਰ?
0: ਪਹਿਲਾਂ ਜਿਨ੍ਹਾਂ ਨੇ ਬਣਾਇਆ ਸੀ ਉਹ ਤਾਂ ਪੁੱਛਿਆ ਨੀ ਤੁਸੀਂ, ਕਿਹਨੇ ਬਣਾਇਆ?
1: ਉਹ ਤਾਂ ਗੱਲਾਂ ਲੰਘ ਗਈਆਂ ਨਾ, ਜਿਹੜਾ ਹੁਣ ਫਿਊਚਰ ਹੋ ਰਿਹਾ।
0: ਦੋਏ ਦੱਸੀਆਂ ਵੀ ਪਹਿਲਾਂ ਕਿਹਨੇ ਬਣਾਇਆ ਸੀ ਤੇ ਹੁਣ ਕਿਉਂ ਬਦਲ ਰਿਹਾ।
1: ਉਹ ਅੱਛਾ, ਇਹ ਮੈਂ ਨਿਊਜ਼ ਪੜ੍ਹੀ ਸੀ ਜਦੋਂ, ਪਤਾ ਨੀ
0: ਰੇਡੀਓ ਤੇ ਕਿਤਾ, ਤੁਸੀਂ ਇਨਸਾਈਟ ਰਿਪੋਰਟ ਸੁਣੀ?
1: ਨਹੀਂ ਨਹੀਂ, ਪਤਾ ਨੀ ਮੈਨੂੰ ਨਹੀਂ ਪਤਾ ਵੀ ਇੱਥੇ ਤੁਸੀਂ ਦੱਸੇ ਜਾਂ ਕਿੱਥੇ ਮੈਂ ਕੀਤਾ। ਉਹ ਜਦੋਂ ਇੰਡੀਆ ਦਾ ਜਦੋਂ ਆਪਣਾ ਬਟਵਾਰਾ ਆਇਆ ਸੀ
0: ਤੇ
1: ਜਦੋਂ ਗੋਰਾ ਆ ਕੇ ਇੱਦਾਂ ਲਾਈਨ ਲੂਨ ਮਾਰ ਕੇ ਚਲਾ ਗਿਆ,
0: ਉਹ ਆਪਣਾ ਉਹ ਪੁਰਾਣਾ ਸ਼ੋਅ ਸੀ,
1: ਹੈਗਾ ਸੀ ਨਾ ਵੀ ਇੱਦਾਂ ਹੀ ਲਾਈਨ ਲਾਈਨ ਲੂਨ ਮਾਰ ਕੇ ਚਲਾ ਗਿਆ
0: ਸੀਗੀ। ਉਹ ਮੈਕਮੋਹਨ ਤਾਂ ਚਾਈਨਾ ਵਾਲੀ ਸੀ, ਰੈਡ ਕਲਿਫ ਲਾ, ਮਿਸਟਰ ਰੈਡ ਕਲਿਫ ਆਏ ਸੀਗੇ ਤੇ ਉਹ ਕਹਿੰਦੇ ਕਿ ਆਹ ਚਾਈਨਾ ਹੈ। ਇਹ ਉਹ ਕਿਹੜੀ ਫਿਲਮ ਹੈ ਅੱਜ ਕੱਲ ਉਹ ਬੜੇ ਹਾਸੇ ਮਜ਼ਾਕ ਦੇ ਵਿੱਚ ਉਹਨੇ ਦਿਲਜੀਤ ਦੋਸਾਂਝ ਨੇ ਸਟੈਂਡ ਅਪ ਵੀ ਕੀਤਾ, ਉਹ ਮੈਂ ਵਾਪਸ ਆਊਂਗਾ।
1: ਅੱਛਾ,
0: ਉਹਨੇ ਰੈਡ ਕਲਿਫ ਦੀ ਉਹ ਪੈ ਵੀ ਕੀਤੀ ਹੈਗੀ
1: ਦੇਖਿਆ ਸੀ
0: ਬਈ ਰੈਡ ਕਲਿਫ ਨੂੰ ਕਹਿੰਦੇ ਬਈ ਕੰਟਰੀ ਵੰਡਣੀ ਆ, ਉਹ ਕਹਿੰਦੇ ਅੱਛਾ ਸਰ ਕਿੰਨੇ ਮਹੀਨਿਆਂ ਚ ਕਿੰਨੇ ਸਾਲ ਲੱਗਣਗੇ? ਸਾਲ ਮੇਰੇ ਕੋਲ ਇੰਨਾ ਟਾਈਮ ਨਹੀਂ ਹੈਗਾ, ਮੈਂ ਤਾਂ ਪੰਜਾਂ ਹਫ਼ਤਿਆਂ ਦੇ ਵਿੱਚ ਕਰਦਾ ਹੈਗਾ।
1: ਸਹੀ ਗੱਲ,
0: ਪੰਜ ਹਫ਼ਤੇ ਬੈਠਦਾ, ਦਿੱਲੀ ਬਹਿੰਦਾ, ਉਹ ਤਾਂ ਜਾਂਦਾ ਵੀ ਨੀ ਅੰਮ੍ਰਿਤਸਰ ਲਾਹੌਰ, ਇਹਨੂੰ ਇੱਧਰ ਕਰ ਦੋ, ਇਹਨੂੰ ਇੱਧਰ ਕਰ ਦੋ।
1: ਸਹੀ ਗੱਲ,
0: ਉਹਨੇ ਪਹਿਲਾਂ ਲਾਹੌਰ ਇੱਧਰ ਕਰਤਾ ਸੀ, ਫਿਰ ਬਾਅਦ ਚ ਕਹਿੰਦੇ ਜਿਨ੍ਹਾਂ ਨੇ ਸਟੈਂਡ ਲੈ ਲਿਆ, ਜਿਨ੍ਹਾਂ ਕਹਿੰਦਾ ਜੀ ਸਾਰੇ ਹੀ ਤੁਸੀਂ

0: ਉਹ ਕੰਮ ਹੈ ਐਨੀਵੇਜ਼ ਅੱਛਾ ਜੀ ਸੋ ਆਪਾਂ ਨਕਸ਼ੇ ਵਾਲੀ ਗੱਲ ਨਹੀਂ ਹੈਗੀ ਨਕਸ਼ੇ ਵਾਲੀ ਦੇ ਲਈ ਤੁਸੀਂ ਇਨਸਾਈਟ ਰਿਪੋਰਟ ਪ੍ਰੋਗਰਾਮ ਸੁਣ ਲਿਓ ਸਾਡਾ ਕੱਲ ਦੇ ਦਿਨ ਹੋਇਆ ਸੀ ਪੋਡਕਾਸਟ ਪੈ ਗਿਆ ਹੁਣ ਪਰ ਇਹ ਖਬਰ ਜਿਹੜੀ ਹੈਗੀ ਹੈ ਗਲਫ ਟੂਡੇ ਨਾਮ ਦਾ ਨਿਊਜ਼ ਪੇਪਰ ਉਹਨਾਂ ਨੇ ਲਗਾਈ ਹੈ
1: ਓਕੇ
0: ਤੇ ਉਹ ਕਹਿੰਦੇ ਕੋਲੰਬੀਆ ਦੇ ਵਿੱਚ
1: ਹਾਂਜੀ
0: ਕੋਲੰਬੀਆ ਦਾ ਆਰਮੇਨੀਆ ਕਰਕੇ ਇੱਕ ਸ਼ਹਿਰ ਹੈ ਉੱਥੇ ਦੀ 67 ਸਾਲਾ ਇੱਕ ਜਨਾਨੀ ਹੈ ਜਿਹੜੀ ਹੁਣ ਦੋ ਦੋ ਪ੍ਰੋਪਰਟੀਆਂ ਲਈ ਬੈਠੀ ਹੈ ਲੱਖਪਤੀ ਕਰੋੜਪਤੀ ਹੋਈ ਬੈਠੀ ਹੈ ਡੂ ਵਾਂਟ ਟੂ ਨੋ ਦੀ ਐਂਟਰਪ੍ਰੀਨਿਓਰ ਆਈਡੀਆ ਉਹਨੇ ਐਂਟਰਪ੍ਰੀਨਿਓਰ ਉਹ ਬਣ ਗਈ ਉਹਨੇ ਇੱਕ ਬਿਜ਼ਨਸ ਸਟਾਰਟ ਕੀਤਾ ਡੂ ਵਾਂਟ ਟੂ ਨੋ ਦੈਟ ਬਿਜ਼ਨਸ
1: ਯੈਸ
0: ਉਹ ਕਰਦੀ ਹੈ ਚੁਗਲੀਆਂ ਮਜ਼ਾਕ ਨੀ ਕਰ ਰਹੇ ਭਾਜੀ
1: ਇਹ ਨਾ ਬੰਦਾ ਨੀ ਕਰ ਸਕਦਾ ਇਹ ਸਿਰਫ ਲੇਡੀ ਕਰ ਸਕਦੀ ਹੈ ਕਿਉਂਕਿ
0: ਨਹੀਂ ਉਹ ਐਕਚੁਲੀ ਠੀਕ ਹੈ ਇਹਦਾ ਨਾਮ ਹੈ ਮਿਰੀਅਮ ਵੈਸੇ ਉੱਥੇ ਪੂਰੇ ਕੋਲੰਬੀਆ ਚ ਉਹਨੂੰ ਗੋਸਿਪ ਕੁਈਨ ਕਹਿ ਕੇ ਜਾਣਦੇ ਨੇ ਸਾਰੇ
1: ਅੱਛਾ
0: ਤੇ ਉਹਨੇ ਕੰਮ ਕਿੱਦਾਂ ਕੰਮ ਕੀ ਸ਼ੁਰੂ ਕੀਤਾ ਸੀ ਉਹਨੇ ਨਾ ਉਦਾਂ ਹੀ ਘਰ ਦੇ ਬਾਹਰ ਜਿਵੇਂ ਮੰਜੀ ਡਾ ਕੇ ਬਹਿ ਜਾਣੀ ਹਨਾ
1: ਠੀਕ ਹੈ
0: ਤੇ ਏਦਾਂ ਹੀ ਫਿਰ ਜਨਾਨੀਆਂ ਆ ਕੇ ਬੈਠ ਕੇ ਉਹਦੇ ਕੋਲ ਗੱਲਾਂ ਕਰੀ ਜਾਣੀਆਂ ਉਹਨੂੰ ਲੱਗਿਆ ਵੀ ਲੋਕੀ ਤਾਂ ਬਹੁਤ ਭਰੇ ਭਰੇ ਪਏ ਨੇ ਉਹਨੇ ਮਹੱਲੇ ਤੋਂ ਇਹ ਗੱਲ ਫਿਰ ਸਾਰੇ ਮਹੱਲਿਆਂ ਚ ਫੈਲਾਤੀ ਵੀ ਮਿਰੀਅਮ ਦੇ ਕੋਲ ਗੱਲ ਕਰਿਓ ਜਾ ਕੇ ਤੇ ਉਹਦੇ ਕੋਲ ਰਹੂਗੀ ਤਾਂ ਉਹਦੇ ਕੋਲ ਪਰ ਤੁਸੀਂ ਜੇ ਕਿਸੇ ਦੀ ਚੁਗਲੀ ਕਰਨੀ ਹੈ ਤਾਂ ਮਿਰੀਅਮ ਕੋਲ ਜਾ ਕੇ ਕਰਿਓ
1: ਅੱਛਾ ਠੀਕ
0: ਨਾਲੇ ਤਾਂ ਤੁਸੀਂ ਹਲਕੇ ਹੋ ਜਾਓਗੇ ਸੋ ਉੱਥੇ ਵੈਸੇ ਆਪਾਂ ਇੱਥੇ ਗੋਸਿਪ ਜਾਂ ਗੱਪ ਕਹਿ ਲੈਂਦੇ ਚੁਗਲੀ ਕਹਿ ਲੈਂਦੇ ਗੱਪ ਨੀ ਚੁਗਲੀ ਕਹਿ ਲੈਂਦੇ ਉੱਥੇ ਕਹਿੰਦੇ ਨੇ ਕੋਲੰਬੀਅਨ ਲੈਂਗੁਏਜ ਚ ਚਿਸਮੋਸਾ ਚਟਪਟੀ ਖਬਰ ਸੁਣੀ ਹੋਵੇ ਉਹ ਵੀ ਉਹ ਦੱਸ ਦਿੰਦੀ ਹੈ ਤੁਹਾਨੂੰ ਪਤਾ ਸ਼ਰਮਾ ਜੀ ਦੀ ਕੁੜੀ ਹਾਂ ਹਾਂ ਕੀ ਹੋਇਆ ਉਹ ਤੁਹਾਨੂੰ ਪਤਾ ਨੀ ਵਰਮਾ ਜੀ ਦਾ ਮੁੰਡਾ ਹੁਣ ਮਿਰੀਅਮ ਨੇ ਇਹ ਕੰਮ ਐਡੇ ਕੁ ਲੈਵਲ ਤੇ ਸ਼ੁਰੂ ਕਰਤਾ ਛੋਟੀਆਂ ਮੋਟੀਆਂ ਖਬਰਾਂ ਉਹ 5000 ਕੋਲੰਬੀਅਨ ਪੈਸੋ ਪੈਸੋ ਉੱਥੇ ਦੀ ਕਰੰਸੀ ਹੈ
1: ਪੈਸਿਆਂ ਦਾ ਸੁਣਾਉਂਦੀ ਹੈ
0: ਹਾਂ ਹਾਂ ਸਰ ਐਵੇਂ ਐਂਟਰਪ੍ਰੀਨਿਓਰ ਕਿਵੇਂ ਬਣ ਗਈ ਛੋਟੀ ਮੋਟੀ ਖਬਰ ਲੈਣੀ ਹੈ ਤਾਂ 5000 ਪੈਸੋ ਤੇ ਵੱਡੀ ਖਬਰ ਲੈਣੀ ਹੈ ਤਾਂ 10,000 ਪੈਸੋ ਤੇ ਤੁਸੀਂ ਇਹ ਪੈਸੋ ਨੂੰ ਜੇ ਡਾਲਰ ਚ ਕਨਵਰਟ ਕਰੋਗੇ ਤਾਂ ਕੁਛ ਨੀ ਬਣਨਾ ਹੈਗਾ ਪਰ ਤੁਸੀਂ 10,000 ਪੈਸੋ ਨੂੰ ਕਨਵਰਟ ਕਰੋਗੇ ਇੰਡੀਅਨ ਰੂਪੀ ਚ ਤਾਂ 250-300 ਰੁਪਈਆ ਬਣਦਾ
1: ਪਰ ਉੱਥੇ 10
0: ਇੱਕ ਚੁਗਲੀ ਦਾ ਉਹ 300 ਰੁਪਈਆ ਲੈ ਲੈਂਦੀ ਹੈ
1: ਓਹੋ ਅੱਛਾ ਇਹ ਹੁਣ ਉਹਨੇ ਆਪਣਾ ਉਹ ਬਣਾ ਲਿਆ ਬਿਜ਼ਨਸ ਕਰ ਲਿਆ
0: ਹੁਣ ਮਿਰੀਅਮ ਨੇ ਐਡਾ ਵੱਡਾ ਬਿਜ਼ਨਸ ਕਰ ਲਿਆ ਕਿ ਮਿਰੀਅਮ ਨੂੰ ਇੱਕ ਰਾਜ ਰੱਖਣ ਦੇ ਬਦਲੇ 7,00,000 ਕੋਲੰਬੀਅਨ ਪੈਸੋ ਤੱਕ ਮਿਲੇ ਹੋਏ ਨੇ ਉਹ ਕਿਹਨੇ ਦਿੱਤੇ ਉਹ ਕਹਿੰਦੇ ਕਿ ਇੱਕ ਬੰਦਾ ਜਾ ਕੇ ਦੱਸਿਆ ਕਿ ਆਪਣੀ ਘਰਵਾਲੀ ਨੂੰ ਮਤਲਬ ਵੱਡਾ ਸੀਗਾ ਐਂਟਰਪ੍ਰੀਨਰ ਤੇ ਉਹਦੀ ਘਰਵਾਲੀ ਨੇ ਮਿਰੀਅਮ ਤੋਂ ਜਾ ਕੇ ਪੁੱਛਿਆ ਵੀ ਮੈਨੂੰ ਕੋਈ ਚੁਗਲੀ ਦੱਸ
1: ਠੀਕ ਹੈ
0: ਉਹ ਕਹਿੰਦੀ ਏਦਾਂ ਏਦਾਂ ਕਰਕੇ ਵੀ ਇੱਕ ਫਲਾਣੀ ਕੰਪਨੀ ਹੈ ਉਹਨੂੰ ਲੱਗਿਆ ਵੀ ਉਹ ਤਾਂ ਮੇਰੇ ਘਰਵਾਲੇ ਦੀ ਕੰਪਨੀ ਹੈ ਉਹ ਕਹਿੰਦੀ ਵੀ ਤੂੰ ਮੈਨੂੰ ਪੂਰੀ ਗੱਲ ਦੱਸਣੀ ਹੈ ਤੇ ਏਦਾਂ ਕਰਕੇ ਉਹਨੇ ਦੱਸਤਾ ਵੀ ਏਦਾਂ ਏਦਾਂ ਕਰਕੇ ਵੀ ਮੇਰਾ ਰਿਲੇਸ਼ਨਸ਼ਿਪ ਸਟੇਕ ਤੇ ਹੈ ਤੇ ਉਹ ਕਹਿੰਦੀ ਵੀ ਫਿਰ ਜੇ ਇਹ ਗੱਲ ਆ ਵੀ ਫਿਰ ਮੈਂ 7,00,000 ਪੈਸੋ ਲਊਂਗੀ
1: ਅੱਛਾ
0: ਜਨਾਨੀ ਤੋਂ ਉਹ ਅੱਜ ਤੱਕ ਦੀ ਸਭ ਤੋਂ ਵੱਡੀ ਰਕਮ ਹੈ ਉਹਦੀ
1: ਮਤਲਬ ਉਹ ਜਨਾਨੀ ਆਈ ਉਹਨੇ ਉਹਨੂੰ ਲੇਡੀ ਨੂੰ
0: ਉਹਨੂੰ ਪੁੱਛਣਾ ਸੀਗਾ ਵੀ ਚੁਗਲੀ ਦੱਸ
1: ਕੋਈ ਵੈਸੇ ਕੁਝ
0: ਦੱਸਣ ਲੱਗ ਗਈ ਵੀ ਹੁਣ ਐਡੀ ਵੱਡੀ ਕੰਪਨੀ ਜਿਵੇਂ ਸ਼ਹਿਰ ਚ ਮਸ਼ਹੂਰ ਹੋਵੇ ਮੈਂ ਤੁਹਾਨੂੰ ਦੱਸਾਂ ਤੁਹਾਨੂੰ ਪਤਾ ਰਿਲਾਇੰਸ ਦਾ ਆਲਾ ਅੰਬਾਨੀ ਉਧਰੋਂ ਨੀਤਾ ਅੰਬਾਨੀ ਤੁਹਾਡੇ ਕੋਲ ਬੈਠੀ ਉਹ ਕਹਿੰਦੇ ਮੈਨੂੰ ਪੂਰੀ ਗੱਲ ਦੱਸ ਤੈਨੂੰ ਮੈਂ ਇੰਨੇ ਪੈਸੇ ਦਊਂਗੀ ਇਹਦੇ ਉਹ ਕਹਿੰਦੀ ਫਿਰ ਇਹਦੇ ਇੰਨੇ ਪੈਸੇ ਲੱਗਣਗੇ ਫਿਰ ਪਤਾ ਲੱਗਿਆ ਵੀ ਉਹ ਘਰਵਾਲੀ ਨੂੰ ਵੀ ਮੇਰਾ ਘਰਵਾਲਾ ਮੇਰੇ ਤੇ ਚੀਟ ਕਰ ਰਿਹਾ
1: ਪਰ ਵੇਖੋ ਨਾ ਹੁਣ
0: ਇਨਫੈਕਟ ਇਹ ਐਡੇ ਲੈਵਲ ਤੱਕ ਜਾ ਚੁੱਕਿਆ ਕੰਮ ਕਿ ਹੁਣ ਕੋਲੰਬੀਆ ਦੇ ਵਿੱਚ ਜਿਹੜੇ ਜਰਨਲਿਸਟ ਨੇ ਉਹ ਮਿਰੀਅਮ ਤੋਂ ਜਾ ਕੇ ਪੁੱਛਦੇ ਨੇ ਕੋਈ ਖਬਰ ਹੈ
1: ਅੱਛਾ
0: ਸੋ ਹੁਣ ਪੇਡ ਖਬਰਾਂ ਚੱਲ ਰਹੀਆਂ ਨੇ ਫੇਸਬੁੱਕ ਸੁਣਿਆ ਫੇਸਬੁੱਕ ਮਿਰੀਅਮ ਬੁੱਕ ਹੈ
1: ਯਾਰ ਇਹ ਵੈਸੇ ਦੱਸਾਂ ਕੀ ਆ ਇਹ ਕਿਸਮਤ ਵੱਲੋਂ ਹੀ ਦੇਖੋ ਬਿਜ਼ਨਸ ਚੱਲ ਗਿਆ ਉਹਨੂੰ ਲੱਗਾ ਵੀ ਉਹ ਦੱਸਾਂ ਕੀ ਆ ਤਾਂਹੀ ਕਹਿੰਦੇ ਆ ਵੀ ਜਦੋਂ ਤੁਸੀਂ ਬਿਜ਼ਨਸ ਕਰਨਾ ਨਾ
0: ਆਈਡੀਆ ਹੋਣਾ ਚਾਹੀਦਾ
1: ਬਸ ਚੁੱਪ ਚੁਪੀਤੇ ਕਰੋ ਕਿਸੇ ਨੂੰ ਪਤਾ ਨਾ
0: ਨਹੀਂ ਨਹੀਂ ਇਹਨੇ ਕੋਲ ਆਈਡੀ ਭਾਜੀ ਇਹਨੇ ਸਿਰਫ ਚੁਗਲੀਆਂ ਨਹੀਂ ਕੀਤੀਆਂ ਇਹਨੇ ਆਪਣੇ ਬਿਜ਼ਨਸ ਆਈਡੀਆ ਨੂੰ ਵਧਾਇਆ ਮਤਲਬ ਮੈਂ ਤਾਂ ਤੁਹਾਨੂੰ ਸਿਰਫ ਹਲੇ ਛੋਟੀ ਮੋਟੀ ਐਗਜ਼ਾਮਪਲ ਦਿੱਤੀ ਹੈ ਵੀ ਜਰਨਲਿਸਟ ਜਾਂਦੇ ਨੇ ਰਿਚੈਸਟ ਪਰਸਨ ਦੀ ਘਰਵਾਲੀ ਚਲੀ ਗਈ ਤਲਾਕ ਕਰਵਾਤਾ ਉਹਨੇ ਫਲਾਣਾ ਧਿਮਕਾ ਬਟ ਸ਼ੀ ਹੈਜ਼ ਟੇਕਨ ਇਟ ਟੂ ਅਨਦਰ ਲੈਵਲ ਤੁਸੀਂ ਉਹਦੇ ਘਰ ਦੇ ਮਤਲਬ ਜਿੱਥੇ ਜਿਸ ਏਰੀਆ ਤੋਂ ਕਰਦੀ ਹੈ ਬਿਜ਼ਨਸ ਉੱਥੇ ਜਾਓਗੇ ਉੱਥੇ ਗੋਸਿਪ ਬੋਰਡ ਲੱਗਿਆ ਹੋਇਆ ਤੁਸੀਂ ਚੂਜ਼ ਕਰਨਾ ਪੁੱਛਣਾ ਉਹਦੇ ਤੋਂ ਵੀ ਮੈਨੂੰ ਨੰਬਰ 2 ਵਾਲੀ ਗੋਸਿਪ ਦੱਸ ਮੈਨੂੰ ਨੰਬਰ 10 ਵਾਲੀ ਦੱਸ ਫਿਰ ਫੋਟੋਆਂ ਵੀ ਲੱਗੀਆਂ ਹੋਈਆਂ ਨੇ ਮੈਨੂੰ ਆਹ ਬੰਦੇ ਦਾ ਗੋਸਿਪ ਦੱਸ
1: ਅੱਛਾ ਬੰਦਿਆਂ ਦੀ ਫੋਟੋਆਂ ਵੀ ਲਾਤੀ ਹੈ
0: ਬੰਦਿਆਂ ਦੀ ਮਤਲਬ ਉਹ ਡਾਇਰੈਕਟਲੀ ਉਹਨਾਂ ਦੇ ਬਾਰੇ ਨਹੀਂ ਹੈਗੀਆਂ ਵੀ ਜਿਵੇਂ ਮੈਂ ਲਗਾ ਦਾ ਮੋਦੀ ਦੇ ਬਾਰੇ ਹਨਾ ਮੈਂ ਦੱਸਾਂ ਤੁਹਾਨੂੰ ਮੋਦੀ ਦੀ ਖਬਰ ਹਨਾ ਤਾਂ ਇੱਦਾਂ

0: ਕਰਕੇ ਜਾਂ ਮੈਂ ਪੌਲ ਇਨ ਹੈਂਸਨ ਦੀ ਟੰਗ ਲਾ ਲਾ
1: ਜਿੱਦਾਂ ਉਹ ਤੇ ਮੈਨੂੰ ਮੋਦੀ ਦਾ ਕਿਹਾ ਜਿੱਦਾਂ ਮੋਦੀ ਦੀ ਅੰਦਰੂਨੀ ਖਬਰ ਜਿਹੜੀ ਹਲੇ
0: ਮਤਲਬ ਉਹਦੇ ਨਾਲ ਜੁੜੀ ਹੋਈ ਸ਼ਾਇਦ ਕਿਸੇ ਦੀ ਹੋ ਸਕਦੀ ਹੈ
1: ਮਤਲਬ ਕਿਸੇ ਨੂੰ ਜਾ ਵਿਲਾਹੀ ਲੈਸ ਐਗਜ਼ਾਮਪਲ ਅੱਛਾ
0: ਮੋਦੀ ਨੇ ਤਾਂ ਕੀ ਚੀਟ ਕਰਨਾ ਵਿਚਾਰੇ
1: ਇਹ ਵੀ
0: ਜੇ ਬਾਤ ਸੀ ਸਰ ਤੇ ਕੈਸੀ ਲੱਗੀ
1: ਯਾਰ ਪਰ
0: ਮੈਨੂੰ
1: ਲੱਗਣ ਡਿਆ ਵਾ ਵੀ ਇਹ ਕੋਈ ਆਪਾਂ ਕਰ ਸਕਦੇ ਆ ਇਹ ਇਹਦੇ ਲਈ ਜਿਗਰਾ ਵੀ ਚਾਹੀਦਾ
0: ਇੱਕ ਹੋਰ ਬਿਜ਼ਨਸ ਆਈਡੀਆ ਦਊਂਗਾ
1: ਮੈਂ
0: ਇਹ ਤਾਂ ਵੀ ਘੈਂਟ
1: ਅੱਛਾ ਲੈ ਚੱਕੋ
0: ਉਹ ਤੁਸੀਂ ਕਰ ਸਕਦੇ
1: ਅੱਛਾ
0: ਅਕਸ਼ੇ ਕੁਮਾਰ ਦਾ ਇੱਕ ਹੋਰ

0: ਗੋਲੀ ਭਾਲੀ ਲੜਕੀਆਂ ਅੱਜ ਤੱਕ ਕਹਿੰਦੀਆਂ ਇੱਧਰ ਜਾਓ ਇੱਧਰ ਜਾਓ।
1: ਤੇ ਜਿਹਦੇ ਤੇ ਗਾਣਾ ਸੀਗਾ ਮਮਤਾ ਕੁਲਕਰਨੀ ਉਹ ਕਿਹੜਾ ਭੋਲੀ ਭਾਲੀ ਸੀ।
0: ਅੱਛਾ ਭਾਜੀ ਅੱਜ ਮੈਨੂੰ ਦੱਸਿਆ ਕੀ ਫੀਲਿੰਗ ਹੁੰਦੀ ਪਈ ਹੈ।
1: ਹਾਂਜੀ
0: ਮਤਲਬ ਮੈਂ ਅੱਜ ਤੋਂ 20 ਸਾਲ ਪਿੱਛੇ ਚਲਾ ਗਿਆ ਤੇ ਉਹ ਨਾ ਪਤਾ ਨੀ ਐਤਵਾਰ ਆਉਂਦਾ ਹੁੰਦਾ ਸੀ 1 to 10 number ਜਿਹੜੇ ਸੌਂਗ ਆਉਂਦੇ ਹੁੰਦੇ ਸੀ ਮੈਨੂੰ ਅੱਜ ਉਹ ਜੀ ਫੀਲਿੰਗ ਲੱਭੀ ਵੀ ਭਾਈ ਤੁਸੀਂ ਉਹ ਲਾਈ ਆ ਕਦੀ ਏਦਾਂ
1: ਬਹੁਤ ਅੱਛੇ ਪਕੜੇ
0: ਸੇਮ ਇਹੋ ਜਿਹੇ ਗਾਣੇ ਆਉਂਦੇ ਹੁੰਦੇ ਸੀ ਕਦੀ ਕੋਈ ਆ ਗਿਆ ਕਦੀ ਕੋਈ ਆ ਗਿਆ ਟੌਪ 10 ਵਾਲੇ ਹੈਗਾ।
1: ਦੇਖਿਆ ਫਿਰ ਅੱਜ ਦਾ ਕਨਸੈਪਟ ਕਿੰਨਾ ਘੈਂਟ ਸੀਗਾ
0: ਬਹੁਤ ਵਧੀਆ ਨਾਲੇ ਮਤਲਬ ਆਪਾਂ ਹੈਪੀ ਬਰਥਡੇ ਵੀ ਮਨਾ ਲਿਆ ਨਾਲੇ ਖਬਰਾਂ ਵੀ ਦੱਸੀ ਜਾ ਰਹੇ ਆ
1: ਖਬਰ ਜਿਹੜੀ ਹੁਣ ਮੈਂ ਤੁਹਾਨੂੰ ਸੁਣਾਉਂਗਾ
0: ਦੂਜਾ ਆਈਡੀਆ
1: ਜਿਹੜਾ ਲੈਣਾ ਸੀ ਕਿ ਅਮੀਰ ਬਣਨਾ
0: ਯਾਰ ਭਾਜੀ ਕੌਣ ਨੀ ਚਾਹੁੰਦਾ
1: ਸੁਪਰ ਰਿਚ ਬਣਨਾ ਕੋਈ ਅਲਟਰਾ ਰਿਚ ਬਣਨਾ
0: ਨਹੀਂ ਰਿਸ਼ ਤੇ ਮੈਂ ਵੈਸੇ ਪਾਰਟੀਆਂ ਤੇ ਬਣ ਰਿਹਾ ਕਦੀ ਬੀਅਰ ਬਣ ਗਿਆ ਕਦੀ ਕਦੀ ਕੁਝ ਬਣ ਗਿਆ ਤੇ
1: ਰਿਸ਼ੀ ਬਣਨਾ ਹੈ
0: ਰਿਸ਼ੀ ਬਣਨਾ
1: ਅਗਲੀ ਖਬਰ ਦਾ ਫਿਰ
0: ਆਈਡੀਆ ਨੰਬਰ ਟੂ
1: ਖਬਰ ਜਿਹੜੀ ਆ ਰਹੀ ਹੈਗੀ ਇਹ ਚਾਈਨਾ ਤੋਂ ਆ ਰਹੀ ਹੈ ਸਿੱਧੀ ਕਿੱਥੋਂ ਆ ਰਹੀ ਹੈ
0: ਚਾਈਨਾ
1: ਤੋਂ ਤਾਂ ਤੁਹਾਨੂੰ ਪਤਾ ਕਿ ਚਾਈਨਾ ਦੇ ਲੋਕ ਤਾਂ ਕਿੰਨੇ ਅਮੀਰ ਹੈਗੇ ਨੇ ਚਾਈਨਾ ਦਾ ਇਹ ਐਂਟਰਪ੍ਰੀਨਰ
0: ਹਾਂਜੀ
1: ਔਰ ਮਹੀਨੇ ਦੇ ਤੁਸੀਂ ਇਹ ਮੈਨੂੰ ਹੁਣ ਚਾਈਨੀਜ਼ ਕਰੰਸੀ ਨੂੰ ਕਿਵੇਂ ਕਨਵਰਟ ਕਰੀਏ
0: ਹੋਰ ਗੱਲ ਇਹਨੇ ਕਿੰਨੇ ਹੁੰਦੇ ਆ
1: ਤੁਸੀਂ ਇੰਡੀਅਨ ਰੁਪੀਸ ਲਗਭਗ ਇਹ ਮੰਨ ਕੇ ਚੱਲੋ ਕਿ 10-12 lakh ਰੁਪਇਆ ਕਮਾ ਰਹੇ
0: ਮਹੀਨੇ
1: ਤੱਕ ਦੇਖੋ
0: ਅੱਜ ਕੱਲ
1: ਮੈਂ ਤੁਹਾਨੂੰ ਦੱਸਦਾ ਇਹਦੀ ਕੰਪਨੀ ਦਾ ਜਿਹੜਾ ਨਾਮ ਹੈਗਾ ਇਹ ਨਾਮ ਕੀ ਹੈ ਇਹਦੀ ਕੰਪਨੀ ਦਾ ਨਾਮ ਨੀ ਮੈਨੂੰ ਪਤਾ ਹੈਗਾ ਬਟ ਐਨੀਵੇਜ ਇਹ ਬੰਦੇ ਦਾ ਜਿਹੜਾ ਕੰਮ ਹੈ
0: ਹਾਂਜੀ
1: ਕਿੰਨਾ ਬਣਿਆ
0: ਉਹ ਥਿੰਕ ਕਰਦਾ ਪਿਆ ਚੈਟ ਜੀਪੀਟੀ
1: ਉਹ ਭਾਜੀ ਚੈਟ ਜੀਪੀਟੀ ਨੀ ਕਰਨਾ ਹੁੰਦਾ
0: ਹਾਂਜੀ
1: ਹਰੇਕ ਚੀਜ਼ ਤੁਸੀਂ ਤੁਹਾਡੇ ਵਰਗੇ ਲੋਕ ਨੇ ਜਿਹੜੀ ਸਾਡੀ ਆਉਣ ਵਾਲੀ ਨਸਲ ਨੂੰ ਖਰਾਬ ਕਰ ਰਹੇ ਤੁਹਾਨੂੰ ਪਤਾ ਕੈਲਕੂਲੇਟਰ ਨਾਮ ਦੀ ਵੀ ਚੀਜ਼ ਹੁੰਦੀ ਹੁੰਦੀ
0: ਕੈਲਕੂਲੇਟਰ ਚ ਵੀ ਹੋ ਜਾਂਦਾ
1: ਤੇ ਹੋਰ ਸਰ
0: ਉਹ ਯਾਰ ਦੱਸਿਓ ਭਾਜੀ
1: ਕਮਾਲ ਦੀ ਗੱਲ ਹੈ ਭਾਜੀ
0: ਨਹੀਂ ਨਹੀਂ ਕੈਲਕੂਲੇਟਰ ਜਿਹੜਾ ਅੰਦਰ ਹੁੰਦਾ ਮੋਬਾਈਲ ਚ ਕੈਲਕੂਲੇਟਰ
1: $15,000 ਭਾਜੀ ਮਹੀਨੇ ਦਾ
0: 12,17,000 ਬਣਾਤਾ ਇਹਨੇ ਤਾਂ
1: ਸਰ ਮੈਂ ਕੀ ਕਹਿ ਰਿਹਾ ਖਬਰ ਵੱਲ ਧਿਆਨ ਦਿਓ
0: 15-15 ਹਾਂ ਠੀਕ ਹੈ
1: ਤੇ ਬਿਜ਼ਨਸ ਆਈਡੀਆ ਕੀ ਹੈਗਾ ਚਾਈਨਾ ਦਾ ਇਹ ਬੰਦੇ ਨੇ ਬਿਜ਼ਨਸ ਜਿਹੜਾ ਸ਼ੁਰੂ ਕੀਤਾ ਉਹਦਾ ਨਾਮ ਹੈਗਾ ਪ੍ਰੋਫੈਸ਼ਨਲ
0: ਬੈਕ
1: ਸਕ੍ਰੈਚਿੰਗ ਬਿਜ਼ਨਸ
0: ਤੇ ਬੈਕ ਜਿਹੜਾ BSEK ਵਾਲਾ ਬੈਕ ਪ੍ਰੋਫੈਸ਼ਨਲ
1: ਪਿੱਠ ਖੁਰਚਣੀ ਹੈ ਉਹਨੇ
0: ਓ ਅੱਛਾ ਬੈਕ ਸਕ੍ਰੈਚਿੰਗ
1: ਹਾਂ ਤੁਸੀਂ ਜਾਓ ਪਿੱਠ ਖੁਰਚਾਓ ਤੇ ਪੈਸੇ ਦੇ ਕੇ ਆਓ ਇਹਨੂੰ
0: ਤੁਸੀਂ
1: ਲੋਕਾਂ ਦੇ ਪਿੱਠ ਖੁਰਚਦਾ
0: ਉਹ ਤੇਰੀ
1: ਤੇ ਉਹਦੇ ਪੈਸੇ ਲੈਣੇ
0: ਯਾਰ ਭਾਜੀ ਆਹ ਵੀ ਬਿਜ਼ਨਸ ਚੱਲਦੇ ਆ
1: ਸੋ 1 ਘੰਟੇ ਦੀ ਸਰਵਿਸ ਦੇ 4200 ਰੁਪਏ ਲੱਗ 4200 ਯੈਨ ਸਮਥਿੰਗ ਕੁਛ ਚਾਰਜ ਕਰਦਾ
0: ਸਿਰਫ ਉਹ ਖੁਰਕਦਾ ਹੀ ਹੈ
1: ਹਾਂ ਸੈਲੂਨ ਖੋਲਿਆ ਹੋਇਆ
0: ਹਨਾ
1: ਉਹਨੇ ਫਿਰ ਅੱਗੇ ਲਿਖਿਆ ਵੀ ਹੋਇਆ ਰਿਲੀਫ ਹੈ ਮੈਡੀਟੇਸ਼ਨ ਹੈ ਕੇ ਇੱਕ ਪਤਾ ਕੀ ਹੈਪੀਨੈਸ ਹੈ ਇਦਾਂ ਸਮਥਿੰਗ
0: ਮਤਲਬ ਤੇਰੇ ਚੀਜ਼ਾਂ ਤੁਸੀਂ ਕੀ ਜਾਣਦੇ ਹੋ
1: ਤੁਸੀਂ ਕਿਹੜਾ ਪੈਕੇਜ ਲੈਣਾ ਹਨਾ ਹਾਫ ਆਵਰ ਲਈ ਲੈਣਾ ਹੈ 1 ਘੰਟੇ ਲਈ ਲੈਣਾ ਹੈ ਫਿਰ ਉਹ ਪ੍ਰੋਪਰ ਉਦਾਂ ਦਾ ਪ੍ਰੋਪਰ ਟੋਵਲ ਦਿੰਦਾ ਮਾਹੌਲ ਉਦਾਂ ਦਾ ਪੂਰਾ ਬਣਾਉਂਦਾ ਬਈ ਹਨਾ ਇੱਦਾਂ ਤੁਸੀਂ ਬੈਠੋ ਤੇ ਚੇਅਰ ਉਦਾਂ ਦੀ ਹੈਗੀ ਹੈ ਡਿਜ਼ਾਈਨਰ ਤੇ ਬਸ ਉਹਨੇ ਐ ਹਲਕਾ ਹਲਕਾ ਜਿਹਾ ਕਰੀ ਜਾਣਾ ਤੁਹਾਨੂੰ ਨੀਂਦ ਹੀ ਆ ਜਾਣੀ ਪਿੱਠ ਖੁਰਚ ਖੁਰਚ ਕੇ ਬੰਦਾ ਦੱਸੋ ਲੱਖਪਤੀ ਬਣ ਗਿਆ ਚਾਈਨਾ ਚ ਤੁਸੀਂ ਕਦੋਂ ਕੁਛ ਕਰੋਗੇ ਭਾਈ
0: ਯਾਰ ਆਹ ਤੇ ਬਹੁਤ ਹੀ ਵਧੀਆ ਆਈਡੀਆ ਚਲ ਚੁਗਲੀਆਂ ਵਾਲਾ ਤੇ ਚਲ ਠੀਕ ਹੈ ਤੇ ਆਹ ਜਿਹੜਾ ਪਿੱਠ ਹੀ ਖੁਰਚੀ ਜਾਣੀ ਬਸ ਬੰਦਾ ਆਈਡੀਆ ਕਿੱਥੋਂ ਆਉਂਦਾ ਦੇਖੋ ਨਾ ਔਰ ਦੇਖੋ ਜੇ ਹੁਣ ਮੈਂ ਤੁਹਾਨੂੰ ਕਵਾਂ ਕਿ ਭਾਜੀ ਯਾਰ ਪਿੱਠ ਹੀ ਖੁਰਕਣੀ ਆ ਅਸੀਂ ਇੰਨੇ ਪੈਸੇ ਕਮਾਵਾਂਗੇ ਆਹ ਵੀ ਸੋਚ ਨੀ ਸਕਦੇ ਵੀ ਯਾਰ ਪਿੱਠ ਖੁਰਕੇ ਕੌਣ ਆਊਗਾ ਸਾਡੇ ਕੋਲ
1: ਤੁਸੀਂ ਉਹ ਤਾਂ ਬਾਕੀ ਤਾਂ ਗੱਲ ਛੱਡੋ ਭਾਬੀ ਜੀ ਕੀ ਕਹਿਣਗੇ ਨੀਤੀ ਜੀ ਭਾਜੀ ਕੀ ਕਰਦੇ ਨੇ ਪਿੱਠ ਖੁਰਚਦੇ ਨੇ
0: ਆਪਣੇ ਨੀ ਕਿਸੇ ਹੋਰ ਦੀ ਅੱਛਾ ਦੱਸਾਂ ਕੀ ਉਹਨੂੰ ਆਈਡੀਆ ਕਿੱਦਾਂ ਹੋਇਆ ਉਹਨੇ ਹੋ ਸਕਦਾ ਉਹਨੇ ਪਹਿਲਾਂ ਆਪਣੀ ਵੇਖੀ ਹੋਵੇ ਖੁਰਕ ਕੇ ਨਾ ਉਹਨੂੰ ਕਹੀ ਯਾਰ ਇਹ ਤੇ ਨਜ਼ਾਰੇ
1: ਆ ਰਹੇ ਨੇ ਹਨਾ
0: ਫਿਰ ਉਹਨੇ ਕਿ ਆਪਣੇ ਫੈਮਿਲੀ ਮੈਂਬਰ ਨਾਲ ਕੋਈ ਟਰਾਈ ਕੀਤਾ ਹੋਵੇ ਵੀ ਹਾਂ ਯਾਰ ਗੁੱਡ ਆਈਡੀਆ
1: ਤੇਰੀਆਂ ਅੱਖਾਂ 'ਚ ਤਾਂ ਜਾਦੂ ਹੱਥਾਂ 'ਚ ਤਾਂ ਜਾਦੂ ਹੈ
0: ਹਾਂ ਵੀ ਤੂੰ ਕਰ ਸਕਦਾ ਵਾ ਸਾਡੇ ਇੱਦਾਂ ਨਹੀਂ ਹੁੰਦੀ ਹੌਲੀ ਕਰਕੇ ਜਿਹੜਾ ਇੱਕ ਵਾਰੀ ਲੋਕ ਉਹ ਗਿਆ ਵਾ ਉਹਨੇ ਅੱਗੇ ਪੰਜਾਂ ਜਣਿਆਂ ਨੂੰ ਦੱਸਿਆ ਵੀ ਯਾਰ ਉੱਥੇ ਤੇ ਜਾ ਉੱਥੇ ਤੇ ਬੜੀ ਟੈਨਸ਼ਨ ਫ੍ਰੀ ਹੋ ਜਾਂਦੀ ਹੈ
1: ਚਲੋ ਐਨੀਵੇਜ਼ ਆਪਾਂ ਅੱਜ ਦਾ ਪ੍ਰੋਗਰਾਮ ਫੇਰ ਇਹਦੇ ਚ ਇੱਕ ਹੋਰ ਖਬਰ ਦੇ ਦਿੰਦੇ ਆ ਤੁਹਾਨੂੰ
0: ਅੱਛਾ ਠੀਕ ਹੈ ਕੋਈ ਨਹੀਂ
1: ਉਹ ਹੈਗੀ ਆਪਣੀ ਮੈਂ ਪਹਿਲਾਂ ਖਤਮ ਕਰਨ ਲੱਗਿਆ ਸੀ ਫਿਰ ਮੈਨੂੰ ਯਾਦ ਆਈ ਕਿ ਮੈਲਬਰਨ ਤੋਂ ਵੀ ਖਬਰ ਹੈ ਇੱਕ ਯਾਰਾ ਸਿਟੀ ਕੌਂਸਲ ਦੀ ਇੱਕ ਨਿਊਜ਼ ਹੈਗੀ ਹੈ
0: ਅੱਛਾ ਜੀ
1: ਮੈਲਬਰਨ ਚ ਇੱਕ ਗਲੀ ਦਾ ਨਾਮ ਬਦਲਣਾ ਪੈ ਰਿਹਾ ਪਹਿਲਾਂ ਮੈਨੂੰ ਇਹ ਨਹੀਂ ਸਮਝ ਆਇਆ ਵੀ ਉਹਨਾਂ ਨੇ ਆਹ ਨਾਮ ਰੱਖਿਆ ਹੀ ਕਿਉਂ ਹੈ
0: ਅੱਛਾ ਪਹਿਲਾਂ ਰੱਖਿਆ ਸੀ ਹੁਣ ਚੇਂਜ ਕਰ ਦਿੱਤਾ
1: ਕ੍ਰੇਮੋਨ ਉੱਥੇ ਸਬਬ ਹੈਗਾ
0: ਕ੍ਰੇਮੋਨ ਅੱਛਾ ਠੀਕ ਹੈ
1: ਤੇ ਉਹਦੇ ਚ ਇੱਕ ਸਟਰੀਟ ਹੈ ਉਹਦਾ ਨਾਮ ਹੈ ਐਡੋਲਫ ਸਟਰੀਟ
0: ਐਡੋਲਫ
1: ਲੋਕੀ ਕਹਿੰਦੇ ਉੱਥੇ ਯਹੂਦੀ ਬਹੁਤ ਰਹਿੰਦੇ ਨੇ ਉਹ ਕਹਿੰਦੇ ਸਾਨੂੰ ਐਡੋਲਫ ਹਿਟਲਰ ਦੀ ਯਾਦ ਆਉਂਦੀ ਬਦਲੋ ਨਾ ਫਿਰ ਨਾਲ ਦੀ ਨਾਲ ਇਹ ਨਾਲ ਹੀ ਉਹਦੇ ਚਰਚ ਸਟਰੀਟ ਪੈਂਦੀ ਹੈ ਉਹ ਕਹਿੰਦੇ ਚਰਚ ਸਟਰੀਟ ਤੇ ਐਡੋਲਫ ਸਟਰੀਟ ਇਕੱਠੀਆਂ ਨਹੀਂ ਰਹਿ ਸਕਦੀਆਂ ਸੋ ਹੁਣ ਕੌਂਸਲ ਨੇ ਕੰਸਲਟੇਸ਼ਨ ਮੰਗੀਆਂ ਨੇ ਵੀ ਦੱਸੋ ਫਿਰ ਕੀ ਨਾਂ ਰੱਖੀਏ ਜੇ ਤੁਸੀਂ ਕਹਿੰਦੇ ਹੋ ਵੀ ਹਟਾ ਦਈਏ ਸੋ ਹੁਣ ਉਹਦਾ ਨਾਮ ਕ੍ਰੇਮੋਨ ਕੌਂਸਲ ਜਿਹੜੀ ਉਹ ਬਦਲਣ ਜਾ ਰਹੀ ਹੈ
0: ਐਡੋਲਫ ਤੋਂ ਕੁਝ ਹੋਰ ਚੇਂਜ ਕਰ
1: ਕੁਝ ਹੋਰ ਨਾਮ ਰੱਖਣ ਜਾ ਰਹੀ ਹੈ
0: ਚਲੋ ਉਹਨੂੰ ਕਹਿ ਦਿਓ ਮੌਂਟੀ ਮੌਂਟੀ ਸਟਰੀਟ ਰੱਖ ਦਿਓ ਫਿਰ
1: ਜਿਹੜੀ ਗਲੀ ਚ ਮੈਂ ਰਹਿੰਦਾ ਉਹਦਾ ਮੌਂਟੀ ਸਟਰੀਟ ਹੋਣਾ ਚਾਹੀਦਾ ਬੇਸਿਕਲੀ ਵਿਕਟੋਰੀਆ ਚ ਜੀ ਐਨ ਵੀ ਇਹ ਡਿਸੀਜਨ ਲੈਂਦੀ ਹੈ ਜੀ ਐਨ ਵੀ ਹੁੰਦੀ ਹੈ ਜੀਓਗ੍ਰਾਫਿਕ ਨੇਮਸ ਵਿਕਟੋਰੀਆ
0: ਪਸੰਦ
1: ਦਾ ਗਾਣਾ ਚਲਾਵਾਂਗੇ ਪਰ ਉਹ ਤੋਂ ਪਹਿਲਾਂ ਲਾਸਟ ਦੇ ਵਿੱਚ ਜਾਣ ਲੱਗੇ ਇੱਕ ਹੋਰ ਖਬਰ ਦੱਸ ਕੇ ਜਾਣੀ ਹੈ
0: ਚੱਕ ਲੂ ਫਿਰ
1: ਆ ਵੀ ਗਾਣਾ ਅਕਸ਼ੇ ਕੁਮਾਰ ਦਾ ਹੀ ਹੈ
0: ਲੱਗਦਾ ਦੇਖ
1: ਯਾਦ ਹੈ

0: ਥਕਾਨਾ ਅੱਜ ਤੇ ਭਾਜੀ ਆਪਾਂ ਖਬਰਾਂ ਹੀ ਬੜੀਆਂ ਘੈਂਟ ਘੈਂਟ ਦੱਸੀਆਂ ਨੇ,
1: ਅੱਜ ਤਾਂ ਥਕਾਨ ਵਾਲੀਆਂ ਹੈ ਵੀ
0: ਆਪਾਂ ਸੇਫਟੀ ਵਾਲੀ ਉਹ ਸੱਚ ਉਹ ਸੇਫ ਪਲੇਸ ਦੱਸਤੀ ਕਿਹੜੀਆਂ ਕਿਹੜਾ ਜਿੱਥੇ ਪੋਲਿਊਸ਼ਨ ਵਾਲੀ, ਫਿਰ ਬਾਅਦ ਚ ਤੁਸੀਂ ਬਿਜ਼ਨਸ ਦੀ ਆਈਡੀਆ ਦੱਸਦੇ
1: ਆਪਾਂ ਹੁਣ ਪਿੱਛੇ ਕੀ ਜਾਣਾ, ਪਰ ਹੁਣ ਆਪਾਂ ਅੱਗੇ ਜਾਈਏ।
0: ਹਾਂਜੀ ਹਾਂਜੀ
1: ਅੱਗੇ ਜਾਂਦੇ ਆ, ਇੱਕ ਖਬਰ ਦੇ ਦਈਏ ਤੇ ਨਾਲ ਦੀ ਨਾਲ ਦੱਸ ਦਈਏ ਵੀ ਆਉਣ ਵਾਲੇ ਦਿਨਾਂ ਚ ਇਵੈਂਟ ਕਿਹੜੇ ਹੋਣੇ ਨੇ।
0: ਬਿਲਕੁਲ
1: ਤੇ ਹੁਣ ਕੰਟੈਂਟ ਕ੍ਰੀਏਟ ਕਰਦੇ ਨੇ ਸਾਰੇ ਲੋਕ ਅੱਜ ਕੱਲ ਤਾਂ ਜੋੜੇ ਆ ਕੇ ਕਰਦੇ ਹੈਗੇ ਨੇ, ਹਨਾ ਕੰਟੈਂਟ ਕ੍ਰੀਏਸ਼ਨ ਹੁੰਦੀ ਹੈ, ਰੀਲਾਂ ਰੂਲਾਂ ਬਣਦੀਆਂ ਨੇ। ਇੱਕ ਦੰਦਾਂ ਦੀ ਸਫਾਈ ਦੇ ਨਾਲ ਜੁੜਿਆ ਹੋਇਆ ਕੰਟੈਂਟ ਕ੍ਰੀਏਸ਼ਨ ਹੋਈ ਹੈਗੀ। ਹੁਣ ਬਰੱਸ਼ ਕਿਸ ਕਿਸਮ ਦੀ ਟੈਕਨੋਲੋਜੀ ਦੇ ਆ ਰਹੇ ਨੇ, ਅੱਗੇ ਬਰੱਸ਼ ਹੁੰਦੇ ਸੀ ਨੋਰਮਲ, ਹਨਾ
0: ਸਾਡੇ
1: ਘਰਦਿਆਂ ਨੇ ਜਿਹੜਾ ਨੇ ਆਹੋ ਪਹਿਲਾਂ ਤਾਂ ਦੰਦ ਨਹੀਂ ਹੁੰਦੇ
0: ਸੀ, ਦੰਦ ਲਾ ਫਿਰ ਨਹੀਂ ਦੰਦ ਫਿਰ ਉਂਗਲ ਹੀ ਫੇਰ ਲਓ ਬਸ,
1: ਉਂਗਲ ਤਾਂ
0: ਨਹੀਂ ਉਂਗਲ ਉਦੋਂ ਹੁੰਦੀ ਸੀ ਜਦੋਂ ਆਪਾਂ ਕਿਤੇ ਘਰ ਜਾਂਦੇ ਹੁੰਦੇ ਆ,
1: ਕਿਸੇ ਦੇ ਘਰ ਜਾਂਦੇ
0: ਉੱਥੇ ਤੇ ਬਰੱਸ਼ ਨਹੀਂ ਹੈਗਾ,
1: ਪੇਸਟ ਹੈਗਾ ਤੇ
0: ਸਵੇਰੇ ਉਂਗਲ
1: ਅੱਛਾ ਪੇਸਟ ਵੀ ਆਪਾਂ ਆਏ ਮਣ ਮਣ ਲਗਾ ਦੇ,
0: ਹੁਣ
1: ਪਤਾ ਚੱਲਿਆ ਵੀ ਮਟਰ ਦੇ ਦਾਣੇ ਜਿੰਨਾ ਪੇਸਟ ਲੈਣਾ ਹੁੰਦਾ
0: ਥੋੜੀ ਲਾਣੀ ਹੁੰਦੀ ਆ।
1: ਤੇ ਅੱਛਾ ਉਹਦੇ ਤੋਂ ਬਾਅਦ ਫਿਰ ਹੁਣ ਤਰ੍ਹਾਂ ਤਰ੍ਹਾਂ ਦੀਆਂ, ਮੈਂ ਪਿੱਛੇ ਜੇ ਇੱਕ ਡਾਕਟਰ ਸਾਹਿਬ ਨੂੰ ਮਿਲਣ ਗਿਆ, ਉਹ ਕਹਿੰਦੇ ਇਹ ਨਿੰਮ ਦੇ ਹੈਂਡਲ ਵਾਲੀ ਬਰੱਸ਼ ਹੈ। ਮੈਂ ਕਿਹਾ ਨਿੰਮ ਇਹਦੇ ਵਿੱਚ ਤਾਂ ਨਹੀਂ ਲੱਗੀ ਹੋਈ।
0: ਅੱਛਾ ਨਿੰਮ ਦਾ ਸਿਰਫ
1: ਹੈਂਡਲ ਹੈ ਨਿੰਮ ਦਾ, ਉਹਨੂੰ ਉਹ ਵਿਕ ਰਹੀ ਹੈ ਇੱਥੇ ਆਸਟ੍ਰੇਲੀਆ ਚ।
0: ਅੱਛਾ
1: ਲੋਕੀ ਖਰੀਦ ਰਹੇ ਨੇ ਨਿੰਮ ਸੁਣ ਸੁਣ ਕੇ ਗੋਰੇ, ਕੋਈ ਦੇਸੀ ਆ ਜਿਹੜਾ ਵੇਚਣ ਲੱਗਿਆ ਹੋਇਆ ਪਰ ਗੋਰੇ ਲੈਣ ਲੱਗੇ ਹੋਏ।
0: ਨਿੰਮ
1: ਟੰਗ ਕਲੀਨਰ ਉਹ ਚ ਵੀ ਹੈਂਡਲ ਨਿੰਮ ਦੇ ਨੇ, ਪਰ ਜਿਹੜੀ ਟੰਗ ਕਲੀਨ ਕਰਨੀ ਆ ਉਹ ਤਾਂਬੇ ਦਾ ਹੀ ਹੋਈ
0: ਮੈਟਰ ਹੁੰਦਾ। ਸਹੀ ਗੱਲ,
1: ਮੈਂ ਕਿਹਾ ਇਹ ਵੀ ਅੱਛੀ ਬਾਤ ਹੈ। ਫੇਰ ਅੱਜ ਕੱਲ ਬਰੱਸ਼ ਬੱਚਿਆਂ ਦੇ ਕਿੰਨੇ ਤਰ੍ਹਾਂ ਤਰ੍ਹਾਂ ਦੇ ਹੈਗੇ ਨੇ, ਹਨਾ ਮੇਰੇ ਜਵਾਕ ਨੇ ਬਰੱਸ਼ ਲਿਆ, ਉਹ ਕਹਿੰਦਾ ਡੈਡੀ ਇਹ ਚ ਟੰਗ ਕਲੀਨਰ ਵੀ ਆ, ਉਹ ਚ ਲਿਖਿਆ ਹੁੰਦਾ ਨਾ ਵੀ ਟੰਗ ਕਲੀਨ, ਉਹ ਮੈਂ ਕਿਹਾ ਕੁਛ ਨੀ ਆਏ ਉਹ ਬਰੱਸ਼ ਦੇ ਪਿੱਛੇ ਜਿਹੜੇ ਬਣੇ ਹੁੰਦੇ ਨੇ
0: ਡਿਜ਼ਾਇਨ ਚ,
1: ਨਹੀਂ ਹੈ ਵੀ ਨੀ ਉਹ ਵੀ ਨੀ ਹੈ, ਉਹ ਡਿਜ਼ਾਇਨ ਜੇ ਬਣੇ ਹੁੰਦੇ ਨੇ ਉਹ ਟੰਗ ਕਲੀਨ ਕਰਦੇ ਨੇ। ਮੈਂ ਕਿਹਾ ਤੂੰ ਬਰੱਸ਼ ਦੰਦਾਂ ਤੇ ਫੇਰਨਾ ਕਿ ਜੀਭ ਤੇ ਫੇਰਨਾ, ਅੱਜ ਕੱਲ ਜੀਭ ਤੇ ਵੀ ਫੇਰਦੇ ਨੇ ਨਾ ਬਹੁਤ ਸਾਰੇ ਬੱਚੇ, ਬੜੇ ਸਾਰਿਆਂ ਨੂੰ ਦੱਸਦੇ ਹੈਗੇ ਨੇ ਲੋਕੀ। ਤੇ ਫੇਰ ਬੈਟਰੀ ਵਾਲੇ ਆ ਗਏ, ਦੱਬੋ ਬਟਨ ਤੇ ਆਏ ਹੁਣ ਆ ਜਿਹੜੇ ਇੱਕ ਕੰਟੈਂਟ ਕ੍ਰੀਏਟਰ ਹੈਗਾ, ਇਹਨਾਂ ਦਾ ਨਾਮ ਹੈ ਦੀ ਓਲਿਵ ਟ੍ਰੀ ਫੈਮਿਲੀ।
0: ਅੱਛਾ ਜੀ,
1: ਇਹਨਾਂ ਨੇ ਨਵਾਂ ਟੂਥ ਬਰੱਸ਼ ਖਰੀਦਿਆ ਡਾਇਸਨ ਦਾ, ਡਾਇਸਨ ਜਿਹੜੇ ਉਹ ਵੈਕਿਊਮ ਕਲੀਨਰ ਬਣਾਉਂਦੀ ਹੈ, ਉਹ ਡਾਇਸਨ ਦਾ ਟੂਥ ਬਰੱਸ਼ ਹੈਗਾ ਲਗਭਗ $500 ਦਾ, ਆਪਣਾ $600 ਹੋ ਗਏ, $600-650 ਦਾ, ਹਨਾ। ਤੇ ਉਹ ਟੂਥ ਬਰੱਸ਼ ਕੀ ਹੈ ਕਿ ਉਹ ਟੂਥ ਬਰੱਸ਼ ਤੁਸੀਂ ਕਰੋਗੇ
0: ਹਾਂਜੀ,
1: ਤੇ ਉਹਨੇ ਸਿਰਫ ਤੁਹਾਡੇ ਦੰਦ ਨਹੀਂ ਸਾਫ਼ ਕਰਨੇ ਬਲਕਿ ਉਹਨੇ ਤੁਹਾਡੇ ਅੰਦਰ ਦੀ ਫਿਲਮ ਬਣਾ ਦੇਣੀ ਹੈ ਪੂਰੇ।
0: ਹਾਲਾਂਕਿ
1: ਉਹ ਚ ਥੋੜੀ ਜੀ ਝੱਗ ਵੀ ਹੋਏਗੀ, ਪਰ ਉਹ ਵੀ ਤੁਸੀਂ ਦੇਖ ਸਕਦੇ ਹੋ।
0: ਨਹੀਂ ਉਹ ਤਾਂ ਬਰੱਸ਼ ਕਰਨ ਦੀ ਫਿਰ ਲੋੜ ਹੀ ਨਹੀਂ ਹੈ, ਏਦਾਂ ਹੀ ਸਿੱਧਾ ਮੂੰਹ ਚ ਪਾ ਲਓ,
1: ਏਦਾਂ
0: ਹੀ ਕਰਕੇ ਕਰ ਲਓ।
1: ਤੁਹਾਡੇ ਕੋਲ ਆ ਵੀ ਦਿਖਾਈ ਦਿੰਦੇ ਨੇ ਜਦੋਂ ਤੁਸੀਂ ENT ਡਾਕਟਰਾਂ ਦੇ ਜਾਂਦੇ
0: ਹੋ, ਉਹ
1: ਤਾਰ ਜੀ ਪਾ ਕੇ ਦਿਖਾ ਦਿੰਦੇ
0: ਨੇ ਸਾਰਾ। ਹਾਂ ਨਹੀਂ
1: ਡੈਂਟਿਸਟ ਦੇ ਜਾਂਦੇ ਹੋ, ਡੈਂਟਿਸਟ ਵੀ ਦਿਖਾ ਦਿੰਦੇ ਨੇ।
0: ਚਲੋ ਇੱਥੇ ਤਾਂ ਡੈਂਟਿਸਟ ਵੀ ਇੰਨੇ ਮਹਿੰਗੇ ਆ, ਚਲੋ ਬਰੱਸ਼ ਪਰ ਆਪਾਂ ਬਰੱਸ਼ ਕਿਹੜਾ ਸਸਤਾ
1: ਦੇਖ ਲਓ,
0: ਇਹਨਾਂ ਦਾ ਬਰੱਸ਼ ਵੀ 500-500 ਇੱਥੇ ਆ ਕੇ ਤੇ 600 ਤਾਂ ਹੋ ਗਿਆ ਨਾ, 600 ਵਿੱਚ ਤੇ
1: ਮੇਰੇ ਖਿਆਲ ਨਾਲ ਇੰਨਾ। ਇਹ ਖਬਰ ਸੀਗੀ ਸਾਡੀ ਅੱਜ ਦੀ। ਸੋ ਜਾਣ ਤੋਂ ਪਹਿਲਾਂ ਕੁਛ ਕੁ ਜਾਣਕਾਰੀਆਂ ਦੇ ਦਈਏ ਭਾਜੀ, ਕੀ ਕੁਛ ਹੋਣ ਜਾ ਰਿਹਾ ਹੈਗਾ। ਇੱਕ ਤਾਂ ਤੁਸੀਂ ਦੱਸੋ ਜਿਹੜਾ ਰਾਣੀ ਜਿੰਦਾ ਦਾ,
0: ਹਾਂਜੀ
1: ਮਹਾਰਾਣੀ ਜਿੰਦਾ ਦਾ ਸ਼ੋਅ ਹੋ ਰਿਹਾ
0: 24 ਅਕਤੂਬਰ ਨੂੰ ਹੋ ਰਿਹਾ,
1: ਹਾਂਜੀ,
0: ਤੇ ਪਲੰਪਟਨ ਸਕੂਲ ਆ ਉੱਥੇ ਆਡੀਟੋਰੀਅਮ ਆ, 24 ਅਕਤੂਬਰ ਨੂੰ ਸ਼ਾਮ ਨੂੰ ਹੋ ਰਿਹਾ ਭਾਜੀ 5 ਵਜੇ, ਮਹਾਰਾਣੀ ਜਿੰਦਾ ਲਾਸਟ ਕੁਈਨ ਆਫ ਪੰਜਾਬ। ਮਤਲਬ ਇਹ ਹਿਸਟੋਰੀਕਲ ਪਲੇ ਹੈਗਾ ਵਾ, ਮੈਂ ਕਹਿੰਦਾ ਵਾ ਤੁਸੀਂ ਆਪਣੇ ਬੱਚਿਆਂ ਨੂੰ ਵੀ ਦਿਖਾਓ,
1: ਬੱਚਿਆਂ ਨੂੰ ਦਿਖਾਓ,
0: ਤਾਂ ਕਿ ਸਾਡੀ ਹਿਸਟਰੀ ਜਿਹੜੀ ਆ ਪਤਾ ਲੱਗੇ, ਮਤਲਬ ਬਾਕੀ ਆਪਣੇ ਵੱਡਿਆਂ ਨੂੰ ਲੈ ਕੇ ਆਓ, ਆਪਣੇ ਜਿਹੜੇ ਬੱਚਿਆਂ ਦੇ ਦਾਦੇ ਦਾਦੀ ਆ ਉਹ ਵੀ ਆਉਣ, ਪੇਰੈਂਟਸ ਵੀ ਆਉਣ। ਮਤਲਬ ਇਹ ਪੂਰਾ ਫੈਮਿਲੀ ਡਰਾਮਾ ਹੈ, ਇਹਦੇ ਵਿੱਚ ਪੂਰਾ ਆਪਾਂ ਹਿਸਟਰੀ ਨੂੰ ਦੱਸਿਆ ਗਿਆ ਵੀ ਕਿੱਦਾਂ ਮਹਾਰਾਜਾ ਰਣਜੀਤ ਸਿੰਘ ਦੀ ਹਿਸਟਰੀ ਆ, ਫਿਰ ਮਹਾਰਾਣੀ ਭਾਜੀ। ਹਾਂ ਸੱਚ ਮੈਨੂੰ ਯਾਦ ਆਇਆ, ਮੈਂ ਨਾ ਇਸ ਟਾਈਮ ਲਾਸਟ ਵੀਕ ਗੁਰਦੁਆਰੇ ਗਿਆ ਸੀ, ਉੱਥੇ ਇੱਕ ਮਤਲਬ ਫੈਮਿਲੀ ਨੇ ਨਾ ਆਪਣੀ ਧੀ ਦਾ ਨਾਮ, ਡਾਟਰ ਦਾ ਨਾਮ ਜਿੰਦ ਕੌਰ ਰੱਖਿਆ।
1: ਅਰੇ ਵਾਹ,
0: ਮੈਂ ਨਾ ਜਦੋਂ ਨਾਮ ਸੁਣਿਆ ਨਾ, ਮੈਂ ਕਿਹਾ ਜਿੰਦ ਕੌਰ, ਮੈਂ ਫਿਰ ਉਹਨਾਂ ਨੂੰ ਕਿਹਾ, ਮੈਂ ਕਿਹਾ ਅਸੀਂ ਤਾਂ ਪਲੇ ਕਰ ਰਹੇ ਹਾਂ ਮਹਾਰਾਣੀ ਜਿੰਦ ਦੇ, ਠੀਕ ਹੈ। ਤੇ ਉਹ ਕਹਿੰਦੇ ਆ ਵੀ ਅਸੀਂ ਤੇ ਨਾਮ ਹੀ ਉਹਨਾਂ ਦੇ ਨਾਮ ਤੇ ਰੱਖਿਆ, ਵੀ ਅਸੀਂ ਇੰਨੇ ਪ੍ਰਭਾਵਿਤ ਆ ਉਹਨਾਂ ਦੀ ਮਤਲਬ ਕਹਾਣੀ ਤੋਂ, ਸਟੋਰੀ ਤੋਂ, ਔਰ ਇੰਨਾ
1: ਬੱਚਿਆਂ ਨੂੰ ਦਿਖਾਉਣ ਵਾਲੀ, ਦੱਸਣ ਵਾਲੀ।
0: ਮੈਨੂੰ ਇੰਨਾ ਮਤਲਬ ਹੋਇਆ ਨਾ, ਮੈਂ ਕਿਹਾ ਅੱਛਾ, ਮਤਲਬ ਦੇਖੋ ਉਸ ਮਹਾਰਾਣੀ ਦੇ ਨਾਮ ਤੇ ਲੋਕਾਂ ਦੇ ਬੱਚਿਆਂ ਦੇ ਨਾਮ ਵੀ ਰੱਖੇ ਜਾ ਰਹੇ ਆ। ਮੈਂ ਤਾਂ ਸਪੈਸ਼ਲ ਉਹਨਾਂ ਨੂੰ, ਉਹ ਕਹਿੰਦੇ ਨਹੀਂ ਅਸੀਂ ਤਾਂ ਸਪੈਸ਼ਲ ਆਵਾਂਗੇ, ਤੇ ਮੈਂ ਨਹੀਂ ਨਹੀਂ ਤੁਹਾਨੂੰ ਤੇ ਆਉਣਾ ਹੀ ਪੈਣਾ ਵਾ, ਤੁਹਾਡੇ ਦੇ ਬੱਚੇ ਦਾ ਨਾਂ ਹੀ ਜਿੰਦ ਕੌਰ ਹੈ। ਤੇ
1: ਇਹ ਜਿਹੜਾ ਪਲੇ ਹੈ ਇਹਦੀਆਂ ਟਿਕਟਾਂ ਤੁਸੀਂ ਲੈਣੀਆਂ ਤਾਂ ਸਾਨੂੰ ਦੱਸ ਦਿਓ, ਰੇਡੀਓ ਹਾਂਜੀ ਤੋਂ ਅਸੀਂ ਤੁਹਾਨੂੰ ਦੇ ਦਿਆਂਗੇ, ਬਲਕਿ ਡਿਸਕਾਊਂਟ ਟਿਕਟ ਵੀ ਹੈਗੀਆਂ ਸੀ, ਕੁਛ ਦਿਨਾਂ ਲਈ ਅਸੀਂ ਚੈੱਕ ਕਰ ਲੈਂਦੇ ਹਾਂ ਕਦੋਂ ਤੱਕ ਨੇ। ਤੇ ਦੂਜਾ ਭਾਜੀ ਇਸ ਹਫਤੇ ਦੇ ਦਰਮਿਆਨ ਕੀ ਕੁਛ ਹੋ ਰਿਹਾ? ਅੱਛਾ, ਇੱਕ ਤਾਂ ਇਹ ਚੀਜ਼ ਹੈ ਕਿ 11 ਸਪਤੰਬਰ ਤੋਂ ਫੇਰੀਜ਼ ਮੁਫ਼ਤ ਹੋ ਜਾਣੀਆਂ ਨੇ ਆਪਣੀਆਂ ਸਿਡਨੀ ਦੀਆਂ।
0: ਅੱਛਾ,
1: ਤੁਸੀਂ ਪੈਰਾਮੈਟਾ ਤੋਂ ਫੇਰੀ ਫੜ ਕੇ ਸਿਟੀ ਤੱਕ ਚਲ ਜਾਓ, ਸਿਟੀ ਤੋਂ ਮੇਨਲੀ ਚਲ ਜਾਓ, ਮੇਨਲੀ ਤੋਂ ਟਰੋਂਗਾ ਜ਼ੂ ਚਲ ਜਾਓ, ਜਿੱਧਰ ਮਰਜ਼ੀ ਚਲ ਜਾਓ,
0: ਫ੍ਰੀ
1: ਨੇ।
0: 11 ਸਤੰਬਰ ਤੋਂ,
1: 11 ਸਤੰਬਰ ਤੋਂ ਅਕਤੂਬਰ ਤੱਕ ਦਾ ਇੱਕ ਮਹੀਨਾ ਮੇਰੇ ਖਿਆਲ ਦੇ ਨਾਲ, ਫਸਟ ਵੀਕ ਆਫ ਅਕਤੂਬਰ। ਸੋ ਇਸ ਵੀਕਐਂਡ ਦੇ ਦਰਮਿਆਨ ਅਸਲ ਚ ਹੜਤਾਲ ਹੋ ਗਈ ਆ ਉੱਥੇ ਫੇਰੀ ਵਰਕਰਸ ਦੀ, ਤੇ ਉਹ ਕਹਿੰਦੇ ਵੀ ਅਸੀਂ ਚਾਰਜ ਨੀ ਕਰਾਂਗੇ ਕਿਸੇ ਵੀ ਗੈਸਟ ਤੋਂ.
0: ਹੜਤਾਲ
1: ਚੱਲ ਰਹੀ ਹੈ ਸੋ ਇੰਜੋਏ ਕਰੋ ਜੇ ਹੁਣ ਫੇਰੀ ਇੰਜੋਏ ਕਰਨੀਆਂ ਨੇ.
0: ਨਹੀਂ ਪਰ ਫੇਰੀ ਲਈ ਤੇ ਭਾਜੀ ਮੇਰੇ ਖਿਆਲ ਓਪਲ ਕਾਰਡ ਯੂਜ਼ ਹੁੰਦਾ ਤੇ ਉਹ ਡੱਡਾ ਜਾ ਖੁੱਲਿਆ.
1: ਨਹੀਂ ਓਪਲ ਨੀ ਕੁਝ, ਕੋਈ ਵੀ ਇੱਥੇ ਤਾਂ ਹੁਣ ਟੈਕਨੋਲੋਜੀ ਬਹੁਤ ਐਡਵਾਂਸ ਹੈ. ਓਪਲ ਕਾਰਡ ਹੀ ਥੋੜੇ ਹੁਣ. ਓਪਲ ਕਾਰਡ ਕੌਣ ਰੱਖਦਾ ਅੱਜ ਕੱਲ?
0: ਨਹੀਂ ਨਹੀਂ
1: ਫੋਨ ਦੇ ਉੱਤੇ ਟੈਪ ਕਰ ਦੋ.
0: ਮੇਰੇ ਕਹਿੰਦਾ ਉਹੀ ਫੋਨ ਦੇ ਉੱਤੇ ਨਹੀਂ ਤੇ ਪਰ ਉਹ ਜਿਹੜੇ ਡੰਡੇ ਫਿਰ ਆਪੇ ਖੁੱਲ ਜਾਣਗੇ ਉਹ ਆਪੇ ਮਤਲਬ ਕਰ ਦੇਣਗੇ. ਵੈਰੀ ਗੁੱਡ
1: ਜੀ ਸਰ. ਡੰਡੇ ਵਾਲਾ ਨਹੀਂ ਰਿਹਾ, ਤੁਸੀਂ ਮੈਨੂੰ ਲੱਗਦਾ ਫੇਰੀ ਚ ਨਹੀਂ ਗਏ.
0: ਮੈਂ ਤਾਂ ਨਹੀਂ, ਕਿੰਨੇ ਚੰਦੇ
1: ਗਿਆ. ਗੇਟ ਲੱਗੇ ਹੋਏ ਨੇ ਉੱਥੇ.
0: ਓ ਅੱਛਾ,
1: ਵਾਰਫ ਦੇ ਉੱਤੇ.
0: ਹਾਂ ਹਾਂ ਠੀਕ ਹੈ.
1: ਚਲੋ ਉਹ ਫੇਰੀ ਫ੍ਰੀ ਹੈਗੀ. ਉਸ ਤੋਂ ਬਾਅਦ ਫਿਰ ਅਕਤੂਬਰ ਮਹੀਨੇ ਦੇ ਵਿੱਚ 3-5 ਅਕਤੂਬਰ ਦੇ ਦਰਮਿਆਨ ਟਰਾਂਸਪੋਰਟ ਹੈਰੀਟੇਜ ਐਕਸਪੋ ਆ ਰਿਹਾ. ਸੋ ਆਪਣੇ ਬੱਚਿਆਂ ਨੂੰ ਲੈ ਕੇ ਜਾਇਓ. ਵੈਸੇ ਤਾਂ ਟਿਕਟਾਂ ਇਹਨਾਂ ਦੀਆਂ ਜ਼ਿਆਦਾਤਰ ਸੋਲਡ ਆਊਟ ਹੋ ਗਈਆਂ. ਤੁਹਾਨੂੰ ਕਨਸੈਪਟ ਕੀ ਹੈ ਮੈਂ ਦੱਸ ਦਿੰਦਾ ਮੋਟਾ ਮੋਟਾ ਜਿਹਾ. ਅੱਜ ਕੱਲ੍ਹ ਬਿਜਲੀ 'ਤੇ ਟ੍ਰੇਨਾਂ ਚੱਲਦੀਆਂ
0: ਜੀ.
1: ਉਹ ਤੋਂ ਪਹਿਲਾਂ ਡੀਜ਼ਲ 'ਤੇ ਚੱਲਦੀਆਂ ਸੀ
0: ਜੀ ਜੀ.
1: ਉਹ ਤੋਂ ਪਹਿਲਾਂ ਕੋਲੇ 'ਤੇ
0: ਚੱਲਦੀਆਂ ਸੀ.
1: ਕੋਲੇ ਵਾਲੀਆਂ ਟ੍ਰੇਨਾਂ ਆ ਰਹੀਆਂ ਨੇ. ਸੋ ਆਪਣੇ ਬੱਚਿਆਂ ਨੂੰ ਕੋਲੇ ਵਾਲੇ ਟ੍ਰੇਨ 'ਚ ਲੈ ਕੇ ਜਾਓ. ਕੋਲੇ ਦੀ ਟ੍ਰੇਨ ਦਾ ਇੰਜਨ ਰੂਮ ਦਿਖਾਓ. ਉਹਦੇ 'ਚ ਟਰੈਵਲ ਕਰੋ. 1 ਘੰਟੇ ਦਾ ਟਰੈਵਲ ਹੈ. ਸਿਡਨੀ ਤੋਂ ਜਾਊਗੀ ਟ੍ਰੇਨ ਕਿਸੇ ਕਿਸੇ ਇਲਾਕੇ ਤੱਕ, ਫਿਰ ਵਾਪਸ ਆਊਗੀ. ਕੋਲੇ ਦੀ ਹੈ ਇਸ ਕਰਕੇ ਹੌਲੀ ਹੈ. ਸੋ ਯਕੀਨ ਮੰਨਿਓ ਕਿ ਟਰੈਵਲਿੰਗ ਨਜ਼ਾਰੇਦਾਰ ਹੋਣ ਜਾ ਰਹੀ ਹੈ ਤੁਹਾਡੀ.
0: ਨਹੀਂ ਤੇ ਇਹ ਟਰੈਕ ਟਰੂਕ ਆਲਰੇਡੀ ਮਤਲਬ ਜਿਹੜਾ
1: ਟਰੈਕ ਤਾਂ ਉਹੀ ਨੇ.
0: ਅੱਛਾ ਉਹੀ ਟਰੈਕ ਹੈ.
1: ਟਰੈਕ ਉਹੀ ਨੇ, ਇੰਜਨ ਉਹੀ ਨੇ. ਟਰੈਕ ਤਾਂ ਸ਼ੁਰੂ ਤੋਂ ਹੀ ਇੱਦਾਂ ਦੇ ਹੀ ਰਹੇ ਨੇ, ਟਰੈਕ ਥੋੜੇ ਬਦਲਦੇ. ਬ੍ਰੌਡ ਗੇਜ ਟਰੈਕ ਕਹਿੰਦੇ ਹੁੰਦੇ ਆ. ਅੱਗੇ ਵੀ ਤੁਹਾਨੂੰ ਦੱਸਿਆ ਸੀ ਇਹ ਪੂਰੇ ਆਸਟ੍ਰੇਲੀਆ 'ਚ ਬ੍ਰੌਡ ਗੇਜ ਹੀ ਨੇ.
0: ਓਕੇ ਅੱਛਾ ਅੱਛਾ ਅੱਛਾ.
1: ਤੇ ਉਹਦੇ 'ਚ ਸਾਰੀਆਂ ਪੁਰਾਣੀਆਂ ਟ੍ਰੇਨਾਂ, ਪੁਰਾਣੀਆਂ ਫੇਰੀਜ਼ ਜਿਹੜੀਆਂ ਕੋਲੇ ਦੇ ਚੱਲਦੀਆਂ, ਉਹ ਜਿਹੜੇ ਝੰਡੇ ਵੱਡੇ ਵੱਡੇ ਆਏ ਥੱਲੇ ਡਿੱਗਦੇ ਹੁੰਦੇ, ਉਹ ਵੀ ਆ ਗਈਆਂ ਨੇ ਉੱਥੇ ਸਿਟੀ 'ਚ ਹੁਣ. ਨਹੀਂ 3-5 ਅਕਤੂਬਰ ਦੇ ਵਿੱਚ, ਪਲੱਸ ਪੁਰਾਣੀਆਂ ਬੱਸਾਂ, ਡਬਲ ਡੈਕਰ ਪੁਰਾਣੀਆਂ ਬੱਸਾਂ ਜਿਹੜੀਆਂ ਹੁੰਦੀਆਂ ਸੀਗੀਆਂ ਹਨਾ, ਤੇ ਉਹ ਜਿਨ੍ਹਾਂ 'ਚ ਐਂ ਖਿੱਚ ਕੇ ਹੌਰਨ ਵੱਜਦਾ ਹੁੰਦਾ ਸੀਗਾ, ਉਹ ਵਾਲੀਆਂ ਬੱਸਾਂ ਉੱਥੇ ਹੈਗੀਆਂ ਨੇ. ਸੋ ਜਾਇਓ. ਤੇ ਫ੍ਰੀ ਰਾਈਡਸ ਹੈਗੀਆਂ ਨੇ ਕੁਛ ਇੱਕ ਟ੍ਰੇਨਾਂ ਦੇ. ਹਾਂ, ਕੁਛ ਇੱਕ ਟ੍ਰੇਨਾਂ ਦੇ ਵਿੱਚ ਜਿਹੜਾ ਹੈਗਾ ਉਹ ਪੇਡ ਟੂਰ ਹੈਗੇ ਨੇ, ਪਰ ਬਾਕੀ ਉਹ ਇਨਫੈਕਟ ਜਿਹੜਾ ਸੈਂਟਰਲ ਸਟੇਸ਼ਨ ਤੇ ਉਹ ਘੜੀ ਜੀ ਨਹੀਂ ਲੱਗੀ ਹੋਈ ਬਾਹਰ,
0: ਕਲੋਕ ਟਾਵਰ ਹਾਂਜੀ,
1: ਉਹਦੇ 'ਚ ਵੀ ਜਾਣ ਦਾ ਮੌਕਾ ਹੈਗਾ. 270 ਪੌੜੀਆਂ ਨੇ ਜੇ ਤੁਸੀਂ ਚੜ ਸਕਦੇ ਹੋ, ਪਰ ਉਹਦੀ ਟਿਕਟ ਹੋਏਗੀ ਸ਼ਾਇਦ
0: 3-5 ਅਕਤੂਬਰ ਦੇ ਵਿੱਚ.
1: 3-5 ਅਕਤੂਬਰ ਦੇ
0: ਵਿੱਚ.
1: ਬਾਕੀ ਸੈਂਟਰਲ ਸਟੇਸ਼ਨ ਤੁਸੀਂ ਜਾਓਗੇ ਉਹ ਤਾਂ ਵੈਸੇ ਹੀ ਤੁਸੀਂ ਖੋਜੋਗੇ ਉੱਥੇ ਤਰ੍ਹਾਂ ਤਰ੍ਹਾਂ, ਕਿਤੇ ਕੋਨੇ 'ਚ ਕਿਤੇ ਕੁਛ ਹੋ ਰਿਹਾ, ਕਿਤੇ ਕੁਛ ਹੋ ਰਿਹਾ. ਸੈਂਟਰਲ ਸਟੇਸ਼ਨ ਆਪਣੇ ਆਪ 'ਚ ਇੱਕ ਸ਼ਹਿਰ ਹੈ. ਮਤਲਬ ਸਾਡੇ ਉੱਧਰ ਪੰਜਾਬ 'ਚ ਆਪਣੇ ਛੋਟੇ ਛੋਟੇ ਪਿੰਡ ਐਡੇ ਹੁੰਦੇ ਨੇ ਜਿੱਦਾਂ ਇੱਥੇ ਸੈਂਟਰਲ ਸਟੇਸ਼ਨ ਹੈ.
0: ਸਹੀ ਗੱਲ.
1: ਤੇ ਉੱਥੇ ਇੰਨੀਆਂ ਐਕਟੀਵਿਟੀਜ਼ ਹੋ ਰਹੀਆਂ ਨੇ ਸੈਂਟਰਲ ਸਟੇਸ਼ਨ ਤੇ, ਹਰ ਕਿਤੇ ਹਰ ਕਨਕੋਰਸ ਦੇ ਉੱਤੇ ਕਿਤੇ ਬੱਚਿਆਂ ਦੀਆਂ ਐਕਟੀਵਿਟੀਜ਼ ਹੋ ਰਹੀਆਂ ਨੇ, ਕਿਤੇ ਸਪਾਈਡਰਮੈਨ ਹੈ, ਕਿਤੇ ਡਾਇਨਾਸੌਰ ਚੱਲ ਰਹੇ ਨੇ. ਸੋ ਮੈਂ ਤੁਹਾਨੂੰ ਦੱਸ ਰਿਹਾ ਤਰੀਕੇ ਦੇ ਨਾਲ ਤੁਸੀਂ ਜਾ ਸਕਦੇ ਹੋ 3-5 ਅਕਤੂਬਰ. ਯਾਦ ਜ਼ਰੂਰ ਰੱਖਿਓ
0: 3-5 ਅਕਤੂਬਰ.
1: ਬਹੁਤ ਸਾਰੀਆਂ ਐਕਟੀਵਿਟੀਜ਼ ਹੋ ਰਹੀਆਂ ਨੇ. ਸੋ ਇਹ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਖਬਰਾਂ ਸੀਗੀਆਂ ਜੀ ਸਾਡੀਆਂ. ਕਿਵੇਂ ਲੱਗੀ ਖਬਰ? ਬੜੀ
0: ਬੇਕਾਰ. ਹਾਂਜੀ, ਤੇ ਚਲੋ ਫਿਰ ਨੈਕਸਟ ਵੈਡਨਸਡੇ ਫਿਰ ਮਿਲਦੇ ਆ. ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਤੇ ਸਾਰੇ ਹੱਸਦੇ ਰਹੋ ਤੇ ਵੱਜਦੇ ਰਹੋ ਤੇ ਸਾਡਾ ਸ਼ੋਅ ਸੁਣਦੇ ਰਹੋ. ਖਬਰ ਬੜੀ ਬੇਕਾਰ. ਉਹ ਮੇਰਾ ਗਾਣਾ ਫੇਵਰੇਟ
1: ਦਿਓ ਜੀ ਇਜਾਜ਼ਤਾਂ. ਖਬਰ ਬੜੀ ਬੇਕਾਰ ਹੈ ਦੇ ਵਿੱਚ ਇੰਨਾ ਹੀ. ਸੁਣਦੇ ਰੋਡੀ ਰਿਹਾ. ਹਾਂਜੀ.

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਜੀ ਇੱਕ ਪਾਸੇ ਮੋਰਗੇਜ ਉੱਤੇ ਗ੍ਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
2: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
1: ਫਿਰ ਲਵਾਈਏ ਕਿੱਥੋਂ?
2: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
1: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
3: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 to 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ। ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300-151616, quicksignage.com.au। ਆਨ ਰੋਡ ਓਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ। ਹੁਣ ਨਵਾਂ BYD ਕਾਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD Z-Lion 7 ਪ੍ਰੀਮੀਅਮ ਸਿਰਫ $54,990, BYD Z-Lion 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 August to 30 September 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 October 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD ਆਨ ਰੋਡ ਓਨਰਸ, ਕੰਡੀਸ਼ਨ ਅਪਲਾਈ।
4: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
5: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ solutions.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
6: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
7: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
8: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
7: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
9: ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਵੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਥਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਵੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
6: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 0390-86655 ਔਰ ਵਿਜ਼ਿਟ tireforce.com.au।
10: ਆਸਟ੍ਰੇਲੀਆ ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਣੀ ਹੈ, ਮੋਰਗੇਜ ਰੀਫਾਈਨਾਂਸ ਕਰਵਾਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ, होम लोन तो रीफाइनेंसिंग तक, कंस्ट्रक्शन लोन तो बिजनेस लोन या कार लोन, हर लोन ले 40 तो वध लैंडर्स दे नाल तुहाडे लई बेस्ट डील, लो क्रेडिट स्कोर वेलकम। कॉल राज 0494763700 और व्हाट्सएप 2Fold Lending।

0: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਅਤੇ ਬੱਚੇ ਸਾਡੇ ਨਾਲ ਆ ਚੁੱਕੇ ਨੇ ਅਤੇ ਤੁਸੀਂ ਵੀ ਭਾਈ ਆਪਣੇ ਆਪ ਨੂੰ ਦੇ ਕੇ ਰੱਖੋ ਕਮਾਂਡ। ਆਉਣ ਵਾਲਾ ਤਾਂ ਪੌਣਾ ਘੰਟਾ ਆਪਾਂ ਹੱਸਣਾ ਅਤੇ ਇਹ ਸਮਾਂ ਹੱਸਣ ਦੇ ਲਈ ਅਤੇ ਸਵੇਰੇ ਸਵੇਰੇ ਦੇ ਸਮੇਂ ਜੇਕਰ ਆਪਾਂ ਹੱਸ ਲਈਏ ਅਤੇ ਬਾਕੀ ਸਾਰੀਆਂ ਚੀਜ਼ਾਂ ਫਿਰ ਵਧੀਆ ਵਧੀਆ ਸੋਹਣੀਆਂ ਸੋਹਣੀਆਂ ਲੱਗਦੀਆਂ ਅਤੇ ਆਓ ਫਿਰ ਆਪਾਂ ਰਲ ਮਿਲ ਕੇ ਹੱਸਦੇ ਹਾਂ। ਅਤੇ ਸਭ ਤੋਂ ਪਹਿਲਾਂ ਅੱਜ ਸਾਡੇ ਨਾਲ ਹੋਊਗੀ ਅਸੀਸ ਕੌਰ। ਅਸੀਸ ਕੌਰ ਤੁਸੀਂ ਆਪਣਾ ਅਨਮਿਊਟ ਕਰ ਲਓ ਪੁੱਤ, ਆ ਜਾਓ ਫੋਨ ਦੇ ਲਾਗੇ ਅਤੇ ਆਪਾਂ ਕਰਦੇ ਹਾਂ ਸ਼ੁਰੂਆਤ। ਅਤੇ ਅਸੀਸ ਕੌਰ ਤੋਂ ਬਾਅਦ ਸਾਡੇ ਨਾਲ ਹੋਣਗੇ ਮੰਨਤ ਅਤੇ ਫਤਿਹ। ਸਤਿ ਸ਼੍ਰੀ ਅਕਾਲ ਅਸੀਸ ਕੌਰ ਜੀ, ਕੀ ਹਾਲ ਚਾਲ? ਹੈਲੋ,
1: ਸਤਿ ਸ਼੍ਰੀ ਅਕਾਲ ਰਣਜੋਤ ਅੰਕਲ ਜੀ, ਦੋ ਭਾਈ।
0: ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕੀ ਹਾਲ ਹੈ
1: ਤੁਹਾਡਾ?
0: ਹਾਂਜੀ ਮੈਂ ਠੀਕ ਹਾਂ, ਤੁਸੀਂ ਕਿਵੇਂ ਹੋ? ਉੱਠ ਪਏ ਹੋ ਕਿ ਸੁੱਤੇ ਹੋ? ਹਲੇ
1: ਉੱਠ ਗਈ।
0: ਉੱਠ ਗਈ? ਓ, ਮੈਨੂੰ ਲੱਗਦਾ ਹਲੇ ਸੋਮਨ ਨਹੀਂ ਹੋਈ, ਹਲੇ ਤੇ ਬ੍ਰਸ਼ ਵੀ ਨਹੀਂ ਕੀਤਾ ਲੱਗਦਾ।
1: ਨਹੀਂ, ਮੈਂ ਬ੍ਰਸ਼ ਨਹੀਂ ਕਰਦੀ।
0: ਅੱਛਾ, ਬ੍ਰਸ਼ ਕਰਦੀ ਨਹੀਂ ਆ? ਚਲੋ ਫਿਰ ਵੀ ਠੀਕ ਆ।
1: ਮੈਂ ਬ੍ਰੈਕਫਾਸਟ ਕਰਕੇ ਕਦੇ ਕੋਲੀ
0: ਕਰਦੀ। ਅੱਛਾ ਅੱਛਾ ਅੱਛਾ, ਆਹੋ ਨਹੀਂ ਕੀ ਕਰਨਾ ਬ੍ਰਸ਼ ਕਰਕੇ ਨਾ,
1: ਰਾਤ ਨੂੰ ਕਰਦੀ ਕੋਈ ਫਿਰ। ਹਾਂ,
0: ਦੰਦ ਵੀ ਐਵੇਂ ਕਿ ਬ੍ਰਸ਼ ਕਰਨਾ ਪੈਂਦਾ ਵਾ ਨਾ, ਦੰਦ ਹੀ ਨਾ ਕਢਾ ਦਈਏ।
1: ਮੈਂ ਖਾਊਂਗੀ ਕਿ ਨਹੀਂ?
0: ਆਹੋ, ਤੇ ਖਾ ਕੇ ਬ੍ਰਸ਼ ਜੂ ਕਰਨਾ ਪੈਂਦਾ। ਚਲੋ ਫਿਰ ਫਿਰ ਇੱਦਾਂ ਹੀ ਚੱਲ ਦਿੰਦੇ ਨੇ। ਹੋਰ ਸੁਣਾਓ ਫਿਰ, ਕੀ ਲਿਆਇਓ ਅੱਜ, ਕੀ ਸੁਣਾਓਗੇ ਸਾਨੂੰ?
1: ਬਾਜ਼ਾਰ।
0: ਹਾਂਜੀ,
1: ਬਾਜ਼ਾਰ।
0: ਓਕੇ,
1: ਥੋੜੀ ਚੀਜ਼ ਹੀ ਹੈ। ਉਹ ਕਿਹੜੀ ਚੀਜ਼ ਹੈ? ਜੀਤ ਜੀ ਚ ਮੈਂ ਦੋ ਜਾਂ ਤਿੰਨ ਡੱਬੇ ਪਾਉਣੀ ਤੇ ਸਕੂਲ ਲੈ ਕੇ ਜਾਣੀ।
0: ਅੱਛਾ, ਦੋ ਜਾਂ ਤਿੰਨ ਡੱਬੇ ਪਾਉਣੀ ਤੇ ਸਕੂਲ ਲੈ ਕੇ ਜਾਣੀ। ਉਹ ਤੇ ਸਕੂਲ ਵਾਲਾ ਬੈਗ ਹੀ ਆ।
1: ਨਹੀਂ, ਆ ਸੁਣੇ, ਲੰਚ ਬਾ।
0: ਅੱਛਾ, ਤੇ ਲੰਚ ਬਾਕਸ ਤੇ ਆਪ ਡੱਬਾ ਆ? ਤੇ
1: ਲੰਚ ਬਾਕਸ ਡੱਬਾ ਆ, ਪਰ ਲੰਚ ਬਾਕਸ ਚ ਛੋਟੇ ਡੱਬੇ ਪੈਂਦੇ ਆ।
0: ਲੰਚ ਬੈਗ ਕਹਿ ਲਈਏ ਫਿਰ ਆਪਾਂ।
1: ਲੰਚ ਬੈਗ?
0: ਹਾਂ,
1: ਗੱਡੀ ਚ ਮੈਂ ਬੋਝ ਨਹੀਂ ਹੂੰ, ਮੈਂ ਤਾਂ ਬਾਹਰ ਨਿਕਲ ਸਕਦੀ।
0: ਹਾਂ ਠੀਕ ਆ, ਚਲੋ ਥੈਂਕ ਯੂ, ਹੈਵ ਅ ਨਾਈਸ ਡੇ।
1: ਵੈਸੇ ਮੈਂ ਇੰਨਾ ਵੀ ਨਹੀਂ ਕਿਹਾ ਸੀ ਵੀ ਇੰਨਾ ਲੈ ਲਓ। ਸਾਨੂੰ ਮੈਸੇਜ ਕਰਦੇ ਕਰੋ, ਫਿਰ ਅਸੀਂ ਕਾਲ ਲਾ ਲਿਆ ਕਰ।
0: ਠੀਕ ਹੈ ਠੀਕ
1: ਹੈ, ਮੰਮਾ ਨੂੰ ਪਤਾ ਲੱਗ ਜਾ ਕਰੋ।
0: ਚਲੋ ਠੀਕ ਹੈ, ਮੈਂ ਤੇ ਕਹਿਣਾ ਵੀ ਤੁਸੀਂ ਆਲਵੇਜ਼ ਰੈਡੀ ਰਿਹਾ ਕਰੋ। ਥੈਂਕ ਯੂ ਜੀ, ਥੈਂਕ ਯੂ। ਤੇ ਬਾਕੀ ਅੱਗੇ ਵੀ ਬੇਨਤੀ ਆ ਵੀ ਆਲਵੇਜ਼ ਰੈਡੀ ਰਿਹਾ ਕਰੋ, ਜਿੱਥੇ ਕਿਸੇ ਨੂੰ ਆਵਾਜ਼ ਪੈਂਦੀ ਆ ਉੱਥੇ ਕਿ ਜੇ ਭਾਈ ਤੁਸੀਂ ਆ ਜਾ ਕਰੋ। ਧੰਨਵਾਦ ਤੁਹਾਡਾ, ਥੈਂਕ ਯੂ। ਨੈਕਸਟ ਸਾਡੇ ਨਾਲ ਹੈ ਮੰਨਤ ਅਤੇ ਫਤਿਹ, ਅਤੇ ਉਸ ਤੋਂ ਬਾਅਦ ਤਵਨੀਤ ਤੁਸੀਂ ਸੋਰੀ ਤੇਗ, ਤੁਸੀਂ ਰੈਡੀ ਰਹੋ। ਅਤੇ ਮੇਰੇ ਨਾਲ ਆ ਚੁੱਕੇ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ।
2: ਹਾਂਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ ਮੰਨਤ, ਫਤਿਹ, ਕੀ ਹਾਲ ਹੈ ਤੁਹਾਡਾ? ਸਤਿ ਸ਼੍ਰੀ ਅਕਾਲ।
1: ਸਤਿ
0: ਸ਼੍ਰੀ ਅਕਾਲ ਮੰਨਤ ਜੀ, ਕੀ ਹਾਲ ਆ?
1: ਮੈਂ ਠੀਕ ਹਾਂ, ਤੁਸੀਂ ਠੀਕ ਹੋ?
0: ਅਸੀਂ ਵੀ ਵਧੀਆ। ਤੁਸੀਂ ਠੀਕ ਤੇ ਆਪਾਂ ਵੀ ਠੀਕ।
1: ਅਸੀਂ ਨਾ ਕੱਲ ਦੀ ਸਵਿਮਿੰਗ ਕਲਾਸ ਕੈਂਸਲ ਕਰਕੇ ਅਸੀਂ ਬੋਲ ਭਾਵੇਂ ਨਾ ਬੋਲ ਦੇਖਣ ਗਏ। ਮੈਨੂੰ ਤਾਂ ਇੰਨੀ ਪਸੰਦ ਆਈ ਕਿ ਸਾਰੀਆਂ ਪੰਜਾਬੀਆਂ ਫਿਲਮਾਂ ਜਿਹੜੀਆਂ ਅਸੀਂ ਸਿਨੇਮੇ ਚ ਦੇਖਿਆ ਉਹ ਮੇਰੀ ਨੰਬਰ 1 ਫੇਵਰੇਟ ਆ ਹੁਣ।
0: ਕੀ ਬਾਤ, ਮੇਰੀ ਵੀ ਨੰਬਰ 1 ਫੇਵਰੇਟ ਹੋ ਗਈ ਮਨਤ। ਨਾਲੇ ਤੁਸੀਂ ਸਵਿਮਿੰਗ ਕੈਂਸਲ ਕਰਕੇ ਵੇਖ ਕੇ ਆਏ ਹਾਂ? ਸਵਿਮ ਕਰਕੇ ਗਏ?
1: ਹਾਂਜੀ। ਨਾਲੇ ਮੰਮਾ ਹੁਣਾਂ ਨੂੰ ਰੀਅਲਾਈਜ਼ ਨਹੀਂ ਹੋਇਆ ਸੀਗਾ, ਪਰ ਜਦੋਂ ਅਸੀਂ ਟਿਕਟਾਂ ਬੁੱਕ ਕਰਾ ਲਈਆਂ ਸੀਗੀਆਂ ਉਦੋਂ ਫਿਰ ਮੰਮਾ ਨੂੰ ਰੀਅਲਾਈਜ਼ ਮੈਨੂੰ ਯਾਦ ਆਇਆ ਕਿ ਹੈ ਅੱਜ ਤਾਂ ਟਿਊਜ਼ਡੇ ਆ, ਵੀ ਅੱਜ ਤਾਂ ਡਿਸਕਾਊਂਟ ਵਗੈਰਾ ਮਿਲਣੇ ਹੁੰਦੇ ਆ।
0: ਮੰਮਾ
1: ਕਹਿੰਦੇ ਹਾਏ ਸ਼ੁਕਰ ਆ ਵੀ ਹੁਣ ਤਾਂ ਡਿਸਕਾਊਂਟ ਤਾਂ ਮਿਲੂਗਾ ਹੀ।
0: ਮਿਲ ਗਏ ਫਿਰ
2: 12-13 ਦੀ ਟਿਕਟ ਮਿਲੀ ਹੁਣ ਨਹੀਂ ਮਿਲਦਾ ਤਾਂ
0: ਹੁਣ ਤੇ ਮੇਰਾ ਖਿਆਲ ਨਹੀਂ ਮਿਲਦੇ
1: ਸਾਨੂੰ
0: ਤੇ ਗੁੱਡ ਹੋ ਗਿਆ,
2: ਅਮੀਰ ਹੋ ਗਏ ਨਾ ਤੁਸੀਂ।
0: ਨਹੀਂ ਮੇਰਾ ਖਿਆਲ ਨਹੀਂ ਮਿਲਦੇ ਹੁਣ, ਬੰਦ ਹੋ ਗਿਆ।
1: ਹਾਂਜੀ
0: ਚਲੋ ਕੀ ਸੁਣਾਓਗੇ ਫਿਰ?
1: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
0: ਹਾਂਜੀ।
1: ਡਾਕਟਰ ਇਸ ਮੋਟਾਪਾ ਦੇ ਲਈ ਕੋਈ ਹੱਲ ਹੈਗਾ? ਪੱਪੂ ਡਾਕਟਰ ਸਾਹਿਬ ਤੇ ਫਿਰ ਉਹ ਕੀ ਆ ਡਾਕਟਰ, ਤੂੰ ਇੱਕ ਰੋਟੀ ਖਾਣੀ ਆ, ਤੂੰ ਰੋਜ਼ ਇੱਕ ਰੋਟੀ ਖਾਣੀ ਆ।
0: ਓਕੇ
1: ਪੱਪੂ। ਡਾਕਟਰ ਸਾਹਿਬ ਇਹ ਇੱਕ ਰੋਟੀ ਖਾਣ ਤੋਂ ਪਹਿਲਾਂ, ਖਾਣਾ ਖਾਣ ਤੋਂ ਪਹਿਲਾਂ ਖਾਣੀ ਆ, ਖਾਣਾ ਖਾਣ ਤੋਂ ਬਾਅਦ ਚ ਖਾਣੀ ਆ।
2: ਆਪਾਂ ਜੋ ਖਾਣਾ ਉਹ ਤਾਂ ਖਾਣਾ ਹੀ ਖਾਣਾ ਹੈ,
0: ਇਹ ਇਹ ਅੱਧਾ ਪੀਜ਼ਾ ਖਾਣ ਤੋਂ ਬਾਅਦ ਖਾਣੀ ਆ। ਥੈਂਕ ਯੂ ਮੰਨਤ।
1: ਥੈਂਕ ਯੂ। ਫਤਿਹ ਨਾਲ ਵੀ ਗੱਲ ਕਰ ਲਓ।
0: ਹਾਂਜੀ ਫਤਿਹ ਨਾਲ ਵੀ ਕਰਾ ਲਓ।
1: ਸਤਿ ਸ਼੍ਰੀ ਅਕਾਲ ਅੰਕਲ ਜੀ ਨਾਲੇ ਮਾਮਾ ਜੀ।
0: ਸਤਿ ਸ਼੍ਰੀ ਅਕਾਲ
2: ਫਤਿਹ ਜੀ, ਕੀ ਹਾਲ ਚਾਲ?
1: ਤੇ ਦੱਸਾਂ ਕਿ ਅਸੀਂ ਜਿਸ ਦਿਨ ਕਹੀ ਅਸੀਂ ਬੋਲ ਭਾਵੇਂ ਨਾ ਬੋਲ ਕਰ ਦੇ ਕੇ ਆਏ ਸੀ।
0: ਅੱਛਾ।
1: ਉੱਥੇ ਤੇ ਨਾ ਆਇਆ ਸੀ ਇੱਥੇ ਰੇਡੀਓ ਹਾਂਜੀ ਸੀ ਤੁਹਾਡਾ ਨਾਮ ਲਿਖਾਈ।
2: ਬਣ ਗਈ ਗੱਲ ਫਿਰ ਤਾਂ
0: ਬੱਲੇ।
1: ਹਾਂਜੀ
0: ਫਿਰ ਤੇ ਫਤਿਹ ਨੇ ਗੱਲ ਹੀ ਬਣਾਤੀ ਦੇ।
1: ਹਾਂਜੀ
0: ਵੈਰੀ ਨਾਈਸ ਫਤਿਹ। ਕਿੱਦਾਂ ਨੂੰ ਕਿੱਦਾਂ ਦੀ ਲੱਗੀ ਫਿਲਮ?
1: ਬਹੁਤ ਵਧੀਆ ਸੀਗੀ ਤੇ ਪਹਿਲਾਂ ਫਨੀ ਸੀ ਤੇ ਫਿਰ ਬਾਅਦ ਚ ਬਾਅਦ ਚ ਸੈਡ ਹੋ ਗਈ ਸੀ।
2: ਹਾਂ ਇਮੋਸ਼ਨਲ ਜੀ ਹੋ ਜਾਂਦੀ ਫਿਰ ਬਾਅਦ ਚ ਹਨਾ।
0: ਤੇ ਤੁਹਾਨੂੰ ਕੀ ਵਧੀਆ ਲੱਗਾ?
1: ਮੈਨੂੰ ਵਧੀਆ ਲੱਗਿਆ ਜਦੋਂ ਸਿੱਧੂ ਗਿੱਲ ਉਹਨਾਂ ਨੂੰ ਕੁੱਟਦਾ ਈ।
2: ਭਰਾਵਾ ਜਾਣਾ ਮੋੜ ਦੇਖਣ ਜਾ, ਇਹ ਫਿਲਮ ਦੇਖੀ ਜਾਣਾ ਤਾਂ।
0: ਹਾਂ ਕੁੱਟ ਕੁੱਟ ਵਾਲਾ ਵਧੀਆ ਲੱਗਾ।
1: ਹਾਂਜੀ
0: ਉਹ ਬੱਲੇ ਫਤ
2: ਜਦ ਅੰਡਰਟੇਕਰ ਬਣ ਜਾਂਦਾ ਹੋ ਹਨਾ।
0: ਕੀ ਸੁਣਾਓਗੇ ਫਿਰ?
1: ਅੱਜ ਮੈਂ ਸੁਣਾਉਂਗਾ ਇੱਕ ਬਰਜਰਤ ਜਿਹੜੀ ਮੰਮਾ ਨੇ ਆ ਬਣਾਈ ਆ,
0: ਜਿਹੜੀ ਕੋਈ ਨਹੀਂ ਪੁੱਛ ਸਕਦਾ।
1: ਮੈਂ
0: ਖਾਣ ਵਾਲੀ ਚੀਜ਼ ਹੈ ਵੀ
2: ਫਿਰ ਤਾਂ ਬਣ ਜਾਣੀ ਗੱਲ।
0: ਤੇ ਖਾਣ ਵਾਲੀ ਚੀਜ਼ ਔਰੇਂਜ ਹੋਰ ਕਿਹੜੀ ਆ ਜਿਹੜੀ ਸਵੇਰੇ ਸਵੇਰੇ ਤੁਸੀਂ ਲੈ ਕੇ ਜਾਂਦੇ ਹੋ ਨਾਲ ਟਿਫਿਨ ਚ ਲੈ ਕੇ ਜਾਂਦੇ ਹੋ? ਔਰੇਂਜ ਰੰਗ ਦਾ ਸੇਬ
1: ਨਹੀਂ,
2: ਔਰੇਂਜ ਰੰਗ ਦਾ ਬਨਾਨਾ ਕਹਿ ਦੋਗੇ ਤੁਹਾਡਾ ਕੀ ਆ?
0: ਇਹ
2: ਨਹੀਂ
0: ਹੁੰਦਾ, ਇਹ ਫਿਰ ਹੋ ਸਕਦਾ ਵਾ ਜਾਂ ਫਿਰ ਖੀਰਾ ਹੋਊਗਾ
2: ਉਹ ਵੀ ਔਰੇਂਜ ਰੰਗ ਦਾ।
0: ਹੈਂ ਔਰੇਂਜ ਰੰਗ ਦਾ ਤੇ ਕਰ ਲਾਂਗੇ ਨਾ ਪਹਿਲਾਂ ਮੰਨੇ ਤੇ ਸਹੀ। ਯਾਰ ਤੂੰ ਮੰਨ ਤੇ ਸਹੀ, ਅਸੀਂ ਰੰਗ ਕਰ ਲਾਂਗੇ ਮੁੜ ਕੇ।
2: 300-400 ਕਰ ਰਹੇ ਹੁਣ ਸਬਜ਼ੀਆਂ ਫਰੂਟ ਜੇ।
1: ਦੱਸਾਂ ਕੀ?
0: ਹਾਂ
1: ਦੱਸਾਂ ਅੰਤਰ।
0: ਹਾਂਜੀ
1: ਅੰਤਰ ਆਨਸਰ ਹੈਗਾ ਬਾਲੂ ਸ਼ਾਹੀ ਮੰਮਾ ਬਣਾਉਂਦੇ ਆ।
2: ਪਰ ਤੇ ਕਿਹਾ ਫਰੂਟ ਆ
0: ਮੇਰਾ ਰੰਗ ਔਰੇਂਜ ਆ ਪਰ ਮੈਂ ਫਰੂਟ ਨਹੀਂ।
2: ਆਪਾਂ ਐ ਸਮਝ ਗਏ ਵੀ ਟਾਲੀ ਕੋਲੋਂ ਨੀ ਮੁੜਨਾ, ਆਪਣੇ ਟਾਲੀ ਚੇਤੇ ਰਹਿ ਗਈ, ਟਾਲੀ ਕੋਲੋਂ ਨਹੀਂ ਮੁੜਨਾ।
0: ਓਕੇ ਬਾਏ ਬਾਏ ਬਾਲੂ ਸ਼ਾਹੀ, ਥੈਂਕ ਯੂ, ਥੈਂਕ ਯੂ ਸੁਖਵਿੰਦਰ ਜੀ, ਥੈਂਕ ਯੂ ਗੁਰਜੀਤ ਜੀ, ਥੈਂਕ ਯੂ ਜਤਿੰਦਰਪਾਲ ਜੀ। ਅੱਜ ਤੁਸੀਂ ਨਹੀਂ ਯਾਰ ਫਾਈਨ ਤੋਂ ਉਹਨੇ ਰਹਿ ਗਏ, ਤੁਸੀਂ ਅੱਜ ਨਹੀਂ ਲਾਗੇ ਬੰਨੇ ਨਹੀਂ ਪਹੁੰਚ ਸਕੇ, ਬਾਜ਼ਾਰ ਤਾਂ ਹੈ ਹੁਣ ਮੇਡ ਸੀ ਨਾ ਬਾਜ਼ਾਰ,
2: ਮੰਮਾ ਨੇ ਆਪ ਬਣਾਈ ਸੀ,
0: ਇਹ ਕੋਈ ਨੈੱਟ ਤੋਂ ਥੋੜ੍ਹੀ ਲੱਭਣੀ ਕੋਈ। ਅਤੇ ਨੈਕਸਟ ਸਾਡੇ ਨਾਲ ਆ ਤੇਗ, ਅਤੇ ਉਸ ਤੋਂ ਬਾਅਦ ਫਿਰ ਯੁਵਰਾਜ। ਸਤਿ ਸ਼੍ਰੀ ਅਕਾਲ ਤੇਗ, ਤੁਸੀਂ ਆਉਣੇ ਰਹੋ, ਕੀ ਹਾਲ ਹੈ?
1: ਅੱਜ
0: ਤੇ ਪਹਿਲਾਂ ਵਾਰੀ ਲੈ ਲਈ, ਵੈਰੀ ਨਾਈਸ। ਅੱਜ ਜਾ ਰਹੇ ਹੋ ਸਕੂਲ?
1: ਹਾਂਜੀ।
0: ਕਿੰਡਰ ਸਿੰਘਾਂ ਨੂੰ ਹੱਥ ਪਾਈ ਜਾ। ਸਿੰਘਾਂ ਨੂੰ ਹੱਥ ਪਾਈ ਜਾ, ਸਿੰਘ ਕੀ ਹੁੰਦੇ ਭਲਾ? ਅੱਛਾ,
2: ਗੈਸ ਕਰੀਏ ਫਿਰ।
0: ਤੇ ਸਿੰਘ ਕੀ ਹੁੰਦੇ ਭਲਾ?
1: ਤੁਸੀਂ ਗੈਸ ਕਰੋ।
0: ਅੱਛਾ, ਸਿੰਘ ਵੀ ਗੈਸ ਕਰ ਲਈਏ। ਉਹ ਬੜੀ ਸਮਾਰਟ ਹੈ ਕੁੜੀ, ਕਹਿੰਦਾ
2: ਹਾਰਨ ਹੁੰਦੇ, ਉਹਨੇ ਕਹਿੰਦਾ ਹਾਰਨ ਤਾਂ ਪੀ ਪੀਣ ਵਾਲੇ ਹੁੰਦੇ,
0: ਸਿੰਘਾਂ ਵਾਲਾ ਡੋਗ ਹੋਜੂ? ਨਹੀਂ,
2: ਸਿੰਘ ਵਾਲਾ ਘੋੜਾ ਫਿਰ
0: ਯੂਨੀਕੋਰਨ ਹੈ। ਯੂਨੀਕੋਰਨ
1: ਨਹੀਂ,
0: ਜਾਨਵਰ ਨਹੀਂ ਆ। ਤੇ ਫਿਰ ਇਹ ਹੋਰ ਕੀ ਹੋ ਸਕਦਾ? ਇਹ ਸਾਈਕਲ ਹੋ ਸਕਦਾ?
1: ਹਾਂਜੀ
0: ਹੋ ਸਕਦਾ।
2: ਮੋਟਰਸਾਈਕਲ ਹੋ ਸਕਦਾ?
0: ਮੋਟਰਸਾਈਕਲ ਵੀ ਹੋ ਸਕਦਾ? ਕੱਲਾ ਸਾਈਕਲ?
2: ਓਕੇ,
0: ਤੇ ਬੁੱਝ ਲਿਆ ਫਿਰ ਆਪਾਂ, ਬੁੱਝ ਲਿਆ ਫਿਰ ਆਪਾਂ। ਫਿਰ ਤੁਸੀਂ ਆਪ ਹੀ ਤਿਆਰੀ ਕਰਾਉਂਦੇ ਹੋ ਫਿਰ ਭੈਣ ਨੂੰ?
1: ਮਿੱਡੀਆਂ
2: ਨੀ ਕਰਨੀਆਂ ਆਉਂਦੀਆਂ ਹੋਣੀਆਂ ਨਾ, ਵਾਲ ਤਾਂ ਬਾਹਣੇ ਆਉਂਦੇ ਇਹਨੂੰ।
0: ਪਰ ਹੁਣੇ ਹੁਣੇ ਤੁਸੀਂ ਵਾਹ ਲਿਆ ਕਰੋ, ਮੁੜ ਕੇ ਐਂਬਰ ਨੇ ਤੁਹਾਨੂੰ ਵਾਹੁਣ ਵੀ ਨੀ ਦਿਆ ਕਰਨੇ, ਫਿਰ ਉਹਨੂੰ ਵੀ ਪਤਾ ਲੱਗ ਜਾਣਾ, ਹਾਲੇ ਤੇ ਸਿਰਫ ਮੰਮਾ ਨੂੰ ਪਤਾ ਵਾ ਹੈ। ਜਦੋਂ ਤੁਸੀਂ ਪਾਰਕ ਜਾਂਦੇ ਹੋ ਨਾ, ਉਦੋਂ ਤੁਸੀਂ ਵਾਅਦਾ ਕਰੋ, ਨਾਲੇ ਪ੍ਰੈਕਟਿਸ ਹੋ ਜੂਗੀ।
1: ਮਮਾ ਖਲੀ ਕਹਿੰਦੀ ਹੁੰਦੀ ਆ ਮੈਂ ਵਾਲ ਮੈਂ ਆਪ ਬਾਹ ਸਕਦੀ ਆ ਜਦੋਂ ਮੈਂ ਸ਼ਾਵਰ ਵਿੱਚ ਹੁੰਦੀ ਆ।
0: ਹਾਂ ਓਕੇ ਓਕੇ ਓਕੇ ਓਕੇ ਫਿਰ ਕਿੰਨੇ ਕੰਮ ਕਰ ਲੈਂਦੀ ਆ ਕੁੜੀ ਨਾਲ ਤੇ ਕੀ ਲਿਆਇਓ ਫਿਰ ਅੱਜ?
1: ਅੱਜ ਮੈਂ ਸੁਣਾਉਂਗੀ ਇੱਕ ਬਜਾਰੇ।
0: ਓਕੇ
1: ਕਾਲੀ ਖਰੀਦਿਆ ਪਰ ਖਾਂਦੇ ਨਹੀਂ।
0: ਅੱਛਾ ਖਾਣ ਲਈ ਖਰੀਦਿਆ ਪਰ ਖਾਂਦੇ ਨਹੀਂ।
1: ਪਰ ਖਾਂਦੇ ਨਹੀਂ।
0: ਖਰੀਦ ਕੇ ਲਿਆਈਦਾ?
1: ਹਾਂਜੀ।
0: ਅੱਛਾ ਖਾਣ ਲਈ ਖਰੀਦ ਕੇ ਲਿਆਈਦਾ ਵਾ।
1: ਤੁਸੀਂ ਬਾਏ ਖਾਂਦੇ ਹੁੰਦੇ ਹੋ ਪਰ ਜੇ ਤੁਸੀਂ ਸ਼ੌਪਕੀਪਰ ਹੋ ਤਾਂ ਤੁਸੀਂ ਖਰੀਦਦੇ ਹੋ।
0: ਅੱਛਾ ਅੱਛਾ ਸ਼ੌਪਕੀਪਰ ਹੈ ਤਾਂ ਖਰੀਦਦੇ ਹੋ। ਹਾਂ
1: ਹਾਂਜੀ
0: ਖਾਣ ਲਈ। ਓਕੇ ਇਹ ਟੇਕ ਵੇ ਬਾਕਸ ਤੇ ਨਹੀਂ ਕਿਤੇ?
1: ਨਹੀਂ।
0: ਇਹ ਵੁਡਨ ਸਪੂਨ ਲੱਗਦਾ ਮੈਨੂੰ।
1: ਨਹੀਂ
0: ਨਹੀਂ ਆ। ਓਏ ਹੋਰ ਕੀ ਖਾਣ ਲਈ ਖਰੀਦਦੇ ਫਿਰ ਆਪਾਂ? ਟਿਸ਼ੂ ਟਿਸ਼ੂ ਲਫਾਫਾ ਸਿੰਗਲ ਯੂਜ ਸਿੰਗਲ ਯੂਜ
2: ਕੋਈ ਨਿਆਣਾ ਆਊਗਾ ਨਾ ਪਕਾਈ ਮਾਰੋ ਬਜ਼ਾਰ ਤੋਂ ਪੁੱਜੋ।
0: ਤੇ ਇਧਰ ਇੱਕ ਅੰਕਲ ਆਏ ਆ ਕਹਿੰਦੇ ਪਲੇਟ ਹੁੰਦੀ ਆ।
1: ਹਾਂਜੀ।
0: ਅੱਛਾ ਪਲੇਟ ਹੀ ਹੁੰਦੀ ਆ।
1: ਹਾਂਜੀ।

0: Niin, ਐਵੇਂ ਚੀਜ਼
1: ਆਪਾਂ ਚੂਜ਼ ਕੀਤਾ ਸੀ ਪਲੇਟ ਆਪਾਂ ਚੂਜ਼ ਕੀਤਾ ਓਕੇ
2: ਪਲੇਟ ਜ਼ਿਆਦਾ ਸਹੀ ਆ ਵੀ ਫਿਰ
1: ਤਾਂ ਓਕੇ ਗੁੱਡ ਗੁੱਡ ਗੁੱਡ ਆ ਨਾਈਸ ਹੀ ਤੁਹਾਡਾ ਥੈਂਕ ਯੂ
0: ਥੈਂਕ
1: ਯੂ ਤੁਹਾਡਾ ਦਿਨ ਵਧੀਆ ਵਧੀਆ ਰਹੇ ਤੇ ਨੈਕਸਟ ਸਾਡੇ ਨਾਲ ਯੁਵਰਾਜ ਤੇ ਉਸ ਤੋਂ ਬਾਅਦ ਫਿਰ ਸ਼੍ਰੇਆ ਤੇ ਮਾਨੂ ਬਿੱਲੀ ਸਤਿ ਸ਼੍ਰੀ ਅਕਾਲ ਯੁਵਰਾਜ ਤੁਸੀਂ ਆਉਂਦੇ ਰਹੋ
3: ਸਤਿ
1: ਸ਼੍ਰੀ ਅਕਾਲ ਅੰਕਲ ਜੀ ਤੇ ਅੰਕਲ ਜੀ ਸਤਿ ਸ਼੍ਰੀ ਅਕਾਲ ਯੁਵਰਾਜ ਜੀ ਤੇ ਯੁਵੀ ਜੀ
2: ਕੀ ਹਾਲ ਆ ਤੁਹਾਡਾ
3: ਮੇਰਾ ਠੀਕ ਆ ਤੁਹਾਡਾ ਕੀ ਹਾਲ ਆ
1: ਸਾਡਾ ਵੀ ਠੀਕ ਆ ਤੁਸੀਂ ਸੁਣਾਓ ਹੋ ਗਏ ਤਿਆਰ
3: ਹਾਂਜੀ ਮੈਂ ਤਾਂ ਸਕੂਲ ਵੀ ਪਹੁੰਚ ਗਿਆ
1: ਸਕੂਲ ਵੀ ਪਹੁੰਚ ਗਏ
3: ਹਾਂਜੀ ਤੇ ਅੱਜ ਮੈਂ ਮੇਰੀ ਸੌਕਰ ਟ੍ਰੇਨਿੰਗ ਆ ਤੇ ਮੇਰੀ ਕ੍ਰਿਕਟ ਟ੍ਰੇਨਿੰਗ ਆ ਤੇ ਨੈਕਸਟ ਵੀਕ ਤੋਂ ਮੇਰੇ ਪਾਪਾ ਕਹਿੰਦੇ ਕਿਉਂਕਿ ਮੈਂ ਕਲੱਬ ਜੁਆਇਨ ਕਰ ਰਿਹਾ ਸੌਕਰ ਕਲੱਬ ਇਸ ਲਈ ਮੇਰੇ ਪਾਪਾ ਨੇ ਕਿਹਾ ਵੀ ਮੈਨੂੰ ਜਿਹੜੀ ਮੈਂ ਹੁਣ ਟ੍ਰੇਨਿੰਗ ਜਾਂਦਾ ਉਹ ਛੱਡਣੀ ਪਊਗੀ ਕਿਉਂਕਿ ਜਿਹੜਾ ਕਲੱਬ ਆ ਉਹ ਬਹੁਤ ਟ੍ਰੇਨਿੰਗਾਂ ਲੈਂਦਾ ਇਸ ਲਈ ਮੈਨੂੰ ਇਹ ਵੀ ਨਹੀਂ ਛੱਡਣੀ ਪਊ
1: ਅੱਛਾ ਫਿਰ
2: ਦੂਜਾ ਕਲੱਬ ਜ਼ਿਆਦਾ ਵਧੀਆ ਜ਼ਿਆਦਾ ਮਿਹਨਤ ਕਰਾਉਂਦੇ ਉਹ
3: ਹਾਂਜੀ ਕਿਉਂਕਿ ਉਹ ਮੈਨੂੰ ਕਲੱਬ ਵਧੀਆ ਲੱਗਦਾ ਕਿਉਂਕਿ ਉਹ ਮੈਚਸ ਵੀ ਖਲਵਾਉਂਦੇ ਆ
2: ਫਿਰ ਤਾਂ ਸੈਟਰਡੇ ਸੰਡੇ ਪੂਰਾ ਹੀ ਬੁੱਕ ਕਰਤਾ ਤੁਸੀਂ ਸਾਰੇ ਸੀਜ਼ਨ ਦਾ ਹੀ
3: ਹਾਂਜੀ ਤੇ ਜਦੋਂ ਵਿੰਟਰ ਸੀਜ਼ਨ ਹੋਊਗਾ ਮੈਂ ਮੇਰੇ ਵਾਪਸ ਮੈਂ ਅਕੈਡਮੀ ਚ ਜੁਆਇਨ ਕਰ
1: ਗੁੱਡ ਗੁੱਡ ਨਾਈਸ ਆ ਫਿਰ ਤੇ ਚਲੋ ਗੁੱਡ ਹੋ ਗਿਆ ਫਿਰ ਕਲੱਬ ਪੁੱਤ ਸਾਰੇ ਇੱਥੇ ਇੱਕੋ ਜਿਹੀ ਆ ਜਿੱਥੇ ਮਰਜ਼ੀ ਚੱਲ ਜਾਓ
3: ਹਾਂਜੀ ਨਹੀਂ ਪਰ ਫਿਰ ਮੈਂ ਅਕੈਡਮੀ ਚ ਜਾਊਂਗਾ ਉਹ ਅੰਬਸ ਟ੍ਰੇਨਿੰਗ ਦਿੰਦੇ ਆ
1: ਅੱਛਾ ਅੱਛਾ
2: ਉਹ ਫਿਰ ਮੈਚ ਮੂਚ ਘੱਟ ਖਡਾਉਂਦੇ ਹੋਣੇ ਆ
1: ਠੀਕ ਆ
2: ਵਿਦਨ ਅਕੈਡਮੀ
1: ਤੇ ਕੀ ਸੁਣਾਓਗੇ ਫਿਰ ਅੱਜ
3: ਇੱਕ ਚੁਟਕਲਾ
1: ਹਾਂਜੀ
3: ਇੱਕ ਵਾਰੀ ਪਤੀ ਗੁੱਸੇ ਹੋ ਕੇ ਆਪਣੀ ਪਤਨੀ ਨੂੰ ਕਹਿੰਦਾ ਵੀ ਤੂੰ 5000 ਕਿੱਥੇ ਖਰਚ ਕਰਤੇ ਮੈਂ ਤੈਨੂੰ ਦਿੱਤੇ ਸੀ ਤੇ ਫਿਰ ਪਤਨੀ ਕਹਿੰਦੀ ਵੀ ਮੈਂ ਇੱਥੇ ਹੀ ਦੱਸ ਦਿੰਦੀ ਹਾਂ ਫਿਰ ਪਤੀ ਕਹਿੰਦਾ ਵੀ ਨਹੀਂ ਮੈਨੂੰ ਡੀਟੇਲ ਚ ਦੱਸੀ ਤੇ ਫਿਰ ਪਤਨੀ ਕਹਿੰਦੀ ਹਾਂ ਹਾਂ ਮੈਂ ਡੀਟੇਲ ਚ ਹੀ ਦੱਸਦੀ ਹਾਂ 2000 ਮੈਂ ਇੱਧਰ ਖਰਚ ਕਰਤੇ 2000 ਮੈਂ ਉੱਧਰ ਖਰਚ ਕਰਤੇ ਤੇ 1000 ਮੈਂ ਇੱਧਰ ਉੱਧਰ ਖਰਚ ਕਰਤੇ
1: ਅੱਛਾ ਹੋ ਸਕਦਾ ਉਹਨੇ ਨਾਲ ਇਸ਼ਾਰੇ ਕੀਤੇ ਹੋਣ ਇੱਧਰ ਤੇ ਇਸ਼ਾਰਾ ਕੀਤਾ ਹੋਵੇ ਉੱਧਰ ਤੇ ਇਸ਼ਾਰਾ ਕੀਤਾ ਹੋਵੇ ਏਦਾਂ ਨੀ ਕੀਤਾ ਉਹਨੇ
3: ਹਾਂਜੀ ਏਦਾਂ ਹੀ ਕੀਤਾ
1: ਹੈਨਾ ਇੱਧਰ ਇੱਧਰ ਇੱਧਰ ਜਦੋਂ ਉਹਨੇ ਇੱਧਰ ਕਿਹਾ ਤੇ ਕਿੱਧਰ ਇਸ਼ਾਰਾ ਕੀਤਾ ਸੀ
3: ਉਹਦੇ ਲੈਫਟ ਸਾਈਡ ਨੂੰ
1: ਹਾਂ ਤੇ ਉੱਧਰ ਕੀ ਪਿਆ ਸੀ
3: ਪਤਾ ਨਹੀਂ
1: ਅੱਛਾ ਤੇ ਰਾਈਟ ਸਾਈਡ ਕੀ ਪਿਆ ਸੀ ਇੱਧਰ ਉੱਧਰ ਵੀ ਲੱਭ ਹੀ ਜਾਣਾ ਫਿਰ
2: ਇੱਧਰ ਉੱਧਰ ਪਰਫਿਊਮ ਹੋ ਜਾਣਾ
3: ਹਾਂ
1: ਮੇਕਅਪ ਹੋ ਸਕਦਾ ਜਾਣਦਾ ਤੇ ਮੁੰਡਾ ਸਾਰਾ ਕੁਛ ਹੀ ਆ ਠੀਕ ਠਾਕ ਵਧੀਆ ਤੁਸੀਂ ਸੁਣਾਓ
4: ਮੈਂ ਵੀ ਠੀਕ ਹਾਂ
1: ਗੁੱਡ ਇਹ ਬੜੀਆਂ ਚੀਜ਼ਾਂ ਜਾਣਦਾ ਹੈ ਸਾਰਾ ਕੁਛ ਹੀ ਪਤਾ ਵੇਖਦਾ ਰਹਿੰਦਾ ਹੈ ਮਚਲਾ ਜਿਹਾ ਪਿਆ ਰਹਿੰਦਾ ਹੈ
2: ਮੇਕਅਪ ਦਾ ਸਮਾਨ ਜੁਐਲਰੀ ਪਰਫਿਊਮ
1: ਇਹ ਸੁਣਦਾ ਰਹਿੰਦਾ ਸਾਰੇ ਗੱਲਾਂ
4: ਹਾਂਜੀ
1: ਕੀ ਸੁਣਾਓਗੇ
4: ਇੱਕ ਚੁਟਕਲਾ
1: ਹਾਂਜੀ
4: ਇੱਕ ਵਾਰੀ ਪਤੀ ਪਤਨੀ ਹੱਥ 'ਚ ਹੱਥ ਪਾ ਕੇ ਸ਼ੋਪਸ ਦੀ ਬਾਰ ਬਾਰ ਤੁਰ ਰਹੀ ਸੀਗੀ ਤੇ ਪਤੀ ਦਾ ਇੱਕ ਦੋਸਤ ਆ ਕੇ ਪਤੀ ਨੂੰ ਕਹਿੰਦਾ ਵੀ ਵਾਹ ਇੰਨੇ ਸਾਲ ਹੋ ਗਏ ਵਿਆਹ ਨੂੰ ਫਿਰ ਵੀ ਇੰਨਾ ਪਿਆਰ ਆ ਤੁਹਾਡੇ ਦੋਨਾਂ ਚ ਤੇ ਪਤੀ ਕਹਿੰਦਾ ਲੈ ਕਿੱਥੇ ਜੇ ਮੈਂ ਇਹਦਾ ਹੱਥ ਛੱਡਦਾ ਕਿਸੇ ਵੀ ਦੁਕਾਨ ਚ ਵੜ ਜਾਂਦੀ ਆ
1: ਅੱਜ ਤੇ ਫਿਰ ਤੁਹਾਡੇ ਘਰੋਂ ਫਿਰ ਖਰਚੇ ਵਾਲੇ ਹੀ ਆਏ ਚੁਟਕਲੇ

0: bir şey iş.
1: ਫਿਰ ਕਿਉਂ ਆ ਪੁੱਤ ਜੇ ਮੰਮਾ ਨੇ ਸੂਟ ਲੈ ਲਿਆ ਇੱਦਾਂ ਨਾ ਨਾ ਕਰੋ
0: ਤੁਸੀਂ ਵਗੈਰਾ ਤਾਂ ਲੈ ਸਕਦੇ ਆ
1: ਇੱਦਾਂ ਨਾ ਨਾ ਕਰੋ ਹੁਣ ਤੁਸੀਂ ਥੈਂਕ ਯੂ
2: ਥੈਂਕ ਯੂ ਹੈਵ ਅ ਨਾਈਸ ਡੇ
1: ਥੈਂਕ ਯੂ ਤੇ ਨੈਕਸਟ ਸਾਡੇ ਨਾਲ ਹੈ ਸ਼੍ਰੇਆ ਉਸ ਤੋਂ ਬਾਅਦ ਫਿਰ ਤਵਨੀਤ ਤੁਹਾਡੀ ਵਾਰੀ ਸਤਿ ਸ਼੍ਰੀ ਅਕਾਲ ਸ਼੍ਰੇਆ
3: ਸਤਿ ਸ਼੍ਰੀ ਅਕਾਲ ਦੋ
0: ਅੰਕਲ ਜੀ ਸਤਿ ਸ਼੍ਰੀ ਅਕਾਲ ਜੀ
1: ਨਹੀਂ ਚਾਹ ਤੇ ਨੀ ਪੀਂਦੇ ਪਏ ਗੱਲਾਂ ਕਰਦੇ ਆ ਤੁਹਾਡੇ ਨਾਲ
0: ਤੁਸੀਂ ਚਾਹ ਪੀ ਲਈ
1: ਚਾਹ ਬਣਾ ਕੇ ਨੀ ਦਿੱਤੀ ਭੁੱਲ ਗਏ ਕਿ ਆਉਂਦੀ ਨੀ ਆ ਭੁੱਲ ਗਏ ਕਿ ਆਉਂਦੀ ਨੀ ਆ ਤੁਹਾਨੂੰ ਕਦੋਂ ਕਾਜੂਗੀ ਕਿੰਨੇ ਸਾਲਾਂ ਨੂੰ ਆਜੂਗੀ 8 ਓਕੇ ਤੇ 8 ਤੇ ਤੁਸੀਂ ਹੋ ਗਏ ਹੋ ਅੱਛਾ 6 ਹੋ ਓਏ ਹੋਏ ਅੱਛਾ 2 ਈਅਰ ਫਿਰ 2 ਈਅਰ ਆਪਾਂ ਚਾਹ ਨਾ ਪੀਏ ਫਿਰ ਸੋਚਦਾ ਓਕੇ ਅਸੀਸ ਤੇ ਕਹਿੰਦੀ ਆ ਮੈਨੂੰ ਚਾਹ ਆ ਗਈ ਆ ਆ ਗਈ ਭਲਾ ਉਹਨੂੰ ਪਤਾ ਨੀ ਹੈ ਨਾ ਹਾਂ ਜਾ ਕੇ ਵੇਖਣਾ ਪੈਣਾ ਹਾਂ ਕੀ ਸੁਣਾਓਗੇ ਫਿਰ ਓਕੇ
3: ਬਾਹਰੋਂ ਆਈ ਵੱਧ ਕੇ ਘਰ ਆਏ ਚੱਲ ਕੇ
1: ਅੱਛਾ ਬਾਹਰੋਂ ਆਏ ਵੱਧ ਕੇ ਤੇ ਘਰ ਆਏ ਚੱਲ ਕੇ ਇੱਦਾਂ
0: ਦੁਬਾਰਾ
3: ਬਾਹਰੋਂ ਆਏ ਵੱਧ ਕੇ ਘਰ ਆਏ ਚੱਲ ਕੇ
1: ਅੱਛਾ ਬਾਹਰੋਂ ਆਏ ਵੱਢ ਕੇ ਤੇ ਘਰ ਆਏ ਚੱਲ ਕੇ
3: ਆਨਸਰ
1: ਇਹ ਕੋਈ ਮੈਨੂੰ ਲੱਗਦਾ ਬਾਹਰੋਂ ਘਾਹ ਕੱਟ ਕੇ ਆਇਆ ਵਾ ਘਰ ਗਾਰਡਨਰ ਜਿਹਾ ਲੱਗਦਾ ਕੋਈ ਹੈ
0: ਪੱਠੇ ਪੁੱਠੇ ਵੀ ਹੋ ਸਕਦੇ
1: ਲੋਨ ਮੂਵਰ ਕੋਈ
0: ਬੱਲੇ ਬੱਲੇ ਪੱਠੇ ਲੈਣ ਚੱਲੇ
1: ਬਾਹਰੋਂ ਆਏ ਵੱਢ ਕੇ ਤੇ ਅੱਗੇ ਘਰ ਆਏ ਚੱਲ ਕੇ ਓਕੇ
0: ਔਖੀ ਜੀ ਲੱਗਦੀ ਯਾਰ ਕੋਈ ਚੀਜ਼
1: ਹਾਂ ਬਾਹਰੋਂ ਆਏ ਵੱਢ ਕੇ ਤੇ ਘਰ ਆਏ ਚੱਲ ਕੇ ਹੈ ਕੋਈ ਕੁੱਤੇ ਲਾ ਕੁੱਤਾ ਤੇ
3: ਨਹੀਂ
1: ਹਲਕਾ ਕੁੱਤਾ ਤੇ ਨਹੀਂ
0: ਹੈ ਆਪਣੇ ਤਾਂ ਇਹ ਜੀ ਪੱਗੇ ਹੁੰਦੇ ਸੀ ਬਚਪਨ ਚ
1: ਹਾਂ ਬਾਹਰੋਂ ਆਏ ਵੱਢ ਕੇ
0: ਟੀਕੇ ਹੀ ਗੜੀ ਜਾਂਦੇ ਸੀ
1: ਹਾਂ ਇਹ ਕੋਈ ਮੈਨੂੰ ਇਹ
3: ਆਪਾਂ ਫਲੋਟ ਯੂਜ਼ ਕਰ ਜੁਟਸ ਆਮ ਮੈਸ ਹੁੰਦਾ ਥੱਲੇ
1: ਅੱਛਾ ਅੱਛਾ ਬਾਹਰੋਂ ਆਏ ਵੱਢ ਕੇ ਹੂੰ ਇਹ ਕੋਈ ਮਤਲਬ ਮਿਸਤਰੀ ਜਿਹਾ ਵੀ ਹੋ ਸਕਦਾ ਬਾਹਰੋਂ ਫਾਏ ਵੱਢ ਕੇ ਆ ਗਿਆ ਘਰ ਚ
0: ਏਦਾਂ ਥੋੜੀ ਉਦਾਂ
1: ਹੈ ਚਲੋ ਫਿਰ ਹਾਰ ਗਏ ਅਸੀਂ ਤੇ
0: ਸਾਨੂੰ ਦਿਓ ਪਹਿਲਾਂ
1: ਸਾਨੂੰ ਤੇ ਕੁੱਲ ਮਿਲਾ ਕੇ ਇੰਨਾ ਕੀ ਪਤਾ
0: ਝਾੜੂ
1: ਝਾੜੂ ਓ ਹੋ ਅੱਛਾ ਬਾਹਰੋਂ ਆਏ ਵੱਢ ਕੇ ਝਾੜੂ ਹੁੰਦਾ ਵਾ ਓਹੋ
0: ਔਖਾ ਸੀ
3: ਬੱਲੇ ਬੱਲੇ ਸ਼ਵ ਸ਼ਵਾ
1: ਥੈਂਕ ਯੂ
3: ਬੱਲੇ ਬੱਲੇ ਸ਼ਵ ਸ਼ਵਾ
0: ਮੈਂ ਕੱਲੀ ਨਹੀਂ ਭਾਈ ਅੱਲਾ ਤਾਂ ਕਿੱਦਾਂ ਖੋਲ ਜਾ
3: ਅਸੀਂ ਇਸ ਦਾ ਗੱਲ ਕਰ ਲੋ ਪਲੀਜ਼
1: ਹਾਂਜੀ ਹਾਂਜੀ ਪਲੀਜ਼ ਕਰਵਾ ਦੋ
0: ਮਿਆਉ ਮਿਆਉ ਕਰਨਾ ਸੀ
1: ਮਿਆਉ ਮਿਆਉ ਕਰਨਾ ਓਹੋ ਇੱਕਦਮ ਮੌਸਮ ਚ ਤਬਦੀਲੀ ਆਈ ਨਾ,
0: ਸਪੈਲਿੰਗ ਚੇਂਜ ਕਰਤੇ।
1: ਨਹੀਂ ਨਹੀਂ, ਮੌਸਮ ਚ ਤਬਦੀਲੀ ਆਈ ਤੇ ਉਸ ਕਰਕੇ ਆਵਾਜ਼ ਭੁੱਲ ਗਈ, ਮਾਣੂ ਬਿੱਲੀ ਵੁਫ ਵੁਫ ਕਰਨ ਲੱਗ ਪਈ।
0: ਸਾਈਨਸ ਹੋਇਆ ਹੋਇਆ।
1: ਹਾਂ,
3: ਮਿਆਉ ਮਿਆਉ
1: ਮਿਆਉ ਮਿਆਉ ਕਰਨਾ ਹੀ। ਓਹੋ ਯਾਰ, ਮਾਣੂ ਬਿੱਲੀ ਨੂੰ ਡਿਮੈਂਸ਼ੀਆ ਹੋ ਗਿਆ,
0: ਸਿਆਣੀ ਉਮਰ ਤੇ ਹੋ ਗਈ ਹੁਣ।
1: ਮਾਣੂ ਬਿੱਲੀ ਵੁਫ ਵੁਫ ਕਰ, ਪਰ ਉਹ ਮਾਣੂ ਬਿੱਲੀ ਨੂੰ ਪਤਾ ਕਿਉਂ ਤਾਂ ਵੀ ਸੀਸ ਭੁਲੇਖਾ ਪਿਆ ਵਾ, ਕਿਉਂਕਿ ਮਾਣੂ ਬਿੱਲੀ ਤੇ ਉਹਦੇ ਉਹਦੇ ਸਾਈਜ਼ ਦੇ ਕੁੱਤੇ ਆਉਣ ਲੱਗ ਪਏ ਨਾ। ਹਾਂ, ਮਾਣੂ ਬਿੱਲੀ
0: ਪਿਆਰੇ ਪਿਆਰੇ ਜੱਤਲ ਜੀ।
1: ਹਾਂ, ਮਾਣੂ ਬਿੱਲੀ ਦਾ ਸਾਈਜ਼ ਵੱਡਾ ਹੋ ਗਿਆ ਤੇ ਡੋਗੀਆਂ ਦਾ ਸਾਈਜ਼ ਨਿੱਕਾ ਹੋ ਗਿਆ। ਉਹ ਜਿਹੜੇ ਹੈ ਨਾ, ਹਾਂ ਯੈਸ, ਉਹ ਜਿਹੜੇ ਪਰਸ ਵਿੱਚ ਰੱਖਦੇ ਆ ਹਨਾ। ਕੁੱਤਾ ਜਿਹੜਾ, ਤੂੰ ਗਾਣਾ ਵੀ ਨਹੀਂ ਹੈ ਕਿ ਜਿੰਨੀ ਤੂੰ ਕੁੱਤਾ ਤੂੰ ਪਰਸ ਚ ਰੱਖਦੀ ਤੇ ਪੈਸਾ ਤੇਰੇ ਕੋਲ ਹੈ ਨਹੀਂ, ਹੈ ਨਾ।
0: ਕੁਛ ਹੋਰ ਹੋਣਾ ਗਾਣਾ, ਇਹ ਵੀ ਮਿਉਂ ਮਿਉਂ ਜਿਵੇਂ ਪੁੱਪ ਪੁੱਪ ਨਿਕਲ ਗਿਆ, ਕੋਈ ਏਦਾਂ ਦੀ ਗੱਲ ਹੋਣੀ।
1: ਅਸੀਂ ਕੀ ਸੁਣਾਉਂਗਾ,
3: ਮੇਰਾ ਸੂਟ ਵੇਖਿਆ।
1: ਓ ਕੀ ਸੂਟ ਕਿ ਜੂਟ
3: ਜੂਟ
1: ਜੂਟ ਲੈ ਲਿਆ।
0: ਅੱਛਾ,
1: ਆਹ ਸੱਚ, ਇੱਕ ਮਿੰਟ ਮੈਂ ਵੇਖਾਂ, ਫੇਰ ਮੈਨੂੰ ਭੇਜਿਆ ਸੀ ਕੱਲ ਤੇ ਉਹ ਤੇ ਬੜਾ ਘੈਂਟ ਹੈ ਯਾਰ, ਬੜਾ ਸੋਹਣਾ ਵਾ ਇਹਦੇ।
3: ਹਾਂਜੀ,
1: ਇਹ ਮੇਰੇ ਲਈ ਵੀ ਲੈ ਆਓਗੇ ਇੱਕ?
3: ਹਾਂਜੀ
1: ਓਕੇ ਪਲੀਜ਼। ਆਹ ਤੇ ਬਹੁਤ ਨਾਈਸ ਹੈ ਤੇ ਪਿੱਛੋਂ ਵੀ ਖੁੱਲ ਜਾਂਦਾ ਤੇ
3: ਇਹਦੀਆਂ,
1: ਨਹੀਂ ਵੰਨ ਹੀ ਬੜਾ, ਵੰਨ ਹੀ ਬੜਾ। ਤੁਸੀਂ ਲੈਣਾ ਅੰਕਲ?
0: ਹਾਂ,
1: ਤੁਸੀਂ ਵੀ ਲੈਣਾ?
0: ਇਸੇ ਭਾਅ ਚ ਦੋ ਤੋਲਦੇ।
1: ਇਹ ਪਤਾ ਪਿੱਛੋਂ ਵੀ ਖੁੱਲ ਜਾਂਦਾ ਤੇ ਬਾਰੀਆਂ ਵੀ ਖੁੱਲ ਜਾਂਦੀਆਂ ਤੇ ਬੋਨਟ ਵੀ ਖੁੱਲ ਜਾਂਦਾ।
0: ਕੀ ਬਾਤ ਹੈ,
1: ਇਹ ਤੇ ਬੜਾ ਘੈਂਟ ਹੈ ਯਾਰ,
0: ਸਮਾਨ ਹੀ ਬਹੁਤ ਆ ਜਾ ਕਰਨਾ।
1: ਵੈਰੀ ਨਾਈਸ, ਏਡੀ ਸੋਹਣੀਆਂ ਸੋਹਣੀਆਂ ਚੀਜ਼ਾਂ ਤੁਸੀਂ ਕਿੱਥੋਂ ਲੈ ਲੈਂਦੇ ਹੋ ਯਾਰ?
0: ਹੁਣ ਦੇਖਿਓ ਇਹਨਾਂ ਦਾ ਘਰ ਕਿੰਨਾ ਕਲੀਨ ਰਹਿਣ ਲੱਗ ਜਾਣਾ, ਇਹਨੇ ਸਾਰੇ ਖਡੌਣੇ ਖਡੂਣੇ ਜੂਟ ਤੇ ਪਾ ਕੇ ਇਕੱਠੇ ਕਰਕੇ ਇੱਕ ਪਾਸੇ ਰੱਖ ਦਿਆ ਕਰਨੇ।
3: ਹਾਂਜੀ,
1: ਇਦਾਂ ਹੀ ਕਰਦਾ ਵਾ,
0: ਕਲੀਨ ਅਪ ਲਈ ਬਹੁਤ ਵਧੀਆ ਹੁੰਦਾ ਹੈ।
1: ਵਾਹ,
3: ਮੈਂ ਯੂਟ ਦੇ ਐਮਪਲੋਈ ਪਾਂਡਾ।
1: ਓਕੇ ਗੁੱਡ, ਨਹੀਂ ਆ ਵਾਲਾ ਜੂਟ ਨਾ, ਇਹ ਤੇਲ ਕਿੰਨਾ ਕੁ ਖਾਂਦਾ ਭਲਾ?
0: ਪੀਂਦਾ ਪੀਂਦਾ
3: ਜ਼ਿਆਦਾ।
1: ਇਹ ਇਹ ਬਿਜਲੀ ਨਾਲ ਚੱਲਦਾ ਕਿ ਤੇਲ ਤੇ? ਤੇਲ ਤੇ ਚੱਲਦਾ ਵਾ। ਹਾਂ,
0: ਫਿਰ ਤੇ ਬੈਟਰੀ ਤਾਂ ਨਹੀਂ ਦੁਬਾਰਾ ਚਾਰਜ ਕਰਨੀ ਪੈਂਦੀ?
3: ਪਾਪਾ ਕੋਲ ਵੀ ਸੈਮੀ ਹਾਈਬ੍ਰਿਡ ਵਾਲਾ ਕਾਰ ਹੈਗਾ।
1: ਪਾਪਾ ਕੋਲ ਵੀ ਆ ਨਾ?
0: ਅੱਛਾ, ਓਕੇ
1: ਗੁੱਡ। ਮੇਰੇ ਕੋਲ ਵੀ ਹੈਗਾ ਤੇ ਫਿਰ ਅਸੀਂ ਅਗਲੇ ਹਫਤੇ ਅਸੀਂ ਵੀ ਕਵਾਂਗੇ ਵੀ ਮੇਰੇ ਕੋਲ ਹੈਗਾ। ਹਾਂਜੀ ਓਕੇ, ਇਹਦੇ ਤੇ ਅਲੋਏ ਵੀਲ ਵੀ ਪਏ ਆ ਤੇ ਓਏ ਹੋਏ, ਬੜਾ ਘੈਂਟ ਹੈ ਯਾਰ ਇਹ ਤੇ।
0: ਕਿਹਦੇ ਗਾਣੇ ਲਾਇਆ ਕਰਨੇ ਵਿੱਚ ਇਹਦੇ?
1: ਕਿਹੜਾ ਗਾਣਾ ਲਾਉਂਦੇ ਵਿੱਚ?
0: ਘਾਹ ਵੀ ਗਾਉਣਾ ਪੈਂਦਾ
3: ਬੋਲੀ।
1: ਓਕੇ ਬੋਲੀ, ਹਾਂਜੀ
3: ਕਦੀ ਹੋਊਗਾ ਕੇ ਕਦੀ ਜਾਂ ਕਾਕੇ ਕਦੀ ਹੋਊਗਾ ਕੇ ਕਦੀ ਜਾਂ ਕਾਕੇ ਕੇ ਕਿਆਰੇ ਦੀ ਮੂਤੀਆ ਲੰਬੀ ਬਾਹ
1: ਕਰਕੇ
3: ਲੰਬੀ ਕਾਬਾਰ ਕਾਕੇ
1: ਓ
3: ਲੰਬੀ
0: ਚਾ ਸ਼ਾਬਾ
1: ਓ ਬੱਲੇ ਬੱਲੇ ਬੱਲੇ ਬੱਲੇ ਓ ਥੈਂਕ ਯੂ
0: ਚੱਕ ਦੇ ਟੋਲੀਆ
1: ਓ ਲੰਬੀ ਗਾਂ ਕਰਕੇ
3: ਸਣੇ ਜੂਟ
1: ਥੈਂਕ ਯੂ ਥੈਂਕ ਯੂ ਅਸੀਸ ਸਿੰਘ। ਅਸੀਸ ਤੇ ਕਮਾਲ ਹੀ ਕਰ ਦਿੰਦਾ ਤੇ ਪੂਰੀਆਂ ਗੱਲਾਂ ਬਾਤਾਂ ਓਕੇ ਰਿਪੋਰਟ ਕਰ ਦਿੰਦਾ।
0: ਹੁਣ ਵੱਡਾ ਵੀ ਹੋ ਗਿਆ ਨਾ, ਝੂਠ ਹੁਣ ਆਪਦੀ ਲੈ ਲਈ ਤੇ ਹੁਣ
1: ਹੋਰ ਲੈ, ਹੁਣ ਤੇ ਆਪਣਾ
0: ਜ਼ਿੰਮੇਵਾਰੀ ਨਾਲ
1: ਆਪਣਾ ਟ੍ਰੇਡ ਲੈ ਲਿਆ, ਹੁਣ ਤੇ ਮਤਲਬ ਆਪਣਾ ਠੇਕਾ ਫੜ ਲਿਆ ਕਰਨਾ ਨੇ। ਸਤਿ ਸ਼੍ਰੀ ਅਕਾਲ ਤਵਨੀਤ, ਉਸ ਤੋਂ ਬਾਅਦ ਫਿਰ ਸਾਡੇ ਨਾਲ ਹੋਣਗੀਆਂ ਅਨਾਹਤ ਸਿਸਟਰਸ। ਸਤਿ ਸ਼੍ਰੀ ਅਕਾਲ ਤਵਨੀਤ, ਤੁਸੀਂ ਆਉਂਦੇ ਰਹੋ।
3: ਅੱਜ
1: ਫਿਰ ਸਕੀਮ ਹੀ ਲਾਈ ਆ
0: ਲੰਬੀ ਬਾਂਹ ਕਰਕੇ।
1: ਸਕੀਮ ਲਾਈ ਕੁੜੀ ਨੇ
3: ਤਾਇਆ ਜੀ, ਤੁਹਾਡਾ ਕੀ ਹਾਲ ਹੈ? ਬੁਖਾਰ ਬੁਖੂਰ ਉਤਰ ਗਿਆ ਹੁਣ?
0: ਹਾਂਜੀ ਉਤਰ ਗਿਆ, ਪਿਛਲੇ ਹਫਤੇ ਮੇਰੀ ਗੈਰ ਹਾਜ਼ਰੀ ਸੀਗੀ। ਨਾਓ ਆਮ ਫੀਲਿੰਗ ਬੈਟਰ।
3: ਤੁਸੀਂ ਫਿਰ ਤੁਸੀਂ ਏਦਾਂ ਕਰਿਓ, ਰਾਤ ਨੂੰ ਦੇਸੀ ਘੋ ਨੱਕ ਚ ਪਾਇਆ ਕਰੋ ਤੇ ਚੁੰਨੀ ਚ, ਤੇ ਫਿਰ ਆਪੇ ਔਰੇਂਜ ਜੂਸ ਲੈ ਕੇ ਫਰੈਸ਼
1: ਪੀਣਾ ਚੂਹੇ ਕੱਢ ਕੇ ਧੁਨੀ ਚਲਾਉਣੇ ਆ
0: ਕਾਟਨ ਕੈਂਡੀ
3: ਦੇਸੀ ਦੇਸੀ ਘਿਓ ਨੱਕ ਚ
1: ਫੇਰ ਵਰਤ ਸਕਦੇ ਆ ਤੜਕੇ ਤੁੜਕੇ ਲਈ ਕਿਤੇ
3: ਗੰਦਾ ਹੋਊਗਾ ਫੇਰ ਅੰਕਲ ਨੂੰ ਫੇਰ ਬੁਖਾਰ ਹੋ ਜੂਗਾ ਫੇਰ ਮੇਰੇ ਕੋਲ ਹੋਰ ਕੋਈ ਤਰੀਕੇ ਵੀ ਨੀ
0: ਹੈਗੇ
3: ਆਪ ਪ੍ਰੀਤਿੰਦਰ ਅੰਕਲ ਡਾਕਟਰ ਨੇ ਡਾਕਟਰ ਸਾਰਾ ਕੁਛ ਆਪੇ ਕਰ ਸਕਦੇ ਤੇ ਮੈਨੂੰ ਪੁੱਛ ਰਹੇ
0: ਹਾਂਜੀ ਇਹ ਵੀ ਆ
1: ਅੱਜ ਕੱਲ ਨੂਨੀਆਂ ਜੀ ਫਿਰ ਇੱਕੋ ਦਿਨ ਆਉਂਦੇ ਨਾ, ਬਾਕੀ ਦਿਨ ਜਿੱਥੇ ਲੋੜ ਪੈਂਦੀ ਉੱਥੇ ਫਿਰ ਤਵਨੀਤ ਦੱਸ ਸਕਦੀ
0: ਹੈ।
1: ਵੈਰੀ ਗੁੱਡ ਪੁੱਤ, ਤੁਸੀਂ ਅੱਜ ਯਾਦ ਰੱਖਿਆ ਤੇ ਤੁਸੀਂ ਦੱਸ ਰਹੇ ਹੋ।
3: ਤੇ ਤੁਸੀਂ ਰਾਤ ਨੂੰ ਪੈਰਾਂ ਚ ਦੇਸੀ ਘਿਓ ਵੀ ਲਾਣਾ ਤੇ ਪੈਰ ਜੇ ਤੁਸੀਂ ਨੱਟੇ ਨੀ ਤੇ ਫੇਰ ਤੁਸੀਂ ਪੈਰ ਡੁੱਬ ਸਕਦੇ ਦੇਸੀ ਘਿਓ ਪਾ ਕੇ ਤੇ ਵਾਰਮ ਪਾਣੀ ਪਾ ਕੇ ਡੁੱਬ ਸਕਦੇ। ਫਿਰ ਤੁਹਾਨੂੰ ਨੀਂਦ ਸੋਹਣੀ ਆਊਗੀ।
1: ਹਾਂ ਜਦੋਂ ਡੁੱਬੀ ਗਏ ਤੇ ਨੀਂਦ ਸੋਹਣੀ ਆਉਣੀ।
3: ਨਹੀਂ ਪਹਿਲਾਂ ਪਾਣੀ ਪਾਣਾ ਵਾਰਮ, ਫਿਰ ਦੇਸੀ ਘਿਓ, ਫਿਰ ਤੋਲਿਆ ਲੈਣਾ, ਪੈਰ ਡਿਪ ਕਰੋ, ਫਿਰ ਪੈਰ ਬਾਹਰ ਕੱਢਣਾ, ਫਿਰ ਤੋਲਿਆ ਨਾਲ ਸਾਫ਼ ਕਰੋ ਆਪਣਾ ਪੈਰ, ਫਿਰ ਪਾਣੀ ਨੂੰ ਡੋਲੋ, ਰੂਮ ਚ ਜਾਓ, ਦੇਸੀ ਘਿਓ ਲਾਓ, ਫਿਰ ਸੋ ਜਾਓ।
1: ਵੈਰੀ ਨਾਈਸ,
0: ਫਲੋ ਚਾਰਟ
1: ਬਣਾ। ਤਵਨੀਤ ਵੈਰੀ ਗੁੱਡ ਪੁੱਤ, ਤੁਸੀਂ ਤੇ ਬਹੁਤ ਸੋਹਣਾ ਐਕਸਪਲੇਨ ਕਰਦੇ ਹੋ ਮਰਚੋ, ਤੁਸੀਂ ਤੇ ਬੜੇ ਸਿਆਣੇ ਹੋ ਗਏ ਹੋ।
3: ਹਾਂਜੀ,
0: ਛੋਟੀਆਂ ਮੋਟੀਆਂ ਬਿਮਾਰੀਆਂ ਤਾਂ ਆਪਾਂ ਇਦਾਂ ਠੀਕ ਕਰ ਲਿਆ
1: ਕੱਲੇ ਨੀ ਕੁੜੀਏ, ਤੈਨੂੰ ਤਾਂ ਸਾਰੀ ਟੇਕ ਕੇਅਰ ਕਰਨੀ ਆ ਗਈ ਆ। ਫਿਰ ਤਵਨੀਤ ਦੱਸ ਦਿਆ ਕਰੂਗੀ ਫਾਰਮੂਲੇ। ਆਪਾਂ ਤਵਨੀਤ ਦਾ ਇੱਕ ਪ੍ਰੋਗਰਾਮ ਰੱਖ ਲੈਣਾ ਆਪਾਂ, ਤੇ ਓਹਦੇ ਵਿਚ ਦੇਸੀ ਨੁਸਖੇ ਸਾਰੇ ਦੱਸਿਆ ਕਰੂਗੀ ਆ ਕੇ।
0: ਠੀਕ ਆ, ਘਰ ਦਾ ਵੈਦ
3: ਤੁਸੀਂ ਸੰਦੀਪ ਵੀਰਾ ਦੇ ਫੋਨ ਨੰਬਰ ਨੀ ਦਿੱਤਾ ਹਜੇ ਤੱਕ।
1: ਅੱਛਾ, ਓਕੇ,
0: ਮੈਮਰੀ ਆ, ਸਾਰਾ ਕੁਝ ਫੀਡ ਆ ਉਧਰ। ਹਾਂਜੀ,
3: ਪਤਾ ਦੇਣਾ ਹੋਰ ਨੰਬਰ, ਉਹਨਾਂ ਨੂੰ ਸ਼ਿਕਾਇਤ ਕਰਨੀ।
0: ਕਿਹੜਾ ਹੀ ਵੇਲਾ ਹੋ ਗਿਆ,
1: ਮੈਂ ਪਹਿਲਾਂ ਉਹਨਾਂ ਨਾਲ ਗੱਲ ਕਰੂੰਗਾ ਨਾ, ਉਹਨਾਂ ਨੂੰ ਉਦਾਂ ਪਤਾ ਨਹੀਂ ਲੱਗਣਾ।
0: ਗੱਲ ਕਰੂੰਗਾ, ਇਹ ਗੱਲ ਥੋੜੀ ਬਣਦੀ ਕੋਈ।
3: ਕਦੇ ਸਰਪ੍ਰਾਈਜ਼ ਕੋਈ ਡੇਸ ਮਿਸ ਹੋ ਗਏ ਤੇ ਉਹਨਾਂ ਨੇ ਪਾਈ ਵੀ ਨਹੀਂ ਲਾਫ ਥੈਰੇਪੀ।
1: ਤਵਨੀਤ ਨੂੰ ਆਪਾਂ ਆਈ ਟੀ ਸਪੈਸ਼ਲਿਸਟ ਬਣਾ ਦੇਣਾ ਤੇ ਫਿਰ ਆਪੇ ਪਾ ਲਿਆ ਕਰੂਗੀ।
0: ਇਹ ਵੀ ਠੀਕ ਰਹੂਗਾ।
3: ਕੱਲ ਰਾਤੀ ਮੰਮਾ ਸਾਰੇ ਪੈਰਾਂ ਚ ਮਾਲਿਸ਼ ਕਰਦੇ ਸੀ ਤੇ ਫਿਰ ਮੰਮਾ ਮੇਰੇ ਜੋ ਪੈਰ ਚ ਮਾਲਿਸ਼ ਕਰਦੇ ਸੀ, ਮੰਮਾ ਨੇ 3 ਪਟਾਕੇ ਕੱਢੇ।
1: ਓ ਅੱਛਾ, 3 ਪਟਾਕੇ ਕੱਢਤੇ, ਬੱਲੇ ਬੱਲੇ ਬੱਲੇ।
3: ਹਾਂਜੀ,
1: ਗੁੱਡ।
0: 5 ਉਂਗਲਾਂ ਚ ਤੇ ਹੋ ਗਿਆ
1: ਪਹਿਲਾਂ ਹੀ ਕੱਢਦੇ, ਉਹ ਸਗੋਂ ਦੀਵਾਲੀ ਤੇ ਕੱਢਦੇ ਹੋ ਨਾ।
3: ਹੈ
1: ਦੀਵਾਲੀ ਤੇ ਕੱਢ ਦਿੰਦੇ ਪਟਾਕੇ?
0: ਓਏ ਉਹ ਹੋਰ ਹੁੰਦੇ
3: ਨਹੀਂ, ਪੈਰਾਂ ਤੋਂ ਪਟਾਕੇ।
1: ਅੱਛਾ, ਪੈਰਾਂ
0: ਹੱਥਾਂ ਦੀ ਉਂਗਲਾਂ ਦੇ ਵਿੱਚ ਡਿਸਕੋ
3: ਡਿਸਕੋ ਕਰਦੇ, ਮੇਰੇ ਉਂਗਲਾਂ ਡਿਸਕੋ ਡਿਸਕੋ ਕਰਦੀ ਮੰਮਾ ਨੇ।
1: ਥੈਂਕ ਯੂ। ਤੇ ਕੀ ਸੁਣਾਓਗੇ ਅੱਜ?
3: ਇੱਕ ਬੁਜਾਰਤ।
1: ਹਾਂਜੀ।
3: ਜੋ ਮੈਂ ਵੱਡੇ ਹੁੰਦੇ ਉਦੋਂ ਮੈਂ ਯੰਗ ਹੁੰਦੇ, ਜੋ ਮੈਂ ਛੋਟੇ ਹੁੰਦੇ ਔਰ ਮੈਂ ਬੁੱਢੇ ਹੁੰਦੇ।
1: ਮੋਮਬੱਤੀ।
3: ਹਾਂਜੀ।
0: ਫਿਰ
3: ਜੋ ਮੈਂ ਬੰਦ ਕਰਦੇ ਬਾਬਾ ਕਿਹਾ ਇਹ ਕਿਤੇ ਬੰਦ ਕੀਤੀ।
1: ਮੋਮਬੱਤੀ
0: ਤੁਸੀਂ ਤਾਂ ਨਹੀਂ ਸੀ ਬੁਝਾਈ ਕਿਤੇ?
1: ਸੁਣਾਓ।
3: ਤਾਈ ਸਾਡੀ ਨੇ ਫੈਸ਼ਨ ਕਰ ਲਿਆ, ਤਾਈ ਸਾਡੀ ਨੇ ਫੈਸ਼ਨ ਕਰ ਲਿਆ, ਕਾਲੀ ਆ ਨਿਕਲਾ ਕੇ
1: ਮੋੜ ਮਾੜ ਕੇ ਲੈ ਆਉਂਦੀ ਟਿਕਾਣੇ। ਥੈਂਕ ਯੂ
0: ਅਸ਼ਲੀਨ।
1: ਵੀਰ ਜੀ ਤੇ ਮੈਨੂੰ ਲੱਗਦਾ ਫੇਰ ਬਿਜ਼ੀ ਅੱਜ ਹੈ ਨਾ, ਹੈ ਅਸ਼ਲੀਨ? ਵੀਰ ਜੀ ਬਿਜ਼ੀ ਆ?
3: ਬਾਸਕਿਟਬਾਲ
1: ਗੁੱਡ। ਕੀ ਸੁਣਾਓਗੇ ਫਿਰ?
3: ਇੱਕ ਬੱਲੀ।
1: ਓਕੇ।
3: ਅੱਜ ਬੁੱਧਵਾਰ ਹੈ,

0: din de balda, că bale bale. Ere handi shava shava. Ere handi bale bale, ere handi shava shava.
1: Virji bale bale. Traffic report.
0: Princess. I'm a highway. ਟ੍ਰੈਫਿਕ
1: ਹੋਇਆ। ਉੱਥੇ ਟ੍ਰੈਫਿਕ ਆ।
0: ਐਕਸੀਡੈਂਟ।
1: ਅੱਛਾ ਉੱਥੇ ਐਕਸੀਡੈਂਟ ਹੋਇਆ। ਉੱਥੇ ਚੂਹਾ ਲੈ ਗਿਆ ਸੀ ਨਾ ਗੱਡੀ।
0: ਹਾਂਜੀ।
1: ਚੂਹੇ ਦਾ ਜੂਟ ਪਲਟ ਗਿਆ ਉੱਥੇ।
0: ਹਾਂਜੀ।
1: ਹਾਂ ਚੂਹੇ ਦੀ ਪੂਛ ਨਾ ਗੱਡੀ ਥੱਲੇ ਆ ਗਈ।
0: ਚੂਹਾ ਨੇ ਤੋ ਕਲੀ।
1: ਹਾਂ। ਥੈਂਕ ਯੂ ਵੀਰ ਜੀ। ਥੈਂਕ ਯੂ ਸਤਿ ਸ੍ਰੀ ਅਕਾਲ ਅਨਾਹਤ ਤੁਸੀਂ ਆਉਂਦੇ ਰਹੋ ਸਤਿ ਸ੍ਰੀ ਅਕਾਲ ਪੁੱਤੋ ਆਵਾਜ਼ ਤੁਹਾਡੀ ਖਰਾਬ ਹੋਣ ਡਈ ਹੈ ਥੋੜੀ ਥੋੜੀ ਲੇਟ ਹੋ ਗਏ ਅੱਛਾ ਅੱਛਾ ਅੱਛਾ ਤੇ ਕੀ ਸੁਣਾਓਗੇ ਤੁਸੀਂ
2: ਬਾਹਰੋਂ ਆਇਆ ਬਾਬਾ ਲਸ਼ਕਰੀ ਜਾਂਦਾ ਜਾਂਦਾ ਕਰ ਗਿਆ ਲਸ਼ਕਰੀ
1: ਮੂੰਹ ਤੇ ਹੋ ਜਾਂਦਾ ਜਦੋਂ ਉਹਨਾਂ ਦੇ ਮੂੰਹ ਤੇ ਅੱਛਾ ਬੰਦਿਆਂ ਦੇ ਮੂੰਹ ਤੇ ਕੀ ਹੁੰਦਾ ਬੰਦੇ ਦੇ ਮੂੰਹ ਤੇ ਕੀ ਹੁੰਦਾ ਧਾਗਾ ਧੁਗਾ ਓਕੇ ਬੰਦਿਆਂ ਦੇ ਮੂੰਹ ਤੇ ਕੀ ਹੁੰਦਾ
3: ਮੋਮਬੱਤੀ ਤਾਂ ਹੈ ਨੀ
1: ਮੋਮਬੱਤੀ ਤੇ ਹੈ ਨੀ ਪੱਕੀ ਗੱਲ ਹੈ ਅਗਰਬੱਤੀ ਵੀ ਨਹੀਂ ਆ ਇਹ ਕੀ ਹੋ ਸਕਦਾ ਚੱਲ ਹਾਰ ਗਏ ਫਿਰ
2: ਜੇ ਮੇਰੇ ਹੋਇਆ ਤਾਂ ਸਾਰੇ ਹੱਸਣਗੇ
1: ਅੱਛਾ ਜੇ ਤੁਹਾਡੇ ਹੋਏ ਤਾਂ ਸਾਰੇ ਹੱਸਣਗੇ
3: ਲਾਲ ਦੁਪੱਟਾ ਮਲ ਮਲਕਾ
1: ਆਹੋ ਚੱਲ ਹਾਰ ਗਏ ਆਪਾਂ ਬੰਦਿਆਂ ਚ ਉਲਝਾ ਲਿਆ ਨਾ ਸਾਨੂੰ
3: ਦਿੱਤਾ ਪਰ ਕਨਫਿਊਜ਼ ਕਰਨ ਲਈ
1: ਹਾਂ ਨੈਕਸਟ ਟਾਈਮ ਅਸੀਂ ਕੇਅਰਫੁਲ ਰਹਾਂਗੇ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਨੇ ਸੁਖਨ ਸਤਿ ਸ੍ਰੀ ਅਕਾਲ ਸੁਖਨ ਕੀ ਹਾਲ ਆ
0: ਸਤਿ ਸ੍ਰੀ ਅਕਾਲ ਅੰਕਲ ਜੀ
1: ਸਤਿ ਸ੍ਰੀ ਅਕਾਲ ਕੀ ਹਾਲ ਨੇ ਜੀ ਸਤਿ
0: ਸ੍ਰੀ ਅਕਾਲ ਅੰਕਲ ਜੀ
1: ਓ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਠੀਕ ਆ ਓਕੇ ਯਾਰ ਤੁਸੀਂ ਮੈਨੂੰ ਕੋਈ ਕੰਮ ਕਿਹਾ ਸੀ ਤੇ ਮੈਨੂੰ ਪਰ ਚੇਤਾ ਨਹੀਂ ਰਿਹਾ ਕੀ ਕੰਮ ਕਿਹਾ ਸੀ ਭਲਾ ਕੱਲ ਤੁਸੀਂ ਫੋਟੋ ਖਿੱਚੀ ਸੀ ਨਾ ਤੇ ਉਹ ਮੈਂ ਭੇਜਣੀ ਸੀ ਤੇ ਮੈਨੂੰ ਚੇਤਾ ਭੁੱਲ ਗਿਆ
3: ਲੱਭਣੀ ਪੈਣੀ ਹੁਣ
1: ਮੈਂ ਲੱਗ ਰਿਹਾ ਸੀ ਵੀ ਕੁਛ ਮੈਂ ਭੁੱਲ ਗਿਆ ਫਿਰ ਮੈਂ ਸੋਚਿਆ ਵੀ ਫਿਰ ਮੈਂ ਸੁਖਨ ਨੂੰ ਪੁੱਛੂਗਾ
3: ਜੇ ਨਹੀਂ ਲੱਭੀ ਮਿਸ ਕਾਲ ਮਾਰ ਕੇ ਦੇਖ
0: ਲਈ
1: ਮੂਵੀ ਜਦੋਂ ਵੇਖਣ ਗਏ ਸੀ ਨਾ ਉੱਥੇ ਖਿੱਚੀ ਸੀ
3: ਫੋਟੋ ਖਿੱਚ ਭਾਵੇਂ ਨਾ ਖਿੱਚ ਜਿਹੜੀ ਆਈ ਆ ਨਹੀਂ ਅੱਛਾ ਬੋਲ ਭਾਵੇਂ ਨਾ
1: ਹਾਂ ਬੋਲ ਇਹ ਵੀ ਆਊਗੀ ਹਾਂ ਜਦੋਂ ਸੁਖਨ ਵੱਡਾ ਹੋਇਆ ਨਾ ਫਿਰ ਆਪਾਂ ਫਿਲਮ ਬਣਾਵਾਂਗੇ ਫੋਟੋ ਖਿੱਚ ਭਾਵੇਂ ਨਾ ਖਿੱਚ
3: ਬੋਲ ਕਬੋਲ
1: ਹੈ ਸੁਖਨ ਤੁਸੀਂ ਹੀਰੋ ਬਣਨਾ ਤੁਸੀਂ ਨਹੀਂ ਬਣਨਾ ਓਹੋ ਕੀ ਬਣਨਾ ਤੁਸੀਂ ਵੱਡੇ ਹੋ ਕੇ
3: ਬੱਚਾ ਸਾਰਿਆਂ ਨਾਲੋਂ ਵਧੀਆ ਆਨਸਰ ਆ ਜਿੰਨੇ ਵੱਡੇ ਆ ਨਾ ਸਾਰੇ ਬਚਪਨ ਚ ਜਿਉਣਾ ਚਾਹੀਦਾ
1: ਘੈਂਟ ਹੈ ਬੰਦਾ,
3: ਬੰਦਾ ਬੁੱਢਾ ਨਹੀਂ ਹੁੰਦਾ, ਬੰਦੇ ਦਾ ਬਚਪਨਾ ਮਰ ਜਾਂਦਾ।
1: ਓਹੋ ਕੀ ਸੁਣਾਓਗੇ ਫਿਰ ਤੁਸੀਂ? ਓਕੇ
0: ਨਿੱਕੀ ਜੀ ਕੁੜੀ, ਨਿੱਕੀ ਜੀ ਕੁੜੀ, ਨਿੱਕੀ ਜੀ ਕੁੜੀ ਉਹਦੇ ਢਿੱਡ ਚ ਲਕੀਰ।
1: ਅੱਛਾ ਉਹਦੇ ਢਿੱਡ ਚ ਲਕੀਰ, ਓਕੇ ਨਿੱਕੀ ਜੀ ਕੁੜੀ ਦੇ ਢਿੱਡ ਚ ਧੁਨੀ। ਉਹ ਢਿੱਡ ਚ ਧੁਨੀ ਹੋਣੀ ਆ,
3: ਢਿੱਡ ਤੇ ਖਾਜ ਵੀ ਹੋ ਸਕਦੀ।
1: ਨਿੱਕੀ ਜੀ ਮੁੰਨੀ ਉਹਦੇ ਢਿੱਡ ਚ ਧੁਨੀ,
3: ਖਾਜ ਵੀ ਹੋ ਸਕਦੀ।
1: ਨਹੀਂ
0: ਜਿਹਦੇ ਨਾਲ ਆਟਾ ਬਣਾਈਦਾ ਵਾ।
1: ਓ ਅੱਛਾ ਠੀਕ ਠੀਕ ਠੀਕ ਠੀਕ ਠੀਕ ਆ। ਅੱਛਾ ਉਹ ਆ ਫਿਰ ਉਹ ਨਿੱਕੀ ਜੀ ਕੁੜੀ ਆ। ਕਣਕ?
0: ਹਾਂਜੀ
1: ਕਣਕ।
0: ਯੈਸ
1: ਓਕੇ ਓਕੇ ਓਕੇ ਓਕੇ ਇਹ ਤਾਂ ਆ ਠੀਕ ਆ, ਆ ਬੰਦਾ ਠੀਕ ਹੈ, ਆਪੇ ਦੱਸ ਦਿੰਦਾ ਸਾਨੂੰ, ਹੈ ਨਾ,
3: ਬੜਾ ਜ਼ੋਰ ਨਹੀਂ ਲਾਉਣਾ ਪੈਂਦਾ।
1: ਹੋਰ ਇਹ ਸੁਖਨ ਕਈ ਦੀਦੀਆਂ ਸਾਨੂੰ ਟ੍ਰਿਕ ਕਰਦੀਆਂ ਯਾਰ, ਹੈ ਕੀ ਕੀਤਾ ਜਾਵੇ। ਉਹ ਤੇਰੀ ਉਹ ਤੇਰੀ ਉਹ ਨਹੀਂ ਹੋਏ, ਬੜੀਆਂ ਪਿਆਰੀਆਂ ਦੀਦੀਆਂ। ਅਜੇ ਵੀ ਨਹੀਂ ਕਹੋ, ਇਹ ਬੜਾ ਖਰਾਬ ਹੈ ਬੰਦਾ।
3: ਫਿਲਮ ਚ ਹੀਰੋ ਨਹੀਂ, ਵਿਲਨ ਵਿਲਨ ਵਾਲਾ ਕੰਮ ਠੀਕ ਹੋਊ।
1: ਹਾਂ ਇਹ ਕਾਕਾ ਹੀ ਆਏ ਫਿਰ। ਥੈਂਕ ਯੂ
0: ਮੀਨਾ, ਗੱਲ ਕਰ ਲਓ।
1: ਹਾਂਜੀ ਲਿਆ।
3: ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ।
3: ਸਵੇਰੇ ਸਵੇਰੇ ਆਟਾ ਮੂਡ ਖਰਾਬ ਕਰੀ ਫਿਰਦਾ,
1: ਸਵੇਰੇ ਸਵੇਰੇ ਪਚੇੜਾ ਹੋਏ
3: ਵਿਹਲੇ ਬਹਿ ਕੇ ਖਾਈਏ, ਕਹਿੰਦਾ ਕੀ ਸਾਹੀ ਨੇ।
1: ਸਾਹਿਬ ਕੀ ਸੁਣਾਓਗੇ?
0: ਬੁਝਾਰੇ ਤੇ
1: ਓਕੇ
0: ਉਹ ਕੀ ਆ, ਉਹ ਖਾਣ ਨੂੰ ਖਰੀਦੇ ਆ ਬਟ ਖਾਂਦੇ ਨਹੀਂ ਆ।
1: ਅੱਛਾ ਖਾਣ ਨੂੰ ਖਰੀਦ, ਆ ਤੇ ਹੁਣੇ ਜਿਹੜਾ ਇੱਕ ਜਣਾ ਪਾ ਕੇ ਗਿਆ ਸੀ ਉਹ ਹੀ ਲੱਗਦੀ ਮੈਨੂੰ, ਤੇ ਪਲੇਟ ਹੀ ਲੱਗਦੀ ਫਿਰ।
0: ਹਾਂਜੀ
1: ਅੱਛਾ ਸੇਮ ਹੀ ਆ, ਓਕੇ। ਇਹ ਇਹ ਸਾਨੂੰ ਥੋੜੀ ਦੇਰ ਪਹਿਲਾਂ ਕੋਈ ਪਾ ਕੇ ਗਿਆ ਸੀ ਬਜ਼ਾਰ ਤਾਂ ਸਾਨੂੰ ਚੇਤਾ ਰਹਿ ਗਈ।
0: ਥੈਂਕ
1: ਯੂ ਸਾਹਿਬ।
0: ਓਕੇ ਬਾਏ।
1: ਓਕੇ ਬਾਏ ਬਾਏ ਬਾਏ ਬਾਏ। ਥੈਂਕ ਯੂ ਥੈਂਕ ਯੂ। ਤੇ ਹੁਣ ਭਾਈ ਨੈਕਸਟ ਸਾਡੇ ਨਾਲ ਨੇ ਲਾਲ ਜੀ। ਸਤਿ ਸ਼੍ਰੀ ਅਕਾਲ ਲਾਲ ਜੀ, ਕੀ ਹਾਲ ਨੇ? ਬਾਬਾ ਲਸ਼ਕਰੀ
3: ਜੀ ਕੀ ਹਾਲ ਚਾਲ ਜੀ?
1: ਬਾਹਰੋਂ ਆਇਆ ਬਾਬਾ ਲਾਲ, ਜਾਂਦਾ ਜਾਂਦਾ ਸੁੱਟ ਗਿਆ ਲਾਲ।
3: ਲੱਲੇ ਪੈਰ ਬਿੰਦੇ ਨਾ ਬੋਲ, ਮੈਨੂੰ ਇਹਦੇ ਨਾਲ ਦੀਆਂ ਦੋ ਚੇਤੇ ਆ ਗਏ ਯਾਰ, ਆਪਦੇ ਤੇ ਤਵਾ ਲੱਗੇ ਨਾ ਫੇਰ ਨੀ। ਹੁਣ ਮਾੜਾ ਜਿਹਾ ਜੱਸੋਵਾਲ ਕਹਿ ਦਿੰਦੇ, ਫੇਰ ਦੇਖ ਪੰਜ ਚਾਰ ਇਹਨਾਂ ਨੇ ਨਾਲ ਹੀ ਛੱਡਣੀਆਂ ਸੀ। ਸੈਮੀ ਕਹਿ ਦਿੰਦੇ ਹਨਾ, ਕੀਵਰਡ ਤੇ ਚੱਲਦੇ ਵੀ ਮੈਂ ਦੇਖਿਆ।
4: ਨਹੀਂ ਉਹ ਤਾਂ ਹੈ ਬਾਈ, ਦੱਸੋ ਭਾਈ ਤੂੰ ਯਾਦ ਆਇਆ
3: ਦੇਖਿਆ
4: ਕਦੇ ਯਾਰ, ਮੈਂ ਇੱਕ ਤਾਂ ਵਿਆਹ ਕਰਕੇ ਮਰ ਤਾਂ ਗਏ, ਮੈਂ ਕੀ ਕੀ ਆਇਆ ਭਾਈ ਕਹਿੰਦਾ, ਜਦੋਂ ਸਾਨੂੰ ਪਤਾ ਚੱਲਦਾ ਵੀ ਘਰ ਵਾਲੀ ਕਿਹੜੀ ਗੱਲ ਤੋਂ ਨਾਰਾਜ਼ ਹੈ, ਹਨਾ, ਇਹ ਦੂਜੀ ਗੱਲ ਤੋਂ ਨਾਰਾਜ਼ ਹੁੰਦੀ ਉਸ
3: ਗ੍ਰਸਤੀ ਜੀਨਾ ਸੀ ਕਾ ਨਾਮ।
4: ਦੂਜੀ ਗੱਲ ਤੋਂ ਨਾਰਾਜ਼ ਹੁੰਦੀ,
1: ਹਾਂ ਦੂਜੀ ਤੋਂ ਨਹੀਂ ਇਸ ਗੱਲ ਤੋਂ ਵੀ ਤੁਹਾਨੂੰ ਪਹਿਲੀ ਬੁੱਝੀ ਕਿਉਂ ਨਹੀਂ ਗਈ ਤੁਹਾਡੇ,
3: ਉਹ ਵੀ ਟਾਈਮ ਤੇ।
4: ਹੈਲੋ
1: ਹਾਂਜੀ ਹਾਂਜੀ ਅਸੀਂ ਤਾਂ ਬੋਲ ਰਹੇ ਭਾਈ, ਉਹ ਤੁਸੀਂ ਸਾਡਾ ਹੱਥ ਹੁੱਥ ਵੱਜ ਗਿਆ ਕਿਤੇ ਮਿਊਟ ਤੇ ਭਲਿਓ। ਹੈਲੋ
3: ਪਿੜਾ ਚਪੂੜਾ ਵਾਲੀ ਗੱਲ ਨਾਲ ਨਿਕਲ ਜੇ ਇਹਨਾਂ ਦੇ ਮੂੰਹੋਂ ਵੀ।
1: ਹਾਂ ਮੈਨੂੰ ਲੱਗਦਾ ਆਪੇ ਹੀ ਆਪਣਾ ਕਿਤੇ ਹੱਥ ਹੁੱਥ ਮਾਰ ਬੈਠੇ ਆ ਕਿਤੇ। ਧੰਨਵਾਦ ਤੁਹਾਡਾ ਜੀ, ਮਿਹਰਬਾਨੀ ਹਰਪਨ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ। ਅਤੇ ਹਾਂਜੀ ਕੀ ਆਵਾਜ਼ ਨਹੀਂ ਹੁੰਦੀ? ਹੈਲੋ
3: ਕੋਈ ਪੁੱਠੀ ਜੀ ਗੱਲ ਕਰੋ ਫੋਨ ਤੇ ਲਾਲ ਡਿੱਗ ਪਈ ਹੋਣੀ ਫਿਰ ਦੇਖਿਓ ਬੋਲਣਗੇ
1: ਨਹੀਂ ਕੋਈ ਮਸਲਾ ਪਿਆ ਵਾ ਲੱਗਦਾ ਉਹਨਾਂ ਦਾ ਥੈਂਕ ਯੂ ਤੁਹਾਡਾ ਅਤੇ ਮਿਹਰਬਾਨੀ ਸੁਖਦੀਪ ਸਿੰਘ ਘੁੰਮਣ ਜੀ ਨਰਿੰਦਰ ਚੌਲ ਜੀ ਕਹਾਣੀ ਪਸੰਦ ਕਰਨ ਦੇ ਲਈ ਮਿਹਰਬਾਨੀ ਤੁਹਾਡੀ ਹਰਚੰਦ ਸਿੰਘ ਢਿੱਲੋਂ ਜੀ ਅਤੇ ਇੱਕ ਲਾਸਟ ਚਾਂਸ ਆਪਾਂ ਮਾਰ ਲੈਂਦੇ ਹਾਂ ਜੀ ਲਾਲ ਜੀ ਹਾਂਜੀ ਕੀ ਗੱਲ ਹੋ ਗਈ
3: ਤੁਸੀਂ ਤਾਂ ਪਹਿਲੀ ਵਾਰ ਚ ਬੁੱਝ ਲੈਂਦੇ ਹੋ ਲੋਕਾਂ ਤੇ ਸੁਣਾਉਣ ਲੱਗੇ ਚੁਟਕਲੇ
1: ਹਾਂਜੀ
4: ਆਪਣੇ ਸੈਮੀ ਸਾਹਿਬ ਜੀ ਨਾ ਸੈਮੀ ਸਾਹਿਬ ਪਹਿਲਾਂ ਪਹਿਲਾਂ ਮੈਨੂੰ ਨਾ ਆਪਣੇ ਪੈਰਾਂ ਦਾ ਖੜੇ ਹੋਣ ਦਾ ਬੜਾ ਜਨੂਨ ਸੀ ਕਦੇ ਜਦੋਂ ਮੇਰਾ ਵਿਆਹ ਹੋ ਗਿਆ ਕਿਚਨ ਦੇ ਸਾਰਾ ਦਿਨ ਆਪਣੇ ਪੈਰਾਂ 'ਤੇ ਖੜਾ ਰਹਿੰਦਾ ਮੈਂ ਵਿਸ਼ਾਲ ਭਾਈ ਨਾ ਜਾ ਰਹੇ ਹੁੰਦੇ ਕਿਸੇ ਨਾ ਆਪਣਾ ਤੇ ਉਹਨਾਂ ਨੂੰ ਜੰਗਲਾਂ 'ਚ ਬੜਾ ਘੁੰਮਣ ਦੀ ਆਦਤ ਹੈ ਨਾ ਜੰਗਲਾਂ 'ਚ ਤਾਂ ਇਕੱਲੇ ਕੈਂਪਿੰਗ ਕਰਨ ਜਾ ਰਹੇ ਹੁੰਦੇ ਲੋਕੀ ਉੱਥੇ ਕਹਿੰਦੇ ਕਹਿੰਦੇ ਵੀ ਉੱਥੇ ਨਾ ਆਪਣਾ ਵੀ ਧਿਆਨ ਲਿਆ ਉੱਥੇ ਆਪਣਾ ਚੜੇ ਲੈਂਦੀ ਹੈ ਕਹਿੰਦਾ ਕੋਈ ਨਹੀਂ ਤੇ ਨਾ ਇਹ ਭਾਈ ਜਾਂਦੇ ਮੋਟਰਸਾਈਕਲ ਤੇ ਨਾ ਚੜੇਲੇ ਦੇ ਪਿੱਛੇ ਪੈ ਜਾਂਦੀ ਤੇ ਵਾਪਸ ਆ ਜਾਂਦੇ ਰਸਤੇ ਨਾ ਪੈਟਰੋਲ ਭਰਾ ਲੈਂਦੇ ਪੰਪ ਤੇ ਪੈਟਰੋਲ ਪੰਪ ਤੇਲ ਭਰਾ ਲੈਂਦੇ ਤੇ ਤੇਲ ਭਰਾ ਕੇ ਪਤਾ ਕਹਿੰਦੇ ਚੜੇਲੇ ਇਹਨੂੰ ਪਤਾ ਨੀ ਮੈਂ ਪਿੱਛੇ ਬੈਠੀ ਹੋਈ ਹਾਂ ਨਾ ਚੜੇਲ ਨੂੰ ਪੁੱਛਦੇ ਤੇਰੇ ਕੋਲ 30 ਰੁਪਏ ਆਇਆ ਮੇਰੇ ਕੋਲ 30 ਰੁਪਏ ਨੀ ਪੈਟਰੋਲ ਭਰਾ

0: ਪਰਾਹੁਣੇ ਦੇ ਤੇ ਬਿਕਰਮ ਬਤਾ ਲੱਗੂ ਕਿਤੇ ਭੱਜ ਨਾ ਗਈ ਹੋਵੇ ਮੈਂ ਤੋ ਚਲੀ
1: ਥੈਂਕ ਯੂ ਲਾਲ ਜੀ ਥੈਂਕ ਯੂ ਥੈਂਕ ਯੂ ਤੇ ਰਿਚਰਡ ਜੀ ਕਹਿੰਦੇ ਨੇ ਕਿ ਮੇਰੇ ਅੱਜ ਯੰਗਰ ਬ੍ਰਦਰ ਹਰਦੀਪ ਸਿੰਘ ਗਿੱਲ ਜਿੰਦਾ ਬਰਥਡੇ ਆ ਜਿਨ੍ਹਾਂ ਨੇ ਇੰਟਰੋਡਿਊਸ ਕੀਤਾ ਮੈਨੂੰ ਰੇਡੀਓ ਹਾਂਜੀ ਤੇ ਹਰਦੀਪ ਜੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਜਨਮ ਦਿਨ ਦੀਆਂ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤੀ ਬਖਸ਼ੇ ਅਤੇ ਹੈਪੀ ਬਰਥਡੇ ਖੂਬ ਤਰੱਕੀਆਂ ਕਰੋ ਜ਼ਿੰਦਗੀ ਦੇ ਵਿੱਚ ਜਵਾਨੀਆਂ ਤੰਦਰੁਸਤੀਆਂ ਮਾਣੋ ਅਤੇ ਆਪਾਂ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ 1674 AM

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਮੈਂ ਗੌਤਮ ਕਪਿਲ ਔਰ ਅੱਜ ਪ੍ਰੋਗਰਾਮ ਨਿਊਜ਼ ਰੂਮ ਦੇ ਵਿੱਚ 9 ਸਤੰਬਰ 2026 ਬੁੱਧਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ। ਸ਼ੁਰੂਆਤ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਅਤੇ ਫਿਰ ਭਾਰਤ ਅਤੇ ਆਸਟ੍ਰੇਲੀਆ ਦੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਹਾਂ।

ਪਹਿਲੀ ਖਬਰ ਨੇਪਾਲ ਦੇ ਨਾਲ ਜੁੜੀ ਹੋਈ, ਜਿੱਥੇ ਨੇਪਾਲ ਦੇ ਵਿੱਚ ਪਿਛਲੇ ਦਿਨੀ ਜਿਹੜੇ ਆਏ ਭਿਆਨਕ ਹੜ੍ਹ ਸੀ, ਉਹਨਾਂ ਨੇ ਤਾਂ ਕਿੱਡੀ ਤਬਾਹੀ ਮਚਾਈ ਉਹ ਤਾਂ ਸਾਰੇ ਹੀ ਜਾਣਦੇ ਹਾਂ। ਪਰ ਇਸ ਦਰਮਿਆਨ ਨੇਪਾਲ ਹੁਣ ਇਸ ਵਕਤ ਹਰ ਇੱਕ ਉਸ ਕੁਦਰਤੀ ਆਫਤ ਤੋਂ ਡਰ ਰਿਹਾ ਜਿਹੜੀ ਇਨਸਾਨੀ ਜਾਨ ਦੇ ਲਈ ਖਤਰਨਾਕ ਹੋ ਸਕਦੀ ਹੈ। ਨੇਪਾਲ ਦੇ ਵਿੱਚ ਮੰਗਲਵਾਰ ਰਾਤ ਭੂਚਾਲ ਦੇ ਝਟਕੇ ਵੀ ਮਹਿਸੂਸ ਕੀਤੇ ਗਏ ਨੇ। ਕੌਮੀ ਭੂਚਾਲ ਵਿਗਿਆਨ ਕੇਂਦਰ ਯਾਨੀ NCS ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਦੱਸਿਆ ਗਿਆ ਹੈ ਕਿ ਨੇਪਾਲ ਦੇ ਸਥਾਨਕ ਸਮੇਂ ਦੇ ਮੁਤਾਬਕ ਸਵੇਰੇ 9:45 ਦੇ ਆਸ ਪਾਸ ਰਿਕਟਰ ਪੈਮਾਨੇ ਦੇ ਉੱਤੇ 5 ਦੀ ਤੀਬਰਤਾ ਵਾਲਾ ਇਹ ਭੂਚਾਲ ਰਿਕਾਰਡ ਕੀਤਾ ਗਿਆ। ਭੂਚਾਲ ਜ਼ਮੀਨ ਤੋਂ 143 ਕਿਲੋਮੀਟਰ ਗਹਿਰਾਈ ਦੇ ਵਿੱਚ ਨਾਪਿਆ ਗਿਆ ਔਰ ਭੂਚਾਲ ਦੀ ਥਾਂ ਕਾਠਮਾਂਡੂ ਦੇ ਵਿੱਚ ਨੇਪਾਲ ਦਾ ਜਿਹੜਾ ਰਾਜਧਾਨੀ ਖੇਤਰ ਹੈ ਨੇਪਾਲ ਦੇ ਉੱਤਰ ਪੱਛਮ ਦੇ ਵਿੱਚ 196 ਕਿਲੋਮੀਟਰ ਦੂਰ ਇਸ ਨੂੰ ਰਿਕਾਰਡ ਕੀਤਾ ਗਿਆ। ਭੂਚਾਲ ਦੇ ਕੇਂਦਰ 143 ਮੀਟਰ ਗਹਿਰਾਈ 'ਚ ਹੋਣ ਦੇ ਚੱਲਦਿਆਂ ਇਸ ਦੇ ਝਟਕੇ ਦੂਰ ਦੂਰ ਤੱਕ ਮਹਿਸੂਸ ਕੀਤੇ ਜਾਣ ਦੀ ਖਬਰ ਵੀ ਸਾਹਮਣੇ ਆਈ ਹੈ। ਹਾਲਾਂਕਿ ਰਾਹਤ ਦੀ ਗੱਲ ਇਹ ਰਹੀ ਹੈ ਕਿ ਇਸ ਦਰਮਿਆਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਭੂਚਾਲ ਦਾ ਸਥਾਨ ਕੋਕਰਝਾਰ ਆਸਾਮ ਦੇ ਵਿੱਚ ਦਰਜ ਕੀਤਾ ਗਿਆ। ਇੱਕ ਹੋਰ ਭੂਚਾਲ ਦਾ ਝਟਕਾ, ਮਾਫ਼ ਕਰਨਾ, ਭਾਰਤ ਦੇ ਵਾਲੇ ਪਾਸੇ ਵੀ ਦਰਜ ਕੀਤਾ ਗਿਆ ਜੋ ਕਿ ਮੇਘਾਲਿਆ ਦੇ ਧੁਰਾ ਤੋਂ 95 ਕਿਲੋਮੀਟਰ ਉੱਤਰ ਦੇ ਵੱਲ ਹੈ। ਪਰ ਭਾਰਤ ਦੇ ਵਿੱਚ ਉਸੇ ਸਮੇਂ ਆਏ ਇਸ ਭੂਚਾਲ ਦੀ ਤੀਬਰਤਾ 2.3 ਦੱਸੀ ਗਈ ਸੀ। ਹਾਲੀਆ ਦਿਨਾਂ ਦੇ ਵਿੱਚ ਨੇਪਾਲ ਦੇ ਅੰਦਰ ਆਈਆਂ ਭਿਆਨਕ ਹੜ੍ਹਾਂ ਦੇ ਚੱਲਦਿਆਂ 1300 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ, ਹਜ਼ਾਰਾਂ ਲੋਕ ਉੱਥੇ ਲਾਪਤਾ ਨੇ। ਨੇਪਾਲ 'ਚ ਰੈਸਕਿਊ ਆਪਰੇਸ਼ਨ ਹਾਲੇ ਵੀ ਚੱਲ ਰਿਹਾ। ਇੱਕ ਆਸਟ੍ਰੇਲੀਅਨ ਵਿਅਕਤੀ ਦੇ ਹੋਰ ਸੁਰੱਖਿਅਤ ਮਿਲਣ ਦੀ ਖਬਰ ਵੀ ਸਾਹਮਣੇ ਆਈ ਹੈ। ਹਾਲਾਂਕਿ 43 ਆਸਟ੍ਰੇਲੀਅਨ ਸ਼ੁਰੂਆਤੀ ਦੌਰ ਦੇ ਵਿੱਚ ਲਾਪਤਾ ਹੋਏ ਸੀ, ਜਿਨ੍ਹਾਂ ਦੇ ਵਿੱਚੋਂ ਹੁਣ ਤੱਕ 6 ਆਸਟ੍ਰੇਲੀਅਨਸ ਦੀ ਹੀ ਖਬਰ ਹਾਸਲ ਹੋ ਸਕੀ ਹੈ। ਵੈਸੇ ਮੰਨਿਆ ਜਾ ਰਿਹਾ ਹੈ ਕਿ ਨੇਪਾਲ ਤਿੱਬਤ ਵਾਲੇ ਪਾਸੇ 5000 ਤੋਂ ਵਧੇਰੇ ਲੋਕ ਲਾਪਤਾ ਹੋਏ ਨੇ। ਆਸਟ੍ਰੇਲੀਆ ਦੇ 43 ਲੋਕਾਂ ਤੋਂ ਇਲਾਵਾ ਚੀਨ ਦੇ 43 ਲੋਕਾਂ ਦੀ ਮੌਤ ਹੋਈ ਵੀ ਦੱਸੀ ਗਈ ਹੈ, ਜਦਕਿ 519 ਲੋਕ ਚੀਨ ਵਾਲੇ ਪਾਸੇ ਵੀ ਲਾਪਤਾ ਨੇ ਤਿੱਬਤ ਵਾਲੇ ਪਾਸੇ, ਅਤੇ 261 ਵਿਦੇਸ਼ੀ ਨਾਗਰਿਕ ਉੱਧਰਲੇ ਪਾਸੇ ਦੱਸੇ ਗਏ ਨੇ। ਉੱਥੇ ਹੀ ਦੂਜੀ ਖਬਰ ਬ੍ਰਿਟੇਨ ਤੋਂ, ਬਰਤਾਨੀਆ ਤੋਂ, ਜਿੱਥੇ ਮੰਗਲਵਾਰ ਦੇ ਦਿਨ ਇੱਕ ਏਅਰ ਟ੍ਰੈਫਿਕ ਕੰਟਰੋਲ ਸਿਸਟਮ ਦੇ ਵਿੱਚ ਆਈ ਤਕਨੀਕੀ ਸਮੱਸਿਆ ਦੇ ਚੱਲਦਿਆਂ ਬਰਤਾਨੀਆ 'ਚ ਹਵਾਈ ਆਵਾਜਾਈ ਪੂਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋ ਗਈ, ਜਿਸ ਤੋਂ ਬਾਅਦ 1000 ਤੋਂ ਵਧੇਰੇ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ, ਜਿਸ ਦੇ ਵਿੱਚ ਆਸਟ੍ਰੇਲੀਆ ਦੇ ਸਿਡਨੀ ਮੈਲਬਰਨ ਆਉਣ ਵਾਲੀਆਂ ਉਡਾਨਾਂ ਵੀ ਸ਼ਾਮਲ ਸੀ। ਇਸ ਫੈਸਲੇ ਦੇ ਚੱਲਦਿਆਂ ਹੋਇਆਂ ਘੰਟਿਆਂ ਤੱਕ ਜਹਾਜ਼ਾਂ ਦੇ ਵਿੱਚ ਹੋਈ ਦੇਰੀ ਦੀ ਵਜ੍ਹਾ ਦੇ ਚੱਲਦਿਆਂ ਹਵਾਈ ਅੱਡਿਆਂ ਦੇ ਉੱਤੇ ਟਰਮੀਨਲ ਦੇ ਵਿੱਚ ਫਸੇ ਹੋਏ ਲੋਕਾਂ ਦੀਆਂ ਖਬਰਾਂ ਸਾਹਮਣੇ ਆਈਆਂ। ਫਲਾਈਟ ਰਾਡਾਰ 24 ਨਾਮ ਦੀ ਵੈਬਸਾਈਟ ਨੇ ਦੱਸਿਆ ਕਿ ਬਰਤਾਨੀਆ ਦੇ ਵਿੱਚ ਇਹ ਜਿਹੜੀਆਂ ਉਡਾਨਾਂ ਸੀ ਯੂਰਪ ਦੇ ਅਲੱਗ ਅਲੱਗ ਅਤੇ ਏਸ਼ੀਆ ਦੇ ਦੇਸ਼ਾਂ ਦੇ ਵੱਲ, ਅਮਰੀਕੀ ਦੇਸ਼ਾਂ ਦੇ ਵੱਲ ਜਾਣ ਵਾਲੀਆਂ, ਉਹ ਹੀਥਰੋ ਅਤੇ ਬਾਲਟੀਮੋਰ ਜਾਣ ਵਾਲੀਆਂ ਜਿਹੜੀਆਂ ਬ੍ਰਿਟਿਸ਼ ਏਅਰਵੇਜ਼ ਦੀਆਂ ਉਡਾਨਾਂ ਸੀ ਉਹ ਵੀ ਸਾਰੀਆਂ ਪ੍ਰਭਾਵਿਤ ਹੋਈਆਂ ਨੇ। 100 ਤੋਂ ਵਧੇਰੇ ਉਡਾਨਾਂ ਨੂੰ ਜਾਂ ਤਾਂ ਮੌਕੇ 'ਤੇ ਹੀ ਰੱਦ ਕਰਨਾ ਪਿਆ ਜਾਂ ਮੁੜ ਤੋਂ ਰੀਰੂਟ ਕਰਨਾ ਪਿਆ। ਉੱਥੇ ਬਰਤਾਨੀਆ ਤੋਂ ਹੀ ਅਗਲੀ ਖਬਰ ਹੈ, ਜਿੱਥੇ ਵੇਲਸ ਦੇ ਵਿੱਚ ਕਾਰਡਿਫ ਕੈਸਲ ਦੇ ਉੱਤੇ ਪਾਕਿਸਤਾਨ ਦਾ ਝੰਡਾ ਲਹਿਰਾਏ ਜਾਣ ਤੋਂ ਬਾਅਦ ਇੱਕ ਵਿਵਾਦ ਖੜ੍ਹਾ ਹੋ ਗਿਆ। ਬਰਤਾਨੀਆ ਦੀ ਐਕਸਟ੍ਰੀਮਿਸਟ ਪਾਰਟੀ ਰਾਈਟ ਵਿੰਗਰ ਪਾਰਟੀ UK ਰਿਫੋਰਮ UK ਦੀ ਤਰਫ ਤੋਂ ਇਸ ਦਾ ਵਿਰੋਧ ਕੀਤਾ ਗਿਆ। ਰਿਫੋਰਮ UK ਦੇ ਸੀਨੀਅਰ ਨੇਤਾ ਰਾਬਰਟ ਜੈਨਰਿਕ ਨੇ ਸੋਸ਼ਲ ਮੀਡੀਆ ਦੇ ਉੱਤੇ ਕਾਰਡਿਫ ਕੈਸਲ ਦੇ ਉੱਤੇ ਪਾਕਿਸਤਾਨੀ ਝੰਡਾ ਲਹਿਰਾਏ ਜਾਣ ਦੀ ਇੱਕ ਵੀਡੀਓ ਸਾਂਝੀ ਕੀਤੀ। ਦੱਸ ਦਈਏ ਕਿ ਬਰਤਾਨੀਆ 'ਚ ਮੌਜੂਦ ਇਹ ਪੁਰਾਣਾ ਕਿਲਾ ਹੈ। ਉਹਨਾਂ ਕਿਹਾ ਕਿ ਇਤਿਹਾਸਕ ਇਮਾਰਤਾਂ ਦੇ ਉੱਤੇ ਵਿਦੇਸ਼ੀ ਝੰਡੇ ਲਹਿਰਾਉਣੇ ਬੰਦ ਹੋਣੇ ਚਾਹੀਦੇ ਨੇ। ਉੱਥੇ ਕਾਰਡਿਫ ਕੌਂਸਲ ਦੇ ਨੇਤਾ ਕ੍ਰਿਸ ਬੀਵਰ ਨੇ ਕਿਹਾ ਕਿ 14 ਅਗਸਤ ਨੂੰ ਪਾਕਿਸਤਾਨ ਦੇ ਆਜ਼ਾਦੀ ਦਿਹਾੜੇ ਦੇ ਉੱਤੇ ਝੰਡਾ ਲਹਿਰਾਉਣ ਦਾ ਮਕਸਦ ਕਾਰਡਿਫ 'ਚ ਰਹਿਣ ਵਾਲੇ ਪਾਕਿਸਤਾਨੀ ਭਾਈਚਾਰੇ ਨੂੰ ਯੋਗਦਾਨ ਦੇਣਾ ਸੀ ਜਾਂ ਉਹਨਾਂ ਦੇ ਯੋਗਦਾਨ ਨੂੰ ਇੱਜ਼ਤ ਦੇਣਾ ਸੀ। ਕ੍ਰਿਸ ਬੀਵਰ ਨੇ ਵੀ ਕਿਹਾ ਕਿ 15 ਅਗਸਤ ਨੂੰ ਭਾਰਤ ਦੇ ਆਜ਼ਾਦੀ ਦਿਹਾੜੇ ਮੌਕੇ ਭਾਰਤ ਦਾ ਵੀ ਝੰਡਾ ਲਹਿਰਾਇਆ ਗਿਆ ਸੀ। ਬੀਵਰ ਨੇ ਕਿਹਾ ਕਿ ਸਾਰਾ ਹੰਗਾਮਾ ਗਲਤ ਜਾਣਕਾਰੀਆਂ ਕਾਰਨ ਪੈਦਾ ਹੋਇਆ, ਇਸ ਨੂੰ ਰੋਕਣ ਦਾ ਹੁਣ ਸਮਾਂ ਆ ਗਿਆ ਹੈ। ਉੱਥੇ ਹੀ ਅਮਰੀਕੀ ਸੈਂਟਰਲ ਕਮਾਂਡ ਯਾਨੀ ਸੈਟਕੌਮ ਨੇ ਕਿਹਾ ਕਿ ਪਿਛਲੇ 2 ਦਿਨਾਂ ਦੇ ਵਿੱਚ 1 ਅਮਰੀਕੀ ਜਿਹੜਾ ਜੰਗੀ ਜਹਾਜ਼ ਹੈ, ਸਮੁੰਦਰੀ ਜਹਾਜ਼, ਉਸ ਨੂੰ 2 ਵਾਰ ਨਿਸ਼ਾਨਾ ਬਣਾਏ ਜਾਣ ਦੇ ਜਵਾਬ 'ਚ ਅਮਰੀਕੀ ਫੌਜ ਨੇ ਇਰਾਨ ਦੇ 5 ਤੇਲ ਟੈਂਕਰਾਂ ਦੇ ਉੱਤੇ ਹਮਲਾ ਕੀਤਾ ਹੈ। ਸੈਟਕੌਮ ਦੇ ਮੁਤਾਬਕ ਇਸ ਦੇ ਵਿੱਚੋਂ 4 ਇਰਾਨੀ ਤੇਲ ਟੈਂਕਰਾਂ ਦਾ ਸੰਬੰਧ ਇਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡਸ ਕੋਰ ਦੇ ਨਾਲ ਸੀ ਜੋ ਕਿ ਓਮਾਨ ਦੀ ਖਾੜੀ ਦੇ ਵਿੱਚ ਖੜ੍ਹੇ ਸੀ। ਇਸ ਤੋਂ ਇਲਾਵਾ 1 ਟੈਂਕਰ ਨੂੰ ਖਾਰਗ ਟਾਪੂ ਦੇ ਕੋਲ ਨਿਸ਼ਾਨਾ ਬਣਾਇਆ ਗਿਆ। ਖਾਰਗ ਇਰਾਨ ਦੇ ਤਟੀ ਇਲਾਕਿਆਂ ਤੋਂ
ਦੂਰ ਇੱਕ ਪ੍ਰਮੁੱਖ ਤੇਲ ਦਾ ਨਿਰਯਾਤ ਕੇਂਦਰ ਵੀ ਹੈ। ਇਸ ਦੇ ਜਵਾਬ 'ਚ ਈਰਾਨ ਨੇ ਜਾਰਡਨ ਦੇ ਵਿੱਚ ਇੱਕ ਅਮਰੀਕੀ ਫੌਜੀ ਅੱਡੇ ਦੇ ਉੱਤੇ ਮਿਜ਼ਾਈਲਾਂ ਦਾਗ ਦਿੱਤੀਆਂ। ਹਾਲਾਂਕਿ ਜਾਰਡਨ ਨੇ ਬਾਅਦ ਦੇ ਵਿੱਚ ਕਿਹਾ ਕਿ ਉਹਨਾਂ ਦੇ ਏਅਰ ਡਿਫੈਂਸ ਸਿਸਟਮ ਨੇ ਈਰਾਨ ਦੀਆਂ ਦਾਗੀਆਂ 20 ਮਿਜ਼ਾਈਲਾਂ 'ਚੋਂ 18 ਨੂੰ ਤਾਂ ਹਵਾ 'ਚ ਹੀ ਫੁੰਡ ਛੁੱਟਿਆ ਸੀ। ਦੋਨਾਂ ਦੇਸ਼ਾਂ ਦੇ ਦਰਮਿਆਨ ਤਣਾਅ ਪਿਛਲੇ ਹਫ਼ਤੇ ਦੇ ਦਰਮਿਆਨ ਤੋਂ ਤੇਜ਼ ਹੋਏ ਨੇ। ਸੰਘਰਸ਼ 28 ਫਰਵਰੀ ਨੂੰ ਅਮਰੀਕਾ ਅਤੇ ਇਜ਼ਰਾਈਲ ਦੇ ਦੁਆਰਾ ਸਾਂਝੇ ਤੌਰ 'ਤੇ ਈਰਾਨ ਦੇ ਉੱਤੇ ਕੀਤੇ ਗਏ ਹਮਲਿਆਂ ਤੋਂ 6 ਮਹੀਨੇ ਬਾਅਦ ਵੀ ਬਣਿਆ ਹੋਇਆ। ਦੋਵੇਂ ਦੇਸ਼ਾਂ ਦੇ ਦਰਮਿਆਨ ਵੱਧ ਰਹੇ ਤਣਾਅ ਦੇ ਦਰਮਿਆਨ ਏਸ਼ੀਆਈ ਬਾਜ਼ਾਰਾਂ ਦਾ ਸ਼ੁਰੂਆਤੀ ਕਾਰੋਬਾਰ ਤਾਂ ਬੜੇ ਸੁਸਤ ਰਫ਼ਤਾਰ ਦੇ ਨਾਲ ਸ਼ੁਰੂ ਹੋਇਆ। ਤੇਲ ਦੀਆਂ ਕੀਮਤਾਂ ਵੀ ਵੱਧ ਗਈਆਂ। ਬੈਂਚਮਾਰਕ ਬ੍ਰੈਂਟ ਕਰੂਡ ਦੀ ਆਇਲ ਦੀਆਂ ਕੀਮਤਾਂ 1.5% ਵੱਧ ਕੇ $99 $41 ਪ੍ਰਤੀ ਬੈਰਲ ਹੋ ਗਈਆਂ। ਇਹ $99 $41 ਅਮਰੀਕੀ ਕਰੰਸੀ 'ਚ ਗੱਲ ਕਰ ਰਹੇ ਹਾਂ। ਉੱਥੇ ਅਮਰੀਕਾ ਦੇ ਵਿੱਚ ਵੀ ਕਾਰੋਬਾਰ ਦੇ ਅੰਦਰ ਤੇਲ ਦੇ ਵਧਣ ਦਾ ਅਸਰ ਦਿਖਾਈ ਦਿੱਤਾ। ਇਸ ਦਰਮਿਆਨ ਈਰਾਨ ਨੇ ਕੁਵੈਤ ਅਤੇ ਬਹਿਰੀਨ ਦੀਆਂ ਬੰਦਰਗਾਹਾਂ 'ਤੇ ਮੌਜੂਦ ਅਮਰੀਕੀ ਜਹਾਜ਼ਾਂ ਦੇ ਖਿਲਾਫ਼ ਹਮਲੇ ਕਰਨ ਦੀ ਚੇਤਾਵਨੀ ਦਿੱਤੀ ਹੈ। IRGC ਦੀ ਨੇਵੀ ਕਮਾਂਡ ਨੇ ਕੁਵੈਤ ਅਤੇ ਬਹਿਰੀਨ ਦੀਆਂ ਬੰਦਰਗਾਹਾਂ ਦੇ ਕੋਲ ਮੌਜੂਦ ਉਹਨਾਂ ਸਾਰੇ ਤੇਲ ਟੈਂਕਰਾਂ ਦੇ ਕਰੂਜ਼ ਨੂੰ ਚੇਤਾਵਨੀ ਦਿੱਤੀ ਹੈ ਜਿਨ੍ਹਾਂ ਦਾ ਸੰਬੰਧ ਅਮਰੀਕਾ ਦੇ ਨਾਲ ਹੈ, ਜਿਨ੍ਹਾਂ 'ਤੇ ਅਮਰੀਕੀ ਝੰਡੇ ਲਹਿਰਾਏ ਜਾ ਰਹੇ ਨੇ। ਇਸ ਤੋਂ ਪਹਿਲਾਂ ਵੀ ਈਰਾਨ ਨੇ ਇਸ ਕਿਸਮ ਦੇ ਨਾਲ ਇਹਨਾਂ ਟਿਕਾਣਿਆਂ ਦੇ ਉੱਤੇ ਹਮਲੇ ਕੀਤੇ ਸੀ, ਪਰ ਬਾਅਦ ਦੇ ਵਿੱਚ ਈਰਾਨ ਦੀ ਤਰਫ ਤੋਂ ਜਿਹੜੀ IRGC ਹੈ ਉਹਨਾਂ ਦੀ ਕਰੀਬੀ ਖ਼ਬਰ ਏਜੰਸੀ ਨੇ ਇੱਕ ਖ਼ਬਰ ਸਾਂਝੀ ਕੀਤੀ ਹੈ ਕਿ ਈਰਾਨ ਨੇ ਜਾਰਡਨ ਦੇ ਵਿੱਚ ਅਮਰੀਕੀ ਫੌਜੀ ਟਿਕਾਣਿਆਂ ਨੂੰ ਆਪਣੇ ਮਿਜ਼ਾਈਲਾਂ ਦੇ ਨਾਲ ਨਿਸ਼ਾਨਾ ਬਣਾਇਆ। ਰੈਵੋਲਿਊਸ਼ਨਰੀ ਗਾਰਡ ਕੋਰ ਨੇ ਕਿਹਾ ਕਿ ਅਮਰੀਕਾ ਦੇ ਹਮਲੇ ਦਾ ਜਵਾਬ ਉਹਨਾਂ ਨੇ ਜਾਰਡਨ ਦੇ ਵਿੱਚ F-35, F-16 ਅਤੇ F-15 ਲੜਾਕੂ ਜਹਾਜ਼ਾਂ ਦੇ ਰੱਖ ਰਖਾਅ ਰੱਖਣ ਵਾਲੇ ਹੈਂਗਰ, ਤਿਆਰੀ ਦੇ ਨਾਲ ਜੁੜੇ ਟਿਕਾਣੇ ਅਤੇ ਜਹਾਜ਼ਾਂ ਦੇ ਲਈ ਬਣਾਏ ਗਏ ਸ਼ੈਲਟਰ ਅਤੇ ਪਾਰਕਿੰਗ ਖੇਤਰ ਨੂੰ ਨਿਸ਼ਾਨਾ ਬਣਾ ਕੇ ਕੀਤਾ ਹੈ। ਇਸ ਤੋਂ ਪਹਿਲਾਂ ਈਰਾਨ ਨੇ ਜਾਰਡਨ ਦੇ ਵਿੱਚ ਇੱਕ ਅਮਰੀਕੀ ਫੌਜੀ ਅੱਡੇ ਦੇ ਉੱਤੇ ਮਿਜ਼ਾਈਲਾਂ ਦਾਗੀਆਂ ਸੀ। ਹਾਲਾਂਕਿ ਜਾਰਡਨ ਨੇ ਬਾਅਦ ਦੇ ਵਿੱਚ ਕਿਹਾ ਕਿ ਉਹਨਾਂ ਦੇ ਏਅਰ ਡਿਫੈਂਸ ਸਿਸਟਮ ਨੇ ਈਰਾਨ ਦੀਆਂ ਦਾਗੀਆਂ 20 ਦੇ ਵਿੱਚੋਂ 18 ਮਿਜ਼ਾਈਲਾਂ ਜਿਹੜੀਆਂ ਨੇ ਮਾਰ ਸੁੱਟੀਆਂ ਨੇ, ਪਰ ਫਿਰ ਵੀ ਈਰਾਨ ਦੀ ਤਰਫ ਤੋਂ ਨੁਕਸਾਨ ਕਾਫ਼ੀ ਵੱਡਾ ਕਰ ਦਿੱਤਾ ਗਿਆ ਹੈ। ਉੱਥੇ ਪਾਕਿਸਤਾਨ ਨੇ ਕਿਹਾ ਹੈ ਕਿ ਮੱਕਾ ਰੱਖਿਆ ਸਮਝੌਤਾ ਤਿੰਨਾਂ ਦੇਸ਼ਾਂ ਯਾਨੀ ਕਿ ਪਾਕਿਸਤਾਨ, ਟਰਕੀ ਅਤੇ ਸਾਊਦੀ ਅਰਬ ਦੇ ਵਿੱਚੋਂ ਕਿਸੇ ਦੇ ਉੱਤੇ ਹੋਏ ਹਮਲੇ ਦੀ ਲਈ ਕਿਸੇ ਵੀ ਸਮੇਂ ਤਿਆਰ ਕੀਤਾ ਜਾ ਸਕਦਾ। ਇਸ ਦੀ ਕੋਈ ਅਸਪਸ਼ਟਤਾ ਨਹੀਂ ਹੋਣੀ ਚਾਹੀਦੀ, ਕਿਸੇ ਦੇ ਮਨ 'ਚ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। BBC ਫਾਰਸੀ ਦੀ ਖ਼ਬਰ ਦੇ ਮੁਤਾਬਕ ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਚੇਤਾਵਨੀ ਦਿੱਤੀ ਹੈ ਕਿ ਸਾਊਦੀ ਅਰਬ ਦੇ ਵਿੱਚ ਜਿਹੜਾ ਹੁਤੀ ਲੜਾਕਿਆਂ ਨੇ ਹਮਲਾ ਕੀਤਾ ਉਸ ਤੋਂ ਬਾਅਦ ਹੀ ਇਹ ਸਮਝੌਤਾ ਲਾਗੂ ਹੋਇਆ ਹੈ, ਉਸ ਤੋਂ ਪਹਿਲਾਂ ਹੋਇਆ ਹੈ, ਔਰ ਉਸਦੇ ਕਰਕੇ ਇਹ ਸਮਝੌਤਾ ਐਕਟਿਵ ਕੀਤਾ ਜਾ ਸਕਦਾ। ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਦੀ ਇਹ ਟਿੱਪਣੀ ਯਮਨ ਦੇ ਵਿੱਚ ਈਰਾਨ ਦੀ ਹਮਾਇਤ ਦੇ ਨਾਲ ਰਹਿ ਰਹੇ ਹੂਤੀ ਬਾਗੀਆਂ ਦੇ ਗੁੱਟ ਦੀ ਤਰਫ ਤੋਂ ਸਾਊਦੀ ਅਰਬ ਦੇ ਖਿਲਾਫ ਮਿਜ਼ਾਈਲ ਅਤੇ ਡਰੋਨ ਹਮਲੇ ਜਿਹੜੇ ਸ਼ੁਰੂ ਕੀਤੇ ਗਏ ਨੇ, ਉਸ ਤੋਂ ਕੁਝ ਘੰਟਿਆਂ ਦੇ ਬਾਅਦ ਇਹ ਟਿੱਪਣੀ ਪਾਕਿਸਤਾਨ ਦੀ ਸਾਹਮਣੇ ਆਈ ਹੈ। ਇਹਨਾਂ ਹਮਲਿਆਂ ਦੇ ਵਿੱਚ ਸ਼ਹਿਰਾਂ ਅਤੇ ਆਰਥਿਕ ਊਰਜਾ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ, 73 ਲੋਕ ਸਾਊਦੀ ਅਰਬ 'ਚ ਜ਼ਖਮੀ ਹੋਏ ਦੱਸੇ ਗਏ ਨੇ। ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਕਿਹਾ ਕਿ ਕਿਸੇ ਵੀ ਮੈਂਬਰ ਦੇਸ਼ ਦੇ ਖਿਲਾਫ਼ ਕੋਈ ਵੀ ਹਮਲਾ ਯਮਨ ਦਾ ਸੰਘਰਸ਼ ਜਾਂ ਸਾਊਦੀ ਅਰਬ ਤੱਕ ਫੈਲਣ ਦਾ ਜਿਹੜਾ ਕੋਈ ਇਸ ਕਿਸਮ ਦੇ ਜੇਕਰ ਕੋਈ ਸੰਕੇਤ ਦਿਖਾਈ ਦਿੰਦੇ ਨੇ ਤਾਂ ਮੱਕਾ ਸਮਝੌਤੇ ਨੂੰ ਤੁਰੰਤ ਐਕਟਿਵ ਕਰ ਦਿੱਤਾ ਜਾਏਗਾ। ਉੱਥੇ ਭਾਰਤ ਦੀਆਂ ਖ਼ਬਰਾਂ ਦੀ ਵੀ ਸਾਂਝ ਪਾਉਂਦੇ ਚੱਲੀਏ, ਜਿੱਥੇ ਭਾਰਤ ਦੇ ਵਿੱਚ ਇੱਕ ਖ਼ਬਰ ਤਾਂ ਪਹਿਲਾਂ ਪੰਜਾਬ ਦੇ ਨਾਲ ਹੀ ਜੁੜੀ ਹੋਈ ਹੈ, ਜਿੱਥੇ ਕਾਂਗਰਸ ਦੇ ਨੇਤਾ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਆਗੂ ਰਾਹੁਲ ਗਾਂਧੀ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਗੰਭੀਰ ਦੋਸ਼ ਮੜੇ ਨੇ। ਉਹਨਾਂ ਨੇ ਐਕਸ ਦੇ ਉੱਤੇ ਇੱਕ ਪੋਸਟ 'ਚ ਲਿਖਿਆ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਖਤਰਨਾਕ ਪੈਟਰਨ ਦਿਖਾ ਰਹੀ ਹੈ, ਸਰਕਾਰੀ ਨਾਕਾਮੀਆਂ ਦੇ ਉੱਤੇ ਸਵਾਲ ਕਰੋਗੇ ਤਾਂ ਜਵਾਬੀ ਧਮਕੀਆਂ ਅਤੇ ਉਸ ਕਿਸਮ ਦੀ ਕਾਰਵਾਈ ਦਾ ਤੁਹਾਨੂੰ ਸਾਹਮਣਾ ਕਰਨਾ ਪਏਗਾ। ਰਾਹੁਲ ਗਾਂਧੀ ਨੇ ਦੋਸ਼ ਮੜਿਆ ਕਿ ਇੱਕ ਵਿਅਕਤੀ ਨੂੰ ਪੰਜਾਬ ਦੇ ਵਿੱਤ ਮੰਤਰੀ ਤੋਂ ਸਵਾਲ ਪੁੱਛਣ ਤੋਂ ਬਾਅਦ ਇੰਨਾ ਤੰਗ ਕੀਤਾ ਗਿਆ ਕਿ ਉਸਨੇ ਖੁਦਕੁਸ਼ੀ ਕਰ ਲਈ। ਰਾਹੁਲ ਗਾਂਧੀ ਨੇ ਕਿਹਾ ਕਿ ਮੁੱਖ ਮੰਤਰੀ ਤੁਰੰਤ ਪ੍ਰਭਾਵ ਦੇ ਨਾਲ ਵਿੱਤ ਮੰਤਰੀ ਦਾ ਅਸਤੀਫਾ ਲੈਣ ਅਤੇ ਤੈਅ ਕਰਨ ਕਿ ਇੱਕ ਸੁਤੰਤਰ ਅਤੇ ਨਿਰਪੱਖ ਜਾਂਚ ਹੋ ਸਕੇ ਜਿਸ ਦੀ FIR ਦੇ ਵਿੱਚ ਵਿੱਤ ਮੰਤਰੀ ਦਾ ਨਾਮ ਹੋਵੇ। ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਦੋਸ਼ ਮੜਿਆ ਸੀ ਕਿ ਪੰਜਾਬ ਦੇ ਵਿੱਚ ਗੁਲਜ਼ਾਰ ਸਿੰਘ ਨਾਮ ਦੇ ਵਿਅਕਤੀ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਾਹਮਣੇ ਅਤੇ ਮੰਤਰੀ ਹਰਪਾਲ ਸਿੰਘ ਚੀਮਾ ਦੇ ਸਾਹਮਣੇ ਨਸ਼ੇ ਦੇ ਬਾਰੇ ਜਦੋਂ ਸਵਾਲ ਪੁੱਛਿਆ ਤਾਂ ਉਹਨਾਂ ਨੂੰ ਡਰਾਇਆ ਧਮਕਾਇਆ ਗਿਆ। ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਪ੍ਰਿਆਂਕ ਕਾਨੂੰਗੋ ਨੇ ਗੁਲਜ਼ਾਰ ਸਿੰਘ ਦੀ ਮੌਤ ਦੇ ਮਾਮਲੇ 'ਚ ਪੰਜਾਬ ਦੇ ਮੁੱਖ ਸਕੱਤਰ
ਤੇ ਡੀਜੀਪੀ ਨੂੰ ਨੋਟਿਸ ਭੇਜੇ ਜਾਣ ਦੀ ਜਾਣਕਾਰੀ ਦਿੱਤੀ ਹੈ। ਖ਼ਬਰ ਏਜੰਸੀ PTI ਨੂੰ ਦੱਸਿਆ ਗਿਆ ਕਿ ਪੰਜਾਬ ਦੇ ਮੁੱਖ ਸਕੱਤਰ ਤੇ DGP ਨੂੰ ਨੋਟਿਸ ਭੇਜ ਕੇ ਉਹਨਾਂ ਤੋਂ 15 ਦਿਨਾਂ 'ਚ ਇਸ ਮਾਮਲੇ ਦੇ ਨਾਲ ਜੁੜੀ ਹੋਈ ਰਿਪੋਰਟ ਦਰਜ ਕਰਵਾਉਣ ਦੇ ਬਾਰੇ ਕਿਹਾ ਗਿਆ ਹੈ। ਉੱਥੇ ਹੀ ਕਮਜ਼ੋਰ ਜਾਂ ਜਰਜਰ ਇਮਾਰਤਾਂ ਦੇ ਚੱਲਦਿਆਂ ਹੋਇਆਂ ਕਿੰਨੇ ਹੀ ਲੋਕ ਜਿਹੜੇ ਨੇ ਉਹ ਜਾਨ ਗਵਾ ਬੈਠਦੇ ਨੇ, ਇਸ ਦੀ ਇੱਕ ਉਦਾਹਰਣ ਪਿਛਲੇ ਦਿਨੀ ਦਿੱਲੀ ਦੇ ਵਿੱਚ ਦੇਖਣ ਨੂੰ ਮਿਲੀ, ਜਿੱਥੇ ਸਤਿਆਨਿਕੇਤਨ ਨਾਮ ਦੀ ਜਿਹੜੀ ਇਮਾਰਤ ਸੀ ਉਸ ਦੇ ਡਿੱਗਣ ਦੇ ਚੱਲਦਿਆਂ ਨੌਜਵਾਨ ਵਿਦਿਆਰਥੀਆਂ ਦੀ ਜਾਨ ਚਲੀ ਗਈ ਸੀ। ਇੱਥੇ ਹੁਣ ਪਤਾ ਚੱਲ ਰਿਹਾ ਹੈ ਕਿ ਦਿੱਲੀ ਦੇ ਵਿੱਚ ਜਾਂ ਦਿੱਲੀ ਦੇ ਬਾਹਰੀ ਇਲਾਕਿਆਂ ਦੇ ਵਿੱਚ ਲੱਖਾਂ ਦੇ ਗਿਣਤੀ ਦੇ ਵਿੱਚ ਵਿਦਿਆਰਥੀ ਇਹੋ ਜਿਹੀਆਂ ਇਮਾਰਤਾਂ ਦੇ ਵਿੱਚ ਰਹਿ ਰਹੇ ਨੇ ਜਿੱਥੇ PG ਮਾਫੀਆ ਚਲਾਇਆ ਜਾ ਰਿਹਾ। ਹਜ਼ਾਰਾਂ ਕਰੋੜ ਰੁਪਏ ਦੀ ਕਮਾਈ ਹੋ ਰਹੀ ਹੈ, ਸਾਲਾਨਾ ਅੰਕੜਾ ਦਾ 45,000 ਕਰੋੜ ਰੁਪਏ ਤੱਕ ਪਹੁੰਚ ਜਾਂਦਾ ਹੈ ਅਤੇ ਦਿੱਲੀ ਦਾ 13 ਲੱਖ ਕਰੋੜ ਰੁਪਏ ਦੀ ਇਕਾਨਮੀ ਦੇ ਵਿੱਚ ਇਹ ਬਹੁਤ ਵੱਡਾ ਇੱਕ ਹਿੱਸਾ ਮੰਨਿਆ ਜਾ ਸਕਦਾ। ਖ਼ਬਰ ਇਹ ਸਾਹਮਣੇ ਆਈ ਹੈ ਕਿ 7 ਤੋਂ 8 ਲੱਖ ਵਿਦਿਆਰਥੀ ਦਿੱਲੀ ਦੇ ਵਿੱਚ PG ਦੇ ਅੰਦਰ ਰਹਿੰਦੇ ਨੇ ਔਰ 45,000 ਕਰੋੜ ਰੁਪਈਆ ਖਰਚ ਕਰ ਦਿੰਦੇ ਨੇ। ਰੀਅਲ ਐਸਟੇਟ ਰਿਸਰਚ ਫਰਮ ਨਾਈਟ ਫਰੈਂਕ ਦੀ ਤਰਫ ਤੋਂ ਇਹ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਗਈ ਹੈ। ਉੱਥੇ ਭਾਰਤ ਦੇ ਨਾਲ ਜੁੜੀ ਅਗਲੀ ਖ਼ਬਰ ਦੀ ਸਾਂਝ ਮੈਡੀਕਲ ਟੂਰਿਜ਼ਮ ਦੇ ਨਾਲ ਜੁੜੀ ਹੋਈ, ਜਿੱਥੇ ਪਿਛਲੇ 3 ਸਾਲਾਂ ਦੇ ਵਿੱਚ ਮੈਡੀਕਲ ਟੂਰਿਜ਼ਮ ਖੇਤਰ ਦੇ ਅੰਦਰ ਭਾਰਤ ਦੇ ਵਿੱਚ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ 'ਚ ਗਿਰਾਵਟ ਆਈ ਹੈ ਔਰ ਇਸ ਦਰਮਿਆਨ ਕੇਂਦਰ ਸਰਕਾਰ ਨੇ ਚਿੰਤਾ ਵੀ ਜ਼ਾਹਰ ਕੀਤੀ ਹੈ। ਕਈ ਪਹਿਲਕਦਮੀਆਂ ਵੀ ਸ਼ੁਰੂ ਕੀਤੀਆਂ ਨੇ। ਅਧਿਕਾਰਕ ਖ਼ਬਰਾਂ ਦੇ ਮੁਤਾਬਕ ਮੈਡੀਕਲ ਟੂਰਿਜ਼ਮ ਕੈਟਾਗਰੀ ਦੇ ਵਿੱਚ 2023 ਦੇ ਵਿੱਚ ਭਾਰਤ ਦੇ ਅੰਦਰ ਆਉਣ ਵਾਲੇ ਵਿਦੇਸ਼ੀ ਨਾਗਰਿਕਾਂ ਦੀ ਗਿਣਤੀ 6,59,000 ਦੇ ਆਸਪਾਸ ਸੀ। 2024 ਦੇ ਵਿੱਚ ਯਾਨੀ 21 ਸਾਲ ਦੇ ਅੰਦਰ ਇਹ ਘੱਟ ਕੇ 6,44,000 ਰਹਿ ਗਈ ਅਤੇ 2025 'ਚ ਹੋਰ ਵੀ ਘੱਟ ਕੇ 5,08,000 ਰਹਿ ਗਈ। ਹਾਲਾਂਕਿ ਕੇਂਦਰ ਸਰਕਾਰ ਵੱਖ ਵੱਖ ਪਹਿਲਕਦਮੀਆਂ ਦੇ ਰਾਹੀਂ ਮੈਡੀਕਲ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ਾਂ ਕਰ ਰਹੀ ਹੈ, ਪਰ ਇਸ ਵਕਤ ਭਾਰਤ ਸਰਕਾਰ ਦੇ ਲਈ ਇਹ ਵੱਡੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਮੈਡੀਕਲ ਟੂਰਿਜ਼ਮ ਦੇ ਨਾਂ ਦੇ ਉੱਤੇ ਭਾਰਤ ਦੇ ਵਿੱਚ ਨਾ ਕੇਵਲ ਹਸਪਤਾਲ ਬਲਕਿ ਇੱਕ ਪੂਰਾ ਦਾ ਪੂਰਾ ਸੈਕਟਰ ਜਿਹੜਾ ਕਮਾਈ ਕਰਦਾ ਹੈ। ਵਿਦੇਸ਼ਾਂ ਤੋਂ ਲੋਕ ਮਹਿੰਗਾ ਇਲਾਜ ਹੋਣ ਦੇ ਚੱਲਦਿਆਂ ਭਾਰਤ ਦੇ ਵਿੱਚ ਜਾ ਕੇ ਇਲਾਜ ਕਰਵਾਉਣਾ ਪਸੰਦ ਕਰਦੇ ਨੇ। ਉੱਧਰ ਆਸਟ੍ਰੇਲੀਆ ਦੇ ਵਿੱਚ ਇੱਕ ਹਾਦਸੇ ਦੇ ਨਾਲ ਜੁੜੀ ਹੋਈ, ਜਿੱਥੇ ਭਾਈਚਾਰੇ ਦੀ ਤਰਫ ਤੋਂ ਇੱਕ ਸਿੰਗਲ ਵਹੀਕਲ ਕ੍ਰੈਸ਼ ਦੇ ਵਿੱਚ ਮੈਲਬਨ ਦੇ ਵਿੱਚ ਕੱਲ੍ਹ ਦੇ ਦਿਨ ਹੋਏ ਹਾਦਸੇ 'ਚ ਛੋਟੇ ਬੱਚਿਆਂ ਦੀ ਹੋਈ ਮੌਤ ਦੇ ਉੱਤੇ ਸੋਗ ਦਾ ਪ੍ਰਗਟਾਵਾ ਕੀਤਾ ਗਿਆ। ਦੱਸ ਦਈਏ ਕਿ ਉਸਾਮਾ ਅਲ ਹਵਲੀ ਨਾਮ ਦਾ 21 ਸਾਲ ਦਾ ਅਤੇ ਸਾਰਾ ਅਲ ਹਵਲੀ ਨਾਮ ਦੀ 7 ਸਾਲ ਦੀ ਵਿਦਿਆਰਥਣ ਜਿਹੜੀ ਸੀ ਇਸ ਪਰਵਾਨ ਇਲਾਕੇ ਦੇ ਵਿੱਚ ਜਿਹੜਾ ਮੈਲਬਨ ਦੇ ਵਿੱਚ ਹੋਇਆ ਕੱਲ੍ਹ ਦੇ ਦਿਨ ਦੁਪਹਿਰ ਵੇਲੇ ਉਸ ਦੇ ਵਿੱਚ ਦਮ ਤੋੜ ਗਏ। ਇਸ ਤੋਂ ਬਾਅਦ ਭਾਈਚਾਰੇ ਦੀ ਤਰਫ ਤੋਂ ਵੱਡੀ ਗਿਣਤੀ ਦੇ ਵਿੱਚ ਇਸ ਕਹਿਰੇ ਵਾਹਨ ਹਾਦਸੇ ਦੇ ਵਿੱਚ ਜ਼ਖਮੀ ਹੋਏ ਲੋਕਾਂ ਅਤੇ ਮ੍ਰਿਤਕਾਂ ਦੇ ਨਾਲ ਜੁੜਿਆ ਹੋਇਆ ਇੱਕ ਸੋਗ ਵੀ ਪ੍ਰਗਟ ਕੀਤਾ ਗਿਆ। ਦੱਸ ਦਈਏ ਮੌਕੇ ਦੇ ਉੱਤੇ ਐਂਬੂਲੈਂਸ ਸੇਵਾਵਾਂ ਪਹੁੰਚ ਗਈਆਂ ਸੀ, 2 ਏਅਰ ਐਂਬੂਲੈਂਸ ਵੀ, ਵਿਕਟੋਰੀਆ ਦੀਆਂ ਹੈਲੀਕਾਪਟਰ ਸੇਵਾਵਾਂ ਨੇ ਜਿਹੜੀਆਂ ਉਹ ਵੀ ਪਹੁੰਚੀਆਂ ਸੀ, 2 ਮੋਬਾਈਲ ਇੰਟੈਂਸਿਵ ਕੇਅਰ ਐਂਬੂਲੈਂਸ MICA ਜਿਨ੍ਹਾਂ ਨੂੰ ਕਹਿ ਲਿਆ ਜਾਂਦਾ ਹੈ ਅਮਿਕਾ ਉਹ ਵੀ ਮੌਕੇ 'ਤੇ ਪਹੁੰਚ ਗਈਆਂ ਸੀ ਅਤੇ 7 ਐਡਵਾਂਸਡ ਲਾਈਫ ਸਪੋਰਟ ਪੈਰਾਮੈਡਿਕ ਕਰੂ ਜਿਹੜੇ ਸੀ ਜਿਨ੍ਹਾਂ ਨੂੰ ALS ਕਹਿ ਲਿਆ ਜਾਂਦਾ ਉਹ ਵੀ ਮੌਕੇ ਦੇ ਉੱਤੇ ਪਹੁੰਚ ਗਏ ਸੀ। ਇਸ ਦਰਮਿਆਨ 34 ਸਾਲ ਦੀ ਇੱਕ ਮਹਿਲਾ ਜਿਹਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਇਸ ਹਾਦਸੇ ਦੇ ਲਈ ਜ਼ਿੰਮੇਦਾਰ ਦੱਸੀ ਜਾ ਰਹੀ ਹੈ। ਫਿਲਹਾਲ ਕ੍ਰਾਈਮ ਟੋਪਰ ਦੀ ਤਰਫ ਤੋਂ 1800-333 ਅਤੇ 3-0 ਨੰਬਰ ਜਾਰੀ ਕਰਕੇ ਇਸ ਹਾਦਸੇ ਦੇ ਨਾਲ ਜੁੜੀ ਵਧੇਰੇ ਜਾਣਕਾਰੀ CCTV ਫੁਟੇਜ ਜਾਂ ਕਿਸੇ ਵੀ ਕਿਸਮ ਦੀ ਕੋਈ ਜਾਣਕਾਰੀ ਸਾਂਝਾ ਕਰਨ ਦੀ ਗੱਲ ਕੀਤੀ ਗਈ ਹੈ। ਉੱਥੇ ਅੱਜ ਦੇ ਦਿਨ ਚੱਲ ਰਹੇ ਪ੍ਰਸ਼ਨ ਕਾਲ ਦੇ ਦਰਮਿਆਨ 2 ਲੇਬਰ ਪਾਰਟੀ ਦੇ MPs ਨੂੰ ਪਾਰਲੀਮੈਂਟ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ। ਦੱਸ ਦਈਏ ਕਿ ਗੱਠਜੋੜ ਦੀ ਤਰਫ ਤੋਂ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਤੋਂ ਇਹ ਸਵਾਲ ਬਾਰ ਬਾਰ ਪੁੱਛੇ ਜਾ ਰਹੇ ਸੀ ਕਿ 6 million dollars ਦੀ ਯਾਨੀ ਲਗਭਗ $60 ਲੱਖ ਦੀ ਗ੍ਰਾਂਟ ਆਖਿਰਕਾਰ ਮੈਰਿਕਵਿਲ ਦੇ ਉਸ ਗੋਲਫ ਕਲੱਬ ਨੂੰ ਪ੍ਰਧਾਨ ਮੰਤਰੀ ਜਾਂ ਲੇਬਰ ਪਾਰਟੀ ਨੇ ਕਿਉਂ ਦਿੱਤੀ ਜਿਸ ਦੇ ਪ੍ਰਧਾਨ ਮੰਤਰੀ ਮੈਂਬਰ ਸੀ। ਇਸ ਮਾਮਲੇ ਦੇ ਵਿੱਚ ਫਰੰਟ ਬੈਂਚਰ ਟੋਨੀ ਪੈਸਨ ਨੇ ਜਦੋਂ ਪ੍ਰਧਾਨ ਮੰਤਰੀ ਦਾ ਪੱਖ ਪੂਰਨਾ ਚਾਹਿਆ ਤਾਂ ਸਪੀਕਰ ਦੀ ਤਰਫ ਤੋਂ ਉਹਨਾਂ ਨੂੰ ਅੜਿੱਕਾ ਪਾਉਣ ਦੇ ਦੋਸ਼ ਦੇ ਵਿੱਚ ਬਾਹਰ ਕੱਢ ਦਿੱਤਾ ਗਿਆ। ਇਸ ਤੋਂ ਪਹਿਲਾਂ ਜਿਵੇਂ ਹੀ ਪ੍ਰਧਾਨ ਮੰਤਰੀ ਬੋਲਣ ਲੱਗਦੇ ਲੇਬਰ ਪਾਰਟੀ ਦੇ ਇੱਕ ਹੋਰ MP ਐਸ਼ ਐਂਬੀਲੇਪੁਰ ਪਹਾੜ ਨੇ ਵੀ ਇਸੇ ਤਰੀਕੇ ਦੇ ਨਾਲ ਉੱਚੀ ਉੱਚੀ ਬੋਲਣਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਉਹਨਾਂ ਨੂੰ ਵੀ ਚੈਂਬਰ 'ਚੋਂ ਬਾਹਰ ਦਾ ਰਾਹ ਦਿਖਾਇਆ ਗਿਆ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਵੈਸੇ ਹੀ ਗੁੱਸੇ ਦੇ ਵਿੱਚ ਸੀ। ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਉੱਤੇ ਬਾਰ ਬਾਰ ਉੱਚੀ ਆਵਾਜ਼ ਦੇ ਵਿੱਚ ਗੱਲ ਕਰਨ ਦੇ ਨਾਲ ਕੁਝ ਨਹੀਂ ਹੋਣ ਲੱਗਿਆ। ਉਹਨਾਂ ਨੇ 3
ਗ੍ਰਾਂਟਾਂ ਜਿਹੜੀਆਂ ਆਪਣੇ ਇਲੈਕਟ੍ਰੋਡ ਨੂੰ ਦਿੱਤੀਆਂ ਸੀ ਆਪਣੇ ਸੰਸਦੀ ਹਲਕੇ ਨੂੰ, ਉਹਨਾਂ 'ਚੋਂ ਇੱਕ ਗ੍ਰਾਂਟ ਇਸ ਗੋਲਫ ਕਲੱਬ ਦੇ ਲਈ ਵੀ ਗਈ ਹੋਏਗੀ ਕਿਉਂਕਿ ਸੀਵੇਜ ਸਿਸਟਮ ਜਿਹੜਾ ਹੈ ਉਸਨੂੰ ਸਾਫ਼ ਰੱਖਣ ਦੇ ਲਈ ਇੱਕ ਗ੍ਰਾਂਟ ਦਿੱਤੀ ਗਈ ਸੀ ਜੋ ਕਿ ਇਸ ਗੋਲਫ ਕਲੱਬ ਦੇ ਨਾਲ ਹੀ ਜੁੜਦਾ ਹੈ। ਇਸ ਤੋਂ ਇਲਾਵਾ ਆਨਰੇਰੀ ਮੈਂਬਰਸ਼ਿਪ ਦੇ ਬਾਰੇ ਉਹਨਾਂ ਨੂੰ ਕੁਝ ਪਤਾ ਨਹੀਂ, 2012 ਦੇ ਵਿੱਚ ਉਹਨਾਂ ਨੂੰ ਦੱਸਿਆ ਗਿਆ ਕਿ ਉਹ ਇਸ ਕਲੱਬ ਦੇ ਆਨਰੇਰੀ ਮੈਂਬਰ ਬਣ ਚੁੱਕੇ ਨੇ। ਨਾ ਤਾਂ ਉਹਨਾਂ ਦੇ ਕੋਲ ਇਸ ਨਾਲ ਦੀ ਜੁੜੀ ਕੋਈ ਚਿੱਠੀ ਹਾਸਲ ਹੋਈ, ਨਾ ਹੀ ਉਹਨਾਂ ਨੂੰ ਕਦੇ ਕੋਈ ਕਾਰਡ ਦਿੱਤਾ ਗਿਆ। ਐਂਥਨੀ ਐਲਬਨੀਜ਼ ਨੇ ਇਹ ਵੀ ਕਹਿ ਦਿੱਤਾ ਕਿ ਬਲਕਿ ਉਹ ਤਾਂ ਕਲੱਬ ਦੇ ਵਿੱਚ ਜਾ ਵੀ ਨਹੀਂ ਰਹੇ, ਇਸ ਕਰਕੇ ਬਵਾਲ ਕਿਹੜੀ ਗੱਲ ਦਾ ਮਚਾਇਆ ਜਾ ਰਿਹਾ ਹੈ। ਉੱਥੇ ਹੀ ਕੁਝ ਹੋਰਨਾਂ ਖਬਰਾਂ ਦੀ ਸਾਂਝ ਪਾਈਏ, ਆਸਟ੍ਰੇਲੀਆ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਬਾਨਬੀ ਜੋਇਸ ਜਿਹੜੇ ਵਨ ਨੇਸ਼ਨ ਪਾਰਟੀ ਦੇ ਨੇਤਾ ਨੇ, ਉਹਨਾਂ ਨੇ ਐਂਡਰਿਊ ਹੈਸਟੀ ਦੇ ਮਾਮਲੇ ਦੇ ਵਿੱਚ ਸਪਸ਼ਟੀਕਰਨ ਦਿੱਤਾ ਅਤੇ ਕਿਹਾ ਕਿ ਮੈਂ ਤਾਂ ਐਂਡਰਿਊ ਹੈਸਟੀ ਨੂੰ ਇੱਕ ਵੀ ਮਾੜਾ ਅੱਖਰ ਨਹੀਂ ਬੋਲਿਆ, ਮੇਰੇ ਤਾਂ ਕਾਹਦੇ ਲਈ ਬਰਸ ਰਹੇ ਨੇ। ਐਂਡਰਿਊ ਹੈਸਟੀ ਜਿਹੜੇ ਲਿਬਰਲ ਪਾਰਟੀ ਦੇ ਐਮ ਪੀ ਨੇ ਅਤੇ ਐਸ ਏ ਐਸ ਦੇ ਵੈਟਰਨ ਵੀ ਰਹਿ ਚੁੱਕੇ ਨੇ, ਉਹਨਾਂ ਨੇ ਬਾਨਬੀ ਜੋਇਸ ਦੇ ਉੱਤੇ ਅਤੇ ਪੌਲਿਨ ਹੈਨਸਨ ਦੇ ਉੱਤੇ ਇਲਜ਼ਾਮ ਲਗਾਏ ਸੀ ਕਿ ਨਿਊਜ਼ 24 ਦੇ ਉੱਤੇ ਇੱਕ ਇੰਟਰਵਿਊ ਦੇ ਦਰਮਿਆਨ ਉਹਨਾਂ ਨੂੰ ਜਿਹੜਾ ਇੱਕ ਲਾਇੰਗ ਕੋਵਿਡ ਯਾਨੀ ਕਿ ਇੱਕ ਝੂਠਾ ਕਾਇਰ ਵਿਅਕਤੀ ਕਰਾਰ ਦਿੱਤਾ ਜਾ ਰਿਹਾ ਸੀ। ਇਸ ਮਾਮਲੇ ਦੇ ਨਾਲ ਜੁੜੀ ਐਂਡਰੀ ਹੈਸਟੀ ਨੇ ਉਸ ਵੀਡੀਓ ਦੇ ਨਾਲ ਜੁੜੀ ਹੋਈ ਟਰਾਂਸਕ੍ਰਿਪਟ ਜਿਹੜੀ ਹੈ ਪੋਸਟ ਵੀ ਕੀਤੀ ਸੋਸ਼ਲ ਮੀਡੀਆ ਦੇ ਉੱਤੇ, ਕਿਹਾ ਕਿ ਵਨ ਨੇਸ਼ਨ ਦੇ ਕਾਰਟੂਨ ਜਿਹੜੇ ਨੇ ਉਹ ਉਹਨਾਂ ਨੂੰ ਗੱਦਾਰ ਦੱਸ ਰਹੇ ਨੇ ਔਰ ਬਾਨਬੀ ਜੋਇਸ ਕਿਵੇਂ ਇਹ ਗੱਲ ਕਹਿ ਸਕਦੇ ਨੇ। ਚੇਤੇ ਕਰਵਾ ਦਈਏ ਕਿ ਬਾਨਬੀ ਜੋਇਸ ਕਿਸੇ ਵੇਲੇ ਲਿਬਰਲ ਦੇ ਸਾਥੀ ਹੁੰਦੇ ਸੀ, ਨੈਸ਼ਨਲ ਪਾਰਟੀ ਦੇ ਵੱਡੇ ਨੇਤਾ ਹੁੰਦੇ ਸੀ। ਬਾਨਬੀ ਜੋਇਸ ਨੇ ਆਪਣੀ ਮਾਮਲੇ ਦੀ ਸੁਣਵਾਈ ਦਿੰਦਿਆਂ ਹੋਇਆਂ ਆਪਣੇ ਹਿੱਸੇ ਦੀ ਗੱਲ ਕਰਦਿਆਂ ਹੋਇਆਂ ਕਿਹਾ ਕਿ ਮੈਂ ਕਦੇ ਵੀ ਜਿਹੜੇ ਐਂਡਰਿਊ ਹੈਸਟੀ ਨੇ ਉਹਨਾਂ ਨੂੰ ਕਾਇਰ ਨਹੀਂ ਕਿਹਾ। ਜਦਕਿ ਗਾਰਜੀਅਨ ਆਸਟ੍ਰੇਲੀਆ ਦੀ ਤਰਫ ਤੋਂ ਪ੍ਰਕਾਸ਼ਿਤ ਕੀਤੀ ਖਬਰ ਦੇ ਵਿੱਚ ਵਨ ਨੇਸ਼ਨ ਪਾਰਟੀ ਦੀ ਉਹ ਵੀਡੀਓ ਵੀ ਪੋਸਟ ਕੀਤੀ ਗਈ ਹੈ ਜਿੱਥੇ ਪੌਲਿਨ ਹੈਨਸਨ ਵਾਰ ਵਾਰ ਇੱਕ ਵਾਰ ਨਹੀਂ ਕਈ ਵਾਰ ਐਂਡਰਿਊ ਹੈਸਟੀ ਨੂੰ ਇੱਕ ਝੂਠਾ ਅਤੇ ਇੱਕ ਕਾਇਰ ਵਿਅਕਤੀ ਕਰਾਰ ਦੇ ਚੁੱਕੇ ਨੇ। ਉੱਥੇ ਹੀ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਅਤੇ ਆਸਟ੍ਰੇਲੀਆ ਦੇ ਵਿੱਚ ਵਿਆਜ ਦਰਾਂ ਵਧਣ ਦਾ ਖਤਰਾ ਬਣਿਆ ਹੋਇਆ, ਹੁਣ ਇੱਕ ਹੋਰ ਬੈਂਕ ਦੀ ਤਰਫ ਤੋਂ ਇਸ ਦੇ ਸੰਕੇਤ ਦੇ ਦਿੱਤੇ ਗਏ ਨੇ। ਜੇਕਰ ਵਿਆਜ ਦਰਾਂ 'ਚ ਵਾਧਾ ਹੁੰਦਾ ਹੈ ਤਾਂ ਆਪਣੇ 15 ਸਾਲਾਂ ਦੇ ਇਹ ਹਾਈਐਸਟ ਕੈਸ਼ ਰੇਟ ਦੇ ਉੱਤੇ ਵਿਆਜ ਦਰਾਂ ਹੋਣਗੀਆਂ, ਯਾਨੀ ਕਿ ਆਸਟ੍ਰੇਲੀਆ 'ਚ ਪਿਛਲੇ ਡੇਢ ਦਹਾਕਿਆਂ ਦੇ ਦਰਮਿਆਨ ਸਭ ਤੋਂ ਵੱਧ ਵਿਆਜ ਦਰਾਂ ਕਰਜ਼ਦਾਤਾਵਾਂ ਤੋਂ ਵਸੂਲੀਆਂ ਜਾ ਰਹੀਆਂ ਹੋਣਗੀਆਂ। ਪਰ ਇਸ ਦਰਮਿਆਨ ਮੈਕੁਆਰੀ ਬੈਂਕ ਦੀ ਤਰਫ ਤੋਂ ਵੀ ਇਹ ਐਲਾਨ ਹੁਣ ਕੀਤਾ ਗਿਆ ਹੈ ਕਿ ਉਹਨਾਂ ਨੂੰ ਨਹੀਂ ਲੱਗਦਾ ਕਿ ਸਪਤੰਬਰ ਮਹੀਨੇ ਦੀ ਬੈਠਕ ਦੇ ਵਿੱਚ ਅਗਲੇ ਕੁਝ ਦਿਨਾਂ ਦੇ ਦਰਮਿਆਨ ਜਦੋਂ ਇਹ ਬੈਠਕ ਹੋਏਗੀ ਅਤੇ ਉਸ ਦੇ ਵਿੱਚ ਜਿਹੜੇ ਵਿਆਜ ਦਰਾਂ ਨੇ ਉਹਨਾਂ ਦੇ ਵਿੱਚ ਇਜ਼ਾਫਾ ਨਾ ਹੋਵੇ। ਮੈਕੁਆਰੀ ਬੈਂਕ ਦੀ ਤਰਫ ਤੋਂ ਇਹ ਖਬਰ ਸਾਹਮਣੇ ਆਈ ਹੈ ਕਿ 28 ਅਤੇ 29 ਸਪਤੰਬਰ ਨੂੰ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਦੀ ਹੋਣ ਵਾਲੀ ਬੈਠਕ ਦੇ ਵਿੱਚ ਵਿਆਜ ਦਰਾਂ ਦੇ ਅੰਦਰ ਇਜ਼ਾਫੇ ਦੀ ਖਬਰ ਵਾਕਿਆ ਹੀ ਸਾਹਮਣੇ ਆਏਗੀ। ਉੱਥੇ ਵਿਕਟੋਰੀਆ ਸੂਬੇ ਦੀਆਂ ਅੱਧੀਆਂ ਤੋਂ ਵੱਧ ਸੜਕਾਂ ਦੀ ਹਾਲਤ ਇੰਨੀ ਖਸਤਾ ਹੈ ਕਿ ਉਸਨੂੰ ਸੂਬਾਈ ਸਰਕਾਰ ਮੈਂਟੇਨ ਵੀ ਨਹੀਂ ਕਰ ਪਾ ਰਹੀ ਹੈ, ਇਹ ਕਹਿਣਾ ਆਡੀਟਰ ਜਨਰਲ ਦੀ ਰਿਪੋਰਟ ਦਾ, ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਸੂਬੇ ਦੀਆਂ ਇਹਨਾਂ ਖਸਤਾ ਹਾਲਤ ਸੜਕਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਮੁਰੰਮਤ ਕਰਨ ਦੇ ਉੱਤੇ ਤਾਂ $3 billion ਸਾਲਾਨਾ ਖਰਚਾ ਆਏਗਾ ਅਤੇ ਕਈ ਸਾਲ ਇਹਨਾਂ ਦੀ ਮੁਰੰਮਤਾਂ ਇਸੇ ਤਰੀਕੇ ਦੇ ਨਾਲ ਚੱਲਦੀਆਂ ਰਹਿਣਗੀਆਂ, ਤਾਂ ਵੀ ਜਾ ਕੇ ਇਹ ਮੈਂਟੇਨ ਨਹੀਂ ਹੋ ਸਕਣਗੀਆਂ। ਰਿਪੋਰਟ ਜਿਹੜੀ ਕਿ ਪਾਰਲੀਮੈਂਟ ਦੇ ਵਿੱਚ ਅੱਜ ਸਵੇਰੇ ਲਿਆਂਦੀ ਗਈ ਸੀ, ਜਿਸ ਦੇ ਵਿੱਚ ਦੱਸਿਆ ਗਿਆ ਕਿ ਸੂਬੇ ਦੀ 23,000 ਕਿਲੋਮੀਟਰ ਦੀਆਂ ਸੜਕਾਂ ਦੇ ਵਿੱਚੋਂ 48% ਜਿਹੜਾ ਹੈ ਨੈੱਟਵਰਕ ਉਹ ਖਸਤਾ ਹਾਲਤ ਦੇ ਵਿੱਚ ਹੈ, ਚਰਮਰਾ ਚੁੱਕਿਆ। ਇਸ ਤੋਂ ਪਹਿਲਾਂ ਇਹਨਾਂ ਦੀ ਕੰਡੀਸ਼ਨ ਜਿਹੜੀ ਹੈ 2021 ਦੀ ਅਤੇ 2024 ਦੀ ਆਪਸ 'ਚ ਤੁਲਨਾਤਮਕ ਤੌਰ ਦੇ ਉੱਤੇ ਦੇਖੀ ਗਈ ਹੈ, ਉਸ ਦੇ ਵਿੱਚ ਵੀ ਭਾਰੀ ਗਿਰਾਵਟ ਆਈ ਹੈ, ਯਾਨੀ ਕਿ ਸੜਕਾਂ ਦੀ ਖਸਤਾ ਹਾਲਤ ਜਿਹੜੀ ਹੈ ਮੈਲਬਰਨ ਦੇ ਵਿੱਚ ਇਕੱਲੇ ਮੈਲਬਰਨ ਦੇ ਵਿੱਚ ਹੀ ਨਹੀਂ ਬਲਕਿ ਪੂਰੇ ਵਿਕਟੋਰੀਆ ਦੇ ਵਿੱਚ ਇਸ ਕਿਸਮ ਦੀ ਖਸਤਾ ਹਾਲਤ ਹੁੰਦੀ ਜਾ ਰਹੀ ਹੈ। ਉੱਥੇ ਹੀ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 ਐਮ। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਜਾਰੀ ਰਹਿਣਗੀਆਂ ਫ੍ਰੀਕੁਐਂਸੀ ਅਤੇ ਮੋਬਾਈਲ ਐਪ ਤੋਂ।

ਜਿੱਥੇ ਕਿਤੇ ਪਤਾ ਲੱਗਦਾ ਉੱਥੇ ਪਹੁੰਚ ਕੀਤੀ ਜਾਂਦੀ ਸਿੱਧੇ ਸਿੱਧੇ ਤਰੀਕੇ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਪਰ ਗੌਤਮ ਟਸ ਤੋਂ ਮਸ ਨਹੀਂ ਹੋਏ। ਕਹਿੰਦੇ ਨੇ ਇੱਕ ਰਾਜ ਦੇ ਵਿੱਚ ਜਦੋਂ ਗੌਤਮ ਪਹੁੰਚੇ ਤਾਂ ਉੱਥੋਂ ਦਾ ਰਾਜਾ ਗੌਤਮ ਬੁੱਧ ਦੇ ਕੋਲ ਪਹੁੰਚਿਆ। ਜਾ ਕੇ ਗੌਤਮ ਦੇ ਨਾਲ ਗੱਲ ਕੀਤੀ, ਗੌਤਮ ਇੰਨਾ ਰਾਜ ਭਾਗ ਛੱਡ ਕੇ ਜੰਗਲਾਂ 'ਚ ਤੁਰੇ ਫਿਰਦੇ ਹੋਵੇ ਨਾ ਤਾਂ ਤੁਹਾਨੂੰ ਘਰ ਵਾਪਸੀ ਕਰ ਲੈਣੀ ਚਾਹੀਦੀ। ਜੇਕਰ ਘਰ ਕੋਈ ਗੁੱਸੇ ਨਾਰਾਜ਼ਗੀ ਆ ਕਿਸੇ ਕਿਸਮ ਦਾ ਕੋਈ ਉੱਥੇ ਥੱਲੇ ਘਰ ਦੇ ਵਿੱਚ ਹੋਇਆ, ਮੈਂ ਸਮਝਦਾ ਆਪਣੇ ਆਪਣੇ ਘਰਾਂ ਦੇ ਵਿੱਚ ਬੜਾ ਕੁਛ ਹੋ ਜਾਂਦਾ, ਕਈ ਵਾਰੀ ਇੱਦਾਂ ਦਾ ਵੀ ਹੋ ਜਾਂਦਾ ਜਿਹੜਾ ਆਪਾਂ ਬਾਹਰ ਕਿਸੇ ਨੂੰ ਨਹੀਂ ਦੱਸ ਸਕਦੇ। ਸੱਚ ਪੁੱਛੋ ਤਾਂ ਮੈਂ ਤੁਹਾਨੂੰ ਪੁੱਛਣਾ ਵੀ ਨਹੀਂ ਚਾਹੂੰਗਾ। ਮੈਂ ਸਿਰਫ ਇੰਨੀ ਬੇਨਤੀ ਕਰਨਾ ਚਾਹੁੰਦਾ ਕਿ ਜੇ ਤੁਸੀਂ ਆਪਣੇ ਘਰ ਨਹੀਂ ਵੀ ਜਾਣਾ ਚਾਹੁੰਦੇ, ਆਪਣੇ ਰਾਜ ਭਾਗ 'ਚ ਨਹੀਂ ਵੀ ਜਾਣਾ ਚਾਹੁੰਦੇ, ਤਾਂ ਤੁਸੀਂ ਇੱਥੇ ਇਸ ਰਾਜ ਦੇ ਵਿੱਚ ਰਹਿ ਸਕਦੇ ਹੋ। ਤੁਹਾਡੇ ਪਿਤਾ ਜੀ ਮੇਰੇ ਬੜੇ ਵਧੀਆ ਮਿੱਤਰ ਨੇ ਅਤੇ ਜੇ ਤੁਹਾਨੂੰ ਵੈਸੇ ਚੰਗਾ ਨਾ ਲੱਗੇ ਅਤੇ ਜੇ ਤੁਸੀਂ ਬੁਰਾ ਨਾ ਮਨਾਓ ਤਾਂ ਮੈਂ ਆਪਣੀ ਬੇਟੀ ਦਾ ਵਿਆਹ ਵੀ ਤੁਹਾਡੇ ਨਾਲ ਕਰਨ ਲਈ ਤਿਆਰ ਹਾਂ। ਇਹ ਸਾਰਾ ਰਾਜ ਭਾਗ ਮੇਰੀ ਬੇਟੀ ਦਾ ਅਤੇ ਜੇ ਤੁਸੀਂ ਉਹਦੇ ਨਾਲ ਵਿਆਹ ਕਰ ਲਓ ਤਾਂ ਸਾਰਾ ਕੁਛ ਤੁਹਾਡਾ ਹੋ ਜਾਊਗਾ। ਕਹਿੰਦੇ ਨੇ ਗੌਤਮ ਨੇ ਬੜੀ ਹਲੀਮੀ ਦੇ ਨਾਲ ਬੜੇ ਸ਼ਾਂਤ ਮਨ ਦੇ ਨਾਲ ਸਾਰੀ ਗੱਲ ਸੁਣੀ ਤਾਂ ਕਹਿਣ ਲੱਗੇ, ਮੇਰੇ ਅਤੇ ਤੁਹਾਡੇ ਵਿੱਚ ਬੜਾ ਫਰਕ ਹੈ, ਮੇਰੀ ਅਤੇ ਤੁਹਾਡੀ ਸੋਚ ਦੇ ਵਿੱਚ ਬੜਾ ਫਰਕ ਹੈ। ਜੋ ਤੁਹਾਨੂੰ ਖਾਲੀ ਦਿਖਦਾ ਉਹ ਮੈਨੂੰ ਭਰਿਆ ਦਿਖ ਰਿਹਾ, ਜੋ ਤੁਹਾਨੂੰ ਭਰਿਆ ਦਿਖਦਾ ਉਹ ਮੈਨੂੰ ਖਾਲੀ ਦਿਖ ਰਿਹਾ, ਇਸ ਕਰਕੇ ਨਾ ਤੁਸੀਂ ਮੇਰੀ ਗੱਲ ਸਮਝ ਪਾਉਣੀ ਨਾ ਮੈਂ ਤੁਹਾਡੀ। ਜਿਹੜਾ ਤੁਹਾਨੂੰ ਰਾਜ ਭਾਗ ਲੱਗ ਰਿਹਾ ਉਹ ਮੈਨੂੰ ਉਜਾੜ ਬੀਆਬਾਨ ਲੱਗਦਾ ਅਤੇ ਜੋ ਤੁਹਾਨੂੰ ਉਜਾੜ ਦਿਖਦਾ ਉਹ ਮੈਨੂੰ ਵਸਿਆ ਲੱਗਦਾ। ਜਿਹੜੇ ਰਾਜ ਭਾਗ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਤਾਂ ਮੈਂ ਛੱਡ ਕੇ ਆਇਆ, ਮੈਂ ਤਾਂ ਉਸ ਤੋਂ ਅੱਗੇ ਤੁਰ ਪਿਆ, ਪਰ ਤੁਸੀਂ ਨਹੀਂ ਸਮਝ ਪਾਓਗੇ, ਤੁਹਾਨੂੰ ਉਹ ਜ਼ਿਆਦਾ ਮਹੱਤਵਪੂਰਨ ਲੱਗਦਾ, ਤੁਹਾਨੂੰ ਉਹਦੀ ਜ਼ਿਆਦਾ ਅਹਿਮੀਅਤ ਹੈ। ਤੁਸੀਂ ਮੇਰੀ ਜਗ੍ਹਾ ਦੇ ਉੱਤੇ ਖਲੋ ਕੇ ਵੇਖੋ ਤਾਂ ਤੁਹਾਨੂੰ ਦੁਨੀਆ ਹੋਰ ਨਜ਼ਰ ਆਊਗੀ। ਇਹ ਗੱਲ ਸਿਰਫ ਇੱਦਾਂ ਦੀ ਆ ਜਿਵੇਂ ਉਲਟਾ ਮੈਂ ਤੁਹਾਨੂੰ ਕਹਾਂ ਕਿ ਰਾਜਨ ਆਪਣਾ ਰਾਜ ਭਾਗ ਛੱਡ ਕੇ ਮੇਰੇ ਨਾਲ ਆ ਜਾਓ, ਜੰਗਲਾਂ 'ਚ ਘੁੰਮੋ, ਆਓ ਆਨੰਦ ਮਾਣੋ ਇਸ ਜ਼ਿੰਦਗੀ ਦਾ, ਅਤੇ ਤੁਹਾਨੂੰ ਲੱਗੂਗਾ ਗੌਤਮ ਪਾਗਲ ਹੋ ਗਿਆ ਕਿਉਂਕਿ ਤੁਸੀਂ ਮੇਰਾ ਸੱਚ ਨਹੀਂ ਜਾਣਦੇ, ਮੈਂ ਤੁਹਾਡਾ ਨਹੀਂ ਸਮਝ ਸਕਦਾ। ਸਾਰੀ ਦੁਨੀਆ ਇਸੇ ਤਰ੍ਹਾਂ ਦੇ ਨਾਲ ਚੱਲੀ ਜਾਂਦੀ ਹੈ, ਇੱਕ ਦੂਸਰੇ ਨੂੰ ਆਪਾਂ ਇਸ ਕਰਕੇ ਨਹੀਂ ਜਾਣ ਪਾਉਂਦੇ, ਇੱਕ ਦੂਸਰੇ ਦੇ ਨਾਲ ਬਹਿਸ ਬਸਈਆ, ਇੱਕ ਦੂਸਰੇ ਦੇ ਨਾਲ ਤਰਕ ਇਸੇ ਤਰ੍ਹਾਂ ਦੇ ਨਾਲ ਚੱਲੀ ਜਾਂਦੇ ਨੇ ਕਿਉਂਕਿ ਜੋ ਜ਼ਿੰਦਗੀ ਮੇਰੇ ਲਈ ਹੈ ਉਹ ਤੁਹਾਡੇ ਲਈ ਨਹੀਂ। ਰਾਜੇ ਨੇ ਬਥੇਰਾ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਗੌਤਮ ਸ਼ਬਦਾਂ ਦੇ ਧਨੀ ਸੀ। ਉਲਟਾ ਰਾਜੇ ਨੂੰ ਹਾਰ ਮੰਨਣੀ ਪਈ। ਗੌਤਮ ਦੇ ਕੋਲ ਜਿਹੜੇ ਕੋਈ ਚਾਰ ਲੋਕ ਬੈਠੇ ਸੀ ਉਹਨਾਂ ਨੇ ਪੁੱਛਿਆ, ਗੌਤਮ ਕਈ ਗੱਲਾਂ ਸਮਝ ਨਹੀਂ ਆਈਆਂ, ਤੇ ਇਹ ਵੀ ਨਹੀਂ ਸਮਝ ਆਇਆ ਕਿ ਰਾਜਾ ਐਡੇ ਜੋਸ਼ੋ ਖਰੋਸ਼ ਦੇ ਨਾਲ ਆਇਆ ਸੀ, ਇਹ ਚੁੱਪ ਕਰਕੇ ਵਾਪਸ ਕਿਉਂ ਚਲਿਆ ਗਿਆ? ਇੱਦਾਂ ਲੱਗਦਾ ਹੈ ਉਹ ਤੁਹਾਡੀਆਂ ਗੱਲਾਂ ਤੋਂ ਪ੍ਰਭਾਵਿਤ ਹੋਇਆ, ਅਤੇ ਜੇ ਉਹ ਤੁਹਾਡੀਆਂ ਗੱਲਾਂ ਤੋਂ ਪ੍ਰਭਾਵਿਤ ਹੋਇਆ ਕਿ ਉਹ ਵੀ ਰਾਜ ਭਾਗ ਛੱਡ

0: ਤੁਰਪੂ ਤੁਹਾਡੇ ਨਾਲ। ਉਹਨੇ ਕੁਛ ਕਿਹਾ ਕਿਉਂ ਨਹੀਂ, ਦੱਸਿਆ ਕਿਉਂ ਨਹੀਂ? ਗੌਤਮ ਨੇ ਕਿਹਾ ਤੁਸੀਂ ਫਿਰ ਸ਼ਾਇਦ ਉਹੀ ਗਲਤੀ ਕਰ ਰਹੇ ਹੋ ਜਿਹੜੀ ਰਾਜਾ ਕਰ ਰਿਹਾ ਹੈ, ਅਤੇ ਸ਼ਾਇਦ ਉਹੀ ਗੱਲ ਕਰ ਰਹੇ ਹੋ ਜਿਹੜੀ ਮੈਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਤੁਸੀਂ ਕਿਸੇ ਦਾ ਨਹੀਂ ਜਾਣ ਸਕਦੇ, ਤੁਸੀਂ ਜਿੱਥੋਂ ਬਹਿ ਕੇ ਦੁਨੀਆ ਵੇਖ ਲਿਓ, ਅਗਲਾ ਉੱਥੋਂ ਬੈਠ ਕੇ ਨਹੀਂ ਵੇਖ ਰਿਹਾ ਹੁੰਦਾ। ਜਿਹੜਾ ਸੱਚ ਮੈਨੂੰ ਨਜ਼ਰ ਆਇਆ, ਜ਼ਰੂਰੀ ਨਹੀਂ ਕਿ ਹੂ ਬਹੂ ਉਹ ਤੁਹਾਨੂੰ ਵੀ ਨਜ਼ਰ ਆਊਗਾ, ਤੁਹਾਨੂੰ ਕੁਛ ਵੱਖਰਾ ਨਜ਼ਰ ਆ ਸਕਦਾ। ਪਰ ਇਸ ਗੱਲ ਦੇ ਉੱਤੇ ਬਹਿਸ ਕਰਨੀ ਕਿ ਮੇਰਾ ਸੱਚ ਠੀਕ ਹੈ, ਤੇਰਾ ਸੱਚ ਗਲਤ ਹੈ, ਇਹ ਵਿਅਰਥ ਦਾ ਜੀਵਨ ਦੇ ਵਿੱਚੋਂ ਆਪਣੀ ਸ਼ਾਂਤੀ ਨੂੰ ਗਵਾਉਣਾ, ਅਤੇ ਇਹੋ ਹੀ ਕਰ ਰਿਹਾ ਸਾਰਾ ਸੰਸਾਰ। ਆਪਣਾ ਆਪਣਾ ਸੱਚ ਹਰ ਇੱਕ ਨੂੰ ਠੀਕ ਲੱਗਦਾ, ਅਤੇ ਉਹ ਸੱਚ ਆਪਾਂ ਚਾਹੁੰਦੇ ਹਾਂ ਦੂਸਰਾ ਵੀ ਮੰਨੇ। ਇਸੇ ਚੱਕਰ ਦੇ ਵਿੱਚ ਜ਼ਿੰਦਗੀ ਦਾ ਬਹੁਤਾ ਹਿੱਸਾ ਆਪਾਂ ਗਵਾ ਦਿੰਦੇ ਹਾਂ। ਲੋਸੇ ਨੇ ਇੱਕ ਜਗ੍ਹਾ ਦੇ ਉੱਤੇ ਕਿਹਾ ਸੀ, ਆਪਾਂ ਸਮਝ ਲੈਂਦੇ ਹਾਂ ਕਿ ਘੜਾ ਮਿੱਟੀ ਦਾ ਬਣਿਆ ਜਾਂ ਘੜਾ ਮਿੱਟੀ ਹੈ, ਮਿੱਟੀ ਨੂੰ ਇੱਕ ਆਕਾਰ ਦਿੱਤਾ ਅਤੇ ਘੜਾ ਬਣ ਗਿਆ। ਪਰ ਅਸਲ ਦੇ ਵਿੱਚ ਘੜਾ ਤਾਂ ਖਾਲੀ ਪਾਨ ਹੈ। ਆਪਣਾ ਆਪਣਾ ਵੇਖਣ ਦਾ ਨਜ਼ਰੀਆ। ਕਿਸੇ ਨੇ ਇਤਰਾਜ਼ ਕੀਤਾ, ਲੋਸੇ ਖਾਲੀ ਪਨ ਕਿੱਦਾਂ? ਕਹਿਣ ਲੱਗਾ ਜੇ ਖਾਲੀ ਪਨ ਨਾ ਹੋਵੇ ਤਾਂ ਇਹਦੇ ਵਿੱਚ ਪਾਣੀ ਕਿੱਦਾਂ ਭਰਿਆ ਜਾਵੇ? ਹੁਣ ਇਸ ਘੜੇ ਦੇ ਬਾਹਰ ਬਾਹਰ 'ਤੇ ਮਿੱਟੀ ਹੈ, ਪਰ ਅੰਦਰ ਜਿਹੜਾ ਖਾਲੀ ਪਨ ਆ ਉਹਦੇ ਵਿੱਚ ਪਾਣੀ ਸਮਾ ਜਾਂਦਾ। ਪਾਣੀ ਇਕੱਠਾ ਕਰਕੇ ਆਪਾਂ ਰੱਖ ਲੈਂਦੇ ਹਾਂ। ਵੇਖਿਆ ਜਾਵੇ ਤਾਂ ਘੜੇ ਦਾ ਅਸਲ ਮਨੋਰਥ ਵੀ ਇਹੋ ਹੀ ਆ। ਪਾਣੀ ਨੂੰ ਇੱਕ ਜਗ੍ਹਾ ਦੇ ਉੱਤੇ ਇਕੱਠਾ ਕਰਕੇ ਰੱਖਣਾ। ਆਮ ਲੋਕਾਂ ਨੂੰ ਲੱਗਦਾ ਕਿ ਘੜਾ ਮਿੱਟੀ ਹੈ। ਇਸੇ ਤਰ੍ਹਾਂ ਦੇ ਨਾਲ ਮਨੁੱਖ ਹੈ, ਜਿਹਨੂੰ ਆਪਣਾ ਖਾਲੀਪਨ ਨਜ਼ਰ ਆਉਣਾ ਸ਼ੁਰੂ ਹੋ ਜਾਵੇ ਤਾਂ ਉਹਦੇ ਵਿੱਚ ਉਹ ਕੁਛ ਨਾ ਕੁਛ ਭਰ ਲਵੇ, ਕੁਛ ਚੰਗਾ ਭਰ ਲਏ। ਪਰ ਅਸਲੀਅਤ ਇਹ ਹੈ ਕਿ ਇਨਸਾਨ ਨੂੰ ਆਪਣਾ ਖਾਲੀਪਨ ਕਦੀ ਨਜ਼ਰ ਹੀ ਨਹੀਂ ਆਉਂਦਾ। ਇਨਸਾਨ ਹਮੇਸ਼ਾ ਆਪਣੇ ਆਪ ਨੂੰ ਭਰਿਆ ਵੇਖਦਾ ਅਤੇ ਭਰਨਾ ਚਾਹੁੰਦਾ ਵੱਧ ਤੋਂ ਵੱਧ, ਪਰ ਥਾਂ ਖਾਲੀ ਕਿਤੇ ਬਚੀ ਨਹੀਂ। ਉਹ ਘੜੇ ਵਾਂਗੂ ਆਪਣੇ ਆਪ ਨੂੰ ਇਸ ਨਜ਼ਰੀਏ ਤੋਂ ਕਦੀ ਵੇਖ ਨਹੀਂ ਪਾਉਂਦਾ। ਜਾਂ ਫਿਰ ਇੱਦਾਂ ਕਹਿ ਲਓ ਜਿਵੇਂ ਇੱਕ ਚੱਕਾ ਚੱਲਦਾ, ਚੱਕਾ ਗਿੜਦਾ, ਦੁਨੀਆਦਾਰੀ ਨੂੰ ਲੱਗਦਾ ਕਿ ਉਹ ਚੱਕਾ ਗਿੜ ਰਿਹਾ, ਪਰ ਅਸਲੀਅਤ ਤਾਂ ਕੁਛ ਹੋਰ ਹੈ। ਅਸਲ ਦੇ ਵਿੱਚ ਤਾਂ ਉਹ ਚੱਕਾ ਇੱਕ ਕਿੱਲ 'ਤੇ ਘੁੰਮ ਰਿਹਾ, ਇੱਕ ਧੁਰਾ 'ਤੇ, ਧੁਰੇ ਦੇ ਅੰਦਰ ਉਹ ਛੋਟਾ ਜਿਹਾ ਕਿੱਲ ਜਿਹਦੇ ਉੱਤੇ ਉਹ ਗੋਲ ਗੋਲ ਘੁੰਮਦਾ। ਸਾਨੂੰ ਲੱਗਦਾ ਚੱਕਾ ਘੁੰਮੀ ਜਾਂਦਾ, ਪਰ ਜੇ ਉਹ ਵਿੱਚੋਂ ਕਿੱਲ ਹਟਾ ਦਿੱਤੀ ਜਾਵੇ ਤਾਂ ਫਿਰ ਉਸ ਚੱਕੇ ਦਾ ਘੁੰਮਣਾ ਮੁਮਕਿਨ ਨਹੀਂ। ਇਸੇ ਤਰ੍ਹਾਂ ਦੇ ਨਾਲ ਆਪਾਂ ਸਾਰੀ ਜ਼ਿੰਦਗੀ ਕੁਛ ਹੋਰ ਵੇਖਦੇ ਰਹਿੰਦੇ ਹਾਂ, ਅਸਲੀਅਤ ਕਿਤੇ ਕੁਛ ਹੋਰ ਹੁੰਦੀ ਹੈ। ਹਰ ਇੱਕ ਇਨਸਾਨ ਜਦੋਂ ਇਹ ਜਾਣ ਜੇ ਕਿ ਮੈਂ ਇਹਨਾਂ ਕਿਹੜੀ ਚੀਜ਼ ਵੇਖਣੀ ਹੈ, ਤਾਂ ਬਸ ਉਹਦਾ ਸਫ਼ਰ ਸ਼ਾਇਦ ਉੱਥੋਂ ਸ਼ੁਰੂ ਹੋ ਜਾਵੇ। ਜੇਕਰ ਆਮ ਇਨਸਾਨ ਨੂੰ ਨਾ ਸਮਝ ਆਵੇ ਤਾਂ ਆਪਣੀ ਜ਼ਿੰਦਗੀ ਨੂੰ ਪੁੱਠਾ ਕਰਕੇ ਵੇਖ ਲਏ। ਜੋ ਤੁਸੀਂ ਵੇਖਣ ਦੀ ਕੋਸ਼ਿਸ਼ ਕਰ ਰਹੇ ਹੋ ਉਸ ਤੋਂ ਉਲਟ ਵੇਖ ਲਓ। ਜੇ ਤੁਹਾਨੂੰ ਲੱਗਦਾ ਤੁਸੀਂ ਬਹੁਤ ਅਮੀਰ ਹੋ ਗਏ ਹੋ ਤਾਂ ਆਪਣੀ ਗਰੀਬੀ ਨੂੰ ਵੇਖੋ। ਜੇ ਤੁਹਾਨੂੰ ਲੱਗਦਾ ਤੁਹਾਡੀਆਂ ਬਹੁਤ ਲੈਣਦਾਰੀਆਂ ਨੇ ਤਾਂ ਇੱਕ ਦਿਨ ਆਪਣੀਆਂ ਦੇਣਦਾਰੀਆਂ 'ਤੇ ਧਿਆਨ ਮਾਰ ਕੇ ਵੇਖੋ। ਜੇ ਤੁਹਾਨੂੰ ਲੱਗਦਾ ਤੁਹਾਡੇ ਖਜ਼ਾਨੇ ਖਾਲੀ ਨੇ, ਤੁਹਾਡੇ ਕੋਲ ਓਨਾ ਧਨ, ਓਨੀ ਦੌਲਤ, ਓਨੀ ਸ਼ੋਹਰਤ ਨਹੀਂ ਆ ਜਿੰਨੀ ਦੇ ਤੁਸੀਂ ਹੱਕਦਾਰ ਹੋ ਜਾਂ ਜਿੰਨੀ ਤੁਸੀਂ ਚਾਹੁੰਦੇ ਹੋ, ਤਾਂ ਕਿਸੇ ਦਿਨ ਉਹਦੇ ਉੱਤੇ ਝਾਤੀ ਮਾਰ ਕੇ ਵੇਖੋ ਜੋ ਤੁਹਾਡੇ ਕੋਲ ਹੈ। ਅਤੇ ਜੇ ਕੋਲ ਵਾਲੇ 'ਤੇ ਹੰਕਾਰ ਆ, ਤਾਂ ਫਿਰ ਜੋ ਕੋਲ ਨਹੀਂ ਆ ਉਹਦੇ ਉੱਤੇ ਝਾਤੀ ਮਾਰ ਕੇ ਵੇਖ ਲਓ।
1: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ
2: $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ, ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
3: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
4: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮੈਲਟਨ।
5: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300-151616, quicksignage.com.au।
6: ਓ ਭਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
7: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
6: ਫਿਰ ਲਵਾਈਏ ਕਿੱਥੋਂ?
7: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
6: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0400-021-246 ਤੇ। ਸੋਨਾ ਚਾਹੀਦਾ?
8: ਭਰੋਸਾ ਚਾਹੀਦਾ?
6: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ? ਚਲੇ ਆਓ ਡੈਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
9: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
10: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
9: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
10: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com।

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਮੈਂ ਗੌਤਮ ਕਪਿਲ ਔਰ ਅੱਜ ਪ੍ਰੋਗਰਾਮ ਨਿਊਜ਼ ਰੂਮ ਦੇ ਵਿੱਚ 9 September 2026 ਬੁੱਧਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ। ਸ਼ੁਰੂਆਤ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਅਤੇ ਫਿਰ ਭਾਰਤ ਅਤੇ ਆਸਟ੍ਰੇਲੀਆ ਦੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਹਾਂ।

ਪਹਿਲੀ ਖਬਰ ਨੇਪਾਲ ਦੇ ਨਾਲ ਜੁੜੀ ਹੋਈ, ਜਿੱਥੇ ਨੇਪਾਲ ਦੇ ਵਿੱਚ ਪਿਛਲੇ ਦਿਨੀ ਜਿਹੜੇ ਆਏ ਭਿਆਨਕ ਹੜ੍ਹ ਸੀ, ਉਹਨਾਂ ਨੇ ਤਾਂ ਕਿੱਡੀ ਤਬਾਹੀ ਮਚਾਈ ਹੈ ਉਹ ਤਾਂ ਸਾਰੇ ਹੀ ਜਾਣਦੇ ਹਾਂ। ਪਰ ਇਸ ਦਰਮਿਆਨ ਨੇਪਾਲ ਹੁਣ ਇਸ ਵਕਤ ਹਰ ਇੱਕ ਉਸ ਕੁਦਰਤੀ ਆਫਤ ਤੋਂ ਡਰ ਰਿਹਾ ਜਿਹੜੀ ਇਨਸਾਨੀ ਜਾਨ ਦੇ ਲਈ ਖਤਰਨਾਕ ਹੋ ਸਕਦੀ ਹੈ। ਨੇਪਾਲ ਦੇ ਵਿੱਚ ਮੰਗਲਵਾਰ ਰਾਤ ਭੂਚਾਲ ਦੇ ਝਟਕੇ ਵੀ ਮਹਿਸੂਸ ਕੀਤੇ ਗਏ ਨੇ। ਕੌਮੀ ਭੂਚਾਲ ਵਿਗਿਆਨ ਕੇਂਦਰ ਯਾਨੀ NCS ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਦੱਸਿਆ ਗਿਆ ਹੈ ਕਿ ਨੇਪਾਲ ਦੇ ਸਥਾਨਕ ਸਮੇਂ ਦੇ ਮੁਤਾਬਕ ਸਵੇਰੇ 9:45 ਦੇ ਆਸ ਪਾਸ ਰਿਕਟਰ ਪੈਮਾਨੇ ਦੇ ਉੱਤੇ 5 ਦੀ ਤੀਬਰਤਾ ਵਾਲਾ ਇਹ ਭੂਚਾਲ ਰਿਕਾਰਡ ਕੀਤਾ ਗਿਆ। ਭੂਚਾਲ ਜ਼ਮੀਨ ਤੋਂ 143 ਕਿਲੋਮੀਟਰ ਗਹਿਰਾਈ ਦੇ ਵਿੱਚ ਨਾਪਿਆ ਗਿਆ ਔਰ ਭੂਚਾਲ ਦੀ ਥਾਂ ਕਾਠਮਾਂਡੂ ਦੇ ਵਿੱਚ ਨੇਪਾਲ ਦਾ ਜਿਹੜਾ ਰਾਜਧਾਨੀ ਖੇਤਰ ਹੈ, ਨੇਪਾਲ ਦੇ ਉੱਤਰ ਪੱਛਮ ਦੇ ਵਿੱਚ 196 ਕਿਲੋਮੀਟਰ ਦੂਰ ਇਸ ਨੂੰ ਰਿਕਾਰਡ ਕੀਤਾ ਗਿਆ। ਭੂਚਾਲ ਦੇ ਕੇਂਦਰ 143 ਮੀਟਰ ਗਹਿਰਾਈ 'ਚ ਹੋਣ ਦੇ ਚੱਲਦਿਆਂ ਇਸ ਦੇ ਝਟਕੇ ਦੂਰ ਦੂਰ ਤੱਕ ਮਹਿਸੂਸ ਕੀਤੇ ਜਾਣ ਦੀ ਖਬਰ ਵੀ ਸਾਹਮਣੇ ਆਈ ਹੈ। ਹਾਲਾਂਕਿ ਰਾਹਤ ਦੀ ਗੱਲ ਇਹ ਰਹੀ ਹੈ ਕਿ ਇਸ ਦਰਮਿਆਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਭੂਚਾਲ ਦਾ ਸਥਾਨ ਕੋਕਰਝਾਰ ਆਸਾਮ ਦੇ ਵਿੱਚ ਦਰਜ ਕੀਤਾ ਗਿਆ। ਇੱਕ ਹੋਰ ਭੂਚਾਲ ਦਾ ਝਟਕਾ, ਮਾਫ਼ ਕਰਨਾ, ਭਾਰਤ ਦੇ ਵਾਲੇ ਪਾਸੇ ਵੀ ਦਰਜ ਕੀਤਾ ਗਿਆ, ਜੋ ਕਿ ਮੇਘਾਲਿਆ ਦੇ ਧੁਰਾ ਤੋਂ 95 ਕਿਲੋਮੀਟਰ ਉੱਤਰ ਦੇ ਵੱਲ ਹੈ। ਪਰ ਭਾਰਤ ਦੇ ਵਿੱਚ ਉਸੇ ਸਮੇਂ ਆਏ ਇਸ ਭੂਚਾਲ ਦੀ ਤੀਬਰਤਾ 2.3 ਦੱਸੀ ਗਈ ਸੀ। ਹਾਲੀਆ ਦਿਨਾਂ ਦੇ ਵਿੱਚ ਨੇਪਾਲ ਦੇ ਅੰਦਰ ਆਈਆਂ ਭਿਆਨਕ ਹੜ੍ਹਾਂ ਦੇ ਚੱਲਦਿਆਂ 1300 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ, ਹਜ਼ਾਰਾਂ ਲੋਕ ਉੱਥੇ ਲਾਪਤਾ ਨੇ। ਨੇਪਾਲ 'ਚ ਰੈਸਕਿਊ ਆਪਰੇਸ਼ਨ ਹਾਲੇ ਵੀ ਚੱਲ ਰਿਹਾ। ਇੱਕ ਆਸਟ੍ਰੇਲੀਅਨ ਵਿਅਕਤੀ ਦੇ ਹੋਰ ਸੁਰੱਖਿਅਤ ਮਿਲਣ ਦੀ ਖਬਰ ਵੀ ਸਾਹਮਣੇ ਆਈ। ਹਾਲਾਂਕਿ 43 ਆਸਟ੍ਰੇਲੀਅਨ ਸ਼ੁਰੂਆਤੀ ਦੌਰ ਦੇ ਵਿੱਚ ਲਾਪਤਾ ਹੋਏ ਸੀ, ਜਿਨ੍ਹਾਂ ਦੇ ਵਿੱਚੋਂ ਹੁਣ ਤੱਕ 6 ਆਸਟ੍ਰੇਲੀਅਨਸ ਦੀ ਹੀ ਖਬਰ ਹਾਸਲ ਹੋ ਸਕੀ ਹੈ। ਵੈਸੇ ਮੰਨਿਆ ਜਾ ਰਿਹਾ ਹੈ ਕਿ ਨੇਪਾਲ ਤਿੱਬਤ ਵਾਲੇ ਪਾਸੇ 5000 ਤੋਂ ਵਧੇਰੇ ਲੋਕ ਲਾਪਤਾ ਹੋਏ ਨੇ। ਆਸਟ੍ਰੇਲੀਆ ਦੇ 43 ਲੋਕਾਂ ਤੋਂ ਇਲਾਵਾ ਚੀਨ ਦੇ 43 ਲੋਕਾਂ ਦੀ ਮੌਤ ਹੋਈ ਵੀ ਦੱਸੀ ਗਈ ਹੈ, ਜਦਕਿ 519 ਲੋਕ ਚੀਨ ਵਾਲੇ ਪਾਸੇ ਵੀ ਲਾਪਤਾ ਨੇ ਤਿੱਬਤ ਵਾਲੇ ਪਾਸੇ, ਅਤੇ 261 ਵਿਦੇਸ਼ੀ ਨਾਗਰਿਕ ਉੱਧਰਲੇ ਪਾਸੇ ਦੱਸੇ ਗਏ ਨੇ। ਉੱਥੇ ਹੀ ਦੂਜੀ ਖਬਰ ਬ੍ਰਿਟੇਨ ਤੋਂ, ਬਰਤਾਨੀਆ ਤੋਂ, ਜਿੱਥੇ ਮੰਗਲਵਾਰ ਦੇ ਦਿਨ ਇੱਕ ਏਅਰ ਟ੍ਰੈਫਿਕ ਕੰਟਰੋਲ ਸਿਸਟਮ ਦੇ ਵਿੱਚ ਆਈ ਤਕਨੀਕੀ ਸਮੱਸਿਆ ਦੇ ਚੱਲਦਿਆਂ ਬਰਤਾਨੀਆ 'ਚ ਹਵਾਈ ਆਵਾਜਾਈ ਪੂਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋ ਗਈ, ਜਿਸ ਤੋਂ ਬਾਅਦ 1000 ਤੋਂ ਵਧੇਰੇ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ, ਜਿਸ ਦੇ ਵਿੱਚ ਆਸਟ੍ਰੇਲੀਆ ਦੇ ਸਿਡਨੀ ਮੈਲਬਰਨ ਆਉਣ ਵਾਲੀਆਂ ਉਡਾਨਾਂ ਵੀ ਸ਼ਾਮਲ ਸੀ। ਇਸ ਫੈਸਲੇ ਦੇ ਚੱਲਦਿਆਂ ਹੋਇਆਂ ਘੰਟਿਆਂ ਤੱਕ ਜਹਾਜ਼ਾਂ ਦੇ ਵਿੱਚ ਹੋਈ ਦੇਰੀ ਦੀ ਵਜ੍ਹਾ ਦੇ ਚੱਲਦਿਆਂ ਹਵਾਈ ਅੱਡਿਆਂ ਦੇ ਉੱਤੇ ਟਰਮੀਨਲ ਦੇ ਵਿੱਚ ਫਸੇ ਹੋਏ ਲੋਕਾਂ ਦੀਆਂ ਖਬਰਾਂ ਸਾਹਮਣੇ ਆਈਆਂ। ਫਲਾਈਟ ਰਾਡਾਰ 24 ਨਾਮ ਦੀ ਵੈਬਸਾਈਟ ਨੇ ਦੱਸਿਆ ਕਿ ਬਰਤਾਨੀਆ ਦੇ ਵਿੱਚ ਇਹ ਜਿਹੜੀਆਂ ਉਡਾਨਾਂ ਸੀ ਯੂਰਪ ਦੇ ਅਲੱਗ ਅਲੱਗ ਅਤੇ ਏਸ਼ੀਆ ਦੇ ਦੇਸ਼ਾਂ ਦੇ ਵੱਲ, ਅਮਰੀਕੀ ਦੇਸ਼ਾਂ ਦੇ ਵੱਲ ਜਾਣ ਵਾਲੀਆਂ, ਉਹ ਹੀਥਰੋ ਅਤੇ ਬਾਲਟੀਮੋਰ ਜਾਣ ਵਾਲੀਆਂ ਜਿਹੜੀਆਂ ਬ੍ਰਿਟਿਸ਼ ਏਅਰਵੇਜ਼ ਦੀਆਂ ਉਡਾਨਾਂ ਸੀ ਉਹ ਵੀ ਸਾਰੀਆਂ ਪ੍ਰਭਾਵਿਤ ਹੋਈਆਂ ਨੇ। 100 ਤੋਂ ਵਧੇਰੇ ਉਡਾਨਾਂ ਨੂੰ ਜਾਂ ਤਾਂ ਮੌਕੇ 'ਤੇ ਹੀ ਰੱਦ ਕਰਨਾ ਪਿਆ ਜਾਂ ਮੁੜ ਤੋਂ ਰੀਰੂਟ ਕਰਨਾ ਪਿਆ। ਉੱਥੇ ਬਰਤਾਨੀਆ ਤੋਂ ਹੀ ਅਗਲੀ ਖਬਰ ਹੈ, ਜਿੱਥੇ ਵੇਲਸ ਦੇ ਵਿੱਚ ਕਾਰਡਿਫ ਕੈਸਲ ਦੇ ਉੱਤੇ ਪਾਕਿਸਤਾਨ ਦਾ ਝੰਡਾ ਲਹਿਰਾਏ ਜਾਣ ਤੋਂ ਬਾਅਦ ਇੱਕ ਵਿਵਾਦ ਖੜ੍ਹਾ ਹੋ ਗਿਆ। ਬਰਤਾਨੀਆ ਦੀ ਐਕਸਟ੍ਰੀਮਿਸਟ ਪਾਰਟੀ ਰਾਈਟ ਵਿੰਗਰ ਪਾਰਟੀ UK ਰਿਫੋਰਮ UK ਦੀ ਤਰਫ ਤੋਂ ਇਸ ਦਾ ਵਿਰੋਧ ਕੀਤਾ ਗਿਆ। ਰਿਫੋਰਮ UK ਦੇ ਸੀਨੀਅਰ ਨੇਤਾ ਰੌਬਰਟ ਜੈਨਰਿਕ ਨੇ ਸੋਸ਼ਲ ਮੀਡੀਆ ਦੇ ਉੱਤੇ ਕਾਰਡਿਫ ਕੈਸਲ ਦੇ ਉੱਤੇ ਪਾਕਿਸਤਾਨੀ ਝੰਡਾ ਲਹਿਰਾਏ ਜਾਣ ਦੀ ਇੱਕ ਵੀਡੀਓ ਸਾਂਝੀ ਕੀਤੀ। ਦੱਸ ਦਈਏ ਕਿ ਬਰਤਾਨੀਆ 'ਚ ਮੌਜੂਦ ਇਹ ਪੁਰਾਣਾ ਕਿਲਾ ਹੈ, ਉਹਨਾਂ ਕਿਹਾ ਕਿ ਇਤਿਹਾਸਕ ਇਮਾਰਤਾਂ ਦੇ ਉੱਤੇ ਵਿਦੇਸ਼ੀ ਝੰਡੇ ਲਹਿਰਾਉਣੇ ਬੰਦ ਹੋਣੇ ਚਾਹੀਦੇ ਨੇ। ਉੱਥੇ ਕਾਰਡਿਫ ਕੌਂਸਲ ਦੇ ਨੇਤਾ ਕ੍ਰਿਸ ਬੀਵਰ ਨੇ ਕਿਹਾ ਕਿ 14 ਅਗਸਤ ਨੂੰ ਪਾਕਿਸਤਾਨ ਦੇ ਆਜ਼ਾਦੀ ਦਿਹਾੜੇ ਦੇ ਉੱਤੇ ਝੰਡਾ ਲਹਿਰਾਉਣ ਦਾ ਮਕਸਦ ਕਾਰਡਿਫ 'ਚ ਰਹਿਣ ਵਾਲੇ ਪਾਕਿਸਤਾਨੀ ਭਾਈਚਾਰੇ ਨੂੰ ਯੋਗਦਾਨ ਦੇਣਾ ਸੀ ਜਾਂ ਉਹਨਾਂ ਦੇ ਯੋਗਦਾਨ ਨੂੰ ਇੱਜ਼ਤ ਦੇਣਾ ਸੀ। ਕ੍ਰਿਸ ਬੀਵਰ ਨੇ ਵੀ ਕਿਹਾ ਕਿ 15 ਅਗਸਤ ਨੂੰ ਭਾਰਤ ਦੇ ਆਜ਼ਾਦੀ ਦਿਹਾੜੇ ਮੌਕੇ ਭਾਰਤ ਦਾ ਵੀ ਝੰਡਾ ਲਹਿਰਾਇਆ ਗਿਆ ਸੀ। ਬੀਵਰ ਨੇ ਕਿਹਾ ਕਿ ਸਾਰਾ ਹੰਗਾਮਾ ਗਲਤ ਜਾਣਕਾਰੀਆਂ ਕਾਰਨ ਪੈਦਾ ਹੋਇਆ, ਇਸ ਨੂੰ ਰੋਕਣ ਦਾ ਹੁਣ ਸਮਾਂ ਆ ਗਿਆ ਹੈ। ਉੱਥੇ ਹੀ ਅਮਰੀਕੀ ਸੈਂਟਰਲ ਕਮਾਂਡ ਯਾਨੀ ਸੈਟਕੌਮ ਨੇ ਕਿਹਾ ਕਿ ਪਿਛਲੇ 2 ਦਿਨਾਂ ਦੇ ਵਿੱਚ 1 ਅਮਰੀਕੀ ਜਿਹੜਾ ਜੰਗੀ ਜਹਾਜ਼ ਹੈ, ਸਮੁੰਦਰੀ ਜਹਾਜ਼, ਉਸ ਨੂੰ 2 ਵਾਰ ਨਿਸ਼ਾਨਾ ਬਣਾਏ ਜਾਣ ਦੇ ਜਵਾਬ 'ਚ ਅਮਰੀਕੀ ਫੌਜ ਨੇ ਇਰਾਨ ਦੇ 5 ਤੇਲ ਟੈਂਕਰਾਂ ਦੇ ਉੱਤੇ ਹਮਲਾ ਕੀਤਾ ਹੈ। ਸੈਟਕੌਮ ਦੇ ਮੁਤਾਬਕ ਇਸ ਦੇ ਵਿੱਚੋਂ 4 ਇਰਾਨੀ ਤੇਲ ਟੈਂਕਰਾਂ ਦਾ ਸੰਬੰਧ ਇਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡਸ ਕੋਰ ਦੇ ਨਾਲ ਸੀ, ਜੋ ਕਿ ਓਮਾਨ ਦੀ ਖਾੜੀ ਦੇ ਵਿੱਚ ਖੜ੍ਹੇ ਸੀ। ਇਸ ਤੋਂ ਇਲਾਵਾ 1 ਟੈਂਕਰ ਨੂੰ ਖਾਰਗ ਟਾਪੂ ਦੇ ਕੋਲ ਨਿਸ਼ਾਨਾ ਬਣਾਇਆ ਗਿਆ। ਖਾਰਗ ਇਰਾਨ ਦੇ ਤਟੀ ਇਲਾਕਿਆਂ ਤੋਂ
ਦੂਰ ਇੱਕ ਪ੍ਰਮੁੱਖ ਤੇਲ ਦਾ ਨਿਰਯਾਤ ਕੇਂਦਰ ਵੀ ਹੈ। ਇਸ ਦੇ ਜਵਾਬ 'ਚ ਈਰਾਨ ਨੇ ਜਾਰਡਨ ਦੇ ਵਿੱਚ ਇੱਕ ਅਮਰੀਕੀ ਫੌਜੀ ਅੱਡੇ ਦੇ ਉੱਤੇ ਮਿਜ਼ਾਈਲਾਂ ਦਾਗ ਦਿੱਤੀਆਂ। ਹਾਲਾਂਕਿ ਜਾਰਡਨ ਨੇ ਬਾਅਦ ਦੇ ਵਿੱਚ ਕਿਹਾ ਕਿ ਉਹਨਾਂ ਦੇ ਏਅਰ ਡਿਫੈਂਸ ਸਿਸਟਮ ਨੇ ਈਰਾਨ ਦੀਆਂ ਦਾਗੀਆਂ 20 ਮਿਜ਼ਾਈਲਾਂ 'ਚੋਂ 18 ਨੂੰ ਤਾਂ ਹਵਾ 'ਚ ਹੀ ਫੁੰਡ ਛੁੱਟਿਆ ਸੀ। ਦੋਨਾਂ ਦੇਸ਼ਾਂ ਦੇ ਦਰਮਿਆਨ ਤਣਾਅ ਪਿਛਲੇ ਹਫ਼ਤੇ ਦੇ ਦਰਮਿਆਨ ਤੋਂ ਤੇਜ਼ ਹੋਏ ਨੇ। ਸੰਘਰਸ਼ 28 ਫਰਵਰੀ ਨੂੰ ਅਮਰੀਕਾ ਅਤੇ ਇਜ਼ਰਾਈਲ ਦੇ ਦੁਆਰਾ ਸਾਂਝੇ ਤੌਰ 'ਤੇ ਈਰਾਨ ਦੇ ਉੱਤੇ ਕੀਤੇ ਗਏ ਹਮਲਿਆਂ ਤੋਂ 6 ਮਹੀਨੇ ਬਾਅਦ ਵੀ ਬਣਿਆ ਹੋਇਆ। ਦੋਵੇਂ ਦੇਸ਼ਾਂ ਦੇ ਦਰਮਿਆਨ ਵੱਧ ਰਹੇ ਤਣਾਅ ਦੇ ਦਰਮਿਆਨ ਏਸ਼ੀਆਈ ਬਾਜ਼ਾਰਾਂ ਦਾ ਸ਼ੁਰੂਆਤੀ ਕਾਰੋਬਾਰ ਤਾਂ ਬੜੇ ਸੁਸਤ ਰਫ਼ਤਾਰ ਦੇ ਨਾਲ ਸ਼ੁਰੂ ਹੋਇਆ। ਤੇਲ ਦੀਆਂ ਕੀਮਤਾਂ ਵੀ ਵੱਧ ਗਈਆਂ। ਬੈਂਚਮਾਰਕ ਬ੍ਰੈਂਟ ਕਰੂਡ ਦੀਆਂ ਆਇਲ ਦੀਆਂ ਕੀਮਤਾਂ 1.5% ਵੱਧ ਕੇ $99 $41 ਪ੍ਰਤੀ ਬੈਰਲ ਹੋ ਗਈਆਂ। ਇਹ $99 $41 ਅਮਰੀਕੀ ਕਰੰਸੀ 'ਚ ਗੱਲ ਕਰ ਰਹੇ ਹਾਂ। ਉੱਥੇ ਅਮਰੀਕਾ ਦੇ ਵਿੱਚ ਵੀ ਕਾਰੋਬਾਰ ਦੇ ਅੰਦਰ ਤੇਲ ਦੇ ਵਧਣ ਦਾ ਅਸਰ ਦਿਖਾਈ ਦਿੱਤਾ। ਇਸ ਦਰਮਿਆਨ ਈਰਾਨ ਨੇ ਕੁਵੈਤ ਅਤੇ ਬਹਿਰੀਨ ਦੀਆਂ ਬੰਦਰਗਾਹਾਂ 'ਤੇ ਮੌਜੂਦ ਅਮਰੀਕੀ ਜਹਾਜ਼ਾਂ ਦੇ ਖਿਲਾਫ ਹਮਲੇ ਕਰਨ ਦੀ ਚੇਤਾਵਨੀ ਦਿੱਤੀ ਹੈ। IRGC ਦੀ ਨੇਵੀ ਕਮਾਂਡ ਨੇ ਕੁਵੈਤ ਅਤੇ ਬਹਿਰੀਨ ਦੀਆਂ ਬੰਦਰਗਾਹਾਂ ਦੇ ਕੋਲ ਮੌਜੂਦ ਉਹਨਾਂ ਸਾਰੇ ਤੇਲ ਟੈਂਕਰਾਂ ਦੇ ਕਰੂਜ਼ ਨੂੰ ਚੇਤਾਵਨੀ ਦਿੱਤੀ ਹੈ ਜਿਨ੍ਹਾਂ ਦਾ ਸੰਬੰਧ ਅਮਰੀਕਾ ਦੇ ਨਾਲ ਹੈ, ਜਿਨ੍ਹਾਂ 'ਤੇ ਅਮਰੀਕੀ ਝੰਡੇ ਲਹਿਰਾਏ ਜਾ ਰਹੇ ਨੇ। ਇਸ ਤੋਂ ਪਹਿਲਾਂ ਵੀ ਈਰਾਨ ਨੇ ਇਸ ਕਿਸਮ ਦੇ ਨਾਲ ਇਹਨਾਂ ਟਿਕਾਣਿਆਂ ਦੇ ਉੱਤੇ ਹਮਲੇ ਕੀਤੇ ਸੀ, ਪਰ ਬਾਅਦ ਦੇ ਵਿੱਚ ਈਰਾਨ ਦੀ ਤਰਫ ਤੋਂ ਜਿਹੜੀ IRGC ਹੈ ਉਹਨਾਂ ਦੀ ਕਰੀਬੀ ਖ਼ਬਰ ਏਜੰਸੀ ਨੇ ਇੱਕ ਖ਼ਬਰ ਸਾਂਝੀ ਕੀਤੀ ਹੈ ਕਿ ਈਰਾਨ ਨੇ ਜਾਰਡਨ ਦੇ ਵਿੱਚ ਅਮਰੀਕੀ ਫੌਜੀ ਟਿਕਾਣਿਆਂ ਨੂੰ ਆਪਣੇ ਮਿਜ਼ਾਈਲਾਂ ਦੇ ਨਾਲ ਨਿਸ਼ਾਨਾ ਬਣਾਇਆ। ਰੈਵੋਲਿਊਸ਼ਨਰੀ ਗਾਰਡ ਕੋਰ ਨੇ ਕਿਹਾ ਕਿ ਅਮਰੀਕਾ ਦੇ ਹਮਲੇ ਦਾ ਜਵਾਬ ਉਹਨਾਂ ਨੇ ਜਾਰਡਨ ਦੇ ਵਿੱਚ F-35, F-16 ਅਤੇ F-15 ਲੜਾਕੂ ਜਹਾਜ਼ਾਂ ਦੇ ਰੱਖ ਰਖਾਅ ਰੱਖਣ ਵਾਲੇ ਹੈਂਗਰ, ਤਿਆਰੀ ਦੇ ਨਾਲ ਜੁੜੇ ਟਿਕਾਣੇ ਅਤੇ ਜਹਾਜ਼ਾਂ ਦੇ ਲਈ ਬਣਾਏ ਗਏ ਸ਼ੈਲਟਰ ਅਤੇ ਪਾਰਕਿੰਗ ਖੇਤਰ ਨੂੰ ਨਿਸ਼ਾਨਾ ਬਣਾ ਕੇ ਕੀਤਾ ਹੈ। ਇਸ ਤੋਂ ਪਹਿਲਾਂ ਈਰਾਨ ਨੇ ਜਾਰਡਨ ਦੇ ਵਿੱਚ ਇੱਕ ਅਮਰੀਕੀ ਫੌਜੀ ਅੱਡੇ ਦੇ ਉੱਤੇ ਮਿਜ਼ਾਈਲਾਂ ਦਾਗੀਆਂ ਸੀ। ਹਾਲਾਂਕਿ ਜਾਰਡਨ ਨੇ ਬਾਅਦ ਦੇ ਵਿੱਚ ਕਿਹਾ ਕਿ ਉਹਨਾਂ ਦੇ ਏਅਰ ਡਿਫੈਂਸ ਸਿਸਟਮ ਨੇ ਈਰਾਨ ਦੀਆਂ ਦਾਗੀਆਂ 20 ਦੇ ਵਿੱਚੋਂ 18 ਮਿਜ਼ਾਈਲਾਂ ਜਿਹੜੀਆਂ ਨੇ ਮਾਰ ਸੁੱਟੀਆਂ ਨੇ, ਪਰ ਫਿਰ ਵੀ ਈਰਾਨ ਦੀ ਤਰਫ ਤੋਂ ਨੁਕਸਾਨ ਕਾਫੀ ਵੱਡਾ ਕਰ ਦਿੱਤਾ ਗਿਆ ਹੈ। ਉੱਥੇ ਪਾਕਿਸਤਾਨ ਨੇ ਕਿਹਾ ਹੈ ਕਿ ਮੱਕਾ ਰੱਖਿਆ ਸਮਝੌਤਾ ਤਿੰਨਾਂ ਦੇਸ਼ਾਂ ਯਾਨੀ ਕਿ ਪਾਕਿਸਤਾਨ, ਤੁਰਕੀ ਅਤੇ ਸਾਊਦੀ ਅਰਬ ਦੇ ਵਿੱਚੋਂ ਕਿਸੇ ਦੇ ਉੱਤੇ ਹੋਏ ਹਮਲੇ ਦੀ ਲਈ ਕਿਸੇ ਵੀ ਸਮੇਂ ਤਿਆਰ ਕੀਤਾ ਜਾ ਸਕਦਾ। ਇਸ ਦੀ ਕੋਈ ਅਸਪਸ਼ਟਤਾ ਨਹੀਂ ਹੋਣੀ ਚਾਹੀਦੀ, ਕਿਸੇ ਦੇ ਮਨ 'ਚ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। BBC ਫਾਰਸੀ ਦੀ ਖ਼ਬਰ ਦੇ ਮੁਤਾਬਕ ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਚੇਤਾਵਨੀ ਦਿੱਤੀ ਹੈ ਕਿ ਸਾਊਦੀ ਅਰਬ ਦੇ ਵਿੱਚ ਜਿਹੜਾ ਹੁਤੀ ਲੜਾਕਿਆਂ ਨੇ ਹਮਲਾ ਕੀਤਾ ਉਸ ਤੋਂ ਬਾਅਦ ਹੀ ਇਹ ਸਮਝੌਤਾ ਲਾਗੂ ਹੋਇਆ ਹੈ, ਉਸ ਤੋਂ ਪਹਿਲਾਂ ਹੋਇਆ ਹੈ, ਔਰ ਉਸਦੇ ਕਰਕੇ ਇਹ ਸਮਝੌਤਾ ਐਕਟਿਵ ਕੀਤਾ ਜਾ ਸਕਦਾ। ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਦੀ ਇਹ ਟਿੱਪਣੀ ਯਮਨ ਦੇ ਵਿੱਚ ਈਰਾਨ ਦੀ ਹਮਾਇਤ ਦੇ ਨਾਲ ਰਹਿ ਰਹੇ ਹੂਤੀ ਬਾਗੀਆਂ ਦੇ ਗੁੱਟ ਦੀ ਤਰਫ ਤੋਂ ਸਾਊਦੀ ਅਰਬ ਦੇ ਖਿਲਾਫ ਮਿਜ਼ਾਈਲ ਅਤੇ ਡਰੋਨ ਹਮਲੇ ਜਿਹੜੇ ਸ਼ੁਰੂ ਕੀਤੇ ਗਏ ਨੇ, ਉਸ ਤੋਂ ਕੁਝ ਘੰਟਿਆਂ ਦੇ ਬਾਅਦ ਇਹ ਟਿੱਪਣੀ ਪਾਕਿਸਤਾਨ ਦੀ ਸਾਹਮਣੇ ਆਈ ਹੈ। ਇਹਨਾਂ ਹਮਲਿਆਂ ਦੇ ਵਿੱਚ ਸ਼ਹਿਰਾਂ ਅਤੇ ਆਰਥਿਕ ਊਰਜਾ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ। 73 ਲੋਕ ਸਾਊਦੀ ਅਰਬ 'ਚ ਜ਼ਖਮੀ ਹੋਏ ਦੱਸੇ ਗਏ ਨੇ। ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਕਿਹਾ ਕਿ ਕਿਸੇ ਵੀ ਮੈਂਬਰ ਦੇਸ਼ ਦੇ ਖਿਲਾਫ਼ ਕੋਈ ਵੀ ਹਮਲਾ ਯਮਨ ਦਾ ਸੰਘਰਸ਼ ਜਾਂ ਸਾਊਦੀ ਅਰਬ ਤੱਕ ਫੈਲਣ ਦਾ ਜਿਹੜਾ ਕੋਈ ਇਸ ਕਿਸਮ ਦੇ ਜੇਕਰ ਕੋਈ ਸੰਕੇਤ ਦਿਖਾਈ ਦਿੰਦੇ ਨੇ ਤਾਂ ਮੱਕਾ ਸਮਝੌਤੇ ਨੂੰ ਤੁਰੰਤ ਐਕਟਿਵ ਕਰ ਦਿੱਤਾ ਜਾਏਗਾ। ਉੱਥੇ ਭਾਰਤ ਦੀਆਂ ਖ਼ਬਰਾਂ ਦੀ ਵੀ ਸਾਂਝ ਪਾਉਂਦੇ ਚੱਲੀਏ, ਜਿੱਥੇ ਭਾਰਤ ਦੇ ਵਿੱਚ ਇੱਕ ਖ਼ਬਰ ਤਾਂ ਪਹਿਲਾਂ ਪੰਜਾਬ ਦੇ ਨਾਲ ਹੀ ਜੁੜੀ ਹੋਈ ਹੈ, ਜਿੱਥੇ ਕਾਂਗਰਸ ਦੇ ਨੇਤਾ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਆਗੂ ਰਾਹੁਲ ਗਾਂਧੀ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਗੰਭੀਰ ਦੋਸ਼ ਮੜੇ ਨੇ। ਉਹਨਾਂ ਨੇ ਐਕਸ ਦੇ ਉੱਤੇ ਇੱਕ ਪੋਸਟ 'ਚ ਲਿਖਿਆ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਖਤਰਨਾਕ ਪੈਟਰਨ ਦਿਖਾ ਰਹੀ ਹੈ। ਸਰਕਾਰੀ ਨਾਕਾਮੀਆਂ ਦੇ ਉੱਤੇ ਸਵਾਲ ਕਰੋਗੇ ਤਾਂ ਜਵਾਬੀ ਧਮਕੀਆਂ ਅਤੇ ਉਸ ਕਿਸਮ ਦੀ ਕਾਰਵਾਈ ਦਾ ਤੁਹਾਨੂੰ ਸਾਹਮਣਾ ਕਰਨਾ ਪਏਗਾ। ਰਾਹੁਲ ਗਾਂਧੀ ਨੇ ਦੋਸ਼ ਮੜਿਆ ਕਿ ਇੱਕ ਵਿਅਕਤੀ ਨੂੰ ਪੰਜਾਬ ਦੇ ਵਿੱਤ ਮੰਤਰੀ ਤੋਂ ਸਵਾਲ ਪੁੱਛਣ ਤੋਂ ਬਾਅਦ ਇੰਨਾ ਤੰਗ ਕੀਤਾ ਗਿਆ ਕਿ ਉਸਨੇ ਖੁਦਕੁਸ਼ੀ ਕਰ ਲਈ। ਰਾਹੁਲ ਗਾਂਧੀ ਨੇ ਕਿਹਾ ਕਿ ਮੁੱਖ ਮੰਤਰੀ ਤੁਰੰਤ ਪ੍ਰਭਾਵ ਦੇ ਨਾਲ ਵਿੱਤ ਮੰਤਰੀ ਦਾ ਅਸਤੀਫਾ ਲੈਣ ਅਤੇ ਤੈਅ ਕਰਨ ਕਿ ਇੱਕ ਸੁਤੰਤਰ ਅਤੇ ਨਿਰਪੱਖ ਜਾਂਚ ਹੋ ਸਕੇ ਜਿਸ ਦੀ FIR ਦੇ ਵਿੱਚ ਵਿੱਤ ਮੰਤਰੀ ਦਾ ਨਾਮ ਹੋਵੇ। ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਦੋਸ਼ ਮੜਿਆ ਸੀ ਕਿ ਪੰਜਾਬ ਦੇ ਵਿੱਚ ਗੁਲਜ਼ਾਰ ਸਿੰਘ ਨਾਮ ਦੇ ਵਿਅਕਤੀ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਾਹਮਣੇ ਅਤੇ ਮੰਤਰੀ ਹਰਪਾਲ ਸਿੰਘ ਚੀਮਾ ਦੇ ਸਾਹਮਣੇ ਨਸ਼ੇ ਦੇ ਬਾਰੇ ਜਦੋਂ ਸਵਾਲ ਪੁੱਛਿਆ ਤਾਂ ਉਹਨਾਂ ਨੂੰ ਡਰਾਇਆ ਧਮਕਾਇਆ ਗਿਆ। ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਪ੍ਰਿਆਂਕ ਕਾਨੂੰਗੋ ਨੇ ਗੁਲਜ਼ਾਰ ਸਿੰਘ ਦੀ ਮੌਤ ਦੇ ਮਾਮਲੇ 'ਚ ਪੰਜਾਬ ਦੇ ਮੁੱਖ ਸਕੱਤਰ ਅਤੇ DGP ਨੂੰ ਨੋਟਿਸ ਭੇਜੇ ਜਾਣ ਦੀ ਜਾਣਕਾਰੀ ਦਿੱਤੀ ਹੈ।
ਖਬਰ ਏਜੰਸੀ PTI ਨੂੰ ਦੱਸਿਆ ਗਿਆ ਕਿ ਪੰਜਾਬ ਦੇ ਮੁੱਖ ਸਕੱਤਰ ਤੇ DGP ਨੂੰ ਨੋਟਿਸ ਭੇਜ ਕੇ ਉਹਨਾਂ ਤੋਂ 15 ਦਿਨਾਂ 'ਚ ਇਸ ਮਾਮਲੇ ਦੇ ਨਾਲ ਜੁੜੀ ਹੋਈ ਰਿਪੋਰਟ ਦਰਜ ਕਰਵਾਉਣ ਦੇ ਬਾਰੇ ਕਿਹਾ ਗਿਆ ਹੈ। ਉੱਥੇ ਹੀ ਕਮਜ਼ੋਰ ਜਾਂ ਜਰਜਰ ਇਮਾਰਤਾਂ ਦੇ ਚੱਲਦਿਆਂ ਹੋਇਆਂ ਕਿੰਨੇ ਹੀ ਲੋਕ ਜਿਹੜੇ ਨੇ ਉਹ ਜਾਨ ਗੁਆ ਬੈਠਦੇ ਨੇ, ਇਸ ਦੀ ਇੱਕ ਉਦਾਹਰਣ ਪਿਛਲੇ ਦਿਨੀ ਦਿੱਲੀ ਦੇ ਵਿੱਚ ਦੇਖਣ ਨੂੰ ਮਿਲੀ, ਜਿੱਥੇ ਸਤਿਆਨਿਕੇਤਨ ਨਾਮ ਦੀ ਜਿਹੜੀ ਇਮਾਰਤ ਸੀ ਉਸ ਦੇ ਡਿੱਗਣ ਦੇ ਚੱਲਦਿਆਂ ਨੌਜਵਾਨ ਵਿਦਿਆਰਥੀਆਂ ਦੀ ਜਾਨ ਚਲੀ ਗਈ ਸੀ। ਇੱਥੇ ਹੁਣ ਪਤਾ ਚੱਲ ਰਿਹਾ ਹੈ ਕਿ ਦਿੱਲੀ ਦੇ ਵਿੱਚ ਜਾਂ ਦਿੱਲੀ ਦੇ ਬਾਹਰੀ ਇਲਾਕਿਆਂ ਦੇ ਵਿੱਚ ਲੱਖਾਂ ਦੇ ਗਿਣਤੀ ਦੇ ਵਿੱਚ ਵਿਦਿਆਰਥੀ ਇਹੋ ਜਿਹੀਆਂ ਇਮਾਰਤਾਂ ਦੇ ਵਿੱਚ ਰਹਿ ਰਹੇ ਨੇ ਜਿੱਥੇ PG ਮਾਫੀਆ ਚਲਾਇਆ ਜਾ ਰਿਹਾ। ਹਜ਼ਾਰਾਂ ਕਰੋੜ ਰੁਪਏ ਦੀ ਕਮਾਈ ਹੋ ਰਹੀ ਹੈ, ਸਾਲਾਨਾ ਅੰਕੜਾ ਦਾ 45,000 ਕਰੋੜ ਰੁਪਏ ਤੱਕ ਪਹੁੰਚ ਜਾਂਦਾ ਹੈ ਤੇ ਦਿੱਲੀ ਦਾ 13 ਲੱਖ ਕਰੋੜ ਰੁਪਏ ਦੀ ਇਕਾਨਮੀ ਦੇ ਵਿੱਚ ਇਹ ਬਹੁਤ ਵੱਡਾ ਇੱਕ ਹਿੱਸਾ ਮੰਨਿਆ ਜਾ ਸਕਦਾ। ਖਬਰ ਇਹ ਸਾਹਮਣੇ ਆਈ ਹੈ ਕਿ 7 ਤੋਂ 8 ਲੱਖ ਵਿਦਿਆਰਥੀ ਦਿੱਲੀ ਦੇ ਵਿੱਚ PG ਦੇ ਅੰਦਰ ਰਹਿੰਦੇ ਨੇ ਔਰ 45,000 ਕਰੋੜ ਰੁਪਈਆ ਖਰਚ ਕਰ ਦਿੰਦੇ ਨੇ। ਰੀਅਲ ਐਸਟੇਟ ਰਿਸਰਚ ਫਰਮ ਨਾਈਟ ਫਰੈਂਕ ਦੀ ਤਰਫ ਤੋਂ ਇਹ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਗਈ ਹੈ। ਉੱਥੇ ਭਾਰਤ ਦੇ ਨਾਲ ਜੁੜੀ ਅਗਲੀ ਖਬਰ ਦੀ ਸਾਂਝ ਮੈਡੀਕਲ ਟੂਰਿਜ਼ਮ ਦੇ ਨਾਲ ਜੁੜੀ ਹੋਈ, ਜਿੱਥੇ ਪਿਛਲੇ 3 ਸਾਲਾਂ ਦੇ ਵਿੱਚ ਮੈਡੀਕਲ ਟੂਰਿਜ਼ਮ ਖੇਤਰ ਦੇ ਅੰਦਰ ਭਾਰਤ ਦੇ ਵਿੱਚ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ 'ਚ ਗਿਰਾਵਟ ਆਈ ਹੈ ਔਰ ਇਸ ਦਰਮਿਆਨ ਕੇਂਦਰ ਸਰਕਾਰ ਨੇ ਚਿੰਤਾ ਵੀ ਜ਼ਾਹਰ ਕੀਤੀ ਹੈ। ਕਈ ਪਹਿਲਕਦਮੀਆਂ ਵੀ ਸ਼ੁਰੂ ਕੀਤੀਆਂ ਨੇ। ਅਧਿਕਾਰਕ ਖਬਰਾਂ ਦੇ ਮੁਤਾਬਕ ਮੈਡੀਕਲ ਟੂਰਿਜ਼ਮ ਕੈਟਾਗਰੀ ਦੇ ਵਿੱਚ 2023 ਦੇ ਵਿੱਚ ਭਾਰਤ ਦੇ ਅੰਦਰ ਆਉਣ ਵਾਲੇ ਵਿਦੇਸ਼ੀ ਨਾਗਰਿਕਾਂ ਦੀ ਗਿਣਤੀ 6,59,000 ਦੇ ਆਸਪਾਸ ਸੀ। 2024 ਦੇ ਵਿੱਚ ਯਾਨੀ 21 ਸਾਲ ਦੇ ਅੰਦਰ ਇਹ ਘੱਟ ਕੇ 6,44,000 ਰਹਿ ਗਈ ਅਤੇ 2025 'ਚ ਹੋਰ ਵੀ ਘੱਟ ਕੇ 5,08,000 ਰਹਿ ਗਈ। ਹਾਲਾਂਕਿ ਕੇਂਦਰ ਸਰਕਾਰ ਵੱਖ ਵੱਖ ਪਹਿਲਕਦਮੀਆਂ ਦੇ ਰਾਹੀਂ ਮੈਡੀਕਲ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ਾਂ ਕਰ ਰਹੀ ਹੈ, ਪਰ ਇਸ ਵਕਤ ਭਾਰਤ ਸਰਕਾਰ ਦੇ ਲਈ ਇਹ ਵੱਡੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਮੈਡੀਕਲ ਟੂਰਿਜ਼ਮ ਦੇ ਨਾਂ ਦੇ ਉੱਤੇ ਭਾਰਤ ਦੇ ਵਿੱਚ ਨਾ ਕੇਵਲ ਹਸਪਤਾਲ ਬਲਕਿ ਇੱਕ ਪੂਰਾ ਦਾ ਪੂਰਾ ਸੈਕਟਰ ਜਿਹੜਾ ਕਮਾਈ ਕਰਦਾ ਹੈ। ਵਿਦੇਸ਼ਾਂ ਤੋਂ ਲੋਕ ਮਹਿੰਗਾ ਇਲਾਜ ਹੋਣ ਦੇ ਚੱਲਦਿਆਂ ਭਾਰਤ ਦੇ ਵਿੱਚ ਜਾ ਕੇ ਇਲਾਜ ਕਰਵਾਉਣਾ ਪਸੰਦ ਕਰਦੇ ਨੇ। ਉੱਧਰ ਆਸਟ੍ਰੇਲੀਆ ਦੇ ਵਿੱਚ ਇੱਕ ਹਾਦਸੇ ਦੇ ਨਾਲ ਜੁੜੀ ਹੋਈ, ਜਿੱਥੇ ਭਾਈਚਾਰੇ ਦੀ ਤਰਫ ਤੋਂ ਇੱਕ ਸਿੰਗਲ ਵਹੀਕਲ ਕ੍ਰੈਸ਼ ਦੇ ਵਿੱਚ ਮੈਲਬਨ ਦੇ ਵਿੱਚ ਕੱਲ੍ਹ ਦੇ ਦਿਨ ਹੋਏ ਹਾਦਸੇ 'ਚ ਛੋਟੇ ਬੱਚਿਆਂ ਦੀ ਹੋਈ ਮੌਤ ਦੇ ਉੱਤੇ ਸੋਗ ਦਾ ਪ੍ਰਗਟਾਵਾ ਕੀਤਾ ਗਿਆ। ਦੱਸ ਦਈਏ ਕਿ ਉਸਾਮਾ ਅਲ ਹਵਲੀ ਨਾਮ ਦਾ 21 ਸਾਲ ਦਾ ਅਤੇ ਸਾਰਾ ਅਲ ਹਵਲੀ ਨਾਮ ਦੀ 7 ਸਾਲ ਦੀ ਵਿਦਿਆਰਥਣ ਜਿਹੜੀ ਸੀ ਇਸ ਪਰਵਾਨ ਇਲਾਕੇ ਦੇ ਵਿੱਚ ਜਿਹੜਾ ਮੈਲਬਨ ਦੇ ਵਿੱਚ ਹੋਇਆ ਕੱਲ੍ਹ ਦੇ ਦਿਨ ਦੁਪਹਿਰ ਵੇਲੇ ਉਸ ਦੇ ਵਿੱਚ ਦਮ ਤੋੜ ਗਏ। ਇਸ ਤੋਂ ਬਾਅਦ ਭਾਈਚਾਰੇ ਦੀ ਤਰਫ ਤੋਂ ਵੱਡੀ ਗਿਣਤੀ ਦੇ ਵਿੱਚ ਇਸ ਕਹਿਰੇ ਵਾਹਨ ਹਾਦਸੇ ਦੇ ਵਿੱਚ ਜ਼ਖਮੀ ਹੋਏ ਲੋਕਾਂ ਅਤੇ ਮ੍ਰਿਤਕਾਂ ਦੇ ਨਾਲ ਜੁੜਿਆ ਹੋਇਆ ਇੱਕ ਸੋਗ ਵੀ ਪ੍ਰਗਟ ਕੀਤਾ ਗਿਆ। ਦੱਸ ਦਈਏ ਮੌਕੇ ਦੇ ਉੱਤੇ ਐਂਬੂਲੈਂਸ ਸੇਵਾਵਾਂ ਪਹੁੰਚ ਗਈਆਂ ਸੀ, 2 ਏਅਰ ਐਂਬੂਲੈਂਸ ਵੀ ਵਿਕਟੋਰੀਆ ਦੀਆਂ ਹੈਲੀਕਾਪਟਰ ਸੇਵਾਵਾਂ ਨੇ ਜਿਹੜੀਆਂ ਉਹ ਵੀ ਪਹੁੰਚੀਆਂ ਸੀ, 2 ਮੋਬਾਈਲ ਇੰਟੈਂਸਿਵ ਕੇਅਰ ਐਂਬੂਲੈਂਸ MICA ਜਿਨ੍ਹਾਂ ਨੂੰ ਕਹਿ ਲਿਆ ਜਾਂਦਾ ਹੈ ਅਮਿਕਾ ਉਹ ਵੀ ਮੌਕੇ 'ਤੇ ਪਹੁੰਚ ਗਈਆਂ ਸੀ ਅਤੇ 7 ਐਡਵਾਂਸਡ ਲਾਈਫ ਸਪੋਰਟ ਪੈਰਾਮੈਡਿਕ ਕਰੂ ਜਿਹੜੇ ਸੀ ਜਿਨ੍ਹਾਂ ਨੂੰ ALS ਕਹਿ ਲਿਆ ਜਾਂਦਾ ਉਹ ਵੀ ਮੌਕੇ ਦੇ ਉੱਤੇ ਪਹੁੰਚ ਗਏ ਸੀ। ਇਸ ਦਰਮਿਆਨ 34 ਸਾਲ ਦੀ ਇੱਕ ਮਹਿਲਾ ਜਿਹਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਇਸ ਹਾਦਸੇ ਦੇ ਲਈ ਜ਼ਿੰਮੇਵਾਰ ਦੱਸੀ ਜਾ ਰਹੀ ਹੈ। ਫਿਲਹਾਲ ਕ੍ਰਾਈਮ ਟੋਪਰ ਦੀ ਤਰਫ ਤੋਂ 1800-333 ਅਤੇ 3-0 ਨੰਬਰ ਜਾਰੀ ਕਰਕੇ ਇਸ ਹਾਦਸੇ ਦੇ ਨਾਲ ਜੁੜੀ ਵਧੇਰੇ ਜਾਣਕਾਰੀ CCTV ਫੁਟੇਜ ਜਾਂ ਕਿਸੇ ਵੀ ਕਿਸਮ ਦੀ ਕੋਈ ਜਾਣਕਾਰੀ ਸਾਂਝਾ ਕਰਨ ਦੀ ਗੱਲ ਕੀਤੀ ਗਈ ਹੈ। ਉੱਥੇ ਅੱਜ ਦੇ ਦਿਨ ਚੱਲ ਰਹੇ ਪ੍ਰਸ਼ਨ ਕਾਲ ਦੇ ਦਰਮਿਆਨ 2 ਲੇਬਰ ਪਾਰਟੀ ਦੇ MPs ਨੂੰ ਪਾਰਲੀਮੈਂਟ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ। ਦੱਸ ਦਈਏ ਕਿ ਗੱਠਜੋੜ ਦੀ ਤਰਫ ਤੋਂ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਤੋਂ ਇਹ ਸਵਾਲ ਬਾਰ ਬਾਰ ਪੁੱਛੇ ਜਾ ਰਹੇ ਸੀ ਕਿ $6 million ਦੀ ਯਾਨੀ ਲਗਭਗ $60 ਲੱਖ ਦੀ ਗ੍ਰਾਂਟ ਆਖਿਰਕਾਰ ਮੈਰਿਕਵਿਲ ਦੇ ਉਸ ਗੋਲਫ ਕਲੱਬ ਨੂੰ ਪ੍ਰਧਾਨ ਮੰਤਰੀ ਜਾਂ ਲੇਬਰ ਪਾਰਟੀ ਨੇ ਕਿਉਂ ਦਿੱਤੀ ਜਿਸ ਦੇ ਪ੍ਰਧਾਨ ਮੰਤਰੀ ਮੈਂਬਰ ਸੀ। ਇਸ ਮਾਮਲੇ ਦੇ ਵਿੱਚ ਫਰੰਟ ਬੈਂਚਰ ਟੋਨੀ ਪੈਸਨ ਨੇ ਜਦੋਂ ਪ੍ਰਧਾਨ ਮੰਤਰੀ ਦਾ ਪੱਖ ਪੂਰਨਾ ਚਾਹਿਆ ਤਾਂ ਸਪੀਕਰ ਦੀ ਤਰਫ ਤੋਂ ਉਹਨਾਂ ਨੂੰ ਅੜਿੱਕਾ ਪਾਉਣ ਦੇ ਦੋਸ਼ ਦੇ ਵਿੱਚ ਬਾਹਰ ਕੱਢ ਦਿੱਤਾ ਗਿਆ। ਇਸ ਤੋਂ ਪਹਿਲਾਂ ਜਿਵੇਂ ਹੀ ਪ੍ਰਧਾਨ ਮੰਤਰੀ ਬੋਲਣ ਲੱਗਦੇ ਲੇਬਰ ਪਾਰਟੀ ਦੇ ਇੱਕ ਹੋਰ MP ਐਸ਼ ਐਂਬੀਲੇਪੁਰ ਪਹਾੜ ਨੇ ਵੀ ਇਸੇ ਤਰੀਕੇ ਦੇ ਨਾਲ ਉੱਚੀ ਉੱਚੀ ਬੋਲਣਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਉਹਨਾਂ ਨੂੰ ਵੀ ਚੈਂਬਰ 'ਚੋਂ ਬਾਹਰ ਦਾ ਰਾਹ ਦਿਖਾਇਆ ਗਿਆ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਵੈਸੇ ਹੀ ਗੁੱਸੇ ਦੇ ਵਿੱਚ ਸੀ। ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਉੱਤੇ ਬਾਰ ਬਾਰ ਉੱਚੀ ਆਵਾਜ਼ ਦੇ ਵਿੱਚ ਗੱਲ ਕਰਨ ਦੇ ਨਾਲ ਕੁਝ ਨਹੀਂ ਹੋਣ ਲੱਗਿਆ। ਉਹਨਾਂ ਨੇ
ਗ੍ਰਾਂਟਾਂ ਜਿਹੜੀਆਂ ਆਪਣੇ ਇਲੈਕਟ੍ਰੋਡ ਨੂੰ ਦਿੱਤੀਆਂ ਸੀ ਆਪਣੇ ਸੰਸਦੀ ਹਲਕੇ ਨੂੰ, ਉਹਨਾਂ 'ਚੋਂ ਇੱਕ ਗ੍ਰਾਂਟ ਇਸ ਗੋਲਫ ਕਲੱਬ ਦੇ ਲਈ ਵੀ ਗਈ ਹੋਏਗੀ, ਕਿਉਂਕਿ ਸੀਵੇਜ ਸਿਸਟਮ ਜਿਹੜਾ ਉਸ ਨੂੰ ਸਾਫ਼ ਰੱਖਣ ਦੇ ਲਈ ਇੱਕ ਗ੍ਰਾਂਟ ਦਿੱਤੀ ਗਈ ਸੀ ਜੋ ਕਿ ਇਸ ਗੋਲਫ ਕਲੱਬ ਦੇ ਨਾਲ ਹੀ ਜੁੜਦਾ। ਇਸ ਤੋਂ ਇਲਾਵਾ ਆਨਰੇਡੀ ਮੈਂਬਰਸ਼ਿਪ ਦੇ ਬਾਰੇ ਉਹਨਾਂ ਨੂੰ ਕੁਝ ਪਤਾ ਨਹੀਂ। 2012 ਦੇ ਵਿੱਚ ਉਹਨਾਂ ਨੂੰ ਦੱਸਿਆ ਗਿਆ ਕਿ ਉਹ ਇਸ ਕਲੱਬ ਦੇ ਆਨਰੇਡੀ ਮੈਂਬਰ ਬਣ ਚੁੱਕੇ ਨੇ। ਨਾ ਤਾਂ ਉਹਨਾਂ ਦੇ ਕੋਲ ਇਸ ਨਾਲ ਦੀ ਜੁੜੀ ਕੋਈ ਚਿੱਠੀ ਹਾਸਲ ਹੋਈ, ਨਾ ਹੀ ਉਹਨਾਂ ਨੂੰ ਕਦੇ ਕੋਈ ਕਾਰਡ ਦਿੱਤਾ ਗਿਆ। ਐਂਥਨੀ ਐਲਬਨੀਜ਼ ਨੇ ਇਹ ਵੀ ਕਹਿ ਦਿੱਤਾ ਕਿ ਬਲਕਿ ਉਹ ਤਾਂ ਕਲੱਬ ਦੇ ਵਿੱਚ ਜਾ ਵੀ ਨਹੀਂ ਰਹੇ, ਇਸ ਕਰਕੇ ਬਵਾਲ ਕਿਹੜੀ ਗੱਲ ਦਾ ਮਚਾਇਆ ਜਾ ਰਿਹਾ ਹੈ। ਉੱਥੇ ਹੀ ਕੁਝ ਹੋਰਨਾਂ ਖਬਰਾਂ ਦੀ ਸਾਂਝ ਪਾਈਏ, ਆਸਟ੍ਰੇਲੀਆ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਬਾਨਬੀ ਜੋਇਸ ਜਿਹੜੇ ਵਨ ਨੇਸ਼ਨ ਪਾਰਟੀ ਦੇ ਨੇਤਾ ਨੇ, ਉਹਨਾਂ ਨੇ ਐਂਡਰਿਊ ਹੈਸਟੀ ਦੇ ਮਾਮਲੇ ਦੇ ਵਿੱਚ ਸਪਸ਼ਟੀਕਰਨ ਦਿੱਤਾ ਅਤੇ ਕਿਹਾ ਕਿ ਮੈਂ ਤਾਂ ਐਂਡਰਿਊ ਹੈਸਟੀ ਨੂੰ ਇੱਕ ਵੀ ਮਾੜਾ ਅੱਖਰ ਨਹੀਂ ਬੋਲਿਆ, ਮੇਰੇ ਤਾਂ ਕਾਹਦੇ ਲਈ ਬਰਸ ਰਹੇ ਨੇ। ਐਂਡਰਿਊ ਹੈਸਟੀ ਜਿਹੜੇ ਲਿਬਰਲ ਪਾਰਟੀ ਦੇ MP ਨੇ ਅਤੇ SAS ਦੇ ਵੈਟਰਨ ਵੀ ਰਹਿ ਚੁੱਕੇ ਨੇ, ਉਹਨਾਂ ਨੇ ਬਾਨਬੀ ਜੋਇਸ ਦੇ ਉੱਤੇ ਅਤੇ ਪੌਲਿਨ ਹੈਨਸਨ ਦੇ ਉੱਤੇ ਇਲਜ਼ਾਮ ਲਗਾਏ ਸੀ ਕਿ ਨਿਊਜ਼ 24 ਦੇ ਉੱਤੇ ਇੱਕ ਇੰਟਰਵਿਊ ਦੇ ਦਰਮਿਆਨ ਉਹਨਾਂ ਨੂੰ ਜਿਹੜਾ ਇੱਕ ਲਾਇੰਗ ਕੋਵਰਡ ਯਾਨੀ ਕਿ ਇੱਕ ਝੂਠਾ ਕਾਇਰ ਵਿਅਕਤੀ ਕਰਾਰ ਦਿੱਤਾ ਜਾ ਰਿਹਾ ਸੀ। ਇਸ ਮਾਮਲੇ ਦੇ ਨਾਲ ਜੁੜੀ ਐਂਡਰਿਊ ਹੈਸਟੀ ਨੇ ਉਸ ਵੀਡੀਓ ਦੇ ਨਾਲ ਜੁੜੀ ਹੋਈ ਟਰਾਂਸਕ੍ਰਿਪਟ ਜਿਹੜੀ ਹੈ ਪੋਸਟ ਵੀ ਕੀਤੀ ਸੋਸ਼ਲ ਮੀਡੀਆ ਦੇ ਉੱਤੇ, ਕਿਹਾ ਕਿ ਵਨ ਨੇਸ਼ਨ ਦੇ ਕਾਰਟੂਨ ਜਿਹੜੇ ਨੇ ਉਹ ਉਹਨਾਂ ਨੂੰ ਗੱਦਾਰ ਦੱਸ ਰਹੇ ਨੇ ਔਰ ਬਾਨਬੀ ਜੋਇਸ ਕਿਵੇਂ ਇਹ ਗੱਲ ਕਹਿ ਸਕਦੇ ਨੇ। ਚੇਤੇ ਕਰਵਾ ਦਈਏ ਕਿ ਬਾਨਬੀ ਜੋਇਸ ਕਿਸੇ ਵੇਲੇ ਲਿਬਰਲ ਦੇ ਸਾਥੀ ਹੁੰਦੇ ਸੀ, ਨੈਸ਼ਨਲ ਪਾਰਟੀ ਦੇ ਵੱਡੇ ਨੇਤਾ ਹੁੰਦੇ ਸੀ। ਬਾਨਬੀ ਜੋਇਸ ਨੇ ਆਪਣੀ ਮਾਮਲੇ ਦੀ ਸੁਣਵਾਈ ਦਿੰਦਿਆਂ ਹੋਇਆਂ ਆਪਣੇ ਹਿੱਸੇ ਦੀ ਗੱਲ ਕਰਦਿਆਂ ਹੋਇਆਂ ਕਿਹਾ ਕਿ ਮੈਂ ਕਦੇ ਵੀ ਜਿਹੜੇ ਐਂਡਰਿਊ ਹੈਸਟੀ ਨੇ ਉਹਨਾਂ ਨੂੰ ਕਾਇਰ ਨਹੀਂ ਕਿਹਾ। ਜਦਕਿ ਗਾਰਜੀਅਨ ਆਸਟ੍ਰੇਲੀਆ ਦੀ ਤਰਫ ਤੋਂ ਪ੍ਰਕਾਸ਼ਿਤ ਕੀਤੀ ਖਬਰ ਦੇ ਵਿੱਚ ਵਨ ਨੇਸ਼ਨ ਪਾਰਟੀ ਦੀ ਉਹ ਵੀਡੀਓ ਵੀ ਪੋਸਟ ਕੀਤੀ ਗਈ ਹੈ ਜਿੱਥੇ ਪੌਲਿਨ ਹੈਨਸਨ ਵਾਰ ਵਾਰ ਇੱਕ ਵਾਰ ਨਹੀਂ ਕਈ ਵਾਰ ਐਂਡਰਿਊ ਹੈਸਟੀ ਨੂੰ ਇੱਕ ਝੂਠਾ ਅਤੇ ਇੱਕ ਕਾਇਰ ਵਿਅਕਤੀ ਕਰਾਰ ਦੇ ਚੁੱਕੇ ਨੇ। ਉੱਥੇ ਹੀ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਅਤੇ ਆਸਟ੍ਰੇਲੀਆ ਦੇ ਵਿੱਚ ਵਿਆਜ ਦਰਾਂ ਵਧਣ ਦਾ ਖਤਰਾ ਬਣਿਆ ਹੋਇਆ ਹੈ। ਹੁਣ ਇੱਕ ਹੋਰ ਬੈਂਕ ਦੀ ਤਰਫ ਤੋਂ ਇਸ ਦੇ ਸੰਕੇਤ ਦੇ ਦਿੱਤੇ ਗਏ ਨੇ। ਜੇਕਰ ਵਿਆਜ ਦਰਾਂ 'ਚ ਵਾਧਾ ਹੁੰਦਾ ਹੈ ਤਾਂ ਆਪਣੇ 15 ਸਾਲਾਂ ਦੇ ਇਹ ਹਾਈਐਸਟ ਕੈਸ਼ ਰੇਟ ਦੇ ਉੱਤੇ ਵਿਆਜ ਦਰਾਂ ਹੋਣਗੀਆਂ, ਯਾਨੀ ਕਿ ਆਸਟ੍ਰੇਲੀਆ 'ਚ ਪਿਛਲੇ 1.5 ਦਹਾਕਿਆਂ ਦੇ ਦਰਮਿਆਨ ਸਭ ਤੋਂ ਵੱਧ ਵਿਆਜ ਦਰਾਂ ਕਰਜ਼ਦਾਤਾਵਾਂ ਤੋਂ ਵਸੂਲੀਆਂ ਜਾ ਰਹੀਆਂ ਹੋਣਗੀਆਂ। ਪਰ ਇਸ ਦਰਮਿਆਨ ਮੈਕੁਆਰੀ ਬੈਂਕ ਦੀ ਤਰਫ ਤੋਂ ਵੀ ਇਹ ਐਲਾਨ ਹੁਣ ਕੀਤਾ ਗਿਆ ਹੈ ਕਿ ਉਹਨਾਂ ਨੂੰ ਨਹੀਂ ਲੱਗਦਾ ਕਿ ਸਪਤੰਬਰ ਮਹੀਨੇ ਦੀ ਬੈਠਕ ਦੇ ਵਿੱਚ ਅਗਲੇ ਕੁਝ ਦਿਨਾਂ ਦੇ ਦਰਮਿਆਨ ਜਦੋਂ ਇਹ ਬੈਠਕ ਹੋਏਗੀ ਅਤੇ ਉਸ ਦੇ ਵਿੱਚ ਜਿਹੜੇ ਵਿਆਜ ਦਰਾਂ ਨੇ ਉਹਨਾਂ ਦੇ ਵਿੱਚ ਇਜ਼ਾਫਾ ਨਾ ਹੋਵੇ। ਮੈਕੁਆਰੀ ਬੈਂਕ ਦੀ ਤਰਫ ਤੋਂ ਇਹ ਖਬਰ ਸਾਹਮਣੇ ਆਈ ਹੈ ਕਿ 28 ਅਤੇ 29 ਸਪਤੰਬਰ ਨੂੰ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਦੀ ਹੋਣ ਵਾਲੀ ਬੈਠਕ ਦੇ ਵਿੱਚ ਵਿਆਜ ਦਰਾਂ ਦੇ ਅੰਦਰ ਇਜ਼ਾਫੇ ਦੀ ਖਬਰ ਵਾਕਿਆ ਹੀ ਸਾਹਮਣੇ ਆਏਗੀ। ਉੱਥੇ ਵਿਕਟੋਰੀਆ ਸੂਬੇ ਦੀਆਂ ਅੱਧੀਆਂ ਤੋਂ ਵੱਧ ਸੜਕਾਂ ਦੀ ਹਾਲਤ ਇੰਨੀ ਖਸਤਾ ਹੈ ਕਿ ਉਸ ਨੂੰ ਸੂਬਾਈ ਸਰਕਾਰ ਮੇਨਟੇਨ ਵੀ ਨਹੀਂ ਕਰ ਪਾ ਰਹੀ ਹੈ, ਇਹ ਕਹਿਣਾ ਹੈ ਆਡੀਟਰ ਜਨਰਲ ਦੀ ਰਿਪੋਰਟ ਦਾ, ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਸੂਬੇ ਦੀਆਂ ਨਾ ਖਸਤਾ ਹਾਲਤ ਸੜਕਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਮੁਰੰਮਤ ਕਰਨ ਦੇ ਉੱਤੇ ਤਾਂ $3 ਬਿਲੀਅਨ ਸਾਲਾਨਾ ਖਰਚਾ ਆਏਗਾ ਅਤੇ ਕਈ ਸਾਲ ਇਹਨਾਂ ਦੀ ਮੁਰੰਮਤਾਂ ਇਸੇ ਤਰੀਕੇ ਦੇ ਨਾਲ ਚੱਲਦੀਆਂ ਰਹਿਣਗੀਆਂ, ਤਾਂ ਵੀ ਜਾ ਕੇ ਇਹ ਮੇਨਟੇਨ ਨਹੀਂ ਹੋ ਸਕਣਗੀਆਂ। ਰਿਪੋਰਟ ਜਿਹੜੀ ਕਿ ਪਾਰਲੀਮੈਂਟ ਦੇ ਵਿੱਚ ਅੱਜ ਸਵੇਰੇ ਲਿਆਂਦੀ ਗਈ ਸੀ, ਜਿਸ ਦੇ ਵਿੱਚ ਦੱਸਿਆ ਗਿਆ ਕਿ ਸੂਬੇ ਦੀ 23,000 ਕਿਲੋਮੀਟਰ ਦੀਆਂ ਸੜਕਾਂ ਦੇ ਵਿੱਚੋਂ 48% ਜਿਹੜਾ ਹੈ ਨੈਟਵਰਕ ਉਹ ਖਸਤਾ ਹਾਲਤ ਦੇ ਵਿੱਚ ਹੈ, ਚਰਮਰਾ ਚੁੱਕਿਆ ਹੈ। ਇਸ ਤੋਂ ਪਹਿਲਾਂ ਇਹਨਾਂ ਦੀ ਕੰਡੀਸ਼ਨ ਜਿਹੜੀ ਹੈ 2021 ਦੀ ਅਤੇ 2024 ਦੀ ਆਪਸ 'ਚ ਤੁਲਨਾਤਮਕ ਤੌਰ ਦੇ ਉੱਤੇ ਦੇਖੀ ਗਈ ਹੈ, ਉਸ ਦੇ ਵਿੱਚ ਵੀ ਭਾਰੀ ਗਿਰਾਵਟ ਆਈ ਹੈ, ਯਾਨੀ ਕਿ ਸੜਕਾਂ ਦੀ ਖਸਤਾ ਹਾਲਤ ਜਿਹੜੀ ਹੈ ਮੈਲਬਰਨ ਦੇ ਵਿੱਚ। ਮਾਫ ਕਰਨਾ, ਕੱਲੇ ਮੈਲਬਰਨ ਦੇ ਵਿੱਚ ਹੀ ਨਹੀਂ ਬਲਕਿ ਪੂਰੇ ਵਿਕਟੋਰੀਆ ਦੇ ਵਿੱਚ ਇਸ ਕਿਸਮ ਦੀ ਖਸਤਾ ਹਾਲਤ ਹੁੰਦੀ ਜਾ ਰਹੀ ਹੈ। ਉੱਥੇ ਹੀ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 ਐਮ। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਜਾਰੀ ਰਹਿਣਗੀਆਂ ਫ੍ਰੀਕੁਐਂਸੀ ਅਤੇ ਮੋਬਾਈਲ ਐਪ ਤੋਂ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
2: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 04900545596। ਗਰੇਵਾਲ ਵੀਜ਼ਾ ਸੋਲਿਊਸ਼ਨਸ ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
3: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4-5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵਹੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300-1516-16, quicksignage.com.au।
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 04301231394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ੋਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿੱਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 04066660 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
4: ਸੋਨਾ ਚਾਹੀਦਾ,
6: ਭਰੋਸਾ ਚਾਹੀਦਾ,
4: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਡੈਲੀ ਜੁਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੁਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 04935360042।
7: ਆ ਕਿੱਥੇ ਵੱਜ ਗਈ ਤੇਰੀ ਗੱਡੀ?
5: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
7: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 03-8385-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
0: ਰੇਡੀਓ ਹਾਂਜੀ 1674 ਗਾਣਾ ਤੁਸੀਂ ਸੁਣ ਰਹੇ ਸੀ ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ, ਅਤੇ ਆਸ ਕਰਦੇ ਹਾਂ ਕਿ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ, ਸੋਹਣੇ ਤਰੀਕੇ ਦੇ ਨਾਲ ਦਿਨ ਅੱਗੇ ਰੇੜੇ ਪਾ ਲਿਆ ਹੋਊਗਾ। ਅਤੇ ਆਓ ਹੁਣ ਅੱਗੇ ਵੱਧਦੇ ਹਾਂ ਪ੍ਰੋਗਰਾਮ ਹਾਂਜੀ ਮੈਲਬਨ ਦੇ ਉਹ ਸੈਗਮੈਂਟ 'ਚ। ਆਪਾਂ ਪਹੁੰਚ ਚੁੱਕੇ ਹਾਂ ਜਿੱਥੇ ਗੱਲਾਂ ਬਾਤਾਂ ਤੁਹਾਡੀਆਂ ਅਤੇ ਸਾਡੀਆਂ ਅਤੇ ਰਲ ਮਿਲ ਕੇ ਇੱਕ ਵਿਸ਼ਾ ਹੁੰਦਾ ਵਾ, ਅਤੇ ਬਾਤਾਂ ਅਤੇ ਹੋਰ ਬਹੁਤ ਸਾਰਾ ਕੁਛ ਅਤੇ ਤੁਹਾਡੇ ਹੁੰਗਾਰੇ। ਅਤੇ ਆਓ ਫਿਰ ਵੱਧਦੇ ਹਾਂ ਅੱਗੇ, ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਕਰਵਾ।
8: ਹਾਂਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਿਛਲਾ ਇੱਕ ਹਫ਼ਤਾ ਆਇਆ ਨਹੀਂ ਮੈਂ, ਤੇ ਹੁਣ ਐਂ ਲੱਗਦਾ ਵੀ ਬੜੀ ਦੇਰ ਹੋ ਗਈ ਰੇਡੀਓ ਆਈ,
0: ਚੇਰ ਹੋ ਗਿਆ, ਮੌਸਮ ਹੀ ਬਦਲ ਗਿਆ
8: ਪੂਰਾ ਪੂਰਾ। ਹੁਣ ਤਾਂ ਮਤਲਬ 6:30 ਹੀ ਦਿਨ ਨਿਕਲਿਆ ਹੁੰਦਾ ਪੂਰਾ।
0: ਇਹ ਇਹਨਾਂ ਦੋ ਹਫ਼ਤਿਆਂ ਦੇ ਵਿੱਚ ਵੇਖ ਲਓ ਕਿੰਨਾ ਫਰਕ ਪੈ ਗਿਆ।
8: ਕੋਈ ਸ਼ੱਕ ਨਹੀਂ, 15 ਦਿਨ ਬਣ ਜਾਂਦੇ ਇੱਕ ਦਿਨ ਨਾ ਆਏ ਤੇ।
0: ਅਕਤੂਬਰ ਮਤਲਬ ਐਂ ਚੜ੍ਹਾਉਂਦੀ ਹੈ ਜੇ ਨਾ ਆਓ ਇੱਕ ਵਾਰੀ ਹੋਰ ਤੇ। ਸਹੀ ਲੋ, ਕਈ ਵਾਰੀ ਕੋਈ ਫਰਕ ਨਹੀਂ ਪੈਂਦਾ, ਪਰ ਜਦੋਂ ਆ ਮੌਸਮ ਦੀ ਤਬਦੀਲੀ ਜੀ ਹੁੰਦੀ ਹੈ, ਇੱਦਾਂ ਲੱਗਦਾ ਵੀ ਅਗਲੇ ਦਿਨ ਤੁਸੀਂ ਉੱਠਦੇ ਹੋ, ਐਂ ਲੱਗਦਾ ਇੱਕ ਦਿਨ 'ਚ ਹੀ ਦੁਨੀਆ ਬਦਲ ਗਈ ਹੁੰਦੀ।
8: ਸਪਰਿੰਗ ਹੈਜ਼ ਸਪਰੰਗ, ਇਹ ਜਿਹੜਾ ਅੰਗਰੇਜ਼ੀ ਦਾ ਫਿਕਰ ਆ ਨਾ, 1 ਸਤੰਬਰ ਜਦ ਆਉਂਦੀ ਆ ਹਨਾ, ਫੁੱਲਾਂ ਤੇ ਬਹਾਰ ਸਾਰੇ ਪਾਸੇ, ਮਾੜਾ ਮੋਟਾ ਚਾਨਣ ਦਾ ਪਸਾਰਾ ਵਧਣਾ ਸ਼ੁਰੂ ਹੋ ਜਾਂਦਾ, ਕਿਉਂਕਿ ਸਿਆਲ ਨੂੰ ਹਮੇਸ਼ਾ ਦ ਵਿੰਟਰ ਇਜ਼ ਕਮਿੰਗ ਉਹਨੂੰ ਗਲੂਮੀ ਵੇ ਨਾਲ ਹੀ ਪ੍ਰੈਜੈਂਟ ਕੀਤਾ
0: ਗਿਆ।
8: ਇਸ ਲਈ ਇਹ ਹੁੰਦਾ ਵੀ ਚਾਨਣ ਹੁੰਦਾ, ਕੋਈ ਧੁੱਪ ਦਿਨ ਖਿੜਿਆ ਖਿੜਿਆ ਜਿਹਾ ਲੱਗਦਾ
0: ਸਾਰੇ,
8: ਸ਼ਾਇਦ ਤੁਹਾਡੀ ਮਾਨਸਿਕ ਸਿਹਤ 'ਤੇ ਵੀ ਅਸਰ ਪੈਂਦਾ ਹੋ,
0: ਕਾਫੀ ਪੈਂਦਾ ਜਦੋਂ ਵੀ ਮੌਸਮ ਬਦਲਦਾ ਨਾ, ਉਸ ਸਮੇਂ ਤੁਸੀਂ ਬਹੁਤ ਫਰਕ ਮਹਿਸੂਸ ਕਰਦੇ ਹੋ, ਚਾਹੇ ਕਿਸੇ ਵੀ ਰੂਪ ਦੇ ਵਿੱਚ ਹੋਵੇ, ਚਾਹੇ ਤੁਸੀਂ ਕਹਿ ਲਓ ਵੀ ਪੋਲਨ ਦੇ ਕਰਕੇ ਪੈ ਗਿਆ, ਉੱਧਰੋਂ ਠੰਡ ਆਉਂਦੀ ਹੈ ਤੇ ਤੁਸੀਂ ਕਹਿ ਲਓ ਵੀ ਠੰਡ ਦੇ ਕਰਕੇ ਪੈ ਗਿਆ, ਉੱਧਰੋਂ ਠੰਡ ਤੋਂ ਜਦੋਂ ਗਰਮੀ ਆਉਣੀ ਹੈ ਫਿਰ ਅਸੀਂ ਕਹਿਣਾ ਵੀ ਲੈ ਇਕਦਮ ਗਰਮੀ ਜੀ ਆ ਗਈ ਹੈ ਤਾਂ ਕਰਕੇ ਖਾਣ ਪੀਣ।
8: ਇੰਗਲੈਂਡ ਦੇ ਲੋਕ ਜਦੋਂ ਆਸਟ੍ਰੇਲੀਆ ਆਉਣੇ ਸ਼ੁਰੂ ਹੋਏ ਪਹਿਲਾਂ ਪਹਿਲਾਂ, ਸਭ ਤੋਂ ਜ਼ਿਆਦਾ ਤਾਂ ਉੱਥੇ ਦਾ ਮੌਸਮ ਆ ਜਿਹੜਾ ਉਹ ਬਹੁਤ ਬੱਦਲਵਾਈ, ਗਲੂਮੀ, ਵਿੰਟਰ, ਡਾਰਕ, ਉਹਨਾਂ ਨੂੰ ਜ਼ਿਆਦਾ ਇੱਥੇ ਆ ਕੇ ਦੇਖਿਆ ਉਹ ਕਹਿੰਦੇ ਅੱਛਾ 12-12, 14-14 ਘੰਟੇ ਸੂਰਜ ਰਹਿੰਦਾ, ਕਿਆ ਬਾਤ ਆ ਬਈ, ਇਹ ਦੁਨੀਆ ਤਾਂ ਸਵਰਗੀ ਆ।
0: ਸਪੈਸ਼ਲੀ ਜਦੋਂ ਵਿਚਾਰੇ ਰਹਿੰਦੇ ਜੇਲ੍ਹਾਂ 'ਚ ਹੀ, ਉਹ ਜਿਹੜੇ ਸੀ
8: 1700-1800 ਸਾਲ ਦੀ ਗੱਲ ਕਰਨੀ ਹੋਵੇ,
0: ਉਹਨਾਂ ਨੂੰ ਤਾਂ ਲੱਗਾ ਵੀ ਇਹ ਤਾਂ ਮਤਲਬ
8: ਸਵਰਗ
0: ਆਜ਼ਾਦ ਹੋ ਗਿਆ, ਆਜ਼ਾਦ ਹੋ ਗਿਆ ਆਪਾਂ ਨਾ ਭਾਵੇਂ। ਅਤੇ ਚਲੋ ਖੈਰ ਇੱਦਾਂ ਦਾ ਆਪਾਂ ਇੱਕ ਸਿਰਫ ਉਹ ਕਰ ਸਕਦੇ ਹਾਂ, ਇਮੈਜਿਨ ਹੀ ਕਰ ਸਕਦੇ ਹਾਂ ਵੀ ਉਦੋਂ ਕਿੱਦਾਂ ਦਾ ਮਾਹੌਲ ਚੱਲ ਹੋਊਗਾ, ਕਿਉਂਕਿ ਹੁਣ ਤਾਂ ਹਾਲਾਤ ਬਿਲਕੁਲ ਬਦਲੇ ਬਦਲੇ ਨੇ, ਉਦੋਂ ਤਾਂ ਬੜੀਆਂ ਚੀਜ਼ਾਂ ਇੱਦਾਂ ਨਹੀਂ ਹੋਣਗੀਆਂ, ਬਹੁਤ ਫਰਕ ਹੋਊਗਾ,
8: ਸੁੱਖ ਸਹੂਲਤਾਂ ਹੋਰ ਤਰ੍ਹਾਂ ਦੀਆਂ ਹੋ ਗਈਆਂ, ਦੁਨੀਆ ਹੋਰ ਤਰ੍ਹਾਂ ਦੀ ਹੋ ਗਈ,
0: ਚੰਗੀ ਗੱਲ ਆ। ਵੇਖੋ ਆਪਾਂ ਹਮੇਸ਼ਾ ਜਿੱਦਾਂ ਅੱਜ ਆਪਾਂ ਕਹਾਣੀ 'ਚ ਵੇਖਦੇ ਹਾਂ ਕਿ ਹਰ ਇੱਕ ਜੋ ਸਾਨੂੰ ਮਿਲਦਾ ਵਾ ਉਹਦੇ 'ਚ ਆਪਾਂ ਪਛੰਡੇ 'ਤੇ ਮਾਰਦੇ ਹਾਂ, ਪਰ ਵੇਖਣ ਵਾਲੀ ਗੱਲ ਇਹ ਆ ਕਿ ਉਹ ਪਹਿਲਾਂ ਦੇ ਨਾਲੋਂ ਤਾਂ ਹੁੰਦਾ ਬਿਹਤਰ ਹੀ ਆ।
8: ਸਹੀ,
0: ਬੜੀਆਂ ਚੀਜ਼ਾਂ, ਬੜੇ ਹਾਲਾਤ, ਬੜਾ ਸਮਾਂ ਵੇਖੋ ਪਹਿਲਾਂ ਦੇ ਨਾਲੋਂ ਕਿੰਨਾ ਬਿਹਤਰ ਆ, ਉਹ ਤੁਸੀਂ ਜਦੋਂ ਇਤਿਹਾਸ ਪੜ੍ਹਦੇ ਹੋ ਤਾਂ ਫਿਰ ਤੁਹਾਨੂੰ ਪਤਾ ਲੱਗਦਾ ਵੀ ਯਾਰ ਆਹ ਕਿੱਦਾਂ ਗੁਜ਼ਾਰਾ ਹੁੰਦਾ ਹੋਊਗਾ,
8: ਮਤਲਬ ਦੁਨੀਆ ਕਿੱਦਾਂ ਰਹਿੰਦੀ ਹੋਣੀ ਹੈ। ਬਿਮਾਰੀ ਠਮਾਰੀ ਉਹ ਦੇਖ ਲਓ, ਆ ਚੇਚਕ ਨਾਲ, ਕੋਲਰਾ ਨਾਲ, ਮਤਲਬ ਪੂਰਾ ਵੰਸ਼, ਪੂਰੇ ਖਾਨਦਾਨ ਖਤਮ ਹੋ ਜਾਂਦੇ ਸੀ ਉਹਨਾਂ ਬਿਮਾਰੀਆਂ ਨਾਲ, ਜਣੇਪੇ ਦੀ ਪੀੜ ਨਾਲ, ਹੈ ਨਾ, ਬੱਚੇ ਨੂੰ ਜਨਮ ਦੇਣ ਵੇਲੇ ਮਾਵਾਂ ਦੁਨੀਆ ਤੋਂ ਚਲੀਆਂ ਜਾਂਦੀਆਂ ਸੀ, ਹੈ ਨਾ, ਅਤੇ ਬੱਚਾ ਪੈਦਾ ਹੋ ਗਿਆ ਅਤੇ ਮਾਂ ਹੈ ਨਹੀਂ ਉਹਦੇ ਕੋਲ, ਸੋ ਤ੍ਰਾਸਦੀਆਂ ਤਾਂ ਬਹੁਤ ਰਹੀਆਂ। ਛੋਟੀਆਂ ਛੋਟੀਆਂ ਰਿਆਸਤਾਂ, ਰਾਜੇ ਆਪਸ 'ਚ ਹੀ ਲੜੀ ਜਾਂਦੇ ਆ, ਉਹ ਗਰੀਬ ਆਦਮੀ ਦਾ ਕੋਈ ਲੈਣ ਦੇਣ ਹੀ ਹੈ ਨਹੀਂ, ਹੈ ਨਾ, ਦੋ ਬੰਦਿਆਂ ਦੀ ਈਗੋ ਅੜ ਗਈ, ਇੱਕ ਰਾਜੇ ਨੇ ਦੂਜੇ ਰਾਜੇ 'ਤੇ ਚੜ੍ਹਾਈ ਕਰਤੀ, ਕਾਰਨ ਕੀ ਆ ਜੀ, ਰਾਣੀ ਸੋਹਣੀ ਉਹਨਾਂ ਦੀ,
0: ਬਹੁਤੀ ਹਰੀ ਤਾਂ ਇਹੋ ਕੁਛ ਹੀ,
8: ਫਿਰ ਉਦੋਂ ਹੀ ਕਹਾਵਤਾਂ ਬਣੀਆਂ ਨਾ, ਜਰ ਜੋਰੂ ਜ਼ਮੀਨ ਪਿੱਛੇ ਲੜਾਈਆਂ ਸ਼ੁਰੂ ਹੋਈਆਂ,
0: ਬਹੁਤੀਆਂ ਲੜਾਈਆਂ,
8: ਕਬੀਲਾ ਪ੍ਰਵਿਰਤੀ ਸੀ ਪਹਿਲਾਂ।
0: ਤੋ ਖੈਰ ਸਮਾਂ ਬਦਲਦਾ, ਬੜੀਆਂ ਚੀਜ਼ਾਂ ਆਸਾਨ ਹੋ ਜਾਂਦੀਆਂ, ਪਰ
8: ਭਾਜੀ ਜੇ ਮਾੜੇ ਦਿਨ ਨਹੀਂ ਰਹੇ ਚੰਗੇ ਬਣੀ ਰਹਿਣੇ, ਕਹਿੰਦਾ ਯਾਰ ਦੂਜੇ ਲੁੱਟ ਕਹਿ ਲਿਆ ਕਰ, ਜੇ ਚੰਗੇ ਨਹੀਂ ਰਹੇ ਤਾਂ ਮਾੜੇ ਬਣੀ ਰਹਿਣੇ।
0: ਹਾਂ ਇਹ ਤਾਂ ਹੈ, ਇਹ ਨਜ਼ਰੀਆ ਵਾ ਆਪਣਾ ਆਪਣਾ ਵੇਖਣ,
8: ਸਹੀ ਗੱਲ।
0: ਅਤੇ ਸਮੇਂ ਦੇ ਨਾਲ ਚੀਜ਼ਾਂ ਬਦਲਦੀਆਂ, ਸੁੱਖ ਸਹੂਲਤਾਂ ਬਦਲਦੀਆਂ, ਆਪਾਂ ਹੋਰ ਆਸਾਨ ਹੋ ਜਾਂਦੇ ਹਾਂ, ਸਾਡੀ ਅਤੇ ਕਹਿ ਲਓ ਵੀ ਧਰਤੀ ਵੀ ਬਦਲ ਗਈ, ਸਾਡੇ ਤੌਰ ਤਰੀਕੇ ਵੀ ਬਦਲ ਗਏ, ਕਮਿਊਨੀਕੇਸ਼ਨ ਬਦਲ ਗਈ, ਭਾਸ਼ਾਵਾਂ ਬਦਲ ਗਈਆਂ। ਉਸੇ ਦੇ ਦਰਮਿਆਨ ਜਿਹੜਾ ਇੱਕ ਸਭ ਤੋਂ ਵੱਡਾ ਮੈਨੂੰ ਲੱਗਦਾ ਝਟਕਾ ਲੱਗਦਾ ਨਾ, ਉਹ ਲੱਗਦਾ ਜਿੱਦਾਂ ਜਿਨ੍ਹਾਂ ਨੇ ਜਿੰਨਾ ਜ਼ਿਆਦਾ ਲੰਮਾ ਸਮਾਂ ਪੁਰਾਣੇ ਸਮੇਂ ਦੇ ਹਿਸਾਬ ਨਾਲ ਬਿਤਾਇਆ,
8: ਉਹਨਾਂ ਲਈ ਇਹ ਬਹੁਤ ਹੀ ਵੱਡੀ ਗੱਲ ਆ, ਹੈ ਨਾ। ਤੁਸੀਂ ਚਿੱਠੀਆਂ ਪਾਉਣੀਆਂ ਭੁੱਲ ਗਏ ਜਦੋਂ ਦਾ ਟੈਲੀਫੋਨ ਲੱਗਿਆ, ਮੈਂ ਇਸ ਮਾਮਲੇ 'ਚ ਆਪਣੇ ਆਪ ਨੂੰ ਕਿਸਮਤ ਵਾਲਾ ਵੀ ਮਹਿਸੂਸ ਕਰਦਾ, ਕਿਉਂਕਿ ਆਪਾਂ ਦੋਨੋਂ ਹੀ ਰੰਗ ਢੰਗ ਕਾਫੀ ਹੱਦ ਤੱਕ ਦੇਖੇ ਆ, ਪੁਰਾਣਾ ਸਮਾਂ ਵੀ ਦੇਖਿਆ ਅਤੇ ਹੁਣ ਵਾਲਾ ਵੀ ਦੇਖ ਲਿਆ,
0: ਜਿਹੜਾ ਅੱਧ ਵਿਚਾਲੇ,
8: ਹਾਂ, ਆਪਣੀਆਂ ਅੱਖੀਂ ਆਪਾਂ ਇਹ ਜਿਹੜਾ ਤਕਨੀਕ ਦਾ ਯੁੱਗ ਆ ਨਾ, ਅਤੇ ਇਹਦੇ ਸਾਡੇ ਜ਼ਿੰਦਗੀ 'ਤੇ ਕੀ ਅਸਰ ਪਏ ਆ, ਅਸੀਂ ਫਿਰ ਇਹਨੂੰ ਥੋੜ੍ਹਾ ਬਹੁਤਾ ਬਰਦਾਸ਼ਤ ਕਰ ਜਾਂਗੇ, ਪਰ ਸਾਡੇ ਮਾਂ ਬਾਪ ਨੇ ਜਾਂ ਜੇ ਇੱਕ ਪੀੜ੍ਹੀ ਪਹਿਲਾਂ ਦੀ ਗੱਲ ਕਰੀਏ, ਉਹਨਾਂ ਲਈ ਤਾਂ ਇਹ ਬਿਲਕੁਲ ਮਤਲਬ ਅਜੀਬ ਜਿਹੀ ਗੱਲ ਆ,
0: ਕਿਉਂਕਿ ਉਹਨਾਂ ਨੇ ਤਾਂ ਲੰਮਾ ਸਮਾਂ ਕਹਿ ਲਓ ਵੀ ਜੇ ਫੋਰ ਐਗਜ਼ਾਮਪਲ ਆਪਾਂ ਲਾ ਲਈਏ ਵੀ ਜਿੰਨਾ 40-50 ਸਾਲ ਜ਼ਿੰਦਗੀ ਦੇ ਇਹ ਚੀਜ਼ਾਂ ਨਹੀਂ ਵੇਖੀਆਂ, ਅਤੇ ਜਦੋਂ ਆਈਆਂ ਵੀ ਤਾਂ ਇੱਕਦਮ ਅਡੋਪਟ ਕਰਨੀਆਂ ਬੜੀਆਂ ਔਖੀਆਂ ਹੁੰਦੀਆਂ,
8: ਕੱਚੇ ਰਾਹ ਹੋਣਾ, ਤੁਰੇ ਜਾਣਾ, ਐਂ ਹੁਣ ਕਹਿੰਦਾ ਥੋੜ੍ਹੀ ਹੈ ਕੋਈ, ਬੰਦਾ ਕਹਿੰਦਾ ਅੱਛਾ ਯਾਰ ਮਤਲਬ 20-20 ਕਿਲੋਮੀਟਰ, ਹੈ ਨਾ, ਸਟੇਸ਼ਨ 'ਤੇ ਜਾ ਕੇ ਚੜ੍ਹਨਾ ਰੇਲ ਗੱਡੀ, ਅਤੇ ਉਹ ਕਿੱਦਾਂ ਦੇ ਲੋਕ ਹੋਣਗੇ,
0: ਇੰਨਾ ਟਾਈਮ ਕਿੱਥੋਂ ਆਉਂਦਾ ਇਹ, ਹੁਣ ਮਸਲੇ ਹੋਰ ਨੇ, ਹੁਣ ਵੇਖ ਲਓ ਹੁਣ ਸਮੇਂ ਦਾ ਮਸਲਾ ਆ ਗਿਆ,
8: ਸਮੇਂ ਤਾਂ 24 ਘੰਟੇ ਹੀ
0: ਆ, ਟਾਈਮ ਕਿੱਥੋਂ ਇੰਨਾ, ਕਿੱਦਾਂ ਕਿੱਦਾਂ ਹੈ ਐਵੇਂ ਕਿਵੇਂ ਹੈ। ਅਤੇ
8: ਪਰ ਅੱਛਾ 5-5 ਦਿਨ, 6-6 ਦਿਨ, 7-7 ਦਿਨ ਬਰਾਤਾਂ ਉੱਥੇ ਰਹਿ ਪੈਂਦੀਆਂ ਸੀ, ਰਹਿਣਾ ਹੀ ਆ ਜਦ ਹੁਣ ਹਫ਼ਤਾ ਤਾਂ ਜਾਣ ਨੂੰ ਲੱਗ ਜਾਣਾ,
0: ਥੱਕੀ ਨਹੀਂ ਜਾਣਾ, ਹੈ ਨਾ, ਘੋੜਿਆਂ ਨੂੰ ਸਾਹ ਨਹੀਂ ਦੇਣਾ, ਨਾਲੇ ਇਹੋ ਹੀ ਨਾ ਫੰਕਸ਼ਨ ਵੀ ਇਹੋ ਹੀ, ਵਿਆਹ ਸ਼ਾਦੀ ਮਤਲਬ ਇਕੱਠ ਵੀ ਇਹੋ ਹੀ,
8: ਅਤੇ ਉੱਥੇ ਕੋਈ ਇਕੱਠੇ ਹੋ ਜਾਣਾ,
0: ਹਾਂ, ਨਾਲੇ ਤੁਹਾਨੂੰ ਕੋਈ ਕਾਲ ਨਹੀਂ ਨਾ, ਤੁਸੀਂ ਸਾਰਾ ਮਤਲਬ ਹਿਸਾਬ ਕਿਤਾਬ ਜਿਹਾ ਲਾ ਕੇ ਗਏ, ਨਾਲੇ ਬੀਬੀਆਂ ਨੂੰ ਘਰ ਛੱਡ ਕੇ ਗਏ, ਉਹਨਾਂ ਮਾਲ ਡੰਗਰ ਉਹਨਾਂ ਵੇਖ ਲੈਣਾ, ਸੋ ਉਦੋਂ ਉਸ ਹਿਸਾਬ ਦੇ ਨਾਲ ਉਹ ਚੀਜ਼ਾਂ ਸਾਰੀਆਂ ਸੈੱਟ,
8: ਮਤਲਬ ਜਾਂ ਕਟਾਈ ਵੇਲੇ ਜਾਂ ਬਹਾਈ ਵੇਲੇ ਦੋ ਹੀ ਟਾਈਮ ਸੀ ਬਿਜ਼ੀ ਤਾਂ, ਉਹ ਮਹੀਨਾ ਮਹੀਨੇ ਦਾ ਹਨਾ, ਉਦੋਂ ਤਾਂ ਮਾਂ ਮੋਈ ਭੜੋਲੇ ਪਾਈ ਵਾਲਾ ਕੰਮ ਸੀ ਵੀ ਜੇ ਹਨਾ ਵੀ ਬਾਅਦ ਚ ਸਤਿਕਾਰ ਕਰਾਂਗੇ, ਹੁਣ ਪਹਿਲਾਂ ਹਨਾ ਚਾਰ ਦਾਣੇ ਘਰ ਨੂੰ ਆ ਜਾਣ।
0: ਬਿਲਕੁਲ,
8: ਸੋ ਉਹ ਰੰਗ ਢੰਗ ਦੁਨੀਆਂ ਦੇ ਹੋਰ ਸੀ ਤੇ ਹੁਣ ਹੋਰ ਨੇ,
0: ਹੋਰ ਨੇ। ਉਦੋਂ ਤੇ ਇਹ ਆ ਵੀ ਜੇ ਕੁਛ ਮਤਲਬ ਹੋ ਵੀ ਗਿਆ ਤੇ ਥੋੜੀ ਕਿੱਤਿਆਂ ਦੇ ਨਾਲ ਤੁਹਾਡੇ ਤੱਕ ਉਹ ਗੱਲ ਪਹੁੰਚਦੀ ਨਹੀਂ, ਪਹੁੰਚਦਿਆਂ ਬੜਾ ਟਾਈਮ ਲੱਗਦਾ।
8: ਤੁਸੀਂ ਇਹ ਦੇਖੋ, ਅਨਪੜ੍ਹਤਾ ਸੀ, ਚਿੱਠੀ ਦਾ ਖੂੰਜਾ ਪਾੜ ਦਿੰਦੇ ਸੀ ਵੀ ਜੇ ਹਨਾ ਮਰ ਗਿਆ ਜੇ, ਉਹਨਾਂ ਦੇ ਅੱਗੇ ਪੁਰਾਣੇ ਪੇਮੀ ਦੇ ਨਿਆਣੇ ਉਹ ਕਹਾਣੀਆਂ ਹੁੰਦੀਆਂ ਸੀ ਨਾ, ਉਹਦੇ ਵਿੱਚ ਇੱਕ ਕਹਾਣੀ ਇਹ ਹੁੰਦੀ ਸੀ ਵੀ ਚਿੱਠੀ ਦਾ ਖੂੰਜਾ ਪਟਿਆ ਸੀ ਡਾਕੀਏ ਨੇ ਆ ਕੇ ਹਨਾ, ਅਜੇ ਪੜ੍ਹ ਕੇ ਤਾਂ ਸੁਣਾਈ ਹੋਈ ਨਹੀਂ, ਉਹ ਤਾਂ ਪਹਿਲਾਂ ਹੀ ਪੈਟ ਸਿਆਪਾ ਪੈ ਗਿਆ ਉਹਨਾਂ ਦੇ
0: ਘਰ, ਨਿਸ਼ਾਨੀਆਂ ਰੱਖੀਆਂ। ਚਲੋ ਖੈਰ, ਇਹ ਜਿਹੜੇ ਸੰਚਾਰ ਦੇ ਸਾਧਨ ਹੋ ਗਏ, ਸਮੇਂ ਦੇ ਨਾਲ ਚੀਜ਼ਾਂ ਬਦਲੀਆਂ, ਲੋਕ ਬਦਲੇ, ਤੌਰ ਤਰੀਕੇ ਬਦਲੇ ਅਤੇ ਸਾਡੇ ਹਾਲਾਤ ਬਦਲੇ, ਅਤੇ ਉਸੇ ਦੇ ਉੱਤੇ ਅੱਜ ਆਪਾਂ ਗੱਲਬਾਤ ਵੀ ਕਰਨੀ ਆ। ਅੱਜ ਦੀ ਗੱਲਬਾਤ ਦਾ ਸਾਡਾ ਵਿਸ਼ਾ ਰਹੂਗਾ ਕਿ ਜਿਹੜੀ ਸਾਡੀ ਪੁਰਾਣੀ ਪੀੜ੍ਹੀ, ਆਪਾਂ ਬੱਚਿਆਂ ਬਾਰੇ ਬੜੀ ਵਾਰੀ ਗੱਲ ਕਰ ਚੁੱਕੇ ਹਾਂ, ਹਾਲਾਂਕਿ ਚੀਜ਼ਾਂ ਕਈ ਤਾਂ ਸਿਮਿਲਰ ਹੀ ਹੋਣਗੀਆਂ, ਪਰ ਇਹ ਉਹ ਪਾਸਾ ਜਿਹੜਾ ਆਪਾਂ ਇਗਨੋਰ ਕਰ ਜਾਂਦੇ ਹਾਂ, ਸਾਡੇ ਬਜ਼ੁਰਗਾਂ ਦੇ ਵਿੱਚ ਫੋਨ ਦਾ ਵਾਧਾ ਰੁਝਾਨ ਹੈ ਜਾਂ ਫਿਰ ਪੀਕ ਦੇ ਉੱਤੇ ਪਹੁੰਚ ਚੁੱਕਾ
8: ਰੁਝਾਨ, ਸ਼ਬਦ ਠੀਕ ਲੱਗਦਾ, ਜਾਂ ਜਿਸ ਕਿਸਮ ਦੀ ਯੂਜੇਜ ਆ, ਜਿਸ ਕਿਸਮ ਦੀ ਵਰਤੋਂ ਆ ਘਰ ਘਰ ਦੀ ਲੱਗਦੀ ਆ। ਕਈ ਬਜ਼ੁਰਗ ਹੋਣਗੇ ਇਹਨੂੰ ਪਾਠ ਪੂਜਾ ਲਈ ਵਰਤਦੇ ਆ, ਕੋਈ ਉਈ ਉਂਗਲਾਂ ਮਰੀ ਜਾਂਦੇ ਆ, ਕਦੇ ਇਹਨੂੰ ਭਗਵੰਤ ਮਾਨ ਦੀ ਫੋਟੋ ਆ ਗਈ ਵਿੱਚ, ਲੈ ਆਹ ਕੀ ਕਹੀ ਜਾਂਦਾ।
0: ਕਈਆਂ ਨੇ ਅਕਾਊਂਟ ਬਣਾ ਬਣਾ ਕੇ ਦਿੱਤੇ ਆ, ਕਈਆਂ ਨੇ ਫੇਸਬੁੱਕ ਦੇ ਉੱਤੇ, ਬੱਚਿਆਂ ਨੇ ਕਈਆਂ ਨੇ ਉਹਨਾਂ ਨੂੰ ਉਹ ਚੀਜ਼ਾਂ ਜਿਹੜੀਆਂ ਇੰਟਰੋਡਿਊਸ ਕੀਤੀਆਂ ਨੇ। ਖੈਰ, ਅੱਜ ਦੇ ਦਿਨ ਆਪਾਂ ਇਸ ਵਿਸ਼ੇ ਦੇ ਉੱਤੇ ਤੁਹਾਡੇ ਕੋਲੋਂ ਵੀ ਜਾਣਨਾ ਚਾਹਾਂਗੇ ਅਤੇ ਜੋ ਸਾਡੇ ਕੋਲ ਆ ਉਹ ਵੀ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ, ਕੀ ਫਾਇਦੇ ਨੇ, ਕੀ ਨੁਕਸਾਨ ਨੇ, ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਹੁਣ ਸਾਹਮਣਾ ਕਰਨਾ ਪੈ ਰਿਹਾ, ਕਿੱਦਾਂ ਅਤੇ ਕਿੱਥੋਂ ਕੁ ਤੱਕ ਸਾਨੂੰ ਇਹ ਲਿਮਿਟ ਕਰਨਾ ਚਾਹੀਦੀ ਹੈ, ਚੀਜ਼ ਕਿੱਦਾਂ ਇਹ ਬਜ਼ੁਰਗਾਂ ਦੇ ਵਿੱਚ ਇੰਨੀ ਜ਼ਿਆਦਾ ਅਡਿਕਸ਼ਨ ਵੱਧ ਗਈ। ਖੈਰ, ਇਹ ਨਹੀਂ ਆ ਕਿ ਬੱਚਿਆਂ 'ਚ ਨਹੀਂ ਆ ਜਾਂ ਸਾਡੇ 'ਚ ਨਹੀਂ ਆ, ਉਹ ਆਪਾਂ ਕਿਉਂਕਿ ਬੜੀ ਵਾਰੀ ਗੱਲ ਕਰ ਚੁੱਕੇ ਹਾਂ, ਚਲੋ ਵਿੱਚ ਵਿੱਚ ਨਾਲ ਆਪਾਂ ਪਰੋਈ ਜਾਵਾਂਗੇ ਆਪਾਂ, ਪਰ ਅੱਜ ਦੀ ਜਿਹੜੀ ਗੱਲਬਾਤ ਆ ਉਹ ਆਪਾਂ ਆਪਣੇ ਬਜ਼ੁਰਗਾਂ ਦੇ ਉੱਤੇ ਕਰਨੀ ਹੈ। ਸੋ ਇਸ ਕਰਕੇ ਉੱਥੋਂ ਤੱਕ ਕੇਂਦਰਿਤ ਰਹਿ ਕੇ ਤੁਸੀਂ ਵੀ ਦੱਸਿਓ ਕਿ ਤੁਹਾਨੂੰ ਕੀ ਇੱਦਾਂ ਦਾ ਕੁਛ ਲੱਗ ਰਿਹਾ ਵਾ ਵੀ ਯਾਰ ਇਹ ਟੂ ਮੱਚ ਹੋਈ ਜਾਂਦਾ ਵਾ ਜਾਂ ਕੁਛ ਗਲਤ ਹੋਇਆ ਵਾਪਰਿਆ ਹੋਵੇ ਇਸ ਵਜ੍ਹਾ ਦੇ ਕਰਕੇ। ਬੜੀਆਂ ਇੱਦਾਂ ਦੀਆਂ ਵੀ ਸਟੱਡੀਜ਼ ਨੇ ਜਾਂ ਫਿਰ ਸਾਡੇ ਆਸ ਪਾਸ ਘਟਨਾਵਾਂ ਨੇ, ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਅਤੇ ਨਾਲ ਦੀ ਨਾਲ ਇਹ ਵੀ ਜ਼ਰੂਰ ਦੱਸਿਓ ਕਿ ਇਸ ਚੀਜ਼ ਤੋਂ ਨਜਾਤ ਪਾਉਣ ਦੇ ਲਈ ਜਾਂ ਉਹਨੂੰ ਮਿਨੀਮਾਈਜ਼ ਕਰਨ ਦੇ ਲਈ, ਕੰਟਰੋਲ ਰੱਖਣ ਦੇ ਲਈ ਤੁਸੀਂ ਕੀ ਕਰਦੇ।
8: ਕਿਉਂਕਿ ਵਰਤੋਂ ਜਦੋਂ ਦੁਰਵਰਤੋਂ ਬਣਦੀ ਹੈ ਤਾਂ ਫਿਰ ਤੁਹਾਡੀ ਸਿਹਤ ਨਾਲ ਖਿਲਵਾੜ ਹੁੰਦੀ ਆ, ਅਡਿਕਸ਼ਨ ਲੱਤ ਸ਼ਬਦ ਇਹੋ ਜਿਹੇ ਵਰਤਣੇ ਪੈਂਦੇ ਆ। ਕਈ ਵਾਰ ਤੁਹਾਨੂੰ ਆਪਣੇ ਆਲੇ ਦੁਆਲੇ ਦਾ ਨਹੀਂ ਪਤਾ ਲੱਗਦਾ ਆਲੇ ਦੁਆਲੇ ਹੋ ਕੀ ਰਿਹਾ, ਅਤੇ ਉਹ ਜਿਹੜੀ ਫੋਨ ਦੀ ਰੋਸ਼ਨੀ ਤੁਹਾਡੀਆਂ ਅੱਖਾਂ ਵਿੱਚ ਦੀ ਹੋ ਕੇ ਤੁਹਾਡੇ ਦਿਮਾਗ 'ਚ ਵੜਦੀ ਆ ਨਾ, ਅਤੇ ਉਹਦੇ ਨਾਲ ਮਾਨਸਿਕ ਸਿਹਤ 'ਤੇ ਬਹੁਤ ਮਾੜੇ ਪ੍ਰਭਾਵ ਪੈਂਦੇ ਆ। ਅਸਲ 'ਚ ਤਾਂ ਤੁਸੀਂ ਇਹਨੂੰ ਆਪਣਾ ਇਕੱਲਪੁਣਾ ਜਿਹੜਾ ਹੁੰਦਾ ਉਹਨੂੰ ਖਤਮ ਕਰਨ ਲਈ ਇਹਦੀ ਵਰਤੋਂ ਕਰਦੇ ਹੋ, ਪਰ ਬਾਅਦ 'ਚੋਂ ਇਹਦੇ ਗੁਲਾਮ ਹੋ ਜਾਂਦੇ ਹੋ, ਮੁੜ ਕੇ ਫਿਰ ਤੁਸੀਂ ਇਹ ਤੋਂ ਭੱਜ ਨਹੀਂ ਸਕਦੇ।
0: ਸਾਰੇ ਇੱਦਾਂ ਹੀ ਸ਼ੁਰੂ ਕਰਦੇ ਆ,
8: ਕਿਉਂਕਿ ਅਲੋਗਰਿਥਮ ਜਿਹੜਾ ਸ਼ਬਦ ਆ ਨਾ ਇਹ ਸਾਡੇ ਬਜ਼ੁਰਗਾਂ ਨੂੰ ਤਾਂ ਪਤਾ ਨਹੀਂ ਵੀ ਕਿੱਥੋਂ ਆਇਆ, ਪਰ ਉਹ ਤੁਹਾਨੂੰ ਖਿੱਚ ਖਿੱਚ ਉੱਥੇ ਲਿਆਉਂਦਾ ਵੀ ਜੇ ਤੁਸੀਂ ਇੱਕੋ ਕਿਸਮ ਦੇ ਦੋ ਤਿੰਨ ਚਾਰ ਵੀਡੀਓ ਦੇਖ ਲਏ ਤਾਂ ਮੁੜ ਕੇ ਉਹਨੂੰ ਪਤਾ ਲੱਗ ਗਿਆ ਵੀ ਅੱਛਾ ਇਹਨੂੰ ਇਹ ਚਾਹੀਦਾ ਬਜ਼ੁਰਗ ਨੂੰ ਬਈ ਅਜਵੈਣ ਵਾਲਾ ਪਾਣੀ ਪੀ ਕੇ ਤੇ ਹਨਾ ਗੈਸ ਠੀਕ ਹੁੰਦੀ ਆ, ਉਹਨੇ ਫਿਰ ਨਾਲ ਦੇ ਇਹੋ ਜਿਹੇ ਨੁਸਖੇ ਇੱਧਰੋਂ ਉੱਧਰੋਂ ਲਸਣ ਦੀ ਗੱਠੀ ਖਾਇਆ ਕਰੋ ਬੀ ਪੀ ਵਾਸਤੇ, ਉਹ ਠੀਕ ਆ ਆਹ ਠੀਕ ਆ, ਉਹਨੇ ਤੁਹਾਨੂੰ ਇਹੋ ਜਿਹਾ ਘੇਰਾ ਪਾਉਣਾ ਵੀ ਹਰ ਦੂਜੀ ਤੀਜੀ ਵੀਡੀਓ ਤੁਹਾਨੂੰ ਲੱਗੂ ਵੀ ਆਹ ਬਈ ਬਹੁਤ ਨੁਸਖਾ ਦੱਸਿਆ ਬਈ ਟਕਾ ਕੇ, ਇਹ ਹੁਣ ਸ਼ਹਿਦ ਵਿੱਚ ਭਿਉਂ ਕੇ ਰੱਖਣੀ ਪੈਣੀ ਹੈ ਲਸਣ ਦੀ ਗੱਠੀ, ਅਤੇ ਫਿਰ ਉਹਦਾ ਅਰਕ ਕੱਢ ਕੇ ਅਤੇ ਉਹਨੂੰ ਐਂ ਪੀਣਾ ਚਾਰ ਦਿਨ ਪੀਣਾ, ਫਿਰ ਜਵੈਣ ਵਾਲਾ ਪਾਣੀ ਆ, ਜੀਰਾ ਮੇਥੇ ਸਵੇਰੇ ਪਾਣੀ 'ਚ ਡੁਬੋ ਕੇ ਰੱਖਣੇ ਆ, ਇਹਦੇ ਨਾਲ ਸ਼ੂਗਰ ਠੀਕ ਹੁੰਦੀ ਆ, ਉੱਦਾਂ ਦਾ ਘੇਰਾ ਪੈ ਜਾਣਾ ਤੁਹਾਨੂੰ ਫੋਨ 'ਤੇ। ਅਤੇ ਜੇ ਤੁਸੀਂ ਮੰਨ ਲਓ ਹੁਣ ਭਗਵੰਤ ਮਾਨ ਖਹਿਰੇ ਉਹਨਾਂ ਦੀਆਂ ਵੀਡੀਓ ਦੇਖਣ ਲੱਗ ਗਏ, ਮੁੜ ਕੇ ਭਾਂਤ ਭਾਂਤ ਦੀ ਜਾਇਜ਼ ਨਜਾਇਜ਼ ਇਨਫੋਰਮੇਸ਼ਨ ਸੱਚੀਆਂ ਝੂਠੀਆਂ ਗੱਲਾਂ ਉਹ ਤੁਹਾਨੂੰ ਪਹੁੰਚਣੀਆਂ ਸ਼ੁਰੂ ਹੋ ਜਾਣੀਆਂ, ਫੋਨ ਨੇ ਦੇਖ ਲੈਣਾ ਵੀ ਇਹਨਾਂ ਦਾ ਇੰਟਰਸਟ ਇਹਨਾਂ ਦੀ ਰੁਚੀ ਇਸ ਚੀਜ਼ 'ਚ ਹੈਗੀ ਆ, ਅਤੇ ਉਸ ਲਿਹਾਜ਼ ਨਾਲ ਉਹਨੇ ਤੁਹਾਨੂੰ ਉੱਦਾਂ ਦਾ ਕੰਟੈਂਟ ਉੱਦਾਂ ਦਾ ਖਾਣਾ ਪਰੋਸਣਾ ਸ਼ੁਰੂ ਕਰ ਦੇਣਾ, ਅਤੇ ਤੁਹਾਡੇ ਜਿਹੜੇ ਪਹਿਲਾਂ 10 ਮਿੰਟ 15 ਮਿੰਟ 20 ਮਿੰਟ ਸੀ ਉਹ ਕਿਹੜੇ ਵੇਲੇ 1 ਘੰਟਾ ਬਣ ਜਾਣਾ, ਕਿਹੜੇ ਵੇਲੇ 1.5 ਘੰਟਾ ਬਣ ਜਾਣਾ, 2 ਘੰਟੇ ਬਣ ਜਾਣੇ, ਤੁਹਾਨੂੰ ਪਤਾ ਵੀ ਨਹੀਂ ਲੱਗਣਾ।
0: ਹੌਲੀ ਹੌਲੀ ਉਹ ਚੀਜ਼ਾਂ ਤੁਹਾਨੂੰ ਸਮਝ ਹੀ ਨਹੀਂ ਆਉਂਦੀਆਂ, ਅਤੇ ਸ਼ਾਇਦ ਆਪਾਂ ਸਮਝ ਇੱਦਾਂ ਸਕਦੇ ਹਾਂ ਕਿਉਂਕਿ ਸਾਡੇ ਨਾਲ ਵੀ ਇੱਦਾਂ ਹੀ ਹੋਈ ਹੈ, ਸੁੱਤੇ ਸਿੱਧ ਉਦੋਂ ਪਤਾ ਲੱਗਦਾ ਜਦੋਂ ਤੁਸੀਂ ਬਿਲਕੁਲ ਹੀ ਉਹਦੇ ਕੜਿੱਕੇ 'ਚ ਆ ਗਏ। ਅਤੇ ਇਹ ਵੀ ਚੀਜ਼ ਸੱਚਾਈ ਇਹ ਵੀ ਆ ਕਿ ਆਪਾਂ ਹੁਣ ਇਹ ਤੋਂ ਪਰੇ ਰਹਿ ਨਹੀਂ ਸਕਦੇ, ਬੜੀ ਭੈੜੀ ਇਹ ਭੈੜਾ ਸਾਥ ਆ ਜਿਹੜਾ ਕਿ ਸਾਨੂੰ ਚਾਹੀਦਾ ਵੀ ਆ, ਉੱਤੇ ਜਿਹੜਾ ਸਾਡਾ ਨੁਕਸਾਨ ਵੀ ਕਰਤਾ। ਆਪਾਂ ਹੁਣ ਇਹ ਵੇਖਣਾ ਵਾ ਵੀ ਇਹਨੂੰ ਆਪਾਂ ਕੰਟਰੋਲ ਦੇ ਵਿੱਚ ਕਿੱਦਾਂ ਰੱਖੀਏ ਵੀ ਸਾਡਾ ਨੁਕਸਾਨ ਨਾ ਕਰੇ।
8: ਹੁਣ ਮੇਰੇ ਪਿਤਾ ਜੀ ਸੀਗੇ, ਹੈ ਨਾ, ਚਲੋ ਹੁਣ ਦੁਨੀਆ 'ਤੇ ਹੈ ਨਹੀਂ, ਉਹਨਾਂ ਨੇ ਫੋਨ ਰੱਖਿਆ ਹੋਇਆ ਸੀ, ਸਮਾਰਟਫੋਨ ਨਹੀਂ ਲੈਣਾ ਕਹਿੰਦੇ, ਬਸ ਗੱਲ ਹੀ ਖਤਮ, ਹੈ ਨਾ। ਮੈਂ ਕਿਹਾ ਵੀ ਚਲੋ ਰੱਖ ਲਓ, ਕਈ ਵਾਰ ਕੰਮ ਕੁੰਮ ਕਿਸੇ ਚੀਜ਼ ਤੋਂ ਆ ਜਾਂਦਾ। ਉਹ ਨਹੀਂ, ਮੇਰਾ ਹੱਥ ਉੱਤੇ ਵੱਜ ਜਾਂਦਾ, ਫਿਰ ਕਿਸੇ ਮੁੰਡੇ ਨੂੰ ਕਹਿ ਕੇ ਕਰਾਉਣਾ ਪੈਂਦਾ। ਕਹਿੰਦੇ ਫੋਨ 'ਤੇ ਤਾਂ ਕੰਮ ਹੀ ਦੋ ਨੇ, ਫੋਨ ਕਰਨਾ ਅਤੇ ਫੋਨ ਸੁਣਨਾ, ਹੋਰ ਤਾਂ ਕੋਈ ਕੰਮ ਹੀ ਨਹੀਂ ਇਹਦਾ, ਜਿਹਦਾ ਨਾ ਹੀ ਫੋਨ ਆ। ਮੈਂ ਕਿਹਾ ਨਹੀਂ, ਮੈਂ ਸਮਾਰਟਫੋਨ ਦੀ ਗੱਲ
0: ਹੈ ਤਾਂ ਇਹੋ ਹੀ ਆ, ਪਰ ਆਪਾਂ ਫੋਨ ਜਿਹੜਾ ਹੁਣ ਲੈਪਟੋਪ ਵੀ ਫੋਨ 'ਚ ਲੈਣ ਦਾ, ਪੀਸੀ ਫੋਨ 'ਚ ਲੈਣ ਦਾ,
8: ਈਮੇਲਾਂ ਇਹਦੇ 'ਚ ਆ ਗਈਆਂ,
0: ਸਾਰਾ ਕੁਛ ਆ ਗਿਆ।
8: ਤੁਸੀਂ ਦੇਖੋ ਨੋਟੀਫਿਕੇਸ਼ਨ ਠਾਹ ਵੱਜੀ ਜਾਂਦੀ ਹੈ ਕਿਸੇ ਨਾ ਕਿਸੇ ਕਿਸਮ ਦੀ, ਵਟਸਐਪ ਦੇਖ ਲਓ ਤੁਸੀਂ, ਹੈ ਨਾ, ਫੇਸਬੁੱਕ ਦੇਖ ਲਓ। ਅਸੀਂ ਸੋਸ਼ਲਾਈਜ਼ ਹੋਣ ਦੇ ਚੱਕਰ ਵਿੱਚ ਹੁਣ ਮੇਰਾ ਖਿਆਲ ਐਂਟੀ ਸੋਸ਼ਲ ਹੋ ਗਏ
0: ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਆਪਾਂ ਚਾਹੁੰਦੇ ਹਾਂ ਵੀ ਸਾਰਾ ਕੁਛ ਆਪਾਂ ਨਾਲ ਲੈ ਕੇ ਘੁੰਮੀਏ, ਸਾਡਾ ਸਮਾਂ ਬਚੇ। ਅਤੇ ਵੈਸੇ ਵੀ ਵੇਖਿਆ ਜਾਵੇ ਤਾਂ ਪਹਿਲਾਂ ਤੱਕ ਜਾਂ ਫਿਰ ਕਈ ਲੋਕ ਹਾਲੇ ਵੀ ਇਹਨੂੰ ਇਸ ਤਰੀਕੇ ਦੇ ਨਾਲ ਵੀ ਮੈਨੇਜ ਕਰਦੇ ਆ ਵੀ ਉਹਨਾਂ ਨੇ ਸਮਾਂ ਵੰਡਿਆ ਵੀ ਜਦੋਂ ਘਰ ਜਾਵਾਂਗੇ। ਅੱਛਾ, ਪਹਿਲਾਂ ਜਦੋਂ ਲੈਂਡਲਾਈਨ ਹੁੰਦਾ ਸੀ ਉਦੋਂ ਇੱਦਾਂ ਹੀ ਹੁੰਦਾ ਸੀ ਕਿ ਤੁਸੀਂ ਮਤਲਬ ਘਰੋਂ ਬਾਹਰ ਚਲੇ ਗਏ, ਇਹਦਾ ਮਤਲਬ ਇਹ ਥੋੜ੍ਹੀ ਵੀ ਕੰਮ ਰੁਕਦੇ ਸੀ। ਘਰ ਜਾਂਦੇ ਹੋ ਤੁਹਾਨੂੰ ਸਲਾਹ ਮਿਲ ਜਾਂਦਾ ਸੀ ਵੀ ਫਲਾਣੇ ਦਾ ਫੋਨ ਆਇਆ ਸੀ, ਅਤੇ ਉਹਨੂੰ ਤੁਸੀਂ ਉਸ ਵੇਲੇ ਕਾਲ ਬੈਕ ਤੁਸੀਂ ਕਰ ਲੈਂਦੇ ਹੋ। ਅਤੇ ਹੁਣ ਤਾਂ ਇਹ ਆ ਵੀ ਨਾਲ ਦੀ ਨਾਲ ਹੀ ਤੁਹਾਨੂੰ ਸੁਨੇਹਾ, ਨਾਲ ਦੀ ਨਾਲ ਹੀ ਤੁਹਾਨੂੰ ਉਹਦਾ ਆਨਸਰ ਚਾਹੀਦਾ, ਹੁਣ ਉਸ ਬੰਦੇ ਤੱਕ ਰੀਚ ਚਾਹੀਦੀ ਹੈ। ਅਤੇ ਜਦੋਂ ਬਣ ਗਈ ਆ, ਇੱਕ ਦੀ ਬਣ ਗਈ, ਦੋਵਾਂ ਦੀ ਬਣ ਗਈ ਆ, ਅਤੇ ਫਿਰ ਸਾਰਿਆਂ ਦੀ ਬਣਨੀ ਬੜੀ ਲਾਜ਼ਮੀ ਹੋ ਜਾਂਦੀ ਹੈ। ਫਿਰ ਇੱਕ ਜਿਹੜਾ ਵਾ ਉਹ ਫਿਰ ਉਹ ਆਪਣੇ ਆਪ ਨੂੰ ਹੀਣਾ ਜਿਹਾ ਸਮਝਣ ਲੱਗ ਪੈਂਦਾ ਵੀ ਮੇਰੇ ਕੋਲ ਆਹ ਚੀਜ਼ ਕਿਉਂ ਨਹੀਂ। ਸੇਮ ਆਪਾਂ ਬਜ਼ੁਰਗਾਂ 'ਚ ਵੇਖਦੇ,
8: ਤੁਸੀਂ ਦੇਖੋ ਪਹਿਲਾਂ ਪਿੰਡ ਜਦ ਤੁਹਾਡੇ ਨਾ 3 ਜਾਂ 4 ਘਰੀ ਫੋਨ ਆਇਆ ਹੋਊਗਾ। ਹੁਣ ਸਾਡੇ ਗੁਆਂਢੀਆਂ ਦੇ ਫੋਨ ਲੱਗਿਆ ਸੀ ਕਿਉਂਕਿ ਉਹਨਾਂ ਦੇ ਬਾਹਰ ਸੀਗੇ, ਚਾਚੇ ਤਾਏ ਕਨੇਡਾ ਅਮਰੀਕਾ, ਅਤੇ ਉਹਨਾਂ ਦੇ ਫੋਨ ਆਉਂਦਾ ਰਹਿੰਦਾ ਸੀਗਾ, ਅਤੇ ਉਹ 120 ਕਾਲਾਂ ਮਾਫ਼ ਨੇ ਜੀ, 220 ਕਾਲਾਂ ਮਾਫ਼ ਨੇ, ਇੱਦਾਂ ਦਾ ਸਿਸਟਮ ਜਿਹਾ ਹੁੰਦਾ ਸੀ। ਫਿਰ ਉਹ ਗੁਆਂਢੀਆਂ ਦੀ ਕੁੜੀ ਨੇ ਆ ਕੇ ਸੁਨੇਹਾ ਦੇ ਕੇ ਜਾਣਾ ਵੀ ਭਾਈ ਤੁਹਾਡਾ ਕੱਲ੍ਹ ਨੂੰ ਸ਼ਾਮ ਨੂੰ 6 ਵਜੇ ਫੋਨ ਆਉਣਾ, ਫਿਰ ਉਹਨਾਂ ਦੇ ਘਰ ਜਾ ਕੇ ਬਹਿਣਾ ਅਤੇ ਫੋਨ ਵੇਟ ਕਰਨੀ, ਕਿਉਂਕਿ ਇੱਕ ਦੂਜੇ ਤੱਕ ਗਰਜਾਂ ਸੀ। ਜੇ ਤੁਸੀਂ ਉਹਨਾਂ ਨੇ ਤੁਹਾਡਾ ਇੱਦਾਂ ਕੁਛ ਸਵਾਰਿਆ ਤਾਂ ਤੁਸੀਂ ਉਹਨਾਂ ਦਾ ਕੁਛ ਸਵਾਰਿਆ ਹੋਊ ਜਾਂ ਹੈ ਨਾ ਸਵਾਰ ਸਕਦੇ ਹੋ। ਸੋ ਇੱਕ ਨਾ ਇੱਕ ਸੋਸ਼ਲ ਫੈਬਰਿਕ ਬੜਾ ਵਧੀਆ ਸੀਗਾ। ਹੁਣ ਉਹ ਆ ਗਈ ਦਿਖਾਵੇ ਦੀ ਦੁਨੀਆ ਵੀ ਲੈ ਜਾਣਾ ਉਹਨਾਂ ਦੇ, ਹਾਂ ਇਹਦੂ ਤਾਂ ਬੰਦਾ ਆਪਦੀ ਚੀਜ਼ ਲੈ ਲਵੇ, ਹੈ ਨਾ। ਤੁਸੀਂ ਦੇਖੋ ਹਰੇਕ ਘਰ 'ਚ ਆਪੋ ਆਪਣੇ ਘਰਾਂ 'ਚ ਆਪਣੇ

0: ਉਹਦਾ ਕੰਮ ਤੁਹਾਡੇ ਕੰਮ ਤੋਂ 10 ਮਿੰਟ ਦੂਰ ਆ। ਇੱਦਾਂ ਦੀਆਂ ਹੋਰ ਬੜੀਆਂ ਉਦਾਹਰਨਾਂ ਨੇ ਮਤਲਬ, ਪਰ ਨਹੀਂ ਅਸੀਂ ਅੱਜ ਕੱਲ ਆਪਣੇ ਆਪ 'ਚ ਹੋ ਗਏ।
1: ਅਸੀਂ ਲੰਮਾ ਸਮਾਂ ਇੱਕ ਚੀਜ਼ ਮੰਗੀ ਆ ਨਾ ਵੀ ਰੱਬਾ ਸਾਨੂੰ ਕਿਸੇ ਅੱਗੇ ਹੱਥ ਨਾ ਟੱਡਣੇ ਪੈਣ। ਆਪਾਂ ਲੰਮਾ ਸਮਾਂ ਅਰਦਾਸਾਂ ਕੀਤੀਆਂ ਕਿਉਂਕਿ ਮੰਨ ਲਓ ਵੇਲੇ ਕੁਵੇਲੇ
0: ਤੁਹਾਨੂੰ,
1: ਹਾਂ ਵੇਲੇ ਕੁਵੇਲੇ ਤੁਹਾਨੂੰ ਕੰਧਾਲੇ ਦੀ ਲੋੜ ਪੈ ਗਈ, ਦਮੂਸੇ ਦੀ ਲੋੜ ਪੈ ਗਈ, ਅਗਲੇ ਨੇ ਐਵੇਂ ਜਾਣ ਕੇ ਨਹੀਂ ਦਿੱਤਾ, ਅਤੇ ਉਦੋਂ ਆਪਾਂ ਇਹ ਅਰਦਾਸਾਂ ਬਹੁਤ ਕੀਤੀਆਂ ਨੇ ਅਤੇ ਉਹ ਸਾਡੀਆਂ
0: ਅਰਦਾਸਾਂ ਪ੍ਰਵਾਨ
1: ਵੇਲੇ ਕੁਵੇਲੇ ਕਿਤੇ ਪ੍ਰਵਾਨ ਹੋਈਆਂ। ਪਰ ਇਹ ਆ ਵੀ ਉਹ ਹਰ ਇੱਕ ਚੀਜ਼ ਦਾ ਸਾਈਡ ਇਫੈਕਟ ਫਿਰ ਹੁੰਦਾ ਹੈ ਨਾ, ਹਾਂ ਵੀ ਉਹ ਚੀਜ਼ਾਂ ਫਿਰ ਤੁਸੀਂ ਲੈ ਲਈਆਂ ਮੰਗ ਕੇ, ਉਹ ਫਿਰ ਰੱਖ ਰਖਾਅ ਲਈ ਵੀ ਉਹਦਾ ਥਾਂ ਚਾਹੀਦੀ ਆ, ਉਹਦੀ ਸਾਂਭ ਸੰਭਾਲ ਵੀ ਚਾਹੀਦੀ, ਉਹਦੀ ਟੁੱਟ ਭੱਜ ਵੀ ਆ, ਅਤੇ ਅੱਜ ਕੱਲ੍ਹ ਤਾਂ ਉਹਦੀ ਅਪਗ੍ਰੇਡ ਵੀ ਬਹੁਤ ਆਉਂਦੀ।
0: ਹੁਣ ਮੰਨ ਲਓ ਸੋਸਾਇਟੀ 'ਚ ਆ, ਹੁਣ ਕਿਸੇ ਦਾ ਬੱਚਾ ਤੁਸੀਂ ਗਰਾਊਂਡਾਂ 'ਚ ਨਾਲ ਲੈ ਕੇ ਜਾਣਾ, ਫਿਰ ਤੁਹਾਡੇ ਦਿਮਾਗ 'ਚ ਇਹੀ ਜਾਣਾ ਵੀ ਯਾਰ ਇਹਨੂੰ ਕੁਛ ਹੋ ਗਿਆ, ਮੇਰੀ ਜ਼ਿੰਮੇਵਾਰੀ ਆ। ਮਤਲਬ ਅਸੀਂ ਸੋਸਾਇਟੀ ਉੱਦਾਂ ਦੀ ਬਣਾ ਲਈ ਵੀ ਸਾਡੇ ਕੋਲ ਹਰੇਕ ਚੀਜ਼ ਕੋਈ ਨਾ ਕੋਈ ਟੈਂਡ 'ਚ ਕਰਨਾ ਹੈਗਾ, ਯਾਰ ਉਹਦਾ ਕੰਮ 3 ਵਜੇ ਫਿਰ ਚੁਣਾ, ਮੇਰਾ 3:30 ਹੋਣਾ, ਮੈਂ ਆ ਕੇ ਨਿਆਣੇ ਚੱਕਣੇ, ਕੁਛ ਨਾ ਕੁਛ ਇੱਦਾਂ ਦਾ। ਕਿਉਂਕਿ ਨੀਤਾਂ ਨੂੰ ਮੁਰਾਦਾਂ, ਜਿਹੋ ਜਿਹੀ ਨੀਤ ਆ ਅੱਗੇ ਉਹੋ ਜਿਹਾ ਕੰਮ ਪੈ ਜਾਣਾ ਤੁਹਾਨੂੰ।
1: ਇੱਦਾਂ ਹੀ ਆ, ਹੁਣ ਉਹ ਪਹਿਲੀਆਂ ਦੇ ਵਿੱਚ ਇਹੀ ਪੈ ਵੀ ਹੁਣ ਜਿਹੜੇ ਬੱਚੇ ਸੀ ਆਪੇ ਚੱਲ ਜਾਂਦੇ ਸੀ ਜਾਂ ਛੋਟੇ ਸੀ ਅਤੇ ਬੱਸਾਂ ਲੈ ਜਾਂਦੀਆਂ ਸੀ, ਟੈਂਪੂ ਲੈ ਜਾਂਦੇ ਸੀ, ਪਰ ਹੁਣ ਅੱਜ ਕੱਲ੍ਹ ਆਪਾਂ ਵੇਖਦੇ ਹਾਂ ਵੀ ਉਹ ਵੀ ਸਾਰਿਆਂ ਨੇ ਕਰ ਲਿਆ ਵੀ ਨਹੀਂ ਬੱਚਾ ਖੱਜਲ ਬਹੁਤ ਹੁੰਦਾ, ਅਸੀਂ ਆਪਣੀ ਗੱਡੀ 'ਚ ਛੱਡ ਕੇ ਆਵਾਂਗੇ ਜਾਂ ਡਰਾਈਵਰ ਰੱਖ ਕੇ ਦੇਵਾਂਗੇ। ਸੋ ਜਿਹੜਾ ਜਿਹੜਾ ਜਿੱਦਾਂ ਜਿੱਦਾਂ ਕਿਸੇ ਨੂੰ ਸੌਜਲਦਾ ਵਾ, ਜਿੱਦਾਂ ਜਿੱਦਾਂ ਵਾਰਾ ਖਾਂਦਾ, ਉਹ ਉਸ ਉਸ ਤਰੀਕੇ ਦੇ ਨਾਲ ਆਪਣਾ ਸਟੇਟਸ ਸ਼ੋਅ ਕਰਦਾ। ਖੈਰ ਬਜ਼ੁਰਗਾਂ ਦੇ ਵਿੱਚ ਮੋਬਾਈਲ ਫੋਨ ਦੀ ਲੱਤ, ਸੋ ਅੱਜ ਆਪਾਂ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰ ਰਹੇ ਹਾਂ। ਬਹੁਤ ਸਾਰੀਆਂ ਸਮੱਸਿਆਵਾਂ ਨੇ ਜਿਹੜੀਆਂ ਕਿ ਕੋਮਨ ਨੇ, ਸਾਡੇ ਨਾਲ ਵੀ ਵਾਪਰਦੀਆਂ ਨੇ, ਪਰ ਬਜ਼ੁਰਗਾਂ ਦੇ ਵਿੱਚ ਇਹ ਜ਼ਿਆਦਾ ਵਾਪਰ ਜਾਂਦੀਆਂ। ਇੱਕ ਤਾਂ ਉਮਰ ਦਾ ਲਿਹਾਜ਼, ਇੱਕ ਉਸ ਹਿਸਾਬ ਨਾਲ ਅਜੋਕੇ ਸਮੇਂ ਜਾਂ ਫਿਰ ਟੈਕਨੋਲੋਜੀ ਦੇ ਹਾਣੀ ਨਾ ਆਉਣਾ, ਇਹ ਵੀ ਇੱਕ ਵਜ੍ਹਾ ਵਾ। ਅਤੇ ਆਪਾਂ ਵੇਖੀਏ ਤਾਂ ਬੜੀਆਂ ਚੀਜ਼ਾਂ ਬਾਹਰ ਹੀ ਨਹੀਂ ਆ ਪਾਉਂਦੀਆਂ ਜਿਹੜੀਆਂ ਜਿਹੜੀਆਂ ਹੁੰਦੀਆਂ ਵਾਪਰਦੀਆਂ। ਸਾਡਾ ਇਹ ਵੀ ਇੱਕ ਵਿਸ਼ਾ ਅੱਜ ਡਿਸਕਸ ਕਰਨ ਦਾ ਮਕਸਦ ਆ ਵੀ ਇੱਕ ਉਮਰ, ਵੈਸੇ ਤਾਂ ਹਰ ਇੱਕ ਉਮਰ ਦੇ ਵਿੱਚ ਹੀ ਆਪਾਂ ਪਰਦਾ ਪਾਉਣਾ ਚਾਹੁੰਦੇ ਹਾਂ, ਕੁਛ ਉੱਦਾਂ ਦਾ ਹੋਰ ਰੱਬ ਨਾ ਕਰੇ ਕੁਛ ਇੱਦਾਂ ਦਾ ਵਾਪਰੇ ਵੀ ਚਲੋ ਐਵੇਂ ਲੋਕਾਂ 'ਚ ਗੱਲ ਜਾਊਗੀ, ਐਵੇਂ ਬੇਇੱਜ਼ਤੀ ਹੁੰਦੀ ਆ। ਅਤੇ ਪਰ ਇਹ ਆ ਕਿ ਉਹ ਚੀਜ਼ਾਂ ਸਾਡਾ ਨੁਕਸਾਨ ਤਾਂ ਕਰ ਹੀ ਰਹੀਆਂ ਹੁੰਦੀਆਂ। ਜਦੋਂ ਆਪਾਂ ਕੋਈ ਡਿਸਕਸ ਕਰਾਂਗੇ ਇੱਕ ਦੂਸਰੇ ਤੱਕ, ਉਹ ਚੀਜ਼ਾਂ ਜਾਣਗੀਆਂ, ਪਤਾ ਲੱਗਣਗੀਆਂ, ਸਾਨੂੰ ਪਤਾ ਲੱਗੂ ਅਖਬਾਰਾਂ 'ਚ ਕੀ ਆ ਰਿਹਾ, ਸਟੱਡੀਜ਼ ਕੀ ਆ ਰਿਹਾ, ਅਤੇ ਉਸ ਲਿਹਾਜ਼ ਦੇ ਨਾਲ ਆਪਾਂ ਆਪਣੇ ਆਪਣੇ ਘਰਾਂ ਦੇ ਵਿੱਚ ਥੋੜ੍ਹਾ ਥੋੜ੍ਹਾ ਜਿਹਾ ਵਰਕਆਊਟ ਕਰਾਂਗੇ। ਆਪਾਂ ਆਪਣੇ ਤੌਰ ਦੇ ਉੱਤੇ ਵੀ ਸੋਚਣਾ ਸ਼ੁਰੂ ਕਰੀਏ ਕਿ ਆਖਿਰਕਾਰ ਇੱਦਾਂ ਹੁੰਦਾ ਕਿਉਂ ਆ,
0: ਸੋਰਸ 'ਤੇ ਜਾਈਏ ਜਿਹਨੂੰ,
1: ਸੋਰਸ 'ਤੇ ਹੁੰਦਾ ਇੱਦਾਂ ਕਿਉਂ ਆ, ਅਤੇ ਆਪਾਂ ਇਹਨੂੰ ਬੰਦ ਤਾਂ ਨਹੀਂ ਕਰਨਾ, ਨਾ ਕਰ ਸਕਦੇ ਹਾਂ, ਨਾ ਕਰਨਾ ਚਾਹੀਦਾ। ਮੈਂ ਕਹਿੰਦਾ
0: ਇਹ 'ਚ ਸਹੂਲਤਾਂ ਵੀ ਬੜੀਆਂ,
1: ਮਿਨੀਮਾਈਜ਼ ਕਿੱਦਾਂ ਕਰਨਾ ਇਹਨੂੰ, ਅਤੇ ਜਾਂ ਫਿਰ ਗਲਤ ਪਾਸੇ ਨਾ ਗੱਲ ਚੱਲ ਜਾਵੇ, ਕੋਈ ਗਲਤ ਪਾਸੇ ਕਿੱਦਾਂ ਵੀ ਸਕੈਮ ਅੱਜ ਕੱਲ੍ਹ ਬੜੇ ਹੁੰਦੇ ਨੇ, ਹੈ ਨਾ, ਉੱਥੇ ਗਲਤ ਤੁਹਾਡੇ ਨਾਲ ਕੁਛ, ਇੱਕ ਤਾਂ ਪੈਸੇ ਧੇਲੇ ਦਾ ਸਕੈਮ, ਇੱਕ ਤੁਹਾਡੇ ਨਾਲ ਉੱਦਾਂ ਤੁਹਾਨੂੰ ਪਸਾ ਲਿਆ ਜਾਂਦਾ, ਕੋਈ ਗਲਤ ਫੋਟੋਆਂ ਫਾਟੋਆਂ ਭੇਜ ਕੇ, ਤੁਹਾਡੀਆਂ ਫੋਟੋਆਂ ਮੰਗਵਾ ਕੇ, ਕੋਈ ਤੁਹਾਡੀ ਰਿਕਾਰਡਿੰਗਾਂ ਕਰਕੇ, ਉਹ ਸਾਰੇ ਸਮਝਦਾਰ ਨੇ, ਉਹ ਵੀ ਚੀਜ਼ਾਂ ਬਜ਼ੁਰਗਾਂ ਦੇ ਵਿੱਚ ਅੱਜ ਕੱਲ੍ਹ ਬਹੁਤ ਕੋਮਨ ਚੱਲ ਰਹੀਆਂ ਨੇ। ਇਸ ਤੋਂ ਇਲਾਵਾ ਤੁਹਾਡਾ ਜਿਹੜਾ ਆਪਣੀ ਸਿਹਤ ਦਾ ਨੁਕਸਾਨ, ਇਹ ਨਹੀਂ ਵੀ ਸਾਡਾ ਨਹੀਂ ਹੁੰਦਾ, ਪਰ ਉਹਨਾਂ ਦਾ ਵਧੇਰੇ ਹੋ ਜਾਂਦਾ ਵਾ, ਕਿਉਂਕਿ ਸਾਡੀ ਵੀ ਸ਼ਾਇਦ ਉਮਰ ਜਿੱਦਾਂ ਜਿੱਦਾਂ ਵਧੂਗੀ, ਮਾਨਸਿਕ ਤੌਰ ਦੇ ਉੱਤੇ ਆਪਾਂ ਵੀ ਕਮਜ਼ੋਰ ਹੋਵਾਂਗੇ, ਆਪਾਂ ਵੀ ਸਿਹਤ ਪੱਖੋਂ ਕਮਜ਼ੋਰ ਹੋਵਾਂਗੇ, ਸਾਡੇ ਵੀ ਸਰਵਾਈਕਲਾਂ ਸਰਵਾਈਕਲਾਂ ਧੋਣ ਪੀਣਾ ਹੌਲੀ ਹੌਲੀ ਵਧਣੀਆਂ ਨੇ, ਔਲਰੇਡੀ ਹੋ ਰਹੀਆਂ ਨੇ, ਇਹ ਹੋਰ ਵਧਣੀਆਂ, ਇਹ ਉਹਨਾਂ ਦੇ ਵਿੱਚ ਹੋਰ ਜ਼ਿਆਦਾ ਵੱਧਦੀਆਂ। ਅਤੇ ਜਿੱਦਾਂ ਜਿੱਦਾਂ ਆਪਾਂ ਹੁਣ ਵੇਖਦੇ ਹਾਂ ਵੀ ਜਿਹਨਾਂ ਕੋਲ ਵਿਹਲ ਆ, ਅਤੇ ਵਿਹਲ ਦਾ ਮਤਲਬ ਉਨਾ ਹੀ ਵਧੇਰੇ ਸਮਾਂ ਉਹਦੇ 'ਤੇ ਬਿਤਾਉਣਾ, ਸੋ ਜਿਹੜੀ ਮਿਸ ਇਨਫੋਰਮੇਸ਼ਨ ਆ ਉਹ ਵੀ ਸਾਨੂੰ ਤੰਗ ਪਰੇਸ਼ਾਨ ਕਰਦੀ ਆ। ਫਿਰ ਜਿਹੜੀ ਇੱਕ ਸਮੇਂ ਦੀ ਬਰਬਾਦੀ ਆ ਉਹ ਵੀ ਸਾਨੂੰ ਤੰਗ ਕਰਦੀ, ਕਿਉਂਕਿ ਆਪਾਂ ਅਕਸਰ ਵੇਖਦੇ ਹਾਂ ਨਾ ਕਿ ਇੱਕ ਉਮਰ ਹੁੰਦੀ ਸੀ ਵੀ ਇਹ ਮੰਨਿਆ ਜਾਂਦਾ ਵੀ ਬਜ਼ੁਰਗ, ਹੁਣ ਚਲੋ ਪਾਠ ਪੂਜਾ ਵਾਲੇ ਪਾਸੇ ਟਾਈਮ ਲੱਗ ਗਿਆ, ਪਰ ਉਹ ਪਾਠ ਪੂਜਾ ਜਿਹੜੀ ਆ ਉਹ ਸਮਾਰਟਫੋਨ ਦੇ ਉੱਤੇ ਹੋਣ ਲੱਗ ਪੈਂਦੀ ਹੈ ਬੰਦੇ ਨੂੰ ਨਾ, ਸਾਨੂੰ ਵੀ ਕਈ ਵਾਰੀ ਇੱਦਾਂ ਮਹਿਸੂਸ ਹੁੰਦਾ ਵੀ ਚਲੋ ਆਪਾਂ ਇਹਦੇ 'ਤੇ ਸੁਣ ਹੀ ਲਿਆ, ਹੈ ਨਾ, ਇਹਦੇ 'ਤੇ ਵੇਖ ਹੀ ਲਿਆ, ਪਰ ਅਸਲ ਦੇ ਵਿੱਚ ਉਹ ਜਿੱਦਾਂ ਤੁਸੀਂ ਗੱਲ ਸ਼ੁਰੂ ਕੀਤੀ ਸੀ ਵੀ ਉਹ ਜਿਹੜਾ ਵੇਖਣਾ ਵਾ ਉਹ ਜਿਹੜੀ ਲਾਈਟ ਆ ਉਹ ਨੀਲੀ, ਉਹ ਤੁਹਾਡਾ ਕੀ ਨੁਕਸਾਨ ਕਰਦੀ ਆ, ਹੈ ਨਾ, ਜਦੋਂ ਆਪਾਂ ਸਿਹਤ ਦੀ ਗੱਲ ਕਰਤੀ ਤਾਂ ਅੱਖਾਂ 'ਤੇ ਆਈ ਗਈਆਂ ਵਿੱਚ ਹੀ, ਉਹ ਸਾਰੀਆਂ ਚੀਜ਼ਾਂ ਨਾ ਹੀ ਦੱਸ ਪਾਉਂਦੇ ਹਾਂ, ਨਾ ਉਹਨਾਂ ਨੂੰ ਪਤਾ ਵਾ, ਨਾ ਹੀ ਇੱਦਾਂ ਦੀਆਂ ਵੀਡੀਓ ਉਹਨਾਂ ਤੱਕ ਆਉਣੀਆਂ। ਇਹ ਥੋੜ੍ਹੀ ਵੀਡੀਓ ਆਊਗੀ ਵੀ ਤੁਸੀਂ ਮੈਨੂੰ ਵੇਖ ਰਹੇ ਹੋ, ਤੁਹਾਡੀਆਂ ਅੱਖਾਂ ਦਾ ਬਹੁਤ ਨੁਕਸਾਨ ਹੋ ਰਿਹਾ, ਪਲੀਜ਼ ਇਹਨੂੰ ਬੰਦ ਕਰ ਦਿਉ, ਇੱਦਾਂ ਦੀ ਤਾਂ ਕਦੇ ਵੀ ਨਹੀਂ ਆਉਂਦੀ।
0: ਬੀੜੀ ਸੈਟਾਂ ਦੇ ਪੈਕਟ ਦਾ ਲਿਖਿਆ ਵੀ ਇਹਦੇ ਨਾਲ ਕੈਂਸਰ ਹੋ ਸਕਦਾ, ਫੋਨ 'ਤੇ ਕਿੱਥੇ ਲਿਖਿਆ ਹੋਣਾ।
1: ਨਹੀਂ ਹੈਰਾਨੀ ਦੀ ਗੱਲ ਹੈ ਨਾ ਵੀ ਆਪਾਂ ਇੱਦਾਂ ਦੀ ਰੀਲ ਤਾਂ ਆਪਾਂ ਕਦੇ ਨਹੀਂ ਵਹਿੰਦੇ ਵੀ ਫੋਨ ਦੇ ਵਿੱਚੋਂ ਹੀ ਆਵੇ ਵੀ ਅੱਧਾ ਘੰਟਾ ਹੋ ਗਿਆ ਵਾ, ਪਲੀਜ਼ ਮੈਨੂੰ ਬੰਦ ਕਰ ਦਿਉ।
0: ਉਹ ਹੈ ਨਹੀਂ, ਉਹ ਸਟੱਡੀ ਆਈ ਸੀ, ਉਹ ਕਹਿੰਦੇ ਵੀ ਬਜ਼ੁਰਗਾਂ ਦਾ ਵੀ ਇਹ ਫੋਨ ਸਮਾਰਟਫੋਨ ਬਹੁਤ ਨੁਕਸਾਨ ਕਰ ਰਹੇ ਆ, 4-4 ਘੰਟੇ ਦਾ ਐਵਰੇਜ ਟਾਈਮ ਆ,

0: ਕਹਿੰਦਾ ਜੀ ਤੁਹਾਨੂੰ ਕਿੱਥੋਂ ਪਤਾ ਲੱਗਿਆ? ਕਹਿੰਦਾ ਜੀ ਫੋਨ ਤੋਂ ਹੀ ਪਤਾ ਲੱਗਿਆ,
1: ਉਹਨੇ
0: ਰਿਪੋਰਟ ਆਈ ਉਹਦੇ ਤੇ।
1: ਉਹ ਹੈਗਾ ਸਾਰਾ ਕੁਛ ਹੀ ਆ, ਪਰ ਤੁਹਾਨੂੰ ਆਪ ਅੰਦਰ ਜਾ ਕੇ ਕੱਢਣਾ ਪਊਗਾ। ਇਹ ਨਹੀਂ ਉੱਤੇ ਉੱਤੇ ਬੈਠਾ ਹੋਊਗਾ, ਜਿੱਦਾਂ ਮੰਨ ਲਓ ਐਡ ਆ ਜਾਂਦੀ ਆ ਵੀ ਹੁਣ ਤੁਸੀਂ ਆਹ ਫਲਾਣੀ ਚੀਜ਼ ਨਵੀਂ ਤੁਸੀਂ ਖਰੀਦ ਸਕਦੇ ਹੋ, ਨਵੇਂ ਬੂਟ ਆ ਗਏ ਆ, ਨਵੇਂ ਕੱਪੜਿਆਂ ਤੇ ਸੇਲ ਲੱਗ ਗਈ ਆ,
0: ਸ਼ਰਾਬ ਬਣਾਉਣ ਵਾਲੇ ਕਦ ਕਹਿਣਗੇ ਵੀ ਇਹ ਹਾਨੀਕਾਰਕ ਆ।
1: ਉਹ ਚੀਜ਼
0: ਉਹ ਜਿੱਦਾਂ ਬਸ ਗੋਲ ਮੋੜ ਜਿਹਾ ਲਿਖਤਾ ਜਾਊਗਾ ਵੀ ਸੋਸ਼ਲੀ ਡਰਿੰਕ ਕਰੋ, ਇੱਕ ਦੋ ਪੈਕ ਠੀਕ ਨੇ ਤੁਹਾਡੇ ਲਈ, ਜੇ ਪ੍ਰੈਗਨੈਂਸੀ ਹੈ ਫਿਰ ਰਹਿਣ ਦਿਓ
1: ਰਹਿਣ ਦਿਓ। ਸੋ ਇਹ ਜਿੰਨੇ ਚਿਰ ਨੂੰ ਸਮਝ ਆਉਂਦੀਆਂ, ਸਭ ਤੋਂ ਪਹਿਲਾਂ ਤਾਂ ਸਾਡਾ ਮਕਸਦ ਇਹ ਵੀ ਪਹਿਲਾਂ ਅਸੀਂ ਆਪ ਸਮਝ ਲਈਏ।
0: ਹੁਣ ਤਾਂ ਦੇਖੋ ਟਰਮੀਨੋਲੋਜੀ ਕਿੱਡੀ ਆ, ਬਿੰਜ ਵਾਚਿੰਗ, ਹੁਣ ਤੁਸੀਂ ਉਹ ਕੋਈ ਸੀਰੀਜ਼ ਦੇਖਣ ਲੱਗ ਜਾਓ ਉਹਦੇ ਐਂਡ ਵਾਲੇ ਦੋ ਸੀਨ ਆਏ ਸਸਪੈਂਸ ਪਾ ਕੇ ਛੱਡ ਦੇਣਗੇ ਵੀ ਅਗਲੀ ਦੇਖਣੀ ਪੈਣੀ ਆ। ਦੁਨੀਆ ਅੱਧੀ ਅੱਧੀ ਰਾਤ ਤੱਕ ਵੀ ਵਾਢਾ ਧਰ ਲਿਆ, ਹੁਣ ਨਿਬੜ ਕੇ ਹਟੂ ਸਾਰੀ ਸੀਰੀਜ਼,
1: ਸਿਨੇਮੇ
0: ਦੀ ਟਿਕਟਾਂ ਨੀ ਸੀ ਵੇਚਦੀਆਂ ਉਹਨੂੰ ਸਸਤੀਆਂ, ਤੇ ਸੌਦਾ ਹੋਇਆ 200 ਰੁਪਈਏ ਦਾ ਨਾ, ਟਿਕਟ ਫੜ ਕੇ ਕਹਿੰਦਾ ਮੈਂ 150 ਹੀ ਦਊ, ਕਹਿੰਦਾ 150 ਦੇ ਦੇ, ਮੈਂ ਕਿਹੜਾ ਤੈਨੂੰ ਦੱਸਿਆ ਵੀ ਕਤਲ ਰਾਧਾ ਨੇ ਕੀਤਾ। ਗੱਲ ਕਰਦੇ ਸੀ ਬਜ਼ੁਰਗਾਂ ਦੀ, ਕਿਉਂਕਿ ਪੁਰਾਣੇ ਸਮਿਆਂ ਚ ਜਿਹੜਾ ਹਿਸਾਬ ਕਿਤਾਬ ਸੀ ਸਿਰ ਪੱਧਰਾ ਸੀ, ਨਿੱਕੇ ਹੁੰਦਿਆਂ ਢੱਕੇ ਚਾਰੇ, ਵੱਡੇ ਹੋਏ ਹਲਵਾਇਆ, ਬੁੱਢੇ ਵੇਰੇ ਮਾਲਾ ਫੇਰੀ, ਰੱਬ ਦਾ ਲਾਂਭਾ ਲਾਇਆ, ਤਿੰਨ ਫੇਜ਼ ਨੇ, ਤਿੰਨਾਂ ਫੇਜ਼ ਲਾਈਫ ਖਤਮ। ਪਰ ਹੁਣ ਉਹ ਚੀਜ਼ਾਂ ਰਹਿ ਨਹੀਂ ਗਈਆਂ। ਹੁਣ ਜੇ ਤਾਂ ਕੋਈ ਕੰਮ ਕਾਜ ਸੀਗਾ ਰਿਟਾਇਰਮੈਂਟ ਦੀ ਏਜ ਤੋਂ ਬਾਅਦ, ਇੱਕ ਵਾਰ ਬੰਦਾ ਡਿਪਰੈਸ਼ਨ ਚਲਿਆ ਜਾਂਦਾ ਵੀ ਅੱਛਾ ਕੱਲ੍ਹ ਨੂੰ ਕੰਮ 'ਤੇ ਨਹੀਂ ਜਾਣਾ, ਨਹੀਂ ਤਾਂ ਇੱਕ ਤੁਹਾਡੀ ਕੰਡੀਸ਼ਨਿੰਗ ਹੋਈ ਹੁੰਦੀ ਹੈ ਕੰਮ 'ਤੇ ਜਾਣ ਵਾਲੀ, ਸਵੇਰੇ ਉੱਠਣਾ, ਨਹਾਉਣਾ, ਧੋਣਾ, ਤਿਆਰ ਹੋਣਾ, ਹੈ ਨਾ, ਕੰਮ 'ਤੇ ਜਾਣਾ, ਕੰਮ ਤੋਂ ਆਉਣਾ, ਇੱਕ ਉਹ ਦੁਨੀਆ, ਇੱਕ ਉਹ ਦੁਨੀਆ ਵੀ ਹੁਣ ਸਾਰੀ ਦਿਹਾੜੀ ਕਰਨਾ ਕੀ ਹੈ। ਅਤੇ ਦੂਜਾ ਇਹਦੇ 'ਚ ਵੱਡਾ ਫੈਕਟਰ ਮੈਂ ਵੇਖਦਾ, ਅੱਗੇ ਮਾਪੇ ਥੋੜ੍ਹਾ ਬਹੁਤਾ ਟੀ ਵੀ ਵੇਖ ਲੈਂਦੇ ਸੀ, ਹੁਣ ਜਿਹੜਾ ਟੀ ਵੀ ਆ ਉਹਦੇ 'ਤੇ ਕਬਜ਼ਾ ਹੋ ਗਿਆ ਛੋਟੇ ਬੱਚਿਆਂ ਦਾ,
1: ਆਏ ਵੀ ਆ
0: ਉਹਨਾਂ ਨੂੰ ਟੀ ਵੀ ਵਿਚਾਰਿਆਂ ਨੂੰ ਆਪਣੀ ਪਸੰਦ ਦਾ ਦੇਖਣ ਨੂੰ ਮਿਲਦਾ ਹੀ ਨਹੀਂ, ਜੇ ਉਹ ਦੇਖਣ ਬੈਠੇ ਵੀ ਉਹਦੇ ਧੀ ਪੁੱਤ ਨੇ ਕਹਿਣਾ ਆ ਕੀ ਦੇਖੀ ਜਾਂਦੇ। ਫੋਨ ਉਹਨਾਂ ਦੇ ਹੱਥ 'ਚ ਆ, ਉਹਨਾਂ ਦੇ ਕੰਟਰੋਲ 'ਚ ਆ, ਇਹ ਉਹਨਾਂ ਦੀ ਇੱਕ ਜਿਵੇਂ ਨੋਟੀ ਕਾਰਨਰ ਜਿਹਾ ਕਹਿ ਲਓ ਜਾਂ ਇੱਕ ਸਪੇਸ ਆ ਉਹਨਾਂ ਦੀ, ਉਹਨਾਂ ਨੂੰ ਲੱਗਦਾ ਮੈਂ ਆਪਦੇ ਕਮਰੇ 'ਚ ਬੈਠਾ ਸੋਫੇ 'ਤੇ ਬੈਠਾ, ਮੈਂ ਹੁਣ ਫੋਨ 'ਤੇ ਆਪਣਾ ਮਰਜ਼ੀ ਦਾ ਕੰਟੈਂਟ ਮੀ ਟਾਈਮ ਆਏ। ਉਹ ਅਲੋਗਰਿਥਮ ਮੇਕ ਸ਼ੋਰ ਕਰਦਾ ਵੀ ਮੀ ਟਾਈਮ ਵੱਧ ਤੋਂ ਵੱਧ ਹੋ ਜਾਵੇ, ਘੰਟੇ ਦੇ 2 ਘੰਟੇ ਬਣ ਜਾਣ, 2 ਦੇ 4 ਬਣ ਜਾਣ। ਅਤੇ ਇੱਕ ਜਦੋਂ ਇਹ ਚੀਜ਼ਾਂ ਹੋਣ ਲੱਗ ਜਾਣ ਫਿਰ ਤੁਹਾਨੂੰ ਐਂਗਜ਼ਾਇਟੀ ਹੋਣੀ ਸ਼ੁਰੂ ਹੋ ਜਾਂਦੀ ਆ, ਹੈ ਨਾ, ਉਹਦੇ ਨਾਲ ਕੀ ਆ ਤੁਸੀਂ ਉਈ ਵਾਰ ਵਾਰ ਅੰਗੂਠਾ ਮਾਰ ਮਾਰ ਦੇਖੀ ਜਾਂਦੇ, ਵਟਸਐਪ 'ਤੇ ਕਿਸੇ ਦਾ ਮੈਸੇਜ ਤਾਂ ਨਹੀਂ ਆਇਆ, ਫੇਸਬੁੱਕ 'ਤੇ ਕਿਸੇ ਕੋਲ ਪਾਇਆ ਤਾਂ ਨਹੀਂ, ਇੱਕ ਦਿਖਾਵੇ ਦੀ ਦੁਨੀਆ, ਬਾਕੀ ਦੁਨੀਆ ਦੇ ਲੋਕ ਇਸ ਵੇਲੇ ਕੀ ਕਰ ਰਹੇ ਆ, ਕੋਈ ਰੈਸਟੋਰੈਂਟ ਗਿਆ ਹੋਇਆ, ਕੋਈ ਕਿਵੇਂ ਆ, ਕੋਈ ਕਿਵੇਂ ਆ। ਇਹੀ ਕਾਰਨ ਸੀ ਕਿ ਬਜ਼ੁਰਗਾਂ ਦੇ ਇੱਥੇ ਨਾ ਮੈਲਬਨ 'ਚ ਬਹੁਤ ਸਾਰੇ ਕਲੱਬ ਬਣੇ ਹੋਏ ਆ, ਤਾਂ ਕਿ ਉਹ ਆਪਸ 'ਚ ਸੋਸ਼ਲੀ ਇੰਟਰੈਕਟ ਕਰ ਸਕਣ, ਇੱਕ ਦੂਜੇ ਨਾਲ ਮਿਲ ਸਕਣ, ਹੱਸ ਖੇਡ ਸਕਣ, ਇਕੱਠੇ ਕਿਤੇ ਘੁੰਮਣ ਫਿਰਨ ਜਾ ਸਕਣ। ਉਹ ਮੈਨੂੰ ਮੈਡਮ ਬਰਾੜ ਦੀ ਗੱਲ ਚੇਤੇ ਆ ਜਾਂਦੀ ਆ, ਉਹ ਅੱਗੇ ਕਹਿੰਦੇ ਹੁੰਦੇ ਸੀ, ਕਹਿੰਦੇ ਵੀ ਕਈ ਲੋਕ ਕਹਿਣਗੇ ਬਜ਼ੁਰਗਾਂ ਨੂੰ ਵੀ ਜਦ ਤੁਹਾਡੇ ਧੀ ਪੁੱਤ ਕੰਮਾਂ ਤੋਂ ਆਉਂਦੇ ਆ ਤੁਸੀਂ ਦਰਵਾਜ਼ਾ ਖੋਲ੍ਹੋ ਪਿਆਰ ਨਾਲ, ਤੁਸੀਂ ਉਹਨਾਂ ਨੂੰ ਕਹੋ ਬੇਟੇ ਮੈਂ ਤੁਹਾਡੇ ਲਈ ਚਾਹ ਬਣਾ ਕੇ ਦਿੰਦੀ ਹਾਂ, ਆਓ ਆਪਾਂ ਸੋਫੇ 'ਤੇ ਬੈਠ ਕੇ ਗੱਲਾਂ ਕਰੀਏ। ਕਹਿੰਦੀ ਸੋਫੇ 'ਤੇ ਗੱਲਾਂ ਕਰੀਏ, ਉਹ ਤਾਂ ਘਰੇ ਐਂ ਵੜਦੇ ਜਿਵੇਂ ਪੁਲਿਸ ਨੇ ਘੁੱਟੇ ਹੁੰਦੇ। ਫੋਨ 'ਤੇ ਹੱਥ ਆ ਜਾਂ ਕੰਨ 'ਤੇ ਫੋਨ ਆ, ਹੈ ਨਾ, ਜਦੋਂ ਕੋਈ ਬੰਦਾ ਘਰ 'ਚ ਵੜਦਾ ਤੁਸੀਂ ਦੇਖੋ ਇਹ, ਹੈ ਨਾ, ਆਪਣੇ ਘਰਾਂ ਦੀ ਇਹ ਆਮ ਜਿਹੀ ਗੱਲ ਆ, ਅਤੇ ਗੱਲ ਕਰਨੀ ਕਿਹਦੇ ਨਾਲ? ਸੋ ਜਿਹੜਾ ਉਹ ਸੋਸ਼ਲੀ ਸੁਸਾਇਟੀ ਦਾ ਤਾਣਾ ਬਾਣਾ ਫੈਬਰਿਕ ਆ ਜਿਹੜਾ, ਉਹ ਅਸੀਂ ਇੱਦਾਂ ਦਾ ਬਣਾ ਲਿਆ ਕਿ ਸਭ ਕਿਸੇ ਕੋਲ ਜੇ ਆਪੋ ਆਪਣੀ ਕਾਰ ਆ ਤਾਂ ਆਪੋ ਆਪਣਾ ਫੋਨ ਵੀ।
1: ਨਾਲੇ ਗੱਲ ਦਾ ਤਾਂ ਇਹ ਵੀ ਆ ਨਾ ਵੀ ਹੁਣ ਮੰਨ ਲਓ ਹਰ ਕੋਈ ਇਸੇ ਘੋੜੇ 'ਤੇ ਸਵਾਰ ਹੈ ਅਤੇ ਹਰ ਕੋਈ ਸਫ਼ਰ ਕਰ ਰਿਹਾ। ਹੁਣ ਮੰਨ ਲਓ ਇੱਕ ਪਾਸੇ ਆਪਾਂ ਇੱਕ ਡਿਸਕਸ਼ਨ ਕਰਦੇ ਹਾਂ ਵੀ ਸਾਨੂੰ ਸਾਡੇ ਬੱਚਿਆਂ ਨੂੰ ਟਾਈਮ ਦੇਣਾ ਚਾਹੀਦਾ, ਹੈ ਨਾ, ਬੱਚਿਆਂ ਨੂੰ ਮਾਂ ਪਿਓ ਨੂੰ ਆਫਕੋਰਸ ਦੇਣਾ ਚਾਹੀਦਾ, ਅਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਬਜ਼ੁਰਗਾਂ ਨੂੰ ਦੇਣਾ ਚਾਹੀਦਾ। ਪਰ ਸੱਚਾਈ ਇਹ ਹੈ ਵੀ ਤੁਹਾਡੇ ਕੋਲ ਤਾਂ ਆਪਣੇ ਆਪ ਦੇ ਲਈ ਟਾਈਮ ਨਹੀਂ ਹੈਗਾ।
0: ਇੱਦਾਂ
1: ਗੱਲ ਤਾਂ ਸਾਰੀ ਆਹ ਆ ਵੀ ਤੁਸੀਂ ਉਸ ਚੀਜ਼ ਨੂੰ ਇੰਨਾ ਕੁ ਜ਼ਿਆਦਾ ਤੁਸੀਂ ਪਜ਼ਲ ਕਰਤਾ, ਇੰਨਾ ਕੁ ਜ਼ਿਆਦਾ ਉਲਝਾ ਤਾ, ਅਤੇ ਹੁਣ ਕਹਿ ਕੋਈ ਕਿਸੇ ਨੂੰ ਕੁਛ ਨਹੀਂ ਸਕਦਾ। ਰੀਜ਼ਨ ਉਹਦਾ ਇਹ ਆ ਕਿ ਮਾਂ ਪਿਓ ਨੂੰ ਵੀ ਤਾਂ ਇਹੋ ਹੀ, ਮਾਂ ਪਿਓ ਦਾ ਵੀ ਇਹੋ ਸੁਪਨਾ ਸੀ ਵੀ ਹੋਰ ਕਮਾਈ ਹੋਵੇ, ਹੋਰ ਵੱਡੇ ਘਰ ਹੋਣ, ਹੋਰ ਤਰੱਕੀਆਂ ਕਰਨ, ਬਾਹਰਲੇ
0: ਮੁਲਕ ਤੋਂ ਬਾਹਰ ਹੀ ਰਹਿਣਾ ਪਵੇ,
1: ਬਾਹਰਲੇ ਮੁਲਕਾਂ ਦੇ ਵਿੱਚ ਜਾਣ, ਉਦੋਂ ਫਿਰ ਆਪਾਂ ਸਾਈਡ ਇਫੈਕਟ ਨਹੀਂ ਨਾ ਨਾਲ ਸੋਚੇ ਵੀ ਇਹਦੇ ਹੋਰ ਸਾਈਡ ਇਫੈਕਟ ਕੀ ਨੇ। ਸਮੇਂ ਦੇ ਸਮਾਜ ਦੇ ਹਾਣੀ ਹੋ ਕੇ ਰਹਿਣ ਦੇ ਲਈ ਤੁਹਾਨੂੰ ਇੰਨਾ ਕੁ ਜ਼ਿਆਦਾ ਫਸ ਕੇ ਇੰਨਾ ਕੁ ਜ਼ਿਆਦਾ ਬਿਜ਼ੀ ਇੰਨਾ ਕੁ ਜ਼ਿਆਦਾ ਅੰਗੇਜ ਰਹਿਣਾ ਪੈਂਦਾ ਉਹ ਚਾਹੇ ਫੋਨ 'ਤੇ ਹੋਵੇ ਚਾਹੇ ਕੰਮਾਂ ਕਾਰਾਂ ਦੇ ਵਿੱਚ ਹੋਵੇ ਉਹਦੇ ਦਰਮਿਆਨ ਤੁਸੀਂ ਫਿਰ ਤੁਸੀਂ ਇਹ ਛੱਡੋ ਵੀ ਆ ਹਾਲੇ ਤਾਂ ਆਪਾਂ ਰੌਲਾ ਪਹਿਲਾਂ ਇਹ ਪਾ ਰਹੇ ਹਾਂ ਵੀ ਬੱਚਿਆਂ ਨੂੰ ਟਾਈਮ ਦੇਣਾ ਚਾਹੀਦਾ ਅਤੇ ਨਾਲ ਆਹ ਤਾਂ ਗੱਲ ਆਪਾਂ ਕਦੀ ਕੀਤੀ ਨਹੀਂ
0: ਕੋਈ ਸ਼ੱਕ ਨਹੀਂ
1: ਟਾਈਮ ਆਊਗਾ ਕਿੱਥੋਂ ਟਾਈਮ ਤਾਂ ਉਨਾ ਹੀ ਆ
0: ਆ ਮਤਲਬ ਪ੍ਰਿੰਸੀਪਲੀ ਤਾਂ ਜਿਹੜੇ ਮੋਟਾ ਜਿਹਾ ਫਾਰਮੂਲਾ ਤਾਂ ਇਹੀ ਆ ਵੀ 8 ਘੰਟੇ ਕੰਮ ਦੇ 8 ਘੰਟੇ ਸੌਣ ਦੇ ਤੇ 8 ਘੰਟੇ ਤੁਹਾਡੇ ਤੁਹਾਡੇ ਪਰਿਵਾਰ ਦੇ
1: ਸੁਣ ਚ ਸੋਹਣਾ ਲੱਗਦਾ
0: ਹਾਂ ਪਰ ਉਹ 8 ਘੰਟੇ ਚੋਂ 4 ਘੰਟੇ ਤਾਂ ਹੁਣ ਮੋਬਾਈਲ ਫੋਨ ਦੇ ਚਲੇ ਗਏ
1: ਇਹ ਸੁਣ ਚ ਸੋਹਣਾ ਲੱਗਦਾ ਕੋਈ ਵਿਰਲਾ ਹੀ ਹੋਊਗਾ ਕਰਮ ਵਾਲਾ ਜਿਹੜਾ ਸਿਰਫ 8 ਘੰਟੇ ਕੰਮ ਕਰ ਰਿਹਾ
0: ਸਹੀ
1: ਕਹਿਣ ਨੂੰ ਹੀ ਆ ਨਾ ਫਾਰਮੂਲਾ
0: ਆਮ ਤੌਰ 'ਤੇ 10 ਘੰਟੇ 'ਚ ਕਿਉਂਕਿ ਹੁਣ ਉਹ ਕਹਿੰਦਾ ਮੇਰੀ ਕੰਪਨੀ ਨੇ ਮੈਨੂੰ ਕੰਪਿਊਟਰ ਦਿੱਤਾ ਕਹਿੰਦਾ ਵਧਾਈਆਂ ਹੁਣ ਘਰੇ ਵੀ ਕੰਮ ਕਰਨਾ ਪੈਣਾ
1: ਸੱਚਾਈ ਇਹੋ ਹੀ ਆ ਹੁਣ ਮੰਨ ਲਓ ਇੱਕ ਕੰਪਨੀ ਕਹਿ ਵੀ ਦੇਵੇ ਚਲੋ ਆਪਾਂ ਤੇ ਆਪਾਂ ਸਾਰੇ ਇਸ ਸਿਨੈਰੀਓ ਚੋਂ ਬਾਹਰ ਹੀ ਆ ਲਗਭਗ
0: ਰਾਈਟ ਟੂ ਡਿਸਕਨੈਕਟ ਦਾ ਅੱਗੇ ਕਿੰਨਾ ਰੌਲਾ ਪਿਆ ਪਿੱਛੇ ਜੇ ਬਈ ਤੁਹਾਡਾ ਬੌਸ ਜਾਂ ਕੋਈ ਹੈ ਨਾ ਬੰਦਾ ਤੁਹਾਨੂੰ ਘਰੇ ਕੰਮ ਤੋਂ ਬਾਅਦ ਫੋਨ ਨਹੀਂ ਕਰ ਸਕਦਾ
1: ਤੇ ਕਿੰਨਿਆਂ ਨੇ ਗਵਾਈਆਂ ਹੋਣਗੀਆਂ ਨੌਕਰੀਆਂ ਤੇ ਕਿੰਨਿਆਂ ਨੇ ਬਹਿ ਕੇ ਰੀਨੈਗੋਸ਼ੀਏਟ ਕੀਤਾ ਹੋਊਗਾ ਉਸ ਚੀਜ਼ ਦੇ ਉੱਤੇ ਡਿਪੈਂਡ ਕਰਦਾ ਨਾਲੇ ਚਲੋ ਮੰਨ ਲਓ
0: ਕੰਮ ਦੀ ਨੇਚਰ ਤੇ ਡਿਪੈਂਡ ਕਰਦਾ ਹੁਣ ਫੈਕਟਰੀ ਵਰਕਰ ਕਹੇ ਇੱਕ ਵਾਰ ਮੁੜਿਆ ਤਾਂ ਮੁੜਿਆ ਆ ਪਰ ਸਾਡੇ ਕੰਮ ਹੁਣ ਉਦਾਂ ਦੇ ਰਹਿ ਨਹੀਂ ਨਾ ਗਏ
1: ਨਹੀਂ ਪਰ ਆਪਾਂ ਮੰਨ ਲੈਂਦੇ ਹਾਂ ਚਲੋ ਵੀ 8 ਘੰਟੇ ਕੰਮ ਕਰਦਾ ਜੇ ਮੰਨ ਲਓ ਇੱਕ ਬੰਦਾ 8 ਘੰਟੇ ਕੰਮ ਕਰਦਾ ਤੇ ਉਹਦਾ ਸਵੇਰੇ ਕੰਮ ਤੇ ਜਾਣ ਦਾ ਟਾਈਮ ਤੇ ਆਉਣ ਦਾ ਟਾਈਮ ਵਿੱਚ ਪਾ ਲਓ
0: ਹਾਂਜੀ
1: ਆਰਾਮ ਦੇ ਨਾਲ 11 ਹੋ ਗਏ
0: ਸਹੀ ਸਹੀ
1: ਠੀਕ ਹੈ ਜੀ ਤੇ ਇਹ ਕਹਿਣ ਦੀਆਂ ਹੀ
0: ਹੁਣ ਉਹਦਾ ਐਂਟਰਟੇਨਮੈਂਟ ਦਾ ਟਾਈਮ ਸਕੁਈਜ਼ ਹੋ ਗਿਆ ਹੁਣ ਰੋਟੀ ਖਾਂਦਾ ਫੋਨ ਦੇਖੋ
1: ਹਾਂ ਉਹ ਫਿਰ ਹੁਣ
0: ਕਿਤਨਾ ਕਿਤੋਂ ਕੰਪਨਸੇਟ ਕਰੂ
1: ਹਾਂ ਉਹ ਸਮਾਂ ਜਿਹੜਾ ਵਾ ਉਹ ਬੱਚਿਆਂ ਦੇ ਕੋਲੋਂ ਚੁਰਾ ਕੇ ਬਜ਼ੁਰਗਾਂ ਨੂੰ ਦਿਓ ਜਾਂ ਬਜ਼ੁਰਗਾਂ ਦੇ ਕੋਲੋਂ ਚੁਰਾ ਕੇ ਦਿਓ ਉਹਨਾਂ ਨੂੰ ਦਿਓ ਜਾਂ ਆਪਣੇ ਆਪ ਦੇ ਕੋਲੋਂ ਚੁਰਾ ਕੇ ਉਹਨਾਂ ਦੋਵਾਂ ਨੂੰ ਦਿਓ
0: ਕੋਈ ਸ਼ੱਕ
1: ਕੁਛ ਤਾਂ ਕਰੂਗਾ ਫਿਰ ਕਿਸੇ ਨਾ ਕਿਸੇ ਦੀ ਆਪਾਂ ਕਹਾਂਗੇ ਵੀ ਮਾਨਸਿਕ ਸਿਹਤ 'ਤੇ ਅਸਰ ਹੋਣੀ
0: ਮਤਲਬ ਅਸੀਂ ਕਹਿਣ ਦਾ ਸਾਡਾ ਭਾਵ ਇਹੀ ਆ ਵੀ ਅਸੀਂ ਸੋਰਸ 'ਤੇ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਇਹ ਹੈ ਨਾ ਕਿੱਥੋਂ ਗੱਲ ਨਿਕਲੀ ਕਿੱਥੋਂ ਆ ਅਤੇ ਕੀ ਇਹ ਸਾਡੇ ਕੰਟਰੋਲ 'ਚ ਹੈਗੀ ਆ ਜਾਂ ਸਾਨੂੰ ਸਾਰਾ ਸੋਸਾਇਟੀ ਦਾ ਫੈਬਰਿਕ ਜਾਂ ਤਾਣਾ ਬਾਣਾ ਬਦਲਣ ਦੀ ਲੋੜ ਆ ਜਾਂ ਤੁਹਾਨੂੰ ਲੱਗਦਾ ਵੀ ਨਹੀਂ ਇਹਦੇ ਬਾਵਜੂਦ ਵੀ ਕਿਤੇ ਨਾ ਕਿਤੇ ਕੋਈ ਹੱਲ ਕੀਤੇ ਜਾ ਸਕਦੇ ਆ ਪਹਿਲੀ ਗੱਲ ਤਾਂ ਇਹੀ ਆ ਕਿ ਕੀ ਵਾਕਈ ਤੁਹਾਡੇ ਘਰ 'ਚ ਵੀ ਇਹ ਸਮੱਸਿਆ ਹੈਗੀ ਜਾਂ ਤੁਸੀਂ ਫੋਨ ਕਰਕੇ ਸਾਨੂੰ ਇਹ ਦੱਸ ਸਕਦੇ ਹੋ ਵੀ ਅਸੀਂ ਆਪਦੇ ਬਾਪੂ ਦੀ ਗੱਲ ਨਹੀਂ ਕਰਦੇ ਕਿਸੇ ਦੇ ਬਾਪੂ ਦੀ ਗੱਲ ਕਰਦੇ
1: ਬਾਕੀ ਨਹੀਂ ਕਰਦੇ
0: ਬਾਕੀ ਬਜ਼ੁਰਗ ਜਿਹੜੇ ਮੈਂ ਦੇਖਦਾ
1: ਨਹੀਂ ਵੇਖੋ ਇਹ ਹਰ ਥਾਂ ਹੀ ਆ ਅਤੇ ਇਹ ਅਗੇਨ ਇਹ ਨਾ ਮਸਲਾ ਇੱਦਾਂ ਦਾ ਵਾ ਭਾਵੇਂ ਸਾਡੇ ਬਜ਼ੁਰਗ ਨੇ ਭਾਵੇਂ ਅਸੀਂ ਆਪ ਆ ਸਾਡੇ ਯਾਰ ਦੋਸਤ ਆ ਜਾਂ ਪਾਰਟਨਰ ਆ ਬੱਚੇ ਨੇ ਸਾਨੂੰ ਫੋਨ ਹਮੇਸ਼ਾ ਕਿਸੇ ਦੂਸਰੇ ਦੇ ਹੱਥ 'ਚ ਫੜਿਆ ਹੀ ਭੈੜਾ ਲੱਗਦਾ ਫਿਰ ਤੁਹਾਨੂੰ ਅਹਿਸਾਸ ਹੁੰਦਾ ਇਹਨੇ ਧੋਣ ਪੀੜ ਕਰਾ ਲੈਣੀ ਆ ਜਦਕਿ ਤੁਸੀਂ ਵੀ ਹਲੇ ਹੁਣੇ ਹਟੇ ਹੁੰਦੇ ਤੁਸੀਂ ਵੀ ਅੱਕ ਕੇ ਹਟੇ ਹੁੰਦੇ ਹੋ ਅੱਛਾ ਹੈਰਾਨੀ ਦੀ ਗੱਲ ਇਹ ਆ ਵੀ ਚਲੋ ਆਪਾਂ ਬਜ਼ੁਰਗਾਂ ਦੇ ਵਿੱਚ ਵੀ ਇਹ ਚੀਜ਼ ਤੇ ਅੱਜ ਕੱਲ੍ਹ ਤੇ ਚਲੋ ਨੌਜਵਾਨਾਂ 'ਚ ਵੀ ਆਉਣ ਲੱਗ ਪਈ ਜਾਂ ਫਿਰ ਸਾਰਿਆਂ 'ਚ ਹੀ ਆਉਣ ਲੱਗ ਪਈ ਆ ਈਵਨ ਬੱਚਿਆਂ 'ਚ ਵੀ ਮੈਂ ਵੇਖਦਾ ਵਾਂ ਵੀ ਇਹ ਸਮੱਸਿਆ ਆਉਣ ਲੱਗ ਪਈ ਆ ਜਿਹੜੀ ਧੋਣ ਪੀੜ ਵਾਲੀ ਸਰਵਾਈਕਲ ਦੀ ਜਾਂ ਫਿਰ ਇੱਕ ਪਾਸਿਓਂ ਧੋਣ 'ਚ ਹੀ ਪੀੜ ਰਹਿਣੀ ਇਹ ਪਤਾ ਸਾਰਿਆਂ ਨੂੰ ਹੀ ਆ ਵੀ ਕਿਹੜੀ ਵਜ੍ਹਾ ਦੇ ਕਰਕੇ ਆ ਪਰ ਦਵਾਈ ਦਵੂਈ ਜੀ ਖਾ ਕੇ ਮਾੜਾ ਜਿਹਾ ਟਿਊਬ ਟਾਪ ਜੀ ਲਾ ਕੇ ਮਾੜੀ ਜੀ ਸਿੱਧੀ ਹੁੰਦੀ ਆ ਅਤੇ ਵੇਖੀ ਦਾ ਫਿਰ ਫੋਨ ਹੀ ਆ
0: ਜਾਂ ਦੱਸੀ ਦਾ ਹੀ ਨਹੀਂ ਕਿਉਂਕਿ ਦੱਸੂਗਾ ਤਾਂ ਫਿਰ ਕੋਈ ਟੋਕੂਗਾ
1: ਤਾਂ ਇਹ ਗੱਲ ਸੁਣ ਕੇ ਨਹੀਂ ਕੋਈ ਰਾਜੀ ਨਾ ਆਪਾਂ ਸੁਣ ਕੇ ਰਾਜੀ ਹਾਂ
0: ਬਜ਼ੁਰਗ ਹਨਾ ਉਹਨਾਂ 'ਚ ਔਰਤਾਂ ਦੇ ਮੁਕਾਬਲੇ ਜ਼ਿਆਦਾ ਸਮੱਸਿਆ ਕਿਉਂਕਿ ਔਰਤਾਂ ਫਿਰ ਆਪਣਾ ਥੋੜਾ ਬਹੁਤਾ ਟਾਈਮ ਕਿਚਨ 'ਚ ਰਸੋਈ 'ਚ ਇੱਧਰ ਉੱਧਰ ਲਾ ਲੈਂਦੀਆਂ
1: ਬੱਚਿਆਂ ਨਾਲ ਲਾ ਲੈਂਦੀਆਂ ਥੋੜਾ ਬਹੁਤ
0: ਪਰ ਜਿਹੜੇ ਬੰਦੇ ਆ ਉਹ ਤਾਂ ਬਿਲਕੁਲ ਕਿਉਂਕਿ ਪਹਿਲਾਂ ਮੰਨ ਲਓ ਨੌਕਰੀ ਪੇਸ਼ਾ ਸੀ ਜਾਂ ਹਨਾ ਸੋਸ਼ਲ ਫੈਬਰਿਕ ਦਾ ਪਾਰਟ ਸੀ ਉਹ ਹੁਣ ਆਸਟ੍ਰੇਲੀਆ 'ਚ ਆ ਕੇ ਇਕੱਲਪਣਾ ਮਹਿਸੂਸ ਕਰਦੇ ਆ ਅਤੇ ਉਹਨਾਂ ਨੂੰ ਲੱਗਦਾ ਵੀ ਇਹ ਮੇਰਾ ਹਾਥੀ ਮੇਰਾ ਸਾਥੀ ਇਹੀ ਆ
1: ਇਹੋ ਹੀ ਆ ਹੁਣ ਸਾਰਾ ਕੁਛ ਅਤੇ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਅਤੇ ਆ ਕੇ ਅਤੇ ਤੁਸੀਂ ਵੀ ਹੁਣ ਅਗਲੇ ਹਿੱਸੇ ਦੇ ਵਿੱਚ ਕਾਲ ਕਰਿਓ ਅਤੇ ਤੁਸੀਂ ਵੀ ਦੱਸਿਓ ਕਿ ਵਾਕਈ ਤੁਹਾਨੂੰ ਵੀ ਲੱਗਦਾ ਤੁਹਾਡੇ ਘਰ ਦੇ ਵਿੱਚ ਇਹ ਸਮੱਸਿਆ ਵਾ ਅਤੇ ਕਿੱਦਾਂ ਤੁਸੀਂ ਇਹਨੂੰ ਕੰਟਰੋਲ ਕੀਤਾ ਜਾਂ ਕਿੱਦਾਂ ਤੁਸੀਂ ਕਰ ਸਕਦੇ ਹੋ ਜੇ ਸਾਡੇ ਕੋਲ ਦੋ ਚਾਰ ਪੁਆਇੰਟ ਨੇ ਅਤੇ ਉਹ ਆਪਾਂ ਤੁਹਾਡੇ ਨਾਲ ਸਾਂਝੇ ਕਰ ਲਵਾਂਗੇ ਜੇ ਕੋਈ ਬਜ਼ੁਰਗ ਕਾਲ ਕਰ ਸਕਦੇ ਹੋਣ ਤਾਂ ਉਹ ਪਲੀਜ਼ ਉਹ ਵੀ ਜ਼ਰੂਰ ਕਰਨ ਅਤੇ ਉਹ
0: ਇਹੀ ਕਹਿਣਾ ਕੋਈ ਪੱਥਰ ਸੇ ਨਾ ਮਾਰੇ ਮੇਰੇ ਮਹਿਬੂਬ ਕੋ ਪੱਥਰ ਉਹੀ ਮਾਰੇ ਹੈ ਨਾ ਜਿਹਨੇ ਕਦੇ ਝੂਠ ਨਾ ਬੋਲਿਆ ਹੋਵੇ ਜਿਹੜਾ ਆਪ ਨਾ ਵਰਤਦਾ ਹੋਵੇ ਫੋਨ ਉਹੀ ਟੋਕੇ ਸਾਨੂੰ ਕਾਕਾ
1: ਸਮੱਸਿਆ ਇਹੋ ਹੀ ਆ ਪਰ ਇਹ ਆ ਵੀ ਆਪਾਂ ਹੁਣ ਜੇ ਗੱਲ ਨਹੀਂ ਕਰਾਂਗੇ ਤੇ ਉਹਦਾ ਕੁਛ ਨਾ ਕੁਛ ਆਪਾਂ ਇਹ ਨੀ ਕਹਿੰਦੇ ਵੀ ਇਹਨੂੰ ਏਦਾਂ ਹੀ ਗੱਲਾਂ ਬਾਤਾਂ ਇੰਨੇ ਹਟ ਜਾਣਾ ਪਰ ਥੋੜਾ ਬਹੁਤਾ ਫਰਕ ਪੈ ਜਾਂਦਾ ਜਦੋਂ ਆਪਾਂ ਗੱਲ ਕਰਦੇ ਹਾਂ ਥੋੜੇ ਦਿਨ ਤੇ ਅਸਰ ਰਹਿੰਦਾ ਹੀ ਆ ਆਪਾਂ 100 ਤੋਂ 80 ਤੇ ਵੀ ਲਿਆਈਏ ਤੇ ਕੋਈ ਸਾਡਾ ਫਾਇਦਾ ਹੀ ਹੋਊਗਾ।
0: ਕਈ ਵਾਰ ਹੁਣ ਕਿਸੇ ਨੂੰ ਇਹੀ ਜਿਤਾ ਦੇਣਾ ਜਾਂ ਇਹ ਕਹਿ ਦੇਣਾ ਵੀ ਤੁਸੀਂ ਭਾਈ ਡਿਪਰੈਸ ਤਾਂ ਨਹੀਂ ਫੀਲ ਕਰਦੇ, ਉਹ ਕਹਿੰਦਾ ਮੈਂ ਕਰਦਾ। ਤੁਸੀਂ ਅੰਕਲ ਜੀ ਹੁਣ ਇੱਕ ਚੀਜ਼ ਨੋਟ ਕਰਨੀ ਹੈ, ਆਪਣੀ ਡੈਰੀ 'ਤੇ ਰੋਜ਼ ਲਿਖਣਾ ਵੀ ਤੁਸੀਂ ਰੋਜ਼ ਕਿੰਨੇ ਘੰਟੇ ਮੋਬਾਈਲ ਫੋਨ ਦੇਖਦੇ ਹੋ। ਉਹ ਯਾਰ ਡਿਪਰੈਸ ਫੀਲ ਕਰਦਾ ਉਹਦੇ ਤੋਂ, ਤਾਂ ਮੈਂ ਤਾਂ ਕਰਕੇ ਤਾਂ ਦੇਖਦਾ,
1: ਉਸੇ ਕਰਕੇ ਤੇ ਕਰੀਦਾ।
0: ਕਹਿ ਹੁਣ ਇਹਨੂੰ ਉਲਟ ਕਰਕੇ ਦੇਖਿਓ ਜੀ, ਇਹਨੂੰ ਘਟਾ ਕੇ ਦੇਖੋ, ਇਹਨੂੰ ਚਾਰ ਘੰਟੇ ਦੇ ਦੋ ਕਰਕੇ ਦੇਖੋ, ਜੇ ਦੋ ਆ ਤਾਂ ਇੱਕ ਕਰਕੇ ਦੇਖੋ, ਤੇ ਫਿਰ ਇੱਕ ਹਫ਼ਤਾ ਦੋ ਤਿੰਨ ਹਫ਼ਤੇ ਰੀਅਲਾਈਜ਼ ਕਰਿਓ।
1: ਹਾਂ ਬਸ ਇਹ ਉਹ ਸਾਰੀ ਕਹਾਣੀ ਆ ਵੀ ਉਹ ਦੋ ਘੰਟੇ ਮੰਨ ਲਓ ਘੱਟ ਕਰਤਾ, ਅਗਲੇ 'ਚ ਆਪਾਂ ਇਹੋ ਡਿਸਕਸ ਕਰਾਂਗੇ ਵੀ ਉਹ ਦੋ ਘੰਟੇ ਘੱਟ ਕਰਤਾ, ਉਹ ਦੋ ਘੰਟਿਆਂ 'ਚ ਫਿਲ ਕੀ ਕਰਨਾ ਹੁਣ, ਕਿਉਂਕਿ ਬੰਦਾ ਵਿਹਲਾ ਵਾ, ਕੀ ਕਰੂ ਕੀ। ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਰੇਡੀਓ, ਹਾਂਜੀ 1674 AM। ਉਹ ਦੋ ਘੰਟੇ ਘੱਟ ਕਰਤਾ, ਉਹ ਦੋ ਘੰਟਿਆਂ 'ਚ ਫਿਲ ਕੀ ਕਰਨਾ ਹੁਣ, ਕਿਉਂਕਿ ਬੰਦਾ ਵਿਹਲਾ ਵਾ, ਕੀ ਕਰੂ ਕੀ। ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਰੇਡੀਓ, ਹਾਂਜੀ 1674 AM।
2: ਮਾਡਰਨ ਲਾਂਡਰੀ ਉਹ ਵੀ ਪੋਰਸਿਲਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ ਮੈਲਟਨ,
3: ਸਮਿਥ ਲੇਨ ਬਾਈ ਮੋਵੈਕ ਵਿੱਚ। ਆਪਣੇ ਭਵਿੱਖ ਦੀ ਸ਼ੁਰੂਆਤ ਕਰੋ, ਹੁਣੇ ਕਦਮ ਚੁੱਕੋ ਅਤੇ ਸਮਿਥ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ, ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8860 ਔਰ ਵਿਜ਼ਿਟ bansallawyers.com.au। ਓ ਪਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
4: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
2: ਫਿਰ ਲਵਾਈਏ ਕਿੱਥੋਂ?
4: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
2: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
1: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਪ੍ਰੋਗਰਾਮ, ਹਾਂਜੀ ਮੈਲਬਨ ਤੇ ਅੱਜ ਦਿਨ ਬੁੱਧਵਾਰ ਦਾ, ਤੇ ਅਗਲੇ ਹਿੱਸੇ ਦੇ ਵਿੱਚ ਅਗਲੇ ਪੜਾਅ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਸੀ ਬਜ਼ੁਰਗਾਂ ਦੇ ਵਿੱਚ ਫੋਨ ਦੀ ਐਡਿਕਸ਼ਨ, ਤੇ ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ।
0: ਹਾਂਜੀ, ਹੁਣੇ ਹੁਣੇ ਜੁੜੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਗੱਲਾਂ ਬਾਤਾਂ ਫੋਨ ਦੀਆਂ ਕਰਨੀਆਂ ਜ਼ਰੂਰੀ ਵੀ ਆ, ਕਿਉਂਕਿ ਬਹੁਤ ਸਾਰੇ ਲੋਕ ਸਾਨੂੰ ਹੁਣ ਇਸ ਵੇਲੇ ਫੋਨ 'ਤੇ ਹੀ ਸੁਣ ਰਹੇ।
1: ਹਾਂ ਸਹੀ ਗੱਲ ਹੈ, ਉਸੇ ਟਾਹਣੀ ਤੋਂ ਬਹਿ ਕੇ
0: ਦੀਵੇ ਥੱਲੇ ਹਨੇਰਾ ਤਾਂ ਨਹੀਂ ਕਦੇ।
1: ਹਾਂ ਉਹ ਟਾਹਣੀ ਬਹਿਣਾ, ਉਸੇ ਟਾਹਣੀ ਨੂੰ ਵੱਢਣਾ। ਵੇਖੋ ਗੱਲਾਂ ਤਾਂ ਇਹੋ ਹੀ ਨੇ, ਜੇ ਆਪਾਂ ਕਰੀਏ ਤੇ ਇਹ ਵੀ ਬਿਲਕੁਲ ਸੱਚ ਹੀ ਨੇ, ਪਰ ਇਹ ਆ ਵੀ ਨਹੀਂ ਕਰਾਂਗੇ ਤੇ ਫਿਰ ਤੇ ਇਹ ਚੀਜ਼ ਹੋਰ ਵੀ ਜ਼ਿਆਦਾ ਵੱਧਦੀ ਜਾਊਗੀ।
0: ਕੱਲ੍ਹ ਕਹਿੰਦਾ ਮੈਂ 6-7 ਘੰਟੇ ਫੋਨ ਵਰਤ ਕੇ ਨਾ ਦੁਖੀ ਹੋਏ ਨੇ, ਫੋਨ ਚੱਕ ਕੇ ਪਰੇ ਰੱਖਤਾ। ਫਿਰ ਮੈਂ ਸੋਚਿਆ ਵਿਚਾਰੇ ਦਾ ਫੋਨ ਦਾ ਮੇਰੇ ਬਿਨਾਂ ਹੋਰ ਹੈ ਵੀ ਦੁਨੀਆਂ ਤੇ ਕੌਣ?
1: ਹਾਏ ਹਾਏ ਵਿਚਾਰਾ ਕੱਲਾ, ਹਾਏ
0: ਕੱਲਾ, ਆਈਸੋਲੇਸ਼ਨ ਦੇ ਮਾਰੇ ਹੋਏ ਜੀ ਸਾਰੇ,
1: ਆਈਸੋਲੇਸ਼ਨ ਦੇ ਮਾਰੇ। ਚਲੋ ਆਪਾਂ ਕਿਉਂ ਇਹਦੀ ਲੱਤ ਇੰਨੀ ਆ, ਖਾਸ ਤੌਰ ਦੇ ਉੱਤੇ ਬਜ਼ੁਰਗਾਂ ਦੇ ਵਿੱਚ ਕਿਉਂ ਇੰਨੀ ਆ, ਕਾਹਦੇ ਲਈ ਜ਼ਿਆਦਾ ਵਰਤਦੇ ਨੇ, ਆਪਾਂ ਇਹ 'ਤੇ ਗੱਲ ਕਰਨ ਤੋਂ ਪਹਿਲਾਂ ਦੱਸ ਦਈਏ, ਕੁਛ ਇੱਕ ਅਨਾਊਂਸਮੈਂਟ ਸਾਂਝੀਆਂ ਕਰ ਦਈਏ ਤੁਹਾਡੇ ਨਾਲ ਵੀ ਇਹ ਕਲਾਸ ਬਿਲਡਿੰਗ ਮਟੀਰੀਅਲ 17 ਤਰੀਕ ਨੂੰ ਇਹਨਾਂ ਨੇ ਭਾਈ ਓਪਨਿੰਗ ਕਰ ਦੇਣੀ ਆ ਰੈਵਨ ਹਾਲ ਦੇ ਵਿੱਚ, ਨੰਬਰ 27

0: ਪਾਮ ਸਪ੍ਰਿੰਗ ਰੋਡ ਦੇ ਉੱਤੇ 11 ਵਜੇ ਤੋਂ ਲੈ ਕੇ ਅਤੇ 7:30 ਦੇ ਦਰਮਿਆਨ ਇੱਕ ਈਵੈਂਟ ਚੱਲ ਰਿਹਾ ਵਾ। ਜਾਣਕਾਰੀ ਧਿਆਨ ਦੇ ਨਾਲ ਸੁਣਿਓ ਕਿ ਖਾਸ ਤੌਰ ਦੇ ਉੱਤੇ ਜਿਹੜੇ ਟਰੇਡੀ ਨੇ ਜਾਂ ਫਿਰ ਬਿਲਡਰ ਨੇ ਜਾਂ ਫਿਰ ਬਿਲਡਿੰਗ ਇੰਡਸਟਰੀ ਦੇ ਨਾਲ ਸੰਬੰਧਿਤ ਨੇ, ਕਿਸੇ ਵੀ ਤਰ੍ਹਾਂ ਦਾ ਕੁਛ ਵੀ ਸਮਾਨ, ਚਾਹੇ ਉਹ ਤੁਹਾਡਾ ਬਿਜਲੀ ਨਾਲ ਸੰਬੰਧਿਤ ਹੋਵੇ, ਇਲੈਕਟ੍ਰੀਸਿਟੀ ਦਾ ਸਮਾਨ ਹੋਵੇ, ਲੱਕੜ ਵਾਲਾ ਹੋਵੇ, ਚਾਹੇ ਉਹ ਤੁਹਾਡਾ ਫੈਂਸਿੰਗ ਵਾਲਾ ਹੋਵੇ, ਸੀਮੈਂਟ ਹੋਵੇ, ਪੇਂਟ, ਕੁਛ ਵੀ, ਮਤਲਬ A to Z ਕਿਸੇ ਵੀ ਤਰ੍ਹਾਂ ਦਾ ਸਮਾਨ ਹੈ, ਅਤੇ ਉਹ ਤੁਸੀਂ ਇੱਥੋਂ ਆਮ ਮਾਰਕੀਟ ਦੇ ਨਾਲੋਂ ਕਾਫੀ ਸਸਤੇ ਦੇ ਵਿੱਚ ਹੁਣ ਖਰੀਦ ਸਕਦੇ ਹੋ। ਅਤੇ ਤੁਸੀਂ 17 ਤਰੀਕ ਨੂੰ ਜੇਕਰ ਜਾਂਦੇ ਹੋ ਓਪਨਿੰਗ ਦੇ ਉੱਤੇ, ਅਤੇ ਉਸ ਦਿਨ ਤੁਸੀਂ ਅਲੱਗ ਅਲੱਗ ਜਿਹੜੇ ਵੱਡੇ ਵੱਡੇ ਬ੍ਰੈਂਡ ਨੇ ਉਹਨਾਂ ਸਾਰੇ ਬ੍ਰੈਂਡਸ ਦੇ ਰਿਪ੍ਰੈਜੈਂਟੇਟਿਵ ਜਿਹੜੇ ਆਪਣੇ ਕਾਊਂਟਰ ਇੱਥੇ ਲਾਉਣਗੇ। ਇਹ ਵੀਰਵਾਰ ਦਾ ਦਿਨ ਬਣਦਾ, ਅਤੇ ਉਸ ਦਿਨ ਤੁਸੀਂ ਜਾ ਕੇ ਅਤੇ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ, ਜਿੱਥੇ ਕਿ ਉਹ ਤੁਹਾਨੂੰ ਡਿਸਕਾਊਂਟ ਵੀ ਦੇਣਗੇ, ਉਹਨਾਂ ਸੰਦਾਂ ਨਵੇਂ ਔਜ਼ਾਰਾਂ ਬਾਰੇ ਤੁਹਾਨੂੰ ਜਾਣਕਾਰੀ ਵੀ ਦੇਣਗੇ, ਅਤੇ ਤੁਹਾਨੂੰ ਉਹ ਨਾਲ ਫ੍ਰੀਬੀਜ਼ ਵੀ ਦੇ ਸਕਦੇ ਨੇ। ਇਸ ਤੋਂ ਇਲਾਵਾ ਜੇਕਰ ਤੁਸੀਂ ਔਨਲਾਈਨ ਜਾ ਕੇ ਰਜਿਸਟ੍ਰੇਸ਼ਨ ਕਰਵਾ ਲਓ ਅਤੇ ਇੱਕ ਆਈਡੀਆ ਜਿਹਾ ਹੋ ਜੂਗਾ ਕਿ ਕਿੰਨੇ ਬੰਦੇ ਆ ਰਹੇ ਨੇ। ਬਾਕੀ ਰੋਟੀ ਪਾਣੀ ਦੀ ਟੈਨਸ਼ਨ ਨਹੀਂ ਲੈਣੀ, ਕਾਫੀ ਅਤੇ ਸਾਰਾ ਕੁਛ ਉੱਥੇ ਤੁਹਾਨੂੰ ਜਿਹੜਾ ਉਹ ਮਿਲੂਗਾ, ਅਟੁੱਟ ਵਰਤੂਗਾ, ਅਤੇ ਤੁਸੀਂ ਜਾ ਕੇ ਅਤੇ ਇੰਜੋਏ ਕਰ ਸਕਦੇ ਹੋ ਆਪਣੇ ਪਰਿਵਾਰ ਦੇ ਨਾਲ।
1: ਐਡਰੈਸ ਦੁਬਾਰਾ ਬੋਲ ਦਿਓ ਇੱਕ ਵਾਰ।
0: ਹਾਂਜੀ, ਇਹ ਰੈਵਨ ਹਾਲ ਦੇ ਵਿੱਚ ਨੰਬਰ 27 ਪਾਮ ਸਪ੍ਰਿੰਗ ਰੋਡ, ਅਤੇ ਏ ਕਲਾਸ ਬਿਲਡਿੰਗ ਮਟੀਰੀਅਲ ਤੁਸੀਂ ਭਰੋਗੇ ਅਤੇ ਤੁਹਾਨੂੰ ਲੱਭ ਜੂਗੀ ਔਨਲਾਈਨ। ਇਸ ਟਾਈਮ ਦੇ ਉੱਤੇ ਤੁਹਾਨੂੰ ਰਜਿਸਟ੍ਰੇਸ਼ਨ ਦਾ ਵੀ ਲਿੰਕ ਮਿਲ ਜੂਗਾ, ਉੱਥੇ ਜਾ ਕੇ ਤੁਸੀਂ ਰਜਿਸਟਰ ਕਰ ਲੈਣਾ, ਨਾਲ ਹੀ ਉੱਥੇ ਡਾਇਰੈਕਸ਼ਨ ਤੁਹਾਨੂੰ ਮਿਲ ਜਾਣੀ ਹੈ ਅਤੇ ਉਹ ਭਰ ਕੇ ਅਤੇ ਤੁਸੀਂ ਚਲੇ ਜਾਓਗੇ। ਬਹੁਤ ਜਲਦ ਆਪਾਂ ਵੀ ਸੋਸ਼ਲ ਮੀਡੀਆ ਦੇ ਉੱਤੇ ਤੁਹਾਨੂੰ ਜਾਣਕਾਰੀਆਂ ਹੋਰ ਵਧੇਰੇ ਸਾਂਝੀਆਂ ਕਰ ਦਾਂਗੇ, ਤੁਹਾਨੂੰ ਤਸਵੀਰਾਂ ਵੀਡੀਓ ਜਿਹੜੀਆਂ ਕੱਲ੍ਹ ਪਰਸੋਂ ਦੇ ਦਿਨ ਆਪਾਂ ਬਣਾਈਆਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰ ਦਾਂਗੇ। ਤੁਹਾਨੂੰ ਆਈਡੀਆ ਹੋਜੂਗਾ ਵੀ ਇਹ ਕਿਹੜੇ ਲੈਵਲ ਦਾ ਅਤੇ ਕੀ ਕੰਮ ਹੋਣ ਜਾ ਰਿਹਾ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਇੱਥੇ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਡਿਜੀਟਲੀਕਰਨ ਮਿਲੂਗਾ ਇਸ ਕੰਮ ਦਾ। ਯਾਨੀ ਕਿ ਜਿੱਦਾਂ ਆਪਾਂ ਫੋਰ ਐਗਜ਼ਾਮਪਲ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਹੁਣ ਆਪਾਂ ਸਮਾਨ ਫੜਦੇ ਹਾਂ ਅਤੇ ਸਮਾਨ ਆਪਾਂ ਫੜਦੇ ਹਾਂ ਕਾਊਂਟਰ 'ਤੇ ਜਾ ਕੇ ਇਕੱਲਾ ਇਕੱਲਾ ਉਹ ਸਕੈਨ ਕਰਦੇ ਨੇ, ਸਾਨੂੰ ਕਿੰਨਾ ਸਮਾਂ ਲੱਗਦਾ ਉਸ ਚੀਜ਼ ਦੇ ਉੱਤੇ, ਜਾਂ ਔਨਲਾਈਨ ਖਰੀਦਦੇ ਹਾਂ ਉੱਥੇ ਵੀ ਸਮਾਂ ਲੱਗਦਾ ਸਾਨੂੰ।
1: ਆਹ ਕਈ ਵਾਰ ਲੱਭਣ 'ਚ ਹੀ ਮਤਲਬ ਐਡੇ ਐਡੇ ਹੁਣ ਥਾਂ ਹੁੰਦੇ ਆ, ਕਿਹੜੀ ਆਇਲ 'ਚ ਕੀ ਆ, ਹੈ ਨਾ, ਇਹ ਸਾਰੀਆਂ ਚੀਜ਼ਾਂ ਜੇ ਡਿਜੀਟਲਾਈਜ਼ ਹੋਣਗੀਆਂ ਤਾਂ ਜਾਣ ਸੌਖੀ ਆ, ਬੰਦਾ 10-15 ਮਿੰਟ 'ਚ ਚੀਜ਼ ਖਰੀਦੇ ਅਤੇ ਘਰ ਨੂੰ ਆਵੇ।
0: ਅਤੇ ਇਸੇ ਤਰ੍ਹਾਂ ਦਾ ਜਿਹੜਾ ਉਹ ਇੱਥੇ ਤੁਹਾਨੂੰ ਇੱਕ ਨਮੂਨਾ ਆਉਣ ਵਾਲੇ ਦਿਨਾਂ ਦੇ ਵਿੱਚ ਮਿਲੂਗਾ, ਜਿਹਦੇ ਉੱਤੇ ਕਿ ਕੰਮ ਕਾਰ ਚੱਲ ਰਹੇ ਨੇ, ਕਿ ਤੁਹਾਨੂੰ ਤੁਸੀਂ ਸਿਰਫ ਸਮਾਨ ਇਕੱਠਾ ਕਰ ਕਰਕੇ ਅਤੇ ਆਪਣੀ ਉਹ ਉਹ 'ਚ ਪਾਉਣਾ
1: ਕਾਰਟ ਵਿੱਚ,
0: ਨਹੀਂ ਆਪਣੇ ਟਰਾਲੀ 'ਚ ਪਾਉਣਾ ਤੁਸੀਂ, ਅਤੇ ਤੁਹਾਨੂੰ ਕਾਊਂਟਰ 'ਤੇ ਜਾਣ ਦੀ ਲੋੜ ਨਹੀਂ, ਟਰਾਲੀ ਦੇ ਉੱਤੇ ਹੀ ਮੀਟਰ ਲੱਗਾ।
1: ਅੱਛਾ।
0: ਅਤੇ ਉਹ ਤੁਹਾਨੂੰ ਇਕੱਲਾ ਇਕੱਲਾ ਸਕੈਨ ਕਰਨ ਦੀ ਵੀ ਨਹੀਂ ਲੋੜ, ਤੁਸੀਂ ਸਿਰਫ ਟਰਾਲੀ ਦੇ ਵਿੱਚ ਰੱਖਣਾ ਵਾ ਅਤੇ ਉਹ ਟਰਾਲੀ ਦੀ ਸਕਰੀਨ ਦੇ ਉੱਤੇ ਤੁਹਾਨੂੰ ਟੋਟਲ ਆ ਜਾਊਗਾ, ਉੱਥੇ ਹੀ ਤੁਸੀਂ ਪੇ ਕਰਕੇ ਅਤੇ ਨਾਲ ਤੁਸੀਂ ਬਾਹਰ ਨਿਕਲ ਜਾਓ।
1: ਡਿਜੀਟਲ ਜ਼ਮਾਨਾ, ਅੱਖਾਂ ਕਿਹੜਾ ਮਾਰਦਾ, ਇਹ ਤਾਂ ਪੂਰਾ ਚੈਨਾ ਬਣਾਤਾ ਇਹਨਾਂ ਨੇ।
0: ਦੇਖ ਲਓ, ਪਲੱਸ ਤੁਹਾਨੂੰ ਉਹ ਰੈਕਮੈਂਡੇਸ਼ਨ ਵੀ ਦੇ ਦੂਗਾ, ਤੁਸੀਂ ਜਦੋਂ ਸਮਾਨ ਵਿੱਚ ਪਾਉਂਦੇ ਹੋ ਅਤੇ ਤੁਹਾਨੂੰ ਉਹ ਕਹੂਗਾ ਵੀ ਆਹ ਸਮਾਨ ਤੁਸੀਂ $17 ਦਾ ਚੁੱਕਿਆ ਵਾ, ਅਤੇ ਇਹਦੇ ਨਾਲ ਦੇ ਰਿਲੇਟਿਡ 2-3 ਪ੍ਰੋਡਕਟ ਜਿਹੜੇ ਆ ਇਹਦੇ ਸੱਜੇ ਖੱਬੇ ਇੱਥੇ ਇੱਥੇ ਪਏ ਆ, ਜਿਹੜੇ ਕਿ ਤੁਹਾਨੂੰ ਇਹ 17 ਦੀ ਬਜਾਏ 50 ਦਾ ਵੀ ਮਿਲਦਾ ਵਾ, ਇਹ ਤੁਹਾਨੂੰ 40 ਦਾ ਵੀ ਮਿਲਣਾ ਵਾ ਇਹਦੇ 'ਚ, ਅਤੇ ਉਹਦੇ 'ਚ ਜੇ ਫਰਕ ਜਾਣਨਾ ਤਾਂ ਇੱਥੇ ਕਲਿੱਕ ਕਰੋ, ਫਰਕ ਵੇਖ ਲਓ, ਅਤੇ ਆਹ ਚੀਜ਼ ਜਿਹੜੀ ਆ ਇਹ ਤੁਹਾਨੂੰ
1: ਫੋਨ 'ਤੇ ਹੀ ਆਊਗਾ ਸਾਰਾ ਕੁਛ।
0: ਗੱਲ ਫਿਰ ਉਹੀ ਆ ਵੀ ਹੁਣ ਜਿੱਦਾਂ ਜਿੱਦਾਂ ਆਪਣੀਆਂ ਇਹ ਚੀਜ਼ਾਂ ਵੱਧਦੀਆਂ ਨੇ ਅਤੇ ਆਉਣੀਆਂ ਕਿੱਥੇ ਨੇ, ਆਉਣੀਆਂ ਸਮਾਰਟਨੈਸ ਦੇ ਨਾਲ, ਸਮਾਰਟਨੈਸ ਨਾਲ ਆਉਣੀਆਂ ਅਤੇ ਆਉਣੀਆਂ ਸਮਾਰਟ
1: ਫੋਨ ਨਾਲ ਨਹੀਂ ਆਉਣੀਆਂ, ਸਮਾਰਟਫੋਨ ਨਾਲ
0: ਬਿਲਕੁਲ, ਅਤੇ ਬਾਕੀ ਹੋਰ ਬਹੁਤ ਕੁਛ, ਅਤੇ ਉਹ ਤੁਸੀਂ ਜਾ ਕੇ ਅਤੇ 17 ਤਰੀਕ ਨੂੰ ਵੇਖ ਸਕਦੇ ਹੋ ਓਪਨਿੰਗ ਦੇ ਉੱਤੇ। ਰਜਿਸਟ੍ਰੇਸ਼ਨ ਜ਼ਰੂਰ ਕਰਵਾ ਲਿਓ ਪਹਿਲਾਂ
1: ਆਪਣੇ ਪੰਜਾਬੀ ਸੱਜਣ ਨੇ ਜਿਨ੍ਹਾਂ ਨੇ ਇਹ ਕੰਮ ਸ਼ੁਰੂ ਕੀਤੇ ਆ।
0: ਹਾਂਜੀ, ਸੋ ਆਪਣੇ ਮਾਣ ਵਾਲੀ ਗੱਲ ਹੈ ਆਪਣੇ ਲਈ ਕਿ ਆਪਣੇ ਭਾਈਚਾਰੇ ਦੇ ਵਿੱਚ ਹੁਣ ਇੱਦਾਂ ਦੇ ਪ੍ਰੋਜੈਕਟ ਆ ਰਹੇ ਨੇ। ਅਤੇ ਇਸ ਤੋਂ ਇਲਾਵਾ ਜੇ ਮਨੋਰੰਜਨ ਵੱਲ ਨੂੰ ਹੋਈਏ ਤਾਂ ਇਸ ਟਾਈਮ ਦੇ ਉੱਤੇ 2 ਫਿਲਮਾਂ ਤੁਸੀਂ ਵੇਖ ਸਕਦੇ ਹੋ, ਮਿਰਜ਼ਾਪੁਰ ਅਤੇ ਬੋਲ ਭਾਵੇਂ ਨਾ ਬੋਲ, 4 ਤਰੀਕ ਨੂੰ ਰਿਲੀਜ਼ ਹੋਈਆਂ ਸੀ ਅਤੇ ਤੁਸੀਂ ਜਾ ਕੇ ਵੇਖ ਸਕਦੇ ਹੋ। ਅਤੇ ਦੋਵੇਂ ਫਿਲਮਾਂ ਦੇ ਰਿਵਿਊ ਬਹੁਤ ਸੋਹਣੇ ਆ, ਅਤੇ ਬੋਲ ਭਾਵੇਂ ਨਾ ਬੋਲ ਅਤੇ ਮੈਂ ਖੁਦ ਵੀ ਵੇਖੀ ਆ, ਅਤੇ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਤੁਸੀਂ ਟਾਈਮ ਆਪਣਾ ਇੰਜੋਏ ਕਰੋਗੇ ਜਿੰਨਾ ਚਿਰ ਵੀ ਉੱਥੇ ਤੁਸੀਂ ਬੈਠੇ ਰਹੋਗੇ। ਤੁਸੀਂ ਪੰਜਾਬੀ ਸਿਨੇਮੇ ਦੀ 1 of the best ਫਿਲਮ ਵੇਖਣ ਦੇ ਲਈ ਤੁਸੀਂ ਜਾ ਰਹੇ ਹੋਵੋਗੇ ਜੇ ਤੁਸੀਂ ਮਨਸੂਬਾ ਬਣਾ ਰਹੇ ਹੋ। ਅਤੇ ਸਿੰਘ ਵਰਸਿਜ਼ ਕੌਰ ਇਸ ਹਫ਼ਤੇ ਰਿਲੀਜ਼ ਹੋ ਜਾਣੀ ਆ, ਮਿੱਟੀ ਦੇ ਪੁੱਤ ਉਸ ਤੋਂ ਅਗਲੇ ਹਫ਼ਤੇ ਦੇਵ ਕਰੋੜ ਦੀ ਰਿਲੀਜ਼ ਹੋ ਜਾਣੀ ਆ। ਅਤੇ ਹੈਵਾਨ ਫਿਲਮ ਇਹ ਆਪਣੀ ਹੈਗੀ ਆ ਅਕਸ਼ੇ ਕੁਮਾਰ ਦੀ, ਇਹ ਵੀ 11 ਤਰੀਕ ਨੂੰ, ਇਹ ਵੀ ਨਾਲ ਹੀ ਮਤਲਬ ਕਿੰਨੀਆਂ ਕਿੰਨੀਆਂ ਫਿਲਮਾਂ ਹੁਣ ਰਿਲੀਜ਼ ਹੋਣ ਲੱਗ ਪਈਆਂ, ਯਾਨੀ ਕਿ ਇੱਕ ਪਾਸੇ ਹੈਵਾਨ ਉੱਧਰੋਂ ਅਕਸ਼ੇ ਕੁਮਾਰ ਦੀ ਰਿਲੀਜ਼ ਹੋਣੀ ਆ, ਅਤੇ ਇੱਧਰ ਪੰਜਾਬੀ ਫਿਲਮਾਂ ਦੇ ਅਕਸ਼ੇ ਕੁਮਾਰ, ਗਿੱਪੀ ਗਰੇਵਾਲ ਇਹਨਾਂ ਦੀ ਫਿਲਮ ਵੀ ਇਸੇ ਦਿਨ ਸਿੰਘ ਵਰਸਿਜ਼ ਕੌਰ 2 ਰਿਲੀਜ਼ ਹੋ ਜਾਣੀ ਆ। ਤੇ ਮਤਲਬ ਧੜਾ ਧੜ ਫਿਲਮਾਂ ਦਾ ਯੁੱਗ ਦੌਰ ਇਸ ਟਾਈਮ ਦੇ ਉੱਤੇ ਚੱਲ ਰਿਹਾ ਤੇ ਹੋਰ ਵੀ ਬਹੁਤ ਸਾਰਾ ਕੁਛ ਜਿਹੜਾ ਤੁਸੀਂ ਆਨੰਦ ਆਪਣੇ ਆਸ ਪਾਸ ਮਾਣ ਸਕਦੇ ਹੋ। ਇੱਕ ਪ੍ਰੋਗਰਾਮ ਭਈ ਐਥਲੈਟਿਕਸ ਦਾ ਪ੍ਰੋਗਰਾਮ ਜਿਹੜਾ ਹਰ ਸਾਲ ਹੁਣ ਹੁੰਦਾ ਤੇ ਹਰ ਸਾਲ ਵੱਡਾ ਹੋ ਰਿਹਾ, ਉਹਦੇ ਬਾਰੇ ਮੈਂ ਚਾਹੂੰਗਾ ਕਿ ਤੁਸੀਂ ਦੱਸ ਦਿਓ ਥੋੜ੍ਹਾ।
1: ਹਾਂਜੀ, ਇਸ 12 ਤਰੀਕ ਨੂੰ ਮਲਟੀਕਲਚਰਲ ਅਥਲੈਟਿਕ ਮੀਟ ਕਰਵਾਈ ਜਾ ਰਹੀ ਆ। ਕੁਲਦੀਪ ਸਿੰਘ ਔਲਖ ਤੁਹਾਨੂੰ ਪਤਾ ਹੀ ਹੈ, ਮਾਸਟਰਸ ਅਥਲੈਟਿਕਸ ਵਿੱਚ ਦੇ ਚੈਂਪੀਅਨ ਵੀ ਨੇ ਅਤੇ ਸਾਡੇ ਭਾਈਚਾਰੇ ਲਈ ਇੱਕ ਮਾਣਮੱਤੀ ਸ਼ਖਸੀਅਤ ਵੀ ਨੇ। ਉਹ ਬੱਚਿਆਂ ਨੂੰ ਕੋਚਿੰਗ ਦਿੰਦੇ ਆ ਇੱਧਰ KC ਰੀਜਨਲ ਅਥਲੈਟਿਕ ਸੈਂਟਰ ਆ ਜਿਹੜਾ, ਅਤੇ ਸਾਰੇ ਵਲੰਟੀਅਰ ਲਗਾਤਾਰ ਮੀਟਿੰਗਾਂ ਕਰ ਰਹੇ ਆ ਅਤੇ ਇਸ ਵੇਲੇ ਉਸ ਪ੍ਰੋਗਰਾਮ ਨੂੰ ਕਾਮਯਾਬ ਕਰਨ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ। 500 ਤੋਂ ਵੀ ਵੱਧ ਬੱਚੇ ਉਹਦੇ 'ਚ ਰਜਿਸਟਰ ਕਰ ਚੁੱਕੇ ਆ, ਸਿਆਣੀ ਉਮਰ ਦੇ ਵੀ ਲੋਕ ਨੇ, ਹਰ ਉਮਰ ਵਰਗ ਦੇ ਲੋਕ ਉੱਥੇ ਹੋਣਗੇ ਅਤੇ ਅਥਲੈਟਿਕਸ ਨੂੰ ਟੋਟਲੀ ਸਮਰਪਿਤ ਇਹ ਅਥਲੈਟਿਕ ਮੀਟ ਆ ਜਿਹੜੀ KC ਦੇ ਰੀਜਨਲ ਸੈਂਟਰ ਅਥਲੈਟਿਕ ਸੈਂਟਰ ਵਿੱਚ ਹੋਣ ਜਾ ਰਹੀ ਆ ਅਤੇ 12 ਤਰੀਕ ਨੂੰ ਅਗਰ ਤੁਸੀਂ ਵੇਲ ਕੱਢੋ ਅਤੇ ਉੱਥੇ ਪਹੁੰਚੋ ਅਤੇ ਬੱਚਿਆਂ ਨੂੰ ਸ਼ਾਬਾਸ਼ੇ ਦਿਓ, ਅਤੇ ਕਿਉਂਕਿ ਅਥਲੈਟਿਕਸ ਦੇ ਜਿਹੜੇ ਹੈਗੇ ਮੁਕਾਬਲੇ ਉਹਨਾਂ 'ਚ ਮੈਂ ਵੇਖਦਾ ਹਾਜ਼ਰੀ ਘੱਟ ਹੁੰਦੀ ਆ ਲੋਕਾਂ ਦੀ, ਪਰ ਜਿੱਥੇ ਹੁਣ 400-500 ਪਾਰਟੀਸਪੈਂਟ ਆ ਅਤੇ ਉੱਥੇ 400-500 ਪਰਿਵਾਰ ਵੀ ਤਾਂ ਆ ਹੀ ਰਹੇ ਆ।
0: ਬਿਲਕੁਲ ਆਉਂਦੇ ਆ ਜੀ, ਵੱਡੀ ਗੱਲ ਆ ਕਿਉਂਕਿ ਥਰੂ ਆਊਟ ਸਾਲ ਜਦੋਂ ਇੱਦਾਂ ਦੇ ਸਪੋਰਟਸ ਇਵੈਂਟ ਹੁੰਦੇ ਰਹਿੰਦੇ ਆ ਅਤੇ ਉਹ ਵਧੀਆ ਆਪਾਂ ਜਿਹੜੀ ਗੱਲ ਕਰ ਰਹੇ ਹਾਂ ਇਹ ਕਿਤੇ ਨਾ ਕਿਤੇ ਉੱਥੇ ਜਾ ਕੇ ਕਨੈਕਟ ਹੁੰਦੀ ਹੈ। ਬੜੇ ਬਜ਼ੁਰਗ, ਬੜੇ ਬੱਚੇ, ਬੜੇ ਪਰਿਵਾਰ ਇੱਦਾਂ ਦੇ ਇਵੈਂਟਸ ਦੇ ਨਾਲ ਜਾਂ ਸਪੋਰਟਸ ਕਲੱਬ ਦੇ ਨਾਲ ਐਸੋਸੀਏਟ ਨੇ ਜਾਂ ਹੋਰ ਜਿੰਨੀਆਂ ਵੀ ਕਲਚਰਲ ਜਿਹੜੀਆਂ ਐਸੋਸੀਏਸ਼ਨ ਨੇ ਜਾਂ ਗੁਰੂ ਘਰ ਨੇ ਉਹਨਾਂ ਦੇ ਨਾਲ ਐਸੋਸੀਏਟ ਨੇ ਅਤੇ ਇਹ ਉਹ ਸਾਰੇ ਜ਼ਰੀਏ ਨੇ ਜਿਹਦੇ ਨਾਲ ਉਹ ਫੋਨ ਤੋਂ ਦੂਰ ਰਹਿੰਦੇ ਆ,
1: ਆਊਟਡੋਰ ਐਕਟੀਵਿਟੀ ਕਹਿ ਦਿੰਦੇ ਹਾਂ ਅਤੇ ਉਹ ਬੜਾ ਜ਼ਰੂਰੀ ਆ। ਨਹੀਂ ਤਾਂ ਉਹੀ ਵੀਡੀਓ ਗੇਮਾਂ, ਉਹੀ ਹੈ ਨਾ ਟੈਲੀਵਿਜ਼ਨ, ਉਹੀ ਯੂਟਿਊਬ, ਲੋਕ ਬੋਲੇ ਜਿਹੇ ਹੋਏ ਪਏ ਆ ਅਤੇ ਚੱਕਰ ਇਹ ਆ ਬੱਚਿਆਂ ਨੂੰ ਲੈ ਕੇ ਕਿਹਨੇ ਆਉਣਾ, ਮਾਪਿਆਂ ਨੇ। ਸੋ ਉਸ ਲਿਹਾਜ਼ ਨਾਲ ਮਾਪਿਆਂ ਦਾ ਵੀ ਦਿਮਾਗ ਨੂੰ ਹਵਾ ਹਵਾ ਲੱਗਦੀ ਆ। ਉੱਥੇ ਮੈਂ ਵੇਖਦਾ ਬਹੁਤ ਸਾਰੇ ਮਾਪੇ ਹੁੰਦੇ ਆ ਜਿਹੜੇ ਉੰਨੀ ਦੇਰ ਸੈਰ ਸਪਾਟਾ ਕਰ ਲੈਂਦੇ ਆ, ਜੇ ਬੱਚੇ ਉੱਥੇ ਪ੍ਰੈਕਟਿਸ ਕਰਦੇ ਆ ਘੰਟਾ ਤਾਂ ਤੁਹਾਡੇ ਕੋਲ ਵੀ ਘੰਟਾ ਹੈਗਾ ਵਾਕ ਕਰਨ ਲਈ। ਸੋ ਇੱਦਾਂ ਦੀ ਕੋਈ ਨਾ ਕੋਈ ਚੀਜ਼, ਕੋਈ ਨਾ ਕੋਈ ਗੱਲਬਾਤ ਤੁਹਾਡੇ ਆਲੇ ਦੁਆਲੇ 'ਚ ਵੀ ਹੈਗੀ ਆ, ਪਰ ਇਹਦੇ 'ਚ ਤੁਹਾਨੂੰ ਹੱਥ ਖੜਾ ਕਰਨਾ ਪੈਣਾ, ਆਪਣੇ ਬੱਚਿਆਂ ਨੂੰ ਜਾਗ ਲਾਉਣਾ ਪੈਣਾ।
0: ਅਨੇ ਤੁਹਾਨੂੰ ਦੱਸਣਾ ਪੈਂਦਾ ਵਾ ਆਸ ਪਾਸ ਤੁਹਾਨੂੰ ਇੱਕ ਦੂਸਰੇ ਦੇ ਨਾਲ ਥੋੜ੍ਹਾ ਜਿਹਾ ਬੋਲਚਾਲ, ਕਿਉਂਕਿ ਆਪਾਂ ਵੇਖੀਏ ਤਾਂ ਅਸੀਂ ਬਿਜ਼ੀ ਰਹਿੰਦੇ ਆਪਣੇ ਕੰਮਾਂ 'ਚ, ਸਵੇਰੇ ਸਵੇਰੇ ਨਿਕਲ ਆਏ ਸ਼ਾਮੀ ਗਏ, ਆਂਢ ਗੁਆਂਢ ਵੀ ਪਤਾ ਨਹੀਂ ਲੱਗਦਾ ਬਹੁਤੀ ਵਾਰੀ, ਅਤੇ ਇਹ ਸਾਨੂੰ ਨਹੀਂ ਪਤਾ ਹੁੰਦਾ ਇਸ ਕਰਕੇ ਅਸੀਂ ਆਪਣੇ ਬਜ਼ੁਰਗਾਂ ਨੂੰ ਵੀ ਨਹੀਂ ਦੱਸ ਪਾਉਂਦੇ।
1: 3-6 ਵਜੇ ਦਾ ਸਮਾਂ ਬੜਾ ਕਰੂਸ਼ਲ ਆ, ਜੇ ਇਹ ਸਾਂਭ ਲਿਆ ਜਾਏ ਨਾ ਤਾਂ ਫੋਨ ਤੋਂ ਕਾਫੀ ਹੱਦ ਤੱਕ ਇਹ ਪੂਰਾ ਡੇਂਜਰਸ ਟੈਰੀਟਰੀ ਆ।
0: ਮੈਂ ਤਾਂ ਕਹਿੰਦਾ ਸੌਂ ਜੇ ਬੰਦਾ ਇਸ ਟਾਈਮ 'ਚ,
1: ਰਾਤ ਨੂੰ ਜਾ ਕੇ ਫਿਲਮਾਂ ਦੇਖੇ।
0: ਹਾਂ ਨਹੀਂ, ਆਹ ਗਰਮੀ ਦੇ ਦਿਨਾਂ 'ਚ ਤਾਂ ਬੜਾ ਵਧੀਆ, ਮਤਲਬ ਐਂ 3-1 ਵਜੇ ਟਕਾ ਕੇ ਨੀਂਦ ਆਉਂਦੀ, AC ਲੱਗਾ ਹੋਵੇ ਤੇ ਐਰ ਕਿਤੇ, ਕਹਿੰਦੇ ਗਰਮੀ ਵੀ ਬੜੀ ਪੈਣੀ ਆ, AC ਦੀ ਭਾਈ ਰਿਪੇਅਰ ਪੂਰ ਕਰਵਾ ਲਿਓ, ਇਸ ਵਾਰੀ ਕਹਿੰਦੇ ਵਧੇਰੇ ਗਰਮੀ ਪੈਣੀ ਆ।
1: ਤਾਂ ਫਿਰ ਖਿਆਲ 'ਚ ਖਿਆਲ ਆ,
0: ਇਹ ਗੱਲ ਵੈਸੇ ਹਰ ਸਾਲ ਹੀ ਕਹਿੰਦੇ ਹੁੰਦੇ ਆ,
1: ਗਰਮੀ ਜ਼ਿਆਦਾ ਪਊਗੀ ਫਿਰ ਤੁਹਾਨੂੰ ਘਰੇ ਰਹਿਣਾ ਪਊਗਾ ਤੇ ਘਰੇ ਰਹਿਣਾ ਪਊਗਾ ਤਾਂ ਮੋਬਾਈਲ ਫੋਨ ਦੇਖਣਾ ਪਊਗਾ।
0: ਹਾਂ, ਘਰੇ ਰਹਿ ਕੇ ਜੇ ਮਤਲਬ ਸਰਕਾਰਾਂ ਪੈਸੇ ਦੇਈ ਜਾਣ ਨਾ ਜਿੱਦਾਂ ਕਰੋਨਾ 'ਚ ਦਿੰਦੀਆਂ,
1: ਹਾਂ ਵੀ ਗਰਮੀ,
0: ਅੱਜ ਗਰਮੀ ਬਹੁਤ ਹੈ ਤੁਸੀਂ ਘਰ ਰਹੋ ਤੁਹਾਨੂੰ $750 ਦੇਵਾਂਗੇ।
1: ਆਹ ਰੇਲ ਗੱਡੀਆਂ ਤਾਂ ਬੰਦ ਹੋ ਜਾਂਦੀਆਂ ਹੁੰਦੀਆਂ, ਇੱਥੇ 32 ਡਿਗਰੀ ਹੋਇਆ ਨਹੀਂ ਤਾਂ ਜਦੀ ਇੱਥੋਂ ਦਾ ਨੈੱਟਵਰਕ ਜਿਹਾ ਨਾ, ਸਿਗਨਲ ਫੇਲ ਹੋ ਗਿਆ, ਫਲਾਨਾ ਹੋ ਗਿਆ, ਲੋਕ ਵਿਚਾਰੇ ਬੱਸਾਂ 'ਚ ਧੱਕੇ ਖਾਂਦੇ ਫਿਰਦੇ ਹੁੰਦੇ।
0: ਫਿਰ ਤੁਸੀਂ ਆਪਣੀ ਗੱਡੀ ਲੈ ਕੇ ਜਾਓ
1: ਅਤੇ ਕੁੱਲ ਮਿਲਾ ਕੇ ਮੈਂ ਵੀ ਦੇਖਦਾ ਵੀ 5-3 ਦਿਨ ਤੁਸੀਂ ਘਰੇ ਰਹਿ ਸਕਦੇ ਹੋ, ਫਲਾਨਾ ਕਾਨੂੰਨ ਆ ਗਿਆ ਜੀ, ਆਹ ਹੋ ਗਿਆ ਜੀ, ਉਹ ਹੋ ਗਿਆ ਜੀ, ਵਰਕ ਫਰੋਮ ਹੋਮ ਜਿੰਦਾਬਾਦ, ਰੇਡੀਓ ਹਾਂਜੀ ਜਿੰਦਾਬਾਦ, ਵੀਰ ਜੀ ਜਿੰਦਾਬਾਦ।
0: ਹਾਂ, ਹੁਣ ਤਾਂ ਉਹ ਵੀ ਹੋ ਗਿਆ ਨਾ, ਘਰ ਵੀ ਤੁਹਾਨੂੰ ਪਤਾ ਜਦੋਂ ਵਿਖਾਉਂਦੇ ਆ ਉਹਨੇ ਜਿਹੜੇ ਵੇਚਣ ਲਈ ਅਤੇ ਉਹਦੇ ਵਿੱਚ ਉਹ ਚੀਜ਼ਾਂ ਵੀ ਅੱਜ ਕੱਲ੍ਹ ਲਿਖਣ ਲੱਗ ਪਿਆ ਵੀ ਵਰਕ ਫਰੋਮ ਹੋਮ ਫਰੈਂਡਲੀ।
1: ਹਾਂ, ਨਾਲੇ ਵਰਚੁਅਲ ਟੂਰ ਵੀ ਦਿੰਦੇ।
0: ਹਾਂ, ਉਹ ਸਾਰਾ ਕੁਛ ਹੀ ਆ ਗਿਆ। ਸੋ ਖੈਰ, ਆਪਾਂ ਬ੍ਰੇਕ ਤੋਂ ਪਹਿਲਾਂ ਗੱਲ ਕਰ ਰਹੇ ਹਾਂ ਕਿ ਆਖਿਰਕਾਰ ਬਜ਼ੁਰਗ ਇੰਨਾ ਜ਼ਿਆਦਾ ਫੋਨ ਵਰਤਦੇ ਕਿਉਂ ਆ ਅਤੇ ਕਿਹੜੀ ਕਿਹੜੀ ਚੀਜ਼ ਆ ਜਿਹੜੀ ਇਸ ਪਾਸੇ ਧੱਕਦੀ। ਵੈਸੇ ਬੜੇ ਸਾਰੇ ਪੁਆਇੰਟ 'ਤੇ ਕੋਮਨ ਹੋਣਗੇ ਸਾਡੇ ਨਾਲ, ਕੁਛ ਇੱਕ ਸਾਡੇ ਨਾਲ ਉਹਨਾਂ ਦੇ ਵੱਖਰੇ ਵੀ ਹੋਣਗੇ ਅਤੇ ਉਸਦੇ ਦਰਮਿਆਨ ਦੱਸ ਦਈਏ ਕਿ ਤੁਸੀਂ ਜੇਕਰ ਕਾਲ ਕਰਨੀ ਹੈ ਤਾਂ 044-747-1674, 044-7171-674 ਅਤੇ 9956-0344 ਤੁਸੀਂ ਵੀ ਸੂਰਤ ਹਾਲ ਦੱਸ ਸਕਦੇ ਹੋ ਆਪਣੇ ਆਸ ਪਾਸ, ਆਪਣੇ ਪਾਰਕ ਦੇ, ਆਪਣੇ ਘਰ ਦੇ, ਕਿਹੜੀ ਕਿਹੜੀ ਚੀਜ਼ ਤੁਹਾਨੂੰ ਠੀਕ ਲੱਗਦੀ ਹੈ, ਕਿਹੜੀ ਨਹੀਂ ਠੀਕ ਲੱਗਦੀ, ਕਿਹੜੀ ਨੂੰ ਕਿੱਦਾਂ ਤੁਸੀਂ ਠੀਕ ਕੀਤਾ, ਕਿਹੜੀ ਦੇ ਵਿੱਚ ਜਦੋ ਜਹਿਦ ਕਰ ਰਹੇ ਹੋ। ਅਸਲ 'ਚ ਮਸਲਾ ਇਹ ਹੁੰਦਾ ਵਾ ਵੀ ਆਪਾਂ ਨੂੰ ਨਾ ਪਤਾ ਵੀ ਸਾਰੀਆਂ ਗੱਲਾਂ ਦਾ ਹੀ ਆ, ਇਹ ਨਹੀਂ ਆ ਕਿ ਆਪਾਂ ਕੋਈ ਗੱਲ ਕਰਾਂਗੇ, ਹੋ ਸਕਦਾ ਤੁਹਾਨੂੰ ਕਿਸੇ ਚੀਜ਼ ਦਾ ਨਹੀਂ ਪਤਾ ਹੋਊਗਾ, ਚਲੋ ਨਵੀਂ ਪਤਾ ਲੱਗ ਜੂਗੀ, ਪਰ ਮੈਂ ਮੰਨਦਾ 70-80% ਸਾਨੂੰ ਪਤਾ ਹੁੰਦੀਆਂ ਚੀਜ਼ਾਂ ਅੱਗੇ ਵੀ, ਪਰ ਅੱਗੇ ਨਹੀਂ ਤੁਸੀਂ ਦੱਸ ਪਾਉਂਦੇ ਕਿਉਂਕਿ ਆਪਣੇ ਘਰ ਬਹਿ ਕੇ ਸਾਡਾ ਇੱਕ ਬਜ਼ੁਰਗਾਂ ਦੇ ਨਾਲ ਰਿਲੇਸ਼ਨ ਇੱਦਾਂ ਦਾ ਹੁੰਦਾ ਵਾ, ਤੁਸੀਂ ਕੁਛ ਇੱਕ ਹੱਦ ਤੱਕ ਹੀ ਗੱਲਾਂ ਕਰ ਸਕਦੇ ਹੋ। ਫਿਰ ਉਹ ਗੱਲ ਆ ਜਾਂਦੀ ਹੈ ਅਸੀਂ ਤੁਹਾਨੂੰ ਜੰਮਿਆ ਤੁਸੀਂ ਨਹੀਂ ਸਾਨੂੰ ਜੰਮਿਆ, ਅਤੇ ਜਾਂ ਫਿਰ ਉਹ ਗੱਲ ਆ ਜਾਂਦੀ ਹੈ ਵੀ ਤੁਹਾਨੂੰ ਖੁਦ ਨੂੰ ਸ਼ਰਮ ਆਉਂਦੀ ਆ ਵੀ ਮੈਂ ਤਾਂ ਲਾਗੇ ਲੈ ਕੇ ਬੈਠਾ ਵਾਂ ਡੈਡੀ ਦੇ ਫੋਨ, ਮੈਂ ਕਿੱਦਾਂ ਇਹਨੂੰ ਕਹਿ ਦਾਂ ਵੀ ਨਹੀਂ ਬੱਚਾ ਲਾਗੇ ਬੈਠਾ ਵਾ, ਆਪਾਂ ਕਿੱਦਾਂ ਕਹਿ ਦਈਏ ਕਿ ਨਹੀਂ? ਉਹ ਉਹ ਇੱਕ ਦੂਸਰੇ ਦੀ ਜਿਹੜੀ ਨਾ ਆ ਵੀ ਅੰਦਰੋਂ ਅੰਦਰ ਹੀ ਤੁਹਾਨੂੰ ਸ਼ਾਇਦ ਇਹ ਵੀ ਸ਼ਰਮ ਮਾਰਦੀ ਆ।
1: ਇੱਕ ਸਨੈਰੀਓ ਇਹ ਵੀ ਆ ਵੀ ਉਹ ਆਪਦੇ ਬੈਡਰੂਮ 'ਚ ਵੜ ਕੇ ਬਹਿ ਗਏ ਅਤੇ ਗਰਦਨ ਇੱਕ ਪਾਸੇ ਨੂੰ ਲਮਕਦੀ ਆ, ਸਰਾਣਾ ਇੱਕ ਪਾਸੇ ਨੂੰ ਲਮਕਦਾ ਅਤੇ ਉਹ ਫੋਨ ਦੇਖ ਰਹੇ ਆ, ਤਾਂ ਕਿ ਕਿਉਂਕਿ ਜੇ ਉੱਥੇ ਤੁਸੀਂ ਆਏ ਹੈ ਨਾ ਸੋਫੇ ਵਾਲੇ ਪਾਸੇ ਆਏ ਉੱਥੇ ਤੁਹਾਨੂੰ ਟੋਕਾ ਟਾਕੀ ਹੋਣੀ ਆ। ਮੈਂ ਉਹ ਘੜੀ ਆਰਾਮ ਕਰ ਲਾਂ, ਕਿਹੜਾ ਆਰਾਮ,
0: ਉਹ ਆਰਾਮ ਫਿਰ ਇਹੋ ਹੀ ਆ ਨਾ, ਕਿਉਂਕਿ ਆਪਾਂ ਵੀ ਤਾਂ ਇੱਕ ਸਟੇਜ 'ਤੇ ਇਹੋ ਹੀ ਕਹਿੰਦੇ ਹੁੰਦੇ ਹਾਂ ਵੀ ਥੋੜ੍ਹੀ ਰਿਲੈਕਸੇਸ਼ਨ, ਥੋੜ੍ਹਾ ਸਕਰੋਲਿੰਗ ਕਰ
1: ਲਈਏ।
0: ਸੋ ਕਹਿਣ ਦਾ ਮਤਲਬ ਇਹ ਕਿ ਆਪਾਂ ਸਿੱਧੀ ਗੱਲ ਜਿਹੜੀ ਘਰ 'ਚ ਨਹੀਂ ਕਰ ਸਕਦੇ, ਉਹ ਫਿਰ ਇਹ ਹੁੰਦਾ ਵੀ ਇੱਦਾਂ ਦੇ ਜਿੱਦਾਂ ਰੇਡੀਓ ਮਾਧਿਅਮ ਤੋਂ ਜਦੋਂ ਆਪਾਂ ਗੱਲ ਕਰਾਂਗੇ ਇੱਕ ਤਰ੍ਹਾਂ ਦੇ ਨਾਲ, ਅਸੀਂ ਤੁਹਾਡੇ ਸਾਰਿਆਂ ਦੀ ਆਪਣੀ
1: ਸਾਂਝੀ ਗੱਲ,
0: ਹਰ ਇੱਕ ਦੀ ਸਾਂਝੀ। ਅਤੇ ਜੇ ਬਹੁਤ ਸਾਰੇ ਬਜ਼ੁਰਗ ਸਵੇਰੇ ਸਵੇਰੇ ਦੇ ਸਮੇਂ ਸੁਣ ਰਹੇ ਹੁੰਦੇ ਆ, ਬੜੀ ਸਾਰੀ ਉਹਨਾਂ ਦੇ ਵੱਲੋਂ ਫੀਡਬੈਕ ਆਉਂਦੀ ਹੈ ਅਤੇ ਬੜੀ ਪਿਆਰੀ ਪਿਆਰੀ ਫੀਡਬੈਕ, ਬੜੀਆਂ ਦੁਆਵਾਂ ਆਉਂਦੀਆਂ ਨੇ, ਅਤੇ ਉਹਨਾਂ ਦੇ ਲਈ ਧੰਨਵਾਦ। ਪਰ ਆਪਾਂ ਜਿਹੜੀ ਅੱਜ ਗੱਲ ਕਰ ਰਹੇ ਹਾਂ ਉਹਦੇ 'ਚ ਇਹ ਨਹੀਂ ਹੈ ਕਿ ਸਾਨੂੰ ਕੋਈ ਇਤਰਾਜ਼ ਹੈ,
1: ਸਾਨੂੰ ਤੁਹਾਡਾ
0: ਫਿਕਰ ਆ। ਆਪਾਂ ਕਹਿੰਦੇ ਵੀ ਉਸ ਚੀਜ਼ ਨੂੰ ਆਪਾਂ ਕਿਸੇ ਤਰੀਕੇ ਦੇ ਨਾਲ ਇੱਦਾਂ ਥੋੜ੍ਹਾ ਜਿਹਾ ਆਪਾਂ ਟਵਿਸਟ ਕਰ ਲਈਏ ਵੀ ਨੁਕਸਾਨ ਨਾ ਹੋਵੇ।
1: ਸਹੀ
0: ਹੈ। ਹੁਣ ਗੱਲ ਆਪਾਂ ਇੱਥੇ ਆਉਂਦੇ ਹਾਂ ਵੀ ਕਿਉਂ, ਉਹ ਤੁਸੀਂ ਵੀ ਵੈਸੇ ਦੱਸਿਓ ਵੀ ਕਿਉਂ। ਮੈਨੂੰ ਲੱਗਦਾ ਇੱਕ ਸਭ ਤੋਂ ਵੱਡਾ ਰੀਜ਼ਨ ਵਨ ਆਫ ਦੈਮ ਇਹ ਆ ਕਿ ਫੋਨ ਦੇ ਨਾਲ ਨਾ ਆਪਾਂ ਉੱਥੇ ਇੰਡੀਆ ਬੈਠੇ ਆਪਾਂ ਰਿਸ਼ਤੇਦਾਰਾਂ ਦੇ ਨਾਲ ਕਨੈਕਟਿਡ ਹਾਂ, ਬਜ਼ੁਰਗ ਖਾਸ ਤੌਰ ਦੇ ਉੱਤੇ, ਅਤੇ ਇਹਦਾ ਇੱਕ ਸਾਨੂੰ ਫਾਇਦਾ ਵੀ ਆ। ਆਪਾਂ ਪਤਾ ਨਹੀਂ ਕਿੰਨਾ ਕਿੰਨਾ ਚਿਰ ਉਹਨਾਂ ਜਿਹੜੇ ਰਿਸ਼ਤੇਦਾਰਾਂ ਨੂੰ ਫੋਨ ਨਹੀਂ ਕਰਦੇ, ਉਹਨਾਂ ਰਾਹੀਂ ਸਾਨੂੰ ਉਹਨਾਂ ਦੀ ਖਬਰ ਸੁਰਤ ਪਤਾ ਲੱਗਦੀ ਰਹਿੰਦੀ ਹੈ। ਸੋ ਮਾਸੀਆਂ ਦੇ ਨਾਲ,
1: ਭੂਆ ਦੇ ਨਾਲ, ਜਿਹੜਾ ਤੁਹਾਡਾ ਵਟਸਐਪ ਦੇ ਜ਼ਰੀਏ ਕਹਿ ਲਓ,
0: ਚਾਚੀਆਂ ਤਾਇਆਂ ਦੇ ਨਾਲ, ਸ਼ਰੀਕੇ ਦੇ ਵਿੱਚ, ਉਹ ਉਹਨਾਂ ਦਾ ਇੱਕ ਬਣਿਆ ਰਹਿੰਦਾ।
1: ਉਹ ਤੁਸੀਂ ਇਹ ਦੇਖੋ ਸਵੇਰੇ ਸਵੇਰੇ ਗੁੱਡ ਮਾਰਨਿੰਗ ਦੀ ਉਹ ਕਿੰਨੀ ਧੌੜੀ ਲਾਉਂਦੇ ਬਜ਼ੁਰਗ, ਕਦੇ ਕਿਸੇ ਦੀ ਗੁਲਦਸਤਿਆਂ ਵਾਲੀ ਆ ਰਹੀ, ਕਿਸੇ ਦੀ ਕਿਵੇਂ ਆ ਰਹੀ, ਕਿਸੇ ਦੀ ਕਿਵੇਂ, ਗਰੁੱਪ ਬਣੇ ਹੋਏ ਆ ਵਟਸਐਪ 'ਤੇ ਹੈ ਨਾ, ਏਟੀਜ਼ ਦਾ ਸੀਨੀਅਰ ਸਿਟੀਜ਼ਨ ਗਰੁੱਪ ਆ ਜੀ, ਇਹ ਕਾਲਜ ਵਾਲਿਆਂ ਦਾ ਗਰੁੱਪ ਆ ਜੀ, ਇਹ ਮੇਰੇ ਪੁਰਾਣੇ ਇੰਡੀਆ ਵਾਲੇ ਯਾਰ ਦੋਸਤਾਂ ਦਾ ਗਰੁੱਪ ਆ। ਆਹ ਮੈਂ ਜਾਨਵੀ ਜੈਨ ਉਹਨਾਂ ਦਾ ਬਲੌਗ ਪੜ੍ਹਦਾ, ਉਹ ਕਹਿੰਦੀ ਉਹ ਜ਼ਮਾਨਾ ਸੀ ਜਦੋਂ ਨਿਆਣੇ ਵਿਗੜਦੇ, ਕਹਿੰਦੇ ਸਾਡਾ ਬਾਪੂ ਵਿਗੜਿਆ ਹੋਇਆ, ਉਹ ਕਹਿੰਦੀ ਕਹਿੰਦੇ ਵਟਸਐਪ ਦੇ, ਕਹਿੰਦੀ 32 ਗਰੁੱਪ ਨੇ ਜਿਨ੍ਹਾਂ ਨੂੰ ਇਹਨੇ ਜੁਆਇਨ ਕੀਤਾ ਹੋਇਆ।
0: ਅੱਛਾ।
1: ਦਿਨ ਰਾਤ ਉਹਦਾ ਫੋਨ ਚੱਲਦਾ ਕਹਿੰਦੀ, ਅਤੇ ਆਲੇ ਦੁਆਲੇ ਉਹਦੇ ਕੌਣ ਬੈਠਾ ਕੌਣ ਨਹੀਂ ਬੈਠਾ ਉੱਚੀ ਉੱਚੀ ਉਹਨੇ ਫੋਨ 'ਤੇ ਲੱਗ ਜਾਣਾ।
0: ਅੱਛਾ।
1: ਅਤੇ ਉਹਨੂੰ ਕੋਈ ਫਰਕ ਨਹੀਂ, ਕਹਿੰਦੀ ਮੈਂ ਕਹਿ ਕੇ ਹਾਰ ਗਈ ਵੀ ਡੈਡੀ ਤੇਰੀ ਸਿਹਤ ਖਰਾਬ ਹੋ ਜਾਣੀ ਹੈ, ਪਰ ਉਹ ਹਟਦਾ ਨਹੀਂ। ਅੱਕ ਕੇ ਕਹਿੰਦੀ ਹੁਣ ਨਹੀਂ, ਕਹਿੰਦੀ ਮੈਂ ਉਹਨੇ ਟਵਿੱਟਰ 'ਤੇ ਪਾਇਆ ਬਲੌਗ ਆਪਣਾ, ਕਹਿੰਦੀ ਇੱਥੇ ਉਹਦੀ ਪਹੁੰਚ ਹੈ ਨਹੀਂ ਹਜੇ ਹਜੇ ਹਜੇ ਕਹਿੰਦੀ ਇਹਨੂੰ ਯੂਟਿਊਬ ਦੀਆਂ ਸ਼ਾਰਟਸ ਦਾ ਨਹੀਂ ਪਤਾ, ਰੀਲਾਂ 'ਤੇ ਬਹੁਤ ਗੂਠਾ ਚੱਲਦਾ, ਜਿਹੜੀਆਂ ਫੇਸਬੁੱਕ 'ਤੇ ਟਿਕਟੋਕ 'ਤੇ ਰੀਲਾਂ ਨਹੀਂ
0: ਹੈਗੀਆਂ,
1: ਕਹਿੰਦੀ ਗੂਠਾ ਘਸਾਇਆ ਪਿਆ ਉਹਨੇ ਆਪਦਾ।
0: ਸਪੈਸ਼ਲ ਇਹ ਵੀ ਵੈਸੇ ਮੈਟਰ ਕਰਦਾ ਵਾ ਵੀ ਆਪਣੇ ਬਜ਼ੁਰਗ ਫੋਨ 'ਤੇ ਹੈ ਹੀ ਆ, ਪਰ ਫੋਨ ਦੇ ਉੱਤੇ ਵੇਖਦੇ ਕੀ ਆ। ਸੋ ਇਹ 'ਚ ਬੜੀਆਂ ਅਲੱਗ ਅਲੱਗ ਸ਼ੈਆਂ ਨੇ, ਬਦਬਲਾਵਾਂ ਨੇ, ਟਿਕਟੋਕ ਹੋ ਗਈ, ਆਪਣਾ ਇੰਸਟਾਗ੍ਰਾਮ ਹੋ ਗਈ, ਫੇਸਬੁੱਕ ਹੋ ਗਈ, ਯੂਟਿਊਬ ਹੋ ਗਈ, ਅਤੇ ਹੋਰ ਵੀ ਬਹੁਤ ਸਾਰਾ ਕੁਛ ਹੈ। ਡਿਪੈਂਡ ਕਰਦਾ ਵਾ ਵੀ ਤੁਹਾਡੇ ਬਜ਼ੁਰਗ ਵੇਖਦੇ ਕੀ ਨੇ। ਪਹਿਲੀ ਗੱਲ ਤਾਂ ਆ ਵੀ ਤੁਸੀਂ ਉਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਹੋਵੇ, ਕਿਉਂਕਿ ਇਹ ਅਲੱਗ ਅਲੱਗ ਜਿਹੜੇ ਪਲੇਟਫਾਰਮ ਨੇ ਉਹਨਾਂ ਦੇ ਉੱਤੇ ਅਲੱਗ ਅਲੱਗ ਤਰ੍ਹਾਂ ਦਾ ਚੰਗਾ ਜਾਂ ਮਾੜਾ ਮਟੀਰੀਅਲ ਆਉਂਦਾ, ਇਹਨਾਂ ਸਾਰਿਆਂ ਦੀ ਅਲੱਗ ਅਲੱਗ ਟੈਰੀਟਰੀ ਹੈ। ਡਿਪੈਂਡ ਆਪਾਂ ਕੀ ਵੇਖਦੇ ਹਾਂ, ਕੀ ਆਪਾਂ ਇੱਕ ਦੂਸਰੇ ਨੂੰ ਸ਼ੇਅਰ ਕਰਦੇ ਹਾਂ, ਫਿਰ ਇਹਨਾਂ ਦੀ ਜਿਹੜੀ ਆਪਸ ਦੇ ਵਿੱਚ ਸ਼ੇਅਰਿੰਗ ਆ ਉਹ ਬਹੁਤ ਮੈਟਰ ਕਰਦੀ ਆ। ਆਪਾਂ ਇੱਕ ਨਾ ਸੋਚ ਲੈਂਦੇ ਹਾਂ, ਚਲੋ ਮਾਫ਼ੀ ਚਾਹੁੰਦਾ, ਪਰ ਆਪਾਂ ਇੱਕ ਚੀਜ਼ ਸੋਚ ਲੈਂਦੇ ਹਾਂ ਵੀ ਬਜ਼ੁਰਗ ਉਮਰ ਅਤੇ ਆ ਇੱਕ ਦਾਇਰਾ, ਪਰ ਬੜੀ ਵਾਰੀ ਤੁਸੀਂ ਇਹ ਚੀਜ਼ ਨੋਟ ਕਰੋਗੇ ਵੀ ਇਹਨਾਂ ਦੇ ਵਿੱਚ ਵੀ ਬੜੇ ਸ਼ੈਤਾਨ ਬੰਦੇ ਵੀ ਆ, ਉਹ ਜਾਣ ਬੁੱਝ ਕੇ ਉਹਨਾਂ ਨੇ ਉਹ ਵਾਲੀ ਜਿਹੜੀ ਆਪਣੀ ਉਹ ਇੱਕ ਕਹਿ ਲਓ ਵੀ ਬਿਰਤੀ ਆ ਉਹ ਉਹਨਾਂ ਨੇ ਡਿਲੀਵਰ ਕਰਨੀ ਹੁੰਦੀ ਆ। ਤੁਸੀਂ ਵੇਖੋਗੇ ਕਈ ਵਾਰੀ ਬਜ਼ੁਰਗ ਆ ਕੇ ਕਹਿ ਦਿੰਦੇ ਆ ਵੀ ਇੱਧਰਲੀ ਪਾਰਕ 'ਚ ਨਹੀਂ ਜਾਇਆ ਕਰਨਾ, ਉੱਥੇ ਜਿਹੜਾ ਫਲਾਣਾ ਆ ਨਾ ਉਹ ਨਹੀਂ ਪਈ ਚੰਗੀਆਂ ਉਹਨਾਂ ਦੀਆਂ ਕੁਛ ਗੱਲਾਂ ਹੈ ਨਾ। ਉਹ ਕਿਸੇ ਪੱਖੋਂ ਵੀ ਹੋ ਸਕਦੀਆਂ, ਮੰਨ ਲਓ ਜੇ ਕੋਈ ਪੀਂਦਾ ਨਹੀਂ ਤਾਂ ਉਹਨੂੰ ਇਹ ਲੱਗਦਾ ਵੀ ਸ਼ਰਾਬ ਦੀਆਂ ਗੱਲਾਂ ਕਰਦੇ ਆਪਾਂ ਨਹੀਂ ਇਹਨਾਂ ਕੋਲ ਜਾਣਾ, ਉਹ ਜੇ ਕੋਈ ਮੰਨ ਲਓ ਕੋਈ ਨਹੀਂ ਆ ਕੋਈ ਧਰਮ ਕਰਮ ਦੀਆਂ ਗੱਲਾਂ ਨਹੀਂ ਪਸੰਦ ਕਰਦਾ ਉਹਨੂੰ ਕਹਿਣਾ ਨਹੀਂ ਬਈ ਉਹ ਤਾਂ ਨਹੀਂ ਉਹ।
1: ਅਤੇ ਕਈ ਜਗ੍ਹਾ ਇਹੋ ਜਿਹਾ ਹੁੰਦਾ ਇੱਕ ਹੁੰਦਾ ਖਾਸ ਜਿਹੜਾ ਅਕਲੀ ਵੰਡੀ ਜਾਂਦਾ ਹੁੰਦਾ ਉਹ ਐਵੇਂ ਮਗਰ ਮਰੀ ਜਾਂਦਾ,
0: ਉਹ ਓਵਰ ਹੋ ਜਾਂਦਾ,
1: ਉਹ ਕਹਿੰਦੇ ਵੀ ਇਹਦੇ ਕੋਲ ਵੀ ਨਹੀਂ ਬਹਿਣਾ ਇਹ ਆਪਦੀ ਅਗਲ ਵੱਡੀ ਰੱਖਦਾ।
0: ਪਰ ਕਈਆਂ ਦਾ ਬਹੁਤ ਵਧੀਆ ਸਿਸਟਮ, ਕਈ ਤਾਂ ਮੈਂ ਵੇਖਣਾ ਵਾਂ ਵੀ ਉਹਨਾਂ ਨੇ ਪਾਰਕਾਂ ਦੇ ਵਿੱਚ ਉਹਨਾਂ ਥੋੜ੍ਹਾ ਬਹੁਤਾ ਜਿੰਨਾ ਕੁ ਵੀ ਆਉਂਦਾ ਐਕਸਰਸਾਈਜ਼ ਯੋਗਾ ਪਰਿਵਾਰ ਦੀਆਂ ਕੋਈ ਗੱਲਾਂ ਬਾਤਾਂ
1: ਸਾਡਾ ਅਨੁਭਵ ਇਸ ਮਾਮਲੇ ਚ ਹੈਗਾ
0: ਹਨਾ।
1: ਉਹਨਾਂ ਨੇ ਸੀਨੀਅਰ ਸਿਟੀਜ਼ਨ ਕਲੱਬ ਬਣਾਇਆ ਹੋਇਆ, ਪਾਰਕਾਂ ਚ ਬੈਠਦੇ ਆ, ਸਵੇਰੇ ਯੋਗਾ ਕਰਦੇ ਆ, ਤਾਸ਼ ਵਾਲੇ ਤਾਸ਼ ਖੇਡਦੇ ਆ, ਲੇਡੀਜ਼ ਆਪਣਾ ਡਾਟਾ ਟ੍ਰਾਂਸਫਰ ਕਰ ਲੈਂਦੀਆਂ, ਤੇ ਕਈ ਵਾਰ ਬੱਸ ਬੁੱਸ ਕਰਕੇ ਨੇੜੇ ਤੇੜੇ ਕਿਤੇ ਜਾ ਜੂ ਆਉਂਦੇ ਆ ਹਨਾ। ਉਸ ਲਿਹਾਜ਼ ਨਾਲ ਇੱਦਾਂ ਦੀਆਂ ਹੈਗੀਆਂ ਐਕਟੀਵਿਟੀਜ਼ ਜਿਹੜੀਆਂ ਕੀਤੀਆਂ ਜਾ ਸਕਦੀਆਂ। ਜ਼ਰੂਰੀ ਨਹੀਂ ਕਿ ਸਾਰੇ ਲਾਈਕ ਮਾਈਂਡਡ ਹੋਣ, ਕਿਉਂਕਿ ਤੁਸੀਂ ਆਪਣੇ ਘਰ 'ਚ ਹੀ ਦੇਖ ਲਓ ਵੀ ਸਭ ਦਾ ਸੁਭਾਅ ਵੱਖੋ ਵੱਖਰਾ, ਅਤੇ ਇਹ ਤਾਂ ਫਿਰ ਵੱਖੋ ਵੱਖਰੇ ਘਰਾਂ ਦੇ ਲੋਕ ਨੇ ਹਨਾ,
0: ਕਈ ਸਿੱਖਦੇ ਆ ਕਈ ਸਿਖਾਉਂਦੇ ਆ। ਸੋ ਉਹ ਸਾਰੀਆਂ ਚੀਜ਼ਾਂ ਕਨੈਕਟਿਡ ਰਹਿਣ ਦੇ ਲਈ ਵੀ ਬੜੀਆਂ ਜ਼ਰੂਰੀ ਨੇ। ਸੋ ਕਾਰਨ ਵੀ ਕਿਹੜੀ ਵਜ੍ਹਾ ਦੇ ਕਰਕੇ। ਅੱਛਾ, ਦੂਸਰਾ ਜਿਹੜਾ ਕਾਰਨ ਆ ਉਹ ਸਾਨੂੰ ਪਤਾ ਹੀ ਆ, ਉਹ ਆ ਵੀ ਸਾਡਾ ਆਪਾਂ ਹੁਣ ਫਿਲ ਕੀ ਕਰੀਏ ਆਪਣੇ ਸਮੇਂ ਦੇ ਵਿੱਚ, ਕਿਉਂਕਿ ਉੱਥੇ ਤਾਂ ਸੌ ਓੜ ਪੋੜ ਆਂਢ ਗੁਆਂਢ ਆਉਣਾ ਜਾਣਾ, ਕੋਈ ਬਾਹਰ ਜ਼ਮੀਨ ਵੱਲ ਕੋਈ ਚੱਕਰ ਮਾਰ ਆਉਣਾ,
1: ਖੰਡ ਪਾਠ ਭੋਗ ਲੈ, ਮੈਂ ਕਹਿੰਦਾ ਪਟਵਾਰੀ ਦੇ ਚਲੇ ਜਾਓ, ਅੱਠ ਨੌ ਦਿਨ ਤਾਂ ਉਹਦੇ ਲੰਘ ਜਾਂਦੇ, ਮਿਣਤੀ ਕਰਾਉਣੀ ਆ ਜੀ,
0: ਅਤੇ ਇਹ ਇਹ ਮਜਬੂਰੀ ਵੀ ਹੈ ਨਾ, ਅਤੇ ਉਹ ਸਮਾਂ ਤੁਸੀਂ ਕਿਲ ਕਿੱਦਾਂ ਕਰਨਾ ਹੁੰਦਾ।
1: ਆਲੂ ਲੈ ਗੋਭੀ ਲਈ ਹੋਈ ਜਾਂਦੀ ਹੈ, ਰੌਣਕ ਮੇਲਾ ਲੱਗਿਆ ਰਹਿੰਦਾ।
0: ਅੰਗਰੇਜ਼ੀ 'ਤੇ ਤਾਂ ਸ਼ਬਦ ਵੀ ਵੇਖੋ ਕਿੱਦਾਂ ਦੇ ਨਾ, ਕਿਲ ਕਿੱਦਾਂ ਕਰਨਾ, ਮਤਲਬ ਉਹ ਤਾਂ ਇਹ ਤਾਂ ਕਿਲ ਕਰਦੇ ਨੇ।
1: ਪੰਜਾਬੀ ਦੇ ਵੀ ਇਹੋ ਜਿਹਾ ਕਹਿੰਦਾ, ਲਿਆ ਦੋ ਦੋ ਬੀਰਾਂ ਮਾਰੀਏ,
0: ਪਈਏ ਮਾਰ ਕੇ ਪਈਏ,
1: ਇਹਦਾ ਪਈਏ ਕਹਿੰਦਾ ਕਿਹਨੂੰ,
0: ਵੇਲੇ ਸਿਰ ਹੀ ਪਈਏ। ਸੋ ਇਹ ਵੱਡਾ ਇੱਕ ਕਾਰਨ ਇਹ ਵੀ ਹੈ ਵੀ ਸਾਡੇ ਹੁਣ ਉਹ ਸਮਾਂ ਬਿਤਾਉਣ ਕਿੱਥੇ, ਤੁਸੀਂ ਤਾਂ ਕੰਮਾਂ 'ਤੇ ਚਲ ਜਾਂਦੇ ਮੰਨ ਲਓ, ਅਤੇ ਉਹ ਬੱਚੇ ਸਕੂਲ ਚਲ ਜਾਂਦੇ ਆ, ਉਹ ਬੱਚਿਆਂ ਨੂੰ ਚਲੋ ਜੇ ਛੱਡਣ ਵੀ ਜਾਂਦੇ ਆ, ਛੱਡ ਕੇ ਬਾਅਦ 'ਚ ਕੀ ਕਰਨ ਨੂੰ,
1: ਮਤਲਬ ਉਹ 15 ਮਿੰਟ 20 ਮਿੰਟ ਅੱਧਾ ਘੰਟਾ ਚੱਲ ਸੈਰ ਵੀ ਕਰਿਆ ਹੈ, ਬਾਕੀ ਦਿਹਾੜੀ ਕਿਵੇਂ ਕੱਢਣੀ ਹੈ।
0: ਪਰ ਇਹ ਇਹ ਵੀ ਇੱਕ ਇੱਕ ਸੱਚਾਈ ਆ ਕਿ ਇੰਡੀਆ ਸਮੇਂ ਦਾ ਪਤਾ ਨਹੀਂ ਲੱਗਦਾ,
1: ਇੱਥੇ ਘੜੀ ਲੰਘਦਾ ਕੰਮ ਦੀ,
0: ਇੱਥੇ ਲੰਘਦਾ ਨਹੀਂ ਆ।
1: ਮੈਂ ਡੈਡੀ ਨੂੰ ਕਹਿਣਾ, ਮੈਂ ਡੈਡੀ ਹਨਾ, ਉਹ ਕਹਿੰਦਾ ਘੜੀ ਦੇਖ ਕੇ ਘੜੀ ਲੰਘਾਈ ਦੀ ਵੀ ਹਾਲੇ 5 ਨਹੀਂ ਵੱਜਣ ਚਾਹੁੰਦੇ ਇੱਥੇ,
0: ਇਹ ਬੜਾ ਔਖਾ
1: ਹੈ। ਟੀਵੀ ਲਾ ਲਿਆ ਕਰ, ਕੀ ਕੱਢੀਏ ਚੋਂ, ਮਤਲਬ ਜਾਣੀ ਕਈ ਵਾਰ ਇੰਨੇ ਖਿਜੇ ਹੁੰਦੇ ਸੀ ਉਹ।
0: ਨੈਕਸਟ ਵੇਖ ਲਓ ਫਿਰ ਆਪਣਾ ਹੀ ਉਹੀ ਤੁਹਾਡੇ ਦੋ ਪੁਆਇੰਟ ਆ ਗਏ ਵੀ ਆਪਾਂ ਆਪ ਹੀ ਜਿੱਦਾਂ ਆਪਾਂ ਬੱਚਿਆਂ ਨੂੰ ਕਹਿ ਦਿੰਦੇ ਨਾ ਵੀ ਸਾਨੂੰ ਆਰਾਮ ਦੇ ਨਾਲ ਕਰ ਲੈਂਦੇ, ਆਹ ਲੈ ਵੇਖ ਲਾ, ਅਸੀਂ ਵੀ ਇੱਦਾਂ ਇੰਟਰੋਡਿਊਸ ਕਰਦੇ ਹਾਂ ਵੀ ਆ ਲਓ ਆਪਾਂ ਹੁਣ ਵੇਖਦੇ ਹਾਂ ਵੀ ਬੜੇ ਸਾਰੇ
1: ਵਿਹਲਾ ਸਮਾਂ,
0: ਹਾਂ, ਅਤੇ ਆਪਾਂ ਕਹਾਂਗੇ ਵੀ ਆ ਲਓ ਆਹ ਤੁਹਾਨੂੰ ਆਹ ਐਪਲੀਕੇਸ਼ਨ ਪਾ ਦਿੱਤੀ, ਤੁਸੀਂ ਇਹਦੇ 'ਤੇ ਵੇਖ ਲਿਆ ਕਰੋ, ਇਹਦੇ 'ਤੇ ਸੁਣ ਲਿਆ ਕਰੋ। ਟੀ ਵੀ ਦੀ ਤੁਸੀਂ ਗੱਲ ਕੀਤੀ ਹੈ, ਅਤੇ ਪਹਿਲੀ ਗੱਲ ਤਾਂ ਤੁਸੀਂ ਜਿਹੜੀ ਉਹ ਕਰ ਰਹੇ ਹੋ ਉਹ ਵੀ ਇੱਕ ਰੀਜ਼ਨ ਹੈ ਵੀ ਉਹ ਉੱਥੇ ਬੱਚੇ ਵੇਖਣਗੇ, ਉਹ ਵੇਖਣ, ਇਸ ਕਰਕੇ ਉਹ ਫਿਰ ਫੋਨ 'ਤੇ ਆ ਗਏ।
1: ਸਹੀ,
0: ਇੰਡੀਵਿਜੁਅਲ ਲੈਵਲ 'ਤੇ
1: ਇੱਕ ਸਰੀਰਕ ਪੱਖੋਂ ਤੁਸੀਂ ਇੰਨੇ ਫਿੱਟ ਨਹੀਂ ਹੈਗੇ ਕਿ ਬਾਹਰ ਸੈਰਾਂ ਕਰਦੇ ਫਿਰੀ ਜਾਓ, ਸਾਈਕਲ ਚਲਾਉਂਦੇ ਫਿਰੀ ਜਾਓ, ਜਾਂ ਕਿਉਂਕਿ ਗੋਡੇ ਗਿੱਟੇ ਜਵਾਬ ਦੇਈ ਜਾਂਦੇ ਆ, ਫਿਰ ਤੁਸੀਂ ਇੱਕ ਚਾਰ ਦੀਵਾਰੀ 'ਚ ਮਹਿਦੂਦ ਰਹਿ ਜਾਂਦੇ ਹੋ, ਰਹਿੰਦੀ ਖੁੰਦੀ ਫਿਰ ਤੁਹਾਨੂੰ ਚਾਹ ਪੀਣ ਦੀ ਲੱਤ ਹੁੰਦੀ ਹੈ, ਘੰਟੇ ਘੰਟੇ ਬਾਅਦ ਚਾਹ ਵੀ ਪੀਣੀ ਆ,
0: ਉਹ ਵੀ ਫਿਰ ਚਾਹ ਵਾਲੀਆਂ ਵੀ ਸਲਾਹਾਂ ਬਥੇਰੀਆਂ ਆ ਜਾਂਦੀਆਂ,
1: ਚਾਹ ਅਤੇ ਸਲਾਹ ਇਹਨਾਂ ਦਾ ਜਾਣ ਨਹੀਂ ਦਿੰਦਾ ਬੰਦਾ,
0: ਉਹ ਵੀ ਫਿਰ ਡਿਪੈਂਡ ਕਰਦਾ ਵੀ ਕਿੱਦਾਂ। ਸੋ ਬੜੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇੱਕ ਦੂਸਰੇ ਨਾਲ ਸੁੱਖ ਦੁੱਖ ਉਹਨੂੰ ਮੈਨੇਜ ਕਿੱਦਾਂ ਕਰਨਾ, ਕਨੈਕਟਿਡ ਕਿੱਦਾਂ ਰਹਿਣਾ, ਇਹ ਤਾਂ ਇਨਸਾਨ ਦੀ ਸ਼ੁਰੂ ਤੋਂ ਜ਼ਰੂਰਤ ਹੈ।
1: ਸਹੀ, ਪਰ ਮੈਨ ਇਜ਼ ਅ ਸੋਸ਼ਲ ਐਨੀਮਲ ਹੈ ਨਾ।
0: ਸੋ ਆਪਾਂ ਇੱਕ ਚੀਜ਼ ਹਨਾ, ਇੱਕ ਚੀਜ਼ ਆਪਾਂ ਭੁੱਲ ਜਾਂਦੇ ਸ਼ਾਇਦ ਜਦੋਂ ਆਪਾਂ ਨਵੇਂ ਨਵੇਂ ਆਏ ਹਾਂ, ਅਤੇ ਆਪਾਂ ਉੱਥੇ ਜਾਈਏ ਵਾਪਸ ਵੀ ਜਦੋਂ ਆਪਾਂ ਨਵੇਂ ਨਵੇਂ ਆਏ ਹਾਂ, ਸਾਡੇ ਲਈ ਕਿੰਨਾ ਔਖਾ ਸੀ ਇੱਥੇ ਆ ਕੇ ਉਹ ਸਾਥ ਲੱਭਣੇ, ਟਾਈਮ ਉਹਨਾਂ ਨਾਲ ਸਪੈਂਡ ਕਰਨਾ, ਜਿੰਨਾ ਚਿਰ ਸਾਨੂੰ ਕੰਮ ਨਹੀਂ ਮਿਲੇ ਉਨਾ ਚਿਰ ਸਾਡੇ 'ਤੇ ਕੀ ਹਾਲਾਤ ਹੁੰਦੇ ਸੀ, ਅਤੇ ਆਪਾਂ ਆਪਣੇ ਆਪ ਨੂੰ ਹੁਣ ਜਿਹੜਾ ਬਾਹਰ ਕੱਢ ਕੇ ਉਹਨਾਂ ਦੀ ਸਿਚੁਏਸ਼ਨ ਨਹੀਂ ਆਪਾਂ ਸਮਝ ਪਾਉਂਦੇ। ਸੋ ਉਹ ਉਹਨਾਂ ਦੇ ਕੋਲ ਨਹੀਂ ਆ ਕੋਈ ਯਾਰ, ਆਪਾਂ ਵੇਖਦੇ ਹਾਂ ਵੀ ਬਹੁਤੀ ਵਾਰੀ ਉਹ ਆਪਣੇ ਲਈ ਆਰ ਆਪ ਜਨਰੇਟ ਕਰ ਰਹੇ ਆ,
1: ਕੋਈ ਸ਼ੱਕ ਨਹੀਂ,
0: ਆਲੇ ਦੁਆਲੇ ਸੈਰ ਕਰਕੇ ਪਾਰਕ ਦੇ ਵਿੱਚੋਂ ਕੋਈ ਲਿੰਕ ਕੋਈ ਸਾਥ ਉਹ ਆਪ ਬਣਾ ਰਹੇ ਆ, ਉਹ ਸੌਖਾ ਨਹੀਂ ਉਹਨਾਂ ਲਈ, ਪਰ ਫਿਰ ਵੀ ਉਹ ਮੈਨੇਜ ਕਰ ਰਹੇ ਆਪਣਾ ਆਪ ਆਪੇ,
1: ਕੋਈ ਸ਼ੱਕ ਨਹੀਂ।
0: ਅਤੇ ਉਹ ਜਿਹੜੀ ਉਹਨਾਂ ਦੀ ਕਨੈਕਟੀਵਿਟੀ ਆ ਉਹ ਅੱਜ ਕੱਲ੍ਹ ਵਟਸਐਪ ਗਰੁੱਪਾਂ ਦੇ ਉੱਤੇ ਉਹ ਰਹਿਣੀ ਰਹਿਣੀ ਆ, ਜਿਹਦੇ ਕੋਲ ਨਹੀਂ ਆ ਉਹ ਦੂਸਰੇ ਉਹਨੂੰ ਕਹਿਣਗੇ ਵੀ ਹਾਂਜੀ ਆਹ ਇੱਕ ਆਹ ਭਰ ਇਹਦੇ 'ਚ, ਅਤੇ ਉਹ ਭਰਿਆ ਗਿਆ
1: ਫੇਸਬੁੱਕ,
0: ਫਿਰ ਤੁਸੀਂ ਫਿਰ ਆਪਾਂ ਕਹਾਂਗੇ ਵੀ ਫੋਨ 'ਤੇ ਉਹ ਫੋਨ ਇਸ ਕਰਕੇ ਆ ਕਿਉਂਕਿ ਸਮਾਂ ਹੁਣ ਕਿੱਥੇ ਕਿੱਥੇ ਬਿਤਾਉਣਾ।
1: ਸਾਰੀ ਗਲਤੀ ਮੇਰੀ ਨਹੀਂ, ਜੇ ਮੇਰੀ ਹੋਈ ਵੀ ਕੀ ਮੈਂ ਤੇਰੀ ਨਹੀਂ।
0: ਹਾਂ, ਸੋ ਖੈਰ ਇਹ ਤਾਂ ਕਾਰਨ ਨੇ ਨਾ, ਅਤੇ ਫਿਰ ਆਪਾਂ ਚਲੋ ਤੁਹਾਡੇ ਸਲਾਹ ਮਸ਼ਵਰੇ ਦੇ ਨਾਲ ਜਾਂ ਫਿਰ ਆਪਾਂ ਇਹ ਵੀ ਵੇਖਾਂਗੇ ਵੀ ਇਹਨੂੰ ਮੈਨੇਜ ਕਿੱਦਾਂ ਕਰਨਾ, ਮਿਨੀਮਾਈਜ਼ ਕਿੱਦਾਂ ਕਰਨਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇੱਕ ਦਾਇਰੇ ਦੇ ਅੰਦਰ ਰਹਿਣ, ਜਿੱਦਾਂ ਆਪਾਂ ਸ਼ੁਰੂ 'ਚ ਗੱਲ ਕੀਤੀ ਸੀ ਵੀ ਨੁਕਸਾਨ ਵਾਲੇ ਪਾਸੇ ਨਾ ਜਾਣ। ਸੋ ਬੇਸਿਕਲੀ ਜਿਹੜੀ ਸਾਡੀ ਸਮੱਸਿਆ ਜਾਂ ਸਾਡੀ ਚਿੰਤਾ ਉਹ ਤਾਂ ਇਹੋ ਹੀ ਆ ਨਾ ਵੀ ਨੁਕਸਾਨ ਨਾ ਹੋਵੇ, ਕੋਈ ਸਿਹਤ ਦਾ ਨੁਕਸਾਨ ਨਾ ਹੋਵੇ, ਮਾਨਸਿਕ ਪੱਖੋਂ ਕੋਈ ਸਿਹਤ ਦਾ ਨੁਕਸਾਨ ਨਾ ਹੋਵੇ, ਅੱਖਾਂ ਦਾ ਕੋਈ ਨੁਕਸਾਨ ਨਾ ਹੋਵੇ, ਵੈਸੇ ਕੋਈ ਇੱਜ਼ਤ ਮਾਣ ਦਾ ਕੋਈ ਉਹਦੀ ਕੋਈ ਹਾਨੀ ਨਾ ਹੋਵੇ। ਸੋ ਇਹ ਸਾਰੀਆਂ ਚੀਜ਼ਾਂ
1: ਮੋਟੀਆਂ ਜਿਹੀਆਂ ਗੱਲਾਂ ਤਾਂ ਦੇਖੋ ਆਪਾਂ ਕਰ ਹੀ ਲਈਆਂ, ਅਤੇ ਸਭ ਤੋਂ ਇੰਪੋਰਟੈਂਟ ਚੀਜ਼ ਇਹ ਆ, ਕੋਈ ਇਹ ਮੰਨਣ ਨੂੰ ਤਿਆਰ ਨਹੀਂ ਕਿ ਉਹਨੂੰ ਇਸ ਚੀਜ਼ ਦੀ ਅਡਿਕਸ਼ਨ ਆ ਜਾਂ ਲੱਤ ਆ। ਉਹ ਕਿੱਦਾਂ ਪਤਾ ਕੀਤੀ ਜਾਵੇ? ਉਹਦੇ ਕਹਿੰਦੇ ਜੀ ਪੰਜ ਮੇਜਰ ਸੰਕੇਤ ਨੇ, ਜਿਵੇਂ ਹੈ ਨਾ,
0: ਇੱਕ ਤਾਂ ਘਰ 'ਚ ਵੇਖਣੇ ਆ
1: ਬਿਨਾਂ ਸੋਚੇ ਸਮਝੇ, ਤੁਸੀਂ ਬਜ਼ੁਰਗ ਆ ਜਿਹੜੇ ਉਂਗਲਾਂ ਮਾਰੀ ਜਾਂਦੇ ਇੰਟਰਨੈਟ ਬਰਾਊਜ਼ ਕਹਿੰਦੇ ਆ ਉਹਨੂੰ, ਹੈ ਨਾ, ਉਹ ਪਤਾ ਕੁਛ ਨਹੀਂ ਵੀ ਕਿਉਂ ਕਰ ਰਹੇ ਹਾਂ, ਬਸ ਕਰ ਰਹੇ ਹਾਂ। ਦੂਜਾ, ਜਦੋਂ ਫੋਨ ਤੁਹਾਡੇ ਕੋਲ ਨਹੀਂ ਤਾਂ ਤੁਸੀਂ ਬੇਬਸ ਜੇ, ਬੇਚੈਨ ਜੇ, ਨਿਆਣਿਆਂ ਨੂੰ ਝੜਕੀ ਜਾਣਾ, ਖਿਜੀ ਜਾਣਾ, ਗੁੱਸੇ ਹੋਈ ਜਾਣਾ,
0: ਇਰੀਟੇਸ਼ਨ
1: ਜਿਹੜੀ ਹੈ ਉਹ ਹੋਊਗੀ। ਤੀਜਾ, ਫੋਨ ਦੀ ਵਰਤੋਂ ਕਰਕੇ ਮਤਲਬ ਦਫ਼ਤਰ ਜਾਂ ਘਰ ਦਾ ਕੰਮ ਆ ਜਿਹੜਾ ਤੁਹਾਡਾ ਅਧੂਰਾ ਰਹਿਣਾ, ਮਤਲਬ ਤੁਹਾਨੂੰ ਚੇਤੇ ਹੀ ਨਹੀਂ ਵੀ ਕੀ ਕਿਹਾ ਸੀ ਬਈ ਆਹ ਕੰਮ ਕਰ ਦਿਉ,
0: ਚੇਤਾ ਭੁੱਲਣ ਲੱਗ,
1: ਹੈ ਨਾ। ਅਤੇ ਕਈ ਲੋਕ ਬਜ਼ੁਰਗ ਤਾਂ ਚਲੋ ਨਹੀਂ ਕਰਦੇ, ਤੁਰੇ ਜਾਂਦੇ ਹੈ ਨਾ, ਜਾਂ ਫੋਨ ਦੇਖੀ ਜਾਂਦੇ ਆ, ਸਕਰੋਲ ਕਰੀ ਜਾਂਦੇ ਆ, ਟ੍ਰੇਨਾਂ 'ਚ ਬੈਠੇ ਸਕਰੋਲ ਕਰੀ ਜਾਂਦੇ ਆ, ਬੱਸਾਂ 'ਚ ਬੈਠੇ ਸਕਰੋਲ ਕਹਿੰਦੇ ਵੀ ਮੈਂ ਤਾਂ ਵਿਹਲਾ, ਮੈਂ ਹੋਰ ਕਰਾਂ ਵੀ ਕੀ, ਹੈ ਨਾ। ਉਹ ਵੀ ਬੇਲੋੜੀਆਂ, ਮਤਲਬ ਆਲੇ ਦੁਆਲੇ ਨਾਲੋਂ, ਸ਼ੁਗਰ ਦੇ ਨਾਲੋਂ ਤੁਹਾਡਾ ਕਨੈਕਸ਼ਨ ਦਾ ਟੁੱਟ ਜਾਣਾ। ਅਤੇ ਇੱਕ, ਫੋਨ 'ਤੇ ਜਿਹੜੇ ਮੈਸੇਜ ਜਾਂ ਨੋਟੀਫਿਕੇਸ਼ਨ ਉਹ ਟੰਗਲੁੰਗਲੁੰਗ ਹੋਈ ਜਾਂਦੀ ਸਾਰੀ ਦਿਹਾੜੀ, ਅਤੇ ਬਸ ਉਈਂ ਕੱਢ ਕੇ ਦੇਖ ਲੈਣਾ ਵੀ ਕੀ ਹੋਇਆ, ਗੱਲ ਕੁਛ ਵੀ ਨਹੀਂ ਹੈ।
0: ਨੋਟੀਫਿਕੇਸ਼ਨ ਆਫ ਕਰਕੇ ਰੱਖੋ,
1: ਹਰ 5 ਮਿੰਟ ਬਾਅਦ, 10 ਮਿੰਟ ਬਾਅਦ ਤੁਹਾਨੂੰ ਅੱਛ ਵੀ ਜੀ ਲੱਗੀ ਰਹਿਣੀ ਹੈ। ਕੰਮ 'ਚ ਰੁੱਝੇ ਹੋਣ ਦੇ ਬਾਵਜੂਦ ਵੀ ਤੁਹਾਡਾ ਜੀ ਕਰੀ ਜਾਣਾ ਵੀ ਯਾਰ ਫੋਨ ਤਾਂ ਦੇਖ ਲਾ, ਮਾੜਾ ਜਿਹਾ ਫੋਨ, ਮੇਰਾ ਫੋਨ ਦੇਖੀਏ ਇੱਥੇ ਕਿਤੇ ਪਿਆ, ਇੱਥੇ ਤਾਂ ਨਹੀਂ ਪਿਆ ਕਦੇ, ਹੈ ਨਾ, ਮਾੜੀ ਜਿਹੀ ਬੈੱਲ ਮਾਰੀ ਮੇਰੇ ਫੋਨ 'ਤੇ। ਹੁਣ ਤੁਸੀਂ ਦੇਖੋਗੇ ਇਹ ਚੱਲਣ ਵੀ ਘੱਟ ਗਿਆ। ਅੱਗੇ ਅਸੀਂ ਆਪਣਾ ਫੋਨ ਰੱਖ ਕੇ ਭੁੱਲ ਜਾਂਦੇ ਸੀ ਕਿਤੇ, ਅਤੇ ਬੈੱਲ ਮਾਰ ਕੇ ਲੱਭਦੇ ਹੁੰਦੇ ਸੀ, ਹੈ ਨਾ। ਹੁਣ ਤਾਂ ਬੰਦਾ ਐਨ ਸੀਨੇ ਲਾ ਕੇ ਰੱਖਦਾ ਫੋਨ। ਸੋ ਇਹ ਸਾਰੀਆਂ ਇੱਕ ਤਰ੍ਹਾਂ ਨਾਲ ਸ਼ਿਕਾਇਤਾਂ ਕਹਿ ਲਓ, ਸੰਕੇਤ ਕਹਿ ਲਓ, ਹੈਗੇ ਆ ਜਿਨ੍ਹਾਂ ਤੋਂ ਤੁਹਾਨੂੰ ਪਤਾ ਲੱਗ ਜਾਣਾ ਚਾਹੀਦਾ ਵੀ ਮੈਂ ਇੰਨਾ ਬੁਰੀ ਤਰ੍ਹਾਂ ਇਹਦੀ ਗ੍ਰਿਫਤ ਵਿੱਚ ਹੈਗਾ।
0: ਜਾਂ ਫਿਰ ਜਿਹੜੀਆਂ ਪਹਿਲਾਂ ਗੱਲਾਂ ਤੁਹਾਨੂੰ ਦੱਸੀਆਂ ਵੀ ਧੌਣ 'ਚ ਤੁਹਾਨੂੰ ਪੀੜ ਰਹਿੰਦੀ ਆ, ਠੀਕ ਆ, ਤੁਸੀਂ ਵੇਖੋਗੇ ਵੀ ਧੌਣ ਦਾ ਜਿਹੜਾ ਪਿਛਲਾ ਹਿੱਸਾ ਵਾ ਤੁਹਾਡਾ ਕਰ ਦਿੰਦਾ, ਉਹ ਬਾਹਰ ਜੇ ਨੂੰ ਊਠ ਵਾਂਗੂ ਬਾਹਰ ਜੇ ਨੂੰ ਨਿਕਲਣ ਡਿਆ, ਹੰਪ ਜਿਹਾ ਬਣ ਡਿਆ, ਜਿੱਦਾਂ ਬੁੱਧਵਾਰ ਨੂੰ ਕਹਿੰਦੇ ਹਾਂ ਆਪਾਂ। ਸੋ ਉਹ ਜੇ ਤੁਹਾਡਾ ਪਿਛਲਾ ਬਾਹਰ ਨਿਕਲਣ ਡਿਆ ਤਾਂ ਉਹਦਾ ਮਤਲਬ ਇਹ ਵੀ ਆਪਾਂ ਗਾਂਹ ਜੇ ਨੂੰ ਧੌਣ ਆਪਣੀ ਝੁਕਾ ਕੇ ਰੱਖਦੇ ਹਾਂ, ਸਿਰ ਦਾ ਜਿਹੜਾ ਭਾਰ ਆ ਉਹ ਬੈਲੈਂਸ 'ਚ ਨਹੀਂ ਰਹਿੰਦਾ। ਸੋ ਉਹ ਵੀ ਚੀਜ਼ ਤੁਹਾਨੂੰ ਉਹਦੇ ਵਿੱਚ ਤੰਗ ਕਰੂਗੀ, ਤੁਹਾਨੂੰ ਇਹ ਲੱਗੂਗਾ ਵੀ ਰਾਤ ਸ਼ਾਇਦ ਇੱਦਾਂ ਸੁੱਤਾ ਗਿਆ, ਉੱਦਾਂ ਸੁੱਤਾ ਗਿਆ। ਹਾਂ, ਬੜੇ ਸਾਰੇ ਕਾਰਨ ਹੋਰ ਵੀ ਨੇ ਇਹਦੇ, ਵਾਈ ਵੀ ਇਹਦਾ ਕਾਰਨ ਆ, ਫਿਰ ਸਟ੍ਰੈਸ ਵੀ ਇਹਦਾ ਕਾਰਨ ਆ,
1: ਬਜ਼ੁਰਗਾਂ 'ਚ ਆਰਥਰਾਈਟਸ, ਹੋਰ ਕਈ ਚੀਜ਼ਾਂ,
0: ਬੜਾ ਕੁਛ ਆ, ਪਰ ਫੋਨ ਇਹਦਾ ਸਭ ਤੋਂ ਵੱਡਾ ਕਾਰਨ।
1: ਪਰ ਇਹ ਚੀਜ਼ਾਂ ਮਤਲਬ ਹੈ ਨਾ, ਇੱਕ ਕਰੇਲਾ ਇੱਕ ਚੜ੍ਹ ਗਿਆ ਨਿੰਮ 'ਤੇ, ਇੱਕ ਊਂ ਕਮਲੀ ਪੈ ਗਈ ਸੇਵਿਆਂ ਦੇ ਰਾਹ, ਉੱਦਾਂ ਦੀਆਂ ਜਿਹੜੀਆਂ ਕਹਾਵਤਾਂ ਨੇ ਨਾ, ਉਹ ਫਿਰ ਇੱਥੇ ਪਿੱਟ ਬੈਠਦੀਆਂ ਵੀ ਇੱਕ ਤਾਂ ਊਂ ਸਿਹਤ ਡਾਊਨ ਰਹਿੰਦੀ ਆ, ਰਹਿੰਦਾ ਖੁੰਦਾ ਗਰਦਨ ਦਾ ਮਣਕਾ ਵੀ ਟੇਢਾ ਜਿਹਾ ਕਰ ਲਿਆ।
0: ਸੋ ਇਹ ਸਾਰੀਆਂ ਚੀਜ਼ਾਂ ਇਸ ਕਰਕੇ ਆਪਾਂ ਕਰ ਰਹੇ ਹਾਂ ਵੀ ਆਪਾਂ ਅੱਗੇ ਚੱਲ ਕੇ ਤੇ ਵੀ ਵੇਖ ਲਈਏ ਵੀ ਇਹਨਾਂ ਦਾ ਹੁਣ ਕਰਨਾ ਕੀ, ਆਪਾਂ ਘਰ ਦੇ ਵਿੱਚ ਕਿਹੜੀ ਤਰ੍ਹਾਂ ਦੀ ਐਜੂਕੇਸ਼ਨ ਇੱਕ ਦੂਸਰੇ ਨਾਲ ਸਾਂਝੀ ਕਰ ਸਕਦੇ ਹਾਂ। ਮੈਂ ਨਹੀਂ ਕਹੂੰਗਾ ਬਜ਼ੁਰਗਾਂ ਨੂੰ ਤੁਸੀਂ ਐਜੂਕੇਸ਼ਨ ਦੇਣੀ, ਸਾਂਝੀ ਕਿਹੜੀ ਕੈਸਤ ਕਰ ਸਕਦੇ ਹੋ ਤੁਸੀਂ ਬਹਿ ਕੇ। ਵਿਕਰਮ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ।
2: ਹਾਂਜੀ, ਸਤਿ ਸ਼੍ਰੀ ਅਕਾਲ ਦੋਨੋਂ ਵੀਰਾਂ ਨੂੰ।
1: ਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਵਿਕਰਮ ਜੀ।
2: ਹਾਂਜੀ, ਮੁੱਦਾ ਤੁਸੀਂ ਬਹੁਤ ਵਧੀਆ, ਮੈਂ ਨਾ ਚਾਹੁੰਦਾ ਕਿ ਇੱਕ ਵਾਰੀ ਬਾਅਦ ਚ ਗੋਲ ਕਰਦਾ ਆ, ਥੋੜਾ ਜਿਹਾ ਮਤਲਬ ਕਿ ਆਪਣੇ ਵੀ ਐਕਸਪੀਰੀਅੰਸ ਸ਼ੇਅਰ ਕਰਾਂ। ਤੇ ਆਈ ਥਿੰਕ ਸਭ ਤੋਂ ਦੋਸ਼ੀ ਆਪਣੇ, ਪਤਾ ਨੀ ਕਿੱਦਾਂ ਮੈਂ ਤੁਹਾਨੂੰ ਐਕਸਪਲੇਨ ਕਰਾਂ, ਪਰ ਹੁਣ ਜਿੱਦਾਂ ਮੇਰਾ ਮੰਮੀ ਡੈਡੀ ਇੰਡੀਆ ਰਹਿੰਦੀ ਹੈ ਨਾ, ਉਹ ਮੇਰੇ ਤਾਇਆ ਜੀ ਹੋਣੇ ਵਾਪਸ ਗਏ, ਤੇ ਉਹਨਾਂ ਨੇ 4-5 ਸਾਲਾਂ ਬਾਅਦ ਵਾਪਸ ਗਏ, ਤੇ ਉਹਨਾਂ ਨੇ ਇੱਕੋ ਗੱਲ ਕਹੀ ਤਾਏ ਨੂੰ, ਆਪਾਂ ਕਿੰਨੇ ਸੁਖੀ ਵਾਸਤੇ ਇੱਥੇ, ਖਾਣੀ ਤੇ ਰੋਟੀ ਆ, ਸਾਰਾ ਟੱਬਰ ਜਿੱਦਾਂ ਵਿਛੜ ਗਿਆ ਨਾ, ਇਹ ਦੂਰ ਕੋਈ ਕਿਤੇ ਬੈਠਾ, ਕੋਈ ਕਿਤੇ ਬੈਠਾ, ਹੈਨਾ। ਸੋ ਆਪਾਂ ਹੁਣ ਜਿੱਦਾਂ ਇੱਥੇ ਹੁਣ ਮੇਰੇ ਵੀ ਚਲੋ ਨਿਆਣੇ 15 ਸਾਲਾਂ ਦਾ ਆ, ਤੇ ਸੋਚ ਉਹਨਾਂ ਨੂੰ ਕਹੀਦਾ ਕਿ ਤੁਸੀਂ ਸਾਡੇ ਨਾਲ ਹੀ ਰਹਿਣਾ
0: ਜੀ,
2: ਆਪਾਂ ਉਹਨਾਂ ਨੂੰ ਛੱਡ ਕੇ ਆਏ ਆ ਪੈਸੇ ਕਮਾਉਣ ਲਈ, ਹੈ ਨਾ। ਤੇ ਪਤਾ ਨੀ ਉਹ ਆਪਾਂ ਕਿੱਦਾਂ ਉਹ ਫੀਲ ਕਰਦੇ ਹੋਣਗੇ ਨਾ ਇਕੱਲੇ। ਤੇ ਹੁਣ ਉਸ ਤੋਂ ਬਾਅਦ ਕੀ ਆ ਕਿ ਪੰਗੇ ਵੀ ਆਪਾਂ ਵੱਡੇ ਵੱਡੇ ਲੈ, ਪਹਿਲੋਂ ਇਹੋ ਹੀ ਗਾ ਵੀ ਪੱਕੇ ਹੀ ਹੋ ਜਾਈਏ ਤੇ ਘਰ ਹੀ ਮਿਲ ਜੇ, ਤੇ ਘਰ ਡਬਲ ਸਟੋਰੀ ਚਾਹੀਦਾ ਨਾ। ਸੋ ਖਰਚੇ ਵਧਾ ਲਏ, ਆਪਣੇ ਆਪ ਨੂੰ ਇੱਕ ਜਿੱਦਾਂ ਕੈਦ ਚ ਕਰ ਲਿਆ ਨਾ ਕਰਜ਼ੇ ਦੀ ਚ, ਤੇ ਆਜ਼ਾਦੀ ਕੋਲ ਹੈ ਨੀ ਕੋਈ ਵੀ, ਕਿਉਂ ਪੈਸਾ ਜੇਬ ਚ ਨੀ ਪੈਂਦਾ। ਫਿਰ ਹੁਣ ਬਾਕੀ ਰਹਿੰਦੀ ਹੁੰਦੀ ਆਸਟ੍ਰੇਲੀਆ ਵਾਲਿਆਂ ਨੇ, ਚਲੋ ਵਧੀਆ ਕੀਤਾ, ਇੰਟਰਸਟ ਰੇਟ ਵਧਾਏ ਆ, ਲੋਕਾਂ ਨੂੰ ਥੋੜੀ ਅਕਲ ਵੀ ਆਊਗੀ, ਚਾਹੇ ਜਿੱਦਾਂ ਵੀ ਹੁਣ ਇਹਨਾਂ ਨੇ ਨਵੇਂ ਕਾਨੂੰਨ ਲਿਆਂਦੇ ਆ, ਨਹੀਂ ਤਾਂ ਲੋਕਾਂ ਨੇ ਸਿਰਫ ਘਰਾਂ ਦਾ ਕਰਕੇ ਹੀ ਆਪਣੀ ਜ਼ਿੰਦਗੀ ਇੱਕ ਲਾ ਤੇ ਹੀ ਘਰ ਹੀ ਬਣਾਉਣੇ ਆ ਨਾ। ਸੋ ਮੇਰੇ ਹਿਸਾਬ ਨਾਲ ਤੇ ਉਹ ਬਹੁਤ ਵਧੀਆ ਕੀਤਾ। ਮੇਰੇ ਇਸ ਵਕਤ ਸੋਚਦਾ ਨਾ ਦੂਜਾ ਘਰ ਬੈਨ ਹੀ ਕਰ ਦੇਣਾ ਚਾਹੀਦਾ, ਕਿਉਂਕਿ ਖਰੀਦ ਹੀ ਨਾ ਸਕੇ, ਬਿਕੋਜ਼ ਹਾਊਸ ਸ਼ੁੱਡ ਨਾਟ ਬੀ ਅ ਬਿਜ਼ਨਸ। ਜੇ ਕਿਸੇ ਨੇ ਇੱਕ ਬਿਜ਼ਨਸ ਕਰਨਾ ਹੈ, ਉਹ ਆਪਣੇ ਸਕਿੱਲ ਯੂਜ਼ ਕਰੇ ਨਾ, rather than making hard for other people.
0: ਬੈਨ ਦੀ ਗੱਲ ਏਦਾਂ ਵਾ ਵੀ ਜਿਹੜੇ ਮੰਨ ਲਓ ਇੱਕ ਵਾਜਬ ਤਰੀਕੇ ਨੇ ਉਹਨਾਂ ਦੇ ਵਿੱਚ ਤਾਂ ਬੈਨ ਹੀ ਆ। ਵਾਜਬ ਤਰੀਕਾ ਇਹ ਆ ਵੀ ਤੁਸੀਂ ਕਾਗਜ਼ ਪੱਤਰ ਲਿਆਓ ਪਹਿਲਾਂ, ਵਿਖਾਓ ਵੀ ਤੁਸੀਂ ਅਫੋਰਡੇਬਿਲਿਟੀ ਕੀ ਆ, ਤੁਹਾਡੀ ਕਮਾਈ ਕੀ ਆ, ਅਤੇ ਉਹ ਤੁਹਾਨੂੰ ਪਤਾ ਹੀ ਆ ਕੀ ਵਿਖਾਇਆ ਜਾਂਦਾ ਅਤੇ ਕਿੱਦਾਂ ਵਿਖਾਇਆ ਜਾਂਦਾ ਵਾ। ਬਾਕੀ ਉਹ ਸਿੱਧਾ ਸਿੱਧਾ ਜਿਹਾ ਤਾਂ ਹੁਣ ਕਿਆ ਕਹਿਣੋ ਰਿਹਾ ਬੰਦਾ ਵੀ ਆ।
2: ਨਹੀਂ ਨਹੀਂ ਉਹੀ ਹੁਣ ਆਪਾਂ ਜਿਹੜੇ ਆਏ ਮੇਰੇ ਸਾਹਮਣੇ ਤਕਰੀਬਨ ਜਿੰਨੇ ਵੀ ਮੈਜੋਰਟੀ ਲੋਕ ਇੱਥੇ ਆਏ ਪੰਜਾਬ ਤੋਂ, ਉਹਨਾਂ ਨੇ ਨਾ ਤਾਂ ਕਦੀ ਮੋਗੇ ਦਿੱਤਾ ਨਾ ਹੀ ਤਕਰੀਬਨ ਸਾਰੇ ਹੀ, ਚਲੋ ਜਿੱਦਾਂ ਦੇ ਵੀ ਕਿਸੇ ਦਾ ਘਰ ਛੋਟਾ ਸੀ ਭਾਵੇਂ ਵੱਡਾ ਸੀ, ਕਰਜ਼ਾ ਫਰੀ ਵਾਲੇ ਜ਼ਿਆਦਾ ਆਏ ਹੋਣਗੇ ਇੱਥੇ ਅਫੋਰਡ ਕਰ ਸਕਦੇ ਜਦੋਂ ਮਤਲਬ ਸਟੂਡੈਂਟ ਵੀਜ਼ਿਆਂ 'ਤੇ ਆਏ ਨਾ, ਅਤੇ ਕੁਝ ਕਰਜ਼ਾ ਲੈ ਕੇ ਵੀ ਆਏ ਹੋਣਗੇ। ਅਤੇ ਇਹ ਇਹ ਮਤਲਬ ਕਿ ਇਹੋ ਜਿਹੀ ਤਲਵਾਰ ਆ ਅਤੇ ਨਾ ਤਾਂ ਲੱਥਦੀ ਆ, ਅਤੇ ਹੁਣ ਜਿੱਦਾਂ ਮਾਂ ਪਿਓ ਜਿੱਦਾਂ ਬਜ਼ੁਰਗ ਹੁੰਦੇ ਆ, ਹੁਣ ਪ੍ਰੋਬਲਮ ਇਹ ਆ ਕਿ ਜਿੱਦਾਂ ਹੁਣ ਰਿਟਾਇਰਮੈਂਟ ਜਿੱਦਾਂ ਮੇਰੇ ਫਾਦਰ ਸਾਹਿਬ ਦੀ ਹੋਈ ਆ, ਉਹ ਫੋਨ ਵੀ ਨਹੀਂ ਵਹਿੰਦੇ ਨਾ ਟੀਵੀ ਵਹਿੰਦੇ ਆ, ਬਸ ਚੁੱਪ ਮਾਰ ਕੇ ਬੈਠੇ ਰਹਿੰਦੇ ਆ। ਅਸੀਂ ਉਹਨਾਂ ਨੂੰ ਕਹਿੰਦੇ ਟੀਵੀ ਲਾ ਲਿਆ ਕਰੋ, ਫੋਨ 'ਤੇ ਵੇਖ ਲਿਆ ਕਰੋ, ਉਹ ਕੁਛ ਨਹੀਂ ਵਹਿੰਦੇ।
0: ਚੰਗੀ ਗੱਲ
2: ਨਹੀਂ, ਪਰ ਉਹ ਹੁਣ ਉਹ ਡਿਪਰੈਸ਼ਨ ਦੇ ਵਿੱਚ ਇੱਦਾਂ ਜਾਂਦੇ ਆ, ਹਨਾ। ਮਤਲਬ ਕਿ ਹੁਣ ਤੁਸੀਂ ਇੱਕ ਗੱਲ ਅੱਗੇ ਕਰਦੇ ਨਾ ਡਿਊਟੀ ਦੀ ਵੀ, 8 ਘੰਟੇ ਡਿਊਟੀ, 8 ਘੰਟੇ ਆਪਣੇ ਤੇ 8 ਘੰਟੇ ਸੌਣ ਦੇ। ਮੈਂ ਪਿਛਲੇ 10 ਸਾਲਾਂ ਤੋਂ 38 ਆਵਰ ਕੰਮ ਕਰਦਾ ਆ, ਤੇ ਮੇਰਾ ਟਰੈਵਲਿੰਗ ਟਾਈਮ ਜਿਹੜਾ, ਮੈਂ ਇੱਕ ਟਾਈਮ ਤੇ 2 ਫੁੱਲ ਟਾਈਮ ਜੋਬਾਂ ਵੀ ਕੀਤੀਆਂ ਜਦੋਂ ਮੈਨੂੰ ਲੋੜ ਸੀ। ਮਤਲਬ ਕਿ 3 ਵਜੇ ਸ਼ੁਰੂ ਕਰਨਾ, 11 ਵਜੇ ਖਤਮ ਕਰਨਾ, 1 ਘੰਟਾ ਘਰੇ ਆਉਣਾ, ਫਿਰ ਬੀਪੀ ਦੇ ਕੰਮ ਕਰਨਾ ਰਾਤੀ 12 ਵਜੇ ਸਵੇਰ ਤੇ 8 ਵਜੇ ਤੱਕ। ਉਹ ਵੀ ਟਾਈਮ ਵੇਖਿਆ, ਪਰ ਜਿੰਨੇ ਤੇ ਦੁਖੀ ਰਹਿਣਾ ਨਾ, ਭਾਵੇਂ ਉਹ 8 ਘੰਟੇ ਕਰ ਲਏ ਤੇ ਭਾਵੇਂ 12 ਘੰਟੇ ਕਰ ਲਏ, ਉਹਨੇ ਦੁਖੀ ਹੀ ਰਹਿਣਾ ਜ਼ਿੰਦਗੀ।
0: ਉਹ ਇਨਬਿਲਟ ਫੀਚਰ ਆ ਉਹਦਾ,
2: ਹੈ
0: ਉਹ ਇਨਬਿਲਟ ਫੀਚਰ
1: ਹੈ। ਹਾਂ,
2: ਮੈਂ ਆਪਣੇ ਆਪ ਤੇ ਗੱਲ ਲਗਾਉਣਾ ਕਿਉਂਕਿ ਮੈਂ ਦੁਖੀਆਂ ਚੋਂ ਇੱਕ ਆ। ਮੈਂ ਸਭ ਕੁਝ ਕਰਕੇ ਵੇਖਿਆ, ਆਪਣੇ ਖਰਚੇ ਵੀ ਕਢਾ ਕੇ ਵੇਖੇ, ਜੋ ਖਰਚੇ ਕਢਾ ਲਏ ਤੇ ਫਿਰ ਉਦੋਂ ਮੋਟੀਵੇਸ਼ਨ ਨਹੀਂ ਰਹਿੰਦਾ ਕਮਾਈ ਕਰਨ ਦਾ ਕੋਈ।
0: ਸਾਡੀ ਕਿਸ਼ਤ ਘੱਟ ਗਈ, ਬੜੇ ਤੰਗ ਹੋਏ
1: ਪਹਿਲੇ ਵਾਪਸ ਆਏ, ਨਏ ਸਿਰੇ ਸੇ ਖੇਲਣਾ ਸ਼ੁਰੂ ਕੀਤਾ।
2: ਨਾਨਕ ਦੁਖੀਆ ਸਭ ਸੰਸਾਰ ਹੀ ਆ। ਤੇ ਬਾਕੀ ਫੋਨ ਵਾਲੀ ਗੱਲ, ਇਹ ਤਾਂ ਮੈਂ ਆਪਣੇ ਮੰਮੀ ਨੂੰ ਵੀ ਕਹੀ ਹੋ, ਕਿਉਂਕਿ ਮੇਰੀ ਮੰਮੀ ਕਾਫੀ ਉਹ ਵੇਹਦੀ ਜੇ ਸਾਰੀ ਦੇ ਟਿਕਟੋਕ ਜੇ ਉਹ ਨਾ, ਉਹ ਜਿੱਦਾਂ ਇੰਡੀਆ ਜੋ ਵੀ ਚੱਲਦਾ ਹਨਾ। ਤੇ ਮੈਂ ਮੰਮੀ, ਇਹ ਹਥਿਆਰ ਸਭ ਤੋਂ ਖਤਰਨਾਕ ਆ, ਤੇ ਉਹ ਕਈ, ਮੈਂ ਨਾ ਇੱਕ ਜਦੋਂ ਇੰਡੀਆ ਗਿਆ ਤੇ ਮੈਂ ਵੇਖਿਆ ਉੱਥੇ ਉਹਨਾਂ ਨੇ ਫੋਲੋ ਕਿਹਨੂੰ ਕਿਹਨੂੰ ਕੀਤਾ, ਤੇ ਮੈਂ ਮੰਮੀ ਇੱਦਾਂ ਨੀ ਫੋਲੋ ਕਰਨਾ ਨਾ, ਮਤਲਬ ਕਿ ਉਹ ਜੇ
0: ਸੁਨੰਦਾ ਸ਼ਰਮਾ ਨੂੰ ਨੀ
2: ਕਰਨਾ। ਮੰਮੀ ਕਹਿੰਦੀ ਮੈਂ ਨੀ ਕੀਤਾ ਫੋਲੋ, ਮੈਂ ਆਵੇ ਫੋਲੋ ਕੀਤਾ ਉੱਤੇ, ਤੇ ਫੋਨਾਂ ਦਾ ਫਾਇਦਾ ਵੀ ਬਹੁਤ, ਜਿੱਦਾਂ ਹੁਣ ਲੋਕੀ ਜਿਹੜੇ ਵੀ ਨਵੇਂ ਆਉਂਦੇ, ਫ੍ਰੀ ਇੰਡੀਆ ਗੱਲ ਹੋ ਜਾਂਦੀ ਨੀ, ਤੇ ਇੱਥੇ ਕਾਰਡ ਖਰੀਦਿਆਂ ਦੀ ਮਤਲਬ ਕਿ ਉਹ 10 ਘੰਟੇ ਦਿੰਦੇ, ਤੇ 10 ਦਾ ਕਾਰਡ ਉਹਨਾਂ ਦਾ ਸੀ,
0: ਪਰ ਉਦੋਂ ਜੀ ਵੀ ਕਰਦਾ ਹੁੰਦਾ ਸੀ ਗੱਲ ਕਰਨ ਨੂੰ, ਹੁਣ ਕਰਦਾ ਨਹੀਂ।
1: ਅਗਲੇ ਕਹਿੰਦੇ ਪੈਸੇ ਭੇਜ,
0: ਨਹੀਂ ਨਹੀਂ
1: ਫਿਰ ਨਹੀਂ ਤੇ ਕੁਛ,
0: ਵੈਸੇ ਹੀ ਪੈਸੇ ਉਹ ਤੇ ਹੈ ਹੀ ਰੀਜ਼ਨ, ਪਰ ਵੈਸੇ ਵੀ ਹੁਣ ਉਦਾਂ ਹੀ ਇਹ ਹੁੰਦਾ ਵੀ ਝੂਠ ਹੀ ਹੋ ਜੇ ਹੌਲੀ ਹੌਲੀ।
1: ਅੱਗੇ ਕਾਰਡ ਵੀ ਇੱਦਾਂ ਦੇ ਹੁੰਦੇ ਸੀ ਵੀ ਹਨਾ, ਮਤਲਬ $10 ਚ 120 ਮਿੰਟ ਮਿਲਣੇ ਆ, ਹਜੇ 10 ਮਿੰਟ ਹੀ ਗੱਲ ਹੋ ਜਾਂਦੀ ਸੀ, ਕਾਰਡ ਕਹਿੰਦਾ ਸੀ ਤੁਹਾਡੇ 120 ਮਿੰਟ ਪੂਰੇ ਹੋ ਗਏ। ਉਹ ਟਾਈਮ ਵੀ ਵੇਖਿਆ।
2: ਲਾਸਟ ਚੀਜ਼ ਮੈਂ ਕਹੂੰਗਾ, ਮੈਨੂੰ ਖੁਸ਼ੀ ਜਦੋਂ ਮਿਲਦੀ ਹੈ ਮੈਂ ਇੰਡੀਆ ਪੈਸੇ ਖਲਾਉਂਦਾ, ਜਦੋਂ ਮੈਂ ਨਵਾਂ ਨਵਾਂ ਆਇਆ ਨਾ, ਮੈਂ ਮਤਲਬ ਕਿ ਸਾਲ ਦੀ ਫੀਸ ਤਾਰ ਕੇ ਆਇਆ ਸੀਗਾ, ਪੈਸੇ ਮਗਰ ਖਲਾਉਂਦਾ ਰਿਹਾ, ਬੜੀ ਖੁਸ਼ੀ ਮਿਲਦੀ ਜਦੋਂ ਤੋਂ ਪੈਸੇ, ਮਤਲਬ ਕਿ ਹੁਣ ਤੇ ਕਦੇ ਸਦੀਆਂ ਹੀ, ਕਦੇ 2 ਦਹਾਕੇ ਹੀ ਹੋ ਗਏ ਪੈਸੇ ਖਲਾਇਆ ਨੂੰ, ਜਦੋਂ ਦੇ ਪੈਸੇ ਹੁਣ ਵੀ ਜੇ ਕਦੇ ਕੋਈ ਦਿਨ ਦੇ ਹੱਥ ਖਲਾਈਏ ਨਾ, ਉਹਦੇ ਨਾਲ ਦੀ ਖੁਸ਼ੀ ਕੋਈ ਨੀ ਹੈਗੀ ਕਦੇ ਵੀ।
1: ਖੁਸ਼ੀ ਉਹ ਆ ਜਦੋਂ ਤੁਸੀਂ ਖੁਸ਼ੀ ਦਾ ਜ਼ਰੀਆ ਬਣੋ, ਆਪਦੀ ਖੁਸ਼ੀ ਲਈ ਖੁਸ਼ੀ ਖੁਸ਼ੀ ਨਹੀਂ ਹੈ।
0: ਥੈਂਕ ਯੂ ਜੀ ਤੇ ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ, ਤੁਸੀਂ ਜਿਹੜੇ ਕਾਲ ਕਰ ਰਹੇ ਹੁਣ ਬ੍ਰੇਕ ਦੇ ਦਰਮਿਆਨ ਕਰਕੇ ਹੋਲ ਤੇ ਰਹਿ ਲਿਓ, ਤੇ ਫਿਰ ਅਗਲਾ ਹਿੱਸਾ ਤੁਹਾਡਾ ਆਪਾਂ ਇੱਕ ਬ੍ਰੇਕ ਦੇ ਨਾਲ ਵਾਪਸੀ ਕਰਦੇ ਹਾਂ। ਰੇਡੀਓ ਹਾਂਜੀ 1674 AM।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰੋਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
2: On Roads Honors Campaign sirf seemit samay layi hun nava BYD car le aao shandar drive away offers de naal. BYD C-Line 7 Premium sirf $54,990, BYD C-Line 8 Dynamic FWD sirf $56,990 te BYD Shark 6 Premium sirf $57,900. Ek khaas offer 31 to 30 September 2026 tak order karan walyan layi hai. Delivery 31 October 2026 tak. Hor jankari layi aaj hi BYD Caroline Springs naal sampark karo and mention Radio Hanji.
3: ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
4: ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
5: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
4: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
6: ਕੀ ਤੁਸੀਂ ਇੱਕ ਪੈਗ ਲਈ ਨਾ ਕਰੋਗੇ ਜਾਂ ਫਿਰ ਇਹ ਕਹਿਣਾ ਪਸੰਦ ਕਰੋਗੇ, ਨਹੀਂ ਮੈਂ ਆਪਣਾ ਲਾਇਸੈਂਸ ਗੁਆ ਦਿੱਤਾ ਹੈ, ਮੈਂ ਅਸਲ 'ਚ ਕੋਈ ਸ਼ਰਾਬੀ ਨਹੀਂ ਹਾਂ। ਸਾਡੇ ਕੰਮ 'ਤੇ ਇੱਕ ਜਸ਼ਨ ਸੀ ਅਤੇ ਮੈਨੂੰ ਲੱਗਿਆ ਕਿ ਮੈਂ ਪੀਣ ਲਈ ਨਾ ਨਹੀਂ ਕਰ ਸਕਦਾ। ਮੈਂ ਸੋਚਿਆ ਕਿ ਮੈਂ ਸੀਮਾ ਦੇ ਹੇਠਾਂ ਪੀਤੀ ਹੈ, ਪਰ 0.05 ਸੀਮਾ ਤੋਂ ਵੱਧ ਪੀ ਕੇ ਗੱਡੀ ਚਲਾਉਂਦਾ ਫੜਿਆ ਗਿਆ। ਹੁਣ ਮੈਂ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਛੱਡ ਸਕਦਾ। ਮੈਨੂੰ ਆਪਣੀ ਮਾਂ ਨੂੰ ਦੱਸਣਾ ਪਿਆ ਕਿ ਮੈਂ ਹੁਣ ਉਸਨੂੰ ਡਾਕਟਰਾਂ ਕੋਲ ਨਹੀਂ ਲੈ ਕੇ ਜਾ ਸਕਦਾ। ਮੇਰੇ ਲਈ ਮੇਰੇ 'ਤੇ ਨਿਰਭਰ ਲੋਕਾਂ ਨੂੰ ਨਾ ਕਹਿਣਾ ਸਭ ਤੋਂ ਬੁਰੀ ਸਜ਼ਾ ਹੈ। ਕਾਸ਼ ਕਿ ਮੈਂ ਇਹਦੀ ਬਜਾਏ ਪੈਗ ਨੂੰ ਨਾ ਕਹਿ ਦਿੰਦਾ। ਜ਼ਿੰਮੇਵਾਰੀ ਲਓ, ਜੇ ਤੁਸੀਂ ਪੀਤੀ ਹੈ ਤਾਂ ਗੱਡੀ ਨਾ ਚਲਾਓ। TAC ਵੱਲੋਂ ਇੱਕ ਸੁਨੇਹਾ।
7: ਸੋਨਾ ਚਾਹੀਦਾ,
8: ਭਰੋਸਾ ਚਾਹੀਦਾ,
7: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਜ਼, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਜ਼, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
9: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ, ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ, ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ
10: $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 September 2026 ਨੂੰ ਖਤਮ ਹੈ, ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 September 2026 ਨੂੰ ਖਤਮ ਹੈ।
0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਤੇ ਆਖਰੀ ਪੜਾਅ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਸੀ ਕਿ ਬਜ਼ੁਰਗਾਂ ਦੇ ਵਿੱਚ ਫੋਨ ਦੀ ਐਡਿਕਸ਼ਨ, ਵੈਸੇ ਤੇ ਇਕੱਲੇ ਬਜ਼ੁਰਗਾਂ ਦੇ ਵਿੱਚ ਨਹੀਂ, ਐਡਿਕਸ਼ਨ ਤੇ ਸਾਡੇ ਸਾਰਿਆਂ ਦੇ ਵਿੱਚ ਹੀ ਆ, ਪਰ ਅੱਜ ਆਪਾਂ ਇਸ ਪਾਸੇ ਨੂੰ ਅੰਡਰਲਾਈਨ ਕਰਕੇ ਥੋੜ੍ਹਾ ਜਿਹਾ ਵਧੇਰੇ ਆਪਾਂ ਧਿਆਨ ਮਾਰੀਏ, ਕਿਉਂਕਿ ਇੱਧਰਲੇ ਪਾਸੇ ਕਾਫੀ ਜ਼ਿਆਦਾ ਸਮੱਸਿਆ ਵੱਧ ਰਹੀ ਆ, ਕਾਫੀ ਜ਼ਿਆਦਾ ਨੁਕਸਾਨ ਹੋ ਰਹੇ ਨੇ। ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਕਰੇਵਾਲ
8: ਜੀ। ਬਹੁਤ ਬਹੁਤ ਮਿਹਰਬਾਨੀ ਰਣਜੋਤ, ਬਹੁਤ ਸਾਰੀਆਂ ਗੱਲਾਂ ਆਪਾਂ ਕਰ ਚੁੱਕੇ ਹਾਂ ਸਮਾਰਟਫੋਨ ਨਾਲ ਸੰਬੰਧਿਤ, ਅਤੇ ਇਸ ਚੀਜ਼ ਨੂੰ ਵੀ ਆਪਾਂ ਰਿਅਲਾਈਜ਼ ਕਰਦੇ ਹਾਂ ਵੀ ਫੋਨ ਸਾਡੇ ਲਈ ਆ ਜਾਂ ਫੋਨ ਲਈ ਅਸੀਂ ਹਾਂ, ਅਸੀਂ ਫੋਨ ਤੋਂ ਕੰਮ ਲੈਣਾ ਜਾਂ ਫੋਨ ਸਾਡੇ ਤੋਂ ਕੰਮ ਲੈ ਰਿਹਾ, ਕਿਉਂਕਿ ਘੰਟੇ ਜਿਉਂ ਜਿਉਂ ਵੱਧਦੇ ਜਾਂਦੇ ਆ ਫਿਰ ਸਾਨੂੰ ਇਹ ਲੱਗਦਾ ਵੀ ਅਸਲ 'ਚ ਅਸੀਂ ਫੋਨ ਦੀ ਗੁਲਾਮੀ ਕਰ ਰਹੇ ਹਾਂ ਨਾ ਕਿ ਫੋਨ ਸਾਡੀ। ਅਤੇ ਜੇ ਸਾਡੇ ਚੀਜ਼ਾਂ ਕੰਟਰੋਲ 'ਚ ਨਹੀਂ ਹੈਗੀਆਂ ਤਾਂ ਉਹਦੇ ਤੋਂ ਫਿਰ ਇਹੀ ਆਪਾਂ ਕਹਿ ਸਕਦੇ ਹਾਂ ਵੀ ਇਹ ਐਡਿਕਸ਼ਨ ਆ, ਇਹ ਇੱਕ ਨਸ਼ਾ, ਇਹ ਇੱਕ ਲੱਤ ਆ ਜਿਹਦੇ ਤੋਂ ਅਸੀਂ ਬਚ ਨਹੀਂ ਸਕਦੇ। ਜੇ ਬਚਣ ਦੀ ਕੋਸ਼ਿਸ਼ ਕਰਦੇ ਹਾਂ, ਜਿੰਨਾ ਦੂਰ ਜਾਣ ਦੀ ਕੋਸ਼ਿਸ਼ ਕਰਦੇ ਹਾਂ, ਬੰਦਾ ਦੁੱਗਣਾ ਉਹਦੇ ਨੇੜੇ ਨੂੰ ਜਾਂਦਾ।
0: ਵੇਖੋ ਜਿਹੜੀਆਂ ਚੀਜ਼ਾਂ ਨਹੀਂ ਵੀ ਸੀ ਉਹ ਵੀ ਸਾਰੀਆਂ ਹੁਣ ਇਹਦੇ ਵਿੱਚ ਪੈ ਗਈਆਂ। ਤੁਸੀਂ ਵੇਖੋ ਕਿ ਅੱਗੇ ਸਾਨੂੰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਕੰਮ ਲਈ ਲੈਪਟੋਪ ਦੀ ਜਾਂ ਕੰਪਿਊਟਰ ਦੀ ਲੋੜ ਪੈਂਦੀ ਸੀ, ਹੁਣ ਤੁਸੀਂ ਵੇਖੋ ਵੀ ਸਾਰਾ ਕੁਛ ਹੀ ਫੋਨ ਦੇ ਉੱਤੇ ਆ ਗਿਆ। ਅਤੇ ਤੁਸੀਂ ਮੰਨੋ ਨਾ ਮੰਨੋ, ਪਰ ਆਪਾਂ ਲਗਭਗ ਮੈਂ ਕਹੂੰਗਾ ਬਹੁਤਾ ਨਹੀਂ ਤੇ 90% ਤੇ ਆਪਾਂ ਅਡਿਕਟਿਡ ਹੀ ਹਾਂ, ਸਾਰੇ
8: ਡਿਪੈਂਡੈਂਟ ਵੀ ਹਾਂ ਤੇ
0: ਅਡਿਕਟਿਡ ਵੀ ਹਾਂ ਸਾਰੀਆਂ ਚੀਜ਼ਾਂ।
8: ਜੇ ਡਿਪੈਂਡੈਂਟ ਹੋ ਜਾਂਦੇ ਹੋ ਤਾਂ ਫਿਰ ਅਡਿਕਸ਼ਨ ਵੀ ਕਿਤੇ ਨਾ ਕਿਤੋਂ ਸੱਜਿਓਂ ਖੱਬਿਓਂ ਆਈ ਜਾਣੀ।
0: ਬਿਲਕੁਲ ਐਵੇਂ ਨਜਾਇਜ਼ ਹੀ, ਮੈਂ ਤਾਂ ਕਈ ਵਾਰੀ ਇਹ ਵੀ ਨੋਟ ਕਰਦਾ ਵੀ ਆਪਾਂ ਨਜਾਇਜ਼ ਜਿੰਨਾ ਕੁਛ ਵੇਖੀ ਜਾਂਦੇ ਹਾਂ ਉਹਨਾਂ ਕੁਛ ਸਟੋਰ ਹੀ ਨਹੀਂ ਹੋ ਪਾਉਂਦਾ, ਤੁਹਾਨੂੰ ਯਾਦ ਹੀ ਨਹੀਂ ਰਹਿ ਪਾਉਂਦਾ। ਮੈਂ ਤਾਂ ਹੋਰ ਚੀਜ਼ ਸ਼ੁਰੂ ਕੀਤੀ ਵੀ ਉਹਨਾਂ ਕੁ ਕਰੀਦਾ ਅੱਜ ਕੱਲ੍ਹ ਜਿੰਨਾ ਕੁ ਤੁਸੀਂ ਅਗਲੇ ਦਿਨ ਜਾਂ ਅਗਲੇਰੇ ਦਿਨ ਡਿਲੀਵਰ ਕਰਨਾ, ਉਸ ਤੋਂ ਵਧੇਰੇ ਤੁਸੀਂ ਪਹਿਲਾਂ ਵੀ ਭੁਲਾ ਬੈਂਦੇ ਹੋ, ਪਤਾ ਨਹੀਂ ਆਪਣਾ ਆਪਣਾ ਹਰ ਇੱਕ ਦਾ ਸਿਸਟਮ।
8: ਨਹੀਂ ਮੇਰਾ ਵੀ ਇਹੀ ਆ, ਕਿਸੇ ਬੰਦੇ ਨੂੰ ਤੁਸੀਂ 4-5-6-7-8 ਚੁਟਕਲੇ ਸੁਣਾ ਦਿਓ, ਉਹਦੇ ਇੱਕ ਵੀ ਨਹੀਂ ਯਾਦ ਰਹਿੰਦਾ, ਇਹ ਸੇਮ ਚੀਜ਼ ਆ।
0: ਇੱਦਾਂ ਹੀ ਹੈ ਇਹ ਹੋਰ ਜ਼ਿਆਦਾ, ਕਿਉਂਕਿ ਜਦੋਂ ਤੁਹਾਨੂੰ ਉਹਦੇ ਨਾਲ ਰਿਲੇਟਿਡ ਉਹਨੇ ਹੋਰ ਅੱਗੇ ਫਸਾ ਦੇਣਾ, ਹੋਰ ਫਸਾ ਦੇਣਾ, ਤੁਸੀਂ ਇੰਨੇ ਕੁ ਸੁਣ ਲੈਣੇ ਆ, ਤੁਸੀਂ ਉੱਥੇ
8: ਤੁਹਾਨੂੰ ਪਤਾ ਹੀ ਨਹੀਂ ਵੀ ਸੋਰਸ ਕੀ ਹੈ, ਮੈਂ ਸ਼ੁਰੂ ਕਿੱਥੋਂ ਆਇਆ ਸੀ।
0: ਤੁਸੀਂ ਕੋਈ ਕਿਤਾਬ ਪੜ੍ਹਦੇ ਹੋ ਉਹਦਾ ਕੋਈ ਅੰਤ ਆ, ਤੁਸੀਂ ਕੋਈ ਮਤਲਬ ਕਿਸੇ ਕੋਲੋਂ ਸੁਣਦੇ ਹੋ ਉਹਦਾ ਕੋਈ ਅੰਤ ਆ, ਇਹਦਾ ਕੋਈ ਅੰਤ ਨਹੀਂ ਆ, ਇਹ ਖੂਹ ਆ, ਇਹ ਤਾਂ ਅੱਗੇ ਤੱਕ ਅੱਗੇ ਤੱਕ। ਇਸ ਤੋਂ ਪਹਿਲਾਂ ਕਿ ਆਪਾਂ ਕਾਲ ਲਈਏ, ਇੱਕ ਮੈਸੇਜ ਆਪਾਂ ਦਿਆ ਜੀ ਦਾ ਲੈ ਲੈਂਦੇ ਹਾਂ। ਕਹਿੰਦੇ ਕਿ ਬੜੀ ਵਾਰ ਉਹਨਾਂ ਨੂੰ ਬੱਚਿਆਂ ਵੱਲੋਂ ਇਹ ਜਤਾਇਆ ਜਾਂਦਾ, ਬਜ਼ੁਰਗਾਂ ਨੂੰ ਬੱਚਿਆਂ ਵੱਲੋਂ ਇਹ ਜਤਾਇਆ ਜਾਂਦਾ ਵਾ ਕਿ ਉਹ ਤੁਹਾਡੇ ਮਤਲਬ ਦੀ ਗੱਲ ਨਹੀਂ ਜਾਂ ਤੁਹਾਨੂੰ ਸਮਝ ਨਹੀਂ ਆਉਣੀ, ਫੋਨ ਦੀ ਉਹ ਉਤਸੁਕਤਾ ਬਸ ਵਰਤੋਂ ਵਧਾ ਦਿੰਦੀ ਹੈ। ਇਹ ਵੀ ਗੱਲ ਸਹੀ ਹੈ, ਜ਼ਮਾਨੇ ਤੋਂ ਪਿੱਛੇ ਰਹਿ ਜਾਣ ਦਾ ਡਰ ਜਾਂ ਜ਼ਮਾਨੇ ਦੇ ਹਾਣ ਦੇ ਹੋ ਕੇ ਚੱਲਣ ਦਾ ਸ਼ੌਂਕ
8: ਜੀ,
0: ਬਿਲਕੁਲ ਜੀ, ਇਹ ਵੀ ਸਮਾਜ ਜਾਂ ਘਰ ਦੇ ਵਿੱਚ ਆਪਣੀ ਥਾਂ ਜਦ ਉਹਨਾਂ ਨੂੰ ਮਿਲਣੀ ਮਹਿਸੂਸ ਨਹੀਂ ਹੁੰਦੀ ਤਾਂ ਉਹ ਉਦਾਸੀਨਤਾ ਨੂੰ ਖਤਮ ਕਰਨ ਦੇ ਲਈ ਵੀ ਫੋਨ ਦੀ ਬੇਲੋੜੀ ਵਰਤੋਂ ਕਰਦੇ ਨੇ, ਬਿਲਕੁਲ ਵਾਜਬ। ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਆ ਕੇ ਆਪਣਿਆਂ ਅਤੇ ਆਪਣੀ ਜਨਮ ਭੂਮ ਤੋਂ ਦੂਰ ਹੁੰਦੇ ਨੇ ਅਤੇ ਫੋਨ ਦੀ ਵਰਤੋਂ ਦੇ ਰਾਹੀਂ ਪਿੱਛੇ ਰਹਿ ਗਿਆਂ ਦੇ ਨਾਲ ਮਿਲਾਪ ਜਾਂ ਗੱਲਬਾਤ ਤਾਂਘਦੇ ਨੇ।
8: ਠੀਕ ਹੋ ਗਿਆ।
0: ਕੋਈ ਨਵਾਂ ਸਕਿੱਲ ਜਾਂ ਹੁਨਰ ਵੀ ਕਈ ਬਜ਼ੁਰਗ ਸਿੱਖਦੇ ਨੇ, ਜਿਵੇਂ ਕਿ ਉਬਰ ਈਟਸ ਆਦਿ, ਹਾਂ ਬਹੁਤ ਬਜ਼ੁਰਗ ਕਰਦੇ ਨੇ, ਪਰ ਅਜਿਹੀ ਚੰਗੀ ਵਰਤੋਂ ਦੇ ਕੇਸ ਕਾਫੀ ਘੱਟ ਨੇ। ਅੰਤ ਦੇ ਵਿੱਚ ਜਿਵੇਂ ਤੁਸੀਂ ਕਿਹਾ ਕਿ ਫੋਨ ਦੀ ਵਰਤੋਂ ਬਹੁਤੀ ਵਰਤੋਂ ਬਜ਼ੁਰਗਾਂ ਦੇ ਲਈ ਜਾਂ ਤਾਂ ਸਿਹਤ ਦੇ ਪੱਖੋਂ ਜਾਂ ਪੈਸੇ ਦੀ ਬਰਬਾਦੀ ਹੀ ਲੈ ਕੇ ਆਉਂਦੀ ਆ। ਕੋਈ ਔਨਲਾਈਨ ਠੱਗੀ ਮਾਰਨ ਦੀ ਕੋਸ਼ਿਸ਼ ਦੇ ਵਿੱਚ ਹੈ ਅਤੇ ਵਿਚਾਰੇ ਬਜ਼ੁਰਗ ਬਹੁਤ ਛੇਤੀ ਸ਼ਿਕਾਰ ਹੋ ਜਾਂਦੇ ਨੇ। ਸੰਯਮ ਵਰਤਣਾ ਚਾਹੀਦਾ, ਨਹੀਂ ਤਾਂ ਅਜਿਹਾ ਨਾ ਹੋਵੇ ਕਿ ਅਬ ਕਿਉਂ ਉਦਾਸ ਫਿਰਤੇ ਹੋ, ਸਰਦੀਓ ਕੀ ਸ਼ਾਮੋਂ ਮੇਂ, ਇਸ ਤਰ੍ਹਾਂ ਹੀ ਹੋਤਾ ਹੈ ਇਸ ਤਰ੍ਹਾਂ ਕੇ ਕਾਮੋਂ ਮੇਂ। ਵਾਹ ਵਾਹ,
8: ਕੋਈ ਸ਼ੱਕ ਨਹੀਂ,
0: ਧੰਨਵਾਦ ਜੀ, ਬਹੁਤ ਸੋਹਣਾ ਇੱਕ ਵਾਰੀ ਫਿਰ ਤੋਂ ਤੁਹਾਡੀ ਸਾਂਝ ਦਿਆ ਜੀ। ਬਾਕੀਆਂ ਦੇ ਮੈਸੇਜ ਵੀ ਪੜ੍ਹਦੇ ਹਾਂ, ਫਿਲਹਾਲ ਆਪਾਂ ਇੱਧਰ ਕਾਲਰ ਆਪਣੇ ਲੈ ਲਈਏ। 645 ਤੁਸੀਂ ਆਉਂਦੇ ਰਹੋ ਜੀ।
11: ਸਤਿ ਸ੍ਰੀ ਅਕਾਲ ਬਾਈ ਜੀ, ਦੋਨਾਂ ਵੀਰਾਂ ਨੂੰ
0: ਜੀ ਸਤਿ ਸ੍ਰੀ ਅਕਾਲ।
11: ਮੈਂ ਗੁਰਜੀਤ ਬੋਲਦਾ ਸੀ
0: ਜੀ। ਗੁਰਜੀਤ,
11: ਬਹੁਤ ਸੋਹਣਾ ਮੈਸੇਜ ਪੜ੍ਹਿਆ ਤੁਸੀਂ ਨੇ ਜੀ, ਬਹੁਤ ਕੁਛ ਕਵਰ ਕਰਤਾ ਇਹਨਾਂ ਨੇ
0: ਜੀ, ਮਿਹਰਬਾਨੀ।
11: ਤੇ ਬਾਈ ਜੀ, ਮੈਂ ਨਾ ਥੋੜਾ ਜਿਹਾ ਤੁਹਾਡੇ ਤੋਂ ਡੀਟੇਲ ਹੋਊਗਾ, ਬਹੁਤਾ ਨੀ ਹੁੰਦਾ, ਪਰ ਇਹਨੂੰ ਆਪਾਂ ਬਜ਼ੁਰਗਾਂ ਨਾਲ ਇਕੱਲਾ ਜੋੜ ਕੇ ਨੀ ਵੇਖ ਸਕਦੇ ਹਨਾ, ਫੋਨ ਵਾਲੀ ਐਡਿਕਸ਼ਨ ਨੂੰ। ਸੋ ਉਹਦੇ ਲਈ ਮੈਂ ਪਹਿਲੀ ਮਾਫ਼ੀ ਮੰਗ ਲੈਣਾ।
0: ਪਤਾ ਕੀ, ਟਾਈਮ ਹੁਣ ਆਪਾਂ ਨਾ ਆਖਰੀ ਪੜਾਅ ਚ ਤੇ
11: ਬਹੁਤਾ
0: ਇੰਨਾ ਵੀ ਨਾ ਲੈ ਜਾਓ ਵੀ ਮੁੜ ਕੇ ਐਲਬਰੀ ਤੋਂ ਮੋੜ ਕੇ ਲਿਆਈ ਆਪਾਂ।
11: ਬਿਲਕੁਲ ਨੀ, ਦੇਖੋ ਇੱਕ ਕਲਚਰ ਸੋਕ ਹੋ ਰਿਹਾ, ਠੀਕ ਹੈ ਜੀ। ਅੱਜ ਮੈਂ ਕੋਈ ਚੀਜ਼ ਟ੍ਰੈਂਡ ਚ ਹੁੰਦੀ ਹੈ ਨਾ, ਤਾਂ ਚਾਹੇ ਉਹ ਬੱਚਾ ਚਾਹੇ ਬਜ਼ੁਰਗ ਆ ਚਾਹੇ ਕੋਈ ਵੀ ਆ, ਉਹ ਤਾਂ ਭੱਜ ਨੀ ਸਕਦਾ। ਅਗਲਾ ਕਹਿੰਦਾ ਪਤਾ ਨੀ ਇਸ ਛੁਣਛਣੇ ਵੀ ਆ ਕੇ ਤਾਂ ਖਿਡੌਣੇ ਵਿੱਚ ਕੀ ਹੈਗਾ ਵੀ ਜਿਹੜਾ ਸਾਰੀ ਦੁਨੀਆਂ ਭੱਜੀ ਬੈਠੀ ਆ, ਤਾਂ ਉਹ ਬਜ਼ੁਰਗ ਵੀ ਉਹਦੇ ਕਨੀ ਅਟਰੈਕਟ ਹੁੰਦਾ, ਬੱਚਾ ਵੀ ਹੁੰਦਾ। ਦੂਸਰੀ ਗੱਲ ਜੇ ਮੈਂ ਲਾਵਾਂ ਜੀ ਅੱਜ ਕੱਲ ਨਾ ਇਹ ਜਿਹੜਾ ਆਪਣਾ ਕਲਚਰ ਦੇ ਜਿਵੇਂ ਮੈਂ ਕਹਿ ਰਿਹਾ ਕਲਚਰ ਬਣਾਤਾ ਇਹ ਸਿਸਟਮ ਹੈ ਸਾਰਾ ਕੁਛ ਇਹਨਾਂ ਨੇ ਫੋਨ ਚ ਫਿੱਟ ਕਰਤਾ ਹੁਣ ਅਸੀਂ ਤੁਹਾਨੂੰ ਵੀ ਤਾਂ ਫੋਨ ਦੇ ਥਰੂ ਸੁਣ ਰਹੇ ਹਾਂਗੇ ਤੁਹਾਡੇ ਨਾਲ ਗੱਲ ਵੀ ਫੋਨ ਦੇ ਥਰੂ ਕਰ ਰਹੇ ਹਾਂਗੇ ਫਿਰ ਮੈਂ ਵੀ ਸੋਚਿਆ ਵੀ ਮੈਂ ਫੋਨ ਤੋਂ ਦੂਰ ਜਾਂਦਾ ਜੀ ਫਿਰ ਜੇ ਬੱਚਿਆਂ ਦੀ ਜਿਮਨਾਸਟਿਕ ਲਾ ਲਓ ਸਕੂਲ ਲਾ ਲਓ ਸਵਿਮਿੰਗ ਲਾ ਲਓ ਉਹਦਾ ਲੈਸਨ ਇੱਧਰ ਕਰਨਾ ਫਿਰ ਕਹਿੰਦੇ ਜੀ ਐਪ ਡਾਊਨਲੋਡ ਕਰੋ ਬੰਦਾ ਭੱਜੇ ਦਾ ਜੇ ਕਿੱਧਰ ਇਹ ਕਲਚਰ ਸੈੱਟ ਹੋ ਗਿਆ ਇੱਕ ਆਪਾਂ ਨੂੰ ਇਹ ਨੀ ਪਤਾ ਵੀ ਇਹ ਜੀ ਕਿਹੜੀ ਈਮੇਲ ਆਉਣੀ ਆ ਜਿਹੜੀ ਆਪਾਂ ਨੇ ਦੇਖਣੀ ਆ ਘੰਟੇ ਵਾਧੋ ਜਾਂ 15 ਮਿੰਟਾਂ ਵਾਧੋ ਉਹ ਅੱਜ ਤੱਕ ਨੀ ਲੱਭੀ ਪਤਾ ਨੀ ਕਿਹੋ ਜਿਹੀ ਈਮੇਲ ਆਉਣੀ ਆ ਇੱਕ ਪਤਾ ਨੀ ਕਿਹੋ ਜੀ ਕਿਸੇ ਦੀ ਫੇਸਬੁੱਕ ਤੇ ਪੋਸਟ ਆਉਣੀ ਆ ਉਹ ਸਕਰੋਲ ਕਰ ਲਓ ਇੱਕ ਪਤਾ ਨੀ ਕਿਹੜੀ ਆਪਾਂ ਨੇ ਲੋਕਾਂ ਨੂੰ ਬ੍ਰੇਕਿੰਗ ਨਿਊਜ਼ ਦੇਣੀ ਆ

0: ਸੈਮਸੰਗ ਨੇ ਪੱਠਾ ਵਟਾ ਦਾ ਜੀ 2 ਯਾਰ ਇੰਨੇ ਚ ਕਹਿ ਕੇ ਮੈਂ ਗੱਲ ਨਿਬੇੜਦਾ ਥੈਂਕ ਯੂ ਸੋ ਮਚ
1: ਮਿਹਰਬਾਨੀ
2: ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡੀ
1: ਮਸਲਾ ਇਹ ਹੈ ਜੀ ਦੇਖੋ ਫੋਨ ਦੀ ਵਰਤੋਂ ਆਹੋ ਤੇ ਆਪਾਂ ਦੁਰਵਰਤੋਂ ਦੀ ਗੱਲ ਕਰਦੇ ਹਾਂ ਫੋਨ ਦੀ ਵਰਤੋਂ ਮੰਨ ਲਓ ਬਹੁਤ ਸਾਰੀਆਂ ਚੀਜ਼ਾਂ ਨੇ ਉਹ ਜਿਹੜੀਆਂ ਚੀਜ਼ਾਂ ਈਮੇਲ ਦੇਖਣੀਆਂ ਜਾਂ ਕਿਸੇ ਨੂੰ ਫੋਨ ਕਰਨਾ ਜਾਂ ਕੋਈ ਕੰਮ ਦਾ ਮਤਲਬ ਐਪ ਤੋਂ ਬੁਕਿੰਗ ਕਰਨੀ ਆ ਕੁਛ ਕਰਨਾ ਉਹ ਸਾਰੀਆਂ ਚੀਜ਼ਾਂ ਤੁਸੀਂ ਮਿਲਾ ਵੀ ਲਓਗੇ ਨਾ ਦਿਹਾੜੀ ਦਾ ਅੱਧਾ ਘੰਟਾ ਘੰਟਾ ਬਣਨਾ ਨਹੀਂ
2: ਉਹਦੇ ਤੇ ਇੰਨਾ ਟਾਈਮ ਨਹੀਂ
1: ਅਸਲ 'ਚ ਪਟਾਕਾ ਉਦੋਂ ਬੋਲਦਾ ਜਦ ਆਪਾਂ ਅੰਗੂਠਾ ਆਪਣਾ ਉੱਤੇ ਥੱਲੇ ਨੂੰ ਜਾਂਦਾ ਨਾ ਜਿਹੜੀਆਂ ਰੀਲਾਂ ਨੇ ਇਹਨਾਂ ਨੇ ਬੜਾ ਬੇੜਾ ਗਰਕ ਕੀਤਾ ਜਾਂ ਜਿਹੜੇ ਵੀਡੀਓ ਨੇ ਨਿਰੰਤਰ ਆਪਾਂ ਦੇਖਦੇ ਹਾਂ ਜਾਂ ਸ਼ਾਰਟਸ ਦੇਖਦੇ ਹਾਂ ਟਿਕਟੋਕ ਵਾਲੀਆਂ ਉਹਦਾ ਦਿਮਾਗ 'ਤੇ ਵੀ ਅਸਰ ਹੁੰਦਾ ਅਤੇ ਮਾਨਸਿਕ ਸਿਹਤ 'ਤੇ ਤੁਹਾਨੂੰ ਪਤਾ ਹੀ ਹੈ ਫਿਰ ਹੈ ਨਾ ਕਿਉਂਕਿ ਉਸ ਕਿਸਮ ਦੇ ਹਾਰਮੋਨ ਰਿਲੀਜ਼ ਹੋਣੇ ਆ ਝਲਕ ਭਲਕ ਜਿਹੜੀ ਹੈਗੀ ਆ ਅਤੇ ਉਸ ਪਾਸੇ ਨੂੰ ਤੁਹਾਡਾ ਦਿਮਾਗ ਲੱਗਦਾ ਜਦ ਇੱਕੋ ਤਰ੍ਹਾਂ ਦੇ ਥੋਟਸ ਤੁਹਾਡੇ ਦਿਮਾਗ 'ਚ ਵੜੀ ਜਾਣੇ ਆ ਵੜੀ ਜਾਣੇ
2: ਬਿਲਕੁਲ ਨਾਲੇ ਇਹਦੇ ਵਿੱਚੋਂ ਬਹੁਤ ਸਾਰੇ ਪੁਆਇੰਟ ਇਹ ਹੈ ਨਾ ਜਿਹੜੇ ਸਿਰਫ ਸਾਡੇ ਤੱਕ ਜਾਂ ਬੱਚਿਆਂ ਤੱਕ ਸੀਮਿਤ ਆ ਉਹ ਬਜ਼ੁਰਗਾਂ ਤੱਕ ਉਹ ਵਾਲੇ ਪੁਆਇੰਟ ਨਹੀਂ ਆ
1: ਕਿ ਆਪਾਂ ਬੈਂਕਿੰਗ ਕਰਨੀ ਆ ਕੋਈ ਪੇਮੈਂਟ ਕਰਨੀ ਆ ਬਜ਼ੁਰਗਾਂ ਨੇ ਥੋੜ੍ਹੀ ਕਰਨੀ ਮਾਪਿਆਂ ਨੇ ਕਰਨੀ
2: ਹੋ ਸਕਦਾ ਉਹਨਾਂ ਨੇ ਕਰਨੀ ਵੀ ਹੋਵੇ ਪਰ ਉਹੀ ਫਿਰ ਜਿੱਦਾਂ ਤੁਸੀਂ ਕਿਹਾ ਵੀ ਉਹਦੇ ਵਿੱਚੋਂ ਜਦੋਂ ਆਪਾਂ ਟਾਈਮਿੰਗ ਕੱਢ ਕੇ ਵੇਖਾਂਗੇ ਨਾ ਕਿ ਕਿਹੜੀ ਐਪ ਨੇ ਕਿੰਨਾ ਸਮਾਂ ਲਿਆ ਅਤੇ ਆਹ ਸਾਰੀਆਂ ਐਪ ਜਿਹੜੀਆਂ ਨੇ ਇਹ ਤੁਹਾਡੀਆਂ ਹਫ਼ਤੇ ਦੇ ਵਿੱਚ ਮਹੀਨੇ ਦੇ ਵਿੱਚ ਓਨਾ ਟਾਈਮ ਨਹੀਂ ਲੈਣਗੀਆਂ ਜਿੰਨੀਆਂ ਬਾਕੀ ਬੇਲੋੜੀਆਂ ਜਿਹਦੇ ਵਿੱਚ ਯੂਟਿਊਬ ਹੋ ਗਈ ਫੇਸਬੁੱਕ ਹੋ ਗਈ ਜਾਂ ਸੋਸ਼ਲ ਮੀਡੀਆ ਜਿੱਥੋਂ ਸਾਨੂੰ ਕੋਈ ਬਹੁਤ ਜ਼ਿਆਦਾ ਕੋਈ ਖਾਸ ਨਹੀਂ ਲੱਭਣਾ
1: ਆਈਫੋਨ ਸੈਮਸੰਗ ਜਿੰਨੇ ਫੋਨ ਨੇ ਇਹ ਤੁਹਾਨੂੰ ਟਾਈਮਿੰਗ ਵੀ ਦਿੰਦੇ ਆ ਵੀ ਭਾਈ ਤੁਸੀਂ ਆ ਫੇਸਬੁੱਕ 'ਤੇ ਇਸ ਹਫ਼ਤੇ 6 ਘੰਟੇ ਵਰਤੇ ਟਿਕਟੋਕ 'ਤੇ 8 ਘੰਟੇ ਲਾਏ ਆ ਉਹ ਆਪਣਾ ਤੁਸੀਂ ਉਹਦੀ ਸੈਟਿੰਗ ਜਾ ਕੇ ਉਹ ਵੀ ਚੀਜ਼ਾਂ ਚੈੱਕ ਕਰ ਸਕਦੇ
2: ਤੁਸੀਂ ਵੇਖੋਗੇ ਵੀ ਉਹ ਤਾਂ ਬਹੁਤ ਥੋੜ੍ਹਾ ਉਹ ਤਾਂ ਸਾਡੀਆਂ ਸੁੱਖ ਸੁਵਿਧਾਵਾਂ ਦੇ ਲਈ ਉਹ ਚੀਜ਼ਾਂ ਜਿਹੜੀਆਂ ਨੇ ਉਹ ਜ਼ਿਆਦਾ ਚੱਲ ਕਹਿ ਲਓ ਵੀ ਤੁਹਾਡੇ ਸਾਬਤ ਹੋਣਗੀਆਂ ਸਤਿ ਸ਼੍ਰੀ ਅਕਾਲ ਕਹਿੰਦੇ ਸਾਡੇ ਵਾਲਿਆਂ ਨੂੰ ਇਹੀ ਪ੍ਰੋਬਲਮ ਸੀ ਜੀ ਫਿਰ ਕਹਿੰਦੇ ਕਿਸੇ ਨੇ ਸਲਾਹ ਦਿੱਤੀ ਕਿ ਮਾਪੇ ਖੁਸ਼ ਅਤੇ ਤੰਦਰੁਸਤ ਰੱਖਣੇ ਤਾਂ ਉਹਨਾਂ ਨੂੰ ਮੋਬਾਈਲ ਦੀ ਥਾਂ 'ਤੇ ਬੱਚੇ ਦਿਓ ਬੀ ਪੀ ਅਤੇ ਸਟ੍ਰੈਸ ਦਿਨਾਂ ਵਿੱਚ ਹੀ ਉੱਡ ਗਿਆ ਅਤੇ ਉਹਨਾਂ ਦਾ ਅਤੇ ਨਾਓ ਵੀ ਆਰ ਵੇਟਿੰਗ ਫੋਰ ਥਰਡ ਵਨ ਐਂਡ ਆਫ ਦਿਸ ਈਅਰ ਅਤੇ ਯੰਗ ਪੇਰੈਂਟਸ ਨੂੰ ਸਲਾਹ ਆ ਕਿ ਮਾਪਿਆਂ ਦਾ ਜੇ ਮੋਬਾਈਲ ਰਿਪਲੇਸ ਕਰਨਾ ਹੈ ਤਾਂ ਕੁਛ ਦੇਣਾ ਪੈਣਾ ਬਿਲਕੁਲ ਤੁਹਾਡੀ ਗੱਲ ਵਾਜਬ ਹੈ ਜੀ ਸੋਵਾ ਥਰੱਸਾ ਅਤੇ ਸਿਰੇ 'ਤੇ ਕੰਡੇ ਹੋਈ ਆ ਜਦੋਂ ਆਪਾਂ ਲਾਜਾਂ ਦੀ ਗੱਲ ਕਰਾਂਗੇ ਤਾਂ ਲਾਜ ਇਹ ਹੋਈ ਆ ਵੀ ਆਰ ਸਾਨੂੰ ਦੇਣਾ ਪਊਗਾ ਇਹ ਵੱਡੀ ਸਮੱਸਿਆ ਵਾ ਪਰਿਵਾਰ ਆਪਾਂ ਅੱਜ ਕੱਲ੍ਹ ਜਾਂ ਤਾਂ ਕਰਦੇ ਹੀ ਨਹੀਂ ਜੇ ਕਰਦੇ ਹਾਂ ਤਾਂ ਦਿਨੋਂ ਦਿਨ ਆਪਾਂ ਨਿੱਕੇ ਤੋਂ ਨਿਕਾਹ ਕਰੀ ਜਾਂਦੇ ਹਾਂ ਅਤੇ ਉੱਥੇ ਵਿੱਚ ਨਾ ਉਹਨਾਂ ਨੂੰ ਫਿਰ ਆਪਾਂ ਭਾਸ਼ਾ ਵੀ ਉਸੇ ਵਿੱਚ ਹੀ ਆਜੂਗੀ ਭਾਸ਼ਾ ਤੋਂ ਵੀ ਆਪਾਂ ਦੂਰ ਕਰ ਰਹੇ ਹਾਂ ਵੀ ਬੱਚੇ ਹੁਣ ਅੰਗਰੇਜ਼ੀ ਤੋਂ ਲੱਤ ਨਹੀਂ ਲਾਉਂਦੇ ਉਹਨਾਂ ਨੂੰ ਆਉਂਦੀ ਨਹੀਂ ਆ ਉਹ ਉਹਨਾਂ ਨਾਲ ਕਮਿਊਨੀਕੇਸ਼ਨ ਕਿੱਦਾਂ ਕਰਨ ਉਹ ਬੱਚੇ ਦਾ ਜਦੋਂ ਜੇ ਆਪਾਂ ਭਾਸ਼ਾ ਤੋਂ ਉਹਨੂੰ ਦੂਰ ਕਰਦੇ ਹਾਂ ਤਾਂ ਉਹਦੇ 'ਚ ਸਿਰਫ ਇਹ ਨਹੀਂ ਹੁੰਦਾ ਵੀ ਉਹਦੀ ਕਮਿਊਨੀਕੇਸ਼ਨ ਰੁਕਦੀ ਆ ਇਹ ਹੁੰਦਾ ਵੀ ਕਨੈਕਸ਼ਨ ਵੀ ਟੁੱਟ ਜਾਂਦਾ ਫਿਰ ਉਹ ਮੋਹ ਅਤੇ ਉਹ ਵੀ ਟੁੱਟ ਜਾਂਦਾ ਸਾਡੇ ਨਾਲ ਨੇ 047 ਤੁਸੀਂ ਆਉਂਦੇ ਰਹੋ ਜੀ
3: ਸਤਿ ਸ਼੍ਰੀ ਅਕਾਲ ਰਣਜੋਤ ਵੀਰ ਜੀ ਸਤਿ ਸ਼੍ਰੀ ਅਕਾਲ ਪ੍ਰੀਤਿੰਦਰ ਵੀਰ ਜੀ
2: ਜੀ ਸਤਿ ਸ਼੍ਰੀ ਅਕਾਲ ਜੀ
3: ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਟੋਪਿਕ ਬੜਾ ਵਧੀਆ ਹੈਗਾ ਮੈਂ ਤਾਂ ਰੀਸੈਂਟਲੀ ਹੁਣ ਇੰਡੀਆ ਤੋਂ ਆਈ ਹਾਂ ਤਾਂ ਮੈਂ ਆਹ ਚੀਜ਼ ਦੇਖੀ ਕਿ ਆਹ ਚੀਜ਼ ਆਪਣੇ ਇੱਥੇ ਦੇ ਪੇਰੈਂਟਸ ਨੇ ਜਿਹੜੇ ਇੰਡੀਆ ਦੇ ਪੇਰੈਂਟਸ ਆ ਉਹ ਵੀ ਫੇਸ ਕਰ ਰਹੇ
1: ਹਾਂਜੀ ਉੱਥੇ ਵੀ
2: ਆਪਾਂ ਇੱਥੇ ਆ ਗਏ ਹਾਂ ਨਾ
3: ਉਹਨਾਂ ਨੇ ਹਾਂ ਬਸ ਮੈਂ ਉਹੀ ਕਹਿਣ ਲੱਗੀ ਸੀਗੀ ਕਿ ਹੁਣੇ ਜਿਹਨਾਂ ਦਾ ਮੈਸੇਜ ਆਇਆ ਨਾ ਕਿ ਜੇ ਤੁਸੀਂ ਉਹਨਾਂ ਕੋਲ ਫੋਨ ਲੈਣਾ ਤਾਂ ਤੁਹਾਨੂੰ ਉਹਨਾਂ ਨੂੰ ਕੁਛ ਦੇਣਾ ਪਏਗਾ ਜਿੱਥੇ ਉਹ ਆਪਣੇ ਆਪ ਨੂੰ ਆਪਣਾ ਧਿਆਨ ਡਾਇਵਰਟ ਕਰਨ ਹਨਾ ਹੁਣ ਜਿਹੜੇ ਇੱਥੇ ਆ ਗਏ ਨੇ ਉਹਨਾਂ ਵਾਸਤੇ ਸਭ ਤੋਂ ਵੱਡੀ ਪ੍ਰੋਬਲਮ ਹੈਗੀ ਕਿ ਪੇਰੈਂਟਸ ਇੱਥੇ ਆਉਣਾ ਨਹੀਂ ਚਾਹੁੰਦੇ ਉਹ ਬਹੁਤ ਵੱਡਾ ਵੈਲਿਡ ਰੀਜ਼ਨ ਹੈ ਕੱਲ ਨੂੰ ਮੈਨੂੰ ਮੇਰਾ ਪੁੱਤਰ ਕਹੇਗਾ ਕਿ ਹਾਂ ਮੈਂ ਫਲਾਂ ਕੰਟਰੀ 'ਚ ਚਲਾ ਗਿਆ ਤਾਂ ਮੰਮਾ ਤੁਸੀਂ ਜਿੱਥੇ ਸਾਰੀ ਉਮਰ ਰਹੇ ਹੋ ਉਹ ਛੱਡ ਕੇ ਤਾਂ ਤੁਸੀਂ ਮੇਰੇ ਕੋਲ ਆ ਜਾਓ ਮੈਂ 1.5 ਮਹੀਨੇ ਲਈ ਜਾਣਾ ਪਸੰਦ ਕਰੂੰਗੀ ਮੈਂ ਵੀ ਸਾਰੀ ਉਮਰ ਨਹੀਂ ਜਾ ਸਕਦੀ ਹਨਾ ਪਰ ਚੱਕਰ ਆਹ ਚੀਜ਼ ਹੈਗੀ ਕਿ ਭਾਜੀ ਹੁਣ ਅੱਜ ਦੀ ਡੇਟ 'ਚ ਜੋ ਸਿਚੁਏਸ਼ਨ ਹੈ ਮੈਂ ਉਹ ਕਹੂੰਗੀ ਉਹ ਸਾਡੇ ਮਾਂ ਪਿਓ ਹੈ ਅਸੀਂ ਉਹਨਾਂ ਨੂੰ ਜਿੰਨਾ ਮਰਜ਼ੀ ਸਮਝਾ ਲਈ ਐਂਡ 'ਚ ਗਿਲਟ ਫੈਕਟਰ ਦੀ ਟ੍ਰਿਪ ਤੇ ਤੁਸੀਂ ਜਾਣਾ ਹੁੰਦਾ ਹੈ ਗਿਲਟ ਟ੍ਰਿਪ ਤੇ ਤੁਹਾਨੂੰ ਹੀ ਮਿਲਦਾ ਹੈ ਕਿ ਕਿਉਂਕਿ ਅਸੀਂ ਇਕੱਲੇ ਹਾਂ ਕਿਉਂਕਿ ਸਾਡੇ ਕੋਲ ਹੋਰ ਕੋਈ ਸਾਧਨ ਨਹੀਂ ਹੈਗਾ ਹਨਾ ਆਹ ਚੀਜ਼ ਹੁੰਦੀ ਹੈ ਮੈਨੂੰ ਆਹ ਚੀਜ਼ ਲੱਗਦੀ ਹੈ ਕਿ ਪੇਰੈਂਟਸ ਜੇ ਸਹੀ ਤਰੀਕੇ ਨਾਲ ਆਪਣਾ ਟਾਈਮ ਥੋੜਾ ਜਿਹਾ ਡਿਵਾਈਡ ਕਰ ਲੈਣ ਕਿ ਹਾਂ ਮੈਂ ਜਿੱਦਾਂ ਅਸੀਂ ਵੱਡੇ ਕਰਦੇ ਕਿ ਮੈਂ ਇੰਨਾ ਟਾਈਮ ਹੀ ਲਾਣਾ ਸ਼ਾਇਦ ਚੀਜ਼ਾਂ ਸੁਧਰ ਜਾਣ ਸਭ ਤੋਂ ਜ਼ਿਆਦਾ ਡਰ ਲੱਗਦਾ ਹੁਣ ਜਿੱਦਾਂ ਐਤਕੀ ਵੀ ਸਾਡੇ ਨਾਲ ਆਹ ਚੀਜ਼ ਹੋਈ ਹੈ ਜਿਹੜੇ ਯੂਟਿਊਬ ਤੇ ਪੇਰੈਂਟਸ ਆ ਮੋਟੀਵੇਸ਼ਨਲ ਲੈਕਚਰਸ ਵਾਲੇ ਆਪਣੇ ਮੈਡੀਟੇਸ਼ਨ ਵਾਲੇ ਯੋਗਾ ਵਾਲੇ ਗਰੁੱਪਸ ਜੁਆਇਨ ਕਰ ਲੈਂਦੇ ਆ ਉਹ ਤੋਂ ਬਾਅਦ ਚਲੇ ਜਾਂਦੇ ਆ ਵਟਸਐਪ ਗਰੁੱਪਸ ਤੇ ਫਿਰ ਉਹਨਾਂ ਦਾ ਨੰਬਰ ਹੋ ਗਿਆ ਹਰ ਥਾਂ ਤੇ ਸਰਕੂਲੇਟ ਤਾਂ ਫਿਰ ਉਹਨਾਂ ਨੂੰ ਫੋਨ ਆਉਣੇ ਸ਼ੁਰੂ ਹੁੰਦੇ ਫਿਰ ਉਹ ਕਹਿੰਦੇ ਇੰਨੇ ਫੋਨ ਕਿਉਂ ਆ ਰਹੇ ਹੈ ਉਹ ਮੈਂ ਕਿਤੇ ਨਾ ਇੱਕ ਦਿਨ ਰਾਤ ਨੂੰ ਸਾਡੇ ਮੰਮਾ ਨੂੰ ਐਕਸਪਲੇਨ ਕਰ ਬੈਠੀ ਕਿ ਆਹ ਜਿਹੜੇ ਵਟਸਐਪ ਦੇ ਗਰੁੱਪਸ ਹੈਗੇ ਨੇ ਵੀ ਇਹ ਡਿਲੀਟ ਕਰੋ ਵੀ ਤੁਹਾਡਾ ਨੰਬਰ ਇੰਨੀ ਜਗ੍ਹਾ ਤੇ ਸਰਕੂਲੇਟ ਹੋ ਗਿਆ ਤੇ ਮੈਂ ਕਿਹਾ ਵੀ ਪਤਾ ਨੀ ਕੱਲ ਨੂੰ ਕਿਹੜੀਆਂ ਕਾਲਸ

0: ਤਾਂ ਗਿਆ ਕੋਈ ਓਟੀਪੀ ਮੰਗਿਆ ਮੇਰੇ ਮੂੰਹ ਚੋਂ ਇੱਦਾਂ ਹੀ ਨਿਕਲ ਗਿਆ ਕਿ ਕੋਈ ਓਟੀਪੀ ਮੰਗੇਗਾ ਅਗਲੇ ਦਿਨ ਸਵੇਰੇ ਸਾਡੇ ਮਾਤਾ ਜੀ ਦਾ ਬੀਪੀ ਤਾਂ ਹਾਈ
1: ਬਾਪੂ ਜੀ ਸ਼ਰਾਬ ਪੀਣ ਨਾਲ ਕਿਡਨੀਆਂ ਖਰਾਬ ਹੁੰਦੀਆਂ ਕਹਿੰਦਾ ਮੈਂ ਕਿਹੜਾ ਵੇਚਣੀ ਆ ਦੋ ਚਾਰ ਸਾਲ ਜਿਹੜੇ ਹੈਗੇ ਉਹ ਤਾਂ ਨਜ਼ਾਰਾ ਲਈਏ
0: ਮੇਰੇ ਨਾਲ ਭਾਜੀ ਐਤਕੀ ਸੱਚੇ ਬਜ਼ੁਰਗ ਦਾ ਐਟੀਟਿਊਡ ਹੈ ਮੈਂ ਰੱਖਣੀਆਂ ਤੇ ਗਈ ਤੇ ਮੈਂ ਮੇਰੇ ਚਾਚੇ ਨਾ ਮੇਰੇ ਡਾਇਬਟੀਜ਼ ਹਾਈ ਓਨ ਡਾਇਬਟੀਜ਼ ਹੈ ਉਹਨਾਂ ਦਾ ਸਿਰਫ 30% ਹਾਰਟ ਕੰਮ ਕਰਦਾ ਮੈਂ ਉਹਨਾਂ ਨੇ ਕਿਹਾ ਮੈਂ ਕਿਹਾ ਤੁਸੀਂ ਤੀਜਾ ਲੱਡੂ ਖਾਣ ਲੱਗੇ ਚਾਚੇ ਕੁਛ ਤਾਂ ਸੋਚੋ ਕਿੰਦੋ ਲੈ ਕੱਲ ਨੂੰ ਪਤਾ ਨੀ ਕੀ ਹੋਣਾ ਕਹਿੰਦਾ ਅੱਜ ਤਾਂ ਮੈਨੂੰ ਖਾ ਲੈ
1: ਹਾਈਕੂ ਵੀ ਉਦਾਂ ਦੀ ਹੈ ਨਾ ਵਧੀ ਹੋਈ ਸ਼ੂਗਰ ਵਾਹਿਗੁਰੂ ਕਹਿ ਕੇ ਬਾਪੂ ਜੀ ਨੇ ਚੱਕਿਆ ਇੱਕ ਹੋਰ ਰਸਗੁੱਲਾ
0: ਮੈਂ ਇਹਨਾਂ ਸਾਰੀਆਂ ਚੀਜ਼ਾਂ ਦਾ ਨਾ ਆਹੀ ਨਿਸ਼ਕਰਸ਼ ਕਰਦਿਆਂ ਕੱਢ ਕੇ ਆਈ ਹਾਂ ਕਿ ਤੁਸੀਂ ਜਿੰਨਾ ਮਰਜ਼ੀ ਪੇਰੈਂਟਸ ਨੂੰ ਕਹਿ ਲਓ ਕਿ ਆਹ ਚੀਜ਼ ਮਾੜੀ ਆ ਜਾਂ ਆਹ ਚੀਜ਼ ਹੁਣ ਸਾਡੇ ਮੰਮਾ ਸੱਚੀ ਉਹ ਆਪਣੇ ਆਪ ਉਬਰ ਕਰਨ ਲੱਗ ਗਏ ਰੈਪਿਡੋ ਕਰਨ ਲੱਗ ਗਏ ਹਨਾ ਆਹ ਚੀਜ਼ ਸਾਡੇ ਵਾਸਤੇ ਬੜੀ ਫਾਇਦੇਮੰਦ ਹੈ ਕਿ ਉਹਨਾਂ ਨੇ ਸਕੂਟਰ ਚਲਾਉਣਾ ਛੱਡਤਾ ਸਾਨੂੰ ਸੀਗਾ ਕਿ ਇਸ ਉਮਰ ਚੋਂ ਸਕੂਟਰ ਨਾ ਚਲਾਉਣ ਆਪਣੇ ਆਪ ਜਾਂ ਗੱਡੀਆਂ ਨਾ ਚਲਾਉਣ ਬਿਕੋਜ਼ ਟ੍ਰੈਫਿਕ ਬਹੁਤ ਜ਼ਿਆਦਾ ਇੰਡੀਆ 'ਚ ਤਾਂ ਸਾਡੇ ਵਾਸਤੇ ਆਹ ਚੀਜ਼ ਬੈਨੀਫਿਸ਼ੀਅਲ ਹੈ ਕਿ ਉਹਨਾਂ ਨੇ ਰੈਪਿਡੋ ਚਲਾਉਣੀ ਸ਼ੁਰੂ ਕਰਤੀ ਬਟ ਹੁਣ ਫਿਰ ਉਹ ਜਿਹੜੇ ਗਰੁੱਪਸ ਜੁਆਇਨ ਕਰਦੇ ਆ
1: ਉਹਨਾਂ ਨੂੰ ਓਟੀਪੀ ਦੀ ਕਾਲ ਬਈ ਹੁਣ ਸਮੋਸਿਆਂ ਤੇ ਸਮੋਸੇ ਆ ਰਹੇ ਕਰੇ ਛੋਲੇ ਭਟੂਰੇ ਕਰੇ ਚਾਉਮੀਨ
0: ਨਹੀਂ ਮੈਨੂੰ ਸਿਰਫ ਡਰ ਲੱਗਦਾ ਕਿ ਜਦੋਂ ਅਨਵਾਂਟਡ ਗਰੁੱਪਸ ਜੁਆਇਨ ਕਰ ਲੈਂਦੇ ਨੇ ਤਾਂ ਹਰ ਯੂਟਿਊਬ ਦੀ ਵੀਡੀਓ ਨੂੰ ਸੱਚ ਮੰਨ ਲੈਂਦੇ ਆ ਚਸ਼ਮੇ ਉਤਾਰਨ ਵਾਸਤੇ ਘੱਟੋ ਘੱਟ 20 ਰੈਸਪੀਆਂ ਤਾਂ ਮੈਨੂੰ ਮਿਲ ਚੁੱਕੀ ਹੈ ਦੋਨੋਂ ਮਾਵਾਂ ਵੱਲੋਂ ਮਤਲਬ ਸਮਰ ਵੀ ਥੱਕ ਗਿਆ ਕਹਿੰਦਾ ਹੁਣ ਕਿਹੜਾ ਨੁਸਖਾ ਲੈ ਕੇ ਕੱਲ ਰਾਤੀ ਸਮਰ ਨੇ 1.5 to 2 hours ਲਾਏ ਆ ਕਿਉਂਕਿ ਸਾਡੇ ਮੰਮਾ ਦੇ ਨਾ ਬਲੂਟੂਥ ਦੇ ਹੈਡਫੋਨਸ ਕਨੈਕਟ ਨਹੀਂ ਹੋ ਰਹੇ ਸੀ ਉਹਨਾਂ ਦੇ ਫੋਨ ਦੇ ਨਾਲ ਹੈ ਜਦੋਂ ਆਹ ਚੀਜ਼ ਹੋ ਗਈ ਉਸ ਤੋਂ ਬਾਅਦ ਸਮਰ ਕਹਿੰਦਾ ਕਿ ਹੁਣ ਮੈਂ ਆਪਣੀ ਅਸਾਈਨਮੈਂਟ ਬਣਾ ਲਾ ਮੇਰੀ ਰਹਿੰਦੀ ਵੀ ਤੁਸੀਂ ਰਾਤ ਨੂੰ 10 ਤੋਂ ਬਾਅਦ ਮੈਂ ਰਣਜੋਤ ਭਾਜੀ ਮੈਂ ਤੁਹਾਡੀ ਗੱਲ ਸੁਣ ਕੇ ਨਾ ਮੈਨੂੰ ਕਹਿਤਾ ਕਿ ਰਾਤ ਨੂੰ 10 ਤੋਂ ਬਾਅਦ ਤੈਨੂੰ ਤੇਰਾ ਲੈਪਟਾਪ ਨਹੀਂ ਮਿਲੇਗਾ ਨਹੀਂ ਤਾਂ ਉਹ ਵੀ ਟਾਈਮ ਲਾਉਂਦਾ ਹੁੰਦਾ ਸੀਗਾ ਅਸਾਈਨਮੈਂਟਾਂ ਬਣਾਉਣ ਦੇ ਚੱਕਰ 'ਚ ਤੇ ਉਹਨੇ ਤੇ ਸਾਡੇ ਪਿਤਾ ਜੀ ਦਾ ਫੋਨ ਆ ਗਿਆ ਮੇਰੀ ਵੀ ਘੜੀ ਨੀ ਚੱਲਣ ਦੀ ਉਹਨੂੰ ਕਹੋ ਮੇਰੀ ਵੀ ਘੜੀ
1: ਫੇਸਬੁੱਕ ਜਾਂ ਟਿਕਟੋਕ ਤੇ ਸ਼ਾਰਟਸ ਯੂਟਿਊਬ ਵਾਲੀਆਂ ਉਹਨਾਂ ਨੂੰ ਰਿਸਟ੍ਰਿਕਟ ਕਰ ਦਿੰਦੀਆਂ ਵੀ ਜਦੋਂ ਉਹਨਾਂ ਦਾ 1 hour ਦਾ ਉਹਨਾਂ ਨੇ ਯੂਜ਼ ਕਰ ਲਿਆ ਨਾ 24 hours ਚੋਂ ਤੇ ਉਹ 3 ਐਪਸ ਨਹੀਂ ਚੱਲਣਗੀਆਂ
0: ਅੱਛਾ ਭਾਜੀ ਦੇਖੋ ਫੇਸਬੁੱਕ ਤੇ ਟਿਕਟੋਕ ਤਾਂ ਸਾਡੇ ਪੇਰੈਂਟਸ ਯੂਜ਼ ਹੀ ਨਹੀਂ ਕਰਦੇ
1: ਰੀਲਾਂ
0: ਸਾਨੂੰ ਚੱਕਰ ਹੈਗਾ ਹਾਂ ਸਾਨੂੰ ਚੱਕਰ ਹੈਗਾ ਯੂਟਿਊਬ ਦੀਆਂ ਰੀਲਾਂ ਦਾ ਤੇ ਜਿਹੜੇ ਉਹਨਾਂ ਨੇ ਉਹ ਡਿਫਰੈਂਟ ਡਿਫਰੈਂਟ ਗਰੁੱਪਸ ਜੁਆਇਨ ਕੀਤੇ ਹੋਏ ਨਾ ਆਰਟ ਆਫ ਲਿਵਿੰਗ ਮੈਡੀਟੇਸ਼ਨ ਫੋਰ ਯੂਅਰ ਸੈਲਫ ਉਹ ਟੂ ਮੱਚ ਆਫ ਇਨਫੋਰਮੇਸ਼ਨ ਵੀ ਮੈਨੂੰ ਲੱਗਦਾ ਕਿ ਬੜੀ ਖਤਰਨਾਕ ਹੋ ਜਾਂਦੀ ਹੈ ਪੇਰੈਂਟਸ ਵਾਸਤੇ ਕਿਉਂਕਿ ਸਾਡੇ ਪਿਤਾ ਜੀ ਬਿਲਕੁਲ ਹੀ ਨਹੀਂ ਯੂਜ਼ ਕਰਦੇ ਮੰਮਾ ਸਾਰਾ ਦਿਨ ਹੀ ਫੋਨ ਤੇ ਹੁੰਦੇ ਆ ਉਹ ਫਿਰ ਦੋਨੋਂ ਜਣੇ ਆਪਸ ਚ ਹੋ ਜਾਂਦੇ ਨੇ ਵੀ ਤੂੰ ਤਾਂ ਫੋਨ ਤੇ ਹੀ ਹੁੰਦੀ ਉਹ ਕਹਿੰਦੇ ਤੁਸੀਂ ਗੱਲ ਨੀ ਕਰਦੇ ਮੇਰੇ ਨਾਲ
1: ਨਹੀਂ ਜਾਂ ਫਿਰ ਕੁਝ ਓਦਾਂ ਦਾ ਸਿਸਟਮ ਆ ਵੀ ਜਦੋਂ ਅਸੀਂ ਫੋਨ ਵਰਤਣਾ ਤੇ ਉਹ ਇੱਕੋ ਟਾਈਮ 'ਚ 4 ਤੋਂ ਵੱਧ ਵਰਤ ਨਹੀਂ ਸਕਦੇ ਤਾਂ ਉਹ ਅਗਲੇ 10 ਕਰੋਸ ਹੋਣਗੇ ਫਿਰ 4 ਲਈ ਦੁਬਾਰਾ ਵਰਤ ਸਕਦੇ ਹੋ ਉਹ ਖੇਜੀ ਬੰਦਾ ਇੰਨਾ ਜਾਂਦਾ ਨਾ ਤੇ
0: ਇਹ ਮੈਂ ਕਰਕੇ ਦੇਖੂੰਗੀ
1: ਹੈਗੀਆਂ ਬੇਟੀ ਕੋਲ ਫਿਰ 6 ਦਾ ਬੈਲੈਂਸ ਪਾ ਦਿੰਦੇ ਹੁੰਦੇ ਵੀ 6 ਵਰਤ ਸਕਦੇ ਸੋ ਏਦਾਂ ਦੇ ਸਿਸਟਮ ਹੁਣ ਆ ਗਏ
2: ਨਹੀਂ ਉਹ ਸੇਮ ਉਹੀ ਬੱਚਿਆਂ ਵਾਲੇ ਬੱਚਿਆਂ ਦੇ ਨਾਲ ਵੀ ਤੇ ਏਦਾਂ ਹੀ ਆ ਉਹ ਤੁਸੀਂ ਉਹਨੂੰ ਉਹ ਤੋਂ ਬਾਅਦ 'ਚ ਲੋਕ ਹੋ ਜਾਂਦੀ ਪਰ ਗੱਲ ਇਹ ਆ ਕਿ ਜੇ ਆਪਾਂ ਫਾਇਦੇ ਨੁਕਸਾਨ ਹੀ ਆਪਾਂ ਚੱਜ ਦੇ ਨਾਲ ਡਿਸਕਸ ਕਰ ਲਈਏ ਉਸ ਤੋਂ ਬਾਅਦ ਫਿਰ ਜਿੱਦਾਂ ਆਪਾਂ ਗੱਲ ਕਰ ਰਹੇ ਹਾਂ ਕਿ ਉਹਨਾਂ ਨੂੰ ਆਰ ਹੀ ਕੋਈ ਇੱਦਾਂ ਦਾ ਦਈਏ ਗੱਲ ਤਾਂ ਸਾਰੀ ਆਰ ਦੀ ਆ ਹੁਣ ਆਪਾਂ ਕਈ ਵਾਰੀ ਸਾਡੀ ਲਾਈਫ 'ਚ ਜਾਂ ਸਾਡਾ ਦਿਨ ਵੀ ਇੱਦਾਂ ਦਾ ਕਈ ਵਾਰੀ ਹੁੰਦਾ ਵੀ ਤੁਸੀਂ ਕੁਛ ਪਲ ਹੀ ਵੇਖ ਪਾਉਂਦੇ ਹੋ
1: ਸਹੀ
2: ਹੈ ਨਾ ਉਸ ਦਿਨ ਤੁਹਾਡੇ ਕੋਲ ਆਰ ਹੁੰਦਾ ਵਾ ਕੋਈ ਆਇਆ ਗਿਆ ਹੁੰਦਾ ਵਾ ਕੋਈ ਕੰਮ ਕਾਰ ਕੋਈ ਉਸ ਤਰੀਕੇ ਦੇ ਹੁੰਦੇ ਆ ਵੱਡੀ ਪ੍ਰੋਬਲਮ ਇਹ ਆ ਕਿ ਸਾਡੇ ਕੰਮ ਕਾਰ ਵੀ ਬਹੁਤੇ ਫੋਨਾਂ ਦੇ ਨਾਲ ਸੰਬੰਧਿਤ ਹੋ ਗਏ ਸਾਨੂੰ ਵੇਖਣਾ ਹੀ ਪੈਂਦਾ ਉਹ ਵੀ ਇੱਕ ਸਮੱਸਿਆ। ਸੋ ਉਹਨੂੰ ਕਿੱਦਾਂ ਤੋੜ ਕੇ ਵੱਧ ਤੋਂ ਵੱਧ ਨਿਖੇੜ ਕੇ ਰੱਖਣਾ ਉਹ ਵੀ ਬਹੁਤ ਜ਼ਿਆਦਾ ਮਾਇਨੇ ਰੱਖਦਾ। ਕਈ ਥਾਵਾਂ 'ਤੇ ਤੁਸੀਂ ਕਰ ਸਕਦੇ ਹੁੰਦੇ ਹੋ, ਕਈ 'ਤੇ ਤੁਸੀਂ ਨਹੀਂ ਕਰ ਸਕਦੇ। ਕਿੱਦਾਂ ਕਰ ਸਕਦੇ ਹੋ ਵੀ ਜੇ ਕਈ ਚੀਜ਼ਾਂ ਇੱਦਾਂ ਦੀਆਂ, ਮੰਨ ਲਓ ਤੁਹਾਡੇ ਨਾਲ ਕਮਿਊਨੀਕੇਸ਼ਨ ਹੈ ਕਿਸੇ ਦੀ, ਅਤੇ ਉਹ ਕਮਿਊਨੀਕੇਸ਼ਨ ਤੁਸੀਂ ਈਮੇਲ 'ਤੇ ਵੀ ਲੈ ਕੇ ਜਾ ਸਕਦੇ ਹੋ। ਉਹ ਤੁਹਾਨੂੰ ਆਪਸ਼ਨ ਪੁੱਛਦੇ ਆ ਵੀ ਤੁਹਾਨੂੰ ਫੋਨ ਕਰੀਏ ਜਾਂ ਫਿਰ ਤੁਹਾਨੂੰ ਆਪਾਂ ਈਮੇਲ ਕਰੀਏ। ਅਤੇ ਉੱਥੇ ਮੈਨੂੰ ਤਾਂ ਲੱਗਦਾ ਵੀ ਆਪਣਾ ਸਮਾਂ ਬਚਾਉਣ ਦੇ ਲਈ ਈਮੇਲ, ਅਤੇ ਈਮੇਲ ਦਾ
1: ਹੋ ਸਕਦਾ ਉਹ ਕੰਮ,
2: ਅਤੇ ਈਮੇਲ ਦਾ ਇੱਕ ਸਮਾਂ ਹੋਵੇ ਸਾਡਾ ਵੀ ਆਪਾਂ ਸਵੇਰੇ ਉੱਠ ਕੇ ਵੇਖ ਲਈ, ਦੁਪਹਿਰੇ ਵੇਖ ਲਈ, ਅਤੇ ਰਾਤ ਨੂੰ ਵੇਖ ਲਈ। ਦਿਹਾੜੀ ਦੇ ਵਿੱਚ ਤੁਸੀਂ ਤਿੰਨ ਵਾਰੀ ਵੀ ਆਪਣੇ ਕੰਮ ਦੀਆਂ ਚੀਜ਼ਾਂ ਤੁਸੀਂ ਵੇਖ ਲੈਂਦੇ ਹੋ, ਅਤੇ
1: 15 ਮਿੰਟ ਰਾਖਵੇਂ ਰੱਖ ਲਓ ਰਿਪਲਾਈ ਕਰਨ ਨੂੰ, ਹੈ ਨਾ।
2: ਫੋਨ ਦਾ ਕੀ ਆ ਵੀ ਇਹ ਤੁਸੀਂ ਮਤਲਬ ਮਿੰਟ ਬਾਅਦ, ਹਾਂ ਮਿੰਟ ਬਾਅਦ ਤੁਸੀਂ ਚੈੱਕ ਕੀਤਾ, ਹਾਂ ਕੋਈ ਕੰਮ ਦੀ ਚੀਜ਼ ਆ ਗਈ, ਤੁਸੀਂ ਉਸ ਵੇਲੇ ਰਿਪਲਾਈ ਕਰਨ ਪੈਣਾ। ਰਿਪਲਾਈ ਦੇ ਵਿੱਚ ਕੋਈ ਸਮੱਸਿਆ ਨਹੀਂ ਆ, ਟਾਈਮਲੀ ਰਿਪਲਾਈ ਕਰੋਗੇ ਤਾਂ ਤੁਹਾਡੇ ਰਿਲੇਸ਼ਨ ਹੋਰ ਵਾਜਬ ਹੁੰਦੇ ਆ। ਪਰ ਸਮੱਸਿਆ ਇੱਥੇ ਆਉਂਦੀ ਹੈ ਜਦੋਂ ਤੁਸੀਂ ਇੱਕ ਵਾਰੀ ਰਿਪਲਾਈ ਕਰਤਾ, ਕਮਿਊਨੀਕੇਸ਼ਨ ਐਕਟਿਵ ਹੋ ਗਈ, ਫਿਰ ਰਿਪਲਾਈ ਆ ਗਿਆ, ਫਿਰ ਤੁਹਾਨੂੰ ਕੁਛ ਨਾ ਕੁਛ ਦੱਸਣਾ।
1: ਜੇ ਫਿਰ ਉਹਨਾਂ ਦਾ ਰਿਪਲਾਈ ਨਾ ਆਇਆ ਫਿਰ ਤੁਹਾਨੂੰ ਅੱਜ ਵੀ ਲੱਗਦੀ ਹੈ ਵੀ ਵਾਰ ਵਾਰ ਫੋਨ ਮਾਰ ਮਾਰ ਅੰਗੂਠਾ ਮਾਰ ਵੀ ਆਇਆ, ਹਜੇ ਤਾਂ ਜਵਾਬ ਨਹੀਂ ਆਇਆ, ਜਵਾਬ ਨਹੀਂ।
2: ਅਗਲੇ ਨੂੰ ਪਤਾ ਲੱਗ ਗਿਆ ਵੀ ਤੁਸੀਂ ਇਸ ਟਾਈਮ ਬੈਠੇ ਹੋ, ਐਕਟਿਵ ਬੈਠੇ ਹੋ, ਅਵੇਲੇਬਲ ਬੈਠੇ ਹੋ, ਉੱਥੇ ਤੁਸੀਂ ਫਿਰ ਫਸਦੇ ਹੋ। ਸੋ ਇੱਦਾਂ
1: ਹੁਣ ਜਿਹੜਾ ਵਟਸਐਪ 'ਤੇ ਆ, ਦੋ ਟਿੱਕਾਂ ਲੱਗ ਗਈਆਂ, ਤਿੰਨ ਲੱਗ ਗਈਆਂ, ਇਹ ਆਹੀ ਚੀਜ਼ਾਂ 'ਚੋਂ ਨਤੀਜਾ ਸੀ। ਉਹਨਾਂ ਨੇ ਤੁਹਾਨੂੰ ਅਲੋਗਰਿਥਮ ਦੇ ਤਾ ਇਹ ਦਿਖਾਉਣ ਲਈ ਵੀ ਉਹਨੂੰ ਉਹਨੇ ਪੜ੍ਹ ਲਿਆ,
2: ਨਹੀਂ ਉਹ ਵੀ ਤੁਸੀਂ ਬੰਦ ਕਰ ਸਕਦੇ ਹੋ।
1: ਹਾਂ ਹੁਣ ਹੋਇਆ ਨਾ,
2: ਪਹਿਲਾਂ ਵੀ ਅਤੇ ਕਾਫੀ ਦੇਰ ਤੋਂ ਹੀ
1: ਆਮ ਤੌਰ 'ਤੇ ਉਹ ਦੋ ਠੀਕੇ ਵੱਜ ਗਏ ਅਤੇ ਹੈ ਨਾ ਯਾਰ, ਮੈਂ ਤੈਨੂੰ ਉਹ ਕਹਿੰਦਾ ਖੰਡ ਪੜਤੇ ਯਾਰ, ਬੰਦੇ ਬੜੇ ਘੱਟ ਹੈ, ਮੈਂ ਤਾਂ ਵਟਸਐਪ 'ਤੇ ਭੇਜਣਾ ਕਾਰਡ। ਸਾਡੀ ਦੁਨੀਆ ਸਿਮਟ ਗਈ ਨਾ, ਕਰ ਲਓ ਦੁਨੀਆ ਮੁੱਠੀ ਮੈਂ।
2: ਹਾਂ ਸੋ ਉੱਥੇ ਜਿਹੜੀਆਂ ਚੀਜ਼ਾਂ ਸਾਨੂੰ ਫਾਇਦੇ ਲਈ ਕਹਿ ਕੇ ਫਾਇਦਾ ਦੱਸੀਆਂ ਜਾਂਦੀਆਂ, ਉਹ ਉਲਟਾ ਸਾਡਾ ਨੁਕਸਾਨ ਵੀ ਕਰ ਰਹੀਆਂ ਹੁੰਦੀਆਂ। 327 ਤੁਸੀਂ ਆਉਂਦੇ ਰਹੋ ਜੀ।
3: ਐਡਿਕਸ਼ਨ ਕਾਫੀ ਵੱਡਾ ਰੋਲ ਪਲੇ ਕਰਦੀ ਆ। ਕੁਛ ਚੀਜ਼ਾਂ ਇਹ ਹੈਗੀਆਂ ਆਲਰੇਡੀ ਵੀ ਮੋਸਟਲੀ ਸਿਸਟਮ ਸਾਰਾ ਇਹਨਾਂ ਨੇ ਫੋਨ ਦੇ ਉੱਪਰ ਹੀ ਕਰ ਦਿੱਤਾ ਕਿ ਇਸ ਵਾਰ ਆਪਾਂ ਕੋਸ਼ਿਸ਼ ਵੀ ਕਰੀਏ ਨਾ ਵੀ ਛੱਡ ਦਈਏ, ਨਹੀਂ ਵਰਤਣਾ ਕੋਈ ਕੰਮ ਇੱਦਾਂ ਕਹਿ ਦਿੰਦੇ ਜਿਹੜਾ ਫਿਰ ਉੱਥੋਂ ਹੀ ਹੋਣਾ, ਉਹ ਖੋਲ ਲਿਆ ਤੇ ਫਿਰ ਸੋਸ਼ਲ ਮੀਡੀਆ ਐਪ ਦਾ ਉੱਤੇ ਤੇ ਫਿਰ ਹੱਥ ਵੱਜਣਾ ਸ਼ੁਰੂ ਹੋ ਜਾਂਦਾ। ਪੇਰੈਂਟਸ ਦੇ ਕੇਸ 'ਚ ਵੀ ਇਹੀ ਆ ਵੀ ਜਿਵੇਂ ਉਹ ਬੈਕ ਹੋਮ ਆ, ਇੱਥੇ ਆ, ਜੇ ਉਹਨਾਂ ਨਾਲ ਵੀ ਗੱਲ ਕਰਨੀ ਤਾਂ ਸਾਡਾ ਸਾਧਨ ਫੋਨ ਹੀ ਹੈ, ਵੀਡੀਓ ਕਾਲ ਹੋ ਗਈ, ਕੁਛ ਹੋ ਗਿਆ ਤਾਂ ਉਹ ਵੀ ਫੋਨ ਦੇ ਉੱਪਰ ਹੀ ਆ। ਮੈਂ ਤਾਂ ਆਪਣੇ ਜਦੋਂ ਪੇਰੈਂਟਸ ਮੇਰੇ ਜਦੋਂ ਇੱਥੇ ਆਏ ਤੇ ਹੁਣ ਅੱਜ ਕੱਲ੍ਹ ਦੇਖਣਾ ਕੈਮਰੇ ਵੀ ਇੰਸਟਾਲ ਆਪਾਂ ਮਤਲਬ ਕੀਤੇ ਹੁੰਦੇ, ਬੈਕ ਹੋਮ ਵੀ ਵੇਖਦੇ ਰਹੀਏ ਕੀ ਚੱਲਦਾ। ਤੇ ਮੇਰੇ ਪਾਪਾ ਇੱਥੇ ਆਏ ਤੇ ਮੈਂ ਉਹਨਾਂ ਨੂੰ ਵੇਖਣਾ, ਮੈਂ ਜਦੋਂ ਵੇਖਣਾ ਤੇ ਕੈਮਰਾ ਓਪਨ ਰਹਿਣਾ ਇੰਡੀਆ ਆਲਵੇਜ਼। ਤੇ ਮੈਂ ਕਹਿੰਦਾ ਵੀ ਇੰਨਾ ਓਪਨ ਕਿਉਂ ਕਰਦਾ ਜੇ, ਬਸ ਵੈਸੇ ਹੀ ਨਿਗਾਹ ਰੱਖੀ ਮੈਂ ਘਰਦੇ, ਮੈਂ ਤੁਸੀਂ ਤਾਂ ਇੰਨੀ ਦੂਰ ਬੈਠੇ ਜੇ ਤੇ ਉੱਥੇ ਕੀ, ਪਰ ਉਹ ਜਸਟ ਇੱਕ ਚੀਜ਼ ਨਾ, ਹਾਂ ਨਹੀਂ ਉਹ ਪਤਾ ਕਿਆ, ਮੈਂ ਵੇਖਣ ਡਿਆ ਸਾਰਾ ਦਿਨ ਵੇਖਦੇ ਰਹਿਣਾ, ਮੈਂ ਇੱਕ ਦਿਨ ਵੇਖਾ ਸੁੱਤੇ ਪਏ ਤੇ ਕੈਮਰਾ ਨਾਲ ਚੱਲਣ ਡਿਆ। ਮੈਂ ਕਿਹਾ ਵੀ ਤੁਸੀਂ ਤੇ ਇਹਨੂੰ ਕੋਈ ਓਪਨ ਰੱਖਿਆ ਹੋਇਆ, ਕਹਿੰਦੇ ਨਹੀਂ ਵੈਸੇ ਮੈਂ ਬੈਠਾ ਸੀ। ਪਰ ਉਹ ਵੀ ਐਡਿਕਸ਼ਨ ਸੀ ਇੱਕ ਵੀ ਉਹ ਵੇਖੀ ਜਾਣਾ ਕੈਮਰਾ ਵੀ ਕੌਣ ਲੰਘਿਆ,
2: ਧਿਆਨ ਰੱਖਣਾ, ਖਿਆਲ ਰੱਖਣਾ,
3: ਗਲੀ ਚ ਕੌਣ ਲੰਘ ਗਿਆ, ਇੱਧਰੋਂ ਕੌਣ ਆਇਆ, ਇੱਧਰੋਂ ਕੌਣ ਆਇਆ। ਤੇ ਹੁਣ ਚੀਜ਼ਾਂ ਇੱਦਾਂ ਦੀਆਂ ਆ ਗਈਆਂ ਵਾ ਵੀ ਇਹ ਤੋਂ ਛੁੱਟਣ ਦਾ ਬਿਲਕੁਲ ਔਖਾ ਵਾ, ਸਮਝ ਜ਼ਰੂਰ ਸਕਦੇ ਵੀ ਹਾਂ ਇੱਕ ਟਾਈਮ ਬਾਅਦ ਛੱਡ ਦਿੱਤਾ ਜਾ ਵੀ ਹਾਂ ਹੁਣ ਛੱਡ ਦੋ ਯਾਰ। ਮੈਨੂੰ ਤਾਂ ਲੱਗਦਾ ਇਹੀ ਸੋਲੂਸ਼ਨ ਆ ਵੀ ਥੋੜਾ ਜਿਹਾ ਟਾਈਮ ਬਾਉਂਡ ਵਿੱਚ ਹੋਣਾ ਪੈਣਾ ਵੀ ਓਕੇ ਇੰਨਾ ਟਾਈਮ ਵਰਤ ਲਿਆ ਯਾਰ, ਓਕੇ ਬਾਹਰ ਜਾਣਾ ਛੱਡ ਦੋ ਜਾਂ ਮਿਟ ਦਿੰਦੀਆਂ ਨੇ ਫਿਰ।
2: ਕਈ ਚੀਜ਼ਾਂ ਨੇ ਆ ਵੀ ਜਿਹੜੇ ਨਾ ਹੁਣ ਯੈਸ ਐਂਡ ਨੋ ਬੜਾ ਔਖਾ ਵਾ ਇਹਨਾਂ ਚੀਜ਼ਾਂ ਦੇ ਬਾਰੇ ਕਹਿਣਾ। ਥੈਂਕ ਯੂ ਤੁਹਾਡਾ, ਮਿਹਰਬਾਨੀ। ਇਸ
3: ਇੱਕ ਕੁਐਸਚਨ ਹੋਰ ਸੀ ਭਾਜੀ, ਸੋਰੀ ਤੁਸੀਂ ਮੈਂ ਤੁਹਾਡਾ ਨਾ ਪੋਡਕਾਸਟ ਦੇਖਿਆ ਸੀ ਪਾਸਪੋਰਟ ਦੇ ਵਿੱਚ ਨੇਮ ਚੇਂਜ ਰਿਗਾਰਡਿੰਗ, ਜਿਹੜਾ ਇੱਥੇ ਆਪਾਂ ਨੇਮ ਚੇਂਜ ਕਰਾਉਂਦੇ ਹਾਂ।
2: ਹਾਂਜੀ ਹਾਂਜੀ,
3: ਤੁਸੀਂ ਮੇਰਾ ਕੁਐਸਚਨ ਇਹ ਸੀ ਭਾਜੀ ਉਹਦੇ ਵਿੱਚ ਜੇ ਮੰਨ ਲਓ ਆਪਾਂ ਨੇਮ ਚੇਂਜ ਕਰਾਉਂਦੇ, ਇੰਡੀਅਨ ਪਾਸਪੋਰਟ ਵਿੱਚ ਨੇਮ ਚੇਂਜ ਦੇ ਤੁਹਾਨੂੰ ਪਤਾ ਵੀ ਕੀ ਕੰਡੀਸ਼ਨ ਹੈ? ਮੈਂ ਉਹਨਾਂ ਨੂੰ ਪੁੱਛ ਰਿਹਾ, ਮੈਨੂੰ ਪਤਾ ਨਹੀਂ ਲੱਗਾ ਉਹਨਾਂ ਦਾ।
2: ਇੰਡੀਅਨ ਦਾ ਤਾਂ ਉਹੀ ਆ ਜੀ, ਵੇਖੋ ਜਿਹੜਾ ਉਹ ਪੁਰਾਣਾ ਪ੍ਰੋਸੈਸ ਆਪਣਾ ਹੁੰਦਾ ਅਖਬਾਰਾਂ ਦੇ ਵਿੱਚ ਕਢਾਓ, ਉਹਦਾ ਤੁਸੀਂ 100-100 ਸਮੇਂ ਦੇ ਲਈ ਫਿਰ ਉਹਦੀਆਂ ਨਾਲ ਕਟਿੰਗ ਵਗੈਰਾ ਲਾਓ, ਉਹ ਤੁਸੀਂ ਉੱਥੋਂ ਤੁਹਾਨੂੰ ਕਰਨਾ ਪੈਣਾ।
3: ਅੱਛਾ, ਜਿਹੜੀ ਤੁਸੀਂ ਇਨਫੋਰਮੇਸ਼ਨ,
2: ਉਹ ਜੋ ਪਹਿਲੀ ਪੁਰਾਣੀ ਚੱਲਦੀ ਹੁੰਦੀ ਸੀ ਉਹ ਤਾਂ ਉਹਦਾ ਤਾਂ ਉਹ ਥੋੜ੍ਹਾ ਕੰਪਲੀਕੇਟਿਡ ਆ, ਇੱਥੇ ਈਜ਼ੀ ਆ।
3: ਸਵਾਲ
2: ਇਹ ਆ ਨਾ ਵੀ ਤੁਸੀਂ ਕਰਾਉਣਾ ਕਿਉਂ ਇੰਡੀਅਨ ਦੇ ਉੱਤੇ, ਪਹਿਲਾਂ ਤੇ ਇਹਦਾ ਆਨਸਰ ਦਿਓ।
3: ਮੈਨੂੰ ਜਸਟ ਇਹ ਜਿੱਦਾਂ PR ਲਈ ਹੋਈ ਸੀ ਤੇ ਮੈਨੂੰ ਸ਼ਨਰ ਸਿਟੀਆਂ ਦਾ ਮਨ ਨਹੀਂ ਸੀ ਲੈਣ ਦਾ, ਤੇ ਮੈਂ ਚੱਲ ਕੋਈ ਨੀ ਉੱਥੇ ਕਰਾ ਲੈਣਾ, ਕੋਈ ਮੁਸ਼ਕਲ ਹਰ ਵਾਰੀ ਇੱਥੇ ਵੀ ਨਾਮ ਦੇ ਚੱਕਰ ਜਾਂਦੀ ਆ।
2: ਪਰ ਉਹਦਾ ਤੁਹਾਨੂੰ ਉਹਦੇ ਲਈ ਲੋੜ ਨਹੀਂ ਆ, ਉਹਦੇ ਲਈ ਨਾ ਇੱਕ ਹੋਰ ਹੁੰਦਾ ਵਾ, ਮੈਂ ਤੁਹਾਨੂੰ ਲੱਭ ਕੇ ਲਿੰਕ ਭੇਜ ਦਿੰਦਾ, ਉਹ ਇੱਥੇ ਤੁਸੀਂ ਨਾਂ ਜਿਹੜਾ ਨੇਮ ਸਰਟੀਫਿਕੇਟ ਬਣ ਜਾਂਦਾ ਉਹ ਬਣਾ ਸਕਦੇ ਹੋ ਤੁਸੀਂ।
3: ਮਤਲਬ ਵਿਕਟੋਰੀਆ ਚ ਜਿਵੇਂ ਚੇਂਜ ਆਫ ਨੇਮ ਵਾਲਾ ਉਹੀ ਬਣਾਉਣਾ ਪੈਣਾ?
2: ਹਾਂ, ਚੇਂਜ ਆਫ ਨੇਮ ਵਾਲਾ ਇੱਕ ਹੋਰ ਵੀ ਹੁੰਦਾ ਵਾ ਸ਼ਾਇਦ, ਮੇਰੇ ਹੁਣ ਇੱਦਾਂ ਧਿਆਨ 'ਚ ਨਹੀਂ ਆ, ਪਰ ਹਾਂ ਜੇ ਤੁਸੀਂ ਮਤਲਬ ਕਰਾਉਣਾ ਵਾ ਤਾਂ ਫਿਰ ਤਾਂ ਤੁਹਾਨੂੰ ਕਰਾਉਣਾ ਹੀ ਪੈਣਾ। ਪਰ ਜਿਹੜੀ ਆਪਾਂ ਸਮੱਸਿਆ ਦੀ ਗੱਲ ਕਰ ਰਹੇ ਨਾ, ਹੁਣ ਦੂਸਰਾ ਪੁਆਇੰਟ ਇੱਕ ਹੋਰ ਆ ਜਿਹੜੀ ਆਪਾਂ ਸਮੱਸਿਆ ਦੀ ਗੱਲ ਉਹਦੇ ਵਿੱਚ ਕੀਤੀ ਹੈ ਨਾ, ਉਹ ਸਮੱਸਿਆ ਤੁਹਾਨੂੰ ਉਦੋਂ ਜ਼ਿਆਦਾ ਆਉਂਦੀ ਹੈ ਜੇ ਤੁਹਾਡੇ ਕੋਲ ਆਸਟ੍ਰੇਲੀਅਨ ਪਾਸਪੋਰਟ ਮੰਨ ਲਓ ਤੁਸੀਂ ਹੁਣ ਬਣਾ ਰਹੇ ਹੋ, ਜੇ ਇੰਡੀਅਨ ਹੈ ਤਾਂ ਉੱਥੇ ਕਿਸੇ ਹੱਦ ਤੱਕ ਅੰਡਰਸਟੂਡ ਆ ਵੀ ਇੰਡੀਅਨਸ ਸਾਰਿਆਂ ਦਾ ਇੱਦਾਂ ਹੀ ਆ ਨਾ, ਇਕੱਲੇ ਗਿਵਨ 'ਚ ਹੀ ਆ, ਇਹਨਾਂ ਦੇ ਸਰਨੇਮ ਨਹੀਂ ਹੈਗੇ ਕਿਉਂਕਿ ਇੰਡੀਆ 'ਚ ਨਹੀਂ ਸਰਨੇਮ ਪਾਸਪੋਰਟਾਂ 'ਤੇ ਚਾੜੇ ਹੁੰਦੇ, ਉੱਥੇ ਚੱਲ ਜਾਂਦਾ ਵਾ ਉਦੋਂ ਤੱਕ। ਪਰ ਜਦੋਂ ਤੁਸੀਂ ਸਟੈਪ ਹੈਡ ਕਰਨਾ, ਇਹ ਨਹੀਂ ਵੀ ਹੁਣ ਤੁਹਾਨੂੰ ਨਹੀਂ ਆ ਸਮੱਸਿਆ, ਹੁਣ ਵੀ ਤੁਹਾਨੂੰ ਆਉਣੀ ਆ, ਪਰ ਉਹ ਮੈਨੇਜੇਬਲ ਆ ਤੁਹਾਡੀ ਕਿਸੇ ਹੱਦ ਤੱਕ, ਉਹ ਥੋੜ੍ਹੀ ਜਿਹੀ ਹੋਰ ਗੁੰਝਲਦਾਰ ਹੋ ਜਾਂਦੀ ਆ ਜਦੋਂ ਤੁਸੀਂ ਇੱਥੇ ਵੀ ਰਹਿ ਕੇ ਸਰਨੇਮ ਨਹੀਂ ਤੁਸੀਂ ਲਾਉਂਦੇ, ਉਹ ਤੁਹਾਡਾ ਸਾਰੇ ਦਾ ਸਾਰਾ ਹੀ ਸਰਨੇਮ 'ਚ ਆਪਣੇ ਆਪ ਸ਼ਾਮਿਲ ਹੋ ਜਾਂਦਾ।
3: ਨਹੀਂ ਹਾਂਜੀ ਭਾਅ ਜੀ, ਮੈਂ ਉਹੀ ਚਲੋ ਮੈਂ ਆਪਣੇ ਪਾਰਟਨਰ ਦੇ ਕਰਵਾ
2: ਲਾਂਗਾ। ਹਾਂਜੀ, ਬਾਕੀ ਇਹ ਜਦੋਂ ਤੁਸੀਂ ਜੇ ਕਰਵਾਉਣਾ ਤੇ ਫਿਰ ਤੁਸੀਂ ਕਰਵਾਉਣਾ ਹੈ ਜਾਂ ਫਿਰ ਤੇ ਉਹੀ ਪ੍ਰੋਸੈਸ ਆ, ਫਿਰ ਤੁਹਾਨੂੰ ਉਸੇ ਪ੍ਰੋਸੈਸ ਦੇ ਥਰੂ ਹੀ ਲੰਘਣਾ ਪੈਣਾ।
3: ਚਲੋ ਆਲ ਗੁੱਡ ਭਾਅ ਜੀ, ਥੈਂਕ ਯੂ ਜੀ।
2: ਥੈਂਕ ਯੂ। ਉੱਥੇ ਤੇ ਸਿੱਧਾ ਹੈ ਵੀ ਜਦੋਂ ਕਿਤੇ ਤੁਸੀਂ ਜਾਓਗੇ ਉੱਥੇ ਵਸੀਕੇ ਜਿਹੜੇ ਬੈਠੇ ਹੁੰਦੇ ਆ ਉਹਨਾਂ ਨਾਲ ਗੱਲ ਕਰੋਗੇ ਤੇ ਉਹਨਾਂ ਨੇ ਤੁਹਾਨੂੰ ਐਂ ਮਿੰਟਾਂ 'ਚ ਉਹਨਾਂ ਕਾਗਜ਼ ਪੱਤਰ ਤਿਆਰ ਕਰਕੇ ਦੇ ਦੇ।
1: ਤੁਸੀਂ ਜਾਇਕਣਾ ਭਾਈ ਜੀ, ਉਹਨਾਂ ਨੇ ਕਹਿਣਾ ਬਣਾ ਦਿੰਦੇ ਆ ਜੀ,
2: ਬੈਠੋ ਵੀ ਭਾਈ, ਚਾਹ ਮੰਗਾ ਜੀ,
1: ਚਾਹ। ਦੱਸਿਆ ਹੀ ਨਹੀਂ ਹੋਣਾ ਵੀ ਮੈਂ ਕਿਸ ਕੰਮ ਆਇਆ।
2: ਥੈਂਕ ਯੂ,
3: ਓਕੇ ਭਾਈ, ਥੈਂਕ ਯੂ,
2: ਥੈਂਕ ਯੂ ਜੀ, ਮਿਹਰਬਾਨੀ ਜੀ। ਕਹਿੰਦੇ ਇੱਕ ਆਦਮੀ ਨੇ ਇੱਕ ਕੀੜਾ ਫੜ ਲਿਆ ਅਤੇ ਉਹਦੀ ਲੱਤ ਤੋੜ ਦਿੱਤੀ ਅਤੇ ਕੀੜੇ ਨੂੰ ਕਿਹਾ ਚੱਲ ਅਤੇ ਕੀੜਾ ਤੁਰ ਪਿਆ, ਅਤੇ ਫਿਰ ਦੂਜੀ ਲੱਤ ਤੋੜ ਦਿੱਤੀ ਅਤੇ ਚੱਲ ਅਤੇ ਕੀੜਾ ਤੁਰ ਪਿਆ, ਅਤੇ ਫਿਰ ਇੱਕ ਹੋਰ ਲੱਤ ਤੋੜ ਦਿੱਤੀ ਅਤੇ ਕਿਹਾ ਵੀ ਚੱਲ ਅਤੇ ਕੀੜਾ ਖਿਸਕਦਾ ਹੋਇਆ ਤੁਰਨ ਲੱਗ ਪਿਆ। ਹੈ ਨਾ, ਆਦਮੀ ਨੇ ਕੀੜੇ ਦੀ ਆਖਰੀ ਲੱਤ ਵੀ ਤੋੜ ਦਿੱਤੀ ਅਤੇ ਕਿਹਾ ਚੱਲ, ਪਰ ਕੀੜਾ ਤੁਰ ਨਾ ਸਕਿਆ। ਅਖੀਰ ਆਦਮੀ ਨੇ ਨਤੀਜਾ ਇਹ ਕੱਢਿਆ ਕਿ ਕੀੜੇ ਦੀਆਂ ਸਾਰੀਆਂ ਲੱਤਾਂ ਤੋੜ ਦੇਣ ਦੇ ਨਾਲ ਕੀੜਾ ਬੋਲਾ ਹੋ ਜਾਂਦਾ। ਇਹੀ ਹਾਲਾਤ ਅੱਜ ਕੱਲ੍ਹ ਸਾਡੇ ਲੋਕਾਂ ਦੇ ਵੀ ਹੋ ਗਏ ਨੇ। ਧੰਨਵਾਦ ਜੀ ਤੁਹਾਡਾ। ਅਤੇ ਬੇਅੰਤ ਸਿੱਖੋ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਨੋ ਫੇਸਬੁੱਕ, ਨੋ ਟਿਕਟੋਕ, ਨੋ ਇੰਸਟਾ। ਮਾਈ ਵਨ ਫਰੈਂਡ ਸੈਡ ਯੂ ਗੈਟ ਬਿਹਾਈਂਡ ਫਰੋਮ ਵਰਲਡ, ਆਈ ਸੈਡ ਆਈ ਡੋਂਟ ਕੇਅਰ। ਗੁੱਡ ਹੈ, ਚੰਗੀ ਗੱਲ ਹੈ, ਵੇਖੋ ਜੇ ਤੁਸੀਂ ਕਰ ਰਹੇ ਹੋ ਤਾਂ। ਮੋਹਨ ਜੀ ਧੰਨਵਾਦ, ਮੋਹਨ ਜੀ ਉਹ ਪੇਰੈਂਟਲ ਕੰਟਰੋਲ ਵਾਲੀ ਭੇਜ ਰਹੇ ਨੇ ਅਤੇ ਇਹ ਫੋਨ ਬੜੇ ਸ਼ਤਾਨ ਛਾਤਰ ਨੇ ਜੀ, ਇਹ ਸਾਨੂੰ ਆਪੇ ਸਾਰਾ ਕੁਛ ਦੇ ਵੀ ਦਿੰਦੇ ਆ, ਨੁਕਸਾਨ ਵਾਲਾ ਵੀ ਅਤੇ ਫਾਇਦੇ ਵਾਲਾ ਵੀ ਆ ਲਓ, ਕਿਉਂਕਿ ਕੰਡੀਸ਼ਨਸ ਉੱਦਾਂ ਦੀਆਂ ਤੁਹਾਨੂੰ ਫੁਲਫਿਲ ਕਰਨੀਆਂ ਪੈਣੀਆਂ।
1: ਵੈਸੇ ਅੱਜ ਦੀ ਤਾਜ਼ਾ ਖਬਰ ਇਹ ਵੀ ਆ ਕਿ ਐਲਬਨੀਜ਼ ਗਵਰਨਮੈਂਟ ਜਿਹੜੀ ਆ ਉਹ ਵਿਚਾਰਾਂ ਕਰ ਰਹੀ ਆ ਕਿ ਜਿਹੜੇ ਸੋਸ਼ਲ ਮੀਡੀਆ 'ਤੇ ਨਵੇਂ ਲਾਅਸ ਲਾਗੂ ਕੀਤੇ ਜਾਣ ਤਾਂ ਕਿ ਸੋਸ਼ਲ ਮੀਡੀਏ ਨੂੰ ਤੁਹਾਨੂੰ ਰੈਕਮੈਂਡੇਸ਼ਨ ਦੇਣੀ ਪਵੇ, ਉਹਦੇ ਵਿੱਚ ਤੁਸੀਂ ਆਪਣੇ ਅਲੋਗਰਿਥਮ ਨੂੰ ਟਰਨ ਆਫ ਕਰਨ ਦੀ ਮਤਲਬ ਕਪੈਸਿਟੀ ਹੋਵੇ। ਮਤਲਬ ਫੇਸਬੁੱਕ ਦੇ ਉੱਤੇ ਕੋਈ ਬਟਨ ਹੋਵੇ ਜਿਹਦੇ 'ਚ ਲਿਖਿਆ ਵੀ ਮੈਨੂੰ ਤੇਰਾ ਰੈਕਮੈਂਡੇਸ਼ਨਸ ਨਹੀਂ ਚਾਹੀਦੀਆਂ, ਇੱਦਾਂ ਦਾ ਕੋਈ ਸਪੈਸ਼ਲ ਬਟਨ ਲੱਗਿਆ ਹੋਵੇ, ਉਸ ਕਿਸਮ ਦਾ ਕਾਨੂੰਨ ਪਾਸ ਕਰਨ ਦੀ ਸਰਕਾਰ ਤਿਆਰੀ 'ਚ ਆ ਤਾਂ ਕਿ ਅਲੋਗਰਿਥਮਸ ਬੰਦੇ ਨੂੰ ਕੰਟਰੋਲ ਨਾ ਕਰ ਸਕਣ।
2: ਬਿਲਕੁਲ। ਅਤੇ ਕਹਿੰਦੇ ਕਿ ਭਾਅ ਜੀ ਪੇਰੈਂਟਸ ਤੋਂ ਫੋਨ ਲੈਣਾ ਮਤਲਬ ਸ਼ੇਰ ਦੇ ਮੂੰਹ 'ਚ ਹੱਥ ਪਾਉਣਾ, ਅਤੇ ਬਾਕੀ ਕਹਿੰਦੇ ਕਿ ਬਿੱਲੀ ਦੇ ਗਲ ਟੱਲੀ ਕੌਣ ਬੰਨੇਗਾ, ਜਦੋਂ ਕਹਿੰਦੇ ਕਿ ਬਾਪੂ ਨੂੰ ਆਦਤ ਪੈ ਜਾਵੇ ਅਤੇ ਬਾਸੀ ਨੂੰ ਸੁਣਨ ਦੀ, ਅਤੇ ਫਿਰ ਕਹਿੰਦੇ ਕਿ ਉਹ ਫੋਨ ਕਿੱਥੇ ਛੱਡ ਸਕਦੇ ਆ, ਕਮ ਔਨ ਬੇਬੀ। ਅਤੇ ਨਹੀਂ ਅਸੀਂ ਕਹਿ ਨਹੀਂ ਰਹੇ ਜੀ ਤੁਸੀਂ ਛਡਾਓ, ਅਸੀਂ ਤਾਂ ਇਹ ਕਹਿ ਰਹੇ ਹਾਂ ਵੀ ਆਪਾਂ ਡਿਸਕਸ ਕਰ ਲਈਏ ਇਹਦੇ ਉੱਤੇ ਵੀ ਉਹਨਾਂ ਨੂੰ ਪਤਾ ਲੱਗ ਜਾਵੇ ਵੀ ਆਹ ਚੀਜ਼ ਸਾਡੇ ਲਈ ਨੁਕਸਾਨਦੇਹ ਆ ਜਾਂ ਫਾਇਦੇਮੰਦ ਆ। ਅਤੇ ਛਡਾ ਤਾਂ ਤੁਸੀਂ ਕਿਹਦਾ ਸਕਦੇ ਹੋ, ਤੁਸੀਂ ਉਹਨਾਂ ਦਾ ਛੱਡੋ, ਤੁਸੀਂ ਬੱਚਿਆਂ ਦਾ ਛਡਾ ਕੇ ਵੇਖ ਲਓ, ਬੱਚਿਆਂ ਦਾ ਛੱਡੋ, ਤੁਸੀਂ ਆਪਣੇ ਆਪ ਦਾ ਛਡਾ ਕੇ ਵੇਖ ਲਓ। ਗੱਲ ਤਾਂ ਛੱਡਣਾ ਤਾਂ ਕਿਸੇ ਦਾ ਵੀ ਨਹੀਂ ਆ, ਆਪਾਂ ਇਹ ਨਹੀਂ ਕਹਿ ਰਹੇ ਵੀ ਇੱਦਾਂ
1: ਘਟਾਉਣ ਦੀ ਗੱਲ ਜੇ ਕਰ ਸਕਦੇ ਹਾਂ ਤਾਂ
2: ਮੈਂ ਮੈਨੇਜ ਹੀ ਆ। ਅਤੇ ਧੰਨਵਾਦ ਤੁਹਾਡਾ ਰਾਜ ਜੀ, ਮਨਜੀਤ ਪਟਿਆਲਾ ਜੀ ਧੰਨਵਾਦ ਤੁਹਾਡਾ, ਲੱਕੀ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਮਿਹਰਬਾਨੀ। ਕਹਿੰਦੇ ਕਿ ਦੋ ਛੋਟੇ ਸੋਫੇ ਕੇ ਸਾਥ ਇੱਕ ਸੋਫਾ ਬੜੇ ਸਾਈਜ਼ ਕਾ ਹੋਤਾ ਹੈ ਤਾਂ ਕਿ ਪਤੀ ਪਤਨੀ ਕੇ ਬੀਚ ਆਪਸੀ ਬਹਿਸ ਹੋਣੇ ਪਰ ਕੋਈ ਏਕ ਉਸ ਪਰ ਵੀ ਸੋ ਸਕੇ। ਚਲੋ ਥੈਂਕ ਯੂ ਜੀ, ਮਿਹਰਬਾਨੀ। ਗੱਲਬਾਤ ਸਾਡੀ ਚੱਲ ਰਹੀ ਹੈ ਕਿ ਬਜ਼ੁਰਗਾਂ ਦੇ ਵਿੱਚ ਜਿਹੜੀ ਫੋਨ ਦੀ ਅਡਿਕਸ਼ਨ ਹੈ, ਤਾਂ ਆਪਾਂ ਪਹਿਲਾਂ ਵੀ ਬੇਨਤੀ ਕਰ ਚੁੱਕੇ ਹਾਂ ਕਿ ਇਹ ਨਹੀਂ ਵੀ ਅਡਿਕਸ਼ਨ ਸਾਡੇ 'ਚ ਨਹੀਂ ਆ ਜਾਂ ਬੱਚਿਆਂ 'ਚ ਨਹੀਂ ਆ, ਪਰ ਅੱਜ ਆਪਾਂ
1: ਬਜ਼ੁਰਗਾਂ 'ਤੇ ਫੋਕਸ
2: ਪਾਸੇ ਦੀ ਗੱਲ ਕਰ ਰਹੇ ਹਾਂ।
1: ਉਹ ਇਹ ਕਹਿ ਰਹੇ ਹੋਣੇ ਆ ਵੀ ਪੰਛੀ ਦਾ ਦਰਦ ਬਿਆਨ ਕਰਨ ਵਾਲਾ ਘਰੋਂ ਮੁਰਗਾ ਖਾ ਕੇ ਤੁਰਿਆ ਹੁੰਦਾ।
2: ਹਾਂ, ਉਹ ਇਹ ਗੱਲ ਕਹਿ ਰਹੇ ਆ, ਬਾਕੀ ਪੱਖ 'ਤੇ ਸਾਰੇ ਹੀ ਆ। ਵੇਖੋ ਹਰ ਇੱਕ ਚੀਜ਼ ਤੁਹਾਨੂੰ ਅੱਗੋਂ ਸਵਾਲ ਕਾਊਂਟਰ ਤੁਹਾਨੂੰ ਹਰ ਇੱਕ ਚੀਜ਼ ਦਾ ਆਜੂਗਾ, ਪਰ ਸਮੱਸਿਆ ਇੱਥੇ ਇਹ ਆ ਵੀ ਆਪਾਂ ਇਹ ਕੱਲ੍ਹ ਨੂੰ ਫਿਰ ਵਾਧਾ ਵਾਧਾ ਆਪਣੇ ਗਲੀ ਸੱਪ ਪੈਂਦਾ ਅਤੇ ਉੱਥੇ ਫਿਰ ਹੋਰ ਮੁਸ਼ਕਲਾਂ ਹੋ ਜਾਂਦੀਆਂ। ਇਹ ਸਾਡੇ ਫੈਸਲੇ ਨੇ, ਆਪਾਂ ਪਹਿਲਾਂ ਇੱਥੇ ਆ ਕੇ ਸਾਰਾ ਕੁਛ ਚੁੱਕ ਕੇ ਫਿਰ ਆਪਾਂ ਉੱਥੇ ਜਾ ਨਹੀਂ ਸਕਦੇ ਅਤੇ ਆਪਾਂ ਉਹਨਾਂ ਨੂੰ ਇੱਥੇ ਸੱਦ ਸਕਦੇ ਹਾਂ, ਜਾਂ ਉਹਨਾਂ ਦਾ ਇੱਥੇ ਰਹਿਣਾ ਸੌਖਾ। ਅਤੇ ਵੇਖੋ ਬੜੇ ਪਰਿਵਾਰ ਜਿਨ੍ਹਾਂ ਦੇ ਵਿੱਚ ਆਪਾਂ ਥੋੜ੍ਹਾ ਜਿਹਾ ਹੁਣ ਇਹ ਵੇਖ ਲੈਂਦੇ ਵੀ ਜਿਨ੍ਹਾਂ ਦੇ ਵਿੱਚ ਕਿਸੇ ਹੱਦ ਤੱਕ ਮੈਨੇਜ ਆ, ਅਤੇ ਉਹਨਾਂ ਦੇ ਵਿੱਚ ਮੈਨੇਜ ਇੱਦਾਂ ਵਾ ਵੀ ਉਹ ਬੱਚਿਆਂ ਦੇ ਨਾਲ ਬਿਜ਼ੀ ਨੇ, ਉਹ ਪਰਿਵਾਰ ਦੇ ਵਿੱਚ ਥੋੜ੍ਹਾ ਬਹੁਤਾ ਕੋਈ ਆਰ ਪਾਰ ਕੋਈ ਛੋਟਾ ਬੋੜਾ ਕਰਦੇ ਨੇ, ਵੇਲੇ ਕੁ ਵੇਲੇ ਕੋਈ ਆਸ ਪਾਸ ਕੋਈ ਪ੍ਰੋਗਰਾਮ ਕੋਈ ਮੰਦਰ ਗੁਰੂ ਘਰ ਉਹਨਾਂ ਨੂੰ ਲੈ ਜਾਂਦੇ ਨੇ ਹਫ਼ਤੇ ਇੱਕ
1: ਘਰ ਦੇ ਨੇੜੇ ਆ
2: ਜਾਂ ਘਰ ਦੇ ਨੇੜੇ ਆ ਤੋਂ ਤੁਰ
1: ਜਾਂ ਵੱਡਾ ਪਰਿਵਾਰ ਆ ਸਾਰੇ ਪਰਿਵਾਰ ਉਹ ਦੋ ਪਰਿਵਾਰ ਆਂਢ ਗੁਆਂਢ ਚ ਰਹਿੰਦੇ ਕਿਤੇ ਨੇੜੇ ਤੇੜੇ
2: ਉੱਥੇ ਮੈਨੇਜ
1: ਆਣ ਪ੍ਰਮਾਣ ਹੈਗਾ
2: ਬਿਲਕੁਲ। ਪਰ ਅਗੇਨ ਹੁਣ ਤੁਸੀਂ ਇੱਥੇ ਵੀ ਵੇਖੋਗੇ ਵੀ ਜ਼ਰੂਰੀ ਨਹੀਂ ਆ ਵੀ ਇੱਕ ਬੰਦੇ ਕੋ ਆਰ ਮਿਲ ਗਿਆ, ਮੰਨ ਲਓ ਪਾਰਕ ਦੇ ਵਿੱਚ ਸਾਥ ਮਿਲ ਗਿਆ ਅਤੇ ਉਹ ਸਾਥ ਬਹਿ ਕੇ ਇਕੱਠਾ ਫੋਨ ਵੇਖ ਰਿਹਾ, ਇਹ ਵੀ ਕੇਸ ਨੇ ਸਾਡੇ
1: ਦੀਵੇ ਥੱਲੇ ਚਾਨਣ
2: ਹੈ ਨਾ। ਇੱਕ ਕੁਛ ਨਾ ਸਾਡੀਆਂ ਵੀ ਉਹ ਨੇ ਕਿਸੇ ਹੱਦ ਤੱਕ ਸਾਡੀਆਂ ਵੀ ਉਹ ਨੇ ਪੇਰੈਂਟਸ ਦੀਆਂ ਵੀ ਹੋਣਗੀਆਂ। ਆਪਾਂ ਸ਼ੁਰੂ ਸ਼ੁਰੂ ਦੇ ਵਿੱਚ ਚਾਅ ਦੇ ਨਾਲ ਵੀ ਅਸੀਂ ਜੇ ਆਹ ਵਾਲਾ ਫੋਨ ਵਰਤ ਰਹੇ ਹਾਂ ਅਤੇ ਸਾਡੇ ਮਾਂ ਪਿਓ ਕੋਲ ਵੀ ਇੱਦਾਂ ਦਾ ਹੀ ਹੋਣਾ ਚਾਹੀਦਾ,
1: ਸਹੂਲਤ
2: ਸਾਡੀ ਆਪਣੀ ਵੀ ਨਹੀਂ, ਨੱਕ ਸਾਨੂੰ ਲੱਗਦਾ ਵੀ ਨਹੀਂ ਨੱਕ ਵੱਡੀ ਗਈ ਹੈ ਨਾ, ਮਤਲਬ ਆਪਾਂ ਇਹੋ ਗੱਡੀ ਲੈਣੀ ਆ, ਇਹੋ ਘਰ ਲੈਣਾ, ਸਾਡੇ ਮਾਂ ਪਿਓ ਕੋਲ ਵੀ ਇਹੋ ਚੀਜ਼ ਹੋਣੀ ਚਾਹੀਦੀ ਹੈ। ਭਾਵੇਂ ਤੁਸੀਂ ਨਵਾਂ ਲੈ ਕੇ ਦਿੱਤਾ ਗਿਫਟ ਕਰਤਾ ਅਤੇ ਭਾਵੇਂ ਤੁਸੀਂ ਆਪਣਾ ਪੁਰਾਣਾ ਖਾਲੀ ਕਰਕੇ ਅਤੇ ਤੁਸੀਂ ਉਹਨਾਂ ਨੂੰ ਦੇ ਦਿੱਤਾ, ਕੁਛ ਵੀ ਹੋਇਆ
1: ਫੀਚਰ ਉਹ 'ਚ ਵੀ ਹੈਗੇ ਸਾਰੇ,
2: ਫੀਚਰ ਉਹ 'ਚ ਵੀ ਜ਼ਬਰਦਸਤ ਨੇ। ਇੱਕ ਸਮਾਂ ਸੀ ਅੱਜ ਤੋਂ ਕੋ 5-7 ਸਾਲ ਪਹਿਲਾਂ ਜਦੋਂ ਉਹਨਾਂ ਦੇ ਕੋਲ ਫੋਨ ਠੀਕ ਠਾਕ ਜੀ ਟੈਕਨੋਲੋਜੀ ਵਾਲੇ
1: ਜਾਂ ਘੰਟਾ ਫੋਨ ਵਰਤਿਆ ਬੈਟਰੀ ਡੈੱਡ,
2: ਹਾਂ ਅਤੇ ਫਿਰ ਆਪਾਂ ਹੀ ਉੱਥੇ ਉਸ ਚੀਜ਼ ਨੂੰ ਵਧਾ ਦਿੰਦੇ। ਫਿਰ ਇੱਕ ਸਮਾਂ ਇੱਦਾਂ ਦਾ ਆਉਂਦਾ ਵੀ ਫਿਰ ਉਹ ਤੁਹਾਨੂੰ ਖੁਦ ਕਹਿੰਦੇ ਆ
1: ਸਹੀ
2: ਆਹ ਨਹੀਂ ਸਾਨੂੰ ਹੁਣ ਆਹ ਇੱਦਾਂ ਦਾ ਚਾਹੀਦਾ, ਆਹ ਚੀਜ਼ਾਂ ਜਿਹੜੀਆਂ ਨੇ ਉਹ ਸਾਡੇ ਲਈ ਵੀ ਜ਼ਰੂਰੀ ਨੇ ਵੇਖਣੀਆਂ, ਕਿਉਂਕਿ ਉਦੋਂ ਤੱਕ ਆਸ ਪਾਸ ਤੋਂ ਵੇਖ ਕੇ ਜਾਂ ਉਹਨਾਂ ਨੂੰ ਅਡਿਕਸ਼ਨ ਪੈ ਚੁੱਕੀ ਹੁੰਦੀ ਹੈ। ਇਹ ਇੱਥੇ ਬਹੁਤ ਹੀ ਵਾਰੀ ਆਪਾਂ ਇਹ ਵੇਖਦੇ ਹਾਂ ਵੀ ਡਿਪੈਂਡ ਕਰਦਾ ਕਿੱਦਾਂ ਦੀ ਉਹਨਾਂ ਦੀ ਬਿਰਤੀ ਆ ਜਾਂ ਕਿੱਦਾਂ ਦਾ ਬਹਿਣ ਖਲੋਣ, ਕਿੱਦਾਂ ਦੀਆਂ ਚੀਜ਼ਾਂ ਉਹਨਾਂ ਨੂੰ ਆਉਣੀਆਂ ਸ਼ੁਰੂ ਹੋ ਜਾਂਦੀਆਂ। ਕਈ ਵਾਰੀ ਤਾਂ ਧਾਰਮਿਕ ਜਿਹੜੇ ਆਪਣਾ ਰੀਲਾਂ ਜਾਂ ਧਾਰਮਿਕ ਪੋਡਕਾਸਟ ਪ੍ਰੋਗਰਾਮ ਉਹ ਵੀ ਇੰਨੇ ਕੁ ਜ਼ਿਆਦਾ ਆਉਂਦੇ ਆ, ਪਰ ਰਹਿਣੀ ਤਾਂ ਫਿਰ ਉਹ ਸਕਰੀਨ ਟਾਈਮ ਹੀ ਹੈ ਨਾ, ਜੋ ਮਰਜ਼ੀ ਤੁਸੀਂ ਕਰ ਲਓ। ਸੋ ਉਸ ਸਾਰੇ ਕੁਛ ਦੇ ਦਰਮਿਆਨ ਸਾਨੂੰ ਆਰ ਹੀ ਕੋਈ ਇੱਦਾਂ ਦਾ ਲੱਭਣਾ ਪੈਣਾ ਕੁੱਲ ਮਿਲਾ ਕੇ, ਆਪਣੇ ਲਈ ਵੀ, ਬੱਚਿਆਂ ਦੇ ਲਈ ਵੀ, ਬਜ਼ੁਰਗਾਂ ਦੇ ਲਈ ਵੀ, ਕੁੱਲ ਮਿਲਾ ਕੇ ਸਾਰੇ ਪਰਿਵਾਰ ਦੇ ਲਈ ਵੀ। ਉਹਦੇ ਵਿੱਚ ਤੁਹਾਡੀ ਗਾਰਡਨਿੰਗ ਵੀ ਸ਼ਾਮਿਲ ਹੋ ਗਈ ਹੈ ਨਾ, ਕਿਸੇ ਨਾ ਕਿਸੇ ਤਰੀਕੇ ਨਾਲ ਤੁਸੀਂ ਉੱਧਰ ਥੋੜ੍ਹਾ ਥੋੜ੍ਹਾ ਜਿਹਾ ਧਿਆਨ ਲੱਗ ਜੇ ਉਹਨਾਂ ਦਾ, ਰਸੋਈ ਵੱਲ ਬੀਬੀਆਂ ਦਾ ਲੱਗਾ ਹੀ ਹੁੰਦਾ ਵਾ, ਬਾਹਰ ਅੰਦਰ ਥੋੜ੍ਹਾ ਬਹੁਤਾ ਉਹਨਾਂ ਦਾ ਜਾਣ ਆਉਣ ਹੋ ਜਾਵੇ, ਕੋਈ ਸੈਰ ਵੱਲ ਰੁਝਾਨ ਹੋ ਜਾਵੇ, ਇਹ ਸਾਰੀਆਂ ਚੀਜ਼ਾਂ ਕਿਸੇ ਹੱਦ ਤੱਕ ਮੈਨੇਜ ਕਰਨਗੀਆਂ। ਸਕਰੀਨ ਦਾ ਟਾਈਮ ਜਿਹੜਾ ਉਹ ਘਟਾਉਣ ਦੇ ਵਿੱਚ ਤੁਸੀਂ ਹਟਾ ਨਹੀਂ ਸਕਦੇ।
1: ਅਤੇ ਇੱਕ ਇਹਦੇ ਨਾਲ ਹੋਰ ਗੱਲ ਵੀ ਜੋੜ ਦਈਏ ਕਿ ਰੱਬ ਤੁਹਾਨੂੰ ਤੌਫੀਕ ਬਖਸ਼ੇ ਸੁਣਨ ਦੀ, ਸਮਝਣ ਦੀ। ਮੈਂ ਇਹ ਵੀ ਵੇਖਦਾ ਬਹੁਤ ਸਾਰੇ ਪਰਿਵਾਰਾਂ 'ਚ ਨਾ ਕਮਿਊਨੀਕੇਸ਼ਨ ਗੈਪ ਬੜਾ, ਮਤਲਬ 1-2-3 ਮਿੰਟ ਵੱਧ ਤੋਂ ਵੱਧ ਅਸੀਂ ਗੱਲ ਕਰ ਸਕਦੇ ਹਾਂ, ਮੁੜ ਕੇ ਸਾਡੀਆਂ ਆਰਗੂਮੈਂਟ ਸ਼ੁਰੂ ਹੋ ਜਾਂਦੀਆਂ, ਇੱਕ ਦੂਜੇ ਨੂੰ ਅਸੀਂ ਅਵੋਇਡ ਕਰਨਾ ਸ਼ੁਰੂ ਕਰ ਦਿੰਦੇ ਹਾਂ, ਬਜ਼ੁਰਗਾਂ ਨੂੰ ਲੱਗਦਾ ਇਹ ਨਿਆਣੇ ਸਾਡੀ ਗੱਲ ਨਹੀਂ ਸੁਣਦੇ ਸਮਝਦੇ, ਸਾਨੂੰ ਅੱਗਿਓਂ ਭੱਜ ਭੱਜ ਪੈਂਦੇ ਆ, ਨਿਆਣਿਆਂ ਨੂੰ ਇਹ ਲੱਗਦਾ ਵੀ ਸਾਡੇ ਮਾਂ ਬਾਪ ਸਾਡੀ ਗੱਲ ਨਹੀਂ ਸਮਝਦੇ। ਇਹਨਾਂ ਨੂੰ ਸਿੰਪਲ ਜਿਹੀ ਗੱਲ ਤਾਂ ਕਹੀ ਸੀ ਵੀ ਬਾਪੂ ਜੀ ਆ ਸਰੋਂ ਦਾ ਤੇਲ ਮਲ ਕੇ ਪਿੰਡੇ 'ਤੇ, ਹੈ ਨਾ, ਤੁਸੀਂ ਯੋਗਾ ਯੋਗਾ ਕਰਨ ਦਾ ਪਿੰਡੇ ਪਾਣੀ ਪਾ ਕੇ ਮਲ ਲਿਆ ਕਰੋ, ਇੱਥੇ ਸੋਫੇ 'ਤੇ ਨਾ ਬੈਠਿਆ ਕਰੋ, ਹੈ ਨਾ। ਉਹਨੇ ਉਹਨੂੰ ਮਤਲਬ ਈਗੋ ਦਾ ਬਣਾ ਲੈਣਾ ਮੈਟਰ, ਸਾਡੀ ਈਗੋ ਐਡੀ ਵੱਡੀ ਹੋ ਗਈ। ਇਹੀ ਕਾਰਨ ਸੀ ਕਿ ਅਸੀਂ 2 ਹਫ਼ਤੇ ਪਹਿਲਾਂ ਟੋਪਿਕ ਵੀ ਡਿਸਕਸ ਕੀਤਾ ਸੀ ਕਿ ਆਮ ਜ਼ਿੰਦਗੀ 'ਚ ਕੀ ਅਸੀਂ ਬਹੁਤ ਛੇਤੀ ਭੜਕ ਰਹੇ ਹਾਂ, ਸਾਡੇ 'ਚ ਚਿੜਚਿੜਾਪਣ ਆ ਰਿਹਾ, ਚਾਹੇ ਉਹਦਾ ਕਾਰਨ ਵੀ ਮੋਬਾਈਲ ਫੋਨ ਹੀ ਆਵੇ, ਸਾਡੇ ਸੁਭਾਅ ਬਦਲ ਗਏ ਨੇ। ਅੱਗੇ ਪੁਰਾਣੇ ਟਾਈਮਾਂ 'ਚ ਤੁਸੀਂ ਦੇਖੋ ਆਪਾਂ ਬਜ਼ੁਰਗਾਂ ਨਾਲ ਗੱਲਾਂ ਬਾਤਾਂ ਕਿੰਨੇ ਪ੍ਰਕਾਰ ਦੀਆਂ ਗੱਲਾਂ ਬਾਤਾਂ ਕਰ ਸਕਦੇ ਸੀ, ਡਿਸਕਸ ਕਰ ਸਕਦੇ ਸੀ। ਹੁਣ ਤੁਸੀਂ ਆਪਣੇ ਸਿਆਣੇ ਬਿਆਣੇ ਨਾਲ ਮੈਂ ਕਹਿੰਦਾ ਹੱਦ 5 ਮਿੰਟ ਤੋਂ ਵੱਧ ਗੱਲ ਨਹੀਂ ਕਰ ਸਕਦੇ, ਕੋਈ ਨਾ ਕੋਈ ਇਹੋ ਜਿਹਾ ਟੋਪਿਕ ਤੁਹਾਡਾ ਆ ਹੀ ਜਾਣਾ ਕਿ ਤੁਹਾਡੇ 4 ਮਿੰਟ ਸ਼ੁਰੂ ਹੋ ਜਾਣੀ।
2: ਉਹ 'ਚ ਇੱਕ ਰੀਜ਼ਨ ਮੈਨੂੰ ਲੱਗਦਾ ਇਹ ਵੀ ਆ ਕਿ ਆਪਣੇਪਨ ਦੀ ਵੀ ਬੜੀ ਘਾਟ ਆ, ਆਪਣਾਪਨ ਉਸ ਘਰ ਸੰਬੰਧੀ। ਹੁਣ ਮੰਨ ਲਓ ਜੇ ਬਜ਼ੁਰਗ ਧੀ ਦੇ ਘਰ ਆਏ ਨੇ ਤਾਂ ਉਹ ਚੀਜ਼ ਖੜਕਦੀ ਰਹਿਣੀ ਆ, ਜੇ ਮੰਨ ਲਓ ਪੁੱਤ ਦੇ ਘਰ ਆਏ ਆ ਤਾਂ ਉਹ ਚੀਜ਼ ਫਿਰ ਖੜਕਦੀ ਰਹਿਣੀ ਆ, ਕਿਉਂਕਿ ਇੱਕ ਘਰ ਨਾ ਬੰਦੇ ਨੇ ਸਾਰੀ ਉਮਰ ਲਾ ਕੇ ਕਿਤੇ ਵਸਾਇਆ ਹੁੰਦਾ, ਬਣਾਇਆ ਹੁੰਦਾ, ਉਹਦਾ ਆਪਣਾ ਘਰ ਹੁੰਦਾ। ਉਸ ਘਰ ਦੇ ਵਿੱਚ ਧੀਆਂ ਪੁੱਤ ਹੁੰਦੇ ਨੇ, ਉਹਦੀ ਮਾਲਕੀ ਹੁੰਦੀ ਆ, ਉਸ ਘਰ ਦਾ ਰਾਜਾ ਹੁੰਦਾ, ਸਰਦਾਰ ਹੁੰਦਾ। ਪਰ ਜਦੋਂ ਆਪਾਂ ਇੱਥੇ ਆਪਾਂ ਲੈ ਕੇ ਆਉਂਦੇ ਹਾਂ ਅਤੇ ਇੱਥੇ ਇੱਕ ਬਣੇ ਬਣਾਏ ਦੇ ਵਿੱਚ ਜਦੋਂ ਆਪਾਂ ਆਉਂਦੇ ਹਾਂ ਅਤੇ ਜਦੋਂ ਆਪਾਂ ਇੱਦਾਂ ਦੀ ਗੱਲ ਕਰਦੇ ਹਾਂ ਵੀ ਆਹ ਨਹੀਂ ਕਰਨਾ, ਇੱਥੇ ਨਹੀਂ ਬਹਿਣਾ, ਅਤੇ ਉਹ ਚੀਜ਼ ਫਟਾਕ ਦੇਣੀ ਇੱਥੇ ਵੱਜਦੀ ਆ ਵੀ ਸਾਡਾ ਨਹੀਂ ਆਏ, ਕਹੂ ਨਹੀਂ ਕੋਈ ਜ਼ਬਾਨੋਂ, ਪਰ
1: ਅੰਦਰ ਅੰਦਰ ਅੱਗ ਜੀ
2: ਸੁਲਗਦੀ ਰਹਿੰਦੀ ਉਹ ਚੀਜ਼ ਜਿੱਦਾਂ
1: ਕਿਸੇ ਦੇ ਘਰ ਜਾਓਗੇ ਪਾਰਟੀ ਪੂਰਟੀ ਤੇ ਹਨਾ ਉੱਥੇ ਕੋਈ ਤੁਹਾਡੇ ਮੂੰਹੋਂ ਗੱਲ ਨਿਕਲ ਜੂ ਆ ਕੇ ਘਰੇ ਸੀ ਟੋਕਣਾ ਤੁਸੀਂ ਆ ਗੱਲ ਕਦੇ ਕਹੀ ਉਹਨਾਂ ਨੂੰ
2: ਇੱਕ ਇੱਥੇ ਬੱਚਿਆਂ ਨੂੰ ਆਪਾਂ ਬੜੀ ਮੈਂ ਵੇਖਣਾ ਕਈਆਂ ਦੇ ਵਿੱਚ ਬੜੀ ਪੁੱਠੀ ਆਦਤ ਪਈ ਹੈ ਜਾਂ ਪਲ ਪਤਾ ਨਹੀਂ ਕਿਉਂ ਕਿੱਦਾਂ ਜਾਂ ਇੱਥੋਂ ਦਾ ਰਿਵਾਜ਼ ਹੀ ਆ ਉਹ ਇਹ ਨਹੀਂ ਕਹਿਣਗੇ ਸਾਡਾ ਘਰ ਉਹ ਇਹ ਕਹਿਣਗੇ ਵੀ ਆ ਇਹ ਮੇਰੇ ਡੈਡੀ ਦਾ ਘਰ ਉਹ ਇਹ ਕਹਿਣਗੇ ਮੇਰੀ ਮੰਮੀ ਦਾ ਘਰ ਹਨਾ ਉਹਨਾਂ ਦੇ ਵਿੱਚ ਇਹ ਵੀ ਚੀਜ਼ਾਂ ਬਹੁਤ ਨੇ ਉਹ ਇਹ ਨਹੀਂ ਕਹਿਣਗੇ ਸਾਡਾ ਇੰਡੀਆ ਵਾਲਾ ਘਰ ਉਹ ਕਹਿਣਗੇ ਤਾਇਆ ਜੀ ਦਾ ਘਰ
1: ਦਾਦੂ ਦਾ ਘਰ
2: ਦਾਦੂ ਤੇਰਾ ਘਰ ਤੇ ਉੱਥੇ ਆ ਆਮ ਗੱਲਾਂ ਕਰ ਦਿੰਦੇ ਆ ਨਿਆਣੇ ਉਹ ਚੀਜ਼ਾਂ ਫੀਲ ਕਰਾਉਂਦੀਆਂ ਬਜ਼ੁਰਗਾਂ ਨੂੰ ਇਹ ਨਿੱਕੀ ਨਿੱਕੀ ਕਮਿਊਨੀਕੇਸ਼ਨ ਜਿਹੜੀ ਹੈ ਸਾਨੂੰ ਆਪ ਵੀ ਤੇ ਸਾਡੇ ਬੱਚਿਆਂ 'ਚ ਵੀ ਇਹ ਧਿਆਨ ਰੱਖਣਾ ਚਾਹੀਦਾ ਵੀ ਇਹ
1: ਜਿਹੜਾ ਕਹਿੰਦੇ ਵੀ ਤੁਸੀਂ ਆਪਣਾ ਸ਼ਬਦ ਹੋ ਜੋ ਤੁਸੀਂ ਕਹਿ ਰਹੇ ਹੋ ਤੁਸੀਂ ਉਹੀ ਹੋ ਹਨਾ ਉਹੀ ਚੀਜ਼ ਆ ਜਾਂਦੀ ਇੱਥੇ ਵੀ
2: ਉਹਦੇ ਵਿੱਚ ਉਹ ਨਿੱਕੀਆਂ ਨਿੱਕੀਆਂ ਚੀਜ਼ਾਂ ਫਿਰ ਉਹ ਤੁਹਾਨੂੰ ਕਿਉਂਕਿ ਤੁਹਾਡੀ ਇੱਕ ਹੋਰ ਪ੍ਰੋਬਲਮ ਇਹ ਆ ਜਾਂਦੀ ਕਿ ਤੁਹਾਡੀ ਮਜਬੂਰੀ ਇੱਕ ਹੁੰਦਾ ਵਾ ਰਹਿਣਾ ਚਾਅ ਦੇ ਨਾਲ ਇੱਕ ਹੁੰਦਾ ਮਜਬੂਰੀ ਨਾਲ ਹੁਣ ਜਾਵਾਂਗੇ ਕਿੱਥੇ
1: ਹੁਣ ਜਿਵੇਂ ਮੁੰਡੇ ਨੇ ਕਿਹਾ ਤਾਂ ਉਹ ਕਹਿੰਦਾ ਪੁੱਤ ਹੁਣ ਸਾਡਾ ਇੱਥੇ ਜੀ ਨਹੀਂ ਲੱਗਦਾ ਉਹ ਕਹਿੰਦਾ ਕੋਈ ਨਹੀਂ ਡੈਡੀ ਜੀ ਤਾਂ ਲਾਉਣਾ ਹੀ ਪੈਂਦਾ ਹੁੰਦਾ ਹੁਣ ਇਹੀ ਗੱਲ ਉਹਨੇ ਨੂੰਹ ਨੂੰ ਕਹੀ ਪੁੱਤ ਜੀ ਨਹੀਂ ਲੱਗਦਾ ਕਹਿੰਦੀ ਬਾ ਠੀਕ ਆ ਇੰਡੀਆ ਮੁੜ ਜਾਓ ਇੱਥੇ ਕੀ ਰੱਖਿਆ ਜਿੱਥੇ ਤੁਹਾਡੀ ਖੁਸ਼ੀ ਹੈ ਭਾਈ ਉੱਥੇ ਰਹੋ ਉਹਦਾ ਤਾਂ ਮਕਸਦ ਇਹ ਹੈ ਵੀ ਨਿਕਲੋ
2: ਜਦੋਂ ਤੁਸੀਂ ਖੁਸ਼ ਹੋ ਸੀ ਤਾਂ ਉਦੋਂ ਖੁਸ਼ ਪਰ ਉੱਥੇ ਰਹੋਗੇ ਕਿੱਥੇ ਪਾਪਾ
1: ਹਾਂ
2: ਨਾਲੇ ਵੀ ਕਹਿ ਦੇਣਾ ਪਰ ਉਹ ਅਗਲਾ ਕਿਸੇ ਵੇਲੇ ਸਿਰਫ ਨਾ ਇੰਨੀ ਗੱਲ ਹੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਵੀ ਮੈਨੂੰ ਕੋਈ ਆਪਣਾਪਨ ਜਤਾਵੇ ਮੇਰੇ ਨਾਲ ਵੀ ਨਹੀਂ ਸਾਡਾ ਜੀ ਨਹੀਂ ਲੱਗਣਾ ਤੁਸੀਂ ਇੱਥੇ ਰਹੋ ਬੱਚੇ ਕਹਿਣ ਵੀ ਨਹੀਂ ਨਹੀਂ ਦਾਦੂ ਤੁਸੀਂ ਨਹੀਂ ਜਾਣਾ ਨਹੀਂ ਨਹੀਂ ਦਾਦੀ ਤੁਸੀਂ ਨਹੀਂ ਜਾਣਾ ਪਰ ਉਹ ਚੀਜ਼ਾਂ ਅਗਲੇ ਨੂੰ ਸੁਣਨ ਨੂੰ ਨਹੀਂ ਮਿਲਦੀਆਂ ਪਤਾ ਤਾਂ ਅਗਲੇ ਨੂੰ ਵੀ ਆ ਵੀ ਮੈਂ ਕਿੱਥੇ ਜਾਣਾ ਉਹ ਤਾਂ ਸਿਰਫ ਸੁਣਨ ਦੇ ਲਈ ਕਈ ਵਾਰੀ ਆਪਾਂ ਕਿਸੇ ਕੋਲੋਂ ਖਵਾਉਣ ਦੇ ਲਈ ਸਿਰਫ ਇੰਨਾ ਕੁ ਕਹਿ ਦਿੰਦੇ
1: ਬੀਇੰਗ ਅਲੋਨ ਹੋਰ ਹੁੰਦਾ ਲੋਨਲੀਨੈਸ ਹੋਰ ਹੁੰਦੀ ਆ ਕਈ ਵਾਰ ਤੁਹਾਡੇ ਆਲੇ ਦੁਆਲੇ ਇੰਨਾ ਕੁ ਖਲਾਰਾ ਖੋਰੂ ਖੜਕਾ ਹੁੰਦਾ ਉਹਦੇ ਬਾਵਜੂਦ ਤੁਸੀਂ ਇਕੱਲੇ ਖੜੇ ਹੁੰਦੇ
2: ਸੋ ਇਹ ਸਮੱਸਿਆ ਤਾਂ ਹੈ ਪਿਛਲੇ ਤੁਸੀਂ ਮੰਨ ਲਓ ਦਸਾਂ ਕੁ ਸਾਲਾਂ 'ਚੋਂ ਤੇਜ਼ੀ ਦੇ ਨਾਲ ਇਹ ਵਧੀ ਆ ਇਹ ਬਹੁਤ ਕਹਿ ਲਓ ਪਹਿਲੀਆਂ ਦੇ ਵਿੱਚ ਇਹ ਹੁੰਦਾ ਸੀ ਆਪਾਂ ਤਾਂ ਸੇਮ ਉਹੋ ਹੀ ਬਜ਼ੁਰਗ ਕਹਿ ਦਿੰਦੇ ਹੁੰਦੇ ਸੀ ਵੀ ਆਹ ਫੋਨ ਲਾਇਓ ਆਪਣੇ ਫੋਨ ਤੋਂ ਫੋਨ ਲਾ ਦਿਓ ਫਲਾਣੇ ਨੂੰ ਨਾਨਕਿਆਂ ਨੂੰ ਲਾ ਦਿਓ ਮਾਸੀ ਨੂੰ ਲਾ ਦਿਓ ਹੈ ਨਾ ਹੁਣ ਉਹਨਾਂ ਦੇ ਕੋਲ ਆਪਣੇ ਕੋਲ ਹੈਗਾ ਅਸੀਂ ਵੀ ਤਾਂ ਕਿਸੇ ਹੱਦ ਤੱਕ ਕੰਮ ਨਿਬੇੜਿਆ ਨਾ ਮੈਂ ਤੁਹਾਨੂੰ ਆਪਣਾ ਹੀ ਲੈ ਦੇਣਾ ਡੈਡੀ ਤੈਨੂੰ ਆਪਣਾ ਲੈ ਦੇਣਾ ਵਾ ਇਹਦੀ ਇਹ ਕਿੱਡਾ ਔਖਾ ਵਾਲ ਵਰਤ ਨਾ ਸਕੋ ਤੁਸੀਂ
1: ਅਤੇ ਐਡੇ ਰੌਣਕ ਮੇਲੇ 'ਚ ਬੰਦਾ ਘਰ 'ਚ ਚੁੱਪ ਪਸਰੀ ਹੁੰਦੀ ਆ ਮਾਂ ਕੋ ਆਪਦਾ ਫੋਨ ਆ ਉਹ ਆਪਦੇ ਕੋਰਨਰ ਬੈਠੀ ਆ ਬਾਪ ਕੋ ਅੱਡਾ ਬੱਚੇ ਆਪਦੇ ਆਈਪੈਡ 'ਤੇ ਖੇਡੀ ਜਾਂਦੇ ਆ ਉਹ ਕਹਿੰਦਾ ਫਿਰ ਮੈਂ ਇਕੱਲਾ ਕੀ ਕਰਾਂ ਉਹ ਕਹਿੰਦੇ ਨਾ ਖੜਕ ਹੋਵੇ ਜੇ ਪੱਤਾ ਡਿੱਗਿਆ ਵੀ ਐਸੀ ਚੁੱਪ ਹੈ ਜੇਕਰ ਤਾਂ ਬਿਰਖ ਖੁਸ਼ ਅਰਜ਼ ਕਰੇ ਉੱਥੇ ਹੀ ਆਉਂਦੀ ਗੱਲ
2: ਚਲੋ ਖੈਰ ਸਾਡੀ ਜਾਂਦੇ ਜਾਂਦੇ ਫਿਰ ਬੇਨਤੀ ਉਹੀ ਆ ਕਿ ਐਟਲੀਸਟ ਸਾਨੂੰ ਇਹ ਪਤਾ ਹੋਵੇ ਵੀ ਸਾਡੇ ਜਿਹੜੇ ਸਰੀਰਕ ਪ੍ਰੋਬਲਮ ਆ ਸਾਨੂੰ ਕਿਉਂ ਆ ਰਹੀਆਂ ਨੇ ਸਾਡੇ 'ਚ ਚਿੜਚਿੜਾਪਨ ਕਿਉਂ ਵੱਧ ਰਿਹਾ ਵਾ ਸਾਡਾ ਧਿਆਨ ਜਿਹੜਾ ਉਹ ਟਿਕਣ ਦੀ ਬਜਾਏ ਭਟਕ ਕਿਉਂ ਰਿਹਾ ਵਾ ਜਿੱਦਾਂ ਤੁਸੀਂ ਉਮਰ ਦੀ ਉਹ ਦੱਸੀ ਸੀ ਅਤੇ ਉਹ ਉਮਰ ਜਿੱਥੇ ਹੋਰ ਸਹਿਜ ਆਉਣਾ ਚਾਹੀਦਾ ਵਾ ਉੱਥੇ ਹੋਰ ਜ਼ਿਆਦਾ ਚਿੜਚਿੜਾਪਨ ਕਿਉਂ ਆ ਰਿਹਾ ਵਾ ਸੋ ਇਹ ਸਾਰੀਆਂ ਚੀਜ਼ਾਂ ਜੇਕਰ ਨਹੀਂ ਤਾਂ ਉਹ ਇਸ ਵਜ੍ਹਾ ਦੇ ਕਰਕੇ ਆ ਰਹੀਆਂ ਨੇ ਅਤੇ ਬਾਕੀਆਂ 'ਚ ਵੀ ਇਸੇ ਕਰਕੇ ਨੇ ਬੱਚਿਆਂ 'ਚ ਵੀ ਇਹ ਗੇਮਾਂ ਕਰਕੇ ਹੀ ਨੇ ਫੋਨ ਕਰਕੇ ਹੀ ਨੇ ਸੋ ਉਹ ਤੁਸੀਂ ਵੇਖਣਾ ਵਾ ਵੀ ਕਿਵੇਂ ਆਪਾਂ ਇਹਦੇ ਉੱਤੇ ਬਥੇਰੀ ਵਾਰ ਗੱਲ ਕਰ ਚੁੱਕੇ ਹਾਂ ਅੱਜ ਵੀ ਕਰ ਚੁੱਕੇ ਹਾਂ ਵੀ ਕਿੱਦਾਂ ਇਹਨੂੰ ਮਿਨੀਮਾਈਜ਼ ਤੁਸੀਂ ਕਰਨਾ ਮਿਨੀਮਾਈਜ਼ ਮੈਨੇਜ ਸ਼ਬਦ ਤਾਂ ਇਹੋ ਰਹਿ ਗਿਆ
1: ਸਹੀ
2: ਹੈ ਨਾ ਆਹ ਛੱਡਣ ਛੁੱਡਣ ਵਾਲਾ ਤਾਂ ਕੰਮ
1: ਪੋਸੀਬਲ ਹੀ
2: ਨਹੀਂ ਆ ਤੁਹਾਨੂੰ ਇੱਕ ਉਹ ਇੱਦਾਂ ਮਹਿਸੂਸ ਕਰਾਊਗਾ ਵੀ ਜਿੱਦਾਂ ਤੁਸੀਂ ਇਸ ਦੁਨੀਆ ਦੇ ਹੀ ਨਹੀਂ
1: ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਜਦ ਕੋਈ ਗੱਲ ਕਰਦਾ ਨਾ ਉਦੋਂ ਇਹ ਨਹੀਂ ਕਿਹਾ ਜਾਂਦਾ ਵੀ ਇਹਨਾਂ ਨੂੰ ਮਿਟਾ ਦਿਓ ਖਤਮ ਕਰ ਦਿਓ ਉਦੋਂ ਕਹਿੰਦਾ ਭਾਈ ਇਹਨਾਂ 'ਤੇ ਕਾਬੂ ਕਰੋ ਇਹਨਾਂ ਨੂੰ ਘਟਾਓ ਇਹਨਾਂ ਦਾ ਆਪਣੇ ਦਿਮਾਗ 'ਤੇ ਅਸਰ ਹੋਣ ਦੀ ਬਜਾਏ ਆਪਣਾ ਅਸਰ ਇਹਨਾਂ 'ਤੇ ਰੱਖੋ
2: ਇਹ ਹੁਣ ਉਦਾਂ ਦੀ ਚੀਜ਼ ਹੋ ਗਈ
1: ਇਹ ਹੁਣ ਛੇਵੀਂ ਇਹ ਲਿਖ ਲਿਆ ਕਰੀ
2: ਇਹ ਹੁਣ ਨਾਲ
1: ਕਾਮ ਕ੍ਰੋਧ ਲੋਭ ਮੋਹ ਹੰਕਾਰ ਅਤੇ ਸਮਾਰਟਫੋਨ
2: ਇਹ ਤੁਸੀਂ ਲਿਖ ਲਓ ਨਾਲ ਧੰਨਵਾਦ ਅਤੇ ਬਾਕੀ ਇਹ ਵੀ ਜੇ ਕਿਤੇ ਜਿੱਦਣ ਤੁਹਾਨੂੰ ਕਿਤੇ ਹੋਵੇ ਸਮੱਸਿਆ ਧੋਣ ਧੋਣ ਪੀੜ ਦੀ ਅਤੇ ਉੱਦਣ ਥੋੜ੍ਹਾ ਜਿਹਾ ਮੈਨੇਜ ਕਰਨ ਦੇ ਲਈ ਤੁਸੀਂ ਇੰਨਾ ਕੁ ਜ਼ਰੂਰ ਸੋਚ ਲਿਓ ਵੀ ਇਹਨੂੰ ਮੈਨੇਜ ਇੱਦਾਂ ਕੀਤਾ ਜਾ ਸਕਦਾ ਵੀ ਧੋਣ ਝੁਕਾ ਕੇ ਨਾ ਵੇਖੋ ਤੁਸੀਂ ਆਪਣੇ ਆਈ ਲੈਵਲ ਦੇ ਉੱਤੇ ਜਿੱਦਾਂ ਅੱਖਾਂ ਦੇ ਹੁਣ ਜਿਹੜੇ ਸਮਝਦੇ ਨੇ ਬਜ਼ੁਰਗਾਂ ਨੂੰ ਸਟੈਂਡ ਲੈ ਦਿਉ ਜਦੋਂ ਉਹਨਾਂ ਨੇ ਵੇਖਣਾ ਉਹਨਾਂ ਨੂੰ ਕਹੋ ਵੀ ਤੁਸੀਂ ਟੇਬਲ ਦੇ ਉੱਤੇ ਬਹਿ ਕੇ ਉਸ ਲੈਵਲ ਦੇ ਉੱਤੇ ਵੇਖੋ ਬਿਸਤਰਿਆਂ ਦੇ ਉੱਤੇ ਬਹਿ ਕੇ ਜਾਂ ਸੋਫਿਆਂ ਦੇ ਉੱਤੇ ਬਹਿ ਕੇ ਧੋਣਾ ਝੁਕਾ ਕੇ ਨਾ ਵੇਖੋ ਉਹਦੇ ਨਾਲ ਤੁਹਾਡੀ ਧੋਣ ਪੀੜ ਹੁੰਦੀ ਆ ਹਾਂ ਤੁਸੀਂ ਵੇਖ ਲਓ ਪਰ ਇੱਦਾਂ ਵੇਖ ਲਓ ਸਾਹਮਣੇ ਲੈ ਆਓ ਤੁਸੀਂ ਅੱਖਾਂ ਦੇ ਆਪ ਵੀ ਕਰ ਲਓ ਅਤੇ ਉਹਨਾਂ ਨੂੰ ਵੀ ਇਹ ਚੀਜ਼ ਥੋੜ੍ਹੀ ਥੋੜ੍ਹੀ ਜਿਹੀ ਦੱਸ ਦਿਉ
1: ਨਹੀਂ ਜਾਨ ਤਾਂ ਜਹਾਨ ਆ ਜੀ ਆਪਣੇ ਆਪ ਨੂੰ ਆਪਾਂ ਸੌਖਾ ਕਰਨਾ ਪਰ ਕੋਈ ਵੀ ਬਿਮਾਰੀ ਆ ਉਹਦਾ ਹੱਲ ਤਾਂ ਹੀ ਲੱਭਿਆ ਜਾ ਸਕਦਾ ਜੇ ਉਹਦਾ ਟੈਸਟ ਕਰਾਇਆ ਹੋਵੇ ਡਾਇਗਨੋਸ ਹੋਇਆ ਹੋਵੇ ਇਸ ਲਈ ਡਾਇਗਨੋਸ ਇਹ ਹੋ ਚੁੱਕਿਆ ਸੋ ਥੋੜਾ ਜਿਹਾ ਆਪਾਂ ਆਪਣੇ ਵੱਲ ਨੂੰ ਮੁੜੀਏ ਹੁਣ, ਮੈਨੂੰ ਮੈਥੋਂ ਬਚਾਓ,
2: ਮੈਨੂੰ ਮੈਥੋਂ ਬਚਾਓ, ਵਾਹ ਗੁੱਡ ਗੁੱਡ ਗੁੱਡ, ਚਲੋ ਆਪਾਂ ਲੈਂਦੇ ਹਾਂ ਜਾਇਜ਼ ਤੇ ਵੈਰੀ ਵੈਲ ਸਮਰਾਈਜ਼ ਕਹਿੰਦੇ ਪ੍ਰੀਤ ਭਾਅ ਜੀ ਆਂਦੇ, ਰਣਜੋਤ ਭਾਅ ਜੀ ਥੈਂਕ ਯੂ ਤੁਹਾਡਾ ਜੀ ਅਤੇ ਸਿਮਰਨ ਜੀ ਅਤੇ ਓਕੇ ਕਹਿੰਦੇ ਕਿ ਮੇਰੇ ਮਾਮਾ ਕਹਿੰਦੇ ਕਹਿੰਦੇ ਹੁੰਦੇ ਆ ਕਿ ਤੁਹਾਡਾ ਘਰ ਤਾਂ ਛੋਟਾ ਜਿਹਾ ਆ, ਅਤੇ ਮੈਂ ਉਹਨਾਂ ਨੂੰ ਕਹਿੰਦੀ ਹੁੰਦੀ ਹਾਂ ਕਿ ਮੇਰੇ ਬੱਚੇ ਸਾਰੇ ਘਰ ਨੂੰ ਯੂਜ਼ ਕਰਦੇ ਆ, ਕਦੇ ਬਾਹਰ ਪਲੇ ਕਰਦੇ ਆ ਅਤੇ ਕਦੇ ਅੰਦਰ, ਅਤੇ ਮੈਂ ਕੈਮਰਾਜ਼ ਦੇ ਵਿੱਚ ਕਦੇ ਨਹੀਂ ਦੇਖਿਆ ਆਪਣੀ ਨੀਜ਼ ਨੂੰ, ਉਹਨਾਂ ਬਾਹਰ ਪਲੇ ਕਰਦੀ, ਜਦੋਂ ਘਰ ਦੇ ਘਰੇ ਉਹ ਹੁੰਦੀ ਆ ਤਾਂ ਲੌਬੀ ਦੇ ਵਿੱਚ ਹੀ ਪਲੇ ਕਰ ਰਹੀ ਹੁੰਦੀ ਆ। ਆਪਾਂ ਕਹਿੰਦੇ ਸਮਝਦੇ ਹਾਂ ਪੇਰੈਂਟਸ ਆਸਟ੍ਰੇਲੀਆ ਵਾਲੇ ਆਪਣਾ ਨਹੀਂ ਸਮਝਦੇ, ਪੇਰੈਂਟਸ ਆਸਟ੍ਰੇਲੀਆ ਵਾਲੇ ਘਰ ਨੂੰ ਉਹੀ ਤਾਂ ਆ ਜੀ, ਨਹੀਂ ਸਮਝਦੇ ਤਾਂ ਆਪਾਂ ਹੀ ਸਮਝਾਉਣਾ, ਆਪਾਂ ਹੀ ਮਹਿਸੂਸ ਕਰਵਾਉਣਾ। ਅਤੇ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਕਿ ਸਾਡੀ ਮੰਮੀ ਫੋਨ ਵੇਖਦੇ ਹੋਣ ਤਾਂ ਫੋਨ ਨਹੀਂ ਚੁੱਕਦੇ, ਅਸੀਂ ਕੈਮਰੇ ਵਿੱਚ ਵੇਖਦੇ ਹੁੰਦੇ ਹਾਂ। ਖੁਸ਼ ਰਹੋ ਜੀ, ਕਹਿੰਦੇ 110% ਐਗਰੀ ਵਿਦ ਯੂ ਕਿ ਕਈ ਵਾਰ ਪੇਰੈਂਟਸ ਜਾਣ ਬੁੱਝ ਕੇ ਚੀਜ਼ ਕਹਿੰਦੇ ਹੁੰਦੇ ਨੇ, ਪਰ ਕਹਿੰਦੇ ਨੇ ਕਿ ਭਾਅ ਜੀ ਇੱਕ ਗੱਲ ਆ ਵੀ ਆ ਕਿ ਜਿਹੜੇ ਘਰ ਕੇ ਇਹਦੇ ਚੈੱਕ ਹੁੰਦਾ ਤਾਂ ਉਸ ਘਰ ਦੇ ਵਿੱਚ ਕਦੇ ਵੀ ਸਾਰਾ ਠੀਕ ਨਹੀਂ ਹੋ ਸਕਦਾ, ਇਟ ਮੀਨਸ ਡੈਮੇਜਡ ਆਲਰੇਡੀ ਡਨ। ਉਹ ਤੁਸੀਂ ਵੇਖਣਾ ਜੀ, ਅੱਗੋਂ ਹਰ ਇੱਕ ਘਰ ਦੀ ਵੱਖਰੀ ਵੱਖਰੀ ਕਹਾਣੀ ਆ, ਤੁਸੀਂ ਆਪਣੇ ਘਰ ਦੇ ਹਿਸਾਬ ਦੇ ਨਾਲ ਵੇਖਣਾ, ਕਿਉਂਕਿ ਇੱਕ ਓਵਰਆਲ ਕੰਕਲੂਡ ਕਰਨਾ ਇਹ ਚੀਜ਼ ਨੂੰ ਬਹੁਤ ਔਖਾ ਵਾ। ਅਸੀਂ ਤਾਂ ਥੋੜ੍ਹਾ ਥੋੜ੍ਹਾ ਜਿਹਾ ਥੋੜ੍ਹੀ ਜਿਹੀ ਚੀਜ਼ ਇੱਧਰੋਂ ਥੋੜ੍ਹੀ ਇੱਧਰੋਂ ਅਸੀਂ ਸੈਂਪਲ
1: ਵੱਖਰੇ ਆ ਜੀ। ਹਾਂ ਤੁਸੀਂ ਰਿਲੇਸ਼ਨਸ਼ਿਪ ਕਿਹਦਾ ਕਿਹਦੇ ਨਾਲ ਕਿਵੇਂ ਆ, ਕਿਸ ਕਿਸਮ ਦੀ ਸਿਮੈਟਰੀ ਆ, ਕਿਸ ਕਿਸਮ ਦੇ ਡਾਇਨਾਮਿਕਸ ਨੇ, ਪਾਸਟ ਵਿੱਚ ਕਿਸ ਕਿਸਮ ਦੀਆਂ ਸਟੋਰੀਜ਼ ਬਣੀਆਂ ਹੋਈਆਂ, ਬੜਾ ਇਹ ਕਈ ਚੀਜ਼ਾਂ ਹੁੰਦੀਆਂ।
2: ਬਿਲਕੁਲ, ਤੁਸੀਂ ਹੁਣ ਇਹ ਵੀ ਨਹੀਂ ਕਹਿ ਸਕਦੇ ਵੀ ਡੈਮੇਜ ਆਲਰੇਡੀ ਡਨ, ਕਿਉਂਕਿ ਕਈਆਂ ਦਾ ਸੁਭਾਅ ਹੀ ਇੱਦਾਂ ਦਾ ਹੋਊਗਾ, ਭਾਵੇਂ ਕੁਛ ਵੀ ਨਾ ਹੋਇਆ ਹੋਵੇ, ਉਹਨਾਂ ਨੇ ਨਿੱਕੀ ਨਿੱਕੀ ਗੱਲ ਦੇ ਵਿੱਚ ਸਿਮਥੀ ਲੈਣ ਦੀ ਕੋਸ਼ਿਸ਼ ਕਰਨੀ ਕਰਨੀ, ਉਹ ਬਚਪਨ ਤੋਂ ਹੀ ਹੁੰਦੀ ਆ, ਉਹ ਬੁਢਾਪੇ ਤੱਕ ਰਹਿੰਦੀ ਹੈ। ਸਾਰਾ ਕੁਛ ਠੀਕ ਦੇ ਬਾਵਜੂਦ ਵੀ ਉਹਨਾਂ ਨੇ ਉਹ ਚੀਜ਼ ਤੁਹਾਡੇ ਕੋਲ ਲੈਣ ਦੀ, ਰਿਸੀਵ ਕਰਨ ਦੀ, ਧੱਕੇ ਦੇ ਨਾਲ ਲੈਣ ਦੀ ਕੋਸ਼ਿਸ਼ ਕਰਨੀ ਕਰਨੀ ਆ ਵੀ ਹਾਂ ਮੈਂ ਦੋ ਵਾਰੀ ਮੈਨੂੰ ਪੁੱਛੋ ਮੈਂ ਫਿਰ ਹੀ ਖਾਊਂ, ਉੱਥੇ ਤੁਹਾਨੂੰ ਉਹ ਕਰਨਾ ਹੀ ਪੈਣਾ। ਸਤਿ ਸ਼੍ਰੀ ਅਕਾਲ ਜੀ, ਜਾਣਕਾਰੀ ਜਾਣਕਾਰ ਪਰਿਵਾਰ ਆ ਕਹਿੰਦੇ ਕਿ ਸਾਡਾ ਜਿੱਥੇ ਬੱਚੀ ਨੇ ਆਪਣੀ ਦਾਦੀ ਨੂੰ ਸਿਰਫ ਇਹ ਕਿਹਾ ਕਿ ਜਦੋਂ ਤੁਸੀਂ ਚਲੇ ਗਏ ਤਾਂ ਮੇਰੀ ਨਾਨੀ ਨੇ ਆ ਜਾਣਾ ਵਾ, ਅਤੇ ਇਸ ਗੱਲ ਦਾ ਦਾਦੀ ਜੀ ਨੇ ਇੰਨਾ ਗੁੱਸਾ ਕੀਤਾ ਕਿ ਫਿਰ ਕਦੇ ਆਸਟ੍ਰੇਲੀਆ ਆਏ ਨਹੀਂ, ਅਤੇ ਇਸ ਗੱਲ ਨੂੰ 8 ਸਾਲ ਹੋ ਗਏ। ਇਹ ਨਿੱਕੀਆਂ ਨਿੱਕੀਆਂ ਚੀਜ਼
1: ਪਰ ਕਈ ਵਾਰ ਗੱਲਾਂ ਹੋਰ ਬਹੁਤ ਸੋਰੀਆਂ ਹੁੰਦੀਆਂ,
2: ਹੋਰ ਮਿਕਸ ਹੋਈਆਂ,
1: ਆਪਾਂ ਅੰਡਰਸਟੈਂਡ ਕਰਦੇ ਹਾਂ, ਬਸ ਉਹ ਆਖਰੀ ਤੁਪਕੇ ਦਾ ਨਾਂ ਲੱਗ ਜਾਂਦਾ ਵੀ ਇਹਦੇ ਕਰਕੇ ਪਤੀਲਾ ਛਲਕ ਗਿਆ।
2: ਹਾਂ ਮਿਕਸ,
1: ਉਹਦੇ 'ਚ ਪਹਿਲਾਂ ਕਾਫੀ ਕੁਛ ਪਿਆ ਹੁੰਦਾ,
2: ਪਹਿਲਾਂ ਕਾਫੀ ਹੋਇਆ। ਸੋ ਇਹੋ ਹੀ ਨਿੱਕੀਆਂ ਨਿੱਕੀਆਂ ਚੀਜ਼ਾਂ ਨੇ ਜਿਹਨਾਂ ਦਾ ਧਿਆਨ ਰੱਖਣਾ ਹੁੰਦਾ, ਖਾਸ ਤੌਰ ਦੇ ਉੱਤੇ ਆਪਾਂ ਕਹਿੰਦੇ ਹੁੰਦੇ ਹਾਂ ਵੀ ਜਦੋਂ ਬੱਚੇ ਹੁੰਦੇ ਆ, ਨਵੇਂ ਬੱਚੇ, ਯੰਗ ਪਰਿਵਾਰ ਜਿਹਨਾਂ 'ਚ ਪਹਿਲੇ, ਉਹਨਾਂ ਨੂੰ ਕੋਈ ਅਹਿਸਾਸ ਨਹੀਂ ਹੁੰਦਾ ਵੀ ਇੱਦਾਂ ਵੀ ਹੋਣਾ ਵਾ, ਉਹਨਾਂ ਦੇ ਲਈ ਤਾਂ ਮੰਮੀ ਆ ਰਹੇ ਨੇ, ਉਹਨਾਂ ਦੇ ਲਈ ਪਾਪਾ ਆ ਰਹੇ ਨੇ, ਪਰ
1: ਅਸੀਂ ਦੱਸਿਆ ਹੁੰਦਾ ਇਹ ਨਾਨੀ ਇੱਦਾਂ, ਦਾਦੀ ਇੱਦਾਂ।
2: ਬੀ ਵੈਰੀ ਕੇਅਰਫੁਲ, ਸਭ ਤੋਂ ਵੱਡਾ ਅਤੇ ਇੱਦਾਂ ਦੀਆਂ ਚੀਜ਼ਾਂ ਦਾ ਦਿਲ ਨੂੰ ਲੱਗਣੀਆਂ ਦਿਸ ਦੈਟ ਖਲਾਰੇ ਉਦੋਂ ਹੀ ਪੈਂਦੇ ਨੇ, ਉਹ ਥੋੜ੍ਹੇ ਜਿਹੇ ਜ਼ਿਆਦਾ ਕੇਅਰਫੁਲ ਰਹਿਣ, ਬਾਅਦ 'ਚ ਫਿਰ ਵਿਆਹ ਵਰਗਾ ਕੰਮ ਆ, ਬਾਅਦ 'ਚ ਫਿਰ ਸੈਟਿੰਗ ਜੀ ਹੋਈ ਜਾਂਦੀ ਹੈ। ਅਤੇ ਕਹਿੰਦੇ ਕਿ 80 ਲੱਖ ਦਾ ਹੋ ਗਿਆ ਕਿੱਲਾ, ਵਿਹੜੇ ਦੀ ਸਬਜ਼ੀ ਨੂੰ ਖਾ ਗਿਆ ਤੇਲਾ, ਤਾਰੇ ਵਾਲੀ ਗੱਡੀ ਵਿੱਚ ਬਹਿ ਕੇ ਹੁਣ ਬਾਪੂ ਵੇਖਦਾ ਸੋਸ਼ਲ ਮੀਡੀਆ ਉੱਤੇ ਰੀਲਾਂ, ਅਤੇ ਗੱਡੀ 'ਚ ਹੀ ਬਹਿ ਕੇ ਖਾਂਦਾ ਅੱਜ ਕੱਲ੍ਹ ਵੇਸਣ ਦਾ ਚੀਲਾ, ਰਹਿੰਦੀ ਪੈਲੀ ਹੁਣ ਸਾਰੀ ਦੇ ਦਿੱਤੀ ਠੇਕੇ, ਅਤੇ ਤਾਰੇ ਵਾਲੀ ਗੱਡੀ ਦੀ ਸੀਟ ਹੁਣ ਦੇਵੇ ਗਰਮ ਅਤੇ ਠੰਡੇ ਸੇਕੇ, ਕਹਿੰਦਾ ਘੁੰਮਣ ਲੰਘੇ ਸਮੇਂ ਨੂੰ ਨਾ ਪੈਣ ਨਕੇਲਾ, ਹੁਣ ਤਾਂ ਹੋ ਗਿਆ ਬੜਾ ਹੀ ਕਬੇਲਾ। ਚਲੋ ਆਪਾਂ ਇਸੇ ਦੇ ਨਾਲ ਹੀ ਇਜਾਜ਼ਤ ਲੈਂਦੇ ਹਾਂ ਜੀ, ਅਤੇ ਹੱਸਦੇ ਖੇਡਦੇ ਰਹੋ, ਤੰਦਰੁਸਤ ਰਹੋ।
1: ਹਾਂਜੀ, ਅਤੇ ਕਿਹਾ ਸੁਣਿਆ ਮਾਫ਼, ਕਿਉਂਕਿ ਸਾਤੋਂ ਸਿਆਣੀ ਉਮਰ ਦੇ ਬਜ਼ੁਰਗ ਆ, ਉਹਨਾਂ ਨੂੰ ਅਸੀਂ ਕੋਈ ਨਸੀਹਤਾਂ ਦਿੰਦੇ ਚੰਗੇ ਤਾਂ ਨਹੀਂ ਲੱਗਦੇ, ਪਰ ਇਹ ਜੋ ਗੱਲਬਾਤ ਆ ਇਹ ਸਾਡੇ ਫਿਕਰ 'ਚੋਂ ਨਿਕਲੀ ਆ, ਅਸੀਂ ਤੁਹਾਡੇ ਧੀ ਪੁੱਤ ਹੈ ਨਾ, ਇਹ ਸਾਰੇ ਤੁਹਾਡਾ ਫਿਕਰ ਕਰਦੇ ਆ, ਇਸ ਲਈ ਇਸ ਟੌਪਿਕ ਨੂੰ ਅਸੀਂ ਇਹਦਾ ਜ਼ਿਕਰ ਅਤੇ ਫਿਕਰ ਕਰਨਾ ਜ਼ਰੂਰੀ ਸਮਝਿਆ
2: ਜੀ। ਬਿਲਕੁਲ, ਇਹ ਕੋਈ ਉਹ ਨਸੀਹਤ ਨਹੀਂ, ਇਹ ਸਿਰਫ ਜਾਣਕਾਰੀ ਆ ਜੋ ਆਸ ਪਾਸ ਤੋਂ ਹੋ ਰਹੀ ਆ, ਵਾਪਰ ਰਹੀ ਆ, ਬਹੁਤ ਵਾਰੀ ਤੁਸੀਂ ਵੀ ਸੁਣੀ ਹੋਊਗੀ, ਅਤੇ ਉਸੇ ਨੂੰ ਆਪਾਂ ਇੱਕ ਦੂਸਰੇ ਨਾਲ ਸਾਂਝੀ ਕਰ ਰਹੇ ਹਾਂ, ਸਾਰੇ ਇੱਕੋ ਹੀ ਬੇੜੀ ਦੇ ਵਿੱਚ ਸਵਾਰ ਨੇ। ਅਤੇ ਧੰਨਵਾਦ ਤੁਹਾਡਾ ਰਕੇਸ਼ ਜੀ, ਬਹੁਤ ਸ਼ੁਕਰੀਆ। ਹਰਚੰਦ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਜਤਿੰਦਰ ਸਿੰਘ ਕਲਕਾਲੋ ਤੋਂ, ਮਨਦੀਪ ਜੀ, ਬਲਜੀਤ ਫਰਵਾਲੀ ਜੀ ਸਤਿ ਸ਼੍ਰੀ ਅਕਾਲ, ਅਤੇ ਨਵਪ੍ਰੀਤ ਜੀ, ਰਿਚਰਡ ਜੀ ਧੰਨਵਾਦ, ਸ਼ੁਕਰੀਆ ਜੀ, ਮਿਹਰਬਾਨੀ। ਤੇ ਹੁਣ ਆਪਾਂ ਜੀ ਗੁਰਸੇਵਕ ਸਿੰਘ ਸਿੱਧੂ ਜੀ ਤੇ ਕਹਿੰਦੇ ਨੇ ਕਿ ਬਾਪੂ ਬੱਚੇ ਬੇਬੇ ਸਾਤੇ ਹੋ ਗਏ ਫੋਨ ਦੇ ਆਦੀ ਤੇ ਜਦੋਂ ਮਿਲਿਆ ਫੋਨ ਮਨੁੱਖ ਨੂੰ ਉਦੋਂ ਹੀ ਮਿਲੀ ਆਜ਼ਾਦੀ ਆਈਫੋਨ ਜਦ ਫੜਿਆ ਹੱਥ ਵਿੱਚ ਟੌਰ ਬੜੀ ਹੈ ਬਣਦੀ ਫੋਨ ਵੀ ਬੜਾ ਕਪੱਤਾ ਯਾਰੋ ਪੜ ਲੈਂਦਾ ਗੱਲ ਮੰਨਦੀ ਜੀ ਤੇ ਇਹਨਾਂ ਕਹਿੰਦੇ ਹੋਏ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ ਹੱਸਦੇ ਖੇਡਦੇ ਰਹੋ ਤੰਦਰੁਸਤ ਰਹੋ ਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM
4: ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨਸ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ ਜੋ ਸਟੱਡੀ ਵੀਜ਼ਾ ਸਕਿਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596 ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ ਤੁਹਾਡਾ ਕੋਈ ਹੱਲ ਕਰੀਏ ਸੋਨਾ ਚਾਹੀਦਾ
5: ਭਰੋਸਾ ਚਾਹੀਦਾ
4: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493536042
6: ਜਦੋਂ ਤੁਹਾਡੇ ਲਈ ਜਾਂ ਤੁਹਾਡੇ ਕਿਸੇ ਪਿਆਰੇ ਲਈ ਸਹੀ ਹੋਮ ਕੇਅਰ ਪ੍ਰੋਵਾਈਡਰ ਚੁਣਨ ਦਾ ਸਮਾਂ ਆਉਂਦਾ ਹੈ ਤਾਂ ਮਾਈ ਕੇਅਰ ਦੇ ਸਾਡੇ ਕੇਅਰਸ ਮੈਲਬਨ ਅਤੇ ਇਸ ਤੋਂ ਬਾਹਰ ਵੀ ਤੁਹਾਡੀ ਮਦਦ ਲਈ ਤਿਆਰ ਹਨ ਅਸੀਂ ਬਜ਼ੁਰਗ ਆਸਟ੍ਰੇਲੀਆ ਲੋਕਾਂ ਨੂੰ ਨਿੱਜੀ ਦੇਖਭਾਲ ਯੋਜਨਾਵਾਂ ਉਹਨਾਂ ਦੀ ਭਾਸ਼ਾ ਬੋਲਣ ਵਾਲੇ ਕੇਅਰਸ ਅਤੇ ਸਮਰਪਿਤ ਦੇਖਭਾਲ ਸਾਥੀ ਨਾਲ ਘਰ ਵਿੱਚ ਹੀ ਰਹਿਣ ਵਿੱਚ ਮਦਦ ਕਰਦੇ ਹਾਂ 1-800-642-273 ਤੇ ਫੋਨ ਕਰੋ ਜਾਂ ਮਾਈ ਕੇਅਰ ਹੋਮ ਕੇਅਰ ਲਿਖ ਕੇ ਖੋਜੋ ਇਹ ਹੈ MICAR।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਐਮ ਦੋਸਤੋ, ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ। ਆਪਾਂ ਇੱਕ ਸਿਲਸਿਲਾ ਤੁਹਾਡੇ ਨਾਲ ਸ਼ੁਰੂ ਕੀਤਾ ਹੈ ਕਿ ਤੁਹਾਨੂੰ ਆਪਾਂ ਅਕਾਊਂਟਿੰਗ ਦੇ ਬਾਰੇ, ਤੁਹਾਡੇ ਹਿਸਾਬ ਕਿਤਾਬ ਦੇ ਬਾਰੇ, ਤੁਹਾਡੇ ਕਾਰੋਬਾਰਾਂ ਦੇ ਬਾਰੇ ਆਪਾਂ ਥੋੜ੍ਹੀ ਜਿਹੀ ਜਾਣਕਾਰੀ ਦੇਣੀ ਹੈ, ਅਤੇ ਉਹਦੇ ਲਈ ਆਪਾਂ ਸਪੈਸ਼ਲਿਸਟ ਪਿਛਲੀ ਵਾਰੀ ਸੱਦੇ ਸੀ। ਇਸ ਵਾਰੀ ਫਿਰ ਆਪਾਂ ਇਹਨਾਂ ਦੇ ਕੋਲੋਂ ਟਾਈਮ ਲਿਆ, ਕਿਉਂਕਿ ਪਿਛਲੇ ਪ੍ਰੋਗਰਾਮ ਦੇ ਵਿੱਚ ਤੁਸੀਂ ਬਹੁਤ ਸੋਹਣੀ ਫੀਡਬੈਕ ਦਿੱਤੀ, ਅਤੇ ਇਸ ਵਾਰੀ ਫਿਰ ਦੁਬਾਰਾ ਤੋਂ ਕੁਲਪ੍ਰੀਤ ਜੀ ਸਾਡੇ ਕੋਲ ਨੇ, ਪ੍ਰੋਫੈਸ਼ਨਲ ਅਕਾਊਂਟੈਂਟ ਨੇ ਅਤੇ ਆਪਣੇ ਭਾਈਚਾਰੇ ਦੀ ਲੰਮੇ ਸਮੇਂ ਤੋਂ ਮਦਦ ਕਰ ਰਹੇ ਨੇ। ਆਓ ਉਸੇ ਸਿਲਸਿਲੇ ਨੂੰ ਆਪਾਂ ਅੱਗੇ ਤੋਰਦੇ ਹਾਂ। ਭਾਈ ਸਤਿ ਸ਼੍ਰੀ ਅਕਾਲ ਜੀ। ਆਇਆਂ
1: ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ।
0: ਹੋਰ ਠੀਕ ਠਾਕ ਹੋ?
1: ਹਾਂਜੀ ਬਹੁਤ ਵਧੀਆ।
0: ਪਿਛਲੇ ਪ੍ਰੋਗਰਾਮ ਦੀ ਕੋਈ ਫੀਡਬੈਕ ਤੁਹਾਨੂੰ ਆਈ ਹੋਵੇ?
1: ਫੀਡਬੈਕ ਜੀ ਮੇਰੇ ਖਿਆਲ ਨਾਲ ਤਾਂ ਕਾਫੀ ਸਕਸੈਸਫੁਲ ਰਿਹਾ, ਕਾਫੀ ਕੋਸ਼ਿਸ਼ ਕੀਤੀ ਸੀ ਇਨਫੋਰਮੇਸ਼ਨ ਸ਼ੇਅਰ ਕਰਨ ਦੀ, ਤੇ ਕਾਫੀ ਪੋਜ਼ਿਟਿਵ ਫੀਡਬੈਕ ਆਈ ਮੈਨੂੰ।
0: ਗੁੱਡ। ਸੋ ਇਹ ਜਦੋਂ ਫੀਡਬੈਕ ਦਿੰਦੇ ਆ ਨਾ ਸਾਡੇ ਸਰੋਤੇ ਜਾਂ ਦਰਸ਼ਕ, ਤੇ ਫਿਰ ਉਹ ਬੰਦਾ ਹੋਰ ਐਨਰਜੀ ਲੈ ਕੇ ਆਉਂਦਾ। ਸੋ ਆਪਾਂ ਪਿਛਲੀ ਵਾਰੀ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਇੱਕ ਸਟੇਜ ਤੱਕ ਕਰਕੇ ਆਪਾਂ ਅਪਡੇਟਸ ਸਾਂਝੀਆਂ ਕੀਤੀਆਂ ਵੀ ਕੀ ਕੀ ਹੁਣ ਚੱਲ ਰਿਹਾ, ਕੀ ਕੀ ਅੱਗੇ ਚੱਲ ਕੇ ਚੇਂਜ ਹੋਣੇ ਨੇ, ਕਿਹੜੇ ਕਿਹੜੇ ਫਾਇਦੇ, ਕੀ ਕੀ ਆਪਾਂ ਨੂੰ ਪ੍ਰੋ ਕੌਨਸ ਨੇ। ਅੱਜ ਮੇਰਾ ਇਰਾਦਾ ਹੈ ਕਿ ਆਪਾਂ ਸੁਪਰ ਐਨੋਵੇਸ਼ਨ 'ਤੇ ਗੱਲ ਕਰੀਏ, ਕਿਉਂਕਿ ਸੁਪਰ ਐਨੋਵੇਸ਼ਨ ਦਾ ਕਾਫੀ ਜ਼ਿਆਦਾ ਰੌਲਾ ਪੈ ਰਿਹਾ। ਖਾਸ ਤੌਰ ਦੇ ਉੱਤੇ ਮੈਂ ਵੇਖਦਾ ਵੀ ਕੋਵਿਡ ਦੇ ਦਿਨਾਂ ਤੋਂ ਲੈ ਕੇ ਜਿਨ੍ਹਾਂ ਨੂੰ ਨਹੀਂ ਵੀ ਪਤਾ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਸੁਪਰ ਐਨੋਵੇਸ਼ਨ ਹੁੰਦਾ ਵਾ ਕੋਈ। ਮੈਂ ਇੰਡੀਆ ਵੀ ਰਿਲਾਈਜ਼ ਕੀਤਾ ਵੀ ਉੱਥੋਂ ਤੱਕ ਵੀ ਪਤਾ ਲੱਗਾ ਵੀ ਸੁਪਰ ਸੁਪਰ ਜੀ ਹੁੰਦੀ ਆ ਕੋਈ ਤੁਹਾਡੇ, ਹੈ ਨਾ, ਅਤੇ ਉੱਥੋਂ ਤੱਕ ਵੀ ਗੱਲਾਂ ਬਾਤਾਂ ਪਹੁੰਚ ਗਈਆਂ। ਅੱਜ ਆਪਾਂ ਸੁਪਰ ਐਨੋਵੇਸ਼ਨ ਦੇ ਬਾਰੇ ਤੁਹਾਡੇ ਕੋਲੋਂ ਜਾਣਕਾਰੀ ਲੈਣੀ ਚਾਹਾਂਗੇ। ਸਭ ਤੋਂ ਪਹਿਲਾ ਸਵਾਲ ਹੀ ਮੇਰਾ ਆ ਕਿ ਸੁਪਰ ਐਨੋਵੇਸ਼ਨ ਹੈ ਕੀ? ਜੇ ਆਪਾਂ ਸਾਦੇ ਸ਼ਬਦਾਂ 'ਚ, ਮੰਨ ਲਓ ਆਸਟ੍ਰੇਲੀਆ ਤੋਂ ਬਾਹਰ ਬੈਠਾ ਕੋਈ ਇੰਡੀਆ ਅਮਰੀਕਾ ਕਿਤੇ ਦੂਰ ਬੈਠਾ ਬੰਦਾ ਸੁਣ ਰਿਹਾ, ਅਤੇ ਉਹਨੂੰ ਆਪਾਂ ਕੀ ਦੱਸਾਂਗੇ ਹੈ ਕੀ ਆ ਇਹ
1: ਸੁਪਰ ਐਨੋਵੇਸ਼ਨ? ਨੂੰ ਅਗਰ ਮੈਂ ਸਿੰਪਲ ਟਰਮਸ ਦੇ ਵਿੱਚ ਕਹਾਂ ਤਾਂ ਇਹ ਗੌਰਮੈਂਟ ਵੱਲੋਂ ਲਗਾ ਲਓ ਕਿ ਇੱਕ ਚਲਾਈ ਹੋਈ ਸਕੀਮ ਸੀ, ਜਿਹਦੇ ਵਿੱਚ ਜਿਹਦਾ ਮੇਨ ਜੋ ਮੁੱਖ ਕਾਰਨ ਜੋ ਸੀਗਾ ਉਹ ਤੁਹਾਡੀ ਰਿਟਾਇਰਮੈਂਟ ਦੇ ਲਈ ਸੇਵਿੰਗ ਜਿਹਨੂੰ ਅਸੀਂ ਕਹਿ ਸਕਦੇ ਹਾਂ ਉਹ ਕਰਨਾ ਸੀਗਾ, ਅਤੇ ਜਿਹਦੇ ਵਿੱਚ ਉਹਨਾਂ ਨੇ ਇਹ ਮੇਕ ਸ਼ੋਰ ਕੀਤਾ ਕਿ ਜੇ ਤੁਸੀਂ ਜੋਬ ਕਰਦੇ ਹੋ ਤਾਂ ਤੁਹਾਡਾ ਇੰਪਲੋਇਰ ਕੁਛ ਫਿਕਸਡ ਪਰਸੈਂਟੇਜ ਸਾਈਡ 'ਤੇ ਕਰੇ ਜਿਹੜੀ ਕਿ ਤੁਹਾਨੂੰ ਬੁਢਾਪੇ ਦੇ ਵਿੱਚ ਜਾ ਕੇ ਤੁਹਾਡੇ ਕੰਮ ਆਏਗੀ।
0: ਓਕੇ,
1: ਹਾਂਜੀ। ਸੋ ਇੱਕ ਲਗਾ ਲਓ ਕਿ ਤੁਹਾਡੀ ਸੇਵਿੰਗ ਹੈ ਜਿਹਨੂੰ ਅਸੀਂ ਜ਼ਿਆਦਾਤਰ ਲੋਕ ਦੇਖਦੇ ਵੀ ਨਹੀਂ ਹੈ, ਬਟ ਉਹਨੂੰ ਦੇਖਣਾ ਚਾਹੀਦਾ ਜਿਹੜਾ ਅਸੀਂ ਅੱਜ ਡਿਸਕਸ ਕਰਾਂਗੇ ਕਿ ਉਹਦੇ ਵਿੱਚ ਕੀ
0: ਕਰਨਾ ਚਾਹੀਦਾ। ਬਿਲਕੁਲ। ਅੱਛਾ, ਇਹ ਸੋਰਟ ਆਫ ਜਿੱਦਾਂ ਆਪਣਾ ਇੰਡੀਆ ਦੇ ਵਿੱਚ ਉਹ ਕਹਿ ਦਿੰਦੇ ਬੰਦਾ ਰਿਟਾਇਰ ਹੋਇਆ ਯਾਰ ਉਹਨੂੰ TADA ਮਿਲਿਆ, ਇਹ ਉਸ ਕੈਟੇਗਰੀ 'ਚ ਉਹ ਤੋਂ ਵੱਖਰਾ ਕੀ ਇਹਦਾ
1: ਕੰਸੈਪਟ? ਤਾਂ ਵੈਸੇ ਸਿਮਿਲਰ ਹੀ ਆ, ਪਰ ਇਹਦੇ ਵਿੱਚ ਮੇਨ ਇਹੀ ਹੈ ਕਿ ਇਹ ਤੁਹਾਡਾ ਆਪਣਾ ਪੈਸਾ, ਤੁਸੀਂ ਜੋਬ ਕੀਤੀ, ਤੁਸੀਂ ਹਾਰਡ ਵਰਕ ਕੀਤਾ ਅਤੇ ਤੁਹਾਡੇ ਇੰਪਲੋਇਰ ਨੇ ਲਗਾ ਲਓ ਕਿ ਤੁਹਾਡੀ ਜੋ ਸੈਲਰੀ ਪੈਕੇਜ ਰੱਖਿਆ ਉਹਦਾ ਇੱਕ ਫਿਕਸ ਪਰਸੈਂਟੇਜ ਤੁਹਾਡੇ ਫੰਡ ਦੇ ਵਿੱਚ ਜਮ੍ਹਾਂ ਕਰਨਾ, ਜਿਹੜਾ ਕਿ ਹੌਲੀ ਹੌਲੀ ਵੱਧਦਾ ਵੱਧਦਾ ਉਹ ਇਨਫ ਇਕੱਠਾ ਹੋ ਜਾਂਦਾ ਤੁਹਾਡਾ
0: ਬੁਢਾਪੇ
1: ਕੀ ਬੁਢਾਪੇ ਤੱਕ,
0: ਰਿਟਾਇਰਮੈਂਟ ਤੱਕ,
1: ਅਤੇ ਕਿ ਅਗਰ ਤੁਸੀਂ ਸਹੀ ਢੰਗ ਨਾਲ ਉਹਨੂੰ ਮੈਨੇਜ ਕਰਦੇ ਹਾਂ, ਕਈ ਲੋਕ ਗਲਤੀਆਂ ਵੀ ਕਰਦੇ ਨੇ ਉਹ ਅਸੀਂ ਅੱਜ ਡਿਸਕਸ ਕਰਾਂਗੇ, ਪਰ ਜੇ ਤੁਸੀਂ ਉਹਨੂੰ ਸਹੀ ਢੰਗ ਨਾਲ ਮੈਨੇਜ ਕਰਦੇ ਹਾਂ ਅਤੇ ਰਿਟਾਇਰਮੈਂਟ ਦੇ ਵਿੱਚ ਉਹ ਤੁਹਾਡਾ ਇੱਕ ਬਿਗੈਸਟ ਐਸੈਟ ਬਣ ਕੇ ਨਿਕਲਦਾ
0: ਜੀ,
1: ਅਤੇ
0: ਤੁਹਾਡੇ ਕੰਮ ਆ ਜਾਂਦਾ, ਬੱਚਿਆਂ ਦੇ ਕੰਮ ਆ ਜਾਂਦਾ, ਤੁਹਾਡੇ ਬੁੱਢੇ ਬਾਰੇ ਤੁਹਾਡੇ ਆਪਣੇ ਕੰਮ ਆ ਜਾਂਦਾ। ਸੋ ਅੱਜ ਦੋਸਤੋ ਆਪਾਂ ਸੁਪਰ ਐਨੋਵੇਸ਼ਨ ਦੇ ਬਾਰੇ ਹੀ ਗੱਲਾਂ ਬਾਤਾਂ ਸਾਰੀਆਂ ਕਰਾਂਗੇ, ਕੀ ਫਾਇਦੇ, ਕੀ ਨੁਕਸਾਨ, ਕੀ ਲੋਕ ਗਲਤੀਆਂ ਕਰਦੇ ਨੇ ਇਹਦੇ ਵਿੱਚ, ਕਿਹੜੀਆਂ ਚੀਜ਼ਾਂ ਸਾਨੂੰ ਸਮਾਂ ਰਹਿੰਦਿਆਂ ਕਰ ਲੈਣੀਆਂ ਚਾਹੀਦੀਆਂ, ਅਤੇ ਹੋਰ ਬਹੁਤ ਸਾਰੇ ਸਵਾਲ ਜਿਹੜੇ ਤੁਹਾਡੇ ਮਨਾਂ ਦੇ ਨੇ ਉਹ ਅੱਜ ਆਪਾਂ ਇਹਨਾਂ ਦੇ ਸਾਹਮਣੇ ਰੱਖਾਂਗੇ। ਅੱਛਾ, ਇੱਕ ਚੀਜ਼ ਫਿਰ ਇਹ ਆ ਜਾਂਦੀ ਆ ਵੀ ਹੁਣ ਇਸ ਟਾਈਮ ਦੇ ਉੱਤੇ ਸੁਪਰ ਐਨੋਵੇਸ਼ਨ ਕਿੰਨੇ ਪਰਸੈਂਟ ਆ ਅਤੇ ਕੌਣ ਕੌਣ ਸੁਪਰ ਐਨੋਵੇਸ਼ਨ ਲੈਂਦਾ?
1: ਕਰੰਟਲੀ ਆਸਟ੍ਰੇਲੀਆ ਦੇ ਵਿੱਚ 12% ਸੁਪਰ ਐਨੋਵੇਸ਼ਨ ਹੈਗਾ ਰੇਟ, ਜਿਹੜਾ ਇੰਪਲੋਇਰ ਨੇ ਇੱਕ ਕੰਪਲਸਰੀ ਕੰਟਰੀਬਿਊਸ਼ਨ ਹੈ,
0: ਘੱਟ ਤੋਂ ਘੱਟ
1: 12% ਦੇਣਾ ਹੁੰਦਾ। ਕਈ ਇੰਪਲੋਇਰਸ ਵੱਧ ਵੀ ਔਫਰ ਕਰਦੇ ਨੇ, ਜਿਵੇਂ ਲਾ ਲਓ ਕਿ ਇੱਕ ਇਨਸੈਂਟਿਵ ਵੀ ਆ
0: ਜੀ,
1: ਬਟ ਫਿਕਸ ਜੋ ਇੱਕ ਕੰਪਲਸਰੀ ਕੰਟਰੀਬਿਊਸ਼ਨ ਹੈ ਉਹ 12% ਆ, ਜਿਹੜਾ ਕਿ ਇੰਪਲੋਇਰ ਨੇ ਆਪਣੇ ਇੰਪਲੋਈਜ਼ ਨੂੰ, ਇਹ ਨਹੀਂ ਮੈਟਰ ਕਰਦਾ ਕਿ ਪਾਰਟ ਟਾਈਮ ਹੈ ਫੁੱਲ ਟਾਈਮ ਕੰਮ ਕਰ ਰਿਹਾ, ਉਹਦੀ ਸੈਲਰੀ 'ਤੇ ਦੇਣਾ। ਈਵਨ ਕੈਜੂਅਲ ਵਰਕਰਸ ਨੂੰ ਵੀ ਮਿਲਦਾ ਆ ਸੁਪਰ।
0: ਅੱਛਾ, ਪਹਿਲੀਆਂ ਦੇ ਵਿੱਚ ਹੁੰਦਾ ਹੀ ਕਿ ਇੱਕ ਸਰਟਨ ਅਮਾਊਂਟ ਆਫ ਪੇ ਅਤੇ ਉਹਦੇ ਉੱਤੇ ਸੁਪਰ ਐਨੂਏਸ਼ਨ ਨਹੀਂ ਦੇਣਾ ਪੈਂਦਾ, ਮੇਰੇ ਕੋਲ ਉਹ ਵੀ ਹੁਣ ਖਤਮ ਹੋ ਗਿਆ।
1: ਹਾਂਜੀ, ਉਹ ਖਤਮ ਹੋ ਗਿਆ। ਪਹਿਲਾਂ ਹੁੰਦਾ ਸੀ $450 ਤੋਂ ਅਗਰ ਵੱਧ ਹੋਵੇ ਪੇ ਤੁਹਾਡੀ
0: ਜੀ,
1: ਅਤੇ ਫੇਰ ਹੀ ਸੁਪਰ
0: ਹੁਣ ਪੱਕਾ ਭਾਵੇਂ ਤੁਹਾਡੀ $2 ਪੇ ਆ ਉਹਦਾ ਵੀ ਸੁਪਰ ਜਾਣੇ ਜਾਣਾ।
1: ਹਾਂਜੀ।
0: ਅੱਛਾ, ਇਹ ਹਰ ਇੱਕ ਨੂੰ ਮਿਲਦਾ ਜਿਹੜਾ ਵੀ ਕੋਈ ਕੰਮ ਆਸਟ੍ਰੇਲੀਆ ਦੇ ਵਿੱਚ ਕਰ ਰਿਹਾ ਵਾ?
1: ਇੰਪਲੋਈਜ਼ ਨੂੰ ਮਿਲਦਾ ਹੈ, ਇੰਪਲੋਇਰ ਵੱਲੋਂ ਜੋ ਕੰਪਲਸਰੀ ਆ, ਕੈਜੂਅਲ, ਪਾਰਟ ਟਾਈਮ, ਫੁੱਲ ਟਾਈਮ। ਈਵਨ ਕਿ ਅਗਰ ਕੋਈ ਬੰਦਾ ABN ਤੇ ਵੀ ਕੰਮ ਕਰ ਰਿਹਾ, ਉਹਦੇ ਵਿੱਚ ਵੀ ਕਈ ਕੇਸਿਸ ਦੇ ਵਿੱਚ ਅਗਰ ਡਿਪੈਂਡ ਕਰਦਾ ਕਿ ਅਗਰ ਉਹ ਬੰਦਾ ਲੇਬਰ ਸਰਵਿਸ ਜਸਟ ਪ੍ਰੋਵਾਈਡ ਕਰ ਰਿਹਾ ਹੈ ਕਿ ਉਹਨੂੰ ਤੁਸੀਂ ਭਾਵੇਂ ਪੇਪਰਾਂ ਦੇ ਵਿੱਚ ਐਜ਼ ਏ ਕੰਟਰੈਕਟਰ ਸ਼ੋਅ ਕਰ ਰਹੇ ਹੋ, ਬਟ ਉਹਦਾ ਮੇਨ ਰੋਲ ਜੋ ਹੈ ਉਹ ਲਾ ਲਓ ਕਿ ਇੱਕ ਡੀਮਡ ਇੰਪਲੋਈ ਹੀ ਹੈ, ਤੁਹਾਡੀਆਂ ਇੰਸਟਰਕਸ਼ਨਸ ਦੇ ਅੰਡਰ ਹੀ ਕੰਮ ਕਰ ਰਿਹਾ, ਅਤੇ ਉਹਦਾ ਵੀ ਸੁਪਰ ਐਨੂਏਸ਼ਨ ਦੇਣਾ ਕੰਪਲਸਰੀ ਆ।
0: ਓਕੇ, ਸੋ ਇਹਦੇ ਵਿੱਚ ਮੈਂ ਸੁਣਿਆ ਵੀ ਕੁਛ ਇੱਕ ਸੂਰਤਾਂ ਦੇ ਵਿੱਚ ਤੁਸੀਂ ਆਪ ਵੀ ਆਪਣੇ ਲਈ ਕੰਟਰੀਬਿਊਟ ਕਰ ਸਕਦੇ ਹੋ। ਮੰਨ ਲਓ ਫੋਰ ਐਗਜ਼ਾਮਪਲ, ਇੱਕ ਤਾਂ ਚੀਜ਼ ਇਹ ਹੈਗੀ ਆ ਕਿ ਜੇ ਤੁਹਾਨੂੰ ਤੁਹਾਡਾ ਇੰਪਲੋਇਰ ਦੇ ਰਿਹਾ ਸੁਪਰ ਐਨੂਏਸ਼ਨ, ਅਤੇ ਤੁਸੀਂ ਆਪਣੇ ਪੱਲਿਓਂ ਵੀ ਥੋੜ੍ਹਾ ਜਿਹਾ ਵੱਧ ਸ਼ਾਇਦ ਆਪੇ ਆਪਣੇ ਅਕਾਊਂਟ 'ਚ ਪਾ ਸਕਦੇ ਹੋ, ਜਾਂ ਤੁਹਾਡਾ ਇੰਪਲੋਇਰ ਵੀ ਜਿੱਦਾਂ ਤੁਸੀਂ ਦੱਸਿਆ ਵੀ ਉਹ ਜਿੱਦਾਂ ਦੀ ਵੀ ਸੈਟਲਮੈਂਟ ਕੋਈ ਹੋਈ ਹੁੰਦੀ ਆ ਜੋਬ ਦੀ, ਉਹ ਤੁਹਾਨੂੰ ਵੱਧ ਪਾ ਦਿੰਦਾ। ਅੱਛਾ, ਜੇ ਕੋਈ ਬੰਦਾ ਆਪਣੇ ਲਈ ਆਪੇ ਹੀ ਕੰਮ ਕਰ ਰਿਹਾ, ਮੰਨ ਲਓ ਬਿਜ਼ਨਸ ਕਰ ਰਿਹਾ ਵਾ, ਆਪਣਾ ਹੀ ਛੋਟਾ ਜਿਹਾ ਕੋਈ ਉਹਦਾ ਕੰਮ ਆ, ਅਤੇ ਕੀ ਉਹ ਆਪੇ ਵੀ ਆਪਣੇ ਲਈ ਪਾ ਸਕਦਾ ਸੁਪਰ ਐਨੂਏਸ਼ਨ?
1: ਹਾਂਜੀ, ਸੁਪਰ ਐਨੂਏਸ਼ਨ ਤੁਸੀਂ ਪਾ ਸਕਦੇ ਹਾਂ। ਹੁਣ ਡਿਪੈਂਡ ਕਰਦਾ ਕਿ ਤੁਸੀਂ ਕਿਵੇਂ ਆਪਣੇ ਸਟਰਕਚਰ ਕੀਤਾ ਬਿਜ਼ਨਸ ਨੂੰ। ਅਗਰ ਤੁਸੀਂ ਐਜ਼ ਏ ਸੋਲ ਟ੍ਰੇਡਰ ਕੰਮ ਕਰ ਰਹੇ ਹੋ, ਅਤੇ ਉਸ ਕੇਸ ਦੇ ਵਿੱਚ ਕੰਪਲਸਰੀ ਨਹੀਂ ਹੈ ਕਿ ਤੁਸੀਂ ਸੁਪਰ ਦੇ ਵਿੱਚ ਕੰਟਰੀਬਿਊਸ਼ਨ ਪਾਉਣਾ। ਤੁਸੀਂ ਉਹਨੂੰ ਸੁਪਰ ਦੇ ਵਿੱਚ ਕੰਟਰੀਬਿਊਸ਼ਨ ਪਾਉਣ ਦੇ ਆਪਣੇ ਫਾਇਦੇ ਨੇ ਕਿ ਤੁਸੀਂ ਟੈਕਸ ਬਚਾ ਸਕਦੇ ਹਾਂ, ਉਸ ਵੇ ਨਾਲ ਤੁਸੀਂ ਪਾ ਸਕਦੇ ਹਾਂ। ਬਟ ਅਗਰ ਤੁਸੀਂ ਆਪਣਾ ਲੈਟਸ ਸੇ ਤੁਸੀਂ ਕੰਪਨੀ ਸਟਰਕਚਰ ਦੇ ਅੰਡਰ ਤੁਸੀਂ ਆਪਣਾ ਬਿਜ਼ਨਸ ਕਰ ਰਹੇ ਹੋ, ਤੁਸੀਂ ਐਜ਼ ਏ ਡਾਇਰੈਕਟਰ ਆਪਣੀ ਸੈਲਰੀ ਲੈ ਰਹੇ ਹੋ ਕੰਪਨੀ ਤੋਂ, ਉਸ ਕੇਸ ਦੇ ਵਿੱਚ ਸੁਪਰ ਐਨੂਏਸ਼ਨ ਕੰਪਲਸਰੀ ਹੈ ਡਾਇਰੈਕਟਰ ਸੈਲਰੀ ਦੇ ਉੱਤੇ ਵੀ, ਕਿ ਤੁਸੀਂ ਫਿਕਸਡ, ਕਿਉਂਕਿ ਕੰਪਨੀ ਦੇ ਲਈ ਤੁਸੀਂ ਇੰਪਲੋਈ ਹੋ, ਭਾਵੇਂ ਤੁਹਾਡੀ ਆਪਣੀ ਕੰਪਨੀ ਆ,
0: ਓਕੇ,
1: ਉਹ ਸੈਪਰੇਟ ਲੀਗਲ ਐਂਟੀਟੀ ਆ। ਕੰਪਨੀ ਤੋਂ ਅਗਰ ਤੁਸੀਂ ਸੈਲਰੀ ਲੈ ਰਹੇ ਹੋ ਤੇ 12% ਸੁਪਰ ਤੁਹਾਨੂੰ ਉਹਦੀ ਦੇਣੀ ਪਏਗੀ, ਪਰ ਉਹਦਾ ਇਹ ਹੈ ਕਿ ਕੰਪਨੀ ਦੇ ਵਿੱਚ ਉਹ ਐਜ਼ ਏ ਐਕਸਪੈਂਸ ਕਲੇਮ ਹੋ ਜਾਂਦਾ, ਸੋ ਤੁਹਾਡਾ ਉੱਥੋਂ ਫਾਇਦਾ ਹੋ ਜਾਂਦਾ, ਪਰ ਕੰਪਲਸਰੀ ਆ, ਸੋ ਕਰਨੀ ਪੈਂਦੀ ਆ।
0: ਅੱਛਾ, ਕਈ ਲੋਕਾਂ ਨੂੰ ਇੱਥੇ ਕੰਫਿਊਜ਼ਨ ਹੁੰਦੀ ਆ ਵੀ ਮੇਰਾ ਆਪਣਾ ਕੰਮ ਆ, ਮੈਂ ਚਲੋ ਕਿਹੜੀ ਕਿਸੇ ਨੇ ਸ਼ਿਕਾਇਤ ਕਰਨੀ ਆ, ਮੈਂ ਆਪੇ ਆਪਣਾ ਲਿਆ ਜਾਂ ਨਹੀਂ ਲਿਆ ਸੁਪਰ ਐਨੂਏਸ਼ਨ, ਉਹਦੇ ਨਾਲ ਕੀ ਫਰਕ ਪੈਂਦਾ, ਉਹਦੇ 'ਤੇ ਕੀ ਓਬਲੀਗੇਸ਼ਨਸ ਨੇ?
1: ਦੇਖੋ, ਅੱਜ ਦੇ ਸਮੇਂ ਦੇ ਵਿੱਚ ਬਹੁਤ ਹਾਰਡ ਹੈ ਕਿ ਤੁਸੀਂ ਉਹਨੂੰ ATO ਤੋਂ ਹਾਈਡ ਕਰ ਸਕੋ। ਕਾਰਨ ਹੈ ਕਿ ਹੁਣ ਸਿੰਗਲ ਟੱਚ ਪੇਰੋਲ ਕੰਪਲਸਰੀ ਹੈ ਡਾਇਰੈਕਟਰ ਦੇ ਲਈ ਵੀ। ਜਿਵੇਂ ਜਿਵੇਂ ਤੁਸੀਂ ਆਪਣੇ ਆਪ ਨੂੰ ਸੈਲਰੀ ਪਾਉਂਦੇ ਹੋ, ਉਹਦੀ ਨਾਲ ਦੀ ਨਾਲ ਪੇ ਸਲਿੱਪ ATO ਨੂੰ ਵੀ ਰਿਪੋਰਟ ਕਰਦੇ ਹੋ, ਉਹਦੇ ਵਿੱਚ ਸੁਪਰ ਦਾ ਅਮਾਊਂਟ ਵੀ ਜਾਂਦਾ ਹੈ ਕਿ ਕਿੰਨਾ ਅਮਾਊਂਟ ਤੁਸੀਂ ਸੈਲਰੀ ਦੇ ਉੱਤੇ ਸੁਪਰ ਕੀਤਾ। ATO ਟਾਈਮ ਟੂ ਟਾਈਮ ਆਡਿਟ ਕਰਦਾ ਰਹਿੰਦਾ ਹੈ, ਅੱਜ ਕੱਲ੍ਹ ਤਾਂ ਕੁਛ ਜ਼ਿਆਦਾ ਹੀ ਹੋ ਰਹੇ ਨੇ ਸੁਪਰ ਦੇ ਆਡਿਟਸ, ਸੋ ਜਿਹਦੇ ਵਿੱਚ ਉਹ ਦੇਖਦੇ ਨੇ ਕਿ ਜਿੰਨਾ ਤੁਸੀਂ ਕੰਟਰੀਬਿਊਸ਼ਨ ਸੁਪਰ ਦਾ ਰਿਪੋਰਟ ਕੀਤਾ ਆਪਣੀ ਸਿੰਗਲ ਟੱਚ ਪੇਰੋਲ ਦੇ ਵਿੱਚ, ਕੀ ਤੁਸੀਂ ਆਪਣੇ ਫੰਡ ਦੇ ਵਿੱਚ ਉਹਨਾਂ ਕੰਟਰੀਬਿਊਟ ਕੀਤਾ, ਸੋ ਉਹ ਤੁਸੀਂ ਅਗਰ ਨਹੀਂ ਕੀਤਾ ਤਾਂ ATO ਤੁਹਾਨੂੰ ਕਦੀ ਵੀ, ਈਵਨ ਪਿਛਲੇ ਸਾਲਾਂ ਦਾ ਵੀ ਕਈ ਵਾਰੀ ਅਸੀਂ ਦੇਖਿਆ ਕਿ ਈਵਨ 3-4 ਸਾਲ ਪੁਰਾਣਾ ਵੀ ਆਡਿਟ ਕੱਢ ਲੈਂਦੇ ਆ।
0: ਅੱਛਾ,
1: ਕਿ ਜਿਹਦੇ ਵਿੱਚ ਅਗਰ ਤੁਸੀਂ ਸੁਪਰ ਕੰਟਰੀਬਿਊਸ਼ਨ ਨਹੀਂ ਕੀਤਾ ਹੋਇਆ ਤਾਂ ਤੁਹਾਨੂੰ ਫਿਰ ਜੁਰਮਾਨਾ ਵੀ ਭਰਨਾ ਪੈਂਦਾ, ਉਹਦੇ 'ਤੇ ਇੰਟਰਸਟ ਵੀ ਪੇ ਕਰਨਾ ਪੈਂਦਾ, ਅਤੇ ਫਿਰ ਉਹ ਭਰਨਾ ਪੈਂਦਾ।
0: ਓਕੇ, ਅਤੇ ਇਹਦਾ ਜਿੱਦਾਂ ਮੈਂ ਫਿਰ ਪਹਿਲੇ ਕੁਐਸਚਨ 'ਤੇ ਆਉਣਾ, ਜਿੱਦਾਂ ਮੰਨ ਲਓ ਇੱਕ ਬੰਦੇ ਦੀ ਕੋਈ ਵੈਸੇ ਲੀਗਲੀ ਉੱਦਾਂ ਕੋਈ ਓਬਲੀਗੇਸ਼ਨ ਨਹੀਂ ਗੀ ਕਿ ਉਹ ਸੁਪਰ ਐਨੂਏਸ਼ਨ ਉਹਨੇ ਆਪਣੇ ਅਕਾਊਂਟ ਦੇ ਵਿੱਚ ਪਾਉਣਾ, ਪਰ ਫਿਰ ਵੀ ਜਾਂ ਫਿਰ ਜਾਂ ਮੰਨ ਲਓ ਵੱਧ ਪਾਉਣਾ ਚਾਹ ਰਿਹਾ ਵਾ ਕਿ ਇੰਨਾ ਕੁ ਮਿਲਦਾ ਮੈਂ ਹੋਰ ਵੱਧ ਪਾ ਲਾਂ, ਉਹਦੇ ਫਾਇਦੇ ਕੀ ਨੇ?
1: ਦੇਖੋ, ਸੁਪਰ ਐਨੂਏਸ਼ਨ ਦੇ ਮੇਨ ਫਾਇਦਾ ਇਹ ਹੈ ਕਿ ਤੁਸੀਂ ਟੈਕਸ ਬਚਾ ਸਕਦੇ ਹੋ ਉਹਦੇ ਨਾਲ।
0: ਕਿਵੇਂ? ਮਤਲਬ ਥੋੜ੍ਹਾ ਜਿਹਾ
1: ਅਗਰ ਮੈਂ ਐਗਜ਼ਾਮਪਲ ਦੇਵਾਂ ਕਿ ਅਗਰ ਤੁਸੀਂ ਐਜ਼ ਏ ਇੰਪਲੋਈ ਜੋਬ ਕਰ ਰਹੇ ਹੋ ਕਿਤੇ, ਇੰਪਲੋਇਰ ਨੇ ਤੁਹਾਡੇ 12% ਸੁਪਰ ਪਾਉਣੀ ਆ, ਅਗਰ ਤੁਸੀਂ ਸੈਲਰੀ ਸੈਕਰੀਫਾਈਸ, ਇੱਕ ਹੁੰਦਾ ਕਿ ਜੇ ਤੁਸੀਂ ਆਪਣੇ ਇੰਪਲੋਇਰ ਨੂੰ ਕਹਿੰਦੇ ਕਿ ਮੇਰਾ ਥੋੜ੍ਹਾ ਪਾਰਟ ਸੈਲਰੀ ਦਾ ਕੱਟ ਕੇ ਮੇਰੇ ਸੁਪਰ ਦੇ ਵਿੱਚ ਕੰਟਰੀਬਿਊਸ਼ਨ ਕਰ ਦੇ, ਉਹਦੇ ਨਾਲ ਕੀ ਹੁੰਦਾ ਕਿ ਤੁਹਾਡੀ ਜਿਹੜੀ ਗਰੋਸ ਇਨਕਮ ਹੈ ਉਹ ਘੱਟ ਜਾਂਦੀ ਆ, ਅਤੇ ਤੁਸੀਂ ਉਹਦੇ ਨਾਲ ਟੈਕਸ ਸੇਵ ਕਰਦੇ ਹਾਂ। ਸੋ ਅਗਰ ਤੁਹਾਡੀ ਲੈਟਸ ਏ ਤੁਸੀਂ 80,000 ਜਾਂ 90,000 ਪੈਕੇਜ 'ਤੇ ਹੈਗੇ ਆ, ਡੈਟ ਮੀਨਸ ਕਿ ਤੁਹਾਡਾ ਮਾਰਜਨਲ ਟੈਕਸ ਰੇਟ 30% ਆ, ਅਤੇ ਪਲੱਸ ਮੈਡੀਕੇਅਰ ਲਈ ਵੀ 2% ਤੁਸੀਂ ਭਰਦੇ ਆ। ਸੋ ਅਗਰ ਤੁਸੀਂ ਐਕਸਟਰਾ 10,000 ਕੰਟਰੀਬਿਊਸ਼ਨ ਕੀਤਾ ਤਾਂ ਤੁਸੀਂ 32% ਤੁਹਾਨੂੰ ਉਹਦਾ ਫਾਇਦਾ ਹੁੰਦਾ।
0: ਓਕੇ,
1: ਜਿਹੜਾ ਕਿ ਲਗਾ ਲਓ ਕਿ ਤੁਹਾਡਾ ਸਾਲ ਦਾ ਟੈਕਸ ਤੁਹਾਨੂੰ ਇਨ ਹੈਂਡ ਬਚਦਾ। ਬਟ ਇੱਕ ਚੀਜ਼ ਮੈਂ ਕਲੀਅਰ ਕਰਦਾ ਕਿ ਜਿਹੜਾ ਵੀ ਤੁਸੀਂ ਕੰਟਰੀਬਿਊਸ਼ਨ ਕਰਦੇ ਹਾਂ ਸੁਪਰ ਦੇ ਵਿੱਚ, ਈਵਨ ਤੁਹਾਡਾ ਇੰਪਲੋਇਰ ਵੀ ਜੋ ਕੰਟਰੀਬਿਊਸ਼ਨ ਕਰਦਾ, ਸੁਪਰ ਦੇ ਵਿੱਚ 15% ਟੈਕਸ ਉਹਦੇ 'ਤੇ ਲੱਗਦਾ। ਸੋ ਤੁਹਾਡੀ ਨੈੱਟ ਸੇਵਿੰਗ ਜਿਹੜੀ ਆ ਉਹ ਡਿਫਰੈਂਸ ਜੋ ਹੈਗਾ ਤੁਹਾਡੇ ਮਾਰਜਨਲ ਟੈਕਸ ਰੇਟ ਦਾ -15% ਉਹ ਤੁਹਾਡੀ ਨੈੱਟ ਸੇਵਿੰਗ ਹੈ। ਬਟ ਸਟਿਲ ਉਹਦੇ ਨਾਲ ਤੁਹਾਡਾ ਅਗਰ ਤੁਸੀਂ ਉਹਨੂੰ ਲਗਾ ਲਓ ਕਿ ਇੱਕ ਹੈਬਿਟ ਬਣਾ ਲੈਂਦੇ ਹਾਂ ਕਿ ਥੋੜ੍ਹਾ ਥੋੜ੍ਹਾ ਪੈਸਾ ਤੁਸੀਂ ਸਾਈਡ 'ਤੇ ਕਰਦੇ ਜਾਂਦੇ ਆ, ਉਹਦੇ ਨਾਲ ਤੁਹਾਡਾ ਸੇਵਿੰਗ ਵੀ ਹੁੰਦੀ ਰਹਿੰਦੀ ਆ, ਉਹ ਪੈਸਾ ਤੁਹਾਡਾ ਇਨਵੈਸਟ ਵੀ ਹੁੰਦਾ, ਅਤੇ ਤੁਹਾਡਾ ਜਿਹੜਾ ਟੈਕਸ ਇੱਕ ਵਾਰੀ ਚਲਾ ਗਿਆ ਉਹ ਵਾਪਸ ਨਹੀਂ ਆਉਣਾ, ਇੱਥੇ ਤੁਹਾਡਾ ਟੈਕਸ ਬਚ ਰਿਹਾ ਹਰ ਸਾਲ ਸੁਪਰ ਦੇ ਵਿੱਚ ਕੰਟਰੀਬਿਊਸ਼ਨ ਕਰਨ ਨਾਲ। ਸੋ ਉਹ ਤੁਹਾਨੂੰ ਜ਼ਰੂਰ ਕਰਨਾ ਚਾਹੀਦਾ ਮੇਰੇ ਹਿਸਾਬ ਨਾਲ।
0: ਓਕੇ, ਇਹ ਤਾਂ ਹੋ ਗਿਆ ਇੱਕ ਸਿਨੈਰੀਓ ਕਿ ਮੰਨ ਲਓ ਮੈਂ ਆਪਣੇ ਇੰਪਲੋਇਰ ਨੂੰ ਕਹਿਤਾ ਵੀ ਆਹ ਇਹ ਤੋਂ ਪੈਸੇ ਜੇ ਟੱਪਦੇ ਆ ਫੋਰ ਐਗਜ਼ਾਮਪਲ, ਅਤੇ ਮੇਰਾ ਟੈਕਸ ਵੱਧ ਜਾਂਦਾ, ਤੂੰ ਇਹ ਮੇਰਾ ਸੁਪਰ ਦੇ ਵਿੱਚ ਪਾ ਦੇ ਅਤੇ ਉੱਥੇ ਮੇਰਾ ਟੈਕਸ ਉਸ ਹਿਸਾਬ ਦੇ ਨਾਲ ਸੇਵ ਹੋ ਗਿਆ। ਪਰ ਜੇਕਰ ਮੰਨ ਲਓ ਇੰਪਲੋਇਰ ਤੁਹਾਡੇ ਪਾ ਦਿੰਦਾ ਵਾ ਖਾਤੇ ਦੇ ਵਿੱਚ, ਉਹ ਇੱਦਾਂ ਦੀ ਸੈਟਲਮੈਂਟ ਦੇ ਉੱਤੇ ਨਹੀਂ ਮੰਨਦਾ, ਵੈਸੇ ਤਾਂ ਚਲੋ ਮੰਨ ਜੂਗਾ, ਉਹਨੂੰ ਕੋਈ ਪ੍ਰੋਬਲਮ ਨਹੀਂ ਆ। ਪਰ ਜੇ ਮੰਨ ਲਓ ਤੁਸੀਂ ਜਾਂ ਆਪ ਹੀ ਤੁਸੀਂ ਮੈਨੇਜ ਕਰ ਰਹੇ ਹੋ ਆਪਣਾ ਖਾਤਾ, ਅਤੇ ਆਪਣੇ ਤੌਰ ਦੇ ਉੱਤੇ ਜੇ ਤੁਸੀਂ ਆਈ ਪੇ ਦੇ ਵਿੱਚੋਂ ਜੇ ਤੁਸੀਂ ਸੁਪਰ ਐਨੁਏਸ਼ਨ ਪਾਉਂਦੇ ਹੋ, ਕਿ ਫਿਰ ਵੀ ਉਹ 'ਚ ਟੈਕਸ ਬੈਨੀਫਿਟ ਹੁੰਦੇ ਨੇ?
1: ਹਾਂਜੀ, ਸੋ ਇਹਨੂੰ ਅਸੀਂ ਕਹਿੰਦੇ ਹਾਂ ਆਫਟਰ ਟੈਕਸ ਕੰਟਰੀਬਿਊਸ਼ਨ। ਸੋ ਲੈਟ ਸੇ ਤੁਸੀਂ ਇੰਪਲੋਇਰ ਦੇ ਨਾਲ ਕੋਈ ਅਰੇਂਜਮੈਂਟ ਨਹੀਂ ਕੀਤੀ ਹੋਈ, ਤੁਸੀਂ ਜੋ ਵੀ ਤੁਹਾਡੀ ਇਨ ਹੈਂਡ ਸੈਲਰੀ ਆ ਰਹੀ ਹੈ ਉਹਦੇ ਵਿੱਚੋਂ ਅਗਰ ਤੁਸੀਂ ਸੁਪਰ ਦੇ ਵਿੱਚ ਕੰਟਰੀਬਿਊਸ਼ਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਹ ਕਰ ਸਕਦੇ ਹੋ। ਉਹ ਤੁਸੀਂ ਇੱਕ ਲਗਾ ਲਓ ਕਿ ਪੂਰਾ ਸਾਲ ਦੇ ਵਿੱਚ ਥੋੜ੍ਹਾ ਥੋੜ੍ਹਾ ਕਰਕੇ ਵੀ ਕਰ ਸਕਦੇ ਹੋ, ਜਾਂ ਫਿਰ ਸਾਲ ਦੇ ਐਂਡ 'ਤੇ ਇਕੱਠਾ ਵੀ ਪਾ ਸਕਦੇ ਹੋ। ਕੰਡੀਸ਼ਨ ਇਹ ਹੈ ਕਿ 30 ਜੂਨ ਤੋਂ ਪਹਿਲਾਂ ਉਹ ਫੰਡਸ ਨੂੰ ਰਿਸੀਵ ਹੋ ਜਾਣੇ ਚਾਹੀਦੇ ਆ, ਅਤੇ ਅਗਰ ਤੁਸੀਂ ਉਹ ਕੀਤਾ ਔਰ ਤੁਹਾਨੂੰ ਇੱਕ ਫੋਰਮ ਸੁਪਰ ਫੰਡ ਨੂੰ ਭੇਜਣਾ ਹੁੰਦਾ, ਨੋਟਿਸ ਆਫ ਇੰਟੈਂਟ ਟੂ ਕਲੇਮ, ਜਿਹਦੇ ਵਿੱਚ ਤੁਸੀਂ ਫੰਡ ਆਪਣੇ ਫੰਡਸ ਨੂੰ ਨੋਟੀਫਾਈ ਕਰਨਾ ਕਿ ਇੰਨਾ ਮੈਂ ਕੰਟਰੀਬਿਊਸ਼ਨ ਟੋਟਲ ਕੰਟਰੀਬਿਊਟ ਕੀਤਾ ਆ ਅਤੇ ਜਿਹਦੀ ਮੈਂ ਡਿਡਕਸ਼ਨ ਕਲੇਮ ਕਰਨੀ ਆ। ਉਹ ਫਿਰ ATO ਨੂੰ ਨੋਟੀਫਾਈ ਕਰ ਦਿੰਦੇ ਆ ਕਿ ਇੰਨਾ ਕੰਟਰੀਬਿਊਸ਼ਨ ਆਇਆ, ਅਤੇ ਉਹ ਤੁਸੀਂ ਆਪਣੀ ਟੈਕਸ ਰਿਟਰਨ ਦੇ ਵਿੱਚ ਐਜ਼ ਏ ਡਿਡਕਸ਼ਨ ਕਲੇਮ ਕਰ ਸਕਦੇ ਹਾਂ। ਪਰ ਇਹਦੇ ਵਿੱਚ ਇੱਕ ਚੀਜ਼ ਕਲੀਅਰ ਕਰਦਾ ਕਿ ਜਿਹੜਾ ਕੰਸੈਸ਼ਨਲ ਕੰਟਰੀਬਿਊਸ਼ਨ ਹੈਗਾ, ਇਹਨੂੰ ਕੰਸੈਸ਼ਨਲ ਕੰਟਰੀਬਿਊਸ਼ਨ ਕਹਿੰਦੇ ਆ, ਜਿਹਦੀ ਤੁਸੀਂ ਡਿਡਕਸ਼ਨ ਕਲੇਮ ਕਰਨੀ ਆ, ਇਹਦੀ ਲਿਮਿਟ ਹੁੰਦੀ ਹੈ ਸਾਲ ਦੀ। ਕਰੰਟਲੀ ਜਿਵੇਂ $30,000 ਲਿਮਿਟ ਹੈ ਇਹਦੀ,
0: ਸਾਲ ਤੋਂ ਵੱਧ ਨਹੀਂ ਕਰ ਸਕਦੇ,
1: ਮਤਲਬ ਕੰਸੈਸ਼ਨਲ ਕੰਟਰੀਬਿਊਸ਼ਨ ਦੀ ਲਿਮਿਟ ਆ ਉਹ, ਜਿਹਦੇ 30,000 ਜਿਹੜਾ ਇੰਕਲੂਡਿੰਗ ਇੰਪਲੋਇਰ ਕੰਟਰੀਬਿਊਸ਼ਨ।
0: ਓਕੇ, ਅੱਛਾ, ਜਿਹੜਾ ਉਹਨੇ ਕੀਤਾ ਉਹ ਪਾ ਕੇ 30 ਹੋਣਾ ਚਾਹੀਦਾ,
1: 30,000 ਟੋਟਲ ਹੈ। ਬਟ ਇਹਦੇ ਵਿੱਚ ਇੱਕ ਚੀਜ਼ ਹੋਰ ਹੈ, ਸੋਰੀ, ਕਿ ਅਗਰ ਤੁਸੀਂ ਵੱਧ ਕਰਨਾ ਚਾਹੁੰਦੇ ਆ, ਦੇਰ ਇਜ਼ ਏ ਆਪਸ਼ਨ ਕਿ ਤੁਸੀਂ ਆਪਣਾ ਪਿਛਲੇ 5 ਸਾਲਾਂ ਦਾ ਜੋ ਅਨਯੂਜ਼ਡ ਅਮਾਊਂਟ ਆ ਉਹ ਵੀ ਤੁਸੀਂ ਲੰਬ ਸਮੇਂ ਕਰ ਸਕਦੇ ਹੋ ਕੰਟਰੀਬਿਊਸ਼ਨ।
0: ਓਕੇ, ਅੱਛਾ, ਉਹ ਵੀ ਤੁਸੀਂ ਵਿੱਚ ਐਡ ਹੋਣਾ,
1: ਹਾਂਜੀ, ਕਰਕੇ
0: ਉਹ ਸਾਲਾਂ ਨੂੰ ਯੂਟੀਲਾਈਜ਼ ਕਰ ਸਕਦੇ।
1: ਹਾਂਜੀ, ਪਰ ਇਹਦੇ ਵਿੱਚ ਇਹ ਵੀ ਤੁਸੀਂ ਦੇਖਣਾ ਹੋਏਗਾ ਕਿ ਤੁਹਾਡੀ ਬਚਤ ਕਿੰਨੀ ਹੋ ਰਹੀ ਹੈ, ਕਿ ਜ਼ਿਆਦਾ ਫਾਇਦਾ ਇਹਦਾ ਉਦੋਂ ਹੁੰਦਾ ਕਿ ਜਦੋਂ ਲੈਟਸ ਸੇ ਤੁਹਾਡੀ ਕਿਸੇ ਸਾਲ ਤੁਸੀਂ ਪ੍ਰੋਪਰਟੀ ਸੈੱਲ ਕੀਤੀ, ਜ਼ਿਆਦਾ ਇਨਕਮ ਹੋ ਰਹੀ ਹੈ ਅਤੇ ਤੁਸੀਂ ਟੈਕਸ ਬਚਾਉਣਾ ਚਾਹੁੰਦੇ ਹਾਂ, ਫਿਰ ਤੁਹਾਡੇ ਕੋਲ ਇੱਕ ਆਪਸ਼ਨ ਹੈ ਕਿ ਤੁਸੀਂ ਇਹਨੂੰ ਆਪਣੀ ਇਨਕਮ ਦੇ ਹਿਸਾਬ ਨਾਲ ਆਈਡੀਆ ਲਗਾ ਸਕਦੇ ਹਾਂ ਕਿ ਕਿੰਨਾ ਕੰਟਰੀਬਿਊਸ਼ਨ ਕਰਨਾ ਚਾਹੀਦਾ ਤੁਹਾਨੂੰ, ਕਿੰਨਾ ਤੁਹਾਨੂੰ ਨੈੱਟ ਕੈਪੀਟਲ ਗੇਨ ਹੋ ਰਿਹਾ ਫੋਰ ਐਗਜ਼ਾਮਪਲ ਪ੍ਰੋਪਰਟੀ ਤੋਂ ਜਾਂ ਕੋਈ ਹੋਰ ਇਨਵੈਸਟਮੈਂਟ ਇਨਕਮ ਆ ਗਈ ਆ, ਅਤੇ ਤੁਸੀਂ ਵੱਧ ਕਰਨ ਦੀ ਵੀ ਆਪਸ਼ਨ ਹੁੰਦੀ ਤੁਹਾਡੇ ਕੋਲ,
0: ਉਹਨੂੰ ਮੈਨੇਜ ਤੁਸੀਂ ਕਰ ਸਕਦੇ ਹੋ।
1: ਹਾਂਜੀ,
0: ਠੀਕ ਹੈ। ਅੱਛਾ, ਆਪਣੇ ਲੋਕਾਂ ਨੂੰ ਕਿੰਨੀ ਕੁ ਅਵੇਅਰਨੈਸ ਹੈ ਸੁਪਰ ਐਨੁਏਸ਼ਨ ਦੇ ਬਾਰੇ? ਜੇ ਮੰਨ ਲਓ ਫੋਰ ਐਗਜ਼ਾਮਪਲ ਮੈਂ ਤੁਹਾਡੇ ਤਜਰਬੇ ਤੋਂ ਪੁੱਛਾਂ ਵੀ ਤੁਸੀਂ ਰੈਂਡਮਲੀ ਜਦੋਂ ਲੋਕਾਂ ਨੂੰ ਪੁੱਛਦੇ ਹੋ, ਕਿੰਨਿਆਂ ਕੁ ਨੂੰ ਇਸ ਚੀਜ਼ ਦਾ ਪਤਾ ਹੁੰਦਾ ਵੀ ਉਹਨਾਂ ਦਾ ਕਿੰਨਾ ਕੁ ਸੁਪਰ ਐਨੁਏਸ਼ਨ?
1: ਅਗਰ ਮੈਂ ਸੱਚ ਕਹਾਂ ਤਾਂ ਜ਼ਿਆਦਾਤਰ ਲੋਕਾਂ ਨੂੰ ਨਹੀਂ ਪਤਾ ਹੁੰਦਾ ਸੁਪਰ ਐਨੁਏਸ਼ਨ ਫੰਡ ਦੇ ਵਿੱਚ,
0: ਨਹੀਂ ਪਤਾ ਹੁੰਦਾ ਕਿ ਪਤਾ ਹੀ ਨਹੀਂ ਹੁੰਦਾ।
1: ਥੋੜ੍ਹੀ ਇਨਫੋਰਮੇਸ਼ਨ ਹੁੰਦੀ ਉਹਨਾਂ ਨੂੰ, ਇਹ ਪਤਾ ਹੁੰਦਾ ਕਿ ਕੋਈ ਸੁਪਰ ਐਨੁਏਸ਼ਨ ਹੈ ਜੋ ਮੇਰਾ ਇੰਪਲੋਇਰ ਕੁਛ ਮੈਨੂੰ ਪੇ ਕਰ ਰਿਹਾ। ਬਟ ਜ਼ਿਆਦਾਤਰ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹਨਾਂ ਦਾ ਫੰਡ ਦਾ ਬੈਲੈਂਸ ਕੀ ਹੈ ਇਸ ਵਕਤ ਦਾ। ਜ਼ਿਆਦਾ ਉਹਨਾਂ ਦਾ ਧਿਆਨ ਹੁੰਦਾ ਕਿ ਕਿਹੜੇ ਫੰਡ ਦੇ ਵਿੱਚ ਉਹਨਾਂ ਦੇ ਪੈਸੇ ਇਨਵੈਸਟ ਹੋਏ ਨੇ। ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਦੱਸਿਆ ਕਿ ਕੋਵਿਡ ਦੇ ਟਾਈਮ 'ਤੇ ਥੋੜ੍ਹੀ ਨੌਲੇਜ ਆਈ ਸੀ ਸੁਪਰ ਐਨੁਏਸ਼ਨ ਦੀ, ਜਦੋਂ ਲੋਕਾਂ ਨੇ ਆਪਣੇ ਬੈਲੈਂਸ ਦੇਖਣੇ ਸ਼ੁਰੂ ਕੀਤੇ, ਜਦੋਂ ਆਪਸ਼ਨ ਸੀਗੀ ਕਿ ਤੁਸੀਂ ਥੋੜ੍ਹਾ ਘਟਾ ਸਕਦੇ ਸੀ, ਪਰ ਉਸ ਤੋਂ ਪਹਿਲਾਂ ਤਾਂ ਬਹੁਤ ਘੱਟ ਨੌਲੇਜ ਸੀ ਸੁਪਰ ਐਨੁਏਸ਼ਨ ਬਾਰੇ। ਹੁਣ ਵੀ ਸਿਰਫ ਪਤਾ ਲੋਕਾਂ ਨੂੰ, ਪਰ ਕੋਈ ਇੰਨਾ ਜ਼ਿਆਦਾ ਧਿਆਨ ਨਹੀਂ ਦਿੰਦਾ ਆਪਣੇ ਸੁਪਰ ਫੰਡ ਦੇ ਉੱਤੇ, ਉਹਨੂੰ ਐਕਟਿਵਲੀ ਮੈਨੇਜ ਨਹੀਂ ਕਰਦੇ। ਸਿਰਫ ਇਹ ਪਤਾ ਹੈ ਕਿ ਸੁਪਰ ਫੰਡ
0: ਇੱਦਾਂ ਦੀ ਕੋਈ ਚੀਜ਼ ਹੈਗੀ ਆ।
1: ਹਾਂਜੀ,
0: ਸੋ ਜਿਹੜਾ ਇੰਪਲੋਇਰ ਆ ਉਹਨੂੰ ਵੀ ਬੋਝ ਲੱਗਦਾ ਵੀ ਮੈਂ ਇੰਨੇ ਪੈਸੇ ਦੇਣੇ ਆਏ ਐਵੇਂ ਵਾਧੂ ਦੇ ਆ, ਅਤੇ ਜਦੋਂ ਤੁਸੀਂ ਲੈਣ ਵਾਲੇ ਹੋ ਤੁਹਾਨੂੰ ਲੱਗਦਾ ਵੀ ਇਹ ਸਾਰੇ ਕਿਤੇ ਮੈਨੂੰ ਮਿਲ ਜਾਣ ਇਕੱਠੇ ਤਾਂ ਜ਼ਿਆਦਾ ਬਿਹਤਰ ਹੈ, ਇਹ ਐਵੇਂ ਉੱਧਰ ਵਿੱਚ ਕੱਟੀ ਕਟਾਈ ਜਾਂਦੇ ਆ। ਸੋ ਇਹਨੂੰ ਇਹਨੂੰ ਆਪਾਂ ਵਾਜਬ ਤਰੀਕੇ ਦੇ ਨਾਲ ਜੇ ਆਪਾਂ ਸਮਝਾਉਣਾ ਹੋਵੇ ਸਾਰਿਆਂ ਨੂੰ ਵੀ ਕੀ ਇਹਦਾ ਫਾਇਦਾ ਕੀ ਨੁਕਸਾਨ ਆ, ਇਹ ਜਿਹੜਾ ਕੰਟਰੀਬਿਊਸ਼ਨ ਹੋ ਰਿਹਾ ਵਾ ਇਹ ਕਿੱਦਾਂ ਜਾ ਕੇ ਅਤੇ ਕਦੋਂ ਕੁ ਜਾ ਕੇ ਫਾਇਦਾ ਦਿੰਦਾ?
1: ਦੇਖੋ, ਸੁਪਰ ਐਨੁਏਸ਼ਨ ਲਗਾ ਲਓ ਕਿ ਅਗਰ ਮੈਂ ਕਹਾਂ ਕਿ ਪ੍ਰੋਪਰਟੀ ਤੋਂ ਬਾਅਦ ਤੁਹਾਡਾ ਬਿਗੇਸਟ ਐਸੈਟ ਸੁਪਰਐਨੂਏਸ਼ਨ ਹੈ। ਕਈ ਵਾਰੀ ਤੁਹਾਨੂੰ ਖੁਦ ਨਹੀਂ ਅੰਦਾਜ਼ਾ ਹੁੰਦਾ ਕਿ ਤੁਹਾਡਾ ਸੁਪਰ ਦੇ ਵਿੱਚ ਕਿੰਨਾ ਪੈਸਾ, ਔਰ ਉਨੀ ਅਗਰ ਤੁਸੀਂ ਸਹੀ ਤਰ੍ਹਾਂ ਮੈਨੇਜ ਕਰੋ ਤਾਂ ਤੁਸੀਂ ਕਾਫੀ ਫਾਸਟ ਉਹਨੂੰ ਗਰੋ ਵੀ ਕਰ ਸਕਦੇ ਹੋ,
0: ਪੈਸੇ ਹੋ ਸਕਦੇ ਹੋ,
1: ਅਮੀਰ ਹੋ ਸਕਦੇ।
0: ਕੋਵਿਡ 'ਚ ਬਾਂਹ ਫੜੀ ਹੈ ਸੁਪਰ ਨੇ ਬੜਿਆ।
1: ਹਾਂਜੀ ਬਿਲਕੁਲ, ਪਰ ਉਦੋਂ ਥੋੜ੍ਹਾ ਮਿਸਯੂਜ਼ ਵੀ ਹੋਇਆ ਕਿ ਲੋਕਾਂ ਨੇ ਜਿਨ੍ਹਾਂ ਨੂੰ ਨਹੀਂ ਵੀ ਲੋੜ ਸੀ ਉਹਨਾਂ ਨੇ ਕਢਵਾ ਲਿਆ, ਔਰ ਜਿਹੜਾ ਗੌਰਮੈਂਟ ਨੇ ਬਾਅਦ ਵਿੱਚ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਵਾਪਸ ਪਾਉਣਾ ਚਾਹੀਦਾ ਹੈ।
0: ਸਾਰਿਆਂ ਨੂੰ ਵਾਪਸ ਪਾਉਣਾ ਪਿਆ ਭਲਾ?
1: ਕਾਫੀ ਹੱਦ ਤੱਕ ਲੋਕਾਂ ਨੂੰ ATO ਨੇ ਅਪਰੋਚ ਕੀਤਾ ਸੀ ਜਿਨ੍ਹਾਂ ਨੇ ਗਲਤ ਤਰੀਕੇ ਨਾਲ ਉਦੋਂ ਕਰ ਲਏ ਸੀ ਵਿਡਰੋਲਸ, ਬਟ ਐਨੀਵੇਜ਼ ਉਹ ਇੱਕ ਪਾਸਟ ਸੀਗਾ ਜੋ। ਬਟ ਉਸ ਤਰ੍ਹਾਂ ਸੁਪਰਐਨੂਏਸ਼ਨ ਇੱਕ ਲਗਾ ਲਓ ਕਿ ਇਹਨੂੰ ਤੁਸੀਂ ਐਵੇਂ ਨਾ ਸੋਚੋ ਕਿ ਇਹ ਇੱਕ ਸੈਪਰੇਟ ਕੋਈ ਚੀਜ਼ ਆ, ਦੇਖਾਂਗੇ ਜਦੋਂ ਟਾਈਮ ਆਏਗਾ ਰਿਟਾਇਰਮੈਂਟ 'ਤੇ ਦੇਖਾਂਗੇ ਕੀ ਹੈ ਇਹਦੀ ਸਿਚੁਏਸ਼ਨ। ਤੁਸੀਂ ਉਹਨੂੰ ਐਕਟਿਵਲੀ ਮੈਨੇਜ ਕਰੋ, ਤੁਹਾਡਾ ਪੈਸਾ ਆ, ਜਿਵੇਂ ਆਪਣੇ ਕਹਿੰਦੇ ਸੀ ਬਜ਼ੁਰਗ ਕਿ ਥੋੜ੍ਹਾ ਪੈਸਾ ਸਾਈਡ 'ਤੇ ਰੱਖੋ ਜਿਹੜਾ ਤੁਹਾਡੇ ਬੁਢਾਪੇ 'ਚ ਕੰਮ ਆਵੇ। ਇਹਨੂੰ ਤੁਸੀਂ ਉਹੀ ਚੀਜ਼ ਲਗਾਓ ਕਿ ਇਹ ਤੁਹਾਡੇ
0: ਕੰਮ ਆਉਣ
1: ਵਾਲੀ ਚੀਜ਼। ਹਾਂਜੀ ਬਿਲਕੁਲ।
0: ਅੱਛਾ ਇਹਦੇ 'ਚ ਕੋਈ ਇੱਦਾਂ ਦੀ ਵੀ ਕਈ ਲੋਕਾਂ ਦੇ ਵਿੱਚ ਹੈਗੀ ਆ ਇਨਫੋਰਮੇਸ਼ਨ ਜਾਂ ਟਰੈਵਲ ਕਰਦੀਆਂ ਨੇ ਵੀ ਗੋਸਿਪਸ, ਪਤਾ ਨਹੀਂ ਹੁਣ ਗੋਸਿਪ ਆ ਕੀ ਆ, ਕਿ ਜਦੋਂ ਇਹ ਘੱਟ ਜਾਂਦਾ ਵਾ ਪਿਆ ਪਿਆ ਇੰਟਰਸਟ ਕੱਟੀ ਜਾਂਦੇ ਆ, ਜਾਂ ਗਲਤ ਜਗ੍ਹਾ ਦੇ ਉੱਤੇ ਕੰਪਨੀਆਂ ਇਨਵੈਸਟ ਕਰ ਦਿੰਦੀਆਂ ਤਾਂ ਵੀ ਉਹ ਘੱਟ ਜਾਂਦਾ। ਜੇ ਮੰਨ ਲਓ ਤੁਸੀਂ ਤੁਹਾਡੀ ਜੋਬ ਦੇ ਵਿੱਚ ਗੈਪ ਆਉਂਦਾ ਵਾ, ਤੁਸੀਂ ਇੱਕ ਜਗ੍ਹਾ 'ਤੇ ਨੌਕਰੀ ਕਰ ਰਹੇ, ਹੁਣ ਤੁਸੀਂ ਛੱਡੀ ਆ ਨੌਕਰੀ ਜਾਂ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ, ਤਾਂ ਉਹ ਘਟਣਾ ਸ਼ੁਰੂ ਹੋ ਜਾਂਦਾ। ਇਹ ਚੀਜ਼ਾਂ ਕਿੱਦਾਂ, ਕੀ ਇਹਦੇ ਵਾਜਬ ਇਨਫੋਰਮੇਸ਼ਨ ਹੈ?
1: ਦੇਖੋ ਇਹਦੇ ਵਿੱਚ ਕਾਫੀ ਚੀਜ਼ਾਂ ਆ, ਮੇਨ ਜਿਹੜੀ ਲਗਾ ਲਓ ਕਿ ਜੋ ਗਲਤੀਆਂ ਹੁੰਦੀਆਂ ਨੇ ਉਹ ਇਹ ਹੈ ਕਿ ਕਈ ਵਾਰੀ ਐਵੇਂ ਵੀ ਹੁੰਦਾ ਕਿ ਜਦੋਂ ਕੋਈ ਨਵੀਂ ਜੋਬ ਸ਼ੁਰੂ ਕਰਦਾ ਬੰਦਾ, ਉਹ ਇੰਪਲੋਇਰ ਵੱਲੋਂ ਇੱਕ ਕੰਪਲਸਰੀ ਹੁੰਦਾ ਕਿ ਇੰਪਲੋਇਰ ਨੇ ਆਪਸ਼ਨ ਦੇਣੀ ਹੁੰਦੀ ਆ, ਸੁਪਰ ਚੋਇਸ ਫੋਰਮ ਜਿਹਨੂੰ ਕਹਿੰਦੇ ਆ, ਕਿ ਤੁਸੀਂ ਆਪਣਾ ਖੁਦ ਚੂਜ਼ ਕਰ ਸਕਦੇ ਹਾਂ ਕਿ ਤੁਸੀਂ ਕਿਹੜਾ ਫੰਡ ਦੇ ਵਿੱਚ ਆਪਣੇ ਪੈਸੇ ਪਾਉਣਾ ਚਾਹੁੰਦੇ ਹਾਂ। ਜ਼ਿਆਦਾਤਰ ਲੋਕ ਮੈਂ ਦੇਖੇ ਕੀ ਕਰਦੇ ਆ ਕਿ ਉਹ ਡਿਫੋਲਟ ਫੰਡ ਇੰਪਲੋਇਰ ਵਾਲਾ ਚੂਜ਼ ਕਰ ਲੈਂਦੇ ਆ, ਜ਼ਿਆਦਾ ਜਾਣਕਾਰੀ ਵੀ ਨਹੀਂ ਹੁੰਦੀ ਕਿ ਉਹ ਫੰਡ ਦੇ ਵਿੱਚ ਕਿਵੇਂ ਤੁਹਾਡਾ ਇਨਵੈਸਟਮੈਂਟਸ ਹੋ ਰਹੀ ਹੈ, ਕੀ ਫੀਸ ਨੇ, ਕੀ ਸਾਰਾ ਕੁਛ। ਔਰ ਹਰ ਜਗ੍ਹਾ 'ਤੇ ਨਵੀਂ ਜੋਬ ਸ਼ੁਰੂ ਕਰਦੇ ਹੋ, ਨਵਾਂ ਫੰਡ ਸ਼ੁਰੂ ਕਰ ਲੈਂਦੇ ਆ, ਅਤੇ ਕਈ ਵਾਰੀ ਤੁਹਾਡੇ 3-4 ਫੰਡ ਹੋ ਜਾਂਦੇ ਆ ਅਲੱਗ ਅਲੱਗ ਜੋ ਚੱਲ ਰਹੇ ਹੁੰਦੇ ਆ, ਔਰ ਹਰ ਫੰਡ ਆਪਣੀ ਫੀਸ ਲੈਂਦਾ ਤੁਹਾਡੇ ਮੈਨੇਜ ਕਰਨ ਦੀ। ਸੋ ਤੁਸੀਂ ਮਲਟੀਪਲ ਫੀਸ ਪੇ ਕਰ ਰਹੇ ਹੁੰਦੇ ਆ, ਜਦਕਿ ਬੈਟਰ ਆਪਸ਼ਨ ਇਜ਼ ਕਿ ਤੁਸੀਂ ਇੱਕ ਫੰਡ ਰੱਖੋ, ਰਿਸਰਚ ਕਰੋ ਕਿੰਨਾ ਤੁਹਾਨੂੰ ਫੀਸ ਚਾਰਜ ਹੋ ਰਹੀ ਹੈ, ਕਿੱਥੇ ਇਨਵੈਸਟ ਹੋ ਰਿਹਾ ਤੁਹਾਡਾ ਪੈਸਾ। ਤੁਸੀਂ ਉਹਨੂੰ ਵੀ ਚੂਜ਼ ਕਰ ਸਕਦੇ ਹਾਂ ਕਿ ਤੁਸੀਂ ਕਿਸ ਹਿਸਾਬ ਨਾਲ ਕੀ ਇਨਵੈਸਟਮੈਂਟ ਸਟ੍ਰੈਟਜੀ ਤੁਸੀਂ ਚੂਜ਼ ਕਰਨਾ ਚਾਹੁੰਦੇ ਹਾਂ, ਅਤੇ ਉਹ ਵੀ ਤੁਹਾਡੇ ਹੱਥ 'ਚ ਹੈ, ਉਹ ਤੁਹਾਡਾ ਆਪਣਾ ਪੈਸਾ। ਤੁਸੀਂ ਉਹਨੂੰ ਲਗਾ ਲਓ ਕਿ ਇਸ ਵਕਤ ਤੁਸੀਂ ਨਹੀਂ ਫੀਲ ਕਰ ਪਾ ਰਹੇ, ਬਟ ਉਹ ਤੁਹਾਡਾ ਹੀ ਪੈਸਾ, ਤੁਸੀਂ ਉਹਨੂੰ ਕੰਟਰੋਲ ਕਰ ਸਕਦੇ ਹਾਂ ਕਿ ਤੁਸੀਂ ਕਿੱਥੇ ਇਨਵੈਸਟ ਕਰਨਾ, ਅਤੇ ਉਹ ਤੁਸੀਂ ਅਗਰ ਉਹਨੂੰ ਸਹੀ ਢੰਗ ਨਾਲ ਮੈਨੇਜ ਕਰਦੇ ਹਾਂ ਅਤੇ ਤੁਸੀਂ ਫੀਸ ਬਚਾ ਸਕਦੇ ਹਾਂ, ਅਤੇ ਤੁਸੀਂ ਇਨਵੈਸਟਮੈਂਟ ਉਹਨੂੰ ਪ੍ਰੋਪਰਲੀ, ਕਿਉਂਕਿ ਉਹਦੇ ਵਿੱਚ ਵੀ ਕਾਫੀ ਚੀਜ਼ਾਂ ਨੇ ਜਿਵੇਂ ਤੁਸੀਂ ਕਿਸ ਏਜ ਗਰੁੱਪ ਦੇ ਵਿੱਚ, ਕੀ ਤੁਹਾਡੀ ਏਜ ਆ ਅੱਜ, ਕੀ ਸਟ੍ਰੈਟਜੀ ਉਸ ਹਿਸਾਬ ਨਾਲ ਹੋਣੀ ਚਾਹੀਦੀ ਆ। ਕਿਉਂਕਿ ਉਹਦੇ ਵਿੱਚ ਕੀ ਹੁੰਦਾ ਕਿ ਫੰਡ ਕਈ ਵਾਰੀ ਜੇਕਰ ਤੁਸੀਂ ਡਿਫੋਲਟ ਫੰਡ ਯੂਜ਼ ਕਰ ਲਿਆ ਇੰਪਲੋਇਰ ਦਾ, ਉਹ ਅਗਰ ਲੋ ਲਾ ਲਓ ਕਿ ਕੰਜ਼ਰਵੇਟਿਵ ਇਨਵੈਸਟਮੈਂਟ ਦੇ ਵਿੱਚ ਹੈਗਾ ਕਿ ਜਿਹਦੇ ਵਿੱਚ ਰੇਟ ਆਫ ਰਿਟਰਨ ਬਹੁਤ ਘੱਟ ਆ, ਠੀਕ ਹੈ, ਸੋ ਉਹ ਅਗਰ ਤੁਹਾਨੂੰ ਲਗਾ ਲਓ ਕਿ ਇਸ ਵਕਤ ਨਹੀਂ ਜ਼ਿਆਦਾ ਫੀਲ ਹੁੰਦਾ, ਬਟ ਲੋਂਗ ਰਨ ਦੇ ਵਿੱਚੋਂ ਕਾਫੀ ਡਿਫਰੈਂਸ ਆ ਜਾਂਦਾ ਉਸ ਚੀਜ਼ ਦਾ। ਸੋ ਉਹ ਵੀ ਤੁਹਾਨੂੰ ਦੇਖਣਾ ਚਾਹੀਦਾ ਕਿ ਤੁਹਾਨੂੰ ਕਿਹੜੀ ਇਨਵੈਸਟਮੈਂਟ ਸਟ੍ਰੈਟਜੀ ਲਗਾਉਣੀ ਚਾਹੀਦੀ ਆ, ਕਿ ਤੁਹਾਨੂੰ ਕੰਜ਼ਰਵੇਟਿਵ ਰੱਖਣਾ ਆ, ਕਿ ਤੁਸੀਂ ਬੈਲੈਂਸ ਫੰਡ ਦੇ ਵਿੱਚ ਉਹਨੂੰ ਰੱਖੋ, ਜਾਂ ਤੁਸੀਂ ਉਹਨੂੰ ਗਰੋਥ ਦੇ ਵਿੱਚ ਰੱਖੋ ਕਿ ਜਿਹਦੇ ਵਿੱਚ ਰੇਟ ਆਫ ਰਿਟਰਨ ਜ਼ਿਆਦਾ ਆ, ਰਿਸਕ ਹੁੰਦਾ ਜ਼ਿਆਦਾ, ਬਟ ਅਗਰ ਤੁਸੀਂ ਹਜੇ ਯੰਗ ਹੋ, ਤੁਹਾਡੇ ਕੋਲ ਲੌਂਗ ਟਾਈਮ ਹੈਗਾ ਹੈ, ਤਾਂ ਮੋਸਟ ਲਾਈਕਲੀ ਉਹ ਕਵਰ ਅਪ ਕਰ ਜਾਂਦਾ ਲੌਂਗ ਰਨ ਦੇ ਵਿੱਚ, ਔਰ ਕਾਫੀ ਵਧੀਆ ਰਹਿੰਦਾ।
0: ਸੋ ਕੀ ਇਹ ਮੈਨੇਜਮੈਂਟ ਸਾਰੀ ਆਪਣੇ ਹੱਥਾਂ 'ਚ ਹੁੰਦੀ ਆ, ਜਾਂ ਫਿਰ ਆਪਾਂ ਕੁਛ ਵੀ ਨਹੀਂ ਜਦੋਂ ਕਰਦੇ ਤਾਂ ਕੰਪਨੀ ਦੀਆਂ ਉਹ ਡਿਫੋਲਟ ਸੈਟਿੰਗ ਚਲਦੀ ਚਲ ਜਾਂਦੀ?
1: ਜਦੋਂ ਤੁਸੀਂ ਸੁਪਰ ਫੰਡ ਕੋਈ ਵੀ ਖੋਲਦੇ ਆ, ਹਰ ਫੰਡ ਨੇ ਬਾਏ ਡਿਫੋਲਟ ਜੋ ਉਹਨਾਂ ਦਾ ਫੰਡ ਤੁਸੀਂ ਚੂਜ਼ ਕਰਦੇ ਆ ਉਹਨਾਂ ਨੇ ਕਰਨੀ ਇਨਵੈਸਟਮੈਂਟ, ਬਟ ਹਰ ਫੰਡ ਮੋਸਟਲੀ ਜਿਹੜੇ ਵੀ ਫੰਡਸ ਨੇ ਉਹ ਆਪਸ਼ਨ ਦਿੰਦੇ ਨੇ, ਤੁਸੀਂ ਚੂਜ਼ ਕਰ ਸਕਦੇ ਆ ਕਿ ਤੁਸੀਂ ਉਹ ਪੈਸਾ ਕਿਵੇਂ ਉਹਨੂੰ ਇਨਵੈਸਟ ਕਰਨਾ ਚਾਹੁੰਦੇ ਆ। ਜਿਵੇਂ ਕੋਵਿਡ ਦੇ ਟਾਈਮ ਦੇ ਉੱਤੇ ਲਗਾ ਲਓ ਕਿ ਕਾਫੀ ਜ਼ਿਆਦਾ ਨੁਕਸਾਨ ਹੋ ਰਹੇ ਸੀਗੇ, ਫੰਡਸ ਦੇ ਬੈਲੈਂਸਿਸ ਵੀ ਲੋਕਾਂ ਨੇ ਦੇਖੇ ਕਿ ਘਟੇ, ਚਲੋ ਉਹ ਹੌਲੀ ਹੌਲੀ ਕਵਰ ਅਪ ਹੋ ਹੀ ਜਾਂਦੇ, ਪਰ ਉਸ ਟਾਈਮ ਦੇ ਉੱਤੇ ਕਾਫੀਆਂ ਨੇ ਆਪਣੇ ਜਿਹੜੇ ਹੈਗੇ ਆ ਉਹ ਉਹਨੂੰ ਕੰਟਰੋਲ ਕਰ ਲਿਆ ਸੀਗਾ ਕਿ ਉਹਨੂੰ ਗਰੋਥ ਦੀ ਜਗ੍ਹਾ ਇੱਕ ਸੇਫ ਆਪਸ਼ਨ ਦੇ ਵਿੱਚ ਥੋੜ੍ਹਾ ਟਾਈਮ ਰੱਖਿਆ ਔਰ ਉਸ ਤੋਂ ਬਾਅਦ ਉਹਨੂੰ ਚੇਂਜ ਕਰਤਾ। ਸੋ ਅਗਰ ਤੁਸੀਂ ਐਕਟਿਵਲੀ ਮੈਨੇਜ ਕਰਦੇ ਹਾਂ ਤਾਂ ਤੁਸੀਂ ਇਹ ਚੀਜ਼ਾਂ ਨੂੰ ਕੰਟਰੋਲ ਕਰ ਸਕਦੇ ਹੋ।
0: ਸੋ ਆਪਣੇ ਹੱਥਾਂ ਅੱਛਾ ਜਿੱਦਾਂ ਹੁਣ ਆਪਾਂ ਆਪਣਾ ਹਿਸਾਬ ਕਿਤਾਬ ਜਿਹੜਾ ਵਾ ਉਹ ਅਕਾਊਂਟੈਂਟਸ ਦੇ ਕੋਲੋਂ ਕਰਵਾਉਂਦੇ ਹਾਂ, ਕੀ ਪ੍ਰੋਫੈਸ਼ਨਲਸ ਵੀ ਇਹਦੇ ਬਾਰੇ ਸਾਰੀ ਜਾਣਕਾਰੀ ਦਿੰਦੇ ਨੇ ਜਾਂ ਕੀ ਆਪਾਂ ਲੈ ਸਕਦੇ ਹਾਂ ਜਾਂ ਫਿਰ ਉਹ ਇੱਕ ਐਡੀਸ਼ਨਲ ਸਰਵਿਸਿਜ਼ ਹੋ ਜਾਂਦੀਆਂ ਨੇ?
1: ਦੇਖੋ ਮੇਨ ਤਾਂ ਲਗਾ ਲਓ ਕਿ ਇਹ ਤੁਹਾਡਾ ਆਪਣਾ ਫੰਡਸ ਨੇ, ਤੁਹਾਡਾ ਆਪਣਾ ਪੈਸਾ ਆ। ਤੁਸੀਂ ਅਗਰ ਤੁਹਾਡੇ ਅਕਾਊਂਟੈਂਟ ਜਾਂ ਫਾਈਨੈਂਸ਼ੀਅਲ ਐਡਵਾਈਜ਼ਰ ਆ ਉਹ ਉਹਨਾਂ ਨੂੰ ਤੁਸੀਂ ਅਪਰੋਚ ਕਰਦੇ ਹਾਂ, ਤੁਸੀਂ ਜਾਣਨਾ ਚਾਹੁੰਦੇ ਹਾਂ ਅਤੇ ਉਹ ਵੈਸੇ ਤਾਂ ਇੱਕ ਐਕਸਟਰਾ ਸਰਵਿਸ ਹੀ ਆ, ਬਟ ਤੁਸੀਂ ਉਹਨਾਂ ਨੂੰ ਅਪਰੋਚ ਕਰਦੇ ਹੋ ਤੁਹਾਡੇ ਬੈਨੀਫਿਟ ਲਈ ਆ। ਸੋ ਉਹ ਉਹ ਤੁਹਾਨੂੰ ਜਾਣਕਾਰੀ ਜੋ ਵੀ ਚਾਹੀਦੀ ਆ ਉਹ ਤੁਹਾਨੂੰ ਮਿਲ ਜਾਂਦੀ ਆ। ਐਂਡ ਆਫ ਦਾ ਡੇ ਡਿਸੀਜ਼ਨ ਮੇਕਿੰਗ ਤਾਂ ਤੁਹਾਡੀ ਹੀ ਆ ਕਿ ਤੁਸੀਂ ਉਹ ਕੀ ਕਰਨਾ ਚਾਹੁੰਦੇ ਆ, ਪਰ ਤੁਹਾਨੂੰ ਜ਼ਰੂਰ ਕੰਸਲਟ ਕਰਨਾ ਚਾਹੀਦਾ ਅਤੇ ਉਹਦੇ ਬਾਰੇ ਅਗਰ ਤੁਹਾਨੂੰ ਜਾਣਕਾਰੀ ਨਹੀਂ ਹੈ ਤਾਂ ਤੁਹਾਨੂੰ ਜਾਣਕਾਰੀ ਲੈਣੀ ਚਾਹੀਦੀ ਆ।
0: ਅੱਛਾ ਕਿੰਨੀ ਕੁ ਔਫਨ ਸਾਨੂੰ ਇਹ ਜਾਣਕਾਰੀ ਲੈਣੀ ਪਊਗੀ? ਮੰਨ ਲਓ ਕਈ ਨੇ ਨਾ ਹੁਣ ਜਿੱਦਾਂ ਆਪਣਾ ਅਕਾਊਂਟਸ ਨੇ ਅਤੇ ਉਹ ਸਾਨੂੰ ਮੰਨ ਲਓ ਕਿਸੇ ਨੂੰ 3 ਮਹੀਨੇ ਜਾਂ ਸਾਲ ਬਾਅਦ ਤੁਹਾਨੂੰ ਕਰਨਾ ਹੀ ਪੈਂਦਾ ਇੱਕ ਵਾਰੀ ਸਾਰਾ ਜਿਹੜਾ ਹਿਸਾਬ ਕਿਤਾਬ, ਇਹਦੇ ਬਾਰੇ ਇੱਕ ਵਾਰੀ ਜੇ ਚੰਗੀ ਤਰ੍ਹਾਂ ਦੇ ਨਾਲ ਸਮਝਿਆ ਹੋਵੇ ਤਾਂ ਸਰ ਜਾਂਦਾ?
1: ਨਹੀਂ, ਮੇਰੇ ਖਿਆਲ ਨਾਲ ਤਾਂ ਅਗਰ ਤੁਸੀਂ ਜਿਵੇਂ ਮੈਂ ਕਿਹਾ ਐਕਟਿਵਲੀ ਮੈਨੇਜ ਕਰਨਾ, ਐਕਟਿਵਲੀ ਮੈਨੇਜ ਦਾ ਮਤਲਬ ਇਹ ਹੈ ਕਿ ਇਹ ਨਹੀਂ ਕਿ ਤੁਸੀਂ ਬਸ ਇੱਕ ਵਾਰੀ ਉਹਨੂੰ ਅੱਜ ਸੈੱਟ ਕਰਤਾ ਅਤੇ ਉਸ ਤੋਂ ਬਾਅਦ ਭੁੱਲ ਜਾਓ। ਤੁਹਾਨੂੰ ਟਾਈਮ ਟੂ ਟਾਈਮ ਉਹਨੂੰ ਰਿਵਿਊ ਕਰਨਾ ਚਾਹੀਦਾ, ਦੇਖਣਾ ਚਾਹੀਦਾ ਕਿ ਅੱਜ ਦੇ ਟਾਈਮ ਦੇ ਵਿੱਚ ਜੋ ਤੁਸੀਂ ਸਟ੍ਰੈਟਜੀ ਲੈਟ ਸੇ 3 ਸਾਲ ਪਹਿਲਾਂ ਜਾਂ 2 ਸਾਲ ਪਹਿਲਾਂ ਜੋ ਸੀਗੀ ਕੀ ਉਹ ਅੱਜ ਵੀ ਠੀਕ ਹੈ। ਸੋ ਉਸ ਹਿਸਾਬ ਨਾਲ ਤੁਹਾਨੂੰ ਉਹਨੂੰ ਐਕਟਿਵਲੀ ਦੇਖਣਾ ਚਾਹੀਦਾ ਅਤੇ ਦੇਖੋ ਕਿ ਤੁਸੀਂ ਜੋ ਫੀਸ ਪੇ ਕਰ ਰਹੇ ਹੋ ਉਹ ਠੀਕ ਹੈ, ਕਿਉਂਕਿ ਹਰ ਫੰਡ ਦੇ ਆਪਣੇ ਡਿਫਰੈਂਟ ਰੇਟਸ ਨੇ। ਸੋ ਤੁਸੀਂ ਕੰਪੇਅਰ ਕਰ ਸਕਦੇ, ਈਵਨ ATO ਵੀ ਤੁਹਾਨੂੰ ਇਹ ਸਰਵਿਸ ਪ੍ਰੋਵਾਈਡ ਕਰਦਾ ਕਿ ਤੁਸੀਂ ਕੰਪੇਅਰ ਕਰ ਸਕਦੇ ਹਾਂ ਕਿ ਮਾਰਕੀਟ ਦੇ ਵਿੱਚ ਕਿਹੜਾ ਕਿਹੜਾ ਫੰਡ ਦੀ ਕਿਵੇਂ ਕੀ ਫੀਸ ਹੈ। ਜਿਵੇਂ ਐਗਜ਼ਾਮਪਲ ਅਗਰ ਆਸਟ੍ਰੇਲੀਅਨ ਸੁਪਰ ਹੋ ਗਿਆ, ਹੈਸਟਾ ਹੋ ਗਿਆ, ਹੋਸਟ ਪਲੱਸ ਹੋ ਗਿਆ, ਇਹ ਇਹਨਾਂ ਦੀ ਯੂਜ਼ਲੀ ਜਿਹੜੇ ਫੀਸ ਥੋੜ੍ਹੀਆਂ ਘੱਟ ਹੁੰਦੀਆਂ ਨੇ ਕਿਉਂਕਿ ਇਹ ਨੋਟ ਫੋਰ ਪ੍ਰੋਫਿਟ ਨੇ, ਪਰ ਕਈ ਰਿਟੇਲ ਨੇ ਜਿਵੇਂ ਬੈਂਕਸ ਵੱਲੋਂ ਸੁਪਰ ਹੁੰਦੇ ਨੇ ਉਹਨਾਂ ਦੀਆਂ ਫੀਸ ਕਈ ਵਾਰੀ ਜ਼ਿਆਦਾ ਹੁੰਦੀਆਂ ਨੇ, ਪਰ ਇਹ ਸਾਰਾ ਕੁਛ ਤੁਹਾਨੂੰ ਇੱਕ ਵਾਰੀ ਦੇਖਣਾ ਚਾਹੀਦਾ ਅਤੇ ਉਸ ਵੇਲੇ ਨਾਲ।
0: ਅੱਛਾ ਜਿਹਨਾਂ ਦੀਆਂ ਫੀਸਾਂ ਜ਼ਿਆਦਾ ਨੇ ਕੀ ਉਹ ਫਿਰ ਮੁਨਾਫਾ ਵੀ ਜ਼ਿਆਦਾ ਕਮਾ ਕੇ ਦਿੰਦੀਆਂ ਨੇ?
1: ਉਹ ਅਗੇਨ ਡਿਪੈਂਡ ਕਰਦਾ

0: ਉਹਨਾਂ ਦੇ ਜੋ ਹੁੰਦੇ ਨੇ ਟੀਮ ਹੁੰਦੀ ਹੈ ਜੋ ਸਟ੍ਰੈਟੇਜੀ ਬਣਾਉਂਦੀ ਕਿ ਕਿੱਥੇ ਪੈਸਾ ਇਨਵੈਸਟ ਕਰੀਏ, ਕਿਉਂਕਿ ਇਹ ਡਿਫਰੈਂਟ ਡਿਫਰੈਂਟ ਸ਼ੇਅਰਸ ਦੇ ਵਿੱਚ ਇਨਵੈਸਟ ਕਰਦੇ ਨੇ, ਇੰਟਰਨੈਸ਼ਨਲ ਹੋ ਗਿਆ, ਆਸਟ੍ਰੇਲੀਅਨ ਸ਼ੇਅਰਸ ਹੋ ਗਿਆ, ਕਮਰਸ਼ੀਅਲ ਪ੍ਰੋਪਰਟੀਜ਼ ਹੋ ਗਈਆਂ, ਸੋ ਗਵਰਨਮੈਂਟ ਬੋਂਡਸ ਹੋ ਗਏ, ਸੋ ਉਹ ਉਸ ਹਿਸਾਬ ਨਾਲ ਚੂਜ਼ ਕਰਦੇ ਨੇ ਕਿ ਕਿਹੜੀ ਕਿੱਥੋਂ ਕੀ ਰਿਟਰਨ ਆ ਰਹੀ ਹੈ।
1: ਕੀ ਕੀ ਆਪਣੇ ਕੋਲ ਇਹ ਵੀ ਆਪਸ਼ਨ ਹੁੰਦੀ ਹੈ ਵੀ ਮੇਰਾ ਜਿੰਨਾ ਹੈਗਾ ਇਹਨੂੰ ਛੇੜੋ ਨਾ, ਇੱਥੇ ਜਮ੍ਹਾਂ ਹੋਈ ਜਾਣ ਦਿਉ, ਕਿ ਉਹ ਇਨਵੈਸਟ ਹੋਣਾ ਹੀ ਹੋਣਾ ਕਿਤੇ ਨਾ ਕਿਤੇ?
0: ਇਨਵੈਸਟ ਹੋਣਾ, ਪਰ ਉਹ ਸੇਫ ਆਪਸ਼ਨਸ ਹੁੰਦੀਆਂ ਨੇ ਕਿ ਜਿੱਥੇ ਤੁਸੀਂ ਕਹਿੰਦੇ ਕਿ ਮੈਨੂੰ ਜਿਹੜਾ ਕਿ ਯੂਜ਼ਲੀ ਲਗਾ ਲਓ ਕਿ ਜਦੋਂ ਜਿਵੇਂ ਜਿਵੇਂ ਰਿਟਾਇਰਮੈਂਟ ਦੇ ਕੋਲ ਪਹੁੰਚਦੇ ਹਾਂ ਉਵੇਂ ਉਵੇਂ ਤੁਹਾਨੂੰ ਸਟ੍ਰੈਟਜੀ ਆਪਣੀ ਚੇਂਜ ਕਰਨੀ ਪੈਂਦੀ ਹੈ। ਸੋ ਰਿਟਾਇਰਮੈਂਟ ਦੇ ਕੋਲ ਜਦੋਂ ਤੁਸੀਂ ਪਹੁੰਚਦੇ ਹਾਂ ਉਦੋਂ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਹੁਣ ਜ਼ਿਆਦਾ ਰਿਸਕ ਨਾ ਲਿਆ ਜਾਵੇ, ਹੁਣ ਉਹਨੂੰ ਪੈਸੇ ਨੂੰ ਬਿਲਕੁਲ ਸੇਫ ਆਪਸ਼ਨ ਦੇ ਵਿੱਚ ਰੱਖਿਆ ਜਾਵੇ ਜਿਹਦੇ ਵਿੱਚ ਉਹ ਗਰੋ ਘੱਟ ਕਰੇ ਪਰ ਉਹ ਘਟੇ ਵੀ ਨਾ, ਮਤਲਬ ਜ਼ਿਆਦਾ ਰਿਸਕ ਨਾ ਹੋਵੇ।
1: ਅੱਛਾ, ਐਜ਼ ਏ ਇੰਪਲੋਇਰ ਜਦੋਂ ਆਪਾਂ ਪੇ ਕਰਦੇ ਹਾਂ, ਬੜੀ ਵਾਰੀ ਇੰਪਲੋਇਰ ਬਚਾਉਣ ਦੀ ਕੋਸ਼ਿਸ਼ ਕਰਦਾ ਇੰਪਲੋਈ ਦਾ, ਤਾਂ ਹੋ ਗਿਆ ਕਿ ਇੰਪਲੋਇਰ ਨੂੰ ਵੀ ਕੋਈ ਫਾਇਦਾ ਹੁੰਦਾ ਵਾ ਜੇ ਉਹ ਪੇ ਕਰਦਾ ਨਾ ਪੇ? ਇੱਕ ਤਾਂ ਓਬਲੀਗੇਸ਼ਨ ਹੋ ਗਈ, ਇੱਕ ਆ ਵੀ ਉਹ ਓਬਲੀਗੇਸ਼ਨ ਦੇ ਵਿੱਚੋਂ ਵੀ ਲੂਪ ਹੋਲ ਲੱਭ ਕੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਵਾ। ਚਲੋ ਕਿਸੇ ਹੱਦ ਤੱਕ ਮੰਨ ਲਓ ਵੀ ਉਹ ਇੱਕ ਵਾਜਬ ਕੋਈ ਲੂਪ ਹੋਲ ਲੱਭ ਜਾਂਦਾ, ਪਰ ਕੀ ਕਾਰੋਬਾਰੀ ਨੂੰ ਵੀ ਕੋਈ ਫਾਇਦਾ ਇਸ ਚੀਜ਼ ਦਾ?
0: ਦੇਖੋ, ਜਦੋਂ ਤੁਸੀਂ ਇੰਪਲੋਈ ਦਾ, ਵੈਸੇ ਤਾਂ ਕੋਈ ਇਹਦਾ ਲੂਪ ਹੋਲ ਨਹੀਂ ਹੈ, ਅਗਰ ਕੋਈ ਇੰਪਲੋਈ ਹੈ ਤਾਂ ਤੁਹਾਨੂੰ ਪੇ ਕਰਨਾ ਹੀ ਪਏਗਾ। ਜੋ ਵੀ ਤੁਸੀਂ ਸੁਪਰ ਕੰਟਰੀਬਿਊਸ਼ਨ ਹੈ, ਅਗਰ ਤੁਸੀਂ ਉਹਨੂੰ ਟਾਈਮਲੀ ਪੇ ਕਰਦੇ ਹਾਂ ਤਾਂ ਤੁਹਾਨੂੰ ਉਹਦਾ ਫਾਇਦਾ ਆ। ਉਹਦਾ ਫਾਇਦਾ ਇੱਕ ਤਾਂ ਇਹ ਹੈ ਕਿ ਤੁਹਾਡਾ ਐਜ਼ ਏ ਡਿਡਕਸ਼ਨ ਕਲੇਮ ਹੋਣੀ ਆ। ਸੋ ਔਰ ਅੱਜ ਕੱਲ੍ਹ ਇੰਪਲੋਈਜ਼ ਵੀ, ਕਿਉਂਕਿ ਉਹਨਾਂ ਨੂੰ ਵੀ ਪਤਾ ਹੁਣ ਜਿਵੇਂ ਪੇ ਡੇ ਸੁਪਰ ਹੈ, ਨਾਲ ਦੀ ਨਾਲ ਉਹ ਦੇਖ ਸਕਦੇ ਨੇ ਆਪਣਾ ਸੁਪਰ ਕਿ ਇੰਪਲੋਇਰ ਕੰਟਰੀਬਿਊਸ਼ਨ ਕਰ ਰਿਹਾ ਕਿ ਨਹੀਂ,
1: ਉਹ ਐਪਲੀਕੇਸ਼ਨ ਤੇ ਆ ਜਾਊਗਾ।
0: ਹਾਂਜੀ, ਉਹ ਆਪਣਾ ਮਾਈਗੋਵ ਦੇ ਵਿੱਚ ਲੌਗਇਨ ਕਰਕੇ ਆਪਣਾ ਸੁਪਰ ਕੰਟਰੀਬਿਊਸ਼ਨ ਦੇਖ ਸਕਦੇ ਕਿ ਉਹਨਾਂ ਦਾ ਇੰਪਲੋਇਰ ਨੇ ਕਿੰਨਾ ਕੰਟਰੀਬਿਊਸ਼ਨ ਕੀਤਾ ਇਸ ਸਾਲ
1: ਜੀ।
0: ਸੋ ਉਹਦੇ ਨਾਲ ਇੱਕ ਤਾਂ ਇਹ ਹੈ ਕਿ ਤੁਸੀਂ ਤੁਹਾਡੀ ਰੈਪੂਟੇਸ਼ਨ ਰਿਸਕ 'ਤੇ ਹੁੰਦਾ ਕਿ ਇੰਪਲੋਈਜ਼ ਦੇ ਵਿੱਚ ਅਗਰ ਤੁਸੀਂ ਸੁਪਰ ਨਹੀਂ ਪੇ ਕਰ ਰਹੇ ਉਹਨਾਂ ਦਾ, ਤਾਂ ਇੰਪਲੋਈਜ਼ ਹੋ ਸਕਦਾ ਕਿ ਉਹ ਯੂਨੋ ਹੁਣ ਉਹ ਇਹ ਨੇ ਕਿ ਲੰਬਾ ਸਮਾਂ ਤੁਹਾਡੇ ਨਾਲ ਫਿਰ ਉਹ ਵੇਟ ਕਰਨ, ਸੋ ਨਾਲ ਦੀ ਨਾਲ ਕੰਪਲੇਂਟ ਕਰ ਸਕਦੇ ਆ
1: ਜੀ।
0: ਸੋ ਸੁਪਰ ਪੇ ਕਰਨ ਨਾਲ ਤੁਹਾਡਾ ਡਿਡਕਸ਼ਨਸ ਕਲੇਮ ਹੋ ਗਈ, ਇੰਪਲੋਈਜ਼ ਵੀ ਟਿਕਿਆ ਰਿਹਾ ਕਿ ਤੁਸੀਂ ਪੇ ਕਰ ਰਹੇ ਹਾਂ, ਔਰ ਤੁਹਾਨੂੰ ਕੋਈ ਕੰਪਲਾਈਂਸ ਦਾ ਵੀ ਕੋਈ ਰਿਸਕ ਨਹੀਂ ਹੈ, ਕਿਉਂਕਿ ਜੇ ਤੁਸੀਂ ਲੇਟ ਪੇ ਕਰਦੇ ਹਾਂ ਤੁਹਾਨੂੰ ਬਾਅਦ ਵਿੱਚ ਜੁਰਮਾਨਾ ਵੀ ਦੇਣਾ ਪੈਂਦਾ, ਤੁਹਾਨੂੰ ਇੰਟਰਸਟ ਵੀ ਪੇ ਕਰਨਾ ਪੈਂਦਾ ਉਹਦੇ 'ਤੇ, ਅਤੇ ਆਡਿਟ ਦੀ ਹੈਸਲ ਵੀ। ਸੋ ਬੈਟਰ ਆਪਸ਼ਨ ਇਹੀ ਹੈ ਕਿ ਜੇ ਇੰਪਲੋਈ ਤੁਸੀਂ ਹਾਇਰ ਕੀਤਾ, ਤੁਸੀਂ ਉਹ ਕੋਸਟ ਨੂੰ ਨਾਲ ਐਡ ਕਰਕੇ ਚੱਲੋ, ਕਿ ਸਿਰਫ ਇਹ ਨਾ ਲਗਾ ਕੇ ਚੱਲੋ ਕਿ ਮੈਂ ਉਹਨੂੰ ਇੰਨਾ ਪੇ ਰੇਟ ਪੇ ਕਰਨਾ ਆ, ਉਹੀ ਤੁਹਾਡੀ ਕੋਸਟ ਆ। ਸੁਪਰ ਐਨੂਏਸ਼ਨ ਵੀ ਤੁਹਾਡਾ ਲਗਾ ਲਓ ਕਿ ਉਹ ਇੰਪਲੋਈ ਦਾ ਸੈਲਰੀ ਦਾ ਪੈਕੇਜ ਉਸ ਹਿਸਾਬ ਨਾਲ ਹੀ ਹੈ ਕਿ ਇਹ ਵੀ ਤਾਂ ਅਸੀਂ ਪੇ ਕਰਨਾ ਹੀ ਆ।
1: I think ਇੱਕ ਫਾਇਦਾ ਤਾਂ ਇਹ ਵੀ ਹੋ ਗਿਆ ਨਾ ਫਿਰ ਇਸ ਲਿਹਾਜ਼ ਦੇ ਨਾਲ ਕਿ ਤੁਹਾਨੂੰ ਪਤਾ ਲੱਗ ਗਿਆ ਵੀ ਤੁਹਾਡੇ ਖਰਚੇ ਕਿੰਨੇ ਕਿਆ, ਵੀ ਤੁਹਾਨੂੰ ਵਾਰਾ ਖਾ ਵੀ ਰਿਹਾ ਕਾਰੋਬਾਰ ਕਿ ਨਹੀਂ ਖਾ ਰਿਹਾ
0: ਜੀ,
1: ਤੁਸੀਂ ਆਪਣੀ ਚੀਜ਼ ਮਹਿੰਗੀ ਵੇਚਣੀ ਆ ਕਿ ਅਗਲੀ ਵਾਰੀ ਰੇਟ ਤੁਸੀਂ ਹੋਰ ਘੱਟ ਕਰਨੇ ਵੱਧ ਕਰਨੇ, ਸੋ ਇਹ ਵੀ ਚੀਜ਼ਾਂ ਤੁਹਾਨੂੰ ਨਾਲ ਦੀ ਨਾਲ ਪਤਾ ਲੱਗ ਜਾਣਗੀਆਂ।
0: ਹਾਂਜੀ, ਸੋ ਜਿਵੇਂ ਗਵਰਨਮੈਂਟ ਨੇ ਹੁਣ ਰੀਸੈਂਟਲੀ ਜੋ ਚੇਂਜ ਕੀਤਾ ਪੇ ਡੇਜ਼ ਉੱਪਰ, ਮੇਰੇ ਖਿਆਲ ਨਾਲ ਕਾਫੀ ਇੰਪਲੋਈ ਜਿਹੜੇ ਇੰਪਲੋਇਰਸ ਨੇ ਉਹਨਾਂ ਨੂੰ ਪਹਿਲਾਂ ਤਾਂ ਲੱਗ ਰਿਹਾ ਸੀਗਾ ਕਿ ਇੱਕ ਐਕਸਟਰਾ ਬਰਡਨ ਆ, ਪਰ ਹੁਣ ਉਹਨਾਂ ਨੂੰ ਥੋੜ੍ਹਾ ਇੱਕ ਬੈਨੀਫਿਟ ਇਹ ਵੀ ਹੋ ਰਿਹਾ ਕਿ ਨਾਲ ਦੀ ਨਾਲ ਹੀ ਉਹਨਾਂ ਨੂੰ ਪਤਾ ਲੱਗ ਰਿਹਾ ਕਿ ਇਹ ਪੈਸਾ ਨਾਲ ਦੀ ਨਾਲ ਜਾ ਰਿਹਾ। ਇੱਕ ਇਕੱਠਾ ਪੇ ਕਰਨਾ ਵੀ ਕਈ ਵਾਰੀ ਔਖਾ ਲੱਗਦਾ ਸੀ,
1: ਮਹਿੰਗੀਆਂ ਹੋ ਰਹੀਆਂ ਨੇ ਚੀਜ਼ਾਂ ਹੌਲੀ ਹੌਲੀ,
0: ਸੋ ਉਹ ਨਾਲ ਦੀ ਨਾਲ ਨਿਕਲ ਜਾਂਦਾ, ਸੋ ਤੁਹਾਨੂੰ ਥੋੜ੍ਹਾ ਆਈਡੀਆ ਰਹਿੰਦਾ ਕਿ ਹੁਣ ਮੇਰਾ ਹਰ ਹਫ਼ਤੇ ਦਾ ਜਾਂ ਹਰ ਫੋਰਟਨਾਈਟ ਦਾ ਇੰਨਾ ਖਰਚਾ ਤਾਂ ਹੈ।
1: ਮੈਨੂੰ ਲੱਗਦਾ ਜ਼ਿਆਦਾ ਪ੍ਰੋਬਲਮ ਇਸ ਕਰਕੇ ਕਿਉਂਕਿ ਆਪਣੇ ਲਈ ਇਹ ਨਵਾਂ ਸਿਸਟਮ ਹੈ ਬਹੁਤਿਆਂ ਲਈ, ਪਹਿਲਾਂ ਤਾਂ ਉੱਦਾਂ ਹੀ ਕੰਮ ਕਰੀਏ, ਸਾਨੂੰ ਲੱਗਦਾ ਸੀ ਵੀ ਇਹ ਸਾਈਡ ਦੇ ਉੱਤੇ ਇੱਕ ਖਰਚਾ ਜਿਹਾ ਕੱਟੀ ਜਾਂਦੇ ਐਵੇਂ, ਅਤੇ ਸਾਨੂੰ ਲੱਗਾ ਵੀ ਜੋ ਸਾਨੂੰ ਆਉਂਦਾ ਵਾ ਇਹੋ ਹੀ ਸਾਡੀ ਪੇ ਹੈ, ਇਹੋ ਹੀ ਸਾਡੀ ਕਮਾਈ ਹੈ। ਹੁਣ ਹੌਲੀ ਹੌਲੀ ਪਹਿਲਾਂ ਤਾਂ ਆਪਾਂ ਇਹ ਸਮਝ ਲਈਏ ਵੀ ਸੁਪਰ ਵੀ ਸਾਡੀ ਕਮਾਈ ਹੈ ਅਤੇ ਉਹਨੂੰ ਵੀ ਆਪਾਂ ਮੈਨੇਜ ਕਰਨਾ। ਅੱਛਾ, ਜੇ ਆਪਾਂ ਕੋਈ ਮੰਨ ਲਓ 70,000 ਦਾ ਪੈਕੇਜ ਜੇਕਰ ਕੋਈ ਕੰਮ ਕਰ ਰਿਹਾ, ਸਾਲ ਦੇ ਵਿੱਚ ਕਿੰਨੇ ਕੁ ਪੈਸੇ ਉਹਦੇ ਹੋ ਜਾਣੇ ਚਾਹੀਦੇ?
0: ਅਗਰ 70,000 ਦਾ ਕਰ ਰਿਹਾ ਕਿ 12% ਉਹਦਾ ਸੁਪਰ ਐਨੂਏਸ਼ਨ ਇੰਪਲੋਇਰ ਨੇ ਕੰਟਰੀਬਿਊਟ ਕਰਨਾ, ਜਿਹੜਾ ਕਿ $8,400 ਬਣਦਾ ਆ ਸਾਲ ਦਾ। ਅਗਰ ਤੁਸੀਂ ਉਸ ਤਰ੍ਹਾਂ ਸਮਝੋ ਕਿ ਮੰਥਲੀ ਤੁਹਾਡਾ $700 ਹੋ ਗਿਆ ਮੰਥ ਦਾ ਸੁਪਰ ਜਿਹੜਾ ਤੁਹਾਡਾ ਕੰਟਰੀਬਿਊਟ ਹੋਣਾ, ਅਤੇ ਇਹਨੂੰ ਤੁਸੀਂ ਅਗਰ ਦੇਖੋ ਕਿ ਤੁਹਾਡਾ ਹਰ ਸਾਲ ਇਹ ਐਡ ਹੁੰਦਾ ਪਿਆ ਪੈਸਾ, ਔਰ ਅਗਰ ਤੁਸੀਂ ਤਕਰੀਬਨ ਲਾ ਲਓ ਕਿ ਆਪਣਾ ਕੰਮ ਕੀਤਾ 15-20 ਸਾਲ ਤੁਸੀਂ ਕੰਮ ਕੀਤਾ, ਇਹ ਤੁਹਾਡਾ ਲਗਾ ਲਓ ਕਿ ਪੈਸਾ ਹਰ ਸਾਲ ਐਡ ਹੋ ਰਿਹਾ, ਸੋ ਜੋ ਕਿ ਇਨਵੈਸਟ ਵੀ ਹੋ ਰਿਹਾ ਨਾਲ ਦੀ ਨਾਲ, ਅਤੇ ਉਹਨੇ ਰਿਟਰਨ ਵੀ ਦੇਣੀ ਆ। ਸੋ ਉਹ ਰਿਟਰਨ ਵੀ ਨਾਲ ਤੁਹਾਡੀ ਐਡ ਹੁੰਦੀ ਜਾ ਰਹੀ ਹੈ।

0: ਸੋ ਇਹਨੂੰ ਤੁਸੀਂ ਸਿਰਫ ਇਹ ਨਾ ਸੋਚੋ ਕਿ ਉਹ $8400 ਆ, ਉਹ ਵਧਣਾ ਆ, ਉਹਦੇ 'ਚੋਂ ਚਲੋ 15% ਤੁਹਾਡਾ ਟੈਕਸ ਵੀ ਜਾਣਾ ਆ ਜੋ ਇੰਪਲੋਇਰ ਵੱਲੋਂ ਕੰਟਰੀਬਿਊਸ਼ਨ ਹੋਇਆ, ਬਟ ਸਟਿਲ ਤੁਹਾਨੂੰ ਰੇਟ ਆਫ ਰਿਟਰਨ ਅਗਰ ਮੈਂ ਐਵਰੇਜ 7% ਰੇਟ ਆਫ ਰਿਟਰਨ ਵੀ ਲਗਾਵਾਂ ਤਾਂ ਤਾਂ ਵੀ ਤੁਹਾਡਾ ਗਰੋਥ ਮਤਲਬ ਹੁੰਦੀ ਆ।
1: ਓਕੇ, ਅੱਛਾ, ਇਸ ਤੋਂ ਇਲਾਵਾ ਇੱਕ ਸੈਲਫ ਮੈਨੇਜਮੈਂਟ ਵੀ ਹੁੰਦੀ ਆ ਸੁਪਰ ਐਨੁਏਸ਼ਨ ਦੀ,
0: ਹਾਂਜੀ,
1: ਉਹਦੇ ਕੀ ਰੂਲ ਰੈਗੂਲੇਸ਼ਨ ਨੇ, ਕਿੰਨੇ ਕੁ ਪੈਸੇ ਜਿਹੜੇ ਹੋਣ ਅਤੇ ਫਿਰ ਆਪਾਂ ਕਰ ਸਕਦੇ ਹਾਂ ਜਾਂ ਕਿੱਦਾਂ ਕਰ ਸਕਦੇ ਹਾਂ, ਕੀ ਉਹ ਵਾਜਬ ਸਟੈਪ ਆ ਜਾਂ ਨਹੀਂ ਆ?
0: ਉਹਦੇ ਲਈ ਡਿਪੈਂਡ ਕਰਦਾ ਕਿ ਸੈਲਫ ਮੈਨੇਜ ਸੁਪਰ ਫੰਡ ਇੱਕ ਬਹੁਤ ਵਧੀਆ ਟੂਲ ਆ, ਬਟ ਉਹ ਸਾਰਿਆਂ ਲਈ ਨਹੀਂ ਆ, ਉਹ ਉਹਨਾਂ ਲਈ ਹੈ ਕਿ ਜਿਨ੍ਹਾਂ ਨੇ ਐਕਟਿਵਲੀ, ਜਿਨ੍ਹਾਂ ਨੂੰ ਨੌਲੇਜ ਆ, ਜਿਨ੍ਹਾਂ ਨੂੰ ਪਤਾ ਕਿ ਮੈਂ ਕਿੱਥੇ ਇਨਵੈਸਟ ਕਰਨਾ, ਕਿਉਂਕਿ ਉੱਥੇ ਤੁਸੀਂ ਇਹ ਕਹਿ ਰਹੇ ਹੋ ਕਿ ਕੋਈ ਸੁਪਰ ਫੰਡ ਆ, ਉਹ ਜਿੱਥੇ ਇਨਵੈਸਟ ਕਰ ਰਹੇ ਨੇ ਉਹਨਾਂ ਦੀ ਰਿਸਰਚ ਆ ਉਹਦੇ ਬਿਹਾਈਂਡ ਕਿ ਕਿੱਥੇ ਉਹ ਇਨਵੈਸਟ ਕਰ ਰਹੇ ਨੇ, ਪਰ ਤੁਸੀਂ ਕਹਿੰਦੇ ਹੋ ਕਿ ਮੈਨੂੰ ਪਤਾ ਆ ਮੈਂ ਮੇਰਾ ਪੈਸਾ ਆ ਮੈਂ ਕਿੱਥੇ ਇਨਵੈਸਟ ਕਰਨਾ। ਕੰਪਲਾਇੰਸ ਕਾਫੀ ਉਹਦੇ ਵਿੱਚ ਹੈਗੀ ਹੈ ਸੈਲ ਮੈਨੇ ਸੁਪਰ ਫੰਡ ਦੇ ਵਿੱਚ,
1: ਤੁਸੀਂ ਜਗ੍ਹਾ ਤੇ ਕਰ ਰਹੇ ਹੋ ਕਿ ਨਹੀਂ।
0: ਹਾਂਜੀ, ਤੁਸੀਂ ਇਹ ਨਹੀਂ ਕਿ ਤੁਹਾਨੂੰ ਉਹ ਪੈਸਾ ਤੁਹਾਡੇ ਕੋਲ ਆ ਗਿਆ ਅਤੇ ਤੁਸੀਂ ਹੁਣ ਜੋ ਮਰਜ਼ੀ ਕਰੋ, ਤੁਹਾਨੂੰ ਪ੍ਰੋਪਰ ਇਨਵੈਸਟਮੈਂਟ ਸਟ੍ਰੈਟਜੀ ਹੋਣੀ ਚਾਹੀਦੀ ਆ। ATO ਰਿਕਮੈਂਡ ਕਰਦਾ ਕਿ ਤੁਸੀਂ ਸੈਲਫ ਮੈਨੇ ਸੁਪਰ ਫੰਡ ਵੱਲ ਨੂੰ ਉਦੋਂ ਜਾਓ ਜਦੋਂ ਤੁਹਾਡਾ ਘੱਟੋ ਘੱਟ $200,000 ਹੋਵੇ ਸੁਪਰ ਦਾ ਬੈਲੈਂਸ, ਅਤੇ ਪਰ ਤੁਹਾਨੂੰ ਇਹ ਵੀ ਦੇਖਣਾ ਚਾਹੀਦਾ ਕਿ ਤੁਸੀਂ ਕਰਨਾ ਕੀ ਹੈ, ਪਹਿਲਾਂ ਸਟ੍ਰੈਟਜੀ ਬਣਾਓ ਫਿਰ ਤੁਸੀਂ ਸੈਲਫ ਮੈਨੇ ਸੁਪਰ ਫੰਡ ਸੈਟਅਪ ਕਰੋ, ਅਤੇ ਕਿਉਂਕਿ ਉਹਦੇ ਵਿੱਚ ਆਪਸ਼ਨਸ ਤੁਹਾਡੇ ਕੋਲ ਹੈਗੀਆਂ ਕਿ ਤੁਸੀਂ ਕਿੱਥੇ ਇਨਵੈਸਟ ਕਰ ਸਕਦੇ ਹੋ। ਹੁਣ ਰੀਸੈਂਟਲੀ ਜੋ ਚੇਂਜ ਹੋਇਆ ਉਹਦੇ ਵਿੱਚ ਇਹ ਕਰਤਾ ਇਹਨਾਂ ਨੇ ਕਿ ਤੁਸੀਂ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਦੇ ਵਿੱਚ ਹੁਣ ਲੋਨ ਲੈਣਾ ਔਖਾ, ਮਤਲਬ ਲੋਨ ਨਹੀਂ ਲੈ ਸਕਦੇ ਹੁਣ ਉਹਦੇ 'ਤੇ, ਜਿਹੜੀ ਪਹਿਲਾਂ ਲੋਕ ਜ਼ਿਆਦਾਤਰ ਸੈਲਫ ਮੈਨੇਜ ਸੁਪਰ ਫੰਡ ਯੂਜ਼ ਕਰ ਰਹੇ ਸੀ ਪ੍ਰੋਪਰਟੀ ਇਨਵੈਸਟਮੈਂਟ ਦੇ ਲਈ, ਪਰ ਹੁਣ ਵੀ ਕਾਫੀ ਯੂਜ਼ ਹੋ ਰਿਹਾ ਕਿ ਕਮਰਸ਼ਲ ਪ੍ਰੋਪਰਟੀਜ਼ 'ਚ ਤੁਸੀਂ ਸਟਿਲ ਕਰ ਸਕਦੇ ਇਨਵੈਸਟ, ਜਾਂ ਹੋਰ ਜਗ੍ਹਾਵਾਂ 'ਤੇ ਸ਼ੇਅਰਸ ਜਾਂ ਹੋਰ ਜਗ੍ਹਾ 'ਤੇ ਤੁਸੀਂ ਇਨਵੈਸਟ ਕਰ ਸਕਦੇ ਹੋ।
1: ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674, ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
2: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ, ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
3: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नु देओ मजबूत दिशा, आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਸ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰੋਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
4: Smith's Lane by Molek ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ, ਹੁਣੇ ਕਦਮ ਚੁੱਕੋ ਅਤੇ Smith's Lane ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ, ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
5: ਟੈਨਸ਼ਨ ਮੇਰੀ ਟੈਨਸ਼ਨ
6: ਕੀ ਹੋਇਆ,
5: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
6: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
5: ਜਾਂ 90-77-97-33
6: ਜਾਂ ਈਮੇਲ info@vyimmigration.com.au।
5: ਯਾਦ ਰੱਖੋ 9077-9733।
6: VY Immigration and Education Consultant,
5: ਹਰ ਕਦਮ ਤੁਹਾਡੇ ਨਾਲ।
7: ਇਹ ਹਰ ਸਫਾਈ ਕਰਮਚਾਰੀ ਲਈ ਹੈ ਜੋ ਸਵੇਰ ਹੋਣ ਤੋਂ ਪਹਿਲਾਂ ਹੀ ਕੰਮ ਸ਼ੁਰੂ ਕਰ ਦਿੰਦੇ ਹਨ। ਹਰ ਸੁਰੱਖਿਆ ਕਰਮਚਾਰੀ ਲਈ ਜੋ ਹਰ ਕਿਸੇ ਦੇ ਘਰ ਜਾਣ ਤੇ ਅਹੁਦਾ ਸੰਭਾਲਦਾ ਹੈ, ਹਰ ਕਮਿਊਨਿਟੀ ਸਰਵਿਸ ਵਰਕਰ ਲਈ ਜੋ ਦੂਜਿਆਂ ਲਈ ਦਿਖਾਈ ਦਿੰਦਾ ਰਹਿੰਦਾ ਹੈ। ਪੋਰਟੇਬਲ ਲੌਂਗ ਸਰਵਿਸ ਲਾਭ ਹੁਣ ਯੋਗ ਕਰਮਚਾਰੀਆਂ ਲਈ ਉਪਲਬਧ ਹਨ। ਜੇਕਰ ਤੁਸੀਂ ਵਿਕਟੋਰੀਆ ਵਿੱਚ ਕੰਟਰੈਕਟ ਸਫਾਈ, ਕਮਿਊਨਿਟੀ ਸੇਵਾਵਾਂ ਜਾਂ ਸੁਰੱਖਿਆ ਵਿੱਚ ਕੰਮ ਕਰ ਰਹੇ ਹੋ ਤਾਂ ਤੁਸੀਂ ਪੋਰਟੇਬਲ ਲੌਂਗ ਸਰਵਿਸ ਲਾਭਾਂ ਲਈ ਯੋਗ ਹੋ ਸਕਦੇ ਹੋ। ਭਾਵੇਂ ਤੁਸੀਂ ਨੌਕਰੀਆਂ ਬਦਲੀਆਂ ਹਨ, ਇਸ ਦਾ ਮਤਲਬ ਹੈ ਕਿ ਤੁਹਾਡੇ ਦੁਆਰਾ ਕੰਮ ਕੀਤੇ ਸਾਲ ਅਜੇ ਵੀ ਤੁਹਾਡੇ ਦੁਆਰਾ ਕਮਾਏ ਗਏ ਲਾਭਾਂ ਵਿੱਚ ਗਿਣੇ ਜਾ ਸਕਦੇ ਹਨ। ਇਹ ਪਤਾ ਲਗਾਉਣ ਲਈ ਪੋਰਟੇਬਲ ਲੌਂਗ ਸਰਵਿਸ ਅਥਾਰਿਟੀ ਦੀ ਖੋਜ ਕਰੋ। ਵਿਕਟੋਰੀਅਨ ਸਰਕਾਰ ਮੈਲਬਰਨ ਦੁਆਰਾ ਅਧਿਕਾਰਤ।
8: ਆ ਕਿੱਥੇ ਵੱਜ ਗਈ ਤੇਰੀ ਗੱਡੀ?
9: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
10: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ। ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
11: ਇੱਕ ਅਜਿਹੀ ਦੁਨੀਆ ਜਿੱਥੇ ਜਿਰਾਫ ਹੁਣ ਸਭ ਤੋਂ ਉੱਚੇ ਜਾਨਵਰ ਨਹੀਂ ਹਨ। ਜ਼ੂਜ਼ ਵਿਕਟੋਰੀਆ ਮਾਨ ਨਾਲ ਚਿੜੀਆ ਘਰ ਵਿੱਚ ਡਾਇਨਾਸੌਰਸ ਨੂੰ ਪੇਸ਼ ਕਰਦਾ ਹੈ ਆਪਣੇ ਸਾਰੇ ਮਨਪਸੰਦ ਜਾਨਵਰਾਂ ਦੇ ਵਿੱਚ। 3 ਚਿੜੀਆ ਘਰਾਂ ਵਿੱਚ 60 ਤੋਂ ਵੱਧ ਅਸਲੀ ਆਕਾਰ ਤੇ ਡਾਇਨਾਸੌਰਸ ਦੇ ਨਾਲ ਇੱਕ ਪੁਰਾਤਨ ਇਤਿਹਾਸਿਕ ਮੁਹਿੰਮ ਲਈ ਤਿਆਰ ਹੋਵੋ। ਮੈਲਬਰਨ ਚਿੜੀਆ ਘਰ, ਵੈਰੀਬੀ ਓਪਨ ਰੇਂਜ ਚਿੜੀਆ ਘਰ ਅਤੇ ਹਿਲਜ਼ਵਿਲ ਸੈਂਚੁਰੀ ਦੇ ਵਿਲੱਖਣ ਬਾਹਰੀ ਵਾਤਾਵਰਣ ਵਿੱਚ ਐਨੀਮੇਟ੍ਰੋਨਿਕ ਜੀਵਾਂ ਨੂੰ ਜਿਉਂਦੇ ਜਾਗਦੇ ਵੇਖੋ। ਚਿੜੀਆਘਰ ਵਿਖੇ ਡਾਇਨਾਸੌਰਸ ਸਿਰਫ ਸੀਮਤ ਸਮੇਂ ਲਈ ਹਨ। ਅੱਜ ਹੀ ਆਪਣੀ ਮੁਹਿੰਮ ਦੀ ਯੋਜਨਾ ਬਣਾਓ।
1: ਅੱਛਾ, ਇੱਕ ਇਹਦੇ ਵਿੱਚ ਕੋਈ ਇੰਸ਼ੋਰੈਂਸ ਵਗੈਰਾ ਵੀ ਹੁੰਦੀ ਹੈ ਇਹਦੇ 'ਚ?
0: ਹਾਂਜੀ। ਸੋ ਕੀ ਹੁੰਦਾ ਕਿ ਤੁਸੀਂ ਜਦੋਂ ਡਿਫੋਲਟ ਫੰਡ ਆਪਣਾ ਯੂਜ਼ ਕਰਦੇ ਆ, ਇੰਪਲੋਇਰ ਵੱਲੋਂ ਡਿਫੋਲਟ ਕਰ ਲੈਂਦੇ ਹਾਂ ਜਾਂ ਤੁਸੀਂ ਨਵਾਂ ਫੰਡ ਸੈਟਅਪ ਕਰਦੇ ਹਾਂ, ਬਾਏ ਡਿਫੋਲਟ ਮੋਸਟਲੀ ਜਿਹੜੇ ਸੁਪਰ ਫੰਡ ਨੇ ਉਹ ਇੰਸ਼ੋਰੈਂਸ ਆਪਸ਼ਨ ਦਿੰਦੇ ਨੇ। ਜ਼ਿਆਦਾਤਰ ਜੋ ਕੋਮਨ ਇੰਸ਼ੋਰੈਂਸ ਸੁਪਰ ਫੰਡ ਦੇ ਥਰੂ ਹੁੰਦੀਆਂ ਨੇ ਉਹ ਹੈਗੀ ਹੈ, ਇੱਕ ਤਾਂ ਹੋ ਗਿਆ ਡੈਥ ਬੈਨੀਫਿਟ
1: ਜੀ,
0: ਜਿਹਦੇ ਵਿੱਚ ਇਨਕੇਸ ਅਗਰ ਤੁਹਾਨੂੰ ਕੁਛ ਹੁੰਦਾ ਹੈ ਤਾਂ ਤੁਹਾਡੀ ਫੈਮਿਲੀ ਨੂੰ ਉਹ ਇੰਸ਼ੋਰੈਂਸ ਪੇ ਕਰਦੀ ਹੈ। ਇੱਕ ਹੁੰਦੀ ਹੈ ਕਿ ਟੈਂਪਰੇਰੀ ਜਾਂ ਪਾਰਸ਼ਲ, ਪਾਰਸ਼ਲ ਜਾਂ ਪਰਮਾਨੈਂਟ ਡਿਸੇਬਿਲਟੀ ਦੇ ਕੇਸ ਦੇ ਵਿੱਚ ਤੁਸੀਂ ਉਹ ਇੰਸ਼ੋਰੈਂਸ ਤੁਹਾਨੂੰ ਪੇ ਕਰਦੀ ਆ। ਅਤੇ ਇੱਕ ਆਪਸ਼ਨ ਜਿਹੜੀ ਹੈ ਇਨਕਮ ਪ੍ਰੋਟੈਕਸ਼ਨ ਇੰਸ਼ੋਰੈਂਸ, ਜਿਹਦੇ ਵਿੱਚ ਕਿ ਤੁਸੀਂ ਅਗਰ ਟੈਂਪਰੇਰੀ ਕਿਸੇ ਕਾਰਨ ਤੁਸੀਂ ਨਹੀਂ ਕੰਮ ਕਰ ਸਕਦੇ ਤਾਂ ਉਹ ਇੰਸ਼ੋਰੈਂਸ ਤੁਹਾਨੂੰ ਜਿੰਨਾ ਤੁਸੀਂ ਅਰਨ ਕਰ ਰਹੇ ਹੋ ਉਸ ਹਿਸਾਬ ਨਾਲ ਤੁਹਾਨੂੰ ਪੇ ਕਰਦੀ ਆ। ਅਤੇ ਸੋ ਇੰਸ਼ੋਰੈਂਸ ਆਪਸ਼ਨ ਮਿਲਦੀਆਂ ਨੇ, ਪਰ ਇਹ ਵੀ ਜਦੋਂ ਮੈਂ ਕਹਿ ਰਿਹਾ ਕਿ ਤੁਸੀਂ ਐਕਟਿਵਲੀ ਮੈਨੇਜ ਕਰੋ, ਉਹਦੇ ਵਿੱਚ ਇਹ ਹੈ ਕਿ ਤੁਸੀਂ ਉਹ ਦੇਖੋ, ਉਹਨਾਂ ਨੂੰ ਰਿਵਿਊ ਕਰੋ ਕਿ ਜੋ ਇੰਸ਼ੋਰੈਂਸਿਸ ਤੁਹਾਨੂੰ ਬਾਏ ਡਿਫੋਲਟ ਮਿਲ ਰਹੀਆਂ ਨੇ ਕਿ ਉਹ ਇਨਫ ਨੇ ਤੁਹਾਡੇ ਲਈ, ਜਾਂ ਐਵੇਂ ਤਾਂ ਨਹੀਂ ਕਿ ਜੇ ਤੁਹਾਡੇ 3 ਫੰਡ ਨੇ, ਫੋਰ ਐਗਜ਼ਾਮਪਲ ਤੁਸੀਂ ਹਰ ਇੰਪਲੋਇਰ ਨਾਲ ਵੱਖਰਾ ਫੰਡ ਕਰ ਲਿਆ ਸੀ ਔਰ ਜਿਹਨੂੰ ਤੁਸੀਂ ਬਾਅਦ ਵਿੱਚ ਮਰਜ ਨਹੀਂ ਕੀਤਾ, ਉਹ ਸਾਰੇ ਪਾਸੇ ਇੰਸ਼ੋਰੈਂਸ ਚੱਲ ਰਹੀ ਹੈ ਜਿਹੜੀ ਤੁਸੀਂ ਕਦੀ ਯੂਜ਼ ਵੀ ਨਹੀਂ ਕੀਤੀ, ਕਦੀ ਕਲੇਮ ਵੀ ਨਹੀਂ ਕੀਤਾ, ਅਤੇ ਉਹ ਵੀ ਤੁਹਾਨੂੰ ਕਿਉਂਕਿ ਉਹ ਪ੍ਰੀਮੀਅਮ ਉਹਨਾਂ ਨੇ ਕੱਟੀ ਜਾਣਾ ਉਹਦੇ ਵਿੱਚੋਂ ਸੁਪਰ ਫੰਡ ਦੇ ਵਿੱਚੋਂ, ਅਤੇ ਸੋ ਉਹਨੂੰ ਵੀ ਮੈਨੇਜ ਕਰਨਾ ਜ਼ਰੂਰੀ ਹੈ ਕਿ ਤੁਸੀਂ ਇੱਕ ਫੰਡ ਦੇ ਨਾਲ ਰਹੋ, ਉਹਨੂੰ ਰਿਵਿਊ ਕਰੋ, ਦੇਖੋ ਕਿ ਉਹ ਇੰਸ਼ੋਰੈਂਸ ਜੋ ਤੁਹਾਨੂੰ ਮਿਲ ਰਹੀ ਹੈ ਉਹ ਤੁਹਾਡੇ ਲਈ ਠੀਕ ਹੈ।
1: ਸੋ ਇੱਦਾਂ ਨਹੀਂ ਹੈ ਕਿ ਆਪਾਂ ਸੁਣੀਆਂ ਸੁਣਾਈਆਂ ਦੇ ਉੱਤੇ ਮਹਿਫਲ 'ਚ ਬੈਠੇ ਉੱਥੋਂ ਕੋਈ ਸਲਾਹ ਲਈ ਅਤੇ ਜਾ ਕੇ ਕਰਤਾ, ਵੀ ਸਾਨੂੰ ਆਪਣੇ ਹਿਸਾਬ ਦੇ ਨਾਲ ਪਹਿਲਾਂ ਉਹਨੂੰ ਚੈੱਕ ਕਰ ਲੈਣਾ ਚਾਹੀਦਾ। ਅੱਛਾ, ਮੇਜਰ ਗਲਤੀਆਂ ਕੀ ਕਰਦੇ ਨੇ ਆਪਣੇ ਲੋਕ ਇਸ ਲਿਹਾਜ਼ ਦੇ ਨਾਲ?
0: ਮੇਜਰ ਗਲਤੀਆਂ ਨੇ ਕਿ ਇੱਕ ਤਾਂ ਵੱਖਰੇ ਵੱਖਰੇ ਸੁਪਰ ਫੰਡ ਦੇ ਨਾਲ ਮਲਟੀਪਲ ਸੁਪਰ ਫੰਡ ਰੱਖਦੇ ਨੇ,
1: ਜੋਬ ਕੀਤੀ ਦੂਸਰੀ ਥਾਂ 'ਤੇ ਕੀਤੀ, ਇੱਦਾਂ
0: ਮਤਲਬ 3-4 ਸੁਪਰ ਫੰਡ ਸੈਟਅਪ ਕਰ ਲਏ, ਹਰ ਇੰਪਲੋਇਰ ਨੇ ਆਪਣਾ ਵੱਖਰਾ ਸੁਪਰ ਫੰਡ ਸੈਟਅਪ ਕਰਤਾ, ਉਹਨਾਂ ਨੇ ਜ਼ਿਆਦਾ ਧਿਆਨ ਨਹੀਂ ਦਿੱਤਾ ਕਿ ਤੁਹਾਡੇ ਕੋਲ ਆਪਸ਼ਨ ਹੈ ਕਿ ਤੁਸੀਂ ਸੇਮ ਫੰਡ ਹੀ ਹਰ ਜਗ੍ਹਾ 'ਤੇ ਨੋਮੀਨੇਟ ਕਰ ਸਕਦੇ ਹਾਂ।
1: ਸੋ ਤੁਸੀਂ ਫੋਰ ਐਗਜ਼ਾਮਪਲ, ਮੈਂ ਇੱਕ ਜੋਬ ਕਰਦਾ ਵਾਂ, ਇਹਨਾਂ ਨੇ ਸੁਪਰ ਮੇਰਾ ਬਣਾ ਦਿੱਤਾ ਅਕਾਊਂਟ, ਮੈਂ ਦੂਸਰੀ ਜਗ੍ਹਾ 'ਤੇ ਗਿਆ, ਉਹਨਾਂ ਨੇ ਆਪਣਾ ਵੱਖਰਾ ਬਣਾ ਦਿੱਤਾ, ਤੀਸਰੀ, ਇੱਦਾਂ ਹੁੰਦਾ?
0: ਹਾਂਜੀ, ਦੇਖੋ ਇੰਪਲੋਇਰ ਨੇ ਆਪਣੇ ਆਪ ਨਹੀਂ ਬਣਾਉਣਾ ਹੁੰਦਾ, ਇੰਪਲੋਇਰ ਤੁਹਾਨੂੰ ਆਪਸ਼ਨ ਦਿੰਦਾ ਕਿ ਤੁਸੀਂ ਆਪਣਾ ਫੰਡ ਜਾਂ ਤਾਂ ਨੋਮੀਨੇਟ ਕਰ ਦਿਓ ਅਤੇ ਜਾਂ ਫਿਰ ਤੁਹਾਡੇ ਕੋਲ ਫੋਰਮ ਦੇ ਵਿੱਚ ਆਪਸ਼ਨ ਹੈ ਕਿ ਤੁਸੀਂ ਇੰਪਲੋਇਰ ਦਾ ਡਿਫੋਲਟ ਫੰਡ ਚੂਜ਼ ਕਰ ਲਓ। ਜ਼ਿਆਦਾਤਰ ਲੋਕ ਧਿਆਨ ਨਹੀਂ ਦਿੰਦੇ ਉਸ ਚੀਜ਼ 'ਤੇ ਔਰ ਇੰਪਲੋਇਰ ਦਾ ਡਿਫੋਲਟ ਫੰਡ ਹੀ ਕਰ ਲੈਂਦੇ, ਜਾਂ ਤਾਂ ਉਹ ਫੋਰਮ ਦੇ ਉੱਤੇ ਸਿਰਫ ਆਪਣਾ ਬਾਕੀ ਡਿਟੇਲਸ ਪਾ ਕੇ ਕਰ ਲੈਂਦੇ ਕਿ ਇੰਪਲੋਇਰ ਖੁਦ ਹੀ ਉਹਨੂੰ ਕਰ ਲਓ। ਅਤੇ ਸੋ ਉਸ ਕੇਸ ਦੇ ਵਿੱਚ ਤੁਹਾਡਾ ਫੀਸ ਜਿਹੜੀਆਂ ਨੇ ਉਹ ਮਲਟੀਪਲ ਫੰਡਸ ਨੇ, ਡੈਟ ਮੀਨਸ ਕਿ ਮਲਟੀਪਲ ਤੁਹਾਡੀਆਂ ਫੀਸ ਜਾਣਗੀਆਂ, ਅਗਰ ਇੰਸ਼ੋਰੈਂਸਿਸ ਵੀ ਜਿਵੇਂ ਅਸੀਂ ਡਿਸਕਸ ਕੀਤਾ ਕਿ ਸਾਰਿਆਂ ਫੰਡ ਵੱਲੋਂ ਇੰਸ਼ੋਰੈਂਸਿਸ ਤੁਹਾਨੂੰ ਮਿਲ ਰਹੀਆਂ ਨੇ ਪਰ ਤੁਹਾਨੂੰ ਕਲੇਮ ਤੇ ਤੁਸੀਂ ਇੱਕ ਤੋਂ ਹੀ ਕਰ ਸਕਦੇ ਹੋ ਸੋ ਉਹ ਵੀ ਤੁਸੀਂ ਆਪਣਾ ਕਰ ਰਹੇ ਹਾਂ ਨੁਕਸਾਨ ਫਿਰ ਇਨਵੈਸਟਮੈਂਟ ਸਟ੍ਰੈਟੇਜੀ ਤੁਹਾਡਾ ਕੰਜ਼ਰਵੇਟਿਵ ਉਹਦੇ ਵਿੱਚ ਪਏ ਹੋਏ ਆ ਫੰਡਸ ਦੇ ਵਿੱਚ ਤੁਹਾਡੀ ਹਜੇ ਤੁਸੀਂ ਯੰਗ ਹੋ ਤੁਸੀਂ ਅੰਡਰ 30 ਹੋ ਅਤੇ ਤੁਸੀਂ ਤੁਹਾਨੂੰ ਮਤਲਬ ਅਗਰ ਤੁਸੀਂ ਉਹਨੂੰ ਪਲੈਨ ਕਰੋ ਪ੍ਰੋਪਰਲੀ ਤਾਂ ਤੁਸੀਂ ਉਹਨੂੰ ਗਰੋਥ ਫੰਡ ਦੇ ਵਿੱਚ ਲਗਾਓ ਜਿਹਦੇ ਤੁਹਾਡੀ ਹਾਈ ਗਰੋਥ ਹੈ ਲੇਟਰ ਔਨ ਜਿਵੇਂ ਜਿਵੇਂ ਤੁਸੀਂ ਤੁਹਾਡੀ ਏਜ ਵੱਧਦੀ ਆ ਤੁਸੀਂ ਉਹਨੂੰ ਮੈਨੇਜ ਕਰ ਸਕਦੇ ਹਾਂ ਤੁਸੀਂ ਉਹਨੂੰ ਬੈਲੈਂਸ ਦੇ ਵਿੱਚ ਲੈ ਜਾਓ ਫਿਰ ਉਸ ਤੋਂ ਬਾਅਦ ਤੁਸੀਂ ਲਾਸਟ 'ਤੇ ਜਦੋਂ ਰਿਟਾਇਰਮੈਂਟ ਦੇ ਕੋਲ ਆ ਉਦੋਂ ਤੁਸੀਂ ਉਹਨੂੰ ਸੇਫ ਆਪਸ਼ਨ ਦੇ ਵਿੱਚ ਰੱਖ ਸਕਦੇ ਹਾਂ ਸੋ ਇਹ ਸਾਰੀਆਂ ਗਲਤੀਆਂ ਲੋਕ ਕਰਦੇ ਨੇ
1: ਕਿ ਆਪਾਂ ਪਹਿਲਾਂ ਵੀ ਕਢਾ ਸਕਦੇ ਹਾਂ ਜਾਂ ਇਹ ਰਿਟਾਇਰਮੈਂਟ ਦੇ ਲਈ ਹੀ ਆਏ ਬਸ
0: ਕੁਛ ਕੇਸਿਸ ਦੇ ਵਿੱਚ ਤੁਸੀਂ ਜਿਵੇਂ ਅਸੀਂ ਕੀਤਾ ਸੀਗਾ ਕਿ ਅਗਰ ਲਗਾ ਲਓ ਕਿ ਤੁਹਾਡਾ ਅਗਰ ਤੁਸੀਂ ਕੰਟਰੀ ਛੱਡ ਰਹੇ ਹੋ ਆਸਟ੍ਰੇਲੀਆ ਤੁਸੀਂ ਪਰਮਾਨੈਂਟਲੀ ਲੀਵ ਕਰ ਰਹੇ
1: ਕਢਾ ਸਕਦੇ ਹਾਂ
0: ਫਿਰ ਤੁਸੀਂ ਉਸ ਕੇਸ ਦੇ ਵਿੱਚ ਕਢਾ ਸਕਦੇ ਹਾਂ
1: ਪੂਰਾ ਮਿਲ ਜਾਂਦਾ
0: ਨਹੀਂ ਉਹਦੇ ਚੋਂ ਟੈਕਸ ਡਿਡਕਟ ਹੁੰਦਾ ਆ ਅਤੇ ਬਾਕੀ ਦਾ ਪੈਸਾ ਤੁਹਾਨੂੰ ਮਿਲ ਜਾਂਦਾ ਅਤੇ ਜਾਂ ਫਿਰ ਅਗਰ ਯੂ ਨੋ ਸਮਥਿੰਗ ਹੈਪਨਸ ਅਤੇ ਉਸ ਕੇਸ ਦੇ ਵਿੱਚ
1: ਤੁਹਾਡੀ ਫੈਮਿਲੀ ਨੂੰ
0: ਜੋ ਵੀ ਹਾਂਜੀ ਅਤੇ ਉਸ ਕੇਸ ਦੇ ਵਿੱਚ ਤੁਹਾਨੂੰ ਤੁਹਾਡੀ ਫੈਮਿਲੀ ਨੂੰ ਉਹ ਬੈਲੈਂਸ ਮਿਲ ਜਾਂਦਾ
1: ਅੱਛਾ ਸੋਰੀ ਇਹ ਵਿਲ ਦੇ ਨਾਲ ਹੀ ਮਿਲਦਾ ਕਿ ਉੱਦਾਂ ਬਾਏ ਡਿਫੌਲਟ ਮਿਲ ਜਾਂਦਾ
0: ਦੇਖੋ ਇਹਦੇ ਵਿੱਚ ਵੀ ਇੱਕ ਚੀਜ਼ ਹੈ ਜਿਹੜੀ ਤੁਹਾਨੂੰ ਧਿਆਨ ਦੇਣੀ ਚਾਹੀਦੀ ਹੈ ਕਿ ਜਦੋਂ ਤੁਸੀਂ ਜਿਹੜਾ ਵੀ ਫੰਡ ਹੈ ਤੁਹਾਡਾ ਤੁਸੀਂ ਉਹਦੇ ਵਿੱਚ ਦੇਖ ਸਕਦੇ ਹਾਂ ਕਿ ਤੁਸੀਂ ਕਿਸੇ ਨੂੰ ਨੋਮੀਨੇਟ ਕੀਤਾ ਹੈ ਜਾਂ ਨਹੀਂ ਤੁਹਾਨੂੰ ਅਗਰ ਤਾਂ ਤੁਸੀਂ ਨੋਮੀਨੇਸ਼ਨ ਕੀਤੀ ਹੋਈ ਹੈ ਕਿ ਤੁਹਾਡਾ ਬੈਨੀਫਿਟ ਕਿਸ ਨੂੰ ਮਿਲੇ ਅਤੇ ਫਿਰ ਤਾਂ ਤੁਹਾਡਾ ਸੁਪਰ ਫੰਡ ਕੋਈ ਚੋਇਸ ਨਹੀਂ ਹੁੰਦੀ ਕਿ ਉਹ ਆਪਣੇ ਲੈਵਲ 'ਤੇ ਡਿਸਾਈਡ ਕਰਨ ਫਿਰ ਤਾਂ ਉਹਨਾਂ ਨੇ ਜਿਹੜਾ ਵੀ ਤੁਸੀਂ ਨੋਮੀਨੇਟ ਕੀਤਾ ਉਹਨੂੰ ਉਹਨਾਂ ਨੇ ਦੇ ਦੇਣਾ ਹੁਣ ਉਹਦੇ ਵਿੱਚ ਵੀ ਇਹ ਹੈ ਕਿ ਅਗਰ ਉਹਨੂੰ ਅਸੀਂ ਕਹਿੰਦੇ ਡਿਫਾਈਨਡ ਡੈਥ ਬੈਨੀਫਿਸ਼ਰੀ ਸੋ ਉਹ ਤੁਸੀਂ ਨੋਮੀਨੇਸ਼ਨ ਕੀਤੀ ਉਹ ਨੋਮੀਨੇਸ਼ਨ ਵੀ ਹਰ 3 ਸਾਲ ਬਾਅਦ ਤੱਕ ਮੋਸਟਲੀ ਜਿਵੇਂ ਐਕਸਪਾਇਰ ਹੋ ਜਾਂਦੀ ਆ ਸੋ ਉਹ ਤੁਸੀਂ ਰੀਨਿਊ ਕਰਨੀ ਹੁੰਦੀ ਆ
1: ਓਕੇ ਨਹੀਂ ਤਾਂ ਉੱਦਾਂ ਹੀ ਪਈ ਰਹਿਣੀ ਹੋ
0: ਹਾਂਜੀ ਨਹੀਂ ਤਾਂ ਫਿਰ ਉਹ ਬੈਕ ਟੂ ਫਿਰ ਸੁਪਰ ਐਨੂਏਸ਼ਨ ਕੋ ਕਿਉਂਕਿ ਉਹ ਸੁਪਰ ਐਨੂਏਸ਼ਨ ਇੱਕ ਟਰੱਸਟ ਦੀ ਤਰ੍ਹਾਂ ਆ ਕਿ ਜਿਹਦੇ ਵਿੱਚ ਸੁਪਰ ਫੰਡ ਟਰੱਸਟੀ ਨੇ ਡਿਸਾਈਡ ਕਰਨਾ ਕਿ ਉਹ ਫੰਡਸ ਕਿਹਨੂੰ ਜਾਣਗੇ
1: ਓਕੇ
0: ਸੋ ਜੇ ਤਾਂ ਤੁਸੀਂ ਚਾਹੁੰਦੇ ਆ ਕਿ ਉਹ ਫੰਡਸ ਤੁਸੀਂ ਆਪਣੀ ਮਰਜ਼ੀ ਦੇ ਨਾਲ ਕਿਹਨੂੰ ਦੇਣਾ ਚਾਹੁੰਦੇ ਆ ਅਤੇ ਉਹ ਤੁਸੀਂ ਉੱਥੇ ਡਿਫਾਈਨ ਕਰ ਸਕਦੇ ਆ ਕਿ ਉਹ ਫੰਡਸ ਤੁਹਾਡੇ ਅਗਰ ਤੁਹਾਨੂੰ ਕੁਛ ਹੁੰਦਾ ਆ ਤਾਂ ਉਹ ਫੰਡਸ ਕਿਹਨੂੰ ਜਾਣ ਅਤੇ ਜਾਂ ਤਾਂ ਤੁਸੀਂ ਨੋਮੀਨੇਟ ਕਰ ਸਕਦੇ ਹੋ ਉਹਦੇ ਵਿੱਚ ਆਪਣੀ ਅਸਟੇਟ ਨੂੰ ਜਿਹਦੇ ਵਿੱਚ ਉਹ ਫੰਡਸ ਇੱਕ ਵਾਰੀ ਤੁਹਾਡੀ ਅਸਟੇਟ ਨੂੰ ਚਲੇ ਜਾਣਗੇ ਅਤੇ ਤੁਹਾਡੀ ਵਿਲ ਦੇ ਅਕੋਰਡਿੰਗਲੀ ਉਹ ਡਿਸਟ੍ਰੀਬਿਊਟ ਹੋ ਜਾਣਗੇ ਅਤੇ ਜਾਂ ਫਿਰ ਤੁਸੀਂ ਉਹਨੂੰ ਜਿਹਨੂੰ ਵੀ ਤੁਸੀਂ ਦੇਣਾ ਚਾਹੁੰਦੇ ਹੋ ਫੰਡ ਉਹ ਤੁਸੀਂ ਉੱਥੇ ਨੋਮੀਨੇਟ ਕਰ ਸਕਦੇ ਹਾਂ ਸੋ ਇਹ ਬਹੁਤ ਜ਼ਰੂਰੀ ਸਟੈਪ ਹੈ ਕਿ ਜਿਹੜਾ ਤੁਹਾਨੂੰ ਚੈੱਕ ਕਰਨਾ ਚਾਹੀਦਾ ਕਿ ਤੁਸੀਂ ਉੱਥੇ ਨੋਮੀਨੇਸ਼ਨ ਕੀਤੀ ਹੋਈ ਹੈ ਜਾਂ ਨਹੀਂ ਅਗਰ ਨਹੀਂ ਕੀਤੀ ਹੋਈ ਤਾਂ ਤੁਹਾਨੂੰ ਜ਼ਰੂਰ ਕਰਨੀ ਚਾਹੀਦੀ ਆ
1: ਕੁਛ ਖਾਸ ਸੂਰਤਾਂ ਦੇ ਵਿੱਚ ਉਹ ਪਹਿਲਾਂ ਵੀ ਤੁਹਾਨੂੰ ਅਵੇਲ ਹੋ ਸਕਦਾ
0: ਨਹੀਂ ਜਿਹੜਾ ਡੈਥ ਬੈਨੀਫਿਟ ਦੀ ਗੱਲ ਕਰ ਰਿਹਾ ਸੀ ਮੈਂ ਕਿ ਨੋਮੀਨੇਸ਼ਨ ਅਗਰ ਇਨ ਕੇਸ ਤੁਹਾਨੂੰ ਕੁਛ ਹੁੰਦਾ
1: ਤਾਂ ਤੁਸੀਂ ਕੰਟਰੀ ਛੱਡਦੇ ਹੋ ਜਾਂ ਤੁਸੀਂ ਨਹੀਂ ਦੁਨੀਆ ਤੇ ਰਹਿੰਦੇ
0: ਕੰਟਰੀ ਛੱਡਣ ਦੇ ਕੇਸ ਦੇ ਵਿੱਚ ਤੇ ਤੁਸੀਂ ਸਿੰਪਲੀ ਡਿਪਾਰਟਿੰਗ ਆਸਟ੍ਰੇਲੀਆ ਸੁਪਰ ਐਨੂਏਸ਼ਨ ਕਲੇਮ ਤੁਸੀਂ ਆਪਣਾ ਲੋਚ ਕਰਨਾ ਹੁੰਦਾ ਜਦੋਂ ਤੁਸੀਂ ਕੰਟਰੀ ਛੱਡ ਦਿੰਦੇ ਹਾਂ ਅਤੇ ਤੁਸੀਂ ਉਹਨੂੰ ਕਲੇਮ ਕਰ ਸਕਦੇ ਹਾਂ ਪਰ ਅਦਰਵਾਈਜ਼ ਜਿਹੜਾ ਮੇਨ ਸੁਪਰ ਐਨੂਏਸ਼ਨ ਫੰਡ ਦਾ ਜੋ ਹੈਗਾ ਕਿ ਜਾਂ ਤਾਂ ਤੁਸੀਂ ਰਿਟਾਇਰਮੈਂਟ 'ਤੇ ਲੈਣਾ ਅਤੇ ਜਾਂ ਤੁਹਾਨੂੰ ਇੱਕ ਉਹ ਹੋ ਜਾਂਦਾ ਕਿ ਪੀਸ ਆਫ ਮਾਇੰਡ ਕਿ ਅਗਰ ਮੈਨੂੰ ਕੁਛ ਹੁੰਦਾ ਤਾਂ ਮੇਰੇ ਪਰਿਵਾਰ ਨੂੰ ਉਹ ਕੋਈ ਪਰੇਸ਼ਾਨੀ ਨਾ ਆਵੇ
1: ਜੇ ਕੋਈ ਰੱਬ ਨਾ ਖਰੇ ਕਿਸੇ ਨੂੰ ਕੋਈ ਕਿਸੇ ਕਿਸਮ ਦੀ ਡਿਸੇਬਿਲਿਟੀ ਹੋ ਜਾਂਦੀ ਹੈ ਫਿਰ ਮਿਲਦਾ ਕਢਾ ਸਕਦਾ ਕਿ ਨਹੀਂ
0: ਸੋ ਉਸ ਕੇਸ ਦੇ ਵਿੱਚ ਸੁਪਰ ਫੰਡ ਦੇ ਵਿੱਚ ਤੁਹਾਡੀ ਅਗਰ ਇੰਸ਼ੋਰੈਂਸ ਹੈਗੀ ਆ ਅਤੇ ਉਸ ਕੇਸ ਦੇ ਵਿੱਚ ਤੁਸੀਂ ਉਹ ਇੰਸ਼ੋਰੈਂਸ ਤੁਹਾਨੂੰ ਪੇ ਕਰਦੀ ਆ ਅਤੇ ਈਵਨ ਅਗਰ ਤੁਹਾਨੂੰ ਕੋਈ ਫਾਈਨੈਂਸ਼ੀਅਲ ਹਾਰਡਸ਼ਿਪ ਵੀ ਆ ਕਿ ਤੁਸੀਂ ਸਟਰਗਲ ਕਰ ਰਹੇ ਹੋ ਤੁਹਾਡੀ ਸਿਚੁਏਸ਼ਨ ਇਸ ਵਕਤ ਨਹੀਂ ਹੈਗੀ ਕਿ ਤੁਸੀਂ ਆਪਣੇ ਜੋ ਐਕਸਪੈਂਸ ਹੈ ਜੋ ਮੇਨ ਨਿਸੈਸਿਟੀਜ਼ ਨੇ ਉਹ ਪੂਰੀਆਂ ਕਰ ਪਾ ਰਹੇ ਤਾਂ ਤੁਸੀਂ ਫਾਈਨੈਂਸ਼ੀਅਲ ਹਾਰਡਸ਼ਿਪ ਦੇ ਕੇਸ 'ਚ ਵੀ ਅਪਲਾਈ ਕਰ ਸਕਦੇ ਹਾਂ ਜਿਹਦੇ ਵਿੱਚ ਉਹ ਸੁਪਰ ਫੰਡ ਆਪਣੀਆਂ ਫਾਰਮੈਲਿਟੀਜ਼ ਪੂਰੀਆਂ ਕਰਕੇ ਅਗਰ ਤੁਸੀਂ ਐਲੀਜੀਬਲ ਹੋ ਤਾਂ ਤੁਸੀਂ ਉਹ ਫੰਡਸ ਕਢਾ ਸਕਦੇ ਹਾਂ
1: ਓਕੇ ਸੋ ਇਹ ਕੁਛ ਇੱਕ ਸਹੂਲਤਾਂ ਨੇ ਅੱਛਾ ਜਿਵੇਂ ਤੁਸੀਂ ਇੱਕ ਵਿੱਚ ਜ਼ਿਕਰ ਕੀਤਾ ਕਿ ਜੇ ਕੋਈ ਕੰਟਰੀ ਛੱਡ ਰਿਹਾ ਵਾ ਅਤੇ ਉਹਦਾ ਟੈਕਸ ਕੱਟ ਕੇ ਉਹਨੂੰ ਬਾਕੀ ਪੈਸੇ ਜਿਹੜੇ ਉਹ ਦੇ ਦਿੱਤੇ ਜਾਣਗੇ ਅੱਛਾ ਜਿਹੜਾ ਆਪਾਂ ਕੰਟਰੀਬਿਊਸ਼ਨ ਕਰ ਰਹੇ ਜਿੱਦਾਂ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਜੇ ਤੁਸੀਂ ਮਤਲਬ ਵੱਧ ਕੰਟਰੀਬਿਊਟ ਕਰਦੇ ਹੋ ਤੁਹਾਨੂੰ ਟੈਕਸ ਬੈਨੀਫਿਟ ਹੋ ਜਾਂਦਾ ਪਰ ਜਦੋਂ ਆਪਾਂ ਫਿਰ ਇਹਨੂੰ ਮੰਨ ਲਓ ਕਢਵਾਉਂਦੇ ਹਾਂ ਰਿਟਾਇਰਮੈਂਟ ਵੇਲੇ ਮੰਨ ਲਓ ਜੇ ਆਪਾਂ ਕਢਵਾਉਂਦੇ ਹਾਂ ਜਾਂ ਕਿਸੇ ਵੀ ਸੂਰਤ 'ਚ ਕਿਸੇ ਵੀ ਜਦੋਂ ਵੀ ਆਪਾਂ ਐਲੀਜੀਬਲ ਹੋ ਜਾਂਦੇ ਹਾਂ ਮਤਲਬ ਇਹ ਵੀ ਵਿੱਚੇ ਪਾ ਲਓ ਜਿਹੜੀਆਂ ਹੁਣ ਤੁਸੀਂ ਦੱਸੀਆਂ ਚੀਜ਼ਾਂ ਕੀ ਉਦੋਂ ਵੀ ਫਿਰ ਇਹ ਟੈਕਸ ਕੱਟ ਕੇ ਮਿਲਦੇ ਆ ਸਾਨੂੰ?
0: ਸੋ ਇਹ ਡਿਪੈਂਡ ਕਰਦਾ ਕਿ ਤੁਸੀਂ ਕਿਸ ਏਜ ਦੇ ਵਿੱਚ ਜਾ ਕੇ ਇਹਨੂੰ ਕਢਾ ਰਹੇ ਹਾਂ। ਸੋ ਜਿਵੇਂ ਅਗਰ ਤੁਸੀਂ 65 ਸਾਲ ਤੋਂ ਬਾਅਦ ਆਪਣਾ ਸੁਪਰ ਫੰਡ ਕਢਾਉਂਦੇ ਹੋ ਤਾਂ ਤੁਹਾਨੂੰ ਕੋਈ ਟੈਕਸ ਨਹੀਂ ਲੱਗਦਾ, ਉਹ ਸਾਰਾ ਪੈਸਾ ਤੁਸੀਂ ਟੈਕਸ ਫਰੀ ਕਢਾ ਸਕਦੇ ਹੋ।
1: ਠੀਕ ਠੀਕ ਠੀਕ। ਉਸ ਤੋਂ ਪਹਿਲਾਂ ਲੱਗੂਗਾ ਟੈਕਸ?
0: ਉਸ ਤੋਂ ਪਹਿਲਾਂ ਟੈਕਸ ਲੱਗੇਗਾ।
1: ਓਕੇ, ਸੋ ਇਹਦੇ ਵਿੱਚ ਜੇ ਮੰਨ ਲਓ ਕੋਈ ਅੱਜ ਦੇ ਸਮੇਂ 'ਚ ਹੁਣ ਆਪਣੇ ਜ਼ਿਆਦਾਤਰ ਮੈਂ ਵੇਖੂੰਗਾ ਵੀ ਐਵਰੇਜ ਭਾਰਤੀ ਜਿਹੜੇ ਆਪਾਂ ਆਏ ਹਾਂ ਪੜ੍ਹਨ ਦੇ ਲਈ ਜਾਂ ਵੈਸੇ ਕੋ 35-40 ਦੇ ਗੇਟ 'ਚ ਹੋਣਗੇ, ਇੰਨੀ ਕੇਜ ਤੱਕ ਕਿੰਨਾ ਕੁ ਇਕੱਠਾ ਹੋ ਜਾਂਦਾ ਜਾਂ ਹੋ ਜਾਣਾ ਚਾਹੀਦਾ? ਸਾਨੂੰ ਤਾਂ ਚਲੋ ਥੋੜ੍ਹਾ ਜਿਹਾ ਫਰਕ ਵੀ ਪਊਗਾ ਕਿਉਂਕਿ ਆਪਾਂ ਆਏ ਉੱਥੋਂ ਆ, ਲੇਟ ਸ਼ੁਰੂ ਕੀਤਾ ਕੰਮ, ਵੈਸੇ ਐਵਰੇਜ ਕੀ ਹੈ?
0: ਦੇਖੋ ਅਗਰ ਤਾਂ ਤੁਸੀਂ ਲੇਟ ਆਏ, ਜਿਵੇਂ ਆਪਾਂ ਲੋ ਐਜ਼ ਏ ਮਾਈਗ੍ਰੈਂਟਸ ਆਏ ਹਾਂ, ਕੋਈ 30 ਸਾਲ ਦੀ ਏਜ 'ਚ ਆਇਆ, ਕੋਈ 35 ਸਾਲ ਦੀ ਆਇਆ, ਕੋਈ ਸਟੱਡੀ ਬੇਸ 'ਤੇ ਅਗਰ ਜਲਦੀ ਵੀ ਆ ਗਏ, ਸੋ ਸਾਡਾ ਫੰਡ ਜਿਹੜੇ ਉਹ ਕੰਟਰੀਬਿਊਸ਼ਨ ਹੋਣਾ ਲੇਟ ਹੋਇਆ। ਕਈ ਵਾਰੀ ਐਵੇਂ ਵੀ ਹੁੰਦਾ ਕਿ ਸਟਾਰਟਿੰਗ ਦੇ ਵਿੱਚ ਸਾਡਾ ਥੋੜ੍ਹਾ ਟਾਈਮ ਲੱਗਦਾ ਇਸਟੈਬਲਿਸ਼ ਕਰਨ 'ਤੇ, ਇਨਕਮ ਵੀ ਇੰਨੀ ਨਹੀਂ ਹੁੰਦੀ ਅਤੇ ਕੰਟਰੀਬਿਊਸ਼ਨ ਬਹੁਤ ਘੱਟ ਹੁੰਦਾ
1: ਜੀ,
0: ਬਟ ਸਟਿਲ ਤੁਸੀਂ ਇਹਨੂੰ ਮੈਨੇਜ ਕਰ ਸਕਦੇ ਆ ਕਿ ਤੁਹਾਡੇ ਅਗਰ ਲੈਟ ਸੇ 40 ਸਾਲ ਦੀ ਏਜ ਵੀ ਆ ਤੁਹਾਡੀ, ਤੁਹਾਡਾ ਇਸ ਵਕਤ 70,000 ਜਾਂ 80,000 ਦਾ ਤੁਹਾਡਾ ਪੈਕੇਜ, 80,000 ਦੇ ਉੱਤੇ ਤੁਹਾਡਾ $9,600 ਤੁਹਾਡਾ ਸਾਲ ਦਾ ਜਾਣਾ, ਪਰ ਤੁਹਾਡੇ ਕੋਲ ਆਪਸ਼ਨ ਹੈ ਕਿ ਤੁਸੀਂ ਇਹਦੇ ਵਿੱਚ ਲੰਬਸਮ ਕੰਟਰੀਬਿਊਸ਼ਨ ਕਰਕੇ ਇਹਨੂੰ ਕਵਰ ਅਪ ਕਰ ਸਕਦੇ ਹੋ ਕਿ ਜਿਵੇਂ ਪਿਛਲੇ 5 ਸਾਲ ਦਾ ਤੁਸੀਂ ਜੋ ਅਨਯੂਜ਼ ਤੁਹਾਡਾ ਅਮਾਊਂਟ ਹੈ ਉਹ ਵੀ ਤੁਸੀਂ ਕੰਟਰੀਬਿਊਟ ਕਰ ਸਕਦੇ। ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਕਿ ਲੋਕ ਪਿੱਛੋਂ ਆਪਣਾ ਯੂਨੋ ਕੋਈ ਪ੍ਰੋਪਰਟੀਜ਼ ਵਗੈਰਾ ਸੈੱਲ ਕੀਤੀਆਂ ਜਾਂ ਕੁਛ ਪੈਸੇ ਲੈ ਕੇ ਆਏ ਨੇ, ਸੋ ਉਹ ਆ ਕੇ ਆਪਣਾ ਸੁਪਰ ਫੰਡ ਦੇ ਵਿੱਚ ਕੰਟਰੀਬਿਊਸ਼ਨ ਕਰਕੇ ਇੱਕ ਤਾਂ ਟੈਕਸ ਵੀ ਆਪਣਾ ਬਚਾ ਸਕਦੇ ਨੇ ਅਤੇ ਇੱਕ ਉਹ ਰਿਟਾਇਰਮੈਂਟ ਤੱਕ ਚੰਗੀ ਸੇਵਿੰਗ ਵੀ ਕਰ ਸਕਦੇ ਨੇ।
1: ਅੱਛਾ, ਇੱਕ ਪਿੱਛੇ ਜੇ ਖਬਰ ਲੱਗੀ ਸੀ ਲੋਸਟ ਸੁਪਰ ਦੀ ਵੀ ਵਾਹਵਾ ਮੋਟਾ ਪੈਸਾ ਜਿਹੜਾ ਉਹ ਉਹਦੇ 'ਚ ਵੀ ਪਿਆ ਹੁੰਦਾ ਵਾ, ਅਫਕੋਰਸ ਜਿੱਦਾਂ ਆਪਾਂ ਅੱਜ ਗੱਲ ਕਰ ਰਹੇ ਹਾਂ ਅਤੇ ਬਹੁਤ ਸਾਰੀ ਲੋਕਾਂ ਨੂੰ ਅਵੇਅਰਨੈਸ ਨਹੀਂ ਆ ਇਹਨਾਂ ਚੀਜ਼ਾਂ ਦੇ ਬਾਰੇ, ਅਤੇ ਜੇਕਰ ਇੱਦਾਂ ਦਾ ਕੋਈ ਪੈਸਾ ਪਿਆ ਵਾ ਤੁਹਾਡੇ ਕਿਸੇ ਪਰਿਵਾਰ ਦੇ ਜੀ ਦਾ ਵਾ ਜਾਂ ਕੋਈ ਮਤਲਬ ਕੋਈ ਇਹ ਕੋਈ ਤਰੀਕਾ ਹੈਗਾ ਵਾ ਵੀ ਉਹਦਾ ਪਤਾ ਕੀਤਾ ਜਾਵੇ ਵੀ ਸਾਡੇ ਕਿਸੇ ਦਾ ਤਾਂ ਨਹੀਂ ਆ?
0: ਹਾਂਜੀ, ਸੋ ਇਹ ਤੁਸੀਂ ਬਹੁਤ ਵਧੀਆ ਕੁਸ਼ਚਨ ਪੁੱਛਿਆ ਵੈਸੇ ਕਿ ATO ਦੇ ਹਿਸਾਬ ਨਾਲ ਤਕਰੀਬਨ ਜੋ ਪਿੱਛੇ ਸੀਗੇ ਇਹਨਾਂ ਦਾ ਕਿ $17 billion ਦੇ ਕਰੀਬ ਲੋਸਟ ਸੁਪਰ ਜੋ ਪਈ ਹੈ,
1: $17 billion
0: ਜਿਹੜੀ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਉਹਨਾਂ ਦਾ ਫੰਡ ਪਿਆ ਹੋਇਆ। ਹੁਣ ਹੁੰਦਾ ਕੀ ਹੈ ਕਿ ਲੈਟਸ ਸੇ ਤੁਸੀਂ ਕਿਸੇ ਨਾਲ ਜੋਬ ਕੀਤੀ ਇੰਪਲੋਇਰ ਦੇ ਨਾਲ, ਉਹਨਾਂ ਨੇ ਤੁਹਾਡਾ ਫੰਡ ਸ਼ੁਰੂ ਕੀਤਾ ਸੀ, ਉਸ ਤੋਂ ਬਾਅਦ ਤੁਸੀਂ ਮੂਵ ਔਨ ਕਰ ਗਏ, ਤੁਸੀਂ ਨਵੀਂ ਜੋਬ ਸ਼ੁਰੂ ਕਰ ਲਈ, ਉਹ ਫੰਡ ਤੁਹਾਡਾ ਉੱਥੇ ਹੀ ਰਹਿ ਗਿਆ, ਅਤੇ ਹੁਣ ATO ਨੇ ਕੀ ਕੀਤਾ ਸੀਗਾ ਕਿ ਕੰਪਲਸਰੀ ਕਰਤਾ ਸੀ ਕਿ ਇੰਸ਼ੋਰੈਂਸ ਕੰਪਨੀ ਅਗਰ ਤੁਹਾਡਾ ਸੁਪਰ ਫੰਡ ਕਿ ਅਗਰ ਤੁਹਾਡਾ $6,000 ਤੋਂ ਕਿਸੇ ਦਾ ਘੱਟ ਬੈਲੈਂਸ ਹੈਗਾ ਅਤੇ ਤਕਰੀਬਨ 16 ਕੁ ਮਹੀਨੇ ਤੱਕ ਕੋਈ ਕੰਟਰੀਬਿਊਸ਼ਨ ਨਹੀਂ ਤੁਹਾਡਾ ਆਇਆ ਅਤੇ ਉਹ ਫੰਡਸ ਫਿਰ ATO ਨੂੰ ਟ੍ਰਾਂਸਫਰ ਹੋ ਜਾਂਦਾ, ਕਿਉਂਕਿ ਅਦਰਵਾਈਜ਼ ਤਾਂ ਉਹ ਤੁਹਾਡੀ ਫੀਸ ਕੱਟਦੇ ਜਾਂਦੇ ਸੀ
1: ਅਤੇ
0: ਉਹ ਹੌਲੀ ਹੌਲੀ ਕਰਕੇ ਉਹ ਖਤਮ ਹੀ ਹੋ ਜਾਂਦਾ ਸੀ। ਸੋ ਉਸ ਕੇਸ ਦੇ ਵਿੱਚ ATO ਨੂੰ ਹੁਣ ਉਹ ਟ੍ਰਾਂਸਫਰ ਕਰ ਦਿੰਦੇ ਆ ਕਿ ਅਗਰ 16 ਮਹੀਨੇ ਤੱਕ ਕੋਈ ਕੰਟਰੀਬਿਊਸ਼ਨ ਨਹੀਂ ਆ, 6,000 ਤੋਂ ਘੱਟ ਬੈਲੈਂਸ ਆ, ਅਤੇ ਉਹ ਤੁਸੀਂ ਚੈੱਕ ਕਰ ਸਕਦੇ ਆ ATO 'ਤੇ ਆਪਣੇ ਮਾਈਗੋਵ ਦੇ ਵਿੱਚ ਲੌਗਇਨ ਕਰਕੇ ATO 'ਤੇ ਜਾ ਕੇ ਉੱਥੇ ਤੁਸੀਂ ਦੇਖ ਸਕਦੇ ਆ ਕਿ ਅਗਰ ਤੁਹਾਡਾ ਕੋਈ ਪੁਰਾਣਾ ਕੋਈ ਲੋਸਟ ਸੁਪਰ ATO ਦੇ ਰਿਕਾਰਡ 'ਚ ਪਈ ਹੋਈ ਆ ਔਰ ਉਹ ਬੈਲੈਂਸ ਤੁਸੀਂ ਆਪਣਾ ਜੋ ਤੁਹਾਡਾ ਐਕਟਿਵ ਫੰਡ ਆ ਉਹਦੇ ਵਿੱਚ ਟ੍ਰਾਂਸਫਰ ਕਰ ਸਕਦੇ ਆ। ਸੋ ਇਹ ਵੀ ਜ਼ਰੂਰੀ ਹੈ ਕਿ ਤੁਸੀਂ ਉਸ ਚੀਜ਼ ਨੂੰ ਚੈੱਕ ਕਰੋ
1: ਜੀ। ਪਰ ਆਪਾਂ ਫਿਰ ਪਤਾ ਕਿੱਦਾਂ ਕਰ ਸਕਦੇ ਹਾਂ ਵੀ ਸਾਡਾ ਕੋਈ ਮਤਲਬ ਉਹ ਸਾਡੇ ਨਾ ਹੋਣਾ?
0: ਹਾਂਜੀ, ਉਹ ਮਾਈਗੋਵ ਦੇ ਵਿੱਚ ਅਗਰ ਤੁਸੀਂ ਲੌਗਇਨ ਕਰਦੇ ਆ ਸੁਪਰ ਫੰਡ ਦੇ ਵਿੱਚ ਜਾਂਦੇ ਹੋ ਤੁਹਾਨੂੰ ਸਾਰੇ ਤੁਹਾਡੇ ਫੰਡਸ
1: ਦੇ ਉਹ ਤੇ ਆਪਣਾ ਹੋ ਗਿਆ।
0: ਹਾਂਜੀ,
1: ਮੰਨ ਲਓ ਹੁਣ ਉਹ ਕਹਿ ਰਹੇ ਵੀ 17 billion ਪਿਆ ਵਾ, ਉਹ ਸਾਨੂੰ ਸ਼ੱਕ ਆ ਵੀ ਸਾਡਾ ਵੀ ਯਾਰ ਫਲਾਣਾ ਕੰਮ ਕਰਦਾ ਹੁੰਦਾ ਸੀ, ਉਹਦਾ ਵੀ ਕੁਛ ਹੋ ਸਕਦਾ, ਉਹਦਾ ਵੀ ਕੋਈ ਤਰੀਕਾ
0: ਨਹੀਂ? ਉਹ ਤੁਸੀਂ ਸਿਰਫ ਉਹੀ ਚੈੱਕ ਕਰ ਸਕਦੇ ਆਪਣਾ,
1: ਆਪੋ ਆਪਣਾ ਹੀ ਕਰ ਸਕਦੇ,
0: ਆਪੋ ਆਪਣਾ ਚੈੱਕ ਕਰ ਸਕਦੇ ਤੁਸੀਂ, ਤੁਸੀਂ ਕਿਸੇ ਦਾ ਮਾਈਗੋਵ ਦੇ ਵਿੱਚ ਨਹੀਂ ਦੇਖ ਸਕਦੇ। ਸੋ ਉਹ ਆਪਣਾ ਸੁਪਰ ਫੰਡ ਉੱਥੋਂ ਮਾਈਗੋਵ ਦੇ ਵਿੱਚ ਲੌਗਇਨ ਕਰਕੇ ਦੇਖ ਸਕਦੇ ਆ ਕਿ ਉਹਨਾਂ ਦਾ ਅਗਰ ਫੰਡ ਉੱਥੇ ਪਏ ਹੋਏ ਆ
1: ਜੀ
0: ਤੇ ਉਹਨੂੰ ਉਹ ਮਰਜ ਕਰ ਸਕਦੇ ਆ।
1: ਸੋ ਮੰਨ ਲਓ ਜੇ ਕਿਸੇ ਦਾ ਕੋਈ ਨੋਮੀਨੀ ਨਹੀਂ ਆ ਜਾਂ ਜਿੱਦਾਂ ਤੁਸੀਂ ਦੱਸਿਆ ਵੀ 3 ਸਾਲ ਬਾਅਦ ਨੋਮੀਨੀ ਰੀਨਿਊ ਹੁੰਦਾ, ਉਹ ਵੀ ਨਹੀਂ ਕਿਸੇ ਨੇ ਕਰਵਾਇਆ ਤੇ ਉਹ ਬੰਦਾ ਰੱਬ ਨਾ ਕਰੇ ਚਲੇ ਗਿਆ ਦੁਨੀਆ ਤੋਂ, ਤੇ ਫਿਰ ਪਰਿਵਾਰ ਦੇ ਮੈਂਬਰ ਉਹਦਾ ਕਲੇਮ ਕਰ ਸਕਦੇ ਆ ਜਾਂ ਸਟਿਲ ਨਹੀਂ?
0: ਨਹੀਂ, ਉਹ ਕਲੇਮ ਤੇ ਹੁੰਦਾ ਆ, ਪਰ ਮੇਨ ਜੋ ਮੇਰਾ ਕਹਿਣ ਦਾ ਮਕਸਦ ਸੀ ਕਿ ਟਰੱਸਟੀ ਜੋ ਹੈ ਸੁਪਰ ਫੰਡ ਟਰੱਸਟੀ ਉਹਨੇ ਡਿਸਾਈਡ ਕਰਨਾ ਕਿ ਉਹ ਫੰਡ ਕਿੰਨੂ ਜਾਏਗਾ ਤੁਹਾਡਾ ਲੀਗਲ ਬੈਨੀਫਿਸ਼ਰੀ ਕੌਣ ਹੈ
1: ਜੇਕਰ ਉਹ ਨਹੀਂ ਕਰਕੇ ਗਿਆ ਮੰਨ ਲਓ ਆਪਾਂ
0: ਇੱਥੇ ਅਗਰ ਉਹ ਨਹੀਂ ਕਰਕੇ ਗਿਆ ਬਾਈ ਡਿਫਾਲਟ ਫਿਰ ਜਿਹੜੇ ਤੁਹਾਡਾ ਲੀਗਲ ਬੈਨੀਫਿਸ਼ਰੀ ਉਹਨੂੰ ਜਾਣੇ ਆ ਫੰਡ ਉਹ
1: ਓਕੇ
0: ਪਰ ਕਹਿਣ ਦਾ ਮਕਸਦ ਇਹ ਸੀਗਾ ਕਿ ਅਗਰ ਤੁਸੀਂ ਚਾਹੁੰਦੇ ਆ ਕਿ ਉਹ ਫੰਡ ਕਿਉਂਕਿ ਉਹਦੇ ਵਿੱਚ ਥੋੜ੍ਹਾ ਐਵੇਂ ਦੀ ਦਿੱਕਤ ਵੀ ਆ ਸਕਦੀ ਲੈਟ ਸੇ ਕਿਸੇ ਦਾ ਡਿਵੋਰਸ ਹੋ ਗਿਆ ਠੀਕ ਹੈ ਮੈਰਿਜ ਔਰ ਉਸ ਤੋਂ ਬਾਅਦ ਉਹ ਕਿਸੇ ਪਾਰਟਨਰ ਦੇ ਨਾਲ ਰਹਿ ਰਿਹਾ ਪਰ ਲੀਗਲੀ ਕੋਈ ਰਿਲੇਸ਼ਨਸ਼ਿਪ ਦੇ ਵਿੱਚ ਨਹੀਂ ਆਇਆ ਉਹ ਉਸ ਤੋਂ ਬਾਅਦ ਫਿਰ ਉਸ ਕੇਸ ਦੇ ਵਿੱਚ ਦਿੱਕਤ ਆਉਂਦੀ ਹੈ ਕਿ ਉਹ ਫੰਡਸ ਕਿਹਨੂੰ ਜਾਣਗੇ ਸੋ ਇਟਸ ਬੈਟਰ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਉਹ ਫੰਡਸ ਜਿਵੇਂ ਤੁਹਾਡੇ ਬੱਚੇ ਨੇ ਅਗਰ ਉਹ 18 ਸਾਲ ਦੇ ਹੋ ਜਾਂਦੇ ਆ
1: ਕੱਲ ਨੂੰ ਪੰਗਾ ਨਾ ਪਵੇ
0: ਕੋਈ ਪੰਗਾ ਨਾ ਪਵੇ ਤੇ ਤੁਸੀਂ ਨੋਮੀਨੇਟ ਕਰ ਦਿਓ ਕਿ ਤੁਸੀਂ ਕਿਹਨੂੰ ਚਾਹੁੰਦੇ ਹੋ ਕਿ ਉਹ ਫੰਡਸ ਕਿਹਨੂੰ ਜਾਣ
1: ਸੋ ਬਿਹਤਰ ਹੈ ਕਿ ਇੱਕ ਤਾਂ ਆਪਾਂ ਸੁਪਰ ਇਨੋਵੇਸ਼ਨ ਦੀ ਮੈਨੇਜਮੈਂਟ ਸਹੀ ਕਰਕੇ ਉੱਥੇ ਚੈੱਕ ਕਰ ਲਈਏ ਅਤੇ ਇੱਕ ਆਪਣੀ ਵਿਲ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਆਪਾਂ ਜ਼ਰੂਰ ਲਿਖੀਏ ਤਾਂ ਕਿ ਉੱਥੋਂ ਵੀ ਸ਼ਾਇਦ ਹੈਲਪ ਹੋ ਜਾਂਦੀ ਹੋਊਗੀ
0: ਹਾਂਜੀ
1: ਜੀ ਅੱਛਾ ਜੇਕਰ ਇਹ ਤਾਂ ਮੰਨ ਲਓ ਇੱਕ ਪਾਰਟਨਰ ਜਿਹੜਾ ਉਹ ਘਰ ਦੇ ਵਿੱਚ ਮੰਨ ਲਓ ਕੰਮ ਕਰਦਾ ਜਾਂ ਉਹ ਪਾਰਟ ਟਾਈਮ ਜਾਂ ਕੈਜੂਅਲ ਕੰਮ ਕਰਦਾ ਦੂਸਰਾ ਜਿਹੜਾ ਉਹ ਜੇ ਵੱਧ ਕਮਾਉਂਦਾ ਵਾ ਉਹਦਾ ਵੱਧ ਵੱਧ ਪੇ ਆ ਰਹੀ ਵੱਧ ਸੁਪਰ ਆ ਅਤੇ ਕੀ ਉਹ ਇੱਕ ਦੂਸਰੇ ਦੇ ਉਹਦੇ ਅਕਾਊਂਟ 'ਚ ਪਾ ਸਕਦੇ ਸੁਪਰ ਕਿ ਨਹੀਂ ਜਿੱਦਾਂ ਤੁਸੀਂ ਕਿਹਾ ਵੀ ਮੰਨ ਲਓ 30,000 ਤੁਸੀਂ ਵੱਧ ਤੋਂ ਵੱਧ ਪਾ ਸਕਦੇ ਹੋ ਮੇਰਾ ਮੰਨ ਲਓ 30,000 ਦਾ ਕੰਪਲੀਟ ਹੋ ਚੁੱਕਾ ਮੈਂ ਕਹਾਂ ਵੀ ਮੈਂ ਆਪਣੀ ਵਾਈਫ ਦੇ ਉਹ ਪਾਰਟ ਟਾਈਮ ਕੰਮ ਕਰਦੀ ਹੈ ਉਹਨੂੰ ਮੈਂ ਕੰਟਰੀਬਿਊਟ ਕਰ ਦੇਵਾਂ ਇੱਦਾਂ ਹੋ ਜਾਂਦਾ ਕਿ ਨਹੀਂ
0: ਹਾਂਜੀ ਸੋ ਇਹ ਹਾਂਜੀ ਇਹ ਬਹੁਤ ਵਧੀਆ ਕੁਐਸਚਨ ਤੁਹਾਡਾ ਇਹ ਵੀ ਕਾਫੀ ਲੋਕ ਇਸ ਚੀਜ਼ ਬਾਰੇ ਧਿਆਨ ਨਹੀਂ ਦਿੰਦੇ ਨਾ ਕਰਦੇ ਨੇ ਪਰ ਇਹਦੇ ਵਿੱਚ ਵੀ ਤੁਹਾਡੇ ਕੋਲ ਆਪਸ਼ਨ ਹੈ ਕਿ ਤੁਸੀਂ ਆਪਣੇ ਸਪਾਊਸ ਦੇ ਬਿਹਾਫ 'ਤੇ ਵੀ ਤੁਸੀਂ ਕੰਟਰੀਬਿਊਸ਼ਨ ਕਰ ਸਕਦੇ ਹੋ ਉਹਨਾਂ ਦਾ ਜਿਹਦਾ ਤੁਹਾਨੂੰ ਅਗਰ ਤੁਹਾਡਾ ਸਪਾਊਸ ਪਾਰਟ ਟਾਈਮ ਕੰਮ ਕਰ ਰਿਹਾ ਠੀਕ ਹੈ ਉਹਨਾਂ ਦੀ ਇਨਕਮ ਘੱਟ ਆ $37 ਤੋਂ ਘੱਟ ਅਗਰ ਉਹ ਅਰਨ ਕਰ ਰਹੇ ਨੇ ਤਾਂ ਤੁਸੀਂ ਕੰਟਰੀਬਿਊਸ਼ਨ ਕਰ ਸਕਦੇ ਹੋ ਜਿਹਦੇ ਵਿੱਚ ਤੁਹਾਨੂੰ 18% ਆਫਸੈਟ ਮਿਲਦਾ ਤੁਹਾਡੀ ਰਿਟਰਨ ਦੇ ਵਿੱਚ ਅਤੇ ਮੈਕਸੀਮਮ ਤੁਸੀਂ $3,000 ਤੱਕ ਕੰਟਰੀਬਿਊਸ਼ਨ ਕਰ ਸਕਦੇ ਹਾਂ ਯਾਨੀ ਕਿ $540 ਤੁਸੀਂ ਉਹਦੇ 'ਚੋਂ ਐਜ਼ ਏ ਆਫਸੈਟ ਕਲੇਮ ਕਰ ਸਕਦੇ ਹਾਂ ਆਪਣੀ ਰਿਟਰਨ ਦੇ ਵਿੱਚ ਅਗਰ ਤੁਸੀਂ ਆਪਣੇ ਵਾਈਫ ਦਾ ਜਾਂ ਪਾਰਟਨਰ ਦਾ ਕੰਟਰੀਬਿਊਸ਼ਨ ਕਰਦੇ ਹਾਂ ਸੁਪਰ ਫੰਡ ਦੇ ਵਿੱਚ
1: ਅੱਛਾ ਕਰ ਸਕਦੇ ਹਾਂ
0: ਤੁਸੀਂ ਕਰ ਸਕਦੇ ਹਾਂ ਔਰ ਬੈਨੀਫਿਟ ਵੀ ਲੈ ਸਕਦੇ ਹਾਂ ਔਰ ਇੱਕ ਇਹ ਵੀ ਹੈ ਕਿ ਅਗਰ ਕੋਈ ਬੰਦਾ ਪਾਰਟ ਟਾਈਮ ਕੰਮ ਕਰ ਰਿਹਾ ਅਤੇ ਇਨਕਮ ਉਹਨਾਂ ਦੀ ਘੱਟ ਆ ਅਤੇ ਅਗਰ ਉਹ ਆਪਣੇ ਫੰਡ ਦੇ ਵਿੱਚ ਕੰਟਰੀਬਿਊਸ਼ਨ ਕਰਦੇ ਨੇ ਤਾਂ ਗੌਰਮੈਂਟ ਇੱਕ ਸਕੀਮ ਹੈ ਕਿ ਗੌਰਮੈਂਟ ਕੋ ਕੰਟਰੀਬਿਊਟ ਵੀ ਕਰਦੀ ਆ ਕਿ ਜਿਹਦੇ ਵਿੱਚ ਅਗਰ ਤੁਹਾਡੀ ਇਨਕਮ ਇਸ ਵਕਤ ਜੋ ਥਰੈਸ਼ਹੋਲਡ ਹੈ ਤਕਰੀਬਨ 49,000 ਤਕਰੀਬ ਆ ਕਿ ਜੇ ਤੁਹਾਡੀ ਇਨਕਮ ਘੱਟ ਆ ਤੁਸੀਂ ਅਗਰ ਆਪਣੇ ਫੰਡ ਦੇ ਵਿੱਚ ਕੰਟਰੀਬਿਊਟ ਕਰਦੇ ਹਾਂ ਅਤੇ ਗੌਰਮੈਂਟ 50% ਉਹਦਾ ਕੰਟਰੀਬਿਊਸ਼ਨ ਸੋ ਇਗਜ਼ਾਮਪਲ ਅਗਰ ਤੁਸੀਂ $1,000 ਕੰਟਰੀਬਿਊਟ ਕਰਦੇ ਹਾਂ ਅਤੇ ਗੌਰਮੈਂਟ $500 ਕੰਟਰੀਬਿਊਟ ਕਰਦੀ ਹੈ ਜਿਹੜਾ ਮੈਕਸੀਮਮ $500 ਹੀ ਆ ਸੋ ਉਹ ਵੀ ਤੁਸੀਂ ਬੈਨੀਫਿਟ ਲੈ ਸਕਦੇ ਹਾਂ ਕਿ ਅਗਰ ਤੁਹਾਡੇ ਲੈਟਸ ਸੇ ਵਾਈਫ ਦੀ ਇਨਕਮ ਘੱਟ ਹੈ ਤਾਂ ਤੁਸੀਂ ਉਹਨਾਂ ਨੂੰ ਐਕਸਟਰਾ ਕੰਟਰੀਬਿਊਟ ਕਰਵਾ ਕੇ ਅਤੇ ਉਹ ਗੌਰਮੈਂਟ ਕੋ ਕੰਟਰੀਬਿਊਸ਼ਨ ਦੀ ਐਡਵਾਂਟੇਜ ਵੀ ਲੈ ਸਕਦੇ ਹਾਂ
1: ਓਕੇ ਸੋ ਮੈਨੂੰ ਇਹ ਲੱਗ ਰਿਹਾ ਵੀ ਇਹ ਕਾਫੀ ਕੁਛ ਆ ਅਤੇ ਇਹਦੇ ਬਾਰੇ ਤੁਹਾਨੂੰ ਕੀ ਲੱਗਦਾ ਕਿੰਨੇ ਕੁ ਆਪਣੇ ਲੋਕ ਅਵੇਅਰ ਨੇ ਮੈਨੂੰ ਇਹਦੇ ਵਿੱਚੋਂ ਕਾਫੀ ਚੀਜ਼ਾਂ ਮੈਨੂੰ ਵੀ ਨਹੀਂ ਪਤਾ
0: ਹਾਂਜੀ ਦੇਖੋ ਮੈਨੂੰ ਲੱਗਦਾ ਹੈ ਕਿ ਕਾਫੀ ਲੋਕ ਇਹਨੂੰ ਸੀਰੀਅਸਲੀ ਨਹੀਂ ਲੈਂਦੇ ਉਹਨਾਂ ਨੂੰ ਇਹ ਕਿਉਂਕਿ ਅਸੀਂ ਕਹਿੰਦੇ ਕਿ ਅਸੀਂ ਪੈਸਾ ਸਿਰਫ ਉਹਨੂੰ ਮੰਨਦੇ ਹਾਂ ਜਾਂ ਆਪਣੀ ਪ੍ਰੋਪਰਟੀ ਉਹਨੂੰ ਮੰਨਦੇ ਹਾਂ ਜਿਹਨੂੰ ਅਸੀਂ ਫਿਜ਼ੀਕਲੀ ਦੇਖ ਸਕਦੇ ਹਾਂ ਇਹ ਲੱਗਦਾ ਹੈ ਕਿ ਸੁਪਰ ਫੰਡ ਇੱਕ ਸਾਈਟ 'ਤੇ ਕੋਈ ਚੀਜ਼ ਆ ਜਿਹੜੀ ਸਾਨੂੰ ਰਿਟਾਇਰਮੈਂਟ 'ਤੇ ਮਿਲਣੀ ਆ ਅਤੇ ਲੋਕ ਧਿਆਨ ਨਹੀਂ ਦਿੰਦੇ ਸੋ ਅਵੇਅਰਨੈਸ ਇਸ ਵਕਤ ਬਹੁਤ ਘੱਟ ਹੈ ਲੋਕਾਂ ਨੂੰ ਜ਼ਿਆਦਾਤਰ ਲੋਕਾਂ ਨੂੰ ਬੈਲੈਂਸ ਨਹੀਂ ਪਤਾ ਆਪਣਾ ਕਿੰਨਾ ਜ਼ਿਆਦਾਤਰ ਲੋਕਾਂ ਨੂੰ ਇਹ ਨਹੀਂ ਪਤਾ ਕਿ ਉਹ ਕਿਹੜੇ ਫੰਡ ਦੇ ਨਾਲ ਨੇ ਕਿ ਉਹ ਰਾਈਟ ਸੁਪਰ ਫੰਡ ਦੇ ਨਾਲ ਨੇ ਸੋ ਇਸ ਵਕਤ ਅਵੇਅਰਨੈਸ ਥੋੜ੍ਹੀ ਘੱਟ ਆ ਪਰ ਹੌਲੀ ਹੌਲੀ ਜਿਵੇਂ ਜਿਵੇਂ ATO ਵੀ ਹੁਣ ਫੋਕਸ ਹੈ ਉਹਨਾਂ ਦਾ ਕਿ ਉਹ ਅਵੇਅਰ ਕਰ ਰਹੇ ਨੇ ਲੋਕਾਂ ਨੂੰ ਅਤੇ ਸੋ ਹੌਲੀ ਹੌਲੀ ਵੱਧ ਰਹੀ ਨੌਲੇਜ ਬਟ ਹਜੇ ਵੀ ਕਾਫੀ ਗੈਪ ਹੈ
1: ਹਾਂ ਮੈਨੂੰ ਲੱਗਦਾ ਵੀ ਹੋਰ ਬਹੁਤ ਸਾਰੀ ਨੌਲੇਜ ਦੇਸ਼ ਦੁਨੀਆਂ ਜਾਣ ਦੀ ਛੱਡ ਕੇ ਅਤੇ ਆਪਣੇ ਆਪ ਦੀ ਨੌਲੇਜ ਹੀ ਨਹੀਂ ਆ ਸਾਨੂੰ ਮੈਨੂੰ ਤਾਂ ਇਹ ਫੀਲ ਹੋ ਰਿਹਾ ਯਾ ਬਹੁਤ ਇੰਪੋਰਟੈਂਟ ਚੀਜ਼ ਆ ਅਤੇ ਸਾਨੂੰ ਨਹੀਂ ਪਤਾ ਜੇ ਹੁਣ ਦੀ ਹੁਣੀ ਕਵਲਪ੍ਰੀਤ ਜੀ ਜੇ ਮੈਂ ਕਹਾਂ ਵੀ ਹੁਣੇ ਤੁਹਾਡੇ ਇਹ ਪ੍ਰੋਗਰਾਮ ਸੁਣਨ ਤੋਂ ਬਾਅਦ ਇਮੀਜੀਏਟ ਕੋਈ 3 ਕੰਮ ਕੋਈ ਇਹੋ ਜਿਹੇ ਕੋਈ ਕਰੇ ਵੀ ਜਿਹਦੇ ਨਾਲ ਉਹਦੇ ਅਗਲੇ ਅਗਲੇ ਰਾਹ ਖੁੱਲ੍ਹਦੇ ਜਾਣ ਕਪਾਟ ਖੁੱਲ੍ਹ ਜਾਣਾ ਇਸ ਵਿਸ਼ੇ ਦੇ ਅੰਦਰ ਰਹਿ ਕੇ ਕਿਹੜੇ ਹੋਣਗੇ ਉਹ
0: ਪਹਿਲਾ ਕੰਮ ਤਾਂ ਇਹ ਕਰਨਾ ਚਾਹੀਦਾ ਆਪਣਾ ਮਾਈਗੋਵ ਦੇ ਉੱਤੇ ਲੌਗਇਨ ਕਰਨ ਤੁਹਾਡਾ ਅਗਰ ਅਕਾਊਂਟ ਨਹੀਂ ਹੈ ਤਾਂ ਮਾਈਗੋਵ ਦਾ ਅਕਾਊਂਟ ਬਣਾਓ ਉਹਦੇ ਵਿੱਚ ਤੁਸੀਂ ਦੇਖੋ ਕਿ ਤੁਹਾਡਾ ਸੁਪਰ ਫੰਡ ਦਾ ਕੀ ਸਿਚੁਏਸ਼ਨ ਹੈ, ਕੀ ਤੁਹਾਡੇ ਮਲਟੀਪਲ ਸੁਪਰ ਫੰਡ ਤੇ ਨਹੀਂ ਉੱਥੇ ਹੈਗੇ,
1: ਉੱਥੇ ਸਾਰਾ ਸ਼ੋਅ ਹੋ ਜਾਊਗਾ,
0: ਸਾਰਾ ਸ਼ੋਅ ਹੋ ਜਾਏਗਾ। ਅਗਰ ਤੁਹਾਡੇ ਮਲਟੀਪਲ ਫੰਡਸ ਨੇ ਉਹਨੂੰ ਮਰਜ ਕਰੋ, ਇੱਕ ਫੰਡ ਚੂਜ਼ ਕਰੋ, ਉਹਦੇ ਵਿੱਚ ਸਾਰੇ ਮਰਜ ਕਰੋ, ਪਹਿਲੀ ਚੀਜ਼ ਤਾਂ ਇਹ ਕਰੋ, ਜਿਹਦੇ ਨਾਲ ਤੁਸੀਂ ਆਪਣੀਆਂ ਫੀਸ ਬਚਾਓਗੇ, ਹਰ ਸੁਪਰ ਫੰਡ ਤੁਹਾਨੂੰ ਚਾਰਜ ਕਰ ਰਿਹਾ ਫੀਸ, ਉਹਨੂੰ ਤੁਸੀਂ ਬਚਾਓ, ਠੀਕ ਹੈ, ਪਹਿਲੇ ਨੰਬਰ 'ਤੇ ਇਹ ਕਰੋ। ਦੂਸਰੇ ਨੰਬਰ ਦੇ ਉੱਤੇ ਤੁਸੀਂ ਦੇਖੋ ਕਿ ਤੁਹਾਡੀ ਇਨਵੈਸਟਮੈਂਟ ਸਟ੍ਰੈਟੇਜੀਜ਼ ਕੀ, ਉੱਥੇ ਸੁਪਰ ਫੰਡ ਜਿਹੜਾ ਤੁਹਾਡਾ ਹੈਗਾ, ਲੈਟਸ ਸੇ ਤੁਹਾਡਾ ਹੋਸ ਪਲੱਸ ਹੈ ਜਾਂ ਆਸਟ੍ਰੇਲੀਅਨ ਸੁਪਰ ਆ, ਤੁਸੀਂ ਉਹਦੇ 'ਚ ਲੌਗਇਨ ਕਰੋ, ਦੇਖੋ ਕਿ ਉਹ ਤੁਹਾਡਾ ਪੈਸਾ ਕਿੱਥੇ ਇਨਵੈਸਟ ਹੋ ਰਿਹਾ, ਕਿ ਜਿਵੇਂ ਅਸੀਂ ਗੱਲ ਕੀਤੀ ਕਿ ਤੁਸੀਂ ਆਪਣੀ ਏਜ ਦੇ ਹਿਸਾਬ ਨਾਲ ਡਿਸਾਈਡ ਕਰੋ ਕਿ ਤੁਸੀਂ ਕਿੰਨਾ ਰਿਸਕ ਲੈ ਸਕਦੇ ਹਾਂ, ਕਿ ਉਹ ਪੈਸਾ ਬਹੁਤ ਸਲੋ ਤਾਂ ਨਹੀਂ ਗਰੋ ਕਰ ਰਿਹਾ, ਉਹਨੂੰ ਤੁਸੀਂ ਦੇਖੋ ਕਿ ਇਨਵੈਸਟਮੈਂਟ ਸਟ੍ਰੈਟਜੀ ਅਗਰ ਚੇਂਜ ਕਰਨ ਦੀ ਲੋੜ ਹੈ ਤਾਂ ਕਰੋ। ਕੰਪੇਅਰ ਕਰੋ ਡਿਫਰੈਂਟ ਓਪਸ਼ਨਸ, ਫੀਸ ਦੇਖੋ ਮਾਰਕੀਟ ਦੇ ਵਿੱਚ ਕਿਹੜਾ ਫੰਡ ਤੁਹਾਨੂੰ ਘੱਟ ਫੀਸ ਚਾਰਜ ਕਰ ਰਿਹਾ, ਇਨਵੈਸਟਮੈਂਟ ਵਧੀਆ ਓਪਸ਼ਨਸ ਦੇ ਰਿਹਾ, ਉਹ ਤੁਸੀਂ ਉਹਨੂੰ ਚੈੱਕ ਕਰੋ।
1: ਓਕੇ, ਹੋ ਗਿਆ।
0: ਸੋ ਫੀਸ, ਇਨਵੈਸਟਮੈਂਟ ਸਟ੍ਰੈਟਜੀ, ਇੱਕ ਲਾਸਟ ਦੇ ਉੱਤੇ ਕਿ ਇਹ ਚੈੱਕ ਕਰੋ ਕਿ ਤੁਹਾਡੀ ਨੋਮੀਨੇਸ਼ਨ ਹੋਈ ਹੈ ਕਿ ਨਹੀਂ, ਡੈਥ ਬੈਨੀਫਿਟ ਨੋਮੀਨੇਸ਼ਨ,
1: ਜਿਹਦੀ ਆਪਾਂ ਪਹਿਲਾਂ ਗੱਲ ਕੀਤੀ,
0: ਉਹਨੂੰ ਉਹ ਡਿਫਾਈਨਡ ਤੁਸੀਂ ਕੀਤਾ ਹੋਵੇ ਕਿ ਤੁਹਾਡੇ ਫੰਡ ਕਿਹਨੂੰ ਜਾਣ। ਸੋ ਇਹ ਜ਼ਰੂਰ ਕਰੋ।
1: ਓਕੇ, ਸੋ ਇਹ ਮਤਲਬ ਕਾਫੀ ਕੁਛ ਹੈ, ਵਾਹਵਾ ਟਾਈਮ ਲੱਗਦਾ ਵੈਸੇ ਆਪਾਂ ਜਿੱਦਾਂ ਮੰਨ ਲਓ ਇਹ ਸੁਣਨ ਦੇ ਵਿੱਚ ਕਾਫੀ ਕੁਛ ਲੱਗ ਰਿਹਾ ਹੈ।
0: ਦੇਖੋ ਮਾਈਗੋਵ ਦੇ ਉੱਤੇ ਲੌਗਇਨ ਤਕਰੀਬਨ ਤੁਹਾਡਾ 5 ਤੋਂ 10 ਮਿੰਟ ਦਾ ਕੰਮ ਹੈ ਸੁਪਰ ਫੰਡ ਨੂੰ ਦੇਖਣਾ, ਜਿਹੜਾ ਫੀਸ ਕੰਪੇਅਰ ਕਰਨਾ ਤੁਸੀਂ 15-20 ਮਿੰਟ ਦਾ ਕੰਮ ਉਹ ਲਗਾ ਲਓ, ਤੁਸੀਂ ਕੰਪੇਅਰ ਕੀਤਾ, ਇਨਵੈਸਟਮੈਂਟ ਸਟ੍ਰੈਟਜੀ ਰਿਵਿਊ ਕਰਨਾ 10-15 ਮਿੰਟ ਲਗਾ ਲਓ ਤੁਸੀਂ ਉਸ ਚੀਜ਼ ਦੇ ਵੀ, ਅਤੇ ਜਿਹੜਾ ਡਿਫਾਈਨਡ ਡੈਥ ਬੈਨੀਫਿਸ਼ਰੀ ਤੁਸੀਂ ਚੂਜ਼ ਕਰਨਾ 5-10 ਮਿੰਟ ਉਸ ਚੀਜ਼ ਨੂੰ ਲਗਾ ਲਓ। ਸੋ ਲੈੱਸ ਦੈਨ ਐਨ ਆਵਰ ਲਗਾ ਲਓ ਤੁਸੀਂ ਇਹ ਸਾਰੇ ਕੰਮ ਦਾ। ਸੋ ਇਹ ਇੱਕ ਲਗਾ ਲਓ ਕਿ ਇਹ ਤੁਹਾਡਾ ਆਪਣਾ ਪੈਸਾ, ਤੁਸੀਂ ਇਹਨੂੰ ਆਪਣੇ ਬੈਨੀਫਿਟ ਲਈ ਕਰਨਾ, ਅਤੇ ਤੁਹਾਨੂੰ ਆਪਣਾ ਲਗਾ ਲਓ ਕਿ ਵੀਕਐਂਡ ਦੇ ਉੱਤੇ 1 ਘੰਟਾ ਕੱਢ ਕੇ ਇਹ ਕੰਮ ਜ਼ਰੂਰ ਕਰਨਾ ਚਾਹੀਦਾ।
1: ਸੋ ਬਾਕੀ ਕੰਮ ਜਿਹੜੇ ਆ ਆਪਾਂ ਮੰਨ ਲਓ ਕੋਈ ਰੀਲਾਂ ਰੂਲਾਂ, ਕੋਈ ਹੋਰ ਮਤਲਬ ਬੇਲੋੜੀਆਂ ਖਬਰਾਂ ਆਪਾਂ ਜਿਹੜੀਆਂ ਵੇਖਦੇ ਹਾਂ ਉਹ ਛੱਡ ਕੇ ਤਾਂ ਸਾਨੂੰ ਇਸ ਪਾਸੇ ਨੂੰ ਥੋੜ੍ਹਾ ਜਿਹਾ ਧਿਆਨ ਦੇਣਾ ਚਾਹੀਦਾ। ਤੁਸੀਂ ਐਜ਼ ਏ ਅਕਾਊਂਟੈਂਟ ਤੁਸੀਂ ਕੀ ਚੀਜ਼ ਵੇਖਦੇ ਹੋ ਆਲ ਓਵਰ, ਮਤਲਬ ਕਿਹੜੀ ਚੀਜ਼ ਸਭ ਤੋਂ ਵੱਧ ਇਗਨੋਰਡ ਆ ਇਸ ਟਾਈਮ ਦੇ ਉੱਤੇ?
0: ਦੇਖੋ ਸੁਪਰ ਫੰਡ ਦੇ ਵਿੱਚ ਜ਼ਿਆਦਾਤਰ ਲੋਕ ਇਹਨੂੰ ਸੀਰੀਅਸਲੀ ਨਹੀਂ ਲੈਂਦੇ, ਉਹ ਦੇਖਦੇ ਨੇ ਕਿ ਇਹ ਹਜੇ ਜਦੋਂ ਟਾਈਮ ਆਏਗਾ ਉਦੋਂ ਦੇਖਾਂਗੇ, ਜੋ ਆਪਣੀ ਕਮਿਊਨਿਟੀ ਦੇ ਵਿੱਚ ਕਾਫੀ ਹੈਗਾ ਕਿ ਦੇਖਾਂਗੇ ਜਦੋਂ ਹੋਏਗਾ। ਸੋ ਉਹ ਐਟੀਟਿਊਡ ਨੂੰ ਛੱਡ ਕੇ ਅਸੀਂ ਇਹਨੂੰ ਐਕਟਿਵਲੀ ਜਦੋਂ ਦੇਖਾਂਗੇ ਅਸੀਂ ਇਹਨੂੰ ਬਹੁਤ ਫਾਸਟ ਗਰੋ ਕਰ ਸਕਦੇ ਹਾਂ। ਤੁਸੀਂ ਐਕਸਟਰਾ ਕੰਟਰੀਬਿਊਸ਼ਨ ਕਰਕੇ ਪੈਸਾ ਸੁਪਰ ਦੇ ਵਿੱਚ ਇਨਵੈਸਟ ਹੁੰਦਾ, ਉਹ ਚੀਜ਼ਾਂ ਕਰਕੇ ਤੁਸੀਂ ਇਹਨੂੰ ਧਿਆਨ ਦਿਓ, ਇਹ ਤੁਹਾਡਾ ਪੈਸਾ ਕਿਸੇ ਹੋਰ ਦਾ ਪੈਸਾ ਨਹੀਂ। ਸੋ ਇਹਨੂੰ ਤੁਸੀਂ ਇਗਨੋਰ ਨਾ ਕਰੋ,
1: ਆਪਣਾ ਸਮਝ ਕੇ ਵਰਤੋ,
0: ਸਪਨਾ ਸਮਝ ਕੇ ਵਰਤੋ, ਔਰ ਸਮਝਦਾਰੀ ਦੇ ਨਾਲ ਸਲਾਹ ਜ਼ਰੂਰ ਲਓ ਕੋਈ ਵੀ ਡਿਸੀਜ਼ਨ ਲੈਣ ਤੋਂ ਪਹਿਲਾਂ, ਕੋਈ ਵੀ ਚੀਜ਼ ਕਰਨ ਤੋਂ ਪਹਿਲਾਂ। ਇਨਵੈਸਟਮੈਂਟ ਸਟ੍ਰੈਟੇਜੀ ਵੀ ਜਿਵੇਂ ਅਸੀਂ ਕਿਹਾ ਰਿਵਿਊ ਕਰਨੀ, ਅਗਰ ਤੁਹਾਨੂੰ ਜਾਣਕਾਰੀ ਨਹੀਂ, ਜਾਂ ਤਾਂ ਤੁਹਾਡੀ ਆਪਣੀ ਰਿਸਰਚ ਹੈਗੀ ਹੈ ਤੁਹਾਨੂੰ ਨੌਲੇਜ ਹੈ, ਠੀਕ ਹੈ, ਅਗਰ ਨਹੀਂ ਹੈ ਤਾਂ ਤੁਸੀਂ ਸਲਾਹ ਜ਼ਰੂਰ ਲਓ ਜਿਹਨੂੰ ਨੌਲੇਜ ਆ ਉਹਨਾਂ ਨਾਲ ਡਿਸਕਸ ਕਰੋ।
1: ਅੱਛਾ, ਜਾਂਦੇ ਜਾਂਦੇ ਰਿਸਰਚ ਦੀ ਗੱਲ ਤੁਸੀਂ ਕੀਤੀ, ਅੱਜ ਕੱਲ੍ਹ ਲੋਕ ਏ ਆਈ ਤੋਂ ਬਹੁਤ ਹੈਲਪ ਲੈ ਲੈਂਦੇ ਆ, ਚੈਟ GPT ਜੈਮਿਨੀ ਬਹੁਤ ਹੈਲਪ ਲੈ ਲੈਂਦੇ, ਕਲਾਊਡ ਤੋਂ ਲੈ ਲੈਂਦੇ ਆ, ਕੀ ਉੱਥੋਂ ਵਾਜਬ ਇਹਨਾਂ ਚੀਜ਼ਾਂ ਬਾਰੇ ਜਾਣਕਾਰੀ ਲੈ ਲੈਣੀ ਚਾਹੀਦੀ ਹੈ, ਮਿਲ ਜਾਂਦੀ ਹੈ?
0: ਦੇਖੋ ਉੱਥੋਂ ਮੈਂ ਤੁਹਾਨੂੰ ਇਹ ਕਹਾਂਗਾ ਕਿ ਤੁਹਾਨੂੰ ਬੇਸਿਕ ਇਨਫੋਰਮੇਸ਼ਨ ਦੇ ਲਈ ਤਾਂ ਠੀਕ ਹੈ, ਬਟ ਤੁਸੀਂ ਉਹਦੇ 'ਤੇ ਪੂਰੀ ਤਰ੍ਹਾਂ ਰਿਲਾਈ ਨਹੀਂ ਕਰ ਸਕਦੇ, ਕਿਉਂਕਿ ਉਹ ਵੀ ਇਨਫੋਰਮੇਸ਼ਨ ਬਿਲਕੁਲ ਲਗਾ ਲਓ ਕਿ 100% ਕਰੈਕਟ ਨਹੀਂ ਹੁੰਦੀ ਕਈ ਵਾਰੀ। ਸੋ ਉਹਦੇ ਲਈ ਤੁਸੀਂ ਲਗਾ ਲਓ ATO ਦੀ ਵੈਬਸਾਈਟ ਦੇ ਉੱਤੇ ਜੋ ਇਨਫੋਰਮੇਸ਼ਨ ਹੈ ਤੁਸੀਂ ਉਹਦੇ 'ਤੇ ਰਿਲਾਈ ਕਰ ਸਕਦੇ ਹੋ, ਪਰ AI ਦੇ ਉੱਤੇ ਤੁਸੀਂ ਬੇਸਿਕ ਇਨਫੋਰਮੇਸ਼ਨ ਲੈਣਾ ਕੋਈ ਹਰਜ ਨਹੀਂ, ਪਰ ਉਹਦੇ ਦੇ ਬੇਸ ਦੇ ਉੱਤੇ ਤੁਸੀਂ ਡਿਸੀਜ਼ਨ ਮੇਕਿੰਗ ਨਹੀਂ ਕਰ ਸਕਦੇ।
1: ਪਰ ਆਪਾਂ ਇੱਦਾਂ ਕਰ ਸਕਦੇ ਹਾਂ ਸ਼ਾਇਦ ਕਿ ਆਪਾਂ ਉਹਦੇ ਉੱਤੋਂ ਥੋੜ੍ਹੀ ਜਿਹੀ ਇਨਫੋਰਮੇਸ਼ਨ ਲੈ ਕੇ ਜਦੋਂ ਆਪਾਂ ਸਪੈਸ਼ਲਿਸਟ ਕੋਲ ਜਾਂਦੇ ਹਾਂ ਤਾਂ ਉਹਦਾ ਸਮਾਂ ਅਤੇ ਆਪਣਾ ਸਮਾਂ ਬਚਾਉਣ ਦੇ ਲਈ ਸਾਨੂੰ ਪਤਾ ਹੋਵੇ ਟੂ ਦੀ ਪੁਆਇੰਟ ਵੀ ਆਹ ਚੀਜ਼ਾਂ ਆਪਾਂ ਪੁੱਛ।
0: ਹਾਂਜੀ ਬਿਲਕੁਲ, ਅਗਰ ਤੁਹਾਡਾ ਆਪਣਾ ਹੋਮਵਰਕ ਤੁਸੀਂ ਕੀਤਾ ਹੋਇਆ ਤਾਂ ਤੁਹਾਨੂੰ ਕੋਈ ਗਲਤ ਸਲਾਹ ਵੀ ਨਹੀਂ ਦੇ ਸਕਦਾ ਕਿ ਤੁਹਾਨੂੰ, ਬਟ ਐਂਡ ਆਫ ਦਾ ਡੇ ਇਵੇਂ ਵੀ ਹੁੰਦਾ ਕਿ ਜਿਹਦੇ ਤੋਂ ਤੁਸੀਂ ਸਲਾਹ ਲੈ ਰਹੇ ਹੋ ਉਹਦੀ ਆਪਣੀ ਸਟੱਡੀ ਆ, ਉਹਦੀ ਆਪਣੀ ਨੌਲੇਜ ਆ। ਸੋ ਹਰ ਚੀਜ਼ ਤੁਸੀਂ ਉਵੇਂ ਨਹੀਂ ਕਰ ਸਕਦੇ, ਬਟ ਤੁਸੀਂ ਕਰੋਸ ਚੈੱਕ ਕਰ ਸਕਦੇ ਹਾਂ ਕਿ ਉਹ ਜੋ ਇਨਫੋਰਮੇਸ਼ਨ ਮੈਨੂੰ ਮਿਲ ਰਹੀ ਹੈ ਕਿ ਉਸ ਸਹੀ ਹੈ ਕਿ ਨਹੀਂ।
1: ਮੈਂ ਅੱਜ ਕੱਲ੍ਹ ਇੱਕ ਚੀਜ਼ ਹੋਰ ਰਿਲਾਈਜ਼ ਕਰਦਾ ਕਿ ਸਪੈਸ਼ਲਿਸਟ ਵੀ ਖਿੱਚ ਜਾਂਦੇ ਇਸ ਚੀਜ਼ ਤੋਂ ਵੀ ਤੁਸੀਂ ਜੇ ਤੁਸੀਂ ਚੈਟ GPT ਵੇਖਣੀ ਸੀ ਤਾਂ ਫਿਰ ਜਾਓ ਉੱਥੋਂ ਵੇਖ ਲਓ, ਹੈ ਨਾ। ਜੇ ਨਹੀਂ ਵੀ ਕੋਈ ਕਹੂਗਾ ਤਾਂ ਮਨ ਦੇ ਵਿੱਚ ਸ਼ਾਇਦ ਉਹਦੇ ਇਹ ਚੀਜ਼ ਆਉਂਦੀ ਆ ਵੀ ਇੱਦਾਂ ਸਾਡੀਆਂ ਹੋਰ ਕੰਫਿਊਜ਼ਨ ਸਾਡੀਆਂ ਵੱਧਦੀਆਂ ਨੇ, ਹੈ ਨਾ। ਸੋ ਕੀ ਇਹ ਚੀਜ਼ ਹੈਲਪ ਕਰ ਰਹੀ ਹੈ ਤੁਹਾਡੇ ਪ੍ਰੋਫੈਸ਼ਨਸ ਵਿੱਚ? ਮਤਲਬ ਲੋਕ ਜਿੱਦਾਂ ਵੇਖ ਕੇ ਆਉਂਦੇ ਆ, ਪੁੱਛਦੇ ਆ ਸਵਾਲ, ਕਿ ਉਹ ਹੈਲਪ ਕਰ ਰਹੀ ਹੈ ਜਾਂ ਲੋਕ ਕੰਫਿਊਜ਼ ਹੀ ਹੋ ਰਹੇ ਆ?
0: ਦੇਖੋ, ਚੈਟ GPT ਜਾਂ ਹੋਰ AI ਜਿਹੜੇ ਟੂਲਸ ਨੇ, ਉਹਨਾਂ ਨੇ ਤੁਹਾਨੂੰ ਇਨਫੋਰਮੇਸ਼ਨ ਉਸ ਹਿਸਾਬ ਨਾਲ ਦੇਣੀ ਕਿ ਜੋ ਤੁਸੀਂ ਕੁਐਸਚਨ ਪੁੱਛਿਆ, ਸੋ ਤੁਹਾਡਾ ਪ੍ਰੋਮਪਟ ਸਹੀ ਹੈ ਕਿ ਨਹੀਂ, ਉਹਦੇ 'ਤੇ ਮੈਟਰ ਕਰਦਾ ਕਿ ਤੁਹਾਨੂੰ ਇਨਫੋਰਮੇਸ਼ਨ ਕੀ ਆਉਣੀ ਆ। ਸੋ ਅਗਰ ਤੁਸੀਂ ਸਹੀ ਪ੍ਰੋਮਪਟ ਯੂਜ਼ ਕੀਤਾ ਤਾਂ ਤੁਹਾਨੂੰ ਸਹੀ ਇਨਫੋਰਮੇਸ਼ਨ ਨਿਕਲ ਕੇ ਆਏਗੀ। ਅਗਰ ਤੁਹਾਡਾ ਪ੍ਰੋਮਪਟ ਠੀਕ ਨਹੀਂ ਹੈ ਤਾਂ ਤੁਹਾਨੂੰ ਇਨਫੋਰਮੇਸ਼ਨ, ਕਈ ਵਾਰੀ ਤੁਸੀਂ ਕਨਫਿਊਜ਼ ਹੋ ਜਾਂਦੇ ਆ ਕਿ ਟੂ ਮੱਚ ਇਨਫੋਰਮੇਸ਼ਨ ਆ ਜਾਂਦੀ ਆ, ਤੁਹਾਨੂੰ ਇਹ ਨਹੀਂ ਪਤਾ ਲੱਗਦਾ ਕਿ ਇਹਦੇ 'ਚ ਸਹੀ ਕੀ ਹੈ ਅਤੇ ਗਲਤ ਕੀ ਆ। ਸੋ ਉਹ ਡਿਪੈਂਡ ਕਰਦਾ।
1: ਨਹੀਂ, ਬਹੁਤ ਸ਼ੁਕਰੀਆ ਤੁਹਾਡਾ, ਬੜੀ ਅੱਜ ਵੈਲਿਊਬਲ ਜਾਣਕਾਰੀ ਤੁਸੀਂ ਲੈ ਕੇ ਆਇਓ। ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਨਵੀਆਂ ਸੁਣਨ ਨੂੰ ਮਿਲੀਆਂ, ਬੜੀਆਂ ਸਾਰੀਆਂ ਗਲਤੀਆਂ ਜਿਹੜੀਆਂ ਆਪਾਂ ਸ਼ਾਇਦ ਕਰ ਰਹੇ ਹਾਂ ਅਤੇ ਕਰ ਚੁੱਕੇ ਹਾਂ, ਅਤੇ ਉਸ ਤੋਂ ਗਾਹ ਜਪ ਜਾਗੇ ਤਵੀ ਸਵੇਰਾ। ਸੋ ਹੁਣ ਆਪਾਂ ਇਹ ਚਾਹਵਾਂਗੇ ਕਿ ਤੁਸੀਂ ਛੇਤੀ ਤੋਂ ਛੇਤੀ ਪਾਈ ਆਪਣੇ ਆਪਣੇ ਤੁਸੀਂ ਖਾਤੇ ਪਹਿਲਾਂ ਤਾਂ ਚੈੱਕ ਕਰੋ, ਉਸ ਤੋਂ ਬਾਅਦ ਜਿੱਦਾਂ ਜਿੱਦਾਂ ਲੋੜ ਪੈਂਦੀ ਆ ਉਹ ਤੁਸੀਂ ਆਪਣੇ ਆਪਣੇ ਅਕਾਊਂਟੈਂਟਸ ਨਾਲ, ਸਪੈਸ਼ਲਿਸਟ ਦੇ ਨਾਲ ਤੁਸੀਂ ਗੱਲ ਕਰੋ। ਬਾਕੀ ਮੈਂ ਇਸ ਪ੍ਰੋਗਰਾਮ ਦੇ ਬਾਰੇ ਜ਼ਰੂਰ ਦੱਸ ਦੇਵਾਂ ਕਿ ਕਵਲ ਜੀ ਸਾਡੇ ਨਾਲ ਪ੍ਰੋਫੈਸ਼ਨਲ ਪੱਧਰ ਦੇ ਉੱਤੇ ਇਹ ਐਜ਼ ਏ ਅਕਾਊਂਟੈਂਟ ਇਸ ਟਾਈਮ ਸੇਵਾਵਾਂ ਨਿਭਾ ਰਹੇ ਨੇ, ਪਰ ਸਾਡੇ ਕੋਲ ਇਹ ਪ੍ਰੋਗਰਾਮ ਦੇ ਵਿੱਚ ਇਹ ਕੋਈ ਇਹ ਕਮਰਸ਼ੀਅਲ ਪ੍ਰੋਗਰਾਮ ਨਹੀਂ ਆ ਸਾਡਾ ਕੋਈ, ਇਹਦੇ ਵਿੱਚ ਸਿਰਫ ਅਤੇ ਸਿਰਫ ਇਹ ਇਨਫੋਰਮੇਸ਼ਨ ਭਾਈਚਾਰੇ ਦੇ ਲਈ ਦੇਣ ਦੇ ਲਈ ਆਉਂਦੇ ਨੇ, ਜਿਹਦੇ ਲਈ ਕਿ ਆਪਾਂ ਹਮੇਸ਼ਾ ਤੁਹਾਡੇ ਰੇਣੀ ਰਹਾਂਗੇ। ਬਹੁਤ ਸ਼ੁਕਰੀਆ ਤੁਹਾਡਾ, ਜੇ ਮੈਂ ਕੁਛ ਮਿਸ ਕਰ ਗਿਆ ਵਾਂ ਤਾਂ ਪਲੀਜ਼ ਜਾਂਦੇ ਜਾਂਦੇ ਆਪਾਂ ਸਮ ਅਪ ਕਰੀਏ।
0: ਮੇਰੇ ਖਿਆਲ ਨਾਲ ਤਾਂ ਵੈਸੇ ਅਸੀਂ ਕਾਫੀ ਕੁਛ ਕਵਰ ਕੀਤਾ, ਪਰ ਇਹਦੇ ਵਿੱਚ ਇਹ ਇਹੋ ਜਿਹਾ ਟੋਪਿਕ ਹੈ ਕਿ ਇਹਦੇ ਵਿੱਚ ਹੋਰ ਬਹੁਤ ਚੀਜ਼ਾਂ ਨੇ। ਸੋ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਜਿਵੇਂ ਜਿਵੇਂ ਹੋਰ ਕਵਰ ਕਰ ਸਕੀਏ ਅਸੀਂ ਕਵਰ ਕਰਾਂਗੇ। ਅਤੇ ਅੱਜ ਦੇ ਲਈ ਹੋਮਵਰਕ ਦੇ ਦਿੱਤਾ ਸੀ ਕਿ ਤੁਸੀਂ
1: ਪਹਿਲਾਂ ਆਪਣੇ ਮਾਈਗੋਵ 'ਤੇ ਲੌਗਇਨ ਕਰੋ।
0: ਹਾਂਜੀ,
1: ਜੇ ਨਹੀਂ ਖਾਤਾ ਬਣਾਇਆ ਤਾਂ ਮਾਈਗੋਵ 'ਤੇ ਬਣਾ ਲਓ।
0: ਹਾਂਜੀ,
1: ਅਤੇ ਉਹਦੇ ਵਿੱਚ ਪਹਿਲਾਂ ਚੈੱਕ ਕਰੋ ਵੀ ਕਿੰਨੀ ਕੁ ਥਾਵਾਂ 'ਤੇ ਤੁਹਾਡਾ ਸੁਪਰ ਬੋਲ ਦਾ।
0: ਹਾਂਜੀ,
1: ਉਹਨੂੰ ਸਾਰੇ ਨੂੰ ਇੱਕ ਥਾਂ 'ਤੇ ਕਰੋ।
0: ਹਾਂਜੀ, ਤੁਹਾਨੂੰ ਯਾਦ ਹੋ ਗਿਆ ਸਾਰਾ ਕੁਛ,
1: ਅਤੇ ਫਿਰ ਅਗਲੀ ਵਾਰ ਜੇ ਕੋਈ ਤੁਹਾਡਾ ਹੋਰ ਕੁਐਸਚਨ ਰਹਿ ਗਿਆ,
0: ਹਾਂਜੀ,
1: ਅਤੇ ਫਿਰ ਇਹਨਾਂ ਹੋਮਵਰਕ ਕਰਕੇ ਅਤੇ ਅਗਲੀ ਵਾਰੀ ਤੁਸੀਂ ਆਪਾਂ ਪ੍ਰੋਗਰਾਮ ਕਰਦੇ ਰਹਿਣਾ,
0: ਅਤੇ
1: ਉਹਨਾਂ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਸਾਨੂੰ ਜਿਹੜਾ ਭੇਜ ਦਿਓ ਅਤੇ ਆਪਾਂ ਅਗਲੀ ਵਾਰੀ ਡਿਸਕਸ ਕਰ ਲਾਂਗੇ। ਧੰਨਵਾਦ ਤੁਹਾਡਾ ਕਵਲਪ੍ਰੀਤ,
0: ਬਹੁਤ
1: ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ। ਹਾਂਜੀ ਦੋਸਤੋ, ਇਹ ਸਨ ਸਾਡੇ ਨਾਲ ਕਵਲਪ੍ਰੀਤ ਜੀ, ਅਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਸੁਪਰ ਇਨੋਵੇਸ਼ਨ ਦੇ ਉੱਤੇ। ਕਿਵੇਂ ਲੱਗਾ ਤੁਹਾਨੂੰ, ਆਪਣੀ ਫੀਡਬੈਕ ਜ਼ਰੂਰ ਸਾਡੇ ਤੱਕ ਤੁਸੀਂ ਭੇਜਦੇ ਰਿਹਾ ਕਰੋ। ਰੇਡੀਓ ਹਾਂਜੀ 1674 AM ਜਾਂਦੇ ਜਾਂਦੇ ਇੰਨਾ ਜ਼ਰੂਰ ਮੈਂ ਕਹੂੰਗਾ ਵੀ ਆਪਾਂ ਕਮਾਈਆਂ ਕਰਦੇ ਹਾਂ, ਜੰਮ ਜੰਮ ਕੇ ਕਰੋ, ਅਤੇ ਪਰ ਆਪਾਂ ਉਹਨਾਂ ਕਮਾਈਆਂ ਨੂੰ ਇੱਧਰ ਉੱਧਰ ਖਰਚਦੇ ਹਾਂ, ਘੁੰਮਣ ਫਿਰਨ ਦੇ ਉੱਤੇ ਖਰਚਦੇ ਹਾਂ, ਹੋਰ ਸਾਰੀਆਂ ਥਾਵਾਂ ਦੇ ਉੱਤੇ, ਪਰ ਸਾਨੂੰ ਇਹ ਨਹੀਂ ਪਤਾ ਕਿ ਸਾਡੀ ਕੀਤੀ ਕਮਾਈ ਦੇ ਵਿੱਚੋਂ ਇਹ ਲੀਕੇਜ ਹੋ ਰਹੀ ਆ ਥਾਂ ਥਾਂ ਦੇ ਉੱਤੇ। ਸੋ ਇਹ ਇੱਕ ਤਰ੍ਹਾਂ ਦੀ ਇੱਕ ਲੀਕੇਜ ਆ ਜਿਹੜੀ ਤੁਸੀਂ ਬਚਾ ਸਕਦੇ ਹੋ। ਸੋ ਆਪਣੇ ਸੁਪਰ 'ਤੇ ਵੀ ਥੋੜ੍ਹਾ ਜਿਹਾ ਧਿਆਨ ਦਿਓ ਜਿੱਥੇ ਆਪਾਂ ਬਾਕੀ ਚੀਜ਼ਾਂ ਦੇ ਉੱਤੇ ਦਿੰਦੇ ਹਾਂ। ਰੱਬ ਰੱਖ।
8: ਕੀ ਤੁਸੀਂ ਐਸੀ ਥਾਂ ਲੱਭ ਰਹੇ ਹੋ ਜੋ ਤੁਹਾਨੂੰ ਤੁਹਾਡੇ ਲਈ ਅਹਿਮ ਚੀਜ਼ਾਂ ਨਾਲ ਜੋੜੀ ਰੱਖੇ? ਪੇਸ਼ ਹੈ ਸਿਲਵਰ ਬਰੁਕ ਮਾਊਂਟ ਡੁਨੀਡ ਵਿੱਚ ਇੱਕ ਨਵੀਂ ਕਮਿਊਨਿਟੀ ਜਿੱਥੇ ਹੁਣ ਵਿਕਰੀ ਚੱਲ ਰਹੀ ਹੈ। ਵੌਨ ਪੌਂਸ ਰੇਲਵੇ ਸਟੇਸ਼ਨ, ਸ਼ਾਪਿੰਗ, ਸਕੂਲ, ਪਾਰਕਾਂ ਅਤੇ ਆਉਣ ਵਾਲਾ ਖੇਡ ਕੰਪਲੈਕਸ ਸਿਰਫ ਥੋੜੀ ਦੂਰੀ ਤੇ ਹਨ। ਨਾਲ ਹੀ ਜਿਲੋਂਗ, ਮੈਲਬਰਨ ਅਤੇ ਸਰਫ ਕੋਸਟ ਵੀ ਬਿਲਕੁਲ ਨੇੜੇ ਹਨ। ਡਿਵੈਲਪਮੈਂਟ ਵਿਕਟੋਰੀਆ ਵੱਲੋਂ ਵਿਕਸਿਤ ਸਿਲਵਰ ਬਰੁਕ ਇੱਕ ਸਰਕਾਰੀ ਸਹਾਇਤਾ ਪ੍ਰਾਪਤ ਡਿਵੈਲਪਰ ਦਾ ਭਰੋਸਾ ਲੈ ਕੇ ਆਉਂਦਾ ਹੈ ਜੋ ਅਜਿਹੀਆਂ ਕਮਿਊਨਿਟੀਜ਼ ਤਿਆਰ ਕਰ ਰਿਹਾ ਹੈ ਜਿੱਥੇ ਲੋਕ ਫਲ ਫੁੱਲ ਸਕਣ। ਹੋਰ ਜਾਣਕਾਰੀ ਲਈ silverbrookmtdunedin.com.au ਤੇ ਜਾਓ ਜਾਂ ਸਿਲਵਰਬਰੁਕ ਮਾਊਂਟ ਡੁਨੀਡ ਸਰਚ ਕਰੋ।
12: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4-5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300151616 quicksignage.com.au।

0: ਇਮੇਜਿਨ ਕਰੋ ਅੱਖਾਂ ਤੁਹਾਡੀਆਂ ਬੰਦ ਨੇ, ਇਮੇਜਿਨ ਕਰੋ, ਇਮੇਜਿਨ ਅੱਖਾਂ ਬੰਦ ਨੇ, ਹੱਥ ਚ ਸ਼ੈਂਪੇਨ ਫੜੀ ਹੋਈ ਹੈ। ਤੁਸੀਂ ਕਿਸੇ ਫੈਸ਼ਨ ਸ਼ੋਅ ਚ ਬੈਠੇ ਹੋ।
1: ਇਹ ਭਾਜੀ ਇਹ ਉਹ ਵੀ ਮਿਊਜ਼ਿਕ ਹੀ ਜਿਹੜਾ ਤੁਸੀਂ ਲਾਤਾ ਲਾ ਹੁਣ, ਭਈ ਉਹ ਮੈਂ ਜਹਾਜ਼ ਕਰੂਜ਼ ਵਾਲਾ ਜਹਾਜ਼ ਆ ਉਹ ਐ ਕਰਕੇ ਚੱਲਣ ਡਿਆ ਤੇ ਪਿੱਛੇ ਮਿਊਜ਼ਿਕ ਚੱਲਣ ਡਿਆ, ਅੱਗੇ ਅੱਗੇ ਬੰਦਾ ਨਾ ਵਧੀ ਜਾ ਰਿਹਾ।
0: ਪਾਰਟੀ ਆਲ ਦੀ ਨਾਈਟ
1: ਯਾਰ, ਇਹ ਮਿਊਜ਼ਿਕ ਵੇਖੋ, ਮੈਂ ਨਾ ਹਮੇਸ਼ਾ ਇਹ ਕਹਿੰਦਾ ਮਿਊਜ਼ਿਕ ਇਜ਼ ਮਾਈ ਲਾਈਫ,
0: ਬਹੁਤ ਵੱਡਾ ਰੋਲ ਅਦਾ ਕਰਦਾ
1: ਯਾਰ। ਭਾਜੀ ਮਿਊਜ਼ਿਕ ਨਾਲ ਇੰਨੀਆਂ ਟੈਨਸ਼ਨਾਂ ਦੂਰ ਹੁੰਦੀਆਂ। ਹੁਣ ਵੇਖੋ ਨਾ ਆਪਾਂ ਜਦੋਂ ਛੋਟੇ ਹੁੰਦੇ ਹਾਂ ਆਪਾਂ ਕੀਰਤਨ ਸੁਣਦੇ ਹੁੰਦੇ ਹਾਂ, ਕੀਰਤਨ ਵੀ ਕਿੱਦਾਂ ਸਾਡਾ ਟੈਨਸ਼ਨ ਦੂਰ ਹੁੰਦੀ ਸੀ ਹਨਾ। ਮਤਲਬ ਹੁਣ ਅੱਜ ਕੱਲ ਮਿਊਜ਼ਿਕ ਜਿਹੜਾ ਹੈ ਨਾ, ਕੋਈ ਵੀ ਮਿਊਜ਼ਿਕ ਆ ਜਿਹੜਾ ਤੁਹਾਡੀ ਟੈਨਸ਼ਨ ਦੂਰ ਕਰਦਾ,
0: ਟੈਨਸ਼ਨ ਦੂਰ ਕਰ ਦੇਵੇ,
1: ਮੈਂ ਕਹਿੰਦਾ ਉਹ ਕੀਰਤਨ ਤੋਂ ਘੱਟ।
0: ਦੇਖੋ ਅਸੀਂ ਬੈਲੈਂਸ ਕਰਕੇ ਰੱਖਦੇ ਹਾਂ, ਮਿਊਜ਼ਿਕ ਨੇ ਤੁਹਾਡਾ ਟੈਨਸ਼ਨ ਦੂਰ ਕਰਨਾ ਤੇ ਸਾਡੀਆਂ ਗੱਲਾਂ ਨੇ ਟੈਨਸ਼ਨ ਦੇਣੀ। ਬੈਲੈਂਸ ਲਾਈਫ ਦੇ ਵਿੱਚ ਬੈਲੈਂਸ ਬਹੁਤ ਜ਼ਰੂਰੀ ਹੈ।
1: ਜਿਹੜਾ ਜਿੱਦਾਂ ਕਹਿੰਦੇ ਨਾ, ਹਾਂ ਸਹੀ ਗੱਲ ਆ, ਤੇ ਤੁਹਾਡੇ ਜਿਹੜੇ ਮਤਲਬ ਦੋਵੇਂ ਪੈਰ ਆ ਨਾ ਅਸੀਂ ਕਿਸ਼ਤੀ ਵਿੱਚ ਹੀ ਰੱਖਣੇ, ਤੁਹਾਨੂੰ ਡੁੱਬਣ ਨਹੀਂ ਦੇਣਾ। ਭਾਈ ਪੂਰੇ ਮਤਲਬ ਟੈਨਸ਼ਨ ਦੇਣੀ ਵੀ ਆ ਲਈ ਵੀ ਦੇਣੀ ਤੇ ਇੰਜੋਇਮੈਂਟ ਵੀ ਕਰੋ।
0: ਆਹੀ ਬਾਤ
1: ਆ, ਇਹ ਹੈ ਕੀ ਆਪਣਾ ਅੱਜ
0: ਸੋ ਪ੍ਰੋਗਰਾਮ
1: ਕੀ ਕੁਤਕ ਧਾਰੀ ਤੇ ਖਤਮ ਹੋ ਗਿਆ।
0: ਆਹੋ ਤਾਂ ਆਪਾਂ ਕੜੇ ਨਾਮ ਹੀ ਕਿੰਨੇ ਚੇਂਜ ਕੀਤੇ ਨੇ, ਬੰਦੇ ਉਹੀ ਨੇ, ਰੇਡੀਓ ਉਹੀ ਹੈ, ਗੱਲਾਂ ਉਹ ਜਿਹੀਆਂ ਹੀ ਨੇ, ਬਸ ਨਾਮ
1: ਬਦਲਦੇ
0: ਨੇ। ਕੁਤਕ ਧਾਰੀਆਂ ਤੋਂ ਪਹਿਲਾਂ ਵੀ ਕੀ ਹੁੰਦਾ ਸੀਗਾ,
1: ਉਹ ਮੇਰਾ ਚਾਚਾ ਪੀਜੇ,
0: ਚਾਚਾ ਪੀਜੇ, ਹਾਂ
1: ਚਾਚਾ ਪੀਜੇ, ਤੁਸੀਂ ਉਦੋਂ ਸਾਡੇ ਹੁੰਦੇ ਸੀ। ਮੈਂ ਨਾ ਦੱਸਾਂ ਕੀ ਇਹਦਾ ਨਾ ਪੀਜੇ ਦਾ ਮਤਲਬ, ਬਈ ਖਾਜੇ ਪੀਜੇ, ਤੁਸੀਂ ਤਾਂ ਬਾਅਦ ਚ ਦੱਸਿਆ ਪੀਜੇ ਦਾ ਮਤਲਬ ਪੂਰ ਜੋਗ। ਯਾਰ ਹੱਦ ਹੋ ਗਈ ਭਾਜੀ, ਇਹ ਕਿਉਂ ਜਿਹਾ ਲਾਵਾ
0: ਦਾ ਆਰਜੇ ਤੋਂ ਪੀਜੇ ਬਣਾਇਆ ਜਾ ਗਿਆ। ਤੇ ਹੁਣ ਹੈਗਾ ਸਾਡਾ ਖਬਰ ਬੜੀ ਬੇਕਾਰ, ਅੰਬਰਸਰ ਵਾਲੇ ਮੁੰਡੇ ਦਾ ਜਨਮ ਦਿਨ। ਉਹ ਮੁੰਡਾ ਪੰਜਾਬ ਚ ਨੀ, ਇੰਡੀਆ ਚ ਨੀ,
1: ਇੰਡੀਆ ਚ ਨੀ,
0: ਵਰਲਡ ਚ ਨੀ, ਸਾਰੇ ਕਿਤੇ ਮਸ਼ਹੂਰ ਹੈਗਾ।
1: ਮੈਂ
0: ਉਹਦਾ ਨਾਂ ਹੈ ਰਾਜੀਵ ਭਾਟੀਆ,
1: ਰਾਜੀਵ ਭਾਟੀਆ ਭਾਜੀ।
0: ਮੈਂ ਉਹਦਾ ਗਾਣਾ ਚਲਾਉਂਗਾ ਤੇ ਅੱਜ ਸਾਰੇ ਗਾਣੇ ਉਹਦੇ ਹੀ ਚੱਲਣਗੇ।
1: ਆ ਹਾਏ ਹਾਏ, ਅੱਛਾ
0: ਤੁਸੀਂ ਗੈਸ ਕਰਨਾ ਵੀ ਉਹ ਮੁੰਡਾ ਕੌਣ ਹੈ। ਅਕਸ਼ੇ ਕੁਮਾਰ ਨੂੰ ਨਜ਼ਾਰੇ ਲਿਓ ਅੱਜ।
1: ਅੱਛਾ ਰਾਜੀਵ ਭਾਟੀਆ,

0: ਅੱਛਾ ਭਾਈ ਤੁਸੀਂ ਪਹਿਲਾਂ ਦੱਸਿਆ ਸੀ ਨਾਮ, ਜਦੋਂ ਤੁਸੀਂ ਨਾਮ ਲਿਆ ਨਾ ਉਹ ਕੀ ਨਾਮ ਦੱਸਿਆ ਸੀ ਦੱਸਿਓ ਫਿਰ?
1: ਰਾਜੀਵ ਭਾਟੀਆ।
0: ਰਾਜੀਵ ਭਾਟੀਆ, ਮਤਲਬ ਅਕਸ਼ੇ ਕੁਮਾਰ ਦਾ ਨਾਂ ਰਾਜੀਵ ਭਾਟੀਆ।
1: ਤੇ ਤੁਹਾਨੂੰ ਪਤਾ ਨੀ,
0: ਮੈਂ ਨਾ ਰਿਕਾਰਡ ਕਰਦਾ ਪਿਆ ਵਾ ਕਿਉਂਕਿ ਸਾਡਾ ਗੁਆਂਢੀ ਉਹਦਾ ਨਾਮ ਵੀ ਰਾਜੀਵ ਭਾਟੀਆ।
1: ਰਾਜੀਵ ਹਰੀਓਮ ਭਾਟੀਆ।
0: ਅੱਛਾ ਹਰੀਓਮ, ਲਓ ਜੀ ਅਕਸ਼ੇ ਕੁਮਾਰ ਦਾ ਇਲਾਜ ਪੂਰਾ ਹੈ, ਰਾਜੀਵ ਹਰੀਓਮ ਭਾਟੀਆ।
1: ਜਿਹੜਾ ਲੱਗਦਾ ਉਹ ਵਿੱਚ ਡੈਡੀਆਂ ਦਾ ਨਾਮ ਅੱਗੇ ਪੈਂਦਾ ਹੁੰਦਾ ਸੀ ਨਾ ਪੁਰਾਣਾ।
0: ਅੱਛਾ ਠੀਕ ਹੈ। ਨਹੀਂ ਨਹੀਂ, ਮੈਂ ਇਸ ਕਰਕੇ ਸਪੈਸ਼ਲ ਤੁਹਾਡੇ ਕੋਲ ਨਾਮ ਪੁੱਛਿਆ ਵੀ ਜਾ ਕੇ ਨਾ ਰਿਕਾਰਡਿੰਗ ਭਾਜੀ ਨੂੰ ਸੈਂਡ ਕਰਾਂਗਾ। ਭਾਜੀ ਅਸੀਂ ਤੁਹਾਡਾ ਰੇਡੀਓ ਦੇ ਨਾਲ ਆਇਆ ਸੀ ਅੱਜ,
1: ਦੇਖ ਲਓ।
0: ਤੇ ਏਦਾਂ ਹੀ ਭਾਜੀ ਨੂੰ ਮਸ਼ਹੂਰ
1: ਅੱਜ ਖਿਲਾੜੀਓ ਕੇ ਖਿਲਾੜੀ ਅਕਸ਼ੇ ਕੁਮਾਰ ਦੀ ਆਪਾਂ ਕੀ ਗੱਲਾਂ ਕਰਨੀਆਂ।
0: ਇੰਟਰਨੈਸ਼ਨਲ ਖਿਲਾੜੀ
1: ਕੀ ਉਹ ਗੱਲ ਕਰੀਏ, ਤੁਹਾਡੀ ਫੇਵਰੇਟ ਫਿਲਮ ਕਿਹੜੀ ਹੈ ਅਕਸ਼ੇ ਕੁਮਾਰ ਦੀ?
0: ਭਾਜੀ ਮੇਰੀ ਫੇਵਰੇਟ ਹੈਗੀ ਹੈ ਫਿਲਮ ਇੱਕ ਮੋਹਰਾ ਜਿਹੜੀ ਆਈ ਸੀ,
1: ਮੋਹਰੇ
0: ਵਿੱਚ
1: ਮੇਰਾ ਫੇਵਰੇਟ ਸੀ ਤੁਹਾਡੀ,
0: ਮਤਲਬ ਉਸ ਟਾਈਮ ਜਦੋਂ
1: ਮੈਨੂੰ, ਮੈਂ ਹੁਣ ਦੇਖੀ ਉਹ ਪਿਛਲੇ ਮੇਰੇ ਖਿਆਲ ਦੇ ਨਾਲ 6-8 ਮਹੀਨੇ ਪਹਿਲਾਂ।
0: ਅੱਛਾ,
1: ਉਹ ਭਾਜੀ ਉਹ ਇੰਨੀ ਗੰਦੀ ਸੁਨੀਲ ਸ਼ੈਟੀ ਦੀ ਐਕਟਿੰਗ ਹੈ।
0: ਤੇ ਮੋਹਰਾ ਤੋਂ ਬਾਅਦ ਇੱਕ ਉਹ ਵੀ ਆਈ ਸੀ ਨਾ ਲੰਡਨ, ਨਮਸਤੇ ਲੰਡਨ, ਜਦੋਂ ਵਿੱਚ ਮੇਰੇ ਖਿਆਲ
1: ਨਾਲ
0: ਵਿੱਚ ਇੰਗਲਿਸ਼ ਵੀ ਬੋਲਦੇ ਸੀ ਕੁਝ ਨਾ ਕੁਝ, ਦੇ ਵਿੱਚ ਡਾਇਲੌਗ ਬੜਾ ਹਿੱਟ ਹੋਇਆ ਸੀ ਉਹਨਾਂ ਦਾ।
1: ਹਾਂ, ਉਦੋਂ ਉਹ ਵਧੀਆ ਸੀ,
0: ਉਹਨਾਂ ਦੇ ਗਾਣੇ ਵੀ ਬੜੇ।
1: ਪਰ ਆਪਾਂ ਜਦੋਂ ਬਚਪਨ ਚ ਹੁੰਦੇ ਸੀਗੇ ਉਦੋਂ ਅਕਸ਼ੇ ਕੁਮਾਰ ਦੀਆਂ ਖਿਲਾੜੀ ਸੀਰੀਜ਼ ਹੀ ਵਧੀਆ ਲੱਗਦੀ।
0: ਖਿਲਾੜੀ, ਹਾਂ, ਪਰ ਉਹ
1: ਖਿਲਾੜੀ ਸਭ ਤੋਂ ਬੜਾ ਖਿਲਾੜੀ, ਖਿਲਾੜੀਆਂ ਦਾ ਖਿਲਾੜੀ, ਖਿਲਾੜੀ ਨੰਬਰ 1, ਮੈਂ ਖਿਲਾੜੀ ਤੂੰ
0: ਅਨਾੜੀ। ਓਹ ਭਾਜੀ, ਇਸ ਤੋਂ ਬਾਅਦ ਨਾ ਜਦੋਂ ਤੁਹਾਨੂੰ ਮੌਕਾ ਮਿਲੇ ਨਾ ਉਹ ਗਾਣਾ ਲਾ ਦਿਓ, ਮੈਂ ਖਿਲਾੜੀ, ਮੇਰਾ ਇੰਨਾ ਫੇਵਰਟ ਗਾਣਾ ਹੈ ਨਾ।
1: ਮੈਂ ਕਿਹਾ ਤੁਸੀਂ ਅੱਜ ਫਰਮਾਇਸ਼ ਨਹੀਂ ਕਰਨੀ, ਅੱਜ ਤੁਹਾਨੂੰ ਗਾਣੇ ਚਲਾਵਾਂਗੇ ਯਾਰ, ਘੈਂਟ ਘੈਂਟ ਅਕਸ਼ੇ ਕੁਮਾਰ ਦੇ ਹੀ ਚੱਲਣਗੇ। ਪਰ ਆਹ ਲੇਟਰ, ਮਤਲਬ ਹੁਣ ਜਿਹੜੀ, ਮਤਲਬ ਹੁਣ ਜਿਹੜਾ ਹੇਰਾ ਫੇਰੀ ਵਾਲਾ ਅਕਸ਼ੇ ਕੁਮਾਰ ਆਇਆ ਨਾ ਉਹ 2.0 ਸੀ। ਹੇਰਾ ਫੇਰੀ ਤੇ ਕਿਹੜੀਆਂ ਕਿਹੜੀਆਂ, ਰੋਡੀ ਰਾਠੌਰ,
0: ਰੋਡੀ
1: ਭੂਲ ਭੁਲੱਈਆ, ਮੁਝਸੇ ਸ਼ਾਦੀ ਕਰੋਗੀ, ਕਿੰਨਾ ਘੈਂਟ,
0: ਸਹੀ ਗੱਲ, ਸਹੀ ਗੱਲ,
1: ਕਾਦਰ ਖਾਨ ਨੂੰ ਕਹਿੰਦੇ
0: ਇੱਕ ਤੋਂ ਵੀ ਆਈ ਸੀ ਨਾ ਭਾਜੀ ਜਿਹ ਚ
1: ਗਰਮ ਮਸਾਲਾ,
0: ਗਰਮ ਮਸਾਲਾ, ਉਹ ਜੋਨ ਇਬਰਾਹਿਮ
1: ਦੇ ਗਰਮ ਮਸਾਲਾ। ਫਿਰ ਹੁਣ ਵੀ ਵਧੀਆ ਆਈਆਂ, ਫਿਰ ਹਾਊਸਫੁਲ ਸੀਰੀਜ਼,
0: ਹਾਊਸਫੁਲ
1: ਪਹਿਲਾਂ, ਪਹਿਲੀ ਫਿਲਮ, ਫਿਰ ਤਾਂ ਕਬਾੜਾ ਹੀ ਸੀਗਾ।
0: ਸਹੀ ਗੱਲ, ਸਹੀ।
1: ਪਰ ਫਿਰ ਉਹ, ਫਿਰ ਜੋਲੀ LLB, ਮੇਰੇ ਖਿਆਲ ਦੇ ਨਾਲ ਉਹਨੀ ਦਿਨੀ ਦੇ ਵਿੱਚ ਇਹ ਚਾਂਦਨੀ ਚੌਂਕ ਰਹਿੰਦੇ ਹੁੰਦੇ ਸੀ।
0: ਅੱਛਾ ਜੀ,
1: ਅੰਮ੍ਰਿਤਸਰ ਦੀ
0: ਚਾਂਦਨੀ
1: ਚੌਂਕ ਤੇ ਚਾਈਨਾ ਚ ਇਹਦੀ ਆਪਣੀ ਰੀਅਲ ਸਟੋਰੀ ਵੀ ਹੈ, ਜਿਵੇਂ ਉਹ ਚ ਕੁੱਕ ਦਿਖਾਇਆ ਹੋਇਆ ਨਾ। ਇਹ ਦਿੱਲੀ ਤੋਂ ਫਿਰ ਬਾਅਦ ਚ ਇਹ ਮਾਰਸ਼ਲ ਆਰਟ ਦੀ ਟ੍ਰੇਨਿੰਗ ਲੈਣ ਤੇ ਕੰਮ ਕਰਨ ਥਾਈਲੈਂਡ ਚਲੇ ਗਈ ਸੀ।
0: ਅੱਛਾ,
1: ਥਾਈਲੈਂਡ ਚ ਲੈ ਕੇ ਇਹਨਾਂ ਨੇ ਮਾਰਸ਼ਲ, ਕਿਉਂਕਿ ਉੱਥੇ ਬੈਸਟ ਮਾਰਸ਼ਲ ਆਰਟਿਸਟ ਉਹਨਾਂ ਤੋਂ ਟ੍ਰੇਨਿੰਗ ਲਈ, ਪਲੱਸ ਉੱਥੇ ਕੁੱਕ ਬਣੇ। ਉਹ ਸਟੋਰੀ ਚਾਂਦਨੀ ਚੌਂਕ ਤੋਂ ਚਾਈਨਾ ਚ ਦਿਖਾਈ ਹੋਈ ਹੈਗੀ,
0: ਮਤਲਬ ਰੀਅਲ ਸਟੋਰੀ ਹੈ,
1: ਰੀਅਲ ਹਲਕੀ ਜੀ
0: ਰੀਅਲ ਸਟੋਰੀ ਹੈ, ਥੋੜੀ ਆਪਣੀ
1: ਨਹੀਂ, ਐਗਜ਼ੈਕਟਲੀ ਉਹਨੇ ਬਲੈਕ ਬੈਲਟ ਲਈ ਹੋਈ ਹੈ ਬੰਦੇ ਨੇ ਟਾਈਕਵਾਂਡੋ ਚ
0: ਮੇਰੇ ਖਿਆਲ ਨਾਲ। ਅੱਛਾ, ਉਹ ਤੇ ਸੱਚ ਅਜੇ ਦੇਵਗਨ ਨੇ ਜੋ ਜਿਹੜਾ ਬਾਈਕਾਂ ਤੇ ਉਹਦਾ ਹੀ,
1: ਹਾਂ ਇਹ ਦੋਵੇਂ ਜਣ ਕਰ ਮਿਕਸ ਮਾਰਸ਼ਲ ਆਰਟ ਸਿੱਖ ਕੇ ਆਏ ਸੀਗੇ ਜਦੋਂ ਆਏ ਸੀ ਇੰਡਸਟਰੀ ਚ। ਇਹਨਾਂ ਦੇ ਵੀ, ਇਹਨਾਂ ਦੇ ਮਿਕਸ ਮਾਰਸ਼ਲ ਆਰਟ ਨਹੀਂ ਸੀ, ਇਹਨਾਂ ਦੇ ਟਾਈਕਵਾਂਡੋ ਬੇਸਿਕਲੀ ਜ਼ਿਆਦਾ ਸੀ ਹਨਾ, ਉਹ ਸਿੱਖ ਕੇ ਆਏ ਸੀ।
0: ਅੱਛਾ, ਮੈਂ ਨਾ ਉਹ ਵੇਖਿਆ ਸੀ ਕਪਿਲ ਸ਼ਰਮਾ ਦਾ ਸ਼ੋਅ ਜਦੋਂ ਆ ਰਿਹਾ ਸੀ ਨਾ, ਉਦੋਂ ਅਕਸ਼ੇ ਕੁਮਾਰ ਤੇ ਉਹਨਾਂ ਦੀ ਟੀਮ ਆਈ ਸੀ ਜਿਹੜੀ ਉਹਨਾਂ ਦੇ ਨਾਲ ਲੜਾਈਆਂ ਲੜੂਈਆਂ ਵਾਲੇ ਹੁੰਦੇ ਹਨ, ਤੇ ਯਾਰ ਉਹ ਮਤਲਬ ਅਕਸ਼ੇ ਕੁਮਾਰ ਭਾਜੀ ਇੰਨਾ ਮਤਲਬ ਉਹਨਾਂ ਦੀ ਹੈਲਪ ਕਰਦੇ ਪਏ ਹਨ ਸਾਰਿਆਂ ਦੀ, ਕਹਿੰਦੇ ਮੈਂ ਜਿੰਨੀ ਮੇਰੀ ਟੀਮ ਆ ਨਾ ਮੈਂ ਹਾਲੇ ਤੱਕ ਸਾਂਭ ਕੇ ਰੱਖੀ ਹੈ, ਤੇ ਸਾਰੇ ਉੱਥੇ ਇੰਨੇ ਰੋਲ ਲਾ ਪਏ ਸੀ, ਇੰਨੇ ਭਾਵੁਕ ਹੋ ਗਏ ਸੀ ਵੀ ਯਾਰ ਤੁਸੀਂ ਹਲੇ ਵੀ ਮਤਲਬ ਏਦਾਂ ਸਾਡੀ ਸਪੋਰਟ ਕਰਦੇ ਪਏ ਹੋ, ਏਦਾਂ ਨਾਲ ਚੱਲਦੇ ਪਏ ਹੋ। ਔਰ ਇੱਕ ਉਹਨਾਂ ਨੇ ਉਦੋਂ ਸੀਨ ਦਿਖਾਇਆ ਸੀ, ਉਹ ਕਹਿੰਦੇ ਰੀਅਲ ਉਹਨਾਂ ਨੇ ਕੀਤਾ ਸੀ, ਉਹ ਜ਼ਿਆਦਾਤਰ ਵੈਸੇ ਰੀਅਲ ਹੀ ਭਾਜੀ ਕਰਦੇ ਹੁੰਦੇ,
1: ਰੀਅਲ ਹੀ ਆਪ ਹੀ ਆਪਣੇ ਬੇਸਿਕਲੀ ਇਹ ਚ ਕਹਿੰਦੇ ਹੁੰਦੇ ਬੋਡੀ ਡਬਲ, ਉਹ ਜਿਹਨਾਂ ਦੀ ਤੁਸੀਂ ਗੱਲ ਕਰਦੇ ਹੋ ਉਹ ਬੋਡੀ ਡਬਲ ਹੁੰਦੇ ਨੇ, ਉਹ ਇਸ ਕਰਕੇ ਹੁੰਦੇ ਨੇ ਕਿ ਜੇ ਸੱਟ ਫਾਈਟ ਵੱਲ ਲੱਗ ਗਈ
0: ਤਾਂ ਦੂਜੇ ਨੂੰ ਲੱਗੇ,
1: ਤੇ ਹਾਂ ਕਿਉਂਕਿ ਫਿਰ ਹੀਰੋ ਦੇ ਨਾਲ ਤਾਂ ਫਿਲਮ
0: ਪੂਰੀ ਚੱਲਦੀ
1: ਰੱਖਣੀ ਹੈ, ਕੰਟੀਨਿਊਟੀ ਰੱਖਣੀ ਹੁੰਦੀ ਹੈ,
0: ਸਹੀ ਗੱਲ।
1: ਸੋ ਉਹ ਕਰਕੇ ਐਨੀਵੇਜ਼, ਤੁਹਾਨੂੰ ਕਿਹੜੀ ਫਿਲਮ ਵਧੀਆ ਲੱਗਦੀ ਹੈਗੀ ਹੈ? ਸਿੰਗ ਇਜ਼ ਕਿੰਗ, ਭੂਲ ਭੁਲੱਈਆ, ਹੇ ਬੇਬੀ, ਹਨਾ ਹੋਰ ਕਿਹੜੀ ਕੋਈ ਦੱਸੋ ਕੋਈ
0: ਫੇਮਸ? ਹਾਂ ਇਹ ਹੋ ਗਿਆ
1: ਤੇ ਰੋਡੀ ਰਾਠੌਰ,
0: ਰੋਡੀ ਰਾਠੌਰ ਵੀ ਮੈਂ ਦੇਖੀ, ਉਹ ਵੀ ਬੜੀ ਘੈਂਟ ਸੀ,
1: ਵਧੀਆ ਫਿਲਮ ਸੀਗੀਆਂ ਇਹ ਸਾਰੀਆਂ, ਵਧੀਆ ਸੀਗੀਆਂ। ਤੇ ਹੁਣ ਆ ਹਾਊਸਫੁਲ ਸੀਰੀਜ਼ ਤੇ ਜੌਲੀ ਐਲ ਐਲ ਬੀ ਸੀਰੀਜ਼ ਅੱਜ ਕੱਲ ਬਹੁਤ ਚੱਲ ਰਹੀ ਹੈ।
0: ਅੱਜ ਮੈਂ ਜੌਲੀ ਐਲ ਐਲ ਬੀ ਉਹ ਵਾਲੀ ਨੀ ਹਲੇ ਦੇਖੀ, ਉਹ ਤੁਸੀਂ ਦੇਖੀ ਹੈ ਕਿ ਨਹੀਂ
1: ਜਿਹੜੀ ਨਵੀਂ ਰੀਸੈਂਟ ਆਈ? ਪ੍ਰੋਗਰਾਮ ਆਪਣਾ ਖਬਰ ਬੜੀ ਬੇਕਾਰ ਹੀ ਹੈ। ਸੋ ਅੰਮ੍ਰਿਤਸਰ ਦੀ ਗੱਲ ਕੀਤੀ ਹੈ, ਅੰਮ੍ਰਿਤਸਰ ਭਾਜੀ 34ਵੇਂ ਨੰਬਰ ਤੇ ਆਉਂਦਾ
0: ਕਿਹਦੇ ਵਿੱਚ?
1: ਪਿਛਲੇ ਹਫਤੇ ਸਵੱਛ ਵਾਯੂ ਸਰਵੇਖਣ ਹੋਇਆ, ਕਿਹੜੇ ਸ਼ਹਿਰ ਦੀ ਸਾਫ਼ ਹਵਾ ਹੈ?
0: ਨਹੀਂ ਇਹ ਸਾਡੀ ਨਿਊਜ਼ ਆ,
1: ਇਹ ਨਿਊਜ਼
0: ਉਹ ਭਾਜੀ ਉਹ ਡੂਡੂ ਡੂਡੂ ਤੇ ਥੋੜਾ ਸ਼ਗਨ ਹੁੰਦਾ ਹੈ ਭਾਜੀ ਆਪਣਾ, ਇਹ ਥੋੜਾ ਜਿਹਾ ਸ਼ਗਨ ਹੁੰਦਾ। ਅੱਛਾ ਹੁਣ ਮੈਨੂੰ ਯਾਦ ਆਇਆ,
1: ਹਾਂਜੀ
0: ਤੁਸੀਂ ਅੰਮ੍ਰਿਤਸਰ ਵਾਲੀ ਨਿਊਜ਼ ਰੱਖਣੀ ਸੀ, ਇਸ ਕਰਕੇ ਦੇਖੋ
1: ਖਬਰ ਬੜੀ ਬੇਕਾਰ ਚੀਜ਼ਾਂ ਲਿੰਕ ਨੇ
0: ਇਧਰ ਉਧਰ ਪਾ ਕੇ ਕਰ ਦਿੰਦੇ ਹੋ ਤੁਸੀਂ। ਕਿੰਨੇ ਨੰਬਰ ਤੇ ਦੱਸਿਆ ਜੀ?
1: ਸੋ ਇੰਡੀਆ ਚ ਜਿਹੜੇ ਸ਼ਹਿਰਾਂ ਦੀ, ਪਹਿਲਾਂ ਤਾਂ ਇਹ ਦੇਖੋ ਕਿ ਇੰਡੀਅਨ ਗਵਰਨਮੈਂਟ ਇਹ ਹਰ ਸਾਲ ਕਰਵਾਉਂਦੀ ਹੈ।
0: ਅੱਛਾ ਜੀ,
1: ਜਿਹੜਾ ਮਿਨਿਸਟਰੀ ਆਫ ਐਨਵਾਇਰਮੈਂਟ ਹੈ ਉਹ ਕਰਦੇ ਨੇ ਇਹ ਸਰਵੇਖਣ, ਜਿਹੜਾ
0: ਇਹ ਚ ਵੀ ਮਿਨਿਸਟਰ ਹੁੰਦਾ
1: ਦੂਜੀ ਕੈਟੇਗਰੀ ਹੈਗੀ ਹੈ ਟੀਅਰ 2 ਜਿਨ੍ਹਾਂ ਦੇ 3 ਲੱਖ ਤੋਂ 10 ਲੱਖ ਦੇ ਵਿੱਚ ਆਬਾਦੀ,
0: 10 ਲੱਖ।
1: ਤੀਜੀ ਕੈਟੇਗਰੀ ਹੈਗੀ ਹੈ ਟੀਅਰ 3, 3 ਲੱਖ ਜਾਂ ਤੋਂ ਘੱਟ
0: ਥੱਲੇ।
1: ਠੀਕ ਹੈ,
0: 3 ਤੋਂ 10 ਤੇ 10 ਤੋਂ ਉੱਤੇ,
1: 10 ਤੋਂ ਉੱਤੇ।
0: ਠੀਕ ਹੈ,
1: ਸੋ ਇਸ ਕੈਟੇਗਰੀ ਦੇ ਵਿੱਚ ਪੰਜਾਬ ਦੇ ਕਿਹੜੇ ਕਿਹੜੇ ਸ਼ਹਿਰ ਆਏ ਅੱਜ ਤੁਹਾਨੂੰ ਸਾਰੇ ਦੱਸ ਦਿੰਦੇ ਹਾਂ ਵੀ ਕਿਹਨਾਂ ਦੀ ਹਵਾ ਸਾਫ਼ ਹੈ, ਕਿਹਨਾਂ ਦੀ ਖਰਾਬ ਹੈ।
0: ਪੰਜਾਬ ਵਾਸੀਓ,
1: ਅੱਛਾ ਵੈਸੇ ਇਹਦੇ ਚ ਪੰਜਾਬ ਦੇ ਬਹੁਤ ਘੱਟ ਸ਼ਹਿਰ ਨੇ ਜਿਨ੍ਹਾਂ ਦੀ ਸਾਫ਼ ਹਵਾ ਹੈ, ਪਰ ਮੈਨੂੰ ਇਹ ਸਰਵੇਖਣ ਤੇ ਯਕੀਨ ਜਿਹਾ ਨਹੀਂ ਹੁੰਦਾ, ਕਿਉਂਕਿ ਜਦੋਂ ਮੈਂ ਤੁਹਾਨੂੰ ਸਰਵੇਖਣ ਪੂਰਾ ਦੱਸੂਗਾ ਤੇ ਤੁਸੀਂ ਕਹਿਣਾ ਵੀ ਭਾਜੀ ਇਹਦਾ ਜਾਲੀ ਹੈ।
0: ਅੱਛਾ ਜੀ,
1: ਹੈਨਾ, ਕਿਉਂਕਿ ਇਹ ਚ ਲਖਨਊ ਪਹਿਲੇ ਨੰਬਰ ਤੇ ਹੈ ਭਾਜੀ।
0: ਓ ਅੱਛਾ,
1: ਲਖਨਊ ਪਹਿਲੇ ਨੰਬਰ ਤੇ ਸਭ ਤੋਂ ਸਾਫ਼ ਹਵਾ ਚ, ਜਿਹੜੇ ਮਿਲੀਅਨ ਪਲੱਸ ਕੈਟਾਗਰੀ ਵਾਲੇ ਨੇ।
0: ਅੱਛਾ ਜੀ,
1: ਉਹ ਚ ਇੰਦੌਰ ਦੂਜੇ ਨੰਬਰ ਤੇ, ਨਾਰਮਲੀ ਇੰਦੌਰ ਪਹਿਲੇ ਨੰਬਰ ਤੇ ਆਉਂਦਾ ਸੀਗਾ, ਪਰ ਹੁਣ ਇੰਦੌਰ ਕਹਿੰਦਾ ਵੀ ਇਹਨਾਂ ਨੇ PM2 PM10 ਪਹਿਲਾਂ PM ਉਹ ਨਹੀਂ ਹੁੰਦੇ ਪਾਰਟੀਕੁਲਰ ਮੈਟਰਸ, ਹਵਾ ਚ ਨਹੀਂ ਹੁੰਦੇ ਹੈਗੇ PM2.5 ਇੰਦੌਰ, ਦੂਜੇ ਤੇ ਜਬਲਪੁਰ, ਤੀਜੇ ਤੇ ਭੋਪਾਲ, ਚੌਥੇ ਤੇ ਫੇਰ ਪੰਜਵੇਂ, ਛੇਵੇਂ, ਸੱਤਵੇਂ, ਅੱਠਵੇਂ, ਨੌਵੇਂ, ਦਸਵੇਂ ਦੇ ਉੱਤੇ ਜਿਹੜੇ ਸ਼ਹਿਰ ਆ ਉਹ ਚੋਂ ਇੱਕ ਪੰਜਾਬ ਦਾ, ਭੋਪਾਲ ਤੋਂ ਬਾਅਦ ਆਗਰਾ, ਸੂਰਤ, ਰਾਏਪੁਰ, ਥਾਣੇ, ਚੰਡੀਗੜ੍ਹ ਤੇ ਰਾਜਕੋਟ। ਚੰਡੀਗੜ੍ਹ 9ਵੇਂ ਨੰਬਰ ਦੇ ਉੱਤੇ ਆਉਂਦਾ ਹੈ ਇਸ ਸੂਚੀ ਦੇ ਵਿੱਚ। ਪਰ ਜੇ ਪੰਜਾਬ ਦੇ ਸ਼ਹਿਰਾਂ ਦੀ ਗੱਲ ਕਰੀਏ ਜਿਹੜੀਆਂ ਮਿਲੀਅਨ ਪਲੱਸ ਸਿਟੀਜ਼ ਹੈ, ਵੈਸੇ ਪੰਜਾਬ ਕੋਲ ਹੈਗੇ ਹੀ ਦੋ ਸ਼ਹਿਰ ਨੇ
0: ਜਿਹੜੇ ਮਿਲੀਅਨ ਪਲੱਸ,
1: ਜਿਹੜੇ ਮਿਲੀਅਨ ਪਲੱਸ ਹੈ, ਉਹ ਚੋਂ ਅੰਮ੍ਰਿਤਸਰ 34ਵੇਂ ਨੰਬਰ ਤੇ ਹੈ।
0: ਅੱਛਾ, ਠੀਕ ਹੈ, 34ਵੇਂ ਨੰਬਰ
1: ਤੇ ਲੁਧਿਆਣਾ 42ਵੇਂ ਨੰਬਰ ਤੇ ਹੈ।
0: ਓ ਅੱਛਾ, ਠੀਕ ਹੈ ਠੀਕ ਹੈ,
1: ਸੋ ਇਹ ਰੈਂਕ ਹੈਗਾ ਇਹਨਾਂ ਦਾ।
0: ਤੇ ਭਾਈ ਯਾਰ ਇਹ ਮੇਰੇ ਖਿਆਲ ਨਾਲ ਜੇ ਉਧਰ ਜਿਹੜਾ ਸਾਊਥ ਸੂਥ ਵਾਲੀ ਚੀਜ਼ਾਂ ਉੱਥੇ ਸਗੋਂ ਜ਼ਿਆਦਾ ਗ੍ਰੀਨਰੀ ਹੈ, ਉੱਥੇ ਪੋਲਿਊਸ਼ਨ ਉੱਥੇ
1: ਨਹੀਂ। ਇਹੀ ਤਾਂ ਮੈਨੂੰ ਸਮਝ ਨਹੀਂ ਆਇਆ ਹੈਗਾ, ਇਸੇ ਹੀ ਕਰਕੇ ਤਾਂ ਮੈਂ ਕਹਿ ਰਿਹਾ, ਮੈਨੂੰ ਲੱਗਦਾ ਹੈ ਕਿ ਕੇਰਲਾ ਦੇ ਜਾਂ ਆਸਾਮ ਵਗੈਰਾ
0: ਯਾਰ ਉਹ ਕਿੰਨੀ ਗ੍ਰੀਨ
1: ਉੱਥੇ, ਪਰ ਇਹ ਮਿਲੀਅਨ ਪਲੱਸ ਹੈ, ਹੋ ਸਕਦਾ ਕੇਰਲਾ ਦਾ ਕੋਈ, ਪਰ ਹੈਗਾ ਕੇਰਲਾ ਦਾ ਤ੍ਰਿਵੇਂਦਰਪੁਰਮ ਤਾਂ ਹੈਗਾ ਹੀ ਹੈ,
0: ਪਰ
1: ਕੋਚੀ ਤਾਂ ਹੈਗਾ ਹੀ ਹੈ, ਵੱਡਾ ਸ਼ਹਿਰ, ਇਹ ਵੱਡੇ ਸ਼ਹਿਰ ਨੇ,
0: ਕਿਉਂਕਿ
1: ਐਨੀਵੇਜ਼ ਆਪਾਂ ਉਹ ਲਿਸਟ ਵੱਲ ਵੀ ਆ ਜਾਂਦੇ ਹਾਂ ਜਿਹੜੇ 3 ਤੋਂ 10 ਲੱਖ ਦੇ ਹੈਗੇ ਨੇ।
0: ਅੱਛਾ ਅੱਛਾ,
1: ਉਹਦੇ ਵਿੱਚ ਪਹਿਲੇ ਨੰਬਰ ਤੇ ਆਉਂਦਾ ਰੁੜਕੇਲਾ, ਰੁੜਕੇਲਾ ਚ IIT ਹੈ ਨਾ?
0: ਅੱਛਾ, ਰੁੜਕੀ IIT ਰੁੜਕੀ
1: ਨਹੀਂ, ਰੁੜਕੇਲਾ,
0: ਰੁੜਕੇਲਾ ਵੀ ਹੈ,
1: ਰੁੜਕੇਲਾ ਵੱਡਾ ਸ਼ਹਿਰ ਹੈ, ਇੰਡਸਟਰੀਅਲ ਸਿਟੀ ਹੈ ਵੈਸੇ, ਪਰ ਮੈਨੂੰ ਸਮਝ ਨਹੀਂ ਆਇਆ ਵੀ ਇੰਡਸਟਰੀਅਲ ਸਿਟੀ ਕਿਵੇਂ। ਦੂਜੇ ਨੰਬਰ ਤੇ ਫਿਰੋਜ਼ਾਬਾਦ ਉਹ UP ਵਾਲਾ, ਫਿਰ ਗੁੰਟੂਰ, ਫਿਰ ਅਮਰਾਵਤੀ, ਫਿਰ ਭੁਵਨੇਸ਼ਵਰ, ਇਹ ਟੌਪ 5 ਸ਼ਹਿਰ ਹੈਗੇ ਨੇ। ਫਿਰ ਏਦਾਂ ਹੀ ਝਾਂਸੀ, ਅਲਵਰ, ਮੁਰਾਦਾਬਾਦ, ਨੋਇਡਾ, ਉਦੈਪੁਰ,
0: ਇਹ
1: ਸਾਰੇ ਹੈਗੇ ਨੇ ਸ਼ਹਿਰ। ਦੇਹਰਾਦੂਨ 15ਵੇਂ ਨੰਬਰ ਤੇ, ਵਿੱਚ ਆਈ ਐਮ ਸਰਪ੍ਰਾਈਜ਼, ਇੰਡਸਟਰੀਅਲ ਸਿਟੀ ਪਹਿਲੇ ਨੰਬਰ ਤੇ ਅਤੇ ਦੇਹਰਾਦੂਨ
0: ਜਿਹੜਾ
1: ਪਹਾੜਾਂ ਚ ਘਿਰਿਆ ਹੋਇਆ ਸ਼ਹਿਰ ਹੈ,
0: ਲੋਕੀ ਇੰਨੇ ਜਾਂਦੇ ਆ ਦੇਹਰਾਦੂਨ,
1: ਕਮਾਲ ਦੀ ਗੱਲ ਹੈਗੀ ਉਹ। ਤੇ ਫਿਰ ਜਿਹੜੀ ਗੱਲ ਤੁਸੀਂ ਕਹਿ ਰਹੇ ਸੀ ਵੀ ਉਧਰਲੇ ਪਾਸੇ ਆਸਾਮ ਵਾਲੇ ਪਾਸੇ ਗੁਹਾਟੀ, ਗੁਹਾਟੀ ਹੈਗਾ 18ਵੇਂ ਨੰਬਰ ਤੇ। ਸੋ ਮੈਨੂੰ ਥੋੜਾ ਜਿਹਾ ਇਹ ਝੋਲ ਹੈ, ਜੰਮੂ 23ਵੇਂ ਨੰਬਰ ਤੇ,
0: ਭਾਈ ਪੈਸੇ ਦਿੱਤੇ ਆ ਭਾਸ਼ੀ ਦੱਸੋ, ਕਿਉਂਕਿ ਉਧਰਲੇ ਬੰਦੇ ਪੈਸੇ ਨੀ ਖਰਚ ਕੇ ਦਿੰਦੇ,
1: ਨੈਚੁਰਲ ਸ਼ਹਿਰ ਜੰਮੂ ਭਾਜੀ, ਜੰਮੂ ਅੱਛਾ ਇਸ ਸੂਚੀ ਚ ਪਟਿਆਲਾ 28ਵੇਂ ਨੰਬਰ ਤੇ ਹੈਗਾ
0: ਚਲੋ
1: ਜਿਹੜੇ 3 ਤੋਂ 10 ਲੱਖ ਤੇ ਉਹ ਆਪਾਂ ਮੰਨਦੇ ਵੀ ਆ ਪੰਜਾਬ ਚ ਮੈਨੂੰ ਲੱਗਦਾ ਨੀ ਲੁਧਿਆਣਾ ਤੇ ਅੰਮ੍ਰਿਤਸਰ ਪਟਿਆਲਾ ਸਟਿਲ ਕੰਪੈਰੀਟਿਵਲੀ ਸਾਫ਼ ਹਵਾ ਹੈਗੀ ਆ ਪਟਿਆਲੇ ਦੇ ਵਿੱਚ ਤੁਹਾਨੂੰ ਆਸਮਾਨ ਦਿਖ ਜਾਂਦਾ
0: ਭਾਈ ਦਿੱਲੀ ਦਿੱਲੀ ਕਿੰਨੇ ਨੰਬਰ ਤੇ
1: ਦਿੱਲੀ ਹੈ ਹੀ ਨੀ ਤੇ ਇਸੇ ਲਿਸਟ ਦੇ ਵਿੱਚ 28ਵੇਂ ਨੰਬਰ ਤੇ ਪਟਿਆਲਾ ਤੇ 42ਵੇਂ ਨੰਬਰ ਦੇ ਉੱਤੇ ਜਲੰਧਰ ਆ ਜਾਂਦਾ ਆਪਣਾ ਸ਼ਹਿਰ
0: ਚਲੋ ਚਲੋ ਠੀਕ ਹੈ
1: ਤੇ ਦਿੱਲੀ ਵੈਸੇ ਤੁਸੀਂ ਗੱਲ ਠੀਕ ਸੀ ਕਹੀ ਹੈ ਮਿਲੀਅਨ ਪਲੱਸ ਦੇ ਵਿੱਚ ਦਿੱਲੀ ਹੈਗਾ ਭਾਜੀ 30ਵੇਂ ਨੰਬਰ ਤੇ ਹੈ ਦਿੱਲੀ
0: ਅੱਛਾ 30ਵੇਂ ਨੰਬਰ ਉਹ ਇਹਨੂੰ ਤਾਂ ਲਾਸਟ ਤੇ ਹੋਣਾ ਚਾਹੀਦਾ ਕਿਤੇ ਉਧਰ
1: ਪਰ ਤੁਸੀਂ ਇਹ ਦੇਖੋ ਵੀ ਦਿੱਲੀ ਦੇ ਨਾਲੋਂ ਵੱਧ ਹਵਾ ਖਰਾਬ ਅੰਮ੍ਰਿਤਸਰ ਦੀ ਹੋ ਗਈ ਫਿਰ ਅੰਮ੍ਰਿਤਸਰ 34ਵੇਂ ਤੇ ਹੈ
0: ਅਸੀਂ ਤੇ ਵੈਸੇ ਨਹੀਂ ਹਵਾ ਖਰਾਬ ਕਰਦੇ ਆਪਣੀ ਦੱਸ
1: ਹਾਲੇ ਕਰਤੀ ਦੱਸ ਹੈ
0: ਭਾਜੀ ਇੱਦਾਂ ਨਹੀਂ ਹੈ
1: ਅੱਛਾ ਇੱਕ ਹੋਰ ਗੱਲ ਖਾਸ ਗੱਲ
0: ਹਾਂਜੀ
1: ਮੈਂ ਮੇਰਾ ਧਿਆਨ ਸੀਗਾ 3 ਲੱਖ ਤੋਂ ਥੱਲੇ ਵਾਲੇ ਸ਼ਹਿਰ ਕਿਉਂਕਿ ਉਹਨਾਂ ਦੇ ਤਾਂ ਫਿਰ ਆਪਣੇ ਛੋਟੇ ਸ਼ਹਿਰ ਆਉਂਦੇ ਹੈਗੇ ਨੇ ਵੀ ਉਹ ਚ ਕੋਈ ਪੰਜਾਬ ਦਾ ਸ਼ਹਿਰ ਆਉਂਦਾ ਕਿ ਨਹੀਂ ਆਉਂਦਾ
0: ਠੀਕ ਹੈ
1: ਉਹ ਚ ਪਹਿਲੇ ਨੰਬਰ ਤੇ ਕੋਈ ਕਲਿੰਗਾ ਨਗਰ ਹੈ ਆਈ ਡੋਂਟ ਨੋ ਸ਼ਾਇਦ ਤੁਹਾਨੂੰ ਵੀ ਪਤਾ ਹੋਣਾ
0: ਕਲਿੰਗਾ ਨਗਰ ਉਹ ਮਲਿੰਗਾ ਦੇ ਲੱਗੇ ਹੋਣਾ
1: ਇਹਦੇ ਚ ਸ਼ਾਇਦ ਕਿਸੇ ਵੀ ਸ਼ਹਿਰ ਦੇ ਬਾਰੇ ਤੁਸੀਂ ਨਾ ਸੁਣਿਆ ਹੋਵੇ ਜਿਹੜੇ ਮੈਂ ਟੋਪ 10 ਤੁਹਾਨੂੰ ਦੱਸ ਵੀ ਦਿੱਤੇ ਸੋ ਮੈਂ ਇਹਦੇ ਟੋਪ 10 ਨਹੀਂ ਦੱਸਣੇ ਹੈਗੇ ਪਰ ਜਿਹੜੇ 3 ਲੱਖ ਤੋਂ ਘੱਟ ਆਬਾਦੀ ਜਾਂ 3 ਲੱਖ ਦੀ ਆਬਾਦੀ ਵਾਲੇ ਸ਼ਹਿਰ ਨੇ ਉਹਨਾਂ ਚ ਪੰਜਾਬ ਦੇ ਕਿਹੜੇ ਕਿਹੜੇ ਆਉਂਦੇ ਨੇ ਸੁਣ ਕੇ ਤੁਸੀਂ ਕਹੋਗੇ ਆਹ ਥੂ 19ਵੇਂ ਨੰਬਰ ਤੇ ਗੋਬਿੰਦਗੜ੍ਹ ਕਮਾਲ ਦੀ ਗੱਲ ਹੈ ਯਾਰ ਗੋਬਿੰਦਗੜ੍ਹ
0: ਆਪਾਂ ਗੋਬਿੰਦਗੜ੍ਹ ਹੋਣੇ
1: ਵੱਧ ਪੋਲਿਊਸ਼ਨ ਇੱਥੇ ਹੁੰਦਾ ਮਤਲਬ ਗੋਬਿੰਦਗੜ੍ਹ ਭਾਜੀ ਲਿਟਰਲੀ ਤੁਸੀਂ ਚਿੱਟਾ ਰੁਮਾਲ ਬੰਨ ਕੇ ਜਾਓ ਸਵੇਰੇ 10 ਵਜੇ ਤੇ ਸ਼ਾਮ ਨੂੰ ਨੀ ਤੁਸੀਂ ਦੁਪਹਿਰੀ 2 ਵਜੇ ਵਾਪਸ ਆ
0: ਜਾਓ
1: ਕਾਲਾ ਹੋਊਗਾ ਤੁਹਾਡਾ ਰੁਮਾਲ ਕਮਾਲ ਦੀ ਗੱਲ ਹੈ ਇਹਦੇ ਚ ਫੇਰ ਹੋਰ ਇੰਡਸਟਰੀਅਲ ਸਿਟੀਜ਼ ਆ ਜਿਹੜੇ ਆਪਣਾ ਬੱਦੀ ਹੈ 24 ਨੰਬਰ ਹਿਮਾਚਲ ਵਾਲਾ ਹੈ ਕਮਾਲ ਇਹ ਕਰਤੀ ਅੱਛਾ ਪੰਜਾਬ ਦੇ ਇਹਦੇ ਚ 2 ਸ਼ਹਿਰ ਨੇ 2 ਜਾਂ 3 ਨੇ 3 ਨੇ 4 ਨੇ ਪਠਾਨਕੋਟ
0: ਅੱਛਾ
1: ਤੇ ਫੇਰ ਉਹ ਚ 39ਵੇਂ ਨੰਬਰ ਤੇ ਡੇਰਾ ਬਸੀ
0: ਓ ਅੱਛਾ
1: ਆਪਣੇ ਚੰਡੀਗੜ੍ਹ ਦੇ
0: ਡੇਰਾ ਬਸੀ
1: ਜਿੱਥੇ ਹੇਵਰਡ 5000 ਬਣਦੀ ਹੈ
0: ਅੱਛਾ ਉੱਥੇ
1: ਸਾਰੀਆਂ ਬੀਅਰਾਂ ਤਾਂ ਉੱਥੇ ਬਣਦੀਆਂ
0: ਅੱਛਾ ਜੀ ਲੈ ਇੱਕ ਹੋਰ ਇੱਕ ਖਬਰ ਵਿੱਚ ਦੂਜੀ ਖਬਰ ਹੀ ਆਪਾਂ 2 ਖਬਰਾਂ ਇਕੱਠੀਆਂ ਦੱਸਦੀਆਂ
1: ਮਤਲਬ ਕਮਾਲ ਦੀ ਗੱਲ ਹੈ ਇਹ ਇੰਡਸਟਰੀਅਲ ਸਿਟੀਜ਼ ਹੈਗੀਆਂ ਨੇ ਜਿਹੜੀਆਂ ਇਹਦੇ ਚ ਸਾਫ਼ ਹਵਾ ਵਾਲੀਆਂ ਨੇ ਪੰਜਾਬ ਦਾ ਹੋਰ ਕੋਈ ਸ਼ਹਿਰ ਹੀ ਨਹੀਂ ਵਜਿਆ ਹੈਗਾ
0: ਸਹੀ ਗੱਲ ਹੈ ਮਤਲਬ ਇਹ ਮੈਨੂੰ ਲੱਗਣ ਡਿਆ ਵਾ ਇਹ ਸੱਚੀ ਖਬਰ ਬੜੀ ਬੇਕਾਰ ਆ
1: ਅੱਛਾ ਇਹ ਖਬਰ ਬੇਕਾਰ ਹੈ ਪਰ ਤੁਹਾਡੀ ਫੇਵਰੇਟ ਫਿਲਮ ਦਾ ਗਾਣਾ ਬੇਕਾਰ ਨਹੀਂ ਹੋ
0: ਸਕਦਾ ਕਿਹੜਾ ਸੀ
1: ਭਾਜੀ ਆਡੀਓ ਕੁਆਲਿਟੀ ਦੇਖਿਓ ਕਿੱਡੀ ਖਤਰਨਾਕ ਹੈ ਸੁਣਿਓ

0: ਪਾ ਦੇਖੋ ਮੈਂ ਗਾਣੇ ਪੂਰੇ ਚਲਾ ਦਿੰਦਾ ਪਰ ਸੈਮੀ ਸਾਹਿਬ ਨਾਰਾਜ਼ ਹੋਣਗੇ ਵੀ ਪੂਰੇ ਪੂਰੇ ਗਾਣੇ ਕਾਹਤੇ ਨਹੀਂ ਚਲਾਉਂਦੇ ਹੈਗੇ ਫਿਰ।
1: ਅੱਛਾ,
0: ਪਰ ਚੱਕਰ ਇਹ ਹੈ ਕਿ ਗਾਣੇ ਵਾਲਾ ਸ਼ੋਅ ਹੈ ਹੀ ਨਹੀਂ ਨਾ, ਇਹ ਤਾਂ ਖਬਰਾਂ ਵਾਲਾ ਸ਼ੋਅ ਹੈ।
1: ਹਾਂਜੀ,
0: ਸੋ ਸੁਣਾਈਏ ਫਿਰ ਅੱਜ ਦੀਆਂ ਖਬਰਾਂ,
1: ਤਾਜ਼ਾ ਤਰੀਨ
0: ਖਬਰਾਂ। ਭਾਜੀ ਤੁਹਾਨੂੰ ਮੈਂ ਦੋ ਐਂਟਰਪ੍ਰੀਨਰ ਆਈਡੀਆ, ਤੁਸੀਂ ਬਿਜ਼ਨਸਮੈਨ ਬਣਨ ਨੂੰ ਫਿਰਦੇ ਹੋ ਨਾ, ਤੁਹਾਨੂੰ ਮੈਂ ਦੋ ਆਈਡੀਆ ਦੇਣੇ ਜਿਹਦੇ ਨਾਲ ਤੁਸੀਂ ਲੱਖਪਤੀ ਕਰੋੜਪਤੀ ਹੋਏ ਨਾ, ਔਰ ਵਾਕਈ ਇਹ ਪ੍ਰੈਕਟੀਕਲ ਨੇ ਵਾ, ਉਹ ਨਹੀਂ ਹੈਗਾ ਵੀ ਹਵਾ 'ਚ ਗੱਲ ਕਰ ਰਹੇ ਹਾਂ ਮੈਂ।
1: ਲੈ,
0: ਤੇ ਵਾਕਈ ਤੁਹਾਨੂੰ ਮੈਂ ਦੋ ਆਈਡੀਆਜ਼ ਦੇਣ ਲੱਗਿਆ, ਨਾਲੇ ਅੱਜ ਦੀਆਂ ਖਬਰਾਂ ਹੋ ਗਈਆਂ, ਨਾਲੇ ਐਂਟਰਪ੍ਰੀਨਰ ਬਣਨ ਦੇ ਲਈ ਦੋ ਆਈਡੀਆਜ਼।
1: ਆਹ ਤੇ ਬਹੁਤ ਹੀ ਘੈਂਟ ਖਬਰ ਹੋਈ।
0: ਸੋ ਆਈਡੀਆ ਇਹ ਹੈਗਾ ਭਾਜੀ ਕਿ ਪਹਿਲੀ ਖਬਰ ਤਾਂ ਹੈਗੀ ਹੈ ਕੋਲੰਬੀਆ ਤੋਂ। ਯੂ ਨੋ ਆਈ ਲਾਈਕ ਵੈਨਜ਼ੂਏਲਾ, ਹਾਊ ਮਚ ਆਈ ਲਾਈਕ ਵੈਨਜ਼ੂਏਲਾ।
1: ਓ ਯੈਸ,
0: ਵੈਨਜ਼ੂਏਲਾ ਦੇ ਨਾਲ ਇਹ ਗੁਆਂਢ ਦੇ ਵਿੱਚ ਪੈਂਦੀ ਹੈ ਕੰਟਰੀ ਕੋਲੰਬੀਆ,
1: ਠੀਕ ਹੈ,
0: ਸਾਊਥ ਅਮਰੀਕਾ ਦੇ ਵਿੱਚ। ਤੁਹਾਨੂੰ ਪਤਾ ਵੈਸੇ ਦੁਨੀਆ ਦਾ ਨਕਸ਼ਾ ਬਦਲ ਰਿਹਾ?
1: ਅੱਛਾ ਜੀ, ਦੱਸਿਆ ਨੀ ਕਿਸੇ ਨੇ ਮੈਨੂੰ।
0: ਤੁਸੀਂ ਸੁਣਿਓ ਫਿਰ ਸਾਡਾ ਪ੍ਰੋਗਰਾਮ ਕੱਲ ਜਿਹੜਾ ਹੋ ਕੇ ਹਟਿਆ।
1: ਅੱਛਾ,
0: ਉਹ ਚ ਤੁਹਾਨੂੰ ਦੱਸਿਆ ਸਾਰਿਆਂ ਨੂੰ ਵੀ ਅਸੀਂ ਦੁਨੀਆ ਦਾ ਨਕਸ਼ਾ ਬਦਲ ਰਿਹਾ।
1: ਮਤਲਬ ਕੌਣ ਬਦਲਦਾ ਪਿਆ? ਆਪਾਂ ਬਦਲਦੇ ਪਏ ਜਾਂ ਆਟੋਮੈਟਿਕ ਹੀ ਮਤਲਬ ਧਰਤੀ ਇਧਰ?
0: ਪਹਿਲਾਂ ਜਿਨ੍ਹਾਂ ਨੇ ਬਣਾਇਆ ਸੀ ਉਹ ਤਾਂ ਪੁੱਛਿਆ ਨੀ ਤੁਸੀਂ, ਕਿਹਨੇ ਬਣਾਇਆ?
1: ਉਹ ਤਾਂ ਗੱਲਾਂ ਲੰਘ ਗਈਆਂ ਨਾ, ਜਿਹੜਾ ਹੁਣ ਫਿਊਚਰ ਹੋਣਾ
0: ਵਾਲਾ। ਦੋਏ ਦੱਸੀਆਂ ਵੀ ਪਹਿਲਾਂ ਕਿਹਨੇ ਬਣਾਇਆ ਸੀ ਤੇ ਹੁਣ ਕਿਉਂ ਬਦਲ ਰਿਹਾ।
1: ਬਟਵਾਰਾ ਜਦੋਂ ਗੋਰਾ ਆ ਕੇ ਏਦਾਂ ਹੀ ਲਾਈਨ ਲੂਨ ਮਾਰ ਕੇ ਚਲਾ
0: ਗਿਆ। ਉਹ ਪੁਰਾਣਾ ਸ਼ੋਅ ਸੀ,
1: ਹੈਗਾ ਸੀ ਨਾ ਵੀ ਏਦਾਂ ਹੀ ਲਾਈਨ ਲੂਨ ਮਾਰ ਕੇ ਚਲਾ ਗਿਆ
0: ਸੀਗੀ। ਉਹ ਮਹਿਕਮਾ ਹੁਣ ਤਾਂ ਚਾਈਨਾ ਵਾਲੀ ਸੀ, ਰੈਡ ਕਲਿਫ
1: ਲਾ,
0: ਮਿਸਟਰ ਰੈਡ ਕਲਿਫ ਆਏ ਸੀਗੇ ਤੇ ਉਹ ਕਹਿੰਦੇ ਕਿ ਆਹ ਚਾਈਨਾ ਇਹ ਉਹ ਕਿਹੜੀ ਫਿਲਮ ਹੈ ਅੱਜ ਕੱਲ੍ਹ ਉਹ ਬੜੇ ਹਾਸੇ ਮਜ਼ਾਕ ਦੇ ਵਿੱਚ ਉਹਨੇ ਦਿਲਜੀਤ ਦੋਸਾਂਝ ਨੇ ਸਟੈਂਡ ਅਪ ਵੀ ਕੀਤਾ ਉਹ ਮੈਂ ਵਾਪਸ ਆਊਂਗਾ।
1: ਅੱਛਾ,
0: ਉਹਨੇ ਰੈਡ ਕਲਿਫ ਦੀ ਉਹ ਪਹਿ ਵੀ ਕੀਤੀ ਹੈਗੀ
1: ਆ। ਉੱਥੇ ਦੇਖਿਆ ਸੀ
0: ਬਈ ਰੈਡ ਕਲਿਫ ਨੂੰ ਕਹਿੰਦੇ ਬਈ ਕੰਟਰੀ ਵੰਡਣੀ ਆ, ਉਹ ਕਹਿੰਦੇ ਅੱਛਾ ਸਰ ਕਿੰਨੇ ਮਹੀਨਿਆਂ 'ਚ ਕਿੰਨੇ ਸਾਲ ਲੱਗਣਗੇ? ਸਾਲ ਮੇਰੇ ਕੋਲ ਇੰਨਾ ਟਾਈਮ ਨਹੀਂ ਹੈਗਾ, ਮੈਂ ਤਾਂ 5 ਹਫ਼ਤਿਆਂ ਦੇ ਵਿੱਚ ਕਰ ਦੇਣਾ ਕੰਮ।
1: ਸਹੀ ਗੱਲ,
0: 5 ਹਫ਼ਤੇ ਬੈਠਦਾ ਦਿੱਲੀ, ਬਹਿੰਦਾ ਉਹ ਤਾਂ ਜਾਂਦਾ ਵੀ ਨਹੀਂ ਅੰਮ੍ਰਿਤਸਰ ਲਾਹੌਰ। ਕਹਿੰਦਾ ਇਹਨਾਂ ਨੂੰ ਇਹਨੂੰ ਇੱਧਰ ਕਰ ਦੋ, ਇਹਨੂੰ ਇੱਧਰ ਕਰ ਦੋ।
1: ਸਹੀ ਗੱਲ,
0: ਹੁਣ ਪਹਿਲਾਂ ਲਾਹੌਰ ਇੱਧਰ ਕਰਤਾ ਸੀ, ਫਿਰ ਬਾਅਦ 'ਚ ਕਹਿੰਦੇ ਜਿਨ੍ਹਾਂ ਨੇ ਸਟੈਂਡ ਲੈ ਲਿਆ, ਜਿਨ੍ਹਾਂ ਕਹਿੰਦਾ ਜੀ ਸਾਰੇ ਹੀ ਤੁਸੀਂ ਵੱਡੇ ਵੱਡੇ ਸ਼ਹਿਰ ਇੰਡੀਆ ਨੂੰ ਦੇਤੇ, ਦਿੱਲੀ ਦੇਤਾ ਹਨਾ ਤੇ ਬੰਬੇ ਦੇਤਾ, ਤੇ ਸਾਡੇ ਕੋਲ ਤਾਂ ਸਿਰਫ ਕਰਾਚੀ ਵੀ ਐਡਾ ਡੈਵਲਪ ਨਹੀਂ ਸੀਗਾ, ਲਾਹੌਰ ਸੀਗਾ, ਲਾਹੌਰ ਵੀ ਲੈ ਗਏ, ਫਿਰ ਉਹਨਾਂ ਨੇ ਲਾਹੌਰ ਦੇ ਇੱਧਰ ਦਿੱਤਾ ਤੇ ਫਿਰੋਜ਼ਪੁਰ ਇੱਧਰ ਕਰ ਲਿਆ।
1: ਅੱਛਾ, ਏਦਾਂ ਹੋਇਆ? ਇਹ ਤਾਂ ਜਦੋਂ ਆਪਾਂ ਮਿੱਟੀ ਚ ਨਹੀਂ ਖਿਡਾਉਂਦੇ ਖਿਡਾਉਣੇ ਹੁੰਦੇ, ਅੱਜ ਦਿੱਲੀ ਮਿੱਟੀ ਤੇਰੀ ਆ, ਢੇਰੀ ਤੇਰੀ ਆ ਮੇਰੀ।
0: ਸੋ ਆਪਾਂ ਨਕਸ਼ੇ ਵਾਲੀ ਗੱਲ ਨਹੀਂ ਹੈਗੀ, ਨਕਸ਼ੇ ਵਾਲੀ ਦੇ ਲਈ ਤੁਸੀਂ ਇਨਸਾਈਟ ਰਿਪੋਰਟ ਪ੍ਰੋਗਰਾਮ ਸੁਣ ਲਿਓ, ਸਾਡਾ ਕੱਲ੍ਹ ਦੇ ਦਿਨ ਹੋਇਆ ਸੀ, ਪੋਡਕਾਸਟ ਪੈ ਗਿਆ ਹੁਣ। ਪਰ ਇਹ ਖਬਰ ਜਿਹੜੀ ਹੈਗੀ ਹੈ ਗਲਫ ਟੂਡੇ ਨਾਮ ਦਾ ਨਿਊਜ਼ ਪੇਪਰ, ਉਹਨਾਂ ਨੇ ਲਗਾਈ ਹੈ।
1: ਓਕੇ,
0: ਤੇ ਉਹ ਕਹਿੰਦੇ ਕੋਲੰਬੀਆ ਦੇ ਵਿੱਚ,
1: ਹਾਂਜੀ,
0: ਕੋਲੰਬੀਆ ਦਾ ਆਰਮੇਨੀਆ ਕਰਕੇ ਇੱਕ ਸ਼ਹਿਰ ਹੈ, ਉੱਥੇ ਦੀ 67 ਸਾਲਾ ਇੱਕ ਜਨਾਨੀ ਹੈ ਜਿਹੜੀ ਹੁਣ ਦੋ ਦੋ ਪ੍ਰੋਪਰਟੀਆਂ ਲਈ ਬੈਠੀ ਹੈ, ਲੱਖਪਤੀ ਕਰੋੜਪਤੀ ਹੋਈ ਬੈਠੀ ਹੈ। ਡੂ ਵਾਂਟ ਟੂ ਨੋ ਦੀ ਐਂਟਰਪ੍ਰੀਨਰ ਆਈਡੀਆ? ਉਹਨੇ ਐਂਟਰਪ੍ਰੀਨਰ ਉਹ ਬਣ ਗਈ, ਉਹਨੇ ਇੱਕ ਬਿਜ਼ਨਸ ਸਟਾਰਟ ਕੀਤਾ। ਡੂ ਵਾਂਟ ਟੂ ਨੋ ਦੈਟ ਬਿਜ਼ਨਸ?
1: ਯੈਸ,
0: ਉਹ ਕਰਦੀ ਹੈ ਚੁਗਲੀਆਂ।
1: ਇਹ ਤਾਂ
0: ਨਹੀਂ, ਮਜ਼ਾਕ ਨਹੀਂ ਕਰ ਰਹੇ ਭਾਜੀ,
1: ਇਹ ਨਾ ਬੰਦਾ ਨਹੀਂ ਕਰ ਸਕਦਾ, ਇਹ ਸਿਰਫ ਲੇਡੀ ਕਰ ਸਕਦੀ ਹੈ, ਕਿਉਂਕਿ
0: ਨਹੀਂ ਉਹ ਐਕਚੁਅਲੀ ਠੀਕ ਹੈ। ਇਹਦਾ ਨਾਮ ਹੈ ਮਿਰੀਅਮ, ਵੈਸੇ ਉੱਥੇ ਪੂਰੇ ਕੋਲੰਬੀਆ 'ਚ ਉਹਨੂੰ ਗੋਸਿਪ ਕੁਈਨ ਕਹਿ ਕੇ ਜਾਣਦੇ ਨੇ ਸਾਰੇ।
1: ਅੱਛਾ,
0: ਤੇ ਉਹਨੇ ਕੰਮ ਕਿੱਦਾਂ, ਕੰਮ ਕੀ ਸ਼ੁਰੂ ਕੀਤਾ ਸੀ ਉਹਨੇ ਨਾ, ਉੱਦਾਂ ਹੀ ਘਰ ਦੇ ਬਾਹਰ ਜਿਵੇਂ ਮੰਜੀ ਡਾ ਕੇ ਬਹਿ ਜਾਣੀ ਹੈ ਨਾ,
1: ਠੀਕ ਹੈ,
0: ਤੇ ਏਦਾਂ ਹੀ ਫਿਰ ਜਨਾਨੀਆਂ ਆ ਕੇ ਬੈਠ ਕੇ ਉਹਦੇ ਕੋਲ ਗੱਲਾਂ ਕਰੀ ਜਾਣੀਆਂ। ਉਹਨੂੰ ਲੱਗਿਆ ਵੀ ਲੋਕੀ ਤਾਂ ਬਹੁਤ ਭਰੇ ਭਰੇ ਪਏ ਨੇ, ਉਹਨੇ ਮਹੱਲੇ ਤੋਂ ਇਹ ਗੱਲ ਫਿਰ ਸਾਰੇ ਮਹੱਲਿਆਂ 'ਚ ਫੈਲਾਤੀ ਵੀ ਮਿਰੀਅਮ ਦੇ ਕੋਲ ਗੱਲ ਕਰਿਓ ਜਾ ਕੇ, ਤੇ ਉਹਦੇ ਕੋਲ ਰਹੂਗੀ ਤਾਂ ਉਹਦੇ ਕੋਲ, ਪਰ ਤੁਸੀਂ ਜੇ ਕਿਸੇ ਦੀ ਚੁਗਲੀ ਕਰਨੀ ਹੈ ਤਾਂ ਮਿਰੀਅਮ ਕੋਲ ਜਾ ਕੇ ਕਰਿਓ।
1: ਅੱਛਾ, ਠੀਕ ਹੈ,
0: ਨਾਲੇ ਤਾਂ ਤੁਸੀਂ ਹਲਕੇ ਹੋ ਜਾਓਗੇ। ਸੋ ਉੱਥੇ ਵੈਸੇ ਆਪਾਂ ਇੱਥੇ ਗੋਸਿਪ ਜਾਂ ਗੱਪ ਕਹਿ ਲੈਂਦੇ ਹਾਂ, ਚੁਗਲੀ ਕਹਿ ਲੈਂਦੇ ਹਾਂ, ਗੱਪ ਨਹੀਂ ਚੁਗਲੀ ਕਹਿ ਲੈਂਦੇ ਹਾਂ, ਉੱਥੇ ਕਹਿੰਦੇ ਨੇ ਕੋਲੰਬੀਅਨ ਲੈਂਗੁਏਜ 'ਚ ਚਿਸਮੋਸਾ। ਕਿਸੇ ਨੇ

0: ਦੇ ਬਾਰੇ ਕੋਈ ਚਟਪਟੀ ਖਬਰ ਸੁਣੀ ਹੋਵੇ ਉਹ ਵੀ ਉਹ ਦੱਸ ਦਿੰਦੀ ਹੈ। ਤੁਹਾਨੂੰ ਪਤਾ ਸ਼ਰਮਾ ਜੀ ਦੀ ਕੁੜੀ, ਹਾਂ ਹਾਂ ਕੀ ਹੋਇਆ, ਉਹ ਤੁਹਾਨੂੰ ਪਤਾ ਨੀ ਵਰਮਾ ਜੀ ਦਾ ਮੁੰਡਾ, ਸ਼ੁਰੂ ਕਰਤਾ ਛੋਟੀਆਂ ਮੋਟੀਆਂ ਖਬਰਾਂ ਉਹ 5000 ਕੋਲੰਬੀਅਨ ਪੈਸੋ, ਪੈਸੋ ਉੱਥੇ ਦੀ ਕਰੰਸੀ,
1: ਪੈਸਿਆਂ ਦਾ ਸੁਣਾਉਂਦੀ ਹੈ।
0: ਹਾਂ ਹਾਂ ਸਰ, ਐਵੇਂ ਐਂਟਰਪ੍ਰੀਨਿਓਰ ਕਿਵੇਂ ਬਣ ਗਈ? ਛੋਟੀ ਮੋਟੀ ਖਬਰ ਲੈਣੀ ਹੈ ਤਾਂ 5000 ਪੈਸੋ, ਤੇ ਵੱਡੀ ਖਬਰ ਲੈਣੀ ਹੈ ਤਾਂ 10,000 ਪੈਸੋ। ਤੇ ਤੁਸੀਂ ਇਹ ਪੈਸੋ ਨੂੰ ਜੇ ਡਾਲਰ ਚ ਕਨਵਰਟ ਕਰੋਗੇ ਤਾਂ ਕੁਛ ਨਹੀਂ ਬਣਨਾ ਹੈਗਾ, ਪਰ ਤੁਸੀਂ 10,000 ਪੈਸੋ ਨੂੰ ਕਨਵਰਟ ਕਰੋਗੇ ਇੰਡੀਅਨ ਰੂਪੀ ਚ ਤਾਂ 250-300 ਰੁਪਈਆ ਬਣਦਾ।
1: ਪਰ ਉੱਥੇ 10
0: ਇੱਕ ਚੁਗਲੀ ਦਾ ਉਹ 300 ਰੁਪਈਆ ਲੈ ਲੈਂਦੀ ਹੈ। ਹੁਣ ਮਿਰੀਅਮ ਨੇ ਐਡਾ ਵੱਡਾ ਬਿਜ਼ਨਸ ਕਰ ਲਿਆ ਕਿ ਮਿਰੀਅਮ ਨੂੰ ਇੱਕ ਰਾਜ ਰੱਖਣ ਦੇ ਬਦਲੇ 7,00,000 ਕੋਲੰਬੀਅਨ ਪੈਸੋ ਤੱਕ ਮਿਲੇ ਹੋਏ ਨੇ। ਉਹ ਕਿਹਨੇ ਦਿੱਤੇ? ਉਹ ਕਹਿੰਦੇ ਕਿ ਇੱਕ ਬੰਦਾ ਜਾ ਕੇ ਦੱਸਿਆ ਕਿ ਆਪਣੀ ਘਰਵਾਲੀ ਨੂੰ, ਮਤਲਬ ਵੱਡਾ ਸੀਗਾ ਐਂਟਰਪ੍ਰੀਨਰ, ਤੇ ਉਹਦੀ ਘਰਵਾਲੀ ਨੇ ਮਿਰੀਅਮ ਤੋਂ ਜਾ ਕੇ ਪੁੱਛਿਆ ਵੀ ਮੈਨੂੰ ਕੋਈ ਚੁਗਲੀ ਦੱਸ।
1: ਠੀਕ ਹੈ,
0: ਉਹ ਕਹਿੰਦੀ ਏਦਾਂ ਏਦਾਂ ਕਰਕੇ ਵੀ ਇੱਕ ਫਲਾਣੀ ਕੰਪਨੀ ਹੈ। ਉਹਨੂੰ ਲੱਗਿਆ ਵੀ ਉਹ ਤਾਂ ਮੇਰੇ ਘਰਵਾਲੇ ਦੀ ਕੰਪਨੀ ਹੈ। ਉਹ ਕਹਿੰਦੀ ਵੀ ਤੂੰ ਮੈਨੂੰ ਪੂਰੀ ਗੱਲ ਦੱਸਣੀ ਹੈ, ਤੇ ਏਦਾਂ ਕਰਕੇ ਉਹਨੇ ਦੱਸਤਾ ਵੀ ਏਦਾਂ ਏਦਾਂ ਕਰਕੇ ਵੀ ਮੇਰਾ ਰਿਲੇਸ਼ਨਸ਼ਿਪ ਸਟੇਕ ਤੇ ਹੈ। ਤੇ ਉਹ ਕਹਿੰਦੀ ਵੀ ਫਿਰ ਜੇ ਇਹ ਗੱਲ ਆ ਵੀ ਫਿਰ ਮੈਂ 7,00,000 ਪੈਸੋ ਲਊਂਗੀ।
1: ਅੱਛਾ,
0: ਉਹ ਜਨਾਨੀ ਤੋਂ, ਉਹ ਅੱਜ ਤੱਕ ਦੀ ਸਭ ਤੋਂ ਵੱਡੀ ਰਕਮ ਹੈ ਉਹਦੀ।
1: ਮਤਲਬ ਉਹ ਜਨਾਨੀ ਆਈ, ਉਹਨੇ ਉਹਨੂੰ ਲੇਡੀ ਨੂੰ
0: ਉਹਨੂੰ ਪੁੱਛਣਾ ਸੀਗਾ ਵੀ ਚੁਗਲੀ ਦੱਸ,
1: ਕੋਈ ਵੈਸੇ ਕੁਝ
0: ਦੱਸਣ ਲੱਗੀ ਵੀ ਹੁਣ ਐਡੀ ਵੱਡੀ ਕੰਪਨੀ ਜਿਵੇਂ ਸ਼ਹਿਰ ਚ ਮਸ਼ਹੂਰ ਹੋਵੇ। ਮੈਂ ਤੁਹਾਨੂੰ ਦੱਸਾਂ, ਤੁਹਾਨੂੰ ਪਤਾ ਰਿਲਾਇੰਸ ਦਾ ਲਾ ਅੰਬਾਨੀ, ਉਧਰੋਂ ਨੀਤਾ ਅੰਬਾਨੀ ਤੁਹਾਡੇ ਕੋਲ ਬੈਠੀ, ਉਹ ਕਹਿੰਦੇ ਮੈਨੂੰ ਪੂਰੀ ਗੱਲ ਦੱਸ, ਤੈਨੂੰ ਮੈਂ ਇੰਨੇ ਪੈਸੇ ਦਊਂਗੀ ਇਹਦੇ। ਉਹ ਕਹਿੰਦੀ ਫਿਰ ਇਹਦੇ ਇੰਨੇ ਪੈਸੇ ਲੱਗਣਗੇ। ਫਿਰ ਪਤਾ ਲੱਗਿਆ ਵੀ ਉਹ ਘਰਵਾਲੀ ਨੂੰ ਵੀ ਮੇਰਾ ਘਰਵਾਲਾ ਮੇਰੇ ਤੇ ਚੀਟ ਕਰ ਰਿਹਾ।
1: ਤੇ ਪਰ ਵੇਖੋ ਨਾ ਹੁਣ,
0: ਇਨਫੈਕਟ ਇਹ ਐਡੇ ਲੈਵਲ ਤੱਕ ਜਾ ਚੁੱਕਿਆ ਕੰਮ ਕਿ ਹੁਣ ਕੋਲੰਬੀਆ ਦੇ ਵਿੱਚ ਜਿਹੜੇ ਜਰਨਲਿਸਟ ਨੇ ਉਹ ਮਿਰੀਅਮ ਤੋਂ ਜਾ ਕੇ ਪੁੱਛਦੇ ਨੇ ਕੋਈ ਖਬਰ ਹੈ।
1: ਅੱਛਾ,
0: ਸੋ ਹੁਣ ਪੇਡ ਖਬਰਾਂ ਚੱਲਦੀਆਂ ਨੇ। ਫੇਸਬੁੱਕ ਸੁਣਿਆ? ਫੇਸਬੁੱਕ ਮਿਰੀਅਮ ਬੁੱਕ ਹੈ
1: ਯਾਰ। ਇਹ ਕਿੱਦਾਂ, ਇਹ ਵੈਸੇ ਦੱਸਾਂ ਕੀ ਹੈ, ਇਹ ਕਿਸਮਤ ਵੱਲੋਂ ਹੀ ਦੇਖੋ ਬਿਜ਼ਨਸ ਚੱਲ ਗਿਆ
0: ਹਨਾ।
1: ਉਹਨੂੰ ਲੱਗਾ ਵੀ ਆ, ਉਹ ਦੱਸਾਂ ਕੀ ਆ, ਤਾਂਹੀਓ ਕਹਿੰਦੇ ਆ ਵੀ ਜਦੋਂ ਤੁਸੀਂ ਬਿਜ਼ਨਸ ਕਰਨਾ ਨਾ,
0: ਆਈਡੀਆ ਹੋਣਾ ਚਾਹੀਦਾ,
1: ਬਸ ਚੁੱਪ ਚਪੀਤੇ ਕਰੋ, ਕਿਸੇ ਨੂੰ ਪਤਾ ਨਾ ਲੱਗੇ।
0: ਨਹੀਂ, ਇਹਨੇ ਕੋਲ ਆਈਡੀ ਭਾਜੀ, ਇਹਨੇ ਸਿਰਫ ਚੁਗਲੀਆਂ ਨਹੀਂ ਕੀਤੀਆਂ, ਇਹਨੇ ਆਪਣੇ ਬਿਜ਼ਨਸ ਆਈਡੀਆ ਨੂੰ ਵਧਾਇਆ। ਮਤਲਬ ਮੈਂ ਤਾਂ ਤੁਹਾਨੂੰ ਸਿਰਫ ਹਲੇ ਛੋਟੀ ਮੋਟੀ ਐਗਜ਼ਾਮਪਲ ਦਿੱਤੀ ਹੈ ਵੀ ਜਰਨਲਿਸਟ ਜਾਂਦੇ ਨੇ, ਰਿਚੈਸਟ ਪਰਸਨ ਦੀ ਘਰਵਾਲੀ ਚਲੀ ਗਈ, ਤਲਾਕ ਕਰਵਾਤਾ ਉਹਨੇ, ਫਲਾਣਾ ਧਮਕਾ, ਬਟ ਸ਼ੀ ਹੈਜ਼ ਟੇਕਨ ਇਟ ਟੂ ਅਨਦਰ ਲੈਵਲ। ਤੁਸੀਂ ਉਹਦੇ ਘਰ ਦੇ, ਮਤਲਬ ਜਿੱਥੇ ਜਿਸ ਏਰੀਆ ਤੋਂ ਕਰਦੀ ਹੈ ਬਿਜ਼ਨਸ, ਉੱਥੇ ਜਾਓਗੇ, ਉੱਥੇ ਗੋਸਿਪ ਬੋਰਡ ਲੱਗਿਆ ਹੋਇਆ, ਤੁਸੀਂ ਚੂਜ਼ ਕਰਨਾ, ਪੁੱਛਣਾ ਉਹਦੇ ਤੋਂ ਵੀ ਮੈਨੂੰ ਨੰਬਰ 2 ਵਾਲੀ ਗੋਸਿਪ ਦੱਸ, ਮੈਨੂੰ ਨੰਬਰ 10 ਵਾਲੀ ਦੱਸ, ਫਿਰ ਫੋਟੋਆਂ ਵੀ ਲੱਗੀਆਂ ਹੋਈਆਂ ਨੇ, ਮੈਨੂੰ ਆਹ ਬੰਦੇ ਦਾ ਗੋਸਿਪ ਦੱਸ।
1: ਅੱਛਾ, ਬੰਦਿਆਂ ਦੀ ਫੋਟੋ ਵੀ ਲਾਤੀ ਹੈ,
0: ਬੰਦਿਆਂ ਦੀ, ਮਤਲਬ ਉਹ ਡਾਇਰੈਕਟਲੀ ਉਹਨਾਂ ਦੇ ਬਾਰੇ ਨਹੀਂ ਹੈਗੀਆਂ ਵੀ ਜਿਵੇਂ ਮੈਂ ਲਗਾ ਦਾ ਮੋਦੀ ਦੇ ਬਾਰੇ, ਹਨਾ ਮੈਂ ਦੱਸਾਂ ਤੁਹਾਨੂੰ ਮੋਦੀ ਦੀ ਖਬਰ, ਹਨਾ ਤਾਂ ਇੱਦਾਂ ਕਰਕੇ, ਜਾਂ ਮੈਂ ਪੌਲਿਨ ਹੈਨਸਨ ਦੀ ਟੰਗ ਲਵਾਂ,
1: ਜਿੱਦਾਂ ਉਹ ਤੇ ਮੈਨੂੰ ਮੋਦੀ ਦਾ ਕਿਹਾ, ਜਿੱਦਾਂ ਮੋਦੀ ਦੀ ਅੰਦਰੂਨੀ ਖਬਰ ਜਿਹੜੀ ਹਲੇ,
0: ਮਤਲਬ ਉਹਦੇ ਨਾਲ ਜੁੜੀ ਹੋਈ ਸ਼ਾਇਦ ਕਿਸੇ ਦੀ ਹੋ ਸਕਦੀ ਹੈ,
1: ਮਤਲਬ ਕਿਸੇ ਨੂੰ ਜਾਂ ਵਿਲੇ ਲੈਟਸ ਐਗਜ਼ਾਮਪਲ। ਅੱਛਾ,
0: ਮੋਦੀ ਨੇ ਤਾਂ ਕੀ ਚੀਟ ਕਰਨਾ ਵਿਚਾਰੇ,
1: ਇਹ ਵੀ
0: ਜੇ ਬਾਤ ਸੀ ਸਰ। ਤੇ ਕੈਸੀ ਲੱਗੀ
1: ਯਾਰ? ਪਰ ਮੈਨੂੰ ਲੱਗਣ ਡਿਆ ਵਾ ਵੀ ਇਹ ਕੋਈ ਆਪਾਂ ਕਰ ਸਕਦੇ ਆ, ਇਹ ਇਹਦੇ ਲਈ ਜਿਗਰਾ ਵੀ ਚਾਹੀਦਾ।
0: ਤੁਹਾਨੂੰ ਇੱਕ ਹੋਰ ਬਿਜ਼ਨਸ ਆਈਡੀਆ ਦਊਂਗਾ ਮੈਂ,
1: ਓਹ ਹਾਏ,
0: ਇਹ ਤਾਂ ਵੀ ਘੈਂਟ।
1: ਅੱਛਾ, ਲੈ ਚੱਕੋ,
0: ਉਹ ਤੁਸੀਂ ਕਰ ਸਕਦੇ ਹੋ।
1: ਅੱਛਾ,
0: ਅਕਸ਼ੇ ਕੁਮਾਰ ਦਾ ਇੱਕ ਹੋਰ ਗਾਣਾ।

0: time only. This station is now the ultimate power in the universe.
1: Radio Haji 1674.
2: यार तू इतने नीचे थी आके पक्का भी हो गया की जुगाड़ लाया है
3: जुगाड़ नहीं ये है 8 साल तो भी वद्दा तजुर्बा बंसल इमीग्रेशन दा जिन्होंने वधिया कोर्स विच एडमिशन कराई अते फिर मेनू पीआर दी राह भी दिखाई एना ही नहीं ए स्टूडेंट वीजा एएटी अपील्स स्किल्ड वीजा पीआर यूएस विजिटर वीजा अते होर भी कई माइग्रेशन सर्विसेज प्रोवाइड करदे ने
2: नंबर दा दे बंसल इमीग्रेशन वालियां दा
3: हां जी अपॉइंटमेंट बुक करवाउन लई कॉल करो 0406-660-960 दे या फिर विजिट करो bansalimmigration.com.au
4: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC Supply. License 184-812.
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 180 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 0290631618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
0: This station is now the ultimate power in the universe.
1: Radio Haji 1674.

0: ਅੱਜ ਕਿਥੇ ਬੋਲੀ ਬਾਲੀ ਲੜਕੀ ਆ ਅੱਜ ਤੇ ਕਹਿੰਦੀ ਆ ਇੱਧਰ ਜਾਓ ਇੱਧਰ ਜਾਓ
1: ਤੇ ਜਿਹੜੇ ਤੇ ਗਾਣਾ ਸੀਗਾ ਮਮਤਾ ਕੁਲਕਰਨੀ ਉਹ ਕਿਹੜਾ ਭੋਲੀ ਭਾਲੀ ਸੀ
0: ਅੱਛਾ ਭਾਜੀ ਅੱਜ ਮੈਨੂੰ ਦੱਸਿਆ ਕੀ ਫੀਲਿੰਗ ਹੁੰਦੀ ਪਈ ਹੈ
1: ਹਾਂਜੀ
0: ਮਤਲਬ ਮੈਂ ਅੱਜ ਤੋਂ 20 ਸਾਲ ਪਿੱਛੇ ਚਲਾ ਗਿਆ
1: ਹਾਂ
0: ਤੇ ਉਹ ਨਾ ਪਤਾ ਨੀ ਐਤਵਾਰ ਆਉਂਦਾ ਹੁੰਦਾ ਸੀ 1 to 10 number ਜਿਹੜੇ ਸੌਂਗ ਆਉਂਦੇ ਹੁੰਦੇ ਸੀ
1: ਮੈਨੂੰ
0: ਅੱਜ ਉਹ ਜਿਹੀ ਫੀਲਿੰਗ ਬੋਲਾ ਵੀ ਭਾਈ ਤੁਸੀਂ ਉਹ ਲਾਈ ਆ ਕਦੀ ਏਦਾਂ
1: ਬਹੁਤ ਅੱਛੇ ਪਕੜੇ
0: ਸੇਮ ਇਹੋ ਜਿਹੇ ਗਾਣੇ ਆਉਂਦੇ ਹੁੰਦੇ ਸੀ ਕਦੀ ਕੋਈ ਆ ਗਿਆ ਕਦੀ ਕੋਈ ਆ ਗਿਆ
1: ਖਬਰ ਜਿਹੜੀ ਹੁਣ ਮੈਂ ਤੁਹਾਨੂੰ ਸੁਣਾਉਂਗਾ
0: ਦੂਜਾ
1: ਆਈਡੀਆ ਜਿਹੜਾ ਲੈਣਾ ਸੀਗਾ ਕਿ ਅਮੀਰ ਬਣਨਾ
0: ਯਾਰ ਭਾਜੀ ਕੌਣ ਨੀ ਚਾਹੁੰਦਾ
1: ਸੁਪਰ ਰਿਚ ਬਣਨਾ ਕਿ ਅਲਟਰਾ ਰਿਚ ਬਣਨਾ
0: ਨਹੀਂ ਨਹੀਂ ਨਹੀਂ ਭਾਈ ਇੰਨਾ ਜ਼ਿਆਦਾ
1: ਰਿਚ ਬਣਨਾ
0: ਅਗਲੀ
1: ਖਬਰ ਦਾ ਫਿਰ ਆਈਡੀਆ
0: ਆਈਡੀਆ
1: ਨੰਬਰ 2 ਇਹ ਖਬਰ ਜਿਹੜੀ ਆ ਰਹੀ ਹੈਗੀ ਹੈ ਇਹ ਚਾਈਨਾ ਤੋਂ ਆ ਰਹੀ ਹੈ ਸਿੱਧੀ ਕਿੱਥੋਂ ਆ ਰਹੀ ਹੈ
0: ਚਾਈਨਾ
1: ਚਾਈਨਾ ਤੋਂ ਤੁਹਾਨੂੰ ਪਤਾ ਕਿ ਚਾਈਨਾ ਦੇ ਲੋਕ ਤਾਂ ਕਿੰਨੇ ਅਮੀਰ ਹੈਗੇ ਨੇ ਚਾਈਨਾ ਦਾ ਇਹ ਐਂਟਰਪ੍ਰੀਨਰ ਔਰ ਮਹੀਨੇ ਦੇ ਤੁਸੀਂ ਇਹ ਮੈਨੂੰ ਹੁਣ ਚਾਈਨੀਜ਼ ਕਰੰਸੀ ਨੂੰ ਕਿਵੇਂ ਕਨਵਰਟ ਕਰੀਏ
0: ਹੋਰੇ ਕਰ ਲੈਨੇ ਆ ਇੱਥੋਂ ਕਿੰਨੇ ਕਿੰਨੇ ਹੁੰਦੇ ਆ
1: ਤੁਸੀਂ ਇੰਡੀਅਨ ਰੁਪੀਸ ਲਗਭਗ ਇਹ ਮੰਨ ਕੇ ਚੱਲੋ ਕਿ 10-12 lakh ਰੁਪਇਆ ਕਮਾ ਰਹੇ
0: ਮਹੀਨੇ ਦਾ
1: ਮਹੀਨੇ ਦਾ
0: ਉਹ ਤੁਹਾਡਾ ਹੋਵੇ
1: ਮੈਂ ਕਿਹਾ ਕਾਫੀ ਹੈ
0: ਗੁੱਡ ਹੈ ਗੁੱਡ ਨਹੀਂ 10-12 lakh ਤੇ ਵੈਸੇ ਹੁਣ ਇੰਨਾ ਕੁ ਵੀ ਠੀਕ ਹੀ ਹੈ
1: ਯਾਰ ਭਾਈ $6,000 ਤਾਂ ਬਣ ਹੀ ਗਿਆ ਮੈਨੂੰ ਲੱਗਦਾ
0: $6,000 ਚਲੋ 12-13 lakh ਵੀ ਠੀਕ ਹੈ
1: ਹਨਾ ਠੀਕ ਹੈ
0: ਹਾਂ
1: ਕਿੰਨਾ ਬੰਦਾ ਹਰੇਕ ਚੀਜ਼ ਤੁਸੀਂ ਤੁਹਾਡੇ ਵਰਗੀ ਲੋਕ ਨੇ ਜਿਹੜੀ ਸਾਡੀ ਆਉਣ ਵਾਲੀ ਨਸਲ ਨੂੰ ਖਰਾਬ ਕਰ ਰਹੇ ਹੋ ਤੁਹਾਨੂੰ ਪਤਾ ਕੈਲਕੂਲੇਟਰ ਨਾਮ ਦੀ ਵੀ ਚੀਜ਼ ਹੁੰਦੀ ਹੁੰਦੀ
0: ਕੈਲਕੂਲੇਟਰ ਚ ਵੀ ਹੋ ਜਾਂਦਾ
1: ਤੇ ਹੋਰ ਸਰ
0: ਉਹ ਯਾਰ ਦੱਸਿਓ ਭਾਜੀ
1: ਕਮਾਲ ਦੀ ਗੱਲ ਹੈ ਭਾਜੀ
0: ਨਹੀਂ ਨਹੀਂ ਕੈਲਕੂਲੇਟਰ ਜਿਹੜਾ ਅੰਦਰ ਹੁੰਦਾ ਮੋਬਾਈਲ ਚ ਕੈਲਕੂਲੇਟਰ ਉਹ ਤੇ ਆਪਾਂ ਗੂਗਲ ਤੇ ਸਰਚ ਕਰਦੇ ਆ ਨਾ ਵੀ ਇੰਨੇ ਤੋਂ ਇੰਨੇ ਲੱਗਦਾ
1: ਉਹ ਯਾਰ ਭਾਜੀ $15,000 ਬਣਦਾ ਬਿਜ਼ਨਸ ਆਈਡੀਆ ਕੀ ਹੈਗਾ ਚਾਈਨਾ ਦਾ ਇਹ ਬੰਦੇ ਨੇ ਬਿਜ਼ਨਸ ਜਿਹੜਾ ਸ਼ੁਰੂ ਕੀਤਾ ਉਹਦਾ ਨਾਮ ਹੈਗਾ ਪ੍ਰੋਫੈਸ਼ਨਲ
0: ਬੈਕ
1: ਸਕ੍ਰੈਚਿੰਗ ਬਿਜ਼ਨਸ
0: ਘੰਟੇ
1: ਦੀ ਸਰਵਿਸ ਦੇ 4200 rupees ਲੱਗ 4200 yen ਸਮਥਿੰਗ ਕੁਛ ਚਾਰਜ ਕਰਦਾ
0: ਸਿਰਫ ਖੁਰਕਦਾ ਹੀ ਹੈ
1: ਸ਼ੁਰੂ ਕਰਤਾ ਉਸ ਤੋਂ ਬਾਅਦ ਉਹਨੇ ਇੱਕ ਆਪਣਾ ਜਿਵੇਂ ਪੂਰਾ ਉਹ ਸੈਲੂਨ ਖੋਲਿਆ ਹੋਇਆ
0: ਹਨਾ
1: ਉਹਦੇ ਚ ਉਹਨੇ ਫਿਰ ਅੱਗੇ ਲਿਖਿਆ ਵੀ ਹੋਇਆ ਰਿਲੀਫ ਹੈ ਮੈਡੀਟੇਸ਼ਨ ਹੈ ਕਿ ਇੱਕ ਪਤਾ ਕੀ ਹੈ ਹੈਪੀਨੈਸ ਹੈ ਇਦਾਂ ਸਮਥਿੰਗ
0: ਮਤਲਬ ਤੇਰੇ ਚੀਜ਼ਾਂ ਤੁਸੀਂ ਕੀ ਪੈਕੇਜ ਨੇ
1: ਤੁਸੀਂ ਕਿਹੜਾ ਪੈਕੇਜ ਲੈਣਾ ਹਨਾ ਹਾਫ ਆਵਰ ਲਈ ਲੈਣਾ ਹੈ ਇੱਕ ਘੰਟੇ ਲਈ ਲੈਣਾ ਹੈ ਫਿਰ ਉਹ ਪ੍ਰੋਪਰ ਉਦਾਂ ਦਾ ਪ੍ਰੋਪਰ ਟੋਵਲ ਦਿੰਦਾ ਹੈ ਮਾਹੌਲ ਉਦਾਂ ਦਾ ਪੂਰਾ ਬਣਾਉਂਦਾ ਹੈ ਬਈ ਹਨਾ ਇੱਦਾਂ ਤੁਸੀਂ ਬੈਠੋ ਤੇ ਚੇਅਰ ਉਦਾਂ ਦੀ ਹੈਗੀ ਹੈ ਡਿਜ਼ਾਈਨਰ ਤੇ ਬਸ ਉਹਨੇ ਐ ਹਲਕਾ ਹਲਕਾ ਜਿਹਾ ਕਰੀ ਜਾਣਾ ਤੁਹਾਨੂੰ ਨੀਂਦ ਹੀ ਆ ਜਾਣੀ ਪਿੱਠ ਖੁਰਚ ਖੁਰਚ ਕੇ ਬੰਦਾ ਦੱਸੋ ਲੱਖਪਤੀ ਬਣ ਗਿਆ ਚਾਈਨਾ ਚ ਤੁਸੀਂ ਕਦੋਂ ਕੁਛ ਕਰੋਗੇ ਭਾਈ
0: ਯਾਰ ਆਹ ਤੇ ਬਹੁਤ ਹੀ ਵਧੀਆ ਆਈਡੀਆ ਚਲ ਚੁਗਲੀਆਂ ਵਾਲਾ ਤੇ ਚਲ ਠੀਕ ਹੈ ਤੇ ਆਹ ਜਿਹੜਾ ਪਿੱਠ ਹੀ ਖੁਰਚੀ ਜਾਣੀ ਬਸ ਬੰਦਾ ਆਈਡੀਆ ਕਿੱਥੋਂ ਆਉਂਦਾ ਦੇਖੋ ਨਾ ਔਰ ਦੇਖੋ ਜੇ ਹੁਣ ਮੈਂ ਤੈਨੂੰ ਕਵਾਂ ਕਿ ਭਾਜੀ ਯਾਰ ਪਿੱਠ ਹੀ ਖੁਰਕਣੀ ਆ ਅਸੀਂ ਇੰਨੇ ਪੈਸੇ ਕਮਾਵਾਂਗੇ ਆਹ ਵੀ ਸੋਚ ਨੀ ਸਕਦੇ ਵੀ ਯਾਰ ਪਿੱਠ ਖੁਰਕੇ ਕੌਣ ਆਊਗਾ ਸਾਡੇ ਕੋਲ
1: ਤੁਸੀਂ ਉਹ ਤਾਂ ਬਾਕੀ ਤਾਂ ਗੱਲ ਛੱਡੋ ਭਾਬੀ ਜੀ ਕੀ ਕਹਿਣਗੇ ਨਿਤ ਜੀ ਭਾਜੀ ਕੀ ਕਰਦੇ ਨੇ ਪਿੱਠ ਖੁਰਚਦੇ ਨੇ
0: ਕਹਿੰਦੀ ਆਪਣੇ ਨੀ ਕਿਸੇ ਹੋਰ ਦੀ ਅੱਛਾ ਦੱਸਾਂ ਕੀ ਉਹਨੂੰ ਆਈਡੀਆ ਕਿੱਦਾਂ ਆਇਆ ਹੈਗਾ ਉਹਨੇ ਹੋ ਸਕਦਾ ਉਹਨੇ ਪਹਿਲਾਂ ਆਪਣੀ ਵੇਖੀ ਹੋਵੇ ਖੁਰਕ ਕੇ ਨਾ ਉਹਨੂੰ ਕਹੀ ਯਾਰ ਇਹ ਤੇ
1: ਨਜ਼ਾਰੇ ਆ ਰਹੇ ਨੇ ਹਨਾ
0: ਫਿਰ ਉਹਨੇ ਕਿਸੇ ਆਪਣੇ ਫੈਮਿਲੀ ਮੈਂਬਰ ਨਾਲ ਕੋਈ ਟਰਾਈ ਕੀਤਾ ਹੋਵੇ ਵੀ ਹਾਂ ਯਾਰ ਗੁੱਡ ਆਈਡੀਆ
1: ਤੇਰੀਆਂ ਅੱਖਾਂ 'ਚ ਤਾਂ ਜਾਦੂ ਹੱਥਾਂ 'ਚ ਤਾਂ ਜਾਦੂ ਹੈ
0: ਵੀ ਤੂੰ ਕਰ ਸਕਦਾ ਵਾ ਸਾਡੇ ਇੱਦਾਂ ਨਹੀਂ ਹੁੰਦੀ ਹੌਲੀ ਹੌਲੀ ਕਰਕੇ ਜਿਹੜਾ ਇੱਕ ਵਾਰੀ ਲੋਕ ਗਿਆ ਵਾ ਉਹਨੇ ਅੱਗੇ ਪੰਜਾਂ ਜਾਣਿਆਂ ਨੂੰ ਦੱਸਿਆ ਵੀ ਯਾਰ ਉੱਥੇ ਤੇ ਜਾ, ਉੱਥੇ ਤੇ ਬੜੀ ਟੈਨਸ਼ਨ ਫ੍ਰੀ ਹੋ ਜਾਂਦੀ ਹੈ।
1: ਚਲੋ ਐਨੀਵੇਜ਼, ਆਪਾਂ ਅੱਜ ਦਾ ਪ੍ਰੋਗਰਾਮ ਫੇਰ ਇਹਦੇ ਚ ਇੱਕ ਹੋਰ ਖਬਰ ਦੇ ਦਿੰਦੇ ਆ ਤੁਹਾਨੂੰ।
0: ਅੱਛਾ ਠੀਕ ਹੈ, ਕੋਈ ਨੀ,
1: ਉਹ ਹੈਗੀ ਆਪਣੀ, ਮੈਂ ਪਹਿਲਾਂ ਖਤਮ ਕਰਨ ਲੱਗਿਆ ਸੀ ਫਿਰ ਮੈਨੂੰ ਯਾਦ ਆਈ ਕਿ ਮੈਲਬਰਨ ਤੋਂ ਵੀ ਖਬਰ ਹੈ, ਇੱਕ ਯਾਰਾ ਸਿਟੀ ਕੌਂਸਲ ਦੀ ਇੱਕ ਨਿਊਜ਼ ਹੈਗੀ ਹੈ।
0: ਅੱਛਾ ਜੀ,
1: ਮੈਲਬਰਨ ਚ ਇੱਕ ਗਲੀ ਦਾ ਨਾਮ ਬਦਲਣਾ ਪੈ ਰਿਹਾ। ਪਹਿਲਾਂ ਮੈਨੂੰ ਇਹ ਨੀ ਸਮਝ ਆਇਆ ਵੀ ਉਹਨਾਂ ਨੇ ਆਹ ਨਾਮ ਰੱਖਿਆ ਹੀ ਕਿਉਂ ਹੈ।
0: ਅੱਛਾ, ਪਹਿਲਾਂ ਰੱਖਿਆ ਸੀ, ਹੁਣ ਚੇਂਜ ਕਰ ਦਿੱਤਾ।
1: ਕ੍ਰੇਮੋਨ ਉੱਥੇ ਸਬਬ ਹੈਗਾ,
0: ਕ੍ਰੇਮੋਨ। ਅੱਛਾ ਠੀਕ ਹੈ,
1: ਤੇ ਉਹਦੇ ਚ ਇੱਕ ਸਟਰੀਟ ਹੈ, ਉਹਦਾ ਨਾਮ ਹੈ ਐਡੋਲਫ ਸਟਰੀਟ।
0: ਐਡੋਲਫ,
1: ਲੋਕੀ ਕਹਿੰਦੇ ਉੱਥੇ ਯਹੂਦੀ ਬਹੁਤ ਰਹਿੰਦੇ ਨੇ, ਉਹ ਕਹਿੰਦੇ ਸਾਨੂੰ ਐਡੋਲਫ ਹਿਟਲਰ ਦੀ ਯਾਦ ਆਉਂਦੀ ਹੈ। ਕਿਆ ਬਦਲੋ ਨਾ।
0: ਅੱਛਾ,
1: ਫੇਰ ਨਾਲ ਦੀ ਨਾਲ ਇਹ ਨਾਲ ਹੀ ਉਹਦੇ ਚਰਚ ਸਟਰੀਟ ਪੈਂਦੀ ਹੈ, ਉਹ ਕਹਿੰਦੇ ਚਰਚ ਸਟਰੀਟ ਤੇ ਐਡੋਲਫ ਸਟਰੀਟ ਇਕੱਠੀਆਂ ਨਹੀਂ ਰਹਿ ਸਕਦੀਆਂ।
0: ਅੱਛਾ,
1: ਸੋ ਹੁਣ ਕੌਂਸਲ ਨੇ ਕੰਸਲਟੇਸ਼ਨ ਮੰਗੀਆਂ ਨੇ ਵੀ ਦੱਸੋ ਫਿਰ ਕੀ ਨਾਂ ਰੱਖੀਏ ਜੇ ਤੁਸੀਂ ਕਹਿੰਦੇ ਹੋ ਵੀ ਹਟਾ ਦਈਏ। ਸੋ ਹੁਣ ਉਹਦਾ ਨਾਮ ਕ੍ਰੇਮੋਨ ਕੌਂਸਲ ਜਿਹੜੀ ਉਹ ਬਦਲਣ ਜਾ ਰਹੀ ਹੈ,
0: ਅਡੋਲਫ ਤੋਂ ਕੁਝ ਹੋਰ ਚੇਂਜ ਕਰ,
1: ਕੁਝ ਹੋਰ ਨਾਮ ਰੱਖਣ ਜਾ ਰਹੀ ਹੈ।
0: ਚਲੋ, ਉਹਨੂੰ ਕਹਿ ਦਿਓ ਮੌਂਟੀ ਸਟਰੀਟ ਰੱਖ ਦਿਓ ਫਿਰ।
1: ਹਾਂ, ਮੌਂਟੀ ਗੁੱਡ ਆਈਡੀਆ।
0: ਮਤਲਬ ਆਪਣਾ ਇਹ ਹੈ ਵੀ ਉਹਨਾਂ ਜਿਹੜੇ ਗਲੀ ਚ ਸਾਰੇ ਰਹਿੰਦੇ ਹੋਣਗੇ ਉਹਨਾਂ ਨੇ ਐਪਲੀਕੇਸ਼ਨ ਪਾਈ ਹੋਏਗੀ ਫਿਰ, ਇਹਦਾ ਮਤਲਬ ਬੰਦੀ ਸੁਣੀ ਜਾਂਦੀ ਹੈ।
1: ਹਾਂਜੀ,
0: ਇਹਦਾ ਮਤਲਬ ਚਲੋ ਇਹ ਵੀ ਸੁਣ ਤੇ ਲੈਂਦੇ ਆ।
1: ਹਾਂ, ਤੁਸੀਂ ਆਪਣਾ ਨਾਮ ਪਵਾ ਦਿਓ, ਕਹਿ ਦਿਓ ਵੀ ਇੱਥੇ ਜਿਹੜੀ ਗਲੀ ਚ ਮੈਂ ਰਹਿੰਦਾ ਉਹਦਾ ਮੌਂਟੀ ਸਟਰੀਟ ਹੋਣਾ ਚਾਹੀਦਾ।
0: ਹਾਂ,
1: ਬੇਸਿਕਲੀ ਵਿਕਟੋਰੀਆ ਚ ਜੀ ਐਨ ਵੀ ਇਹ ਡਿਸੀਜਨ ਲੈਂਦੀ ਹੈ। ਜੀ ਐਨ ਵੀ ਹੁੰਦੀ ਹੈ ਜੀਓਗ੍ਰਾਫਿਕ ਨੇਮਸ ਵਿਕਟੋਰੀਆ,
0: GNV।
1: ਉਹਨਾਂ ਨੂੰ ਉਹ ਦੇਖਦੇ ਨੇ ਕਿ ਪੋਲਾਂ ਪੁਲਾਂ ਦੇ ਉੱਤੇ ਜਿਹੜੇ ਨਾਮ ਲਿਖਣੇ ਨੇ ਕੀ ਕਰਨਾ, ਕੌਣ ਡਿਸੀਜਨ ਲਊਗਾ।
0: ਆਪਣੇ ਮੇਰੇ ਖਿਆਲ ਨਾਲ ਪੰਜਾਬ ਦੀਆਂ ਵੀ ਸਟਰੀਟਾਂ ਕਈ ਨਾਮ ਤੇ ਹੈਗੀਆਂ ਨਾ ਥੋੜੀਆਂ, ਬਈ ਮੈਂ ਵੇਖਿਆ ਤੇ ਹੈਗਾ ਸੀ ਕਿਤੇ ਕਿ ਇਹਦਾ ਆਪਣੇ
1: ਪੰਜਾਬ ਦੀ, ਹਾਂ ਪੰਜਾਬ ਦੇ ਨਾਮ ਤੇ ਹੈਗੀਆਂ ਨੇ ਸਟਰੀਟਾਂ, ਉਹ ਵੀ ਵਿਕਟੋਰੀਆ ਚ ਹੀ ਹੈਗੀਆਂ।
0: ਹਾਂ, ਉਹ ਵੀ ਰੱਖੀਏ ਕਿਉਂਕਿ ਕਿੰਨਾ ਵਧੀਆ ਯਾਰ, ਦੇਖੋ ਆਪਣੇ ਪੰਜਾਬ ਦੇ ਨਾਮ ਤੇ ਇੱਥੇ ਸਟਰੀਟਾਂ ਵਾ। ਹਾਂ,
1: ਆਪਾਂ ਫਿਰ ਤੁਹਾਡੇ ਵਾਲਾ ਪਸੰਦ ਦਾ ਗਾਣਾ ਚਲਾਵਾਂਗੇ, ਪਰ ਉਹ ਤੋਂ ਪਹਿਲਾਂ ਲਾਸਟ ਦੇ ਵਿੱਚ ਜਾਣ ਲੱਗੇ ਇੱਕ ਹੋਰ ਖਬਰ ਦੱਸ ਕੇ ਜਾਣੀ ਹੈ ਤੁਹਾਡੀ।
0: ਓਕੇ, ਚੱਕ ਲੂ ਫਿਰ।
1: ਆ ਵੀ ਗਾਣਾ ਅਕਸ਼ੇ ਕੁਮਾਰ ਦਾ ਹੀ ਹੈ
0: ਲੱਗਦਾ, ਦੇਖੋ
1: ਯਾਦ ਹੈ।

0: ਇੱਕ ਖਬਰ ਦੇ ਦੀਏ ਤੇ ਨਾਲ ਦੀ ਨਾਲ ਦੱਸ ਦੀਏ ਵੀ ਆਉਣ ਵਾਲੇ ਦਿਨਾਂ ਚ ਇਵੈਂਟ ਕਿਹੜੇ ਹੋਣੇ ਨੇ।
1: ਬਿਲਕੁਲ।
0: ਤੇ ਹੁਣ ਕੰਟੈਂਟ ਕ੍ਰੀਏਟ ਕਰਦੇ ਨੇ ਸਾਰੇ ਲੋਕ ਅੱਜ ਕੱਲ ਤਾਂ ਜੋੜੇ ਆ ਕੇ ਕਰਦੇ ਹੈਗੇ ਨੇ ਹਨਾ, ਕੰਟੈਂਟ ਕ੍ਰੀਏਸ਼ਨ ਹੁੰਦੀ ਹੈ, ਰੀਲਾਂ ਰੂਲਾਂ ਬਣਦੀਆਂ ਨੇ। ਇੱਕ ਦੰਦਾਂ ਦੀ ਸਫਾਈ ਦੇ ਨਾਲ ਜੁੜਿਆ ਹੋਇਆ ਕੰਟੈਂਟ ਕ੍ਰੀਏਸ਼ਨ ਹੋਈ ਹੈਗੀ। ਹੁਣ ਬ੍ਰਸ਼ ਕਿਸ ਕਿਸਮ ਦੀ ਟੈਕਨੋਲੋਜੀ ਦੇ ਆ ਰਹੇ ਨੇ, ਅੱਗੇ ਬ੍ਰਸ਼ ਹੁੰਦੇ ਸੀ ਨਾਰਮਲ ਹਨਾ, ਸਾਡੇ ਘਰਦਿਆਂ ਨੇ ਜਿਹੜਾ ਨੇ ਆਹੋ ਪਹਿਲਾਂ ਤਾਂ ਦੰਤ ਨਹੀਂ ਹੁੰਦੇ ਸੀ,
1: ਦੰਤ ਲਾ ਫਿਰ ਨਹੀਂ ਦੰਤ ਫਿਰ ਉਂਗਲ ਹੀ ਫੇਰ ਲਓ ਬਸ,
0: ਉਂਗਲ ਤਾਂ
1: ਨਹੀਂ, ਉਂਗਲ ਉਦੋਂ ਹੁੰਦੀ ਸੀ ਜਦੋਂ ਆਪਾਂ ਕਿਤੇ ਘਰ ਜਾਂਦੇ ਹੁੰਦੇ
0: ਕਿਸੇ ਦੇ ਘਰ
1: ਉੱਥੇ ਤੇ ਬ੍ਰਸ਼ ਨਹੀਂ ਹੈਗਾ,
0: ਪੇਸਟ ਹੈਗਾ ਤੇ
1: ਸਵੇਰੇ ਉਂਗਲ
0: ਅੱਛਾ ਪੇਸਟ ਵੀ ਆਪਾਂ ਮਣ ਕਰਦੇ
1: ਹੁਣ
0: ਪਤਾ ਚੱਲਿਆ ਵੀ ਮਟਰ ਦੇ ਦਾਣੇ ਜਿੰਨਾ ਪੇਸਟ ਲੈਣਾ
1: ਥੋੜੀ ਲਾਣੀ ਹੁੰਦੀ ਆ।
0: ਤੇ ਅੱਛਾ ਉਹਦੇ ਤੋਂ ਬਾਅਦ ਫਿਰ ਹੁਣ ਤਰ੍ਹਾਂ ਤਰ੍ਹਾਂ ਦੀਆਂ, ਮੈਂ ਪਿੱਛੇ ਜੇ ਇੱਕ ਡਾਕਟਰ ਸਾਹਿਬ ਨੂੰ ਮਿਲਣ ਗਿਆ, ਉਹ ਕਹਿੰਦੇ ਇਹ ਨਿੰਮ ਦੇ ਹੈਂਡਲ ਵਾਲੀ ਬ੍ਰਸ਼ ਹੈ। ਮੈਂ ਕਿਹਾ ਨਿੰਮ ਇਹਦੇ ਵਿੱਚ ਤਾਂ ਨੀ ਲੱਗੀ ਹੋਈ?
1: ਅੱਛਾ ਨਿੰਮ ਦਾ ਸਿਰਫ
0: ਹੈਂਡਲ ਹੈ, ਨਿੰਮ ਦਾ ਉਹ ਵਿਕਰੀ ਹੈ ਇੱਥੇ ਆਸਟ੍ਰੇਲੀਆ ਚ।
1: ਅੱਛਾ,
0: ਲੋਕੀ ਖਰੀਦ ਰਹੇ ਨੇ ਨਿੰਮ ਸੁਣ ਸੁਣ ਕੇ ਗੋਰੇ, ਕੋਈ ਦੇਸੀ ਹੈ ਜਿਹੜਾ ਵੇਚਣ ਲੱਗਿਆ ਹੋਇਆ ਪਰ ਗੋਰੇ ਲੈਣ ਲੱਗੇ ਹੋਏ। ਟੰਗ ਕਲੀਨਰ ਉਹ ਚ ਵੀ ਹੈਂਡਲ ਨਿੰਮ ਦੇ ਨੇ, ਪਰ ਜਿਹੜੀ ਟੰਗ ਕਲੀਨ ਕਰਨੀ ਆ ਉਹ ਤਾਂਬੇ ਦਾ ਹੀ ਹੋਈ
1: ਮੈਟਰ ਹੁੰਦਾ। ਸਹੀ ਗੱਲ,
0: ਮੈਂ ਕਿਹਾ ਇਹ ਵੀ ਅੱਛੀ ਬਾਤ ਹੈ। ਫਿਰ ਅੱਜ ਕੱਲ ਬ੍ਰਸ਼ ਬੱਚਿਆਂ ਦੇ ਕਿੰਨੇ ਤਰ੍ਹਾਂ ਤਰ੍ਹਾਂ ਦੇ ਹੈਗੇ ਨੇ ਹਨਾ, ਮੇਰੇ ਜਵਾਕ ਨੇ ਬ੍ਰਸ਼ ਲਿਆ, ਉਹ ਕਹਿੰਦਾ ਡੈਡੀ ਇਹ ਚ ਟੰਗ ਕਲੀਨਰ ਵੀ ਆ, ਉਹ ਚ ਲਿਖਿਆ ਹੁੰਦਾ ਨਾ ਵੀ ਟੰਗ ਕਲੀਨ, ਉਹ ਮੈਂ ਕਿਹਾ ਕੁਛ ਨੀ ਆਏ ਉਹ ਬ੍ਰਸ਼ ਦੇ ਪਿੱਛੇ ਜਿਹੜੇ ਬਣੇ ਹੁੰਦੇ ਨੇ
1: ਡਿਜ਼ਾਇਨ ਚ,
0: ਨਹੀਂ ਹੈ ਵੀ ਨੀ, ਉਹ ਵੀ ਨੀ ਹੈ, ਉਹ ਡਿਜ਼ਾਇਨ ਜੇ ਬਣੇ ਹੁੰਦੇ ਨੇ ਉਹ ਟੰਗ ਕਲੀਨ ਕਰਦੇ ਨੇ। ਮੈਂ ਕਿਹਾ ਤੂੰ ਬ੍ਰਸ਼ ਦੰਦਾਂ ਤੇ ਫੇਰਨਾ ਕਿ ਜੀਭ ਤੇ ਫੇਰਨਾ? ਅੱਜ ਕੱਲ ਜੀਭ ਤੇ ਵੀ ਫੇਰਦੇ ਨੇ ਨਾ ਬਹੁਤ ਸਾਰੇ ਬੱਚੇ, ਬੜੇ ਸਾਰਿਆਂ ਨੂੰ ਦੱਸਦੇ ਹੈਗੇ ਨੇ ਲੋਕੀ। ਤੇ ਫੇਰ ਬੈਟਰੀ ਵਾਲੇ ਆ ਗਏ, ਦੱਬੋ ਬਟਨ ਤੇ ਆਏ ਹੁਣ ਆ ਜਿਹੜੇ ਇੱਕ ਕੰਟੈਂਟ ਕ੍ਰੀਏਟਰ ਹੈਗਾ, ਇਹਨਾਂ ਦਾ ਨਾਮ ਹੈ ਦੀ ਓਲਿਵ ਟ੍ਰੀ ਫੈਮਿਲੀ।
1: ਅੱਛਾ ਜੀ।
0: ਇਹਨਾਂ ਨੇ ਨਵਾਂ ਟੂਥ ਬ੍ਰਸ਼ ਖਰੀਦਿਆ ਡਾਇਸਨ ਦਾ, ਡਾਇਸਨ ਜਿਹੜੇ ਉਹ ਵੈਕਿਊਮ ਕਲੀਨਰ ਬਣਾਉਂਦੀ ਹੈ, ਉਹ ਡਾਇਸਨ ਦਾ ਟੂਥ ਬ੍ਰਸ਼ ਹੈਗਾ ਲਗਭਗ $500 ਦਾ, ਆਪਣਾ 600 ਯੂ ਆਸਟ੍ਰੇਲੀਅਨ ਡਾਲਰ ਹੋ ਗਏ, 600-650 ਦਾ ਹਨਾ। ਤੇ ਉਹ ਟੂਥ ਬ੍ਰਸ਼ ਕੀ ਹੈ ਕਿ ਉਹ ਟੂਥ ਬ੍ਰਸ਼ ਤੁਸੀਂ ਕਰੋਗੇ
1: ਹਾਂਜੀ,
0: ਤੇ ਉਹਨੇ ਸਿਰਫ ਤੁਹਾਡੇ ਦੰਦ ਨਹੀਂ ਸਾਫ਼ ਕਰਨੇ ਬਲਕਿ ਉਹਨੇ ਤੁਹਾਡੇ ਅੰਦਰ ਦੀ ਫਿਲਮ ਬਣਾ ਦੇਣੀ ਹੈ ਪੂਰੇ।
1: ਦਿਖਾਈ
0: ਦਿੰਦੇ ਨੇ ਜਦੋਂ ਤੁਸੀਂ ਏਐਨਟੀ ਡਾਕਟਰਾਂ ਦੇ ਜਾਂਦੇ
1: ਹੋ,
0: ਤਾਰ ਜੀ ਪਾ ਕੇ ਦਿਖਾ ਦਿੰਦੇ
1: ਨੇ,
0: ਡੈਂਟਿਸਟ ਦੇ ਜਾਂਦੇ ਹੋ ਡੈਂਟਿਸਟ ਵੀ ਦਿਖਾ ਦਿੰਦੇ ਨੇ,
1: ਚਲੋ ਇੱਥੇ ਡੈਂਟਿਸਟ ਵੀ ਇੰਨੇ ਮਹਿੰਗੇ ਆ, ਚਲੋ ਬਰਸ਼ ਪਰ ਆਪਾਂ ਬਰਸ਼ ਕਿਹੜਾ ਸਸਤਾ
0: ਦੇਖ ਲਓ,
1: ਇਹਨਾਂ ਦਾ ਬਰਸ਼ ਵੀ 500 ਇੱਥੇ ਆ ਕੇ 600 ਤੋਂ ਹੋ ਗਿਆ ਨਾ, 600 ਵਿੱਚ ਤੇ
0: ਇਹ ਖਬਰ ਸੀਗੀ ਸਾਡੀ ਅੱਜ ਦੀ। ਸੋ ਜਾਣ ਤੋਂ ਪਹਿਲਾਂ ਕੁਛ ਕੁ ਜਾਣਕਾਰੀਆਂ ਦੇ ਦਈਏ ਭਾਜੀ, ਕੀ ਕੁਛ ਹੋਣ ਜਾ ਰਿਹਾ ਹੈਗਾ। ਇੱਕ ਤਾਂ ਤੁਸੀਂ ਦੱਸੋ ਜਿਹੜਾ ਰਾਣੀ ਜਿੰਦਾ ਦਾ,
1: ਹਾਂਜੀ
0: ਮਹਾਰਾਣੀ ਜਿੰਦਾ ਦਾ ਸ਼ੋਅ ਹੋ ਰਿਹਾ
1: 24 ਅਕਤੂਬਰ ਨੂੰ ਹੋ ਰਿਹਾ,
0: ਹਾਂਜੀ,
1: ਤੇ ਪਲੰਪਟਨ ਸਕੂਲ ਆ ਉੱਥੇ ਆਡੀਟੋਰੀਅਮ ਆ, 24 ਅਕਤੂਬਰ ਨੂੰ ਸ਼ਾਮ ਨੂੰ ਹੋ ਰਿਹਾ ਭਾਜੀ 5 ਵਜੇ, ਮਹਾਰਾਣੀ ਜਿੰਦਾ ਲਾਸਟ ਕੁਈਨ ਆਫ ਪੰਜਾਬ, ਮਤਲਬ ਇਹ ਹਿਸਟੋਰੀਕਲ ਪਲੇ ਹੈਗਾ ਵਾ, ਮੈਂ ਕਹਿੰਦਾ ਵਾ ਤੁਸੀਂ ਆਪਣੇ ਬੱਚਿਆਂ ਨੂੰ ਵੀ ਦਿਖਾਓ,
0: ਬੱਚਿਆਂ ਨੂੰ ਦਿਖਾਓ
1: ਤਾਂ ਕਿ ਸਾਡੀ ਹਿਸਟਰੀ ਜਿਹੜੀ ਆ ਪਤਾ ਲੱਗੇ, ਮਤਲਬ ਬਾਕੀ ਆਪਣੇ ਵੱਡਿਆਂ ਨੂੰ ਲੈ ਕੇ ਆਓ, ਆਪਣੇ ਜਿਹੜੇ ਬੱਚਿਆਂ ਦੇ ਦਾਦੇ ਦਾਦੀ ਆ ਉਹ ਵੀ ਆਉਣ, ਪੇਰੈਂਟਸ ਵੀ ਆਉਣ, ਮਤਲਬ ਇਹ ਪੂਰਾ ਫੈਮਿਲੀ ਡਰਾਮਾ ਹੈ, ਇਹਦੇ ਵਿੱਚ ਪੂਰਾ ਆਪਾਂ ਹਿਸਟਰੀ ਨੂੰ ਦੱਸਿਆ ਗਿਆ ਵੀ ਕਿੱਦਾਂ ਮਹਾਰਾਜਾ ਰਣਜੀਤ ਸਿੰਘ ਦੀ ਹਿਸਟਰੀ ਆ, ਫਿਰ ਮਹਾਰਾਣੀ ਭਾਜੀ, ਹਾਂ ਸੱਚ ਮੈਨੂੰ ਯਾਦ ਆਇਆ, ਮੈਂ ਨਾ ਇਸ ਟਾਈਮ ਲਾਸਟ ਵੀਕ ਗੁਰਦੁਆਰੇ ਗਿਆ ਸੀ, ਉੱਥੇ ਇੱਕ ਮਤਲਬ ਫੈਮਿਲੀ ਨੇ ਨਾ ਆਪਣੀ ਧੀ ਦਾ ਨਾਮ, ਡਾਟਰ ਦਾ ਨਾਮ ਜਿੰਦ ਕੌਰ ਰੱਖਿਆ।
0: ਅਰੇ ਵਾਹ।
1: ਮੈਂ ਨਾ ਜਦੋਂ ਨਾਮ ਸੁਣਿਆ ਨਾ, ਮੈਂ ਕਿਹਾ ਜਿੰਦ ਕੌਰ, ਮੈਂ ਫਿਰ ਉਹਨਾਂ ਨੂੰ ਕਿਹਾ, ਮੈਂ ਕਿਹਾ ਅਸੀਂ ਤਾਂ ਪਲੇ ਕਰ ਰਹੇ ਹਾਂ ਮਹਾਰਾਣੀ ਜਿੰਦ ਦੇ, ਠੀਕ ਹੈ, ਤੇ ਉਹ ਕਹਿੰਦੇ ਆ ਵੀ ਅਸੀਂ ਤੇ ਨਾਮ ਹੀ ਉਹਨਾਂ ਦੇ ਨਾਮ ਤੇ ਰੱਖਿਆ, ਵੀ ਅਸੀਂ ਇੰਨੇ ਪ੍ਰਭਾਵਿਤ ਆ ਉਹਨਾਂ ਦੀ ਮਤਲਬ ਕਹਾਣੀ ਤੋਂ, ਸਟੋਰੀ ਤੋਂ,
0: ਬੱਚਿਆਂ ਨੂੰ ਦਿਖਾਉਣ ਵਾਲੀ, ਦੱਸਣ ਵਾਲੀ।
1: ਮੈਨੂੰ ਇੰਨਾ ਮਤਲਬ ਹੋਇਆ ਨਾ, ਮੈਂ ਕਿਹਾ ਅੱਛਾ, ਮਤਲਬ ਦੇਖੋ ਉਸ ਮਹਾਰਾਣੀ ਦੇ ਨਾਮ ਤੇ ਲੋਕਾਂ ਦੇ ਬੱਚਿਆਂ ਦੇ ਨਾਮ ਵੀ ਰੱਖੇ ਜਾ ਰਹੇ ਆ, ਮੈਂ ਤੇ ਸਪੈਸ਼ਲ ਉਹਨਾਂ ਨੂੰ, ਉਹ ਕਹਿੰਦੇ ਨਹੀਂ ਅਸੀਂ ਤੇ ਸਪੈਸ਼ਲ ਆਵਾਂਗੇ, ਤੇ ਮੈਂ ਕਿਹਾ ਨਹੀਂ ਨਹੀਂ ਤੁਹਾਨੂੰ ਤੇ ਆਉਣਾ ਹੀ ਪੈਣਾ ਵਾ, ਤੁਹਾਡੇ ਦੇ ਬੱਚੇ ਦਾ ਨਾਂ ਹੀ ਜਿੰਦ ਕੌਰ ਹੈ।
0: ਇਹ ਜਿਹੜਾ ਪਲੇ ਹੈ ਇਹਦੀਆਂ ਟਿਕਟਾਂ ਤੁਸੀਂ ਲੈਣੀਆਂ ਤਾਂ ਸਾਨੂੰ ਦੱਸ ਦਿਓ, ਰੇਡੀਓ ਹਾਂਜੀ ਤੋਂ ਅਸੀਂ ਤੁਹਾਨੂੰ ਦੇ ਦਿਆਂਗੇ, ਬਲਕਿ ਡਿਸਕਾਊਂਟ ਟਿਕਟ ਵੀ ਹੈਗੀਆਂ ਸੀਗੀਆਂ ਕੁਝ ਕੁ ਦਿਨਾਂ ਲਈ, ਅਸੀਂ ਚੈੱਕ ਕਰ ਲੈਂਦੇ ਹਾਂ ਕਦੋਂ ਤੱਕ ਨੇ। ਤੇ ਦੂਜਾ ਭਾਜੀ ਇਸ ਹਫਤੇ ਦੇ ਦਰਮਿਆਨ ਕੀ ਕੁਛ ਹੋ ਰਿਹਾ? ਅੱਛਾ, ਇੱਕ ਤਾਂ ਇਹ ਚੀਜ਼ ਹੈ ਕਿ 11 ਸਪਤੰਬਰ ਤੋਂ ਫੇਰੀਜ਼ ਮੁਫਤ ਹੋ ਜਾਣੀਆਂ ਨੇ ਆਪਣੀਆਂ ਸਿਡਨੀ ਦੀਆਂ।
1: ਅੱਛਾ,
0: ਤੁਸੀਂ ਪੈਰਾਮੈਟਾ ਤੋਂ ਫੇਰੀ ਫੜ ਕੇ ਸਿਟੀ ਤੱਕ ਚਲ ਜਾਓ, ਸਿਟੀ ਤੋਂ ਮੇਨਲੀ ਚਲ ਜਾਓ, ਮੇਨਲੀ ਤੋਂ ਟਰੋਂਗਾ ਜ਼ੂ ਚਲ ਜਾਓ, ਜਿੱਧਰ ਮਰਜ਼ੀ ਚਲ ਜਾਓ, ਫ੍ਰੀ ਨੇ।
1: 11 ਸਪਤੰਬਰ ਤੋਂ
0: 11 ਸਪਤੰਬਰ ਤੋਂ ਅਕਤੂਬਰ ਤੱਕ ਦਾ ਇੱਕ ਮਹੀਨਾ ਮੇਰੇ ਖਿਆਲ ਦੇ ਨਾਲ, ਫਸਟ ਵੀਕ ਆਫ ਅਕਤੂਬਰ, ਸੋ ਇਸ ਵੀਕਐਂਡ ਦੇ ਦਰਮਿਆਨ ਅਸਲ ਚ ਹੜਤਾਲ ਹੋ ਗਈ ਆ ਉੱਥੇ ਫੇਰੀ ਵਰਕਰਸ ਦੀ, ਤੇ ਉਹ ਕਹਿੰਦੇ ਵੀ ਅਸੀਂ ਚਾਰਜ ਨੀ ਕਰਾਂਗੇ ਕਿਸੇ ਵੀ ਗੈਸਟ ਤੋਂ, ਹੜਤਾਲ ਚੱਲ ਰਹੀ ਹੈ ਸੋ ਇੰਜੋਏ ਕਰੋ ਜੇ ਹੁਣ ਫੇਰੀਜ਼ ਇੰਜੋਏ ਕਰਨੀਆਂ ਨੇ।
1: ਨਹੀਂ ਪਰ ਫੇਰੀ ਲਈ ਤੇ ਭਾਜੀ ਮੇਰੇ ਖਿਆਲ ਓਪਲ ਕਾਰਡ ਯੂਜ਼ ਹੁੰਦਾ ਤੇ ਉਹ ਡੱਡਾ ਜਾ ਖੁੱਲਿਆ
0: ਨਹੀਂ, ਓਪਲ ਨਹੀਂ ਕੁਝ ਕੋਈ ਵੀ, ਇੱਥੇ ਤਾਂ ਹੁਣ ਟੈਕਨੋਲੋਜੀ ਬਹੁਤ ਐਡਵਾਂਸ ਹੈ, ਓਪਲ ਕਾਰਡ ਹੀ ਥੋੜੇ ਹੁਣ। ਓਪਲ ਕਾਰਡ ਕੌਣ ਰੱਖਦਾ ਅੱਜ ਕੱਲ?
1: ਨਹੀਂ ਨਹੀਂ
0: ਫੋਨ ਦੇ ਉੱਤੇ ਟੈਪ ਕਰ ਦੋ,
1: ਮੇਰੇ ਕਹਿੰਦਾ ਉਹੀ ਫੋਨ ਦੇ ਉੱਤੇ ਨਹੀਂ ਤੇ, ਪਰ ਉਹ ਜਿਹੜੇ ਡੰਡੇ ਫਿਰ ਆਪੇ ਖੁੱਲ ਜਾਣਗੇ ਜਿਹੜਾ ਉਹ ਆਪੇ ਮਤਲਬ ਕਰ ਦੇਣਗੇ। ਵੈਰੀ ਗੁੱਡ
0: ਜੀ ਹੈ ਸਰ, ਡੰਡੇ ਵਾਲਾ ਨਹੀਂ ਰਿਹਾ, ਤੁਸੀਂ ਮੈਨੂੰ ਲੱਗਦਾ ਫੇਰੀ ਚ ਨਹੀਂ ਗਏ।
1: ਨਹੀਂ ਮੈਂ ਤਾਂ ਨਹੀਂ, ਕਿੰਨੇ ਜਾਂਦੇ
0: ਗਏ, ਗੇਟ ਲੱਗੇ ਹੋਏ ਨੇ ਉੱਥੇ।
1: ਓ ਅੱਛਾ
0: ਵਾਰਫ ਦੇ ਉੱਤੇ,
1: ਠੀਕ ਹੈ।
0: ਤੇ ਚਲੋ ਉਹ ਫੇਰੀ ਫ੍ਰੀ ਹੈਗੀ। ਉਸ ਤੋਂ ਬਾਅਦ ਫਿਰ ਅਕਤੂਬਰ ਮਹੀਨੇ ਦੇ ਵਿੱਚ 3 ਤੋਂ 5 ਅਕਤੂਬਰ ਦੇ ਦਰਮਿਆਨ ਟਰਾਂਸਪੋਰਟ ਹੈਰੀਟੇਜ ਐਕਸਪੋ ਆ ਰਿਹਾ, ਸੋ ਆਪਣੇ ਬੱਚਿਆਂ ਨੂੰ ਲੈ ਕੇ ਜਾਇਓ। ਵੈਸੇ ਤਾਂ ਟਿਕਟਾਂ ਇਹਨਾਂ ਦੀਆਂ ਜ਼ਿਆਦਾਤਰ ਸੋਲਡ ਆਊਟ ਹੋ ਗਈਆਂ। ਤੁਹਾਨੂੰ ਕਨਸੈਪਟ ਕੀ ਹੈ ਮੈਂ ਦੱਸ ਦਿੰਦਾ ਮੋਟਾ ਮੋਟਾ ਜਿਹਾ। ਅੱਜ ਕੱਲ੍ਹ ਬਿਜਲੀ 'ਤੇ ਟ੍ਰੇਨਾਂ ਚੱਲਦੀਆਂ
1: ਜੀ,
0: ਉਹ ਤੋਂ ਪਹਿਲਾਂ ਡੀਜ਼ਲ 'ਤੇ ਚੱਲਦੀਆਂ ਸੀ
1: ਜੀ ਜੀ,
0: ਉਹ ਤੋਂ ਪਹਿਲਾਂ ਕੋਲੇ 'ਤੇ ਚੱਲਦੀਆਂ
1: ਚੱਲਦੀਆਂ ਸੀ,
0: ਕੋਲੇ ਵਾਲੀਆਂ ਟ੍ਰੇਨਾਂ ਆ ਰਹੀਆਂ ਨੇ। ਸੋ ਆਪਣੇ ਬੱਚਿਆਂ ਨੂੰ ਕੋਲੇ ਵਾਲੇ ਟ੍ਰੇਨ 'ਚ ਲੈ ਕੇ ਜਾਓ, ਕੋਲੇ ਦੀ ਟ੍ਰੇਨ ਦਾ ਇੰਜਨ ਰੂਮ ਦਿਖਾਓ, ਉਹਦੇ 'ਚ ਟਰੈਵਲ ਕਰੋ। 1 ਘੰਟੇ ਦਾ ਟਰੈਵਲ ਹੈ, ਸਿਡਨੀ ਤੋਂ ਜਾਊਗੀ ਟ੍ਰੇਨ ਕਿਸੇ ਕਿਸੇ ਇਲਾਕੇ ਤੱਕ, ਫਿਰ ਵਾਪਸ ਆਊਗੀ। ਕੋਲੇ ਦੀ ਹੈ ਇਸ ਕਰਕੇ ਹੌਲੀ ਹੈ, ਸੋ ਯਕੀਨ ਮੰਨਿਓ ਕਿ ਟਰੈਵਲਿੰਗ ਨਜ਼ਾਰੇਦਾਰ ਹੋਣ ਜਾ ਰਹੀ ਹੈ ਤੁਹਾਡੀ।
1: ਨਹੀਂ ਤੇ ਇਹ ਟਰੈਕ ਟਰੂਕ ਆਲਰੇਡੀ ਮਤਲਬ ਜਿਹੜਾ
0: ਟਰੈਕ ਤਾਂ ਉਹੀ ਨੇ,
1: ਅੱਛਾ ਉਹੀ ਟਰੈਕ ਹੈ,
0: ਟਰੈਕ ਉਹੀ ਨੇ, ਇੰਜਨ ਉਹੀ ਨੇ, ਟਰੈਕ ਤਾਂ ਸ਼ੁਰੂ ਤੋਂ ਹੀ ਇਦਾਂ ਦੇ ਹੀ ਰਹੇ ਨੇ, ਟਰੈਕ ਥੋੜੇ ਬਦਲਦੇ। ਬ੍ਰੌਡ ਗੇਜ ਟਰੈਕ ਕਹਿੰਦੇ ਹੁੰਦੇ ਆ, ਅੱਗੇ ਵੀ ਤੁਹਾਨੂੰ ਦੱਸਿਆ ਸੀ, ਇਹ ਪੂਰੇ ਆਸਟ੍ਰੇਲੀਆ 'ਚ ਬ੍ਰੌਡ ਗੇਜ ਹੀ ਨੇ।
1: ਓਕੇ ਅੱਛਾ ਅੱਛਾ ਅੱਛਾ,
0: ਤੇ ਉਹਦੇ 'ਚ ਸਾਰੀਆਂ ਪੁਰਾਣੀਆਂ ਟ੍ਰੇਨਾਂ, ਪੁਰਾਣੀਆਂ ਫੇਰੀਜ਼ ਜਿਹੜੀਆਂ ਕੋਲੇ ਦੇ ਚੱਲਦੀਆਂ, ਉਹ ਜਿਹੜੇ ਝੰਡੇ ਵੱਡੇ ਵੱਡੇ ਆਏ ਥੱਲੇ ਡਿੱਗਦੇ ਹੁੰਦੇ, ਉਹ ਵੀ ਆ ਗਈਆਂ ਨੇ ਉੱਥੇ ਸਿਟੀ 'ਚ ਹੁਣ, ਨਹੀਂ 3 ਤੋਂ 5 ਅਕਤੂਬਰ ਦੇ ਵਿੱਚ। ਪਲੱਸ ਪੁਰਾਣੀਆਂ ਬੱਸਾਂ, ਡਬਲ ਡੈਕਰ ਪੁਰਾਣੀਆਂ ਬੱਸਾਂ ਜਿਹੜੀਆਂ ਹੁੰਦੀਆਂ ਸੀਗੀਆਂ ਹਨਾ, ਤੇ ਉਹ ਜਿਨ੍ਹਾਂ 'ਚ ਐਂ ਖਿੱਚ ਕੇ ਹੌਰਨ ਵੱਜਦਾ ਹੁੰਦਾ ਸੀਗਾ, ਉਹ ਵਾਲੀਆਂ ਬੱਸਾਂ ਉੱਥੇ ਹੈਗੀਆਂ ਨੇ। ਸੋ ਜਾਇਓ, ਤੇ ਫ੍ਰੀ ਰਾਈਡਸ ਹੈਗੀਆਂ ਨੇ ਕੁਛ ਇੱਕ ਟ੍ਰੇਨਾਂ ਦੇ, ਹਾਂ ਕੁਛ ਇੱਕ ਟ੍ਰੇਨਾਂ ਦੇ ਵਿੱਚ ਜਿਹੜਾ ਹੈਗਾ ਉਹ ਪੇਡ ਟੂਰ ਹੈਗੇ ਨੇ, ਪਰ ਬਾਕੀ ਉਹ ਇਨਫੈਕਟ ਜਿਹੜਾ ਸੈਂਟਰਲ ਸਟੇਸ਼ਨ ਤੇ ਉਹ ਘੜੀ ਜੀ ਨਹੀਂ ਲੱਗੀ ਹੋਈ ਬਾਹਰ, ਕਲੋਕ ਟਾਵਰ,
1: ਕਲੋਕ ਟਾਵਰ ਹਾਂਜੀ,
0: ਉਹਦੇ 'ਚ ਵੀ ਜਾਣ ਦਾ ਮੌਕਾ ਹੈਗਾ। 270 ਪੌੜੀਆਂ ਨੇ ਜੇ ਤੁਸੀਂ ਚੜ ਸਕਦੇ ਹੋ, ਪਰ ਉਹਦੀ ਟਿਕਟ ਹੋਏਗੀ ਸ਼ਾਇਦ
1: 3 ਤੋਂ 5 ਅਕਤੂਬਰ ਦੇ ਵਿੱਚ,
0: 3 ਤੋਂ 5 ਅਕਤੂਬਰ ਦੇ ਵਿੱਚ। ਬਾਕੀ ਸੈਂਟਰਲ ਸਟੇਸ਼ਨ ਤੁਸੀਂ ਜਾਓਗੇ ਉਹ ਤਾਂ ਵੈਸੇ ਹੀ ਤੁਸੀਂ ਖੋਜੋਗੇ ਉੱਥੇ ਤਰ੍ਹਾਂ ਤਰ੍ਹਾਂ, ਕਿਤੇ ਕੋਨੇ 'ਚ ਕਿਤੇ ਕੁਛ ਹੋ ਰਿਹਾ, ਕਿਤੇ ਕੁਛ ਹੋ ਰਿਹਾ। ਸੈਂਟਰਲ ਸਟੇਸ਼ਨ ਆਪਣੇ ਆਪ 'ਚ ਇੱਕ ਸ਼ਹਿਰ ਹੈ, ਮਤਲਬ ਸਾਡੇ ਉੱਧਰ ਪੰਜਾਬ 'ਚ ਆਪਣੇ ਛੋਟੇ ਛੋਟੇ ਪਿੰਡ ਐਡੇ ਹੁੰਦੇ ਨੇ ਜਿੱਡਾ ਇੱਥੇ ਸੈਂਟਰਲ ਸਟੇਸ਼ਨ ਹੈ, ਤੇ ਉੱਥੇ ਇੰਨੀਆਂ ਐਕਟੀਵਿਟੀਜ਼ ਹੋ ਰਹੀਆਂ ਨੇ ਸੈਂਟਰਲ ਸਟੇਸ਼ਨ ਤੇ, ਹਰ ਕਿਤੇ ਹਰ ਕਨਕੋਰਸ ਦੇ ਉੱਤੇ ਕਿਤੇ ਬੱਚਿਆਂ ਦੀਆਂ ਐਕਟੀਵਿਟੀਜ਼ ਹੋ ਰਹੀਆਂ ਨੇ, ਕਿਤੇ ਸਪਾਈਡਰਮੈਨ ਹੈ, ਕਿਤੇ ਡਾਇਨਾਸੌਰ ਚੱਲ ਰਹੇ ਨੇ। ਸੋ ਮੈਂ ਤੁਹਾਨੂੰ ਦੱਸ ਰਿਹਾ ਤਰੀਕੇ ਦੇ ਨਾਲ, ਤੁਸੀਂ ਜਾ ਸਕਦੇ ਹੋ 3 ਤੋਂ 5 ਅਕਤੂਬਰ, ਯਾਦ ਜ਼ਰੂਰ ਰੱਖਿਓ
1: 3 ਤੋਂ 5 ਅਕਤੂਬਰ।
0: ਬਹੁਤ ਸਾਰੀਆਂ ਐਕਟੀਵਿਟੀਜ਼ ਹੋ ਰਹੀਆਂ ਨੇ। ਸੋ ਇਹ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਖਬਰਾਂ ਸੀਗੀਆਂ ਜੀ ਸਾਡੀਆਂ, ਕਿਵੇਂ ਲੱਗੀ ਖਬਰ? ਬੜੀ
1: ਬੇਕਾਰ। ਹਾਂਜੀ, ਤੇ ਚਲੋ ਫਿਰ ਨੈਕਸਟ ਵੈਡਨਸਡੇ ਫਿਰ ਮਿਲਦੇ ਆ, ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਤੇ ਸਾਰੇ ਹੱਸਦੇ ਰਹੋ ਤੇ ਵੱਸਦੇ ਰਹੋ ਤੇ ਸਾਡਾ ਸ਼ੋਅ ਸੁਣਦੇ ਰਹੋ। ਖਬਰ ਬੜੀ ਬੇਕਾਰ, ਉਹ ਮੇਰਾ ਗਾਣਾ ਫੇਵਰੇਟ ਭਾਈ
0: ਚੈੱਕ ਦੋ, ਫਿਰ ਚੱਕ ਦੋ ਘੜੇ ਤੋਂ ਦਿਓ ਜੀ ਇਜਾਜ਼ਤ। ਖਬਰ ਬੜੀ ਬੇਕਾਰ ਹੈ ਦੇ ਵਿੱਚ ਇੰਨਾ ਹੀ, ਸੁਣਦੇ ਰੋਡੀ ਵੀਡੀਓ। ਹਾਂਜੀ 1674 8

0: ਪਾ ਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021241 ਤੇ।

0: ਅੱਜ ਦਾ ਵਿਚਾਰ ਅੱਜ ਦੀ ਕਹਾਣੀ ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ।
1: ਤੇ ਉਸ ਵਿਅਕਤੀ ਨੇ ਅੱਜ ਦੇ ਦਿਨ ਇਹਨੂੰ ਇਹ ਕਿਹਾ ਸੀ ਕਿ ਰੁੱਖ ਦੇ ਉੱਤੇ ਸਭ ਤੋਂ ਉੱਚੀ ਟਾਹਣੀ ਦੇ ਉੱਤੇ ਜਾ ਕੇ ਤੂੰ ਇਹ ਪੋਟਲੀ ਬੰਨਣੀ। ਇਹ ਵਿਅਕਤੀ ਜਿਹੜਾ ਰੁੱਖ ਦੀ ਉੱਚੀ ਟਾਹਣੀ ਦੇ ਉੱਤੇ ਚੜਿਆ ਸੀ ਤੇ ਪੋਟਲੀ ਬੰਨਣ ਦੀ ਕੋਸ਼ਿਸ਼ ਕਰ ਰਿਹਾ ਸੀ, ਇਸੇ ਕੋਸ਼ਿਸ਼ ਦੇ ਦਰਮਿਆਨ ਉੱਤੋਂ ਥੱਲੇ ਡਿੱਗਿਆ ਤੇ ਸਾਧੂ ਨੇ ਕਿਹਾ ਕਿ ਤੈਨੂੰ ਵਾਕਈ ਯਕੀਨ ਜੇਕਰ ਕਿਸੇ ਤਾਂਤਰਿਕ ਦੇ ਇਹ ਪੋਟਲੀ ਤੈਨੂੰ ਦਿੱਤਿਆਂ ਤੇ ਇਹ ਪੋਟਲੀ ਰੁੱਖ ਦੀ ਉਤਲੀ ਟਾਹਣੀ ਦੇ ਉੱਤੇ ਜਾ ਕੇ ਬੰਨਿਆ ਤੇਰੇ ਦੁੱਖ ਦੂਰ ਹੋ ਜਾਣਗੇ। ਤੇ ਉਸ ਵਿਅਕਤੀ ਨੇ ਕਿਹਾ ਸਾਧੂ ਮਹਾਰਾਜ ਮੈਨੂੰ ਕੀ ਪਤਾ, ਮੈਨੂੰ ਤੇ ਸਿਰਫ ਇੰਨਾ ਪਤਾ ਕਿ ਮੈਂ ਬਹੁਤ ਦੁਖੀ ਹਾਂ, ਜ਼ਿੰਦਗੀ ਦਾ ਰਸ ਜਿਹਾ ਨਹੀਂ ਰਿਹਾ, ਚਾਰ ਸ਼ਫੇਰਿਓਂ ਦੁੱਖ ਮਿਲਦੇ ਨੇ, ਜਿੱਥੇ ਕੋਈ ਜਿੱਦਾਂ ਦਾ ਇਲਾਜ ਦੱਸਦਾ ਉਦਾਂ ਦਾ ਕਰਨ ਤੁਰ ਪੈਂਦਾ, ਹੋਰ ਮੈਂ ਕਰਾਂ ਵੀ ਕੀ। ਜੇ ਤੁਸੀਂ ਮੇਰਾ ਕੋਈ ਹੱਲ ਕਰ ਸਕਦੇ ਹੋ ਤਾਂ ਤੁਸੀਂ ਦੱਸ ਦਿਓ, ਜੇ ਤੁਹਾਨੂੰ ਲੱਗਦਾ ਇਹ ਪੋਟਲੀ ਬੰਨਣ ਦੇ ਨਾਲ ਮੇਰਾ ਕੁਛ ਨਹੀਂ ਹੋਣ ਲੱਗਾ ਤਾਂ ਤੁਸੀਂ ਕੋਈ ਦੂਸਰਾ ਰਾਹ ਦੱਸ ਦਿਓ। ਸਾਧੂ ਨੇ ਕਿਹਾ ਹੁਣ ਤੂੰ ਜਾ ਕੇ ਆਪਣੇ ਘਰ ਆਪਣੇ ਜ਼ਖਮਾਂ ਦੇ ਉੱਤੇ ਥੋੜ੍ਹਾ ਸੇਕ ਦੇ, ਤੇਰਾ ਕੋਈ ਦੁੱਖ ਜਾਂ ਤੇਰਾ ਇਹ ਪਰੇਸ਼ਾਨੀ ਦਾ ਸਬੱਬ ਕੋਈ ਏਡਾ ਵੱਡਾ ਨਹੀਂ ਜਿਹਦਾ ਹੱਲ ਨਾ ਹੋ ਸਕੇ। ਇੱਥੋਂ ਲਾਗੇ ਫਲਾਣੇ ਫਲਾਣੇ ਥਾਂ ਮੈਂ ਸਵੇਰੇ ਤੈਨੂੰ ਉਸ ਜਗ੍ਹਾ ਦੇ ਉੱਤੇ ਮਿਲੂੰਗਾ, ਤੂੰ ਕੱਲ੍ਹ ਆ ਜਾਈ। ਉਹ ਵਿਅਕਤੀ ਅਗਲੇ ਦਿਨ ਟਾਈਮ ਤੋਂ ਪਹਿਲਾਂ ਹੀ ਪਹੁੰਚ ਜਾਂਦਾ ਅਤੇ ਜਾ ਕੇ ਪੁੱਛਣ ਲੱਗਦਾ ਸਾਧੂ ਮਹਾਰਾਜ ਦੱਸੋ ਜੇ ਮੇਰੇ ਦੁੱਖ ਦਾ ਕੋਈ ਹੱਲ ਕਰ ਸਕਦੇ ਹੋ। ਸਾਧੂ ਨੇ ਕੁਛ ਦੇਰ ਲਈ ਅੱਖਾਂ ਮੀਟੀਆਂ, ਉਸ ਵਿਅਕਤੀ ਦਾ ਹੱਥ ਆਪਣੇ ਹੱਥਾਂ ਦੇ ਵਿੱਚ ਫੜਿਆ ਅਤੇ ਕਹਿਣ ਲੱਗਾ ਤਿੰਨ ਲੋਕ ਨੇ ਜਿਹੜੇ ਤੇਰੀ ਜ਼ਿੰਦਗੀ ਦੇ ਵਿੱਚ ਦੁੱਖਾਂ ਦਾ ਕਾਰਨ ਨੇ। ਅਤੇ ਉਸ ਵਿਅਕਤੀ ਦਾ ਜਿੱਦਾਂ ਚਿਹਰਾ ਖਿੜ ਗਿਆ, ਉਹਨੂੰ ਇੱਦਾਂ ਲੱਗਾ ਜਿੱਦਾਂ ਕਿਸੇ ਨੇ ਉਹਦੇ ਦੁੱਖ ਬੁੱਝ ਲਏ ਹੋਣ। ਇਸ ਤੋਂ ਪਹਿਲਾਂ ਕਿ ਸਾਧੂ ਅੱਗੇ ਕੁਛ ਬੋਲਦਾ ਪਹਿਲਾਂ ਹੀ ਕਹਿਣ ਲੱਗਾ ਹਾਂਜੀ ਦੋ ਬਾਰੇ ਤਾਂ ਮੈਨੂੰ ਲੱਗਦਾ ਮੈਨੂੰ ਪਤਾ, ਸ਼ਾਇਦ ਤੀਸਰੇ ਦਾ ਮੈਨੂੰ ਕੋਈ ਬਹੁਤਾ ਕਲੀਅਰ ਨਹੀਂ। ਸਾਧੂ ਨੇ ਉੱਦਾਂ ਜਿੱਦਾਂ ਉਹਦੀ ਸੁਣੀ ਅਣਸੁਣੀ ਕਰਕੇ ਗਾਂਹ ਬੋਲਿਆ ਕਿ ਤੂੰ ਜਾਣਨਾ ਚਾਹੇਗਾ ਉਹ ਤਿੰਨ ਲੋਕ ਕਿਹੜੇ ਨੇ। ਇੱਕ ਤਾਂ ਉਹ ਜਿਹਨੂੰ ਤੂੰ ਸਭ ਤੋਂ ਵੱਧ ਪਿਆਰ ਕਰਦਾ। ਤੇ ਉਹ ਵਿਅਕਤੀ ਨੇ ਥੋੜ੍ਹਾ ਹੱਥ ਪਿਛਾਂਹ ਖਿੱਚ ਕੇ ਮਨ ਦੇ ਵਿੱਚ ਸ਼ੰਕਾ ਲੈ ਕੇ ਕਿਹਾ ਮਹਾਰਾਜ ਸਭ ਤੋਂ ਵੱਧ ਪਿਆਰ ਤਾਂ ਮੈਂ ਆਪਣੇ ਪੁੱਤ ਨੂੰ ਕਰਦਾ, ਮੇਰਾ ਇਕਲੌਤਾ ਪੁੱਤਰ, ਮੇਰੀ ਜਾਨ ਤੋਂ ਵੀ ਪਿਆਰਾ, ਉਹ ਮੇਰਾ ਦੁਸ਼ਮਣ ਕਿੱਦਾਂ ਹੋ ਸਕਦਾ। ਸਾਧੂ ਨੇ ਕਿਹਾ ਇੱਕ ਵਾਰੀ ਤੂੰ ਚੁੱਪ ਕਰਕੇ ਸੁਣ ਮੇਰੀ ਗੱਲ, ਫਿਰ ਕੋਈ ਸਵਾਲ ਹੋਊਗਾ ਤਾਂ ਫਿਰ ਜ਼ਰੂਰ ਕਰੀ। ਪਹਿਲਾਂ ਸਭ ਤੋਂ ਵੱਧ ਜਿਹਨੂੰ ਤੂੰ ਪਿਆਰ ਕਰਦਾ

0: ਉਹ ਤੇਰਾ ਦੁਸ਼ਮਣ ਤੇ ਦੂਸਰਾ ਜਿਹਨੂੰ ਤੂੰ ਸਭ ਤੋਂ ਵੱਧ ਨਫ਼ਰਤ ਕਰਦਾ ਉਹ ਤੇਰਾ ਦੁਸ਼ਮਣ। ਤੇ ਹੁਣ ਉਹਦੇ ਬਾਰੇ ਵੀ ਇਹਨੇ ਸੋਚ ਲਿਆ ਉਹ ਕੌਣ ਹੈ। ਤੀਸਰਾ ਤੈਨੂੰ ਮੈਂ ਤਾਂ ਦੱਸੂੰਗਾ ਜੇ ਇਹਨਾਂ ਦੋਵਾਂ ਦੇ ਬਾਰੇ ਪਹਿਲਾਂ ਤੂੰ ਸੁਣ ਸਕੇਗਾ। ਤੇਰਾ ਪੁੱਤ ਜਿਹਨੂੰ ਤੂੰ ਲੋੜੋਂ ਵੱਧ ਪਿਆਰ ਕਰਦਾ, ਕੀ ਤੈਨੂੰ ਉਹਦੇ ਕਰਕੇ ਦੁੱਖ ਨਹੀਂ ਮਿਲ ਰਿਹਾ? ਅਤੇ ਥੋੜ੍ਹਾ ਜਿਹਾ ਸੋਚ ਕੇ ਕਹਿੰਦਾ ਹਾਂ, ਮੈਂ ਨਿੱਕੇ ਹੁੰਦੇ ਤੋਂ ਬੜੇ ਔਖੇ ਹੋ ਕੇ ਪਾਲਿਆ ਉਹਨੂੰ, ਪਰ ਹੁਣ ਉਹ ਮੇਰੀ ਮਨ ਦਾ ਸੁਣਦਾ ਹੀ ਨਹੀਂ। ਹੁਣ ਉਹ ਆਪਣੇ ਕੰਮਾਂ ਦੇ ਵਿੱਚ ਵਿਅਸਤ ਰਹਿੰਦਾ, ਮੈਂ ਕਈ ਵਾਰੀ ਬੁਲਾਉਂਦਾ ਤਾਂ ਮੈਨੂੰ ਸਿੱਧੇ ਮੂੰਹ ਬੁਲਾਉਂਦਾ ਵੀ ਨਹੀਂ। ਮੈਂ ਬਹੁਤ ਕੋਸ਼ਿਸ਼ ਕਰਦਾ ਪਰ ਜਿੰਨਾ ਮੈਂ ਨੇੜੇ ਜਾਂਦਾ ਉਨਾ ਉਹ ਮੇਰੇ ਤੋਂ ਦੂਰ ਹੋਈ ਜਾਂਦਾ। ਮੈਂ ਹੋਰ ਕਰ ਵੀ ਕੀ ਸਕਦਾ? ਤੇ ਦੂਸਰਾ ਮੇਰਾ ਮਿੱਤਰ, ਕਦੀ ਇੱਕ ਟਾਈਮ ਦੇ ਉੱਤੇ ਆਪਾਂ ਇਕੱਠੇ ਕੰਮ ਕਰਦੇ ਸੀ, ਬੜਾ ਵਧੀਆ ਸਾਰਾ ਕੁਛ ਠੀਕ ਚੱਲ ਰਿਹਾ ਹੈ। ਕੁਛ ਨਿੱਕੀਆਂ ਨਿੱਕੀਆਂ ਅਣਗਹਿਲੀਆਂ ਦੇ ਕਰਕੇ, ਨਿੱਕੀਆਂ ਨਿੱਕੀਆਂ ਗਲਤ ਫਹਿਮੀਆਂ ਦੇ ਕਰਕੇ ਉਹਨੇ ਮੇਰੇ ਬਾਰੇ ਗਲਤ ਸੋਚਣਾ ਸ਼ੁਰੂ ਕੀਤਾ। ਬਸ ਇੱਥੋਂ ਹੀ ਕਹਾਣੀ ਵਿਗੜਦੀ ਵਿਗੜਦੀ ਵਿਗੜ ਗਈ। ਅੱਜ ਦੀ ਡੇਟ 'ਚ ਮੈਂ ਉਹਨੂੰ ਸਭ ਤੋਂ ਵੱਧ ਨਫ਼ਰਤ ਕਰਦਾ। ਮੈਂ ਉਹਦੇ ਲਈ ਬਹੁਤ ਕੀਤਾ ਪਰ ਉਹਨੇ ਮੇਰੇ ਕਿਸੇ ਕੀਤੇ ਦਾ ਕੋਈ ਮੁੱਲ ਨਹੀਂ ਪਾਇਆ। ਸਾਧੂ ਨੇ ਕਿਹਾ, ਹੁਣ ਜ਼ਰਾ ਸੋਚ, ਤੂੰ ਸੁਖੀ ਰਹਿ ਕਿੱਦਾਂ ਸਕਦਾ? ਸਾਰਾ ਦਿਨ ਜਾਂ ਤਾਂ ਤੂੰ ਆਪਣੇ ਪਿਆਰ ਬਾਰੇ ਸੋਚਦਾ ਰਹਿੰਦਾ ਅਤੇ ਜਾਂ ਆਪਣੀ ਦੁਸ਼ਮਣੀ ਬਾਰੇ। ਆਪਣਾ ਪੁੱਤ ਜਿਹਨੂੰ ਜਿੰਨਾ ਜ਼ਿਆਦਾ ਘੁੱਟ ਕੇ ਫੜਨ ਦੀ ਕੋਸ਼ਿਸ਼ ਕਰੇਗਾ, ਜਿੰਨਾ ਜ਼ਿਆਦਾ ਲਾਗੇ ਜਾਣ ਦੀ ਕੋਸ਼ਿਸ਼ ਕਰੇਗਾ, ਉਹ ਉਹਨਾਂ ਤੇਰੇ ਤੋਂ ਦੂਰ ਜਾ ਰਿਹਾ ਹੈ ਅਤੇ ਜਾਵੇਗਾ। ਅਤੇ ਉਹ ਮਿੱਤਰ ਜਿਹਦੇ ਬਾਰੇ ਮਨ ਦੇ ਵਿੱਚ ਤੂੰ ਇੰਨਾ ਜ਼ਿਆਦਾ ਗਰੱਜ ਭਰ ਕੇ ਤੁਰਿਆ ਫਿਰਦਾ, ਇੰਨਾ ਜ਼ਿਆਦਾ ਤੂੰ ਨਫ਼ਰਤ ਨੂੰ ਲੈ ਕੇ ਫਿਰਦਾ, ਉਹ ਨਫ਼ਰਤ ਉਹਦੇ ਤੱਕ ਚਾਹੇ ਪਹੁੰਚਦੀ ਜਾਂ ਨਹੀਂ ਪਹੁੰਚਦੀ, ਪਰ ਤੇਰਾ ਤਾਂ ਨੁਕਸਾਨ ਕਰ ਰਹੀ ਹੈ। ਸ਼ਾਇਦ ਉਹ ਦਿਲੋਂ ਤੇਰਾ ਮਾੜਾ ਨਹੀਂ ਚਾਹੁੰਦਾ, ਉਹ ਤਾਂ ਤੇਰੇ ਨਾਲ ਅੱਜ ਵੀ ਬਹੁਤ ਪਿਆਰ ਕਰਦਾ, ਕੋਸ਼ਿਸ਼ ਕਰਦਾ ਤੇਰੇ ਨਾਲ ਅੱਗੇ ਹੋ ਕੇ ਗੱਲ ਕਰਨ ਦੀ, ਪਰ ਤੂੰ ਆਪਣੇ ਮਨ ਦੇ ਵਿੱਚ ਇੰਨਾ ਗੁਬਾਰ ਭਰੀ ਫਿਰਦਾ। ਪਰ ਇਹਨਾਂ ਦੋਵਾਂ ਚੀਜ਼ਾਂ ਨੂੰ ਸੁਣਨ ਤੋਂ ਬਾਅਦ ਵੀ ਉਹਦੀ ਸੰਤੁਸ਼ਟੀ ਨਹੀਂ, ਕਿਉਂਕਿ ਹਲੇ ਉਹਨੇ ਤੀਸਰੇ ਬਾਰੇ ਜਾਣਨਾ ਹੈ। ਮਨੀ ਮਨ ਇਹ ਸੋਚੀ ਜਾ ਰਿਹਾ ਕਿ ਉਹ ਤੀਸਰਾ ਹੈਗਾ ਕੌਣ ਹੈ, ਅਤੇ ਇਹਨਾਂ ਬਾਰੇ ਪੂਰੀ ਗੱਲ ਵੀ ਨਹੀਂ ਸੁਣੀ ਤਾਂ ਪੁੱਛ ਲਿਆ, ਮਹਾਰਾਜ ਉਹ ਤੀਸਰਾ ਕੌਣ ਹੈ, ਮੈਨੂੰ ਉਹਦੀ ਨਹੀਂ ਸਮਝ ਆ ਰਹੀ, ਕਿਤੇ ਉਹ ਫਲਾਣਾ ਫਲਾਣਾ ਤਾਂ ਨਹੀਂ, ਉਹ ਮੇਰੇ ਨਾਲ ਕੰਮ ਕਰਦਾ, ਉਹ ਜਾਂ ਉਹ ਜਾਂ ਉਹ ਰਿਸ਼ਤੇਦਾਰ। ਅਤੇ ਸਾਧੂ ਨੇ ਕਿਹਾ, ਨਹੀਂ, ਉਹ ਜਿਹੜੇ ਤੂੰ ਸੋਚ ਰਿਹਾ ਉਹਨਾਂ ਦੇ ਨਾਲੋਂ ਵੀ ਕਿਤੇ ਵੱਡਾ ਉਹ ਦੁਸ਼ਮਣ ਹੈ ਤੇਰਾ, ਬਾਕੀ ਸਾਰਿਆਂ ਨੂੰ ਮਿਲਾ ਲਈਏ ਅਤੇ ਤਾਂ ਇੱਕ ਬੰਦਾ, ਉਹ ਕਿਹੜਾ ਹੈ ਜਿਹਦੇ ਬਾਰੇ ਮੈਨੂੰ ਨਹੀਂ ਪਤਾ। ਸਾਧੂ ਨੇ ਕਿਹਾ, ਉਹ ਤੂੰ ਆਪ, ਮੈਂ ਆਪਣੇ ਆਪ ਦਾ ਭਲਾ ਦੁਸ਼ਮਣ ਕਿੱਦਾਂ ਹੋ ਸਕਦਾ, ਇਹ ਕਿੱਦਾਂ ਦੀਆਂ ਗੱਲਾਂ ਕਰ ਰਹੇ ਹੋ? ਕਿਸੇ ਨੂੰ ਕਿੰਨਾ ਪਿਆਰ ਕਰਨਾ ਇਹ ਕਿੰਨੇ ਤੈਅ ਕੀਤਾ? ਤੂੰ ਕਿਸੇ ਨੂੰ ਕਿੰਨਾ ਪਿਆਰ ਕਰਨਾ ਇਹ ਕਿੰਨੇ ਤੈਅ ਕੀਤਾ? ਤੂੰ ਕਿਹਦੇ ਬਾਰੇ ਕਿੱਦਾਂ ਦਾ ਸੋਚਣਾ ਇਹ ਕੌਣ ਤੈਅ ਕਰ ਰਿਹਾ? ਤੂੰ ਕਿਹੜੇ ਬਾਬੇ ਕੋਲ ਜਾਣਾ, ਕਿਹੜੇ ਤਾਂਤਰਿਕ ਕੋਲ ਜਾਣਾ, ਕਿਹਦੀ ਸੁਣਨੀ ਕਿਹਦੀ ਨਹੀਂ ਸੁਣਨੀ ਕੌਣ ਤੈਅ ਕਰਦਾ? ਤੂੰ ਕਿੰਨਾ ਪੈਸਾ ਕਮਾਉਣਾ, ਕਿੱਦਾਂ ਕਮਾਉਣਾ, ਕਿਹਦੇ ਨਾਲ ਕਿੱਦਾਂ ਦਾ ਲਾਲਚ ਕਰਨਾ, ਕਿੱਦਾਂ ਦੀ ਬੇਈਮਾਨੀ ਕਰਨੀ, ਸਭ ਕੁਛ ਤੂੰ ਹੀ ਤਾਂ ਤੈਅ ਕਰਦਾ, ਅਤੇ ਫਿਰ ਤੇਰਾ ਸਭ ਤੋਂ ਵੱਡਾ ਦੁਸ਼ਮਣ ਤੂੰ ਨਾ ਹੋਇਆ। ਕੋਸ਼ਿਸ਼ ਕਰ ਇਹਨਾਂ ਤਿੰਨਾਂ ਦੁਸ਼ਮਣਾਂ ਤੋਂ ਨਜਾਤ ਪਾਉਣ ਦੀ, ਜਾ ਕੇ ਅੱਜ ਆਪਣੇ ਪੁੱਤ ਨਾਲ ਖੁੱਲ੍ਹ ਕੇ ਗੱਲ ਕਰ, ਪਿਆਰ ਵੀ ਉਹਨਾਂ ਕੁ ਕਰ ਜਿਹੜਾ ਨਫ਼ਰਤ ਵਿੱਚ ਨਾ ਬਦਲ ਜੇ, ਜਾ ਕੇ ਆਪਣੇ ਦੋਸਤ ਨਾਲ ਗੱਲ ਕਰ, ਨਫ਼ਰਤ ਵੀ ਉਨੀ ਕੁ ਕਰ ਕਿ ਨਾ ਹੋਵੇ ਤੂੰ ਹੋਰ ਵੀ ਕਿਸੇ ਨਾਲ ਵੀ ਪਿਆਰ ਕਰਨਾ ਭੁੱਲ ਜਾਏ। ਆਪਣੇ ਆਪ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕਰ, ਇਹ ਜ਼ਿੰਦਗੀ ਆ, ਦੁੱਖ ਇਹਦੇ 'ਚ ਆਉਂਦੇ ਰਹਿਣੇ, ਜੇ ਤੂੰ ਘੁੱਟ ਕੇ ਨਾ ਫੜੇਗਾ ਤਾਂ ਫਿਰ ਆਪਣੇ ਆਪ ਚਲੇ ਵੀ ਜਾਣੇ, ਅਤੇ ਜੇ ਤੂੰ ਜੱਫਾ ਮਾਰ ਕੇ ਬਹਿ ਗਿਆ ਚਾਹੇ ਪਿਆਰ ਨੂੰ ਤੇ ਚਾਹੇ ਨਫ਼ਰਤ ਨੂੰ। ਫਿਰ ਇਹ ਹਮੇਸ਼ਾ ਦੇ ਲਈ ਤੇਰੀ ਜ਼ਿੰਦਗੀ ਦਾ ਹਿੱਸਾ ਬਣ ਜਾਣਗੇ। ਤੇ ਜੇ ਸਾਡੇ 'ਚੋਂ ਵੀ ਕੋਈ ਦੁਖੀ ਆ, ਜੇ ਸਾਡੇ 'ਚੋਂ ਵੀ ਕਿਸੇ ਨੂੰ ਲੱਗਦਾ ਕਿ ਬਹੁਤ ਜ਼ਿਆਦਾ ਕਿਤੇ ਪਿਆਰ ਕਰਨ ਦੇ ਉੱਤੇ ਵੀ ਉਹਨੂੰ ਸੁੱਖ ਨਹੀਂ ਮਿਲਦਾ, ਬਹੁਤ ਜ਼ਿਆਦਾ ਨਫ਼ਰਤ ਕਰਨ ਦੇ ਉੱਤੇ ਵੀ ਤੁਸੀਂ ਸੁਖੀ ਨਹੀਂ ਹੋ, ਤਾਂ ਫਿਰ ਆਪਣੇ ਤੀਸਰੇ ਦੁਸ਼ਮਣ ਨਾਲ ਤੁਸੀਂ ਵੀ ਜ਼ਰੂਰ ਧਿਆਨ ਮਾਰ ਲਿਓ। ਆਸ ਕਰਦੇ ਹਾਂ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।
1: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
2: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।

0: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ। ਆਲ

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ।
0: ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ।
2: ਸਿੰਘ ਸਮੈਸ਼ ਰਿਪੇਅਰ,
0: 8 ਗ੍ਰੇਸ ਵੇ, ਰੇਵਨ ਹਾਲ।
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
4: ਹਾਂਜੀ ਰੇਡੀਓ।
5: ਉਹ ਮੁੱਛ ਤੇ ਮਰੂਦ ਹੈ ਤੇ ਅੱਖਾਂ 'ਚ ਬਰੂਦ ਹੈ, ਟੌਪ ਦੀ ਉਹ ਗੰਨ ਹੈ ਤੇ ਟੌਪ ਦੀ ਉਹ ਰੰਨ ਹੈ, ਰੀਬਨ ਕਟਾਉਂਦੀ ਜਿਹੜੀ ਵੈਰੀਆਂ ਦੀ ਕੁੱਟਦਾ, ਗੱਡੀਆਂ 'ਚ ਲੱਦੀ ਯਾਰਾਂ ਬੇਲੀਆਂ ਦੀ ਜੰਨ ਹੈ।

0: ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ, ਆਓ ਤੁਹਾਡਾ ਕੋਈ ਹੱਲ ਕਰੀਏ। ਹਾਂਜੀ ਹਾਂਜੀ।

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹਵਾਰ ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਨ ਪਾਲਕ ਹੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ

ਮਾਨ ਗਾਵੀਐ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਾਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜਿਤ ਸਪਾਵਾ ਬਿਨ ਪਾਣੇ ਕੇ ਨਾਇ ਕਰੀ ਜੇਤੀ ਸ੍ਰਿਸ਼ਟ ਉਫਾਈ ਵੇਖਾਂ ਬਿਨ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ ਨਵਾਂ ਖਨਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾਉ ਰਹਾਇਕ ਹੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਤਰਤਵਲ ਆਕਾਸ ਸੁਣੈ ਦੀਪ ਲੋਪ ਪਾਤਾਲ ਸੁਣੈ ਪੋ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਈਸ਼ਰ ਬਰਮਾ ਇੰਦ ਸੁਣੈ ਮੁਖ ਸਲਾਹਨ ਮੰਦ ਸੁਣੈ ਜੋ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ

ਜੋ ਤੁਦ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਤੋਤੈ ਪੁੱਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ

ਕੇਤੇ ਮੂਰਖ ਖਾਈ ਖਾਏ ਕੇਤਿਆ ਦੁੱਖ ਭੁੱਖ ਸਦਮਾਰ। ਏ ਬੇਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ। ਹੋਰ ਆਖ ਨਾ ਸਕੇ ਕੋਏ ਜੇ ਕੋ ਖਾਏ ਕ ਆਖਣ ਪਾਏ। ਉਹ ਜਾਣੇ

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪੁਰੀ ਸਿਉ ਕਹੀਐਨ, ਕੇਤੇ ਗਾਵਨ ਹਾਰੇ, ਗਾਵੈ ਤੁਨੂੰ ਪੌਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾਂ ਨਾਲੇ, ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾ ਬਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ ਸਹੀ ਤੁਨਰੂ, ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ, ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ, ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ, ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਭੂਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਧ, ਸੰਜੋਗ ਵੰਜੋਗ ਦੋਇ ਕਾਰ ਚਲਾਵੈ, ਲੇਖੇ ਆਵੇ ਭਾਗ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ

ਸਰਬੰਗ ਧਰਮੰ ਸਰਬੰਗ ਜੁਗਤਾ ਸਰਬੰਗ ਮੁਕਤਾ ਰੁਆਲ ਚੰਦ ਤੋ ਪ੍ਰਸਾਦ ਨਮੋ ਨਰਗਨਾਸੇ ਸਦੈਵ ਪ੍ਰਗਾਸੇ ਅਨੰਗ ਸਰੂਪੇ ਅਭੰਗ ਬਭੂਤੇ ਪਰਮਾਤਮ ਪਰਮਾਤੇ ਸਦਾ ਸਰਵਸਾਤੇ ਅਗਾਧ ਸਰੂਪੇ ਨਿਰਬਾਧ ਬਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨਾ ਪੋਤਰੇ ਨਾ ਪੁੱਤਰੇ ਨਾ ਸਤਰੇ ਨਾ ਮਿੱਤਰੇ ਨਾ ਤਾਤੇ ਨਾ ਮਾਤੇ ਨਾ ਜਾਤੇ ਨਾ ਪਾਤੇ ਨਿਰਸਾਗਨ ਸਰੀ ਕਹਿ ਅਮਿਤੋ ਅਮੀ ਕਹਿ ਸਦੈਵ ਪਰਵਾਹ ਹੈ ਅਜੈ ਹੈ ਅਜਾ ਹੈ ਭਾਗਵਤੀ ਛੰਦ ਤੋ ਪ੍ਰਸਾਦ ਕੇ ਜ਼ਾਹਿਰ ਜ਼ਹੂਰ ਹੈ ਕਿ ਹਾਜ਼ ਹਜ਼ੂਰ ਹੈ ਮੇਸ਼ਰ ਸਲਾਮ ਹੈ ਸਮਸਤਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਉਸਨ ਚਰਾਗ ਹੈ ਕਿ ਕਾਮਲ ਕਰੀਮ ਹੈ ਗੇ ਰਾਜ ਕਰੀਮ ਹੈ ਕਿ ਰੋਜੀ ਦਹੰਦ ਹੈ ਕਿ ਰਾਜ ਕਰਹੰਦ ਹੈ ਕਰੀਮੁਲ ਕੁਮਾਲ ਹੈ ਕਿ ਹੁਸਨ ਜਮਾਲ ਹੈ ਗਨੀਮੁਲ ਖਰਾਜ ਹੈ ਗਰੀਬੁਲ ਨਿਵਾਜ ਹੈ ਹਰੀਫੁਲ ਸਕਨ ਹੈ ਹਿਰਾਸਲ ਫਕਨ ਹੈ ਕਲੰਕਮ ਪ੍ਰਨਾਸ ਹੈ ਸੁਮਸਤਲ ਨਿਵਾਸ ਹੈ ਅਗੰਜਲ ਗਨੀਮ ਹੈ ਰਜਾਇਕ ਰਹੀਮ ਹੈ ਸੁਮਸਤਲ ਜੁਬਾ ਹੈ ਕਿ ਸਾਹਿਬ ਕਿ ਰਾਹ ਹੈ ਕਿ ਨਰਕਮ ਪ੍ਰਨਾਸ ਹੈ ਬਿਸਤਲ ਨਿਵਾਸ ਹੈ ਕਿ ਸਰਬਲ ਗਵਨ ਹੈ ਕਿ ਹਮੇਸ਼ਲ ਰਵਨ ਹੈ ਤਮਾਮਲ ਤਮੀਜ਼ ਹੈ ਸਮਸਤਲ ਅਦੀਸ ਹੈ ਪਰੰਗ ਪਰੰਗ ਈਸ ਹੈ ਸਮਸਤਲ ਅਦੀਸ ਹੈ ਅਦੇਸਲ ਅਲੇਖ ਹੈ ਅਭੇਸਲ ਅਭੇਖ ਹੈ ਜ਼ਮੀਨ ਜੁਮਾ ਹੈ ਅਮੀ ਕੁਲੁਮਾ ਹੈ ਕਰੀਮਲ ਕੁਮਾਲ ਹੈ ਗਜੁਰ ਜਮਾਲ ਹੈ ਕਿ ਅਚਲੰਗ ਪ੍ਰਕਾਸ਼ ਹੈ ਕਿ ਅਮਿਤੋ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਅਮਿਤੋ ਪ੍ਰਭੂਤ ਹੈ ਕਿ ਅਮਿਤੋ ਪਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਚਲੰਗ ਅਨੰਗ ਹੈ ਕਿ ਅਮਿਤੋ ਅਭੰਗ ਹੈ ਮਦ ਭਾਰ ਛੰਦ ਤੋ ਪ੍ਰਸ਼ਾਦ ਮਨ ਮਨ ਪ੍ਰਣਾਮ ਗੁਣ ਗਨ ਮੁਦਾਮ ਹਰ ਬਰ ਅਗੰਜ ਹਰ ਨਰ ਪ੍ਰਭੰਜ ਅਨ ਗਨ ਪ੍ਰਣਾਮ ਮਨ ਮਨ ਸੁਨਾਮ ਹਰ ਨਰ ਅਖੰਡ ਬਰ ਨਰ ਅਮੰਡ ਅਨਭਉ ਅਨਾਸ ਮਨ ਮਨ ਪ੍ਰਗਾਸ ਗੁਣ ਗਨ ਪ੍ਰਣਾਮ ਜਲ ਥਨ ਮੁਦਾਮ ਅਨਛਿਜ ਅੰਗ ਆਸਾਨ ਅਭੰਗ ਉਪਮਾ ਪਾਰ ਗਤ ਮਿਤ ਉਦਾਰ ਜਲ ਥਲ ਅਮੰਡ ਦਿਸ ਵਿਸ ਅਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨਭਉ ਅਨਾਸ ਤ੍ਰਿਤ ਤਰ ਤੁਰਾਸ ਆਜਾਨ ਵਾ

ਬੜੇ ਬੜਿਆਰ ਅਵਚਾਰੇ ਸਾਰ ਕੀ ਧਾਰ ਬਛਈਆ ਤੋਰ ਉਦੇਸ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਬਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁ ਏਕ ਦਵਈਆ ਦਾਨਵ ਦੇਵ ਫਿਨਨ ਨਿਸਾਚਰ ਪੂਤ ਭਵਿਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਬ ਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਿਰਾਤਮ ਜੋਨ ਤ੍ਰਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸੁਅੰਬਰ ਸਾਜ ਬਣੇਂਗੇ ਬ੍ਰਹਮ ਮਹੇਸ਼ਵਰ ਵਿਸ਼ਨ ਸੱਚੀ ਪਤ ਅੰਤ ਬਸੇ ਜਮਫਾਸ

0: ਪੁੱਟਾ ਤਿਨਕਾ ਸਬਦ ਸਚੈ ਸਵਾਰਿਆ, ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ।
1: ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ, ਪਾਵੇ ਤਾਂ ਸੋ ਜਾਂਦੇ ਜਿਸਨੂੰ।

ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਰੋ ਵਿਸਾਰਿਆ ਵੇਦਾ ਮੈਂ ਨਾਮ ਉੱਤਮ ਸੋ ਸੁਣੇ ਨਾਈ ਫਿਰੇ ਜਿਉਂ ਬੇਤਾਲਿਆ ਕਹਿ ਨਾਨਕ

0: ਤਾਂ ਸਨਮੁਖ ਸਿੱਖ ਕੋਈ ਜੂ ਰਹਿ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ।

ਹੋਆ ਸਮਾਓ, ਸਭ ਸੇਤੀ ਮਨ ਮਿਲਿਆ, ਸੱਚੇ ਲਾਇਆ ਭਾਓ, ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾ, ਕਹਿ ਨਾਨਕ ਸਬਦ ਰਤਨ।

ਹੋਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ।

ਤਹੀ ਗੁਣੀ ਸੰਸਾਰ ਪਰਮ ਸੁੱਤਾ ਸੁਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਅੰਤ ਦਿਨ ਹਰ

ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ

ਸੱਚਾ ਜਿੱਥੇ ਸਦਾ ਸੱਚ ਤਿਹਾਵੇ ਸੱਚੋ ਤਿਹਾਵੇ ਜਾਂ ਤੁਲਬਾਵੇ ਗੁਰਮੁਖ ਜਿਨਾ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ ਕਹਿ ਨਾਨਕ।

ਕਿ ਸਾਡੇ ਪਰਮ ਸਨਮਾਨ ਆਵਰ ਸਾਹਿਬੇ ਕਮਾਲ ਬਾਰਗਹੇ ਇਨਾਇਤ ਕੇ ਮਾਲਕ ਕਲਯੁਗੀ ਜੀਵੋਂ ਕੇ ਉਧਾਰ ਕਰਤਾ ਸਾਹਿਬੇ ਸਹਾਬਾ ਜੋਤ ਰੂਪ ਹਰ ਆਪ ਮਹਿਮਾ ਦੇ ਮਾਲਕ ਧੰਨ ਧੰਨ ਧੰਨ ਗੁਰੂ ਪਿਤਾ ਸ੍ਰੀ ਗੁਰੂ ਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਚਰਨਾਂ ਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਗੁਰੂ ਦੇਵ ਜੀ ਨੇ ਨਜ਼ਰੇ ਇਨਾਇਤ ਕਰਦਿਆਂ ਸਾਨੂੰ ਸਾਰਿਆਂ ਨੂੰ ਨਿਵਾਜਦਿਆਂ ਹੋਇਆਂ ਜੀਵਨ ਦਾ ਅੱਜ ਦਾ ਦਿਨ ਵੀ ਪ੍ਰਦਾਨ ਕੀਤਾ ਹੈ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਸ਼ੁਰੂਆਤ ਕਰਨ ਦਾ ਬਲ ਵੀ ਇਸ ਬ੍ਰਹਿਮੰਡ ਦੇ ਜਿਉਂਦੇ ਜਾਗਦੇ ਬੋਲਦੇ ਸੁਣਦੇ ਰੂਹਾਨੀਅਤ ਦੇ ਮਰਕਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਦਾਨ ਕੀਤਾ ਹੈ। ਸਤਿਗੁਰੂ ਜੀ ਦੇ ਦਰ ਤੋਂ ਨਿਵਾਜੇ ਹੋਏ ਕੀਰਤਨੀਆਂ ਤੋਂ ਬੜੇ ਪ੍ਰੇਮ ਰਸ ਵਿੱਚ ਸਰਵਤਰ ਆਸਾ ਪੂਰਨ ਕਰਨਹਾਰ ਸ੍ਰੀ ਆਸਾ ਕੀ ਵਾਰ ਦੇ ਗਾਇਨ ਆਪਣੇ ਸਰਵਣ ਕੀਤੇ ਹਨ। ਫਿਰ ਸਾਹਿਬ ਜੀ ਦੀ ਬਾਰਗਾਹ ਤੋਂ ਪ੍ਰਾਪਤ ਹੋਏ ਆਦੇਸ਼ ਸੰਦੇਸ਼ ਹੁਕਮਨਾਮੇ ਸਾਹਿਬ ਜੀ ਦੇ ਪਾਠ ਸਰਵਣ ਕੀਤੇ ਨੇ। ਕੁਝ ਸਮਾਂ ਹੋਰ ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਰਾਹੀਂ ਜੋ ਜਗਤ ਗੁਰੂ ਦੇਵ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੰਠ ਤੋਂ ਰੱਬੀ ਨਾਦ ਪੈਦਾ ਹੋਇਆ ਜਿਸ ਦੀ ਗੂੰਜ ਨਾਲ ਜਿਸ ਦੀਆਂ ਤਰੰਗਾਂ ਨਾਲ ਵੱਡੇ ਵੱਡੇ ਮਹਾਂਪੁਰਖਾਂ ਨੇ ਗੁਰੂ ਨਾਨਕ ਦਾ ਅਨੁਭਵ ਕਰਦਿਆਂ ਚਰਨਾਂ ਤੇ ਸਜਦਾ ਕੀਤਾ ਉਹਨਾਂ ਪਾਵਨ ਬਚਨਾਂ ਨੂੰ ਮਹਾਰਾਜ ਨੇ ਤਿਲੰਗ ਰਾਗ ਵਿੱਚ ਦਰਜ ਕੀਤਾ ਹੈ ਜਿਸ ਦੇ ਪਾਠ ਆਪਣੇ ਸਰਵਣ ਕੀਤੇ ਨੇ। ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ ਇਕਾਗਰਤਾ ਅਦਬ ਤੇ ਆਨੰਦ ਦੀ ਦਾਤ ਝੋਲੀ ਚ ਪੈ ਸਕੇ ਇਸ ਲਈ ਜਿਤਨੇ ਮਾਤਾ ਭਰਾਤਾ ਇੱਥੇ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚ ਜਾਂ ਇਲੈਕਟ੍ਰੋਨਿਕ ਟੀਵੀ ਆਦਿਕ ਸਾਧਨਾਂ ਰਾਹੀਂ ਆਪਣੇ ਪਰਿਵਾਰ ਚ ਵਰਤੋਂ ਵਿਵਹਾਰ ਚ ਚੱਲਦੇ ਹੋਏ ਸਰਵਣ ਕਰ ਰਹੇ ਹੋ ਗੁਰੂ ਨਾਨਕ ਦੇਵ ਜੀ ਦੇ ਚਰਨ ਕਮਲਾਂ ਦਾ ਧਿਆਨ ਕਰਦਿਆਂ ਬਹੁਤ ਹੀ ਅਦਬ ਸਹਿਤ ਸਤਿਗੁਰੂ ਜੀ ਦੇ ਪਾਵਨ ਚਰਨ ਕਮਲਾਂ ਦੀ ਕਦਮ ਬੋਸੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਇੱਕ ਵਾਰੀ ਫਿਰ ਤੋਂ ਗੁਰੂ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਪਾਵਨ ਬਚਨਾਂ ਨੂੰ ਜਦ ਮਹਾਰਾਜ ਜੀ ਦੀ ਅਸੀਸ ਨਾਲ ਕਿਰਪਾ ਨਾਲ ਅਨੁਕੰਪਾ ਦੁਆਰਾ ਪੜ੍ਹਦੇ ਹਾਂ ਤਾਂ ਇਹਨਾਂ ਵਿੱਚ ਦੋ ਵਿਚਾਰ ਸਾਹਮਣੇ ਆਉਂਦੇ ਹਨ। ਇਸ ਪਾਵਨ ਬਚਨ ਵਿੱਚ ਜੋ ਸਤਿਗੁਰੂ ਜੀ ਨੇ ਤਿਲੰਗ ਰਾਗ ਵਿੱਚ ਗਾਇਨ ਦਾ ਆਦੇਸ਼ ਕੀਤਾ ਹੈ, ਸਵਯਮ ਮਹਾਰਾਜ ਨੇ ਗਾਇਆ, ਜੋ ਰਾਤ ਦੇ ਤੀਸਰੇ ਪੈਰ ਗਾਉਣ ਦਾ ਇਹ ਰਾਗ ਹੈ, ਇਸ ਦੇ ਚਾਰ ਪਦ ਹਨ। ਇਸ ਪਾਵਨ ਬਚਨ ਦੀਆਂ ਪਹਿਲੀਆਂ ਮੁਬਾਰਕ ਪੰਗਤੀਆਂ ਤੋਂ ਆਪ ਇਸ ਜੀਵ ਦੇ ਅਣਜਾਣੇਪਨ ਅਣਜਾਣੇਪਨ ਤੋਂ ਅਣਜਾਣੇਪ ਤੋਂ ਸ਼ੁਰੂ ਕਰਦੇ ਨੇ ਤੇ ਸਾਡਾ ਸਾਰਾ ਅਣਜਾਣੇਪਨ ਦੂਰ ਕਰਦਿਆਂ ਹੋਇਆਂ
आखरी मुबारक पंक्ति द्वारा सियाणा पन झोली च पाउंदे ने। याणा की है ते सियाणा की है, यानप ते सियाणप की हन, अग्ञानता ते ज्ञान, अहमकपणा ते दानसमंदी, किसनूं आखदे ने? सतगुरु महाराज ने इन्हां बचनां च जिक्र किया है। एक एक बचन नूं बड़े ध्यान पूर्वक सरवण करना, आप बहुत सारिआं नूं इह शब्द जहर नसीं होवेगा। आम करके कुछ इन्हां शब्दां दा पाठ प्रेमी जन रोज करदे हां। यानड़िए मनड़ा काय करे हे, आपनड़े घर हर रंगो की न माण है। यह जीवन का अयाणापन है जिसनू महाराज ने आत्मक नजरिए तो साढ़े नाल सांझा किया है। जे गौर नाल विचार के देखिए ते सियाने मनुख का ही संसार विच सन्मान आता है, ज्ञानवाना नू पूजिया जाता है। ज्ञानवान आखो या गुणवान आखो, किसी खास मौजू ते खास जो समझ रखता होवे, ज्ञान रखता होवे, उसे मनुख नू गुणवान आख्या जा सकता है। भई ये ते बड़ा गुणी गहीर है, गुणा दा खजाना है, गुणा दी पोटली है, गुणा दा भंडार है। मनुख सियाणा हो सके, दाना हो सके, अपने आप विच महान विद्वान हो सके, तो इसलिए मनुखता ने बड़े उपराले किते। कदी ऐसा सी भारत विच जद कदी एको ही विद्या का केंद्र हुंदा सी अवंतिका, जिसनू अजकल उजैन कहंदे ने, इत्थे महर्षि संदीपनी ने अपना आश्रम बना रखिया सी, जिथे मौके दे महान राजिया महाराजिया दे राजकुमार उन्हां कोल पढ़दे सन, जिन्हां विच भगवान श्री कृष्ण भी महर्षि संदीपनी जी दे विद्यार्थी बने। इंज कह सकते हैं ये पहला विद्यालय सी सनातन मत का, जिथे महर्षि संदीपनी जी ने यतन किया, प्रयत्न किया, प्रयास ते अभ्यास किया कि मनुख को सिर्फ ये दो नेत्र ही नहीं चाहिए, बल्कि तीसरा नेत्र ज्ञान चक्षु भी उस को होवे, उसनू समझ होवे, विद्या बारे बोध होवे। हर जीवन का गोसा भावें परिवार होवे, ध्यान नाल सुनना, कारोबार होवे, व्यापार होवे, कारोबार होवे, उत्थे मनुख दुख दा पात्र बन जाता है, अपमान का पात्र बन जाता है। जिथे उस विच विचरना मनुख नूं ना आउंदा होवे, परिवार विच किवें विचरना है, तुसीं देखो ये साडी एक पाठशाला ही है जिसका नाम परिवार है। इस विच सानूं बोलना सिखाया जाता है। एक बच्चा पिता नूं बुलाउंदा है ते पिता कह के बुलाउंदा है, ते मां कहंदी है नहीं बेटा, नहीं पुत्री, इकला पिता नहीं आखीदा, नाल जी भी आखीदा है, पिता जी। मां नूं मां जी आखीदा है, भरा जी आखीदा है, भैन जी आखीदा है, पर सा संगत जी कहना अपने आप विच कोई शब्द नहीं है। इस शब्द तो कोई रिश्ता प्रगट नहीं होता। जिवें मां शब्द आख्या भावें एक अखर दा है, रिश्ता प्रगट होता है। पिता दो अखरां दा है, भ्राता तीन अखरां दा है, रिश्ते प्रगट होंदे ने।
ਇਸੇ ਤਰ੍ਹਾਂ ਨੌਕਰ ਹੈ, ਮਾਲਕ ਹੈ, ਇਤਿਆਦਕ ਸ਼ਬਦਾਂ ਚੋਂ ਸੰਬੰਧ ਪ੍ਰਗਟ ਹੁੰਦੇ ਨੇ। ਪਰ ਸਾਧ ਸੰਗਤ ਜੱਜੇ ਬਿਹਾਰੀ ਜੀ ਐਸਾ ਸ਼ਬਦ ਹੈ ਜਿਸ ਵਿੱਚੋਂ ਕੋਈ ਰਿਸ਼ਤਾ ਪ੍ਰਗਟ ਨਹੀਂ ਹੁੰਦਾ। ਵੀ ਜੀ ਕਿਹਾ ਤੇ ਭਰਾ ਨੂੰ ਕਿਹਾ, ਜੀ ਤੋਂ ਜੀ ਉਚਾਰਨ ਕਰੋਗੇ ਤਾਂ ਥੋੜੀ ਪਤਾ ਚੱਲੇਗਾ ਕਿ ਭੈਣ ਨੂੰ ਬੁਲਾਇਆ। ਇਸ ਬਾਕੀ ਸ਼ਬਦਾਂ ਚੋਂ ਸੰਸਾਰ ਪ੍ਰਗਟ ਹੁੰਦਾ ਤੇ ਜੀ ਸ਼ਬਦ ਚੋਂ ਨਿਰੰਕਾਰ ਪ੍ਰਗਟ ਹੁੰਦਾ। ਸਾਧ ਸੰਗਤ ਜੀ ਸ਼ਬਦ ਗੁਰਮੁਖੀ ਦਾ ਇੱਕ ਅੱਖਰਾ ਹੀ ਸ਼ਬਦ ਹੈ, ਇਸ ਵਿੱਚੋਂ ਨਿਰੰਕਾਰ ਪ੍ਰਗਟ ਹੁੰਦਾ। ਤੇ ਮਹਾਰਾਜ ਕਹਿੰਦੇ ਨੇ ਜੀ ਤਾਂ ਬਹੁਤ ਵੱਡਾ ਮੰਤਰ ਵੀ ਹੈਗਾ ਹੈ ਆਪਣੇ ਆਪ ਵਿੱਚ। ਜੇ ਜੀ ਜੀ ਕਹਿ ਕੇ ਬੁਲਾਈਏ, ਓਏ ਓਏ ਕਹਿ ਕੇ ਨਾ ਬੁਲਾਈਏ, ਰੇ ਰੇ ਕਰਕੇ ਨਾ ਬੁਲਾਈਏ, ਤੇ ਸਾਡੇ ਸ਼ਬਦਾਂ ਵਿੱਚ ਜੀ ਆਵੇ। ਆਓ ਮਹਾਂਪੁਰਖ ਜੀ, ਸੰਤ ਜੀ, ਗਿਆਨੀ ਜੀ। ਤੇ ਮਹਾਰਾਜ ਕਹਿੰਦੇ ਨੇ ਜੀ ਸ਼ਬਦ ਇਹੋ ਜਿਹਾ ਹੈ ਜਿਸ ਦੀ ਜ਼ੁਬਾਨ ਤੇ ਰਸ ਜਾਵੇ, ਪੱਕ ਜਾਵੇ, ਉਸ ਨੂੰ ਫਿਰ ਜਮਾਂ ਦੀ ਮਾਰ ਨਹੀਂ ਪੈਂਦੀ, ਜਮ ਨਹੀਂ ਉਸ ਨੂੰ ਬੁਲਾਉਂਦਾ। ਬਾਕੀ ਭੈਣ ਭਰਾ, ਮਾਂ ਪਿਓ, ਚਾਚੇ ਤਾਏ, ਸੰਬੰਧੀ ਸਾਰਿਆਂ ਦੇ ਨਾਮ ਲੈਣ ਨਾਲ ਜਮ ਨਹੀਂ ਛੱਡਦਾ, ਪਰ ਸਿਰਫ ਜੀ ਕਹਿਣ ਨਾਲ ਜਮ ਛੱਡ ਜਾਂਦਾ। ਇਸ ਨੂੰ ਪੱਕਾ ਹੀ ਕਰ ਲੈਣਾ ਚਾਹੀਦਾ। ਮਹਾਰਾਜ ਦੇ ਕਿੰਨੇ ਸੋਹਣੇ ਬਚਨ ਹਨ, ਜੇ ਕੋ ਜੀਓ ਕਹੇ ਉਹਨਾਂ ਤਿੰਨ ਜਮ ਕੀ ਤਲਬ ਨਾ ਹੋਈ। ਜੇ ਕੋਈ ਗੁਰਮੁਖ ਜਨਾਂ ਨੂੰ, ਭਗਤ ਜਨਾਂ ਨੂੰ, ਸੰਤ ਜਨਾਂ ਨੂੰ ਜੀ ਕਹੇ, ਸਤਿਕਾਰ ਨਾਲ ਬੁਲਾਵੇ, ਤਾਂ ਫਿਰ ਉਹਨਾਂ ਨੂੰ ਜਮ ਆਵਾਜ਼ ਨਹੀਂ ਮਾਰ ਸਕਦਾ। ਲੈਣ ਤਾਂ ਕੀ ਆਵੇਗਾ, ਬੁਲਾ ਵੀ ਨਹੀਂ ਸਕਦਾ। ਇਸ ਲਈ ਮਹਾਰਾਜ ਨੇ ਸਾਨੂੰ ਦੱਸਿਆ ਪਰਿਵਾਰ ਇੱਕ ਪਾਠਸ਼ਾਲਾ ਹੈ, ਇਸ ਵਿੱਚ ਸ਼ਬਦਾਂ ਨੂੰ ਸਜਾ ਕੇ, ਸ਼ਬਦਾਂ ਨੂੰ ਸਵਾਰ ਕੇ, ਸ਼ਬਦਾਂ ਨੂੰ ਕਿਸ ਪ੍ਰਭਾਵ ਨਾਲ ਬੋਲਿਆ ਜਾਂਦਾ ਹੈ ਸਾਨੂੰ ਸਿੱਖਿਆ ਮਿਲਦੀ। ਫਿਰ ਸਾਧ ਸੰਗਤ ਰਿਸ਼ੀਆਂ ਮੁੰਡੀਆਂ ਨੇ ਉਪਰਾਲੇ ਕੀਤੇ, ਐਸੇ ਆਸ਼ਰਮ ਹੋਵਣ ਜਿੱਥੇ ਵਿਦਿਆ ਪੜ੍ਹਾਈ ਜਾਵੇ, ਵੇਦਾਂ ਦਾ ਪਾਠ ਪਠਨ ਕਰਾਇਆ ਜਾਵੇ। ਜੇ ਸਾਡੇ ਗੁਰਮਤ ਦਾ ਪਹਿਲਾ ਵਿਦਿਆਲਾ ਦੇਖਣਾ ਹੋਵੇ ਵੀ ਕਿਹੜਾ ਸੀ ਸਿੱਖ ਮਤ ਦਾ, ਤਾਂ ਸਾਧ ਸੰਗਤ ਉਹ ਖਡੂਰ ਸਾਹਿਬ ਹੈ ਜਿੱਥੇ ਗੁਰੂ ਅੰਗਦ ਦੇਵ ਮਹਾਰਾਜ ਬੈਠ ਖੰਡ ਖੰਡੂਰੇ ਜੋਤ ਜਗਾਈ, ਜਿੱਥੇ ਮਹਾਰਾਜ ਨੇ ਨਾਮ ਦੀ ਜੋਤ, ਸੇਵਾ ਦੀ ਜੋਤ, ਲੰਗਰਾਂ ਦੀਆਂ, ਸਾਂਝੀ ਵਾਲਤਾਵਾਂ ਦੀਆਂ ਮਹਾਨ ਕਿਰਨਾਂ ਪ੍ਰਕਾਸ਼ਿਤ ਕੀਤੀਆਂ। ਉੱਥੇ ਸਤਿਗੁਰੂ ਨੇ ਵਿਦਿਆਲਾ ਵੀ ਬਣਾਇਆ, ਗੁਰੂ ਅੰਗਦ ਦੇਵ ਮਹਾਰਾਜ ਨੇ ਛੋਟਿਆਂ ਛੋਟਿਆਂ ਬੱਚਿਆਂ ਨੂੰ ਆਪ ਲਾਗੇ ਲਾਗੇ ਬਿਠਾ ਲੈਂਦੇ ਤੇ ਉਹਨਾਂ ਨੂੰ ਸਿਖਾਉਂਦੇ ਵੀ ਇਸ ਤਰ੍ਹਾਂ ਗੁਰਮੁਖੀ ਲਿਖਣੀ ਹੈ। ਉਹਨਾਂ ਨੇ ਪੱਟੀ ਆਦਿਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਚ ਬੋਲ ਮਿਲਦੇ ਨੇ, ਪੱਟੀ ਲਿਖੀ ਆਪ ਪੜ੍ਹੋਗੇ। ਇਸ ਢੰਗ ਨਾਲ ਦੁਨੀਆ ਭਰ ਵਿੱਚ ਹੌਲੀ ਹੌਲੀ ਸਕੂਲਾਂ ਦਾ, ਪਾਠਸ਼ਾਲਾਵਾਂ ਦਾ, ਕਾਲਜਾਂ ਦਾ, ਯੂਨੀਵਰਸਿਟੀਆਂ ਦਾ ਜਨਮ ਹੋਇਆ। ਇਸ ਦੇ ਪਿੱਛੇ ਵਿਚਾਰ ਇੱਕੋ ਹੀ ਕੰਮ ਕਰਦਾ ਸੀ, ਪਰ ਉਹ ਵਿਚਾਰ ਸੀ ਕਿ ਮਨੁੱਖ ਸਿਆਣਾ ਹੋਵੇ, ਸ਼ਬਦਾਂ ਦੇ ਭਾਸ਼ ਵਿੱਚ ਉਹ ਸਿਆਣਾ ਹੋਵੇ, ਬੋਲਣ ਵਿੱਚ ਸਿਆਣਾ ਹੋਵੇ, ਸਮਝਣ ਵਿੱਚ ਸਿਆਣਾ ਹੋਵੇ, ਉਹਨਾਂ ਦੀ ਵਰਤੋਂ ਕਰਨ ਵਿੱਚ ਸਿਆਣਾ ਹੋਵੇ, ਫਿਰ ਇੱਥੇ ਹੀ ਨਹੀਂ ਆਪਣੇ ਜੀਵਨ ਪ੍ਰਤੀ ਵੀ ਸਿਆਣਾ ਹੋਵੇ। ਸਾਧ ਸੰਗਤ ਬੜੀ ਦਫਾ, ਸਾਡੀ ਉਮਰ ਤਾਂ 60ਵਿਆਂ ਤੱਕ ਪਹੁੰਚੀ ਹੁੰਦੀ ਹੈ, 70ਾਂ ਤੱਕ ਪਹੁੰਚੀ ਹੁੰਦੀ ਹੈ, ਜੀਵਨ ਦੇ ਆਖਰੀ ਪੜਾਓ ਤੇ ਹੁੰਦੇ ਆ, ਤੇ ਲੋਕ ਸਾਨੂੰ ਬਜ਼ੁਰਗ ਵੀ ਕਹਿੰਦੇ ਨੇ ਵੀ ਬੜਾ ਸਿਆਣਾ ਹੈ, ਬਾਬਾ ਹੈ। ਪਰ ਸਾਡਾ ਅੰਮ੍ਰਿਤ ਵੇਲਾ ਸੁੱਤਿਆਂ ਹੀ ਲੰਘ ਜਾਂਦਾ, ਫਿਰ ਕਿਸ ਗੱਲ ਦੇ ਅਸੀਂ ਸਿਆਣੇ ਹੋਏ? ਸਾਡੀ ਜ਼ਬਾਨ ਤੇ ਅਪਸ਼ਬਦ ਹੁੰਦੇ ਨੇ ਇੱਕ ਦੂਜੇ ਪ੍ਰਤੀ,
ਮੰਦੇ ਬੋਲ ਬੋਲਦੇ ਹਾਂ ਤੇ ਫਿਰ ਸਾਨੂੰ ਸਿਆਣਾ ਕੌਣ ਆਖੇਗਾ। ਬੜੇ ਸੋਹਣੇ ਦੋ ਬੋਲ ਜਨਾਬ ਸ਼ੇਖ ਸਾਦੀ ਸਾਹਿਬ ਦੇ ਨੇ। ਉਹ ਕਹਿੰਦੇ ਨੇ ਇਨਸਾਨ ਰਾ ਇਨਸਾਨੀਅਤ ਲਾਜ਼ਮ ਅਸਤ। ਜਿਹੜਾ ਮਨੁੱਖ ਹੈ ਨਾ ਉਸ ਵਿੱਚ ਮਨੁੱਖਤਾ ਬੜੀ ਲਾਜ਼ਮੀ ਹੈ। ਉਦਗਰ ਬੋਲ ਨਾ ਬਾਸ਼ਦ ਹੈਜ਼ਮ ਅਸਤ। ਅਗਰ ਚੰਦਨ ਵਿੱਚ ਸੁਗੰਧੀ ਨਹੀਂ ਹੈ ਤਾਂ ਫਿਰ ਉਸਦੀ ਕੋਈ ਵਡਿਆਈ ਨਹੀਂ, ਉਹ ਇੱਕ ਲੱਕੜ ਹੀ ਹੈਗੀ, ਉਹ ਹੋਰ ਕੱਖ ਨਹੀਂ। ਇਨਸਾਨ ਰਾ ਇਨਸਾਨੀਅਤ ਲਾਜ਼ਮ ਅਸਤ। ਉਦਗਰ ਬੋ ਨਾ ਬਾਸ਼ਦ ਹੈਜ਼ਮ ਅਸਤ। ਫਿਰ ਤਾਂ ਸਿਵਾਏ ਲੱਕੜਾਂ ਦੇ ਹੋਰ ਕੱਖ ਵੀ ਨਹੀਂ। ਬਿਲਕੁਲ ਇਸੇ ਤਰ੍ਹਾਂ ਜੇ ਮਨੁੱਖ ਵਿੱਚ ਮਨੁੱਖਤਾ ਨਹੀਂ ਹੈ ਤੇ ਫਿਰ ਇਸ ਨੂੰ ਮਨੁੱਖ ਆਖਣ ਦੀ ਲੋੜ ਵੀ ਨਹੀਂ। ਮਹਾਰਾਜ ਬਾਣੀ ਚ ਫਰਮਾਨ ਕਰਦੇ ਨੇ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ, ਬਾਹਰ ਭੇਖ ਅੰਤਰ ਮਲ ਮਾਇਆ, ਛਬਸ ਨਾਈ ਕਸ ਕਰੇ ਛੁਪਾਇਆ। ਬਾਹਰ ਗਿਆਨ ਧਿਆਨ ਇਸਨਾਨ, ਬਾਹਰੋਂ ਬੜੇ ਗਿਆਨ ਦੀਆਂ ਗੱਲਾਂ, ਬੜੇ ਗਿਆਨ ਦੇ ਵਿਚਾਰ, ਬੜਾ ਧਿਆਨੀ ਵੀ ਹੈ ਵੀ ਮੈਂ ਬਹੁਤ ਧਿਆਨ ਟਿਕਾ ਲੈਂ। ਬੋਲੇ ਨਹੀਂ ਹੋਏ ਬੈਠਾ ਮੋਨੀ, ਪਰ ਸਾਹਿਬ ਕਹਿੰਦੇ ਨੇ ਅੰਤਰ ਕਲਪ ਭਵਾਈ ਹੈ ਜੋੜਨੀ। ਅਗਿਆਨਤਾ ਕਰਕੇ ਕਲਪਣਾ ਹੈ, ਅਗਿਆਨਤਾ ਕਰਕੇ ਭਟਕਣਾ ਹੈ। ਜੈਸੇ ਕੋਈ ਮਨੁੱਖ ਬੜੇ ਬਲ ਨਾਲ ਚੱਲ ਰਿਹਾ ਹੋਵੇ ਨਾ, ਇੱਕ ਤਰ੍ਹਾਂ ਨਾਲ ਦੌੜ ਹੀ ਰਿਹਾ ਹੋਵੇ, ਪਸੀਨਾ ਪਸੀਨਾ ਹੋਇਆ ਹੋਵੇ, ਧਿਆਨ ਨਾਲ ਸੁਣ, ਦੇਖਣ ਵਾਲੇ ਆਖਣਗੇ ਬੜਾ ਤੇਜ ਚੱਲ ਰਿਹਾ ਹੈ, ਬੜਾ ਦੌੜ ਰਿਹਾ ਹੈ, ਮੰਜ਼ਿਲ ਤੇ ਛੇਤੀ ਪਹੁੰਚ ਜਾਏਗਾ। ਪਰ ਉਸ ਮਨੁੱਖ

ਕਈ ਪੀੜ੍ਹੀਆਂ। ਨਿਆਂ ਦੇਣਾ ਹੀ ਨਹੀਂ ਹੈ, ਦੁਸਦੇ ਮੁਹਾਫਜ਼ ਬਦ ਬਹੀ ਖਾ ਸ਼ੈਤਾਨ। ਸ਼ੈਤਾਨੀ ਬਿਰਤੀ ਨਿਆਂ ਪ੍ਰਣਾਲੀ ਵਿੱਚ ਹਾਵੀ ਹੋ ਜਾਂਦੀ, ਇਹੀ ਦੇਖਣ ਵਿੱਚ ਆਉਂਦਾ ਹੈ। ਇੱਕ ਪਾਸੇ ਤਾਂ ਬਲਾਤਕਾਰੀਆਂ ਨੂੰ ਰੋਜ਼ ਜ਼ਮਾਨਤਾਂ, ਇੱਕ ਪਾਸੇ ਜਿਨ੍ਹਾਂ ਦੀਆਂ ਸਜ਼ਾਵਾਂ ਮੁੱਦਤਾਂ ਦੀਆਂ ਪੂਰੀਆਂ ਹੋ ਗਈਆਂ ਹੋਣ, ਉਹਨਾਂ ਦੀ ਖਲਾਸੀ ਨਹੀਂ ਤਾਂ ਕੀ ਹੈ? ਸ਼ੈਤਾਨੀਅਤ ਨਹੀਂ ਤੇ ਹੋਰ ਕੀ ਹੈਗੀ ਹੈ? ਕਿਸ ਨੂੰ ਹੋਰ ਆਖੋਗੇ? ਸ਼ੈਤਾਨ ਨਾਜ਼ਮ ਮੇਂ ਸਬਦ ਦੁਸਦੇ ਮੁਹਾਫਜ਼ ਬਦ ਬਹੀ ਖਾ ਸ਼ੈਤਾਨ ਨਾਜ਼ਮ ਮੇਂ ਸਬਦ ਜ਼ਾਦ ਜ਼ਾਹਦ ਖਰ ਸਨਾਸੀ। ਤੇ ਜਿਹੜੇ ਆਪਣੇ ਆਪ ਨੂੰ ਗਿਆਨਵਾਨ ਹਾਈਲੀ ਕੁਆਲੀਫਾਈਡ ਅਖਵਾਉਂਦੇ ਨੇ, ਉਹਨਾਂ ਨੇ ਪੁਸਤਕਾਂ ਇੱਥੇ ਲੱਦੀਆਂ ਹੋਣ, ਸਿਰ ਤੇ ਲੱਦ ਕੇ ਲੈ ਜਾ ਰਹੇ, ਬੜੀਆਂ ਪੜ੍ਹੀਆਂ, ਬੜਾ ਗਿਆਨ, ਬੜੀਆਂ ਦਲੀਲਾਂ, ਬੜੀਆਂ ਉਦਾਹਰਣਾਂ, ਪਰ ਉਹ ਗਿਆਨ ਜੀਵਨ ਵਿੱਚ ਨਹੀਂ ਹੈ, ਆਚਰਣ ਨਹੀਂ ਬਣ ਸਕਿਆ, ਇਹੀ ਇਆਣਾਪਨ ਹੈ। ਜ਼ਾਦ ਜ਼ਾਦ ਖਰ ਸਨਾਸੀ, ਜਿਵੇਂ ਖੁਦੇ ਤੇ ਧਰਮ ਧਾਰਮਿਕ ਗ੍ਰੰਥ ਲੱਦ ਦਿਓ ਨਾ, ਵਧੀਆ ਵਧੀਆ ਇਤਿਹਾਸਕ ਗ੍ਰੰਥ ਲੱਦ ਦਿਓ, ਤੇ ਹੁਣ ਖੋਤਾ ਆਖੇ ਵੀ ਮੈਂ ਤੇ ਗਿਆਨੀ ਜੀ ਹੋ ਗਿਆ, ਮੈਂ ਤੇ ਪੰਡਿਤ ਜੀ ਹੋ ਗਿਆ, ਮੈਂ ਤੇ ਮੌਲਾਨਾ ਹੋ ਗਿਆ, ਤਾਂ ਫਿਰ ਇਹਦਾ ਆਪਣੇ ਆਪ ਨੂੰ ਗਿਆਨੀ ਜੀ, ਪੰਡਿਤ ਜੀ, ਮੌਲਾਨਾ ਜੀ, ਇਹ ਖੋਤਾ ਪਾਣੀ ਹੈ, ਹੋਰ ਕੱਖ ਵੀ ਨਹੀਂ। ਸਿਰ ਤੇ ਪੁਸਤਕਾਂ ਲੱਦੀਆਂ ਹੋਈਆਂ ਨੇ, ਭਾਰ ਬਣ ਗਏ, ਹੋਰ ਕੱਖ ਵੀ ਨਹੀਂ। ਇਹ ਇਆਣਾਪਨ ਹੀ ਹੈ। ਬੜੇ ਸੋਹਣੇ ਉਹਦੇ ਬੋਲ ਨੇ, ਭੁੱਲਦੇ ਨਹੀਂ, ਬਾਰ ਬਾਰ ਸਾਹਮਣੇ ਆ ਜਾਂਦੇ ਨੇ। ਜ਼ਾਦ ਜ਼ਾਹਦ ਖਰ ਸਨਾਸੀ, ਖੋਤਿਆਂ ਵਰਗੇ ਬੂਮ ਆਲਮੇ ਸਬਦ, ਤੇ ਬੂਮ ਕਹਿੰਦੇ ਨੇ ਉੱਲੂ ਨੂੰ, ਪਬਲਿਕ ਜਿਹੜੀ ਹੈ ਉੱਲੂਆਂ ਵਰਗੀ ਹੋ ਜਾਏ, ਇੰਨਾ ਵੀ ਨਾ ਪਤਾ ਚੱਲੇ ਵੀ ਅਗਲਾ ਤੇ ਤੁਹਾਡਾ ਟਾਈਮ ਖਰਾਬ ਕਰਨ ਲਈ ਸਿਰਫ ਲਤੀਫਾ ਹੀ ਸੁਣਾ ਰਿਹਾ, ਬਾਕੀ ਗੱਲ ਹੀ ਕੋਈ ਨਹੀਂ। ਸਿਧਾਂਤ ਦੀ, ਸਮਝ ਦੀ, ਸਾਂਝੀਵਾਲਤਾ ਦੀ ਗੱਲ ਹੀ ਕੋਈ ਨਹੀਂ, ਤੇ ਸਿਰਫ ਹਾਸਾ ਠੱਠਾ ਹੀ ਹੈ, ਤੇ ਉਸੇ ਦੀ ਲੋਕੀ ਜੈ ਜੈਕਾਰ ਕਰੀ ਜਾਣ, ਤਾਂ ਫਿਰ ਇਹ ਬੋਲ ਸਾਹਮਣੇ ਆ ਜਾਣ। ਇਹਨਾਂ ਹੀ ਬੋਲਿਆ, ਇਹਨਾਂ ਹੀ ਚੀਜ਼ਾਂ ਨੂੰ ਦੇਖਦਿਆਂ ਹੋਇਆਂ ਇਕਬਾਲ ਨੇ ਇਹ ਬੋਲ ਆਖੇ, ਸੁਣ, ਬੜੇ ਕੀਮਤੀ ਬੋਲ ਨੇ। ਗੁਲਸ਼ਨ ਮੇਂ ਖਜ਼ਾਂ ਲਾਨੇ ਕੇ ਲੀਏ ਬਸ ਏਕ ਹੀ ਉੱਲੂ ਕਾਫੀ ਹੈ, ਹਰ ਸ਼ਾਖ ਪੇ ਉੱਲੂ ਬੈਠੇ ਹੈ, ਅੰਜਾਮੇ ਗੁਲਸਤਾਂ ਕਿਆ ਹੋਗਾ। ਇਸ ਤਰ੍ਹਾਂ ਦੇ ਲੋਕ ਹੋਣ, ਇੱਕ ਨੇ ਜੈ ਜੈਕਾਰ ਕਰ ਦਿੱਤੀ ਸਾਰੇ ਹੀ ਕਰੀ ਜਾਂਦੇ, ਇੱਕ ਨੇ ਕਿਸੇ ਨੂੰ ਦੋਸ਼ੀ ਕਹਿ ਦਿੱਤਾ ਸਾਰੇ ਹੀ ਕਹੀ ਜਾਂਦੇ, ਸਮਝ ਹੀ ਨਹੀਂ, ਜਿਵੇਂ ਕੋਈ ਆਖੇ ਉਂਝ ਹੀ ਕਰੀ ਜਾਣ। ਤੇ ਬੜੇ ਬੜੇ ਪੜ੍ਹੇ ਲਿਖੇ ਲੋਕ ਵੀ ਇਹ ਕਰਦੇ ਹੋਣ, ਤੇ ਰਾਜੇ ਵੱਡੇ ਵੱਡੇ ਸ਼ਰਾਬ ਦੇ ਪਿਆਲੇ ਵਿੱਚ ਗਰਕ ਹੋਏ ਹੋਣ, ਤਾਂ ਫਿਰ ਸ਼ੇਖ ਸਾਦੀ ਕਹਿੰਦੇ, ਈ ਚੁਨੀ ਔਰ ਕਾਣੇ ਦੌਲਤ ਮੁਲਕ ਵੀਰਾਂ ਮੇਂ ਸ਼ਬਦ। ਅਗਰ ਇਸ ਤਰ੍ਹਾਂ ਦੇ ਲੋਕ ਰਾਜੇ ਹੋਣ ਭੇੜੀਏ ਵਰਗੇ, ਵਜ਼ੀਰ ਹੋਣ ਸਗ ਸਗ ਵਰਗੇ, ਸਖਰ ਸਨਾਸੀ ਵਿਦਵਾਨ ਹੋਣ,

ਹੋਵੇਗਾ ਤੇ ਫਿਰ ਉਸ ਦੇਸ਼ ਨੂੰ, ਉਸ ਪ੍ਰਾਂਤ ਨੂੰ, ਉਸ ਪਰਿਵਾਰ ਨੂੰ ਵੀਰਾਨ ਹੋਣ ਤੋਂ ਕੋਈ ਨਹੀਂ ਬਚਾ ਸਕੇਗਾ। ਕਾਰਨ ਕੀ ਹੈ? ਗਿਆਨ ਦੇ ਨਾਮ ਤੇ ਹੀ ਅਗਿਆਨਤਾ ਹੈ। ਬਹੁਤ ਸਿਆਣਾ ਇੱਕ ਸਿੱਖ ਹੋਵੇ ਤੇ ਉਹ ਮੱਥਾ ਦੇਹਧਾਰੀਆਂ ਨੂੰ ਟੇਕਦਾ ਫਿਰੇ ਤੇ ਫਿਰ ਕੀ ਆਖੋਗੇ? ਇਹਨੇ ਗੁਰੂ ਦੀ ਸਿਆਣਪ ਲਈ ਹੈ। ਮਹਾਰਾਜ ਕਹਿੰਦੇ ਮਾਣ ਫਿਰ ਵੀ ਕਰੇ ਵੀ ਮੇਰੇ ਨਾਲੋਂ ਵੱਡਾ ਕੋਈ ਨਹੀਂ, ਮੇਰੇ ਨਾਲੋਂ ਸਿਆਣਾ ਕੋਈ ਨਹੀਂ। ਮਹਾਰਾਜ ਨੇ ਕਿਹਾ ਪੁਰਖਾ ਇਹ ਅਗਿਆਨਤਾ ਹੈ, ਇਹ ਗਿਆਨ ਵਾਲੀ ਗੱਲ ਨਹੀਂ, ਇਹ ਤੇਰੀ ਦਾਨਾਈ ਨਹੀਂ ਹੈ। ਤੈਨੂੰ ਤਾਂ ਹਾਲੇ ਸ਼ਬਦਾਂ ਦੀ ਵਰਤੋਂ ਕਰਨਾ ਹੀ ਨਹੀਂ ਆਇਆ। ਮਹਾਰਾਜ ਨੇ ਸਾਨੂੰ ਸਿਖਾਇਆ ਵੀ ਹੈ, ਬੋਲੀਏ ਸੱਚ ਧਰਮ ਝੂਠ ਨਾ ਬੋਲੀਏ। ਤੇ ਗੱਲ ਗੱਲ ਤੇ ਸ਼ੁਰੂਆਤ ਹੀ ਝੂਠ ਤੋਂ ਹੋਵੇ। ਅੱਜ ਦੁਨੀਆਂ ਦੀ ਸਿਆਸਤ ਨੂੰ ਦੇਖੀਏ ਤੇ ਸੱਚ ਕਿਧਰੇ ਵਿਰਲਾ ਵਿਰਲਾ ਹੀ ਤੁਹਾਨੂੰ ਮਿਲੇਗਾ। ਬਹੁਤ ਦੁਨੀਆਂ ਝੂਠ ਨਾਲ ਭਰੀ ਹੋਈ, ਝੂਠ ਦਾ ਹੀ ਸਤਿਕਾਰ ਹੈ, ਜਿਹੜਾ ਝੂਠ ਬੋਲੇ ਉਹੀ ਅੱਗੇ ਹੈ, ਸੱਚ ਦੀ ਤਾਂ ਕੋਈ ਗੱਲ ਹੀ ਨਹੀਂ। ਇਸ ਲਈ ਮਹਾਰਾਜ ਕਹਿੰਦੇ ਕੂੜਾ ਮਾਵਸ ਸੱਚ ਚੰਦਰਮਾ ਦਿਸੇ ਨਾ ਹੀ ਕਹਿ ਚੜਿਆ, ਕਿੱਥੇ ਹੈਗਾ ਪਤਾ ਹੀ ਨਹੀਂ ਚੱਲ ਰਿਹਾ, ਕੂੜ ਦਾ ਹਨੇਰਾ ਹੋਇਆ ਪਿਆ ਹੈ। ਮਹਾਰਾਜ ਕਹਿੰਦੇ ਪੁਰਖਾ ਪੌਰ ਬ੍ਰਹਮ ਪਰਮੇਸ਼ਵਰ ਨੇ ਤੈਨੂੰ ਅਸਰਫੁਲ ਮਖਲੂਕਾਤ ਬਣਾਇਆ। ਇਸ ਮਖਲੂਕ ਦਾ ਜਿੰਨੀਆਂ ਮਖਲੂਕਾਂ ਨੇ, ਮਖਲੂਕਾਤ ਜਿੰਨੀਆਂ ਜੀਵ ਸ਼੍ਰੇਣੀਆਂ ਨੇ, ਭਾਵੇਂ ਜਲ ਜੀਵ ਨੇ, ਥਲ ਜੀਵ ਨੇ, ਨਭਚਰ ਨੇ, ਨਿਸ਼ਾਚਰ ਨੇ, ਸਾਰਿਆਂ ਵਿੱਚ ਸਿਆਣਾ ਤੈਨੂੰ ਬਣਾਇਆ। ਮਾਨਸ ਕੋ ਪ੍ਰਭ ਦੀ ਵਡਿਆਈ, ਤੈਨੂੰ ਵਡਿਆਈ ਦਿੱਤੀ ਹੈ ਪਰ ਤੂੰ ਇਤਨਾ ਅਗਿਆਨੀ ਹੋ ਗਿਆ। ਬਹੁਤ ਵੱਡਾ ਅਗਿਆਨ ਹੈ ਤੇ ਫਿਰ ਅਗਿਆਨ ਦਾ ਹੀ ਅਭਿਮਾਨ ਕਰੀ ਜਾਈਏ ਵੀ ਮੈਂ ਤੇ ਬੜਾ ਪੜ੍ਹਿਆ, ਮੈਂ ਤੇ ਬੜਾ ਸਿਆਣਾ, ਫਲਾਣੇ ਕੋਲ ਇੰਨੀਆਂ ਡਿਗਰੀਆਂ। ਤੇ ਬਹੁਤ ਡਿਗਰੀਆਂ ਵਾਲਾ ਡਾਕਟਰ ਹੋਵੇ ਤੇ ਮਰੀਜ਼ਾਂ ਨੂੰ ਠੀਕ ਕਰਨ ਲਈ ਪਰਮਾਤਮਾ ਨੇ ਉਹਨੂੰ ਨਿਵਾਜਿਆ ਹੋਵੇ ਤੇ ਉਹ ਕਿਡਨੀਆਂ ਕੱਢ ਕੱਢ ਕੇ ਵੇਚੇ ਤਾਂ ਫਿਰ ਚੋਰ ਹੀ ਹੈ ਨਾ, ਫਿਰ ਸਿਆਣਾ ਤੇ ਨਹੀਂ ਨਾ ਸਾਧ ਸੰਗਤ। ਜਿਨ੍ਹਾਂ ਨੇ ਪਾਲਿਆ ਹੋਵੇ, ਸੰਭਾਲਿਆ ਹੋਵੇ, ਸਨਮਾਨਿਆ ਹੋਵੇ, ਉਹਨਾਂ ਨੂੰ ਕੋਈ ਨਿੰਦਣ ਲੱਗ ਪਏ ਤੇ ਫਿਰ ਸਿਆਣਪ ਤੇ ਨਹੀਂ ਨਾ ਸਾਧ ਸੰਗਤ, ਫਿਰ ਦਾਨਾਈ ਤੇ ਨਹੀਂ ਨਾ ਸਾਧ ਸੰਗਤ, ਫਿਰ ਇਸ ਤੋਂ ਵੱਡੀ ਅਗਿਆਨਤਾ ਹੋਰ ਕੀ ਹੋਵੇ। ਆਪਣੀਆਂ ਸੰਸਥਾਵਾਂ ਦੀ ਨਿੰਦਾ ਕਰਨ ਲੱਗ ਪਏ ਤੇ ਫਿਰ ਆਖੇ ਜੀ ਮੈਂ ਤੇ PhD ਹਾਂ, ਤੇ ਖਾਕ PhD ਹੈ ਤੂੰ, ਤੇਰੀ PhD ਦੇ ਕਾਗਜ਼ ਨੂੰ ਚੁੱਲ੍ਹੇ ਚ ਬਾਲਿਆ ਤੇ ਚਾਹ ਵੀ ਨਹੀਂ ਬਣਦੀ, ਪਾਣੀ ਵੀ ਗਰਮ ਨਹੀਂ ਆਉਣਾ, ਤੇ ਇਹੋ ਜਿਹੀ ਤੇਰੀ ਸਿਆਣਪ। ਇਸ ਲਈ ਮਹਾਰਾਜ ਨੇ ਇੱਥੇ ਇਆਣੇਪਨ ਤੋਂ ਸ਼ੁਰੂ ਕੀਤਾ ਹੈ ਤੇ ਸਿਆਣੇਪਨ ਤੱਕ ਇਹਨਾਂ ਬਚਨਾਂ ਰਾਹੀਂ ਸਾਡੀ ਜੀਵ ਆਤਮਾ ਨੂੰ, ਜੀਵ ਇਸਤਰੀ ਨੂੰ ਲੈ ਜਾਣ ਦਾ ਮਹਾਰਾਜ ਨੇ ਉਪਰਾਲਾ ਕੀਤਾ। ਆਓ ਇਹਨਾਂ ਪਾਵਨ ਬਚਨਾਂ ਦਾ ਨਾਲੇ ਪਾਠ ਤੇ ਨਾਲੇ ਅਖਰੀ ਅਰਥ ਜੋ ਮਹਾਰਾਜ ਬਖਸ਼ਣ ਉਸ ਮਤ ਅਨੁਸਾਰ ਵਿਚਾਰਨ ਦਾ ਯਤਨ ਕਰੀਏ। ਇਸ ਤਰ੍ਹਾਂ ਇੱਕ ਵਾਰੀ ਸਾਰੇ ਆਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਇੱਕ ਵਾਰੀ ਫਿਰ ਆਖੋ ਜੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਸਾਡੀ ਸਿਆਣਪ ਦਾ ਕਿਵੇਂ ਸਿਆਣਪ ਵਿੱਚ ਜੀਵਨ ਬਦਲਿਆ ਜਾ ਸਕਦਾ ਮਹਾਰਾਜ ਦੱਸਦੇ ਹਨ।

0: कलंग राग संपूर्ण राग है। महाराज गुरु नानक देव जी ने इस नूं गाया। आम करके इस राग नूं सूफिया दा राग कहिंदे। सूफी संत इस राग नूं प्रिय समझदे सन, जिवें योगियों ने राम कली नूं अपना प्रिय राग बनाया। योगियों नाल गुरु नानक देव महाराज की जितनी वार्ता हुई है, जिवें सिद्ध गोष्ठ आदिक बाणी है, ਇਹ ਉਹ ਰਾਮਕਲੀ ਰਾਗ ਵਿੱਚ ਤੁਹਾਨੂੰ ਮਿਲੇਗੀ। ਰਾਮਕਲੀ ਮਹੱਲਾ ਪਹਿਲਾ ਸਿੱਧ ਗੋਸ਼ਟ। ਰਾਮਕਲੀ ਰਾਗ ਵਿੱਚ ਓਅੰਕਾਰ ਨਾਮ ਦੀ ਬਾਣੀ ਹੈ। ਦੱਖਣੀ ਰਾਗ ਦੀ ਕਿਸਮ ਹੈ, ਜਿਹਨੂੰ ਅਸੀਂ ਆਮ ਕਰਕੇ ਰਾਮਕਲੀ ਦੱਖਣੀ ਕਹਿੰਦੇ। ਇੱਧਰ ਓਅੰਕਾਰੇਸ਼ਵਰ ਇੰਦੌਰ ਦੇ ਲਾਗੇ, ਜਿੱਥੇ ਮਹਾਰਾਜ ਨੇ ਇਹ ਪਾਵਨ ਬਚਨ ਉਚਾਰਨ ਕੀਤੇ ਨੇ। ਸੁਣ ਪਾਂਡੇ ਕਿਆ ਲਿਖ ਹੋ ਜੰਜਾਲਾ, ਲਿਖ ਰਾਮ ਨਾਮ ਗੁਰਮੁਖ ਗੋਪਾਲਾ। ਮਹਾਰਾਜ ਨੇ ਉੱਥੇ ਪਾਵਨ ਓਅੰਕਾਰ ਜੋ ਰਾਮਕਲੀ ਦੱਖਣੀ ਵਿੱਚ ਹੈ, ਜਿਸਨੂੰ ਅਸੀਂ ਦੱਖਣੀ ਓਅੰਕਾਰ ਕਹਿੰਦੇ, ਉਚਾਰਨ ਕੀਤਾ ਹੈ। ਬੜੇ ਗਹਿਰੇ ਬਚਨ ਨੇ ਪਾਤਸ਼ਾਹ ਜੀ। ਤੇ ਸਾਡਾ ਜੀਵਨ ਇਆਣੇਪਨ ਤੋਂ ਸਿਆਣੇਪਨ ਵੱਲ ਜਾਵੇ। ਮਹਾਰਾਜ ਕਈ ਦਫ਼ਾ ਜਿਹੜਾ ਭਾਂਡਾ ਕੋਈ ਪਸੰਦ ਕਰੇ ਉਹਦੇ ਵਿੱਚ ਭੋਜਨ ਦਿੰਦੇ। ਯੋਗੀਆਂ ਨਾਲ ਰਾਮਕਲੀ ਰਾਗ ਵਿੱਚ ਜੋ ਸ਼ਬਦ ਮਹਾਰਾਜ ਨੇ ਉਚਾਰੇ ਨੇ, ਸੂਫੀਆਂ ਨਾਲ ਤਲੰਗ ਰਾਗ ਵਿੱਚ ਜੋ ਵਾਰਤਾ ਕੀਤੀ ਹੈ, ਜਾਂ ਕਰਜ਼ ਗੁਫਤਮ ਪੇਸ਼ ਤੋਂ ਦਰਗੋਸ਼ ਗੁਮ ਕਰਤਾਰ ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਤ ਗਾ, ਦੁਨੀਆਂ ਮੁਕਾਮ ਫਾਣੀ ਤਹਿਕੀਕ ਦਿਲ ਦਾਨੀ, ਮਨ ਸ਼ਰਮ ਵੇ ਅਜ਼ਰਾਇਲ ਗ੍ਰਿਫਤਾਰ ਦਿਲ ਹੇ ਚਾਦਾਨੀ। ਰਾਮਕਲੀ ਰਾਗ ਦੇ ਤਿਲੰਗ ਰਾਗ ਦੇ ਸ਼ਬਦ ਹਨ, ਤੇ ਤਿਲੰਗ ਰਾਗ ਜੋ ਤੀਸਰੇ ਪਹਿਰ ਗਾਉਣ ਦੀ ਆਗਿਆ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਰਾਗ ਚ ਬਖਸ਼ਿਸ਼ ਕਰਦੇ ਹਨ।
1: ਮਾਨੜਾ ਕਾਇ ਕਰੇ ਹੋ,
0: ਸਭ ਤੋਂ ਵੱਡਾ ਸਾਡਾ ਅਗਿਆਨਪਨ ਅਭਿਮਾਨ ਹੈ, ਅਸੀਂ ਸਮਝਦੇ ਬੜਾ ਆਪਣੇ ਆਪ। ਸਭ ਤੋਂ ਜ਼ਿਆਦਾ ਦੁਨੀਆਂ ਵਿੱਚ ਸਿਆਣਾ ਕਿਸੇ ਨੂੰ ਕੋਈ ਸਮਝਦਾ ਤੇ ਆਪਣੇ ਆਪ ਨੂੰ। ਚਲੋ ਵੱਡਿਆਂ ਦੀ ਤਾਂ ਗੱਲ ਹੀ ਛੱਡੋ, ਇਹ ਕੁਝ ਪਰਦੇ ਸਰਦੇ ਪਾ ਕੇ ਤੇ ਆਪਣਾ ਹੋਰ ਤਰੀਕੇ ਨਾਲ ਕਹਿ ਲੈਣ। ਇੱਕ ਛੋਟੀ ਜਿਹੀ ਬੱਚੀ ਨੂੰ ਪੁੱਛ ਲਵੋ ਵੀ ਸਭ ਤੋਂ ਸੋਹਣਾ ਕੌਣ ਹੈ, ਆਖੇਗੀ ਮੈਂ ਹਾਂ। ਇੱਕ ਛੋਟੇ ਜਿਹੇ ਬੱਚੇ ਨੂੰ ਪੁੱਛ ਲਵੋ ਸਭ ਤੋਂ ਸ਼ਕਤੀਸ਼ਾਲੀ ਕੌਣ ਹੈ, ਕਹੇਗਾ ਮੈਂ ਹਾਂ। ਸਭ ਤੋਂ ਪਿਆਰਾ ਕੌਣ ਹੈ, ਕਹੇਗਾ ਮੈਂ ਹਾਂ। ਸਭ ਤੋਂ ਮਹਾਨ ਕੌਣ ਹੈ, ਕਹੇਗਾ ਮੈਂ ਹਾਂ। ਇਹ ਸਾਡੇ ਜੀਵਨ ਵਿੱਚ ਚਲੋ ਬੱਚਾ ਇਹ ਗੱਲ ਆਖੇ ਤਾਂ ਸਮਝ ਆ ਸਕਦੀ ਹੈ ਵੀ ਹਾਲੇ ਬਚਪਨਾ ਹੈ। ਤੇ ਅਸੀਂ ਵੱਡੇ ਵੱਡੇ ਬਾਬੇ ਹੋ ਕੇ ਵੀ, ਵੱਡੀਆਂ ਵੱਡੀਆਂ ਧਾਰਮਿਕ ਪਦਵੀਆਂ ਤੇ ਹੋ ਕੇ ਵੀ ਆਖੀਏ ਵੀ ਮੈਂ ਹਾਂ ਮੈਂ ਹਾਂ ਮੈਂ ਹਾਂ, ਤੇ ਫਿਰ ਪੁਰਖਾ ਇਹ ਤੇਰਾ ਅਗਿਆਨਤਾ ਦਾ ਤੇਰੇ ਖੁਦ ਵੱਲੋਂ ਇਸ਼ੂ ਕੀਤਾ ਹੋਇਆ ਜਾਰੀ ਕੀਤਾ ਹੋਇਆ ਸਰਟੀਫਿਕੇਟ ਹੈ। ਤੂੰ ਆਪ ਕਹਿ ਰਿਹਾ ਮੈਂ ਪਾਗਲ ਮੈਂ ਅਣਾ ਮੈਨੂੰ ਸਮਝ ਨਹੀਂ। ਬਸ ਜਦੋਂ ਤੂੰ ਕਿਹਾ ਮੈਂ ਸਿਆਣਾ ਹਾਂ, ਉਹ ਤੇਰਾ ਇੱਕ ਬੋਲ ਹੀ ਪ੍ਰਗਟ ਕਰਦਾ ਤੂੰ ਅਗਿਆਨੀ ਹੈ, ਤੂੰ ਸਿਆਣਾ ਨਹੀਂ ਹੈ। ਚੱਲ ਹੋਰ ਅਸੀਂ ਮਾਣ ਵੀ ਕਰ ਸਕਦੇ ਹਾਂ ਬਈ ਮਕਾਨ ਬਣਾਉਣ ਚ ਤਾਂ ਮੈਂ ਬੜਾ ਸਿਆਣਾ, ਹਲ ਵਾਹੁਣ ਚ ਤਾਂ ਮੈਂ ਬੜਾ ਸਿਆਣਾ, ਲੋਕਾਂ ਨੂੰ ਮੂਰਖ ਬਣਾਉਣ ਵਿੱਚ ਤਾਂ ਮੈਂ ਬਹੁਤ ਸਿਆਣਾ ਹਾਂ। ਪਰ ਸਾਧ ਸੰਗਤ ਜੀਵਨ ਜੀਵਨ ਵਿੱਚ ਤਾਂ ਅਸੀਂ ਸਿਆਣੇ ਨਹੀਂ ਨਾ। ਸ਼ਬਦਾਵਲੀ ਸ਼ੈਲੀ ਤਹਿਜ਼ੀਬ ਤਮੱਦਨ ਕਿੱਥੇ ਸਾਡੀ ਸਿਆਣਪ ਹੈ। ਬਹੁਤ ਵੱਡਾ ਸਿਆਣਾ ਬਣਦਾ ਸੀ ਵਜ਼ੀਰ ਖਾਨ, ਸਰੇ ਹਿੰਦ ਸੂਬੇ ਦਾ ਖਿਤਾਬ, ਪਰ ਸਾਧ ਸੰਗਤ ਕੰਮ ਉਹ ਕੀਤਾ ਜਿਹੜਾ ਇੱਕ ਅਣਾਣੇ ਤੋਂ ਅਣਾਣਾ ਪ੍ਰਬੰਧ ਵੀ ਨਹੀਂ ਕਰ ਸਕਦਾ, ਸੂਬਾ ਨਹੀਂ ਕਰ ਸਕਦਾ। ਗਵਰਨਰ ਸੂਬਾ ਇੱਕੋ ਹੀ ਸ਼ਬਦ ਹੈ, ਜਾਂ ਸਟੇਟ ਦਾ ਪ੍ਰਬੰਧਕ ਇੱਕੋ ਹੀ ਸ਼ਬਦ ਹੈ। ਅਣਾਣੇ ਤੋਂ ਅਣਾਣਾ ਵੀ ਨਹੀਂ ਕਰ ਸਕਦਾ। ਦੋ ਛੋਟੇ ਛੋਟੇ ਮਾਸੂਮ ਗੁਰੂ ਕੇ ਸੁਪੁੱਤਰਾਂ ਨੂੰ ਸਾਹਿਬਜ਼ਾਦਿਆਂ ਨੂੰ ਦੀਵਾਰਾਂ ਵਿੱਚ ਚਿਣ ਦੇਣਾ। ਧੰਨ ਧੰਨ ਮਾਤ ਗੁਜਰੀ ਸਾਹਿਬਾ, ਉਸਕਾ ਸਭ ਕੁਛ ਤਾਂ ਗੁਜ਼ਰਾ, ਉਸਕਾ ਦਿਲ ਔਰ ਜਾਂ ਗੁਜ਼ਰੀ, ਗੁਜ਼ਰ ਸਕਤਾ ਨਹੀਂ ਕੋਈ ਜਹਾਂ ਸੇ ਗੁਜ਼ਰੀ ਮਾਂ ਗੁਜ਼ਰੀ। ਉਹਨਾਂ ਰਸਤਿਆਂ ਤੋਂ ਕੋਈ ਥੋੜਾ ਲੰਘ ਸਕਦਾ, ਉਸ ਮਾਂ ਨੂੰ ਠੰਡੇ ਬੁਰਜ ਵਿੱਚ ਸ਼ਹੀਦ ਕਰ ਦੇਣਾ ਤੇ ਇਤਨੀ ਇਆਣੇਪਨ ਦੀ ਇੰਤਹਾ ਕਿ ਜਿਸਨੇ ਦੁੱਧ ਪਿਲਾ ਦਿੱਤਾ ਉਹਦਾ ਸਾਰਾ ਪਰਿਵਾਰ ਹੀ ਕੁੱਲ ਵਿੱਚ ਪੀੜ ਦੇਣਾ। ਇਤਨੀ ਅਗਿਆਨਤਾ ਦੀ ਇੰਤਹਾ ਜੇ ਸੰਸਕਾਰ ਕਰਨ ਲਈ ਕਿਸੇ ਥਾਂ ਮੰਗੀ ਹੈ ਤੇ ਕਿਹਾ ਸੋਨੇ ਨਾਲ ਤੋਲ ਕੇ ਧਰਤੀ ਦੇਣੀ, ਅੱਧ ਹੋ ਬੜੀ ਹੈਰਾਨਗੀ ਹੋ। ਇਸ ਤੋਂ ਵੱਧ ਹੋਰ ਇਆਣਾਪਨ ਕੀ ਹੋਵੇ। ਜਹਾਂਗੀਰ, ਔਰੰਗਜ਼ੇਬ ਤੇ ਹੋਰ ਬਹੁਤ ਸਾਰੇ ਤੁਸੀਂ ਸਮਝਦਾਰ ਹੋ, ਮਹਾਰਾਜ ਕਹਿੰਦੇ ਨੇ ਫਿਰ ਇਆਣਾ ਹੋ ਕੇ ਤੂੰ ਮਾਣ ਕਿਸ ਗੱਲ ਦਾ ਕਰਦਾ।

0: ਪ੍ਰੇਮਤਾ ਕਿਸ ਗੱਲ ਦਾ ਮਾਣ ਕਰਦੀ ਹੈ? ਤੇਰੇ ਆਪਣੇ ਹਿਰਦੇ ਘਰ ਵਿੱਚ ਤਾਂ ਪਰਮਾਤਮਾ ਬੈਠਾ ਹੋਇਆ, ਤੇਰੀ ਹਰ ਧੜਕਣ ਨੂੰ ਧੜਕਣ ਦਾ ਬਲ ਤਾਂ ਉਹਦੇ ਬਲ ਤੋਂ ਹੀ ਮਿਲ ਰਿਹਾ, ਤੇਰੇ ਹਰ ਬੋਲ ਨੂੰ ਬਾਖਰੀ ਬਣਨ ਦਾ ਜੋ ਪੜਾ ਸੀ ਪਸੰਤੇ ਮੱਧਵਾ ਤੇ ਬਾਖਰੀ ਬਣਨ ਦਾ ਜਿਸ ਤੋਂ ਬਲ ਮਿਲ ਰਿਹਾ ਤੇ ਤੇਰੇ ਅੰਦਰ ਹੀ ਬੈਠਾ, ਤੇਰੇ ਖੂਨ ਦੇ ਹਰ ਕਤਰੇ ਚ ਬੈਠਾ, ਹਰ ਬਲੱਡ ਸੈੱਲ ਵਿੱਚ ਬੈਠਾ ਤੇ ਤੂੰ ਬਾਹਰ ਲੱਭਦਾ ਪਿਆ। ਆਪ ਨੜੇ ਘਰ ਹਰ ਰੰਗੋ ਕੀ ਨਾ ਮਾਣੇ, ਪ੍ਰੇਮ ਨੂੰ ਉਸਦੇ ਨੂੰ ਕਿਉਂ ਨੀ ਮਾਣਦੀ? ਹਾਂਜੀ,
1: ਸਹੋ ਨੇੜੇ ਧਨ ਕਮਲੀਏ ਬਾਹਰ ਕਿਆ ਢੂੰਡ ਹੈ।
0: ਤੂੰ ਤਾਂ ਕਮਲਾਪਨ ਵੀ ਬਹੁਤ ਜ਼ਿਆਦਾ ਅਰਜਿਤ ਕਰ ਲਿਆ, ਤੈਨੂੰ ਕਮਲਾ ਨਾ ਆਖੀਏ ਤੇ ਹੋਰ ਕੀ ਆਖੀਏ? ਇੰਨਾ ਨੇੜੇ ਆ, ਇੰਨਾ ਨੇੜੇ ਹੋਰ ਹੈ ਹੀ ਕੋਈ ਨੀ। ਸੋ ਮਾਲਕ ਪਤੀ ਸਾਡਾ ਖਸਮ ਬਹੁਤ ਨੇੜੇ ਹੈ, ਕਹਿ ਰਵਿਦਾਸ ਹਾਥ ਪੈ ਨੇੜੇ, ਨੇੜਾ ਹੈ ਦੂਰ ਨਾ ਜਾਣੇ। ਮਹਾਰਾਜ ਫਰਮਾਨ ਕਰਦੇ ਨੇ ਉਸ ਤੋਂ ਨੇੜੇ ਹੋਰ ਹੈ ਹੀ ਕੋਈ ਨੀ, ਤੇ ਫਿਰ ਤੂੰ ਉਸਨੂੰ ਦੂਰ ਜਾਣ ਲਿਆ ਤੇ ਤੂੰ ਬਾਹਰ ਲੱਭਦਾ ਫਿਰਦਾ ਹੈ। ਸੋ ਨੇੜੇ ਧਾਨ ਇਹ ਜੀਵ ਰੂਪੀ ਇਸਤਰੀ, ਤੂੰ ਕਮਲੇ ਪਨ ਦੇ ਇਮਤਿਹਾ ਹੈ। ਤੇ ਮਹਾਰਾਜ ਕਹਿੰਦੇ ਪਤਾ ਕੀ ਹੈ ਕਮਲਾ ਪਨ? ਬਿਨ ਨਾਮ ਜਗ ਕਮਲਾ ਫਿਰੈ, ਬਿਨ ਨਾਮ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆ। ਜੇ ਨਾਮ ਨਹੀਂ ਨਾ ਜਪਦੇ ਤਾਂ ਫਿਰ ਕਮਲਾ ਪਨ ਹੈ। ਸੋ ਮੇੜੇ ਧਨ ਕਮਲੀਏ ਬਾਹਰ ਕਿਆ ਢੁੱਲਦੇ, ਬਾਹਰ ਕੀ ਲੱਭਦਾ ਫਿਰਦਾ? ਸਵਾ ਸਿਰ ਚ ਪਾ ਕੇ ਜੰਗਲਾਂ ਚ ਡੇਰੇ ਲਾ ਕੇ ਔਰ ਦੂਰ ਭਟਕ ਭਟਕ ਕੇ ਤੇਰੀ ਕਾਹਦੀ ਸਿਆਣਪ? ਹੈਰਾਨਗੀ ਮਹਾਰਾਜ ਕਹਿੰਦੇ ਹੈ ਕਿ ਬਾਹਰ ਕੀ ਲੱਭਦਾ ਫਿਰਦਾ? ਸਭ ਕੁਛ ਘਰ ਮੈਂ ਬਾਹਰ ਨਹੀਂ, ਘਰ ਚ ਲੱਭ ਹਿਰਦੇ ਚ, ਬਾਹਰ ਕੀ ਲੱਭੇਗਾ?
1: ਪੈ ਕੀਆਂ ਦੇਹੋ ਸਲਾਈਆਂ ਨੈਣੇ ਭਾਵੁਕ ਕਰ ਸੀਗਾਰ।
0: ਜੀਵ ਰੂਪੀ ਇਸਤਰੀ ਦੇ ਰੂਪ ਚ ਮੁਖਾਤਬ ਕਰਦੇ ਨੇ, ਕਿਉਂਕਿ ਸਿੰਗਾਰ ਕਰਨਾ ਇਸਤਰੀ ਜਾਤੀ ਦਾ ਸੁਭਾਅ ਵਿੱਚ ਸ਼ਾਮਲ ਹੈ। ਬਈ ਸ਼ਿੰਗਾਰਿਆ ਹੋਇਆ ਹੋਣਾ, ਸੋਹਣਾ ਦ੍ਰਿਸ਼ਟੀ ਗੋਚਰ ਹੋਣਾ, ਤੇ ਮਹਾਰਾਜ ਕਹਿੰਦੇ ਫਿਰ ਜਿਹੜਾ ਸੁਰਮਾ ਪਾਣਾ ਪਾਣਾ ਨਾ, ਇਹ ਪਾਰ ਬ੍ਰਹਮ ਪਰਮੇਸ਼ਵਰ ਦੇ ਭੈ ਦਾ ਪਾ। ਸਲਾਈ ਸੁਰਮ ਚੂ ਨੂੰ ਕਹਿੰਦੇ ਜਿਹੜਾ ਸੁਰਮੇ ਦਾਨੀ ਚ ਡੋਬ ਕੇ ਤੇ ਫਿਰ ਅੱਖਾਂ ਚ ਪਾਇਆ ਜਾਂਦਾ। ਪੈ ਗਿਆ ਦੇ ਸਲਾਈਆਂ ਨੈਣੀ, ਆਪਣੇ ਨੈਣਾਂ ਵਿੱਚ। ਇਸ ਨੂੰ ਮਹਾਰਾਜ ਗਿਆਨ ਅੰਜਨ ਵੀ ਕਹਿੰਦੇ ਨੇ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਪੈ ਗਿਆ ਦੇ ਸਲਾਈਆਂ ਨੈਣੀ, ਭਾਵ ਕਾ ਕਰ ਸਿੰਗਾਰ, ਪ੍ਰੇਮ ਦਾ ਆਪਣੇ ਹਿਰਦੇ ਨੂੰ ਸ਼ਿੰਗਾਰ ਕਰ ਲੈ।
1: ਤਾਂ ਸੁਹਾਗਣ ਜਾਣੀਆ ਲਾਗੀ, ਜਾਂ ਸਹ ਧਰੇ ਪਿਆਰੋ।
0: ਲਾਗੀ ਦਾ ਭਾਵ ਹੈ ਜੁੜੀ ਹੋਈ, ਮਿਲੀ ਹੋਈ, ਸਮਾਈ ਹੋਈ। ਤੈਨੂੰ ਤਾਂ ਹੀ ਸੁਹਾਗਣ ਜਾਣਿਆ ਜਾਵੇ ਨਾ ਜੇ ਤੂੰ ਗੁਰੂ ਨਾਲ ਜੁੜਿਆ ਰਹੇ। ਜੇ ਜੁੜਿਆ ਹੀ ਨਹੀਂ ਹੈ ਤਾਂ ਫਿਰ ਤੈਨੂੰ ਸੁਹਾਗਣ ਲਈ ਦੁਹਾਗਣ ਆਖਿਆ ਜਾਏ, ਫਿਰ ਤੈਨੂੰ ਕਿਸ ਤਰ੍ਹਾਂ ਸੁਹਾਗਣ ਤਾਂ ਹੀ ਜਾਣਿਆ ਜਾਵੇ ਨਾ ਜਾਂ ਸੋ ਧਰੇ ਪਿਆਰ। ਜੇ ਤੇਰਾ ਪ੍ਰੇਮ ਪ੍ਰਭੂ ਨਾਲ ਹੋ ਜਾਏ ਤੇ ਪ੍ਰਭੂ ਵੀ ਤੇਰੇ ਨਾਲ ਪ੍ਰੇਮ ਕਰਨ ਲੱਗ ਪਿਆ। ਜਿਵੇਂ ਭਾਈ ਜੋਗਾ ਸਿੰਘ ਪ੍ਰੇਮ ਚ ਮਹਾਰਾਜ ਨੇ ਉਸਨੂੰ ਇੱਕ ਕਦਮ ਗਲਤ ਪਾਸੇ ਨਹੀਂ ਜਾਣ ਦਿੱਤਾ। ਪ੍ਰੇਮ ਚ ਸੰਘਣਾ ਨਹੀਂ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਸੇ ਦਾ ਪਹਿਰਾਦਾਰ ਬਣ ਜਾਏ? ਹੋ ਸਕਦਾ ਹੈ? ਪੋਸੀਬਲ ਹੈ? ਅਨੰਤ ਬ੍ਰਹਿਮੰਡਾਂ ਦਾ ਮਾਲਕ ਕਿਸੇ ਦਾ ਪਹਿਰੇਦਾਰ ਬਣ ਜਾਏ, ਹੋਰ ਕੁਝ ਸੰਭਾਲੇ ਨਾ ਤੇ ਬਗਾਵਾ ਪੱਲੇ ਬੰਨ ਕੇ ਰੱਖੇ, ਸਭ ਕੁਝ ਛੱਡ ਆਏ ਪਰ ਬਗਾਵਾ ਮੁਕਤਸਰ ਤੱਕ ਨਾਲ। ਜੇ ਭਾਈ ਮਹਾਂ ਸਿੰਘ ਜੀ ਬਗਾਵੀਆਂ ਨੂੰ ਨਾਲ ਲੈ ਕੇ ਨਾ ਜਾਂਦੇ ਤਾਂ ਹਜ਼ੂਰ ਸਾਹਿਬ ਤੱਕ ਨਾਲ ਹੀ ਰੱਖਣਾ ਸੀ। ਮਹਾਰਾਜ ਰੋਜ਼ ਬਸਤਰ ਬਦਲਦੇ ਨੇ, ਰੋਜ਼ ਕਮਰ ਕਸੇ ਦਾ ਬਸਤਰ ਨਵਾਂ ਆਉਂਦਾ ਹੈ, ਪਰ ਉਹ ਜਿਹੜਾ ਬੇਦਾਵਾ ਹੈ ਨਾ ਉਹ ਬੰਨ ਕੇ ਰੱਖਦੇ ਨੇ। ਕਾਰਨ ਪਤਾ ਕੀ ਹੈ? गुरु सिखा नूं प्रेम बड़ा चलता है। आनंदपुर साहब दे पंज किले छापा है, सब कुछ छड्डो पर बेदावा नाल लई फिरदे ने कि जे आ गए तो मैं पहला यही कहना बेदावा पाड़ दे, जे साडे कोल ना होया तो की फाड़ांगे। इसलिए साध संगत ता सुहागण जानिया लागी जां सो तरे पिया। वाकई ऐसिया करनी ऐसे शुभ कर्म ऐसा नितनेम ऐसा जीवन उन्हां कोल है सी। चलो वक्ती तौर ते देर होए पर गुरु गोबिंद सिंह महाराज भी उन्होंने प्यार करते हैं।
1: प्यार बाली क्या करे जां धन कंत ना भावे,
0: की किता जाए जे उसनू पसंद ही ना आवे भावे ही ना। यानी बाली बालका की करे, महाराज फरमान कर।

0: ਵਿੱਚ ਇਹ ਸੰਸਕ੍ਰਿਤ ਸ਼ਬਦ ਹੈ ਕਰੁਣਾ ਪ੍ਰਲਾਪ, ਕਰੁਣਾ ਪ੍ਰਲਾਪ ਵਿਰਲਾਪ ਜਿਹਨੂੰ ਕਹਿ ਦਿੰਦੇ, ਬੜੇ ਤਰਲੇ ਲੈਣੇ, ਬੜਾ ਰੋਣਾ, ਕਰਨ ਪਲਾ ਕਰੇ ਬਹੁਤ ਹੋਵੇ ਪਰ ਇਸ ਨਾਲ ਸਾ ਧਨ ਮਹਿਲ ਨਾ ਪਾਵੇ। ਜੀਵ ਰੂਪੀ ਇਸਤਰੀ ਨੂੰ ਗੁਰੂ ਚਰਨਾਂ ਵਿੱਚ, ਸਾਡਾ ਮਹਿਲ ਗੁਰੂ ਦੇ ਚਰਨ ਹੀ ਨੇ, ਇਸ ਲਈ ਟਿਕਾਣਾ ਨਹੀਂ ਮਿਲਦਾ।
1: ਵੈਣ ਕਰਮਾ ਕਿਛ ਪਾਈਆ ਨਾਹੀ ਜੇ ਬਹੁ ਤੇਰਾ ਧਾਵਾ।
0: ਤੇਰਾ ਭਟਕਦਾ ਰਹਿ, ਦੂਰ ਦੂਰ ਭਟਕਦਾ ਰਹਿ, ਕਰਮ ਕਾਂਡਾਂ ਚ ਪਿਆ ਰਹਿ, ਪਖੰਡੀਆਂ ਦੇ ਮਗਰ ਪਿਆ ਰਹਿ। ਮਹਾਰਾਜ ਕਹਿੰਦੇ ਇਸ ਨਾਲ ਖੇਡ ਨਹੀਂ ਬਣੇ। ਵਿਣ ਕਰਮਾ ਬਿਨਾਂ ਗੁਰੂ ਦੀ ਮਹਿਰਾਮਤ ਤੋਂ ਕਿਸ ਪਾਈਏ ਨਾਹੀ ਜੇ ਬਹੁ ਤੇਰਾ ਧਾਵ। ਬਹੁਤ ਦੂਰ ਦੂਰ ਤੱਕ ਭਟਕ ਜੰਗਲਾਂ ਚ ਜਾ, ਰਾਖ ਮਲ ਭਿਆਨਕ ਜਲ ਧਾਰੇ ਕਰ, ਬਰਫਾਨੀ ਚੋਟੀਆਂ ਤੇ ਬੈਠਾ ਰਹਿ, ਪਰ ਇਸ ਨਾਲ ਖੇਡ ਬਣਨੀ ਨਹੀਂ। ਬੜੇ ਸੋਹਣੇ ਇੱਕ ਆਲਮ ਦੇ ਦੋ ਬੋਲ ਨੇ, ਇਸ ਸੰਸਾਰ ਵਿੱਚ ਮੈਂ ਆਪ ਜੀ ਦੇ ਨਜ਼ਰ ਕਰਨਾ ਚਾਹੁੰਦਾ ਹਾਂ। ਮੇਰੇ ਘਰ ਸੋਣ ਕੇ ਘਰ ਕਾ ਫਾਸਲਾ ਇੱਕ ਪਲ ਕਾ ਥਾ, ਪਰ ਇੱਕ ਜ਼ਮਾਨਾ ਹੋ ਗਿਆ ਲੇਕਿਨ ਮੇਰੇ ਚਲਤੇ ਹੋਵੇ। ਉਹ ਦੂਰੀ ਮਿੱਟੀ ਨਹੀਂ ਹੈ, ਕਦਮ ਦੇਖ ਕੇ ਚੱਲਣਾ ਸੀ। ਮਹਾਰਾਜ ਦੇ ਕਿੰਨੇ ਸੋਹਣੇ ਇਸ ਭੇਦ ਨੂੰ ਭਾਈ ਸਾਹਿਬ ਉਜਾਗਰ ਕਰਦੇ ਨੇ। ਚਰਨ ਸ਼ਰਨ ਗੁਰ ਏਕ ਪੈਂਦਾ ਜਾਇ ਚੱਲ, ਸਤਿਗੁਰੂ ਕੋਟ ਪੈਂਦਾ ਆਗੇ ਹੋਏ ਲੇਤ ਹੈ। ਤੇ ਉਸ ਤਰ੍ਹਾਂ ਤੂੰ ਪਿਆ ਭਟਕਦਾ ਰਹਿ, ਤੈਨੂੰ ਪਤਾ ਹੀ ਨਹੀਂ ਜਾਣਾ ਕਿੱਥੇ, ਪਸੀਨਾ ਪਸੀਨਾ ਉਹ ਅੱਗ ਤੇ ਬਹਿ, ਜੋ ਮਰਜ਼ੀ ਕਰ, ਇਸ ਨਾਲ ਖੇਡ ਨਹੀਂ ਬਣਦੀ।
1: ਲਭ ਲੋਭ ਅਹੰਕਾਰ ਕੀ ਮਾਤੇ ਮਾਇਆ ਮਾਹ ਸਮਾਣੇ।
0: ਅਹੰਤਾ ਵਿੱਚ ਹੀ ਸਮਾਇਆ ਹੋਇਆ ਹੈ, ਇਗਨੋਰੈਂਸ ਵਿੱਚ ਹੀ ਲੀਨ ਹੋਇਆ ਹੋਇਆ ਹੈ। ਲਭ ਲੋਭ, ਖਾਣ ਦਾ ਲੋਭ, ਜੋੜਨ ਦਾ ਲੋਭ ਤੇ ਅਹੰਕਾਰ ਵਿੱਚ ਮੱਤਿਆ ਹੋਇਆ।

0: ਆਉਂਦਾ ਹੋਇਆ ਵੀ ਅਜਾਣਾ ਹੀ ਹੈ ਜੇ ਇਹ ਜਿਹੀ ਕੰਮ ਕਰਦਾ ਹੈ। ਹਾਂਜੀ
1: ਜਾਏ ਪੁੱਛੋ ਸੁਹਾਗਣੀ ਵਾਹ ਹੈ ਕਿੰਨੀ ਬਾਤੀ ਸਹ ਪਾਈ ਹੈ।
0: ਉਹਨਾਂ ਨੂੰ ਜੁੜਿਆ ਹੋਇਆ ਤੇ ਸੁਹਾਗਣੀ ਦਾ ਅਰਥ ਹੈ ਜੁੜੇ ਹੋਏ, ਜਿਹਨਾਂ ਦਾ ਹਿਰਦਾ ਨਾਮ ਨਾਲ ਜੁੜ ਗਿਆ ਉਹਨਾਂ ਨੂੰ ਪੁੱਛੋ ਉਹ ਦੱਸਣਗੇ। ਉਹਨਾਂ ਨੂੰ ਪੁੱਛੋ ਕਿਵੇਂ ਬਾਤੀ ਸੌ ਪਾਈ ਹੈ, ਕਿਵੇਂ ਗੁਰੂ ਨਾਲ ਪ੍ਰੇਮ ਬਣੇ, ਕਿਵੇਂ ਭੈ ਦੀਆਂ ਸਲਾਈਆਂ ਨੈਣਾਂ ਵਿੱਚ ਪੈ ਜਾਣ, ਕਿਵੇਂ ਭਾਵ ਦਾ ਭਾਵਨਾ ਦਾ ਪ੍ਰੇਮ ਦਾ ਸ਼ਿੰਗਾਰ ਹੋਵੇ।
1: ਜੋ ਕਿਛ ਕਰੇ ਸੋ ਭਲਾ ਕਰ ਮਾਨੀਆ ਹੁਕਮਤ ਹੁਕਮ ਚੁਕਾਈ ਆ।
0: ਮਹਾਰਾਜ ਕਰਨੀ ਬੜਾ ਸੌਖਾ ਹੈ, ਪੁਰਖਾ ਰਜ਼ਾ ਵਿੱਚ ਆ ਜਾ, ਪਾਣੀ ਵਿੱਚ ਆ ਜਾ, ਜੋ ਕੁਛ ਕਰੇ ਸੋ ਭਲਾ ਕਰ ਮਾਨੀ। ਮਹਾਰਾਜ ਨੇ ਸਾਨੂੰ ਸਿਖਾਇਆ ਵੀ ਹੈ, ਦਿਖਾਇਆ ਵੀ। ਤੱਤੀ ਲੋਕ ਬੈਠ ਕੇ ਵੀ ਪੰਜਵੇਂ ਜਾਮੇ ਚ ਫੁਰਮਾਨ ਕਰਦੇ ਨੇ, ਤੇਰਾ ਕੀਆ ਮਿੱਠਾ ਲੱਗੇ ਹਰ ਨਾਮ ਪਦਾਰਥ ਨਾਨਕ ਮੰਗੇ। ਜੋ ਕੁਛ ਕਰੇ ਬੰਦ ਬੰਦ ਕਟਵਾਉਂਦੇ ਭਾਈ ਮਨੀ ਸਿੰਘ ਜੀ, ਤੁਸੀਂ ਦੇਖਿਆ ਕੋਈ ਦੀ ਅੱਖਾਂ ਵਿੱਚ ਆਂਸੂ ਆਇਆ ਹੋਵੇ, ਸਾਰਾ ਕੁਝ ਸਦਕੇ ਕਰਕੇ ਭਾਈ ਟੋਡਰ ਮਹਾਰਾਜ ਜੀ ਮਹਾਨ ਸ਼ਹੀਦਾਂ ਲਈ ਜਗ੍ਹਾ ਖਰੀਦਦੇ ਪਏ ਨੇ ਸੰਸਕਾਰ ਲਈ। ਪਰ ਸ਼ੁਕਰਾਨੇ ਚ ਮੈਂ ਹੁਣ ਦੇਖ ਕੇ ਹੈਰਾਨ ਹੋਇਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਨੀਆਂ ਸਹਿ ਸੰਗਤ ਦੀ ਸੰਸਥਾ ਨਹੀਂ ਹੈ, ਲੱਭ ਲੈਣਾ ਜਿੱਥੇ ਮਰਜ਼ੀ। ਮੈਂ ਕੋਈ 64 ਮੁਲਕਾਂ ਦੀ ਯਾਤਰਾ ਕੀਤੀ ਹੈ, ਸਾਰੀਆਂ ਹੀ ਸੰਸਥਾਵਾਂ ਮਹਾਨ ਨੇ, ਪਰ ਸਭ ਤੋਂ ਸਰਮੋਰ ਸਿੱਖਾਂ ਦੀ ਏ ਕੁਰਬਾਨੀਆਂ ਦੇ ਕੇ, ਸ਼ਹੀਦੀਆਂ ਦੇ ਕੇ, ਆਪਣਾ ਆਪਾ ਸਦਕੇ ਕਰਕੇ ਇਹ ਗੁਰੂ ਧਾਮਾਂ ਦੇ ਪ੍ਰਬੰਧ ਦੀ ਬਣੀ ਹੋਈ ਸਾਡੀ ਇੱਕ ਬਹੁਤ ਵੱਡੀ ਆਰਗੇਨਾਈਜੇਸ਼ਨ। ਮੈਂ ਦੇਖਿਆ ਜਿੱਥੇ ਕਦੀ ਟੋਡਰ ਮੱਲ ਨੇ ਸਭ ਕੁਝ ਸਦਕੇ ਕਰਕੇ ਤੇ ਸੋਨੇ ਨਾਲ ਜਗ੍ਹਾ ਖਰੀਦੀ ਸੀ ਨਾ, ਦੁਨੀਆਂ ਚ ਇੰਨੀ ਕੀਮਤੀ ਜਗ੍ਹਾ ਕੋਈ ਨੀ, ਤੇ ਹੁਣ ਮੈਂ ਦੇਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉੱਥੇ ਬਲ ਬਾਬਾ ਜੀ ਕਰਕੇ ਸੱਜਣ ਹੈਗੇ, ਉਹਨਾਂ ਨੂੰ ਸੇਵਾ ਦਿੱਤੀ ਹੋਈ ਹੈ, ਜੋਤੀ ਸਰੂਪ ਦੇ ਗੁੰਮਤ ਤੇ ਸੋਨਾ ਲਗਾਉਂਦੇ ਪਏ। ਮੈਂ ਕਿਹਾ ਸਾਰੇ ਇਤਿਹਾਸ ਵਿੱਚ ਇਹ ਦੂਜੀ ਵਾਰੀ ਹੋਇਆ, ਭਾਈ ਟੋਡਰ ਮੱਲ ਜੀ ਪਹਿਲੀ ਵਾਰੀ ਤੇ ਹੋਰ ਦੂਜੀ ਵਾਰ। ਇਹ ਸਾਡੀ ਆਰਗੇਨਾਈਜੇਸ਼ਨ ਦੀ ਸਿਆਣਪ ਹੈ, ਵਡਿਆਈ ਹੈ ਕਿ ਆਪਣੇ ਅਸਥਾਨਾਂ ਨੂੰ ਜਿਨ੍ਹਾਂ ਨੂੰ ਕਿਹਾ ਸੀ ਦੁਨੀਆਂ ਦਾ ਸਭ ਤੋਂ ਕੀਮਤੀ ਥਾਂ ਹੈ ਉਹਨੂੰ ਸੋਨੇ ਨਾਲ ਮੜ ਦੇਣਾ। ਇਹ ਸ੍ਰੀ ਹਰਿਮੰਦਰ ਸਾਹਿਬ ਮਹਾਰਾਜਾ ਰਣਜੀਤ ਸਿੰਘ ਨੇ ਸੋਨੇ ਨਾਲ ਮੜ ਦਿੱਤਾ, ਇਹ ਸਾਡੀ ਸੰਸਥਾ ਨੂੰ ਮਹਾਰਾਜ ਨੇ ਪ੍ਰੇਮ ਮਹਾਰਾਜ ਨੇ ਭਾਗ ਲਾਇਆ। ਪਰ ਦੂਜੇ ਪਾਸੇ ਜਾਈਏ ਤਾਂ ਕੁਛ ਖੇਡ ਬਣਦੀ ਨਹੀਂ। ਮਹਾਰਾਜ ਕਹਿੰਦੇ ਫਿਰ ਜੋ ਕੁਛ ਕਰੇ ਸੋ ਭਲਾ ਕਰ ਮਾਨੀਏ ਹਿਕਮਤ ਹੁਕਮ ਚੁਕਾਈਏ। ਇਹ ਹਿਕਮਤ ਇਹ ਨਹੀਂ ਚੰਗਾ ਬਹਾਨੇ ਬਣਾਉਣੇ, ਆਪਣਾ ਧੱਕਾ ਰੱਖਣਾ, ਇਸ ਨੂੰ ਦੂਰ ਕਰੀਏ। ਹਾਂਜੀ
1: ਯਾ ਕਾ ਪ੍ਰੇਮ ਪਦਾਰਥ ਪਾਈਐ ਤਉ ਚਰਨੀ ਚਿਤ ਲਾਈਐ।
0: ਪ੍ਰੇਮ ਦੇ ਰਾਹੀਂ ਨਾਮ ਪਦਾਰਥ ਮਿਲਦਾ ਹੈ। ਇਹ ਚਾਰ ਪਦਾਰਥ ਨੇ, ਪ੍ਰੇਮ ਪਦਾਰਥ, ਨਾਮ ਪਦਾਰਥ, ਗਿਆਨ ਪਦਾਰਥ ਤੇ ਜਨਮ ਪਦਾਰਥ। ਚਾਰ ਹੋਰ ਵੀ ਗਿਣੇ ਜਾਂਦੇ, ਧਰਮ ਅਰਥ ਕਾਮ ਮੋਖ ਇਤਿਆਦਕ। ਮਹਾਰਾਜ ਕਹਿੰਦੇ ਜਿਸਦੇ ਪ੍ਰੇਮ ਦੇ ਰਾਹੀਂ ਜਪ ਕੀਤਿਆ ਜੁੜਿਆ ਰਜ਼ਾ ਵਿੱਚ ਚੱਲਿਆ ਸ਼ੁਭ ਗੁਣਾਂ ਦਾ ਸੁਧਾਰ ਬਣਾਇਆ ਪਦਾਰਥ ਮਿਲਦਾ ਹੈ, ਤੇ ਚਰਨੀ ਚ ਤੁਲਾਈਏ ਫਿਰ ਉਹਦੇ ਚਰਨਾਂ ਨਾਲ ਜੁੜ ਜਾਈਏ।

0: ਤੇ ਸੁਗੰਧੀ ਵੀ ਤਾਂ ਸਵਾਦ ਸੁੰਦਰ ਸ਼ਿੰਗਾਰ ਦਾ ਹੀ ਅੰਗ ਹੈਗਾ। ਇਸਤਰੀਆਂ ਵੀ ਤੇ ਪੁਰਸ਼ ਵੀ ਵਰਤਦੇ ਹਾਂ ਤਾਂ ਕਿ ਕੋਲੋਂ ਬਦ ਸਮੈਲ ਨਾ ਆਵੇ। ਤੇ ਮਹਾਰਾਜ ਕਹਿੰਦੇ ਫਿਰ ਇਸ ਤਰ੍ਹਾਂ ਕਰਨਾ ਹੈ, ਇਹ ਹੈ ਜੋ ਗੁਰੂ ਨੇ ਆਖ ਦਿੱਤਾ ਉਹ ਕਰ ਲੈਣਾ, ਬੜਾ ਸੌਖਾ। ਸੋ ਕਹੇ ਸੋ ਕੀਜੈ, ਤਨ ਮਨਾ ਦੀਜੈ, ਮਨ ਕਰਕੇ ਸਰੀਰ ਕਰਕੇ ਕਰਮ ਕਰਕੇ ਸਮਰਪਿਤ ਹੋ ਜਾਣ। ਐਸਾ ਪਰਮਲ ਲਾਈ ਹੈ, ਇਹ ਸ਼ੁਭ ਗੁਣਾਂ ਦੀ ਸੁਗੰਧੀ ਹੈ।
1: ਦੇਵ ਕਹੈ ਸੁਹਾਗਣੀ ਭੈਣ, ਇੰਨੀ ਬਾਤੀ ਸਹ ਪਾਈ ਹੈ।
0: ਜੁੜੀਆਂ ਹੋਈਆਂ ਜੀਵ ਆਤਮਾਵਾਂ ਮਹਾਂਪੁਰਖ ਜਨ ਨਾਮ ਜਪਣ ਵਾਲੇ ਕਹਿੰਦੇ ਨੇ ਇਹ ਗੁਰਸਿੱਖ ਇਹ ਭੈਣੇ ਇਹਨਾਂ ਗੱਲਾਂ ਰਾਹੀਂ ਇਹਨਾਂ ਚੀਜ਼ਾਂ ਰਾਹੀਂ ਵਿਚਰਦਿਆਂ ਹੋਇਆਂ ਸਮਰਪਿਤ ਹੁੰਦਿਆਂ ਪ੍ਰਭੂ ਪ੍ਰਾਪਤੀ ਹੁੰਦੀ ਹੈ।
1: ਆਪ ਗਵਾਈ ਹੈ ਤਾਂ ਸਭ ਪਾਈ ਹੈ, ਔਰ ਕੈਸੀ ਚਤੁਰਾਈ।
0: ਚਤੁਰਾਈ ਨੀ ਚਤੁਰਾਈ ਸਿਆਣਪਾ ਕਿਤੇ ਕਾਇਮ ਨਾ ਆਈ ਹੈ। ਤੁੱਠਾ ਸਾਹਿਬ ਜੋ ਦੇਵੇ ਸੋਈ ਸੁਖ ਪਾਈ। ਮਹਾਰਾਜ ਜੀ ਦਾ ਬਚਨ ਹੈ, ਆਪ ਗਵਾਈ ਹੈ ਆਪਣਾ ਆਪਾ ਅਰਪਣ ਕਰ ਦੇਈ, ਲੀਨ ਹੋ ਜਾਈਏ ਤਾਂ ਸੋ ਪਾਈ ਹੈ, ਔਰ ਕੈਸੀ ਚਤੁਰਾਈ। ਹੋਰ ਚਤੁਰਾਈ ਕੰਮ ਨਹੀਂ ਆਉਂਦੀ ਹੈ।
1: ਸਹ ਨਦਰ ਕਰ ਦੇਖਾ ਸੋਜਨ ਲੇਖਾ, ਕਾਮਣ ਨੌ ਨਿਦ ਪਾਈ।
0: ਉਸ ਪ੍ਰੇਮ ਦੇ ਮਹਾਸਾਗਰ ਪ੍ਰਭੂ ਪਤੀ ਦੀ ਨਜ਼ਰ ਪੈ ਜਾਂਦੀ ਹੈ ਨਾ, ਬਸ ਉਹੀ ਦਿਨ ਸਮਾਂ ਸੁਹਾਵਣਾ ਹੈ। ਸੋ ਨਗਰ ਕਰ ਦੇਖੈ ਸੋ ਦਿਨ ਲੇਖੈ, ਕਾਮਣ ਨੌ ਨਿਦ ਪਾਈ। ਫਿਰ ਇਸ ਜੀਵ ਰੂਪੀ ਪ੍ਰੇਮਤਾ ਨੂੰ ਨੌ ਨਿਧੀਆਂ ਅਠਾਰਾਂ ਸਿੱਧੀਆਂ ਝੋਲੀ ਚ ਪੈ ਜਾਂਦੀਆਂ ਹਨ।
1: ਆਪਣੇ ਕੰਤ ਪਿਆਰੀ ਸਾ ਸੁਹਾਗਣ, ਨਾਨਕ ਸਾ ਸਭ ਰਾਈ।
0: ਭਰਾ ਵੀ ਉਸਦਾ ਸਨਮਾਨ ਕਰਦੇ ਨੇ ਜੋ ਕੰਤ ਨੂੰ ਪਾ ਜਾਂਦੇ। ਇਹ ਸਭ ਜਗ੍ਹਾ ਹੈ, ਜਿਵੇਂ ਭਾਈ ਕਨ੍ਹਈਆ ਜੀ ਨੇ, ਭਾਈ ਮਨੀ ਸਿੰਘ ਜੀ ਨੇ, ਬਾਬਾ ਬੁੱਢਾ ਸਾਹਿਬ ਨੇ, ਸਾਰਾ ਖਾਲਸਾ ਪੰਥ ਵੀ ਉਹਨਾਂ ਦਾ ਸਨਮਾਨ ਕਰਦਾ। ਭਰਾਵਾਂ ਵਾਲੀ ਉਹ ਹੁੰਦੀ ਹੈ, ਬਲ ਹੁੰਦਾ ਹੈ। ਆਪਣੇ ਕੰਤ ਪਿਆਰੀ ਸਾ ਸੁਹਾਗਣ ਭਾਗਸ਼ਾਲੀ, ਇਹ ਭਰਾਵਾਂ ਦਾ ਵੀ ਮਾਣ ਹੈ।
1: ਐਸਾ ਰੰਗ ਰਾਤੀ ਸਹਿਜ ਕੀ ਮਾਤੀ, ਅਹਿਨ ਸੁਭਾਏ ਸਮਾਨ।
0: ਪ੍ਰੇਮ ਵਿੱਚ ਰੰਗੀ ਹੋਈ, ਸਹਿਜ ਵਿੱਚ ਲੀਨ ਹੋਈ ਹੋਈ, ਮਸਤ ਹੋਈ ਹੋਈ। ਉੱਥੇ ਅਭਿਮਾਨ ਵਿੱਚ ਮਸਤ ਹੈ, ਇੱਥੇ ਸਹਿਜ ਵਿੱਚ ਮਸਤੀ ਦਾ ਮਹਾਰਾਜ ਜ਼ਿਕਰ ਕਰਦੇ ਨੇ, ਜੋ ਆਨੰਦ

ਚਤੁਰ ਹੈ ਹੀ ਸਿਆਣਪ ਦੀ ਇੰਤਹਾ ਹੈ। ਮਹਾਰਾਜ ਦੇ ਬਚਨ ਹਨ, ਇਆਨਪ ਤੇ ਸਭ ਭਈ ਸਿਆਣਪ ਪਰ ਮੇਰਾ ਦਾਨਾ ਬੀਨਾ। ਉਸਨੇ ਇਆਣਿਆਂ ਨੂੰ ਸਿਆਣੇ ਕਰਦਾ। ਗੁਰ ਕੀ ਮਤ ਤੂੜੇ ਇਆਨੇ, ਭਗਤ ਬਿਨਾ ਬਹੁਤ ਡੁੱਬੇ ਸਿਆਣੇ, ਬੜੇ ਬੜੇ ਵੇਦਾਚਾਰੀ ਆ, ਖੱਟ ਸ਼ਾਸਤਰੀ, ਬੜੇ ਹਾਈਲੀ ਕੁਆਲੀਫਾਈਡ, ਨਸ਼ਿਆਂ ਵਿੱਚ ਡੁੱਬੇ ਹੋਏ ਲੋਕ ਦਿਖਾਈ ਪੈਣਗੇ। ਆਓ ਇਹ ਜਿਹੜਾ ਲੜੀਵਾਰ ਬਚਨ ਚੱਲ ਰਿਹਾ ਉਸਦਾ ਵੀ ਇੱਕ ਪਦ ਸਰਵਣ ਕਰੀ।

0: ਸੱਚ ਗੁਰੂ ਰਾਮਦਾਸ ਜੀ ਦੇ ਬਚਨ ਤੇ ਸੰਖੇਪ ਰੂਪ ਵਿੱਚ ਮੂਲ ਮੰਤਰ ਹੈ, ਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
1: ਮੇਰੇ ਮਨ ਹਰ ਹਰ ਗੁਣ ਕਹੋ ਰੇ,
0: ਹੈ ਮੇਰੇ ਮਨ ਪਾਰ ਬ੍ਰਹਮ ਪਰਮੇਸ਼ਰ ਦੀ ਉਪਮਾ ਕਰਿਆ ਕਰ, ਜਸ ਕਰਿਆ ਕਰ।
1: ਸਤਿਗੁਰੂ ਕੇ ਚਰਨ ਧੋਏ ਪਏ ਪੂਜੋ, ਇਨ ਬਿੰਦ ਮੇਰਾ ਹਰ ਪ੍ਰਭ ਲਹੋ ਰੇ।
0: ਗੁਰੂ ਦੇ ਚਰਨਾਂ ਦਾ ਸਤਿਕਾਰ ਕਰ, ਉਹਦਾ ਸਨਮਾਨ ਕਰ, ਅਰਚਨਾ ਕਰ, ਭਾਵ ਗੁਰੂ ਦੇ ਨਾਮ ਨਾਲ ਜੁੜ। ਇਸ ਤਰੀਕੇ ਨਾਲ ਮੇਰਾ ਪ੍ਰਭੂ ਤੈਨੂੰ ਪ੍ਰਾਪਤ ਹੋ ਜਾਏਗਾ।
1: ਰਹਾਉ ਕਾਮ ਕ੍ਰੋਧ ਲੋਭ ਮੋਹ ਅਭਿਮਾਨ ਵਿਖੇ ਰਸ, ਇਨ ਸੰਗਤ ਤੇ ਤੂੰ ਰਹੋ ਰੇ।
0: ਕਾਮ ਕ੍ਰੋਧ ਲੋਭ ਮੋਹ ਅਭਿਮਾਨ ਤੇ ਵਿਸ਼ੇ ਵਿਕਾਰਾਂ ਦਾ ਰਸ, ਇਸ ਸੰਗਤ ਤੋਂ ਆਪਣੇ ਆਪ ਨੂੰ ਦੂਰ ਰੱਖ।
1: ਮਿਲ ਸਤ

ਪੂਰੀ ਸੰਗਤ ਨਾਲ ਮਿਲਣਾ, ਗੁਰਮੁਖਾਂ ਨਾਲ ਵਿਚਾਰ ਸਾਂਝੇ ਕਰਨੇ, ਗੁਰੂ ਨਾਲ ਗੋਸ਼ਟੀ ਕਰਨੀ, ਹਰ ਪ੍ਰੇਮ ਰਸਾਇਣ, ਸਾਰੇ ਰਸਾਂ ਦਾ ਘਰ, ਆਨੰਦ ਦਾ ਘਰ, ਰਾਮ ਨਾਮ ਰਸਾਇਣ, ਪਰ ਬ੍ਰਹਮ ਪਰਮੇਸ਼ਵਰ ਦਾ ਨਾਮ ਹੀ ਸਾਰੇ ਰਸਾਂ ਦਾ ਆਇਨ ਘਰ ਹੈ। ਹਰ ਰਾਮ ਨਾਮ, ਬੜੇ ਸੋਹਣੇ ਬੋਲ ਨੇ ਮਹਾਰਾਜ, ਰਾਮ ਰਮ ਹੋ ਰਹੇ ਨਾਮ।

0: ਇਹੋ ਦੂਰ ਕਰੋ ਆਪਣ ਗਹੋ ਦੇ।
1: ਆਪਣੇ ਆਪ ਨੂੰ ਪਛਾਣ ਪਕੜ ਕਰ ਅਹੰਕਾਰ ਆਪਣੇ ਅੰਦਰ ਦਾ ਅਭਿਮਾਨ ਜੋ ਤੂੰ ਬਲ ਸਮਝਦਾ ਹੈ ਇਸ ਨੂੰ

ਬੈਂਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਸ਼ਰਤਾਂ ਲਾਗੂ

0: ਚੱਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।

ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300 1516 16 quicksignage.com.au।

0: ਦਰਸ਼ਨ
1: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ ਜੋ ਸਟੱਡੀ ਵੀਜ਼ਾ ਸਕਿੱਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596 ਗਰੇਵਾਲ ਵੀਜ਼ਾ ਸੋਲੂਸ਼ਨਸ.com.au ਤੇ ਜਾਓ ਆਓ ਤੁਹਾਡਾ ਕੋਈ ਹੱਲ ਕਰੀਏ

ਰੇਡੀਓ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਆਦਾਬ, ਸਲਾਮ, ਨਮਸਤੇ, ਗੁੱਡ ਮਾਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਚੜ੍ਹਿਆ ਹੋਇਆ। ਇੱਕ ਵਾਰੀ ਫਿਰ ਤੋਂ ਹੱਸਦੇ ਮੁਸਕਰਾਉਂਦੇ ਢੇਰ ਸਾਰੀਆਂ ਆਸਾਂ ਉਮੀਦਾਂ ਅੱਜ ਦੇ ਦਿਨ ਤੋਂ ਲਾ ਕੇ ਨਿਕਲ ਤੁਰੇ ਹੋ ਕੇ ਘਰਾਂ ਤੋਂ, ਅਤੇ ਜਾਂ ਫਿਰ ਚੱਲ ਰਹੀਆਂ ਹੋਣਗੀਆਂ ਤਿਆਰੀਆਂ। ਜਿੱਥੇ ਵੀ ਕਿਤੇ ਉਹ ਆਸ ਕਰਦੇ ਹਾਂ ਰੱਜ ਖੁਸ਼ੀ ਹੋ ਗਏ, ਚੜ੍ਹਦੀ ਕਲਾ 'ਚ ਹੋ ਗਏ, ਉਸ ਰੱਬ ਦਾ ਕਰ ਰਹੇ ਹੋ ਗਏ ਸ਼ੁਕਰਾਨਾ ਜਿਹਨੇ ਅੱਜ ਦਾ ਇਹ ਦਿਨ ਦਿੱਤਾ, ਜਿਹਦੀ ਰਜ਼ਾ ਦੇ ਵਿੱਚ ਇਹ ਸਵਾਸ ਚੱਲ ਰਹੇ ਨੇ, ਜਿਹਦੀ ਰਜ਼ਾ ਦੇ ਵਿੱਚ ਇਹ ਸੋਹਣੀਆਂ ਸਾਂਝਾਂ ਇੱਕ ਵਾਰੀ ਫਿਰ ਤੋਂ ਪਈਆਂ ਨੇ। ਆਸ ਪਾਸ ਢੇਰ ਸਾਰੇ ਨਜ਼ਾਰਿਆਂ ਦੇ ਲਈ, ਸੋਹਣੇ ਪਰਿਵਾਰ ਦੇ ਲਈ, ਤੰਦਰੁਸਤੀ ਦੇ ਲਈ, ਇਹਨਾਂ ਚੱਲ ਰਹੇ ਕੰਮਾਂ ਕਾਰਾਂ ਦੇ ਲਈ ਆਓ ਕਰੀਏ ਸ਼ੁਕਰਾਨਾ, ਕੋਟਨ ਕੋਟ ਸ਼ੁਕਰਾਨਾ ਉਸ ਰੱਬ ਦਾ ਜਿਹਨੇ ਅੱਜ ਕਰੀ ਇੱਕ ਹੋਰ ਮੌਕਾ ਦਿੱਤਾ। ਤੇ ਆਓ ਫਿਰ ਵੱਧਦੇ ਅੱਗੇ ਅੱਜ ਦੇ ਦਿਨ ਦੇ ਵਿੱਚ ਚਿਹਰੇ 'ਤੇ ਲੈ ਕੇ ਖੁਸ਼ੀ, ਉਸ ਰੱਬ ਦੇ ਲਈ ਸ਼ੁਕਰਾਨਾ। ਅੱਜ 10 ਤਰੀਕ ਹੋ ਗਈ ਹੈ ਸਤੰਬਰ ਦਾ ਮਹੀਨਾ, ਅਤੇ ਅਰਦਾਸ ਕਰਦੇ ਹਾਂ ਜੋ ਵੀ ਤੁਹਾਡੇ ਅੜੇ ਫੜੇ ਕੰਮ ਨੇ ਉਹ ਆਸਾਨ ਜਿਹੇ ਤਰੀਕੇ ਦੇ ਨਾਲ ਅੱਜ ਨੇਪਰੇ ਚੜ੍ਹਨ, ਜੋ ਵੀ ਮਨ ਦੇ ਉੱਤੇ ਬੋਝ ਆ, ਪਰੇਸ਼ਾਨੀਆਂ ਨੇ, ਉਹ ਸਭ ਦੂਰ ਹੋਣ, ਸੋਹਣੀਆਂ ਅਤੇ ਨੇਕ ਕਮਾਈਆਂ ਘਰਾਂ ਦੇ ਵਿੱਚ ਆਉਣ, ਇਹ ਨੇਕ ਕਮਾਈਆਂ ਸਿਦਕ ਦੇਣ, ਬਰਕਤ ਬਣਾਈ ਰੱਖਣ ਘਰਾਂ 'ਚ, ਤੰਦਰੁਸਤੀ ਬਣਾਈ ਰੱਖਣ, ਇੱਕ ਦੂਸਰੇ ਦਾ ਸਾਥ ਬਣਾਈ ਰੱਖਣ, ਪਿਆਰ ਅਸਰ ਸੁੱਖ ਬਣਾਈ ਰੱਖਣ। ਇਸੇ ਅਰਦਾਸ ਦੇ ਨਾਲ ਉਹ ਅੱਗੇ ਵੱਧਦੇ ਹਾਂ, ਸ਼ਬਦ ਕੀਰਤਨ ਦਾ ਸਰਵਣ ਕਰਦੇ ਹਾਂ। ਰੇਡੀਓ ਹਾਂਜੀ 1674।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ। ਅਤੇ ਦੋਸਤੋ ਇੱਕ ਛੋਟੀ ਜਿਹੀ ਬ੍ਰੇਕ ਦੀ ਤੁਹਾਡੇ ਕੋਲੋਂ ਇਜਾਜ਼ਤ ਲਵਾਂਗੇ ਸਿਸਟਮ ਨੂੰ ਰੀਸਟਾਰਟ ਕਰਨ ਦੀ, ਸੋ 2-3 ਮਿੰਟ ਦੇ ਵਿੱਚ ਵਾਪਸੀ ਕਰਦੇ ਹਾਂ। ਸੋ ਇੱਕ ਨਿੱਕੀ ਜਿਹੀ ਬ੍ਰੇਕ ਦਾ ਆਨੰਦ ਮਾਣੋ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
3: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 to 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300-151616, quicksignage.com.au।
4: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ੋਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
5: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
1: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ ਡੋਟ ਕਾਮ ਡੋਟ ਏਯੂ।
7: ਕਿਚਨ ਦਾ ਸਟਾਈਲ ਡਰ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿੰਸ ਰੋਡ, ਮੈਲਟਨ।
8: ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਥਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ, ਅੱਜ ਹੀ ਵਿਜ਼ਿਟ ਕਰੋ ਸੈਬੀ ਪਾਰਟਨਰਸ ਡੋਟ AU। ਸੈਬੀ ਪਾਰਟਨਰਸ, ਵਾਈਸ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਏਗਾ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅਤੇ ਇਸ ਥੋੜ੍ਹੀ ਜਿਹੀ ਦੇਰੀ ਦੇ ਲਈ ਮਾਫ਼ੀ ਚਾਹੁੰਦੇ ਤਾਂ ਕਿ ਵਿੱਚ ਅੱਗੇ ਚੱਲ ਕੇ ਨਾ ਕੋਈ ਖਰਾਬੀ ਆਵੇ, ਇਸ ਕਰਕੇ ਸ਼ੁਰੂ ਦੇ ਵਿੱਚ ਥੋੜ੍ਹੀ ਜਿਹੀ ਤੁਹਾਡੇ ਕੋਲੋਂ ਇਜਾਜ਼ਤ, ਥੋੜ੍ਹੀ ਜਿਹੀ ਸ਼ੁਰੂ ਦੇ ਵਿੱਚ ਤੁਹਾਡੇ ਕੋਲੋਂ ਬ੍ਰੇਕ ਲੈ ਲਈ ਅਤੇ ਹੁਣ ਸਮਾਂ ਆ ਗਿਆ ਆਪਾਂ ਮੌਸਮ ਦੇ ਉੱਤੇ ਇੱਕ ਝਾਤੀ ਮਾਰ ਲੈਂਦੇ ਹਾਂ ਅਤੇ ਮੌਸਮ ਦੇ ਨਾਲ ਨਾਲ ਆਪਾਂ ਟ੍ਰੈਫਿਕ ਦੇ ਉੱਤੇ ਝਾਤ ਮਾਰ ਲੈਂਦੇ ਹਾਂ। ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਤੁਸੀਂ ਮੈਸੇਜਿਸ ਦੇ ਰਾਹੀਂ ਸਾਂਝ ਪਾ ਸਕਦੇ ਹੋ, ਸੋ ਜੋ ਵੀ ਤੁਹਾਡੇ ਕੋਲ ਜਾਣਕਾਰੀਆਂ ਨੇ ਉਹ ਤੁਸੀਂ ਭੇਜਣ ਦੇ ਲਈ ਸਾਨੂੰ 044-717-1674 0447171674 ਦੇ ਉੱਤੇ ਸਾਂਝ ਪਾ ਸਕਦੇ ਹੋ ਅਤੇ ਜਾਂ ਫਿਰ ਫੇਸਬੁੱਕ ਦੇ ਉੱਤੇ ਸਾਡੇ ਨਾਲ ਤੁਸੀਂ ਰਾਬਤਾ ਬਣਾ ਸਕਦੇ ਹੋ। ਗੱਡੀ ਚਲਾ ਰਹੇ ਹੋ ਅਤੇ ਪੇਸ਼ੈਂਸ ਬਣਾਈ ਰੱਖਿਓ, ਗੱਡੀ ਚਲਾ ਰਹੇ ਹੋ ਅਤੇ ਗੱਡੀ ਚਲਾਉਂਦਿਆਂ ਤੁਸੀਂ ਸਟੀਅਰਿੰਗ ਤੋਂ ਹੱਥ ਹਟਾ ਕੇ ਅਤੇ ਮੈਸੇਜ ਵਗੈਰਾ ਨਾ ਕਰਿਓ, ਇੱਦਾਂ ਦਾ ਰਿਸਕ ਨਾ ਲਿਓ। ਜਗ੍ਹਾ ਜਗ੍ਹਾ ਦੇ ਉੱਤੇ ਅੱਜ ਕੱਲ੍ਹ ਕੈਮਰੇ ਲੱਗੇ ਨੇ ਅਤੇ ਕੈਮਰੇ ਵੀ ਹੁਣ ਦਿਨੋਂ ਦਿਨ ਜ਼ਿਆਦਾ ਟੈਕਨੋਲੋਜੀ ਵਾਲੇ ਜਿਹੜੇ ਕਿ ਦੂਰੋਂ ਹੀ ਫੋਟੋ ਫਾਟੋ ਖਿੱਚ ਲੈਂਦੇ, ਬੈਲਟ ਲੱਗੀ ਵੀ ਦੱਸ ਦਿੰਦੇ ਆ। ਅਤੇ ਚਲੋ ਆਓ ਫਿਰ ਆਪਾਂ ਅੱਗੇ ਵੱਧਦੇ ਹਾਂ ਅਤੇ ਮੌਸਮ ਤੋਂ ਸ਼ੁਰੂਆਤ ਕਰ ਲੈਂਦੇ। ਸੋ ਸਿਡਨੀ ਦੇ ਵਿੱਚ ਅੱਜ 18 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਵਾਲਾ, 11-12 ਦੇ ਆਸ ਪਾਸ ਚਲਾ ਗਿਆ ਸਵੇਰੇ ਸਵੇਰੇ ਦੇ ਸਮੇਂ ਅਤੇ ਸੋਹਣੀ ਧੁੱਪ ਵਾਲਾ ਦਿਨ ਹੋ ਨਿਬੜੂਗਾ। ਅਤੇ ਮੈਲਬਨ ਦੇ ਵਿੱਚ ਵੀ ਅੱਜ ਹਲਕੀ ਜਿਹੀ ਬੱਦਲ ਆਈ ਪਰ ਕੁੱਲ ਮਿਲਾ ਕੇ ਸੋਹਣਾ ਧੁੱਪ ਵਾਲਾ ਦਿਨ ਹੋ ਨਿਬੜੂਗਾ। 9 ਦੇ ਆਸ ਪਾਸ ਤਾਪਮਾਨ ਹੈ, ਜ਼ਿਆਦਾ ਤੋਂ ਜ਼ਿਆਦਾ 15 ਤੱਕ ਜਾਣ ਦੇ ਆਸਾਰ ਨੇ। ਬ੍ਰਿਸਬੇਨ ਦੇ ਵਿੱਚ 22 ਤਾਪਮਾਨ ਆ ਅੱਜ ਅਤੇ ਮੀਂਹ ਅਤੇ ਧੁੱਪ ਮਿਕਸ ਆ, ਮੀਂਹ ਦੇ ਚਾਂਸ ਲਗਭਗ ਨਾ ਦੇ ਬਰਾਬਰੀ ਲਾ ਕੇ ਚੱਲੀਏ। ਤੇਜ਼ ਹਨੇਰੀਆਂ ਪਰੇਸ਼ਾਨੀ ਬਣ ਸਕਦੀਆਂ, ਖਾਸ ਤੌਰ ਦੇ ਉੱਤੇ ਸਾਊਥ ਈਸਟ ਵਾਲੇ ਪਾਸਿਓਂ 25-35 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਦੇ ਨਾਲ ਦਿਨ ਦੇ ਵਿੱਚ ਕਾਹੇ ਜੇ ਜਾ ਕੇ ਸ਼ੁਰੂ ਹੁੰਦੀਆਂ ਨੇ ਹਨੇਰੀਆਂ ਅਤੇ ਹਵਾਵਾਂ ਹਨੇਰੀਆਂ ਉੱਤੇ ਥੱਲੇ ਹੁੰਦੀਆਂ ਸ਼ਾਮ ਤੱਕ ਇਸੇ ਤਰ੍ਹਾਂ ਰਹਿਣਗੀਆਂ। ਅਤੇ ਇਸ ਟਾਈਮ ਮੌਜੂਦਾ 18 ਦੇ ਆਸ ਪਾਸ ਹੈ ਤਾਪਮਾਨ। ਪਰਥ ਦੇ ਵਿੱਚ ਸਵੇਰੇ ਸਵੇਰੇ 12 ਤਾਪਮਾਨ ਹੈ, 23 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਸੋ ਸੋਹਣੀ ਤਿੱਖੜ ਧੁੱਪ ਵਾਲਾ ਅੱਜ ਦਾ ਦਿਨ। ਸਾਊਥ ਆਸਟ੍ਰੇਲੀਆ ਐਡੀਲੇਡ ਦੇ ਵਿੱਚ 6-7 ਦੇ ਆਸ ਪਾਸ ਤਾਪਮਾਨ ਹੈ, 19 ਜ਼ਿਆਦਾ ਤੋਂ ਜ਼ਿਆਦਾ ਚੱਲਿਆ ਜਾਊਗਾ ਅਤੇ ਸੋਹਣੀ ਧੁੱਪ ਵਾਲਾ ਕੜਾਕੇਦਾਰ ਧੁੱਪ ਅੱਜ। ਅਤੇ ਹੁਬਾਰਡ ਦੇ ਵਿੱਚ ਵੀ ਕੜਾਕੇਦਾਰ ਧੁੱਪ, 18 ਤਾਪਮਾਨ, ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ। ਅਤੇ ਕੈਨਬਰਾ ਦੇ ਵਿੱਚ ਵੀ ਬੜਾ ਸੋਹਣਾ ਪਿਆਰਾ ਮੌਸਮ, ਸਵੇਰੇ ਸਵੇਰੇ ਠੰਡ ਕਾਫੀ ਹੈ, ਅੱਜ -1 ਦੇ ਵਿੱਚ ਮਹਿਸੂਸ ਤੁਸੀਂ ਕਰ ਰਹੇ ਹੋਵੋਗੇ। ਅਤੇ ਵੈਸੇ 3 ਦੇ ਆਸ ਪਾਸ ਤਾਪਮਾਨ ਚਲੇਗਾ, 18 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ ਪਰ 19 ਸੋਹਣੀ ਅੱਗੇ ਅਤੇ ਧੁੱਪ ਜਾ ਕੇ ਲੱਗਣੀ ਹੈ। ਡਾਰਵਿਨ ਦੇ ਵਿੱਚ 34 ਤਾਪਮਾਨ ਅੱਜ, ਜ਼ਿਆਦਾ ਤੋਂ ਜ਼ਿਆਦਾ ਅਤੇ ਇਸ ਟਾਈਮ ਮੌਜੂਦਾ 23 ਤੱਕ ਚਲਾ ਗਿਆ। ਇੱਧਰ ਅੱਜ ਮੈਟਰੋ ਤੋਂ ਕੁਛ ਅਪਡੇਟਸ ਆ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਕਿ ਕ੍ਰੈਨਬਰਨ, ਪੈਕਨਮ ਅਤੇ ਸਨਬਰੀ ਇਹ 3 ਲਾਈਨਾਂ ਦੇ ਉੱਤੇ ਕੈਂਸਲੇਸ਼ਨ ਸ਼ੋ ਹੋ ਰਹੀ ਹੈ। ਬੇਨਤੀ ਹੈ ਕਿ ਕਰੀ ਤੁਸੀਂ ਚੈੱਕ ਕਰਕੇ ਅਤੇ ਫਿਰ ਨਿਕਲਿਓ, ਕੋਈ ਕਿਸੇ ਕਿਸਮ ਦੀ ਕੋਈ ਸਮੱਸਿਆ ਜਿਹੜੀ ਆ ਉਹ ਤੁਹਾਨੂੰ ਨਾ ਆਵੇ। ਸੋ ਹਾਲੇ ਤੱਕ ਕੋਈ ਅਪਡੇਟ ਨਹੀਂ ਗੀਆਂ, ਲਗਭਗ 8 ਵਜੇ ਤੱਕ ਦੀਆਂ ਜਿਹੜੀਆਂ ਅਪਡੇਟ ਨੇ ਉਹ ਦੱਸ ਰਹੀਆਂ ਨੇ ਕਿ ਕੁਛ ਇੱਕ ਚੇਂਜਿਸ ਚੱਲ ਰਹੀਆਂ ਨੇ ਅਤੇ ਉਸ ਤੋਂ ਬਾਅਦ ਦਾ ਕੀ ਸੂਰਤ ਹਾਲ ਹੈ ਕਰੀ ਤੁਹਾਨੂੰ ਪਤਾ ਹੋਊਗਾ ਅਤੇ ਤੁਸੀਂ ਸਾਡੇ ਤੱਕ ਵੀ ਜ਼ਰੂਰ ਦੱਸ ਦਿਓ ਤੁਸੀਂ। ਅਤੇ ਜੇਕਰ ਆਪਾਂ ਸੜਕੀ ਆਵਾਜਾਈ ਦੀ ਗੱਲ ਕਰੀਏ ਤਾਂ ਫਿਰ ਅੱਜ ਦੇ ਦਿਨ ਅਪਡੇਟ 20 ਮਿੰਟ ਪਹਿਲਾਂ ਦੀ ਆਈ ਹੈ, ਵੈਸਟ ਬਾਊਂਡ ਜਿਹੜੇ ਨੇ ਡਿਲੇਅ ਚੱਲ ਰਹੇ ਨੇ ਥੋਮਸਨ ਰੋਡ ਦੇ ਉੱਤੇ। ਜਿੱਦਾਂ ਤੁਸੀਂ ਫਰੈਂਕਸਨ ਡੈਨੋਂਗ ਰੋਡ ਦੇ ਉੱਤੇ ਪਹੁੰਚਦੇ ਹੋ ਅਤੇ ਕਹਿੰਦੇ ਨੇ ਕਿ ਉੱਥੇ ਤੁਸੀਂ ਧਿਆਨ ਦੇ ਨਾਲ, ਖਿਆਲ ਦੇ ਨਾਲ ਥੋੜ੍ਹਾ ਮਰਜ ਕਰਨਾ, ਲਾਈਨਾਂ ਮਰਜ ਹੁੰਦੀਆਂ ਦੇ ਵਿੱਚ ਸਮੱਸਿਆ ਆ ਸਕਦੀ ਹੈ, ਥੋੜ੍ਹਾ ਹੋਰ ਭੀੜ ਭੜੱਕਾ ਇਸੇ ਵਜ੍ਹਾ ਕਰਕੇ ਵੱਧ ਰਿਹਾ ਵਾ। ਅਤੇ 2 ਲੈਫਟ ਵਾਲੀਆਂ ਲੇਨਾਂ ਜਿਹੜੀਆਂ ਬਲੋਕ ਨੇ ਵੈਸਟ ਬਾਊਂਡ ਵਾਲੇ ਪਾਸੇ ਦੀਆਂ, ਥੋਮਸਨ ਰੋਡ ਦੇ ਉੱਤੇ ਕੈਰਮਡਾਊਨ ਦਾ ਇਲਾਕਾ, ਇਹ ਮਿਕੋਰਮਿਕਸ ਰੋਡ ਅਤੇ ਫਰੈਂਕਸਟਨ ਡੈਨੋਂਗ ਰੋਡ ਦੇ ਦਰਮਿਆਨ ਐਕਸੀਡੈਂਟ ਹੋਇਆ ਵਾ ਜਿਹਦੀ ਵਜ੍ਹਾ ਦੇ ਕਰਕੇ ਇਹ ਸਮੱਸਿਆ ਸਵੇਰੇ ਸਵੇਰੇ ਦੇ ਸਮੇਂ ਆ ਰਹੀ ਹੈ। ਮਾਲਵਨ ਦੇ ਇਲਾਕੇ ਦੇ ਵਿੱਚ ਵੀ ਪ੍ਰੋਬਲਮ ਦਿਖਾਈ ਦੇ ਰਹੀ ਹੈ ਮਨੈਸ਼ ਫਰੀਵੇ ਦੇ ਉੱਤੇ, ਜਿੱਥੇ ਕਿ ਇੱਕ ਗੱਡੀ ਹੋਈ ਆ ਖਰਾਬ। ਅਤੇ ਮਨੈਸ਼ ਫਰੀਵੇ ਦੇ ਉੱਤੇ ਜਿੱਦਾਂ ਤੁਸੀਂ ਤੁਰਕ ਰੋਡ ਵਾਲੇ ਐਗਜ਼ਿਟ ਦੇ ਉੱਤੇ ਪਹੁੰਚਦੇ ਹੋ ਅਤੇ ਇੱਥੇ ਗੱਡੀ ਇੱਕ ਖਰਾਬ ਹੋਣ ਦੇ ਕਰਕੇ 4 ਲੇਨਾਂ ਪ੍ਰਭਾਵਿਤ ਹੋ ਗਈਆਂ ਨੇ, 40 ਦੀ ਸਪੀਡ ਕੀਤੀ ਗਈ ਹੈ। ਅਤੇ ਬਾਕੀ ਆਪਾਂ ਜਾਣਦੇ ਹਾਂ ਸਵੇਰੇ ਸਵੇਰੇ ਮਨੈਸ਼ ਫਰੀਵੇ ਦੇ ਉੱਤੇ ਇਹਦੇ ਕੀ ਮਾਇਨੇ ਨੇ। ਅਤੇ ਇੱਧਰ ਆਪਾਂ ਸਿਡਨੀ ਵਾਲੇ ਪਾਸੇ ਨੂੰ ਵੀ ਝਾਤੀ ਮਾਰ ਆਉਂਦੇ ਹਾਂ। ਸਿਡਨੀ ਵਿੱਚ
ਇਸ ਟਾਈਮ ਦੇ ਉੱਤੇ ਤਾਜ਼ਾ ਜਿਹੜੀ ਅਪਡੇਟ ਆਈ ਆ ਉਹ ਕੋਵਾਨ ਤੋਂ ਆ, ਕੋਵਾਨ M1 ਪੈਸੀਫਿਕ ਮੋਟਰਵੇ। ਜਿੱਦਾਂ ਹੀ ਤੁਸੀਂ ਪੈਸੀਫਿਕ ਮੋਟਰ ਹਾਈਵੇ ਜਿਹੜਾ ਓਵਰ ਪਾਸ ਲੰਘਦੇ ਹੋ ਅਤੇ ਇੱਥੇ ਮਲਟੀਪਲ ਜਿਹੜੇ ਵਾਹਨ ਨੇ ਉਹ ਟਕਰਾਏ ਨੇ ਅਤੇ ਸਾਈਟ ਫਿਲਹਾਲ ਕਹਿ ਰਹੇ ਨੇ ਕਿ ਕਲੀਅਰ ਕਰ ਦਿੱਤੀ ਗਈ ਹੈ, ਪਰ ਕਾਫੀ ਟ੍ਰੈਫਿਕ ਕਾਫੀ ਜ਼ਿਆਦਾ ਇਸ ਟਾਈਮ ਦੇ ਉੱਤੇ ਸਾਊਥ ਬਾਊਂਡ ਵਾਲੇ ਪਾਸੇ ਦੀ ਟ੍ਰੈਫਿਕ ਖਾਸ ਤੌਰ ਦੇ ਉੱਤੇ ਅਫੈਕਟਿਡ ਹੈ। ਅਤੇ ਜੇਮਿਸਨ ਟਾਊਨ ਦੇ ਵਿੱਚ ਵੀ ਇੱਕ ਕਾਰ ਖਰਾਬ ਹੋਈ ਹੈ ਜਿਹਦੀ ਵਜ੍ਹਾ ਕਰਕੇ ਨੌਰਥ ਬਾਊਂਡ ਵਾਲੇ ਪਾਸੇ ਦੀ ਟ੍ਰੈਫਿਕ ਪ੍ਰਭਾਵਿਤ ਹੈ। ਇਸ ਤੋਂ ਇਲਾਵਾ ਇੱਕ ਹੋਮਬੁਸ਼ ਤੋਂ ਅਪਡੇਟ ਆ ਰਹੀ ਸੀ M4 ਮੋਟਰਵੇ ਟਨਲ ਐਂਟਰੈਂਸ ਲੰਘ ਕੇ ਅਤੇ ਇੱਕ ਗੱਡੀ ਜਿਹੜੀ ਆ ਉਹ ਟਕਰਾਈ ਆ ਸ਼ਾਇਦ ਬੁਲਾੜ ਦੇ ਨਾਲ, ਅਤੇ ਕਾਫੀ ਹੈਵੀ ਟ੍ਰੈਫਿਕ ਹੈ ਇਸ ਚੀਜ਼ ਦੇ ਕਰਕੇ, ਸੋ ਇਹ ਇਲਾਕਿਆਂ ਦਾ ਤੁਸੀਂ ਖਿਆਲ ਕਰਿਓ। ਇਸ ਤੋਂ ਇਲਾਵਾ ਐਪਿੰਗ ਰੋਡ ਜਾਂ ਫਿਰ ਤੁਸੀਂ ਐਸਐਕਸ ਸਟਰੀਟ ਕਹਿ ਲਓ, ਵੇਮਾਰਾ ਰੋਡ, ਸੋ ਇੱਥੇ ਕੰਮ ਕਾਰ ਚੱਲ ਰਿਹਾ ਵਾ ਸੜਕੀ ਮੁਰੰਮਤ ਦੇ ਕਰਕੇ, ਇਹ ਇੰਟਰਸੈਕਸ਼ਨ ਜਿਹੜਾ ਇਹ ਪ੍ਰਭਾਵਿਤ ਹੈ ਅਤੇ ਤੁਹਾਨੂੰ ਬਦਲਵੇਂ ਰਾਹ ਦੇ ਸਾਈਨ ਤੁਹਾਨੂੰ ਮਿਲ ਜਾਣਗੇ, ਉਹਦਾ ਤੁਸੀਂ ਜ਼ਰੂਰ ਪਾਲਣ ਕਰ ਲਿਓ। ਸੋ ਫਿਲਹਾਲ ਇਹ ਸਾਡੇ ਕੋਲ ਜਾਣਕਾਰੀਆਂ, ਅਤੇ ਜੇ ਤੁਹਾਡੇ ਕੋਲ ਕੋਈ ਜਾਣਕਾਰੀ ਆ ਤਾਂ ਉਹ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਤਾਂ ਕਿ ਆਪਾਂ ਆਪਣੇ ਸਰੋਤਿਆਂ ਨਾਲ ਸਾਂਝੀ ਕਰ ਦਈਏ। ਇਸ ਤੋਂ ਇਲਾਵਾ ਵੀ ਲਾਈਨ ਦੀ ਗੱਲ ਕਰੀਏ ਤਾਂ ਅੱਜ ਬੈਂਡੀਗੋ ਤੋਂ ਇੱਕ ਅਪਡੇਟ ਹੈ, ਬਾਕੀ ਲਾਈਨਾਂ ਸਭ ਠੀਕ ਠਾਕ ਨੇ। ਬੈਂਡੀਗੋ ਦੇ ਵਿੱਚ ਜਿਹੜੇ ਕੋਚਿਸ ਰਿਪਲੇਸਮੈਂਟ ਦੇ ਕਰਕੇ ਕਿਸਬਨ ਅਤੇ ਕੈਸਲਮੇਨ ਦੇ ਦਰਮਿਆਨ ਦਾ ਸਫ਼ਰ ਤੁਹਾਡਾ ਪ੍ਰਭਾਵਿਤ ਹੋ ਸਕਦਾ, ਇੱਕ ਵਾਰੀ ਜ਼ਰੂਰ ਤੁਸੀਂ ਬਿਹਤਰ ਆ ਕੇ ਚੈੱਕ ਕਰ ਲਿਓ ਤੁਸੀਂ। ਸੋ ਗਿਸਬਨ ਕੈਸਲਮੇਨ, ਸੋ ਇੱਥੇ ਟਰੈਕ ਦਾ ਫੋਲਟ ਪਿਆ ਵਾ ਕਾਇੰਟਨ ਦੇ ਇਲਾਕੇ ਦੇ ਵਿੱਚ, ਜਿਸ ਵਜ੍ਹਾ ਦੇ ਕਰਕੇ ਬੈਂਡੀਗੋ ਲਾਈਨ ਪ੍ਰਭਾਵਿਤ ਦੱਸੀ ਜਾ ਰਹੀ ਆ। ਸੋ ਫਿਲਹਾਲ ਇਹ ਸਾਡੇ ਕੋਲ ਜਾਣਕਾਰੀਆਂ, ਅਤੇ ਜੇ ਤੁਹਾਡੇ ਕੋਲ ਕੋਈ ਵਧੇਰੇ ਜਾਣਕਾਰੀ ਆ ਤਾਂ 044-747-1674 ਦੇ ਉੱਤੇ ਸਾਡੇ ਨਾਲ ਸਾਂਝੀ ਕਰ ਸਕਦੇ ਹੋ। 0447-1717-1674 ਦੇ ਉੱਤੇ ਸਾਂਝ ਪਾਈ ਜਾ ਸਕਦੀ।

0: ਬੀਤੀ ਰਾਤ ਕਹਿੰਦੇ ਨੇ ਕਿ ਆਲੂ ਪਾਲਕ ਦੀ ਸਬਜ਼ੀ ਵਿਦ ਆਟਾ ਮਿਕਸ, ਮੱਕੀ ਆਟਾ ਰੋਟੀ ਵਿਦ ਸਲਾਦ ਅਤੇ ਦਹੀਂ। ਧੰਨਵਾਦ ਤੁਹਾਡਾ ਜੀ, ਮਿਹਰਬਾਨੀ। ਅਤੇ ਡਾਇਰੀ ਪਰਿਵਾਰ ਵੱਲੋਂ ਰਸ਼ਪਾਲ ਸਿੰਘ ਜੀ, ਕਮਲਜੀਤ ਕੌਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਰੱਬ ਕਹਿੰਦੇ ਨੇ ਕਿ ਸਾਰਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖੇ। ਗੁਰਵੀਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੀ ਆ। ਪ੍ਰਿਆ ਜੀ, ਅਮਨਜੀਤ ਸ਼ਾਹ ਜੀ, ਕੁਲਦੀਪ ਸਿੰਘ ਜੀ ਕਹਿੰਦੇ ਕਿ ਆਪ ਸਭ ਦਾ ਦਿਨ ਵਧੀਆ ਵਧੀਆ ਹੋਵੇ। ਸ਼ੈਪਟਨ ਤੋਂ ਸੰਜੂ ਗੋਗੀ ਅਤੇ ਲੱਕੀ ਜੀ ਵੀ ਸਤਿ ਸ਼੍ਰੀ ਅਕਾਲ ਦੀ ਸਾਂਝ ਪਾਉਂਦੇ ਨੇ ਸਾਰਿਆਂ ਦੇ ਲਈ। ਗੁਰਵੀਰ ਕੌਰ, ਕੁਲਬੀਰ ਕੌਰ ਜੀ ਕਹਿੰਦੇ ਕਿ ਸਭ ਦੇ ਲਈ ਰੱਬ ਤੰਦਰੁਸਤੀ ਦੇਵੇ, ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ। ਅੰਮ੍ਰਿਤਪਾਲ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਵਾਹਿਗੁਰੂ ਸਾਰਿਆਂ 'ਤੇ ਮਿਹਰ ਭਰਿਆ ਹੱਥ ਰੱਖੇ ਅਤੇ ਸਭ ਦਾ ਦਿਨ ਵਧੀਆ ਵਧੀਆ ਰਹੇ। ਜਸਵਾਲ ਸਾਹਿਬ ਕਹਿੰਦੇ ਕਿ ਜੋ ਬੁਰਾ ਲੱਗ ਜਾਵੇ ਐਸਾ ਸੱਚ ਭਾਵੇਂ ਜ਼ਰੂਰ ਬੋਲ ਲਵੋ, ਪਰ ਜੋ ਸੱਚਾ ਲੱਗੇ ਐਸਾ ਝੂਠ ਕਦੇ ਨਾ ਬੋਲੋ। ਸ਼ੁਭ ਸਵੇਰ ਦੀਆਂ ਅਰਦਾਸਾਂ ਕਰਦੇ ਨੇ। ਬਹੁਤ ਮਿਹਰਬਾਨੀ ਜੀ, ਧੰਨਵਾਦ ਤੁਹਾਡਾ। ਅਤੇ ਆਪਾਂ ਅੱਗੇ ਵੱਧਦੇ ਹਾਂ ਅਤੇ ਫੇਸਬੁੱਕ ਵਾਲੇ ਪਾਸੇ ਨੂੰ ਚੱਲਦੇ ਹਾਂ। ਅਤੇ ਲਵਜੋਤ ਧੁਨਾ ਜੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਅਤੇ ਜਤਿੰਦਰ ਸਿੰਘ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ। ਅਤੇ ਜਤਿੰਦਰ ਕੌਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਤੇ ਹੈਵ ਅ ਨਾਈਸ ਡੇ, ਅਤੇ ਵੀਰਵਾਰ ਦਾ ਦਿਨ ਦੀਆਂ ਵਧਾਈਆਂ। ਅਸ਼ਵਿੰਦਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਅਨਾਹਤ ਅਤੇ ਹਰਗੁਣ ਯਾਨੀ ਕਿ ਬਰੋਇ ਸਿਸਟਰਸ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਧੰਨਵਾਦ, ਮਿਹਰਬਾਨੀ। ਕਹਿੰਦੇ ਕਿ ਰੇਡੀਓ ਹਾਂਜੀ ਜਿੰਦਾਬਾਦ, ਧੰਨਵਾਦ ਜੀ ਤੁਹਾਡਾ। ਬਲਜੀਤ ਵਾਲੀਆ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਹੈਵ ਅ ਨਾਈਸ ਡੇ। ਅਤੇ ਇੱਕ ਬੇਨਤੀ ਕਿ ਜਿਹੜੇ ਬੱਚੇ ਇਸ ਟਾਈਮ ਟਰਾਈ ਕਰ ਰਹੇ ਨੇ ਉਹਨਾਂ ਦੇ ਅੱਗੇ ਬੇਨਤੀ ਲਾਫਟਰ ਥੈਰੇਪੀ ਦੇ ਲਈ ਕਿ ਹੁਣ ਲਾਈਨਾਂ ਆਲਰੇਡੀ ਸਾਰੀਆਂ ਓਕੂਪਾਈਡ ਨੇ। ਅਤੇ ਜਦੋਂ ਆਪਾਂ ਸ਼ੁਰੂ ਕਰਾਂਗੇ, ਜਿੱਦਾਂ ਜਿੱਦਾਂ ਲਾਈਨਾਂ ਵਿਹਲੀਆਂ ਹੋਣਗੀਆਂ, ਫਿਰ ਤੁਸੀਂ ਵਿੱਚ ਕੌਲ ਆਪਣੀ ਲਿਆ ਕੇ ਪਾਕ ਕਰਿਓ। ਫਿਲਹਾਲ ਹੋਰ ਮੈਂ ਕੌਲ ਨਹੀਂ ਲੈ ਪਾਊਂਗਾ। ਕਰਨ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਸ਼ਬਦ ਬਹੁਤ ਵਧੀਆ ਸੀ ਵੀਰਾ ਜੀ, ਅਤੇ ਵਾਹਿਗੁਰੂ ਸਭ ਦੀਆਂ ਦੁਵਿਧਾ ਦੂਰ ਕਰਨ। ਹੈਵ ਅ ਨਾਈਸ ਡੇ, ਬਹੁਤ ਮਿਹਰਬਾਨੀ ਜੀ। ਅੱਜ ਦੇਸੀ ਮਹੀਨਿਆਂ ਦੇ ਵਿੱਚ 25 ਤਰੀਕ ਹੋ ਗਈ ਆ ਭਾਦਰੋਂ ਦੇ ਮਹੀਨੇ ਦੀ। ਗੁਰਵਿੰਦਰ ਸੰਧੂ ਜੀ ਸਾਂਝ ਬਰਕਰਾਰ ਰੱਖਦੇ ਨੇ। ਗੁਰਵਿੰਦਰ ਖਿੰਡਾ ਜੀ ਪਰਿਵਾਰ ਸਮੇਤ ਅਰਦਾਸਾਂ ਕਰਦੇ ਨੇ ਰੱਬ ਅੱਗੇ ਕਿ ਸਭ ਚੜ੍ਹਦੀ ਕਲਾ 'ਚ ਰਹਿਣ। ਮਨਿੰਦਰ ਕੌਰ ਰੱਖੜਾ ਜੀ, ਬਹਿਣ ਜੀ ਕੈਸਨ ਹੋ ਆਪ, ਇਹ ਲਾਚੀਆਂ ਰਗੜ ਕੇ ਅਤੇ ਚਾਹ ਦੇ ਵਿੱਚ ਪਾ ਰਹੇ ਨੇ, ਅਤੇ ਅਦਰਕ ਕੁੱਟ ਕੇ ਅਤੇ ਪਾਸੇ ਰੱਖ ਦਿੱਤਾ ਇਹਨਾਂ ਨੇ। ਧੰਨਵਾਦ, ਮਿਹਰਬਾਨੀ ਭੈਣ ਜੀ। ਅਤੇ ਕੇਸਰ ਪਾ ਲਿਆ ਇਹਨਾਂ ਨੇ ਚਾਹ ਦੇ ਉੱਤੇ, ਵਾਹ, ਮਤਲਬ ਕੋਈ ਗੁੱਡੀ ਰੈਸਪੀ ਬਣਾ ਰਹੇ ਹੋ, ਹੈ ਨਾ। ਮੈਨੂੰ ਤਾਂ ਇੱਦਾਂ ਲੱਗ ਰਿਹਾ ਭੈਣ ਜੀ, ਖਲਾਰਾ ਜ਼ਿਆਦਾ ਪਾਇਆ ਅਤੇ ਮਤਲਬ ਚਾਹ 'ਚ ਘੱਟ ਪਾਇਆ ਸਮਾਨ ਤੁਸੀਂ। ਸਤਿ ਸ਼੍ਰੀ ਅਕਾਲ ਕਹਿੰਦੇ ਕਿ ਸਾਰਿਆਂ ਨੂੰ ਵਾਹਿਗੁਰੂ ਸਰਬੱਤ ਦਾ ਭਲਾ ਕਰੇ ਅਤੇ ਲਵਲੀ ਜਿਹਾ ਦਿਨ ਰਹੇ। ਡਰਾਈਵ ਧਿਆਨ ਦੇ ਨਾਲ ਕਰਿਓ, ਰੱਬ ਰਾਖਾ ਸਾਰਿਆਂ ਦਾ। ਅਤੇ ਗੁਰਜੰਟ ਸਿੰਘ ਸਿੱਧੂ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਬਹੁਤ ਮਿਹਰਬਾਨੀ ਜੀ। ਚੜ੍ਹਦੀ ਕਲਾ ਦੇ ਵਿੱਚ ਰਹੋ। ਅਤੇ ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ। ਉਸ ਤੋਂ ਪਹਿਲਾਂ ਇੱਕ ਮੈਸੇਜ ਰਹਿ ਗਿਆ ਸੀ ਬਲਵੀਰ ਕੌਰ ਮਾਂਗੜ ਜੀ ਦਾ, ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਦੇ ਲਈ, ਅਤੇ ਆਪ ਸਭ ਜੀ ਨੂੰ ਹਮੇਸ਼ਾ ਰੱਬ ਖੁਸ਼ ਰੱਖੇ। ਧੰਨਵਾਦ, ਮਿਹਰਬਾਨੀ ਤੁਹਾਡੀਆਂ ਇਹਨਾਂ ਦੁਆਵਾਂ ਦੇ ਲਈ, ਇਹਨਾਂ ਅਰਦਾਸਾਂ ਦੇ ਲਈ। ਅਤੇ ਆਪਾਂ ਇੱਕ ਬ੍ਰੇਕ ਲੈ ਕੇ ਅਤੇ ਕਹਾਣੀ ਦੇ ਨਾਲ ਵਾਪਸੀ ਕਰਦੇ ਹਾਂ। ਰੇਡੀਓ ਹਾਂਜੀ 1674 ਐਮ।
1: ਮੈਨੂੰ
2: ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 to 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300-1516-16, quicksignage.com.au।
3: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ੋਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ। ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ

0: ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ ਡੋਟ ਕਾਮ ਡੋਟ ਏ ਯੂ।
3: ਕਿਚਨ ਦਾ ਸਟਾਈਲ ਡਰ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ।
4: ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ, ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
5: ਆ ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
5: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ।
6: ਰੇਡੀਓ ਹਾਂਜੀ 1674, ਆਸ ਕਰਦੇ ਹਾਂ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ। ਚੜ੍ਹਦੀ ਕਲਾ ਦੇ ਵਿੱਚ ਹੋਊਗੇ, ਚਿਹਰੇ 'ਤੇ ਹੋਊਗੀ ਖੁਸ਼ੀ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ ਦੇ ਉੱਤੇ ਮੁਸਕਰਾਹਟ ਲੈ ਕੇ ਆਈਏ। ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ, ਇਹੋ ਆ ਸ਼ੁਕਰਾਨਾ ਉਸ ਰੱਬ ਦਾ। ਅਤੇ ਜਦੋਂ ਆਪਾਂ ਸ਼ੁਕਰਾਨਾ ਕਰਦੇ ਹਾਂ, ਚਿਹਰੇ 'ਤੇ ਖੁਸ਼ੀ ਲੈ ਕੇ ਆਉਂਦੇ ਹਾਂ, ਤਾਂ ਫਿਰ ਉਹ ਹੋਰ ਵਧੇਰੇ ਦਿੰਦਾ, ਹੱਸਦੇ ਖਿੜੇ ਚਿਹਰੇ ਆਪਣੇ ਆਪ ਨੂੰ ਵੀ ਆਨੰਦ ਦਿੰਦੇ ਨੇ ਅਤੇ ਹੋਰਾਂ ਨੂੰ ਵੀ। ਇਸੇ ਤਰ੍ਹਾਂ ਦੇ ਨਾਲ ਖਿੜਿਆ ਖਿੜਿਆ ਤੁਹਾਡਾ ਦਿਨ ਰਹੇ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਕਹਿੰਦੇ ਇੱਕ ਵਾਰੀ ਇੱਕ ਤਪਸਵੀ ਜੰਗਲ ਦੇ ਵਿੱਚ ਜਾ ਕੇ ਬਹਿ ਗਿਆ। ਜਿੱਦ ਸੀ ਕਿ ਮੈਂ ਰੱਬ ਨੂੰ ਪਾਉਣਾ, ਜਿੱਦ ਸੀ ਕਿ ਮੈਂ ਸਵਰਗਾਂ ਦਾ ਦੁਆਰ ਖੋਲ੍ਹ ਕੇ ਹਟਣਾ। ਉਹਨੇ ਆਪਣੀ ਤਪੱਸਿਆ ਹੋਰ ਵਧਾਉਣੀ ਸ਼ੁਰੂ ਕਰ ਦਿੱਤੀ। ਜਿੱਦਾਂ ਜਿੱਦਾਂ ਉਹਨੂੰ ਕੋਈ ਫਲ ਨਾ ਮਿਲਦਾ, ਉਹ ਹੋਰ ਜ਼ਿਆਦਾ ਕਠੋਰ ਮਿਹਨਤ ਕਰਦਾ, ਸਾਰਾ ਸਾਰਾ ਦਿਨ ਭਗਤੀ ਕਰਦਾ ਰਹਿੰਦਾ। ਇਸੇ ਦੇ ਦਰਮਿਆਨ ਇੱਕ ਔਰਤ ਜਿਹੜੀ ਜੰਗਲ ਦੇ ਵਿੱਚ ਲੱਕੜਾਂ ਇਕੱਠੀਆਂ ਕਰਨ ਜਾਂਦੀ ਸੀ, ਘਰ ਦਾ ਚੁੱਲ੍ਹਾ ਬਾਲਣ ਦੇ ਲਈ ਕੋਈ ਸੁੱਕੀਆਂ 4 ਟਾਹਣੀਆਂ ਲੈ ਆਉਂਦੀ, ਲਿਆ ਕੇ ਉਹ ਘਰ ਦਾ ਚੁੱਲ੍ਹਾ ਤਾਉਂਦੀ। ਉਹ ਵੇਖਦੀ ਕਿ ਇਹ ਤਪੱਸਵੀ ਇੱਥੇ ਤਪੱਸਿਆ ਕਰਦਾ ਰਹਿੰਦਾ, ਸ਼ਾਇਦ ਇਹਦਾ ਖਾਣ ਪੀਣ ਵੱਲ ਵੀ ਕੋਈ ਧਿਆਨ ਨਹੀਂ ਹੁੰਦਾ। ਜੰਗਲ ਦੇ ਵਿੱਚੋਂ ਕੁਛ ਫਲ ਤੋੜ ਕੇ ਉਹਦੇ ਲਾਗੇ ਰੱਖ ਆਉਂਦੀ। ਥੋੜ੍ਹੀ ਦੂਰ ਤਲਾਬ ਸੀ, ਪੱਤੇ ਤੋੜ ਕੇ ਉਹਨਾਂ ਦੇ ਵਿੱਚ ਪਾਣੀ ਭਰਦੀ ਅਤੇ ਉਹਦੇ ਲਾਗੇ ਰੱਖ ਆਉਂਦੀ। ਸ਼ੁਰੂ ਸ਼ੁਰੂ ਦੇ ਵਿੱਚ ਤਾਂ ਉਹ ਕੀ ਵੇਖਦੀ ਆ ਕਿ ਜਦੋਂ ਅਗਲੇ ਦਿਨ ਜਾਂਦੀ ਆ ਤਾਂ ਉਹ ਖਾਣਾ ਖਾਧਾ ਹੁੰਦਾ, ਪਾਣੀ ਪੀਤਾ ਹੁੰਦਾ। ਪਰ ਹੌਲੀ ਹੌਲੀ ਉਹ ਕੀ ਵੇਖਦੀ ਹੈ ਕਿ ਉਹ ਫਲ ਉਸੇ ਤਰ੍ਹਾਂ ਦੇ ਨਾਲ ਪਏ ਨੇ, ਪਾਣੀ ਸ਼ਾਇਦ ਉਹਨੇ ਪੀ ਲਿਆ। ਪਰ ਇੱਕ ਸਮਾਂ ਇੱਦਾਂ ਦਾ ਆਉਂਦਾ ਨਾ ਉਹ ਫਲ ਖਾਂਦਾ ਅਤੇ ਨਾ ਉਹ ਪਾਣੀ ਪੀਂਦਾ। ਇਹਦਾ ਮਤਲਬ ਇਹ ਸੀ ਕਿ ਉਹਨੇ ਆਪਣੀ ਤਪੱਸਿਆ ਹੋਰ ਕਠੋਰ ਕਰ ਦਿੱਤੀ। ਇਹਦਾ ਮਤਲਬ ਇਹ ਸੀ ਕਿ ਉਹਨੂੰ ਸ਼ੁੱਧ ਬੁੱਧ ਦੀ ਭੁੱਲ ਗਈ ਖਾਣ ਪੀਣ ਦੀ। ਉਸ ਤਪੱਸਵੀ ਨੇ ਇੰਨੀ ਕੁ ਜ਼ਿਆਦਾ ਜਿੱਦ ਫੜ ਲਈ ਕਿ ਉਹ ਰੱਬ ਨੂੰ ਪਾ ਕੇ ਅਟੂਗਾ। ਉਹਨੇ ਆਪਣੀ ਤਪੱਸਿਆ ਹੋਰ ਅਤੇ ਹੋਰ ਕਠੋਰ ਕਰ ਦਿੱਤੀ। ਉਹ ਕੁੜੀ ਕੀ ਵੇਖਦੀ ਹੈ ਕਿ ਉਹਦੇ ਆਲੇ ਦੁਆਲੇ ਹੁਣ ਫਲਾਂ ਦਾ ਢੇਰ ਇਕੱਠਾ ਹੋਣਾ ਸ਼ੁਰੂ ਹੋ ਗਿਆ। ਉਹਦੇ ਆਲੇ ਦੁਆਲੇ ਪਾਣੀ ਵੀ ਉਸੇ ਤਰ੍ਹਾਂ ਦੇ ਨਾਲ ਪਿਆ। ਸ਼ਾਇਦ ਉਹਨੇ ਬੜੇ ਦਿਨਾਂ ਤੋਂ ਪਾਣੀ ਦੀ ਬੂੰਦ ਵੀ ਨਹੀਂ ਪੀਤੀ। ਕੁੜੀ ਜਿੱਦਾਂ ਜਿੱਦਾਂ ਉਹ ਤਪੱਸਵੀ ਦੀ ਜਿੱਦ ਵੇਖਦੀ ਉਹਦੀ ਸ਼ਰਧਾ ਹੋਰ ਵੱਧਦੀ ਜਾਂਦੀ। ਉਹਨੂੰ ਇੱਦਾਂ ਲੱਗਦਾ ਕਿ ਜਿੱਦਾਂ ਉਹਨੇ ਤਪੱਸਵੀ ਦੇ ਦਿਦਾਰੇ ਕਰ ਲਏ, ਉਹਦੇ ਵੱਲ ਵੇਖ ਲਿਆ ਅਤੇ ਜਿੱਦਾਂ ਉਹਦੇ ਦੁੱਖ ਦੂਰ ਹੋ ਗਏ ਹੋਣ, ਜਿੱਦਾਂ ਉਹਨੂੰ ਵਧੀਆ ਲੱਗਦਾ ਹੋਵੇ। ਹੁਣ ਹਰ ਰੋਜ਼ ਦਾ ਨੇਮ ਬਣ ਚੁੱਕਾ ਸੀ ਉਹ ਜਾਂਦੀ ਘਰ ਦੇ ਲੀਰੀ ਲੱਕੜਾਂ ਇਕੱਠੀਆਂ ਕਰਦੀ ਅਤੇ ਆਉਂਦੀ ਆਉਂਦੀ ਤਪੱਸਵੀ ਵੱਲ ਝਾਤੀ ਵੀ ਮਾਰ ਆਉਂਦੀ। ਉਹਨੇ ਵੀ ਆਪਣਾ ਨੇਮ ਨਹੀਂ ਛੱਡਿਆ, ਭਾਵੇਂ ਉਹ ਪਾਣੀ ਪੀ ਰਿਹਾ ਸੀ, ਭਾਵੇਂ ਨਹੀਂ, ਫਲ ਖਾ ਰਿਹਾ ਸੀ ਭਾਵੇਂ ਨਹੀਂ, ਪਰ ਉਹ ਤਾਜ਼ੇ ਫਲ ਤੋੜ ਕੇ ਫਿਰ ਰੱਖ ਆਉਂਦੀ। ਗਲੇ ਸੜੇ ਫਲ ਉਹ ਹਟਾ ਦਿੰਦੀ, ਕਈ ਵਾਰ ਘਰੋਂ ਵੀ ਰੋਟੀ ਲੈ ਜਾਂਦੀ। ਸ਼ਾਇਦ ਇਹਨੂੰ ਫਲ ਪਸੰਦ ਨਹੀਂ ਆ, ਮੈਂ ਅੱਜ ਘਰੋਂ ਰੋਟੀ ਲੈ ਜਾਂਦੀ ਹਾਂ। ਪਰ ਨਹੀਂ, ਉਹ ਟੱਸ ਤੋਂ ਮੱਸ ਕਿੱਥੇ ਹੋਵੇ। ਉਹਨੇ ਆਪਣੀ ਸਾਧਨਾ ਉਸੇ ਤਰ੍ਹਾਂ ਦੇ ਨਾਲ ਬਰਕਰਾਰ ਰੱਖੀ। ਕਹਿੰਦੇ ਨੇ ਕਿ ਹੌਲੀ ਹੌਲੀ ਉਹਦੀ ਆਵਾਜ਼ ਪਹੁੰਚ ਗਈ ਉੱਥੇ ਤੱਕ, ਅਤੇ ਜਦੋਂ ਆਵਾਜ਼ ਪਹੁੰਚੀ ਤਾਂ ਦੇਵਤਿਆਂ ਨੂੰ ਫਿਕਰ ਪੈ ਗਿਆ। ਜਾਂ ਫਿਰ ਇੱਦਾਂ ਕਹਿ ਲਓ ਕਿ ਉਹਨਾਂ ਨੇ ਚੈੱਕ ਕਰਨਾ ਚਾਹਿਆ ਕਿ ਇਹਦੀ ਭਗਤੀ ਵਾਕਈ ਸੱਚੀ ਹੈ ਕਿ ਨਹੀਂ। ਜਾਂ ਫਿਰ ਇੱਦਾਂ ਕਹਿ ਲਓ ਕਿ ਜਦੋਂ ਕੋਈ ਭਗਤੀ ਕਰਦਾ ਤਾਂ ਫਿਰ ਉਹਦੀ ਹੋਰ ਕਠੋਰ ਪ੍ਰੀਖਿਆ ਹੁੰਦੀ। ਸੋ ਹੌਲੀ ਹੌਲੀ ਹੁਣ ਪ੍ਰੀਖਿਆ ਜਿਹੜੀ ਉਹਦੀ ਸਖਤ ਕੀਤੀ ਜਾ ਰਹੀ ਹੈ। ਕਹਿੰਦੇ ਨੇ ਦੇਵਤਿਆਂ ਨੇ ਉਹ ਜਿਹੜੀ ਕੁੜੀ ਸੀ, ਔਰਤ ਸੀ, ਸ਼ਕਲੋਂ ਕਰੂਪ ਸੀ, ਅਤੇ ਉਹਨਾਂ ਨੇ ਉਹਨੂੰ ਬਹੁਤ ਸੋਹਣੀ ਬਣਾ ਦਿੱਤਾ। ਅੱਜ ਜਦੋਂ ਪਾਣੀ ਭਰਨ ਲੱਗੀ ਤਾਂ ਉਹਨੇ ਪਾਣੀ ਦੇ ਵਿੱਚ ਆਪਣਾ ਹੀ ਅਕਸ ਵੇਖਿਆ। ਉਹਨੂੰ ਯਕੀਨ ਨਹੀਂ ਆਇਆ ਇਹ ਮੈਂ ਹਾਂ, ਇਹ ਮੇਰਾ ਚਿਹਰਾ ਕਿੱਦਾਂ ਨਿਖਰ ਗਿਆ, ਇਹ ਮੇਰੇ ਨੈਣ ਨਕਸ਼ੇ ਤਾਂ ਸੋਹਣੇ ਕਿੰਨਾ ਹੋ ਗਏ। ਉਹਨੂੰ ਜਿੱਦਾਂ ਆਪਣੇ ਆਪ ਦੇ ਉੱਤੇ ਹੀ ਅੱਜ ਪਿਆਰ ਆਇਆ, ਉਹ ਚਿਹਰਾ ਜਿਹੜਾ ਪਹਿਲਾਂ ਉਹ ਚੱਜ ਦੇ ਨਾਲ ਪਾਣੀ ਦੇ ਵਿੱਚ ਵੇਖਦੀ ਵੀ ਨਹੀਂ ਸੀ। ਹੋਰ ਤਾਂ ਕਹਿੰਦੇ ਸੀ, ਉਹਨੂੰ ਆਪ ਨੂੰ ਵੀ ਲੱਗਦਾ ਸੀ ਕਿ ਰੱਬ ਨੇ ਮੇਰੇ ਨਾਲ ਧੱਕਾ ਕੀਤਾ, ਮੈਨੂੰ ਇੰਨਾ ਕਰੂਪ ਬਣਾਇਆ, ਪਰ ਅੱਜ ਉਹ ਇੰਨੀ ਸੋਹਣੀ ਕਿੱਦਾਂ ਹੋ ਗਈ। ਉਹਨੂੰ ਲੱਗਾ ਸ਼ਾਇਦ ਮੈਂ ਕਾਫੀ ਚਿਰਾਂ ਤੋਂ ਆਪਣੇ ਆਪ ਨੂੰ ਧਿਆਨ ਦੇ ਨਾਲ ਵੇਖਿਆ ਨਹੀਂ। ਜਾਂ ਫਿਰ ਉਹਦੇ ਮਨ ਦੇ ਵਿੱਚ ਵਿਚਾਰ ਆਇਆ ਕਿ ਮੈਂ ਇਸ ਤਪੱਸਵੀ ਦੀ ਸੇਵਾ ਕਰਦੀ ਹਾਂ, ਇਸ ਵਜ੍ਹਾ ਕਰਕੇ ਹੌਲੀ ਹੌਲੀ ਮੇਰਾ ਰੂਪ ਨਿਖਰਦਾ ਗਿਆ। ਖੈਰ, ਉਹਨੇ ਰੱਬ ਦਾ ਸ਼ੁਕਰ ਕੀਤਾ, ਆਪਣੇ ਆਪ ਦੇ ਉੱਤੇ ਮਾਣ ਕੀਤਾ। ਅੱਜ ਆਪਣੇ ਆਪ ਦੇ ਕੋਲੋਂ ਹੀ ਉਹ ਸ਼ਰਮਾਉਂਦੀ ਹੋਈ ਪਾਣੀ ਭਰ ਕੇ ਜਦੋਂ ਤਪੱਸਵੀ ਦੇ ਅੱਗੇ ਰੱਖਦੀ ਹੈ ਅਤੇ ਮਨ ਦੇ ਵਿੱਚ ਆਇਆ ਹੁਣ ਤਾਂ ਮੈਂ ਬੜੀ ਸੋਹਣੀ ਹੋ ਗਈ ਹਾਂ, ਹੋਵੇ ਨਾ ਤਾਂ ਅੱਜ ਇਸ ਤਪੱਸਵੀ ਨੂੰ ਮੈਂ ਠਾ ਕੇ ਆਪਣੀ ਸ਼ਕਲ ਹੀ ਵਿਖਾ ਦਾਂ, ਇਹਦਾ ਮੈਂ ਧੰਨਵਾਦ ਹੀ ਕਰਦਾ, ਇਹਨੂੰ ਮੈਂ ਦੱਸ ਹੀ ਦੇਵਾਂ ਕਿ ਕੌਣ ਆ ਜਿਹੜਾ ਪਾਣੀ ਭਰ ਕੇ ਰੱਖ ਕੇ ਜਾਂਦਾ ਵਾ, ਤੇਰੇ ਲਈ ਖਾਣਾ ਰੱਖ ਕੇ ਜਾਂਦਾ। ਤਾਂ ਇਸੇ ਮਨਸੇ ਦੇ ਨਾਲ ਅੱਜ ਉਹਨੇ ਤਪੱਸਵੀ ਨੂੰ ਆਵਾਜ਼ ਮਾਰੀ ਲਈ। ਜਦੋਂ ਤਪੱਸਵੀ ਨੇ ਅੱਖਾਂ ਖੋਲ੍ਹੀਆਂ ਤਾਂ ਉਹਦੀਆਂ ਵੀ ਅੱਖਾਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਰਹਿ ਗਈਆਂ। ਉਹਦੇ ਸਾਹਮਣੇ ਸ਼ਾਇਦ ਦੁਨੀਆਂ ਦੀ ਸਭ ਤੋਂ ਸੋਹਣੀ ਕੁੜੀ, ਸਭ ਤੋਂ ਸੋਹਣੀ ਔਰਤ ਖੜ੍ਹੀ ਸੀ। ਤਪੱਸਵੀ ਨੇ ਆਪਣੇ ਆਪ ਨੂੰ ਸੰਭਾਲਿਆ, ਉਹ ਕਿਸੇ ਹੋਰ ਕੰਮ ਦੇ ਲਈ ਬੈਠਾ। ਉਹ ਇਸ ਸਾਰੇ ਸੰਸਾਰ ਦੇ ਝੰਬੇਲਿਆਂ ਨੂੰ ਛੱਡ ਕੇ ਤਾਂ ਜੰਗਲਾਂ 'ਚ ਆਇਆ ਸੀ। ਆਪਣੇ ਮਨ ਦੇ ਉੱਤੇ ਕਾਬੂ ਪਾਇਆ। ਉਹ ਕੁੜੀ ਬੋਲੀ, ਤੁਸੀਂ ਕਾਫੀ ਦਿਨਾਂ ਤੋਂ ਕੁਛ ਖਾਧਾ ਨਹੀਂ, ਤੁਹਾਡਾ ਸਰੀਰ ਦਿਨੋਂ ਦਿਨ ਕਮਜ਼ੋਰ ਹੋ ਰਿਹਾ, ਤੁਸੀਂ ਪਾਣੀ ਦੀ ਬੂੰਦ ਤੱਕ ਨਹੀਂ ਪੀਤੀ, ਤੁਸੀਂ ਕੁਛ ਖਾ ਲਓ, ਪਾਣੀ ਪੀ ਲਓ ਅਤੇ ਫਿਰ ਦੁਬਾਰਾ ਤੋਂ ਤੁਸੀਂ ਆਪਣੀ ਤਪੱਸਿਆ ਕਰ ਲਿਓ। ਮੈਂ ਮਾਫ਼ੀ ਚਾਹੁੰਦੀ ਹਾਂ, ਤੁਹਾਡੀ ਸਮਾਧੀ ਭੰਗ ਕਰਨ ਦਾ ਮੇਰਾ ਕੋਈ ਮਕਸਦ ਨਹੀਂ ਸੀ, ਮਕਸਦ ਸਿਰਫ ਇੰਨਾ ਸੀ ਕਿ ਤੁਸੀਂ ਕੁਛ ਨਾ ਕੁਛ ਖਾ ਪੀ ਲਓ। ਸਾਧੂ ਕੁਛ ਨਹੀਂ ਬੋਲ ਸਕਿਆ ਅਤੇ ਨਾ ਹੀ ਉਹਦਾ ਕਹਿਆ ਮੋੜ ਸਕਿਆ। ਉਹਨੇ ਉਹਦਾ ਲਿਆਂਦਾ ਖਾਣਾ, ਉਹ ਫਲ ਖਾਧੇ, ਪਾਣੀ ਪੀਤਾ ਅਤੇ ਫਿਰ ਦੁਬਾਰਾ ਤੋਂ ਆਪਣੇ ਮਨ ਨੂੰ ਸਾਧ ਕੇ ਉਹ ਭਗਤੀ ਦੇ ਵਿੱਚ ਲੀਨ ਹੋ ਗਿਆ। ਹੁਣ ਹੌਲੀ ਹੌਲੀ ਉਸ ਕੁੜੀ ਦੀ ਚਰਚਾ ਪਿੰਡ ਦੇ ਵਿੱਚ ਵੀ ਹੋਣ ਲੱਗ ਪਈ। ਉਹ ਤਾਂ ਬਹੁਤ ਸੋਹਣੀ ਹੋ ਗਈ ਹੈ, ਉਹਦੇ ਰੂਪ ਦੇ ਚਰਚੇ ਇੰਨੇ ਵੱਧ ਗਏ। ਇਹ ਵੀ ਗੱਲਾਂ ਹੋਣ ਲੱਗ ਪਈਆਂ ਕਿ ਆਖਿਰਕਾਰ ਕਿੱਦਾਂ ਕਿੱਦਾਂ ਇਹਦੇ ਨੈਣ ਨਕਸ਼ੇ ਨੇ ਤਰਾਸ਼ੇ ਗਏ ਨੇ, ਕਿੱਦਾਂ ਇਹਦਾ ਰੂਪ ਇੰਨਾ ਨਿਖਰ ਗਿਆ। ਕੁਛ ਘਟਨਾਵਾਂ ਇੱਦਾਂ ਦੀਆਂ ਵਾਪਰੀਆਂ ਕਿ ਹੁਣ ਪਰਿਵਾਰ ਉਸ ਜਗ੍ਹਾ ਤੋਂ ਛੱਡ ਕੇ ਦੂਸਰੇ ਕਿਸੇ ਪਿੰਡ ਜਾਣਾ ਪਿਆ। ਇੱਕ ਦਿਨ ਆ ਕੇ ਉਹਨੇ ਤਪਸਵੀ ਨੂੰ ਦੱਸਿਆ ਕਿ ਉਹ ਹੁਣ ਇਹ ਨਗਰ ਛੱਡ ਕੇ ਜਾ ਰਹੀ ਹੈ, ਹੁਣ ਉਹ ਇਸ ਜਗ੍ਹਾ ਦੇ ਉੱਤੇ ਨਹੀਂ ਰਹੂਗੀ ਅਤੇ ਇਸ ਜਗ੍ਹਾ ਦੇ ਉੱਤੇ ਆ ਕੇ ਉਹ ਤੁਹਾਡੀ ਸੇਵਾ ਵੀ ਨਹੀਂ ਕਰ ਪਾਊਗੀ। ਮੈਨੂੰ ਮਾਫ਼ ਕਰਨਾ, ਤੁਸੀਂ ਆਪਣਾ ਖਿਆਲ ਰੱਖਣਾ, ਹੋ ਸਕੇ ਤਾਂ ਮੈਨੂੰ ਮਾਫ਼ ਕਰਨਾ। ਅਤੇ ਇੰਨਾ ਕਹਿ ਕੇ ਉਹ ਆਪਣੇ ਰਾਹ ਪਈ ਅਤੇ ਤਪਸਵੀ ਨੇ ਰੱਬ ਦਾ ਸ਼ੁਕਰ ਕੀਤਾ, ਸ਼ੁਕਰ ਕੀਤਾ ਕਿ ਉਹ ਕੁੜੀ ਮੇਰੇ ਆਸ ਪਾਸ ਤੋਂ ਚਲੀ ਗਿਆ। ਕਿਉਂਕਿ ਉਸ ਦਿਨ ਦਾ ਜਿੱਦਣ ਦਾ ਉਹਨੇ ਵੇਖਿਆ ਸੀ, ਉਹਦਾ ਸਾਧਨਾ ਦੇ ਵਿੱਚ ਜੀ ਨਹੀਂ ਸੀ ਲੱਗ ਰਿਹਾ, ਉਹਨੂੰ ਲੱਗਦਾ ਸੀ ਕਿ ਮੇਰਾ ਧਿਆਨ ਹੁਣ ਉਸ ਤਰੀਕੇ ਦੇ ਨਾਲ ਲੱਗ ਨਹੀਂ ਪਾ ਰਿਹਾ। ਉਸ ਕੁ ਵੇਲੇ ਜਦੋਂ ਆਉਂਦੀ ਉਹਦੀ ਸਮਾਧੀ ਖੁੱਲ੍ਹ ਜਾਂਦੀ ਸੀ। ਉਹਨੇ ਰੱਬ ਦਾ ਸ਼ੁਕਰਾਨਾ ਕੀਤਾ, ਰੱਬ ਮੇਰੇ 'ਤੇ ਮਿਹਰਬਾਨ, ਅਤੇ ਫਿਰ ਦੁਬਾਰਾ ਤੋਂ ਉਹਨੇ ਆਪਣੀ ਭਗਤੀ ਦੇ ਵਿੱਚ ਅੱਖਾਂ ਬੰਦ ਕਰ ਲਈਆਂ। ਪਤਾ ਨਹੀਂ ਕਿੰਨਾ ਚਿਰ ਉਹ ਭਗਤੀ ਕਰਦਾ ਰਿਹਾ ਅਤੇ ਆਖਿਰਕਾਰ ਉਹਦੀ ਉਸ ਭਗਤੀ ਨੂੰ ਵੇਖ ਕੇ ਰੱਬ ਕਹਿੰਦੇ ਬੇਵੱਸ ਹੋ ਗਿਆ ਅਤੇ ਆ ਕੇ ਉਹਦੇ ਸਾਹਮਣੇ ਪ੍ਰਗਟ ਹੋਇਆ। ਤੇਰੀ ਭਗਤੀ ਪ੍ਰਵਾਨ, ਤੇਰੀ ਤਪੱਸਿਆ ਪ੍ਰਵਾਨ, ਦੱਸ ਤੈਨੂੰ ਕੀ ਚਾਹੀਦਾ, ਮੈਂ ਤੈਨੂੰ ਖੁਦ ਸਵਰਗਾਂ ਤੱਕ ਛੱਡਣ ਦੇ ਲਈ ਆ ਤੇਰੇ ਲਈ ਦਰਵਾਜ਼ੇ ਖੁੱਲ੍ਹ ਚੁੱਕੇ ਨੇ। ਅਤੇ ਤਪਸਵੀ ਨੇ ਕਿਹਾ, ਨਹੀਂ ਮੈਂ ਨਹੀਂ ਜਾਣਾ ਚਾਹੁੰਦਾ। ਰੱਬ ਨੇ ਕਿਹਾ, ਤੂੰ ਸਵਰਗ ਨਹੀਂ ਅਤੇ ਕੀ ਤੂੰ ਮੋਕਸ਼ ਦੀ ਪ੍ਰਾਪਤੀ ਕਰਨਾ ਚਾਹੁੰਦਾ। ਚੱਲ ਉਹ ਵੀ ਦਿੱਤਾ, ਚੱਲ ਮੇਰੇ ਨਾਲ। ਅਤੇ ਕਹਿੰਦੇ ਤਪਸਵੀ ਨੇ ਉਹ ਵੀ ਮਨਾ ਕਰ ਦਿੱਤਾ। ਤਾਂ ਉਸ ਸਮੇਂ ਸ਼ਾਇਦ ਇਹ ਲੱਗਾ ਕਿ ਇਹ ਇਹਨਾਂ ਚੀਜ਼ਾਂ ਤੋਂ ਵੀ ਉੱਤੇ ਉੱਠ ਪਿਆ, ਫਿਰ ਇੰਨੀ ਭਗਤੀ ਤੂੰ ਕੀਤੀ ਕਾਹਦੇ ਤੋਂ, ਇੰਨੀ ਤਪੱਸਿਆ ਇੰਨਾ ਤੂੰ ਸ਼ਿੱਦਤ ਦੇ ਨਾਲ ਯਾਦ ਕਾਹਤੋਂ ਕੀਤਾ ਮੈਨੂੰ। ਅਤੇ ਕਹਿੰਦੇ ਨੇ ਉਹ ਤਪਸਵੀ ਕਹਿਣ ਲੱਗਾ, ਜੇ ਮੈਨੂੰ ਦੇ ਸਕਦੇ ਹੋ ਤਾਂ ਉਹ ਕੁੜੀ ਜਿਹੜੀ ਮੇਰੀ ਸੇਵਾ ਕਰਦੀ ਸੀ, ਜਿਹਦੀ ਮੈਂ ਇੱਕ ਝਲਕ ਵੇਖੀ ਸੀ ਅਤੇ ਉਸ ਤੋਂ ਬਾਅਦ ਮੈਂ ਬਿਰਤੀ ਨਹੀਂ ਲਾ ਪਾਇਆ, ਜੇ ਹੋ ਸਕੇ ਤਾਂ ਉਹ ਮੇਰੇ ਲੇਖਾਂ ਦੇ ਵਿੱਚ ਲਿਖ ਦਿਓ, ਹੋ ਸਕੇ ਤਾਂ ਉਹਦੇ ਨਾਲ ਫਿਰ ਦੁਬਾਰਾ ਮੇਰੀ ਮਿਲਣੀ ਹੋ ਜਾਵੇ। ਕਮਾਲ ਦੀ ਗੱਲ ਇਹ ਆ ਕਿ ਸ਼ਾਇਦ ਅਧਿਆਤਮ ਦੀ ਦੁਨੀਆ ਦੇ ਵਿੱਚ ਇਸ ਕਹਾਣੀ ਨੂੰ ਇਸ ਕਰਕੇ ਸੁਣਾਇਆ ਜਾਂਦਾ ਹੋਊਗਾ, ਜਾਂ ਇਸ ਕਰਕੇ ਸੁਣਾਇਆ ਜਾਂਦਾ ਕਿ ਰੱਬ ਪਾਉਣਾ ਸੌਖਾ ਨਹੀਂ, ਜਾਂ ਇਸ ਕਰਕੇ ਸੁਣਾਇਆ ਜਾਂਦਾ ਕਿ ਕਿਉਂ ਸਾਧਨਾ ਕਰਨ ਦੇ ਲਈ, ਗ੍ਰਿਸ਼ਤੀ ਤੋਂ ਪਰੇ ਜਾਣ ਦੇ ਲਈ ਕਿਹਾ ਜਾਂਦਾ। ਸ਼ਾਇਦ ਇਸ ਕਰਕੇ ਸੁਣਾਇਆ ਜਾਂਦਾ ਕਿ ਔਰਤ ਦਾ ਹੁਸਨ ਵੱਡੇ ਵੱਡੇ ਤਪਸਵੀਆਂ ਦੀ ਸਾਧਨਾ ਭੰਗ ਕਰ ਸਕਦਾ, ਸ਼ਾਇਦ ਇਸ ਕਰਕੇ ਸੁਣਾਇਆ ਜਾਂਦਾ। ਕਿ ਜਦੋਂ ਰੱਬ ਤੁਹਾਡੇ ਸਾਹਮਣੇ ਪ੍ਰਗਟ ਹੋਵੇ ਤਾਂ ਉਸ ਸਮੇਂ ਤੱਕ ਤੁਸੀਂ ਆਪਣੇ ਦ੍ਰਿੜ ਇਰਾਦੇ 'ਤੇ ਕਾਇਮ ਹੋ। ਤੁਹਾਨੂੰ ਚਾਹੀਦਾ ਕੀ ਆ, ਤੁਹਾਡੀ ਅਸਲ ਪ੍ਰਾਪਤੀ ਹੈਗੀ ਕੀ ਆ। ਸ਼ਾਇਦ ਇਸ ਕਰਕੇ ਸੁਣਾਈ ਜਾਂਦੀ ਆ ਕਿ ਵੱਡੇ ਵੱਡੇ ਡੋਲ ਜਾਂਦੇ ਨੇ, ਤੁਹਾਡੀ ਸਾਧਨਾ ਧਰੀ ਦੀ ਧਰਾਈ ਰਹਿ ਜਾਂਦੀ। ਪਰ ਜੇਕਰ ਆਪਾਂ ਗ੍ਰਹਿਸਥੀ ਜੀਵਨ ਦੇ ਵਿੱਚ ਵੇਖੀਏ ਤਾਂ ਇਸ ਕਹਾਣੀ ਦੇ ਕੁਛ ਹੋਰ ਮਾਇਨੇ ਵੀ ਨਿਕਲਦੇ। ਜਦੋਂ ਸਾਡੀ ਸਥਿਤੀ ਬਦਲ ਜਾਂਦੀ ਹੈ, ਜਦੋਂ ਸਾਡੇ ਰੂਪ ਬਦਲ ਜਾਂਦੇ ਨੇ, ਜਦੋਂ ਸਾਡੇ ਕੰਮਕਾਰ ਬਦਲ ਜਾਂਦੇ ਨੇ, ਜਦੋਂ ਸਾਡੇ ਆਸ ਪਾਸ ਲੋਕਾਂ ਦੇ ਅਹੁਦੇ ਬਦਲ ਜਾਂਦੇ ਨੇ ਤਾਂ ਉਹ ਲੋਕ ਵੀ ਬਦਲ ਜਾਂਦੇ ਨੇ। ਅੱਜ ਜਿਹੜੇ ਹਾਲਾਤਾਂ ਦੇ ਵਿੱਚ ਕੋਈ ਤੁਹਾਡੇ ਨਾਲ ਵਰਤ ਰਿਹਾ, ਅੱਜ ਜਿਹੜੇ ਅਹੁਦੇ ਦੇ ਉੱਤੇ ਜਿਹੜੇ ਰੁਤਬੇ ਦੇ ਉੱਤੇ ਉਹ ਤੁਹਾਡੇ ਨਾਲ ਵਰਤ ਰਿਹਾ, ਕੱਲ੍ਹ ਨੂੰ ਜ਼ਰੂਰੀ ਨਹੀਂ ਆ ਕਿ ਉਹ ਅਹੁਦਾ ਬਦਲਣ ਦੇ ਨਾਲ ਵੀ ਤੁਹਾਡੇ ਨਾਲ ਉਸੇ ਤਰ੍ਹਾਂ ਮੇਲ ਜੋਲ ਰੱਖੂਗਾ। ਜਾਂ ਫਿਰ ਆਪਣੇ ਆਪ ਦੇ ਬਾਰੇ ਵੀ ਸੋਚ ਲਈਏ, ਜਦੋਂ ਸਾਡਾ ਅਹੁਦਾ ਬਦਲ ਜੂਗਾ, ਅਸੀਂ ਪੈਸੇ ਵਾਲੇ ਹੋ ਜਾਵਾਂਗੇ, ਅਸੀਂ ਰੁਤਬੇ ਵਾਲੇ ਹੋ ਜਾਵਾਂਗੇ, ਕੀ ਅਸੀਂ ਵੀ ਉੱਦਾਂ ਦੇ ਰਹਾਂਗੇ ਜਿੱਦਾਂ ਦੇ ਹੋਣੇ ਆ। ਅਕਸਰ ਹੀ ਆਪਾਂ ਵੇਖਦੇ ਹਾਂ ਕਿ ਸਾਡੇ ਆਸ ਪਾਸ ਲੋਕ ਜਿਨ੍ਹਾਂ ਦੀ ਸਾਡੇ ਬਰਾਬਰ ਦੀ ਨੌਕਰੀ ਹੁੰਦੀ ਹੈ, ਜਦੋਂ ਉਹ ਤਰੱਕੀ ਕਰ ਜਾਂਦੇ ਨੇ ਤਾਂ ਹੌਲੀ ਹੌਲੀ ਸਾਥ ਛੁੱਟ ਜਾਂਦਾ, ਹੌਲੀ ਹੌਲੀ ਉਹਨਾਂ ਦੇ ਗੱਲਬਾਤ ਕਰਨ ਦਾ ਰਵੱਈਆ ਬਦਲ ਜਾਂਦਾ, ਹੌਲੀ ਹੌਲੀ ਸਾਨੂੰ ਉਹਨਾਂ ਦੀਆਂ ਗੱਲਾਂ ਦੇ ਵਿੱਚੋਂ ਹੰਕਾਰ ਝਲਕਣ ਲੱਗ ਪੈਂਦਾ, ਹਉਮੈ ਝਲਕਣ ਲੱਗ ਪੈਂਦੀ ਹੈ। ਹੌਲੀ ਹੌਲੀ ਆਪਾਂ ਜਾਂ ਉਹ ਸਾਡੇ ਤੋਂ ਦੂਰ ਹੋ ਜਾਂਦੇ ਨੇ। ਅਤੇ ਜੇ ਕਿਤੇ ਸਾਨੂੰ ਰੱਬ ਸੋਹਣਾ ਪੈਸਾ ਦੇ ਦੇਵੇ, ਚਾਰ ਪੈਸੇ ਵੱਧ ਕਮਾਏ ਜਾਣ, ਉਹਦੇ ਨਾਲ ਉਹ ਰੁਤਬਾ ਕਿਤੇ ਉੱਚਾ ਹੋ ਜਾਵੇ ਸਮਾਜ ਦੇ ਵਿੱਚ, ਅਤੇ ਫਿਰ ਆਪਾਂ ਜਚਾਉਣਾ ਸ਼ੁਰੂ ਕਰ ਦਿੰਦੇ ਹਾਂ, ਹੁਣ ਆਪਾਂ ਉਹ ਨਹੀਂ ਰਹੇ। ਭਾਵੇਂ ਮਨੋਂ ਭਾਵੇਂ ਨਾ ਹੀ ਚਾਹੁੰਦਾ ਹੋਵੇ ਕੋਈ, ਪਰ ਫਿਰ ਵੀ ਤੁਹਾਡੀਆਂ ਗੱਲਾਂ ਬਦਲ ਜਾਂਦੀਆਂ ਨੇ, ਤੁਹਾਡਾ ਸਲੀਕਾ ਬਦਲ ਜਾਂਦਾ, ਤੁਹਾਡਾ ਉਹ ਢੰਗ ਜਿੱਦਾਂ ਤੁਸੀਂ ਪਹਿਲਾਂ ਵਰਤਦੇ ਸੀ ਉਹ ਹੁਣ ਉਹ ਨਹੀਂ ਰਹਿੰਦਾ। ਜਾਂ ਫਿਰ ਕੋਈ ਵੀ ਨਾ ਬਦਲਿਆ ਹੋਵੇ ਅਤੇ ਅਗਲਾ ਤੁਹਾਡੇ ਵਿੱਚੋਂ ਬਦਲਾਅ ਲੱਭਣ ਦੀ ਹਰ ਪਲ ਕੋਸ਼ਿਸ਼ ਕਰਦਾ, ਜਿਹੜੀਆਂ ਗੱਲਾਂ ਦੇ ਉੱਤੇ ਪਹਿਲਾਂ ਕਦੀ ਉਹਨੇ ਤਵੱਜੋ ਨਹੀਂ ਦਿੱਤੀ ਹੁੰਦੀ, ਹੁਣ ਉਹਨਾਂ ਗੱਲਾਂ ਦੇ ਵੀ ਮਾਇਨੇ ਕੱਢਦਾ। ਉਹਨੇ ਜਿਸ ਤਰੀਕੇ ਨਾਲ ਮੈਨੂੰ ਹੱਥ ਮਿਲਾਇਆ ਸੀ ਅਤੇ ਹੁਣ ਉਹਦਾ ਮਤਲਬ ਇੱਦਾਂ, ਉਹਨੇ ਜੇ ਅੱਜ ਗੱਡੀ ਮੇਰੀ ਗੱਡੀ ਦੇ ਸੱਜੇ ਖੱਬੇ ਅੱਗੇ ਪਿੱਛੇ ਕਰਕੇ ਇੱਥੇ ਉੱਥੇ ਲਾਈ ਸੀ, ਮੈਨੂੰ ਪਤਾ ਉਹਨੇ ਕਿਉਂ ਲਾਈ ਸੀ। ਉਹਨੇ ਜੇ ਲਿਆ ਕੇ ਚਾਬੀ ਸਾਡੇ ਟੇਬਲ 'ਤੇ ਮੇਰੇ ਸਾਹਮਣੇ ਧਰੀ ਸੀ ਅਤੇ ਮੈਨੂੰ ਪਤਾ ਉਹਨੇ ਕਿਉਂ ਧਰੀ ਸੀ, ਭਾਵੇਂ ਉਹ ਆਪਣੀ ਪਹਿਲੀ ਗੱਡੀ ਦੀ ਵੀ ਚਾਬੀ ਉਸੇ ਤਰ੍ਹਾਂ ਦੇ ਨਾਲ ਉੱਥੇ ਹੀ ਉਸੇ ਤਰ੍ਹਾਂ ਰੱਖਦਾ ਹੋਵੇ। ਕੁੱਲ ਮਿਲਾ ਕੇ ਸਾਡੇ ਆਸ ਪਾਸ ਕੁਛ ਵੀ ਜਦੋਂ ਬਦਲਾਅ ਹੁੰਦਾ ਅਤੇ ਆਪਾਂ ਵੀ ਬਦਲ ਜਾਂਦੇ ਹਾਂ, ਅਗਲਾ ਵੀ ਬਦਲ ਜਾਂਦਾ, ਸਭ ਕੁਛ ਬਦਲਿਆ ਬਦਲਿਆ ਲੱਗਦਾ। ਸ਼ਾਇਦ ਇਹੋ ਹੀ ਆ ਦੁਨੀਆ ਦੀ ਚਾਲ, ਇਸੇ ਤਰ੍ਹਾਂ ਨਾਲ ਦੁਨੀਆਦਾਰੀ ਚੱਲਦੀ ਹੈ, ਪਰ ਆਪਾਂ ਆਪਣਾ ਮਨ ਜ਼ਰੂਰ ਵਿਚਲਿਤ ਕਰ ਲੈਂਦੇ, ਆਪਣਾ ਮਨ ਜ਼ਰੂਰ ਖਰਾਬ ਕਰ ਲੈਂਦੇ ਹਾਂ ਅਤੇ ਬੜਾ ਚਿਰ ਤੱਕ ਖਰਾਬ ਰੱਖਦੇ ਹਾਂ। ਸੱਚ ਇਹ ਆ ਕਿ ਜ਼ਿੰਦਗੀ ਇਸੇ ਤਰ੍ਹਾਂ ਨਾਲ ਚੱਲਦੀ ਰਹਿੰਦੀ, ਹਮੇਸ਼ਾ ਸਾਡੇ ਆਸ ਪਾਸ ਜਾਂ ਫਿਰ ਆਪਾਂ ਕੋਈ ਵੀ ਇੱਕੋ ਜਿਹਾ ਨਹੀਂ ਰਹਿੰਦਾ। ਜਿੱਦਾਂ ਸਮਾਂ ਬਦਲਦਾ, ਕਿਸੇ ਦਾ ਗ੍ਰਾਫ ਉੱਤੇ ਵੀ ਜਾ ਸਕਦਾ, ਕਿਸੇ ਦਾ ਗ੍ਰਾਫ ਥੱਲੇ ਵੀ ਜਾ ਸਕਦਾ। ਕੋਈ ਤੁਹਾਨੂੰ ਅੱਜ ਸੋਹਣਾ ਲੱਗਦਾ, ਕੱਲ੍ਹ ਨੂੰ ਤੁਹਾਨੂੰ ਨਹੀਂ ਵੀ ਸੋਹਣਾ ਲੱਗ ਸਕਦਾ, ਕੋਈ ਅੱਜ ਤੁਹਾਨੂੰ ਨਹੀਂ ਸੋਹਣਾ ਲੱਗਦਾ, ਕੱਲ੍ਹ ਨੂੰ ਤੁਹਾਨੂੰ ਸੋਹਣਾ ਲੱਗ ਵੀ ਸਕਦਾ। ਅੱਜ ਤੁਹਾਨੂੰ ਕੋਈ ਆਪਣੇ ਹਾਣ ਦਾ ਜਾਪਦਾ, ਕੱਲ੍ਹ ਨੂੰ ਹੋ ਸਕਦਾ ਨਾ ਵੀ ਜਾਪੇ, ਸ਼ਾਇਦ ਇਹੋ ਹੀ ਜ਼ਿੰਦਗੀ ਹੈ। ਅਤੇ ਇਸ ਸਭ ਨੂੰ ਕਿਹੜੇ ਤਰੀਕੇ ਦੇ ਨਾਲ ਕਿੱਦਾਂ ਬੈਲੈਂਸ ਕਰਕੇ ਰੱਖਣਾ, ਇਹੋ ਹੀ ਜ਼ਿੰਦਗੀ ਦੇ ਹੁਨਰ ਨੇ। ਅਤੇ ਇਹ ਜਿਹਨੂੰ ਆ ਗਏ 100% ਤਾਂ ਕਿਸੇ ਨੂੰ ਸ਼ਾਇਦ ਨਹੀਂ ਆ ਸਕਦੇ, ਪਰ ਜੇ ਥੋੜ੍ਹੇ ਬਹੁਤੇ ਵੀ ਆਪਾਂ ਸਿੱਖ ਲਈਏ ਤਾਂ ਕਾਫੀ ਹੱਦ ਤੱਕ ਸਾਡੀ ਜ਼ਿੰਦਗੀ ਆਸਾਨ ਹੋ ਜੂਗੀ, ਕਾਫੀ ਹੱਦ ਤੱਕ ਸਾਨੂੰ ਮੰਗਣਾ ਆ ਜੂਗਾ। ਨਹੀਂ ਤਾਂ ਫਿਰ ਸਮਾਂ ਆਉਣ ਦੇ ਉੱਤੇ ਤਪੱਸਵੀ ਵਾਂਗੂ ਆਪਾਂ ਕੁਛ ਨਾ ਕੁਛ ਗਲਤੀ ਮੰਗਾਂਗੇ। ਆਪਾਂ ਆਪਣੀ ਸਾਰੀ ਜ਼ਿੰਦਗੀ ਦੀ ਮਿਹਨਤ ਐਵੇਂ ਇਸ ਤਪੱਸਵੀ ਵਾਂਗੂ ਅਜਾਈ ਗਵਾ ਦਾਂਗੇ। ਮਿਹਨਤ ਕੀਤੀ ਹੋਵੇ ਕਿਸੇ ਨੇ ਵੱਡੀ ਕੋਈ ਡਿਗਰੀ ਪਾਉਣ ਦੇ ਲਈ, ਅਤੇ ਜਦੋਂ ਤਥਾਸਤੂ ਹੋਵੇ ਤਾਂ ਉਦੋਂ ਅਸੀਂ ਕਹੀਏ ਨਹੀਂ ਹੁਣ ਅਸੀਂ ਪੜ੍ਹਨਾ ਹੀ ਛੱਡ ਦਿੱਤਾ। ਸ਼ਾਇਦ ਉਦੋਂ ਤੱਕ ਬਣੇ ਰਹਿਣਾ ਬੜਾ ਔਖਾ, ਕਿਉਂਕਿ ਸਮਾਜ ਦੇ ਵਿੱਚ, ਜ਼ਿੰਦਗੀ ਦੇ ਵਿੱਚ, ਇਸ ਦੁਨੀਆਦਾਰੀ ਦੇ ਵਿੱਚ ਵਿਚਰਦਿਆਂ ਸਾਨੂੰ ਬੜੇ ਸਾਰੇ ਇੱਦਾਂ ਦੇ ਮੋੜ, ਬੜੇ ਸਾਰੇ ਇੱਦਾਂ ਦੇ ਲੋਕ, ਬੜੇ ਸਾਰੇ ਇੱਦਾਂ ਦੇ ਅਫਸਰ ਟੱਕਰਦੇ ਨੇ, ਬੜੇ ਸਾਰੇ ਇੱਦਾਂ ਦੇ ਹਾਲਾਤ ਬਣਦੇ ਨੇ ਜਿੱਥੇ ਮਨ ਭਟਕ ਜਾਂਦਾ, ਅਤੇ ਭਟਕਦਾ ਵੀ ਉਦੋਂ ਆ ਜਦੋਂ ਐਨ ਅੰਤ ਮੌਕੇ ਦੇ ਉੱਤੇ ਤੁਹਾਨੂੰ ਫਲ ਮਿਲਣਾ ਹੁੰਦਾ। ਸੋ ਡਟੇ ਰਹੋ, ਆਪਣੇ ਆਪ ਨੂੰ ਇਹਨਾਂ ਸੋਹਣੀਆਂ ਸੁਚੱਜੀਆਂ ਗੱਲਾਂ ਦੇ ਨਾਲ ਜੋੜੀ ਰੱਖੋ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਊਗੀ। ਅੱਜ ਦੀ ਕਹਾਣੀ ਓਸ਼ੋ ਦੀਆਂ ਕਹਾਣੀਆਂ ਦੇ ਵਿੱਚੋਂ ਇੱਕ, ਅਤੇ ਧੰਨਵਾਦ ਤੁਹਾਡਾ ਕਹਾਣੀਆਂ ਨੂੰ ਪਸੰਦ ਕਰਨ ਲਈ, ਪਿਆਰ ਦੇਣ ਦੇ ਲਈ। ਅਤੇ ਜੇਕਰ ਤੁਸੀਂ ਇੱਦਾਂ ਦੀਆਂ ਕਹਾਣੀਆਂ ਸੁਣਨਾ ਚਾਹੁੰਦੇ ਹੋ ਤਾਂ ਫਿਰ ਸਾਡੀ ਪੋਡਕਾਸਟ ਦੇ ਉੱਤੇ ਜਾ ਕੇ ਸੁਣ ਸਕਦੇ ਹੋ, ਸਪੋਟੀਫਾਈ ਦੇ ਉੱਤੇ ਜਾ ਕੇ ਸੁਣ ਸਕਦੇ ਹੋ, ਤੁਸੀਂ ਐਪਲ ਦੇ ਉੱਤੇ ਜਾ ਕੇ ਸੁਣ ਸਕਦੇ ਹੋ, ਐਮਾਜ਼ੋਨ ਪੋਡਕਾਸਟ ਦੇ ਉੱਤੇ ਸੁਣ ਸਕਦੇ ਹੋ, ਰੇਡੀਓ ਹਾਂਜੀ ਦੀ ਐਪਲੀਕੇਸ਼ਨ ਡਾਊਨਲੋਡ ਕਰਕੇ ਉੱਥੇ ਤੁਸੀਂ ਇਹ ਕਹਾਣੀਆਂ ਸੁਣ ਸਕਦੇ ਹੋ, ਅਤੇ ਆਪਣੀ ਫੀਡਬੈਕ ਸਾਡੇ ਤੱਕ ਜ਼ਰੂਰ ਪਹੁੰਚਾਉਂਦੇ ਰਿਹਾ ਕਰੋ। ਧੰਨਵਾਦ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ ਕੱਲ ਦੇ ਗੁੱਸੇ ਗਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਝ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਤੇ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਤੇ ਆਓ ਫਿਰ ਆਪਾਂ ਚੁਟਕਲੇ ਸੁਣਦੇ ਹਾਂ ਤੇ ਆਓ ਫਿਰ ਆਪਾਂ ਹੱਸਦੇ ਹਾਂ ਤੇ ਸਾਡੇ ਨਾਲ ਆ ਚੁੱਕੇ ਨੇ ਬੱਚੇ ਚੁਟਕਲੇ ਸੁਣਾਉਣ ਦੇ ਲਈ ਤੁਸੀਂ ਤਿਆਰੀ ਖਿੱਚ ਕੇ ਰੱਖੋ ਹੱਸਣ ਦੇ ਲਈ ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਕ੍ਰਿਸ਼ਨਾ ਭਾਰਦਵਾਜ
1: ਗੁੱਡ ਮਾਰਨਿੰਗ ਟੂ ਆਲ ਪਤਾ ਨਹੀਂ ਇਹ ਸੈਟਅਪ ਜਾਂ ਨਹੀਂ ਸੈੱਟ ਹੁੰਦਾ ਪਿਆ ਕਿ ਕਿੱਦਾਂ ਕਰੀਏ ਹਸੀ ਦਾ ਨਾ ਮੈਂ ਕੋਸ਼ਿਸ਼ ਕਰਦਾ ਕਿ ਬਹੁਤ ਜ਼ਿਆਦਾ ਵਧੀਆ ਲਾਫਟਰ ਹੋਵੇ ਪਰ ਕਿਸੇ ਨਾ ਕਿਸੇ ਤਰੀਕੇ ਬੜੀ ਰਾਵਣ ਨੁਮਾ ਹੀ ਹੋ ਜਾਂਦੀ ਹੈ
0: ਅਸਲ 'ਚ ਜਿਹੜਾ ਹਾਸਾ ਵਾ ਨਾ ਉਹ ਅਸੀਂ ਸਮਹੋ ਪਤਾ ਨਹੀਂ ਕਿਉਂ ਜਾਣੇ ਅਣਜਾਣੇ ਉਹ ਰਾਵਣ ਨਾਲ ਹੀ ਜੋੜ ਛੱਡਿਆ ਹਾਸਾ ਜਿਹੜਾ ਮਤਲਬ ਪਤਾ ਨਹੀਂ ਕਿੰਨੇ ਇਹ ਚੀਜ਼ ਜਿਹੜੀ ਉਹ ਸੋਚੀ ਹੋਊਗੀ
1: ਆਈਡੈਂਟੀਫਾਈ ਕੀਤੀ ਨਹੀਂ
0: ਹਾਂ ਵੀ ਜਦੋਂ ਰਾਕਸ਼ਸ਼ ਜਦੋਂ ਖੁਸ਼ ਹੁੰਦੇ ਆ ਜਾਂ ਉਹਨਾਂ ਨੇ ਕੋਈ ਗਲਤ ਕੰਮ ਕਰਨਾ ਤੇ ਉਹ ਹੱਸਦੇ ਆ
1: ਸਹੀ
0: ਪਤਾ ਨਹੀਂ ਮਤਲਬ ਇਹ ਵੀ
1: ਗੱਲ ਸਹੀ ਹੈ ਵੈਸੇ
0: ਮਤਲਬ ਇਹ ਪਤਾ ਨਹੀਂ ਕਿੰਨੇ ਕਿ ਉਹ ਇਹਦੇ ਪਿੱਛੇ ਕੀ ਲੌਜਿਕ ਹਾਲੇ ਤੱਕ ਮੈਨੂੰ ਕਿ ਮੈਂ ਬਹੁਤ ਧਾਰਮਿਕ ਜਿਹੀਆਂ ਜਿਹੜੀਆਂ ਇੱਦਾਂ ਦੀਆਂ ਗੱਲਾਂ ਬਾਤਾਂ ਜਿਹੀਆਂ ਕਰਦੇ ਮੈਂ ਬਹੁਤਿਆਂ ਦੀਆਂ ਸੁਣਦਾ ਰਹਿੰਦਾ ਪਰ ਹਾਲੇ ਤੱਕ ਮੈਨੂੰ ਇਹਦਾ ਜਵਾਬ ਨਹੀਂ ਲੱਭਾ
1: ਸਹੀ ਗੱਲ ਹੈ
0: ਇਹਦਾ ਕੀ ਮਤਲਬ ਹੋਇਆ ਵੀ ਰਾਕਸ਼ਸ ਜਦੋਂ ਖੁਸ਼ ਹੋਇਆ ਤੇ ਉਹ ਵੀ ਹੱਸਦਾ ਹੀ ਆ
1: ਉਹ ਹੱਸਦਾ ਹੀ ਆ
0: ਤੇ ਜਿਹੜਾ ਬੰਦਾ ਮਤਲਬ ਸਾਧ ਬੰਦਾ ਵਾ ਉਹ ਚੁੱਪ ਹੋ ਜਾਂਦਾ ਉਹ ਸਿਰਫ ਮੁਸਕਰਾਉਂਦਾ
1: ਉਹ ਅਮੋਲ ਪਾਲੇਕਰ ਬਣ ਜਾਂਦਾ
0: ਹੈ ਨਾ ਹੁਣ ਸਾਨੂੰ ਵੀ ਤੇ ਮਤਲਬ ਇੱਕ ਸਮਾਂ ਸੀ ਜਦੋਂ ਇਹੋ ਚੀਜ਼ਾਂ ਦੱਸੀਆਂ ਜਾਂਦੀਆਂ ਨਹੀਂ ਇੱਦਾਂ ਨਹੀਂ ਅਸੀਂ ਦਾ ਹੈ ਨਾ ਗਵਾਰ ਲੱਗੀ ਦਾ ਵਾ ਹੈ ਨਾ ਕੋਈ ਪੇਂਡੂ ਹੱਸਦੇ ਇੱਦਾਂ ਤੇ ਜਿਹੜਾ ਸਿਆਣਾ ਬੰਦਾ ਉਹ ਕਰੂ ਸਭ ਤੋਂ ਪਹਿਲਾਂ ਸਾਡੇ ਨਾਲ ਆਰਜ਼ਾ ਹੈ ਉਸ ਤੋਂ ਬਾਅਦ ਫਿਰ ਤੇਗ ਤੁਸੀਂ ਰੈਡੀ ਰਹੋ ਸਤਿ ਸ਼੍ਰੀ ਅਕਾਲ ਆਰਜ਼ਾ ਤੁਸੀਂ ਆਉਂਦੇ ਰਹੋ
2: ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਭਾਜੀ
0: ਸਤਿ ਸ਼੍ਰੀ ਅਕਾਲ ਕੀ ਹਾਲ ਆਰਜ਼ਾ ਦਾ ਬੜੇ ਦਿਨਾਂ ਬਾਅਦ ਆਇਓ
2: ਮੈਂ ਠੀਕ ਆ ਤੁਸੀਂ ਠੀਕ ਹੋ
0: ਅਸੀਂ ਠੀਕ ਹਾਂ ਤੁਸੀਂ ਸੁਣਾਓ
2: ਮੈਂ ਵੀ ਵਧੀਆ ਮੈਂ ਥੋੜੀ ਐਕਚੁਅਲੀ ਬਿਜ਼ੀ ਰਹੀ ਸੀ ਇਹ ਦੋ ਤਿੰਨ ਹਫ਼ਤੇ ਅੱਜ ਓਏ
0: ਹੋਏ ਨਿਆਣਿਆਂ ਦੇ ਮੂੰਹੋਂ ਬੁੱਤ ਬੜੀਆਂ ਸਾਨੂੰ ਨਾ ਇਹ ਗੱਲਾਂ ਸੁਣ ਕੇ ਬੜਾ ਬੋਝ ਜਿਹਾ ਫੀਲ ਹੁੰਦਾ ਵੀ ਸਰ ਤੁਸੀਂ ਵੀ ਬਿਜ਼ੀ ਹੋ ਗਏ ਹੈ
1: ਸਹੀ ਗੱਲ ਅਸੀਂ ਤਾਂ ਫਸੇ ਹੀ ਤੁਸੀਂ ਫਸ ਗਏ ਯਾਰ ਮਾੜੀ ਗੱਲ
2: ਜਦੋਂ ਹਾਈ ਸਕੂਲ ਜਾਣਾ ਪੈਂਦਾ ਨਾ ਫਿਰ ਤੁਹਾਡੀਆਂ ਮਜਬੂਰੀਆਂ ਵਗੈਰਾ ਜ਼ਿਆਦਾ
1: ਮਜਬੂਰੀਆਂ
0: ਇੱਦਾਂ ਦੀ ਸ਼ਬਦਾਵਲੀ ਸਿੱਖ ਲਈ ਮਰਜੇ ਮਜਬੂਰੀਆਂ ਬਿਜ਼ੀ ਉਹ ਵਰਕ ਲੋਡ
1: ਮਾਈ ਗੋਡ
0: ਉਹ ਰੁਝੇਵੇਂ ਆਰਜ਼ਾ ਕੀ ਗੱਲ ਹੋ ਗਈ ਪੁੱਤ
2: ਮੈਨੂੰ ਇੱਕ ਤਾਂ ਸਕੂਲ ਕਈ ਵਾਰੀ ਅਰਲੀ ਜਾਣਾ ਪੈਂਦਾ ਕਿਉਂਕਿ ਪਾਪਾ ਕਹਿੰਦੇ ਚਲੋ ਮੈਂ ਤੁਹਾਨੂੰ ਅਰਲੀ ਸਕੂਲ ਛੱਡ ਕੇ ਜਾਣਾ ਤੇ ਫਿਰ ਕਈ ਵਾਰੀ ਮੈਂ ਵੈਸੇ ਹੀ ਅਰਲੀ ਉੱਠ ਪੈਂਦੀ ਹਾਂ ਤੇ ਫਿਰ ਮੈਂ ਆਪੇ ਚੱਲ ਜਾਂਦੀ ਹਾਂ ਅਰਲੀ ਅਗਲੇ ਸਾਲ ਮੇਰਾ ਕੈਂਪਸ ਵੀ ਡਿਫਰੈਂਟ ਮੈਂ ਸੀਨੀਅਰ ਕੈਂਪਸ ਜਾਵਾਂਗੀ ਆਪਣੇ ਸਕੂਲ ਦਾ ਤੇ ਫਿਰ ਉੱਥੇ ਮੈਨੂੰ ਜੇ ਮੈਂ 10ਵੀਂ ਚ ਹੋਣਾ ਤੇ ਫਿਰ ਮੈਨੂੰ ਉਹਨਾਂ ਨੇ ਕਿਹਾ ਕਿ ਅਟੈਂਡੈਂਸ ਵੀ ਤੁਹਾਨੂੰ ਹਾਈ ਮੇਨਟੇਨ ਕਰਨੀ ਪੈਣੀ ਤੇ ਫਿਰ ਅਰਲੀ ਨਿਕਲਣਾ ਪੈਣਾ
0: ਕੋਈ ਨੀ ਹੋ ਜਾਂਦੀ ਹੁੰਦੀ ਆ ਐਵੇਂ ਪਹਿਲਾਂ ਇੰਨੀ ਟੈਨਸ਼ਨਾਂ ਲਈ ਜਾਂਦੀਆਂ ਹਲੇ ਤਾਂ ਬੜਾ ਕੁਛ ਹੋਣਾ
1: ਸਹੀ ਗੱਲ
2: ਹਾਂਜੀ
0: ਕੀ ਸੁਣਾਓਗੇ
2: ਅੱਜ ਮੈਂ ਚੁਟਕਲਾ ਸੁਣਾਵਾਂਗੀ
0: ਜੀ
2: ਇੱਕ ਵਾਰੀ ਪੱਪੂ ਆਪਣੀ ਮੰਮੀ ਨੂੰ ਪੁੱਛਦਾ ਮੰਮੀ ਕੁੜੀ ਵਾਲੇ ਮੈਨੂੰ ਦੇਖਣ ਆਏ ਸੀ ਤੇ ਪੱਪੂ ਦੀ ਮੰਮੀ ਕਹਿੰਦੀ ਆਹੋ ਦੇਖਣ ਆਏ ਸੀ ਤੇ ਪੱਪੂ ਕਹਿੰਦੇ ਕੀ ਜਵਾਬ ਦੇ ਕੇ ਗਏ ਤੇ ਪੱਪੂ ਦੀ ਮੰਮੀ ਕਹਿੰਦੀ ਉਹ ਕਹਿੰਦੇ ਸਾਨੂੰ ਮੁੰਡਾ ਨੀ ਪਸੰਦ ਆਇਆ ਤੇ ਪੱਪੂ ਕਹਿੰਦੇ ਤੁਸੀਂ ਕੀ ਕਿਹਾ ਫਿਰ ਤੇ ਪੱਪੂ ਦੀ ਮੰਮੀ ਕਹਿੰਦੀ ਮੈਂ ਕਿਹਾ ਮੁੰਡਾ ਤਾਂ ਸਾਨੂੰ ਵੀ ਨੀ ਪਸੰਦ ਅਸੀਂ ਤਾਂ ਡੀਪੂ ਵਾਲੀ ਕਣਕ ਲੈਣ ਲਈ ਰੱਖਿਆ ਦਾ
1: ਪੱਪੂ ਬੇਹੋਸ਼ ਨਾ ਵੀ ਇਹੋ ਜਿਹਾ ਇਹੋ ਕੰਮ ਲਈ ਯੂਜ਼ ਹੁੰਦਾ ਹੈ
0: ਥੈਂਕ ਯੂ ਆਲਾ
1: ਥੈਂਕ ਯੂ ਆਜ਼ਾ ਥੈਂਕ ਯੂ ਸੋ ਮਚ
2: ਥੈਂਕ ਯੂ ਹੈਵ ਅ ਨਾਈਸ ਡੇ
0: ਥੈਂਕ ਯੂ ਤੁਹਾਡਾ ਵੀ ਦਿਨ ਵਧੀਆ ਵਧੀਆ ਰਹੇ ਤੇ ਨੈਕਸਟ ਸਾਡੇ ਨਾਲ ਤੇਗ ਉਸ ਤੋਂ ਬਾਅਦ ਫਿਰ ਮੰਨਤ ਫਤਿਹ ਤੁਸੀਂ ਰੈਡੀ ਰਹੋ ਸਤਿ ਸ਼੍ਰੀ ਅਕਾਲ ਤੇਗ
2: ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਅੰਕਲ ਜੀ
0: ਸਤਿ ਸ਼੍ਰੀ ਅਕਾਲ ਤੇਗ ਜੀ ਕੀ ਹਾਲ ਹੈ
3: ਮੈਂ ਬੜੀਆ, ਤੁਹਾਡਾ ਕੀ ਹਾਲ ਚਾਲ ਆ?
0: ਸਾਡਾ ਵੀ ਠੀਕ ਆ ਜੀ, ਸਾਡਾ ਵੀ ਠੀਕ ਆ।
1: ਓਕੇ ਰਿਪੋਰਟ,
0: ਤੁਸੀਂ ਦੱਸੋ
1: ਤਿਆਰੀਆਂ ਸਕੂਲ ਦੀਆਂ?
3: ਹਾਂਜੀ ਮੈਂ ਤਿਆਰ ਆ।
1: ਓਏ ਵੈਰੀ ਗੁੱਡ ਗਰਲ ਹੈ।
0: ਕਿੰਨੇ ਚਿਰ ਚ ਤਿਆਰ ਹੋ ਜਾਂਦੇ ਹੋ?
3: 10 ਮਿੰਟ।
1: ਓਏ ਵੈਰੀ ਫਾਸਟ,
0: ਵਾਹ, ਗੁੱਡ ਗੁੱਡ ਗੁੱਡ ਗੁੱਡ ਗੁੱਡ।
1: ਮੈਂ ਤਾਂ ਜੋ ਉੱਠਦਾ ਨਾ ਤਾਂ ਮੈਂ 10 ਮਿੰਟ ਤਾਂ ਇਹੀ ਸੋਚਦਾ ਰਹਿੰਦਾ ਹੁਣ ਬੈੱਡ ਛੱਡਾਂ ਕਿ ਨਾ ਛੱਡਾਂ। ਤੁਸੀਂ ਬਹੁਤ ਫਾਸਟ ਹੋ।
0: ਜਦੋਂ ਮੰਮਾ ਆਵਾਜ਼ ਮਾਰਦੇ ਆ ਤੇ ਤੁਸੀਂ ਪਹਿਲੀ ਆਵਾਜ਼ ਤੇ ਉੱਠ ਜਾਂਦੇ ਹੋ? ਤੇ
3: ਮੈਂ ਐਵੇਂ ਨਹੀਂ ਉੱਠਦੀ, ਜਦੋਂ ਡੈਡੀ ਕੰਮ ਤੇ ਜਾਂਦੇ ਹੁੰਦੇ ਆ, ਡੈਡੀ ਠਾਲਦੇ ਹੁੰਦੇ ਨੇ, ਮੈਨੂੰ ਪਤਾ ਨਹੀਂ ਡੈਡੀ ਖਿੱਸੀ ਹੱਗੀ ਕਰਕੇ ਜਾਂਦੇ ਨੇ ਤੇ ਕਈ ਵਾਰੀ ਬੁਲਾਉਂਦੇ ਵੀ ਆ, ਤੇ ਅੱਜ ਡੈਡੀ ਨੇ ਬੁਲਾਇਆ ਸੀ ਤੇ ਫਿਰ ਮੈਂ ਉੱਠ ਗਈ ਤੇ ਫਿਰ ਮੈਂ ਕੁਛ ਚੀਟੀ ਚੀਕੀ ਕੀਤਾ ਸੀ। ਮੈਂ ਜਦੋਂ ਮੰਮਾ ਨਹੀਂ ਸੀ ਮੈਂ ਹੋਮਵਰਕ ਕਰਦੀ ਸੀ ਤੇ ਮੰਮਾ ਕਹਿੰਦੀ ਸੀ ਸੋ ਜਾਓ, ਪਰ ਮੈਂ ਕਹਿੰਦੇ ਸੀ ਸੋ ਜਾਓ ਪਰ ਮੈਂ ਲਿਸਨ ਨਹੀਂ ਕੀਤਾ।
0: ਓਕੇ ਓਕੇ, ਗੁੱਡ ਗੁੱਡ ਗੁੱਡ, ਸੋਹਣੇ ਤਰੀਕੇ ਨਾਲ ਲਵੇਟਿਆ ਕੁੜੀ ਨੇ। ਹੈ ਤੇਗ, ਇਨ ਸ਼ੋਰਟ ਤੂੰ ਇਹ ਕਿਹਾ ਵੀ ਮੈਨੂੰ ਪਤਾ ਹੀ ਨਹੀਂ ਲੱਗਦਾ ਵੀ ਮੈਂ ਝੱਟ ਉੱਠ ਪੈਂਦੀ ਹਾਂ ਜਾਂ ਮੈਂ
1: ਬਸ ਮਤਲਬ ਕੁਛ ਹੋ ਰਿਹਾ,
0: ਸਮਥਿੰਗ ਕੁਛ
1: ਸਮਥਿੰਗ ਇਜ਼ ਹੈਪਨਿੰਗ। ਗੁੱਡ, ਇਦਾਂ ਹੀ ਲਾਈਫ ਇਸ ਤਰ੍ਹਾਂ ਹੀ ਜੀਣੀ ਹੈ ਅੱਗੇ ਜਾ ਕੇ ਵੀ, ਠੀਕ ਹੈ, ਸਮਥਿੰਗ ਇਜ਼ ਹੈਪਨਿੰਗ।
3: ਤੇ ਕੱਲ ਮੇਰੇ ਫਰੈਂਡ ਨਾਲ ਮੈਂ ਪਲੇ ਡੇਟ ਤੇ ਗਈ ਸੀ, ਯੂਟੋ ਦੇ ਟਾਈਮ ਮੇਰੇ ਘਰ ਤੇ ਆਪਾਂ ਮੇਰੇ ਘਰ ਤੇ ਸੀ ਤੇ ਫਿਰ ਥੋੜੇ ਟਾਈਮ ਉਹਨੇ ਦੇ ਘਰ ਦੇ ਤੇ ਸੀ।
0: ਗੁੱਡ ਗੁੱਡ ਗੁੱਡ ਗੁੱਡ,
1: ਬੜਾ ਸੀ ਡੇ,
0: ਨਾਈਸ ਹੋ ਗਿਆ। ਫਿਰ
3: ਆਪਾਂ ਉਹਨੇ ਪਹਿਲਾਂ ਆਏ ਸੀ ਆਪਣੇ ਘਰ, ਆਪਾਂ ਨੂੰ ਪਤਾ ਸੀ ਆਉਣਾ ਸੀ ਪਰ ਥੋੜੇ ਅਰਲੀ ਆ ਗਏ ਤੇ ਫਿਰ ਉਹ ਸਵਿਮਿੰਗ ਕਲਾਸ ਲਈ ਗਏ ਸੀ ਤੇ ਫਿਰ ਬਾਅਦ ਚੋਂ ਥੋੜਾ ਟਾਈਮ ਲੱਗਿਆ ਸੀ ਥੋੜਾ ਟਾਈਮ ਸੀ ਤੇ ਫਿਰ ਉਹ ਪਹਿਲਾਂ ਆਪਣੇ ਘਰ ਤੇ ਗਏ ਸੀ ਤੇ ਫਿਰ ਮੈਂ ਕਿਹਾ ਤੁਹਾਡੇ ਘਰ ਤੇ ਆ ਸਕਦੇ ਹੋ? ਉਹ ਕਹਿੰਦੇ ਹਾਂਜੀ।
1: ਲਾਗੇ ਫਰੈਂਡ ਚਾਹੀਦਾ, ਮੈਂ ਵੀ ਲੱਭੂਗਾ ਆਪਣੀ ਗਲੀ ਦੇ,
0: ਲੱਭ ਜਾਣੇ ਲਾਗੇ, ਕੋਈ ਨੀ
1: ਕੋਈ ਨਾ ਮਿਲਾ ਵੀ,
0: ਚਲੋ ਠੀਕ ਹੈ, ਬਥੇਰੇ ਲੱਭ ਜਾਣੇ। ਕੀ ਸੁਣਾਓਗੇ ਤੇ?
1: ਕੀ ਸੁਣਾਓਗੇ ਤੇ?
3: ਅੱਜ ਮੈਂ ਸੁਣਾਉਂਗੀ ਇੱਕ ਬਜਾਰਤ।
0: ਓਕੇ ਹਾਂਜੀ,
1: ਸਾਇਲੈਂਟ ਬਜਾਰਤ।
0: ਹਾਂਜੀ ਇਹਦਾ ਆਨਸਰ ਹੈ ਸਾਇਲੈਂਸ।
3: ਕਿਹੜੀ ਚੀਜ਼ ਹੈ ਜਿਹਦੇ ਕੋਲ ਦੰਦਾਂ ਨੇ ਪਰ ਖਾਂਦੀ ਨਹੀਂ?
0: ਅੱਛਾ, ਜਿਹਦੇ ਕੋਲ ਦੰਦ ਨੇ ਪਰ ਖਾਂਦੀ ਨਹੀਂ ਹੈ? ਬੋੜੀ ਕੁੜੀ?
3: ਨਹੀਂ,
1: ਕਰੀਨਾ ਕਪੂਰ।
0: ਪਰ ਬੋੜੀ ਕੋ ਤੇ ਦੰਦ ਨਹੀਂ ਹੋਣਗੇ।
1: ਕਰੀਨਾ ਕਪੂਰ?
0: ਕਰੀਨਾ ਕਪੂਰ ਉਹ ਕਿਦਾਂ?
1: ਉਹ ਖਾਂਦੀ ਨਹੀਂ ਨਾ, ਬਹੁਤ ਡਾਈਟ ਕਰਦੀ ਮੈਂ ਸੁਣਿਆ। ਨਹੀਂ?
0: ਅੱਛਾ
1: ਨਹੀਂ, ਅੱਛਾ ਮੈਨੂੰ ਤਾਂ ਆਹੀ ਪਤਾ ਬਈ।
0: ਅੱਛਾ ਕਮਾਲ ਹੋ ਗਈ ਆ,
3: ਬੰਦਾ ਨਹੀਂ ਆਏਗਾ।
1: ਅੱਛਾ ਬੰਦਾ ਨਹੀਂ,
0: ਅੱਛਾ ਇਹ ਵੀ ਬੰਦਾ ਨਹੀਂ ਕੀ
1: ਮੈਂ
0: ਦੇਖਦੇ ਨਾ ਗੱਲਾਂ ਚੋ ਮੈਂ ਸਾਫ ਮੈਂ ਮਹਿਸੂਸ ਕਰਦਾ ਵੀ ਜਿੰਨੀ ਜਿੰਨੀ ਔਖੀ ਸਾਨੂੰ ਅੰਗਰੇਜ਼ੀ ਬੋਲਣੀ ਆ ਨਾ ਉਨੀ ਕਿਨੂੰ ਪੰਜਾਬੀ
1: ਵਿਚਾਰੇ।
0: ਜਦੋਂ ਜਦੋਂ ਅੰਕਲ ਅੰਗਰੇਜ਼ੀ ਬੋਲਦੇ ਨਾ ਤੁਹਾਡੇ ਵਾਂਗੂ ਸਟਰਗਲ ਕਰਦੇ ਹੋ ਦੋਵੇਂ,
1: ਹੈ ਨਾ? ਮੈਂ ਕਿਆ ਹੀ ਬੋਲਾਂ ਹੁਣ,
0: ਉਦੋਂ ਮੰਮੀ ਡੈਡੀ ਇੱਕ ਹੋਏ ਲਾ। ਆਪਾਂ ਵੀ ਹੀਸ਼ ਹੀ ਮਤਲਬ ਕਰਦੀ ਦਾ ਮਿਕਸ
1: ਵੀ ਆਰ ਵੋਕ ਪੀਪਲ ਯੂ ਨੋ ਵੋਕ ਪੀਪਲ
0: ਟੈਨਸ਼ਨ ਨਹੀਂ ਲੈਣੀ ਤੁਸੀਂ ਫਿਰ ਜਿਹੜੀ ਦੰਦ ਨੀ ਹੈਗੇ ਤੇ ਫਿਰ ਵੀ ਖਾਈ ਜਾਂਦੀ ਆ ਦੰਦ ਵੀ ਨੀ ਹੈਗੇ ਫਿਰ ਵੀ ਖਾਈ ਜਾਂਦੀ ਆ ਯਾਰ ਕਿਹੜੀ ਮੈਡਮ ਹੈ ਜਿਹੜੀ ਟਿਊਸ਼ਨ ਦੀਆਂ ਫੀਸਾਂ ਖਾਈ ਜਾਂਦੀ ਆ
1: ਆਲਮੋਸਟ ਐਵਰੀਵਨ
0: ਹੈ ਦੰਦ ਵੀ ਹੈਗੇ ਆ ਇਹਦੇ ਪਰ ਖਾਂਦੀ ਵੀ ਨੀ ਆ ਚਲ ਹਾਰ ਗਏ ਆਪਾਂ ਗੁਰਜੀਤ ਆਂਟੀ ਨੇ ਦੱਸਿਆ ਸੀ ਸਾਨੂੰ ਤੇ ਜਤਿੰਦਰ ਅੰਕਲ ਕਹਿੰਦੇ ਬਲੂਟੁੱਥ ਹਾਂ ਬਲੂਟੁੱਥ ਵੀ ਹੋ ਸਕਦਾ
1: ਹੈ ਹਾਂ ਓ ਯੈਸ ਯੈਸ ਯੈਸ ਕਿਆ ਬਾਤ ਹੈ ਉਹ ਥੋੜਾ ਹਾਈਟੈਕ ਹੋ ਗਿਆ ਬਟ ਵੈਰੀ ਨਾਈਸ ਟ੍ਰਿਕ ਬਹੁਤ ਵਧੀਆ ਪਾਇਆ ਤੁਸੀਂ ਟ੍ਰਿਕ ਕਰਤਾ ਸਾਨੂੰ
0: ਗੁੱਡ ਗੁੱਡ ਗੁੱਡ
1: ਵੈਲ ਡਨ
0: ਹੁਣ ਤੁਸੀਂ ਕਰ ਸਕਦੇ ਹੋ ਤੇ ਨੈਕਸਟ ਸਾਡੇ ਨਾਲ ਹੋਣਗੇ ਮੰਨਤ ਤੇ ਫਤਿਹ
1: ਕਿਆ ਬਾਤ ਅੱਜ ਪੂਰੀ ਮਿਕਸਿੰਗ ਸ਼ਿਕਸਿੰਗ ਚੱਲ ਰਹੀ ਹੈ
0: ਅੱਜ ਪਾਪਾ ਨੂੰ ਇੱਕ
2: ਸਤਿ
0: ਸ੍ਰੀ ਅਕਾਲ ਮੰਨਤ ਜੀ
1: ਕਿਵੇਂ ਹੋ
0: ਹੁਣ ਦੱਸੋ
2: ਅਸੀਂ ਨਾ ਬਾਹਰ ਹੁੰਦੇ ਆ ਘਰੋਂ ਬਾਹਰ ਹੁੰਦੇ ਆ ਤੇ ਪਾਪਾ ਨੂੰ ਨਾ ਫੋਨ ਦੇ ਉੱਤੇ ਮੋਸ਼ਨ ਡਿਟੈਕਟਰ ਜਿਹਾ ਸ਼ੋ ਹੁੰਦਾ ਕੈਮਰਿਆਂ ਦੇ ਵਿੱਚੋਂ ਤੇ ਪਾਪਾ ਦੇਖਦੇ ਤੇ ਪਾਪਾ ਕਹਿੰਦੇ ਹੈ ਇਹ ਤਾਂ ਮੰਨਤ ਦੀ ਨਿੱਕੀ ਹੁੰਦੀ ਹੋਈ ਜ਼ਿਆਦਾ ਇਹ
0: ਅੱਛਾ
2: ਮੰਨਤ ਜਮਾ ਡਿਟੋ ਬੇਸਿਕਲੀ ਉਹ ਮੈਂ ਹੀ ਸੀਗੀ ਬੇਬੀ ਹੁੰਦੀ ਤੇ ਪਰ ਮੈਂ ਤਾਂ ਗੱਡੀ ਚ ਬੈਠੀ ਹੁੰਦੀ ਆ ਪਾਪਾ ਅਸੀਂ ਸਾਰੇ ਜਾਣੇ ਕਨਫਿਊਜ਼ ਹੋ ਜਾਂਦੇ ਆ ਫਿਰ ਅਸੀਂ ਛੇਤੀ ਛੇਤੀ ਘਰੇ ਆਉਂਦੇ ਆ ਤੇ ਉਹ ਸੱਚੀ ਚ ਮੈਨੂੰ ਉਹ ਨੀਂਦ ਕੀ ਹੁੰਦੀ ਮੈਂ ਇੰਨਾ ਖੇਡਦੀ ਆ ਤੇ ਮੈਂ ਸਾਰੀ ਰਾਤ ਵੀ ਖੇਡੀ ਗਈ
0: ਪਰ ਮੈਨੂੰ ਤਾਂ ਇਹ ਲੱਗਦਾ ਮਨ ਤੁਹਾਡੇ ਸਿਸਟਰ ਆਉਣ ਵਾਲੇ ਆ
1: ਅੱਛਾ ਚਲੋ
2: ਤਾਂ ਕਰਕੇ ਅਸੀਂ ਵੀ
1: ਚਾਹੁੰਦੇ ਆ ਚੱਕਰ ਪਾਰੇ ਆ ਗਏ ਫਿਰ ਹੈ
0: ਬਸ ਵਧਾਈਆਂ ਹੋ
2: ਗਈਆਂ
0: ਹਾਂ ਵੈਰੀ ਗੁੱਡ ਹੋ ਜੂਗਾ ਨਾ ਫਿਰ ਮੰਨਤ ਨੇ ਵੱਡੀ ਹੋ ਜਾਣਾ ਫਿਰ ਸਾਨੂੰ ਗੱਲਾਂ ਸੁਣਾਉਣ ਵਾਲਾ ਕੌਣ ਹੋਊਗਾ
1: ਹਾਏ
0: ਮੰਨਤ ਨੇ ਤੇ ਯੂਨੀ ਚੱਲ ਜਾਣਾ ਫਿਰ
1: ਓਕੇ ਹਾਂ ਹਾਂ ਹਾਂ ਹਾਂ
0: ਤੇ ਸਾਨੂੰ ਬੈਕਅਪ ਚਾਹੀਦਾ ਨਾ ਪਿਛੋਂ
1: ਕੀ ਬਾਤ ਹੈ ਕਿੰਨਾ ਸੋਚ ਰਹੇ ਤੁਹਾਡੇ ਪੇਰੈਂਟਸ ਸਾਡੇ ਵਾਸਤੇ ਥੈਂਕ ਯੂ ਸੋ ਮਚ ਹੈ ਵਾਹ ਨਹੀਂ ਮੰਨਤ ਤੁਸੀਂ ਨਾ ਕਰੀਨਾ ਕਪੂਰ ਤੁਸੀਂ ਕਰੀਨਾ ਕਪੂਰ ਸਟਾਈਲ ਲਿਓ ਵੀ ਕਹਿੰਦੀ ਮੈਂ ਆਪਣੀ ਫੇਵਰੇਟ ਹੂੰ ਤੁਹਾਨੂੰ ਫਿਰ ਸੁਪਨੇ ਵੀ ਆਪਣੇ ਆਉਂਦੇ ਪਏ ਆਪਣੇ ਆਪ ਨੂੰ ਖੜਾਉਣ ਦੇ ਆਉਂਦੇ ਪਏ ਹੈ ਵੈਰੀ ਗੁੱਡ ਯਾਰ ਪਹਿਲੀ ਵਾਰੀ ਸੁਣਿਆ
0: ਆ ਮੈਂ ਬੜਾ ਯੂਨੀਕ ਸੁਪਨਾ ਸੁਣਿਆ ਵੀ ਜਿੱਦਾਂ ਆਪਣੇ ਆਪ ਨੂੰ ਤੁਸੀਂ ਨਿੱਕੇ ਹੁੰਦਿਆਂ ਦਾ ਆਪੇ ਸੁਪਨੇ ਚ ਵੇਖਿਆ
1: ਹੋਵੇ ਗੁੱਡ ਯਾਰ
0: ਮੈਨੂੰ ਨਹੀਂ ਲੱਗਦਾ ਕਦੀ ਕਿਸੇ ਨੇ ਇਦਾਂ ਆਪਣੇ ਆਪ ਨੂੰ ਵੇਖਿਆ ਹੋਵੇ ਵੈਰੀ ਯੂਨੀਕ ਮੰਨਤ ਆਹ ਤਾਂ ਤੂੰ ਇਸ ਆਈਡੀਏ ਤੇ ਤੁਸੀਂ ਨਾ ਉਹ ਲਿਖ ਸਕਦੇ ਸਟੋਰੀ ਵੀ
1: ਹਾਂ ਬਾਅਦ ਚ ਫਿਰ ਉਹਨੂੰ ਵੇਚ ਦਿਓ ਜਿਹੜਾ ਇਨਸੈਪਸ਼ਨ ਵਾਲਾ ਨਾ ਜਿਹਨੇ ਫਿਲਮ ਉਹ ਕ੍ਰਿਸਟੋਫਰ ਭਾਜੀ ਆਪਣੇ
0: ਡਿਟੇਲਿੰਗ ਥੋੜੀ ਜਿਹੀ ਪਾ ਕੇ ਨਾ ਇਹਦੀ ਸਟੋਰੀ ਬਣਾਓ ਇਹਦੀ ਠੀਕ ਆ ਤੇ ਕੀ ਸੁਣਾਓਗੇ ਫਿਰ ਹੁਣ
2: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ
0: ਹਾਂਜੀ
2: ਸੰਤਾ ਤੇਰੇ ਕੁੱਤੇ ਨੇ ਮੇਰੀ ਕਿਤਾਬ ਪਾੜਤੀ ਬੱਬੂ ਮੈਂ ਹੁਣੀ ਆਪਾਂ ਸਜ਼ਾ ਦੇ ਦਿੰਨੇ ਆ ਸੰਤਾ ਮੈਂ ਤਾਂ ਸਜ਼ਾ ਆਪ ਦੇ ਵੀ ਦਿੱਤੀ ਬੱਬੂ ਅੱਛਾ ਉਹ ਕਿਹੜੇ ਸੰਤਾ ਮੈਂ ਉਹਦੀ ਕੌਲੀ ਚ ਦੁੱਧ ਸਾਰਾ ਪੀ ਗਿਆ
1: ਖੂਨ ਕਾ ਬਦਲਾ ਖੂਨ ਆ ਵਧੀਆ ਇੱਦਾਂ ਹੀ ਅਕਲ ਆਉਣੀ ਹੈ ਕੁੱਤੇ ਬਿੱਲੀਆਂ ਨੂੰ ਐਵੇਂ ਝਿੜਕ ਦੋ ਓਏ ਟੌਮੀ ਨੋ ਨਾ ਨਾ ਨਾ ਇਹ ਬੈਸਟ ਹੈ
0: ਪਤਾ ਲੱਗੇ ਅਗਲੇ ਨੂੰ
1: ਸੋਚੇ ਅਗਲੀ ਵਾਰੀ ਖਾਣ ਲੱਗੇ ਕੁਛ ਕਿਹੜਾ ਮਾਲਕ ਮਿਲਿਆ ਹੈ ਵੈਰੀ ਨਾਈਸ ਮਨਸ, ਵੈਰੀ ਨਾਈਸ।
0: ਨਹੀਂ ਆ ਗੁੱਡੇ, ਹੋਰ ਕੋਈ ਹੁੰਦਾ ਪੂਛ ਤੇ ਦੰਦੀ ਵੱਢਦਾ, ਕੋਈ ਝਿੜਕ ਮਾਰਦਾ, ਕੋਈ ਸੋਟੀ ਮਾਰਦਾ?
1: ਠੀਕ,
0: ਕੁੱਟਿਆਂ ਦੇ ਬਾਟੇ ਵੀ ਵੇਖਿਆ ਕਿੱਡੇ ਵੱਡੇ
1: ਹੁੰਦੇ। ਮੈਂ ਸੱਚੀ ਮੈਂ ਇਮੇਜਿਨ ਕਰੀ ਜਾਂਦਾ ਬੰਦਾ ਪਿਆਰ ਦਾ ਬੰਦਾ ਬਰਦਰ। ਵੈਰੀ ਨਾਈਸ
0: ਮਨਤ, ਤੁਹਾਡੇ ਚੁਟਕਲੇ ਬੜੇ ਘੈਂਟ ਹੁੰਦੇ ਆ।
3: ਥੈਂਕ ਯੂ,
0: ਥੈਂਕ ਯੂ ਮਨਤ।
1: ਕੁਛ
0: ਵੀ ਨੀ ਚੱਲਦਾ,
1: ਲਿਆਂਦੀ ਨੀ ਗੱਡੀ ਗੁੱਡੀ ਅੱਜ ਸਾਡੇ ਵਾਸਤੇ?
0: ਹੁਣ
3: ਸੁਣਾ mid size Ranger full size F-150 and F-150 Lightning jada electrica and the heavy duty super duty series this world's pehla ute jada va invented hoya si sabse tez ute invented hoya si 1934 de vich the fair the final falcon the last ever ford falcon newt rolled off the broad meadows assembly line on July 29th, 2016 it was a white V8 powered XR8 sprint style side marking the end of 82 years of continuous local unit utility production.
1: ਓਏ ਬੱਲੇ ਬੱਲੇ ਬੱਲੇ, ਸਾਹ ਲੈ ਲਓ ਹੁਣ ਮਾੜਾ ਜਿਹਾ ਯਾਰ।
0: ਓਏ ਹੋਏ ਹੋਏ, ਇੰਨੀ ਅੰਗਰੇਜ਼ੀ ਸਵੇਰੇ ਸਵੇਰੇ,
1: ਠਾ ਠਾ ਠਾ। ਮੈਂ ਸਮਝਿਆ ਪਤਾ ਨਹੀਂ ਲਿਸਨਿੰਗ
3: ਤੋਂ ਮੈਂ ਗ੍ਰੈਂਡ ਸੋਚ ਲਿਆ, ਮੈਂ ਕਾਦੀ ਵਾਲੇ
1: ਹਾਏ
3: ਸੁਣਾਉਣਾ।
0: ਉਹ ਭਰਾ ਪੰਜਾਬੀ ਚ ਸੁਣਾਈ ਆ ਉਹਨੂੰ ਤੁਸੀਂ, ਉਹ ਮੈਨੂੰ ਵੀ ਸਮਝ ਲੱਗੇ ਕੁਛ ਪੰਜਾਬੀ ਚ ਦੱਸਿਆ ਕਰ,
3: ਕੀ ਕਹਾਂ ਟ੍ਰਾਂਸਲੇਟ ਕਰ ਲੂੰ।
0: ਆਹੋ ਥੈਂਕ ਯੂ,
1: ਟ੍ਰਾਂਸਲੇਟ ਕਰ ਲਓ, ਥੈਂਕ ਯੂ।
0: ਕੀ ਕੀ ਸੁਣਾਓਗੇ ਫਿਰ ਹੁਣ?
3: ਐਵਰੈਸਟ
1: ਨਾ ਪਹਿਲੇ ਇੰਡੀਆ ਆਉਂਦੀ ਹੁੰਦੀ ਸੀਗੀ, ਉਹਦਾ ਨਾਂ ਤਾਂ ਉੱਥੋਂ ਹੁੰਦਾ ਸੀ ਐਂਡੇਵਰ।
3: ਅੱਛਾ ਜਿੰਦਾ ਸਰ, ਤਾਂ ਜਿਹੜੀ ਤੁਹਾਡੀ ਕੀ ਹੈ ਗਾਨੂਵਾਲਾ ਉਹ ਸਰਵਿਸ ਤੇ ਦਿੱਤੀ ਹੈ, ਸੋ ਹੁਣ ਸਾਨੂੰ ਇੱਕ ਹਿੰਡੇਈ ਦੀ ਗੱਡੀ ਮਿਲੀ ਹੈ ਤੇ ਮੈਂ ਸਟਾਰਟ ਕੀਤੀ ਹੈ ਦੋ ਵੀ।
0: ਸ਼੍ਰਿਆ ਤੁਸੀਂ ਆਉਣੇ ਰਹੋ, ਉਸ ਤੋਂ ਬਾਅਦ ਤਵਨੀਤ ਤੁਸੀਂ ਰੈਡੀ ਰਹੋ। ਸਤਿ ਸ੍ਰੀ ਅਕਾਲ ਦੋ ਭੈਣ ਭਰਾ ਜੀ,
1: ਸਤਿ ਸ੍ਰੀ ਅਕਾਲ।
0: ਸ਼੍ਰੇਆ ਦਾ ਸਟਾਈਲ ਸਭ ਤੋਂ ਵਧੀਆ,
1: ਸਭ ਤੋਂ ਵਧੀਆ, ਇਹ ਮੇਰੀ ਤਰ੍ਹਾਂ ਕੰਮ ਕਰਦੀ ਹੈ।
0: ਸਤਿ ਸ੍ਰੀ ਅਕਾਲ, ਕੀ ਹਾਲ ਹੈ ਸ਼੍ਰੇਆ, ਕੀ ਕਰਦੇ ਸੀ? ਸਾਡਾ ਵੀ ਠੀਕ ਹੈ ਪੁੱਤ, ਥੈਂਕ ਯੂ।
1: ਕੀ ਚੱਲੀ ਜਾਂਦਾ ਜੀ, ਹੋ ਗਿਆ ਤਿਆਰ ਸਕੂਲ ਲਈ?
0: ਓਕੇ, ਕੀ ਖਾਧਾ ਫਿਰ ਅੱਜ?
3: ਅੱਜ ਅੱਜ ਆਪਾਂ ਨੇ ਆਇਓ ਓਕੇ
0: ਆਰ ਯੂ ਓਕੇ
1: ਸਾਨੂੰ
0: ਤਾਂ ਪਤਾ ਹੀ ਨੀ ਲੱਗਾ।
3: ਠੀਕ ਹੋ?
0: ਹਾਂਜੀ
1: ਹਾਂ, ਵੀ ਆਰ ਓਕੇ, ਸੋ ਸਵੀਟ ਬੱਚਾ, ਥੈਂਕ ਯੂ ਸੋ ਮਚ ਫਾਰ ਆਸਕਿੰਗ,
3: ਥੈਂਕ ਯੂ,
0: ਥੈਂਕ ਯੂ ਸਾਨੂੰ ਦੱਸਣ ਦੇ ਲਈ।
3: ਨਾਲ
0: ਨਹੀਂ ਚਾਹ ਨੀ ਪੀਤੀ,
1: ਥੋੜੀ ਗਰਮੀ ਹੋ ਗਈ ਨਾ,
0: ਗਰਮੀ ਜੀ ਹੋ ਗਈ ਆ,
1: ਕੋਕ ਪੀਆਂਗੇ ਸੱਦੇ,
0: ਗਰਮੀ ਪੈ ਗਈ ਅੰਦਰ,
1: ਠੰਡੀ ਠੰਡੀ ਕੋਕ।
0: की करिए हुन फिर।
1: हेलो हेलो हेलो।
0: हाँ जी
3: कोल्ड कॉफी।
0: कोल्ड कॉफी ओके। हाँ
1: ओ ये बढ़िया आइडिया।
0: हाँ ठीक है वियतनामीज।
1: हाँ ओए
0: बर्फ बर्फ दे वेच कॉफी।
3: हाँ जी
0: उन्हें एकदम पीना खींच के पीट पीना।
3: हाँ जी
1: फ्लेवर भी होना चाहिए ना कॉफी। खुश हो गई है।
0: एक किन्ने कुतकतारी कड़ी मम्मा ने
3: नहीं
0: आपे चुटकले बुझारता भी बना लें। की सुनाओगे फिर अज
1: बोली लिया बोली।
3: बारी बसी कत्यासी बारी बसी कत्यासी कत्य अंदर लड कपड़े टोंडी नू अख मार गया डड्डू
0: कपड़े
3: टोंडी नू
0: अख मार गया डड्डू
3: कपड़े टोंडी नू
0: अख मार गया डड्डू बल बल बल बल बल
3: चक्कर फटे।
1: ये डड्डू का कुछ करना पैना हर हफ्ते किसी को अख मार जाता
0: मैं लगता है सब तो वध पसंद की जाने वाली बोलियां चो एक
1: है ना।
0: जे कि पता हो ना भी किन्ने लिखी आ तो दुनिया की सब तो वध रॉयल्टी इस बंदे नू जावे।
1: सही गल मैं तो कहना बेचारे डड्डू नू नहीं पता उहदी किन्नी इज्जत है।
0: वेख लो पहलियां च पहली
1: बेचारा लाइव जी जा रहा अपनी इदा करके तुरदा फिरदा पिया। चलो मी कड़े निकली मैं बाहर निकला
0: डड्डू तो कहते दुनिया की वन ऑफ द महंगी दवाई बनी डड्डू की अख तो
1: यार
0: नहीं अख तो नहीं शायद डड्डू तो।
1: अच्छा सही
0: सत श्रीकाल
1: डॉक्टर ने कहा फर्क है पहले।
0: थैंक यू मानू बिली की हाल है
1: की चली जाता है
0: ठीक है ओके वेरी गुड
1: ठीक ही रहना चाहिए
0: वेरी गुड। ये मानू बिली मैं वेखा भी इन्हां दिनां च ही तेज हुई है मानू बिली।
1: अच्छा सही गल है।
0: मानू बिली वड्डी होती जांदी रोज।
1: अच्छा सिंह साहब थोड़ा की सोच है ते सही गल है।
0: और ओदे को यूट हैगा पता।
1: अच्छा
0: ग्रीन कलर दा मेनू भी दित्ता ना।
1: ओए वेरी गुड चलाने हो आप चलाने हो ड्राइवर रखा कोई
0: नहीं आप चलाने।
1: अच्छा
0: ड्राइवर
3: मैं आप
0: चलाऊंगा। मैं भी कल चलाया ही मैं खेडया ही बड़ा मजा आया।
1: अच्छा गुड गुड
0: थैंक यू असीस। मैं बड़ा भजाया मैं।
1: अच्छा ज्यादा ना तेज चलाया करो मैं पॉइंट पॉइंट मिल जांदे फिर चलान हो जांदा।
3: वी आ जाया सी।
0: हां जी
3: कितने ड्राइव किता सी
0: मैं। हाँ। मैं बाहर थल्ले सड़क ते।
1: हां
0: सड़क ते बड़ा भजाया मैं ज़ूम।
1: अच्छा ਤੁਸੀਂ ਸੀਗੇ ਆਹੋ ਆਵਾਜ਼ ਬਹੁਤ ਦੂਰ ਤੱਕ ਆਈ ਮੈਂ ਕਿਹਾ ਕੌਣ ਇੰਨੀ ਤੇਜ਼ ਚਲਾਈ ਜਾਂਦਾ ਹੋਵੇ ਗੱਡੀ
0: ਉਹਦੇ ਟਾਇਰਾਂ ਦਾ ਮੈਂ ਧੂਆਂ ਹੀ ਕਢਾਤਾ।
1: ਓਏ ਹੋਏ ਹਾਂ ਹਜੇ ਵੀ ਮਾਰਕ ਪਏ ਹੋਏ ਸੜਕ ਤੇ ਬਹੁਤ ਹੀ ਆਤ ਚੱਕੀ ਤੁਸੀਂ ਤਾਂ ਗੱਲ ਹੈ।
0: ਉਹਦੇ ਨਿਊ ਟਾਇਰ ਮਿਲ ਜਾਣਗੇ ਉਹਦੇ
3: ਪਤਾ ਨਹੀਂ।
0: ਇੱਕ ਟਾਇਰ ਦਾ ਧੂ ਨਿਕਲ ਗਿਆ ਯਾਰ ਕੱਲ।
1: ਓ ਯਾਰ ਆ ਵੀ ਗਲਤ ਹੈ ਨਾ ਅਸੀਂ
3: ਤੁਸੀਂ ਇਹਨਾਂ ਨੂੰ
0: बहुत ज्यादा इंटेलिजेंट हो गए सारा कुछ ही आ गया तुम की सुनाओगे फिर अज
1: लिया
0: टूट जाती तो फिक्स नहीं होती। ओके हाँ वधिया सीधे सीधी जी
1: एक शीशा ते दूजा दिल दोवें टूट दे जरूर ने
3: बोली नहीं।
1: अच्छा बोली नहीं
0: हो ਇਹ ਟੁੱਟ ਜਾਂਦੀ ਆ ਤੇ ਅੱਛਾ ਟੁੱਟ ਜਾਂਦੀ ਆ
4: ਪਰ ਫਿਕਸ ਨਹੀਂ ਹੁੰਦੀ
0: ਤੇ ਫਿਕਸ ਨਹੀਂ ਹੁੰਦੀ ਚੂਹੇ ਦੀ ਪੂਛ
4: ਓਏ ਨਹੀਂ ਚੂਹਿਆਂ ਦਾ ਵੀ ਡਾਕਟਰ ਹੁੰਦਾ ਹੋਏਗਾ ਫ੍ਰੈਕਚਰ ਲਾ ਦਿੰਦਾ ਹੋਊਗਾ
0: ਵੈਟ ਹੀ ਹੁੰਦੇ ਆ ਕੇ
3: ਹਾਂ
0: ਡਾਕਟਰ ਰੈਟ
3: ਫਿਕਸ ਨਹੀਂ ਹੁੰਦੇ
0: ਫਿਕਸ ਨਹੀਂ ਹੁੰਦੀ ਚੂਹੇ ਦੀ ਪੂਛ ਨਾ
4: ਅੱਛਾ ਓਕੇ ਇਹ ਬੜੀ ਗਹਿਰੀ
3: ਫਿਕਸ ਫਿਕਸ ਹੁੰਦੇ
0: ਅੱਛਾ ਉਹ ਫਿਕਸ ਹੁੰਦੀ ਆ
4: ਅੱਛਾ ਹੋ ਜਾਂਦੀ ਆ
0: ਓਕੇ ਯਾਰ ਮੈਨੂੰ ਦੱਸੋ ਕਿੱਥੋਂ ਫਿਕਸ ਹੁੰਦੀ ਆ ਤੁਹਾਨੂੰ ਪਤਾ ਉਹ ਫਤਿਹਵੀਰ ਦੀਆਂ ਜਿਹੜੀਆਂ ਚੂਹੀਆਂ ਸਾਰੀਆਂ ਲੰਡੀਆਂ ਹੋਈਆਂ ਪਈਆਂ ਉਹਨਾਂ ਦੀ ਪੂਛਾਂ ਫਿਕਸ ਕਰਾਈਏ
4: ਲੰਡੀਆਂ ਇਹ ਜੇ ਕਿਤੇ ਨਾ ਜਾਨਵਰ ਸਾਰੇ ਸੁਣਦੇ ਹੋ ਨਾ ਇਹ ਕੇਸ ਕਰਨ ਸਾਡੇ ਤੇ ਇੱਕ ਅੱਖ ਮਰਵਾਈ ਜਾਂਦੇ ਡੱਡੂ ਤੋਂ ਪੂਛਾਂ ਲੰਡੀਆਂ ਚੂਹਿਆਂ ਦੀਆਂ ਹੈ ਹੱਦ
0: ਹੈ ਸੀਸ
4: ਡਾਕਟਰ ਮਕੈਨਿਕ ਸੀ ਸਿੰਘ ਵੈਰੀ ਗੁਡ
0: ਵੈਰੀ ਨਾਈਸ ਸੀ ਓਹ ਵਾਹ ਵੈਰੀ ਨਾਈਸ
4: ਵਾਹ ਵਾਹ ਵਾਹ
0: ਤੋ ਦੂਜਾ ਯਾਰ ਆਪਾਂ ਹਾਰ ਗਏ ਉਹ ਨਹੀਂ ਸਾਨੂੰ ਪਤਾ ਯਾਰ ਉਹ ਔਖੀ ਆ
4: ਉਹ ਸੌਰੀ ਹੈ
0: ਸਾਨੂੰ ਇਦਾਂ ਦੀਆਂ ਪੁੱਛਿਆ ਕਰੋ
3: ਸੀ
0: ਹੈ
4: ਟ੍ਰੀ
3: ਟ੍ਰੀ
0: ਟ੍ਰੀ
3: ਹਾਂਜੀ
0: ਰੁੱਖ
4: ਰੁੱਖ ਉਹ ਕਿੱਦਾਂ ਅੱਛਾ ਟੁੱਟ ਜੇ ਤਾਂ ਫਿਕਸ ਨਹੀਂ ਹੋ ਸਕਦਾ ਓਕੇ ਕੱਟ ਜੇ ਨਾ ਫਿਰ ਟੁੱਟੇ ਨਹੀਂ ਨਾ
3: ਪੱਤੇ ਥੱਲੇ ਆਂਦੇ ਫਿਕਸ ਨਹੀਂ ਹੁੰਦੇ
0: ਵੈਰੀ ਨਾਈਸ
4: ਮੇਰੇ ਮੁਹੱਬਤੇ ਦੇ ਸ਼ਾਹਰੁਖ ਖਾਨ ਵੈਰੀ ਗੁੱਡ
0: ਅਸੀਸ ਵੈਰੀ ਗੁੱਡ
4: ਵੈਰੀ ਨਾਈਸ ਵੈਰੀ ਨਾਈਸ
0: ਥੈਂਕ ਯੂ ਥੈਂਕ ਯੂ ਥੈਂਕ ਯੂ
3: ਬਾਏ
0: ਬਾਏ ਮਿਆਓ ਮਿਆਓ ਮਿਆਓ ਥੈਂਕ ਯੂ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਤੇ ਨੈਕਸਟ ਮੈਨੂੰ ਲੱਗਦਾ ਵੀ ਸਾਡੇ ਨਾਲ ਜੈਜ਼ਲੀਨ ਆਈ ਹੈ ਬਾਬਾ ਚਿਰ ਬਾਅਦ ਤੇ ਇੱਧਰ ਅੰਮ੍ਰਿਤ ਭੈਣ ਜੀ ਕਹਿ ਰਹੇ ਨੇ ਪ੍ਰੋਮਿਸ ਦਿਲ ਭੈਣ ਜੀ ਮਤਲਬ ਕੀ ਮਤਲਬ
4: ਯਾਰ
0: ਕੋਈ ਮਤਲਬ
4: ਚਿਲ ਕਰੋ ਬੱਚਾ
0: ਛਿਆਂ ਕੁ ਸਾਲਾਂ ਦਾ ਬੱਚਾ ਹੈ ਉਹਨੂੰ ਕੀ ਪਤਾ ਵੀ ਦਿਲ ਵੀ ਟੁੱਟਦਾ
4: ਦੋ ਸਮਾਂ ਹਜੇ
0: ਪ੍ਰੋਮਿਸ
4: ਸਹੀ ਗੱਲ
0: ਆ ਮਤਲਬ ਗਾਣਿਆਂ ਦਾ ਸ਼ਾਇਰੀਆਂ ਦਾ ਇੰਨਾ ਕੁ ਅਸਰ ਹੋਇਆ ਨਾ ਅਡਲਟਸ ਦੇ ਉੱਤੇ ਦਿਲ ਟੁੱਟਦਾ ਤੇ ਮੁੜ ਕੇ ਜੁੜਦਾ ਨੀ ਪਤਾ ਨੀ ਕਿੱਥੋਂ ਮਤਲਬ
4: ਵੈਸੇ ਦਿਲ ਤਾਂ ਸਗੋਂ ਜੁੜ ਜਾਂਦਾ ਮੈਂ ਬਹੁਤ ਵਾਰੀ ਸੋਚਿਆ ਮੈਂ ਕਿਹਾ ਜੁੜਦੇ ਜਾਂਦੇ
0: ਅਗਲੇ ਸ਼ੇਕ ਵੀ ਪੂਰ ਦਿੰਦੇ ਅੱਜ ਕੱਲ ਦਿਲਾਂ ਦੇ ਦਿਲ ਦਿਲ ਟੁੱਟਿਆ ਜੁੜਦਾ ਨੀ ਉਹਨੂੰ ਪੁੱਛੋ ਹਾਂ ਆਪਣੀ ਨੂੰ ਕੀ ਆ ਉਹ ਆਪਣੀ ਜਿਹੜੀ
4: ਆਪਣੀ
0: ਜਿਹੜੀ ਕਿਹੜੀ ਆ ਉਹ
4: ਕੌਣ
0: ਜਿਹੜੀ ਉਹ ਡਾਂਸ ਕਰਨ ਆਉਂਦੀ ਕੰਪੀਟੀਸ਼ਨ ਦੇ ਇੱਥੇ ਜਿਹੜੀ ਉਹ ਬਹਿੰਦੀ ਹੁੰਦੀ ਮਲਾਇਕਾ ਅਰੋੜਾ ਨੂੰ ਪੁੱਛੋ
4: ਪੌਜ਼ ਘੱਟ ਦਿਆ ਕਰੋ ਤੁਸੀਂ ਟੈਨਸ਼ਨਾਂ ਚ ਪਾਤਾ ਸਾਰਾ ਸੁੱਚੀ ਪੈ ਗਈ ਕੀ ਗੱਲਾਂ ਚ ਕਿਹੜੀਆਂ ਚ ਪੈ ਗਈ ਉਹਦਾ ਦਿਲ ਨਾਲ ਕੀ ਲੈਣਾ ਦੇਣਾ ਬਈ
0: ਟੁੱਟਣਾ ਹੋਵੇ ਤੇ ਉਹਦਾ ਦੁਬਹਾੜ ਹੀ ਹੋਇਆ ਵਿੱਚ
4: ਹਾਂ ਹਾਂ ਨਹੀਂ
0: ਟੁੱਟਦਾ ਹੋਵੇ ਤੇ ਮਤਲਬ ਟੁੱਟਦਾ ਹੋਵੇ ਤੇ ਪਰਮੇਸ਼ਰ ਵਰਮਾ ਦਾ ਨਾ ਤੁਹਾਨੂੰ ਦੇਖੇ ਕੋਈ ਟੁੱਟਦਾ

0: ਹੈਲੋ, ਸਤਿ ਸ਼੍ਰੀ ਅਕਾਲ ਜੈਜਲੀਨ।
1: ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਪੁੱਤ, ਕੀ ਹਾਲ ਆ?
1: ਮੈਂ ਠੀਕ ਹਾਂ, ਤੁਸੀਂ ਦੱਸੋ?
0: ਅਸੀਂ ਵੀ ਠੀਕ ਹਾਂ ਪੁੱਤ। ਆਵਾਜ਼ ਤੁਹਾਡੀ ਥੋੜ੍ਹੀ ਜਿਹੀ ਨਾ ਘੱਟ ਆ ਰਹੀ ਆ, ਤੁਸੀਂ ਫੋਨ ਦੇ ਲਾਗੇ ਆ ਜਾਓ। ਹੈਂ,
2: ਉੱਚਾ ਉੱਚਾ ਬੋਲੋ।
0: ਹਾਂਜੀ,
1: ਓਕੇ
0: ਓਕੇ, ਆ ਜਾਓ ਫਿਰ।
2: ਗੁੱਡ ਗੁੱਡ ਗੁੱਡ।
0: ਸਾਨੂੰ
1: ਨਾ ਤੈਨੂੰ ਇੱਕ ਸਵਾਲ ਦੱਸਣਾ।
0: ਅੱਛਾ, ਗੱਲ ਦੱਸਣਾ, ਪਰ ਤੁਸੀਂ ਨਾ ਹਾਲੇ ਲਾਗੇ ਨਹੀਂ ਆਏ। ਤੁਸੀਂ ਸਪੀਕਰ ਜਾਂ ਬੰਦ ਕਰ ਲਓ, ਅਤੇ ਬਲੂਟੁੱਥ ਹੈ ਤਾਂ ਉਹ ਵੀ ਬੰਦ ਕਰ ਲਓ, ਫਿਰ ਗੱਲ ਮਜ਼ਾ ਨਹੀਂ ਆਉਣਾ ਸਾਨੂੰ ਸੁਣਨ ਦਾ। ਕੰਨ ਨੂੰ ਲਾ ਲਓ ਫੋਨ।
1: ਕਬੂਤਰ ਤੇ ਮੂਵੀ 'ਚ ਬੋਲ ਪਾਵੇ ਨਾ ਬੋਲ, ਕਿੰਨੇ ਨਾਂ ਵਾ?
0: ਅੱਛਾ, ਕਬੂਤਰ ਦਾ ਕੀ ਨਾਂ ਆ? ਕਬੂਤਰ ਦਾ ਕੀ ਨਾਂ ਆ? ਓਕੇ, ਕਬੂਤਰ ਦਾ ਨਾਂ ਹੈਗਾ ਝੋਟਾ।
2: ਕਬੂਤਰ ਝੋਟਾ, ਵਾਹ,
0: ਹੈਂ, ਇਹੋ ਹੀ ਆ।
2: ਤੁਸੀਂ
0: ਵੇਖ ਆਏ ਫਿਲਮ? ਓਕੇ, ਕਿੱਦਾਂ ਲੱਗੀ ਤੁਹਾਨੂੰ?
1: ਬਹੁਤ ਵਧੀਆ।
0: ਨਾਈਸ, ਥੈਂਕ ਯੂ ਥੈਂਕ ਯੂ,
2: ਵੈਰੀ ਗੁੱਡ।
0: ਕਬੂਤਰਾਂ ਵਾਲਾ ਤੇ ਬੜਾ ਵਧੀਆ ਪਾਰਟ ਹੈ ਨਾ ਜੈਸਲੀਨ?
1: ਹਾਂਜੀ।
0: ਥੈਂਕ ਯੂ। ਅਤੇ ਜਿਹੜੀ ਤੁਸੀਂ ਇਹਨੇ ਕੁੜੀ ਨੇ ਉਹ ਵੀ ਬਣਾ ਕੇ ਭੇਜੀ ਸਾਨੂੰ ਡਰਾਇੰਗ, ਬਿਲਕੁਲ ਘੈਂਟ।
2: ਅੱਛਾ, ਉਹ ਐਕਟਰ ਐਕਟਰਸ ਦੀ ਜਿਹੜੀ ਸੀ?
0: ਹਾਂ, ਜੈਸਲੀਨ ਨੇ
2: ਬਣਾਈ। ਉਹ ਵੈਰੀ ਗੁੱਡ ਜੈਸਲੀਨ, ਮੈਂ ਵੀ ਵੇਖੀ ਸੀ, ਬਹੁਤ ਵਧੀਆ।
0: ਬਹੁਤ ਵਧੀਆ ਹੈ, ਤੁਸੀਂ ਤਾਂ ਬਹੁਤ ਸੋਹਣੀ ਡਰਾਇੰਗ ਕਰਦੇ ਹੋ। ਹੈਂ,
2: ਵੈਰੀ ਗੁੱਡ
1: ਵੈਰੀ ਗੁੱਡ, ਥੈਂਕ ਯੂ।
2: ਉਹ ਤਾਂ ਐਕਟਰ ਐਕਟਰਸ ਨੂੰ ਵੀ ਬਹੁਤ ਵਧੀਆ ਲੱਗੀ ਹੈ ਨਾ, ਜਦੋਂ ਉਹਨਾਂ ਨੂੰ ਦਿਖਾਈ ਸੀ, ਉਹਨਾਂ ਨੂੰ ਬਹੁਤ ਵਧੀਆ,
0: ਉਹਨਾਂ ਨੇ ਵੀ ਬਹੁਤ ਪਸੰਦ ਕੀਤੀ। ਹਾਂ,
2: ਗੁੱਡ ਗੁੱਡ ਗੁੱਡ ਗੁੱਡ ਬਾਈ,
0: ਠੀਕ ਆ। ਉਹ ਜਿਹੜੀ ਜਿਹੜੀ ਹੀਰੋਇਨ ਹੈ ਨਾ, ਉਹਨੇ ਥੈਂਕ ਯੂ ਭੇਜਿਆ ਤੁਹਾਡੇ ਲਈ? ਨਹੀਂ, ਓਨੈਸਟਲੀ, ਸੀਰੀਅਸਲੀ,
1: ਥੈਂਕ ਯੂ।
2: ਵਾਹ ਬਈ ਵਾਹ, ਸੈਲੀਬ੍ਰਿਟੀ ਪੇਂਟਰ ਹੈ ਸਾਡੇ ਕੋਲ ਇੱਥੇ, ਹੈ ਸਾਨੂੰ ਪਤਾ ਹੀ ਨਹੀਂ ਸੀ, ਕੀ ਬਾਤਾਂ ਨੇ।
0: ਥੈਂਕ ਯੂ ਪੁੱਤ,
1: ਥੈਂਕ ਯੂ ਫੋਰ ਟਿਕਟ।
0: ਥੈਂਕ ਯੂ ਪੁੱਤ, ਥੈਂਕ ਯੂ ਥੈਂਕ ਯੂ, ਹੈਵ ਅ ਨਾਈਸ ਡੇ। ਤੇ ਨੈਕਸਟ ਸਾਡੇ ਨਾਲ ਆ ਤਵਨੀ ਐਂਡ ਸਿਬਲਿੰਗਸ,
2: ਐਂਡ ਸਿਬਲਿੰਗਸ, ਯਾਰ ਵਧੀਆ ਲੱਗਦਾ
3: ਕਹਿੰਦਾ। ਆਜ ਵੀਰ ਇੱਧਰ ਆ,
0: ਓਏ ਇੱਧਰ ਆ ਵੇ, ਕਿੱਥੇ ਗਿਆ?
1: ਅੰਕਲ ਜੀ ਤੇ ਸੰਤਾ ਵੀ ਜੀ,
0: ਸਸਤੀਕਾ ਜੀ। ਓਏ ਯਾਰ, ਤੁਸੀਂ ਕਿੱਥੇ ਚਲ ਜਾਂਦੇ ਹੋ ਜਦੋਂ ਤੁਹਾਡੀ ਵਾਰੀ ਆਉਂਦੀ ਆ?
2: ਇੰਟਰੀ ਵਧੀਆ ਸੀ, ਪਰ ਅੱਗੇ ਤੋਂ ਇੱਦਾਂ ਹੀ ਕਰਿਆ ਕਰਿਓ। ਹਾਂ, ਮੈਂ ਲਾਈਕ ਕੀਤਾ, ਮੈਂ ਲਾਈਕ ਸ਼ੇਅਰ ਸਬਸਕ੍ਰਾਈਬ ਕੀਤਾ ਤੁਹਾਡੀ ਆ ਇੰਟਰੀ।
0: ਮੈਂ ਜਿੱਦਾਂ ਲਾਈਕ ਕਰਦੀ,
2: ਵੈਰੀ ਨਾਈਸ ਹੈ ਅੱਜ ਤਾਂ, ਇਟਸ ਵੈਰੀ ਨਾਈਸ।
1: ਹੇਲ ਨਹੀਂ ਕਰ ਸਕਦੇ,
0: ਹੇਲ ਨਹੀਂ ਕਰ ਸਕਦੇ?
2: ਓਏ ਹੋਏ,
0: ਕੀ ਕਿਹਾ?
1: ਕੀ ਕਿਹਾ
0: ਤੁਸੀਂ? ਕੀ ਕਿਹਾ? ਹੇਲ ਨਹੀਂ ਕਰ ਸਕਦੇ?
2: ਹੇਲ
1: ਨਹੀਂ?
0: ਪਗਾਟਾ ਜਿੱਤੇ ਹੋ ਕੇ ਧੱਕਾ ਕੀਤਾ ਜੇ? ਮੰਮਾ ਨੇ ਪਿੱਕ ਕੀਤਾ।
2: ਓ ਗੁੱਡ, ਆ ਠੀਕ ਹੈ।
0: ਹਾਂ, ਨਹੀਂ ਵਧੀਆ,
2: ਨਹੀਂ ਮੈਂ ਨੋਟਿਸ ਕੀਤਾ, ਸਰਦਾਰ ਜੀ ਦੀ ਲਾਸਟ ਹੀ ਆਂਦੀ ਹਰ ਵਾਰੀ ਨਾ, ਇਸ ਵਾਰੀ ਅੱਜ ਪਹਿਲੀ ਵਾਰ।
1: ਹਾਂਜੀ, ਤੇ ਮੰਮਾ ਮੈਨੂੰ ਮਾਰਦੇ ਤੇ।
2: ਹਾਂ, ਉਹ ਤਾਂ ਚਲੋ ਡਿਜ਼ਰਵਿੰਗ ਹੋਣੀ ਚਾਹੀਦੀ। ਉਹ ਤਾਂ
0: ਚਲੋ ਕੋਈ ਨਹੀਂ, ਹੁਣ ਜਦੋਂ ਪੁੱਤ ਤੇਰੀ ਵਾਰੀ ਆਉਂਦੀ ਹੈ ਤਾਂ ਦੋ ਨੰਬਰ ਚੱਲ ਜਾਣਾ, ਤੇ ਮਾਰਨਾ ਹੀ ਆ ਮੰਮਾ ਨੇ। ਮੰਮਾ ਵਿਚਾਰੀ ਕੀ ਕਰੇ?
1: ਜਦੋਂ ਸਿੱਲ ਵਾਡੇ ਉਹਦੇ ਮੰਮਾ ਮੈਨੂੰ ਸਿੱਲ ਮਾਰਦੀ ਕੰਗੀ ਨਾਲ।
0: ਉਹ ਨਹੀਂ ਨਹੀਂ, ਮੰਮਾ ਮਾਰਦੇ ਨਹੀਂ।
1: ਮੰਮਾ ਮੇਰੇ ਵਾਲ ਅਮਸ
0: ਪੁੱਟਦੇ, ਵਾਲ ਪੁੱਟਦੇ
1: ਉਹਦੇ, ਜੋ ਵਾਲ ਕਰਦੇ ਬੰਦਾ ਮੈਨੂੰ ਗੱਦ ਕਰਦੇ।
0: ਉਹ ਫਿਰ ਜਦੋਂ ਵਾਲ ਮਮਾ ਪੁੱਟਦੇ ਆ ਨਾ, ਤੇ ਉਹਦੇ ਨਾਲ ਲੰਮੇ ਹੁੰਦੇ ਨਾ, ਥੋੜੇ ਥੋੜੇ ਜਿਹੇ ਪੁੱਟ ਕੇ
2: ਸਟ੍ਰੈਚ ਕਰਦੇ, ਤੁਹਾਡੀ ਹਾਈਟ ਵੀ ਇਦਾਂ ਹੀ ਵੱਡੀ ਹੋਣੀ ਫਿਰ।
0: ਹੋਰ ਉਹਦੇ ਨਾਲ ਤੁਹਾਡੀ, ਤੁਸੀਂ ਲੰਮੇ ਵੀ ਹੋ ਜਾਣਾ, ਵਾਲ ਵੀ ਲੰਮੇ ਹੋ ਜਾਣੇ ਆ,
2: ਸਟ੍ਰੈਚ ਕਰਦੇ ਨਾ ਤੁਹਾਨੂੰ।
1: ਹਾਂਜੀ,
0: ਹਾਂ, ਸਟ੍ਰੈਸ ਫ੍ਰੀ ਲਾਈਫ ਰਹਿੰਦੀ ਪੁੱਤ ਜੇ ਕੋ ਵਾਲ ਵੂਲ ਪੁੱਟਦੇ ਰਵੇ ਤੇ।
2: ਆ ਵੀ ਠੀਕ ਹੈ, ਸਹੀ ਗੱਲ ਹੈ,
0: ਥੈਰੇਪੀ ਹੁੰਦੀ
2: ਹੈ, ਇਹ ਵੀ ਥੈਰੇਪਿਊਟਿਕ ਆ, ਸਹੀ ਗੱਲ ਹੈ। ਕੋਈ ਵੈਸੇ ਵੱਡੀ ਗੱਲ ਨਹੀਂ, 10 ਸਾਲ ਬਾਅਦ ਇਹਦੀ ਵੀ ਕਿਤੇ ਨਾ ਕਿਤੇ ਚੱਲਦੀ ਹੋਏਗੀ ਥੈਰੇਪੀ, ਕਿਤੇ ਨਾ ਕਿਤੇ 400 ਓਨਲੀ।
0: ਹਾਂ ਹਾਂ,
2: ਸਟ੍ਰੈਚਿੰਗ ਯੂ ਹੇਅਰ।
1: ਹਾਂਜੀ, ਤੁਸੀਂ ਕੀ ਖਾਦਾ?
0: ਅਈ ਸੇਰੀ ਖਾਣ ਦੇ ਨਿਆਣਿਆਂ ਦਾ।
1: ਹਾਂਜੀ
0: ਹਾਂਜੀ,
2: ਇਹ ਵੀ ਠੀਕ ਹੈ।
0: ਮੈਂ

0: ਦੀ ਪਿੰਨੀ
1: ਓਏ ਬੱਲੇ
2: ਅੱਕੇ
1: ਮੈਂ ਪੀਤੀ ਕਾਫੀ
0: ਮਸਲਾ ਥੋੜਾ ਜਿਹਾ ਪਿਆ
1: ਟ੍ਰੇਨਾਂ ਦੀ ਨਾ ਲਾਈਟਾਂ ਖਰਾਬ ਹੋ ਗਈਆਂ ਹੁਣ ਉਹ ਨਾ ਬੰਦੇ ਰੱਖਦੇ ਪਏ ਕਿ ਅੱਗੇ ਟੋਰਚ ਲੈ ਕੇ ਫਿਰਨ ਟ੍ਰੇਨ ਦੇ ਤਾਂ ਹੀ ਟ੍ਰੇਨ ਚੱਲੂਗੀ
0: ਵੀਰ ਜੀ ਵੀਰ ਜੀ ਕਰ ਸਕਦੇ ਮਸਲਾ ਹੱਲ ਕੰਜੂਸ ਬੜੇ ਲੋਕ
1: ਮਹਿੰਗਾ ਬੜਾ ਹੋ ਗਿਆ ਬੰਦਾ ਕਰੇ ਕੀ ਪਾਣੀ ਪਾ ਕੇ ਟਰਾਈ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਤੁਸੀਂ ਟਰਾਈ ਕੀਤੀ ਕਦੀ ਪਾਣੀ ਪਾਉਣ ਦੀ ਗੱਡੀ ਚ ਪੈਟਰੋਲ ਦੀ ਥਾਂ
2: ਤੇ ਮੈਂ ਇੱਕ ਬੁਜਾਲਤ ਸੁਣਾਉਂਗੀ
1: ਚਲੋ ਠੀਕ
0: ਹਾਂਜੀ ਹਾਂਜੀ
1: ਮੈਂ ਚਣਤਨ ਨਹੀਂ ਰਚਦਾ
2: ਕੱਲ ਦਾ ਰੱਖਾ
0: ਹੈ ਨਿੱਕਾ ਜਿਹਾ ਕਾਕਾ ਘਰ ਦਾ ਰੱਖਾ
2: ਕ੍ਰਿਸ਼ਨਾ ਵੀ ਜੀ ਦੀ ਹੈ ਇਫ ਤੁਸੀਂ ਅਮ ਐਂਸਰ ਦਿੱਤਾ ਅਮ ਤੁਸੀਂ ਦੇ ਸਕਦੇ
1: ਅੱਛਾ ਉਹ ਯਾਰ
0: ਮੈਨੂੰ ਯਾਦ ਕਰ ਲੈਂਦਾ ਤੁਸੀਂ ਆਨਸਰ ਦਿਓ ਮੈਨੂੰ ਤਾਂ ਪਤਾ ਹੀ ਆ ਤੁਸੀਂ ਦੱਸੋ
1: ਨਿੱਕਾ ਜਿਹਾ ਕਾਕਾ
0: ਘਰ ਦਾ ਰੱਖਾ
1: ਸਰਦਾਰ ਜੀ
2: ਜਿੰਦਾਬਾਦ
1: ਜਿੰਦਾਬਾਦ ਹੈ ਜਿੰਦਾਬਾਦ ਰਹੇਗਾ ਹਮਾਰਾ ਸਰਦਾਰ ਬਿਲਕੁਲ ਰੇਡੀਓ ਹਾਂਜੀ ਵੀ ਜਿੰਦਾਬਾਦ ਬੱਲੇ ਬੱਲੇ ਅਰਸ਼ਫ ਅਲੀ ਬੱਲੇ ਬੱਲੇ ਬਿਊਟੀਫੁਲ ਬਿਊਟੀਫੁਲ
2: ਬੱਤੀ ਜੀ ਦੀ ਨਾ ਗੱਲ ਕਰ ਲੋ
0: ਹਾਂਜੀ ਹਾਂਜੀ ਕਰਾ ਦੋ ਜੀ ਥੈਂਕ ਯੂ
2: ਸਤਿ ਸ਼੍ਰੀ ਅਕਾਲ ਦੋਨੋਂ ਗੱਭਰੂ ਜੀ
1: ਅੰਕਲ ਦਾ ਵਿਚਾਰ ਦੇਖ ਲਾ ਉਹ ਮੈਨੂੰ ਹੁਣ ਥੱਲੇ ਲਾਣੇ ਪੈ ਰਹੇ ਹਵਾ ਚਲੇ ਗਈ ਉੜਤਾ ਹੀ ਫਿਰੂ
2: ਕੀ ਹਾਲ ਹੈ
0: ਠੀਕ ਆ ਠੀਕ ਆ
1: ਤੁਸੀਂ ਸੁਣਾਓ
0: ਆਰ ਯੂ ਓਕੇ ਅੱਜ ਵੀਰ ਜੀ ਨੂੰ ਪਹਿਲਾਂ ਵਾਰੀ ਕਿੱਦਾਂ ਮਿਲ ਗਈ
1: ਕਿੰਨੀ ਮਿਹਨਤ ਲੱਗਦੀ ਕਿ ਆਈ ਡੀ ਕੇ ਕਹਿਣਾ ਪਿਆ ਤੁਸੀਂ ਜਿਹੜੀ ਆਪਣੀ ਇੰਨੀ ਐਨਰਜੀ ਬਚਾਉਣੀ ਹੈ ਸਕੂਲ ਵਾਸਤੇ ਉਹਦਾ ਕਰੋਗੇ ਕੀ ਮੈਨੂੰ ਇਹ ਦੱਸੋ
2: ਸਕੂਲੇ ਜਾ ਕੇ ਅਸੀਂ ਪੜ੍ਹਨਾ
1: ਸਹੀ ਹੈ ਬਈ
0: ਤੁਸੀਂ ਤਾਂ ਪੜ੍ਹਾ ਵੀ ਸਕਦੇ ਹੋ
1: ਹਾਂ ਪੜ੍ਹਾ ਸਕਦੇ ਵੈਸੇ
0: ਤੁਸੀਂ ਤਾਂ ਇੰਨੇ ਤੇਜ਼ ਹੋ ਗਏ ਹੋ
2: ਹਾਂਜੀ
1: ਸੋਚਿਆ ਟੀਚਰ ਬਣਨਾ ਫਿਰ ਵੱਡੇ ਹੋ ਗਿਆ
0: ਨਹੀਂ ਨਹੀਂ
2: ਨਹੀਂ
0: ਮੇਕਅਪ ਆਰਟਿਸਟ ਬਣਨਾ
1: ਓਏ ਅੱਛਾ ਵੈਰੀ ਗੁੱਡ
0: ਹੈ
2: ਹਾਂਜੀ
0: ਤੁਸੀਂ ਵੀ ਇਦਾਂ ਮੁੜ ਕੇ ਫਿਰ ਟਿਕਟੋਕ ਤੇ ਦੱਸਿਆ ਕਰੋਗੇ ਵੀ ਆ ਵਿਦ ਇਨ 5 ਮਿੰਟਸ ਯੂ ਕੈਨ ਡੂ ਕੁਇਕ ਵਨ just a simple base with the you know
1: ha oye kya baat hai competition taiyar ho raha hai thoda side te tu taiyari rakho
0: touch up this
2: nahi main tiktok nahi lena zyada cool tiktok hai
0: acha ohne chenu hor bada kuch aayega
1: tad tak ta kuch na kuch aa jayega aur insta te vi ta chalda hi hai
0: ohne chenu te mainu lagda hai ohne chenu mainu
2: instagram te facebook hai ga mamma kol
0: ਉਹਨੇ ਚਿਰ ਮੈਨੂੰ ਲੱਗਦਾ ਇੱਦਾਂ ਦਾ ਕੁਛ ਹੋ ਜਾਣਾ ਵੀ ਤੁਸੀਂ ਮੂੰਹ ਪਾ ਦਿਓ ਵਿੱਚ ਕਿਸੇ ਸੋਸ਼ਲ ਮੀਡੀਆ ਦੇ ਤੇ ਉਹ ਦੂਸਰੇ ਪਾਸੇ ਆਂਟੀ ਉੱਤੇ ਬ੍ਰਸ਼ ਚਾਰ ਕੂਚੀਆਂ ਮਾਰ ਕੇ ਕਵੇ ਕੱਢ ਲਓ
1: ਓਏ ਉਹ ਬੱਲੇ
0: ਟੈਕਨੋਲੋਜੀ ਹੋ ਜਾਣੀ ਇੱਦਾਂ ਦੀ
1: ਗੁੱਡ ਇਹ ਤਿਆਰ ਕਰਨੀ ਚਾਹੀਦੀ ਹੈ ਸਾਨੂੰ
0: ਤੁਹਾਨੂੰ ਪਤਾ ਇੱਦਾਂ ਦੀ ਫਿਲਮ ਆਉਣ ਵਾਲੇ ਦਿਨਾਂ 'ਚ ਕਹਿੰਦੇ ਇੱਦਾਂ ਦਾ ਸਿਨੇਮਾ ਆ ਰਿਹਾ ਵਾ ਵੀ ਤੁਹਾਡਾ ਲਾਈਵ ਸੀਨ ਚੇਂਜ ਹੋ ਜਾਣਗੇ ਮੰਨ ਲਓ ਫੋਰ ਐਗਜ਼ਾਮਪਲ ਜਿੱਦਾਂ ਤੁਸੀਂ ਫਿਲਮ ਵੇਖ ਰਹੇ ਹੋ 100 ਬੰਦਾ ਬੈਠਾ ਫਿਲਮ ਵੇਖ ਰਿਹਾ ਤੇ ਉਹਦੇ ਵਿੱਚ ਉਹਨਾਂ ਨੇ ਕੋਈ ਇਮੋਸ਼ਨਲ ਸੀਨ ਪਾਇਆ ਤੇ 100 ਦੇ ਵਿੱਚੋਂ ਮੰਨ ਲਓ 80 ਇਮੋਸ਼ਨਲ ਨਹੀਂ ਹੋਏ ਅਗਲਾ ਸੀਨ ਚੇਂਜ ਹੋ ਜਾਊਗਾ ਕਿ ਇਹ ਇਹਨਾਂ ਦੇ ਉੱਤੇ ਇਹ ਵਾਲੀ ਚੀਜ਼ ਅਸਰ ਨਹੀਂ ਕਰ ਰਹੀ
1: ਅੱਛਾ ਓਕੇ
0: ਹਾਂ ਤੇ ਜੇ ਮੰਨ ਲਓ ਇਮੋਸ਼ਨਲ ਹੋ ਗਏ ਤੇ ਇਹਦਾ ਮਤਲਬ ਕਿ ਉਹ ਇੱਦਾਂ ਦਾ ਹੀ ਵੇਖਣਾ ਚਾਹੁੰਦੇ ਆ ਫਿਰ ਉਹ ਕੰਟੀਨਿਊ ਸੋ ਇੱਕੋ ਦੇ ਲਈ ਮਲਟੀਪਲ ਜਿਹੜੇ ਆ ਉਹ AI ਨਾਲ ਦੀ ਨਾਲ ਸੀਨ ਕ੍ਰੀਏਟ ਕਰੂਗੀ ਤੇ ਤੁਹਾਨੂੰ ਵਿਖਾਊਗੀ ਮਤਲਬ ਤੁਹਾਨੂੰ ਉੱਠਣ ਹੀ ਨਹੀਂ ਦੇਣਾ
1: ਕੀ ਬਾਤ ਹੈ ਐਲਗੋਰਿਦਮ ਐਲਗੋਰਿਦਮ ਹੋਈ ਪਈ ਆ
0: ਤੁਹਾਨੂੰ ਮਤਲਬ ਉੱਥੇ ਹੀ ਮੰਨ ਲਓ ਇਹ ਵੀ ਮਤਲਬ ਇਹ ਇਹ ਉਦਾਂ ਦੀ ਟੈਕਨੋਲੋਜੀ ਮੈਨੂੰ ਲੱਗਦੀ ਵੀ ਜਿੱਦਾਂ ਮਤਲਬ ਇੱਕ ਸੋਫੇ ਤੇ ਬੰਦੇ ਨੇ ਜਨਮ ਲਿਆ ਉੱਥੇ ਤੁਹਾਨੂੰ ਨਾ ਲੈਣੀ
1: ਸਹੀ ਗੱਲ ਆ ਗਿਆ ਸਹੀ ਹੈ
2: ਪਾਰਟ 1 ਫਿਰ ਬੋਰ ਹੋ ਗਈ ਫਿਰ ਮੂਵੀ ਪਾਰਟ 2 ਵੀ ਕੱਢ ਦਿੱਤਾ ਹੁਣ
1: ਮੈਂ ਵੇਖੀ ਬਹੁਤ ਵਧੀਆ ਲੱਗਦੀ ਮੈਨੂੰ
0: ਅੱਛਾ ਤੁਹਾਡੇ ਸਕੂਲ ਆਇਆ ਸੀ ਉਹ
2: ਦਿਲਜੀਤ
1: ਕਹਿੰਦਾ ਨੀਰੂ ਬਾਜਵਾ ਨੂੰ ਕਿ ਮੈਂ ਤੇਰਾ ਵਿਆਹ ਕਰਾਉਣਾ ਚਾਹੁੰਦਾ
0: ਨੀਰੂ ਬਾਜਵਾ ਤੇਰੀ ਉਂਗਲ ਵੱਡੀ ਆ ਉਹ ਨੱਕ ਚ ਨੀ ਆਉਂਦੀ ਉਹ ਨੀ ਗੀ ਇਹ ਵਾਲੀ ਜਿਹ ਚ ਉਹ ਕਹਿੰਦਾ ਵੀ ਨੱਕ ਚ ਉਂਗਲ ਨੀ ਆਉਂਦੀ ਹਾਂ
1: ਡਿਫਰੈਂਟ ਹੈ ਬੇਚਾਰਾ ਰੌਕ ਕਿੱਥੇ ਹੇਮਾ ਮਾਲਨੀ ਨਾਲ ਹੋ ਗਿਆ ਅੱਜ ਹੈ
0: ਵੈਰੀ ਨਾਈਸ ਅਨੀਤ
1: ਵਾਹ ਯਾਰ
0: ਇਹਦੇ ਲੱਗਦਾ ਵੀ ਕੁੜੀ ਬਟਾਲੇ ਦੀ ਆ ਖਤਮ ਕਰ ਦਈਏ ਅੱਜ ਨਾ ਇਹ ਬੈਸਟ ਹੋ ਗਿਆ
1: ਜਲੀਲ ਕਰੋ ਕ੍ਰਿਸ਼ਨਾ ਵੀਰ ਜੀ ਨੂੰ
0: ਸਿਖਾਉਣੀਆਂ ਸਾਰੀਆਂ
1: ਚਲੋ ਠੀਕ ਹੈ
0: ਠੀਕ ਆ
1: ਓਕੇ ਥੈਂਕ ਯੂ ਸੀਤਾ ਗੀਤਾ
2: ਗੱਲ ਕਰ ਲੋ ਬਾਈ
1: ਸੀਤਾ ਗੀਤਾ ਕਿ ਨਹੀਂ
2: ਹਾਂਜੀ
0: ਗੁਡ ਗੁਡ ਗੁਡ ਇਹ ਤੇ ਕੁੜੀਆਂ ਬਹੁਤ ਫਿਲਮਾਂ ਵਧੀਆ ਨਾਈਸ ਨਾਈਸ ਹੈ
1: ਗੁਡ ਯਾਰ ਉਹਦਾ ਇੱਕ ਹੋਰ ਪਾਰਟ ਉਹ ਵੀ ਦੇਖਿਓ ਕੀ ਨਾਮ ਸੀਗਾ ਉਹਦਾ ਸ਼੍ਰੀ ਦੇਵੀ ਵਾਲੀ ਦਾ
0: ਕਿਹੜਾ
1: ਸ਼੍ਰੀ ਦੇਵੀ ਵਾਲੀ ਵੀ ਤਾਂ ਸੀ ਨਾ ਇੱਕ
0: ਡਬਲ ਰੋਲ ਚ
1: ਹਾਂ
0: ਪਤਾ ਨਹੀਂ ਉਹ ਜਿਹ ਚ ਇੱਕ ਬੜੀ ਲੱਲੀ ਜੀ ਹੁੰਦੀ ਆ
1: ਹਾਂ ਹਾਂ ਸਨੀ ਦਿਓਲ ਅਤੇ ਰਜਨੀਕਾਂਤ ਉਹਦੇ ਅੰਦਰ ਚਾਲਬਾਜ਼
0: ਚਾਲਬਾਜ਼
1: ਹਾਂ ਉਹ ਵੀ ਸੇਮ ਸੀਤਾ ਗੀਤਾ
0: ਇੱਕ ਉਹ ਬੜੀ ਘੈਂਟ ਜਿਹ ਚ ਉਹਦੀ ਗੁੱਤ ਖੜੀ ਹੋਈ ਸਿੱਧੀ
1: ਉਹਦੇ ਅੰਦਰ ਇੱਕ ਤਾਂ ਗਾਣਾ ਸੀਗਾ ਵਾਲਾ ਜਿਹੜਾ ਆਪਾਂ ਸ਼ੀਸ਼ਾ ਤੇ ਦੂਜਾ ਦਿਲ ਦੋਵੇਂ ਟੁੱਟਦੇ ਜ਼ਰੂਰ ਨੇ ਪਰ ਉਹ ਹਿੰਦੀ ਵਾਲਾ ਵਰਜ਼ਨ
0: ਟੁੱਟ ਜਾਂਦਾ ਹੈ
1: ਦਿਲ ਟੁੱਟ ਜਾਂਦਾ
0: ਕੀ ਸੁਣਾਓਗੇ ਅੱਜ ਐਸਲੀ
1: ਮਾਸੀ ਮੈਨੂੰ ਯਾਦ ਆ ਬੁੱਝੀ ਹੋਈ ਆ ਪਰ ਹੁਣ ਮੈਨੂੰ ਪ੍ਰੈਸ਼ਰ ਨਾ ਆ ਗਿਆ ਮੈਂ ਭੁੱਲ ਗਿਆ
0: ਇਹ ਬੁੱਝੀ ਹੋਈ ਪਹਿਲਾਂ ਆਈ ਆ ਕਦੇ ਮਾਸੀ ਕੈਨੇਡਾ ਵਾਲੀ
1: ਮੋਮਬੱਤੀ
0: ਨਾ ਨਾ
1: ਉੱਤੇ ਬੈਠੀ ਮੋਮਬੱਤੀ
0: ਨਾ ਨਹੀਂ ਨਾ ਉਹ ਹੱਸਦੀ ਥੋੜੀ ਮੋਮਬੱਤੀ
1: ਅੱਛਾ ਨਹੀਂ ਦੇਖੋ ਮੇਰੇ ਨਜ਼ਰ ਨਾਲ ਦੇਖੋ
2: ਕੱਪੜੇ
0: ਬੰਦੇ ਆ ਉਤੋਂ
2: ਉਹ ਤਾਂ ਕੱਪੜੇ ਦੇ ਬੰਦੇ
1: ਕਪਾਹ
0: ਥੋੜੀ ਗੱਲ ਕਰਿਆ ਕਰਨੀ
1: ਠੀਕ ਹੈ ਮੈਂ ਟਾਈਮਰ ਲਾ ਲਿਆ
0: ਕੱਲ ਆਪਾਂ ਐਸ਼ਲੀਨ ਨਾਲ ਵੱਧ ਗੱਲ ਕਰਾਂਗੇ ਥੈਂਕ ਯੂ ਐਸ਼ਲੀਨ थैंक यू पुत्र, थैंक यू थैंक यू थैंक यू थैंक यू। नेक्स्ट साडे नाल ने लाल जी।
1: क्या बात है भाई, वेरी नाइस।
0: बाद
1: चो गिफ्ट मिले ना, ओ तो मेनू बहुत ही मतलब फील सैड सीगा मेरा ना।
0: तुम माण महसूस करो, तुम सारे चो बेस्ट हो।
1: अच्छा,
0: और की जिते आ।
1: अच्छा,
0: सोचो बाकी किदां दे होणगे।
1: ओ यार,
0: भाभी इदां दी लगी सी नहीं, मतलब मैनू आउंदा ही इदां दा।
1: क्लैरिटी ऑफ थॉट, वेरी नाइस।
0: असल च उन्होंने ना उत्ते बोदे, उन्हें बोदे बादे बनाते उत्ते जिदा वाल है ना।
1: अच्छा।
0: मुंडा बनाता ते मैं भी तुहानू पलवीदा दे नजर आ रही भाभी जी, मैनूं आउंदा ही इही।
1: मैं लाल जी सच्ची थोड़ी वैसे पेंटिंग देखी सी, ये तो धक्का कीता ने थोनू जिता के, वैसे बहुत खतरनाक सी।
0: नहीं नहीं, लाल जी डिजर्व करते ही यार।
1: अच्छा, मैं फिर दोबारा जाके रील देखांगा, मैं किसी होर दी शायद वेखी है फिर मेनू लगदा।
0: भाभी ने इदां दे बनाए लाल जी दे ना सिर, जिदा मान लो दूसरा नहीं हुंदा की ओ जिहड़ा
3: मिस्त्री को मैं भी कला ही है।
1: वाह भाई वाह।
3: अपने मैं ना उदा कोई अपना फतेह सिंह की कोई गलती नहीं है ना।
1: अच्छा
0: अच्छा, गड्डिया च गड्डिया च
3: अपने जो अंग्रेजी गल कर गया ना, ओरी कोई गलती नहीं है ना।
0: अच्छा,
3: उन्हें पता है अगे बंदे बैठे
0: डबरमैन उथो शुरू हो।
1: अच्छा,
0: कई बंदे नू बहुत गुस्सा आया, उन्हें कुत्ते दी पूछ ते दंदी वड्डी, उन्हू आखिरकार वो वड्डवाउणी पई क्योंकि वो गल सकदी ही। फिर उस तो बाद रवाज शुरू हो गया डबरमैन दा, इजाद होया फिर।
1: वाह भाई, मैं नहीं लाल जी थोड़ी गल वैसे ठीक ही सी जो तुसी कही है सानू। अपने सैमी
3: साहब भाभी कहंदे मैनू तीन चार सौ डॉलर ज्यादा, सैम साहब कहंदे कहदे लई, कहंदी मैं बाल सीधे कराने, सैम साहब कहंदे घर कर लै, कहंदी नहीं घर नहीं बाहर होने, सैमी कहंदे
0: गज वरगे। थैंक यू लाल जी। सत श्रीकाल जी। ते लास्ट साडे नाल होणगे मनदीप जी। सत श्रीकाल मनदीप जी, तुसीं आउणे रहो।
4: सत श्रीकाल भाजी, सत श्रीकाल कृष्णा जी, की हाल चाल
0: जी? सत श्रीकाल जी,
1: किवें हो? ठीक ठाक।
0: लाल जी दी ना आवाज आउण दी बड़ी दूरों जो तुसीं ऐ कीता वी जिदा ना नेड़े आके बह गया हुंदा।
1: हां सही गल,
4: जिदा के बू कीता।
0: हां
1: आर यू ओके?
0: आर यू ओके?
4: आर यू ओके?
0: यस
1: या या या,
0: आर यू ओके?
4: हां जी हां जी, असीं ओके हां, येलो कपड़े पा के।
0: हां थैंक यू। साडे पंजाबियां च ते किसे नूं कोई पुछ ले ना वी आर यू ओके, ते ऐ लगदा वी इहनूं किदा पता लग
1: गया। ओ बंदा हां चेहरा जिहा देखना शुरू यार, सब ठीक
0: की होया? मतलब मैं
1: सही गल है, सही गल है।
0: रेडियो है ना, राह जाते किसी नूं मिल पाओ, बदो बदी कोई ना कोई दस जाता। नहीं बस वैसे ही ਕੁਛ ਨਹੀਂ ਯਾਰ
4: ਮਨਦੀਪ ਨੂੰ ਇੱਕ ਘੰਟਾ ਕੰਮ ਲੇਟ ਸ਼ੁਰੂ ਕਰਨਾ ਹੋਵੇ, ਕੋਈ ਅਪੋਇੰਟਮੈਂਟ ਹੋਵੇ, ਬਸ ਇਹ ਦੇਖਦੀ ਹੁੰਦੀ ਆ ਵੀ ਫੋਨ ਹੋ ਜਾਊਗਾ ਰੇਡੀਓ ਤੇ, ਹੋਰ ਕੁਛ ਨਹੀਂ।
0: ਗੁੱਡ ਗੁੱਡ ਗੁੱਡ, ਅੱਜ ਲੇਟ ਕਰ।
4: ਹਾਂਜੀ ਹਾਂਜੀ ਭਾਜੀ, ਇੱਕ ਅਪੋਇੰਟਮੈਂਟ ਸੀ ਅੱਜ ਬੱਚੇ ਦੀ, ਬਸ ਉਹਨੂੰ ਕਰਕੇ ਫਿਰ 10 ਵਜੇ ਜਾਊਂਗੀ।
0: ਓਕੇ ਓਕੇ ਓਕੇ, ਚਲੋ ਕੀ ਸੁਣਾਓ।
4: ਇੱਕ ਨਾ ਬੰਦਾ ਹੁੰਦਾ, ਉਹ ਨਾ ਬੈਂਕ ਜਾਂਦਾ, ਕੈਸ਼ੀਅਰ ਨੂੰ ਕਹਿੰਦਾ ਪੈਸੇ ਲੈਣੇ ਆ। ਕੈਸ਼ੀਅਰ ਕਹਿੰਦਾ ਕਿ ਚੈੱਕ ਕਰਕੇ, ਕਹਿੰਦਾ ਪੈਸੇ ਹੈ ਨਹੀਂ। ਲਾਪਨ ਨਾ ਬੋਲਣ, ਕਹਿੰਦਾ ਮਾਲੀਆ ਵਰਗੇ ਪੈਸੇ ਲੈ ਕੇ ਭੱਜ ਗਿਆ, ਦੇਸ਼ ਨੂੰ ਬਰਬਾਦ ਕਰ ਗਿਆ, ਮੇਰੇ ਲਈ ਤੁਹਾਡੇ ਕੋਲ ਪੈਸੇ ਹੈ ਨਹੀਂ। ਕੈਸ਼ੀਅਰ ਨਿਕਲਦਾ ਵਾ, ਚਾਰ ਚਪੇੜਾ ਮਾਰ ਕੇ ਕਹਿੰਦਾ ਬੈਂਕ 'ਚ ਹੈਗੇ ਆ ਪਰ ਤੇਰੇ ਖਾਤੇ 'ਚ।
1: Are you okay?
4: ਦਰਵਾਜੇ ਦੇ ਮੋਹਰੇ ਨਾ ਕੋਈ ਇੱਕ ਬੈਗ, ਬਰਾਊਨ ਬੈਗ ਨਾ ਉੜ ਕੇ ਏਦਾਂ ਮਤਲਬ ਹੋ ਗਿਆ ਉਹਦੇ ਮੋਹਰੇ ਦਰਵਾਜੇ ਦੇ, ਕਿ ਜਿੱਦਾਂ ਕੋਈ ਰੱਖ ਕੇ ਗਿਆ ਹੁੰਦਾ ਨਾ। ਅਸੀਂ ਮੈਂ ਗੱਡੀ ਲਾਈ,
0: ਸਿੰਗਲ ਯੂਜ਼ ਬੈਗ,
4: ਬਰਾਊਨ ਬੈਗ ਜਿਹੜਾ ਕੋਲਸ ਵਾਲਾ ਹੁੰਦਾ, ਸਾਨੂੰ ਏਦਾਂ ਲੱਗਾ ਕਿ ਇਹ ਹੈ ਨਾ ਕੋਈ ਫੂਡ ਕੀ ਆਇਆ। ਮੈਂ ਕਿਹਾ ਮੈਂ ਤਾਂ ਕੁਛ, ਮੈਂ ਹਜੇ ਗੱਡੀ 'ਚ ਬੈਠੀ ਏਦਾਂ ਗੱਲਾਂ ਕਰਦੇ ਆ, ਗਰਾਜ ਖੁੱਲਿਆ ਤੇ ਮੇਰਾ ਛੋਟਾ ਬੇਟਾ ਕਹਿੰਦਾ ਮੈਨੂੰ ਲੱਗਦਾ ਪਾਪਾ ਨੇ ਫੂਡ ਆਰਡਰ ਕੀਤਾ। ਯੈਸ ਯੈਸ ਯੈਸ ਯੈਸ, ਸਾਰੇ ਜਣੇ ਅਸੀਂ ਵੀ ਲੱਗਾ ਸੀ ਸਰਪ੍ਰਾਈਜ਼ ਦੇ ਤਾ। ਜਦੋਂ ਅਸੀਂ ਲਵਾਵਾ ਦੇ ਕਿਉਂ ਗੱਲ ਹੀ ਸੀ,
0: ਫਿਰ ਤੂੰ ਇਹ ਨੀ ਸੋਚਿਆ ਵੀ ਆਰਡਰ ਕੀਤਾ ਸੀ ਕੋਈ ਕੱਢ ਕੇ ਲੈ ਗਿਆ।
1: ਇਹ ਵੀ ਹੋ ਸਕਦਾ,
0: ਫਿਰ ਤੇ ਕੈਮਰੇ ਨਹੀਂ ਵੇਖੇ,
1: ਸਾਡੀ ਵਾਰੀ ਰੱਬਾ ਸੁੱਤਾ ਹੀ ਰਹਿ ਗਿਆ।
4: ਫਿਰ ਫਿਰ ਮੇਰੇ ਛੋਟੇ ਮੁੰਡੇ ਨੇ ਲਫਾਫਾ ਪਾੜਿਆ ਲੱਤਾਂ ਮਾਰ ਮਾਰ ਕੇ,
1: ਤੇਰੀ ਹਿੰਮਤ ਕੈਸੀ ਹੋਈ।
4: ਹੈਵ ਅ ਨਾਈਸ ਡੇ, ਥੈਂਕ ਯੂ, ਬਾਏ ਬਾਏ।
1: ਵਾਹ ਵਾਹ ਵਾਹ, ਕੀ ਸਪੀਡ ਹੈ। ਥੈਂਕ ਯੂ,
0: ਧੰਨਵਾਦ ਤੁਹਾਡਾ ਗੁਰਸੇਵਕ ਜੀ, ਧੰਨਵਾਦ ਤੁਹਾਡਾ। ਕਹਿੰਦੇ ਕਿ ਖੁਸ਼ੀਆਂ ਭਰਿਆ ਦਿਨ ਰਵੇ, ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ ਜਤਿੰਦਰ ਜੀ, ਧੰਨਵਾਦ ਤੁਹਾਡਾ। ਜਿਵੇਂ ਜੀ ਬਹੁਤ ਬਹੁਤ ਸ਼ੁਕਰੀਆ। ਰਕੇਸ਼ ਕੁਮਾਰ ਜੀ ਕਹਿੰਦੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ, ਸਭ ਖੁਸ਼ ਤੰਦਰੁਸਤ ਚੜ੍ਹਦੀ ਕਲਾ 'ਚ ਰਹਿਣ ਅਤੇ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ, ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ। ਇਕਬੈਲ ਸੈਣੀ ਜੀ ਐਡਲੇਟ ਤੋਂ, ਹਰਮਨ ਜੀ, ਸੁਖਵਿੰਦਰ ਕੌਰ ਜੀ, ਅਮਰਿਤ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਅਤੇ ਨਰਿੰਦਰ ਸਿੰਘ ਸਹਿਮੀ ਜੀ ਕਿਆ ਕਹਿੰਦੇ ਹਾਂ, ਕਹਿੰਦੇ ਕਿ ਆਰਜ਼ਾ ਦਾ ਚੁਟਕਲਾ ਕੀ ਆਰਜ਼ਾ ਦਾ ਨਵਾਂ ਚੁਟਕਲਾ ਵਰਜਨ ਸੀ ਸੋਢੀ ਸਾਹਿਬ ਵਾਲੇ ਚੁਟਕਲੇ ਦਾ ਮੁੰਡਾ, ਅਤੇ ਸਾਨੂੰ ਵੀ ਨਹੀਂ ਪਸੰਦ ਆ। ਅੱਛਾ ਅੱਛਾ, ਹਾਂ ਓਕੇ ਓਕੇ, ਠੀਕ ਆ ਠੀਕ ਆ। ਅਤੇ ਦੇਸ਼ਬੰਧੂ ਭਾਰਦਵਾਜ ਜੀ ਕਹਿੰਦੇ ਨੇ ਕਿ ਕ੍ਰਿਸ਼ਨਾ ਐਂਡ ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਦੇ ਲਈ, ਅਤੇ ਆਪ ਸਭ ਕੋ ਇੱਕ ਅਤਿ ਉੱਤਮ ਦਿਨ ਕੀ ਸ਼ੁਭ ਕਾਮਨਾਏ।
1: ਵਾਹ ਵਾਹ ਵਾਹ,
0: ਧੰਨਵਾਦ। ਸੁਖਦੀਪ ਸਿੰਘ ਘੁੰਮਣ ਜੀ ਧੰਨਵਾਦ, ਕਹਿੰਦੇ ਚੜ੍ਹਦੀ ਕਲਾ ਬਖਸ਼ੇ ਰੱਬ, ਅਤੇ ਕਹਾਣੀ ਬੜੀ ਵਧੀਆ ਸੀ। ਜਸਪ੍ਰੀਤ ਜੀ ਕਹਿੰਦੇ ਕਹਾਣੀ ਬੜੀ ਵਧੀਆ ਸੀ। ਰਜਿੰਦਰ ਬਾਵਾ ਜੀ ਸਤਿ ਸ਼੍ਰੀ ਅਕਾਲ, ਵੀਰਵਾਰ ਦੇ ਦਿਨ ਦੀਆਂ ਵਧਾਈਆਂ ਭੇਜਦੇ ਨੇ, ਕਹਿੰਦੇ ਕਿ ਸਭ ਖੁਸ਼ ਤੰਦਰੁਸਤ ਚੜ੍ਹਦੀ ਕਲਾ ਦੀ ਜ਼ਿੰਦਗੀ ਜੀਵਨ। ਪਰਮ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਜੋਸਨ ਸਾਹਿਬ, ਜਤਿੰਦਰ ਨੰਦਾ ਜੀ ਕੋਲ ਕੱਲ੍ਹ ਤੋਂ, ਅਤੇ ਹਰਚੰਦ ਸਿੰਘ ਢਿੱਲੋਂ ਜੀ ਬੈਰਿਕ ਦੇ ਪਾਣੀਆਂ ਤੋਂ, ਅਤੇ ਸਤਿ ਸ਼੍ਰੀ ਅਕਾਲ ਇੱਧਰ ਰੋਹਿਤ ਕੁਮਾਰ ਜੀ ਭੇਜਦੇ ਨੇ। ਦਿੱਲੀ ਜੂਲਰ ਵਾਲੇ ਕਹਿੰਦੇ ਨੇ ਵੀ ਅੱਜ 187 ਰੇਟ ਹੋ ਗਿਆ 22 ਗ੍ਰਾਮ ਦਾ। ਅੰਮ੍ਰਿਤ ਜੀ ਧੰਨਵਾਦ, ਅਤੇ ਮਨਜੀਤ ਸਿੰਘ ਬਟਾਲਾ ਜੀ, ਨਰਿੰਦਰ ਸਿੰਘ ਸਹਿਮੀ ਜੀ ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ ਤੁਹਾਡਾ। ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਰੇਡੀਓ। ਹਾਂਜੀ, 1674 AM।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤ ਮਾਰਨ ਦਾ ਅੱਜ 10 ਤਰੀਕ ਆ ਸਤੰਬਰ ਦਾ ਮਹੀਨਾ ਵੀਰਵਾਰ ਦਾ ਦਿਨ ਤੇ ਸਾਡੇ ਨਾਲ ਗੌਤਮ ਕਪਿਲ ਜੁੜ ਚੁੱਕੇ ਨੇ ਫੋਨ ਲਾਈਨ ਦੇ ਉੱਤੇ ਗੌਤਮ ਜੀ ਤੁਸੀਂ ਆਨਰ ਹੋ ਸਵਾਗਤ ਤੁਹਾਡਾ ਮੈਲਬਨ ਸਟੂਡੀਓ ਤੋਂ
1: ਅੱਜ ਬਹੁਤ ਧੰਨਵਾਦ ਰਜੋਤ ਜੀ ਔਰ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਸਟ੍ਰੇਲੀਆ ਦੇ ਵਿੱਚ ਤਾਂ ਪੌਲਿਨ ਹੈਨਸਨ ਤੇ ਲਿਬਰਲ ਪਾਰਟੀ ਦੇ ਨੇਤਾ ਐਂਡਰਿਊ ਹੈਸਟੀ ਇੱਕ ਦੂਜੇ ਦੇ ਆਹਮੋ ਸਾਹਮਣੇ ਹੋਏ ਹੋਏ ਨੇ ਔਰ ਇੱਕ ਦੂਜੇ ਨੂੰ ਗੱਦਾਰ ਕਹਿ ਰਿਹਾ ਤੇ ਦੂਜਾ ਦੂਸਰੇ ਨੂੰ ਕਾਇਰ ਕਹਿ ਰਿਹਾ ਔਰ ਇਸ ਦਰਮਿਆਨ ਵਿੱਚ ਬਚਾਅ ਕਰ ਰਹੇ ਨੇ ਕਿਸੇ ਸਮੇਂ ਐਂਡਰਿਊ ਹੈਸਟੀ ਦੇ ਪੁਰਾਣੇ ਦੋਸਤ ਰਹੇ ਬਾਨਬੀ ਜੋਇਸ ਜਿਨ੍ਹਾਂ ਦੀ ਅੱਜ ਕੱਲ੍ਹ ਅੜੀ ਪੌਲਿਨ ਹੈਨਸਨ ਦੇ ਨਾਲ ਹੈ ਖੈਰ ਹੋਰ ਵੀ ਬਹੁਤ ਕੁਝ ਹੋ ਰਿਹਾ ਆਸਟ੍ਰੇਲੀਆ ਦੇ ਵਿੱਚ ਸਿਰਫ ਇਹੀ ਖਬਰਾਂ ਨਹੀਂ ਨੇ ਬਲਕਿ ਅੱਜ ਦੇ ਦਿਨ ਟਬੈਕੋ ਲਾਜ਼ ਨੂੰ ਲੈ ਕੇ ਵੀ ਪਾਰਲੀਮੈਂਟ ਦੇ ਵਿੱਚ ਇੱਕ ਬਿੱਲ ਜਿਹੜਾ ਉਹ ਲਿਆਤਾ ਜਾਣਾ ਕੀ ਨੇ ਇਹ ਸਾਰੀਆਂ ਖਬਰਾਂ ਆਸਟ੍ਰੇਲੀਆ ਦੀਆਂ ਤੇ ਭਾਰਤ ਦੇ ਵਿੱਚ ਵੀ ਖਬਰਾਂ ਦੀ ਸਾਂਝ ਪਾਵਾਂਗੇ ਐਮੀ ਵਿਰਕ ਦੇ ਤੇ ਕੈਨੇਡਾ ਦੇ ਵਿੱਚ ਗੋਲੀ ਉਹਨਾਂ ਦੇ ਘਰ ਦੇ ਉੱਤੇ ਚੱਲੀ ਹੈ ਤੇ ਇਸ ਬਾਰੇ ਵੀ ਖਬਰਾਂ ਸਾਹਮਣੇ ਆਈਆਂ ਨੇ ਸੈਰ ਦੁਨੀਆ ਭਰ ਦੀਆਂ ਕੀ ਖਬਰਾਂ ਨੇ ਉਹਨਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਸਭ ਤੋਂ ਪਹਿਲੀ ਖਬਰ ਨਾ ਦੁਨੀਆ ਦੇ ਨਾਲ ਕਿਸੇ ਇੱਕ ਖਿੱਤੇ ਦੇ ਨਾਲ ਜੁੜਦੀ ਹੈ ਬਲਕਿ ਹਰ ਇੱਕ ਦੇ ਨਾਲ ਜੁੜਦੀ ਹੈ ਤੁਹਾਡੇ ਸਾਡੇ ਨਾਲ ਜੁੜਦੀ ਹੈ ਆਰਟੀਫਿਸ਼ਲ ਇੰਟੈਲੀਜੈਂਸ ਦੇ ਨਾਲ ਇਨਸਾਨੀਅਤ ਦੇ ਖਤਮ ਹੋਣ ਦਾ ਖਤਰਾ ਹੈ ਦੁਨੀਆ ਦੀਆਂ ਸਭ ਤੋਂ ਵੱਡੀਆਂ AI ਕੰਪਨੀਆਂ ਐਂਥਰੋਪਿਕ ਦੇ ਰਿਸਰਚਰ ਦੀ ਤਰਫ ਤੋਂ ਇਹ ਇੱਕ ਦਾਅਵਾ ਕੀਤਾ ਗਿਆ ਐਂਥਰੋਪਿਕ ਦੇ ਇੱਕ ਸੀਨੀਅਰ ਜਿਹੜੇ ਸੋਧ ਕਰਨ ਵਾਲੇ ਆ ਵਿਗਿਆਨੀ ਕਹਿ ਸਕਦੇ ਹਾਂ ਰਿਸਰਚਰ ਕਹਿ ਸਕਦੇ ਹਾਂ ਜਿਨ੍ਹਾਂ ਨੇ AI ਦੇ ਉੱਤੇ ਬੜੇ ਸਾਰੇ ਮਾਡਲ ਦੇ ਵਿੱਚ ਰਿਸਰਚ ਕੀਤੀ ਉਹਨਾਂ ਦੇ ਮੁਤਾਬਕ AI ਇੰਨੀ ਤੇਜ਼ੀ ਦੇ ਨਾਲ ਅੱਗੇ ਵੱਧ ਰਹੀ ਹੈ ਕਿ ਉਹਨਾਂ ਦੇ ਹਿਸਾਬ ਦੇ ਨਾਲ ਅਗਲੇ 10 ਸਾਲਾਂ ਦੇ ਅੰਦਰ ਅੰਦਰ ਇਨਸਾਨ ਦੀ ਮੌਤ ਦਾ ਕਾਰਨ ਬਣਨ ਦੀ ਸੰਭਾਵਨਾ 10% ਹੋਰ ਵਧਾ ਦਿੱਤੀ ਹੈ ਸਿਰਫ AI ਦੀ ਵਜ੍ਹਾ ਦੇ ਚੱਲਦਿਆਂ ਹਾਦਸੇ ਕਿਵੇਂ ਹੋਣਗੇ ਇਵਾਨ ਹਿਊਬਿੰਗਰ ਨਾਮ ਦੇ ਇਸ ਸ਼ਖਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਇੱਕ ਪੋਸਟ ਦੇ ਵਿੱਚ ਕਿਹਾ ਕਿ ਮੌਜੂਦਾ AI ਮਾਡਲਸ ਦੇ ਨਾਲ ਹਾਲੇ ਖਤਰਾ ਘੱਟ ਹੈ ਪਰ ਉਹਨਾਂ ਨੂੰ ਚਿੰਤਾ ਇਹ ਹੈ ਕਿ ਜਲਦੀ ਇਹ ਤਕਨੀਕ ਖੁਦ ਨੂੰ ਬਿਹਤਰ ਬਣਾਉਣ ਦੇ ਵਿੱਚ ਸਫਲ ਹੋ ਸਕੇਗੀ ਤੇ ਜੇ ਉਸ ਪੱਧਰ ਤੱਕ ਪਹੁੰਚ ਜਾਂਦੀ ਹੈ ਜਿੱਥੋਂ ਇਹ ਮਨੁੱਖਤਾ ਦੀ ਹੋਂਦ ਦੇ ਲਈ ਹੀ ਖਤਰਾ ਬਣ ਜਾਏ ਤਾਂ ਫਿਰ ਇਨਸਾਨ ਦੇ ਲਈ ਕੋਈ ਹੋਰ ਵਿਕਲਪ ਨਹੀਂ ਬਚੇਗਾ ਟਿੱਪਣੀਆਂ ਅਜਿਹੇ ਸਮੇਂ 'ਚ ਸਾਹਮਣੇ ਆਈ ਹੈ ਜਦੋਂ ਫਾਈਨੈਂਸ਼ੀਅਲ ਟਾਈਮਸ ਦੇ ਨੇ ਰਿਪੋਰਟ ਕੀਤਾ ਹੈ ਕਿ ਐਂਥਰੋਪਿਕ ਨੇ ਆਪਣੇ ਨਵੇਂ ਮਾਡਲ ਨੂੰ ਬ੍ਰਿਟੇਨ ਦੇ AI ਸੇਫਟੀ ਇੰਸਟੀਚਿਊਟ ਦੇ ਨਾਲ ਸਾਂਝਾ ਨਹੀਂ ਕੀਤਾ ਇਹ ਸੰਸਥਾਵਾਂ AI ਦੇ ਨਾਲ ਜੁੜੇ ਹੋਏ ਖਤਰਿਆਂ ਦਾ ਅੰਦਾਜ਼ਾ ਲਗਾਉਣ ਵਾਲੀਆਂ ਦੁਨੀਆ ਦੀਆਂ ਪ੍ਰਮੁੱਖ ਸੰਸਥਾਵਾਂ ਦੇ ਵਿੱਚੋਂ ਇੱਕ ਹੈ ਬਰਤਾਨੀਆ ਦੀ ਸੰਸਥਾ AI ਸੇਫਟੀ ਇੰਸਟੀਚਿਊਟ ਔਰ ਅਦਾਰੇ BBC ਨੇ ਵੀ ਇਸ ਮਾਮਲੇ ਦੇ ਉੱਤੇ ਐਂਥਰੋਪਿਕ ਦੇ ਨਾਲ ਸੰਪਰਕ ਕੀਤਾ ਸੀ ਹਾਲਾਂਕਿ ਕੋਈ ਜਵਾਬ ਸਾਹਮਣੇ ਨਹੀਂ ਆਇਆ ਹਿਊਬਿੰਗਰ ਦੀ ਇਹ ਟਿੱਪਣੀ ਐਂਥਰੋਪਿਕ ਦੇ ਰਿਸਰਚ ਦੇ ਨਾਲ ਜੁੜੇ ਹੋਏ ਜਵਾਬ ਦੇ ਵਿੱਚ ਹੀ ਸਾਹਮਣੇ ਆਈ ਹੈ ਉਧਰ ਅਮਰੀਕੀ ਅਖਬਾਰ ਵਾਲ ਸਟਰੀਟ ਜਰਨਲ ਦੇ ਮੁਤਾਬਕ ਉਸ ਰਿਸਰਚ ਕਰਨ ਤੋਂ ਬਾਅਦ ਹਿਊਬਿੰਗਰ ਨੇ ਆਪਣੀ ਨੌਕਰੀ ਵੀ ਛੱਡ ਦਿੱਤੀ ਸੀ ਔਰ ਇਸ ਦੀ ਵਜ੍ਹਾ AI ਦੇ ਕੰਟਰੋਲ ਤੋਂ ਬਾਹਰ ਹੋਣ ਲਈ ਇੱਕ ਚਿੰਤਾ ਦੱਸੀ ਸੀ ਜਿਸ ਦੇ ਉੱਤੇ ਐਂਥਰੋਪਿਕ ਨੇ ਉਹਨਾਂ ਦੀ ਗੱਲ ਨਹੀਂ ਸੁਣੀ ਉਧਰ ਕੈਬਨਿਟ ਆਫਿਸ ਨੇ ਇਸ ਇੱਕ ਬੁਲਾਰੇ ਦੀ ਤਰਫ ਤੋਂ ਦੱਸਿਆ ਹੈ ਕਿ ਇਸ ਨਵੇਂ ਮਾਡਲ ਦੇ ਬਾਰੇ ਅਮਰੀਕਾ ਦੇ ਵਿੱਚ ਸਰਕਾਰ ਨੂੰ ਸੂਚਿਤ ਨਹੀਂ ਕਰਵਾਇਆ ਗਿਆ ਉਹਨਾਂ ਕਿਹਾ ਗਿਆ ਹੈ ਕਿ ਨਵੇਂ ਮਾਡਲ ਜਿਹੜੇ ਨੇ ਚਾਹੇ ਉਹ ਐਂਥਰੋਪਿਕ ਬਣਾ ਰਹੇ ਆ ਚਾਹੇ ਦੁਨੀਆਂ 'ਚ ਕੋਈ ਵੀ ਹੋਰ AI ਦੇ ਨਵੇਂ ਮਾਡਲ ਬਣਾਉਣ ਵੇਲੇ ਸਥਾਨਕ ਸਰਕਾਰਾਂ ਨੂੰ ਸੂਚਿਤ ਕਰਨਾ ਜ਼ਰੂਰੀ ਹੈ ਉਧਰ ਕੈਂਬਰਿਜ ਯੂਨੀਵਰਸਿਟੀ ਦੇ ਵਿੱਚ ਮਸ਼ੀਨ ਲਰਨਿੰਗ ਦੇ ਪ੍ਰੋਫੈਸਰ ਨੀਲ ਲਾਰੈਂਸ ਨੇ BBC ਰੇਡੀਓ ਦੇ ਇੱਕ ਕੱਲ੍ਹ ਦੇ ਦਿਨ ਹੋਏ ਪ੍ਰੋਗਰਾਮ ਦੇ ਵਿੱਚ ਦੱਸਿਆ ਕਿ ਇਹ ਰਿਪੋਰਟ ਵਾਕਈ ਸਹੀ ਲੱਗਦੀ ਹੈ ਉਹਨਾਂ ਕਿਹਾ ਕਿ ਮੈਨੂੰ ਇਸ ਦੇ ਵਿੱਚ ਕੋਈ ਹੈਰਾਨੀ ਨਹੀਂ ਲੱਗਦੀ ਕਿ ਅਮਰੀਕਾ AI ਨੂੰ ਖੁਦ ਤੇ ਚੀਨ ਦੇ ਦਰਮਿਆਨ ਇੱਕ ਦੌੜ ਦੇ ਰੂਪ ਦੇ ਵਿੱਚ ਦੇਖ ਰਿਹਾ ਔਰ ਅਮਰੀਕਾ ਲਗਾਤਾਰ ਇੱਕ ਐਸਾ ਰੁੱਖ ਅਪਣਾਉਂਦਾ ਜਾ ਰਿਹਾ ਜਿਸ ਦੇ ਚੱਲਦਿਆਂ ਉਹ ਆਪਣੇ ਸਹਿਯੋਗੀ ਦੇਸ਼ਾਂ ਤੋਂ ਵੀ ਦੂਰ ਹੋ ਰਿਹਾ ਔਰ AI ਦੇ ਹਰ ਇੱਕ ਸਾਮਦਾਮ ਦੰਡਭੇਦ ਵਾਲੇ ਤਰੀਕੇ ਜਿਹੜੇ ਨੇ ਅਪਣਾਏ ਜਾ ਰਹੇ ਨੇ ਹਿਊਬਿੰਗਰ ਨੇ ਕਿਹਾ ਸੀ ਐਕਸ ਦੇ ਵਿੱਚ ਆਪਣੀ ਪੋਸਟ ਦੇ ਅੰਦਰ ਕਿ ਅਸੀਂ ਸੱਚੀਓ ਇਹ ਮੰਨਦੇ ਹਾਂ ਕਿ AI ਇਨਸਾਨੀ ਜਾਤ ਦੇ ਲਈ ਇੱਕ ਖਤਰਾ ਬਣ ਸਕਦਾ ਹੈ ਪਰ ਇਸ ਪੋਸਟ ਨੂੰ 1 ਕਰੋੜ ਤੋਂ ਵੀ ਜ਼ਿਆਦਾ ਵਾਰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਦੇਖਿਆ ਜਾ ਚੁੱਕਿਆ ਉਹਨਾਂ ਲਿਖਿਆ ਕਿ ਮੇਰਾ ਮੰਨਣਾ ਹੈ ਕਿ ਐਂਥਰੋਪਿਕ ਆਪਣੀ ਤਰਫ ਤੋਂ ਪੂਰੀ ਤਰ੍ਹਾਂ ਦੇ ਨਾਲ ਕੋਸ਼ਿਸ਼ ਕਰ ਰਿਹਾ ਪਰ ਸਾਡੇ ਕੋਲ ਹਾਲੇ ਵੀ ਸੁਪਰ ਇੰਟੈਲੀਜੈਂਸ ਦੇ ਲਈ AI ਅਲਾਈਨਮੈਂਟ ਦੀ ਸਮੱਸਿਆ ਦਾ ਹੱਲ ਕਰਨ ਦੀ ਕੋਈ ਯੋਜਨਾ ਨਹੀਂ ਹੈ ਤੇ ਨਾ ਹੀ ਅਸੀਂ ਉਸ ਦਿਸ਼ਾ ਦੇ ਵਿੱਚ ਸਪਸ਼ਟ ਰੂਪ ਦੇ ਵਿੱਚ ਅੱਗੇ ਵੱਧ ਰਹੇ ਹਾਂ ਹਿਊਬਿੰਗਰ AI ਅਲਾਈਨਮੈਂਟ ਦੇ ਖੇਤਰ ਦੇ ਵਿੱਚ ਕੰਮ ਕਰਦੇ ਸੀ ਉਹਨਾਂ ਦਾ ਮਕਸਦ ਇਨਸਾਨ ਦੇ ਨੈਤਿਕ ਮੁੱਲਾਂ ਤੇ ਸਿਧਾਂਤਾਂ ਦੇ ਜ਼ਰੀਏ ਹੀ AI ਤਕਨੀਕ ਦੇ ਵਿੱਚ ਸੁਧਾਰ ਕਿਵੇਂ ਕੀਤੇ ਜਾਣ ਇਹ ਕਰਨਾ ਸੀ ਪਰ ਦੂਸਰੇ ਸ਼ਬਦਾਂ ਦੇ ਵਿੱਚ ਜੇਕਰ ਉਹਨਾਂ ਦਾ ਟੀਚਾ ਕਿ AI ਇਨਸਾਨ ਦੇ ਹੱਕ ਦੇ ਵਿੱਚ ਇਨਸਾਨ ਦੇ ਪ੍ਰਿੰਸੀਪਲਸ ਦੇ ਨਾਲ ਸਹਿਮਤ ਹੁੰਦਿਆਂ ਹੋਇਆ ਕਿਵੇਂ ਅੱਗੇ ਵੱਧ ਸਕਦੀ ਹੈ ਇਸ ਮਸਲੇ ਦੇ ਉੱਤੇ ਉਹਨਾਂ ਨੂੰ ਕੰਮ ਨਹੀਂ ਕਰਨ ਦਿੱਤਾ ਗਿਆ ਵੈਸੇ ਉਹਨਾਂ ਦੀ ਚਿੰਤਾ ਇਹ ਵੀ ਹੈ ਕਿ AI ਖੁਦ ਨੂੰ ਬਿਹਤਰ ਬਣਾ ਕੇ ਆਪਣੇ ਹੀ ਜਿਹੜਾ ਮੌਜੂਦਾ ਰੂਪ ਹੈ ਉਸ ਤੋਂ ਜ਼ਿਆਦਾ ਤਾਕਤਵਰ ਹੋ ਸਕਦੀ ਹੈ। ਇਸ ਵਿਚਾਰ ਨੂੰ ਸਾਇੰਸ ਫਿਕਸ਼ਨ ਦੀਆਂ ਕਈ ਰਚਨਾਵਾਂ ਦੇ ਵਿੱਚ ਵੀ ਦਿਖਾਇਆ ਗਿਆ, ਟਰਮੀਨੇਟਰ ਤੋਂ ਲੈ ਕੇ ਹੋਰਾਈਜ਼ਨ ਤੱਕ, ਹੋਰਾਈਜ਼ਨ ਫੋਰਬਿਡਨ ਵਰਗੀਆਂ ਬਹੁਤ ਸਾਰੀਆਂ ਫਿਲਮਾਂ ਜਾਂ ਡਾਕੂਮੈਂਟਰੀਜ਼ ਦੇ ਵਿੱਚ ਤੁਸੀਂ ਇਸ ਕਿਸਮ ਦੀ ਥਿਊਰੀਜ਼ ਜਿਹੜੀਆਂ ਦੇਖੀਆਂ ਹੋਣਗੀਆਂ। ਵੈਸੇ ਅਗਸਤ ਮਹੀਨੇ 'ਚ ਐਂਥਰੋਪਿਕ ਨੇ ਇੱਕ ਆਪਣੀ ਸੁਰੱਖਿਆ ਰਿਪੋਰਟ ਵੀ ਜਾਰੀ ਕੀਤੀ ਸੀ, ਜਿਸ ਦੇ ਵਿੱਚ ਉਹਨਾਂ ਨੇ ਆਪਣੇ ਕਿਸੇ ਵੀ ਮਾਡਲ ਦੇ ਵਿੱਚ ਜਿਹੜੀ ਇਹ ਇਮੈਜਿਨਰੀ ਪਾਵਰ ਹੈ, ਇਸ ਇਹ ਕਿਵੇਂ ਇਸ ਇਸ ਦੇ ਨਾਲ ਇਹ ਮਾਡਲਸ ਗਲਤ ਦਿਸ਼ਾ ਦੇ ਵਿੱਚ ਜਾ ਸਕਦੇ ਨੇ, ਉਸ ਦੇ ਬਾਰੇ ਗੱਲ ਕੀਤੀ ਸੀ। ਰਿਪੋਰਟ 'ਚ ਕਿਹਾ ਗਿਆ ਸੀ ਕਿ ਅਜਿਹੇ ਹਾਲਾਤ ਦੇ ਵਿੱਚ ਮਾਡਲ ਉਹਨਾਂ ਦੇ ਸਿਸਟਮ ਦਾ ਦੁਰਉਪਯੋਗ ਕਰ ਸਕਦੇ ਨੇ, ਉਹਨਾਂ ਦੇ ਨਾਲ ਛੇੜਛਾੜ ਕਰ ਸਕਦੇ ਨੇ। ਇਸ ਗੱਲ ਨੂੰ ਤਾਂ ਐਂਥਰੋਪਿਕ ਵੀ ਮੰਨ ਚੁੱਕਿਆ ਹੈ। ਖੈਰ ਹੁਣ ਦੁਨੀਆਂ ਦੀਆਂ ਦੂਜੀਆਂ ਖਬਰਾਂ ਦੀ ਸਾਂਝ ਪਾਈਏ। ਫਿਲੀਪੀਨਸ ਦੇ ਰੱਖਿਆ ਮੰਤਰੀ ਇੱਕ ਸਟੇਜ ਤੋਂ ਬੋਲ ਰਹੇ ਸੀ ਕਿ ਅਚਾਨਕ ਇੱਕ ਵੀਡੀਓ ਜਿਹੜੀ ਖਾਸੀ ਵਾਇਰਲ ਹੋ ਰਹੀ ਹੈ ਕਿ ਉਹਨਾਂ ਦੇ ਸਾਹਮਣੇ ਇੱਕ ਪਰਚਾ ਧਰ ਦਿੱਤਾ ਜਾਂਦਾ ਤੇ ਫਿਰ ਉਹ ਚੀਨ ਦੇ ਖਿਲਾਫ ਐਵੇਂ ਅੰਗਾਰ ਉਬਲਦੇ ਨੇ ਕਿ ਜਿਵੇਂ ਕੋਈ ਉਹਨਾਂ ਨੂੰ ਪਿੱਛੋਂ ਜਿਹੜਾ ਇਹ ਗੱਲ ਕਹਿ ਗਿਆ ਹੋਵੇ, ਸਿਖਾ ਗਿਆ ਹੋਵੇ। ਦੱਖਣੀ ਚੀਨ ਸਾਗਰ ਦਾ ਮੁੱਦਾ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਆ ਗਿਆ ਔਰ ਇਸ ਦੀ ਵਜ੍ਹਾ ਫਿਲੀਪੀਨਸ ਦੇ ਰੱਖਿਆ ਮੰਤਰੀ ਦਾ ਇਹ ਬਿਆਨ ਹੈ। ਇਸ ਸਾਗਰ ਜਾਂ ਇਸ ਪਾਣੀਆਂ ਦੇ ਵਿਵਾਦ ਦੇ ਉੱਤੇ ਚੀਨ, ਫਿਲੀਪੀਨਸ, ਵੀਅਤਨਾਮ, ਮਲੇਸ਼ੀਆ, ਤਾਈਵਾਨ, ਬਰੁਨੇਈ ਅਕਸਰ ਆਪੋ ਆਪਣਾ ਦਾਅਵਾ ਕਰਦੇ ਨੇ। ਇਸ ਮੁੱਦੇ ਨੂੰ ਲੈ ਕੇ ਚੀਨ ਵੀ ਹੁਣ ਕਾਫੀ ਗੰਭੀਰ ਨਜ਼ਰ ਆ ਰਿਹਾ ਤੇ ਉਹਨਾਂ ਨੇ ਦੱਖਣੀ ਚੀਨ ਸਾਗਰ ਦੇ ਵਿੱਚ ਜਿਹੜੇ ਨਕਲੀ ਟਾਪੂ ਬਣਾ ਕੇ ਰੱਖੇ ਹੋਏ ਨੇ, ਆਰਟੀਫਿਸ਼ੀਅਲ ਆਈਲੈਂਡਸ, ਉਹਦੇ ਉੱਤੇ ਹੀ ਹੁਣ ਫਿਲੀਪੀਨਸ ਦੀ ਤਰਫ ਤੋਂ ਇੱਕ ਵਾਰ ਫਿਰ ਤੋਂ ਘੇੜਿਆ ਗਿਆ ਹੈ। ਹਰ ਮੰਚ ਦੇ ਉੱਤੇ ਚੀਨ ਦੱਖਣੀ ਚੀਨ ਸਾਗਰ ਦੇ ਉੱਤੇ ਪੁਰਜ਼ੋਰ ਤਰੀਕੇ ਦੇ ਨਾਲ ਆਪਣਾ ਦਾਅਵਾ ਕਰਦਾ, ਪਰ ਹਾਲੀਆ ਮੁੱਦਾ ਇਸ ਤਰੀਕੇ ਇਸ ਤਰ੍ਹਾਂ ਦਾ ਹੈ ਕਿ ਜਦੋਂ ਫਿਲੀਪੀਨਸ ਦੇ ਰੱਖਿਆ ਮੰਤਰੀ ਨੇ ਚੀਨ ਦੀ ਧੌਂਸ ਜਮਾਨ ਦਾ ਚੀਨ ਦੇ ਉੱਤੇ ਇੱਕ ਇਲਜ਼ਾਮ ਮੜਿਆ, ਉਹਨਾਂ ਦਾਅਵਾ ਕੀਤਾ ਕਿ ਇੰਟਰਨੈਸ਼ਨਲ ਫੋਰਮ ਦੇ ਇੱਕ ਇੰਟਰਨੈਸ਼ਨਲ ਫੋਰਮ ਜਿੱਥੇ ਉਹਨਾਂ ਨੂੰ ਇਹ ਪਰਚਾ ਫੜਾਇਆ ਗਿਆ ਸੀ, ਹਾਲਾਂਕਿ ਚੀਨ ਨੇ ਉਹਨਾਂ ਦੇ ਦਾਅਵਿਆਂ ਦੇ ਉੱਤੇ ਕੋਈ ਵੀ ਸਪਸ਼ਟੀਕਰਨ ਨਹੀਂ ਦਿੱਤਾ। ਅਸਲ 'ਚ ਸਾਊਥ ਕੋਰੀਆ ਦੇ ਰਾਜਧਾਨੀ ਸ਼ਹਿਰ ਸਿਓਲ ਦੇ ਵਿੱਚ ਸਿਓਲ ਡਿਫੈਂਸ ਡਾਇਲੋਗ 2026 ਆਯੋਜਿਤ ਕੀਤਾ ਜਾ ਰਿਹਾ ਸੀ, ਜਿੱਥੇ ਮੰਗਲਵਾਰ ਦੇ ਦਿਨ ਫਿਲੀਪੀਨਸ ਦੇ ਰੱਖਿਆ ਮੰਤਰੀ ਗਿਲਬਰਟੋ ਸੀ ਥਿਓਡੋਰੋ ਜੂਨੀਅਰ ਨੇ ਭਾਗ ਲਿਆ। ਇਸ ਦੌਰਾਨ ਚਰਚਾ ਦੇ ਦਰਮਿਆਨ ਗਿਲਬਰਟੋ ਥਿਓਡੋਰੋ ਮੰਚ ਦੇ ਉੱਤੇ ਹੀ ਮੌਜੂਦ ਸੀ ਜਦੋਂ ਪ੍ਰੋਗਰਾਮ ਦੇ ਦਰਮਿਆਨ ਇੱਕ ਕਰਮਚਾਰੀ ਜਾਂ ਉਹਨਾਂ ਦੇ ਸਟਾਫਰ ਦਿਖਣ ਵਰਗੇ ਇੱਕ ਵਿਅਕਤੀ ਨੇ ਉਹਨਾਂ ਦੇ ਸਾਹਮਣੇ ਟੇਬਲ ਦੇ ਉੱਤੇ ਇੱਕ ਪਰਚਾ ਧਰ ਦਿੱਤਾ। ਫਿਲੀਪੀਨਸ ਦੇ ਰੱਖਿਆ ਕੌਮੀ ਸੁਰੱਖਿਆ ਵਿਭਾਗ ਦੀ ਤਰਫ ਤੋਂ ਸੋਸ਼ਲ ਮੀਡੀਆ ਐਕਸ ਦੇ ਉੱਤੇ ਇਸ ਘਟਨਾ ਦੀ ਪੂਰੀ ਵੀਡੀਓ ਵੀ ਸਾਂਝੀ ਕੀਤੀ ਗਈ ਹੈ। ਪਰਚਾ ਪੜ੍ਹਨ ਤੋਂ ਬਾਅਦ ਗਿਲਬਰਟੋ ਰੁਕਦੇ ਨੇ ਤੇ ਫਿਰ ਕਹਿੰਦੇ ਨੇ, ਮੇਰੇ ਕੋਲ ਇੱਕ ਪਰਚਾ ਆਇਆ, ਮੈਨੂੰ ਲੱਗਦਾ ਹੈ ਕਿ ਇਹ ਚੀਨ ਦੀ ਤਰਫ ਤੋਂ ਹੈ। ਇਸ ਤੋਂ ਬਾਅਦ ਉਹਨਾਂ ਨੇ ਉਸ ਪਰਚੇ ਦੇ ਵਿੱਚ ਲਿਖੀਆਂ ਗੱਲਾਂ ਪੜ੍ਹ ਕੇ ਸੁਣਾਈਆਂ। ਇਸ ਪਰਚੇ ਨੂੰ ਪੜ੍ਹਦੇ ਹੋਏ ਉਹਨਾਂ ਕਿਹਾ ਕਿ ਸਾਊਥ ਕੋਰੀਆ ਜਿਹੜਾ ਹੈ, ਸਾਊਥ ਮਤਲਬ ਦੱਖਣ ਚੀਨ ਜਿਹੜਾ ਸਾਗਰ ਹੈ, ਉਸ ਦੇ ਵਿੱਚ ਵਿਚੋਲਗੀ ਦੇ ਉੱਤੇ ਚੀਨ ਦਾ ਰੁੱਖ ਸਾਫ਼ ਤੇ ਪੱਕਾ ਨਜ਼ਰ ਆਉਂਦਾ ਹੈ। ਚੀਨ ਕੌਮਾਂਤਰੀ ਨਿਯਮਾਂ ਦੇ ਉਲੰਘਣਾ ਕਰ ਰਿਹਾ ਹੈ ਔਰ ਇਹ ਫੈਸਲਾ ਫਿਲੀਪੀਨਸ ਦੇ ਪੱਖ ਦੇ ਵਿੱਚ ਨਹੀਂ ਹੈ ਔਰ ਫਿਲੀਪੀਨਸ ਇਸ ਨੂੰ ਮੰਨਣ ਲਈ ਤਿਆਰ ਨਹੀਂ ਹੈ ਕਿ ਚੀਨ ਜਿਹੜੀਆਂ ਗੱਲਾਂ ਉਹਨਾਂ ਨੂੰ ਕਹਿਣਾ ਚਾਹੁੰਦਾ, ਚਾਹੇ ਉਹ ਇਹ ਪਰਚੇ ਦੇ ਵਿੱਚ ਦਰਜ ਨੇ, ਚਾਹੇ ਆਪਣੇ ਅਲੱਗ ਅਲੱਗ ਬਿਆਨਾਂ ਦੇ ਵਿੱਚ। ਚੀਨ ਦੇ ਫੈਸਲੇ ਨੂੰ ਨਾ ਤਾਂ ਅਸੀਂ ਸਵੀਕਾਰ ਕਰਦੇ ਹਾਂ ਤੇ ਨਾ ਹੀ ਉਸਨੂੰ ਮੰਨਣ ਦੇ ਲਈ ਅਸੀਂ ਮਜਬੂਰ ਹਾਂ। ਚੀਨ ਇਸ ਫੈਸਲੇ ਨੂੰ ਸਵੀਕਾਰ ਕਰੇਗਾ ਕਿ ਫਿਲੀਪੀਨਸ ਆਪਣੇ ਦਾਅਵੇ ਜਿਸ ਤਰੀਕੇ ਦੇ ਨਾਲ ਜਤਾਵੇ ਦੱਖਣ ਚੀਨ ਸਾਗਰ ਦੇ ਵਿੱਚ, ਤੁਸੀਂ ਉਹਨਾਂ ਨੇ ਚੀਨ ਨੂੰ ਇਹ ਕਹਿੰਦਿਆਂ ਹੋਇਆ ਕਿਹਾ ਕਿ ਤੁਸੀਂ ਹੁਣ ਹਾਰ ਗਏ ਹੋ। ਅਜਿਹਾ ਅੰਦਾਜ਼ਾ ਹੈ ਕਿ ਨੋਟ ਫਿਲੀਪੀਨਸ ਦੇ ਉਸ ਕਾਨੂੰਨੀ ਮਾਮਲੇ ਦਾ ਜ਼ਿਕਰ ਸੀ ਜਿਸ ਦੇ ਵਿੱਚ ਸਾਲ 2016 ਦੇ ਅੰਦਰ ਚੀਨ ਦੇ ਖਿਲਾਫ ਯੂਨਾਈਟਿਡ ਨੇਸ਼ਨਸ ਕਨਵੈਨਸ਼ਨ ਔਨ ਦੀ ਲਾਅ ਆਫ ਦੀ ਸੀ ਦੇ ਤਹਿਤ ਫਿਲੀਪੀਨਸ ਦੀ ਤਰਫ ਤੋਂ ਉਹਨਾਂ ਦੇ ਖਿਲਾਫ ਇਹ ਦਾਇਰ ਕੀਤਾ ਗਿਆ ਸੀ। ਇਸ ਮਾਮਲੇ ਦਾ ਫੈਸਲਾ ਪੂਰੀ ਤਰ੍ਹਾਂ ਦੇ ਨਾਲ ਫਿਲੀਪੀਨਸ ਦੇ ਪੱਖ ਦੇ ਵਿੱਚ ਆਇਆ ਸੀ। ਫੈਸਲੇ 'ਚ ਕਿਹਾ ਗਿਆ ਸੀ ਕਿ ਚੀਨ ਦੇ ਦਾਅਵੇ ਦੇ ਮੁੱਖ ਹਿੱਸੇ ਜਿਨ੍ਹਾਂ 'ਚ 9-line ਜ਼ਮੀਨ ਨੂੰ ਫਿਰ ਤੋਂ ਹਾਸਲ ਕਰਨ ਦੀ ਹਾਲੀਆ ਗਤੀਵਿਧੀਆਂ ਤੇ ਫਿਲੀਪੀਨਸ ਦੇ ਸਮੁੰਦਰੀ ਇਲਾਕੇ ਦੇ ਵਿੱਚ ਹੋਰਨਾਂ ਗਤੀਵਿਧੀਆਂ ਸ਼ਾਮਲ ਨੇ, ਉਹ ਚੀਨ ਦੀ ਤਰਫ ਤੋਂ ਕੀਤੀਆਂ ਜਾ ਰਹੀਆਂ ਗੈਰ ਕਾਨੂੰਨੀ ਗਤੀਵਿਧੀਆਂ ਨੇ। ਚੀਨ ਲੰਬੇ ਸਮੇਂ ਤੱਕ ਇਸ ਫੈਸਲੇ ਦਾ ਵਿਰੋਧ ਕਰਦਾ ਰਿਹਾ ਤੇ ਫਿਲੀਪੀਨਸ ਦੇ ਉੱਤੇ ਇਸ ਵਿਵਾਦਤ ਸਮੁੰਦਰੀ ਇਲਾਕੇ ਦੀ ਉਲੰਘਣਾ ਜਾਂ ਇੰਜ ਕਹਿ ਲਈਏ ਕਿ ਸੋਵਰੈਨਿਟੀ ਦੀ ਉਲੰਘਣਾ, ਚੀਨ ਦੀ ਸੋਵਰੈਨਿਟੀ ਦੀ ਉਲੰਘਣਾ ਕਰਨ ਦਾ ਫਿਲੀਪੀਨਸ ਤੇ ਦੋਸ਼ ਮਾਰਦਾ ਰਿਹਾ, ਜਿਸ ਦੇ ਕਾਰਨ ਦੋਹਾਂ ਦੇਸ਼ਾਂ ਦੀਆਂ ਨਵਲ ਫੋਰਸਿਸ ਦੇ ਦਰਮਿਆਨ ਵਿਵਾਦ ਵੀ ਲੰਬੇ ਸਮੇਂ ਤੱਕ ਰਿਹਾ। ਉੱਥੇ ਮੱਧ ਪੂਰਬ ਸੁਰੱਖਿਅਤ ਨਹੀਂ ਹੈ, ਇਹ ਗੱਲ ਇੱਕ ਚੰਗੀ ਤਰ੍ਹਾਂ ਦੇ ਨਾਲ ਸਮਝ ਲਵੋ। ਜੇਕਰ ਤੁਸੀਂ ਆਸਟ੍ਰੇਲੀਆ ਤੋਂ ਸਫ਼ਰ ਕਰਕੇ ਮੱਧ ਪੂਰਬ ਦੇ ਵੱਲ ਜਾਣਾ, ਦੋਹਾ, ਕਤਰ, ਰਿਆਦ, ਦੁਬਈ, ਤਾਂ ਕਿਰਪਾ ਕਰਕੇ ਨਾ ਜਾਓ, ਕਿਉਂਕਿ ਕੁੱਝ ਨਹੀਂ ਪਤਾ ਕਿ ਮੱਧ ਪੂਰਬ ਦੇ ਵਿੱਚ ਕਿਸ ਵੇਲੇ, ਕਿਸ ਦਿਨ, ਕਿਸ ਸਮੇਂ ਕੀ ਹਾਲਾਤ ਬਣ ਜਾਣ। ਇਸ ਵਕਤ ਹਾਲਾਤ ਕੋਈ ਬਹੁਤੇ ਵਧੀਆ ਨਹੀਂ ਨੇ ਔਰ ਇਹਨਾਂ ਦਾ ਪੂਰਾ ਬਿਓਰਾ ਤੁਹਾਨੂੰ ਅਗਲੇ 5 ਮਿੰਟ ਦੀਆਂ ਖ਼ਬਰਾਂ ਦੇ ਦਰਮਿਆਨ ਦੱਸਦੇ ਹਾਂ। ਵੈਸੇ ਕੱਲ ਦੇ ਦਿਨ ਤੱਕ ਤੁਹਾਡੇ ਨਾਲ ਇਹ ਖ਼ਬਰਾਂ ਸਾਂਝੀਆਂ ਕੀਤੀਆਂ ਸੀ ਕਿ ਈਰਾਨ ਦੀ ਹਮਾਇਤ ਦੇ ਨਾਲ, ਈਰਾਨ ਦੀ ਮਦਦ ਦੇ ਨਾਲ ਯਮਨ ਜਿਹੜਾ ਇੱਕ ਗੁਆਂਢੀ ਦੇਸ਼ ਹੈ ਮੱਧ ਪੂਰਬ ਦੇ ਵਿੱਚ ਸਾਊਦੀ ਅਰਬ ਦਾ ਖਾਸ ਤੌਰ ਦੇ ਉੱਤੇ, ਯਮਨ ਦੇ ਵਿੱਚ ਹੁਤੀ ਬਾਗੀ ਆਪਣੀ ਇੱਕ ਪੈਡਲਰ ਸਰਕਾਰ ਚਲਾਉਂਦੇ ਨੇ। ਹੁਤੀ ਬਾਗੀਆਂ ਨੂੰ ਪੈਸਾ, ਹੁਤੀ ਬਾਗੀਆਂ ਨੂੰ ਹਥਿਆਰ ਇਰਾਨ ਦੀ ਤਰਫ ਤੋਂ ਦਿੱਤੇ ਜਾਂਦੇ ਨੇ। ਇਰਾਨ ਹਾਲਾਂਕਿ ਖੁੱਲ੍ਹ ਕੇ ਕਦੇ ਨਹੀਂ ਮੰਨਦਾ, ਪਰ ਇਰਾਨ ਕਦੇ ਹੁਤੀਆਂ ਦਾ ਵਿਰੋਧ ਵੀ ਨਹੀਂ ਕਰਦਾ। ਇਸੇ ਕਰਕੇ ਹੁਤੀ ਬਾਗੀ ਜਿਹੜੇ ਯਮਨ ਦੀ ਸਥਾਨਕ ਫੌਜ ਦੇ ਖਿਲਾਫ ਅਕਸਰ ਆਪਣਾ ਝੰਡਾ ਚੁੱਕਦੇ ਨੇ, ਔਰ ਉਹ ਫੌਜ ਜਿਹਨੂੰ ਸਾਊਦੀ ਅਰਬ ਤੇ ਅਮਰੀਕਾ ਦੀ ਹਮਾਇਤ ਹਾਸਲ ਹੈ, ਅਕਸਰ ਲੜਾਈਆਂ ਹੁੰਦੀਆਂ ਰਹਿੰਦੀਆਂ। ਯਮਨ ਤੱਕ ਇਹ ਲੜਾਈ ਸੀਮਤ ਰਹਿੰਦੀ ਤਾਂ ਠੀਕ ਸੀ, ਪਰ ਹੁਤੀਆਂ ਨੇ ਇਸ ਲੜਾਈ ਨੂੰ ਸਾਊਦੀ ਅਰਬ ਤੱਕ ਲੈ ਕੇ ਗਏ। ਸਾਊਦੀ ਅਰਬ ਦੇ ਵਿੱਚ ਵੱਡਾ ਨੁਕਸਾਨ ਹੋਇਆ, 70 ਤੋਂ ਵਧੇਰੇ ਲੋਕ ਜ਼ਖਮੀ ਹੋਏ ਹੁਤੀਆਂ ਦੇ ਡਰੋਨ ਤੇ ਮਿਜ਼ਾਈਲ ਹਮਲਿਆਂ ਚ। ਹੋਰ ਤਾਂ ਹੋਰ, ਸਾਊਦੀ ਅਰਬ ਦੀ ਰੀੜ ਦੀ ਹੱਡੀ ਮੰਨੀ ਜਾਂਦੀਆਂ ਵੱਡੀਆਂ ਤੇਲ ਰਿਫਾਈਨਰੀਜ਼ ਦੇ ਉੱਤੇ ਹਮਲੇ ਹੋਏ, ਜਿਸ ਦੇ ਨਾਲ ਨਾ ਕੇਵਲ ਸਾਊਦੀ ਅਰਬ ਬਲਕਿ ਪੂਰੀ ਦੁਨੀਆ ਦੀ ਆਰਥਿਕਤਾ ਚਰਮਰਾ ਸਕਦੀ ਹੈ, ਔਰ ਸਾਊਦੀ ਅਰਬ ਤਾਂ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਸਕਦਾ ਇਸ ਦੇ ਨਾਲ। ਹੁਣ ਨਵੀਂ ਖਬਰ ਸੁਣੋ ਅੱਜ ਦੇ ਦਿਨ ਦੀ। ਖਬਰ ਏਜੰਸੀ AFP ਦੇ ਮੁਤਾਬਕ ਯਮਨ ਦੇ ਵਿੱਚ ਹੁਣ ਹੁਤੀ ਬਾਗੀਆਂ ਦੇ ਕੰਟਰੋਲ ਵਾਲੇ ਖੇਤਰਾਂ ਦੇ ਉੱਤੇ 40 ਤੋਂ ਵੱਧ ਹਵਾਈ ਹਮਲੇ ਹੋਏ ਨੇ। ਇਹ ਹਮਲੇ ਅਮਰੀਕਾ ਨੇ ਕੀਤੇ ਨੇ, ਸਾਊਦੀ ਅਰਬ ਨੇ ਕੀਤੇ ਨੇ, ਕੋਈ ਵੀ ਕ੍ਰੈਡਿਟ ਲੈ ਸਕਦਾ, ਪਰ ਇਹਨਾਂ ਹਮਲਿਆਂ ਦੇ ਵਿੱਚ ਯਮਨ ਦੇ ਮਹੱਤਵਪੂਰਨ ਕਈ ਖੇਤਰਾਂ ਦੇ ਵਿੱਚ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਖਬਰਾਂ ਇਹ ਨੇ ਕਿ ਇਹ ਇਲਾਕੇ ਹੁਤੀ ਬਾਗੀਆਂ ਦੇ ਪੱਕੇ ਗੜ੍ਹ ਨੇ, ਔਰ ਸਾਊਦੀ ਅਰਬ ਦੀ ਸਰਕਾਰੀ ਜਿਹੜੀ ਫੌਜ ਆ ਉਸਦੀ ਤਰਫ ਤੋਂ ਇਹ ਲੜਾਈ ਸ਼ੁਰੂ ਕੀਤੀ ਗਈ ਹੋਏਗੀ। ਇਹ ਵੀ ਖਬਰ ਪਹਿਲਾਂ ਸਾਹਮਣੇ ਆਈ ਸੀ ਕਿ ਯਮਨ ਦੇ ਵਿੱਚ ਹੁਤੀ ਤੇ ਸਾਊਦੀ ਅਗਵਾਈ ਵਾਲੇ ਜਿਹੜੇ ਫੌਜੀ ਸੰਗਠਨ ਨੇ ਉਹ ਇੱਕ ਦੂਸਰੇ ਦੇ ਨਾਲ ਇੱਕ ਦੂਜੇ ਦੇ ਖਿਲਾਫ ਇੱਕ ਦੂਜੇ ਨੂੰ ਨਿਸ਼ਾਨਾ ਬਣਾ ਰਹੇ ਨੇ, ਔਰ ਇਸ ਦਰਮਿਆਨ ਫਾਰਸ ਦੀ ਖਾੜੀ, ਹੋਰਮੁਜ਼ ਸਟ੍ਰੇਟ, ਇਹਨਾਂ ਦੇ ਕੋਲ ਕਈ ਜਹਾਜ਼ਾਂ ਦੇ ਵਿੱਚ ਅੱਗ ਲੱਗਣ ਦੀਆਂ, ਉਹਨਾਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਖਬਰਾਂ ਸਾਹਮਣੇ ਆਈਆਂ ਨੇ। ਬਲਕਿ ਸਮੁੰਦਰੀ ਵਪਾਰ ਦੇ ਉੱਤੇ ਨਿਗਾਹ ਰੱਖਣ ਵਾਲੀ ਬ੍ਰਿਟਿਸ਼ ਏਜੰਸੀ ਦੇ ਮੁਤਾਬਕ ਸੰਯੁਕਤ ਅਰਬ ਅਮੀਰਾਤ ਯਾਨੀ UAE ਦੇ ਵਿੱਚ ਰਾਸ਼ਿਦ ਬੰਦਰਗਾਹ ਤੋਂ 24 ਸਮੁੰਦਰੀ ਮੀਲ ਉੱਤਰ ਪੱਛਮ ਦੇ ਵੱਲ ਲੰਗਰ ਪਾਏ ਹੋਏ ਇੱਕ ਜਹਾਜ਼ ਦੇ ਉੱਤੇ ਵੀ ਹਮਲਾ ਹੋਇਆ। ਜ਼ਾਹਰ ਜੀ ਗੱਲ ਹੈ ਕਿ ਇਸ ਜਹਾਜ਼ ਦੇ ਉੱਤੇ ਜਾਂ ਤਾਂ ਸਾਊਦੀ ਅਰਬ ਨੇ ਹਮਲਾ ਕੀਤਾ ਹੋਣਾ ਜਾਂ ਫਿਰ ਹੁਤੀਆਂ ਨੇ ਹਮਲਾ ਕੀਤਾ ਹੋਣਾ, ਪਰ ਜਹਾਜ਼ ਖਾਸ ਤੌਰ ਦੇ ਉੱਤੇ ਵਣਜ ਜਹਾਜ਼, ਜਿਹਨਾਂ ਨੂੰ ਵਪਾਰਕ ਜਹਾਜ਼ ਜਾਂ ਕਮਰਸ਼ੀਅਲ ਕਾਰਗੋ ਸ਼ਿਪਸ ਵੀ ਕਹਿ ਲਿਆ ਜਾਂਦਾ, ਉਹਨਾਂ ਦੇ ਉੱਤੇ ਹਮਲੇ ਕੌਣ ਕਰੇ, ਕਿਉਂਕਿ ਉਹਨਾਂ ਨੂੰ ਅਕਸਰ ਕਿਸੇ ਵੀ ਬੈਟਲ ਫੀਲਡ ਤੋਂ ਬਾਹਰ ਰੱਖਿਆ ਜਾਂਦਾ ਹੈ। ਵਪਾਰਕ ਜਹਾਜ਼ ਆਉਣ ਜਾਣ ਦੇ ਲਈ ਕਿਸੇ ਪਾਬੰਦੀ ਦੇ ਦਾਇਰੇ ਦੇ ਵਿੱਚ ਨਹੀਂ ਹੁੰਦੇ। ਉਹ ਵੱਖਰੀ ਗੱਲ ਹੈ ਕਿ ਹੋਰਮੁਜ਼ ਸਟ੍ਰੇਟ 'ਚ ਅੱਜ ਕੱਲ੍ਹ ਇਰਾਨ ਦੀ ਤਰਫ ਤੋਂ ਵੀ ਪਾਬੰਦੀਆਂ ਲਗਾ ਕੇ ਰੱਖੀਆਂ ਗਈਆਂ ਨੇ ਕਿ ਲੰਘਣ ਨਹੀਂ ਦੇਵਾਂਗੇ, ਘੱਟੋ ਘੱਟ ਉਹ ਜਹਾਜ਼ ਤਾਂ ਨਹੀਂ ਲੰਘਣ ਦੇਵਾਂਗੇ ਜਿਨ੍ਹਾਂ ਤੇ ਅਮਰੀਕਾ ਦੇ ਝੰਡੇ ਲੱਗੇ ਹੋਣ। ਪਰ ਇਸ ਦਰਮਿਆਨ ਹੁਣ ਇਹ ਖਬਰ ਪਹਿਲਾਂ ਆਈ ਸੀ ਕਿ ਜਹਾਜ਼ ਨੂੰ ਨਿਸ਼ਾਨਾ ਬਣਾਇਆ ਗਿਆ, ਹਾਲਾਂਕਿ ਇੱਕ ਬ੍ਰਿਟਿਸ਼ ਏਜੰਸੀ ਨੇ ਕਿਹਾ ਕਿ ਇਸ ਦੀ ਸੂਚਨਾ ਕਿਸੇ ਤੀਸਰੀ ਧਿਰ ਨੇ ਦਿੱਤੀ ਹੈ, ਯਾਨੀ ਕਿ ਬ੍ਰਿਟਿਸ਼ ਏਜੰਸੀ ਦੇ ਕੋਲ ਆਪਣੀ ਵੀ ਕੋਈ ਸੂਚਨਾ ਨਹੀਂ ਸੀ। ਜਹਾਜ਼ਾਂ ਤੇ ਨਿਗਰਾਨੀ ਰੱਖਣ ਵਾਲੀ ਇੱਕ ਹੋਰ ਬ੍ਰਿਟਿਸ਼ ਸਮੁੰਦਰੀ ਸੰਸਥਾ ਨੇ ਦੱਸਿਆ ਕਿ ਫਾਰਸ ਦੀ ਖਾੜੀ ਦੇ ਵਿੱਚ ਕਈ ਹਮਲੇ ਹੋਏ ਨੇ, ਕਈ ਜਹਾਜ਼ਾਂ ਦੇ ਉੱਤੇ ਹੋਏ ਨੇ, ਨਹੀਂ ਪਤਾ ਕਿਹਨੇ ਕਿਹਦੇ ਵੱਲ ਕਿਹੜਾ ਡਰੋਨ, ਕਿਹੜੀ ਮਿਜ਼ਾਈਲ, ਕਿਹੜਾ ਪ੍ਰੋਜੈਕਟ ਆਦਿ ਸਿੱਟਿਆ। ਰਿਪੋਰਟ ਇਰਾਨ ਦੀ ਤਰਫ ਤੋਂ ਵੀ ਸਪਸ਼ਟ ਕਰ ਦਿੱਤੀ ਗਈ ਹੈ ਕਿ ਹੋਰਮੁਜ਼ ਸਟ੍ਰੇਟ ਤੋਂ ਗੁਜ਼ਰਨ ਦੀ ਕੋਸ਼ਿਸ਼ ਕਰਦੇ 20 ਜਹਾਜ਼ਾਂ ਦੇ ਉੱਤੇ ਹਮਲੇ ਦੀ ਖਬਰ ਸਾਹਮਣੇ ਆਈ ਹੈ। ਇਸ ਦਰਮਿਆਨ ਦੁਬਈ ਦੇ ਸਮੁੰਦਰੀ ਖੇਤਰ ਦੇ ਵਿੱਚ ਇੱਕ ਤੇਲ ਟੈਂਕਰ ਦੁਰਘਟਨਾ ਦੇ ਵਿੱਚ ਜਹਾਜ਼ ਦੇ ਚਾਲਕ ਦਲ ਸਣੇ ਇੱਕ ਹੋਰ ਮੈਂਬਰ ਦੀ ਮੌਤ ਹੋ ਗਈ ਹੈ। ਪੈਨਿਨਸੂਲਾ ਸ਼ਿਪਿੰਗ ਕੰਪਨੀ ਨੇ ਐਲਾਨ ਕੀਤਾ ਕਿ ਦੁਬਈ ਦੇ ਜਲ ਖੇਤਰ ਦੇ ਵਿੱਚ ਜਿਬਰਾਲਟਰ ਦੇ ਝੰਡੇ ਵਾਲੇ ਇੱਕ ਟੈਂਕਰ ਦੇ ਉੱਤੇ ਹਮਲਾ ਹੋਇਆ ਸੀ। ਉਧਰ ਇਰਾਕ ਤੋਂ ਮਿਲੀ ਰਿਪੋਰਟ ਦੇ ਮੁਤਾਬਕ ਬੁੱਧਵਾਰ ਦੇ ਦਿਨ ਇਰਾਕ ਦੇ ਖੇਤਰੀ ਇਲਾਕੇ ਜਿਹੜਾ ਜਲ ਖੇਤਰ ਹੈ ਉਹਨਾਂ ਦਾ, ਉੱਥੇ ਪਨਾਮਾ ਦੇ ਝੰਡੇ ਵਾਲਾ ਇੱਕ ਜਲ ਟੈਂਕਰ ਜਿਹੜਾ ਉਸਨੂੰ ਨਿਸ਼ਾਨਾ ਬਣਾਇਆ ਗਿਆ ਸੀ। ਉਧਰ ਰਿਊਟਰਸ ਦੀ ਖਬਰ ਦੇ ਮੁਤਾਬਕ ਇਰਾਕੀ ਬੰਦਰਗਾਹ ਦੇ ਉੱਤੇ ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਦੇ ਜਿਹੜੀਆਂ ਉਹ ਕਿਸ਼ਤੀਆਂ ਜਿਨ੍ਹਾਂ ਨੂੰ ਇੱਕ ਕਿਸਮ ਦੇ ਨਾਲ ਸਮੁੰਦਰੀ ਫੌਜ ਦੀਆਂ ਕਿਸ਼ਤੀਆਂ ਕਹਿ ਲਿਆ ਜਾਂਦਾ ਜਾਂ ਨੇਵੀ ਦੀਆਂ ਕਿਸ਼ਤੀਆਂ ਕਹਿ ਲਿਆ ਜਾਂਦਾ, ਉਹਨਾਂ ਦੇ ਵਿੱਚ ਉਹ ਕਿਸ਼ਤੀਆਂ ਇੱਕ ਨਿਊ ਐਂਡਰੀਜ਼ ਟੈਂਕਰ ਨਾਮ ਦੇ ਇੱਕ ਕਾਰਗੋ ਨੂੰ ਐਸਕੋਰਟ ਕਰਕੇ ਲੈ ਕੇ ਜਾ ਰਹੀਆਂ ਸੀ, ਉਹਨਾਂ ਕਿਸ਼ਤੀਆਂ ਦੇ ਉੱਤੇ ਹੀ ਅੱਗ ਲੱਗ ਗਈ। ਸੋ ਅਜਿਹੇ ਦੇ ਵਿੱਚ ਰੱਖਿਆ ਕਰਨ ਵਾਲੇ ਖੁਦ ਹੀ ਖਤਰੇ ਦੇ ਵਿੱਚ ਨੇ। ਇਰਾਨ ਨੇ ਓਮਾਨ ਦੀ ਖਾੜੀ ਤੇ ਅਰਬ ਸਾਗਰ ਦੇ ਬਾਰੇ ਇੱਕ ਅਹਿਮ ਬਿਆਨ ਦਿੱਤਾ ਅਜਿਹੇ ਸਮੇਂ ਦੇ ਵਿੱਚ। ਇਰਾਨ ਨੇ ਪਾਬੰਦੀਸ਼ੁਦਾ ਸਮੁੰਦਰੀ ਖੇਤਰ ਦਾ ਵਿਸਤਾਰ ਕੀਤਾ ਹੈ ਤੇ ਕਿਹਾ ਹੈ ਕਿ ਹੁਣ ਇਸ ਦੇ ਵਿੱਚ ਓਮਾਨ ਦੀ ਖਾੜੀ ਤੇ ਅਰਬ ਸਾਗਰ ਦੇ ਕੁਝ ਹਿੱਸੇ ਵੀ ਸ਼ਾਮਲ ਨੇ। ਅਰਬ ਸਾਗਰ ਦਾ ਇੱਕ ਹਿੱਸਾ ਤਾਂ ਭਾਰਤ ਦੇ ਨਾਲ ਵੀ ਜਾ ਜੁੜਦਾ ਵੈਸੇ, ਪਰ ਰੈਵੋਲਿਊਸ਼ਨਰੀ ਗਾਰਡ ਦੇ ਬੁਲਾਰੇ ਹੁਸੈਨ ਮੋਹੇਬੀ ਦਾ ਕਹਿਣਾ ਹੈ ਕਿ ਬਿਨਾਂ ਇਜਾਜ਼ਤ ਦੇ ਇਹਨਾਂ ਖੇਤਰਾਂ ਦੇ ਵਿੱਚੋਂ ਸਮੁੰਦਰੀ ਜਹਾਜ਼ ਨਾ ਗੁਜ਼ਰਨ। ਇਜਾਜ਼ਤ ਕਿਹਦੀ? ਇਰਾਨ ਦੀ। ਹੁਸੈਨ ਮੋਹੇਬੀ ਨੇ ਕਿਹਾ ਕਿ ਇਰਾਨ ਇਹਨਾਂ ਇਲਾਕਿਆਂ ਦੀਆਂ ਭੂਗੋਲਿਕ ਸਰਹੱਦਾਂ ਦੀ ਖੁਦ ਹੀ ਰਾਖੀ ਕਰੇਗਾ, ਅਮਰੀਕਾ ਦੇ ਹੱਥ ਵਸ ਇਹ ਨਹੀਂ ਹੈ, ਕਿਉਂਕਿ ਜੇਕਰ ਹੁੰਦਾ ਤਾਂ ਅਮਰੀਕਾ ਹੁਣ ਤੱਕ ਇਹਨਾਂ ਦੀ ਰਾਖੀ ਕਰ ਲੈਂਦਾ। ਵੈਸੇ ਇਰਾਨ ਨੇ ਸਮੁੰਦਰੀ ਬਾਰੂਦੀ ਜਿਹੜੀਆਂ ਸੁਰੰਗਾਂ ਨੇ ਉਹ ਬਿਛਾ ਰੱਖੀਆਂ ਨੇ, ਔਰ ਇਸ ਦਾ ਸਾਰੇ ਦਾ ਅਸਰ ਹੁਣ ਲੈ ਦੇ ਕੇ ਖਬਰ ਦਾ ਨਿਚੋੜ ਇਹ ਹੈ ਕਿ ਤੁਹਾਡੀ ਸਾਡੀ ਜੇਬ ਦੇ ਉੱਤੇ ਪਏਗਾ। ਹਮਲੇ ਚਾਹੇ ਅਮਰੀਕਾ ਕਰ ਰਿਹਾ, ਚਾਹੇ ਸਾਊਦੀ ਅਰਬ ਕਰ ਰਿਹਾ, ਚਾਹੇ ਉਸਦੇ ਜਵਾਬ 'ਚ ਈਰਾਨ ਕਰ ਰਿਹਾ ਜਾਂ ਉਤੀ ਬਾਗੀ ਕਰ ਰਹੇ ਨੇ, ਅਸਰ ਕਿਸ ਦੇ ਉੱਤੇ ਪੈ ਰਿਹਾ? ਅਸਰ ਪੈ ਰਿਹਾ ਸਮਾਨ ਦੀ ਢੋਆ ਢੁਆਈ ਦੇ ਉੱਤੇ, ਔਰ ਇਸ ਤੋਂ ਇਲਾਵਾ ਸਭ ਤੋਂ ਵੱਡਾ ਅਸਰ ਪੈ ਰਿਹਾ ਹੈ ਕੱਚੇ ਤੇਲ ਦੇ ਉੱਤੇ। ਅਮਰੀਕਾ ਤੇ ਈਰਾਨ ਦੇ ਦਰਮਿਆਨ ਜਾਰੀ ਸੰਘਰਸ਼ ਦੇ ਵਿੱਚ ਹੁਣ ਸਾਊਦੀ ਅਰਬ ਤੇ ਹੂਤੀ ਵੀ ਕੁੱਦ ਪਏ ਨੇ, ਔਰ ਇਸੇ ਦੇ ਚੱਲਦਿਆਂ ਕੱਚੇ ਤੇਲ ਦੀਆਂ ਕੀਮਤਾਂ $100 ਪ੍ਰਤੀ ਬੈਰਲ ਤੋਂ ਉੱਪਰ ਚਲੀਆਂ ਗਈਆਂ ਨੇ। ਬੇਸ਼ੱਕ ਈਰਾਨ, ਅਮਰੀਕਾ, ਸਾਊਦੀ ਅਰਬ ਇਹਨਾਂ ਤਿੰਨਾਂ ਦੇ ਕੋਲ ਕੱਚਾ ਤੇਲ ਭਰ ਭਰ ਕੇ ਹੈ, ਇਹਨਾਂ ਤਿੰਨਾਂ ਨੂੰ ਕੋਈ ਫਰਕ ਨਾ ਵੀ ਪੈਂਦਾ ਹੋਵੇ, ਪਰ ਇਹਨਾਂ ਤਿੰਨਾਂ ਨੂੰ ਇਹ ਕੱਚੇ ਤੇਲ ਦੀਆਂ ਕੀਮਤਾਂ ਵਧਾਉਣ ਦਾ ਅਸਰ ਦੁਨੀਆਂ ਦੇ ਉੱਤੇ ਪਵਾ ਕੇ ਆਪਣੀ ਜੇਬਾਂ ਭਰਨ ਦਾ ਮੌਕਾ ਜ਼ਰੂਰ ਮਿਲ ਜਾਏਗਾ। ਆਸਟ੍ਰੇਲੀਆ ਦੇ ਕੋਲ ਤਾਂ ਕੱਚਾ ਤੇਲ ਨਹੀਂ ਹੈ, ਘੱਟੋ ਘੱਟ ਆਸਟ੍ਰੇਲੀਆ ਨੂੰ ਤਾਂ ਇਹ ਸੋਚਣਾ ਹੋਏਗਾ। ਖੈਰ, ਬ੍ਰੈਂਟ ਕਰੂਡ ਆਇਲ ਜਿਹੜਾ ਜੁਲਾਈ ਮਹੀਨੇ ਤੋਂ ਬਾਅਦ ਇੰਨਾ ਮਹਿੰਗਾ ਕਦੇ ਨਹੀਂ ਹੋਇਆ। ਹਾਲਾਂਕਿ ਬ੍ਰੈਂਟ ਕਰੂਡ ਦੀ ਕੀਮਤ ਜਿਹੜੀ ਹੈ ਉਹ ਕੁਝ ਸਮੇਂ ਦੇ ਲਈ ਘੱਟ ਕੇ $99.90 ਪ੍ਰਤੀ ਡਾਲਰ ਰਹਿ ਗਈ ਸੀ, ਪ੍ਰਤੀ ਬੈਰਲ ਰਹਿ ਗਈ ਸੀ। ਔਰ ਇਹ ਜਿਹੜੀ ਡਾਲਰ ਦੀ ਗੱਲ ਕਰ ਰਹੇ ਹਾਂ, ਇਹ ਅਸੀਂ ਅਮਰੀਕੀ ਡਾਲਰ ਦੇ ਵਿੱਚ ਗੱਲ ਕਰ ਰਹੇ ਹਾਂ। ਅਕਸਰ ਕੱਚੇ ਤੇਲ ਦੀਆਂ ਕੀਮਤਾਂ ਅਮਰੀਕੀ ਡਾ ਬਲਕਿ ਕੱਚੇ ਤੇਲ ਦੀਆਂ ਕੀ ਦੁਨੀਆਂ ਭਰ ਦੀਆਂ ਜਿਹੜੀਆਂ ਕੀਮਤਾਂ ਦਾ ਇੱਕ ਪੈਮਾਨਾ ਹੈ ਉਹ ਅਮਰੀਕੀ ਡਾਲਰ ਹੀ ਹੁੰਦਾ ਹੈ। ਹੁਣ ਮੱਧ ਪੂਰਬ ਦੇ ਵਿੱਚ ਨਵੇਂ ਸਿਰੇ ਤੋਂ ਜਿਹੜਾ ਤਣਾਅ ਵਧਿਆ ਉਸ ਦੇ ਚੱਲਦਿਆਂ ਅਮਰੀਕਾ ਦੇ ਹਮਲਿਆਂ ਦੇ ਵਿੱਚ ਈਰਾਨ ਦੇ 5 ਤੇਲ ਟੈਂਕਰ ਨਿਸ਼ਾਨੇ 'ਚ ਆਏ ਨੇ। ਇਸ ਤੋਂ ਇਲਾਵਾ 4 ਤੇਲ ਟੈਂਕਰ ਓਮਾਨ ਦੀ ਖਾੜੀ ਦੇ ਵਿੱਚ ਨੇ, ਉਹਨਾਂ ਦਾ ਸੰਬੰਧ IRGC ਦੇ ਨਾਲ ਸੀ। ਇੱਕ ਹੋਰ ਤੇਲ ਟੈਂਕਰ ਜਿਹੜਾ ਖਾਰਕ ਟਾਪੂ ਦੇ ਕੋਲ ਹਮਲੇ ਦੇ ਵਿੱਚ ਆਇਆ। ਤਹਿਰਾਨ ਨੇ ਜਵਾਬ ਦੇ ਵਿੱਚ ਜਾਰਡਨ ਦੇ ਅਮਰੀਕੀ ਫੌਜੀ ਟਿਕਾਣਿਆਂ ਦੇ ਉੱਤੇ ਮਿਜ਼ਾਈਲਾਂ ਦਾਗੀਆਂ ਨੇ। ਈਰਾਨ ਨੇ ਕਿਹਾ ਹੈ ਕਿ ਹੌਰਮੁਜ਼ ਸਟ੍ਰੇਟ ਦੇ ਵਿੱਚ ਉਹਨਾਂ ਨੇ 2 ਅਮਰੀਕੀ ਜਹਾਜ਼ਾਂ ਤੇ 8 ਤੇਲ ਟੈਂਕਰਾਂ ਦੇ ਉੱਤੇ ਹਮਲਾ ਕੀਤਾ ਹੈ। ਅਮਰੀਕਾ ਨੇ ਇਸ ਦੇ ਉੱਤੇ ਕੋਈ ਟਿੱਪਣੀ ਨਹੀਂ ਕੀਤੀ, ਅਮਰੀਕਾ ਨਹੀਂ ਮੰਨਣਾ ਚਾਹੇਗਾ ਕਿ ਉਹਨਾਂ ਤੇ ਕੋਈ ਹਮਲਾ ਹੋਇਆ। ਪਰ ਜੁਲਾਈ ਮਹੀਨੇ ਤੋਂ ਬਾਅਦ ਈਰਾਨ ਦੀ ਹਮਾਇਤੀ ਹੂਤੀ ਬਾਗੀ ਸਾਊਦੀ ਅਰਬ ਵੀ ਜਦੋਂ ਇਸ ਲੜਾਈ ਦੇ ਵਿੱਚ ਆਪਸ ਦੇ ਵਿੱਚ ਕੁੱਦ ਪਏ ਨੇ, ਤਾਂ ਪਿਛਲੇ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਬ੍ਰੈਂਟ ਕਰੂਡ ਆਇਲ ਦੀਆਂ ਜਿਹੜੀਆਂ ਕੀਮਤਾਂ ਸੀ ਤੇ ਹੁਣ ਅੱਜ ਦੀ ਤਰੀਕ ਦੇ ਵਿੱਚ ਜਿਹੜੀਆਂ ਕੀਮਤਾਂ, ਉਹਨਾਂ 'ਚ 25% ਦਾ ਇਜ਼ਾਫਾ ਹੋ ਚੁੱਕਿਆ। ਵੈਸੇ ਫਰਵਰੀ ਮਹੀਨੇ 'ਚ ਜਦੋਂ ਬਿਨਾਂ ਕਿਸੇ ਗੱਲ ਦੇ ਈਰਾਨ ਤੇ ਉੱਤੇ ਹਮਲਾ ਬੋਲਿਆ ਸੀ ਇਜ਼ਰਾਈਲ ਅਤੇ ਅਮਰੀਕਾ ਨੇ, ਉਦੋਂ ਵੀ ਬ੍ਰੈਂਟ ਕਰੂਡ ਆਇਲ ਦੀਆਂ ਕੀਮਤਾਂ ਆਸਮਾਨੀ ਚਲੀਆਂ ਗਈਆਂ ਸੀ। ਉਦੋਂ ਤਾਂ ਆਸਟ੍ਰੇਲੀਆ ਦੇ ਵਿੱਚ ਸਰਕਾਰ ਨੇ ਇੱਕ ਐਕਸਾਈਜ਼ ਕੱਟ ਦੇ ਦਿੱਤਾ ਸੀ ਤੇ ਉਸਦੇ ਚੱਲਦਿਆਂ ਲਗਭਗ 30-32 ਸੈਂਟ ਪ੍ਰਤੀ ਲੀਟਰ ਦੀ ਇੱਕ ਛੋਟ ਮਿਲ ਰਹੀ ਸੀ ਆਸਟ੍ਰੇਲੀਆ ਦੇ ਵਿੱਚ, ਪਰ ਹੁਣ ਤਾਂ ਕੋਈ ਛੋਟ ਵੀ ਨਹੀਂ ਹੈ। ਔਰ ਉਦੋਂ ਕੱਚੇ ਤੇਲ ਦੀਆਂ ਕੀਮਤਾਂ $126 $41 ਪ੍ਰਤੀ ਬੈਰਲ ਹੋ ਗਈਆਂ ਸੀ, ਲਗਭਗ $125 ਤੱਕ ਚਲੀਆਂ ਗਈਆਂ ਸੀ, ਜੋ ਕਿ ਅੱਜ ਤੱਕ ਇਤਿਹਾਸ ਦੇ ਵਿੱਚ ਕਦੇ ਦੇਖਣ ਨੂੰ ਨਹੀਂ ਮਿਲਿਆ। ਵੈਸੇ ਦੱਸ ਦਈਏ ਕਿ ਫਰਵਰੀ ਮਹੀਨੇ ਤੋਂ ਪਹਿਲਾਂ ਜਦੋਂ ਤੱਕ ਇਹ ਲੜਾਈ ਨਹੀਂ ਸੀ ਛਿੜੀ ਉਦੋਂ $70-75 ਪ੍ਰਤੀ ਬੈਰਲ ਕੀਮਤਾਂ ਹੁੰਦੀਆਂ ਸੀ। ਸੋ ਹੁਣ ਤੁਸੀਂ ਫਰਕ ਦੇਖ ਸਕਦੇ ਹੋ ਕਿ ਕੱਚੇ ਤੇਲ ਦੀ ਕੀਮਤਾਂ ਵਧਣਗੀਆਂ ਤਾਂ ਰਿਫਾਇਨਰੀਆਂ ਦੇ ਵਿੱਚ ਪਹੁੰਚ ਕੇ ਇਹ ਕੱਚੇ ਤੇਲ ਨੂੰ ਸੋਧਣ ਤੋਂ ਬਾਅਦ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਣਗੀਆਂ, ਤੇ ਜਦੋਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਣਗੀਆਂ ਤਾਂ ਫਿਰ ਸਪਲਾਈ ਚੇਨ ਪ੍ਰਭਾਵਿਤ ਹੋਏਗੀ ਤੇ ਇਸ ਤਰੀਕੇ ਦੇ ਨਾਲ ਪੂਰੀ ਦੁਨੀਆਂ ਦੇ ਵਿੱਚ ਮਹਿੰਗਾਈ ਆਏਗੀ। ਖੈਰ, ਉੱਧਰ ਦੁਨੀਆਂ ਭਰ ਦੇ ਵਿੱਚ ਲੱਗ ਰਹੇ ਇਹਨਾਂ ਝਟਕਿਆਂ ਦੇ ਦਰਮਿਆਨ ਪੈਟਰੋਲ ਦੀ ਖ਼ਬਰ ਤਾਂ ਇੱਕ ਸਾਂਝੀ ਕਰਾਂਗੇ ਭਾਰਤ ਦੇ ਵਿੱਚ, ਪਰ ਇਹਨਾਂ ਭੂ ਰਾਜਸੀ ਝਟਕੇ ਜਿਨ੍ਹਾਂ ਨੂੰ ਕਹਿ ਲਿਆ ਜਾਂਦਾ, ਯਾਨੀ ਜੀਓ ਪੋਲੀਟੀਕਲ ਜਿਹੜੇ ਇਹ ਸ਼ੌਕਸ ਲੱਗ ਰਹੇ ਨੇ ਜਾਂ ਲਗਵਾਏ ਜਾ ਰਹੇ ਨੇ, ਇਹਨਾਂ ਦੇ ਤਹਿਤ ਭਾਰਤ ਦੇ ਵਿੱਚ ਆਉਂਦੇ ਸ਼ਨੀਵਾਰ ਯਾਨੀ 2 ਦਿਨਾਂ ਦੇ ਅੰਦਰ ਅੰਦਰ ਬ੍ਰਿਕਸ ਸਮਿਟ ਸ਼ੁਰੂ ਹੋਣ ਜਾ ਰਿਹਾ ਹੈ। ਭਾਰਤ ਦੀ ਮੇਜ਼ਬਾਨੀ ਦੇ ਵਿੱਚ ਜਿਹੜਾ ਇਹ 2 ਰੋਜ਼ਾ ਬ੍ਰਿਕਸ ਸਮਿਟ, ਇਸ ਦੇ ਵਿੱਚ ਭੋਜਨ, ਊਰਜਾ, ਸਿਹਤ, ਆਫਤ ਪ੍ਰਬੰਧਨ, ਨਾਜ਼ੁਕ ਸਪਲਾਈ ਚੇਨ ਤੇ ਹੋਰਨਾਂ ਕਈ ਮੁੱਦਿਆਂ ਦੇ ਉੱਤੇ ਚਰਚਾ ਹੋਏਗੀ। ਦੇਖਣਾ ਇਹ ਹੋਏਗਾ ਕਿ ਕਿਹੜੀ ਧਿਰ ਕਿਸ ਦਾ ਪੱਖ ਪੂਰਦੀ ਹੈ। ਵੈਸੇ ਤਾਂ ਇਸ ਦੇ ਵਿੱਚ ਰੂਸ, ਚੀਨ, ਭਾਰਤ, ਬ੍ਰਾਜ਼ੀਲ ਤੇ ਸਾਊਥ ਅਫਰੀਕਾ ਤੇ ਹੁਣ ਦੂਸਰੇ ਮੁਲਕ ਵੀ ਆਣ ਜੁੜੇ ਨੇ, ਤੇ ਉਹਨਾਂ ਦੂਸਰੇ ਮੁਲਕਾਂ ਦੇ ਵਿੱਚ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ਿਸ਼ਕਿਆਨ ਵੀ ਮੌਜੂਦ ਹੋਣਗੇ। ਸਾਊਥ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਫੋਸਾ, ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਬੋਵ ਸੁਬਿਆਂਤੋ, ਪਰ ਸਭ ਤੋਂ ਅਹਿਮ ਇਸ ਮੀਟਿੰਗ ਦੇ ਵਿੱਚ ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਤੇ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ, ਕਿਉਂਕਿ ਉਹ ਵੀ ਇੱਥੇ ਮੌਜੂਦ ਹੋਣਗੇ। ਹਾਲਾਂਕਿ ਚੀਨ ਦੀ ਤਰਫ ਤੋਂ ਹਾਲੇ ਤੱਕ ਕੋਈ ਪੁਸ਼ਟੀ ਨਹੀਂ ਆਈ ਹੈ। ਸੰਮੇਲਨ ਦੇ ਵਿੱਚ ਸਿਰਫ 3 ਦਿਨ ਬਾਕੀ ਨੇ, ਪਰ ਇਹ ਵੀ ਸਪਸ਼ਟ ਨਹੀਂ ਹੈ ਕਿ ਪੱਛਮੀ ਏਸ਼ੀਆ ਸੰਕਟ ਦੇ ਬਾਰੇ ਈਰਾਨ ਤੇ UAE ਦੇ ਵਿਚਕਾਰ ਮਤਭੇਦ ਬਰਕਰਾਰ ਰਹਿਣ ਦੇ ਕਾਰਨ, ਕਿਉਂਕਿ ਦੋਵੇਂ ਮੈਂਬਰ ਦੇਸ਼ ਨੇ ਬ੍ਰਿਕਸ ਦੇ। ਈਰਾਨ UAE ਦੇ ਉੱਤੇ ਹਮਲੇ ਬੋਲ ਰਿਹਾ, ਕਦੇ ਦੁਬਈ ਦੇ ਪਾਣੀਆਂ ਤੇ ਹਮਲੇ ਹੁੰਦੇ ਨੇ, ਕਦੇ ਦੁਬਈ ਦੇ ਉੱਤੇ ਜ਼ਮੀਨੀ ਹਮਲੇ ਹੁੰਦੇ ਨੇ, ਕਦੇ ਉੱਥੋਂ ਦੇ ਏਅਰਪੋਰਟ ਬੰਦ ਕਰਨੇ ਪੈਂਦੇ ਨੇ। ਦੁਬਈ ਦਾ ਪੂਰਾ ਢਾਂਚਾ ਇਸ ਵਕਤ ਚਰਮਰਾ ਕੇ ਰਹਿ ਗਿਆ, ਤੇ ਦੋਵੇਂ ਇਸ ਵਕਤ ਬ੍ਰਿਕਸ ਮੈਂਬਰ ਵੀ ਨੇ। ਈਰਾਨ ਵੀ ਬ੍ਰਿਕਸ ਮੈਂਬਰ ਹੈ, UAE ਵੀ ਬ੍ਰਿਕਸ ਮੈਂਬਰ ਹੈ, ਤੇ ਇਹ ਸਮੂਹ ਜਿਹੜਾ ਸਰਬਸੰਮਤੀ ਦੇ ਨਾਲ ਕਿਸੇ ਨਤੀਜੇ ਦੇ ਉੱਤੇ ਪਹੁੰਚ ਸਕੇਗਾ ਕਿ ਨਹੀਂ, ਕਿ ਇੱਕ ਦੂਸਰੇ ਦੇ ਨਾਲ ਇੱਟ ਖੜਾਕਾ ਹੋਏਗਾ, ਇਹ ਵੀ ਦੇਖਣ ਨੂੰ ਮਿਲੇਗਾ। ਖੈਰ, ਕਾਫੀ ਜ਼ਿਆਦਾ ਇਸ ਕਿਸਮ ਦਾ ਬ੍ਰਿਕਸ ਸਮਿਟ ਅੱਜ ਤੱਕ ਇਤਿਹਾਸ 'ਚ ਨਹੀਂ ਹੋਇਆ, ਤੇ ਇਹ ਵੀ ਭਾਰਤ ਦੇ ਨਸੀਬ ਦੇ ਵਿੱਚ ਹੀ ਹੋਣਾ ਸੀ। ਇਸ ਦਰਮਿਆਨ ਦਿੱਲੀ ਹਵਾਈ ਅੱਡੇ ਦੇ ਉੱਤੇ ਜਿਹੜਾ ਸੁਰੱਖਿਆ ਵਧਾ ਦਿੱਤੀ ਗਈ ਹੈ, ਦਿੱਲੀ ਦੇ ਵਿੱਚ ਕੌਮੀ ਰਾਜਧਾਨੀ ਦਿੱਲੀ ਦੇ ਵਿੱਚ ਇਹ ਸਮਾਗਮ ਹੋ ਰਿਹਾ, ਸਮਿਟ ਹੋ ਰਿਹਾ, ਤੇ ਦਿੱਲੀ ਦੇ ਵਿੱਚ ਸੁਰੱਖਿਆ ਜਿਹੜੀ ਹੈ ਉਹ 4 ਚੌਕੰਨੀ ਕਰ ਦਿੱਤੀ ਗਈ ਹੈ। ਉੱਥੇ ਪੈਟਰੋਲ ਦੀ ਕੀ ਖਬਰ ਦੱਸਣ ਲੱਗੇ ਸੀ, ਤੇ ਭਾਰਤ ਸਰਕਾਰ ਨੇ ਪੈਟਰੋਲ ਦੇ ਵਿੱਚ ਇਥਾਨੋਲ ਮਿਲਾਉਣ ਦੀ ਫੀਸਦ ਵਧਾਉਣ ਦੀ ਇਜਾਜ਼ਤ ਦੇਣ ਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਯਾਨੀ ਕਿ ਜੋ ਮਰਜ਼ੀ ਕਰ ਲਵੋ, ਹੁਣ ਭਾਰਤ ਦੇ ਵਿੱਚ E20 ਪੈਟਰੋਲ ਤੁਹਾਨੂੰ ਭਰਵਾਉਣਾ ਹੀ ਪਏਗਾ, ਸਰਕਾਰ ਡੰਡਾ ਦੇ ਕੇ ਭਰਵਾਏਗੀ। ਪ੍ਰਧਾਨ ਮੰਤਰੀ ਦੇ ਸਲਾਹਕਾਰ ਤਰੁਣ ਕਪੂਰ ਦੀ ਤਰਫ ਤੋਂ ਬੁੱਧਵਾਰ ਦੇ ਦਿਨ ਕਿਹਾ ਗਿਆ ਕਿ ਫਲੈਕਸੀ ਫਿਊਲ ਵਾਹਨਾਂ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾਏਗਾ। ਦੀ ਇੰਡੀਆ ਸ਼ੂਗਰ ਐਂਡ ਬਾਇਓ ਐਨਰਜੀ ਕਾਨਫਰੰਸ 2026 ਨੂੰ ਸੰਬੋਧਨ ਕਰਦੇ ਹੋਏ ਇਹ ਗੱਲ ਦੱਸੀ ਗਈ ਕਿ ਭਾਰਤ ਦੇ ਵਿੱਚ E20 ਪ੍ਰੋਗਰਾਮ ਹੁਣ ਤੱਕ ਜਿੰਨਾ ਕੁ ਵੀ ਰਿਹਾ ਉਹ ਸਫਲ ਰਿਹਾ, ਤੇ ਹੁਣ ਭਾਰਤ ਭਰ ਦੇ ਵਿੱਚ ਬਾਜ਼ਾਰ ਦੇ ਅੰਦਰ ਇਸ ਨੂੰ ਲਾਗੂ ਕੀਤਾ ਜਾਏਗਾ। ਜਬਰਨ ਤਾਂ ਸ਼ਬਦ ਨਹੀਂ ਵਰਤਿਆ ਜਾ ਰਿਹਾ, ਪਰ ਇੱਕ ਕਿਸਮ ਦਾ ਇਹ ਜਬਰੀ ਹੀ ਹੋ ਗਿਆ। ਜਰਮਨੀ ਜਾਂ ਦੂਸਰੇ ਮੁਲਕਾਂ ਦੀ ਤਰ੍ਹਾਂ ਜਾਂ ਆਸਟ੍ਰੇਲੀਆ ਵਰਗੇ ਮੁਲਕਾਂ ਦੀ ਤਰ੍ਹਾਂ E10 ਤੋਂ ਇਲਾਵਾ ਦੂਸਰੇ ਵਿਕਲਪ ਵੀ ਦਿੱਤੇ ਜਾਂਦੇ ਨੇ। ਭਾਰਤ ਦੇ ਕੁਝ ਇੱਕ ਫਿਊਲ ਸਟੇਸ਼ਨ, ਖਾਸ ਤੌਰ ਦੇ ਉੱਤੇ ਦੂਰ ਦੁਰਾਡੇ ਦੇ ਫਿਊਲ ਸਟੇਸ਼ਨ, ਇਹ ਵਿਕਲਪ ਵੀ ਨਹੀਂ ਦੇਣਗੇ। ਇਹ ਵੀ ਗੱਲ ਸਾਹਮਣੇ ਆ ਰਹੀ ਹੈ, ਪਰ ਸਰਕਾਰ ਦਾ ਕਹਿਣਾ ਹੈ ਕਿ ਫਲੈਕਸੀ ਫਿਊਲ ਵਾਹਨਾਂ ਦੇ ਵੱਲ ਉਹਨਾਂ ਦਾ ਧਿਆਨ ਹੈ, ਤੇ ਪੈਟਰੋਲ ਦੇ ਵਿੱਚ 20% ਤੋਂ ਵੱਧ ਇਥਾਨੋਲ ਮਿਲਾਉਣ ਦੀ ਸੰਭਾਵਨਾ ਦੇ ਉੱਤੇ ਕੰਮ ਕੀਤਾ ਜਾ ਰਿਹਾ। ਐਸੇ ਵਾਹਨ ਤਿਆਰ ਕੀਤੇ ਜਾ ਰਹੇ ਨੇ, ਕਿਉਂਕਿ ਪਿੱਛੇ ਜੇ ਖਬਰਾਂ ਬੜੀਆਂ ਆਈਆਂ ਨੇ ਕਿ E20 ਰਲੇ ਹੋਏ ਪੈਟਰੋਲ ਨੂੰ ਗੱਡੀਆਂ ਦੇ ਵਿੱਚ ਪਾਉਣ ਦੇ ਚੱਲਦਿਆਂ ਗੱਡੀਆਂ ਦਾ ਕਬਾੜਾ ਹੋ ਗਿਆ। ਉੱਥੇ ਹੀ ਭਾਰਤ ਦੀਆਂ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ, ਤੇ ਇਹ ਖਬਰ ਜਿਹੜੀ ਇਹ ਐਮੀ ਵਿਰਕ ਦੇ ਨਾਲ ਜੁੜੀ ਹੋਈ, ਜਿੱਥੇ ਪਤਾ ਚੱਲਿਆ ਹੈ ਕਿ ਐਮੀ ਵਿਰਕ ਦੇ ਉੱਤੇ ਕੈਨੇਡਾ ਦੇ ਵਿੱਚ ਜਿਹੜਾ ਵੈਨਕੂਵਰ ਦੇ ਲਾਗੇ ਐਬਟਸਫੋਰਡ ਸ਼ਹਿਰ ਪੈਂਦਾ, ਐਬਟਸਫੋਰਡ, ਉੱਥੇ ਐਮੀ ਵਿਰਕ ਦੀ ਕਾਰ ਦੇ ਉੱਤੇ ਗੋਲੀਆਂ ਦਾਗੀਆਂ ਗਈਆਂ ਨੇ, ਪਰ ਉਹਨਾਂ ਦੇ ਸਣੇ ਕਾਰ ਦੇ ਵਿੱਚ ਸਵਾਰ 4 ਜਣੇ ਵਾਲ ਵਾਲ ਬਚ ਗਏ ਨੇ। ਗੋਲੀਆਂ ਦੇ ਨਿਸ਼ਾਨ ਸ਼ੀਸ਼ੇ ਦੇ ਉੱਤੇ ਦਿਖਾਈ ਦਿੱਤੇ ਨੇ। ਐਮੀ ਵਿਰਕ ਤੇ ਦੁਬਈ ਚ ਵੀ ਹਮਲਾ ਹੋਇਆ ਸੀ, ਕੈਨੇਡਾ ਚ ਵੀ ਹੋਇਆ ਹੈ, ਹੁਣ ਆਖਿਰਕਾਰ ਕਿਹੜਾ ਮੁਲਕ ਸੇਫ ਬਚਦਾ। ਪਰ ਕਾਰ ਰੋਲਸ ਰਾਇਸ ਕੰਪਨੀ ਦੀ ਹੋਣ ਕਾਰਨ ਗੋਲੀਆਂ ਅੰਦਰ ਨਹੀਂ ਲੰਘ ਸਕੀਆਂ। ਐਮੀ ਵਿਰਕ ਉੱਥੋਂ ਥੋੜੀ ਦੂਰੀ ਤੋਂ ਆਪਣਾ ਸ਼ੋ ਕਰਕੇ ਦੋਸਤਾਂ ਦੇ ਨਾਲ ਰੁਕੇ ਹੋਏ ਸੀ। ਫਿਲਹਾਲ ਇਸ ਖਬਰ ਦੇ ਉੱਤੇ ਵਧੇਰੇ ਜਾਣਕਾਰੀ ਜਿਹੜੀ ਹੈ ਉਸਦੀ ਉਡੀਕ ਕੀਤੀ ਜਾਏਗੀ। ਉਧਰ ਪੰਜਾਬ ਤੋਂ ਇੱਕ ਵੱਡੀ ਖਬਰ ਸਾਹਮਣੇ ਆਉਂਦੀ ਹੈ, ਜਿੱਥੇ ਪੰਜਾਬ ਦੇ ਵਿੱਚ ਜਿਹੜਾ ਮੁਲਾਜ਼ਮਾਂ ਦੀ ਤਰਫ ਤੋਂ ਧਰਨੇ ਦਿੱਤੇ ਜਾ ਰਹੇ ਨੇ। ਇਹਨਾਂ ਧਰਨਿਆਂ ਦੇ ਵਿੱਚ ਹੁਣ ਆਖਿਰਕਾਰ ਸਰਕਾਰ ਦੇ ਨਾਲ ਸਹਿਮਤੀ ਬਣੇਗੀ, ਮੁਲਾਜ਼ਮਾਂ ਦੀ ਸਰਕਾਰ, ਹਾਲਾਂਕਿ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਦਾਇਰ ਕੀਤਾ ਹੋਇਆ, ਜਿਹੜਾ ਪੈਂਡਿੰਗ DA ਪੇ ਹੈ, ਜਿਹੜਾ ਪੰਜਾਬ ਦੇ ਮੁਲਾਜ਼ਮਾਂ ਦੀ ਤਨਖਾਹਾਂ ਦੇ ਵਿੱਚੋਂ DNS ਅਲਾਉਂਸ ਕੱਟ ਲਿਆ ਜਾਂਦਾ, ਪਰ ਬਾਅਦ ਦੇ ਵਿੱਚ ਸਰਕਾਰ ਨੇ ਉਹ ਮੋੜਨਾ ਹੁੰਦਾ, ਉਹ ਹਾਲੇ ਤੱਕ ਨਹੀਂ ਸੀ ਮੋੜਿਆ ਸਰਕਾਰ ਨੇ। ਤੇ ਇਸੇ ਮੁੱਦੇ ਦੇ ਉੱਤੇ DA ਨੂੰ ਫੌਰੀ ਜਾਰੀ ਕਰਨ ਤੇ ਹੋਰਨਾਂ ਮੰਗਾਂ ਨੂੰ ਲੈ ਕੇ ਜਿਹੜੇ ਵਿਰੋਧ ਪ੍ਰਦਰਸ਼ਨ ਕਰ ਰਹੇ ਸੀ ਪੰਜਾਬ ਭਰ ਦੇ ਮੁਲਾਜ਼ਮ, ਔਰ ਇਸ ਦੇ ਵਿੱਚ ਕਿਰਕਿਰੀ ਵੀ ਹੋ ਰਹੀ ਸੀ, ਕਿਉਂਕਿ ਹੁਣ ਇਹ ਮੁੱਦਾ ਇਹ ਵੀ ਪਤਾ ਚੱਲ ਰਿਹਾ ਸੀ ਕਿ ਵਿਰੋਧੀ ਧਿਰ ਨੇਤਾ ਨੇ ਜਿਹੜੇ ਭਾਰਤ ਦੇ ਵਿੱਚ ਰਾਹੁਲ ਗਾਂਧੀ ਉਹ ਵੀ ਚੁੱਕਣ ਜਾ ਰਹੇ ਸੀ, ਤੇ ਰਾਹੁਲ ਗਾਂਧੀ ਜਦੋਂ ਇਸ ਮੁੱਦੇ ਨੂੰ ਚੱਕਦੇ ਤਾਂ ਪੰਜਾਬ ਦੇ ਵਿੱਚ ਕਾਂਗਰਸ ਨੇ ਵੀ ਇਕੱਠੇ ਹੋ ਕੇ ਆਉਣਾ ਸੀ, ਤੇ ਆਮ ਆਦਮੀ ਪਾਰਟੀ ਦੀ ਇੱਕ ਚੰਗੀ ਫਜੀਅਤ ਹੋਣੀ ਸੀ। ਔਰ ਐਸੇ ਮੁੱਦੇ ਦੇ ਕਰਕੇ ਪੰਜਾਬ ਸਰਕਾਰ ਦੇ ਹਜ਼ਾਰਾਂ ਲੱਖਾਂ ਮੁਲਾਜ਼ਮ ਜਿਹੜੇ ਨੇ ਸੂਬਾਈ ਸਰਕਾਰ ਦੇ ਅੱਗੇ ਪਹਿਲਾਂ ਤਾਂ ਹੱਥ ਸੁੱਟ ਕੇ ਬੈਠੇ ਸੀ, ਫਿਰ ਕਲਮ ਛੱਡ ਕੇ ਵੀ ਬੈਠ ਗਏ ਕਿ ਸਰਕਾਰ ਮੰਨ ਲਵੇ ਉਹਨਾਂ ਦੀ ਤਨਖਾਹ ਦੇ ਬਣਦਾ ਹਿੱਸਾ ਜਿਹੜਾ ਹੈ DA ਦਾ ਉਹ ਦਿੱਤਾ ਜਾਵੇ, ਪਰ ਹੁਣ ਇਹ ਹੜਤਾਲ ਖਤਮ ਕਰ ਦਿੱਤੀ ਗਈ ਹੈ, ਜਿਹੜੀ ਕਲਮ ਛੱਡੋ ਹੜਤਾਲ ਹੈ। ਮੁੱਖ ਸਕੱਤਰ KP ਸੈਨਾ ਦੀ ਤਰਫ ਤੋਂ ਮੁਲਾਜ਼ਮਾਂ ਦੇ ਨਾਲ ਅਨੁਸ਼ਾਸਨੀ ਕਾਰਵਾਈ ਦੇ ਲਈ ਜਿਹੜਾ ਨੋਟਿਸ ਜਾਰੀ ਕੀਤਾ ਗਿਆ ਸੀ ਉਹ ਵਾਪਸ ਲੈਣ ਤੋਂ ਬਾਅਦ ਮੁਲਾਜ਼ਮ ਜਥੇਬੰਦੀਆਂ ਵੀ ਨਰਮ ਪੈ ਗਈਆਂ। ਪਹਿਲਾਂ ਪੰਜਾਬ ਸਰਕਾਰ ਨੇ ਧਮਕੀ ਦੇ ਦਿੱਤੀ ਸੀ ਕਿ ਕਲਮ ਛੱਡੋ ਹੜਤਾਲ ਦੇ ਦਰਮਿਆਨ, ਜੇ ਕੰਮ ਨਹੀਂ ਤਾਂ ਤਨਖਾਹ ਨਹੀਂ, ਬਲਕਿ ਇਸ ਤੋਂ ਇਲਾਵਾ ਉਹਨਾਂ ਮੁਲਾਜ਼ਮਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਏਗੀ ਜਿਨ੍ਹਾਂ ਨੇ ਹੜਤਾਲ 'ਚ ਹਿੱਸਾ ਲਿਆ। ਇਹ ਤੋਂ ਬਾਅਦ ਮੁਲਾਜ਼ਮ ਜਥੇਬੰਦੀਆਂ ਹੋਰ ਥੋੜੀਆਂ ਤਗੜੀਆਂ ਹੋ ਕੇ ਆਈਆਂ ਸੀ, ਤੇ ਚਾਹੇ ਕੋਈ ਵੀ ਜਿਹੜੀ ਸੰਸਥਾ ਹੋਵੇ ਪੰਜਾਬ ਸਰਕਾਰ ਦੀ, ਪੰਜਾਬ ਦੀ ਸਰਕਾਰ ਦੇ ਅਧੀਨ ਕੰਮ ਕਰਦੀ, ਜਿਹੜੇ ਪੰਜਾਬ ਸਰਕਾਰ ਤੋਂ ਤਨਖਾਹ ਹਾਸਲ ਕਰਦੇ ਨੇ, ਸਾਰੇ ਹੀ ਪੰਜਾਬ ਸਰਕਾਰ ਦੇ ਖਿਲਾਫ ਹੋ ਗਏ ਸੀ। ਪੰਜਾਬ ਦੀਆਂ ਸਾਂਝਾ ਮੁਲਾਜ਼ਮ ਜਥੇਬੰਦੀਆਂ ਨੇ ਇਸ ਦਰਮਿਆਨ ਜਿਹੜਾ ਇੱਕ ਹੜਤਾਲ ਕੀਤੀ ਹੋਈ ਸੀ ਉਸ ਨੂੰ ਪੰਜਾਬ ਸਰਕਾਰ ਦੇ ਭਰੋਸੇ ਤੋਂ ਬਾਅਦ ਫਿਲਹਾਲ ਅਗਲੇ ਨੋਟਿਸ ਤੱਕ ਜਿਹੜਾ ਬੰਦ ਕਰ ਦਿੱਤਾ। ਵੈਸੇ ਹੜਤਾਲ 11 ਸਪਤੰਬਰ ਤੱਕ ਵਧਾਉਣ ਦਾ ਐਲਾਨ ਕੀਤਾ ਸੀ, ਪਰ ਹੁਣ ਇਸ ਹੜਤਾਲ ਨੂੰ ਅੱਗੇ ਨਹੀਂ ਵਧਾਇਆ ਜਾਏਗਾ। ਉੱਥੇ ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਆਓ ਹੁਣ ਸਾਂਝ ਪਾਉਂਦੇ ਚੱਲਦੇ ਹਾਂ। ਸਭ ਤੋਂ ਪਹਿਲਾਂ ਤਾਂ ਵਿਕਟੋਰੀਆ ਦੇ ਵਨ ਨੇਸ਼ਨ ਪਾਰਟੀ ਦੇ ਜਿਹੜੇ ਨਵੇਂ ਨੇਤਾ ਬਣਾਏ ਗਏ ਨੇ, ਜੇ ਵਿਕਟੋਰੀਆ ਚ ਜੇ ਤਾਂ ਕੀ ਚੋਣਾਂ ਤਾਂ ਹੋਣੀਆਂ ਹੀ ਨੇ ਵਿਕਟੋਰੀਆ ਦੇ ਵਿੱਚ, ਪਰ ਜੇ ਉਹਨਾਂ ਚੋਣਾਂ ਚ ਵਨ ਨੇਸ਼ਨ ਪਾਰਟੀ ਦੇ ਨੇਤਾ ਜਿੱਤ ਜਾਂਦੇ ਨੇ ਤਾਂ ਉਹਨਾਂ ਦੇ ਬਾਰੇ ਅੱਜ ਕੱਲ੍ਹ ਮੀਡੀਆ ਕੀ ਕਹਿ ਰਿਹਾ, ਖਾਸ ਤੌਰ ਦੇ ਉੱਤੇ ਪੌਲਿਨ ਹੈਨਸਨ ਦਾ ਚਹੇਤਾ ਮੀਡੀਆ ਕੀ ਕਹਿ ਰਿਹਾ, ਕਦੇ ਇਸ ਨਸ਼ੇ ਚ ਕਦੇ ਉਸ ਨਸ਼ੇ ਚ ਯਾਰ ਮੇਰਾ ਅਮਲੀਆ ਵਰਗਾ, ਇਹ ਗੀਤ ਪੌਲਿਨ ਹੈਨਸਨ ਸ਼ਾਇਦ ਗਾਉਂਦੇ ਹੋਣਗੇ, ਕਿਉਂਕਿ ਵਿਕਟੋਰੀਆ ਦੇ ਨੇਤਾ ਵਾਰਨ ਪਿਕਰਿੰਗ ਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਉਹਨਾਂ ਨੇ ਤਰ੍ਹਾਂ ਤਰ੍ਹਾਂ ਦੇ ਨਸ਼ੇ ਕੀਤੇ ਨੇ, ਉਹਨਾਂ ਨੇ ਇਸ ਕਿਸਮ ਦੀਆਂ ਹਰਕਤਾਂ ਵੀ ਕੀਤੀਆਂ ਨੇ ਜਿਹੜੀਆਂ ਕਿਸੇ ਸੂਬਾਈ ਲੀਡਰ ਨੂੰ ਸੋਭਦੀਆਂ ਨਹੀਂ ਨੇ, ਬਲਕਿ ਮਹਿਲਾਵਾਂ ਦੇ ਉੱਤੇ ਹਮਲੇ ਤੱਕ ਦੇ ਉਹਨਾਂ ਦੇ ਉੱਤੇ ਇਲਜ਼ਾਮ ਲੱਗੇ ਸੀ, ਆਪਣੀ ਸਾਬਕਾ ਇੱਕ ਪਾਰਟਨਰ ਦੇ ਉੱਤੇ ਉਹਨਾਂ ਨੇ ਨਸ਼ੇ ਕਰਕੇ ਕੁੱਟਮਾਰ ਕੀਤੀ ਸੀ। ਤੇ ਹੁਣ ਨਿਊਜ਼ 24 ਦੇ ਉੱਤੇ ਗੱਲਬਾਤ ਕਰਦਿਆਂ ਹੋਇਆਂ ਸੈਨੇਟਰ ਹੈਨਸਨ ਨੇ ਕਹਿ ਦਿੱਤਾ ਕਿ ਫਿਰ ਕੀ ਹੋ ਗਿਆ ਜੇ ਵਾਰਨ ਪਿਕਰਿੰਗ ਨੇ ਨਸ਼ਾ ਕੀਤਾ, ਕਿਹਨੇ ਨਹੀਂ ਕੀਤਾ, ਐਸਾ ਹੀ ਕਿਸੇ ਵਿਅਕਤੀ ਦਾ ਪਾਸ ਦਿਖਾਓ ਜਿਹਨੇ ਨਸ਼ਾ ਨਾ ਕੀਤਾ ਹੋਵੇ। ਖੈਰ ਪੌਲਿਨ ਹੈਨਸਨ ਸ਼ਾਇਦ ਅਜਿਹੇ ਹੀ ਵਿਅਕਤੀਆਂ ਚ ਘਿਰੇ ਰਹਿੰਦੇ ਹੋਣ ਜਿਹਨਾਂ ਨੇ ਨਸ਼ੇ ਕਰਕੇ ਆਪਣੇ ਪਾਰਟਨਰ ਨੂੰ ਕੁੱਟਿਆ ਹੋਵੇ, ਪਰ ਉਹਨਾਂ ਕਿਹਾ ਕਿ ਇਹ 20 ਸਾਲ ਪੁਰਾਣੀ ਗੱਲ ਹੈ ਤੇ ਮੈਨੂੰ ਲੱਗਦਾ ਹੈ ਕਿ ਵਾਰਨ ਪਿਕਰਿੰਗ ਹੁਣ ਰਿਡੈਂਪਸ਼ਨ ਚ ਚਲੇ ਗਏ ਨੇ, ਹੁਣ ਉਹ ਗੱਲ ਨਹੀਂ ਹੈ, ਮੁੰਡੇ ਖੁੰਡੇ ਹੁੰਦੇ ਹੋਏ ਜਵਾਨੀ ਦੇ ਵਿੱਚ ਉਹਨਾਂ ਨੇ ਐਸੇ ਕੰਮ ਕਰ ਦਿੱਤੇ ਹੋਣੇ ਨੇ। ਖੈਰ ਇਸ ਮਾਮਲੇ ਦੇ ਉੱਤੇ ਰਾਲਸਨ ਦੀ ਤਰਫ ਤੋਂ ਵੀ ਕੱਲ ਕਾਫੀ ਪਿਛਲੇ ਕਈ ਦਿਨਾਂ ਤੋਂ ਖਬਰਾਂ ਪ੍ਰਕਾਸ਼ਿਤ ਕੀਤੀਆਂ ਜਾ ਰਹੀਆਂ ਸੀ। 28 ਨਵੰਬਰ ਨੂੰ ਚੋਣਾਂ ਹੋਣੀਆਂ ਨੇ, ਉਹ ਤੋਂ ਪਹਿਲਾਂ ਫੈਸਲਾ ਜ਼ਰੂਰ ਲਿਓ ਕਿ ਤੁਸੀਂ ਕਿਹੜੀ ਪਾਰਟੀ ਦੇ ਹੱਕ 'ਚ ਜਾਣਾ ਹੈ, ਕਿਹੜੇ ਨੇਤਾ ਨੂੰ ਆਪਣਾ ਪ੍ਰੀਮੀਅਰ ਬਣਦਾ ਦੇਖਣਾ ਚਾਹੁੰਦੇ ਹੋ, ਕਿਹੜੀ ਪਾਰਟੀਆਂ ਦੇ ਕੋਲ ਕਿਹੜੀਆਂ ਰਣਨੀਤੀਆਂ ਨੇ। ਵੈਸੇ ਇਸ ਦਰਮਿਆਨ ਰਾਲਸਨ ਨੇ ਆਪਣੀ ਖਬਰ ਦੇ ਵਿੱਚ ਇਹ ਵੀ ਦੱਸਿਆ ਸੀ ਕਿ ਪਿਕਰਿੰਗ ਨੇ ਮੰਗਲਵਾਰ ਦੇ ਦਿਨ ਇਹ ਗੱਲ ਮੰਨੀ ਸੀ ਕਿ ਉਹਨਾਂ ਨੇ ਉਤਸ਼ਾਹਿਤ ਕਰਨ ਵਾਲੀਆਂ ਜਿਹੜੀਆਂ ਦਵਾਈਆਂ, ਜਿਹਨਾਂ ਨੂੰ ਅੰਗਰੇਜ਼ੀ 'ਚ ਐਕੈਸਟੇਸੀ ਕਹਿ ਲਿਆ ਜਾਂਦਾ ਹੈ, ਮਾਰੀਜੁਆਨਾ, ਇੱਥੋਂ ਤੱਕ ਕਿ ਐਂਫੇਟਾਮਾਈਨਸ ਵਰਗੀਆਂ ਡਰੱਗਸ ਦਾ ਇਸਤੇਮਾਲ ਵੀ ਕੀਤਾ ਹੈ ਜਦੋਂ ਉਹਨਾਂ ਦੇ ਬੱਚੇ ਉਹਨਾਂ ਦੇ ਆਲੇ ਦੁਆਲੇ ਹੁੰਦੇ ਸੀ, ਬਾਵਜੂਦ ਇਸ ਦੇ। ਔਰ ਉਹਨਾਂ ਨੇ ਆਪਣੇ ਬਾਇਸੈਕਸ਼ੂਅਲ 3-way ਰਿਲੇਸ਼ਨਸ਼ਿਪ ਦੇ ਉੱਤੇ ਵੀ ਉਹਨਾਂ ਨੇ ਇਹ ਗੱਲ ਮੰਨੀ ਸੀ ਕਿ ਆਪਣੇ ਪਾਰਟਨਰ ਨੂੰ ਉਹਨਾਂ ਨੇ ਰਾਜ਼ੀ ਕੀਤਾ ਸੀ। ਅਜੇ ਇਲਜ਼ਾਮਾਂ ਵਾਲੇ ਸ਼ਖਸ ਨੂੰ ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਹੁਣ ਸੂਬੇ ਦੇ ਪ੍ਰੀਮੀਅਰ ਦੇ ਤੌਰ ਦੇ ਉੱਤੇ ਮੁਰੇ ਲਿਆਂਦਾ ਗਿਆ ਹੈ। ਖੈਰ ਇਸ ਖਬਰ ਦੇ ਉੱਤੇ ਵਧੇਰੇ ਗੱਲ ਨਾ ਕਰਕੇ ਅਗਲੀਆਂ ਹੋਰ ਵੀ ਕੁਝ ਖਬਰਾਂ ਨੇ ਵਨ ਨੇਸ਼ਨ ਪਾਰਟੀ ਦੇ ਨਾਲ ਜੁੜੀਆਂ ਹੋਏ ਨੇ, ਲਿਬਰਲ ਪਾਰਟੀ ਦੇ ਨਾਲ ਜੁੜੀਆਂ ਹੋਏ ਨੇ, ਪਰ ਇਹ ਖਬਰਾਂ ਦੇ ਵਿੱਚ ਐਂਡਰਿਊ ਹੇਸਟੀ ਦੇ ਉੱਤੇ ਇਲਜ਼ਾਮ ਲੱਗ ਰਹੇ ਨੇ। ਲਿਬਰਲ ਪਾਰਟੀ ਦੇ ਫਰੰਟ ਬੈਂਚਰ ਐਂਡਰਿਊ ਹੇਸਟੀ ਨੇ ਪੌਲਿਨ ਹੈਨਸਨ ਦੇ ਉੱਤੇ ਹੁਣ ਸਿੱਧੇ ਸਿੱਧੇ ਹਮਲੇ ਸ਼ੁਰੂ ਕਰ ਦਿੱਤੇ ਨੇ ਤੇ ਕਿਹਾ ਹੈ ਕਿ ਪੂਰੇ ਦੇਸ਼ ਨੂੰ ਦੇਖਣਾ ਚਾਹੀਦਾ ਹੈ ਕਿ ਐਸੀ ਇੱਕ ਕਮਜ਼ੋਰ ਨੇਤਾ ਨੂੰ ਉਹ ਕਿਉਂ ਚੁਣਨਗੇ। ਅਸਲ ਦੇ ਵਿੱਚ ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਆਪਣੇ ਸੋਸ਼ਲ ਮੀਡੀਆ ਖਾਤੇ ਤੋਂ ਇੱਕ ਕਾਰਟੂਨ ਵੀਡੀਓ ਜਾਰੀ ਕੀਤੀ ਗਈ ਸੀ। ਵੈਸੇ ਤਾਂ ਉਸ ਕਾਰਟੂਨ ਵੀਡੀਓ ਦੇ ਬਾਰੇ ਜ਼ਿਕਰ ਕਰਨਾ ਵੀ ਅਸੀਂ ਮੁਨਾਸਬ ਨਹੀਂ ਸਮਝਾਂਗੇ, ਕਿਉਂਕਿ ਇਸ ਨੂੰ ਕਿਸੇ ਵੀ ਪੱਧਰ ਦੇ ਉੱਤੇ ਕੋਈ ਮਿਆਰੀ ਵੀਡੀਓ ਨਹੀਂ ਕਿਹਾ ਜਾ ਸਕਦਾ, ਪਰ ਉਸ ਕਾਰਟੂਨ ਵੀਡੀਓ ਦੇ ਵਿੱਚ ਐਂਡਰਿਊ ਹੇਸਟੀ ਨੂੰ ਟ੍ਰੇਟਰ ਦਿਖਾਇਆ ਗਿਆ ਸੀ। ਇੱਕ ਸਿਆਸੀ ਪਾਰਟੀ ਜਦੋਂ ਆਪਣੇ ਸੋਸ਼ਲ ਮੀਡੀਆ ਖਾਤੇ ਤੋਂ ਖੂਨ ਖਰਾਬੇ ਭਰੀਆਂ ਇਹੋ ਜਿਹੀਆਂ ਵੀਡੀਓਜ਼ ਪਾਉਂਦੀ ਹੈ, ਭਾਵੇਂ ਕਿ ਉਹ ਕਾਰਟੂਨ ਵਾਲੀਆਂ ਹੀ ਕਿਉਂ ਨਾ ਹੋਣ, ਉਸ ਦੇ ਵਿੱਚ ਐਂਡਰਿਊ ਹੇਸਟੀ ਜਿਹੜੇ ਕਿ ਲਿਬਰਲ ਪਾਰਟੀ ਦੇ ਫਰੰਟ ਬੈਂਚਰ ਨੇ ਉਹਨਾਂ ਨੂੰ ਕਾਵਰਡ, ਲਾਇੰਗ ਕਾਵਰਡ, ਯਾਨੀ ਕਿ ਝੂਠਾ ਤੇ ਕਾਇਰ ਇਨਸਾਨ ਦੱਸਿਆ ਗਿਆ ਸੀ। ਹੁਣ ਵਨ ਨੇਸ਼ਨ ਪਾਰਟੀ ਦੇ ਦੂਜੇ ਨੇਤਾ ਨੇ ਬਾਨਬੀ ਜੋਇਸ, ਜਿਹੜੇ ਕਦੇ ਨੈਸ਼ਨਲ ਪਾਰਟੀ ਚ ਹੁੰਦੇ ਸੀ ਤੇ ਐਂਡਰਿਊ ਹੇਸਟੀ ਦੇ ਨਾਲ ਹੱਥ 'ਚ ਹੱਥ ਪਾ ਕੇ ਪਾਰਲੀਮੈਂਟ 'ਚ ਦਾਖਲ ਹੁੰਦੇ ਸੀ, ਉਹਨਾਂ ਦੇ ਚੰਗੇ ਆੜੀ ਸੀ, ਉਹਨਾਂ ਨੇ ਹੁਣ ਵਿੱਚ ਬਚਾਅ ਕਰਨਾ ਸ਼ੁਰੂ ਕੀਤਾ। ਇੱਕ ਪਾਸੇ ਪੌਲਿਨ ਹੈਨਸਨ ਨੇ, ਜਿਨ੍ਹਾਂ ਨੇ ਇਸ ਗੱਲ ਤੋਂ ਮਨਾ ਕਰ ਦਿੱਤਾ ਹੈ ਕਿ ਮੈਂ ਵੀਡੀਓ ਡਿਲੀਟ ਨਹੀਂ ਕਰਵਾਵਾਂਗੀ ਤੇ ਮੈਂ ਆਪਣੇ ਸਟੈਂਡ ਤੇ ਖੜੀ ਹਾਂ, ਤੇ ਦੂਸਰੇ ਪਾਸੇ ਬਾਨਬੀ ਜੋਇਸ ਨੇ ਜਿਹੜੇ ਕਹਿੰਦੇ ਨੇ ਕੋਈ ਨੀ ਮਿੱਟੀ ਪਾਓ, ਗੱਲ ਜਾਣ ਦਿਓ, ਮੈਂ ਐਂਡਰਿਊ ਹੇਸਟੀ ਨੂੰ ਜਾਣਦਾ, ਚੰਗਾ ਬੰਦਾ ਹੈ, ਹੋ ਸਕਦਾ ਭਵਿੱਖ 'ਚ ਸਾਡੀ ਪਾਰਟੀ 'ਚ ਸ਼ਾਮਲ ਹੋ ਜਾਏ। ਬਾਨਬੀ ਜੋਇਸ ਨੇ ਮਾਫ਼ੀ ਤਾਂ ਨਹੀਂ ਮੰਗੀ, ਪਰ ਇਸ ਜਿਹੜਾ ਇੱਕ ਧੂੜ ਜੀ ਉੱਡੀ ਹੈ ਇਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਅਸਲ ਦੇ ਵਿੱਚ ਪੌਲਿਨ ਹੈਨਸਨ ਨੇ ਟ੍ਰੇਟਰ ਦਾ ਇਲਜ਼ਾਮ ਕਿਉਂ ਲਗਾਇਆ ਹੈ ਐਂਡਰਿਊ ਹੈਸਟੀ ਦੇ ਉੱਤੇ, ਇਸ ਦਾ ਥੋੜਾ ਜਿਹਾ ਪਿਛੋਕੜ ਤੁਹਾਨੂੰ ਦੱਸਦੇ ਚੱਲਦੇ ਹਾਂ। ਬੈਨ ਰੋਬਰਟਸ ਸਮਿਥ, ਜਿਨ੍ਹਾਂ ਨੂੰ ਵਿਕਟੋਰੀਆ ਕ੍ਰਾਸ ਦੇ ਨਾਲ ਜਾਂ ਆਸਟ੍ਰੇਲੀਆ ਦੇ ਮੋਸਟ ਡੈਕੋਰੇਟਿਡ ਫੌਜੀ ਦੇ ਤੌਰ ਦੇ ਉੱਤੇ ਜਾਣਿਆ ਜਾਂਦਾ ਸੀਗਾ, ਜਾਣਿਆ ਜਾਂਦਾ ਹੈ, ਹੁਣ ਵੀ ਜਾਣਿਆ ਜਾਂਦਾ ਹੈ, ਪਰ ਉਹਨਾਂ ਦੇ ਉੱਤੇ ਅਫਗਾਨਿਸਤਾਨ ਦੇ ਵਿੱਚ ਅਮਰੀਕਾ ਦੇ ਨਾਲ ਰਲ ਕੇ ਜਦੋਂ ਆਸਟ੍ਰੇਲੀਆ ਨੇ ਜੰਗ ਛੇੜੀ ਸੀ ਉਦੋਂ ਜੰਗੀ ਅਪਰਾਧ, ਜਿਨ੍ਹਾਂ ਨੂੰ ਵਾਰ ਕ੍ਰਾਈਮਸ ਕਹਿ ਲਿਆ ਜਾਂਦਾ, ਉਹ ਕਰਨ ਦਾ ਇਲਜ਼ਾਮ ਲੱਗਿਆ ਸੀ, ਅਦਾਲਤ ਦੇ ਵਿੱਚ ਇਹ ਮਾਮਲਾ ਵੀ ਗਿਆ ਸੀ, ਔਰ ਬੈਨ ਰੋਬਰਟਸ ਦੇ ਉੱਤੇ ਕਈ ਇਲਜ਼ਾਮ ਸਾਬਤ ਵੀ ਹੋਏ ਸੀ, ਕਈ ਬੜੇ ਘਿਨੌਣੇ ਇਲਜ਼ਾਮ ਸੀ, ਪਰ ਖੈਰ ਇਸ ਸਾਰੇ ਦੇ ਦਰਮਿਆਨ ਬੇਸ਼ੱਕ ਅਦਾਲਤੀ ਕਾਰਵਾਈਆਂ ਜਾਂ ਮੀਡੀਆ ਜਿਹੜਾ ਬੈਨ ਰੋਬਰਟਸ ਨੂੰ ਵਾਰ ਕ੍ਰਿਮੀਨਲ ਘੋਸ਼ਿਤ ਕਰਦਾ ਰਿਹਾ ਹੋਵੇ, ਪਰ ਪੌਲਿਨ ਹੈਨਸਨ ਉਹਨਾਂ ਨੂੰ ਇੱਕ ਹੀਰੋ ਦੇ ਤੌਰ ਤੇ ਦੇਖਦੇ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਬੈਨ ਰੋਬਰਟ ਸਮਿਥ ਦੇ ਖਿਲਾਫ ਬੋਲਣ ਵਾਲਾ ਜਾਂ ਉਹਨਾਂ ਦੇ ਨਾਲ ਨਾ ਖੜਨ ਵਾਲਾ ਦੋਸ਼ੀ ਹੈ, ਦੇਸ਼ ਦਾ ਦੋਸ਼ੀ ਹੈ, ਔਰ ਐਸੇ ਦੇ ਵਿੱਚ ਉਹਨਾਂ ਨੇ ਐਂਡਰਿਊ ਹੇਸਟੀ ਦੇ ਉੱਤੇ ਵੀ ਦੋਸ਼ ਮੜੇ ਸੀ ਕਿ ਉਹਨਾਂ ਦੀ ਅਦਾਲਤੀ ਸੁਣਵਾਈ ਦੇ ਦਰਮਿਆਨ ਐਂਡਰਿਊ ਹੇਸਟੀ ਵੀ ਆਪਣੀ ਗੱਲ ਦੇ ਉੱਤੇ ਨਹੀਂ ਟਿਕ ਪਕ ਸਕੇ, ਪਰ ਐਂਡਰਿਊ ਹੇਸਟੀ ਨੇ ਹੁਣ ਮੋਰਚਾ ਪੂਰੀ ਤਰ੍ਹਾਂ ਦੇ ਨਾਲ ਖੋਲ ਦਿੱਤਾ। ਉਹਨਾਂ ਕਿਹਾ ਕਿ ਪਹਿਲਾਂ ਤਾਂ ਟਵਿੱਟਰ ਵਾਲੀ ਗੱਲ ਤੇ ਮਾਫ਼ੀ ਮੰਗੋ, ਇਹ ਵੀਡੀਓ ਨੂੰ ਡਿਲੀਟ ਕਰੋ, ਨਹੀਂ ਤੇ ਇਹਦੀ ਤਹੀ। ਅਜਿਹੇ ਦੇ ਵਿੱਚ ਹੁਣ ਐਂਡਰਿਊ ਹੇਸਟੀ ਦਾ ਸਾਥ ਦੇਣ ਦੇ ਲਈ ਲਿਬਰਲ ਜਾਂ ਨੈਸ਼ਨਲ ਪਾਰਟੀ ਦੇ ਕਿਸੇ ਹੋਰ ਨੇਤਾ ਨੇ ਤਾਂ ਕੀ ਆਉਣਾ ਸੀ, ਬਲਕਿ ਜੈਕੀ ਲੈਂਬੀ ਵਿਚਕਾਰ ਕੁੱਦ ਪਏ ਨੇ। ਜੈਕੀ ਲੈਂਬੀ ਇੱਕ ਇੰਡੀਪੈਂਡੈਂਟ ਸੈਨੇਟਰ ਨੇ ਔਰ ਉਹਨਾਂ ਨੇ ਇਸ ਵਕਤ, ਵੈਸੇ ਉਹ ਖੁਦ ਡਿਫੈਂਸ ਵੈਟਰਨ ਰਹੇ ਨੇ, ਫੌਜ ਦੇ ਵਿੱਚ ਸੇਵਾਵਾਂ ਨਿਭਾ ਚੁੱਕੇ ਨੇ, ਤੇ ਉਹਨਾਂ ਨੇ ਪੌਲਿਨ ਹੈਂਸਨ ਦੇ ਖਿਲਾਫ ਹੁਣ ਮੋਰਚਾ ਖੋਲ ਦਿੱਤਾ। ਉਹਨਾਂ ਕਿਹਾ ਕਿ ਐਂਡਰਿਊ ਹੇਸਟੀ ਜਿਹੜੇ ਕਿ ਖੁਦ ਫੌਜ ਦਾ ਇੱਕ ਹਿੱਸਾ ਰਹੇ ਸੀਗੇ, ਤੇ ਉਹਨਾਂ ਨੂੰ ਤਹਿਜ਼ੀਬ ਹੋਣੀ ਚਾਹੀਦੀ ਹੈ। ਪੌਲਿਨ ਹੈਂਸਨ ਨੇ ਤਾਂ ਫੌਜ ਦਾ ਫੱਫਾ ਵੀ ਨਹੀਂ ਦੇਖਿਆ ਕਦੇ, ਤੇ ਉਹਨਾਂ ਨੂੰ ਇਹ ਤਹਿਜ਼ੀਬ ਹੋਣੀ ਚਾਹੀਦੀ ਹੈ, ਤਮੀਜ਼ ਹੋਣੀ ਚਾਹੀਦੀ ਹੈ ਕਿ ਐਂਡਰਿਊ ਹੇਸਟੀ ਵਰਗੇ ਵੈਟਰਨ, ਸਾਬਕਾ ਵੈਟਰਨ ਦੇ ਖਿਲਾਫ ਕਿਸ ਕਿਸਮ ਦੇ ਸ਼ਬਦਾਂ ਦਾ ਉਹ ਇਸਤੇਮਾਲ ਕਰ ਰਹੇ ਨੇ। ਉਹਨਾਂ ਕਿਹਾ ਕਿ ਪੂਰੇ ਦੇਸ਼ ਨੂੰ ਦੇਖ ਲੈਣੇ ਚਾਹੀਦੇ ਨੇ ਕਿ ਇਸ ਮਹਿਲਾ ਦੇ ਅਸਲੀ ਰੰਗ ਕੀ ਨੇ, ਇੱਕ ਇੱਕ ਕਰਕੇ ਹੁਣ ਉਹਨਾਂ ਦੇ ਰੰਗ ਸਾਰੀ ਦੁਨੀਆਂ ਦੇ ਸਾਹਮਣੇ ਸਾਹਮਣੇ ਆਉਣਗੇ, ਜਦੋਂ ਆਪਣੇ ਸਾਬਕਾ ਫੌਜੀਆਂ ਦੀ ਜਿਹੜੇ ਲੋਕ ਇੱਜ਼ਤ ਨਹੀਂ ਕਰ ਪਾਉਂਦੇ, ਤੇ ਉਲਟਾ ਐਂਡਰਿਊ ਹੇਸਟੀ ਇੱਕ ਚੰਗੇ ਡੈਕੋਰੇਟਿਡ ਜਿਹੜੇ ਫੌਜੀ ਰਹਿ ਚੁੱਕੇ ਨੇ। ਐਸੀ ਗੱਲ ਨਹੀਂ ਹੈ ਕਿ ਉਹ ਸਿਰਫ ਉਹਨਾਂ ਨੇ ਫੌਜ 'ਚ ਕੰਮ ਕੀਤਾ ਤੇ ਲਿਬਰਲ ਪਾਰਟੀ ਦੇ ਵਿੱਚ ਆ ਗਏ। ਐਂਡਰਿਊ ਹੇਸਟੀ ਵਰਗੀ ਸ਼ਖਸੀਅਤ ਦੇ ਉੱਤੇ ਸਵਾਲ ਚੁੱਕਦਿਆਂ ਹੋਇਆਂ, ਉਹ ਇਤਰਾਜ਼ ਜਤਾਉਂਦਿਆਂ ਹੋਇਆਂ, ਵਨ ਨੇਸ਼ਨ ਪਾਰਟੀ ਨੂੰ ਬਗੈਰ ਕਿਸੇ ਗੱਲ ਦੇ ਮਾਫ਼ੀ ਮੰਗ ਲੈਣੀ ਚਾਹੀਦੀ ਹੈ। ਉਧਰ ਦੂਸਰੇ ਪਾਸੇ ਕੁਝ ਹੋਰਨਾਂ ਖਬਰਾਂ ਵੀ ਨੇ, ਜਿਵੇਂ ਅੱਜ ਦੇ ਦਿਨ ਪਾਰਲੀਮੈਂਟ ਦੇ ਵਿੱਚ ਜਿਹੜਾ ਬਿੱਲ ਵੀ ਪਾਸ ਕੀਤਾ ਜਾਣਾ, ਪੇਸ਼ ਕੀਤਾ ਜਾਣਾ, ਪਾਸ ਤਾਂ ਨਹੀਂ ਕਹਿ ਸਕਦੇ, ਪੇਸ਼ ਕੀਤਾ ਜਾਣਾ, ਜਿਸ ਦੇ ਵਿੱਚ ਸਰਕਾਰ ਆਪਣਾ ਜਿਹੜਾ ਟਬੈਕੋ ਨੀਤੀ ਹੈ ਉਸ ਦੇ ਉੱਤੇ ਆਪਣੀਆਂ ਰਣਨੀਤੀਆਂ ਸਪਸ਼ਟ ਕਰੇਗੀ। ਪਿਛਲੇ ਦਿਨਾਂ ਦੇ ਵਿੱਚ ਚਾਹੇ ਲਿਬਰਲ ਨੈਸ਼ਨਲ ਗਠਜੋੜ ਹੋਵੇ ਤੇ ਚਾਹੇ ਵਨ ਨੇਸ਼ਨ ਪਾਰਟੀ, ਉਹਨਾਂ ਦੀ ਤਰਫ ਤੋਂ ਸਰਕਾਰ ਨੂੰ ਇਹ ਗੱਲ ਕਹੀ ਗਈ ਸੀ ਕਿ ਐਕਸਾਈਜ਼ ਡਿਊਟੀ ਜਿਹੜੀ ਹੈ 80% ਤੱਕ ਘੱਟ ਕੀਤੀ ਜਾਵੇ। ਹਾਲਾਂਕਿ ਲਿਬਰਲ ਨੈਸ਼ਨਲ ਨੇ ਆਪਣੀ ਰਣਨੀਤੀ ਨਹੀਂ ਦੱਸੀ, ਪਰ ਉਹ ਵੀ ਇੱਕ ਮੋਟਾ ਜਿਹੜਾ ਐਕਸਾਈਜ਼ ਕੱਟ ਹੈ ਉਸ ਨੂੰ ਲਗਾਉਣ ਦਾ ਦਬਾਅ ਜਿਹੜਾ ਸਰਕਾਰ ਤੇ ਬਣਾਉਂਦੇ ਰਹੇ ਨੇ। ਅੱਜ ਦੇ ਦਿਨ ਇਲੀਗਲ ਟਬੈਕੋ ਜਿਹੜਾ ਗੈਰ ਕਾਨੂੰਨੀ ਤਰੀਕੇ ਦੇ ਨਾਲ ਸਿਗਰਟਾਂ ਤੇ ਵੇਪਸ ਆਸਟ੍ਰੇਲੀਆ ਦੇ ਬਾਜ਼ਾਰ 'ਚ ਵਿਕਦੀਆਂ ਨੇ, ਉਹਨਾਂ ਨੂੰ ਰੋਕਣ ਦੇ ਲਈ ਇੱਕ ਬਿੱਲ ਲਿਆਂਦਾ ਜਾਏਗਾ। ਅਸਿਸਟੈਂਟ ਕਸਟਮ ਮਨਿਸਟਰ ਨੇ ਜਿਹੜੇ ਜੂਲੀਅਨ ਹਿਲਸ, ਉਹਨਾਂ ਨੇ ਕਿਹਾ ਕਿ ਅਥਾਰਟੀਜ਼ ਨੂੰ ਕੀ ਕੀ ਤਾਕੀਦ ਦਿੱਤੀਆਂ ਜਾਣਗੀਆਂ, ਕੀ ਕੀ ਹਦਾਇਤਾਂ ਦਿੱਤੀਆਂ ਜਾਣਗੀਆਂ ਇਸ ਬਿੱਲ ਦੇ ਵਿੱਚ ਸ਼ਾਮਲ ਹੋਏਗਾ, ਪਰ ਇਹ ਬਿਲਕੁਲ ਨਹੀਂ ਹੋਏਗਾ ਕਿ ਕੀਮਤਾਂ ਬਹੁਤ ਜ਼ਿਆਦਾ ਘੱਟ ਕਰ ਲਈਆਂ ਜਾਣ, ਕਿਉਂਕਿ ਇਸ ਦੇ ਨਾਲ ਤਾਂ ਬਾਜ਼ਾਰ ਪੂਰੀ ਤਰ੍ਹਾਂ ਦੇ ਨਾਲ ਖੁੱਲ੍ਹ ਜਾਏਗਾ। ਅਸਲ 'ਚ ਜਿਹੜੀਆਂ ਵਿਰੋਧੀ ਧਿਰਾਂ ਵਾਰ ਵਾਰ ਸਰਕਾਰ ਨੂੰ ਇਹ ਕਹਿ ਰਹੀਆਂ ਨੇ ਕਿ ਐਕਸਾਈਜ਼ ਕੱਟ ਪੂਰੀ ਤਰ੍ਹਾਂ ਦੇ ਨਾਲ ਲਗਾ ਦਿੱਤਾ ਜਾਵੇ, ਜਿਸ ਦੇ ਚੱਲਦਿਆਂ ਲੋਕ ਗੈਰ ਕਾਨੂੰਨੀ ਸਿਗਰਟਾਂ ਨਹੀਂ ਖਰੀਦਣਗੇ ਤੇ ਕਾਨੂੰਨ ਤਰੀਕੇ ਦੇ ਨਾਲ ਜਿਹੜੀਆਂ ਵਿਕਦੀਆਂ ਸਿਗਰਟਸ ਨੇ ਉਹ ਸਿਗਰਟਾਂ

ਨਾਲ ਪ੍ਰੋਡਕਟ ਸਸਤੇ ਕਰ ਦੇਣ ਦੇ ਨਾਲ ਤੰਬਾਕੂ ਦੀ ਮਿਕਦਾਦ ਬਾਜ਼ਾਰ ਦੇ ਵਿੱਚ ਵੱਧ ਜਾਏਗੀ। ਅੱਜ ਦੀ ਤਰੀਕ 'ਚ $20 ਦੀ ਇੱਕ ਗੈਰ ਕਾਨੂੰਨੀ ਸਿਗਰਟ ਤਾਂ ਬਾਜ਼ਾਰ 'ਚ ਵਿਕੀ ਰਹੀ ਹੈ, ਪਰ ਕੱਲ ਨੂੰ ਜੇ ਕਾਨੂੰਨ ਤੌਰ ਦੇ ਉੱਤੇ ਕਾਨੂੰਨ ਸਿਗਰਟ ਵੀ $26-30 ਦੀ ਵਿਕਣ ਲੱਗ ਪਈ ਤੇ ਉਹ ਵੀ ਸਸਤੀ ਹੋ ਗਈ, ਜਿਹੜੀ ਕਿ ਅੱਜ ਦੀ ਤਰੀਕ ਦੇ ਵਿੱਚ $20 ਦੀ ਸਿਗਰਟ ਦਾ ਇੱਕ ਆਮ ਪੈਕਟ ਵੀ $40-45 ਦਾ, ਤੇ ਫਿਰ ਤਾਂ ਲੋਕ ਸਿਗਰਟਾਂ ਫੂਕਣ ਦੇ ਉੱਤੇ ਹੀ ਰਹਿ ਜਾਣਗੇ ਔਰ ਇਹ ਆਸਟ੍ਰੇਲੀਆ ਦੇ ਬਾਜ਼ਾਰ ਦੇ ਵਿੱਚ ਨਹੀਂ ਹੋਣ ਦੇਣਾ ਚਾਹੁੰਦੇ। ਉਧਰ ਹਮੇ ਤੋ ਅਪਨੋ ਨੇ ਲੂਟਾ ਗੈਰੋ ਮੇ ਕਹਾ ਦਮ ਤਾ, ਇਹ ਗੱਲ ਕਹਿ ਕੇ ਪੀਟਰ ਮੈਲਿਨਸਕਸ ਜਿਹੜੇ ਕਿ ਸਾਊਥ ਆਸਟ੍ਰੇਲੀਆ ਸੂਬੇ ਦੇ ਪ੍ਰੀਮੀਅਰ ਨੇ, ਲੇਬਰ ਪਾਰਟੀ ਦੇ ਨੇਤਾ ਨੇ, ਉਹਨਾਂ ਨੇ ਆਪਣੇ ਹੀ ਪ੍ਰਧਾਨ ਮੰਤਰੀ ਦੇ ਏਜੰਡੇ ਨੂੰ ਚੈਲੰਜ ਕਰ ਦਿੱਤਾ। ਬਲਕਿ ਆਪਣੇ ਹੀ ਪ੍ਰਧਾਨ ਮੰਤਰੀ ਤਾਂ ਛੱਡੋ, ਉਹਨਾਂ ਨੇ ਵਿਰੋਧੀਆਂ ਦੇ ਵੀ ਏਜੰਡੇ ਨੂੰ ਚੈਲੰਜ ਕਰ ਦਿੱਤਾ। ਦੇਸ਼ ਦੇ ਵਿੱਚ ਪਹਿਲੀ ਵਾਰ ਕੋਈ ਪ੍ਰੀਮੀਅਰ ਖੁੱਲ੍ਹ ਕੇ ਇਮੀਗ੍ਰੇਸ਼ਨ ਮੁੱਦੇ ਦੇ ਉੱਤੇ ਇੰਨਾ ਗਰਜ ਕੇ ਬੋਲਿਆ, ਔਰ ਉਹ ਵੀ ਆਪਣੇ ਗੜ੍ਹ ਦੇ ਵਿੱਚ ਨਹੀਂ ਬਲਕਿ ਸਿਡਨੀ ਦੇ ਵਿੱਚ ਆ ਕੇ, ਸਿਡਨੀ ਇੰਸਟੀਚਿਊਟ ਐਨੂਅਲ ਲੈਕਚਰ ਦੇ ਵਿੱਚ ਉਹਨਾਂ ਨੇ ਇਹ ਗੱਲ ਕੀਤੀ ਹੈ। ਸਾਊਥ ਆਸਟ੍ਰੇਲੀਆ ਦੇ ਪ੍ਰੀਮੀਅਰ ਪੀਟਰ ਨੇ ਇਹ ਗੱਲ ਕਹੀ ਹੈ ਕਿ ਮੈਨੂੰ ਸਮਝ ਨਹੀਂ ਆ ਰਿਹਾ ਕਿ ਇਮੀਗ੍ਰੇਸ਼ਨ ਨੂੰ ਇਸ ਕਿਸਮ ਦਾ ਮਸਲਾ ਕਿਵੇਂ ਬਣਾ ਕੇ ਰੱਖਿਆ, ਖਾਸ ਤੌਰ ਦੇ ਉੱਤੇ ਫਾਰ ਲੈਫਟ ਪਾਰਟੀਆਂ ਨੇ, ਜਿਹੜੀਆਂ ਧੁਰ ਦੱਖਣ ਪੰਥੀ ਪਾਰਟੀਆਂ ਨੇ, ਉਹ ਕਿਵੇਂ ਇਸ ਮਸਲੇ ਨੂੰ ਆਸਟ੍ਰੇਲੀਅਨ ਲੋਕਾਂ ਦੇ ਸਾਹਮਣੇ ਇਸ ਕਿਸਮ ਦੇ ਨਾਲ ਜਚਾਤੀ ਕਹਿ ਸਕਦੇ ਨੇ ਕਿ ਦੇਸ਼ ਦੀਆਂ ਸਾਰੀਆਂ ਸਮੱਸਿਆਵਾਂ ਮੁੱਕ ਜਾਣਗੀਆਂ ਜੇਕਰ ਇਮੀਗ੍ਰੇਸ਼ਨ ਨੂੰ ਖਤਮ ਕਰ ਦਿਓਗੇ। ਇਹ ਬਿਲਕੁਲ ਵੀ ਸਹੀ ਗੱਲ ਨਹੀਂ ਹੈ। ਉਹਨਾਂ ਐਂਥਨੀ ਅਲਬਨੀ ਸਰਕਾਰ ਦੀ 3 ਲੱਖ ਤੋਂ 2.25 ਲੱਖ ਤੱਕ ਦੀ ਸਾਲਾਨਾ ਪ੍ਰਵਾਸ ਦਾਖਲੇ ਦੀ ਰਣਨੀਤੀ ਦੀ ਵੀ ਆਲੋਚਨਾ ਕੀਤੀ। ਉਹਨਾਂ ਕਿਹਾ ਕਿ ਆਸਟ੍ਰੇਲੀਆ ਇੱਕ ਮਜ਼ਬੂਤ ਮਾਈਗ੍ਰੇਸ਼ਨ ਪ੍ਰੋਗਰਾਮ ਦਾ ਹਮੇਸ਼ਾ ਤੋਂ ਹਾਮੀ ਰਿਹਾ ਔਰ ਇਹੀ ਦੇਸ਼ ਦੀਆਂ ਆਰਥਿਕ ਤੇ ਦੂਸਰੀਆਂ ਜਿਹੜੀਆਂ ਚੁਣੌਤੀਆਂ ਨੇ ਉਹਨਾਂ ਨੂੰ ਦੂਰ ਕਰਨ ਦਾ ਇੱਕ ਵਧੀਆ ਹੱਲ ਵੀ ਹੈ। ਦੇਸ਼ ਦੇ ਕਈ ਹਿੱਸੇ ਇਹੋ ਜਿਹੇ ਨੇ ਜਿੱਥੇ ਹਾਲੇ ਮਜ਼ਬੂਤ ਇਮੀਗ੍ਰੇਸ਼ਨ ਪਹੁੰਚ ਵੀ ਨਹੀਂ ਸਕੀ। ਕੱਲ ਦੇ ਦਿਨ ਇੱਕ ਖਬਰ ਸਾਹਮਣੇ ਆਈ ਸੀ ਕਿ ਖੇਤਰੀ ਆਸਟ੍ਰੇਲੀਆ ਦੇ ਵਿੱਚ ਖਾਸ ਤੌਰ ਦੇ ਉੱਤੇ 26% ਗਰੋਥ ਰੇਟ ਦੇਖਣ ਨੂੰ ਮਿਲੀ ਹੈ ਜਦੋਂ ਤੋਂ ਖੇਤਰੀ ਆਸਟ੍ਰੇਲੀਆ ਦੇ ਵਿੱਚ ਪ੍ਰਵਾਸ ਵਧਿਆ। ਇਸ ਕਿਸਮ ਦੀਆਂ ਖਬਰਾਂ ਵੀ ਜਿਹੜੀਆਂ ਨੇ ਪੀਟਰ ਮੈਲਿਨਸਕਸ ਨੇ ਆਪਣੇ ਭਾਸ਼ਣ ਦਾ ਹਿੱਸਾ ਬਣਾਈਆਂ। ਦੱਸਿਆ ਕਿ ਬਹੁਤ ਸਾਰੇ ਦੱਖਣਪੰਥੀ ਨੇਤਾ ਜਾਂ ਐਸੀਆਂ ਐਕਸਟ੍ਰੀਮਿਸਟ ਪਾਰਟੀਆਂ ਤੁਹਾਨੂੰ ਇਹ ਜਚਾਰੀਆਂ ਹੋਣਗੀਆਂ ਕਿ ਆਸਟ੍ਰੇਲੀਆ ਦੇ ਬੱਚਿਆਂ ਦੇ ਅੱਗੇ, ਆਸਟ੍ਰੇਲੀਆ ਦੇ ਲੋਕਾਂ ਦੇ ਅੱਗੇ ਬਹੁਤ ਸਾਰੀਆਂ ਸਮੱਸਿਆਵਾਂ ਨੇ। ਉਹ ਸਮੱਸਿਆਵਾਂ ਕੋਸਟ ਆਫ ਲਿਵਿੰਗ ਦੀਆਂ ਨੇ, ਉਹ ਸਮੱਸਿਆਵਾਂ ਬਿਹਤਰ ਐਜੂਕੇਸ਼ਨ ਦੀਆਂ ਨੇ, ਪਰ ਉਹਨਾਂ ਦਾ ਹੱਲ ਕੀ ਹੈ ਉਹਦੇ ਬਾਰੇ ਗੱਲ ਨਹੀਂ ਕਰਨਗੇ। ਉਹਦਾ ਹੱਲ ਇਹੀ ਦੱਸਣਗੇ ਕਿ ਮਾਈਗ੍ਰੇਸ਼ਨ ਖਤਮ ਕਰ ਦਿਓ, ਪ੍ਰਵਾਸ ਖਤਮ ਕਰ ਦਿਓ ਤੇ ਸਾਰੀਆਂ ਸਮੱਸਿਆਵਾਂ ਦਾ ਇੱਕ ਤੀਰ ਦੇ ਨਾਲ ਹੱਲ ਨਿਕਲ ਆਏਗਾ। ਇਸ ਦਰਮਿਆਨ ਉਹਨਾਂ ਨੇ ਸਾਊਥ ਆਸਟ੍ਰੇਲੀਆ ਦੇ ਆਰਥਿਕ ਹਾਲਾਤਾਂ ਦਾ ਹਵਾਲਾ ਵੀ ਦਿੱਤਾ ਕਿ ਕਿਸ ਤਰੀਕੇ ਦੇ ਨਾਲ ਇਮੀਗ੍ਰੇਸ਼ਨ ਦੇ ਚੱਲਦਿਆਂ ਆਸਟ੍ਰੇਲੀਆ ਦੇ ਛੋਟੇ ਸੂਬੇ, ਖਾਸ ਤੌਰ ਤੇ ਸਾਊਥ ਆਸਟ੍ਰੇਲੀਆ ਵਰਗੇ ਸੂਬੇ ਜਿਹੜੇ ਨੇ ਉਹ ਬਚੇ ਰਹਿੰਦੇ ਨੇ, ਬਣੇ ਰਹਿੰਦੇ ਨੇ। ਖੈਰ ਇਸ ਦਰਮਿਆਨ ਉਹਨਾਂ ਨੇ ਆਸਟ੍ਰੇਲੀਆ ਦੀ ਸਾਊਥ ਆਸਟ੍ਰੇਲੀਆ ਸੂਬੇ ਦੇ ਵਿੱਚ ਜਿਹੜੀਆਂ ਦਰਪੇਸ਼ ਚੁਣੌਤੀਆਂ ਨੇ, ਖਾਸ ਤੌਰ ਦੇ ਉੱਤੇ ਬੇਰੁਜ਼ਗਾਰੀ ਦਰ ਜਿਹੜੀ ਹੈ ਉਸ ਨੂੰ ਲੈ ਕੇ ਉਹਨਾਂ ਨੇ ਗੱਲ ਕਹੀ। ਉਹਨਾਂ ਕਿਹਾ ਕਿ ਇਸ ਵਕਤ ਦੇਸ਼ ਦੇ ਵਿੱਚ ਸਭ ਤੋਂ ਘੱਟ ਬੇਰੁਜ਼ਗਾਰੀ ਜਿਹੜੀ ਅਨਪਲਾਇਮੈਂਟ ਹੈ ਉਹ ਸਾਊਥ ਆਸਟ੍ਰੇਲੀਆ ਦੇ ਵਿੱਚ ਹੈ ਔਰ ਔਕਸ ਵਰਗੇ ਸਮਝੌਤੇ ਜਿਹੜੇ ਨੇ, ਆਰਟੀਫਿਸ਼ੀਅਲ ਇੰਟੈਲੀਜੈਂਸ, ਡੇਟਾ ਸੈਂਟਰਸ ਦਾ ਨਿਰਮਾਣ, ਸਾਊਥ ਆਸਟ੍ਰੇਲੀਆ ਵੈਸੇ ਉਹਨਾਂ ਕੁਝ ਸੂਬਿਆਂ ਚੋਂ ਹੈ ਜਿਨ੍ਹਾਂ ਨੇ ਸਭ ਤੋਂ ਵਧੇਰੇ ਡੇਟਾ ਸੈਂਟਰ, ਖਾਸ ਤੌਰ ਦੇ ਉੱਤੇ 11 ਡੇਟਾ ਸੈਂਟਰ ਅਗਲੇ ਇੱਕ ਦਹਾਕੇ ਦੇ ਦਰਮਿਆਨ ਆਪਣੇ ਸੂਬੇ 'ਚ ਨਿਰਮਾਣ ਕਰਨ ਦੀ ਗੱਲ ਕਹੀ ਹੈ ਔਰ ਐਸੇ ਸਮਝੌਤੇ ਜਿਹੜੇ ਨੇ ਸਾਊਥ ਆਸਟ੍ਰੇਲੀਆ ਨੂੰ ਉਸ ਨਕਸ਼ੇ ਦੇ ਉੱਤੇ ਲੈ ਕੇ ਆਣਗੇ ਜਿੱਥੇ ਬੇਰੁਜ਼ਗਾਰੀ ਦੀ ਗੱਲ ਹੁੰਦੀ ਹੈ ਔਰ ਉਸ ਮਾਮਲੇ ਦੇ ਵਿੱਚ ਸਾਊਥ ਆਸਟ੍ਰੇਲੀਆ ਸਭ ਤੋਂ ਹੇਠਾਂ ਰੈਂਕ ਕਰਦਾ ਹੈ, ਯਾਨੀ ਕਿ ਘੱਟ ਹੈ, ਉੱਥੇ ਬੇਰੁਜ਼ਗਾਰੀ ਘੱਟ ਹੈ, ਚੰਗੀ ਗੱਲ ਹੈ। ਪਰ ਇੱਕ ਰੈਂਕਿੰਗ ਹੋਰ ਜਿਸਦੀ ਹੁਣ ਸਰਕਾਰ ਦੀ ਤਰਫ ਤੋਂ ਬਚਾਅ ਵੀ ਕੀਤਾ ਜਾ ਰਿਹਾ, ਜਿਸਦੀ ਆਲੋਚਨਾ ਵੀ ਹੋ ਰਹੀ ਹੈ, ਕੱਲ ਦੇ ਦਿਨ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਦੁਨੀਆ ਭਰ ਦੇ ਵਿੱਚ ਪਹਿਲਾਂ ਦਾ ਵਿਕਸਿਤ ਮੁਲਕ ਦੇਖ ਲਵੋ, ਫਿਰ ਉਹਦੇ ਚ ਅਲਪ ਵਿਕਸਿਤ ਮੁਲਕ ਵੀ ਦੇਖ ਲਵੋ, ਐਸੇ 90 ਤੋਂ ਵੀ ਵਧੇਰੇ ਮੁਲਕਾਂ ਦੀ ਇੱਕ ਸੂਚੀ ਤਿਆਰ ਹੁੰਦੀ ਹੈ ਔਰ ਉਹਦੇ ਚ ਇੱਕ ਪੀਸਾ ਨਾਮ ਦਾ ਇੱਕ ਰਿਸਰਚ ਸਾਹਮਣੇ ਆਉਂਦੀ ਹੈ ਜਿਹਨੂੰ PISA ਯਾਨੀ ਪ੍ਰੋਗਰਾਮ ਫਾਰ ਇੰਟਰਨੈਸ਼ਨਲ ਸਟੂਡੈਂਟ ਅਸੈਸਮੈਂਟ ਕਹਿ ਲਿਆ ਜਾਂਦਾ, ਜਿਹਦੇ ਚ ਆਸਟ੍ਰੇਲੀਆ ਬਹੁਤ ਪਛੜਦਾ, ਖਾਸ ਤੌਰ ਦੇ ਉੱਤੇ ਨਿਊ ਸਾਊਥ ਵੇਲਸ ਤਾਂ ਇੰਨਾ ਪਛੜ ਜਾਂਦਾ ਕਿ 2009 ਚ ਇੱਥੇ ਦੇ ਬੱਚਿਆਂ ਦੀ ਹਿਸਾਬ ਦੇ ਵਿੱਚ ਕਾਬਲੀਅਤ ਕਿੰਨੀ ਹੈ ਉਹ 63% ਦੱਸੀ ਗਈ ਸੀ, ਯਾਨੀ ਕਿ ਉਹਨਾਂ ਦੇ ਸਕਿੱਲਸ ਜਿਹੜੇ ਨੇ ਤੇ ਹੁਣ ਉਹ ਅੱਧੀ ਰਹਿ ਗਈ ਹੈ, 50% ਤੋਂ ਵੀ ਘੱਟ। NSW ਦੇ ਅਪੋਜੀਸ਼ਨ ਐਜੂਕੇਸ਼ਨ ਮਨਿਸਟਰ ਨੇ, ਬੁਲਾਰੇ ਨੇ ਕਹਿ ਸਕਦੇ ਹਾਂ, ਮਨਿਸਟਰ ਤਾਂ ਨਹੀਂ, ਮਾਰਕ ਸਪੀਕਮੈਨ, ਉਹਨਾਂ ਨੇ ਕਿਹਾ ਕਿ ਇਹ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ। ਹਾਲਾਂਕਿ ਇਸ ਇੱਕ ਦਹਾਕਾ ਨਹੀਂ ਪਰ 2009 ਤੋਂ ਬਾਅਦ ਲਿਬਰਲ ਨੈਸ਼ਨਲ ਗਠਜੋੜ ਦੀ ਸਰਕਾਰ ਵੀ ਲੰਮਾ ਚਿਰ ਤੱਕ ਰਹੀ ਹੈ, ਸੋ ਉਹਨਾਂ ਦੀ ਸਰਕਾਰ ਵੀ ਇਹਦੇ ਚ ਇਨਵੋਲਵ ਕਰ ਸਕਦੇ ਹਾਂ। ਪਰ ਖੈਰ ਇੱਕ ਸਿਆਸੀ ਜੁਮਲਾ ਹੁੰਦਾ ਹੈ,
ਕਿ ਸੱਤਾਧਾਰੀ ਧਿਰ ਨੂੰ ਹੀ ਘਿਰਨਾ ਹੁੰਦਾ, ਪਰ ਇਸ ਦਰਮਿਆਨ NSW ਦੀ ਐਜੂਕੇਸ਼ਨ ਮਿਨਿਸਟਰ ਪ੍ਰੂਵ ਕਾਰ ਨੇ ਕਿਹਾ ਕਿ ਮੌਜੂਦਾ ਸਮੇਂ ਦੇ ਵਿੱਚ ਅਸੀਂ ਬੜੇ ਐਸੇ ਬਦਲਾਅ ਕੀਤੇ ਨੇ, ਖਾਸ ਤੌਰ ਦੇ ਉੱਤੇ ਅਧਿਆਪਕਾਂ ਨੂੰ ਉਤਸ਼ਾਹਿਤ ਕੀਤਾ, ਉਹਨਾਂ ਦੀ ਗਿਣਤੀ ਵਧਾਈ ਹੈ, ਅਕੈਡੈਮਿਕ ਰਿਜ਼ਲਟਸ ਇੰਪਰੂਵ ਹੋਏ ਨੇ। ਅਗਲੇ ਆਉਣ ਵਾਲੇ ਸਮੇਂ ਦੇ ਦਰਮਿਆਨ ਇਸ ਦੇ

0: ਬਟ ਦੇਖਣਗੇ। ਪਰ ਇਹ ਸਿਰਫ NSW ਦੀ ਗੱਲ ਨਹੀਂ ਹੈ, ਪੀਸਾ ਦੇ ਵਿੱਚ ਜਿਹੜੇ ਨਤੀਜੇ ਸਾਹਮਣੇ ਆਏ ਨੇ, ਆਸਟ੍ਰੇਲੀਅਨ ਵਿਦਿਆਰਥੀਆਂ ਦਾ ਬਿਹੇਵੀਅਰ ਦੁਨੀਆ ਦੇ ਵਿੱਚ ਸਭ ਤੋਂ ਗੰਦਾ, ਸਭ ਤੋਂ ਭੈੜਾ। ਜਦੋਂ ਬੁਲਿੰਗ ਦੀ ਗੱਲ ਆਉਂਦੀ ਹੈ, ਕਲਾਸਰੂਮ ਡਿਸਰਪਸ਼ਨ ਦੀ ਗੱਲ ਆਉਂਦੀ ਹੈ, ਵਿਦਿਆਰਥੀ ਜਿਹੜੇ ਨੇ ਆਸਟ੍ਰੇਲੀਆ ਦੇ ਸਕੂਲਾਂ ਦੇ ਵਿੱਚ ਕੁਝ ਇਸ ਤਰੀਕੇ ਦੇ ਨਾਲ ਵਿਵਹਾਰ ਕਰਦੇ ਨੇ ਕਿ ਅਧਿਆਪਕ ਜਿਹੜੇ ਨੇ ਉਹ ਉਹਨਾਂ ਨੂੰ ਐਂਗਜ਼ਾਇਟੀ ਪੈਦਾ ਕਰ ਦਿੱਤੀ ਜਾਂਦੀ ਹੈ। ਹੁਣ 91 ਦੇਸ਼ਾਂ ਦਾ ਇਹ ਇੱਕ ਸਰਵੇਖਣ ਸਾਹਮਣੇ ਆਇਆ ਸੀ, ਜਿਸ ਦੇ ਵਿੱਚ ਆਸਟ੍ਰੇਲੀਆ ਹੇਠਲੇ ਨੰਬਰ ਦੇ ਉੱਤੇ ਹੈ। 91 ਦੇਸ਼ਾਂ ਦੇ ਵਿੱਚ ਸਭ ਤੋਂ ਜ਼ਿਆਦਾ ਬੁਲਿੰਗ ਜਿੱਥੇ ਕਲਾਸਰੂਮਸ ਦੇ ਵਿੱਚ ਹੁੰਦੀ ਹੈ ਉਹ ਆਸਟ੍ਰੇਲੀਆ। 91 ਦੇਸ਼ਾਂ ਦੇ ਵਿੱਚ ਜਿਹੜੇ ਕਲਾਸਰੂਮ ਦੇ ਵਿੱਚ ਸਾਇੰਸ ਦੇ ਅੰਦਰ ਜਿਹੜੇ ਵਿਦਿਆਰਥੀ ਕਿੰਨਾ ਕੁ ਵਧੀਆ ਕਰਦੇ ਨੇ, ਕਿੰਨਾ ਕੁ ਮਾੜਾ ਕਰਦੇ ਨੇ, ਉਹਦੇ ਚ ਵੀ ਆਸਟ੍ਰੇਲੀਆ 67ਵੇਂ ਨੰਬਰ ਦੇ ਉੱਤੇ ਨਜ਼ਰ ਆਉਂਦਾ। OECD 'ਚ ਤਾਂ ਸਭ ਤੋਂ ਮਾੜਾ, ਯਾਨੀ ਕਿ ਦੁਨੀਆਂ ਦੇ ਜਿੰਨੇ ਵਿਕਸਿਤ ਦੇਸ਼ ਨੇ, ਅਮਰੀਕਾ, ਕੈਨੇਡਾ, ਨਿਊਜ਼ੀਲੈਂਡ, ਫਰਾਂਸ, ਜਰਮਨੀ, ਜਪਾਨ, ਸਾਊਥ ਕੋਰੀਆ ਵਰਗੇ, ਉਹਨਾਂ 'ਚ ਤਾਂ ਸਭ ਤੋਂ ਪਛੜਿਆ ਹੋਇਆ ਮੁਲਕ ਆਸਟ੍ਰੇਲੀਆ ਬਣ ਜਾਂਦਾ ਹੈ। ਅਜਿਹੇ ਦੇ ਵਿੱਚ ਆਸਟ੍ਰੇਲੀਅਨ ਸਕੂਲਾਂ ਦੇ ਅੰਦਰ ਹਿਸਾਬ ਦਾ, ਰੀਡਿੰਗ ਦਾ ਤੇ ਸਾਇੰਸ ਦਾ, ਇਹਨਾਂ ਤਿੰਨਾਂ ਸਬਜੈਕਟਸ ਦਾ ਮਿਆਰ ਕਿਵੇਂ, ਕਿੱਥੇ ਜਾ ਚੁੱਕਿਆ, ਇਹਦਾ ਇੱਕ ਅੰਦਾਜ਼ਾ ਇਹ ਰਿਪੋਰਟ ਦਿੰਦੀ ਹੈ। ਹੋਰ ਤਾਂ ਹੋਰ, ਸੈਂਟਰ ਫਾਰ ਇੰਡੀਪੈਂਡੈਂਟ ਸਟੱਡੀਜ਼ ਦੀ ਤਰਫ ਤੋਂ ਇਹ ਦੱਸਿਆ ਗਿਆ ਕਿ ਸਾਲ 2006 ਦੇ ਵਿੱਚ ਜਿੱਥੇ ਹਿਸਾਬ ਦੇ ਅੰਦਰ ਆਸਟ੍ਰੇਲੀਅਨ ਵਿਦਿਆਰਥੀਆਂ ਦਾ ਜਿਹੜਾ ਰੈਂਕ ਸੀ, ਰੈਂਕ ਨਾ ਕਹਿ ਕੇ ਇੱਕ ਨੰਬਰ ਆਸਟ੍ਰੇਲੀਆ ਦੇ ਵਿੱਚ ਦਿੱਤੇ ਜਾਂਦੇ ਨੇ, ਇਹ ਦੂਸਰੇ ਦੇਸ਼ਾਂ ਦੇ ਨਾਲ ਤੁਲਨਾ ਕਰਨ ਵਾਲਾ ਰੈਂਕ ਨਹੀਂ ਹੈ, ਬਲਕਿ ਆਸਟ੍ਰੇਲੀਆ ਦਾ ਆਪਣਾ ਰੈਂਕ ਹੈ, ਕਿ ਜੇ ਮੈਥਸ ਦੇ ਵਿੱਚ ਉਹਨਾਂ ਦੇ 520 ਅੰਕ ਸੀ, ਟੋਟਲ 520 ਦੇ ਆਸ ਪਾਸ ਉਹ ਹਾਸਲ ਕਰ ਰਹੇ ਸੀ, ਤਾਂ 2025 ਚ ਜਾਂਦਿਆਂ ਜਾਂਦਿਆਂ ਉਹ ਅੰਕ 478 ਰਹਿ ਗਏ ਨੇ। ਸਾਇੰਸ ਦੇ ਵਿੱਚ 525 ਦੇ ਆਸ ਪਾਸ ਸਕੋਰ ਕਰ ਪਾ ਰਹੇ ਸੀਗੇ ਆਸਟ੍ਰੇਲੀਅਨ ਵਿਦਿਆਰਥੀ, ਉਹ ਹੁਣ 509 ਹੀ ਸਕੋਰ ਕਰ ਪਾ ਰਹੇ ਨੇ। ਰੀਡਿੰਗ ਦੇ ਵਿੱਚ 510 ਸਕੋਰ ਕਰ ਪਾ ਰਹੇ ਸੀ, ਉਹ 491 ਕਰ ਪਾ ਰਹੇ ਨੇ। ਇਸ ਤਰੀਕੇ ਦੇ ਨਾਲ ਜਿਹੜੀ ਰੈਂਕਿੰਗ ਹੈ ਆਸਟ੍ਰੇਲੀਆ ਦੀ, ਉਹ ਆਪਣੇ ਹੀ ਦੇਸ਼ ਦੇ ਵਿੱਚ ਗਿਰਦੀ ਜਾ ਰਹੀ ਹੈ, ਦੂਜੇ ਦੇਸ਼ਾਂ ਦੇ ਨਾਲ ਤਾਂ ਕੀ ਉਹ ਮੁਕਾਬਲਾ ਕਰਾਂਗੇ। ਇੱਧਰ ਇੱਕ ਹੋਰ ਖਬਰ ਵੀ ਸਾਹਮਣੇ ਆਉਂਦੀ ਹੈ, ਜਿੱਥੇ ਟ੍ਰੈਜਰਰ ਜਿਮ ਚਾਮਸ ਦੇ ਉੱਤੇ ਇਲਜ਼ਾਮ ਮੜੇ ਗਏ ਨੇ। ਪਰ ਇਹ ਇਲਜ਼ਾਮ ਸਿਰਫ ਦੇਸ਼ ਦੇ ਟ੍ਰੈਜਰਰ ਦੇ ਉੱਤੇ ਨਹੀਂ ਨੇ, ਬਲਕਿ ਇਹ ਦੇਸ਼ ਦੇ ਪੋਲੀਟੀਕਲ ਢਾਂਚੇ ਦੇ ਉੱਤੇ ਵੀ ਥੋਪੇ ਜਾ ਸਕਦੇ ਨੇ। ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਤਨਖਾਹਾਂ ਦੇ ਵਿੱਚ ਵਾਧੇ ਦਾ ਵਿਰੋਧ ਤਾਂ ਕੀਤਾ ਗਿਆ, ਪਰ ਇਹ ਜ਼ਰੂਰ ਕਹਿ ਦਿੱਤਾ ਗਿਆ ਕਿ ਸੁਪਰੈਨੁਏਸ਼ਨ ਦੇ ਵਿੱਚ 3-3.5% ਜਿਹੜਾ ਹੈ ਉਹ ਲੋਕਾਂ ਨੂੰ ਮੋੜ ਕੇ ਦਿੱਤਾ ਜਾਏਗਾ, ਜੇਕਰ ਉਹਨਾਂ ਦੀ ਸਰਕਾਰ ਜਿੱਤ ਕੇ ਸੱਤਾ ਦੇ ਵਿੱਚ ਆ ਗਈ ਤਾਂ, ਫੈਡਰਲ ਚੋਣਾਂ ਜਿੱਤ ਕੇ। ਤੇ ਕਿਉਂਕਿ ਸੁਪਰੈਨੁਏਸ਼ਨ ਰਣਨੀਤੀ ਜਿਹੜੀ ਹੈ ਉਹ ਤਾਂ ਫੈਡਰਲ ਰਣਨੀਤੀ ਹੈ। ਇਸ ਤਰੀਕੇ ਦੇ ਨਾਲ ਹੁਣ ਖਬਰ ਡੇਲੀ ਟੈਲੀਗ੍ਰਾਫ ਨੇ ਪ੍ਰਕਾਸ਼ਿਤ ਕੀਤੀ ਹੈ ਕਿ ਛੱਡੋ ਆਮ ਲੋਕ, ਆਸਟ੍ਰੇਲੀਆ ਦੇ ਵਿੱਚ ਤਾਂ ਜਿਹੜੇ ਪੋਲੀਟੀਕਲ ਲੋਕ ਨੇ, ਉਹਨਾਂ ਦੇ ਖਾਸ ਲੋਕ ਜਿਹਨਾਂ ਨੂੰ ਪੋਲੀਟੀਕਲ ਸਟਾਫਰ ਕਹਿ ਲਿਆ ਜਾਂਦਾ ਹੈ, ਉਹ ਆਲਰੇਡੀ ਇਹ ਸਕੀਮ ਹਾਸਲ ਕਰ ਰਹੇ ਨੇ। ਪੌਲਿਨ ਹੈਂਸਨ ਨੇ ਕਦੇ ਇਸ ਦਾ ਜ਼ਿਕਰ ਨਹੀਂ ਕੀਤਾ, ਜਿਮ ਚਾਮਸ ਨੇ ਵੀ ਨਹੀਂ ਕੀਤਾ, ਕਿਸੇ ਹੋਰ ਨੇਤਾ ਨੇ ਵੀ ਨਹੀਂ ਕੀਤਾ। ਪਰ ਦੱਸ ਦਈਏ ਕਿ ਸਾਲ 2024 ਤੋਂ 2027 ਦੇ ਦਰਮਿਆਨ ਜਿਹੜਾ ਕਾਮਨਵੈਲਥ ਮੈਂਬਰਸ ਆਫ ਪਾਰਲੀਮੈਂਟ ਸਟਾਫ ਐਂਟਰਪ੍ਰਾਈਜ਼ ਅਗਰੀਮੈਂਟ ਹੈ, ਉਸ ਦੇ ਤਹਿਤ ਇਹਨਾਂ ਸਟਾਫਰਸ ਨੂੰ, ਜਿਹੜੇ ਅਲੱਗ ਅਲੱਗ ਮੰਤਰੀਆਂ, MLAs, MPs ਦੇ ਜਿਹੜੇ ਸਟਾਫਰ ਹੁੰਦੇ ਨੇ, ਉਹਨਾਂ ਨੂੰ ਇਹ ਛੋਟ ਦਿੱਤੀ ਜਾਂਦੀ ਹੈ ਕਿ ਉਹ 3.5% ਸੁਪਰ ਐਨੂਏਸ਼ਨ ਆਪਣੇ ਭੱਤੇ ਦੇ ਵਿੱਚੋਂ ਕਢਾ ਸਕਦੇ ਨੇ ਔਰ ਇਸ ਨੂੰ ਉਹ ਵਰਤ ਸਕਦੇ ਨੇ। ਹੁਣ ਇਸੇ ਭੱਤੇ ਨੂੰ ਵਰਤਣ ਦੇ ਉੱਤੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼, ਫੈਡਰਲ ਜਿਮ ਚਾਮਸ ਜਿਹੜੇ ਨੇ ਟ੍ਰੈਜਰ, ਉਹ ਮਨਾ ਕਰ ਚੁੱਕੇ ਨੇ, ਇਨਕਾਰ ਕਰ ਚੁੱਕੇ ਨੇ ਕਿ ਏਦਾਂ ਨਹੀਂ ਕਰਨਾ ਚਾਹੀਦਾ, ਰਿਟਾਇਰਮੈਂਟ ਦੇ ਵੇਲੇ ਤਾਂ ਤੁਸੀਂ ਠੰਡ ਠੰਡ ਗੋਪਾਲ ਹੋ ਜਾਵੋਗੇ, ਉਦੋਂ ਤੱਕ ਤਾਂ ਤੁਹਾਡੀ ਜੇਬ ਦੇ ਵਿੱਚ ਪੈਸਾ ਨਹੀਂ ਬਚਣਾ। ਬਲਕਿ ਕੱਲ੍ਹ ਦੇ ਦਿਨ ਇਹ ਵੀ ਅੰਦਾਜ਼ੇ ਦਿੱਤੇ ਗਏ ਕਿ $25,000 ਤੱਕ ਦਾ ਨੁਕਸਾਨ ਤੁਹਾਨੂੰ ਹੋਣ ਲੱਗ ਪਏਗਾ ਜਦੋਂ ਤੁਸੀਂ ਰਿਟਾਇਰ ਹੋਵੋਗੇ, ਜੇ ਅੱਜ ਦੀ ਤਰੀਕ ਦੇ ਵਿੱਚ ਤੁਸੀਂ ਐਂ 3-3% ਘਟਾਉਣ ਲੱਗ ਜਾਂਦੇ ਹੋ। ਪਰ ਇਹ ਜਿਹੜਾ ਮੈਜਰ ਹੈ ਇਹ ਮੌਜੂਦਾ ਸਰਕਾਰ ਨੇ ਲਾਗੂ ਨਹੀਂ ਕੀਤਾ, ਹੁਣ ਇਹਦਾ ਥੋੜਾ ਜਿਹਾ ਪਿਛੋਕੜ ਵੀ ਸੁਣ ਲਓ। 2017 ਦੇ ਵਿੱਚ ਇਹ ਨਿਯਮ ਲਿਆਂਦਾ ਗਿਆ ਸੀ, ਉਦੋਂ ਤਾਂ ਲਿਬਰਲ ਪਾਰਟੀ ਦੀ ਸਰਕਾਰ ਸੀ, ਮੈਲਕਮ ਟਰਨਬੁਲ ਉਦੋਂ ਪ੍ਰਧਾਨ ਮੰਤਰੀ ਹੁੰਦੇ ਸੀ, ਉਦੋਂ ਇਹ ਨਿਯਮ ਲਿਆ ਦਿੱਤਾ ਗਿਆ ਸੀ ਕਿ ਆਸਟ੍ਰੇਲੀਅਨ ਲੋਕਾਂ ਨੂੰ ਛੱਡੋ, ਨਾ ਹੀ ਉਹਨਾਂ ਨੂੰ ਦੱਸਣ ਦੀ ਲੋੜ ਹੈ ਕਿ ਨਾ ਹੀ ਇਸ ਕਿਸਮ ਦੀਆਂ ਖਬਰਾਂ ਸਾਹਮਣੇ ਆਈਆਂ, ਪਰ ਪੋਲੀਟੀਕਲ ਸਟਾਫਰਸ ਨੂੰ ਆਪਣੇ ਸੁਪਰ ਐਨੂਏਸ਼ਨ ਦੇ ਵਿੱਚੋਂ ਵਰਤਣ ਦੀ ਇਜਾਜ਼ਤ ਹੈ, ਤੁਸੀਂ ਵਰਤੀ ਚੱਲੋ, ਕੋਈ ਚੱਕਰ ਹੀ ਨਹੀਂ। ਔਰ ਇਹ ਵੀ ਮੰਨਿਆ ਗਿਆ ਹੈ ਕਿ ਉਸ ਵਕਤ ਤੋਂ ਹੁਣ ਤੱਕ ਸੁਪਰ ਐਨੂਏਸ਼ਨ ਵਰਤ ਵੀ ਲਿਆ ਗਿਆ ਹੈ, ਯਾਨੀ ਕਿ ਆਸਟ੍ਰੇਲੀਆ ਦਾ ਸੁਪਰ ਐਨੂਏਸ਼ਨ ਜਿਹੜਾ ਟ੍ਰਿਲੀਅਨਸ ਆਫ ਡਾਲਰ ਦਾ ਕਿਹਾ ਜਾਂਦਾ, ਉਹ ਇੰਨਾ ਭਰਿਆ ਭਰਿਆ ਵੀ ਨਹੀਂ ਹੈ। ਆਖਰੀ ਕੁਝ ਖਬਰਾਂ ਦੀ ਸਾਂਝ ਪਾਈਏ ਤਾਂ ਇਹ ਖਬਰਾਂ ਮਾਪਿਆਂ ਦੇ ਲਈ ਬਹੁਤ ਜ਼ਰੂਰੀ ਨੇ, ਸਮਾਂ ਥੋੜਾ ਬਚਦਾ ਹੈ ਪਰ ਇਸ ਖਬਰ ਦੀ ਅਹਿਮੀਅਤ ਜ਼ਰੂਰ ਸਮਝ ਕੇ ਚੱਲਿਓ। ਗਰਮੀਆਂ ਦੇ ਦਿਨ ਆ ਰਹੇ ਨੇ, ਮਾਪੇ ਖਾਸ ਤੌਰ ਦੇ ਉੱਤੇ ਆਪਣੇ ਬੱਚਿਆਂ ਦੇ ਉੱਤੇ ਮੱਥ ਮੱਥ ਕੇ, ਪੋਤ ਪੋਤ ਕੇ ਜਿਹੜੀਆਂ ਸਨਸਕ੍ਰੀਨ ਲਗਾ ਦਿੰਦੇ ਨੇ, ਪਰ ਕਿਹੜੀ ਸਨਸਕ੍ਰੀਨ ਕਿਸ ਕਿਸਮ ਦੀ ਸਨਸਕ੍ਰੀਨ ਠੀਕ ਹੈ ਇਹ ਜਾਣਨਾ, ਇਹ ਸਮਝਣਾ ਬਹੁਤ ਜ਼ਰੂਰੀ ਹੈ। ਤੁਹਾਡੇ ਘਰਾਂ ਦੀਆਂ ਸ਼ੈਲਫਾਂ ਦੇ ਉੱਤੇ ਪਈਆਂ ਸਾਰੀਆਂ ਹੀ ਕਿਸਮ ਦੀਆਂ ਸਨਸਕ੍ਰੀਨ ਚੰਗੀਆਂ ਨਹੀਂ ਨੇ। ਸਨਸਕ੍ਰੀਨਸ ਦੇ ਵਿੱਚ ਹੋਮੋਸਲੇਟ ਨਾਮ ਦਾ ਇੱਕ ਐਸਾ ਪੋਟੈਂਸ਼ੀਅਲ ਹਾਰਮੋਨ ਡਿਸਰਪਟਰ ਵੀ ਹੁੰਦਾ ਹੈ ਜਿਹੜਾ ਬੱਚਿਆਂ ਦੀ ਗਰੋਥ, ਉਹਨਾਂ ਦੀ ਸਿਹਤ ਦੇ ਉੱਤੇ ਮਾੜੇ ਅਸਰ ਪਾਉਂਦਾ ਹੈ। ਔਰ ਇਹ ਇੱਕ ਤਾਜ਼ਾ ਸਟੱਡੀ ਦੇ ਵਿੱਚ ਸਾਹਮਣੇ ਆਇਆ, ਖਾਸ ਤੌਰ ਦੇ ਉੱਤੇ ਕੁਇਨਜ਼ਲੈਂਡ ਜਿਹਨੂੰ ਸਨਸ਼ਾਈਨ ਸਟੇਟ ਕਹਿ ਦਿੱਤਾ ਜਾਂਦਾ ਹੈ। ਸੂਰਜ ਇੱਥੇ ਚਮਕਦਾ ਜ਼ਰੂਰ ਹੈ ਔਰ ਇੱਥੇ ਬੱਚਿਆਂ ਦੇ ਮਾਪੇ ਆਪਣੇ ਬੱਚਿਆਂ ਦੇ ਉੱਤੇ ਸਨਸਕ੍ਰੀਨਾਂ ਪੋਤ ਪੋਤ ਕੇ ਲਗਾ ਵੀ ਦਿੰਦੇ ਨੇ। ਵੈਸੇ ਇਹ ਪੂਰੇ ਆਸਟ੍ਰੇਲੀਆ ਦੀ ਗੱਲ ਹੈ। ਔਰ ਇਹ ਖਬਰ ਜਿਹੜੀ ਹੈ ACS ਅਮੈਰੀਕਨ ਕੈਮੀਕਲ ਸੋਸਾਇਟੀ, ਇੱਕ ਅਮਰੀਕੀ ਰਸਾਲਾ ਹੈ, ਉਹਦੇ ਚ ਪ੍ਰਕਾਸ਼ਿਤ ਕੀਤੀ ਗਈ ਹੈ, ਪਰ ਜਰਮਨ ਰਿਸਰਚਰਸ ਨੇ ਪ੍ਰਕਾਸ਼ਿਤ ਕੀਤੀ ਹੈ। ਔਰ ਇਹ ਰਿਸਰਚ ਆਸਟ੍ਰੇਲੀਅਨ ਬੱਚਿਆਂ ਦੇ ਉੱਤੇ ਹੋਈ ਹੈ। ਖਾਸ ਗੱਲ ਇਹ ਹੈ ਕਿ ਹੁਣ TGA ਵੀ ਇਸ ਗੱਲ ਦੇ ਵੱਲ ਇਸ ਪਾਸੇ ਗੰਭੀਰ ਹੋਇਆ ਹੈ, ਆਸਟ੍ਰੇਲੀਆ ਦੀ ਥੈਰਾਪੈਟਿਕ ਗੁੱਡਸ ਐਡਮਿਨਿਸਟ੍ਰੇਸ਼ਨ। ਸਰਵੇਖਣ ਚ 18,700 ਬੱਚਿਆਂ ਦੇ ਯੂਰੀਨ ਸੈਂਪਲਸ ਜਿਹੜੇ ਸੀ ਲਏ ਗਏ ਸੀ। 90% ਸਿਰਫ ਕੁਇਨਜ਼ਲੈਂਡ ਸੂਬੇ ਤੋਂ ਸੀ, ਇਸ ਕਰਕੇ ਇਸ ਨੂੰ ਸਿਰਫ ਕੁਇਨਜ਼ਲੈਂਡ ਤੱਕ ਹੀ ਜਿਹੜਾ ਖਬਰ ਨੂੰ ਰੱਖਿਆ ਜਾ ਰਿਹਾ, ਪਰ ਤੁਸੀਂ ਪੂਰੇ ਦੇਸ਼ ਦੀ ਇਹ ਖਬਰ ਮੰਨ ਕੇ ਚੱਲਿਓ। ਬਾਕੀ ਦੇ 10% ਜਿਹੜੇ ਦੇਸ਼ ਦੇ ਅਲੱਗ ਅਲੱਗ ਹਿੱਸਿਆਂ ਦੇ ਵਿੱਚੋਂ ਬੱਚੇ ਸੀ, ਉਹਨਾਂ ਦੇ ਯੂਰੀਨ ਸੈਂਪਲ ਲਏ ਗਏ ਸੀ। ਔਰ ਇਹਨਾਂ ਬੱਚਿਆਂ ਦੇ ਸੈਂਪਲਸ ਦੇ ਵਿੱਚ ਇਸ ਹੋਮੋਸਲੇਟ ਦੀ ਮਿਕਦਾਦ ਪਾਈ ਗਈ ਹੈ, ਭਰਮਾਰ ਪਾਈ ਗਈ ਹੈ। ਥਰਪੈਟਿਕ ਗੁੱਡਸ ਐਡਮਿਨਿਸਟ੍ਰੇਸ਼ਨ ਇਸ ਮਾਮਲੇ 'ਚ ਆਪਣੀ ਵੱਖਰੀ ਜਾਂਚ ਕਰ ਰਿਹਾ। ਹੋਮੋਸਲੇਟ ਦਾ ਮਤਲਬ ਜਿਹੜੇ ਸਨਸਕ੍ਰੀਨਸ ਦੇ ਰਾਹੀਂ ਸਿੱਧੇ ਤੌਰ ਤੇ ਤੁਹਾਡੀ ਚਮੜੀ ਤੋਂ ਤੁਹਾਡੇ ਸਰੀਰ ਦੇ ਅੰਦਰ ਦਾਖਲ ਹੁੰਦੇ ਨੇ, ਕੋਈ ਚੰਗੇ ਨਹੀਂ ਨੇ। ਪਰ ਇਹਦਾ ਮਤਲਬ ਇਹ ਵੀ ਨਹੀਂ ਹੈ ਕਿ ਤੁਸੀਂ ਸਨਸਕ੍ਰੀਨ ਨਾ ਵਰਤੋ। ਆਸਟ੍ਰੇਲੀਆ 'ਚ ਅਕਸਰ ਇੱਕ ਨਾਰਾ ਦਿੱਤਾ ਜਾਂਦਾ ਹੈ, ਸਲਿਪ ਸਲੋਪ ਸਲੈਪ, ਯਾਨੀ ਕਿ ਇਸ ਕਿਸਮ ਦਾ ਇੱਕ ਕੈਂਪੇਨ ਚਲਾਇਆ ਜਾਂਦਾ ਕਿ ਸਨਸਕ੍ਰੀਨ ਵਰਤੋ, ਆਪਣੇ ਬੈਗ ਦੇ ਵਿੱਚ ਰੱਖੋ। ਛੋਟੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਵੀ ਦੇ ਦਿੱਤੀਆਂ ਜਾਂਦੀਆਂ ਨੇ ਕਿ UV ਪ੍ਰੋਟੈਕਸ਼ਨ ਤੋਂ ਬਚ ਕੇ ਰਹੋ। ਆਸਟ੍ਰੇਲੀਆ ਦੇ ਵਿੱਚ ਚਮੜੀ ਰੋਗ ਦਾ ਖਤਰਾ, ਚਮੜੀ ਕੈਂਸਰ ਦਾ ਖਤਰਾ ਖਾਸ ਤੌਰ ਤੇ ਬਣਿਆ ਰਹਿੰਦਾ ਹੈ। ਔਰ ਉਸ ਤੋਂ ਬਚਾਅ ਦਾ ਇੱਕੋ ਇੱਕ ਤਰੀਕਾ, ਸਿੱਧਾ ਤਰੀਕਾ ਇਹ ਹੁੰਦਾ ਹੈ ਕਿ ਘੱਟ ਤੋਂ ਘੱਟ ਸਨ ਐਕਸਪੋਜ਼ਰ ਹੋਵੇ, ਗਰਮੀਆਂ 'ਚ ਢੱਕ ਕੇ ਰੱਖਿਆ ਜਾਵੇ ਸਰੀਰ ਨੂੰ। ਔਰ ਜਿਹੜੇ ਹਿੱਸੇ ਐਕਸਪੋਜ਼ ਹੁੰਦੇ ਨੇ, ਗਰਦਨ ਦੇ ਹਿੱਸੇ, ਬਾਂਹ, ਹਥੇਲੀਆਂ, ਜਾਂ ਜੇਕਰ ਬੀਚ ਤੇ ਜਾਣ ਵੇਲੇ ਲੱਤਾਂ, ਤਾਂ ਸਨਸਕ੍ਰੀਨ ਮੱਥ ਲਈ ਜਾਵੇ। ਹੁਣ ਸਨਸਕ੍ਰੀਨ ਦੇ ਨਾਲ ਜੁੜੀ ਇੱਕ ਹੋਰ ਖਬਰ ਵੀ ਸਾਹਮਣੇ ਆ ਰਹੀ ਹੈ। ਵਾਈਲਡ ਚਾਈਲਡ ਲੈਬੋਰਟਰੀਜ਼ ਨਾਮ ਦੀ 20 ਦੇ ਕਰੀਬ ਸਨਸਕ੍ਰੀਨ ਜਿਹੜੀਆਂ ਆਸਟ੍ਰੇਲੀਆ 'ਚ ਵੇਚੀਆਂ ਜਾ ਰਹੀਆਂ ਸੀ, ਇਸ ਕੰਪਨੀ ਨੂੰ ਫੈਡਰਲ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਗਈ ਹੈ। ਚੁਣੌਤੀ ਕਿਸੇ ਹੋਰ ਨੇ ਨਹੀਂ, ਬਲਕਿ ਮੁਕਾਬਲੇਬਾਜ਼ੀ ਦੇ ਵਿੱਚ ਦੂਸਰੀਆਂ ਕੰਪਨੀਆਂ ਦੀ ਤਰਫ ਤੋਂ ਚੁਣੌਤੀ ਦਿੱਤੀ ਗਈ। ਕਿਹਾ ਗਿਆ ਹੈ ਕਿ SPF ਦੇ ਜਿਹੜੇ ਜਿਹੜੇ ਦਾਅਵੇ ਕਰਦੇ ਸੀ ਕਿ SPF 50 ਹੈ ਸਾਡੀ ਸਨਸਕ੍ਰੀਨ 'ਚ, SPF 35 ਹੈ, ਸਾਰੇ ਦਾਅਵੇ ਝੂਠੇ ਨੇ। SPF 50 ਵਾਲੀਆਂ ਤਾਂ ਸਾਰੀਆਂ ਸਨਸਕ੍ਰੀਨ ਜਾਲੀ ਨਿਕਲੀਆਂ ਇਸ ਕੰਪਨੀ ਦੀਆਂ, ਵਾਈਲਡ ਚਾਈਲਡ ਲੈਬੋਰਟਰੀਜ਼ ਦੀਆਂ। ਔਰ ਇਹਨਾਂ ਦੇ ਖਿਲਾਫ ਜਿਹੜਾ ਦਾਅਵਾ ਕੀਤਾ ਉਹ ਕੀਤਾ ਗਿਆ ਇੱਕ ਹੋਰ ਕੰਪਨੀ ਦੀ ਤਰਫ ਤੋਂ, ਜਿਸਦਾ ਅਲਟਰਾ ਵਾਇਲਟ ਨਾਮ ਦਿੱਤਾ ਗਿਆ। ਇਹ ਹਾਈ ਪ੍ਰੋਫਾਈਲ ਇੱਕ ਬ੍ਰਾਂਡ ਅਲਟਰਾ ਵਾਇਲਟ, ਇਹਨਾਂ ਦੇ ਕੋਲ ਇਹ ਟ੍ਰੇਡਮਾਰਕ ਵੀ ਰਜਿਸਟਰਡ ਹੈ। ਵੈਸੇ ਤਾਂ ਅਲਟਰਾ ਵਾਇਲਟ ਸੂਰਜ ਦੀਆਂ ਕਿਰਨਾਂ ਨੂੰ ਵੀ ਮੰਨ ਲਿਆ ਜਾਂਦਾ, ਇਸ ਕਰਕੇ ਹਾਈ ਪ੍ਰੋਫਾਈਲ ਬ੍ਰਾਂਡ ਵੀ ਹੈ ਜਿਹਨਾਂ ਨੇ ਆਪਣੇ ਬ੍ਰਾਂਡ ਦਾ ਨਾਮ ਹੀ ਇਸ ਤਰੀਕੇ ਦੇ ਨਾਲ ਰੱਖਿਆ। ਜਦੋਂ ਅਦਾਲਤ ਦੇ ਵਿੱਚ ਲੈ ਕੇ ਗਏ ਤੇ ਹੁਣ ਕਹਿ ਦਿੱਤਾ ਗਿਆ ਕਿ ਵਾਈਲਡ ਚਾਈਲਡ ਲਿਕੁਇਡੇਸ਼ਨ 'ਚ ਚਲੀ ਗਈ ਹੈ। ਪੈਸੇ ਤਾਂ ਉਹ ਨਹੀਂ ਦੇ ਸਕਦੇ, ਉਹ ਤਾਂ ਕਰਜ਼ੇ 'ਚ ਨੇ ਆਲਰੇਡੀ, $20 million ਦੇ ਕਰਜ਼ਾ ਉਹਨਾਂ ਦੇ ਉੱਤੇ ਚੜਿਆ ਹੋਇਆ। ਆਸਟ੍ਰੇਲੀਅਨ ਟੈਕਸੇਸ਼ਨ ਆਫਿਸ ਦਾ ਹਵਾਲਾ ਵੀ ਦਿੱਤਾ ਗਿਆ ਰਿਕਾਰਡਾਂ ਦਾ। ਬਲਕਿ ਇਹੀ ਨਹੀਂ, ਅਲਟਰਾ ਵਾਇਲਟ ਤੋਂ ਇਲਾਵਾ ਇੱਕ ਹੋਰ ਕੰਪਨੀ ਨੂੰ ਵੀ ਵਾਈਲਡ ਚਾਈਲਡ ਨੇ ਅਦਾਲਤ ਦੇ ਵਿੱਚ ਘੜੀਸਿਆ। ਸੋ ਜਿਹਦਾ ਨਾਮ ਜਿਹੜਾ ਐਸਪੈਕਟ ਸਕਿਨ ਕੇਅਰ ਬ੍ਰਾਂਡ ਦੱਸਿਆ ਜਾਂਦਾ, ਇਹ ਦੱਸ ਕਿਹਾ ਗਿਆ ਕਿ ਐਸਪੈਕਟ ਨੇ ਵਾਈਲਡ ਚਾਈਲਡ ਦੇ ਇੱਕ ਪਰਟੀਕੁਲਰ ਬ੍ਰਾਂਡ ਜਿਹਨੂੰ ਨੇਕਡ ਸੰਡੇਜ਼ ਕਰਕੇ ਬਾਜ਼ਾਰ ਦੇ ਵਿੱਚ ਵੇਚਿਆ ਜਾਂਦਾ, ਪ੍ਰਾਈਸ ਲਾਈਨ ਤੋਂ ਲੈ ਕੇ ਦੂਸਰੀਆਂ ਫਾਰਮੇਸੀ ਸਟੋਰਸ ਤੱਕ ਇਹ ਬੜੇ ਧੜੱਲੇ ਦੇ ਨਾਲ ਇਹ ਸਨਸਕ੍ਰੀਨ ਵਿਕਦੀ ਹੈ। ਕਿਹਾ ਗਿਆ ਕਿ ਇਹ ਇਕਲੌਤਾ ਬ੍ਰਾਂਡ ਹੀ ਸਾਰੇ ਨਿਯਮ, ਸਾਰੇ ਮਾਨਕ ਨੂੰ, ਜਿੰਨੇ ਵੀ ਪੈਮਾਨੇ ਨੇ ਉਹਨਾਂ ਨੂੰ ਛਿੱਕੇ ਟੰਗ ਰਿਹਾ, ਇਸ ਕਰਕੇ ਇਸ ਬ੍ਰਾਂਡ ਦੇ ਖਿਲਾਫ ਸ਼ਿਕਾਇਤ ਕਰ ਦਿੱਤੀ ਗਈ। ਖੈਰ ਹੋਰ ਵੀ ਬਾਕੀ ਦੀਆਂ ਖਬਰਾਂ ਨੇ, ਪਰ ਉਹ ਖਬਰਾਂ ਹੁਣ ਸ਼ਾਮ ਨੂੰ ਸੁਣਾਵਾਂਗੇ ਸਿਡਨੀ ਸਟੂਡੀਓ ਤੋਂ, ਜਦੋਂ 4 ਵਜੇ ਲਾਈਵ ਖਬਰਾਂ ਦਾ ਬੁਲੇਟਿਨ ਲੈ ਕੇ ਆਵਾਂਗੇ। ਫਿਲਹਾਲ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ 'ਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।
1: ਜਦੋਂ ਤੁਹਾਡੇ ਲਈ ਜਾਂ ਤੁਹਾਡੇ ਕਿਸੇ ਪਿਆਰੇ ਲਈ ਸਹੀ ਹੋਮ ਕੇਅਰ ਪ੍ਰੋਵਾਈਡਰ ਚੁਣਨ ਦਾ ਸਮਾਂ ਆਉਂਦਾ ਹੈ ਤਾਂ ਮਾਈ ਕੇਅਰ ਦੇ ਸਾਡੇ ਕੇਅਰਸ ਮੈਲਬਨ ਅਤੇ ਇਸ ਤੋਂ ਬਾਹਰ ਵੀ ਤੁਹਾਡੀ ਮਦਦ ਲਈ ਤਿਆਰ ਹਨ। ਅਸੀਂ ਬਜ਼ੁਰਗ ਆਸਟ੍ਰੇਲੀਆ ਲੋਕਾਂ ਨੂੰ ਨਿੱਜੀ ਦੇਖਭਾਲ ਯੋਜਨਾਵਾਂ, ਉਹਨਾਂ ਦੀ ਭਾਸ਼ਾ ਬੋਲਣ ਵਾਲੇ ਕੇਅਰਸ ਅਤੇ ਸਮਰਪਿਤ ਦੇਖਭਾਲ ਸਾਥੀ ਨਾਲ ਘਰ ਵਿੱਚ ਹੀ ਰਹਿਣ ਵਿੱਚ ਮਦਦ ਕਰਦੇ ਹਾਂ। 1-800-642-273 ਤੇ ਫੋਨ ਕਰੋ ਜਾਂ ਮਾਈ ਕੇਅਰ ਹੋਮ ਕੇਅਰ ਲਿਖ ਕੇ ਖੋਜੋ। ਇਹ ਹੈ MICAR।
2: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ। ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। bansal immigration.com.au
3: Smiths Lane by Molec vich apne bhavikh di shuruaat karo hune kadam chukko ate Smiths Lane de chune hoye lots te simit samay layi milan wale $30,000 tak di land rebate da fayda levo chunve yog lots te house and land package book karan te hissa le rahe builders vallon vadu $15,000 discount mil sakda hai eh offer 15 september 2026 nu khatam hai ajhe he mauke zyada der nahi rehnde hor jankari layi aaj hi smithslane.mirvac.com te jao niyam shartan ate yogta de maapdand lagu han offer 15 ਸਤੰਬਰ 2026 ਨੂੰ ਖਤਮ ਹੈ।
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰਿਗਨੀਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰਿਗਨੀਨਾ ਵਿੱਚ।
4: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ। ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8600 ਔਰ ਵਿਜ਼ਿਟ bansallawyers.com.au।
5: ਸੋਨਾ ਚਾਹੀਦਾ,
6: ਭਰੋਸਾ ਚਾਹੀਦਾ,
5: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ। ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
7: ਕੀ ਤੁਸੀਂ ਇੱਕ ਪੈਗ ਲਈ ਨਾ ਕਰੋਗੇ ਜਾਂ ਫਿਰ ਇਹ ਕਹਿਣਾ ਪਸੰਦ ਕਰੋਗੇ, ਨਹੀਂ ਮੈਂ ਆਪਣਾ ਲਾਇਸੈਂਸ ਗੁਆ ਦਿੱਤਾ ਹੈ। ਮੈਂ ਅਸਲ 'ਚ ਕੋਈ ਸ਼ਰਾਬੀ ਨਹੀਂ ਹਾਂ। ਸਾਡੇ ਕੰਮ 'ਤੇ ਇੱਕ ਜਸ਼ਨ ਸੀ ਅਤੇ ਮੈਨੂੰ ਲੱਗਿਆ ਕਿ ਮੈਂ ਪੀਣ ਲਈ ਨਾ ਨਹੀਂ ਕਰ ਸਕਦਾ। ਮੈਂ ਸੋਚਿਆ ਕਿ ਮੈਂ ਸੀਮਾ ਦੇ ਹੇਠਾਂ ਪੀਤੀ ਹੈ, ਪਰ 0.05 ਸੀਮਾ ਤੋਂ ਵੱਧ ਪੀ ਕੇ ਗੱਡੀ ਚਲਾਉਂਦਾ ਫੜਿਆ ਗਿਆ। ਹੁਣ ਮੈਂ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਛੱਡ ਸਕਦਾ। ਮੈਨੂੰ ਆਪਣੀ ਮਾਂ ਨੂੰ ਦੱਸਣਾ ਪਿਆ ਕਿ ਮੈਂ ਹੁਣ ਉਸਨੂੰ ਡਾਕਟਰਾਂ ਕੋਲ ਨਹੀਂ ਲੈ ਕੇ ਜਾ ਸਕਦਾ। ਮੇਰੇ ਲਈ ਮੇਰੇ 'ਤੇ ਨਿਰਭਰ ਲੋਕਾਂ ਨੂੰ ਨਾ ਕਹਿਣਾ ਸਭ ਤੋਂ ਬੁਰੀ ਸਜ਼ਾ ਹੈ। ਕਾਸ਼ ਕਿ ਮੈਂ ਇਹਦੀ ਬਜਾਏ ਪੈਗ ਨੂੰ ਨਾ ਕਹਿ ਦਿੰਦਾ। ਜ਼ਿੰਮੇਵਾਰੀ ਲਓ, ਜੇ ਤੁਸੀਂ ਪੀਤੀ ਹੈ ਤਾਂ ਗੱਡੀ ਨਾ ਚਲਾਓ। TAC ਵੱਲੋਂ ਇੱਕ ਸੁਨੇਹਾ।

0: ਰੇਡੀਓ ਹਾਂਜੀ 1674 AM ਤੇ ਹਸਤਿੰਦਰ ਸਾਹਿਬ ਕਹਿੰਦੇ ਨੇ ਕਿ ਗੱਡੀ ਰੋਕਣੇ ਨੂੰ ਜੀ ਨਹੀਂ ਕਰਦਾ, ਗੱਡੀ ਰੋਕਣੇ ਨੂੰ ਦਿਲ ਨਾ ਕਰੇ, ਤੇ ਗੱਡੀ ਜੇ ਰੋਕਣੀ ਨਹੀਂ ਹੈ ਤੇ ਫਿਰ ਗੱਡੀ 'ਚ ਤੇਲ ਕੇ ਰੱਖੂਗਾ ਗੱਡੀ ਗੱਡੀ ਭਾਈ ਮਤਲਬ ਖਾ ਨਹੀਂ ਜਾਊਗੀ, ਸੇਕ ਨਹੀਂ ਖਾ ਜਾਊਗੀ ਗੱਡੀ, ਦੱਸ ਕਮਾਲ ਕਰੀ ਜਾਂਦੇ ਮਤਲਬ
1: ਮੇਰੀ ਤਰ੍ਹਾਂ ਗੇੜੀ ਲਾ ਰਹੇ ਹੋਣੇ ਨਾ ਸਤਿੰਦਰ ਜੀ। ਕੱਲ੍ਹ ਮੈਂ ਸੀਗਾ ਆਪਣਾ ਡਰਾਈਵਿੰਗ ਵਾਲੇ ਕੰਮ 'ਤੇ, ਬਹੁਤ ਮਜ਼ੇ ਨਾਲ ਕਾਰ ਚਲਾ ਰਹੇ ਇੱਧਰ ਉੱਧਰ, ਰੇਟ ਠੀਕ ਹੋ ਗਿਆ ਕ੍ਰਿਸ਼ਨਾ ਹੁਣ ਹੈ ਤੇਲ ਦਾ, ਗੁੱਡ, ਆਪਣੇ ਆਪ ਨਾਲ ਗੱਲ ਕਰਦਾ ਪਿਆ
0: ਮਤਲਬ ਵੱਧ ਗਿਆ ਘੱਟ ਗਿਆ,
1: ਘੱਟ ਹੀ ਸੀਗਾ ਸ਼ਾਮ ਦੇ 5-6 ਮਤਲਬ ਉਹ ਵਾਲਾ ਘੱਟ ਕਿ ਚਲੋ ਦਿਲ ਨੂੰ ਸਮਝਾਉਣ ਵਾਲਾ ਕਿ ਚੱਲ 192-95 ਦੱਸਦਾ ਪਿਆ
0: ਉਸ ਹਿਸਾਬ ਦਾ,
1: ਪਰ 11 ਵਜੇ ਰਾਤ ਨੂੰ ਜਦੋਂ ਵਾਰੀ ਆਈ ਕਿ ਘਰ ਹੁਣ ਘਰ ਦੇ ਲੱਗ ਗਿਆ ਕਿ ਪਵਾ ਲਊਗਾ
0: ਪਾਉਣਾ ਹੀ,
1: ਹਾਂ ਤਾਂ 220 ਸੀ, ਮੈਂ ਕਿਹਾ ਇਹ ਤਾਂ ਕੋਈ ਗੱਲ ਨਾ ਹੀ ਸੱਜਣਾ,
0: ਮਤਲਬ ਤੇ ਵੱਧ ਗਿਆ ਰੇਟ,
1: ਵੱਧ ਗਿਆ
0: ਨਹੀਂ ਪਰ ਇਹਦਾ ਵੱਧ ਨਹੀਂ ਸਕਦਾ ਕਿਉਂਕਿ ਅਕੋਰਡਿੰਗ ਟੂ ਰੂਲ ਜਿੰਨਾ ਕੁ ਮੈਂ ਪੜ੍ਹਿਆ ਸੀ ਜਾਂ ਜੋ ਚੱਲ ਰਿਹਾ ਸੀ ਵੀ 2 ਵਜੇ ਲੋਕ ਹੋ ਜਾਂਦਾ ਰੇਟ, 2 ਵਜੇ ਤੋਂ ਬਾਅਦ ਨਹੀਂ ਕੋਈ ਵਧਾ ਸਕਦਾ, ਜਾਂ ਹੋ ਸਕਦਾ ਪੰਪ ਦਾ ਫਰਕ ਹੋਵੇ।
1: ਮੈਂ ਨਹੀਂ ਨਹੀਂ ਮੈਂ ਤਾਂ ਘੱਟੋ ਨਹੀਂ ਤਾਂ 10-12 ਪੰਪ ਪਾਰ ਕਰਕੇ ਆਇਆ।
0: ਅੱਛਾ,
1: ਵਧਿਆ ਪ੍ਰੋਪਰ 30-35 ਮਤਲਬ 20-22 ਸੈਂਟ ਹੋ ਹੀ ਗਿਆ, 192 ਤੋਂ 218 20 ਸੈਂਟ ਤਾਂ ਹੋ ਹੀ ਗਏ, 20-25 ਸੈਂਟ। ਹਾਂ
0: ਹਾਂ ਲੋਕ ਨਹੀਂ ਕੀਤਾ
1: ਕੀਤਾ ਇਹ।
0: ਅੱਛਾ ਫਿਰ ਉਹਨੇ ਤਾਂ ਮਿਲਿਆ
1: ਨਹੀਂ, ਹਾਂ ਨਹੀਂ ਲੋਕ ਤਾਂ ਕੀਤਾ ਹੋਇਆ ਸੀਗਾ, ਪਰ ਹੁਣ ਇੱਕ ਉਹ ਫੀਲ ਹੁੰਦਾ ਨਾ ਮਾੜਾ ਕਿ ਉਹ ਮੇਰੇ ਕੋਲ ਰਿਵਾਰਡ ਕਾਰਡ ਹੁੰਦਾ ਵੱਖਰਾ, ਉਹਦੇ 'ਤੇ ਜੋ ਰੇਟ ਆ ਯੂਜੁਅਲ ਉਹਦੇ 'ਤੇ 6 ਸੈਂਟ ਮਿਲ ਜਾਂਦੇ ਨਾ ਔਫ।
0: ਅੱਛਾ
1: ਉਹ ਨਹੀਂ ਮਿਲਣਗੇ ਨਾ,
0: ਕਿਉਂ ਨਹੀਂ ਮਿਲਣਗੇ?
1: ਕਿਉਂਕਿ ਤੁਸੀਂ ਇੱਕੋ ਚੀਜ਼ ਯੂਜ਼ ਕਰ ਸਕਦੇ ਹੋ ਐਟਵਾਂਸ, ਹਾਂ ਇਧਰ ਯੂ ਕੈਨ ਗੋ ਫੋਰ ਫਿਊਲ ਲੋਕ ਜਾਂ ਫਿਰ ਉਹ ਉਹਨਾਂ ਨੂੰ ਜਾਂ ਫਿਰ ਉਹ ਕਹਿ ਦਿੰਦੇ ਕਿ ਦੋਨੋਂ ਕਰ ਲਓ, ਜਿਹੜਾ ਬੰਦਾ ਸਮਝੋ ਅੱਜ ਕੱਲ੍ਹ ਹੀ ਕੰਮ ਕਰਨਾ ਸ਼ੁਰੂ ਹੋਇਆ ਕਿ ਆਹ ਦੋਨੋਂ ਕਰ ਲਓ ਕੀ ਹੋਏਗਾ। ਫਿਰ ਮੈਨੂੰ ਪਤਾ ਲੱਗ ਗਿਆ ਹੁੰਦਾ ਇਹ ਹੈ ਕਿ ਜੋ ਹਾਈਐਸਟ ਹੈ ਉਹੀ ਵਾਲਾ ਸਿਸਟਮ,
0: ਉਹੀ ਕਾਊਂਟ ਹੁੰਦਾ, ਜਿਹੜੀ ਚੀਜ਼ ਬੈਸਟ ਹੈ ਉਹ ਤੁਸੀਂ ਪਿਕ ਕਰ ਸਕਦੇ। ਪਰ ਇਹ ਵੀ ਐਵੇਂ ਨਾ ਨਜਾਇਜ਼ ਤੁਹਾਡੇ ਸ਼ੋਸ਼ੇ ਜੇ ਛਲਾਵੇ ਜੇ ਬਣਾ ਕੇ ਰੱਖੇ ਇਹਨਾਂ ਨੇ, ਹੈ ਨਾ, ਮਤਲਬ ਇੱਕ ਬੰਦੇ ਨੂੰ ਪੁੱਛ ਕਰਦੇ ਮੈਂ ਤਾਂ ਨਾ ਇਹ ਪੁਆਇੰਟ ਏਡੇ ਭੈੜੇ ਕਈ ਵਾਰੀ ਚੀਜ਼ ਬਣ ਜਾਂਦੀ ਆ ਵੀ ਤੁਸੀਂ ਪੁਆਇੰਟ ਦੇ ਚੱਕਰ 'ਚ ਨਵਾਂ ਮੰਨ ਲਓ ਤੁਸੀਂ ਫਲਾਈ ਬਾਏ ਜਾਂ ਜਿਹੜੇ ਪੁਆਇੰਟ ਨਵਾਂ ਰਿਵਾਰਡ ਤੁਸੀਂ ਜੁਆਇਨ ਕਰ ਲਿਆ ਅਤੇ ਮਤਲਬ ਐਡੀ ਇਹ ਖਤਰਨਾਕ ਚੀਜ਼ ਆ, ਬੰਦੇ ਦਾ ਜੀ ਕਰ ਜਾਂਦਾ ਮੈਂ ਪੈਸੇ ਖਰਚਾਂ ਸਿਰਫ ਇੱਕ ਰਿਵਾਰਡ ਦੇ ਕਰਕੇ,
1: ਨਹੀਂ
0: ਸਿਰਫ ਪੁਆਇੰਟਾਂ ਦੇ ਕਰਕੇ। ਤੁਸੀਂ ਮੰਨੂ ਕੋਈ ਨਾ ਹੀ ਮੰਨੂ ਪਰ ਸਾਈਕੋਲੋਜੀਕਲੀ ਉਹ ਚੀਜ਼ ਤੁਹਾਡੇ 'ਤੇ ਇਫੈਕਟ ਕਰਦੀ ਆ,
1: ਗੈਰੰਟੀਡ। ਯੈਸ, ਐਂਡ ਮਤਲਬ ਮੇਜਰ ਇਹਦਾ ਪਤਾ ਕਿ ਇੱਕ ਹੋਰ ਪੁਆਇੰਟਰ ਆ ਜਾਂਦਾ ਭਾਅ ਜੀ ਕਿ ਦੇ ਵੈਰੀ ਸਮਾਰਟਲੀ ਮੇਕ ਯੂ ਗੋ ਟੂ ਸਰਟਨ ਪਲੇਸਿਸ ਓਨਲੀ, ਜਿਸ ਤਰ੍ਹਾਂ ਹੁਣ ਕਿਉਂਕਿ ਮੇਰਾ ਫਿਊਲ ਲੋਕ ਵਾਲਾ ਜਾਂ ਫਿਰ ਆਹ 6 ਸੈਂਟ ਵਾਲਾ ਮੈਨੂੰ ਪਤਾ ਇਹ ਇੱਕ ਆਹੀ ਵਾਲਾ ਪੈਟਰੋਲ ਸਟੇਸ਼ਨ ਜਿੱਥੇ ਚੱਲਣਾ, ਸੋ ਮੈਂ ਉਹਨਾਂ ਕੋਲ ਹੀ ਜਾਊਂਗਾ, ਬਾਕੀਆਂ ਕੋਲ ਮੈਂ ਧਿਆਨ ਨਹੀਂ ਦਊਂਗਾ।
0: ਇਹ ਉੱਦਾਂ ਦੀਆਂ ਚੀਜ਼ਾਂ ਨੇ ਕਿ ਉਹ ਤੁਹਾਨੂੰ ਪੁੱਛ ਕਰਕੇ ਬੰਦਾ ਦੱਸ ਵੀ ਨਹੀਂ ਪਾਉਂਦਾ ਕਿਸੇ ਨੂੰ, ਹੈ ਨਾ, ਤੁਸੀਂ ਕਹੋਗੇ ਉੱਥੋਂ ਜਾ ਕੇ ਪਾਉਂਦੇ ਆ, ਕਿਉਂ ਯਾਰ ਇੱਥੋਂ ਪਾ ਲੈਣੇ, ਤੁਸੀਂ ਦੱਸ ਵੀ ਨਹੀਂ ਪਾਓਗੇ ਵੀ ਯਾਰ ਆਹ ਕਿੱਡੀ ਬਲੂ ਟੁੱਚੀ ਜਿਹੀ ਗੱਲ ਆ, ਮੈਂ ਹੁਣ ਕੀ ਦੱਸਾਂ, ਪਰ ਅੰਦਰ ਤੁਹਾਡੇ ਉਹ ਚੱਲ ਰਿਹਾ ਹੁੰਦਾ ਵਾ ਵੀ ਉੱਥੋਂ ਮੈਨੂੰ ਪੁਆਇੰਟ ਮਿਲਣੇ। ਸੋ ਇਹ ਤੁਹਾਡੇ ਦਿਮਾਗਾਂ ਦੇ ਨਾਲ
1: ਗੇਮ ਹੈ ਨਾ, ਬੰਦਾ ਗੇਮ ਖੇਡਦਾ ਰਹਿੰਦਾ ਪੂਰਾ ਟਾਈਮ।
0: ਇਹ ਉਹੋ ਜਿਹੀ ਚੀਜ਼ ਆ ਵੀ ਜਿੱਦਾਂ ਕਿਸੇ ਸ਼ਾਇਰ ਨੇ ਕਿਤੇ ਕਿਸੇ ਵੇਲੇ ਕਿਹਾ ਹੋਊਗਾ ਵੀ ਦਿਲ ਟੁੱਟਿਆ, ਹੈ ਨਾ, ਤੂੰ ਚੰਨ ਵਰਗੀ ਲੱਗਦੀ, ਹੈ ਨਾ, ਮਤਲਬ ਉਹ ਸਾਰੀਆਂ ਚੀਜ਼ਾਂ ਵੀ ਉਹ ਤਸੱਵਰ 'ਚ ਹੀ ਆ।
1: ਵਾਹ, ਕਿਆ ਜੋੜਿਆ,
0: ਕੋਈ ਲੈਣਾ ਦੇਣਾ ਨਹੀਂ ਕਿਸੇ ਦਿਨ ਇਹਦੇ 'ਤੇ ਵੀ ਗੱਲ ਆਪਾਂ ਜ਼ਰੂਰ ਕਰਾਂਗੇ, ਜਾਂ ਫਿਰ ਕਿਸੇ ਨੂੰ ਪਤਾ ਹੋਵੇ ਜਾਂ ਫਿਰ ਕੋਈ ਇਹਦੇ ਉੱਤੇ ਕੋਈ ਰਿਸਰਚ ਕਰ ਰਿਹਾ ਹੋਵੇ, ਸੁਣਿਆ ਹੋਵੇ ਕਿਤੇ ਵੀ ਯਾਰ ਗੱਲਾਂ ਕਿੱਥੋਂ ਆਈਆਂ ਸੀ, ਮਤਲਬ ਕਿੰਨੇ ਇੱਦਾਂ ਦੀਆਂ ਗੱਲਾਂ ਇਸ ਪਾਸੇ ਨੂੰ ਤੋਰਤੀਆਂ ਜਦਕਿ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ, ਲੌਜਿਕ ਹੀ ਨਹੀਂ ਆ।
1: ਹਾਂ ਸਹੀ ਗੱਲ ਆ, ਦਿਲ ਹੀ ਕਿਉਂ, ਹੈ ਨਾ,
0: ਇਹਦਾ ਕੋਈ ਲੌਜਿਕ ਥੋੜ੍ਹੀ ਮੇਰਾ ਤੇਰੇ